0: ने सजदे में झुकाकर सर अपना, उठाकर हाथ अपने सजदे में झुकाकर सर अपना, दुआ करो अब के बरस खुशियों भरा हर एक पल आए, दुआ करो अब के बरस खुशियों भरा हर एक पल आए। धन्यवाद।
1: ਮੈਂ ਸ਼ਰਮਾ ਜੀਤ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ। ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ, ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਜ਼ਿੰਦਗੀ ਇੱਕ ਹੈ ਗਾ ਤੂੰ ਗਾਣਾ, ਹੱਸਦੇ ਗਾਤੇ ਦਿਨ ਬਿਤਾਨਾ। ਹਾਂ ਜ਼ਿੰਦਗੀ

ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

请假。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏ।

ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ।

Jota

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర్ రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 4 ਜੂਨ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿਚ ਇਕ ਦੂਸਰੇ ਦਾ ਸਾਥ ਨਿਭਾਵਾਂਗੇ ਤੇ ਗੱਲਾਂ ਤੁਹਾਨੂੰ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ, ਅਮਰੀਕਾ ਤੱਕ ਦੀਆਂ ਸੁਣਾਵਾਂਗੇ ਤੇ ਦੇਸ਼ ਭਰ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੇ ਨਾਲ ਅੱਜ ਇੱਕ ਕਹਾਣੀ ਘਰ ਵਾਲੀ ਤੁਹਾਨੂੰ ਸੁਣਾਵਾਂਗੇ ਤੇ ਜਿਵੇਂ ਹੀ ਸਮਾਂ ਜਿਹੜਾ ਇਜਾਜ਼ਤ ਦੇਵੇਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣ ਦੀ ਵੀ ਗੱਲ ਪਾਵਾਂਗੇ। ਤੇ ਲਓ ਦੋਸਤੋ, ਅੱਜ 4 ਜੂਨ, ਦੋਸਤਾਂ ਦਾ ਸਭ ਦਾ ਨਿੱਘਾ ਸਵਾਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਨਾਲ ਜੁੜੇ ਹੋਏ ਹੋ। ਪਰਮਿੰਦਰ ਬਾਈ ਜੀ ਨੇ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਦਿੱਤੇ ਹੈ। ਸਭ ਤੋਂ ਪਹਿਲਾਂ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਨੂ ਜੀ, ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਵੀ ਤੇ ਲਾਈਕ ਨੰਬਰ 2 ਕਹਿੰਦੇ ਨੇ। ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ ਅਨੂ ਜੀ। ਸੁਰਿੰਦਰ ਕੌਰ ਮਾਲ ਜੀ ਅਨੂ ਜੀ ਸਵਾਗਤ ਹੈ ਤੇ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ, ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਫਿਰ ਕਰਦੇ ਆਗਾ ਜ਼ਿੰਦਗੀਨਾਮਾ ਹਾਲੇ ਦੁਨੀਆਂ ਦਾ ਤੇ ਪਾਉਂਦੇ ਆ ਬਾਤ। 7:12 ਦਾ ਸਮਾਂ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਹੋ ਗਿਆ ਤੇ ਭਾਰਤ ਦੇ ਵਿਚ ਰਾਤ ਦੇ 9:42 ਦਾ ਸਮਾਂ ਜਿਹੜਾ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:12 ਘੜੀਆਂ ਦੇ ਉੱਤੇ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ ਆਪਣੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:12 ਦੀ ਹੈ। ਤੇ ਲੋਕ ਕਰਦੇ ਆ ਫਿਰ ਅੱਗਾ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟਾਂ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਸਕਦੇ ਹੋ ਜਾਂ ਫੋਨ ਨੰਬਰ ਕਾਲ ਕਰਕੇ ਵੀ ਜਿਹੜੀ ਹੈ ਉਹਦੇ ਉੱਤੇ ਵੀ ਦਰੁਸਤ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਸੁਣਨ ਦੇ ਵਿਚ ਆ ਰਹੀ ਹੈ। ਅੱਜ ਦੇ ਵਿਚਾਰ ਦੇ ਵੱਲ ਨੂੰ ਚਲੀਏ ਤੇ ਆਪਣੀ ਅਮੀਰੀ ਵੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ ਵੇਖੋ, ਭਗਤ ਪੂਰਨ ਸਿੰਘ ਹੋਣਾ ਦਾ ਇਹ ਕਥਨ ਹੈ। ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਉਹਨਾਂ ਨੂੰ ਯਾਦ ਵੀ ਕਰਾਂਗੇ ਭਗਤ ਪੂਰਨ ਸਿੰਘ ਹੋਣਾ ਨੂੰ ਤੇ 1904 ਦੇ ਵਿੱਚ ਭਗਤ ਪੂਰਨ ਸਿੰਘ ਹੋਣੀ ਪਿੰਗਲਵਾੜੇ ਦੇ ਬਾਨੀ ਉਹਨਾਂ ਦਾ ਜਿਹੜਾ ਸੀ ਰਾਜੇਵਾਲ ਲੁਧਿਆਣਾ ਵਿਖੇ ਉਹਨਾਂ ਦਾ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦੇ ਕਾਰਜ ਕੀਤੇ ਉਹਨਾਂ ਨੂੰ ਯਾਦ ਕਰਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ 4 ਜੂਨ 1845 ਦੇ ਵਿੱਚ ਅਮਰੀਕਾ ਤੇ ਮੈਕਸੀਕੋ ਦੇ ਵਿਚਕਾਰ ਜਿਹੜਾ ਯੁੱਧ ਹੋਇਆ ਸੀ ਤੇ 1929 ਦੇ ਵਿੱਚ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਕੇਸ ਦੀ ਸੈਸ਼ਨ ਜੱਜ ਲਿਓਨਾਰਡ ਮਿਡਲਟਨ ਨੇ ਜਿਹੜਾ ਸੀ ਸੁਣਵਾਈ ਸ਼ੁਰੂ ਕੀਤੀ ਸੀ। 1984 ਦੇ ਵਿੱਚ ਫੌਜ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਸਵੇਰੇ 4:40 ਦੇ ਉੱਤੇ ਹਮਲਾ, ਜਦਕਿ ਜਨਰਲ ਬਰਾੜ ਅਨੁਸਾਰ 5 ਜੂਨ ਸ਼ਾਮ 7 ਜਿਹੜਾ ਸ਼ੁਰੂ ਹੋਇਆ। 1999 ਦੇ ਵਿੱਚ ਚੀਨ ਦੇ ਤਿਆਨਾਮੈਨ ਚੌਂਕ ਦੇ ਵਿੱਚ ਹਜ਼ਾਰਾਂ ਜਿਹੜੇ ਸਨ ਵਿਦਿਆਰਥੀਆਂ ਦੇ ਸੰਘਰਸ਼ ਨੂੰ ਜਿਹੜਾ ਕੁਚਲਿਆ ਗਿਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਤਾਂ ਦੋਸਤੋ ਉਹਨਾਂ ਦਾ ਗੱਲਬਾਤ ਥੋੜੀ ਜਿਹੀ ਕਰਦੇ ਆ, ਫਿਰ ਆਪਾਂ ਅੱਜ ਦੀਆਂ ਦੇਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਭਗਤ ਪੂਰਨ ਸਿੰਘ ਜੀ ਪੰਜਾਬ ਦੇ ਉੱਘੇ ਸਮਾਜ ਸੇਵੀ, ਚਿੰਤਕ, ਵਾਤਾਵਰਨ ਪ੍ਰੇਮੀ ਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸਥਾਪਿਤ ਕਰਨ ਕਰਕੇ ਤੇ ਸਾਰੀ ਉਮਰ ਪਿੰਗਲੇ ਤੇ ਅਨਾਥਾਂ ਦੀ ਜਿਹੜੀ ਹੈ ਨਿਰਸਵਾਰਥ ਸੇਵਾ ਕਰਨ ਦੇ ਕਾਰਨ ਪੰਜਾਬ ਤੇ ਉੱਤਰ ਭਾਰਤ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਰੋਣੋ ਨੇੜੇ ਖੰਨਾ ਦੇ ਵਿੱਚ ਜਿਹੜਾ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੁੰਦਾ ਹੈ ਤੇ ਪਿਤਾ ਛਿੱਬੂ ਮੱਲ ਦੇ ਘਰ ਦੇ ਵਿੱਚ। ਪਿਤਾ ਸ਼ਾਹੂਕਾਰਾਂ ਕਰਦੇ ਸਨ ਤੇ ਆਪ ਦਾ ਜਿਹੜਾ ਬਚਪਨ ਸੀ ਉਹਨਾਂ ਦਾ ਨਾਂ ਰਾਮਜੀ ਦਾਸ ਸੀਗਾ। ਪਹਿਲਾਂ ਭਗਤ ਪੂਰਨ ਸਿੰਘ ਉਹਨਾਂ ਤੋਂ ਪਹਿਲਾਂ ਰਾਮਜੀ ਦਾਸ। ਆਪ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਗਿਆ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਜਿਹੜਾ ਪੜ੍ਹਨਾ ਜਾਰੀ ਰੱਖਿਆ। ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ ਸਾਹਿਤ ਰਸੀਏ ਸਨ ਤੇ ਵਾਤਾਵਰਨ ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ आदि मुद्दियां दी शुरुआत जड़ी है पिंगलवाड़ा अमृतसर दे संस्थापक भगत पूरन सिंह उन्हां ने कीती सी। भगत जी रुख जड़ा लगाउणा ते रुख बचाउण दी गल करदे सन ते ओ सिर्फ बयानबाजी तक ही सीमित नहीं सी रहिंदे हुंदे, सगों उन्हां ने तां हकीकत दे विच वी कुछ करके भी विखाया। रद्दी जां वरते हुए कागज दे इक पासे लिख के दूसरा पासा खाली छड्डिया जांदा, पिंगलवाड़े दे विच लिखण जां छपाई दे जिहड़े जिन्ने भी काम हुंदे सन ओ सारे कागज दे उस पासे हुंदे जिन्हां वधेरे कागज वरत्या जांदा। उन्हां ने जिहड़ा वधेरे रुख कट्टे जांदे ओहदा विरोध कीता। अज भी धार्मिक थावां दे उत्ते पिंगलवाड़ा संस्थावां वल्लों मुफ्त साहित वंडिया जांदा है। भगत जी प्रदूषण प्रति जागरूक सन तां ही उन्हां ने कार जां बस राहीं बहुत घट सफर कीता होएगा, ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਰਹੇ। ਭਗਤ ਜੀ ਨੇ ਪਿੰਗਲਵਾੜਾ ਦੇ ਵਿਚ ਏ ਸੀ ਨਹੀਂ ਲਗਾਉਣਾ ਚਾਹਿਆ, ਲੱਗਣ ਦਿੱਤਾ ਕਿਉਂਕਿ ਵਾਯੂ ਮੰਡਲ ਵਿਚਲੀ ਜਿਹੜੀ ਆ ਅਜੋਨ ਪਰਤ ਹੈ ਉਹਦੇ ਵਿਚ ਛੇਕ ਹੋ ਰਹੇ ਨੇ। ਭਗਤ ਜੀ ਨੇ ਖੱਦਰ ਤਾਂ ਜਿਹੜਾ ਰੱਜ ਕੇ ਪ੍ਰਚਾਰ ਕੀਤਾ, ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਨੇ ਤਾਂ ਸੱਚੀ ਗੱਲ ਇਹ ਵੀ ਹੈ ਕਿ ਇਸ ਗੱਲ ਦੇ ਉੱਤੇ ਸਿਰਜਕ ਤੇ ਪ੍ਰਚਾਰਕ ਹੋਣ ਦਾ ਅਸਲ ਜਿਹੜਾ ਸਹਿਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ। ਪਿੰਗਲਵਾੜਾ ਦੀ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿਚ ਕੋਈ 4 ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ ਤੇ ਭਗਤ ਜੀ ਨੇ ਉਸ ਬੱਚੇ ਦੀ ਜਿਹੜੀ ਸੇਵਾ ਸੰਭਾਲ 1934 ਤੋਂ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਪਿੰਗਲਵਾੜੇ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ 1934 ਤੋਂ ਕਰਨੀ ਸ਼ੁਰੂ ਕੀਤੀ ਤੇ ਉਸਦਾ ਨਾਮ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਜਿਹੜਾ ਖਿਆਲ ਰਾਮਜੀ ਦਾਸ ਭਗਤ ਪੂਰਨ ਸਿੰਘ ਜੀ ਹੁਣਾਂ ਨੂੰ ਜਿਹੜਾ ਸੀ ਆਇਆ ਤੇ ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਦੇ ਵਿਚ ਇਕ ਨਵਾਂ ਅਧਿਆਇ ਜਿਹੜਾ ਸੀ ਪੰਨਾ ਜਿਹੜਾ ਜੁੜ ਗਿਆ। ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਦੇ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ਤੇ ਜਦ ਭਾਰੀ ਕਹਿਰ ਟੁੱਟਿਆ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਚ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਚੁੱਕ ਕੇ ਰਫਿਊਜੀ ਕੈਂਪ ਦੇ ਵਿਚ ਪਹੁੰਚੇ ਜਿੱਥੇ ਆਪ ਨੇ ਤਨ ਮਨ ਦੇ ਨਾਲ ਸੇਵਾ ਨਿਭਾਈ। 1958 ਨੂੰ ਅੰਮ੍ਰਿਤਸਰ ਦੇ ਵਿਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ ਸੰਗਰੂਰ ਮਾਨਾਵਾਲਾ ਪਲਸੋਰਾ ਤੇ ਗੋਇੰਦਵਾਲ ਬ੍ਰਾਂਚਾਂ ਦੇ ਵਿਚ 1200 ਦੇ ਕਰੀਬ ਲਾਵਾਰਸ ਮਰੀਜ਼ ਜਿਹੜੇ ਦਾਖਲ ਨੇ। ਉਨ੍ਹਾਂ ਦੀ ਸੇਵਾ ਸੰਭਾਲ ਦੇ ਲਈ ਸਿਹਤ ਕਰਮਚਾਰੀ ਤੇ ਸਟਾਫ ਤਾਇਨਾਤ ਹੈ। ਪਿੰਗਲਵਾੜੇ ਦੇ ਵਿਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਜਿਹੜੀਆਂ ਟਰਾਮਾ ਵੈਨ ਜੀ ਟੀ ਰੋਡ ਦੇ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਦੇ ਵਿਚ ਇਕ ਬਨੌਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨੌਟੀ ਅੰਗ ਲਗਾਏ ਜਾਂਦੇ ਨੇ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਤੇ ਉਨ੍ਹਾਂ ਦੇ ਜਾਣਸ਼ੀਨ ਡਾਕਟਰ ਬੀਬੀ ਇੰਦਰਜੀਤ ਕੌਰ ਹੁਣਾਂ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ ਤੇ ਜਨਮ ਤੁਮਾਰੇ ਲੇਖੇ ਨਾਂ ਦੀ ਇਹ ਜਿਹੜੀ ਇਕ ਫੀਚਰ ਫਿਲਮ ਬਣੀ ਜੋ ਭਗਤ ਜੀ ਦੇ ਜੀਵਨ ਦੇ ਉੱਤੇ ਬਣਾਈ ਗਈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਦਿਆਂ ਤੇ ਉਨ੍ਹਾਂ ਦੇ ਜਾਣਸ਼ੀਨ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕੀਤੀ ਇਹ ਜਨਮ ਤੁਮਾਰੇ ਲੇਖੇ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਾਂ ਦੇ ਨਾਲ ਜਿਹੜਾ ਸਨਮਾਨ ਕੀਤਾ ਗਿਆ ਉਨ੍ਹਾਂ ਦਾ ਬੜੇ ਵੱਡੇ ਪੱਧਰ ਦੇ ਉੱਤੇ। 1981 ਵਿਚ ਪਦਮ ਸ਼੍ਰੀ ਅਵਾਰਡ ਭਗਤ ਜੀ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਈ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਸੀ ਕਿ ਉਨ੍ਹਾਂ ਨੇ ਜਿਹੜਾ ਸੀ ਰੋਸ ਦੇ ਵਜੋਂ ਪਦਮ ਵਿਭੂਸ਼ਣ ਅਵਾਰਡ ਜਿਹੜਾ ਵਾਪਸ ਕਰ ਦਿੱਤਾ ਸੀ। 1990 ਦੇ ਵਿਚ ਹਾਰਮਨੀ ਅਵਾਰਡ ਮਿਲਿਆ। 1991 ਦੇ ਵਿਚ ਰੋਗ ਰਤਨ ਅਵਾਰਡ ਮਿਲਿਆ। 1991 ਦੇ ਵਿਚ ਹੀ ਭਾਈ ਘਨੱਈਆ ਅਵਾਰਡ ਮਿਲਿਆ ਤੇ ਉਹ ਸਰੀਰਕ ਰੂਪ ਦੇ ਵਿਚ 5 ਅਗਸਤ 1992 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਹੁਣ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਉਨ੍ਹਾਂ ਦੇ ਉਦੇਸ਼ਾਂ ਦੇ ਤਹਿਤ ਜਿੰਮੇਦਾਰੀ ਨਿਭਾ ਰਹੇ ਨੇ। ਜੀ ਦੋਸਤੋ, ਇਹ ਸਨ ਜੀ ਭਗਤ ਪੂਰਨ ਸਿੰਘ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਲੁਧਿਆਣਾ ਵਿਖੇ ਜਨਮ ਲਿਆ ਤੇ ਆਪਣਾ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਤੇ ਉਨ੍ਹਾਂ ਨੂੰ ਹਮੇਸ਼ਾ ਯਾਦਾਂ ਦੇ ਵਿਚ ਹਰ ਕੋਈ ਰੱਖਦਾ ਹੈ। ਬਹੁਤ ਵੱਡਾ ਕਾਰਜ ਉਨ੍ਹਾਂ ਦਾ ਇਸ ਧਰਤੀ ਦੇ ਉੱਤੇ ਖਾਸ ਕਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਉਹਨਾਂ ਤੋਂ ਸੇਧ ਬਹੁਤ ਸਾਰੇ ਲੋਕ ਲੈ ਕੇ ਅੱਗੇ ਜਿਹੜੇ ਕਾਰਜ ਕਰ ਰਹੇ ਨੇ। ਗੱਲ ਕੀਤੀ ਹੈ ਭਗਤ ਪੂਰਨ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ ਤੇ ਸਾਰਾ ਕੁਝ ਆਪਣੇ ਸੀਨਿਆਂ ਦੇ ਉੱਤੇ ਵੀ ਹੰਢਾਇਆ, ਚਾਹੇ ਵੰਡ ਦਾ ਸਮਾਂ ਸੀ ਚਾਹੇ ਹੋਰ ਸਾਰਾ ਸਿਲਸਿਲਾ ਸੀ ਤੇ ਉਹਨਾਂ ਦਾ ਜ਼ਿਕਰ ਦੋਸਤੋ ਕੀਤਾ। ਤੇ ਲਓ ਫਿਰ ਆਪਾਂ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਅੱਜ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਤੇ ਆਪਣਾ ਸੁਨੇਹਾ ਆਪਣੇ ਜਜ਼ਬਾਤ ਜਿਹੜੇ ਸਾਂਝੇ ਕਰ ਸਕਦੇ ਹੋ। ਕਰਦੇ ਹਾਂ ਦੋਸਤੋ ਸ਼ੁਰੂਆਤ, ਅੱਜ 4 June 2026 ਦਾ ਦਿਹਾੜਾ ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬੁਲੇਟਿਨ ਦੀਆਂ ਜਿਹੜੀਆਂ ਨੇ ਆਪਣੀਆਂ ਖਬਰਾਂ, ਜਾਣੀ ਕਿ ਬੁਲੇਟਿਨ ਦੀਆਂ ਮੁੱਖ ਖਬਰਾਂ ਉਤੇ ਇਕ ਨਜ਼ਰ ਘੁਮਾਉਂਦੇ ਹਾਂ। ਪੰਜਾਬ ਦੇ ਵਿਚ ਕਾਨੂੰਨੀ ਹਲਚਲ ਜਿਹੜੀ ਤੇਜ਼ ਹੈ ਤੇ ਅਦਾਲਤ ਦੇ ਦਖਲ ਮਗਰੋਂ ਬਿਕਰਮ ਮਜੀਠੀਆ ਦੀ ਟੀਮ ਨੂੰ FIR ਦੀ ਕਾਪੀ ਜਿਹੜੀ ਮਿਲੀ ਹੈ। ਜਗਤਾਰ ਸਿੰਘ ਹਵਾਰਾ ਹੋਣਾ ਨੇ ਪੈਰੋਲ ਮੰਗੀ ਹੈ ਤੇ ਅੰਮ੍ਰਿਤਪਾਲ ਦੇ ਜਿਹੜੇ ਵਕੀਲ ਨੇ ਉਹਦੀ ਜਿਹੜੀ ਹੈ ਸੁਰੱਖਿਆ ਹਟਾਉਣ ਦੇ ਉੱਤੇ ਹਾਈਕੋਰਟ ਨੇ ਸਖ਼ਤ ਜਿਹੜੇ ਕਦਮ ਚੁੱਕੇ ਹੈ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਮੰਦਰਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਤੇ ਸਿਆਸਤ ਦੇ ਵਿਚ ਰਵਨੀਤ ਬਿੱਟੂ ਤੇ ਜਿਹੜੇ ਨੇ ਉਹਨਾਂ ਦੀ ਟਿਕਟ ਵੀ ਕੱਟੀ ਗਈ ਹੈ ਤੇ ਹੋਰ ਜਿਹੜਾ ਉਹਨਾਂ ਦਾ SC ਕਮਿਸ਼ਨ ਅੱਗੇ ਪੇਸ਼ ਹੋਣ ਦਾ ਜਿਹੜਾ ਸਿਲਸਿਲਾ ਸੀ ਉਹ ਅੱਜ ਜਿਹੜੇ ਨੇ ਹਾਜ਼ਰੀ ਨਹੀਂ ਭਰੀ ਹੈ। ਜਦਕਿ ਦੇਸ਼ ਦੇ ਵਿਚ LIC ਸਮੇਤ 15 ਲੱਖ ਕਰੋੜ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਂਘੁਟਾਲਾ ਇਕ ਚਰਚਾ ਦਾ ਵਿਸ਼ਾ ਬਣ ਗਿਆ। ਕੌਮਾਂਤਰੀ ਖਬਰਾਂ ਦੇ ਵਿਚ ਬਰਤਾਨੀਆ ਦੇ ਵਿਚ ਸਿੱਖ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਕਿਰਪਾਨ ਦਾ ਜੋ ਮੁੱਦਾ ਚੱਲ ਰਿਹਾ ਸੀ ਉਹਦੇ ਵਿਚ ਵੀ ਜਿਹੜੇ ਨਵੇਂ ਸਟੈਪ ਚੁੱਕੇ ਜਾ ਰਹੇ ਨੇ ਤੇ ਨੌਜਵਾਨ ਮੁੰਡਾ ਜਿਹੜਾ ਉਹ ਨਫ਼ਰਤ ਦੀ ਭੇਟ ਚੜਿਆ। ਇਜ਼ਰਾਈਲ ਲਿਬਨਾਨ ਜੰਗਬੰਦੀ ਵਧਾਉਣ ਦੇ ਉੱਤੇ ਸਹਿਮਤ ਹੋ ਗਏ ਨੇ। ਅਮਰੀਕਾ ਦੀ ਜਿਹੜੀ ਹੈ ਪਾਰਲੀਮੈਂਟ ਹੈ ਉਹਦੇ ਵਿਚ ਮਤਾ ਜਿਹੜਾ ਪਾਸ ਕਰ ਦਿੱਤਾ ਗਿਆ, ਜੰਗ ਹੋਰ ਅੱਗੇ ਨਹੀਂ ਚੱਲੇਗੀ ਤੇ ਟਰੰਪ ਦੀਆਂ ਜਿਹੜੀਆਂ ਸਿਰਦਰਦੀਆਂ ਵਧੀਆਂ ਨੇ ਦੇਖਦਿਆਂ ਆਉਣ ਵਾਲੇ ਹਾਲਾਤ ਕੀ ਬਣਦੇ ਐ। ਤੇ ਕੈਨੇਡਾ ਨੇ ਫੀਫਾ ਵਰਲਡ ਕੱਪ ਦੇ ਜਿਹੜੀ ਹੈ ਤਿਆਰੀ ਵਿੱਢ ਲਈ ਹੈ, ਕਰ ਲਈ ਹੈ ਤੇ 2026 ਦੇ ਲਈ ਯਾਤਰੀਆਂ ਦੇ ਵਾਸਤੇ ਅਹਿਮ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਤੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਵਿਸਤਾਰ ਦੇ ਵਿਚ ਇਨ੍ਹਾਂ ਖ਼ਬਰਾਂ ਨੂੰ ਖੰਗੋਲਦੇ ਹਾਂ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਹੈ ਤੇ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਤੇ ਅਨੁਤੇਜ ਸਿੰਘ ਨੇ ਰੱਖਿਆ ਉਨ੍ਹਾਂ ਦਾ ਪੱਖ ਹੈ ਤੇ 15 June ਨੂੰ ਮੁੜ ਸੱਦ ਲਿਆ ਗਿਆ। ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਪੇਸ਼ ਨਹੀਂ ਹੋਏ ਨੇ। ਉਨ੍ਹਾਂ ਨੂੰ ਨਿੱਜੀ ਕਾਰਨਾਂ ਦੇ ਕਰਕੇ ਦਿੱਲੀ ਜਿਹੜਾ ਕਹਿੰਦੇ ਜਾਣਾ ਪਿਆ ਤੇ ਉਥੋਂ ਜਿਹੜਾ ਕਹਿ ਸਕਦੇ ਹਾਂ ਕਿ ਖ਼ਬਰ ਜਿਹੜੀ ਉਨ੍ਹਾਂ ਦੀ ਅਗਲੀ ਸਾਂਝੀ ਕਰਦੇ ਹਾਂ ਕੀ ਕਾਰਨ ਬਣੇ ਨੇ। ਤੇ ਅੱਜ ਰਵਨੀਤ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਅਤੇ ਐਡਵੋਕੇਟ ਅਨੁਤੇਜ ਸਿੰਘ ਕਮਿਸ਼ਨ ਦੇ ਦਫ਼ਤਰ ਪਹੁੰਚੇ ਨੇ। ਦੂਜੇ ਪਾਸੇ ਸੰਗਰੂਰ ਦੇ SP ਰਾਜੇਸ਼ ਸ਼ਿਬਰ ਉਥੇ ਮੌਜੂਦ ਰਹੇ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ਦੇ ਵਕੀਲ ਨੇ ਪੱਖ ਰੱਖਿਆ ਤੇ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 15 June ਦੇ ਉੱਤੇ ਪਾ ਦਿੱਤੀ ਹੈ ਤੇ ਬਿੱਟੂ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਜਿਹੜੇ ਹੁਕਮ ਦੇ ਦਿੱਤੇ ਨੇ। ਬਿੱਟੂ ਹੁਣਾਂ ਦੀ ਖ਼ਬਰ ਅੱਗੇ ਵਧਾਉਂਦਿਆਂ, ਰਾਜ ਸਭਾ ਚੋਣਾਂ BJP ਨੇ 11 ਉਮੀਦਵਾਰ ਐਲਾਨੇ ਨੇ ਤੇ ਰਵਨੀਤ ਬਿੱਟੂ ਦਾ ਪੱਤਾ ਕੱਟਿਆ ਗਿਆ। ਤਰੁਣ ਚੁੱਗ ਨੂੰ MP ਤੋਂ ਟਿਕਟ ਮਿਲ ਗਈ ਹੈ ਤੇ ਉਹਦਾ ਜ਼ਿਕਰ ਕਰਦਿਆਂ ਕੀ ਹਾਲਾਤ ਨੇ ਪਾਰਟੀ ਦੇ ਅੰਦਰ। ਭਾਰਤੀ ਜਨਤਾ ਪਾਰਟੀ BJP ਨੇ ਰਾਜ ਸਭਾ ਚੋਣਾਂ ਦੇ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪਾਰਟੀ ਨੇ ਆਪਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ ਦੇ ਵਿਚ ਉਤਾਰਦੇ ਹੋਏ ਇਕ ਮਹੱਤਵਪੂਰਨ ਮੌਕਾ ਦਿੱਤਾ ਹੈ। ਉਨ੍ਹਾਂ ਦੇ ਨਾਲ ਰਜਨੀਸ਼ ਅਗਰਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹਦੇ ਵਿਚ ਅਲਕਾ ਗੁਰਜ਼ਰ ਨੂੰ ਜਿਹੜਾ ਰਾਜਸਥਾਨ ਤੋਂ ਟਿਕਟ ਮਿਲੀ ਹੈ ਤੇ ਰਾਜਸਥਾਨ ਦੇ ਵਿਚ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਡਾਕਟਰ ਅਲਕਾ ਗੁਰਜ਼ਰ ਤੇ ਡਾਕਟਰ ਸਤੀਸ਼ ਪੁਨੀਆ ਨੂੰ ਮੈਦਾਨ ਦੇ ਵਿਚ ਉਤਾਰਿਆ ਗਿਆ। ਭਾਜਪਾ ਦੀ ਸੂਚੀ ਦੇ ਵਿਚ ਤਜਰਬੇਕਾਰ ਨੇਤਾਵਾਂ ਨੂੰ ਤਰਜੀਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਉਮੀਦਵਾਰ ਨੇ। ਮੱਧ ਪ੍ਰਦੇਸ਼ ਤੋਂ ਤਰੁਣ ਚੁੱਗ ਨੂੰ ਰਾਜ ਸਭਾ ਭੇਜਣ ਦਾ ਜਿਹੜਾ ਫੈਸਲਾ ਰਾਸ਼ਟਰੀ ਪੱਧਰ ਦੇ ਉੱਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਦੇ ਕਾਰਨ ਮਹੱਤਵਪੂਰਨ ਜਿਹੜਾ ਮੰਨਿਆ ਜਾ ਰਿਹਾ। ਰਾਜਸਥਾਨ ਦੇ ਵਿਚ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਪਾਰਟੀ ਨੇ ਸੰਗਠਨਾਤਮਕ ਸੰਤੁਲਨ ਜਿਹੜਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਹੈ। ਰਾਜ ਸਭਾ ਚੋਣਾਂ ਦੇ ਵਿਚ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਜਿਹੜੀ ਹੈ ਲਗਭਗ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਇਨ੍ਹਾਂ ਰਾਜਾਂ ਦੇ ਵਿਚ ਮਜ਼ਬੂਤ ਜਿਹੜਾ ਸਥਿਤੀ ਰੱਖਦੀ ਹੈ। ਇਹਦੇ ਵਿਚ ਜਿਹੜਾ ਜੋ ਸੂਚੀ ਜਾਰੀ ਕੀਤੀ ਹੈ 11 ਨਾਮ ਨੇ ਜਿਹੜੇ ਉਹਦੇ ਵਿਚ ਗੁਜਰਾਤ ਦੇ ਵਿਚ ਰਾਜੂ ਭਾਈ ਸ਼ੁਕਲਾ, ਮੁਕੇਸ਼ ਭਾਈ ਰਾਠਵਾ, ਮਾਨ ਸਿੰਘ ਪਰਮਾਰ ਤੇ ਜਤਿੰਦਰ ਮੇਘਜੀ ਭਾਈ ਕੰਜਾਰੀਆ ਤੇ ਮੱਧ ਪ੍ਰਦੇਸ਼ ਦੇ ਵਿਚ ਜਿਹੜੇ ਨੇ ਦੋ ਨਾਂ ਆਏ ਨੇ ਤਰੁਣ ਚੁਗ, ਰਜਨੀਸ਼ ਅਗਰਵਾਲ ਤੇ ਮਨੀਪੁਰ ਦੇ ਵਿਚ ਏ ਸ਼ਾਰਦਾ ਦੇਵੀ ਤੇ ਰਾਜਸਥਾਨ ਦੇ ਵਿਚ ਜਿਹੜੇ ਨੇ ਦੋ ਨੇ ਅਲਕਾ ਗੁਰਜਰ ਤੇ ਸਤੀਸ਼ ਪੁਨੀਆ ਤੇ ਬਿੱਟੂ ਸਾਹਿਬ ਜਿਹੜੇ ਨੇ ਸਾਈਡਲਾਈਨ ਕਰ ਦਿੱਤੇ ਗਏ ਆ। ਅਗਲੀ ਖਬਰ ਦੇ ਵੱਲ ਨੂੰ ਵੱਧਦੇ ਆ ਨਾਲ ਦੇ ਨਾਲ। ਕੀ ਕਹਿੰਦੀ ਅਗਲੀ ਖਬਰ? ਅੰਮ੍ਰਿਤਪਾਲ ਹੁਣਾਂ ਦਾ ਮੁੱਦਾ ਜਿਹੜਾ ਹੈ, ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੈਰਵੀ ਕਰਨ ਵਾਲੇ ਵਕੀਲ ਦੀ ਸੁਰੱਖਿਆ ਹਟਾਉਣ ਤੋਂ ਹਾਈ ਕੋਰਟ ਸਖ਼ਤ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਅਦਾਲਤ ਦੇ ਵਿਚ ਪੈਰਵੀ ਕਰ ਰਹੇ ਐਡਵੋਕੇਟ ਸਿਮਰਨਜੀਤ ਸਿੰਘ ਸੁਰੱਖਿਆ ਵਾਪਸ ਲਏ ਜਾਣ ਦੇ ਉੱਤੇ ਮਾਮਲੇ ਦੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਿਹੜਾ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦੇ ਵਿਚ 10 ਜੂਨ ਤੋਂ ਪਹਿਲਾਂ ਯੋਗ ਕਾਰਵਾਈ ਕਰਕੇ ਸਥਿਤੀ ਸਪਸ਼ਟ ਕੀਤੀ ਜਾਵੇ। ਜਵਾਬਦੇਹੀ ਤੈਅ ਕਰਦਿਆਂ ਪਟੀਸ਼ਨ ਦੇ ਵਿਚ ਐਡਵੋਕੇਟ ਸਿਮਰਨਜੀਤ ਸਿੰਘ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਹੋਰ ਵੱਖਵਾਦੀ ਸੰਗਠਨਾਂ ਵੱਲੋਂ ਜਾਰੀ ਕੀਤੀ ਗਈ 10 ਲੋਕਾਂ ਦੀ ਕਥਿਤ ਹਿੱਟ ਲਿਸਟ ਵਿਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ। ਇਸ ਸੂਚੀ ਦੇ ਜਨਤਕ ਹੋਣ ਤੋਂ ਬਾਅਦ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ ਤੇ ਹਾਲ ਹੀ ਦੇ ਵਿਚ ਬਿਨਾਂ ਕਿਸੇ ਨਵੇਂ ਖਤਰੇ ਦੇ ਮੁਲਾਂਕਣ ਜਾਂ ਸੁਰੱਖਿਆ ਸਮੀਖਿਆ ਦੇ ਉਨ੍ਹਾਂ ਦੀ ਪੂਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਤੇ ਇਹਦੇ ਵਿਚ ਜਿਹੜਾ ਕੋਰਟ ਨੇ ਐਂਟਰੀ ਕੀਤੀ ਹੈ। ਦੂਸਰੇ ਪਾਸੇ ਮਕਾਨ ਮਾਲਕ ਨੂੰ ਆਪਣੀ ਜਗ੍ਹਾ ਖਾਲੀ ਕਰਵਾਉਣ ਦਾ ਪੂਰਾ ਹੱਕ ਹੈ। ਕਿਰਾਏਦਾਰੀ ਜਾਂ ਕਿਰਾਏਦਾਰ ਨਹੀਂ ਅੜਾ ਸਕਦਾ ਇਹਦੇ ਵਿਚ ਲੱਤ ਹੈ। ਹਾਈਕੋਰਟ ਨੇ ਇਹ ਗੱਲ ਕੀਤੀ ਹੈ। ਇੱਕ ਜਿਹੜਾ ਲੁਧਿਆਣੇ ਦਾ ਮਾਮਲਾ ਹੈ ਉਹਦੇ ਵਿਚ ਜਿਹੜਾ ਫੈਸਲਾ ਦਿੱਤਾ ਹੈ। ਬਹੁਤ ਸਾਰੇ ਆਪਾਂ ਨੂੰ ਵੀ ਕਈਆਂ ਨੂੰ ਡਰ ਰਹਿੰਦਾ ਹੈ ਕਿ ਭਾਈ ਜੇ ਮਕਾਨ ਜਾਂ ਦੁਕਾਨ ਕਿਰਾਏ ਤੇ ਦਿੰਦੇ ਹਾਂ ਤੇ ਇਹਨਾਂ ਨੂੰ ਛਡਾਵਾਂਗੇ ਕਿੱਦਾਂ। ਬਹੁਤ ਸਾਰੇ ਲੋਕ ਡਰਦੇ ਹੀ ਨਹੀਂ ਦਿੰਦੇ ਪਰ ਕੁਝ ਲੋਕ ਇਹਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਜਿਹੜਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੋਈ ਵੀ ਕਿਰਾਏਦਾਰ ਮਕਾਨ ਮਾਲਕ ਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਆਪਣੀ ਕਿਰਾਏ ਦੀ ਜਾਇਦਾਦ, ਦੁਕਾਨ ਜਾਂ ਮਕਾਨ ਵਾਪਸ ਲਏ ਬਿਨਾਂ ਆਪਣਾ ਗੁਜ਼ਾਰਾ ਜਾਂ ਲੋੜਾਂ ਕਿਵੇਂ ਪੂਰੀਆਂ ਕਰੇਗਾ। ਉਹਦੀ ਸਿਰਦਰਦੀ ਨਹੀਂ ਹੈ। ਅਦਾਲਤ ਨੇ ਇਹ ਟਿੱਪਣੀਆਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਦੁਕਾਨਦਾਰ ਕਿਰਾਏਦਾਰ ਨੂੰ ਕੱਢਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕੀਤੀਆਂ ਨੇ। ਦਰਅਸਲ ਮਕਾਨ ਮਾਲਕ ਨੇ ਆਪਣੇ ਵਿਆਹੇ ਹੋਏ ਪੁੱਤਰ ਦੇ ਲਈ ਨਵਾਂ ਤੇ ਸੁਤੰਤਰ ਕਾਰੋਬਾਰ ਸ਼ੁਰੂ ਕਰਨ ਦੇ ਲਈ ਇਹ ਦੁਕਾਨ ਜਿਹੜੀ ਹੈ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸਾਫ਼ ਕਿਹਾ ਕਿ ਕਿਰਾਏਦਾਰ ਮਕਾਨ ਮਾਲਕ ਨੂੰ ਹੋਰ ਤਰੀਕੇ ਜਾਂ ਸਲਾਹਾਂ ਸੁਝਾ ਕੇ ਉਸਦੀ ਅਸਲ ਲੋੜ ਨੂੰ ਗਲਤ ਸਾਬਤ ਨਹੀਂ ਕਰ ਸਕਦਾ। ਜਸਟਿਸ ਸੁਧੀਪਤੀ ਸ਼ਰਮਾ ਹੁਣਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਬਿਲਕੁਲ ਸਪਸ਼ਟ ਕੀਤਾ ਹੋਇਆ ਕਿ ਰੈਂਟ ਕੰਟਰੋਲਰ ਨੂੰ ਇਹੀ ਜਿਹੜਾ ਮੰਨ ਕੇ ਚੱਲਣਾ ਚਾਹੀਦਾ ਕਿ ਮਕਾਨ ਮਾਲਕ ਦੀ ਲੋੜ ਸੱਚੀ ਤੇ ਅਸਲ ਹੈ। ਇਹ ਕਿਰਾਏਦਾਰ ਦਾ ਕੰਮ ਨਹੀਂ ਹੈ ਕਿ ਉਹ ਮਕਾਨ ਮਾਲਕ ਨੂੰ ਇਹ ਸਿਖਾਵੇ ਕਿ ਉਹ ਜਗ੍ਹਾ ਖਾਲੀ ਕਰਵਾਏ ਬਿਨਾਂ ਕਿੱਥੇ ਅਤੇ ਕਿਵੇਂ ਐਡਜਸਟ ਕਰੇਗਾ। ਇਸ ਫੈਸਲੇ ਤੋਂ ਇਹ ਸਪਸ਼ਟ ਹੋ ਗਿਆ ਕਿ ਜੇਕਰ ਮਾਲਕ ਦੀ ਲੋੜ ਸੱਚੀ ਹੈ ਤਾਂ ਕਿਰਾਏਦਾਰ ਦੇ ਕੋਲ ਕੋਈ ਹੋਰ ਬਹਾਨਾ ਬਣਾ ਕੇ ਜਾਂ ਵਿਕਲਪ ਦੱਸ ਕੇ ਬੇਦਖਲੀ ਖਾਲੀ ਕਰਨ ਦੇ ਫੈਸਲੇ ਨੂੰ ਟਾਲ ਨਹੀਂ ਸਕਦਾ। ਇਹ ਵਿਵਾਦ ਲੁਧਿਆਣਾ ਦੀ ਬਰਾਊਨ ਰੋਡ ਦੇ ਉੱਤੇ ਸਥਿਤ ਇੱਕ ਇਮਾਰਤ ਦੀ ਦੁਕਾਨ ਦਾ ਸੀ। ਮਕਾਨ ਮਾਲਕ ਨੇ ਅਦਾਲਤ ਦੇ ਕੋਲੋਂ ਦੁਕਾਨ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਸਦਾ ਪੁੱਤਰ ਵਿਆਹ ਤੋਂ ਬਾਅਦ ਉੱਥੇ ਸਪੇਅਰ ਪਾਰਟਸ ਦਾ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਅਦਾਲਤ ਦੇ ਵਿਚ ਮਕਾਨ ਮਾਲਕ ਦਾ ਪੱਖ ਐਡਵੋਕੇਟ ਵਿਰੇਨ ਸਿੱਬਲ ਤੇ ਸ਼ਾਇਨ ਸੇਨ ਉਨ੍ਹਾਂ ਨੇ ਰੱਖਿਆ। ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਨੂੰ ਦੱਸਿਆ ਗਿਆ ਕਿ ਮਕਾਨ ਮਾਲਕ ਦੇ ਪੁੱਤਰ ਦੇ ਕੋਲ ਕੋਈ ਹੋਰ ਦੁਕਾਨ ਨਹੀਂ ਹੈ ਤੇ ਜਿਸਦੇ ਕਾਰਨ ਉਸਦੀ ਇਹ ਲੋੜ ਬਿਲਕੁਲ ਸੱਚੀ ਹੈ। ਦੂਜੇ ਪਾਸੇ ਕਿਰਾਏਦਾਰ ਨੇ ਦਲੀਲ ਦਿੱਤੀ ਸੀ ਕਿ ਜਵਾਬ ਦੇ ਮਕਾਨ ਮਾਲਕ ਕੋਲ ਇਸ ਜਾਇਦਾਦ ਦੀ ਮਲਕੀਅਤ ਦੇ ਪੂਰੇ ਸਬੂਤ ਨਹੀਂ ਨੇ, ਇਸ ਦੇ ਲਈ ਉਸ ਨੂੰ ਕੱਢਣ ਦੀ ਜਿਹੜੀ ਹੈ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਅਦਾਲਤ ਨੇ ਕਿਰਾਏਦਾਰ ਦੇ ਤਰਕ ਜਿਹੜੇ ਨੇ ਖਾਰਜ ਕਰ ਦਿੱਤੇ ਤੇ ਹਾਈ ਕੋਰਟ ਨੇ ਕਿਰਾਏਦਾਰ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਨੋਟ ਕੀਤਾ ਕਿ ਰਿਕਾਰਡ ਦੇ ਮੁਕਾਬਲੇ ਮੁਤਾਬਕ ਇਹ ਜਾਇਦਾਦ ਪਹਿਲਾਂ ਹੀ ਇੱਕ ਫੈਮਿਲੀ ਜਿਹੜੀ ਹੈ ਟਰੱਸਟ ਪਰਿਵਾਰਕ ਟਰੱਸਟ ਦੀ ਸੀ ਪਰ ਹੁਣ ਇਸ ਦੀ ਪੂਰੀ ਮਲਕੀਅਤ ਮਕਾਨ ਮਾਲਕ ਦੇ ਕੋਲ ਹੀ ਹੈ। ਅਦਾਲਤ ਸਾਹਮਣੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਪੁੱਛਗਿੱਛ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਹੈ ਤੋਂ ਉਸਦੀ ਮਲਕੀਅਤ ਪੂਰੀ ਤਰ੍ਹਾਂ ਸਾਬਤ ਹੁੰਦੀ ਹੈ ਤੇ ਅਦਾਲਤ ਨੇ ਕਿਹਾ कि रिकॉर्ड तो साफ है कि जवाबदेह ही इस जायदाद का असल मालक मकान मालक है ते इस दे लई ओ किराया लैण अते किराएदार नूं कढ़न दा पूरा हक रखदा है। दूसरे पासे अदालत दा मामला बिक्रम सिंह मजिठिया दा। अदालत दे दखल तो बाद पुलिस ने बिक्रम मजिठिया दी कानूनी टीम नूं सौंपी है FIR दी कापी। मजिठिया ते उनां दे समर्थकां दे विरुद्ध वख-वख धारावां दे तहत केस कीता गया दर्ज है। एक स्थानक अदालत दे दखल तो बाद पंजाब पुलिस ने वीरवार नूं पंजाब दे साबका मंत्री ते श्रोमणी अकाली दल दे सीनियर आगू बिक्रम सिंह मजिठिया दे खिलाफ दर्ज FIR दी इक कापी उनां दी कानूनी टीम नूं सौंप दित्ती है। यह FIR ऐतवार नूं मजिठा पुलिस स्टेशन दे विच कथित तौर दे उत्ते जबरदस्ती दाखल होण दे मामले दे विच दर्ज कीती गई सी। FIR दी जड़ी कापी है मजिठिया दी कानूनी टीम नूं अमृतसर जिला कोर्ट दे विच सौंपी गई। इस टीम दे विच वकील भगवंत सिंह सियालका, अमरबीर सिंह सियाली अते किरणप्रीत सिंह शामिल ने। मजिठिया तों इलावा उनां दे कई नजदीकी साथियां ते समर्थकां जिन्हां दे विच बिक्रम सिंह बाठ, साहिब हमजा, राजा लाडे अते योध सिंह समरा शामिल ने। उनां नूं कई होर अणपछाते व्यक्तियां दे नां दे नाल व्यक्तियां दे नाल इस केस दे विच नामजद कीता गया। यह मामला भारतीय न्याय संहिता BNS दियां कई जड़ियां धारावां दे तहत दर्ज कीता गया। इन्हां दे विच सरकारी कर्मचारी ते ड्यूटी दे दौरान हमला करना, सरकारी कर्मचारी दे काम दे विच रुकावट पाउणा, खिच तू करना, किसे व्यक्ति नूं कानूनी हिरासत दे विचों छुड़ाउणा, सबूतां नूं नष्ट करना जां छुपाउणा, अपराधिक धमकी देना, गैर कानूनी इकट्ठ जड़ा है ते करना ते दंगा करना शामिल है। इस तों इलावा असला एक्ट जड़ा दियां धारावां भी लगाईआं गईआं। FIR दे अनुसार मजिठिया दे जड़ा मजिठिया कथित तौर दे उत्ते 50 तों ज्यादा समर्थकां दे नाल मजिठा पुलिस स्टेशन पहुंचे। उस समय पुलिस जोबनप्रीत सिंह तों कहिंदे पुछगिछ जड़ी सी कर रही सी ते पुलिस दा दोष है कि इह समूह बिना इजाजत दे पुलिस स्टेशन दे विच दाखल हो गया। इमारत दे वख-वख हिस्सिआं जिन्हां दे विच कमरे ते लाकअप हवालत खेतर शामिल ने दी तलाशी लई। FIR दे विच कहा गया कि जदों पुलिस कर्मचारियों ने उन्हां नूं रोकण दी कोशिश की तां एक समर्थक ने कथित तौर दे उत्ते पिस्तौल लहराई ते उस नूं हवा दे विच घुमाया गया, जिते नाल पुलिस स्टेशन दे विच मौजूद अधिकारियों विच जड़ा डर दा माहौल बन गया। जांचकर्तावां ने यह भी दोष लगाया कि मजिठिया ते उन्हां दे साथी पुलिस स्टेशन दे पाबंदी शुदा एरिए दे विच दाखल हो गए ते जोबनप्रीत सिंह नूं पुछगिछ कमरे दे विचों कढ के मुख गेट दे वल लै जाण दी कोशिश कीती ते पुलिस दे दखल दे नाल कथित तौर दे उत्ते उनां दी इह कोशिश नाकाम हो गई। दूसरे पासे ऑपरेशन ब्लू स्टार जो जड़ी चल रही है जी, 42वीं बरसी चल रही है। बरसी तों पहला पंजाब दे 5 वड्डे मंदरां नूं बंब दे नाल अडाउण दी धमकी दित्ती गई। ऑपरेशन ब्लू स्टार दी जड़ी है 42वीं बरसी तों कुछ दिन पहला अमृतसर दे दुर्गियाना मंदर समेत 5 प्रमुख मंदरां नूं बंब दे नाल अडाउण दीआं धमकियां भरीआं ईमेल्स मिलण तों बाद पंजाब पुलिस नूं हाई अलर्ट दे उत्ते रखिआ गिआ है। दुर्गियाना मंदर तों इलावा पठानकोट दे मुक्तेश्वर धाम मंदर, जलंधर दे देवी तलाब मंदर, बठिंडा दे मैसर खाना मंदर ते पटियाला दे माता काली मंदर नूं इह धमकियां मिलीआं। बरसी दे मद्देनजर पहलां तों ही कीते गए सख्त सुरक्षा प्रबंधां दे विचकार इन्हां धमकियां ने पंजाब पुलिस ते खुफिया एजेंसियां नूं वध तों वध मैक्सीमम अलर्ट दे उत्ते कर दित्ता है। अमृतसर दे पुलिस कमिश्नर गुरप्रीत सिंह भुल्लर हुणां ने इन्हां धमकियां दी पुष्टी करदिआं दस्सिआ कि भावें इह ईमेल्स पहलां विद्यक अधारियां, पंजाब सिविल सकत्तरेत, पंजाब अते हरियाणा हाईकोर्ट ते होर प्रमुख अधारियां नूं भेजीआं गईआं झूठीआं होक्स धमकियां वर्गीआं ही जापदीआं ने, पर प्रशासन जिहड़ा इस मामले नूं पूरी जड़ा गंभीरता नाल लै रहा है ते उन्हां कहा कि सुरक्षा एजेंसियां कोई रिस्क नहीं लैणा चाहुंदियां ते पूरे सुरक्षा प्रबंध कीते होए ने ते धमकियां दीआं सारीआं इनपुट्स दी बारीकी दे नाल जांच कीती जा रही है। दूसरे पासे जगतार सिंह हवारा हुणां ने पैरोल मंगी है। अदालत दे वल्लों प्रशासन तों जवाब जड़ा तलब कीता गया। पंजाब दे साबका मुख्यमंत्री बेअंत सिंह ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਜਿਹੜੀ ਹੈ ਮਾਂ ਹੈ ਉਹਨਾਂ ਦੇ ਮਾਤਾ ਬਿਮਾਰ ਮਾਂ ਨੂੰ ਜਿਹੜਾ ਦੀ ਦੇਖਭਾਲ ਦੇ ਲਈ ਪੈਰੋਲ ਦੀ ਮੰਗ ਕੀਤੀ ਗਈ ਹੈ। ਪੈਰੋਲ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਡਾਇਰੈਕਟਰ ਜਨਰਲ ਜੇਲ੍ਹ ਦੇ ਵੱਲੋਂ ਕੋਈ ਜਵਾਬ ਨਾ ਮਿਲਣ ਦੇ ਉੱਤੇ ਸਖ਼ਤ ਰੁੱਖ ਜੜਕ ਤਿਆਰ ਕਰਦਿਆਂ ਨਵੇਂ ਸਿਰੇ ਤੋਂ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ। ਜਗਤਾਰ ਸਿੰਘ ਹਵਾਰਾ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੀ ਜਿਹੜੀ ਮਾਂ 81 ਸਾਲਾਂ ਨਰਿੰਦਰ ਕੌਰ ਕਾਫ਼ੀ ਸਮੇਂ ਤੋਂ ਜਿਹੜਾ ਬਿਮਾਰ ਨੇ ਉਨ੍ਹਾਂ ਨੇ ਜਿਹੜਾ ਉਸਨੇ ਮਨੁੱਖੀ ਆਧਾਰ ਦੇ ਉੱਤੇ ਆਪਣੀ ਮਾਂ ਦੀ ਸੇਵਾ ਸੰਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਮੰਗੀ ਹੈ। ਇਸ ਤੋਂ ਪਹਿਲਾਂ ਸਤੰਬਰ 2025 ਦੇ ਵਿਚ ਹਵਾਰਾ ਦੀ ਮਾਂ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਆਪਣੇ ਪੁੱਤ ਦੀ ਜਿਹੜੀ ਰਿਹਾਈ ਦੀ ਅਪੀਲ ਵੀ ਕੀਤੀ ਸੀ। ਦੂਜੇ ਪਾਸੇ CBI ਨੇ ਹਵਾਰਾ ਦੀ ਪੈਰੋਲ ਅਰਜ਼ੀ ਦਾ ਜ਼ੋਰਦਾਰ ਵਿਰੋਧ ਕੀਤਾ। ਏਜੰਸੀ ਨੇ ਅਦਾਲਤ ਨੂੰ ਦਸਿਆ ਕਿ ਹਵਾਰਾ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜਿਹੜਾ ਸੰਬੰਧ ਨੇ ਤੇ ਜੇਕਰ ਉਸ ਨੂੰ ਜਿਹੜਾ ਰਿਹਾ ਕੀਤਾ ਜਾਂਦਾ ਤਾਂ ਉਸਦੇ ਫਰਾਰ ਹੋਣ ਜਾਂ ਦੁਬਾਰਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿਚ ਸ਼ਾਮਲ ਹੋਣ ਦਾ ਵੱਡਾ ਖਤਰਾ ਹੈ। ਤੇ ਭਾਈ ਆ ਜਿਹੜਾ ਹਰਿਆਣੇ ਵਾਲਾ ਬਾਬਾ ਛੱਡ ਦਿੰਦੇ ਹੋ, ਸਾਲ ਦੇ ਵਿਚ 400 ਵਾਰੀ ਉਹ ਆ ਜਾਂਦਾ ਹੈ ਤੇ ਉਹਦੇ ਹਾਲਾਤ ਕੀ ਨੇ। ਅਦਾਲਤ ਨੇ ਦਿੱਲੀ ਪ੍ਰਸ਼ਾਸਨ ਵੱਲੋਂ ਜਵਾਬ ਦੇਣ ਦੇ ਵਿਚ ਹੋ ਰਹੀ ਦੇਰੀ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਦੇ ਲਈ ਨਿਰਧਾਰਿਤ ਕਰ ਦਿੱਤੀ ਹੈ। ਵਰਨਣਯੋਗ ਇਹ ਵੀ ਹੈ ਕਿ 2025 ਜੂਨ ਤੋਂ ਲਟਕ ਰਹੀ ਇਸ ਪੈਰੋਲ ਅਰਜ਼ੀ ਨੂੰ ਲੈ ਕੇ ਹਵਾਰਾ ਦੀ ਕਾਨੂੰਨੀ ਟੀਮ ਪਹਿਲਾਂ ਹੀ ਜਿਹੜਾ ਦਿੱਲੀ ਹਾਈ ਕੋਰਟ ਦੀ ਜਿਹੜੀ ਉਹਦੇ ਵਿਚ ਪਹੁੰਚ ਕਰ ਚੁੱਕੀ ਹੈ, ਪਰ ਬਾਅਦ ਦੇ ਵਿਚ ਅਧਿਕਾਰ ਖੇਤਰ ਦੇ ਵਿਵਾਦ ਦੇ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਕੈਪਟਨ ਦੀ ਕਾਂਗਰਸ ਦੇ ਵਿਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੰਡਾ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ। ਪੰਜਾਬ ਦੀ ਸਿਆਸਤ ਦੇ ਵਿਚ ਇਕ ਵਾਰ ਫਿਰ ਜਿਹੜਾ ਵੱਡਾ ਉਲਟ ਫੇਰ ਹੋਣ ਦੇ ਕਿਆਸ ਜਿਹੜੇ ਲਗਾਏ ਜਾ ਰਹੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਕਾਂਗਰਸ ਦੇ ਵਿਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਰਿਹਾ। ਇਸ ਦੇ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੰਡਾ ਦੇ ਇਕ ਬਿਆਨ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ। ਹੁੰਡਾ ਹੁਣਾਂ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸੰਪਰਕ ਦੇ ਵਿਚ ਨੇ। ਭੁਪਿੰਦਰ ਹੁੰਡਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਕਾਫ਼ੀ ਪੁਰਾਣੇ ਅਤੇ ਗੂੜੇ ਨੇ। ਹੁੰਡਾ ਹੁਣਾਂ ਨੇ ਕੈਪਟਨ ਨੂੰ ਕਾਂਗਰਸ ਦਾ ਸੀਨੀਅਰ ਨੇਤਾ ਦੱਸਦਿਆਂ ਸੰਪਰਕ ਦੇ ਵਿਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਤਾਰੀਫ਼ ਕਰਨਾ ਵੀ ਉਨ੍ਹਾਂ ਦੀ ਵਾਪਸੀ ਦੇ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕਾਰਜ ਸ਼ੈਲੀ ਤੋਂ ਕਹਿੰਦੇ ਖੁਸ਼ ਨਹੀਂ ਨੇ। ਪ੍ਰਧਾਨ ਮੰਤਰੀ ਪ੍ਰਧਾਨ ਦੀ ਜਿਹੜੀ ਚੋਣ ਦੇ ਵਿਚ ਨਜ਼ਰ ਅੰਦਾਜ਼ੀ ਕੀਤੀ ਗਈ ਹੈ। ਕੈਪਟਨ ਨੇ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਉਤੇ ਇਤਰਾਜ਼ ਜਤਾਇਆ ਸੀ, ਪਰ ਕਿਹਾ ਸੀ ਕਿ ਇਸ ਫੈਸਲੇ ਦੇ ਲਈ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ ਗਈ। ਵੱਖਰੀ ਕਾਰਜ ਸੰਸਕ੍ਰਿਤੀ ਦੀ ਗੱਲ ਕਰਦੇ ਨੇ ਤੇ ਕੈਪਟਨ ਹੁਣਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਹੜੇ ਨੇ ਜਾਂ ਕਾਂਗਰਸ, ਕੈਪਟਨ ਅਨੁਸਾਰ ਕਾਂਗਰਸ ਦੇ ਵਿਚ ਉਨ੍ਹਾਂ ਦੀ ਸਲਾਹ ਜਿਹੜੀ ਹੈ ਲਈ ਜਾਂਦੀ ਸੀ, ਪਰ ਭਾਜਪਾ ਦੇ ਵਿਚ ਫੈਸਲੇ ਉਪਰੋਂ ਲਏ ਜਾਂਦੇ ਨੇ ਤੇ ਛੱਡ ਕੇ ਵੀ ਤਾਂ ਤੁਸੀਂ ਗਏ ਹੋ ਭਾਈ। ਨਿੱਜੀ ਦੁੱਖ ਸੁੱਖ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਜਨਮ ਦਿਨ ਦੇ ਉੱਤੇ ਤੇ ਭਰਾ ਦੇ ਦੇਹਾਂਤ ਦੇ ਉੱਤੇ ਸੋਗ ਸੰਦੇਸ਼ ਭੇਜਿਆ, ਪਰ ਭਾਜਪਾ ਦੇ ਵੱਲੋਂ ਕਿਸੇ ਨੇ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ। ਗੱਠਜੋੜ ਦੇ ਮਾਮਲੇ ਦੇ ਵਿਚ ਕਿਹਾ ਉਨ੍ਹਾਂ ਨੇ ਕਿ ਕੈਪਟਨ ਪੰਜਾਬ ਦੇ ਵਿਚ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਪੱਖ ਦੇ ਵਿਚ ਹਨ, ਜਦਕਿ ਭਾਜਪਾ ਇਕੱਲੇ ਚੋਣ ਲੜਨ ਦੀ ਗੱਲ ਜਿਹੜੀ ਕਰ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਖੁਦ ਇਕ ਇੰਟਰਵਿਊ ਦੇ ਵਿਚ ਫਿਲਹਾਲ ਕਾਂਗਰਸ ਦੇ ਵਿਚ ਜਾਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ ਦੇ ਉਤੇ ਬਹੁਤ ਵੱਡੀ ਹੋਈ ਹੈ ਤੇ ਉਸਦਾ ਪੰਜਾਬ ਦੇ ਵਿਚ ਸਰਕਾਰ ਬਣਾਉਣ ਦਾ ਜਿਹੜਾ ਕੋਈ ਚਾਂਸ ਨਹੀਂ ਹੈ। ਦੂਸਰੇ ਪਾਸੇ ਭਾਰਤ ਦੇ ਵਿਚ ਇਕ ਵੱਡਾ ਲੁੱਟ ਹੋ ਗਈ ਹੈ। ਭਾਰਤ ਦੇ ਵਿਚ 15.15 ਲੱਖ ਕਰੋੜ ਰੁਪਏ ਦਾ ਮਹਾਂ ਘੁਟਾਲਾ ਹੋਇਆ। ਸਰਕਾਰੀ ਕੰਪਨੀ LIC ਨੂੰ ਵੀ ਜਿਹੜਾ ਝਟਕਾ ਦੇ ਦਿੱਤਾ। ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ SEBI ਨੇ ਜਿਹੜਾ ਇਕ ਧਮਾਕੇਦਾਰ ਖੁਲਾਸਾ ਕਰਦਿਆਂ ਬੈਂਗਲੁਰੂ ਦੀ ਮਸ਼ਹੂਰ ਜਿਊਲਰੀ ਕੰਪਨੀ ਰਾਜੇਸ਼ ਐਕਸਪੋਰਟਸ ਲਿਮਟਿਡ ਤੇ ਇਸ ਦੇ ਚੇਅਰਮੈਨ ਰਾਜੇਸ਼ ਮਹਿਤਾ ਦੇ ਉਤੇ ਸਿਕੰਜਾ ਕੱਸ ਦਿੱਤਾ। ਕੰਪਨੀ ਦੇ ਉਤੇ ਲਗਭਗ 15.15 ਲੱਖ ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਗੰਭੀਰ ਦੋਸ਼ ਲੱਗੇ ਨੇ। SEBI ਨੇ ਇਸ ਮਾਮਲੇ ਦੇ ਵਿਚ ਇਕ ਅੰਤਰਿਮ ਹੁਕਮ ਜਾਰੀ ਕਰਦਿਆਂ ਰਾਜੇਸ਼ ਮਹਿਤਾ ਉਤੇ ਸ਼ੇਅਰ ਬਾਜ਼ਾਰ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਕਰਨ ਦੇ ਉਤੇ ਪਾਬੰਦੀ ਲਗਾ ਦਿੱਤੀ ਹੈ। 99% ਤੋਂ ਵੱਧ ਮਾਲੀਆ ਨਿਕਲਿਆ ਫਰਜ਼ੀ ਹੈ। ਇਹਦੇ ਵਿਚ SEBI ਦੀ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਰਾਜੇਸ਼ ਐਕਸਪੋਰਟਸ ਨੇ ਵਿੱਤੀ ਸਾਲ 2021 ਤੇ ਵਿੱਤੀ ਸਾਲ 2025 ਦੇ ਵਿਚਕਾਰ ਇਨ੍ਹਾਂ 4 ਸਾਲਾਂ ਦੇ ਵਿਚ ਆਪਣੇ ਕੰਸੋਲੀਡੇਟਿਡ ਰੈਵਨਿਊ ਮਾਲੀਏ ਦਾ ਜਾਣੀ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਲੀਏ ਦਾ 99.8% ਹਿੱਸਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਦੇ ਉਤੇ ਜਿਹੜਾ ਫੰਡਾਂ ਦੀ ਦੁਰਵਰਤੋਂ ਤੇ ਕਾਰਪੋਰੇਟ ਗਵਰਨੈਂਸ ਦੇ ਵਿੱਚ ਵੱਡੀਆਂ ਕਮੀਆਂ ਦੇ ਵੀ ਇਲਜ਼ਾਮ ਜਿਹੜੇ ਨੇ। ਐਲ ਆਈ ਸੀ ਜਿਹੜੀ ਹੈ ਭਾਰਤ ਦੀ ਵੱਡੀ ਸੰਸਥਾ ਹੈ, ਉਹਦੇ ਵਿੱਚ ਝਟਕਾ ਲੱਗਿਆ ਉਹਨਾਂ ਨੂੰ ਇਸ ਖੁਲਾਸੇ ਤੋਂ ਬਾਅਦ, ਜਿੱਥੇ ਰਾਜੇਸ਼ ਐਕਸਪੋਰਟਸ ਦੇ ਸ਼ੇਅਰਾਂ ਨੂੰ 5% ਦਾ ਜਿਹੜਾ ਲੋਅਰ ਸਰਕਟ ਲੱਗਿਆ ਹੈ, ਉੱਥੇ ਭਾਰਤੀ ਜੀਵਨ ਬੀਮਾ ਨਿਗਮ ਜਿਹੜਾ ਐਲ ਆਈ ਸੀ ਉਹਦੇ ਸ਼ੇਅਰਾਂ ਦੇ ਵਿੱਚ ਵੀ 1% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਅੰਕੜਿਆਂ ਦੇ ਮੁਤਾਬਕ ਰਾਜੇਸ਼ ਐਕਸਪੋਰਟਸ ਦੇ ਵਿੱਚ ਐਲ ਆਈ ਸੀ ਦੀ 10.80% ਹਿੱਸੇਦਾਰੀ ਹੈ, ਜਿਸਦੇ ਕਾਰਨ ਨਿਵੇਸ਼ਕਾਂ ਦੇ ਵਿੱਚ ਚਿੰਤਾ ਪਾਈ ਜਾ ਰਹੀ ਹੈ। 1200 ਰੁਪਏ ਤੋਂ ਅਰਬਾਂ ਤੱਕ ਦਾ ਸਫ਼ਰ ਇਨ੍ਹਾਂ ਦਾ ਹੈ। ਰਾਜੇਸ਼ ਮਹਿਤਾ ਦਾ ਜਨਮ 20 ਜੂਨ 1964 ਨੂੰ ਬੈਂਗਲੁਰੂ ਦੇ ਵਿਚ ਹੋਇਆ ਤੇ 1980 ਦੇ ਦਹਾਕੇ ਦੇ ਵਿਚ ਉਨ੍ਹਾਂ ਨੇ ਆਪਣੇ ਭਰਾ ਦੇ ਕੋਲੋਂ ਸਿਰਫ 1200 ਰੁਪਏ ਉਧਾਰ ਲੈ ਕੇ ਚਾਂਦੀ ਤੇ ਗਹਿਣਿਆਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਜਲਦੀ ਹੀ ਉਹ ਦੱਖਣ ਭਾਰਤ ਦੇ ਨਾਲ ਨਾਲ ਗੁਜਰਾਤ ਤੇ ਮੁੰਬਈ ਦੇ ਵਿਚ ਚਾਂਦੀ ਦਾ ਵੱਡਾ ਜਿਹੜਾ ਥੋਕ ਵਪਾਰੀ ਬਣ ਗਿਆ। 1995 ਦੇ ਵਿਚ ਕੰਪਨੀ ਨੇ ਆਈ ਪੀ ਓ ਰਾਹੀਂ 10 ਕਰੋੜ ਰੁਪਏ ਜੁਟਾਏ। 2015 ਦੇ ਵਿਚ ਉਨ੍ਹਾਂ ਨੇ $400 ਮਿਲੀਅਨ ਦੀ ਨਗਦ ਡੀਲ ਰਾਹੀਂ ਸਵਿਸ ਰਿਫਾਈਨਰੀ ਕਿਆ ਬਦਲਾ ਜੀ ਸਵਿਟਜ਼ਰਲੈਂਡ ਦਾ ਕਤਾਰ ਜੋੜੇ ਨੇ ਇਨ੍ਹਾਂ ਦੇ ਵਾਲ ਕਾਂਬੀ ਨੂੰ ਜਿਹੜਾ ਸੀ ਖਰੀਦ ਕੇ ਦੁਨੀਆਂ ਭਰ ਦੇ ਵਿਚ ਸੁਰਖੀਆਂ ਬਟੋਰੀਆਂ ਸਨ। ਫੋਰਬਸ ਮੁਤਾਬਕ ਅਕਤੂਬਰ 2019 ਤੱਕ ਮਹਿਤਾ ਦੀ ਕੁੱਲ ਸੰਪਤੀ $1.57 ਅਰਬ ਸੀ। ਹੁਣ ਸੇਬੀ ਦੀ ਇਸ ਕਾਰਵਾਈ ਨੇ ਰਾਜੇਸ਼ ਮਹਿਤਾ ਤੇ ਉਨ੍ਹਾਂ ਦੇ ਕਾਰੋਬਾਰੀ ਸਾਮਰਾਜ ਦੇ ਉਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ। ਕੰਪਨੀ ਦੇ ਰੋਜ਼ਾਨਾ ਦੇ ਵਿੱਤੀ ਕੰਮਾਂ ਦੇ ਉਤੇ ਮਹਿਤਾ ਦਾ ਪੂਰਾ ਕੰਟਰੋਲ ਸੀ ਤੇ ਜਿਸ ਦੇ ਕਾਰਨ ਉਨ੍ਹਾਂ ਨੂੰ ਹੀ ਇਸ ਗੜਬੜੀ ਦੇ ਲਈ ਮੁੱਖ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਲੋ ਦੋਸਤੋ, ਇਹ ਨੇ ਜੀ ਹਾਲਾਤ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ। ਕਿਰਪਾਨ ਦਾ ਮੁੱਦਾ ਜਿਹੜਾ ਇੰਗਲੈਂਡ ਦੇ ਵਿਚ ਚੱਲਿਆ, ਉਹ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਦੇਖਦੇ ਹਾਂ ਕੀ ਕੁਝ ਬਣਦਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਆਪਾਂ ਅੱਗੇ ਵਧਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੇ ਨਾਲ। ਇੱਕ ਮਿੰਟ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
1: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਆ ਚੰਗਾ, ਤੁਸੀਂ ਵੱਡਾ ਘਪਲਾ ਦੱਸਿਆ ਜੀ, 15 ਲੱਖ ਕਰੋੜ ਦਾ ਜੀ।
0: ਮਹਾ ਹੀ ਕਹਿ ਲੋ ਜੀ, ਵੱਡਾ ਕਾਹਦਾ, ਮਹਾ ਤੋਂ ਮਹਾ ਹੋ ਗਿਆ, ਸਾਰਿਆਂ ਨੂੰ ਪਿੱਛੇ ਛੱਡ ਗਿਆ ਜੀ, ਦੇਖ ਲੋ।
1: ਪਰ ਕਮਾਲ ਹੈ, ਪਰ ਇਹੋ ਏਜੰਸੀਆਂ ਕਿੱਥੇ ਬੈਠੀਆਂ ਆਈਆਂ ਜੀ?
0: ਪਤਾ ਨੀ ਜੀ, ਇਹ ਤਾਂ ਇਹਨਾਂ ਨੂੰ ਪਤਾ ਦੋ
1: ਜਿਹੜੀਆਂ ਸਰ ਇਕਨੋਮਿਕ ਹੈਗੀਆਂ ਆ। ਇੱਕ ਸਪੈਸ਼ਲ ਉੱਥੇ ਦਿੱਲੀ ਦੇ ਵਿੱਚ ਇੱਕ ਸਪੈਸ਼ਲ IAS ਆਫੀਸਰ ਜਿਹੜਾ ਆ ਉਹ ਇਸੇ ਕੰਮ ਲਈ ਲੱਗਾ ਆ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਉਹਨਾਂ ਦਾ ਪੂਰਾ ਡਿਪਾਰਟਮੈਂਟ ਆ ਡਾਇਰੈਕਟੋਰੇਟ ਆਫ ਰੈਵਨਿਊ ਜਿਹੜਾ ਆ ਉਹ ਇਸੇ ਇਹਨਾਂ ਚੀਜ਼ਾਂ ਦੀ ਤਾਂ ਪੜਤਾਲ ਕਰਦੇ ਆ ਜੀ ਉਹ।
0: ਬਿਲਕੁਲ ਹੈ ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਇਸ ਚੀਜ਼ ਨੂੰ ਪ੍ਰਵੈਂਟ ਕੀਤਾ ਜਾਵੇ, ਉਹ ਤਾਂ ਕਾਬਲੀਅਤ ਆ, ਫੜਿਆ ਜਾਣਾ ਕਾਹਦੀ ਕਾਬਲੀਅਤ ਆ? ਉਹ ਤਾਂ ਕਰਕੇ ਅਗਲਾ
0: ਜਦੋਂ ਚੂਨਾ ਲਾਈ ਗਿਆ ਫਿਰ ਕਾਹਦਾ ਫੜਿਆ ਗਿਆ ਜੀ?
1: ਤੇ ਫੇਰ ਉਹ ਤਾਂ ਫੇਰ ਜਿਹੜਾ ਹੈਗਾ ਨਿਕਲ ਗਿਆ ਕੰਮ, ਜਿਹੜਾ ਹੈਗਾ
0: ਗਿਆ ਜੀ, ਨਿਕਲ ਗਿਆ। ਮੁਲਕ ਦੀ GDP ਨੂੰ ਹਲਾਉਣ ਦੀ ਪੂਰੀ ਹਿੰਮਤ ਰੱਖਦਾ, ਦੇਖ ਲੋ ਸ਼ੇਅਰ ਬਾਜ਼ਾਰ ਡਿੱਗ ਗਿਆ ਤੇ ਇਹਦੇ ਤਾਂ ਡਿੱਗਣੇ ਹੀ ਡਿੱਗਣੇ ਆ, ਨਾਲ ਹੋਰਾਂ ਦੇ ਵੀ ਡਿੱਗ ਪਏ। ਕਿੱਡੇ ਵੱਡੇ ਪੱਧਰ ਦੇ ਉੱਤੇ ਐਲ ਆਈ ਸੀ ਜਿਹੜੀ ਕਿੱਡੀ ਵੱਡੀ ਕੰਪਨੀ ਆ ਜੀ ਇੰਡੀਆ ਦੀ, ਦੇਖੋ ਨਾ ਇੰਸ਼ੋਰੈਂਸ ਕੰਪਨੀ, ਤੇ ਉਹਦੇ ਵਿੱਚ ਵੀ ਇਹਦਾ ਕਿੱਡੇ ਵੱਡੇ ਪੱਧਰ ਦੇ ਉੱਤੇ ਸ਼ੇਅਰ ਬਾਜ਼ਾਰ ਸੀਗਾ ਜੀ, ਇਹਦੀ ਵਿੱਚ ਸ਼ਮੂਲੀਅਤ ਹੈ 10 ਕਰੋੜ ਰੁਪਏ ਤੋਂ 10.80% ਹਿੱਸੇਦਾਰੀ ਹੈ ਸਿੱਧੇ ਤੌਰ ਦੇ ਉੱਤੇ ਜੀ।
1: ਸਰ ਬੇਨਤੀ ਇਹ ਹੈਗੀ ਆ ਨਾ ਕਿ ਇਸ ਸਰਕਾਰ ਦੇ ਇਸ ਟਰਮ ਦੇ ਵਿੱਚ ਜਿਹੜਾ ਹੈ ਨਾ ਜੀ, ਬਹੁਤ ਸਾਰੀਆਂ ਇਰੈਗੂਲਰਿਟੀਜ਼ ਹੋ ਰਹੀਆਂ ਜੀ,
0: ਜੀ
1: ਜਿਹੜੀ ਕਿ ਸਮਝ ਦੇ ਵਿੱਚ ਨਹੀਂ ਆ ਰਿਹਾ, ਨਾ ਇਹਨਾਂ ਦਾ ਜਿਹੜਾ ਹੈਗਾ ਨਾ ਮਿਸ ਮੈਨੇਜਮੈਂਟ ਜਿਹੜੀ ਆ ਸਾਹਮਣੇ ਦਿਸਦੀ ਆ ਜੀ।
0: ਜੀ
1: ਜਨਤਾ ਦੀ ਲੁੱਟ ਵੀ ਸਾਹਮਣੇ ਦਿਸਦੀ ਆ ਜੀ।
0: ਬਿਲਕੁਲ ਹੈ ਜੀ।
1: ਕੰਪਨੀਜ਼ ਨੂੰ ਜਿਹੜਾ ਹੈਗਾ ਆ ਬੈਨੀਫਿਟ ਆ, ਬੈਂਕਿੰਗ ਸੈਕਟਰ ਦੇ ਵਿੱਚ ਕੰਜ਼ਿਊਮਰ ਜਿਹੜਾ ਹੈਗਾ ਆ ਉਹਨੂੰ ਉਹਦਾ ਨਿਚੋੜ ਕੀਤਾ ਜਾਂਦਾ ਹੈਗਾ ਆ ਤੇ ਬੈਂਕਾਂ ਨੂੰ ਜਿਹੜਾ ਆ ਫਾਇਦਾ ਪਹੁੰਚਾਇਆ ਜਾਂਦਾ। ਕੋਈ ਵੀ ਸਰਵਿਸਿਜ਼ ਜਿਹੜੀਆਂ ਅਗਲੇ ਜਿਹੜਾ ਹੈਗਾ ਆ ਇਨ ਲੀਓ ਆਫ ਮਾਈ ਡਿਪੋਜ਼ਿਟ ਜਿਹੜਾ ਆ ਮੈਨੂੰ ਮਿਲਦੀਆਂ ਸੀ ਉਹ ਸਾਰੀਆਂ ਜਿਹੜੀਆਂ ਆ ਹੁਣ ਜਿਹੜੀਆਂ ਪਰਚੇਜ਼ ਕਰਨੀਆਂ ਪੈਂਦੀਆਂ।
0: ਬਿਲਕੁਲ ਹੈ ਜੀ।
1: ਈਵਨ ਜਿਹੜਾ ਹੈਗਾ ਕੋਈ ਟ੍ਰਾਂਜੈਕਸ਼ਨ ਦਾ ਉਹ ਮੈਸੇਜ ਵੀ ਕਰਦੇ ਹੈਗੇ ਆ ਤੇ ਉਹਦੇ ਵਾਸਤੇ ਵੀ ਜਿਹੜਾ ਕਸਟਮਰ ਆ ਉਹ
0: ਪੇ ਕਰਦਾ ਜੀ।
1: ਹਾਂਜੀ, ਫੇਰ ਤੁਸੀਂ ਇੱਕ ਮਿਨੀਮਮ ਬੈਲੈਂਸ ਦੇ ਨਾਂ ਦੇ ਉੱਤੇ ਬੜੀ ਵੱਡੀ ਅਮਾਊਂਟ ਜਿਹੜੀ ਹੈਗੀ ਆ ਰੂਰਲ ਬ੍ਰਾਂਚਸ ਦੇ ਵਿੱਚ 2000 ਰੁਪਇਆ ਜੀ, ਤੇ ਉਹ ਤੁਸੀਂ ਵਿੱਚ ਰੱਖਦੇ ਹੈਗੇ ਆ ਜੀ, ਜੇ ਮਤਲਬ ਜਿਹੜਾ ਹੈਗਾ ਉਹ ਬੰਦਾ ਅਮਾਊਂਟ ਘੱਟ ਜਾਂਦਾ ਨਾ ਜੀ 2000 ਤੋਂ,
0: ਹਾਂਜੀ
1: ਤੇ ਤੁਸੀਂ ਜਿਹੜਾ ਹੈਗਾ ਨੈਕਸਟ ਜਮਾ ਕਰਾਉਣੇ 2000 ਰੁਪਈਆ ਫਾਈਨ ਪੈਂਦਾ ਜੀ।
0: ਬਿਲਕੁਲ ਹੈ ਜੀ।
1: ਉਹ ਭਾਰਤ ਸਾਹਿਬ ਏਦਾਂ ਹੋਈ, ਮੈਂ ਨਾ ਏਦਾਂ ਕਰਕੇ ਕੋਈ ਬੰਦਾ ਸੀ ਏਦਾਂ, ਉਹਨਾਂ ਦੇ ਵਿਚਾਰੀ ਲੇਡੀ ਸੀਗੀ, ਉਹਦਾ ਕਿਤੇ 2000 ਤੋਂ ਘਟਿਆ ਹੋਣਾ, 1500 ਰੁਪਈਆ ਰਹਿ ਗਿਆ ਹੋਣਾ
0: ਜੀ।
1: ਉਹ 2000 ਰੁਪਈਆ ਜਿਹੜਾ ਹੈ ਉਹਨੇ ਆ ਕੇ ਤੇ ਜਮਾ ਕਰਾ ਤਾ ਵੀ ਮੇਰਾ ਬੈਲੈਂਸ ਘਟ ਗਿਆ ਸੀਗਾ
0: ਜੀ।
1: ਉਹ ਮੁੜ ਕੇ ਫੇਰ ਉਹਨੂੰ 1500 ਰੁਪਏ ਦੀ ਅਗਲੇ ਨੂੰ ਫੜਾ ਤਾ ਜੀ, ਕਹਿੰਦਾ ਉਹ ਤਾਂ 2000 ਫਾਈਨ ਘੱਟ ਹੋ ਗਿਆ ਤੇ ਫੇਰ ਤੋਂ ਹੁਣ 2 ਹੋਰ ਕਹਿੰਦਾ ਜਿਹੜਾ ਹਾਂਜੀ।
0: ਨਾਲੇ ਕੁਝ ਖਾਤੇ ਤਾਂ ਇੱਦਾਂ ਦੇ ਵੀ ਆ ਜੀ, ਉਹਦੇ ਵਿੱਚ ਚਾਹੇ ਤੁਸੀਂ ਜਮਾਂ ਵੀ ਕਰਾਉਂਦੇ ਉਹਦੇ ਵਿੱਚ ਉਹ ਕੱਟ ਕਰੀ ਜਾਂਦੇ ਆ ਜੀ, ਕੁਝ ਨਾ ਕੁਝ, ਕਦੇ 50 ਰੁਪਏ ਕੱਟ ਲਿਆ, ਕਦੇ ਕੁਝ ਕੱਟ ਲਿਆ, ਇੱਦਾਂ ਕੱਟੀ ਜਾਂਦੇ ਆ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ 2000 ਪਹਿਲਾਂ ਉਹਨੂੰ ਦੱਸਿਆ ਨੀ, ਉਸ ਪਹਿਲਾਂ ਨੀ ਸਮਝਾਇਆ ਉਹਨੂੰ ਬੈਂਕ ਵਾਲਿਆਂ ਨੇ ਵੀ
0: ਹਾਂਜੀ
1: ਵੀ ਭਾਈ ਤੂੰ 1500 ਰੁਪਇਆ ਤੇਰਾ ਹੈਗਾ ਆ ਕਿ ਜੇ ਤੂੰ 2000 ਰੁਪਇਆ ਜਮਾਂ ਕਰਾਉਣੀ ਆ ਉਹ 2000 ਫਾਈਨ ਕੱਟ ਹੋ ਜਾਣਾ, ਬੈਲੈਂਸ ਤੇਰਾ ਫੇਰ ਡੈਫੀਸ਼ੀਅਟ ਰਹਿਣਾ ਤੇ ਜਿੱਦਣ ਤੂੰ ਫੇਰ ਕਰਾਏ ਤੇ 2000 ਫੇਰ ਕੱਟ ਹੋ ਜਾਣਾ।
0: ਬਿਲਕੁਲ
1: ਹਾਂਜੀ। ਉਹਦਾ 2 ਵਾਰੀ ਏਦਾਂ ਵਿਚਾਰੀ ਦਾ ਹੋ ਚੁੱਕਾ ਸੀ, ਫੇਰ ਉਹਨੂੰ ਸਮਝਾਉਣ ਲੱਗੇ ਕਿ ਤੂੰ ਮਤਲਬ 2000 ਦੀ ਬਜਾਏ 3000 ਕਰਾ ਤਾਂ ਕਿ ਜਿਹੜਾ ਹੈਗਾ ਤੇਰਾ ਬੈਲੈਂਸ ਵੀ ਮਿਨੀਮਮ ਬੈਲੈਂਸ ਵੀ ਬਣ ਜਾਏ, ਤਾਂ ਤੇਰਾ ਜਿਹੜਾ ਹੈਗਾ ਉਹ 2000 ਤਾਂ ਕੱਟ ਹੋ ਜਾਣਾ, 3000 ਕਰਾਏਗੀ
0: ਤੇ ਜਿਸ ਬੰਦੇ ਕੋਲ ਹੋਵੇ 5000 ਜੀ ਉਹ ਕੀ ਕਰੂਗਾ, ਉਹ ਜਮਾਂ ਕਰਾਵੇ ਜਾਂ ਕੀ ਕਰੇ ਜੀ।
1: ਭਾਰੇ ਸਾਹਿਬ ਹੈ ਹੈ ਏਦਾਂ ਹੀ ਆ ਸਰ, ਏਦਾਂ ਹੀ ਆ। ਲੋਕੀ ਛੋਟੀਆਂ ਅੱਗੇ ਹੁੰਦੀਆਂ ਸੀ ਸਮਾਲ ਸੇਵਿੰਗਸ ਜਿਹੜੀਆਂ ਹੈਗੀਆਂ 50,000 ਰੁਪਈਏ ਵੀ ਲੋਕੀ ਜਮਾਂ ਕਰਾ ਦਿੰਦੇ ਸੀ
0: ਜੀ,
1: ਹੈਂਜੀ। ਹੁਣ ਤਾਂ ਇਹਨਾਂ ਦਾ ਕੋਈ ਹਿਸਾਬ ਕਿਤਾਬ ਵੀ ਹੈ ਨੀ
0: ਜੀ,
1: ਨਹੀਂ। ਗਰੀਬ ਘਰਾਂ ਦੇ ਵਿੱਚ ਅਗਲਿਆਂ ਕੋਲ ਮਿਨੀਮਮ ਬੈਲੈਂਸ ਰੱਖ ਹੁੰਦਾ, ਸ਼ਹਿਰਾਂ ਦੀਆਂ ਜਿਹੜੀਆਂ ਹੈਗੀਆਂ ਬ੍ਰਾਂਚਿਸ ਦੇ ਉੱਥੇ 5,000 ਰੁਪਈਆ ਰੱਖਣਾ ਚਾਹੀਦਾ ਮਿਨੀਮਮ ਬੈਲੈਂਸ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀ ਮਿਸਮੈਨੇਜਮੈਂਟ ਆ ਜੀ
0: ਜੀ। ਔਰ ਮੈਂ ਤਾਂ ਜਿਹੜਾ ਉਹਨਾਂ ਨੂੰ ਸੁਣਦਾ ਪਿਆ ਸੀ, ਮੈਂ ਥੋੜਾ ਜਿਹਾ ਮੌਕਾ ਮਿਲਿਆ ਚਲੋ ਟਾਈਮ ਸੀਗਾ, ਉਹ ਕਹਿੰਦਾ ਭਾਰਤ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਨਾ ਆਪਣੀ ਆਰਥਿਕ ਸੁਨਾਮੀ ਆ ਰਹੀ ਹੈ, ਦੇਖਦੇ ਰਹੋ ਬਣਦਾ ਕੀ ਹੈ।
1: ਉਹ ਭਾਰੇ ਸਾਹਿਬ ਜਦੋਂ ਆਪੋਜੀਸ਼ਨ ਚ ਹੋਵੋ ਤੇ ਬੜੀ ਅਕਲ ਹੁੰਦੀ ਆ, ਅਸੀਂ ਵੀ ਦੇਖਿਆ। ਹਾਂਜੀ
0: ਜੀ।
1: ਆਹ ਮਾਨ ਸਾਹਿਬ ਜਿਹੜੇ ਹੈਗੇ ਜਿਹੜੀਆਂ ਗੱਲਾਂ ਦੇ ਉੱਤੇ ਗੱਲ ਕਰਦੇ ਹੁੰਦੇ ਸੀ ਉਹ ਸਾਰੇ ਜਿਹੜੇ ਹੈਗੇ ਆ ਹਾਂਜੀ
0: ਜੀ,
1: ਉਹ ਮੁੜ ਕੇ ਜਦੋਂ ਆਪ ਕੁਰਸੀ ਤੇ ਬਹਿ ਗਏ ਫੇਰ ਉਹ ਸੁਧਾਰ ਚੇਤੇ ਭੁੱਲ ਜਾਂਦੇ ਲੋਕ
0: ਜੀ।
1: ਪਹਿਲਾਂ ਉਹ ਆਪੋਜੀਸ਼ਨ ਲੀਡਰ ਹਮੇਸ਼ਾ ਬੜਾ ਸਿਆਣਾ ਲੱਗਦਾ ਹੁੰਦਾ
0: ਜੀ,
1: ਹਾਂਜੀ। ਪਤਾ ਉਦੋਂ ਲੱਗਦਾ ਜਦੋਂ ਕੁਰਸੀ ਤੇ ਬਹਿੰਦੇ ਹੈਗੇ ਆ ਤੇ ਉਦੋਂ ਹੀ ਮੱਤ ਜਿਹੜੀ ਮਾਰੀ ਜਾਂਦੀ ਆ ਜੀ।
0: ਬਿਲਕੁਲ ਹੈ ਜੀ।
1: ਤੇ ਬਾਕੀ ਜਿਹੜਾ ਹੈਗਾ ਆ ਕੈਪਟਨ ਸਾਹਿਬ ਦਾ ਮੈਂ ਦੁੱਖ ਸੁਣ ਰਿਹਾ ਸੀਗਾ ਜੀ, ਤੇ ਨਾਲੇ ਮੇਰੇ ਨਾ ਕੰਨਾਂ ਚ ਗੀਤ ਵੱਜ ਰਿਹਾ ਸੀ ਜਿਹੜਾ ਹਿੰਦੀ ਗਾਣਾ ਹੈਗਾ ਗੁੰਗੁਰੂ ਕੀ ਤਰ੍ਹਾਂ ਬਜ ਤਾਰਾ ਬਜਦਾ ਹੀ ਰਹਾ ਹੂੰ ਮੈਂ।
0: ਉਹ ਬਜਦਾ ਹੀ ਦੁੱਖ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਹੈ,
1: ਉਹ ਜੋ ਮਰਜ਼ੀ ਦੱਸੀ ਚੱਲੇ, ਗੱਲ ਇਹ ਤਾਂ ਹੈਗੀ ਆ। ਪਰ ਇੱਕ ਕ੍ਰਿਸ਼ਮਾ ਹੁੰਦਾ ਉਹਦਾ ਸਮਾਂ ਹੁੰਦਾ, ਇਹਦਾ ਮਤਲਬ ਬੰਦਾ ਨੀ, ਉਹ ਕਹਿੰਦੇ ਨਾ ਪੁਰਸ਼ ਬਲੀ ਨੀ ਹੋਤ ਹੈ ਵਕਤ ਹੋਤ ਬਲਵਾਨ, ਭੀਲੋ ਨੇ ਗੋਪੀਆਂ ਲੂਟ ਲਈ ਵਹੀ ਅਰਜੁਨ ਵਹੀ ਬਾਣ।
0: ਬਿਲਕੁਲ
1: ਹਾਂਜੀ। ਉਹ ਅਰਜੁਨ ਤੇ ਉਹ ਹੀ ਜਿਹੜਾ ਹੈਗਾ ਆ ਵੀ ਉਹਦੇ ਹੈਗੇ ਸੀ ਤੀਰ, ਤੇ ਉਹ ਭੀਲ ਜਿਹੜੇ ਸੀਗੇ ਉਹ ਕਹਿੰਦੇ ਵੀ ਗੋਪੀਆਂ ਲੁੱਟ ਕੇ ਲੈ ਗਏ ਸੀ, ਇਸੇ ਕਰਕੇ ਉਹ ਕ੍ਰਿਸ਼ਨ ਨੇ ਉਹਨੂੰ ਔਕਾਤ ਦਿਖਾ ਤੀ ਸੀ ਉਹਦੀ ਵੀ ਤੂੰ ਨੀ ਵੱਡਾ ਸੀ, ਉਹ ਵਕਤ ਵੱਡਾ ਸੀਗਾ ਹਾਂਜੀ, ਵੀ ਉਸ ਵਕਤ ਨੇ ਤੈਨੂੰ ਵੱਡਾ ਬਣਾਇਆ ਸੀ। ਏਦਾਂ ਹੀ ਕੈਪਟਨ ਸਾਹਿਬ ਨੂੰ ਵਕਤ ਨੇ ਵੱਡਾ ਬਣਾਇਆ ਸੀਗਾ, ਬਾਕੀ ਕੈਪਟਨ ਸਾਹਿਬ ਦੇ ਪੱਲੇ ਵੀ ਹੁਣ ਕੁਛ ਨੀ ਹੈ ਜੀ।
0: ਬਿਲਕੁਲ ਹੈ ਜੀ।
1: ਹੁਣ ਤਾਂ ਸਰ ਏਦਾਂ ਹੈਗਾ ਆ, ਉਹ ਕਹਿੰਦੇ ਮੈਨੂੰ ਪੁੱਛਦੇ ਨੀ, ਉਹਨਾਂ ਤੇ ਉਹਨਾਂ ਦੇ ਫੈਮਿਲੀ ਮੈਂਬਰ ਸਭ ਤੋਂ ਪਹਿਲਾਂ ਉੱਥੇ ਫੁੱਲ ਲੈ ਕੇ ਪਹੁੰਚੇ ਹੁੰਦੇ ਹੈਗੇ ਜੀ, ਕੇਵਲ ਸਿੰਘ ਢਿੱਲੋਂ ਦੀ।
0: ਬਿਲਕੁਲ।
1: ਉਹਨਾਂ ਦੀ ਲੜਕੀ ਜਿਹੜੀ ਹੈਗੀ ਆ, ਹੁਣ ਵੱਡੀ ਗੱਲ ਤੇ ਇਹ ਹੈਗੀ ਆ ਕਿ ਪਹਿਲਾਂ ਕੈਪਟਨ ਸਾਹਿਬ ਆਤਮ ਨਿਰੀਖਣ ਕਰੋ, ਤੁਹਾਡਾ ਪਰਿਵਾਰ ਹੀ ਨੀ ਤੁਹਾਨੂੰ ਪੁੱਛਦਾ ਪਿਆ।
0: ਬਿਲਕੁਲ ਹੈ ਜੀ।
1: ਹਾਂਜੀ, ਪਰਿਵਾਰ ਤਾਂ ਉਸ ਪਾਰਟੀ ਦੇ ਨਾਲ ਅੰਦਰ ਵੜੇ ਆਇਆ ਹੈਗਾ, ਤੇ ਤੁਸੀਂ ਉਸ ਪਾਰਟੀ ਤੋਂ ਉਮੀਦ ਕਰਦੇ ਹੈਗੇ ਜੀ, ਤੁਹਾਨੂੰ ਕੌਣ ਪੁੱਛੇ, ਤੁਹਾਡਾ ਤਾਂ ਬਾਹਰ ਚਰਚਾ ਚੱਲਦਾ ਹੈ ਬਿਮਾਰ ਆ ਜੀ, ਬਿਮਾਰ ਆ
0: ਜੀ।
1: ਨਾਲੇ ਇਹੋ ਜਿਹੇ ਬੁੱਢੇ ਜਿਹੜੇ ਹੁੰਦੇ ਹੈਗੇ ਨਾ, ਜਿਹੜੇ ਆਪਣੇ ਟਰਮਸ ਦੇ ਉੱਤੇ ਜ਼ਿੰਦਗੀ ਕੱਟਦੇ ਆ, ਉਹ ਮਾੜੇ ਮੋਟੇ ਵੀ ਬਿਮਾਰ ਹੋਣ ਤੇ ਪਰਿਵਾਰ ਉਹਨਾਂ ਨੂੰ ਸਾਈਡ ਲਾਈਨ ਕਰਨ ਲਈ ਟਾਈਮ ਨੀ ਲਾਉਂਦਾ, ਫਟਾਫਟ ਜਿਹੜਾ ਹੈਗਾ ਉਹ ਡੈਕਲਾਰੇਸ਼ਨ ਸਮਾਜ ਚ ਦੇ ਦਿੰਦਾ ਬਿਮਾਰ ਆ ਬਿਮਾਰ ਆ ਜੀ, ਵੀ ਤਾਂ ਕਿ ਉਹਨਾਂ ਤੱਕ ਕੋਈ ਪਹੁੰਚ ਕਰੇ ਹੀ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ,
0: ਬੀਬੀ ਪਰਨੀਤ ਕੌਰ ਹੁਣੀ ਹੱਲਾਸ਼ੇਰੀ ਦੇ ਜਾਂਦੇ ਕੈਪਟਨ ਸਾਹਿਬ ਤੁਹਾਡੇ ਨਾਲ ਆ, ਖੜੋ ਖੜੋ।
1: ਬੀਬੀ ਪਰਨੀਤ ਕੌਰ ਨੇ ਵੀ ਭਾਰੇ ਸਾਹਿਬ ਮੈਂ ਮਤਲਬ ਇਹਨਾਂ ਗੱਲਾਂ ਨਾਲ ਜਿਹੜਾ ਹੈਗਾ ਆ ਮੈਨੂੰ ਹੁੰਦਾ ਆ ਵੀ ਹਾਓ ਹੀ ਕੈਨ
0: ਜੀ,
1: ਮਤਲਬ ਜਿਹੜਾ ਹੈਗਾ ਜਦੋਂ ਇੱਕ ਔਰਤ ਨੇ ਦੇਖਿਆ ਹੈਗਾ ਆ ਕਿ ਮੇਰੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਮੇਰੀ ਜਗ੍ਹਾ ਦੇ ਉੱਤੇ ਨਾਲ ਮੇਰੀ ਇੱਕ ਹੋਰ ਜਿਹੜਾ ਪੈਰਲਲ ਅਥਾਰਟੀ ਲਿਆ ਕੇ ਬਿਠਾਈ ਆ
0: ਜੀ,
1: ਹਾਂਜੀ, ਚਾਹੇ ਉਹਨੂੰ ਰਿਸ਼ਤੇ ਨੂੰ ਜਿਹੜਾ ਮਰਜ਼ੀ ਨਾ ਦਿਓ ਪਰ ਉਹ ਔਰਤ ਦੇ ਮਨ ਦੇ ਵਿੱਚ ਉਹ ਆਦਮੀ ਲਈ ਉਹ ਰਿਸਪੈਕਟ ਤਾਂ ਰਹਿੰਦੀ ਨੀ ਜੀ।
0: ਬਿਲਕੁਲ ਹੈ, ਬਿਲਕੁਲ ਹੈ।
1: ਜਨਾਨੀ ਤਾਂ ਦੂਜੀ ਜਨਾਨੀ ਦੀ ਫੋਟੋ ਦੇਖਦਾ ਬੰਦਾ ਫੜ ਲੈ ਤੇ ਤਾਂ ਅਗਲੀ ਕਹਿੰਦੀ ਹੈਗੀ ਇਹ ਕਿਹਨੂੰ ਦੇਖਦਾ ਪਿਆ।
0: ਪਰ ਉਹ ਰਾਜਾਸ਼ਾਹੀਆਂ ਦੇ ਵਿੱਚ ਸਾਰਾ ਕੁਝ ਚੱਲਦਾ ਰਿਹਾ ਸੈਣੀ ਸਾਹਿਬ, ਮਾਇੰਡ ਨਹੀਂ ਹੈ
1: ਤੇ ਫਿਰ ਏਦਾਂ ਹੀ ਆ। ਫਿਰ ਰਾਜਾਸ਼ਾਹੀਆਂ ਦਾ ਤੇ ਉਹਨਾਂ ਦਾ ਜਿਹੜਾ ਹੈਗਾ ਆ ਬੁਢਾਪਾ ਆਈਸੋਲੇਸ਼ਨ ਚ ਜਾਂਦਾ ਸਰ
0: ਜੀ, ਬਿਲਕੁਲ ਹੈ ਜੀ।
1: ਕੈਪਟਨ ਸਾਹਿਬ ਦਾ ਹੁਣ ਆਈਸੋਲੇਸ਼ਨ ਚ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਗਿਲਾ ਨਹੀਂ ਕਰਨਾ ਚਾਹੀਦਾ। ਬਾਕੀ ਜੇ ਕਾਂਗਰਸ ਚ ਮੁੜ ਕੇ ਜਾਣਾ ਤੇ ਚੱਲ ਜਾਣ, ਉੱਥੇ ਵੀ ਹੁਣ ਕੁਛ ਕਿਸੇ ਨੇ ਨਹੀਂ ਪੁੱਛਣਾ ਜੀ।
0: ਬਿਲਕੁਲ,
1: ਉੱਥੇ ਵੀ ਲੀਡਰ ਬਹੁਤ ਜਮਕ ਪਏ ਹੈਗੇ ਆ ਜੀ। ਹੁਣ ਉਹ ਗੱਲ ਨੀ ਬਣਨੀ ਜੋ ਮਰਜ਼ੀ ਕਰ ਲਓ। ਅੱਗੇ ਉਸੇ ਕੈਪਟਨ ਦੇ ਦਬਕੇ ਦੇ ਉੱਤੇ ਜਿਹੜਾ ਹੈਗਾ ਸਾਰੇ ਜਾਣੇ ਦੌੜ ਪੈਂਦੇ ਸੀ, ਹੁਣ ਕਿਹਨੇ ਉੱਥੇ ਜਾਣਨਾ ਜੀ?
0: ਨਾ ਜੀ ਨਾ,
1: ਇੱਕ ਵਾਰੀ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਖਤਮ ਹੋ ਜਾਂਦਾ ਜੀ। ਉਹਨੂੰ ਬੈਟਰ ਇਹ ਹੈਗਾ ਜੀ ਕਿ ਹੁਣ ਇੱਜ਼ਤ ਇਸੇ ਜੀ ਵੀ ਮੂੰਹ ਬੰਦ ਰੱਖਣ, ਜਿੰਨਾ ਜਿੱਥੇ ਹੈਗੇ ਉੱਥੇ ਠੀਕ ਹੈ ਜੀ। ਆਪੇ ਜੇ ਕੋਈ ਸੋਚ ਲਊਗਾ ਕਿਤੇ ਤੇ ਸੋਚ ਲਊ, ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਜੀ ਆਪਣਾ ਵਧੀਆ ਟਾਈਮ ਕੱਟੀ ਜਾਣ ਜੀ।
0: ਬਿਲਕੁਲ ਹੈ ਜੀ, ਅਗਲਿਆਂ ਤੇ ਰਬੜੀ ਦੇ ਬਿੱਟੂ ਐਡੇ ਵੱਡੇ ਉਹਦੇ ਦੇ ਉੱਤੇ ਲਾ ਕੇ ਫਿਰ ਝਾੜ ਦਿੱਤਾ ਦੇਖ ਲਓ।
1: ਪਰ ਇਹ ਸਭ ਅਗਲੇ ਕਹਿੰਦੇ ਸਾਨੂੰ ਰਾਏ ਦੀ ਲੋੜ ਹੀ ਨੀ
0: ਜੀ,
1: ਅਸੀਂ ਬੰਦਾ ਕਿਹੜਾ ਲਾਉਣਾ ਹੈਗਾ ਆ, ਅਸੀਂ ਬੰਦੇ ਤੋਂ ਕਰਾਉਣਾ ਕੀ ਆ, ਅਸੀਂ ਜਿਸ ਮਕਸਦ ਲਈ ਲਾਉਣਾ ਆ ਸਾਡਾ ਮਕਸਦ ਪੂਰਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਚਲਾਉਣਾ ਉਹਨਾਂ ਨੇ ਸਾਰਾ ਕੁਛ ਆਪਣੇ ਸੰਗਠਨ ਜੋ ਚਲਾਉਣਾ ਹੈਗਾ ਉਹ ਸਾਰੇ ਨਿਰਦੇਸ਼ ਉੱਤੋਂ ਆਉਣੇ ਆ ਜੀ।
0: ਬਿਲਕੁਲ,
1: ਜਿੱਥੇ ਜਿਹਨੂੰ ਚੌਂਕ ਚ ਖੜਾ ਕਰ ਦੇਣਾ ਉਹਨੂੰ ਚੌਂਕ ਚ ਖੜਾ ਹੋ ਜਾਏ, ਤੂੰ ਫਲਾਂ ਨੇ ਤੂੰ ਉੱਥੇ ਚੱਲ ਜਾਏ ਜੀ, ਹੋਰ ਉੱਥੇ ਕੀ ਆ ਜੀ। ਹਰ ਇੱਕ ਪਾਰਟੀ ਦਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਆ ਨਾ ਜੀ। ਹਾਂਜੀ, ਉਹਨਾਂ ਤੋਂ ਉਮੀਦ ਕਿਉਂ ਕਰਦੇ? ਅਗਲੇ ਤਾਂ ਕਹਿੰਦੇ ਹੈਗੇ ਆ ਵੀ ਅਸੀਂ ਚੁਣਾਵ ਵੀ ਜਿਹੜਾ ਇਹ ਆ ਵੀ ਹਾਂ ਜੀ ਮੋਦੀ ਸਾਹਿਬ ਦੇ ਨਾਂ ਤੇ ਲੜਦੇ ਆ, ਉਹ ਸਾਰੀਆਂ ਸਟੇਟਾਂ ਚ ਲੜਦੇ ਅਗਲੇ ਮੁੱਖ ਮੰਤਰੀ ਉਹ ਡਿਕਲੇਅਰ ਕਰਦੇ। ਅਨਐਕਸਪੈਕਟਡ ਫੈਸਲੇ ਭਾਜਪਾ ਕਰਦੀ ਹੈਗੀ ਆ, ਜਿਹੜਾ ਕਦੀ ਸੋਚਿਆ ਹੀ ਨੀ ਹੁੰਦਾ ਉਹਨੂੰ ਮੁੱਖ ਮੰਤਰੀ ਬਣਾ ਦਿੰਦੇ
0: ਜੀ।
1: ਹਾਂਜੀ, ਹਰਿਆਣੇ ਚ ਖੱਟੜ ਦਾ ਕਿਸੇ ਨੇ ਸੋਚਿਆ ਸੀਗਾ ਵੀ ਖੱਟੜ ਮੁੱਖ ਮੰਤਰੀ ਬਣ ਜੂਗਾ ਜੀ?
0: ਨਾ ਜੀ।
1: ਸੋ ਇਸ ਕਰ ਹਾਂ ਇਸ ਕਰਕੇ ਜਿਹੜਾ ਹੈਗਾ ਜੀ ਉਹਨਾਂ ਦਾ ਆਪਣਾ ਕੰਮ ਕਰਨ ਦਾ ਤਰੀਕਾ ਜੀ, ਆਪਣਾ ਕੰਮ ਕਰਨ ਦਾ ਜ਼ਰੀਆ ਹੈ ਜੀ।
0: ਜੀ
1: ਦੂਜੀ ਆ ਜੀ ਜੀ ਹਵਾਰਾ ਸਾਹਿਬ ਦੀ ਜਿਹੜੀ ਹੈਗੀ ਆ ਪੈਰੋਲ ਵਾਸਤੇ, ਮੇਰਾ ਮਤਲਬ ਮੰਨਣਾ ਹੈਗਾ ਆ ਕਿ ਪੈਰੋਲ ਮਿਲਣੀ ਚਾਹੀਦੀ ਆ।
0: ਬਿਲਕੁਲ ਹੈ ਜੀ,
1: ਜਿਹੜੀ ਗੱਲ ਇਹ ਐਪਰੀਹੈਂਸ਼ਨ ਕਰਦੇ ਹੈਗੇ ਆ, ਇੰਨੀ ਪੁਰਾਣੀ ਐਪਲੀਕੇਸ਼ਨ ਪਈ ਆ, ਉਹਦੀ ਮਦਰ ਬਿਮਾਰ ਹੈਗੇ ਆ, ਜੇ ਮਦਰ ਬਿਮਾਰ ਹੈਗੇ ਆ ਤੇ ਫਿਰ ਇਹ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਪੈਰੋਲ ਮਿਲਣੀ ਚਾਹੀਦੀ ਆ। ਨਹੀਂ ਜਦ ਤੱਕ ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਤੁਹਾਨੂੰ ਸਟੇਟ ਅਥਾਰਟੀਜ਼ ਜਿਹੜੀਆਂ ਹੈਗੀਆਂ, ਕਿਉਂਕਿ ਇਹ ਹੈਗਾ ਤਾਂ ਜਿਹੜਾ ਹੈ ਜੀ ਮਸਲਾ ਹੁੰਦਾ ਆ ਐਗਜ਼ੈਕਟਿਵ ਦਾ ਜੀ।
0: ਜੇ
1: ਆਪਾਂ ਰਾਮ ਰਹੀਮ ਦੀ ਗੱਲ ਕਰ ਦਿੰਦੇ ਆ, ਰਾਮ ਰਹੀਮ ਨੂੰ ਮਤਲਬ ਐਗਜ਼ੈਕਟਿਵ ਕਲੀਅਰ ਕਰਕੇ ਭੇਜ ਦੀ ਉਹਦੇ ਕਾਗਜ਼ ਜੀ।
0: ਬਿਲਕੁਲ ਹੈ ਜੀ, ਸੂਬਾ ਹੀ
1: ਕਰ ਦੇ, ਇਹਦਾ ਕੋਈ ਖਤਰਾ ਨਹੀਂ, ਇਹਦਾ ਕੋਈ ਹਾਂਜੀ ਇਹਨਾਂ ਵਾਸਤੇ ਰਿਪਲਾਈ ਨਹੀਂ ਅਜੇ ਫਾਈਲ ਕੀਤਾ ਜੀ ਸਟੇਟ ਨੇ
0: ਜੀ।
1: ਸੋ ਇਸ ਕਰਕੇ ਓਨਾ ਮੇਨ ਟਾਈਮ ਮੇਰੀ ਮਤਲਬ ਜਿਹੜਾ ਹੈਗਾ ਸੀ ਵੀ ਹਾਈ ਕੋਰਟ ਇੰਨਾ ਤਾਂ ਅਰੇਂਜ ਕਰਦਾ ਹੈ ਨਾ ਜੀ, ਤੇ ਚਾਹੇ ਸੰਡੇ ਦੋ ਘੰਟੇ ਜਿਹੜਾ ਹੈਗਾ ਆ ਵੀ ਜਦ ਤੱਕ ਤੁਸੀਂ ਸਟੇਟ ਰਿਪਲਾਈ ਨਹੀਂ ਫਾਈਲ ਕਰਦੀ ਜਾਂ ਫਾਈਨਲਾਈਜ਼ ਨਹੀਂ ਹੁੰਦਾ, ਤਦ ਤੱਕ ਹਰ ਸੰਡੇ ਜਾਂ ਹਫਤੇ ਚ ਦੋ ਵਾਰੀ ਜਿਹੜਾ ਹੈਗਾ ਆ ਉਹ ਆਪਣੇ ਮਦਰ ਕੋਲ ਜਿਹੜਾ ਆ ਦੋ ਘੰਟੇ ਵਾਸਤੇ ਜਿਹੜਾ ਆ ਆ ਸਕਦੇ ਹੁਣ, ਤੇ ਉਹਦਾ ਜਿਹੜਾ ਹੈ ਪ੍ਰਬੰਧ ਕਰਨ ਲਈ ਸਟੇਟ ਨੂੰ ਜਿਹੜੀ ਹੈਗੀ ਡਾਇਰੈਕਸ਼ਨਾਂ ਦਿੱਤੀਆਂ ਜਾ
0: ਸਕਦੀਆਂ। ਪੁਲਿਸ ਰਾਜ ਹੀ ਬਣਿਆ ਪਿਆ, ਉਦਾਂ ਵੀ ਤਾਂ ਲੀਡਰ ਕਿੰਨੀ ਕਿੰਨੀ ਪੁਲਿਸ ਚੱਕੀ ਫਿਰਦੇ ਆ, ਸਿਕਿਉਰਿਟੀ ਚੱਕੀ ਫਿਰਦੇ ਆ, ਜੇ ਉੱਥੇ ਦੇ ਦਿੱਤੀ ਤਾਂ ਕੀ ਹੋ ਜਾਊਗਾ ਹੁਣ?
1: ਸਰ ਜੇ ਮੰਨ ਲਓ ਖੁਦਾ ਨਾ ਖਾਸਤਾ ਉਹਨਾਂ ਦੇ ਮਦਰ ਨੂੰ ਕੁਛ ਹੋ ਜਾਂਦਾ ਹੈਗਾ, ਕੀ ਤੁਸੀਂ ਇੱਕ ਹਿਊਮਨ ਬੀਇੰਗ ਦੀਆਂ ਜਿਹੜੀਆਂ ਫੀਲਿੰਗਸ, ਇੱਕ ਮਦਰ ਦੀਆਂ, ਇੱਕ ਸੰਨ ਦੀਆਂ, ਉਹ ਸਦਾ ਤੁਹਾਡੇ ਉਸ ਜਿਹੜਾ ਹੈਗਾ ਆ ਵੀ ਲਾ ਆਫ ਦਾ ਲੈਂਡ ਜਿਹੜਾ ਹੈਗਾ ਆ ਫਾਰ ਦਾ ਪੀਪਲ ਹੋਣਾ ਚਾਹੀਦਾ
0: ਜੀ।
1: ਹਾਂਜੀ, ਦੇਰ ਇਜ਼ ਨੋ ਐਨੀ ਰੀਸੈਂਟ ਇੰਸੀਡੈਂਟ ਹੈਪਨਡ ਜਿਹੜਾ ਮਤਲਬ ਜਿਹੜਾ ਉਹਨਾਂ ਦੇ ਬਿਹਾਫ ਤੇ ਵੀ ਉਹਨਾਂ ਨੇ ਕੋਈ ਰੀਸੈਂਟ ਥ੍ਰੈਟ ਦਿੱਤੀ ਹੋਵੇ ਜਾਂ ਕੁਛ ਦਿੱਤਾ ਹੋਵੇ
0: ਜੀ।
1: ਫਿਰ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਉਹ ਪੈਰੋਲ ਮਿਲਣੀ ਚਾਹੀਦੀ ਹੈ ਜੀ, ਮੇਰਾ ਇਹ ਮੰਨਣਾ ਹੈ।
0: ਬਿਲਕੁਲ ਹੈ ਜੀ, ਬਿਲਕੁਲ, ਤਾਂ ਹੀ ਮੈਂ ਵੀ ਕਿਹਾ ਕਿ ਉਹ ਬਾਬਾ ਹਰ 40-40 ਦਿਨ ਦੀ ਪੈਰੋਲ, ਮਤਲਬ ਕਿ ਸਾਲ ਦੇ ਵਿੱਚ 2-3 ਵਾਰੀ ਆ ਜਾਂਦਾ, ਗੇੜਾ ਲਾ ਜਾਂਦਾ ਬਾਹਰ, ਗੱਡੀਆਂ ਬਗੈਰ ਬਕਾਇਦਾ ਮੋਹਰੇ ਪਾਇਲਟ ਜਿਪਸੀਆਂ, ਪਿੱਛੇ ਪਾਇਲਟ ਜਿਪਸੀਆਂ, ਐਨ ਪੂਰੀ ਟੋਰ ਦੇ ਨਾਲ ਆਉਂਦਾ ਤੇ ਪੂਰੀ ਟੋਰ ਦੇ ਨਾਲ ਜਾਂਦਾ ਆਪਣੀਆਂ ਗੱਡੀਆਂ ਵਿਧੀਆਂ ਕਰਕੇ ਜੀ। ਉਹਨੂੰ ਕਿੰਨੀ ਕੁ ਜ਼ਰੂਰੀ ਹੈ ਜੀ ਉਹ ਪੈਰੋਲ? ਉਹ ਕਈ ਘੱਟ ਕਰਨ ਕੀਤਾ, ਉਹਨੇ ਤਾਂ ਇਨਸਾਨੀਅਤ ਦਾ ਹੀ ਘਾਣ ਕੀਤਾ ਏਡੇ ਵੱਡੇ ਪੱਧਰ ਦੇ ਉੱਤੇ ਆ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ,
1: ਲਓ ਤਾਂ ਮੋਰਲੀ ਸਮਾਜ ਨੂੰ ਖਤਰਾ ਉਹਦੇ ਕੋਲੋਂ, ਉਹਨੂੰ ਪੈਰੋਲ ਦੇ ਜਾਂਦੇ ਆ ਤੁਸੀਂ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ
0: ਪੈਰੋਲ ਦੇਖ ਲਓ, ਅੱਜ ਕਿੱਡੀ ਹਾਮੀ ਭਰ ਦੇ, ਇੱਕ ਆਵਾਜ਼ ਮਾਰ ਦੇਵੇ ਜਾਂ ਕਰ ਦੇਵੇ ਤਾਂ ਉੱਥੇ ਕਿਹੜਾ ਕੀ ਨਹੀਂ ਹੋ ਸਕਦਾ ਜੇ ਅਗਲੇ ਨੇ ਕਰਾਉਣਾ ਹੋਵੇ। ਜੇ ਇਹਨਾਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਜਿਹੜੇ ਨੇ ਖੁਫੀਆ ਏਜੰਸੀਆਂ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ,
1: ਮੈਂ ਕੰਸਰਨ ਮੈਂ ਉਸ ਕੰਸਰਨ ਨੂੰ ਸਹਿਮਤ ਆ ਉਸ ਚੀਜ਼ ਨਾਲ
0: ਜੀ,
1: ਬਟ ਗੱਲ ਇਹ ਤਾਂ ਹੈਗੀ ਆ ਕਿ ਇੱਕ ਧਾਰਨਾ ਮਨ ਚ ਬਣਾ ਕੇ ਚੱਲ ਪੈਣੀ ਜਾਂ ਇੱਕ ਤਰਫਾ ਸੁਣ ਕੇ ਤੁਰ ਪੈਣਾ, ਉਹ ਤਾਂ ਨਹੀਂ ਨਾ ਜਸਟਿਸ ਦਾ ਕੰਮ ਹੈਗਾ ਕਿ ਇੱਕ ਮਦਰ ਇੱਕ ਸਨ, ਉਹਨਾਂ ਦਾ ਰਿਲੇਸ਼ਨ, ਉਹਨਾਂ ਦਾ ਟਾਈਮ ਦੇਖੋ ਵੀ ਉਹ ਬਿਮਾਰ ਹੈਗੀ ਮਦਰ ਜਿਹੜੀ ਹੈਗੀ ਆ, ਉਹ ਉਹਨਾਂ ਦੀ ਅੱਖਾਂ ਤਰਸਦੀਆਂ ਹੋਣਗੀਆਂ ਵੀ ਮੇਰਾ ਪੋਤਾ ਆ ਜਾਵੇ ਮੈਨੂੰ ਆ ਕੇ ਤੇ ਦੇਖ ਲੈ। ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਵੀ ਸਟੇਟ ਨੇ ਜਿਹੜਾ ਹੈਗਾ ਜਾਂ ਕਲੀਅਰੈਂਸ ਨੇ ਦਿੱਤੀ ਹੈਗੀ, ਤੁਸੀਂ ਡਾਇਰੈਕਸ਼ਨ ਦੇ ਕੇ ਤੇ ਉਹਨੂੰ ਸੰਡੇ ਟੂ ਸੰਡੇ ਜਿਹੜਾ ਹੈਗਾ ਮਿਲਾਓ ਦੋ ਘੰਟੇ ਲਈ, ਜੋ ਆਪਣੇ ਆਪ ਹੀ ਰਿਪਲਾਈ ਫਾਈਲ ਕਰਨੀ ਸਰ ਏਦਾਂ ਦਾ ਆਰਡਰ ਹੋ ਜਾਊਗਾ ਨਾ, ਤੇ ਆਪਣੇ ਆਪ ਹੀ ਅਗਲੀ ਟੀਮ ਤੇ ਰਿਪਲਾਈ ਫਾਈਲ ਕਰਨਗੇ ਵੀ ਫਾਈਨਲ ਜਿਹੜਾ ਕਰਾਈਏ।
0: ਬਿਲਕੁਲ
1: ਹਾਂਜੀ, ਇਹ ਤਾਂ ਸਾਡੇ ਤੇ ਭਾਰ ਪੈ ਗਿਆ, ਇਹਦੇ ਨਾਲੋਂ ਚੰਗਾ ਹੈਗਾ ਆ ਜੇ ਮਹੀਨੇ ਦੀ ਮਿਲਦੀ ਹੈ ਤੇ ਮਹੀਨੇ ਦੀ ਦਵਾ ਦਈਏ, ਨਹੀਂ ਤਾਂ ਡਿਕਲਾਈਨ ਹੁੰਦੀ ਹੈ ਤੇ ਡਿਕਲਾਈਨ ਕਰਾ ਦਈਏ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਲੀਡਰਾਂ ਦੇ ਨਾਲੋਂ ਪੁਲਿਸ ਲਾ ਕੇ ਤੇ ਇਹਨਾਂ ਨਾਲ ਲਾਓ ਤੇ ਚੁੱਪ ਕਰਕੇ ਉਹਨਾਂ ਨੂੰ ਜਿਹੜੀ ਹੈਗੀ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਰ।
1: ਹਾਂਜੀ ਸਰ।
0: ਦੂਸਰੇ ਪਾਸੇ ਸੈਣੀ ਸਾਹਿਬ, ਅੰਮ੍ਰਿਤਪਾਲ ਸਿੰਘ ਉਹਨਾਂ ਦੇ ਖਿਲਾਫ ਜਿਹੜਾ ਪੈਰਵੀ ਕਰ ਰਹੇ ਨੇ ਵਕੀਲ, ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਪਿਛਲੇ ਸਮਿਆਂ ਦੇ ਵਿੱਚ, ਪਰ ਉਹ ਵੀ ਬਿਨਾਂ ਸਾਰਾ ਕੁਝ ਚੈੱਕ ਕੀਤੇ ਕਹਿੰਦੇ ਹਟਾ ਦਿੱਤੀ ਹੈ ਜੀ। ਕੋਰਟ ਨੇ ਇਹਦੇ ਵਿੱਚ ਵੀ ਨੋਟਿਸ ਲਿਆ ਹੈ, ਹਾਈ ਕੋਰਟ ਨੇ।
1: ਪਰ ਅੱਛਾ ਪਹਿਲੀ ਗੱਲ ਤਾਂ ਇਹ ਹੈਗੀ ਆ, ਆਪਾਂ ਵਕੀਲ ਸਾਹਿਬ ਨੂੰ ਮਤਲਬ ਜਿਹੜੀ ਹੈਗੀ ਆ ਸਿਕਿਉਰਿਟੀ ਦੇਣ ਦਾ ਮਤਲਬ ਕੀ ਹੈਗਾ ਆ, ਉਹਨਾਂ ਨੂੰ ਕਿਹੜੀ ਥ੍ਰੈਟ ਕਾਲ ਸੀ
0: ਜੀ,
1: ਠੀਕ ਹੈ ਨਾ ਜੀ। ਜੇ ਪਹਿਲਾਂ ਦਿੱਤੀ ਸੀ ਤੇ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਦਿੱਤੀ ਹੋਊਗੀ, ਜੇ ਅੱਜ ਵਿਡਰਾ ਕੀਤੀ ਆ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਵਿਡਰਾ ਕੀਤੀ ਹੋਊਗੀ। ਜੇ ਇਹ ਦੋਨੇ ਰਿਪੋਰਟਾਂ ਮਿਸਿੰਗ ਹੈਗੀਆਂ ਆ ਤੇ ਫੇਰ ਤਾਂ ਸਟੇਟ ਦੀ ਆਰਬਿਟ੍ਰੇਸ਼ਨ ਹੀ ਚੱਲਦੀ ਹੈਗੀ ਤੇ ਫੇਰ ਉੱਥੇ ਦੇਣ ਜਵਾਬ ਜੀ।
0: ਬਿਲਕੁਲ ਹੈ ਜੀ,
1: ਆਖਿਰ ਠੀਕ ਹੈ ਨਾ ਜੀ। ਵਕੀਲਾਂ ਨੂੰ ਵੈਸੇ ਥਰੈਟ ਥਰੁੱਟ ਘੱਟ ਹੀ ਹੁੰਦੀ ਹੈਗੀ ਆ ਜੀ, ਉਹ ਇਸ ਕਰਕੇ ਹੈਗਾ ਵਕੀਲ ਨੂੰ ਕਿਸੇ ਨੇ ਵਿਚਾਰੇ ਨੇ ਕੀ ਕਹਿਣਾ ਹੈਗਾ ਆ, ਸਾਰੇ ਕਹਿੰਦੇ ਹੈਗੇ ਠੀਕ ਹੈ ਜੀ ਇਹ ਵਿਚਾਰੇ ਚੰਗਾ ਕੰਮ ਹੀ ਕਰਦੇ ਆ
0: ਜੀ,
1: ਤੇ ਇਸ ਕਰਕੇ ਉਹ ਜਿਹੜੇ ਬੰਦਿਆਂ ਨੇ ਥ੍ਰੈਟ ਦੇਣੀ ਹੁੰਦੀ ਉਹਨਾਂ ਨੇ ਆਪ ਹੀ ਗਾਂ ਵਕੀਲ ਹੀ ਕੀਤੇ ਹੁੰਦੇ ਆਪਣੇ ਕੰਮਾਂ ਲਈ
0: ਜੀ।
1: ਤੋ ਇਸ ਕਰਕੇ ਵੀ ਮੈਨੂੰ ਨੀ ਲੱਗਦਾ ਉਹ ਸਿਰਫ ਜਿਹੜਾ ਆ ਵੀ ਜੇ ਕੋਈ ਏਦਾਂ ਦੀ ਗੱਲ ਹੈਗੀ ਸੀ ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਜਿਹੜਾ ਆ ਖੁਫੀਆ ਰਿਪੋਰਟ ਦੇ ਆਧਾਰ ਤੇ ਦਿੱਤੀ ਹੋਊ।
0: ਬਿਲਕੁਲ,
1: ਤੋ ਇਸ ਕਰਕੇ ਜਿਹੜਾ ਆ ਆਪੇ ਉੱਥੇ ਐਕਸਪਲੇਨ ਕਰਨਗੇ ਜੀ ਜੇ ਅਸੀਂ ਜਦੋਂ ਦਿੱਤੀ ਸੀ ਉਦੋਂ ਕਿਹੜੇ ਹਾਲਾਤਾਂ ਚ ਦਿੱਤੀ ਸੀ ਜੇ ਹੁਣ ਵਿਡਰਾ ਕੀਤੀ ਆ ਤੇ ਕਿਹੜੇ ਹਾਲਾਤਾਂ ਚ ਵਿਡਰਾ ਕੀਤੀ ਆ। ਪਰ ਹਾਂ ਇਹ ਜ਼ਰੂਰ ਹੈਗਾ ਆ ਵੀ ਇਸ ਸਰਕਾਰ ਦੇ ਜਿਹੜਾ ਆ ਵੀ ਟੈਨਿਓਰ ਦੇ ਵਿੱਚ ਨਾ ਜੀ ਬਹੁਤੇ ਕੰਮ ਜਿਹੜੇ ਹੈਗੇ ਆ ਉਹ ਵਿਦਆਊਟ ਰਿਪੋਰਟ ਹੀ ਹੁੰਦੇ ਆ ਜੀ
0: ਜੀ।
1: ਹੁਣ ਜੀ ਹੁਣ ਮਜੀਠੀਆ ਸਾਹਿਬ ਵਾਲੇ ਕੇਸ ਦਾ ਦੇਖ ਲਓ ਜੀ, ਉਹ ਐਫ ਆਈ ਆਰ ਦੀ ਕਾਪੀ ਦੇ ਦਿੱਤੀ ਭਾਰੀ ਸਾਹਿਬ ਉਹ ਦੇਖਦਾ ਜੀ, ਉਹ ਸਿਰਫ ਉੱਥੇ ਨਾ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਸਿਰਫ ਇੰਨਾ ਗੱਲ ਹੈਗੀ ਆ ਜੀ ਵੀ ਉਹ ਫਾਈਲ ਉਹਨੂੰ ਕਹਿ ਦੇਣ ਬੰਦ ਕਰਦੇ ਐਸ ਐਚ ਓ ਨੂੰ ਵੀ ਤੂੰ ਮੂੰਹ ਜਵਾਨੀ ਦੱਸ ਦੇ ਧਾਰਾ ਕਿਹੜੀ ਕਿਹੜੀ ਲਾਈ ਆ ਤੇ ਕਿਹੜੀ ਕੀ ਉਹਦਾ ਮਤਲਬ ਆ। ਮੈਂ ਕਹਿੰਦਾ ਕੋਈ ਵੀ ਆ ਜਾਵੇ ਜੀ ਚਾਹੇ ਡੀ ਐਸ ਪੀ ਆ ਜਾਂ ਐਸ ਐਚ ਓ ਨੇ ਪਰਚਾ ਆਪਣੇ ਵੱਲੋਂ ਦਿੱਤਾ ਜੀ ਨਰੇਸ਼ ਕੁਮਾਰ ਨੇ
0: ਜੀ,
1: ਠੀਕ ਹੈ ਜੀ ਉਹਨੂੰ ਕਹਿ ਦੇਣ ਵੀ ਹਾਂ ਜੀ ਦੱਸ ਦੇ ਜੀ
0: ਜੀ
1: ਸਰ ਉਹਦਾ ਬੀ ਐਨ ਐਸ ਦੀ ਕਿਤਾਬ ਕੱਢ ਲਈ ਤੇ ਉਹ ਤੋਂ ਵਿੱਚ ਉਹਨਾਂ ਦੇਖੀ ਗਏ ਵੀ ਹਾਂ ਜੀ ਇਹਨਾਂ ਨੂੰ ਪੰਜਾਬੀ ਵਰਸ਼ਨ ਦੀਆਂ ਕਿਤਾਬਾਂ ਹੈਗੀਆਂ ਇਹਨਾਂ ਕੋਲ ਹੈ ਜੀ, ਵੀ ਉਹ ਕ੍ਰਿਮੀਨਲ ਟ੍ਰੈਸ ਪਾਸ ਲਾ ਤਾ ਹੈ ਜੀ, ਫੇਰ ਮੁੜ ਕੇ ਜਿਹੜਾ ਦੇਖਿਆ ਜੀ ਵੀ ਇੱਥੇ ਆ ਫਾਈਲਾਂ ਪਾੜਨ ਵਾਲਾ ਵੀ ਲਾ ਦੇ ਸੈਕਸ਼ਨ, ਚੱਲ ਫਾਈਲਾਂ ਪਾੜਨ ਵਾਲਾ ਸੈਕਸ਼ਨ ਲਾ ਤਾ ਜੀ
0: ਹਾਂ ਜੀ,
1: ਤੇ ਰੋਂਗਫੁਲ ਕਨਫਾਈਨਮੈਂਟ ਵਾਲਾ ਲਾ ਦਿਓ ਜੀ ਹੈ ਜੀ, ਵੀ ਉਹ ਬੰਦਿਆਂ ਨੂੰ ਇੱਧਰ ਮੂਵ ਨੀ ਕਰਨ ਦਿੱਤਾ ਜੀ, ਉਹ ਧੱਕੇ ਦੇ ਨਾਲ ਤਲਾਸ਼ੀ ਉਹ ਜਿਹੜੀ ਉਹ ਪ੍ਰੋਹਿਬਿਟਡ ਜਗ੍ਹਾ ਦੇ ਉੱਤੇ ਗਏ ਜੀ ਹੈ ਉਹ ਜਿਹੜਾ ਹੈਗਾ ਆ ਤੇ ਦੋਸ਼ੀ ਨੂੰ ਸਾਡੀ ਕਸਟਡੀ ਚੋਂ ਕੱਢ ਲਿਆ ਜੀ, ਉਹ ਸਾਰਾ ਕੁਛ ਲਹਿੰਦਾ ਖੁੰਦਾ ਵੀ ਸਰਕਾਰੀ ਡਿਊਟੀ ਚ ਵਿਘਨ ਉਹ ਪਾ ਕੇ ਸਾਰੀਆਂ ਧਾਰਾਂ ਜਿਹੜੀਆਂ ਹੈਗੀਆਂ ਲਾ ਕੇ ਇੱਕ ਵਾਰੀ ਤਾਂ ਆਪਣੇ ਵੱਲੋਂ ਕਰ ਦਿੱਤਾ ਵੀ ਇੰਨੀਆਂ ਧਾਰਾਂ ਚ ਦੇਖਦੇ ਜਮਾਨਤ ਕਿੱਦਾਂ, ਉਹ ਸਾਰਾ ਪਰਚਾ ਹੀ ਇਲੀਗਲ ਜੀ, ਉਹ ਸਾਰੇ ਕੰਮ ਦੀ ਇੰਸੀਡੈਂਟ ਦੀ ਵੀਡੀਓਗ੍ਰਾਫੀ ਹੋਈ ਹੈ,
0: ਜਿਹੜੀ ਵੀਡੀਓਗ੍ਰਾਫੀ ਹੋਈ ਹੈ ਪੱਤਰਕਾਰ ਨਾਲ ਸਨ, ਸਾਰੀਆਂ ਚੀਜ਼ਾਂ ਵਾਇਰਲ ਹੋਈਆਂ ਵੀਡੀਓ ਜੋ ਕੁਝ ਵਾਪਰਿਆ ਸ਼ੁਰੂ ਤੋਂ ਲੈ ਕੇ ਕਿਵੇਂ ਐਂਟਰੀ ਹੁੰਦੀ ਹੈ ਕਿਵੇਂ ਉਹ ਜਿਹੜਾ ਆਪਣੇ ਪੁਲਿਸ ਅਧਿਕਾਰੀ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਨਾਲ ਜਾਂਦਾ ਬਕਾਇਦਾ ਪਹਿਲਾਂ ਉਹਨਾਂ ਦੇ ਨਾਲ ਉਹੀ ਸਾਰਾ ਕੁਝ ਦੱਸਦਾ ਚੱਕ ਕੇ ਲਿਆਏ ਸੀ ਜੀ ਏਦਾਂ ਕੀਤਾ ਸੀ ਜੀ, ਤੇ ਉਹ ਉਹ ਚੀਜ਼ ਨੂੰ ਕਿੱਦਾਂ ਝੁਠਲਾ ਦੇਣਗੇ ਜੀ ਇਸ ਚੀਜ਼ ਦੇ ਵਿੱਚ।
1: ਭਾਰੇ ਸਾਹਿਬ ਅਜੇ ਤਾਂ ਇਹਨਾਂ ਨੇ ਪਿਸਤੌਲ ਲਹਿਰਾਤੀ ਹੈਗੀ ਆ, ਪਿਸਤੌਲ ਲਹਿਰਾਇਆ ਜੀ, ਜੇ ਪਿਸਤੌਲ ਲਹਿਰਾਇਆ ਆ ਤੇ ਉਹਨਾਂ ਨੇ ਹਾਈ ਕੋਰਟ ਦੇ ਜੱਜ ਨੇ ਕਹਿਣਾ ਹੈਗਾ ਆ ਵੀ ਐਸ ਐਚ ਓ ਨੂੰ ਸਾਨੂੰ ਤੁਹਾਡੀ ਕਾਬਲੀਅਤ ਸ਼ੱਕ ਆ
0: ਜੀ,
1: ਡੀ ਐਸ ਪੀ ਉੱਥੇ ਐਸ ਐਚ ਓ ਉੱਥੇ ਤੇ ਅਗਲਾ ਬੰਦਾ ਪਿਸਤੌਲ ਲਹਿਰਾ ਰਿਹਾ ਆ ਤੇ ਫੇਰ ਥਾਣੇ ਚੋਂ ਸੁੱਕਾ ਜਾ ਰਿਹਾ।
0: ਬਿਲਕੁਲ ਜੀ, ਉੱਥੇ ਕਿਉਂ ਨੀ ਅਰੈਸਟ ਕੀਤਾ,
1: ਅਰੈਸਟ ਨੀ ਪਾਈ ਉਹਦੀ, ਉੱਥੇ ਕਿਉਂ ਨੀ ਕੀਤਾ, ਕਿਉਂ ਨੀ ਬਰਾਮਦ ਕੀਤਾ ਉਹ ਵੈਪਨ, ਉਹ ਲਾਇਸੈਂਸਡ ਵੈਪਨ ਸੀਗਾ ਕਿ ਤੁਸੀਂ ਉਹਦੇ ਬਾਰੇ ਤਫਤੀਸ਼ ਕਿਉਂ ਨੀ ਕੀਤੀ ਬਈ ਉਸੇ ਵੇਲੇ, ਤੇ ਭਾਈ ਆ ਤੂੰ ਵੈਪਨ ਲਾ ਕੇ ਠਾਣੇ ਆਇਆ ਹੈਗਾ ਆ ਜੀ ਤੇ ਕਿਹਦੇ ਕੋਲ ਸੀ ਵੈਪਨ ਜੀ,
0: ਹਾਂਜੀ
1: ਉਹ ਵੇਗ ਇੱਕ ਪਰਚਾ ਦੇਤਾ ਤੇ ਤੁਸੀਂ ਜਿਹੜਾ ਆ ਉਹਦੇ ਵਿੱਚ ਅਣ ਪਛਾਤੇ ਰੱਖ ਲੈ ਜਿਹਨੂੰ ਮਰਜ਼ੀ ਚੱਕ ਲਿਆਂਦਾ ਇਹਦੇ ਨਾਂ ਤੇ ਬਲੈਕਮੇਲਿੰਗ ਕਰਦੇ ਰਹੇ
0: ਜੀ।
1: ਇਸ ਕਰਕੇ ਜਿਹੜਾ ਹੈਗਾ ਆ ਮੈਨੂੰ ਲੱਗਦਾ ਹੈਗਾ ਸਰ ਕਿਉਂਕਿ ਜਿਹੜਾ ਬੇਸ ਆ ਨਾ ਜਿਹੜਾ ਪਹਿਲਾਂ ਜੋਬਨਪ੍ਰੀਤ ਵਾਲਾ ਜਿਹੜੀ ਐਫ ਆਈ ਆਰ ਆ ਉਹ ਹੋ ਗਈ ਕੁਐਸ਼ ਜਦੋਂ ਖਤਮ ਕਰਤੀ ਉਹਨਾਂ ਨੇ
0: ਜੀ
1: ਤੇ ਲੱਗਦਾ ਆ ਕਿ ਉਹਨੂੰ ਮਤਲਬ ਉਠਾਉਣ ਦੇ ਵਿੱਚ ਜਾਂ ਲਿਜਾਣ ਦੇ ਵਿੱਚ ਵੀ ਉਸ ਵੇਲੇ ਥਾਣੇ ਦੇ ਵਿੱਚ ਕਸਟਡੀ ਤਾਂ ਉਹਦੀ ਇਲੀਗਲੀ ਮੰਨੀ ਗਈ ਨਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹਦੀ ਨਾਲੇ ਵੀਡੀਓਗ੍ਰਾਫੀ ਹੈਗੀ ਆ ਕੁਛ ਨਾ ਕੁਛ ਜਿਹੜਾ ਆ ਰਿਲੀਫ ਹਾਈ ਕੋਰਟ ਚੋਂ ਮਿਲੇਗੀ ਜ਼ਰੂਰ ਜੀ। ਬਾਕੀ ਦੇਖ ਹਾਂਜੀ ਬਾਕੀ ਦੇਖਦੇ ਹੈਗੇ ਆ ਜੀ ਅੱਗੇ ਕਿਸ ਤਰੀਕੇ ਨਾਲ ਚੱਲਦਾ ਕੰਮ।
0: ਜੋ ਹਾਲਾਤ ਬਾਹਰਲੇ ਮੁਲਕਾਂ ਦੇ ਵਿਚ ਨੇ ਜੋ ਚਲੋ ਕਿਰਪਾਨ ਸ੍ਰੀ ਸਾਹਿਬ ਪਾਉਂਦੇ ਆ ਉਹਦੇ ਵਿਚ ਪਹਿਲਾਂ 8 ਇੰਚ ਦੀ ਸੀ ਜਾਂ 6 ਇੰਚ ਦੀ ਸੀ ਜਾਂ ਹੌਲੀ ਹੌਲੀ ਉਹਦੇ ਵਿਚ 4 ਇੰਚ ਦੀ ਵੀ ਆ ਗਈ ਉਹ ਸਾਰੀਆਂ ਅੱਗੇ ਅੱਗੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਿਵੇਂ ਇਨ੍ਹਾਂ ਮੁਲਕਾਂ ਦੇ ਵਿਚ ਲੋਕ ਓਪਨ ਮਾਈਂਡਡ ਹੋ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਕੈਨੇਡਾ ਵਰਗੇ ਮੁਲਕਾਂ ਦੇ ਵਿਚ ਜਾਂ ਕੰਮਾਂ ਕਾਰਾਂ ਦੇ ਉੱਤੇ ਉਹਦੇ ਉੱਤੇ ਤੁਸੀਂ ਪਹਿਨ ਨਹੀਂ ਸਕਦੇ ਅਮਰੀਕਾ ਜਾਂ ਹੋਰ ਸਾਰੇ ਮੁਲਕਾਂ ਦੇ ਵਿਚ ਇਹ ਚੀਜ਼ਾਂ ਚੱਲਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਆਪ ਹੁਦਰੇ ਜੋ ਕਾਰਵਾਈਆਂ ਕਰਕੇ ਇਹਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਵਾ ਲੈਣੀ ਹੈ ਜੀ।
1: ਬਿਲਕੁਲ ਲੱਗੂਗੀ ਜੀ ਇੱਕ ਨਾ ਇੱਕ ਦਿਨ ਤਾਂ ਲੱਗੂਗੀ ਨਾ ਜੀ
0: ਜੀ।
1: ਹਾਲਾਂਕਿ ਮਤਲਬ ਜਿਹੜਾ ਹੈਗਾ ਆ ਵੀ ਸਿੱਖਾਂ ਦੇ ਬਹੁਤ ਸਾਰੇ ਨੁਮਾਇੰਦੇ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਆ ਜਿਹਦੇ ਕਰਕੇ ਜਿਹੜਾ ਆ ਵਿਦੇਸ਼ਾਂ ਦੇ ਵਿਚ ਵੀ ਉਹ ਆਪਣੇ ਜਿਹੜੇ ਆ ਉਹਨਾਂ ਨੇ ਆਪਣੀ ਆਈਡੈਂਟੀ ਜਿਹੜੀ ਆ ਅਸਟੈਬਲਿਸ਼ ਕੀਤੀ ਆ ਜੀ। ਪਰ ਉਹਦੇ ਬਾਵਜੂਦ ਜਿਹੜੇ ਆ ਬੰਦੇ ਫੁਕਰੇ ਹੈਗੇ ਆ ਜੀ ਜਿਹੜਾ ਕਿ ਅੰਮ੍ਰਿਤਧਾਰੀ ਹੋਣਾ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਆ ਜੀ। ਗੁਰੂ ਸਾਹਿਬ ਨੇ ਸਰ ਮੇਰਾ ਪਹਿਲਾਂ ਸ਼ੁਰੂ ਤੋਂ ਹੀ ਇਸ ਪੁਆਇੰਟ ਦੇ ਉੱਤੇ ਕੋਈ ਗੱਲ ਮੈਂ ਕਹਿੰਦਾ ਹੁੰਦਾ ਜੀ ਕਿ ਗੁਰੂ ਸਾਹਿਬ ਨੇ ਦੇਖੋ ਕਿੱਡਾ ਵੱਡਾ ਇਗਜ਼ਾਮ ਲਿਆ ਪਹਿਲਾਂ 5 ਬੰਦਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਹਨਾਂ ਨੇ 5 ਬੰਦਿਆਂ ਨੂੰ ਓਦਾਂ ਹੀ ਥੋੜਾ ਛਕਾਤਾ ਉਹਨਾਂ ਨੇ ਕਿਹਾ ਵੀ ਭਾਈ ਸਿਰ ਚਾਹੀਦੇ ਆ ਜੀ ਸਿਰ ਚਾਹੀਦੇ ਹੈਗੇ ਆ ਤੇ ਉਹਨਾਂ ਨੇ ਜਾ ਕੇ ਤੇ ਫਿਰ ਜਾ ਕੇ ਅੰਦਰੋਂ ਕਪਾ ਕਿਰਪਾਨ ਖੂਨ ਨਾਲ ਲਿਬੜੀ ਦਿਖਾਈ ਪਹਿਲੇ ਤੋਂ ਦੂਜੇ ਤੱਕ ਉਹਨਾਂ ਦੇਖ ਕੇ ਵੀ ਹਾਂ ਜੀ ਵਾਕਈ ਵੱਢ ਹੋ ਗਿਆ ਜੀ ਉਹ ਦੂਜਾ ਵੀ ਉੱਠਿਆ ਜੀ ਕਰਜ ਕਰਕੇ ਤੀਜਾ ਵੀ ਉੱਠਿਆ 5 ਜਣੇ ਉੱਠੇ ਨਾ ਜੀ ਮਤਲਬ ਇਹ ਵੀ ਉਹਨਾਂ ਨੇ ਕਿੱਡਾ ਵੱਡਾ ਇਗਜ਼ਾਮ ਲਿਆ ਸੀਗਾ ਜੀ ਇਹਨਾਂ ਦੀ ਤਾਂ ਜਿਹੜੀ ਹੈਗੀ ਆ ਹੁਣ ਗਾਂਹ ਵਾਸਤੇ ਕਿਹੜੇ ਬੰਦਾ ਜਿਹੜਾ ਹੈਗਾ ਜੀ ਇਗਜ਼ਾਮ ਕੋਈ ਪੁੱਛਦੇ ਕੁਛ ਨੀ ਜੀ ਚੁੱਪ ਕਰਕੇ ਸਾਰਿਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਹੈਗੇ ਆ ਇਹਦੇ ਵਾਸਤੇ ਤਾਂ ਦੋ ਜਿੱਦਾਂ IAS ਦੀ ਪ੍ਰੀਖਿਆ ਪਾਸ ਕਰਨੀ ਜਿਹੜੀ ਹੈਗੀ ਬੜੀ ਔਖੀ ਆ ਏਦਾਂ ਹੀ ਅੰਮ੍ਰਿਤਧਾਰੀ ਹੋਣ ਵਾਸਤੇ ਤਾਂ ਵੱਖਰੇ ਵੱਖਰੇ ਟੈਸਟਾਂ ਦੇ ਵਿੱਚੋਂ ਨਿਕਲਣਾ ਪਊਗਾ ਬੰਦੇ ਨੂੰ
0: ਜਿਵੇਂ ਦੇਖੋ ਤਾਂ ਜਾ ਕੇ ਉਹਨੂੰ ਅੰਮ੍ਰਿਤਧਾਰੀ ਹੋਣ ਦਾ ਸੁਭਾਗਿਆ ਪ੍ਰਾਪਤ ਹੋਵੇ ਕ੍ਰਿਸ਼ਨ ਭਾਈਚਾਰੇ ਚ ਹੈਗਾ ਜੇ ਪਦਵੀ ਲੈਣੀ ਆ ਆਪਣੀ ਪਾਦਰੀ ਦੀ ਜਾਂ ਕਿਤੇ ਵੀ ਤਾਂ ਉਹਦੇ ਵਿਚ ਜ਼ਰੂਰ ਤੁਹਾਨੂੰ ਮਤਲਬ ਕਿ ਯੂਨੀਵਰਸਿਟੀ ਜਾਣਾ ਪੈਂਦਾ ਹੈ ਜੀ ਸਾਰਾ ਕੁਝ ਕਰਨਾ ਪੈਂਦਾ ਉਹਦੀ ਸਟੱਡੀ ਕਰਨੀ ਪੈਂਦੀ ਹੈ ਬਕਾਇਦਾ
1: ਸਾਰੇ ਜਿਹੜਾ ਕਕਾਰਾਂ ਦੀ ਮਹੱਤਤਾ ਪਤਾ ਹੋਵੇ ਗੁਰਬਾਣੀ ਦੇ ਬਾਰੇ ਪਤਾ ਹੋਵੇ ਧਰਮ ਦਾ ਜਿਹੜਾ ਹੈਗਾ ਆ ਸਿੱਖਿਜ਼ਮ ਦਾ ਅਸਲੀ ਮਤਲਬ ਪਤਾ ਹੋਵੇ ਇਹ ਧਰਮ ਜਿਹੜਾ ਆ ਦੂਜਿਆਂ ਨਾਲੋਂ ਡਿਫਰੈਂਟ ਕਿਉਂ ਆ ਜੀ ਉਹਦੇ ਬਾਰੇ ਪਤਾ ਹੋਵੇ ਇਹ ਸਾਰੀਆਂ ਚੀਜ਼ਾਂ ਪਤਾ ਹੋਣ ਤੋਂ ਬਾਅਦ ਜਿਹੜਾ ਹੈਗਾ ਆ ਕਿ ਉਹੋ ਜਿਹਾ ਬੰਦਾ ਜਿਹੜਾ ਇਹ ਸਮਾਜ ਦੇ ਵਿੱਚ ਇੱਦਾਂ ਦਾ ਕੰਮ ਕਰਦਾ ਹੀ ਨਹੀਂ ਜੀ
0: ਬਿਲਕੁਲ ਹੈ ਜੀ
1: ਸਹਿਣਸ਼ੀਲਤਾ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਆ ਬੰਦਾ ਇਸ ਚੀਜ਼ ਦੇ ਉੱਤੇ ਇਹ ਤਾਂ ਮਤਲਬ ਜਿਹੜਾ ਹੈਗਾ ਆ ਇੱਕ ਕੋਈ ਮਤਲਬ ਹੁੱਲੜਬਾਜ਼ੀ ਥੋੜਾ ਹੈਗੀ ਆ ਕੋਈ ਮਾਣ ਵਾਲੀ ਗੱਲ ਥੋੜਾ ਹੈਗੀ ਇੱਕ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਵਾਲੀ ਗੱਲ ਆ ਵੀ ਮੈਂ ਇਹ ਧਰਮ ਦਾ ਜਿਹੜਾ ਆ ਬਾਣਾ ਓੜ ਲਿਆ ਹੈਗਾ ਮੇਰੇ ਤੇ ਏਡੀ ਵੱਡੀ ਜ਼ਿੰਮੇਵਾਰੀ ਆ ਗਈ ਆ ਹਾਂਜੀ
0: ਉਹ ਤਾਂ ਇੱਦਾਂ ਹੀ ਆ ਤੁਸੀਂ ਜਿਹੜਾ ਪੁਲਿਸ ਆਫੀਸਰ ਆ ਕਿਸੇ ਵੀ ਮਤਲਬ ਕਿ ਦੇਸ਼ ਦਾ ਹੈ ਜੇ ਉਹਨੂੰ ਵਰਦੀ ਪਹਿਨੀ ਹੋਈ ਆ ਜਾਂ ਉਹਦੇ ਅਸਲਾ ਜਿਹੜਾ ਦਿੱਤਾ ਗਿਆ ਆ ਡਿਊਟੀ ਦੇ ਦੌਰਾਨ ਜੋ ਕੁਝ ਵੀ ਉਹਦੀ ਇਹ ਮਨ ਮਰਜ਼ੀ ਥੋੜੀ ਕਰ ਸਕਦਾ ਕਿ ਉਹ ਜਿੱਥੇ ਮਰਜ਼ੀ ਕੱਢ ਕੇ ਬੈਠ ਵੇ ਜਿਹਨੂੰ ਮਰਜ਼ੀ ਚੱਕ ਦੇਵੇ ਜਾਂ ਰੱਖ ਲਵੇ ਹਨਾ ਉਹਦੀ ਇੱਕ ਜਿੰਮੇਵਾਰੀ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਵਿੱਚ ਰਹਿਣਾ ਪੈਂਦਾ ਉਦਾਂ ਹੀ ਉਹ ਸਿੱਖੀ ਪਹਿਰਾਦਵੀ ਦੀ ਜਾਂ ਕਿਸੇ ਵੀ ਪਹਿਰਾਵੇ ਦੀ ਕੌਮ ਦੀ ਆਪਣੇ ਪ੍ਰੋਟੋਕੋਲ ਆ ਪਰ ਉਹਦਾ ਮਿਸ ਯੂਜ਼ ਜਿਹੜਾ ਇੱਦਾਂ ਕੀਤਾ ਜਾ ਰਿਹਾ
1: ਭਾਰੇ ਸਾਹਿਬ ਹਥਿਆਰ ਪਰਸਨਲ ਤਾਂ ਹੈ ਹੀ ਨੀਗਾ ਜੀ ਇਹ ਤਾਂ ਉਦੋਂ ਆ ਜਦੋਂ ਤੁਹਾਡੇ ਸਮਾਜ ਤੇ ਉਹੋ ਜਿਹੇ ਹਾਲਾਤ ਹੈ ਨੀ ਗੇ ਕੋਈ ਹੁਣ ਹਾਂਜੀ ਉਹੋ ਜਿਹੇ ਹਾਲਾਤ ਹੈ ਨੀ ਗੇ ਇਹ ਤਾਂ ਤੁਹਾਨੂੰ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਹੈਗੀ ਆ ਵੀ ਹਾਂ ਜੀ ਜੇ ਏਦਾਂ ਦੀ ਮੌਕਾ ਆਵੇ ਤੇ ਮੈਨੂੰ ਜਿਹੜਾ ਆ ਤਿਆਰ ਰਹਿਣਾ ਚਾਹੀਦਾ ਹੈਗਾ ਇਸ ਕੰਮ ਵਾਸਤੇ ਵੀ
0: ਹਾਂਜੀ
1: ਉਹੋ ਜਿਹੇ ਪਰਸਨਲ ਗੇਨ ਵਾਸਤੇ ਤਾਂ ਹੈ ਹੀ ਨੀ ਜੀ ਇਹ ਜੇ ਕੋਈ ਹਥਿਆਰ ਥੋੜਾ ਹੈਗਾ ਇੱਕ ਤਾਂ ਇਹ ਤਾਂ ਜ਼ਿੰਮੇਵਾਰੀ ਆ ਜੀ
0: ਜ਼ਿੰਮੇਵਾਰੀ ਆ ਜੀ ਬਿਲਕੁਲ ਆ ਜੀ
1: ਹਾਂਜੀ
0: ਕਾਫੀ ਜਿਹੜਾ ਹੱਲਾ ਗੁੱਲਾ ਹੋ ਰਿਹਾ ਚਲੋ ਡਿਸੀਜ਼ਨ ਆ ਗਿਆ ਉਹਨਾਂ ਦਾ
1: ਇਹਦੇ ਵਿੱਚ ਚਲੋ ਉਮਰ ਕੈਦ ਉਹਨਾਂ ਨੇ ਕਰ ਦਿੱਤੀ ਹੈ ਜੀ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ ਜੀ
0: ਕੋਣ ਹੈ

0: ਬਸ ਜੀ ਓਹਦੇ ਤੇ ਜਿਹੜੀਆਂ ਰਿਪੋਰਟਾਂ ਸੀ ਲੜਕੀਆਂ ਦੇ ਜਿਹੜੇ ਟਾਈਮ ਟਾਈਮ ਤੇ ਬਿਆਨ ਦਿੱਤੇ ਗਏ ਉਹਨਾਂ ਬਿਆਨਾਂ ਨੂੰ ਪੜਿਆ ਗਿਆ ਜੀ,
1: ਬਿਲਕੁਲ ਹੈ ਜੀ,
0: ਉੱਥੇ ਉਹ ਰੋਣ ਲੱਗ ਪਏ ਜੀ ਵੀ ਇੰਨਾ ਤਸ਼ੱਦਦ ਹੁੰਦਾ ਪਿਆ ਸਾਡੇ ਕੰਟਰੀ ਦੇ ਵਿੱਚ ਇਸ ਤਰੀਕੇ ਨਾਲ ਜੀ,
1: ਬਿਲਕੁਲ ਹੈ ਜੀ।
0: ਹੁਣ ਆਹ ਇਹਦਾ ਸੇਮ ਫੁਟਿੰਗ ਦੇ ਵਿੱਚ ਅਸੀਂ ਆ ਜਾਂਗੇ ਜੀ ਜੇ ਅਸੀਂ ਇਸ ਚੀਜ਼ ਨੂੰ ਸਮਝਾਂਗੇ
1: ਨਾ। ਪਹਿਲਾਂ ਤਾਂ ਲੜਕੇ ਨੇ ਤਾਂ ਚਲੋ ਗਲਤੀ ਕੀਤੀ,
2: ਕਾਰਨੀ ਉਹਨਾਂ ਨੇ ਬਿਆਨ ਦਿੱਤਾ ਬਕਾਇਦਾ ਉੱਥੋਂ ਕੈਨੇਡਾ ਦੇ ਕਿ ਭਾਈ ਚਾਹੇ ਤੁਸੀਂ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਵਿਦੇਸ਼ੀ ਆਉਂਦੇ ਆ ਕਿਤੇ ਵੀ ਆਉਂਦੇ ਆ ਆਪਣੀ ਨਫ਼ਰਤ ਤੇ ਆਪਣਾ ਜਿਹੜਾ ਤੁਹਾਡੇ ਅੰਦਰ ਕੱਟੜਤਾ ਨਾ ਉਹਨੂੰ ਉੱਥੇ ਹੀ ਰੱਖ ਕੇ ਆਓ ਜੇ ਆਉਣਾ ਤਾਂ ਆਪਣੀਆਂ ਜਿਹੜੀਆਂ ਨਿੱਜੀ ਲੜਾਈਆਂ ਇੱਥੇ ਨਾ ਲੈ ਕੇ।
0: ਬਹੁਤ ਰੈਲੇਵੈਂਟ ਸਟੇਟਮੈਂਟ ਆ ਸਰ, ਬਹੁਤ ਰੈਲੇਵੈਂਟ ਸਟੇਟਮੈਂਟ ਆ। ਬਿਹਤਰ ਤਾਂ ਇਹ ਚੀਜ਼ ਸੀ ਨਾ ਭਾਰਤ ਸਾਹਿਬ ਕਿ ਗੱਲ ਏਦਾਂ ਆ ਕਿ ਉਹਨਾਂ ਬੰਦਿਆਂ ਦੇ ਦੇਖੋ ਇਹ ਉਹਨੇ ਬੰਦੇ ਨੇ ਤਾਂ ਜਿਹੜੀ ਗਲਤੀ ਕੀਤੀ ਫਿਰ ਉਹਦੀ ਮਦਰ ਨੇ ਕੀ ਕੀਤਾ, ਮਤਲਬ ਜਿਹੜਾ ਹੈਗਾ ਉਹ ਵੈਪਨ ਛੁਪਾ ਕੇ ਤੇ ਦੂਜਾ ਜਿਹੜਾ ਹੈਗਾ ਆ ਹੋਰ ਕੋਈ ਜਿਹੜਾ ਉਹਨਾਂ ਨੇ ਤਾਂ ਵੈਪਨ ਛੁਪਾਉਣ ਦੀ ਕੋਸ਼ਿਸ਼ ਕੀਤੀ ਹਾਂਜੀ, ਉਹ ਵੱਖਰਾ ਜਿਹੜਾ ਹੈਗਾ ਆ। ਫਿਰ ਉਹ ਤੋਂ ਇਲਾਵਾ ਵੀ ਇੱਕ ਅਫੈਂਸ ਹੋਰ ਜਿਹੜਾ ਹੈਗਾ ਬਾਅਦ ਦੇ ਵਿੱਚ ਕਮਿਟ ਕੀਤਾ ਜਿਹੜਾ ਕਿ ਸੈਪਰੇਟ ਕਹਿੰਦੇ ਟ੍ਰਾਇਲ ਹੋਣਾ ਆ ਜੀ ਉਹਦਾ ਹਾਂਜੀ। ਸੋ ਇਸ ਕਰਕੇ ਜਿਹੜਾ ਆ ਵੀ ਆਪਾਂ ਅੱਗੇ ਦੀ ਅੱਗੇ ਜਿਹੜਾ ਹੈਗਾ ਆਪਾਂ ਗਲਤੀ ਨੂੰ ਠੀਕ ਕਰਨ ਦੀ ਬਜਾਏ ਅਗਲੀਆਂ ਹੋਰ ਗਲਤੀਆਂ ਦੇ ਨਾਲ ਉਹਨੂੰ ਕਵਰ ਕਰਨਾ ਚਾਹੁੰਦੇ ਆ ਜੀ,
2: ਬਿਲਕੁਲ ਹੈ ਜੀ।
0: ਹੁਣ ਜੇ ਜੋ ਹੋ ਰਿਹਾ ਹੈਗਾ ਆ ਜੀ ਉਹਦੇ ਨਾਲ ਜਿਹੜਾ ਆ ਇਸ ਚੀਜ਼ ਨੂੰ ਮਾਨਤਾ ਥੋੜਾ ਮਿਲਣੀ ਹੈਗੀ ਆ, ਤੁਸੀਂ ਤਾਂ ਸਗੋਂ ਇਸ ਚੀਜ਼ ਦਾ ਅਹਿਸਾਸ ਕਰਾਓ ਉਹਨਾਂ ਨੂੰ ਜੀ ਕਿ ਇੱਕ ਆਈਸੋਲੇਟਿਡ ਇੰਸੀਡੈਂਟ ਦੇ ਨਾਲ ਸਾਡੀਆਂ ਮਾਨਤਾਵਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਕਈ ਤਾਂ ਕੋਈ ਸਿਰ ਫਿਰੇ ਹਰ ਧਰਮ ਦੇ ਵਿੱਚ ਹੁੰਦੇ ਹੀ ਹੈਗੇ ਆ ਜੀ, ਉਹ ਉਹਨਾਂ ਦੀ ਮਾਨਤਾ ਨਾਲ ਵੀ ਠੇਸ ਪਹੁੰਚਾਉਂਦੇ ਹੈਗੇ ਆ ਜੀ।
2: ਨਾਲੇ ਦੇਖੋ ਘਾਲਣਾਵਾਂ ਘੱਟ ਕੇ ਜੀ ਇਹ ਚੀਜ਼ਾਂ ਦੇ ਹਾਸਲ ਕੀਤੇ ਆਪਣੇ ਹੱਕ, ਜੇ ਉਹਨਾਂ ਨੂੰ ਅਸੀਂ ਬਰਕਰਾਰ ਨਾ ਰੱਖ ਸਕੇ ਜਾਂ ਆ ਫੁਕਰਾਪਨ ਜਾਂ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਮਾਰ ਕੁਟਾਈ ਇਹ ਕਰੀ ਜਾਣੀਆਂ ਚੀਜ਼ਾਂ ਤਾਂ ਫਿਰ ਉਹ ਕੁਰਬਾਨੀਆਂ ਜਿਹੜੀਆਂ ਪਹਿਲਾਂ ਦਿੱਤੀਆਂ ਜਾਂ ਪਹਿਲੇ ਲੋਕ ਜਿਹੜੇ ਆਏ ਨੇ ਇਹਨਾਂ ਮੁਲਕਾਂ ਦੇ ਵਿੱਚ ਇੰਨਾ ਉਹਨਾਂ ਨੇ ਸਾਰਾ ਕੁਝ ਆਪ ਵੀ ਹੰਢਾਇਆ ਤੇ ਹੁਣ ਇਹਦੇ ਨਾਲ ਉਹ ਤਾਂ ਨਾਰਵੇ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਨਾ ਜਦੋਂ ਆਪਣੇ ਸੀਰੀਆ ਦੇ ਵਿੱਚ ਇਹ ਕੁਝ ਵਾਪਰਿਆ ਸੀ ਤਾਂ ਸਾਰੇ ਲੋਕ ਇੱਧਰ ਨੂੰ ਆਉਣ ਲੱਗ ਗਏ ਤਾਂ ਵੱਡੇ ਪੱਧਰ ਦੇ ਉੱਤੇ ਸੈਣੀ ਸਾਹਿਬ ਰਿਫਿਊਜੀ ਇੱਥੇ ਆਏ ਤੇ ਉਹਨਾਂ ਦੇ ਵਿੱਚ ਬਜ਼ੁਰਗ ਮਤਲਬ ਕਿ ਅੱਧਾ ਫੀਸਦ ਵੀ ਨਹੀਂ ਹੋਣਗੇ ਤੇ ਸਾਰੇ ਨੌਜਵਾਨ 18 ਸਾਲ 24 ਸਾਲ ਤੋਂ ਥੱਲੇ ਜਿਹੜਾ ਵਿਚਕਾਰ ਦੇ ਸਾਰੇ ਜੀ ਇੱਧਰ ਨੂੰ ਚੜ੍ਹ ਆਏ ਜੀ ਕਿ ਸਾਨੂੰ ਮਤਲਬ ਕਿ ਇੱਥੇ ਰਹਿਣ ਦੇ ਲਈ ਮਿਲ ਜਾਏਗਾ। ਉਹਨਾਂ ਨੇ ਸਾਰੇ ਹੀ ਵਾਪਸ ਤਕਰੀਬਨ ਚੜ੍ਹਾਏ, ਕਹਿੰਦੇ ਕਿ ਜੇ ਤਾਂ ਇੱਥੇ ਰਹਿਣਾ ਬੰਦਿਆਂ ਵਾਂਗੂ ਰਹਿਣਾ ਪਊਗਾ, ਕੋਈ ਮਸਜਿਦ ਨਹੀਂ ਕੋਈ ਕਿਸੇ ਤਰ੍ਹਾਂ ਦਾ ਧਾਰਮਿਕ ਮਤਲਬ ਕਿ ਚੀਜ਼ ਤੁਸੀਂ ਇੱਥੇ ਨਹੀਂ ਉਸਾਰ ਸਕਦੇ ਤੇ ਜੇ ਤੁਹਾਨੂੰ ਠੀਕ ਹੈ ਪ੍ਰਵਾਨ ਆ ਤਾਂ ਫਿਰ ਠੀਕ ਹੈ ਦੇਖ ਲੈਂਦੇ ਹਾਂ ਤੇ ਜੇ ਨਹੀਂ ਪ੍ਰਵਾਨ ਤਾਂ ਆਪਣੇ ਆਪਣੇ ਮੁਲਕਾਂ ਨੂੰ ਜਹਾਜ਼ ਫੜੋ ਤੇ ਚੜ੍ਹ ਜਾਓ ਵਾਪਸ ਜੀ, ਅਸੀਂ ਜਿਹੜਾ ਤੁਹਾਨੂੰ ਛੱਡ ਆਉਂਦੇ ਹਾਂ।
0: ਭਾਰੇ ਸਾਹਿਬ ਜਿੰਨੇ ਮਤਲਬ ਘੱਟ ਦਿਮਾਗ ਦੇ ਲੋਕ ਹੈਗੇ ਨਾ ਜੀ ਉਹ ਉਹਨਾਂ ਦੀ ਡੋਮੀਨੈਂਸ ਧਰਮਾਂ ਤੇ ਹੋ ਗਈ ਜੀ, ਉਹ ਧਰਮਾਂ ਨੂੰ ਸਾਰਿਆਂ ਨੂੰ ਆਕੂਪਾਈ ਜਿਹੜਾ ਉਹ ਕਰ ਗਏ ਹੈਗੇ ਆ ਜੀ, ਤੇ ਜਿਹੜੇ ਪੜ੍ਹੇ ਲਿਖੇ ਜਾਂ ਸੈਂਸਿਟਿਵ ਬੰਦੇ ਹੈਗੇ ਸੀਗੇ ਜੀ ਉਹ ਬੇਖੁਦਾ ਹੋ ਗਏ
2: ਹਾਂਜੀ,
0: ਉਹ ਖੁਦਾ ਰਹਿਤ ਹੋ ਗਏ ਜੀ। ਉਹ ਕਹਿੰਦੇ ਭਾਈ ਉਹ ਸੋਚੀ ਪੈ ਗਏ ਭਾਈ ਇਹ ਕਿਹੜਾ ਖੁਦਾ ਆ ਜਿਹੜਾ ਇਹ ਇਨਸਾਨਾਂ ਨੂੰ ਜਿਹੜਾ ਆ ਜਾਨਵਰ ਬਣਾ ਦਿੰਦਾ
2: ਜੀ
0: ਜੀ। ਹਾਂਜੀ ਕਿਹੜਾ ਧਰਮ ਆ
2: ਸੈਣੀ ਸਾਹਿਬ, ਅੱਜ ਸੋਚਦਾ ਪਿਆ ਸੀ ਚਲੋ ਮੈਂ ਮਾਫ਼ੀ ਚਾਹਾਂਗਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿ ਆਪਣੇ ਜਿਹੜਾ ਇੰਡੀਆ ਦੇ ਵਿੱਚ ਜੋ ਕਲਚਰ ਦੇਖਦੇ ਆ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਵੀ ਚਰਨ ਪਵਾਉਂਦੇ ਆ ਵੱਖਰੇ ਵੱਖਰੇ ਪਾਠ ਰਖਵਾਉਂਦੇ ਆ ਜਾਂ ਹੋਰ ਸਾਰੇ ਜਿਹੜੇ ਧਰਮ ਬਾਕੀ ਕਮਿਊਨਿਟੀਆਂ ਨੇ ਉਹ ਹਿੰਦੂ ਕਮਿਊਨਿਟੀ ਵੀ ਆ ਉਹ ਵੀ ਇੱਦਾਂ ਹੀ ਕਰਦੇ ਨੇ ਜਾਂ ਕਹਿ ਲਓ ਕਿ ਮੈਂ ਅੱਜ ਸੋਚ ਰਿਹਾ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਕਿ ਕਦੇ ਅਸੀਂ ਕ੍ਰਿਸਚਨ ਭਾਈਚਾਰੇ ਨੂੰ ਇਹ ਕੁਝ ਕਰਦੇ ਦੇਖਿਆ ਕਿ ਉਹ ਨਾ ਤਾਂ ਘਰ ਬੁਲਾਉਂਦੇ ਨੇ ਨਾ ਜਿੱਥੇ ਉਹਨਾਂ ਨੇ ਜਾਣਾ ਆਪ ਜਾਇਆ ਨਾ ਇੰਨੀ ਉਹ ਸਿਰਦਰਦੀ ਨਹੀਂ ਲੈਂਦੇ ਜਿੰਨੀ ਆਪਾਂ ਲੈ ਰਹੇ ਹਾਂ ਧਰਮ ਦੀ ਹਨਾ, ਤੇ ਉਹ ਫਿਰ ਵੀ ਐਡੇ ਵੱਡੇ ਪੱਧਰ ਦੇ ਉੱਤੇ ਫੈਲਿਆ ਆ ਜੀ ਇੰਨਾ ਪ੍ਰਫੁੱਲਤ ਹੋਇਆ ਜੀ ਮਤਲਬ ਕਿ ਜਿਹਨੇ ਮੰਨਣਾ ਠੀਕ ਹੈ ਜਿਹੜੇ ਨਹੀਂ ਮੰਨਣਾ ਤਾਂ ਵੀ ਠੀਕ ਹੈ ਜੀ, ਪਰ ਆਪਣੇ ਇਹ ਚੀਜ਼ ਜਿਹੜੀ ਹੈ ਕਿ ਜਾਂ ਤਾਂ ਅਸੀਂ ਇੰਨੇ ਕੁ ਵਿਹਲੇ ਹਾਂ ਕਿ ਹਰ ਵੇਲੇ ਕੁਝ ਨਾ ਕੁਝ ਮਤਲਬ ਕਿ ਕਰਨ ਦੇ ਲਈ ਤਿਆਰ ਰਹਿੰਦੇ ਹਾਂ ਕਿ ਕੁਝ ਨਾ ਕੁਝ ਆਰੰਭ ਲਈਏ ਕਰ ਲਈਏ, ਤੇ ਕਿਵੇਂ ਦੇਖ ਦੋ ਇਹ ਚੀਜ਼ ਮਤਲਬ ਕਿ ਕਦੋਂ ਕੁ ਸਾਨੂੰ ਸਮਝ ਆਏਗੀ ਆਪਣੀ ਲਾਈਫ ਸਟਾਈਲ ਦੀ ਜੀ।
0: ਪਰ ਸਾਹਿਬ ਗੱਲ ਏਦਾਂ ਹੈਗੀ ਆ ਸਾਨੂੰ ਵੀ ਮਤਲਬ ਜਿਹੜਾ ਆ ਮੈਂ ਚਲੋ ਪਹਿਲਾਂ ਦੱਸ ਦਿੰਦਾ ਹੈਗਾ ਜੀ ਆਪਣੇ ਬੜੇ ਪਿਆਰੇ ਵੀਰ ਸਰਦਾਰ ਜਗਦੇਵ ਸਿੰਘ ਸੰਧੂ ਕਹਿੰਦੇ ਹੁੰਦੇ ਆ ਵੀ ਜਾਂ ਜਦੋਂ ਪਤਾ ਹੋਵੇ ਨਾ ਵੀ ਆਪਣਾ ਸਟੈਂਡ ਬਿਲਕੁਲ ਸਹੀ ਹੈਗਾ ਫੇਰ ਮਾਫ਼ੀ ਨਾ ਮੰਗਿਆ ਕਰੋ, ਮੈਨੂੰ ਉਹਨਾਂ ਨੇ ਕਈ ਵਾਰੀ ਹਦਾਇਤ ਕੀਤੀ ਤੇ ਜਦ ਪਤਾ ਆ ਤੂੰ ਸਹੀ ਕਹਿ ਰਿਹਾ ਫੇਰ ਕਿਉਂ ਮਾਫ਼ੀ ਮੰਗ ਲੈਂਦਾ ਹੁੰਦਾ ਹਾਂਜੀ। ਇਸ ਕਰਕੇ ਜੋ ਤੁਸੀਂ ਕਹਿ ਰਹੇ ਹੈਗੇ ਦਰੁਸਤ ਕਹਿ ਰਹੇ ਆ
2: ਜੀ,
0: ਇਹਨਾਂ ਨੂੰ ਕੀ ਕਰੋਗੇ ਤੁਸੀਂ ਜੀ, ਜਿਹੜਾ ਇਹਨਾਂ ਦੇ ਥੋੜ ਦਿਲੇ ਬੰਦੇ ਹੈਗੇ ਆ ਜੀ, ਇਹ ਧਰਮ ਜਿਹੜਾ ਇਹ ਭਟਕਾਇਆ ਆ ਸਾਰੇ ਜਿਹੜੇ

0: ਆ ਬਦਨਾਮੀ ਤਾਂ ਸਾਰੇ ਧਰਮ ਦੀ ਹੁੰਦੀ ਨਾ ਜੀ,
1: ਬਿਲਕੁਲ ਹੁੰਦੀ ਹੈ।
0: ਇੱਕ ਆਈਸੋਲੇਟਡ ਇੰਸੀਡੈਂਟ ਹੁੰਦਾ ਆ, ਉਹਦੇ ਨਾਲ ਬਦਨਾਮੀ ਸਾਰਿਆਂ ਦੀ ਹੁੰਦੀ
1: ਹੈ ਜੀ।
0: ਤੇ ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸੱਚ ਨੂੰ ਸੱਚ ਕਹਿ ਰਹੇ ਹੈਗੇ ਆ, ਫੇਰ ਸਾਨੂੰ ਮਾਫ਼ੀ ਮੰਗਣ ਦੀ ਲੋੜ ਵੀ ਕੋਈ ਨੀ। ਇਹ ਗੱਲ ਦੀ ਹਾਂਜੀ ਇਹ ਦਰੁਸਤ ਹੈਗੀ ਆ ਜੀ, ਗੱਲ ਉਹਦੇ ਵਿੱਚ ਕਿਹੜੀ ਗੱਲ ਹੈਗੀ ਆ ਜੀ
1: ਜੀ
0: ਜੀ ਭਾਰਤ ਸਾਹਿਬ
1: ਜੀ ਸੈਣੀ
0: ਹਾਂਜੀ ਸਰ,
1: ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਜਰੂਰ ਜੀ।
0: ਭਾਰਤ ਸਾਹਿਬ ਮੇਰੇ ਤਾਂ ਇਹੀ ਬੇਨਤੀ ਹੈਗੀ ਆ ਕਿ ਲੋਕਾਂ ਨੂੰ ਜਿਹੜਾ ਆ ਇਹਨਾਂ ਮਸਲਿਆਂ ਦੇ ਉੱਤੇ ਕੰਸਨਟ੍ਰੇਟ ਕਰਕੇ ਤੇ ਜਿਹੜਾ ਆ ਸੋਚਣਾ ਚਾਹੀਦਾ ਕਿ ਬਦਨਾਮੀ ਜਿਹੜੀ ਧਰਮ ਦੀ ਬਦਨਾਮੀ ਹੁੰਦੀ ਆ ਜੀ, ਉਹ ਅੱਗੇ ਕਾਫੀ ਮਤਲਬ ਲੰਬੀ ਚੱਲਦੀ ਆ ਜੀ। ਜਿਹੜਾ ਤੁਹਾਡਾ ਆਪਣਾ ਇੰਡੀਵਿਜੁਅਲ ਦਾ ਐਕਟ ਆ ਨਾ ਜੀ, ਉਹ ਤਾਂ ਜਿਹੜਾ ਮੁੱਕ ਜਾਂਦਾ ਆ ਤੁਹਾਡੀ ਲਾਈਫ ਤੱਕ ਹੀ ਜੀ। ਜਿਹੜਾ ਤੁਸੀਂ ਜਿਹੜਾ ਆ ਸੋਸਾਇਟੀ ਨੂੰ ਕਰ ਜਾਂਦੇ ਹੈਗੇ ਆ ਜੀ, ਉਹ ਲੰਬੇ ਸਮੇਂ ਤੱਕ ਜਿਹੜਾ ਆ ਉਹ ਅਫੈਕਟ ਕਰਦਾ ਜੀ।
1: ਬਿਲਕੁਲ
0: ਹੁਣ ਕਿਰਪਾਨ ਦਾ ਮੁੱਦਾ ਜਿਹੜਾ ਹੈਗਾ ਆ ਜੀ, ਇੱਕ ਇੱਕ ਬੰਦੇ ਦੇ ਆਈਸੋਲੇਟਡ ਇੰਸੀਡੈਂਟ ਨੇ ਜੇ ਆਪਾਂ ਉਹਨੂੰ ਜਸਟੀਫਾਈ ਕਰਨ ਲੱਗ ਗਏ, ਹਵਾ ਦੇਣ ਲੱਗ ਗਏ, ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ ਭੁਗਤਾਨ ਉਹਦਾ ਲੰਬੇ ਸਮੇਂ ਤੱਕ ਕਰਨਾ ਪਊਗਾ ਜੀ। ਸੋ ਇਸ ਕਰਕੇ ਜਿਹੜਾ ਬੰਦਾ ਗਲਤ ਕਰਦਾ ਆ ਉਹਨੂੰ ਗਲਤ ਕਹਿਣ ਦਾ ਜਿਹੜਾ ਆ ਹੌਸਲਾ ਦਿਖਾਉਣਾ ਚਾਹੀਦਾ ਹੈਗਾ, ਚਾਹੇ ਉਹ ਆਪਣਾ ਹੀ ਕਿਉਂ ਨਾ ਹੋਵੇ ਜੀ।
1: ਜੀ
0: ਭਾਰਤ ਸਾਹਿਬ ਜੀ,
1: ਸੈਣੀ ਸਾਹਿਬ ਇੱਕ ਮਨਭਾਗੀ ਘਟਨਾ ਦੀ ਗੱਲ ਕਰਦਾ, ਜਾਂਦੇ ਜਾਂਦੇ ਪੰਜਾਬੀ ਅਦਾਕਾਰ ਬਹੁਤ ਮਸ਼ਹੂਰ ਨੇ ਆਪਣੇ ਗੁਰਪ੍ਰੀਤ ਕੌਰ ਭੰਗੂ ਮੈਡਮ, ਉਹਨਾਂ ਦੇ ਹਸਬੈਂਡ ਜਿਹੜੇ ਨੇ ਅੱਜ ਕੱਲ ਦੇ ਵੈਸੇ ਤਾਂ ਉਹ ਸੈਰ ਕਰਨ ਦੇ ਲਈ ਸਾਈਕਲ ਦੇ ਉੱਤੇ ਸ਼ਾਮ ਨੂੰ ਨਿਕਲੇ ਸੀ, ਤੇ ਉਹ ਤੋਂ ਬਾਅਦ ਹਾਦਸੇ ਦੇ ਵਿੱਚ ਜਿਹੜਾ ਕੁਝ ਹਾਦਸਾ ਵਾਪਰਿਆ ਤਾਂ ਉਹ ਰੋਡ ਦੇ ਉੱਤੇ ਜਾਂ ਬਾਅਦ ਦੇ ਵਿੱਚ ਉੱਥੋਂ ਅੱਜ ਉਹ ਮਿਲੇ ਨੇ, ਮ੍ਰਿਤਕ ਮਿਲੇ ਨੇ ਜੀ। ਤੇ ਕਾਫੀ ਤੁਸੀਂ ਵੀ ਸ਼ਾਇਦ ਫਿਲਮਾਂ ਦੇ ਵਿੱਚ ਉਹਨਾਂ ਨੂੰ ਭੰਗੂ ਮੈਡਮ ਉਹਨਾਂ ਨੂੰ ਦੇਖਿਆ ਹੋਣਾ ਜੀ, ਤੇ ਉਹਨਾਂ ਦੇ ਹਸਬੈਂਡ ਸੀਗੇ, ਬਹੁਤ ਐਕਟਿਵ ਸੀਗੇ ਜੀ, ਤੇ ਅਧਿਆਪਕ ਵੀ ਸੀਗੇ ਤੇ ਨਾਲ ਦੀ ਨਾਲ ਹੋਰ ਸਮਾਜਿਕ ਕਾਰਜ ਵੀ ਕਰਦੇ ਰਹੇ ਨੇ, ਪੱਤਰਕਾਰੀ ਕਰਦੇ ਰਹੇ ਨੇ, ਬਹੁਤ ਪੱਕੀ ਸ਼ਖਸੀਅਤ ਸਨ ਜੀ, ਰੋਪੜ ਤੋਂ ਬਿਲੋਂਗ ਕਰਦੇ ਨੇ।
0: ਹਾਂਜੀ ਹਾਂਜੀ ਭਾਰਤ ਸਾਹਿਬ, ਭਾਰਤ ਸਾਹਿਬ ਕਰਨਾ ਕੀ ਹੈਗਾ ਜੀ, ਇੱਥੇ ਐਕਸੀਡੈਂਟ ਦਾ ਪਤਾ ਹੀ ਨਹੀਂ ਲੱਗਦਾ ਆ ਜੀ, ਨਾ ਪਤਾ ਲੱਗਦਾ ਹੈਗਾ ਆ ਜੀ, ਥੋੜਾ ਜਿਹਾ ਵੀ ਇਨਸਕਿਓਰ ਹੁੰਦਾ ਬੰਦਾ, ਨਾਲ ਜਾਗਦਾ ਪਤਾ ਹੀ ਨੀ ਲੱਗਦਾ ਕਿੱਧਰੋਂ ਪਾਸਿਓਂ ਮੌਤ ਆ ਜਾਂਦੀ ਹੈ ਜੀ। ਇਸ ਕਰਕੇ ਜਿਹੜਾ ਆ ਬੜਾ ਸੋ ਸੈਡ ਸਰ, ਕੀ ਕਰਨਾ ਕੀਤਾ ਜਾ ਸਕਦਾ ਜੀ।
1: ਬਿਲਕੁਲ,
0: ਬਾਕੀ ਜਿਹੜਾ ਆ ਸਾਡੇ ਤਾਂ ਲੋਕਾਂ ਦਾ ਇਹ ਹੈਗਾ ਆ ਜੀ, ਅਸੀਂ ਜਿਹੜਾ ਆ ਮਰਨ ਲਿਖਾਏ ਤੇ ਮੰਡਲ ਮੇ ਆਏ, ਅਸੀਂ ਬਸ ਇਹ ਜਿਹੜਾ ਪੜ੍ਹ ਕੇ ਤੇ ਪਾਠ ਕਰਾ ਦੇਣਾ ਹੁੰਦਾ, ਹੋਰ ਤਾਂ ਕੋਈ ਨੀ, ਨਾ ਇਹਦੇ ਡੀਪ ਜਾਣਾ ਹੁੰਦਾ ਤੇ ਨਾ ਇਹਦਾ ਇਸ ਚੀਜ਼ ਤੇ ਸੋਚਣਾ ਹੁੰਦਾ ਆ ਵੀ ਕੀ ਆਪਾਂ ਜ਼ਿੰਦਗੀ ਨੂੰ ਬਚਾ ਸਕਦੇ ਸੀ, ਇਸ ਟੋਪਿਕ ਤੇ ਤਾਂ ਕਦੀ ਸੋਚਿਆ ਹੀ ਨੀ ਜੀ ਕੀ ਆਪਾਂ ਲਾਈਫ ਨੂੰ ਪ੍ਰਲੋਂਗ ਕੀ ਕਰ ਸਕਦੇ ਆ ਜੀ।
1: ਬਿਲਕੁਲ,
0: ਸਾਡੇ ਖਾਣ ਪਾਣ ਨਾਲ ਹੀ ਸਾਡੀ ਲਾਈਫ ਪ੍ਰਲੋਂਗ ਹੋ ਸਕਦੀ ਆ ਜੀ, ਵੀ ਉਹਨੂੰ ਆਪਾਂ ਸਹੀ ਕਰ ਲਈਏ ਜੀ, ਆਪਾਂ ਐਕਸਰਸਾਈਜ਼ ਕਰ ਲਈਏ ਜੀ ਉਹਦੇ ਨਾਲ ਜੀ, ਬਟ ਆਪਾਂ ਕਦੀ ਉਹਨੂੰ ਇਸ ਐਂਗਲ ਨਾਲ ਸੋਚਦੇ ਹੀ ਨੀ ਜੀ, ਅਸੀਂ ਕਹਿੰਦੇ ਹੈਗੇ ਆ ਜਿੰਨੀ ਲਿਖੀ ਆ ਉਹਨੇ ਭੋਗਣੀ ਆ ਜੀ ਬਸ
1: ਜੀ। ਬਿਲਕੁਲ ਜੀ ਸੈਣੀ ਸਾਹਿਬ
0: ਜੀ, ਭਾਰਤ ਸਾਹਿਬ
1: ਬਹੁਤ ਸ਼ੁਕਰੀਆ,
0: ਥੈਂਕ ਯੂ ਸਰ,
1: ਥੈਂਕ
0: ਯੂ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸਾਣੀ ਸੈਣੀ ਸਾਹਿਬ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਤੁਹਾਡੇ ਕੁਝ ਵਿਚਾਰ ਆਉਂਦੇ ਆ ਤਾਂ ਤੁਸੀਂ ਵੀ ਇਹਦੇ ਵਿੱਚ ਜਿਹੜੀ ਆ ਸਾਂਝ ਪਾ ਸਕਦੇ ਹੋ, ਤੇ ਹੋਰ ਆਪਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਨਾਲ ਨਾਲ ਵੱਧਦੇ ਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਅਤੇ ਨਿੱਘਾ ਸਵਾਗਤ ਹੈ ਜਿਹੜੇ ਬਾਅਦ ਦੇ ਵਿੱਚ ਵੀ ਦੋਸਤ ਜੁੜੇ ਆ। ਤੇ ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਆਪਾਂ ਅਗਲੀ ਖ਼ਬਰ ਦੇ ਵੱਲ ਨੂੰ ਚੱਲਦੇ ਹਾਂ, ਜੋ ਡਿਸਕਸ ਕੀਤੀ ਆਪਣੇ ਸੈਣੀ ਸਾਹਿਬ ਦੇ ਨਾਲ ਵੀ, ਤੇ ਉਹਨੂੰ ਥੋੜਾ ਜਿਹਾ ਹੋਰ ਮੈਂ ਫਰੋਲਣ ਦੀ ਕੋਸ਼ਿਸ਼ ਕਰਦਾ ਤੁਹਾਡੇ ਨਾਲ, ਜੋ UK ਦੇ ਵਿੱਚ ਭਾਣੇ ਵਾਪਰੇ ਨੇ। ਬਹੁਤ ਸੋਹਣਾ ਸੁਨੱਖਾ ਜਿਹੜਾ ਮੁੰਡਾ ਸੀਗਾ, ਚਲੋ ਕਿਸੇ ਵੀ ਕਮਿਊਨਿਟੀ ਦਾ ਹੋਵੇ, ਪਰ ਜਿਹੜਾ ਮਾਂ ਦੇ ਲਈ ਪੁੱਤ ਤਾਂ ਉਨਾ ਹੀ ਬਰਾਬਰ ਹੈ, ਚਾਹੇ ਪੰਜਾਬੀ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ ਤੇ ਚਾਹੇ ਮੁਸਲਮਾਨ ਹੈ, ਚਾਹੇ ਕ੍ਰਿਸਚਨ ਹੈ, ਕਿਸੇ ਵੀ ਭਾਈਚਾਰੇ ਦਾ ਹੈ, ਤੇ ਮਾਂ ਤਾਂ ਪਿਆਰ ਉਹਨੂੰ ਉਨਾ ਹੀ ਕਰਦੀ ਹੈ। ਤੇ ਮਾਂ ਤੇ ਭੈਣ ਖੜੀ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ, ਬੜੀ ਜਿਹੜਾ ਭਾਵੁਕ ਸਪੀਚ ਕੀਤੀ ਹੈ, ਤੇ ਅੱਜ ਇਸ ਦੇ ਵਿੱਚ ਫੈਸਲਾ ਆਇਆ UK ਦੇ ਵਿੱਚ, ਜਿਹੜਾ ਬਰਤਾਨਵੀ ਸਿੱਖ ਨੂੰ ਜਿਹੜਾ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ, ਤੇ ਉਹਦੇ ਮਗਰੋਂ ਜਿਹੜੀ ਹੈ ਸਥਾਨਕ ਜਿਹੜੀ ਹੈ ਹਿੰਸਾ ਵੀ ਭੜਕੀ ਹੈ ਥੋੜੀ, ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਜਿਹੜਾ ਪਥਰਾਓ ਕੀਤਾ, ਤੇ ਬਰਤਾਨਵੀ ਸਿੱਖ ਨੂੰ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰਤਾਨੀਆ ਦੇ ਵਿੱਚ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਇਹ ਹਿੰਸਾ ਉਦੋਂ ਭੜਕੀ ਜਦੋਂ ਕੈਮਰੇ ਦੀ ਉਹ ਫੋਟੇਜ ਸਾਹਮਣੇ ਆਈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਨਸਲਵਾਦ ਦੇ ਦੋਸ਼ ਨੂੰ ਲੈ ਕੇ ਪੀੜਤ ਨੋਵਾਕ ਨੂੰ ਜਿਹੜਾ ਸੀ ਉਸਦੇ ਆਖਰੀ ਪਲਾਂ ਦੇ ਵਿੱਚ ਹੱਥਕੜੀ ਲਾਉਂਦੇ ਦਿਖਾਈ ਦੇ ਰਹੇ ਨੇ। ਲੰਘੀ ਸ਼ਾਮ ਜਿਹੜਾ ਸੀ ਸਾਊਥਹੈਂਪਟਨ ਦੇ ਵਿੱਚ ਜਿਹੜਾ ਸੀ ਭਾਰੀ ਭੀੜ ਇਕੱਠੀ ਹੋਈ, ਤੇ ਜਿਸ ਦੇ ਦੌਰਾਨ ਹੈਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇ ਬੁਲਰੀ ਦੇ ਜਿਹੜਾ ਅਧਿਕਾਰੀ ਸੁਰੱਖਿਆ ਕਵਚ ਪਹਿਨ ਕੇ ਜਿਹੜਾ ਸੀ ਵਿਕਰਮ ਦਿਗਵਾ ਦੇ ਘਰ ਨੇੜੇ ਤਾਇਨਾਤ ਸਨ। ਵਿਕਰਮ ਦਿਗਵਾ ਨੂੰ 18 ਸਾਲਾਂ ਹੈਨਰੀ ਨੋਵਾਕ ਦੀ ਹੱਤਿਆ ਕਰਨ ਦੇ ਮਾਮਲੇ ਦੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਪੱਥਰ ਅਤੇ ਬੋਤਲਾਂ ਸੁੱਟੀਆਂ। ਰੋਸ ਜਿਹੜਾ ਸੀ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਵਿਰੋਧੀ ਕਾਰਕੁਨਾਂ ਨੇ ਕਥਿਤ ਜਿਹੜਾ ਸੀ ਨਾ ਬਰਾਬਰ ਪੁਲਿਸਿੰਗ ਜਾਂ ਫਿਰ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਦੇ ਉੱਤੇ ਤਰਜੀਹ ਦੇਣ ਦੀ ਜਿਹੜੀ ਨਿੰਦਾ ਕੀਤੀ ਹੈ। ਪੁਲਿਸ ਦੇ ਮੁੱਖ ਕਾਂਸਟੇਬਲ ਅਲੈਕਸਿਸ ਬੂਨ ਨੇ ਜਿਹੜਾ ਸੀ ਦੱਸਿਆ ਕਿ ਉਨ੍ਹਾਂ ਝੜਪਾਂ ਦੇ ਦੌਰਾਨ 11 ਅਧਿਕਾਰੀ ਜਿਹੜੇ ਨੇ ਤੇ ਪੁਲਿਸ ਦਾ ਕੁੱਤਾ ਜਿਹੜਾ ਜ਼ਖਮੀ ਹੋਇਆ। ਇਸੇ ਦੌਰਾਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਵੀ ਕਿਹਾ ਕਿ ਹਿੰਸਾ ਤੇ ਗੜਬੜੀ ਫੈਲਾਉਣ ਦੇ ਲਈ ਇਸ ਘਟਨਾ ਦਾ ਸਹਾਰਾ ਲੈਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦੈ। ਜਿੰਮੇਵਾਰ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਜਿਹੜੀ ਹੈ ਦੁਹਰਾਈ ਹੈ। ਦੂਸਰੇ ਪਾਸੇ ਟਰੰਪ ਸਾਹਿਬ ਦੇ ਨੂੰ ਵੀ ਜਿਹੜਾ ਝਟਕਾ ਲੱਗ ਗਿਆ। ਚਲੋ ਇਕ ਚੰਗੀ ਖ਼ਬਰ ਹੈ, ਪੋਜ਼ਿਟਿਵ ਖ਼ਬਰ ਹੈ, ਜੇ ਜੰਗਾਂ ਰੁਕਦੀਆਂ ਨੇ ਤਾਂ। ਅਮਰੀਕੀ ਸੰਸਦ ਨੇ ਈਰਾਨ ਦੇ ਨਾਲ ਜੰਗ ਰੋਕਣ ਦਾ ਮਤਾ ਪਾਸ ਕਰ ਦਿੱਤਾ। ਅਮਰੀਕਾ ਦੇ ਪ੍ਰਤੀਨਿਧੀ ਸਦਨ ਹਾਊਸ ਆਫ ਰੀਪ੍ਰਜੈਂਟੇਟਿਵਸ ਨੇ ਜਿਹੜਾ ਬੁੱਧਵਾਰ ਨੂੰ ਇਕ ਅਹਿਮ ਜਿਹੜਾ ਮਤਾ ਪਾਸ ਕੀਤਾ ਕੱਲ ਸ਼ਾਮੀ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਈਰਾਨ ਦੇ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। 215 ਵੋਟਾਂ ਦੇ ਨਾਲ ਪਾਸ ਹੋਏ ਇਸ ਮਤੇ ਦੇ ਵਿਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਈਰਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਜਦੋਂ ਤੱਕ ਕਾਂਗਰਸ ਖੁਦ ਜੰਗ ਦਾ ਐਲਾਨ ਨਹੀਂ ਕਰਦੀ ਜਾਂ ਫੌਜੀ ਕਾਰਵਾਈ ਨੂੰ ਮਨਜ਼ੂਰੀ ਨਹੀਂ ਦਿੰਦੀ। ਇਸ ਵੋਟਿੰਗ ਦੇ ਦੌਰਾਨ ਟਰੰਪ ਦੀ ਆਪਣੀ ਪਾਰਟੀ ਦੇ 4 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਜਿਹੜਾ ਸਾਥ ਦਿੱਤਾ ਹੈ, ਜੋ ਕਿ ਟਰੰਪ ਦੇ ਲਈ ਵੱਡੀ ਜਿਹੜੀ ਹੈ ਵੱਡਾ ਸਿਆਸੀ ਝਟਕਾ ਜਿਹੜਾ ਮੰਨਿਆ ਜਾ ਰਿਹਾ। ਇਕ ਜਿਹੜਾ ਇਹਦੇ ਵਿਚ ਇਹ ਕਦਮ ਈਰਾਨ ਦੇ ਨਾਲ ਚੱਲ ਰਹੇ 3 ਮਹੀਨੇ ਪੁਰਾਣੇ ਸੰਘਰਸ਼ ਦੇ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੀ ਵੱਧਦੀ ਚਿੰਤਾ ਨੂੰ ਦਰਸਾਉਂਦਾ ਹੈ ਤੇ ਹਾਲਾਂਕਿ ਇਹ ਮਤਾ ਅਜੇ ਪ੍ਰਤੀਕਾਤਮਕ ਜਿਹੜਾ ਹੈ ਦੱਸਿਆ ਗਿਆ ਕਿਉਂਕਿ ਇਸ ਨੂੰ ਕਾਨੂੰਨ ਬਣਨ ਦੇ ਲਈ ਸੈਨੇਟ ਤੋਂ ਪਾਸ ਹੋਣਾ ਜ਼ਰੂਰੀ ਹੈ, ਪਰ ਇਹ ਟਰੰਪ ਦੀਆਂ ਨੀਤੀਆਂ ਦੇ ਪ੍ਰਤੀ ਅੰਦਰੂਨੀ ਵਿਰੋਧ ਦਾ ਸਪਸ਼ਟ ਸੰਕੇਤ ਮਿਲਿਆ। ਡੈਮੋਕਰੇਟਸ ਦਾ ਕਹਿਣਾ ਹੈ ਕਿ ਜੰਗ ਕਾਰਨ ਜਿਹੜਾ ਤੇਲ ਅਤੇ ਭੋਜਨ ਦੀਆਂ ਕੀਮਤਾਂ ਅਸਮਾਨੀ ਚੜ ਚੁੱਕੀਆਂ ਨੇ ਤੇ ਬਿਨਾਂ ਸਪਸ਼ਟ ਰਣਨੀਤੀ ਦੇ ਦੇਸ਼ ਨੂੰ ਲੰਬੇ ਸੰਘਰਸ਼ ਦੇ ਵਿਚ ਧੱਕਣਾ ਗਲਤ ਹੈ। ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਈਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਰੋਕਣ ਦੇ ਲਈ ਇਹ ਜੰਗ ਦੇਸ਼ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਵਿਦੇਸ਼ ਮਾਮਲਿਆਂ ਦੇ ਕਮੇਟੀ ਦੇ ਰੈਂਕਿੰਗ ਮੈਂਬਰ ਅਤੇ ਜੰਗੀ ਤਾਕਤਾਂ ਦੇ ਮਤੇ ਦੇ ਸਪਾਂਸਰ ਪ੍ਰਤੀਨਿਧੀ ਗ੍ਰੈਗਰੀ ਮਿਕਸ ਹੁਣਾਂ ਨੇ ਵੋਟ ਤੋਂ ਬਾਅਦ ਇਕ ਬਿਆਨ ਦੇ ਵਿਚ ਕਿਹਾ ਕਿ ਅੱਜ ਇਸ ਡਬਲਯੂ ਪੀ ਆਰ ਦਾ ਖਾਸ ਜਿਹੜਾ ਪਾਸ ਹੋਣਾ ਇਕ ਜਿਹੜਾ ਮਹੱਤਵਪੂਰਨ ਮੋੜ ਦਾ ਸੰਕੇਤ ਹੈ। ਵੱਧ ਤੋਂ ਵੱਧ ਜਿਹੜੇ ਨੇ ਰਿਪਬਲਿਕਨ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਸੁਣ ਰਹੇ ਨੇ ਜੋ ਮੱਧ ਪੂਰਬ ਦੇ ਵਿਚ ਕੋਈ ਹੋਰ ਜਿਹੜਾ ਬੇਮਿਆਦੀ ਜੰਗ ਨਹੀਂ ਚਾਹੁੰਦੇ ਨੇ। ਡੈਮੋਕਰੇਟਸ ਨੇ ਜਿਹੜਾ ਨਵੰਬਰ ਦੇ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਪਣੇ ਆਰਥਿਕ ਸੰਦੇਸ਼ ਦਾ ਮੁੱਖ ਵਿਸ਼ਾ ਜਿਹੜਾ ਕਫਾਇਤਤਾ ਨੂੰ ਜਿਹੜਾ ਬਣਾਇਆ ਹੈ, ਜੋ ਇਹ ਤੈਅ ਕਰੇਗਾ ਕਿ ਰਿਪਬਲਿਕਨ ਕਾਂਗਰਸ ਦੇ ਉੱਤੇ ਕੰਟਰੋਲ ਰੱਖਦੇ ਨੇ ਜਾਂ ਫਿਰ ਨਹੀਂ ਰੱਖਦੇ ਨੇ। ਦੂਸਰੇ ਪਾਸੇ ਕੈਨੇਡਾ ਦੀਆਂ ਏਜੰਸੀਆਂ ਜਿਹੜੀਆਂ ਨੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਨਾਗਰਿਕਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ, ਅਲਰਟ ਤੇ ਕਰ ਦਿੱਤਾ ਹੈ। ਕੈਨੇਡਾ ਦੀ ਸੁਰੱਖਿਆ ਤੇ ਖੁਫੀਆ ਸੇਵਾ ਜਿਹੜੀ ਹੈ CSIS ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਖੁਫੀਆ ਏਜੰਸੀਆਂ ਪੇਸ਼ੇਵਰ ਜਿਹੜੇ ਨੇ ਨੈਟਵਰਕਿੰਗ ਵੈਬਸਾਈਟਾਂ ਆਨਲਾਈਨ ਫਰਮਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਸਰਕਾਰੀ ਨਿੱਜੀ ਅਤੇ ਅਕਾਦਮਿਕ ਖੇਤਰਾਂ ਦੇ ਵਿਚ ਸੰਵੇਦਨਸ਼ੀਲ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਏਜੰਸੀਆਂ ਦੇ ਵੱਲੋਂ ਅਜਿਹੇ ਵਿਅਕਤੀਆਂ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਾਂਦਾ ਹੈ। ਕੈਨੇਡਾ ਦੀ ਸੁਰੱਖਿਆ ਤੇ ਖੁਫੀਆ ਏਜੰਸੀ CSIS ਅਤੇ 5 Eyes ਗੱਠਜੋੜ ਜਿਹੜਾ ਹੈ ਉਹਦੇ ਹੋਰ ਭਾਗੀਦਾਰ ਦੇਸ਼ਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੇਸ਼ੇਵਰ ਨੈਟਵਰਕਿੰਗ ਵੈਬਸਾਈਟਾਂ ਤੇ ਆਨਲਾਈਨ ਨੌਕਰੀ ਪਲੇਟਫਾਰਮਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਵੱਲੋਂ ਜਾਸੂਸੀ ਦੇ ਲਈ ਵਰਤਿਆ ਜਾ ਰਿਹਾ ਹੈ। ਸੰਯੁਕਤ ਚੇਤਾਵਨੀ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ, ਫੌਜੀ ਅਧਿਕਾਰੀਆਂ, ਰੱਖਿਆ ਮਾਹਰਾਂ, ਵਿਦੇਸ਼ ਮਾਮਲਿਆਂ ਦੇ ਨਾਲ ਜੁੜੇ ਵਿਅਕਤੀਆਂ, ਪੱਤਰਕਾਰਾਂ ਤੇ ਥਿੰਕ ਟੈਂਕਾਂ ਦੇ ਵਿਚ ਕੰਮ ਕਰਨ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ ਆਕਰਸ਼ਕ ਨੌਕਰੀਆਂ, ਸਲਾਹਕਾਰੀ ਕੰਮ ਜਾਂ ਪੇਸ਼ੇਵਰ ਮੌਕਿਆਂ ਦੇ ਨਾਂ ਦੇ ਉੱਤੇ ਸੰਪਰਕ ਕੀਤਾ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਕਿ ਸ਼ੁਰੂ ਦੇ ਵਿਚ ਇਹ ਪੇਸ਼ਕਸ਼ਾਂ ਜਿਹੜੀਆਂ ਨੇ ਬਿਲਕੁਲ ਅਸਲੀ ਦਿਖਾਈ ਦਿੰਦੀਆਂ ਨੇ, ਪਰ ਹੌਲੀ ਹੌਲੀ ਟਾਰਗੇਟ ਕੀਤੇ ਗਏ ਵਿਅਕਤੀਆਂ ਤੋਂ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਮਾਮਲਿਆਂ ਦੇ ਵਿਚ ਜਾਣਕਾਰੀ ਦੇ ਜਿਹੜੇ ਬਦਲੇ ਪੈਸੇ ਦੀ ਪੇਸ਼ਕਸ਼ ਵੀ ਹੁੰਦੀ ਹੈ। ਫਾਈਵ ਆਈਜ਼ ਗੱਠਜੋੜ ਜਿਹੜਾ ਜਿਸਦੇ ਵਿਚ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਨੇ, ਇਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ੀ ਖੁਫੀਆ ਸੰਗਠਨ ਪੇਸ਼ੇਵਰ ਨੈਟਵਰਕਿੰਗ ਪਲੇਟਫਾਰਮਾਂ ਦੀ ਵਰਤੋਂ ਕਰਕੇ ਰਾਜਨੀਤਿਕ, ਆਰਥਿਕ ਤੇ ਫੌਜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਏਜੰਸੀਆਂ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਨੌਕਰੀਆਂ ਜਾਂ ਅਣਜਾਣ ਭਰਤੀ ਕਰਨ ਵਾਲਿਆਂ ਦੇ ਵੱਲੋਂ ਆਉਣ ਵਾਲੀਆਂ ਜਿਹੜੀਆਂ ਪੇਸ਼ਕਸ਼ਾਂ ਹੈ ਉਹਦੀ ਧਿਆਨ ਦੇ ਨਾਲ ਜਾਂਚ ਕਰਨ ਤੇ CSIS ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਨਵੀਆਂ ਨੈਟਵਰਕਿੰਗ ਬੇਨਤੀਆਂ ਸਵੀਕਾਰ ਕਰਨ ਤੋਂ ਪਹਿਲਾਂ ਪ੍ਰੋਫਾਈਲਾਂ ਦੀ ਜਾਂਚ ਕੀਤੀ ਜਾਵੇ। ਜੇ ਕਿਸੇ ਬਾਰੇ ਸ਼ੱਕ ਹੋਵੇ ਤਾਂ ਉਸ ਤੋਂ ਕੰਪਨੀ ਦੇ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਵੇ। ਜੇ ਕੰਪਨੀਆਂ ਬੁਨਿਆਦੀ ਜਾਣਕਾਰੀ ਦੇਣ ਦੇ ਵਿਚ ਅਸਮਰਥ ਹੋਵੇ ਜਾਂ ਇੰਟਰਨੈਟ ਦੇ ਉਤੇ ਉਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੋਵੇ ਤਾਂ ਸੰਭਵ ਹੈ ਕਿ ਉਹ ਜਾਲੀ ਸੰਸਥਾ ਹੋ ਸਕਦੀ ਹੈ ਤੇ ਉਨ੍ਹਾਂ ਕਿਹਾ ਕਿ ਸ਼ੱਕੀ ਸੰਪਰਕਾਂ ਦੇ ਬਾਰੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੈ। ਦੇਖੋ ਜੀ ਕਿੱਥੇ ਤੱਕ ਮਾਰ ਕਰਦੇ ਨੇ, ਡਿਜੀਟਲ ਜ਼ਮਾਨਾ ਹੋ ਗਿਆ, ਕਿੱਥੇ ਤੱਕ ਪਹੁੰਚ ਕਰਦੇ ਹੈ। ਦੂਸਰੇ ਪਾਸੇ ਜੰਗਬੰਦੀ ਵਧਾਉਣ ਦੇ ਉਤੇ ਸਹਿਮਤੀ ਬਣ ਗਈ ਹੈ ਇਜ਼ਰਾਈਲ ਤੇ ਲਿਬਨਾਨ ਦੀ ਵੀ, ਚੌਥੇ ਦੌਰ ਦੀ ਗੱਲਬਾਤ ਦੇ ਵਿਚ ਸਹਿਮਤ ਹੋਏ ਨੇ। ਪੱਛਮੀ ਏਸ਼ੀਆ ਦੇ ਵਿਚ ਜਾਰੀ ਤਣਾਅ ਦੇ ਦਰਮਿਆਨ ਇਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੋਰ ਹੈ। ਇਜ਼ਰਾਈਲ ਅਤੇ ਲਿਬਨਾਨ ਆਪਣੇ ਵਿਚਕਾਰ ਜੰਗਬੰਦੀ ਨੂੰ ਅੱਗੇ ਵਧਾਉਣ ਦੇ ਲਈ ਸਹਿਮਤ ਹੋ ਗਏ ਨੇ। ਇਸ ਦੇ ਨਾਲ ਹੀ ਲਿਬਨਾਨ ਦੇ ਅੰਦਰ ਪ੍ਰਯੋਗਾਤਮਕ ਜਿਹੜਾ ਤੌਰ ਦੇ ਉਤੇ ਕੁਝ ਅਜਿਹੇ ਸੁਰੱਖਿਆ ਖੇਤਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿੱਥੇ ਹਿਜ਼ਬੁੱਲਾ ਦੇ ਲੜਾਕਿਆਂ ਦੇ ਦਾਖਲੇ ਦੇ ਉਤੇ ਮੁਕੰਮਲ ਪਾਬੰਦੀ ਹੋਵੇਗੀ। ਅਮਰੀਕਾ ਦੀ ਵਿਚੋਲਗੀ ਦੇ ਨਾਲ ਹੋਈ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਦੇ ਵਿਚ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਤੇ ਇਹ ਵੀ ਤਾਂ ਕੁੱਤੇ ਖਾਣੀ ਕਰਾ ਕੇ ਫਿਰ ਕਰਦਾ ਜੋ ਕਰਦਾ ਆਪਣਾ ਨਿਤਨ ਜਾਹੂ ਵੀ, ਤੇ ਟਰੰਪ ਫਿਰ ਦੋ ਚਾਰ ਵਾਰੀ ਬੋਲਦਾ ਤਾਂ ਫਿਰ ਇਹ ਥੋੜਾ ਜਿਹਾ ਮੱਠਾ ਪੈ ਜਾਂਦਾ। ਸਾਂਝੇ ਬਿਆਨ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਇਹ ਜੰਗਬੰਦੀ ਤਾਂ ਹੀ ਪ੍ਰਭਾਵਿਤ ਰਹੇਗੀ ਜੇਕਰ ਹਿਜ਼ਬੁੱਲਾ ਆਪਣੇ ਹਮਲੇ ਪੂਰੀ ਤਰ੍ਹਾਂ ਕਹਿੰਦੇ ਬੰਦ ਕਰ ਦਿੰਦਾ ਹੈ। ਸਮਝੌਤੇ ਦੀ ਇਕ ਮੁੱਖ ਸ਼ਰਤ ਇਹ ਵੀ ਹੈ ਕਿ ਹਿਜ਼ਬੁੱਲਾ ਨੂੰ ਲਿਤਾਨੀ ਨਦੀ ਦੇ ਦੱਖਣੀ ਇਲਾਕਿਆਂ ਤੋਂ ਆਪਣੇ ਸਾਰੇ ਲੜਕੇ ਜਿਹੜੇ ਨੇ ਲੜਾਕੇ ਹਟਾਉਣੇ ਪੈਣਗੇ ਤੇ ਹਾਲਾਂਕਿ ਅਜਿਹੇ ਪੂਰੇ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਹ ਸੁਰੱਖਿਆ ਖੇਤਰ ਕਿਵੇਂ ਸਥਾਪਿਤ ਕੀਤਾ ਜਾਵੇਗਾ ਤੇ ਪਰ ਇਨ੍ਹਾਂ ਖੇਤਰਾਂ ਦੀ ਸੁਰੱਖਿਆ ਦੀ ਪੂਰੀ ਜਿੰਮੇਵਾਰੀ ਲਿਬਨਾਨ ਦੀ ਫੌਜ ਨੂੰ ਸੌਂਪੀ ਜਾਵੇਗੀ। ਇਸ ਵਾਰਤਾ ਦੇ ਦੌਰਾਨ ਦੋਵਾਂ ਦੇਸ਼ਾਂ ਨੇ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਅਤੇ ਲਿਬਨਾਨ ਦੇ ਸਬੰਧਾਂ ਦਾ ਭਵਿੱਖ ਦੋਵਾਂ ਦੀਆਂ ਪ੍ਰਭੂ ਸੱਤਾ ਸੰਪੰਨ ਸਰਕਾਰਾਂ ਹੀ ਜਿਹੜੀਆਂ ਤੈਅ ਕਰਨਗੀਆਂ। ਬਿਆਨ ਦੇ ਵਿਚ ਕਿਸੇ ਵੀ ਦੇਸ਼ ਜਾਂ ਗੈਰ ਸਰਕਾਰੀ ਸਮੂਹ ਨੂੰ ਲਿਬਨਾਨ ਦੇ ਭਵਿੱਖ ਨੂੰ ਜਿਹੜਾ ਬੰਧਕ ਬਣਾਉਣ ਦੀ ਇਜਾਜ਼ਤ ਨਾ ਦੇਣ ਦੀ ਗੱਲ ਵੀ ਕਹੀ ਗਈ ਹੈ ਜਿਸ ਨੂੰ ਸਿੱਧੇ ਤੌਰ ਦੇ ਉਤੇ ਹਿਜ਼ਬੁੱਲਾ ਦਾ ਸਮਰਥਨ ਕਰਨ ਵਾਲੇ ਈਰਾਨ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਤੇ ਈਰਾਨ ਲਗਾਤਾਰ ਇਸ ਗੱਲ ਦੇ ਉਤੇ ਜ਼ੋਰ ਦਿੰਦਾ ਰਿਹਾ ਕਿ ਕਿਸੇ ਵੀ ਸਮਝੌਤੇ ਦੇ ਤਹਿਤ ਲਿਬਨਾਨ ਦੇ ਉਤੇ ਇਜ਼ਰਾਈਲੀ ਹਮਲੇ ਰੁਕਣੇ ਚਾਹੀਦੇ ਨੇ। ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਹੋ ਰਹੀ ਇਸ ਅਹਿਮ ਗੱਲਬਾਤ ਦੇ ਵਿਚ ਹਿਜ਼ਬੁੱਲਾ ਸ਼ਾਮਲ ਨਹੀਂ ਹੈ। ਦੋਵਾਂ ਪੱਖਾਂ ਦਾ ਮੰਨਣਾ ਹੈ ਕਿ ਇਹ ਕਦਮ ਖੇਤਰ ਦੇ ਵਿਚ ਵਿਆਪਕ ਸ਼ਾਂਤੀ ਤੇ ਸੁਰੱਖਿਆ ਸਮਝੌਤੇ ਦਾ ਜਿਹੜਾ ਮਾਰਗ ਪੱਧਰਾ ਕਰਨਗੇ। ਦੂਸਰੇ ਪਾਸੇ ਆਸਟ੍ਰੇਲੀਆ ਸਰਕਾਰ ਦੇ ਕੋਲ ਇਕ ਮਹੀਨੇ ਦੇ ਵਿਚ ਹੀ ਪਹੁੰਚ ਗਏ ਨੇ ਕਰੀਬ $1 ਕਰੋੜ ਜੀ, ਵੀਜ਼ੇ ਰੱਦ ਕੀਤੇ ਆ, ਫੀਸ ਨਾ ਵਾਪਸ ਹੋਈਆਂ ਨੇ। ਆਸਟ੍ਰੇਲੀਆ ਦੀ ਸਖ਼ਤ ਹੋ ਰਹੀ ਵਿਦਿਆਰਥੀ ਵੀਜ਼ਾ ਨੀਤੀ ਜਿਹੜੀ ਹੈ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ। ਨਵੇਂ ਅਨੁਮਾਨਾਂ ਮੁਤਾਬਕ ਮਾਰਚ ਮਹੀਨੇ ਦੇ ਦੌਰਾਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਦੇ ਕਾਰਨ ਸਰਕਾਰ ਦੇ ਕੋਲ ਕਰੀਬ 10 ਮਿਲੀਅਨ ਆਸਟ੍ਰੇਲੀਆਈ ਡਾਲਰ ਜਿਹੜੇ ਨੇ ਲਗਭਗ $1 ਕਰੋੜ ਦੀ ਗੈਰ ਵਾਪਸੀ ਜਿਹੜੀ ਹੈ ਯੋਗ ਅਰਜ਼ੀ ਫੀਸ ਇਕੱਤਰ ਹੋਈ ਹੈ। ਉੱਚ ਸਿੱਖਿਆ ਖੇਤਰ ਦੇ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿਚ ਰੇਡੀਓ ਰਿਪੋਰਟ ਦੇ ਅਨੁਸਾਰ ਮਾਰਚ 2026 ਚ ਲਗਭਗ 4,800 ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਕਿਉਂਕਿ ਹਰ ਅਰਜ਼ੀ ਦੇ ਨਾਲ $2,000 ਦੀ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ। ਵੀਜ਼ਾ ਨਾ ਮਿਲਣ ਦੀ ਸੂਰਤ ਦੇ ਵਿਚ ਇਹ ਰਕਮ ਜਿਹੜੀ ਸੀ ਵਾਪਸ ਨਹੀਂ ਕੀਤੀ ਜਾਂਦੀ। ਇਸ ਦੇ ਲਈ ਸਰਕਾਰ ਨੂੰ ਵੱਡੀ ਰਕਮ ਪ੍ਰਾਪਤ ਹੋਈ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਉੱਚ ਸਿੱਖਿਆ ਅਰਜ਼ੀਦਾਰਾਂ ਦੀ ਵੀਜ਼ਾ ਮਨਜ਼ੂਰੀ ਦਰ ਕਰੀਬ ਜਿਹੜੀ ਹੈ 59% ਰਹੀ ਹੈ ਜਦਕਿ 41% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਹ ਹਾਲੀਆ ਸਾਲਾਂ ਦੀਆਂ ਜਿਹੜੀਆਂ ਸਭ ਤੋਂ ਸਖ਼ਤ ਦਰਾਂ ਦੇ ਵਿਚੋਂ ਇਕ ਮੰਨੀ ਜਾ ਰਹੀ ਹੈ। ਇਸ ਮਾਮਲੇ ਦੇ ਉਤੇ ਸਰਕਾਰ ਦਾ ਕਹਿਣਾ ਕਿ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਸਗੋਂ ਵੀਜ਼ਾ ਪ੍ਰਣਾਲੀ ਨੂੰ ਪ੍ਰਣਾਲੀ ਦੀ ਭਰੋਸੇ ਯੋਗਤਾ ਕਾਇਮ ਰੱਖਣਾ ਹੈ। ਗ੍ਰਹਿ ਮਾਮਲਿਆਂ ਦੇ ਬਾਰੇ ਮੰਤਰੀ ਟੋਨੀ ਬਰਕ ਪਹਿਲਾਂ ਕਹਿ ਚੁੱਕੇ ਨੇ ਕਿ ਆਸਟ੍ਰੇਲੀਆ ਸਿਰਫ ਅਸਲ ਵਿਦਿਆਰਥੀਆਂ ਨੂੰ ਹੀ ਦੇਸ਼ ਦੇ ਵਿੱਚ ਆਉਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ ਤੇ ਵੀਜ਼ਾ ਪ੍ਰਣਾਲੀ ਦੀ ਜਿਹੜੀ ਦੁਰਵਰਤੋਂ ਨੂੰ ਰੋਕਣਾ ਸਰਕਾਰ ਦੀ ਜਿਹੜੀ ਹੈ ਤਰਜੀਹ ਹੈ। ਦੂਜੇ ਪਾਸੇ ਸਿੱਖਿਆ ਖੇਤਰ ਦੇ ਕਈ ਮਾਹਰਾਂ ਅਤੇ ਯੂਨੀਵਰਸਿਟੀਆਂ ਦਾ ਮੰਨਣਾ ਹੈ ਕਿ ਵਧੀਆ ਫੀਸਾਂ ਜੋ ਫੀਸਾਂ ਦੇ ਵਿੱਚ ਵਾਧਾ ਹੋਇਆ ਵਧਿਆ ਹੋਇਆ ਫੀਸਾਂ ਦਾ ਤੇ ਵੱਧ ਰਹੀਆਂ ਰੱਦਗੀਆਂ ਦੇ ਕਾਰਨ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਿੱਖਿਆ ਮੰਜ਼ਲ ਦੇ ਵਜੋਂ ਖਿੱਚ ਜਿਹੜੀ ਆ ਫਿੱਕੀ ਪੈ ਸਕਦੀ ਹੈ। ਇਸ ਦੇ ਲਈ ਆਸਟ੍ਰੇਲੀਆ ਵੀਜ਼ਾ ਨੀਤੀ ਹੁਣ ਸਿੱਖਿਆ ਅਤੇ ਪ੍ਰਵਾਸ ਦੋਵਾਂ ਖੇਤਰਾਂ ਦੇ ਵਿੱਚ ਇੱਕ ਮਹੱਤਵਪੂਰਨ ਬਹਿਸ ਦਾ ਜਿਹੜਾ ਵਿਸ਼ਾ ਬਣੀ ਹੋਈ ਹੈ। ਦੂਸਰੇ ਪਾਸੇ ਮੌਤ ਤੋਂ 4 ਮਹੀਨੇ ਬਾਅਦ ਹੋਵੇਗਾ ਖੈਮਨੇਈ ਦਾ ਜਿਹੜਾ ਹੈ ਅੰਤਮ ਸੰਸਕਾਰ। ਹੁਣ ਦੇਹ ਦੀ ਕੱਢੀ ਜਾਵੇਗੀ ਅੰਤਮ ਯਾਤਰਾ ਤੇ ਕਰੋੜਾਂ ਲੋਕ ਜਿਹੜੇ ਇਕੱਠੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਦੀ ਹੱਤਿਆ ਤੋਂ ਲਗਭਗ 4 ਮਹੀਨੇ ਬਾਅਦ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮਨੇਈ ਨੂੰ ਇਰਾਨੀ ਜਿਹੜਾ ਸ਼ਹਿਰ ਮਸ਼ਹਦ ਦੇ ਵਿਚ ਇਮਾਮ ਰਜ਼ਾ ਦੀ ਦਰਗਾਹ ਦੇ ਨੇੜੇ ਦਫਨਾਇਆ ਜਾਵੇਗਾ। ਉਨ੍ਹਾਂ ਦੀ ਆਖਰੀ ਇੱਛਾ ਸ਼ੀਆ ਇਸਲਾਮ ਦੇ ਸਭ ਤੋਂ ਸਤਿਕਾਰਤ ਹਸਤੀਆਂ ਦੇ ਵਿਚੋਂ ਇਕ ਦੇ ਕੋਲ ਦਫਨਾਇਆ ਜਾਣਾ ਸੀ। IRGC ਦੇ ਅਨੁਸਾਰ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿਚ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀ ਭੀੜ ਸ਼ਾਮਲ ਹੋ ਸਕਦੀ ਹੈ। ਅੰਤਮ ਸੰਸਕਾਰ 21 ਜੂਨ ਦੇ ਆਸ ਪਾਸ ਹੋਣ ਦੀ ਜਿਹੜੀ ਉਮੀਦ ਹੈ। ਰਾਜੀ ਮੀਡੀਆ ਦੇ ਅਨੁਸਾਰ ਇਰਾਨੀ ਅਧਿਕਾਰੀ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਲਈ ਤਹਿਰਾਨ ਕੌਮ ਅਤੇ ਮਸ਼ਹਦ ਦੇ ਵਿਚ ਲਗਭਗ 20 ਮਿਲੀਅਨ ਸੋਗ ਜਿਹੜਾ ਮਨਾਉਣ ਵਾਲਿਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਜਨਤਕ ਦਰਸ਼ਨ ਅਤੇ ਵਿਦਾਈ ਦੇ ਲਈ ਪੂਰੇ 3 ਦਿਨ ਜਿਹੜੇ ਨਿਰਧਾਰਿਤ ਕੀਤੇ ਗਏ ਨੇ। ਇਹਦੇ ਵਿਚ 20 ਮਿਲੀਅਨ ਲੋਕ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਡੋਨਲਡ ਟਰੰਪ ਦੇ ਜਵਾਈ ਜਿਹੜੇ ਨੇ ਉਹ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹੈ ਤੇ ਉਨ੍ਹਾਂ ਦੇ ਖਿਲਾਫ਼ ਮੁਜ਼ਾਹਰਾ ਹੋਇਆ। ਜੇਅਰਡ ਕੁਸ਼ਨਰ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ ਰਿਜ਼ੋਰਟ ਦਾ ਜਿਹੜਾ ਵਿਰੋਧ ਹੋਇਆ ਇੱਥੇ ਯੂਰਪ ਦੇ ਵਿਚ। ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਦੇ ਨਾਲ ਜੁੜੇ ਵਿਕਾਸ ਪ੍ਰੋਜੈਕਟਾਂ ਦੇ ਵਿਰੋਧ ਦੇ ਵਿਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਜਿਹੜਾ ਸੀ ਤਿਰਾਨਾ ਦੀਆਂ ਸੜਕਾਂ ਦੇ ਉੱਤੇ ਉਤਰ ਆਏ। ਇਹ ਪ੍ਰੋਜੈਕਟ ਐਡਰੀ ਆਰਟਿਕ ਤੱਟ ਦੇ ਵਾਤਾਵਰਨ ਪੱਖੋਂ ਬਹੁਤ ਸੰਵੇਦਨਸ਼ੀਲ ਹਿੱਸੇ ਦੇ ਉੱਤੇ ਬਣਾਉਣ ਦੀ ਯੋਜਨਾ ਹੈ। ਅਲਬਾਨੀਆ ਦੇ ਟਾਪੂ ਤੇ ਵਜੋਸਾ ਨਾਰਤਾ ਸੁਰੱਖਿਅਤ ਖੇਤਰ ਨੇੜੇ ਅਣਵਿਕਸਿਤ ਸਹਿਲੀ ਪੱਟੀ ਤੇ 14 ਲੱਖ €, $16 ਲੱਖ ਦੀ ਲਾਗਤ ਵਾਲੇ ਇਸ ਰਿਜ਼ੋਰਟ ਦਾ ਨਿਰਮਾਣ ਕੁਸ਼ਨਰ ਦੀ ਨਿਵੇਸ਼ ਫਰਮ ਜਿਹੜੀ ਹੈ ਐਫੀਨਿਟੀ ਪਾਰਟਨਰਸ ਦੀ ਜਿਹੜੀ ਹੈ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਹ ਜਲਗਾ ਫਲੇਮਿੰਗੋ ਜਾਣੀ ਕਿ ਰਾਜਹੰਸ ਸਣੇ ਕਈ ਸਮੁੰਦਰੀ ਜੀਵਾਂ ਦਾ ਘਰ ਹੈ। ਵਾਤਾਵਰਨ ਜਿਹੜਾ ਹੈ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹ ਲੰਬੀ ਚੁੰਝ ਵਾਲੇ ਹੁੰਦੇ ਆ ਜੀ ਆਪਣੇ ਪੰਛੀ। ਇਸ ਦੇ ਨਾਲ 200 ਹੈਕਟੇਅਰ ਸਮੁੰਦਰੀ ਤੱਟਾਂ ਦੇ ਬੁਰਾ ਅਸਰ ਪਵੇਗਾ ਤੇ ਦੂਜੇ ਪਾਸੇ ਪ੍ਰੋਜੈਕਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜਿੰਮੇਵਾਰੀ ਦੇ ਨਾਲ ਕੰਮ ਨੂੰ ਅੱਗੇ ਵਧਾਉਣਗੇ। ਸਜ਼ਾਨ ਰੀਅਲ ਅਸਟੇਟ ਜਿਹੜੀ ਹੈ ਡਿਵੈਲਪਮੈਂਟ LCC ਦੇ ਚੇਅਰਮੈਨ ਆਸ਼ਰਾ ਇਬਹੇ ਸੇਰਾ ਨੇ ਕਿਹਾ ਕਿ ਸਾਡਾ ਧਿਆਨ ਜਿੰਮੇਵਾਰਨਾ ਪ੍ਰਬੰਧਨ, ਵਾਤਾਵਰਨ ਦੇ ਸੁਧਾਰ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਸਥਾਨਕ ਭਾਈਚਾਰਿਆਂ ਦੇ ਲਈ ਲੰਮੇ ਸਮੇਂ ਦੀਆਂ ਕਦਰਾਂ ਕੀਮਤਾਂ ਸਿਰਜਣ ਦੇ ਉੱਤੇ ਹੈ। ਅਸੀਂ ਚੱਲ ਰਹੀਆਂ ਜਿਹੜੀਆਂ ਜਨਤਕ ਅਤੇ ਸੰਸਥਾਈ ਪ੍ਰਤੀਕਿਰਿਆਵਾਂ ਦਾ ਸਤਿਕਾਰ ਕਰਦੇ ਹਾਂ। ਪ੍ਰਧਾਨ ਮੰਤਰੀ ਐਂਡੀ ਰਾਮਾ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਹਿਮ ਜਿਹੜਾ ਹੈ ਕਿ ਅਸੀਂ ਨਿਵੇਸ਼ਕਾਂ ਦਾ ਸਵਾਗਤ ਕਰਦੇ ਰਹੀਏ, ਨਿਰਪੱਖ ਰਹੀਏ ਤੇ ਕਿਸੇ ਵੀ ਸਥਿਤੀ ਵਿਚ ਸਾਡੇ ਸਿਰ ਅਜਿਹਾ ਕਲੰਕ ਨਾ ਲੱਗੇ ਕਿ ਅਸੀਂ ਅਜਿਹਾ ਦੇਸ਼ ਹਾਂ ਜਿੱਥੇ ਨਿਵੇਸ਼ਕਾਂ ਦੇ ਨਾਲ ਦੁਸ਼ਮਣੀ ਵਾਲਾ ਵਿਹਾਰ ਕੀਤਾ ਜਾਂਦਾ ਹੈ। ਇਹ ਵੀ ਲੋਕ ਜਿਹੜੇ ਜੀ ਅਲਬਾਨੀਆ ਵਾਲੇ ਬਹੁਤ ਕਹਿ ਸਕਦੇ ਹਾਂ ਤਕਰਾਰ ਕਰਨ ਵਾਲੇ ਨੇ, ਥੋੜੇ ਖੁੰਦਕੀ ਲੋਕ ਨੇ ਜੀ, ਤੇ ਇਹ ਵੀ ਨਹੀਂ ਟਲਦੇ ਜਦੋਂ ਫਿਰ ਆਪਣੀਆਂ ਇਹਦੇ ਉੱਤੇ ਆ ਜਾਣ ਤੇ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿਚ ਇੱਕ ਫੀਫਾ ਦੀ ਖ਼ਬਰ ਜ਼ਰੂਰ ਕਰ ਲਈਏ ਕਿਉਂਕਿ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ, ਦਿਨ ਲਾਗੇ ਆ ਗਏ ਨੇ। ਫੀਫਾ ਵਰਲਡ ਕੱਪ 2026 ਦੇ ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ CBSA ਦੇ ਵੱਲੋਂ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ। ਕੈਨੇਡਾ, ਮੈਕਸੀਕੋ ਤੇ ਅਮਰੀਕਾ ਦੇ ਨਾਲ ਫੀਫਾ ਵਰਲਡ ਕੱਪ 2026 ਦੀ ਮੇਜ਼ਬਾਨੀ ਕਰਨ ਜਾ ਰਿਹਾ। 11 ਜੂਨ ਤੋਂ ਜਿਹੜਾ ਸੀ 19 ਜੁਲਾਈ ਤੱਕ 2026 ਤੱਕ ਫੀਫਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਿਹੜਾ ਸੀ ਟੂਰਨਾਮੈਂਟ ਹੋਣਾ, ਜਿਸ ਦੇ ਵਿਚ 16 ਸ਼ਹਿਰਾਂ ਦੇ ਵਿਚ 104 ਮੈਚਾਂ ਦੇ ਲਈ 48 ਦੇਸ਼ ਇਕੱਠੇ ਹੋਣਗੇ। ਕੈਨੇਡਾ, ਟੋਰਾਂਟੋ ਤੇ ਵੈਂਕੂਵਰ ਵਿਚ 13 ਮੈਚਾਂ ਦੀ ਮੇਜ਼ਬਾਨੀ ਕਰਨਗੇ ਤੇ ਫੁੱਟਬਾਲ ਕੈਨੇਡਾ ਦੀ ਸਭ ਤੋਂ ਵੱਡੀ ਹਰਮਨ ਪਿਆਰੀ ਖੇਡ ਜਿਹੜੀ ਹੈ ਤੇ ਇਸ ਨੂੰ ਦੇਸ਼ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਖੇਡ ਮੰਨਿਆ ਜਾਂਦਾ ਜੋ ਸਥਾਨਕ ਖੇਤਰਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਉਹ ਉਮਰ ਤੇ ਪਿਛੋਕੜ ਦੇ ਲੋਕਾਂ ਨੂੰ ਜੋੜਦਾ ਹੈ ਜਿਸ ਦੇ ਦੌਰਾਨ ਕੈਨੇਡਾ ਦੇ ਵਿੱਚ ਇਸ ਟੂਰਨਾਮੈਂਟ ਦਾ ਲੁਤਫ ਮਾਨਣ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ਼ ਜਿਹੜੀ ਏਜੰਸੀ CBSA ਨੇ ਫੀਫਾ ਵਰਲਡ ਕੱਪ 2026 ਦੇ ਦੌਰਾਨ ਕੈਨੇਡਾ ਆਉਣ ਵਾਲੇ ਪ੍ਰਸ਼ੰਸਕਾਂ ਟੀਮਾਂ ਅਧਿਕਾਰੀਆਂ ਤੇ ਮੀਡੀਆ ਕਰਮਚਾਰੀਆਂ ਨੂੰ ਯਾਤਰਾ ਤੋਂ ਪਹਿਲਾਂ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ CBSA ਨੇ ਜਿਹੜਾ ਸੀ ਸਪਸ਼ਟ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੀ ਟਿਕਟ ਕੈਨੇਡਾ ਦੇ ਵਿੱਚ ਦਾਖਲੇ ਦੀ ਗਰੰਟੀ ਨਹੀਂ ਹੈ ਸਿਰਫ ਮੈਚ ਦੇਖਣਾ ਤੇ ਤੁਸੀਂ ਵਾਪਸ ਜਾਣਾ ਇਹ ਨਾ ਮੰਨ ਲਿਓ ਕਿ ਇੱਥੇ ਦੇ ਹੋ ਕੇ ਰਹਿ ਜਾਣਾ ਯਾਤਰੀਆਂ ਨੂੰ ਆਪਣੇ ਦੇਸ਼ ਦੇ ਅਨੁਸਾਰ ਵੀਜ਼ਾ ਜਾਂ ਹੋਰ ਦਾਖਲਾ ਸ਼ਰਤਾਂ ਪਹਿਲਾਂ ਹੀ ਜਾਂਚ ਲੈਣੀਆਂ ਚਾਹੀਦੀਆਂ ਨੇ ਫੀਫਾ ਵਰਲਡ ਕੱਪ ਦੇ ਲਈ ਕੋਈ ਵਿਸ਼ੇਸ਼ ਫੀਫਾ ਵੀਜ਼ਾ ਉਪਲਬਧ ਨਹੀਂ ਹੈ ਏਜੰਸੀ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਕੋਲ ਵੈਧ ਯਾਤਰਾ ਦਸਤਾਵੇਜ਼ ਹੋਣੇ ਲਾਜ਼ਮੀ ਨੇ ਪਾਸਪੋਰਟ ਵਿਦੇਸ਼ ਯਾਤਰਾ ਦੇ ਲਈ ਸਭ ਤੋਂ ਭਰੋਸੇਯੋਗ ਤੇ ਸਰਵ ਸਵੀਕਾਰ ਦਸਤਾਵੇਜ਼ ਮੰਨਿਆ ਜਾਂਦਾ ਹੈ ਹਵਾਈ ਰਾਹੀਂ ਜਿਹੜਾ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਐਡਵਾਂਸ ਡਿਕਲੇਰੇਸ਼ਨ ਜਿਹੜੀ ਹੈ ਡਿਕਲੇਅਰ ਕਰਨੀ ਪਵੇਗੀ ਸੇਵਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਦੇ ਰਾਹੀਂ ਉਹ ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਜਾਣਕਾਰੀ ਆਗਮਨ ਤੋਂ 72 ਘੰਟੇ ਪਹਿਲਾਂ ਜਮ੍ਹਾਂ ਕਰ ਸਕਦੇ ਨੇ ਇਸ ਦੇ ਨਾਲ ਹਵਾਈ ਅੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਹੈ ਤੇਜ਼ੀ ਦੇ ਨਾਲ ਹੋ ਸਕੇਗੀ ਸੜਕ ਰਾਹੀਂ ਕੈਨੇਡਾ ਆਉਣ ਵਾਲਿਆਂ ਨੂੰ ਸਰਹੱਦੀ ਉਡੀਕ ਸਮੇਂ ਜਿਹੜਾ ਬਾਰਡਰ ਵੇਟ ਟਾਈਮਸ ਜਿਹੜਾ ਉਹਦੀ ਜਾਂਚ ਕਰਕੇ ਆਪਣਾ ਰੂਟ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ CBSA ਮੁਤਾਬਕ ਮੈਚਾਂ ਵਾਲੇ ਦਿਨਾਂ ਦੇ ਵਿੱਚ ਸਰਹੱਦਾਂ ਦੇ ਉੱਤੇ ਭਾਰੀ ਭੀੜ ਹੋ ਸਕਦੀ ਹੈ ਸਵੇਰੇ ਜਲਦੀ ਯਾਤਰਾ ਕਰਨਾ ਸਰਹੱਦੀ ਦਫ਼ਤਰਾਂ ਦੇ ਕੰਮਕਾਜੀ ਸਮੇਂ ਦੀ ਪਹਿਲਾਂ ਜਾਣਕਾਰੀ ਲੈਣਾ ਲਾਭਦਾਇਕ ਰਹੇਗਾ ਕਿਸ਼ਤੀ ਜਾਂ ਹੋਰ ਨਿੱਜੀ ਜਲ ਯਾਨ ਰਾਹੀਂ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੇ ਲਈ CBSA ਨੂੰ ਜਿਹੜਾ ਤੁਰੰਤ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ 30 ਮਈ 2026 ਰਾਤ 11:49 ਦੇ ਉੱਤੇ ਈਸਟਰਨ ਟਾਈਮ ਤੋਂ 29 ਅਗਸਤ 2026 ਤੱਕ ਕੈਨੇਡਾ ਸਰਕਾਰ ਵੱਲੋਂ ਇੱਕ ਅਸਥਾਈ ਸਿਹਤ ਨੀਤੀ ਲਾਗੂ ਰਹੇਗੀ ਇਸ ਦੇ ਅਨੁਸਾਰ ਕੈਨੇਡੀਅਨ ਨਾਗਰਿਕਾਂ ਸਥਾਈ ਨਿਵਾਸੀਆਂ ਇੰਡੀਅਨ ਐਕਟ ਤੇ ਅਧੀਨ ਜਿਹੜਾ ਰਜਿਸਟਰਡ ਵਿਅਕਤੀਆਂ ਤੇ ਉਹ ਵਿਦੇਸ਼ੀ ਨਾਗਰਿਕ ਜੋ ਪਿਛਲੇ 21 ਦਿਨਾਂ ਦੇ ਵਿੱਚ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਯੁਗਾਂਡਾ ਜਾਂ ਦੱਖਣੀ ਸੁਡਾਨ ਦੇ ਵਿੱਚ ਰਹੇ ਹੋਣ ਉਨ੍ਹਾਂ ਦੀ ਕੈਨੇਡਾ ਆਗਮਨ ਦੇ ਉੱਤੇ ਵਿਸ਼ੇਸ਼ ਸਿਹਤ ਜਾਂਚ ਜਿਹੜੀ ਕੀਤੀ ਜਾਵੇਗੀ ਕਿਉਂਕਿ ਬੋਲਾ ਵਗੈਰਾ ਚੱਲ ਰਿਹਾ ਉਨ੍ਹਾਂ ਮੁਲਕਾਂ ਦੇ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਮੁਲਾਂਕਣ ਦੇ ਆਧਾਰ ਦੇ ਉੱਤੇ ਜ਼ਰੂਰੀ ਜਨਤਕ ਸਿਹਤ ਉਪਾਅ ਲਾਗੂ ਕੀਤੇ ਜਾਣਗੇ ਜੇ ਕਿਸੇ ਯਾਤਰੀ ਦੇ ਵਿੱਚ ਇਬੋਲਾ ਦੇ ਲੱਛਣ ਪਾਏ ਜਾਂਦੇ ਨੇ ਤਾਂ ਉਸ ਨੂੰ 21 ਦਿਨਾਂ ਦੇ ਲਈ ਕੁਆਰੰਟੀਨ ਦੇ ਵਿੱਚ ਜਿਹੜਾ ਰਹਿਣਾ ਲਾਜ਼ਮੀ ਹੋਏਗਾ ਯਾਤਰੀਆਂ ਨੂੰ ਸਿੱਧਾ ਨਿਰਧਾਰਿਤ ਕੁਆਰੰਟੀਨ ਜਿਹੜੀ ਹੈ ਉਹਦੇ ਸਥਾਨ ਦੇ ਉੱਤੇ ਜਾਣਾ ਹੋਏਗਾ ਤੇ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਏਗੀ ਉਹਦੇ ਅਧੀਨ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਅਪਰਾਧ ਮੰਨਿਆ ਜਾਵੇਗਾ ਜਿਸ ਦੇ ਲਈ ਵੱਧ ਤੋਂ ਵੱਧ $10,00,000 ਜੁਰਮਾਨਾ 3 ਸਾਲ ਤੱਕ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ CBSA ਨੇ ਯਾਤਰੀਆਂ ਨੂੰ ਜਿਹੜਾ ਇਹ ਵੀ ਕਿਹਾ ਕਿ ਦਵਾਇਆ ਹੈ ਕਿ ਉਹ ਆਪਣੇ ਨਾਲ ਲਿਆਂਦੇ ਹਰ ਸਮਾਨ ਦੀ ਸਹੀ ਘੋਸ਼ਣਾ ਕਰਨ ਨਾ ਕਿ 10 ਦਿਨ ਕੁਝ ਹੋਰ ਜੋ ਕੁਝ ਲਿਆਂਦਾ ਚਾਹੇ ਦਵਾਈਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਤੁਹਾਨੂੰ ਦੱਸਣਾ ਪਵੇਗਾ 10,000 ਜਿਹੜੇ ਨੇ ਕੈਨੇਡੀਅਨ ਡਾਲਰ ਜਾਂ ਇਸ ਤੋਂ ਵੱਧ ਰਕਮ ਦੇ ਨਾਲ ਯਾਤਰਾ ਕਰਨ ਵਾਲਿਆਂ ਦੇ ਲਈ ਇਸ ਦੀ ਘੋਸ਼ਣਾ ਕਰਨਾ ਲਾਜ਼ਮੀ ਹੈ ਇਸ ਤੋਂ ਇਲਾਵਾ ਕੁਝ ਮਾਸ ਡੇਅਰੀ ਉਤਪਾਦ ਫਲ ਅਤੇ ਸਬਜ਼ੀਆਂ ਕੈਨੇਡਾ ਦੇ ਵਿੱਚ ਲਿਆਂਦੇ ਜਾਣ ਦੇ ਉੱਤੇ ਪਾਬੰਦੀ ਹੋ ਸਕਦੀ ਹੈ ਲੋ ਦੋਸਤੋ ਇਹ ਸੀ ਜੀ ਫੀਫਾ ਦੀ ਤਿਆਰੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਮੈਂ ਤਦ ਤੱਕ ਕਰਦਾ ਹਾਂ ਆਪਣੀ ਕਹਾਣੀ ਦੀ ਤਿਆਰੀ ਤੇ ਕਹਾਣੀ ਤੁਹਾਨੂੰ ਸੁਣਾਉਂਦੇ ਅੱਜ ਆਪਣੇ ਕਹਾਣੀ ਜਿਹੜੀ ਹੈਗੀ ਆ ਘਰਵਾਲੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰਵਾਲੀ ਤੇ ਉਹਦਾ ਜ਼ਿਕਰ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਬਾਤ ਜ਼ਰੂਰ ਪਾ ਲਈਏ ਦੋਸਤਾਂ ਦੀ ਤੇ ਫਿਰ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਉੱਤੇ ਚੱਲ ਕੇ ਤੇ ਫਿਰ ਨਾਲ ਦੀ ਨਾਲ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਨੇ ਕੋਈ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਗੱਲਾਂ ਬਾਤਾਂ ਸੁਣਦੇ ਤਾਂ ਜ਼ਰੂਰ ਉਹਦੇ ਵਿੱਚ ਤੁਸੀਂ ਯੋਗਦਾਨ ਜਿਹੜਾ ਆਪਣਾ ਪਾ ਸਕਦੇ ਹੋ ਤੇ ਲਓ ਫਿਰ ਆਪਾਂ ਤਦ ਤੱਕ ਚੱਲਦੇ ਹਾਂ ਤੁਹਾਡੇ ਸੁਨੇਹਾਂ ਦੇ ਵੱਲ ਪਰਮਿੰਦਰ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਸੱਜਣਾ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਜੀਆਂ ਨੂੰ ਜੀ ਪਰਮਿੰਦਰ ਜੀ ਤੇ ਲਾਈਕ ਨੰਬਰ 2 ਜੀ ਕਹਿੰਦੇ ਉਸ ਤੋਂ ਬਾਅਦ ਸੁਨੇਹਾ ਆਇਆ ਆਪਾਂ ਨੂੰ ਸੁਰਿੰਦਰ ਕੌਰ ਮਾਲ ਜੀ ਦਾ, ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ US ਤੋਂ ਆਸ਼ੀਰਵਾਦ ਦੇ ਰਹੇ ਨੇ। ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਈ ਸਤਿ ਸ੍ਰੀ ਅਕਾਲ ਹੈ ਜੀ, ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਅੰਕਲ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਵੀਰ ਸੈਣੀ ਸਾਹਿਬ ਆਪਣੀ ਚੰਡੀਗੜ੍ਹ ਤੋਂ, ਰਾਜਧਾਨੀ ਤੋਂ ਭੁਪਿੰਦਰ ਭਾਰਤ ਜੀ, ਰਾਜਨ ਸੈਣੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ, ਜੀਆਂ ਨੂੰ ਜੀ। ਤੇ ਕਹਿੰਦੇ ਲਾਈਕ ਨੰਬਰ 9 ਜੀ ਬਲਵੀਰ ਸਿੰਘ ਸੈਣੀ ਸਾਹਿਬ। ਦੂਸਰੇ ਆਪਣੇ ਟੀਮ ਦੇ ਵੱਲੋਂ ਵੀ ਸੁਨੇਹਾ ਆਇਆ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜਦੇ ਨੇ ਟੀਮ ਵੱਲੋਂ ਦੁਆਬਾ ਰੇਡੀਓ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਬਹੁਤ ਹੀ ਵਧੀਆ ਸਾਂਝ ਸੈਣੀ ਸਾਹਿਬ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਲਓ ਦੋਸਤੋ, ਤੇ ਜਾਂਦੇ ਜਾਂਦੇ ਫਿਰ ਆਪਾਂ ਹੁਣ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਹਾਣੀ ਦੀਆਂ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲਵਾਂਗੇ। ਤੇ ਤੁਹਾਡੀ ਕਾਲ ਵੀ ਮੈਂ ਫਿਰ ਬਾਅਦ ਦੇ ਵਿਚ ਹੀ ਸੁਣਾਂਗਾ। ਕਹਾਣੀ ਤੋਂ ਬਾਅਦ ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪਰ ਇੱਕ ਛੋਟਾ ਜਿਹਾ ਬ੍ਰੇਕ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਜੀ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ। ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ। ਜੀ ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਹਾਣੀ ਦਾ, ਤੇ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ। ਅੱਜ ਵਿਰਸੇ ਵਿਰਾਸਤ ਦੀ ਬਾਤ ਵੀ ਆਪਾਂ ਪਾਉਂਦੇ ਹਾਂ ਅੱਜ ਦੇ ਦਿਨ ਦੇ ਉੱਤੇ, ਵੀਰਵਾਰ ਵਾਲੇ ਦਿਨ ਨੂੰ। ਤੇ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਇਸਮਤ ਚੁਗਤਾਈ ਹੋਣਾ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰ ਵਾਲੀ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ, ਇਸਮਤ ਚੁਗਤਾਈ ਜੀ ਜਿਹੜੇ ਬੰਬੇ ਦੇ ਵਿੱਚ ਰਹਿੰਦੇ ਸਨ, ਬਹੁਤ ਸਾਰੇ ਉਹਨਾਂ ਦੇ ਨਾਵਲ ਤੇ ਆਪਣੇ ਲੇਡੀ ਨੇ ਜੀ, ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਫਿਲਮਾਂ ਦੇ ਵਿੱਚ ਕੁਝ ਕਿਰਦਾਰ ਲਿਖੇ, ਤੇ ਇਸੇ ਤਰ੍ਹਾਂ ਕਹਾਣੀਆਂ ਜਾਂ ਸਮਾਜਿਕ ਤੌਰ ਦੇ ਉੱਤੇ ਔਰਤਾਂ ਦੀ ਗੱਲ ਕਰਦੇ ਆਏ ਨੇ, ਤੇ ਉਹਨੇ ਵਿਸ਼ਿਆਂ ਦੇ ਵਿੱਚੋਂ ਇੱਕ ਕਹਾਣੀ ਹੈ ਘਰ ਵਾਲੀ, ਇਸਮਤ ਚੁਗਤਾਈ ਹੋਣਾ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਦੇਖਦੇ ਹਾਂ ਕਹਾਣੀ ਦੋਸਤੋ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਤੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

0: ਜਿਸ ਦਿਨ ਦੀ ਮਿਰਜ਼ਾ ਦੀ ਨਵੀਂ ਨੌਕਰੀ ਨੌਕਰਾਣੀ ਜਿਹੜੀ ਸੀ ਲਾਜੋ ਘਰ ਆਈ ਸੀ ਤਾਂ ਸਾਰੇ ਮੁਹੱਲੇ ਦੇ ਵਿੱਚ ਖਲਬਲੀ ਜਿਹੀ ਮਚੀ ਹੋਈ ਸੀ। ਜਮਾਦਾਰ ਜਿਹੜਾ ਮਸੀ ਦੋ ਝਾੜੂ ਮਾਰਦਾ ਤੇ ਨਸ ਜਾਂਦਾ ਸੀ, ਹੁਣ ਜ਼ਮੀਨ ਨੂੰ ਦੇਰ ਤੱਕ ਖੁਰਚੀ ਜਾਂਦਾ। ਧੋਦੀ ਜਿਹੜਾ ਪਾਣੀ ਨੂੰ ਦੁੱਧ ਦਾ ਜਿਹੜਾ ਸੀ ਤੁੜਕਾ ਲਾ ਕੇ ਮੜ ਜਾਂਦਾ ਸੀ, ਹੁਣ ਘਰੋਂ ਕੜਿਆ ਹੋਇਆ ਦੁੱਧ ਲਿਆਉਣ ਲੱਗ ਪਿਆ ਸੀ। ਇੰਨਾ ਗਾੜਾ ਕਿ ਰਬੜੀ ਦਾ ਭੁਲੇਖਾ ਪੈਣ ਲੱਗਦਾ ਸੀ। ਪਤਾ ਨਹੀਂ ਕਿਸ ਅਰਮਾਨ ਭਰੀ ਨੇ ਲਾਜੋ ਨਾ ਰੱਖਿਆ ਹੋਵੇਗਾ ਉਸਦਾ ਜਿਹੜਾ ਲਾਜ ਤੇ ਸ਼ਰਮ ਤੇ ਲਾਜੋ ਦੀ ਦੁਨੀਆਂ ਦੇ ਵਿੱਚ ਕੋਈ ਅਰਥ ਨਹੀਂ ਸਨ। ਪਤਾ ਨਹੀਂ ਕਿੱਥੇ ਤੇ ਕਿਸ ਦੇ ਢਿੱਡੋਂ ਨਿਕਲੀ ਸੜਕਾਂ ਦੇ ਉੱਤੇ ਰੁਲ ਖੁਲ ਕੇ ਪਲੀ, ਤੇਰੇ ਮੇਰੇ ਟੁੱਕੜ ਖਾ ਕੇ ਇਸ ਲਾਇਕ ਹੋ ਗਈ ਕਿ ਖੋ ਖਾ ਕੇ ਢਿੱਡ ਭਰ ਸਕੇ। ਜਦੋਂ ਸਿਆਣੀ ਹੋ ਗਈ ਤਾਂ ਉਸਦਾ ਸਰੀਰ ਉਸਦੀ ਇੱਕੋ ਇੱਕ ਪੂੰਜੀ ਸਾਬਤ ਹੋਇਆ। ਛੇਤੀ ਹੀ ਹਾਣ ਪਰਵਾਨ ਦੇ ਅਵਾਰਾ ਮੁੰਡਿਆਂ ਦੀ ਸੋਭਤ ਦੇ ਵਿੱਚ ਜ਼ਿੰਦਗੀ ਦੇ ਅਛੂਤੇ ਭੇਦ ਜਾਣ ਗਈ ਤੇ ਬੇਲਗਾਮ ਘੋੜੀ ਬਣ ਗਈ। ਮੁੱਲ ਭਾਅ ਕਰਨ ਦੀ ਉਸਨੂੰ ਬਿਲਕੁਲ ਵੀ ਆਦਤ ਨਹੀਂ ਸੀ। ਜੇ ਕੋਈ ਹੱਥ ਲੱਗ ਗਿਆ ਤਾਂ ਕੀ ਕਹਿਣਾ, ਨਗਦ ਨਾ ਸਹੀ ਉਧਾਰ ਹੀ ਸਹੀ। ਜੇ ਅਗਲੇ ਦੇ ਵਿੱਚ ਉਧਾਰ ਦੀ ਗੁੰਜਾਇਸ਼ ਵੀ ਨਾ ਹੁੰਦੀ ਤਾਂ ਪੁੰਨ ਖਾਤ ਹੀ ਸੀ। ਕਿਉਂ ਨੀ ਤੈਨੂੰ ਸ਼ਰਮ ਨਹੀਂ ਆਉਂਦੀ, ਲੋਕ ਉਸਨੂੰ ਪੁੱਛਦੇ ਸੀ। ਆਉਂਦੀ ਹੈ, ਉਹ ਢੀਠਾਂ ਵਾਂਗ ਜਵਾਬ ਦਿੰਦੀ। ਇੱਕ ਦਿਨ ਖੱਟਾ ਖਾਏਗੀ ਤੇ ਖੱਟਾ, ਕਹਿੰਦੇ ਆ ਲੋਕ। ਲਾਜੋ ਨੂੰ ਕਦੋਂ ਪਰਵਾਹ ਸੀ ਇਸ ਦੇ ਬਾਰੇ, ਉਹ ਤਾਂ ਖੱਟਾ ਮਿੱਠਾ ਸਭੋ ਹੀ ਕੁਝ ਇੱਕੋ ਹੱਲ ਡਕਾਰ ਜਾਣ ਦੀ ਆਦੀ ਸੀ। ਸੂਰਤ ਬੜੀ ਭੋਲੀ ਭਾਲੀ, ਅੱਖਾਂ ਹਿਰਨੀ ਵਾਂਗ ਚੰਚਲ, ਛੋਟੇ ਛੋਟੇ ਦੰਦ, ਮੁਸ਼ਕੀ ਰੰਗ, ਮੱਲੋ ਮੱਲੀ ਧਿਆਨ ਖਿੱਚ ਲੈਣ ਵਾਲੀ ਤੋਰ ਕਿ ਦੇਖਣ ਵਾਲੀ ਦੀ ਜ਼ੁਬਾਨ ਰੁਕ ਜਾਂਦੀ ਤੇ ਅੱਖਾਂ ਬਕਵਾਸ ਕਰਨ ਲੱਗ ਪੈਂਦੀਆਂ ਸਨ। ਮਿਰਜ਼ਾ ਕੁਆਰੇ ਸਨ, ਹੱਥੀਂ ਰੋਟੀਆਂ ਪਕਾਉਂਦੇ ਪਕਾਉਂਦੇ ਭੱਬੂ ਬਣੇ ਹੋਏ ਸਨ। ਛੋਟੀ ਜਿਹੀ ਬਸਤੀ ਦੀ ਦੁਕਾਨ ਸੀ ਜਿਸ ਨੂੰ ਉਹ ਜਨਰਲ ਸਟੋਰ ਕਹਿੰਦੇ ਸੀ। ਪਿੰਡ ਜਾ ਕੇ ਵਿਆਹ ਕਰਾਉਣ ਦੀ ਜਿਹੜੀ ਵੇਲ ਨਹੀਂ ਸੀ ਮਿਲਦੀ ਉਹਨਾਂ ਨੂੰ। ਕਦੀ ਵਪਾਰ ਇੰਨਾ ਮੰਦਾ ਹੁੰਦਾ ਕਿ ਦਿਵਾਲਾ ਨਿਕਲਣ ਵਾਲਾ ਹੋ ਜਾਂਦਾ ਸੀ, ਕਦੀ ਇੰਨੀ ਗਾਹਕੀ ਪੈਂਦੀ ਸੀ ਕਿ ਸਿਰ ਖੁਰਕਣ ਦੀ ਵੇਲ ਨਾ ਮਿਲਦੀ। ਸਿਹਰਾ ਬਣਵਾਉਣ ਦੀ ਜੀ ਦੀ ਗੱਲ ਤਾਂ ਦੂਰ ਦੀ ਸੀ। ਬਖਸ਼ੀ ਨੂੰ ਲਾਜੋ ਇੱਕ ਬੱਸ ਸਟਾਪ ਦੇ ਉੱਤੇ ਮਿਲੀ ਸੀ। ਪਤਨੀ ਪੂਰੇ ਦਿਨਾਂ ਦੇ ਉੱਤੇ ਸੀ ਤੇ ਨੌਕਰਾਣੀ ਦੀ ਲੋੜ ਸੀ। ਜਦੋਂ ਬੱਚਾ ਹੋ ਗਿਆ ਉਸਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਲਾਜੋ ਮਾਰ ਖਾਣ ਦੇ ਉੱਤੇ ਕੱਢੇ ਜਾਣ ਦੀ ਆਦੀ ਸੀ, ਪਰ ਬਖਸ਼ੀ ਨੂੰ ਉਸਦੀ ਆਦਤ ਜਿਹੜੀ ਸੀ ਜਹੀ ਪੈ ਗਈ ਸੀ। ਪਰ ਹੁਣ ਉਸਨੂੰ ਸਮੁੰਦਰ ਪਾਰ ਇੱਕ ਵੱਡੀ ਨੌਕਰੀ ਮਿਲ ਗਈ। ਇਸ ਦੇ ਲਈ ਉਹਨੇ ਸੋਚਿਆ ਕਿ ਲਾਜੋ ਨੂੰ ਮਿਰਜ਼ੇ ਦੇ ਕੋਲ ਛੱਡ ਜਾਏ। ਕੰਜਰੀਆਂ ਕੋਲੋਂ ਮਿੱਟੀ ਪਲੀਤ ਕਰਾਉਂਦਾ ਫਿਰਦਾ ਇਹ, ਜ਼ਰਾ ਇਹ ਮੁਫ਼ਤ ਦਾ ਮਾਲ ਵੀ ਚੱਖ ਲਵੇਗਾ। ਲਾਹੌਲ ਵਾਲਾ ਕੁਵੱਤ, ਮੈਂ ਨੀਚ ਔਰਤਾਂ ਨੂੰ ਘਰੇ ਨਹੀਂ ਵੜਨ ਦਿੰਦਾ, ਮਿਰਜ਼ਾ ਭੜਕ ਗਏ। ਉਹ ਮੀਆਂ ਛੱਡੋ ਵੀ, ਸਾਰਾ ਕੰਮ ਕਾਜ ਕਰੇਗੀ ਸੋ ਮੁਫ਼ਤ ਦੇ ਖਾਤੇ ਦੇ ਵਿੱਚ, ਬਖਸ਼ੀ ਨੇ ਸਜ਼ਾ ਜਿਹੜਾ ਸਮਝਾਇਆ ਉਹਨੂੰ। ਨਹੀਂ ਬਈ ਨਹੀਂ, ਇਹ ਲਾਨਤ ਕਿਉਂ ਮੇਰੇ ਸਿਰ ਮੜੀ ਜਾ ਰਹੀ ਹੋ, ਆਪਣੇ ਨਾਲ ਹੀ ਕਿਉਂ ਨਹੀਂ ਲੈ ਜਾਂਦੇ ਤੁਸੀਂ? ਮੇਰੇ ਇਕੱਲੇ ਦੀ ਟਿਕਟ ਆਈ ਹੈ, ਸਾਰੇ ਟੱਬਰ ਦੀ ਨਹੀਂ। ਇੰਨੇ ਵਿੱਚ ਲਾਜੋ ਰਸੋਈ ਦੇ ਉੱਤੇ ਧਾਵਾ ਬੋਲ ਚੁੱਕੀ ਸੀ। ਲਹਿੰਗੇ ਨੂੰ ਲੰਗੋਟ ਵਾਂਗ ਕੱਸੀ ਇੱਕ ਲੰਮਾ ਬਾਂਸ ਜਿਸਦੇ ਸਿਰੇ ਦੇ ਉੱਤੇ ਝਾੜੂ ਵੱਜਿਆ ਸੀ, ਚੁੱਕੀ ਸਾਰੇ ਘਰ ਦੇ ਵਿੱਚ ਘੁਮਾਉਂਦੀ ਫਿਰ ਰਹੀ ਸੀ। ਜਦੋਂ ਜਾਲੇ ਲਾਉਂਦੇ ਸੀ ਆਪਾਂ ਵੀ ਹਨਾ ਛੋਟੇ ਹੁੰਦੇ, ਤੇ ਮੂਹਰੇ ਡੰਡੇ ਦੇ ਮੂਹਰੇ ਬਾਂਸ ਦੇ ਕੋਈ ਛੋਟੇ ਦੇ ਤੇ ਝਾੜੂ ਬੰਨ ਲੈਂਦੇ ਹੁੰਦੇ ਸੀ। ਬਖਸ਼ੀ ਨੇ ਜਦੋਂ ਉਸਨੂੰ ਮਿਰਜ਼ਾ ਦੇ ਫੈਸਲੇ ਦੇ ਬਾਰੇ ਦੱਸਿਆ ਤਾਂ ਉਸਨੇ ਬਿਲਕੁਲ ਨੋਟਿਸ ਨਾ ਲਿਆ। ਉਸਨੂੰ ਪਤੀਲੀ ਟਾਂਡ ਉੱਤੇ ਰੱਖ ਆਉਣ ਦੇ ਲਈ ਕਿਹਾ ਤੇ ਆਪ ਨਲਕੇ ਤੋਂ ਪਾਣੀ ਭਰਨ ਚਲੀ ਗਈ। ਜੇ ਤੂੰ ਕਹੇ ਤਾਂ ਵਾਪਸ ਘਰ ਛੱਡ ਆਵਾਂ ਤੈਨੂੰ, ਚੱਲ ਦਫਾ ਹੋ, ਤੂੰ ਮੇਰਾ ਖਸਮ ਲੱਗਦਾ ਜਿਹੜਾ ਮੈਨੂੰ ਪੇਕੇ ਛੱਡ ਆਵੇਗਾ। ਜਾਂ ਆਪਣਾ ਰਸਤਾ ਫੜ ਜਾ ਕੇ, ਮੈਂ ਇੱਥੇ ਆਪੇ ਨਿਬੜ ਲਵਾਂਗੀ। ਬਖਸ਼ੀ ਨੇ ਮੋਟੀ ਜਿਹੀ ਗਾਲ ਕੱਢੀ ਕਿ ਚੱਗਲ ਆਕੜਦੀ ਹੈ ਕਿਸ ਗੱਲ ਦੇ ਉੱਤੇ। ਲਾਜੋ ਨੇ ਉਸਦੇ ਨਾਲੋਂ ਵੀ ਤਕੜੀ ਗਾਲ ਕੱਢੀ ਕਿ ਬਖਸ਼ੀ ਵਰਗੇ ਲਫੰਗੇ ਨੂੰ ਵੀ ਪਸੀਨੇ ਆਉਣ ਲੱਗ ਪਏ। ਬਖਸ਼ੀ ਦੇ ਜਾਣ ਦੇ ਪਿੱਛੋਂ ਮਿਰਜ਼ਾ ਦੇ ਹੋਸ਼ ਕੁਝ ਇਸ ਤਰ੍ਹਾਂ ਗੁੰਮ ਹੋਏ ਕਿ ਉਹ ਯਕਦਮ ਮਸਜਿਦ ਦੇ ਵੱਲ ਭੱਜ ਤੁਰੇ। ਉੱਥੇ ਬੈਠ ਕੇ ਸੋਚਣ ਲੱਗੇ, ਐਵੇਂ ਖਰਚਾ ਵਧੇਗਾ, ਚੋਰੀ ਵੱਖਰੀ ਕਰੇਗੀ, ਕਹੀ ਬਲਾ ਸਿਰ ਆਣ ਪਈ ਹੈ। ਮਗਰਬ ਦੀ ਨਮਾਜ਼ ਤੋਂ ਪਿੱਛੋਂ ਘਰ ਆਏ ਤਾਂ ਹੈਰਾਨ ਹੀ ਰਹਿ ਗਏ, ਜਿਵੇਂ ਬੀ ਅੰਮਾ ਮਰਹੂਮ ਵਾਪਸ ਤਸ਼ਰੀਫ ਲੈ ਆਈ ਹੋਵੇ। ਘਰ ਚੰਦਨ ਵਾਂਗ ਚਮਕ ਰਿਹਾ ਸੀ। ਪਾਣੀ ਪੀਣ ਵਾਲਾ ਕੋਰਾ ਤੋੜਾ ਤੇ ਉਸਦੇ ਉੱਤੇ ਮਾਂਜਿਆ ਹੋਇਆ ਕਟੋਰਾ ਝਿਲਮਲਾ ਰਿਹਾ ਸੀ। ਲਾਲਟੈਨ ਸਾਫ ਸੁਥਰੀ ਜਗਮਗਾ ਰਹੀ ਸੀਗੀ। ਮੀਆਂ ਖਾਣਾ ਲਿਆਵਾਂ? ਲਾਜੋ ਨੇ ਘਾਟ ਘਾਟ ਦਾ ਪਾਣੀ ਪੀਤਾ ਸੀ। ਖਾਣਾ? ਅੱਗਿਓਂ ਬੋਲਦਾ ਮੀਆਂ, ਸਬਜ਼ੀ ਤਿਆਰ ਹੈ, ਗਰਮਾ ਗਰਮ ਫੁਲਕੇ ਲਾਹ ਦਿੰਦੀ ਹਾਂ, ਬਸ ਤੁਸੀਂ ਬੈਠੋ। ਬਿਨਾਂ ਜਵਾਬ ਉਡੀਕੇ ਉਹ ਰਸੋਈ ਦੇ ਵਿੱਚ ਚਲੀ ਗਈ। ਆਲੂ ਪਾਲਕ ਦੀ ਸਬਜ਼ੀ, ਧੋਤੀ ਮੂੰਗੀ ਦੀ ਦਾਲ, ਜੀਰੇ ਤੇ ਪਿਆਜ਼ ਦਾ ਤੁੜਕਾ, ਬਸ ਅੰਮਾ ਜੀ ਦੇ ਹੱਥੋਂ ਹੀ ਖਾਧਾ ਸੀ, ਖਾਂਦੀ ਸੀ। ਮੂੰਹ ਦੇ ਵਿੱਚ ਬੁਰਕੀ ਰੁਕ ਗਈ। ਪੈਸੇ ਕਿੱਥੋਂ ਲਿਆਈ ਹੈ ਤੂੰ? ਉਹਨਾਂ ਪੁੱਛਿਆ। ਬਾਣੀਏ ਤੋਂ ਸਮਾਨ ਉਧਾਰ ਲੈ ਆਂਦਾ ਸੀ। ਮੈਂ ਤੈਨੂੰ ਵਾਪਸੀ ਦਾ ਕਿਰਾਇਆ ਦੇ ਦਿਆਂਗਾ।
1: ਵਾਪਸੀ?
0: ਹਾਂ, ਮੇਰੀ ਹੈਸੀਅਤ ਨਹੀਂ ਹੈ ਤਨਖਾਹ ਦੇਣ ਦੀ ਤੈਨੂੰ।
1: ਤਨਖਾਹ
0: ਮੰਗੀ ਕਿਸ ਕੰਬਖਤ ਨੇ ਹੈ ਤੇਰੇ ਕੋਲੋਂ ਤਨਖਾਹ?
1: ਪਰ ਮਿਰਚਾਂ ਜ਼ਿਆਦਾ ਤਾਂ ਨਹੀਂ?
0: ਉਹ ਅੱਗਿਓਂ ਪੁੱਛਦੀ ਹੈ। ਲਾਜੋ ਨੇ ਫੁਲਕਾ ਰਕਾਬੀ ਦੇ ਵਿੱਚ ਰੱਖਦਿਆਂ ਪੁੱਛਿਆ, ਜਿਵੇਂ ਗੱਲ ਖਤਮ ਕੀਤੀ ਹੋਵੇ। ਜੀ ਦੇ ਵਿੱਚ ਆਇਆ, ਕਹਿ ਦੇ ਜੋ ਕੁਝ ਹੈ। ਨੇਕ ਬੰਦੀ, ਸਿਰ ਤੋਂ ਪੈਰਾਂ ਤੀਕ ਮਿਰਚਾਂ ਹੀ ਮਿਰਚਾਂ ਨੇ। ਪਰ ਲਾਜੋ ਫਟਾਫਟ ਤਾਜ਼ੇ ਫੁਲਕੇ ਲਿਆਉਣ ਦੇ ਵਿੱਚ ਲੱਗੀ ਹੋਈ ਸੀ, ਜਿਵੇਂ ਰਸੋਈ ਦੇ ਵਿੱਚ ਬੈਠਾ ਕੋਈ ਹੋਰ ਪਕਾ ਪਕਾ ਕੇ ਫੜਾ ਰਿਹਾ ਹੋਵੇ। ਖੈਰ, ਸਵੇਰੇ ਦੇਖੀ ਜਾਵੇਗੀ। ਮਿਰਜ਼ਾ ਇਹ ਸੋਚ ਕੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਤੇ ਸਾਰੀ ਉਮਰ ਦੇ ਵਿੱਚ ਪਹਿਲੀ ਵਾਰੀ ਇੱਕ ਔਰਤ ਨੇ ਘਰੇ ਸੌਣਾ ਸੀ। ਪਤਾ ਨਹੀਂ ਕਿਵੇਂ ਲੱਗ ਰਿਹਾ ਸੀ, ਥੱਕੇ ਹੋਏ ਸਨ, ਸੌਂ ਗਏ। ਨਾ ਮੀਆਂ, ਮੈਂ ਨਹੀਂ ਜਾਣਾ ਕਿਤੇ ਵੀ। ਸਵੇਰੇ ਜਦੋਂ ਉਹਨਾਂ ਉਸਦੇ ਜਾਣ ਦੇ ਬਾਰੇ ਗੱਲ ਛੇੜੀ ਤਾਂ ਲਾਜੋ ਨੇ ਅਲਟੀਮੇਟਮ ਦੇ ਦਿੱਤਾ, ਮੈਂ ਨਹੀਂ ਜਾਂਦੀ। ਪਰ ਕੀ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਆਇਆ ਤੁਹਾਨੂੰ?
1: ਇਹ ਗੱਲ ਨਹੀਂ ਹੈ, ਘਰ ਦੀ ਸਫਾਈ ਚੰਗੀ ਨਹੀਂ ਕੀਤੀ, ਉਹ ਤਾਂ ਸਭ ਠੀਕ ਹੈ, ਪਰ
0: ਤਾਂ ਫਿਰ ਕਾਹਦੀ ਸਜ਼ਾ ਹੋਈ? ਲਾਜੋ ਗਰਮ ਹੋ ਗਈ। ਪਹਿਲੀ ਨਜ਼ਰ ਤੇ ਵਿੱਚ ਹੀ ਲਾਜੋ ਦਿਲ ਦੇ ਬੈਠੀ ਸੀ ਤੇ ਮਿਰਜ਼ੇ ਹੁਰਾਂ ਨੂੰ ਨਹੀਂ ਘਰ ਨੂੰ। ਬਗੈਰ ਮਾਲਕਣ ਦਾ ਘਰ ਆਪਣਾ ਹੀ ਹੋਇਆ ਨਾ, ਘਰ ਮਰਦ ਦਾ ਥੋੜਾ ਹੀ ਹੁੰਦਾ ਹੈ, ਉਹ ਤਾਂ ਮਹਿਮਾਨ ਹੁੰਦਾ ਹੈ। ਬਖਸ਼ੀ ਮੋਇਆ ਤਾਂ ਕੀੜਿਆਂ ਭਰੀਆਂ ਕਬਾਬ ਸੀ, ਅਲੱਗ ਕੋਠਰੀ ਦੇ ਵਿੱਚ ਸੁੱਟ ਰੱਖਿਆ ਸੀ ਤੇ ਕੋਠਰੀ ਵੀ ਕੀ ਸੀ, ਨੰਦੀ ਕੁਮਾਰ ਦੀ ਜਿਹੜੀ ਸੀ ਮੱਝ ਵਾਲਾ ਛੱਪਰ। ਮੱਝ ਤਾਂ ਕਦੇ ਹੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਕਦ ਦੀ, ਪਰ ਅਜੇ ਬੋਹ ਛੱਡ ਗਈ ਸੀ ਕਿ ਲਾਜੋ ਦੀ ਨਸ ਨਸ ਦੇ ਵਿੱਚ ਰਚ ਗਈ ਸੀ ਤੇ ਉਪਰੋਂ ਆਕੜ ਵਿਖਾਉਂਦਾ ਸੀ ਸੋ ਵੱਖਰੀ। ਇੱਥੇ ਘਰ ਦੀ ਰਾਣੀ ਤਾਂ ਉਹੀ ਸੀ ਨਾ। ਮਿਰਜ਼ਾ ਨਿਰੇ ਭੋਂਦੂ ਸਨ। ਲਾਜੋ ਨੇ ਦੇਖਦਿਆਂ ਹੀ ਇਹ ਤਾੜ ਲਿਆ ਸੀ ਕਿ ਵਾਕਿਆ ਮਹਿਮਾਨਾਂ ਵਾਂਗ ਆਉਂਦਾ, ਚੁੱਪ ਚਾਪ ਜੋਗੇ ਰੱਖ ਦਿੰਦੀ ਹੈ, ਖਾ ਲੈਂਦੇ ਹੈ, ਪੈਸੇ ਦੇ ਜਾਂਦੇ ਹੈ, ਦੋ ਚਾਰ ਵਾਰੀ ਹਿਸਾਬ ਪੁੱਛਿਆ, ਫਿਰ ਤਸੱਲੀ ਹੋ ਗਈ ਕਿ ਲੁੱਟਦੀ ਨਹੀਂ ਹੈ। ਸਵੇਰ ਦੇ ਨਿਕਲੇ ਸ਼ਾਮ ਨੂੰ ਘਰ ਆਉਂਦੇ ਹੈ। ਲਾਜੋ ਸਾਰਾ ਦਿਨ ਘਰ ਦੀ ਸਾਫ਼ ਸਫਾਈ ਦੇ ਵਿੱਚ ਰੁੱਝੀ ਰਹਿੰਦੀ, ਵਿਹੜੇ ਦੇ ਵਿੱਚ ਨਹਾਉਂਦੀ, ਕਦੀ ਜੀ ਦੇ ਵਿੱਚ ਆਉਂਦਾ ਤਾਂ ਗੁਆਂਢ ਦੇ ਵਿੱਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ ਤੇ ਰਾਮੂ ਮਿਰਜ਼ਾ ਦੇ ਸਟੋਰ ਦੇ ਵਿੱਚ ਕੰਮ ਕਰਦਾ ਸੀ। ਲਾਜੋ ਦੇ ਉੱਤੇ ਫੌਰਨ ਡੁੱਲ ਗਿਆ, 13-14 ਸਾਲ ਦਾ ਹੋਏਗਾ ਉਹ, ਮੂੰਹ ਉੱਤੇ ਮੁਹਾਸੇ ਦੀ ਮੁਹਾਸੇ, ਬੁਰੀ ਸੰਗਤ ਦੇ ਵਿੱਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜ਼ਾ ਅਕਸਰ ਕਹਿੰਦਾ ਕਿ ਕੰਜਰੀਆਂ ਕੋਲ ਵੀ ਜਾਂਦੇ ਨੇ। ਲਾਜੋ ਨੂੰ ਬੜਾ ਬੁਰਾ ਲੱਗਿਆ ਸੀ।
1: ਵਾਧੂ ਦਾ ਖਰਚਾ, ਲੁਟੇਰੀਆਂ ਹੁੰਦੀਆਂ ਨੇ ਇਹ। ਆਖਰ ਉਹ ਖੁਦ ਜਿਹੜਾ ਕਿਸ ਮਰਜ਼ ਦੀ ਦੁਆ ਸੀ। ਅੱਜ ਤੱਕ ਜਿੱਥੇ ਰਹੀ ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆ ਹਫ਼ਤਾ ਹੋ ਗਿਆ ਸੀ ਇੱਥੇ ਘਰੇ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲੇ ਦਿਲ ਦੇ ਨਾਲ ਦੇਖਿਆ ਸੀ। ਪਿਆਰ ਹੀ ਉਸਦੇ ਲਈ ਸਭ ਤੋਂ ਹੁਸੀਨ ਤਜ਼ਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਦੇ ਵਿੱਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ, ਨਾ ਦਾਦੀ, ਨਾਨੀ ਜਿਹੜੀ ਊਚ ਨੀਚ ਸਮਝਾਉਂਦੀ। ਇਸ ਮਾਮਲੇ ਦੇ ਵਿੱਚ ਲਾਜੋ ਬਿਲਕੁਲ ਗੁਆੜ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਪਰ ਆਪਣਾ ਹੱਕ ਸਮਝਦੀ ਸੀ। ਇਧਰੋਂ ਉਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ, ਪਰ ਮਿਰਜ਼ੇ ਦੀ ਨੌਕਰਾਨੀ ਸੀ ਉਹ, ਤੇ ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਹੱਸਣਗੇ ਮਿਰਜ਼ੇ ਦੇ ਉੱਤੇ। ਮਿਰਜ਼ਾ ਉੱਪਰੋਂ ਬਰਫ਼ ਦਾ ਤੋਂਦਾ ਬਣੇ ਬੈਠੇ ਸਨ। ਅੰਦਰ ਵਿਚਾਰਿਆਂ ਦੇ ਜਵਾਲਾਮੁਖੀ ਰਿੱਝ ਰਹੇ ਸਨ। ਜਾਣ ਬੁੱਝ ਕੇ ਘਰੋਂ ਲਾਂਭੇ ਪਾਸੇ ਰਹਿੰਦੇ। ਦਿਲ ਦਾ ਹਾਲ ਅਜੀਬ ਸੀ। ਕੁਝ ਮਹੱਲੇ ਦੇ ਮਨ ਚਲਿਆਂ ਦਾ ਵੀ ਹਵਾ ਦੇਣ ਦੇ ਵਿੱਚ ਹੱਥ ਸੀਗਾ। ਜਿੱਧਰ ਦੇਖੋ ਲਾਜੋ ਦੇ ਚਰਚੇ। ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਦਰ ਸੁੱਟਿਆ, ਕੱਲ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿੱਧਰ ਜਾਂਦੀ ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ। ਸਕੂਲ ਦੇ ਮਾਸਟਰ ਜੀ ਗਲੀ ਦੇ ਵਿੱਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਦੇ ਵਿੱਚ ਰੁੱਝ ਜਾਂਦੇ। ਮਸਜਿਦ ਦੇ ਵਿੱਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤੇ ਅਲ ਕਰਸੀ ਪੜ੍ਹਨ ਲੱਗਦੇ। ਮਿਰਜ਼ਾ ਕੁਝ ਹਿਰਖੇ ਜਿਹੇ ਘਰੇ ਆਏ। ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ। ਗਿੱਲੇ ਵਾਲ ਮੋਢਿਆਂ ਦੇ ਉੱਤੇ ਝੂਲ ਰਹੇ ਨੇ। ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗਲਾ ਭਖ ਰਹੀਆਂ ਨੇ। ਅੱਖਾਂ ਛਲਕ ਰਹੀਆਂ ਸਨ ਤੇ ਮੀਆਂ ਨੂੰ ਬੇਮੌਕੇ ਆਉਂਦਿਆਂ ਦੇਖ ਕੇ ਦੰਦ ਕੱਢ ਦਿਖਾਏ। ਮਿਰਜ਼ਾ ਬੌਂਦਲ ਗਏ। ਡਿੱਗਦੇ ਡਿੱਗਦੇ ਮਸਾਂ ਬਚੇ। ਚੁੱਪ ਚਾਪ ਰੋਟੀ ਖਾਧੀ, ਫਿਰ ਉੱਠ ਕੇ ਮਸਜਿਦ ਦੇ ਵਿੱਚ ਜਾ ਬੈਠੇ। ਪਰ ਦਿਲ ਘਰੇ ਪਿਆ ਸੀ। ਪਤਾ ਨਹੀਂ ਬੈਠੇ ਬੈਠੇ ਘਰ ਕਿਉਂ ਯਕਦਮ ਯਾਦ ਆਉਣ ਲੱਗ ਪਿਆ ਸੀ, ਤੇ ਮੁੜ ਤਾਂ ਲਾਜੋ ਬੂਹੇ ਦੇ ਵਿੱਚ ਖੜੀ ਕਿਸੇ ਦੇ ਨਾਲ ਝਗੜ ਰਹੀ ਸੀ। ਮਿਰਜ਼ਾ ਨੂੰ ਦੇਖ ਕੇ ਅੰਦਰ ਚਲੀ ਗਈ। ਕੌਣ ਸੀ? ਉਹਨਾਂ ਸ਼ੱਕੀ ਪਤੀ ਵਾਂਗ ਪੁੱਛਿਆ ਸੀ। ਰਘੂਆ ਸੀ। ਰਘੂਆ? ਮਿਰਜ਼ਾ ਕਈ ਸਾਲਾਂ ਤੋਂ ਦੁੱਧ ਲੈ ਰਹੇ ਸਨ, ਪਰ ਦੋਧੀ ਦਾ ਨਾਂ ਵੀ ਨਹੀਂ ਸੀ ਪਤਾ ਉਹਨੂੰ। ਦੁੱਧ ਵਾਲਾ? ਹੁੱਕਾ ਤਾਜ਼ਾ ਕਰਾਂ ਮੀਆਂ? ਲਾਜੋ ਟਲਣ ਲੱਗੀ। ਨਹੀਂ ਨਹੀਂ ਨਹੀਂ, ਕੀ ਕਹਿ ਰਿਹਾ ਸੀ ਉਹ ਤੈਨੂੰ? ਪੁੱਛਦਾ ਸੀ ਕਿ ਕਿੰਨਾ ਪਾਵਾਂ ਦੁੱਧ। ਫਿਰ ਤੂੰ ਕੀ ਕਿਹਾ? ਮੈਂ ਕਿਹਾ ਮੋਇਆ ਤੇਰੀ ਅਰਥੀ ਉੱਠੇ, ਜਿੰਨਾ ਦੁੱਧ ਰੋਜ਼ ਪਾਉਂਦਾ ਹੈ ਪਾ ਦੇ। ਫਿਰ ਕੀ ਹੋਇਆ? ਮਿਰਜ਼ਾ ਦਾ ਅੰਦਰ ਬਾਹਰ ਭਖਣ ਲੱਗ ਪਿਆ। ਫਿਰ ਮੈਂ ਕਿਹਾ ਕਿ ਹਰਾਮੀਆਂ ਆਪਣੀ ਮਾਂ ਭੈਣ ਦੇ ਜਾਣਕੀ ਕਰ ਟਾ। ਉੱਲੂ ਦਾ ਪੱਠਾ, ਬੜਾ ਹਰਾਮੀ ਹੈ ਰਘੂਆ। ਬੰਦ ਕਰ ਦਿਓ ਦੋਧੇ ਨੂੰ, ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ। ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੋਰਾਂ ਬੜੀ ਸ਼ਾਨ ਦੇ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੱਬਾ ਕੰਨ ਦੇ ਵਿੱਚ ਟੁੰਗਿਆ ਤੇ ਖੁੰਡੀ ਚੁੱਕ ਕੇ ਖੰਘੂਰੇ ਮਾਰਦੇ ਹੋਏ ਬਾਹਰ ਵੱਲ ਨੂੰ ਤੁਰ ਪਏ। ਲਾਜੋ ਮੱਚ ਸੜ ਕੇ ਕੋਲੇ ਹੋ ਗਈ। ਕਿਸੇ ਪਤੀ ਵਰਤਾ ਵਾਂਗ ਹੀ ਗੁੰਮਸੁੰਮ ਬੈਠੀ ਦੇਖਦੀ ਰਹੀ ਤੇ ਮਨ ਹੀ ਮਨ ਉਸ ਕੰਬਖਤ ਨੂੰ ਬੁਰਾ ਭਲਾ ਕਹਿੰਦੀ ਰਹੀ। ਉਹ ਮਿਰਜ਼ਾ ਨੂੰ ਪਸੰਦ ਨਹੀਂ ਸੀ, ਅਜਿਹਾ ਤਾਂ ਕੁਝ ਵੀ ਨਹੀਂ ਲੱਗਦਾ ਹੈ। ਕਹਿੰਦਾ ਕਿ ਕੰਜਰੀ ਆਪਣੇ ਦੂਜੇ ਗਾਹਕ ਨੂੰ ਨਿਪਟਾ ਰਹੀ ਸੀ। ਮਿਰਜ਼ਾ ਹਿਰਖ ਕੇ ਲਾਲੇ ਦੀ ਦੁਕਾਨ ਦੇ ਉੱਤੇ ਜਾ ਬੈਠੇ। ਮਹਿੰਗਾਈ ਤੇ ਸਿਆਸੀ ਉਲਟ ਫੇਰ ਉੱਤੇ ਸਿਰ ਖਪਾ ਕੇ ਹਿਰਖੇ ਹੋਏ ਵਾਪਸ ਪਰਤੇ ਤਾਂ 11 ਵੱਜ ਚੁੱਕੇ ਸਨ। ਪਾਣੀ ਵਾਲੀ ਸੁਰਾਹੀ ਸਿਰਹਾਣੇ ਵੱਲ ਰੱਖੀ ਹੋਈ ਸੀ, ਪਰ ਧਿਆਨ ਨਾ ਗਿਆ। ਰਸੋਈ ਘਰ ਦੇ ਵਿੱਚ ਇੱਕ ਪਾਸੇ ਤੋੜਾ ਪਿਆ ਹੋਇਆ ਸੀ। ਗਟਾ ਗੱਟ ਠੰਡਾ ਪਾਣੀ ਪੀਤਾ, ਪਰ ਅੰਦਰਲਾ ਅੱਗ ਹੋਰ ਭੜਕ ਪਈ। ਲਾਜੋ ਦੀਆਂ ਕੂਲੀਆਂ ਸੁਨਹਿਰੀ ਲੱਤਾਂ ਦਰਵਾਜ਼ੇ ਦੀ ਓਟ ਦੇ ਵਿੱਚੋਂ ਝਾਕ ਰਹੀਆਂ। ਬੇਢੰਗੀ ਕਰਵਟ ਲੈਣ ਕਾਰਨ ਉਸਦੇ ਕੜੇ ਖਣਕੇ ਤੇ ਟੰਗਾਂ ਹੋਰ ਪਸਰ ਗਈਆਂ। ਮਿਰਜ਼ਾ ਨੇ ਇੱਕ ਗਲਾਸ ਪਾਣੀ ਹੋਰ ਅੰਦਰ ਸੁੱਟਿਆ ਤੇ ਲਾਲੋ ਪੜਦੇ ਹੋਏ ਪਲੰਘ ਦੇ ਉੱਤੇ ਡਹਿ ਪਏ। ਪਾਸੇ ਪਰਤ ਪਰ ਕੇ ਪਿੰਡਾਂ ਉਹਦਾ ਛਿੱਲਿਆ ਗਿਆ। ਪਾਣੀ ਪੀ ਪੀ ਢਿੱਡ ਢੋਲ ਬਣ ਗਿਆ। ਦਰਵਾਜ਼ੇ ਪਿੱਛੋਂ ਟੰਗਾਂ ਕੁਝ ਹੋਰ ਵੀ ਅੜਿੰਗੇ ਮਾਰਦੀਆਂ ਲੱਗੀਆਂ। ਅਣਜਾਣ ਭੈ ਤੇ ਬੜਾ ਰੋਲਾ ਪਏਗਾ ਨਾ ਮੁਰਾਦ। ਪਰ ਸ਼ੈਤਾਨ ਨੇ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਆਪਣੇ ਪਲੰਘ ਤੋਂ ਉਸਨੇ ਮੰਜੇ ਤੱਕ ਪਤਾ ਨਹੀਂ ਕਿੰਨੇ ਮੀਲ ਦਾ ਚੱਕਰ ਕੱਟ ਚੁੱਕੇ ਸਨ। ਹੁਣ ਹਿੰਮਤ ਨਹੀਂ ਸੀ ਰਹੀ। ਫਿਰ ਇੱਕ ਬੜਾ ਹੀ ਭੋਲਾ ਭਾਲਾ ਜਿਹਾ ਖਿਆਲ ਉਹਦੇ ਉਹਨਾਂ ਦੇ ਮਨ ਦੇ ਵਿੱਚ ਸਿਰ ਚੁੱਕਣ ਲੱਗ ਪਿਆ। ਲਾਜੋ ਦੀਆਂ ਲੱਤਾਂ ਤੇ ਉਹਨਾਂ ਨੂੰ ਇੰਨੀ ਪਿਆਸ ਨਾ ਲੱਗਦੀ। ਇਸ ਖਿਆਲ ਨੇ ਜਿਵੇਂ ਹੀ ਫੰਨ ਚੁੱਕਿਆ ਤਾਂ ਉਹਨਾਂ ਦੀ ਹਿੰਮਤ ਵੱਧ ਗਈ। ਨਾ ਮੁਰਾਦ ਜਾਗ ਪਈ ਤਾਂ ਪਤਾ ਨਹੀਂ ਕੀ ਸਮਝੇਗੀ, ਪਰ ਆਪਣੇ ਬਚਾਅ ਦੇ ਖਾਤਰ ਖਤਰਾ ਮੁੱਲ ਲੈਣਾ ਹੀ ਪੈਂਦਾ। ਬੂਟ ਪਲੰਘ ਦੇ ਕੋਲ ਛੱਡੇ ਤੇ ਦਬਵੇ ਪੈਰੀ ਸਾਹ ਰੋਕ ਕੇ ਉਹ ਅੱਗੇ ਵਧਿਆ। ਜਿਵੇਂ ਤਿਵੇਂ ਲਹਿੰਗੇ ਦਾ ਗੋਟਾ ਫੜ ਕੇ ਹੇਠਾਂ ਖਿੱਚ ਦਿੱਤਾ। ਦੂਜੇ ਪਲ ਉਹਨਾਂ ਨੂੰ ਪਛਤਾਵਾ ਵੀ ਹੋਣ ਲੱਗਿਆ ਕਿ ਸ਼ਾਇਦ ਗਰੀਬ ਨੂੰ ਗਰਮੀ ਲੱਗ ਰਹੀ ਹੋਵੇਗੀ। ਕੁਝ ਚਿਰ ਦੋ ਚਿੱਤੀ ਜਿਹੀ ਵਿੱਚ ਖੜੇ ਕੰਬਦੇ ਰਹੇ, ਫਿਰ ਦਿਲ ਉੱਤੇ ਪੱਥਰ ਰੱਖ ਕੇ ਵਾਪਸ ਮੁੜੇ। ਅਜੇ ਉਹਨਾਂ ਦੇ ਥਿੜਕਦੇ ਕਦਮ ਦਹਿਲੀਜ਼ ਤੱਕ ਨਹੀਂ ਸੀ ਪਹੁੰਚੇ ਕਿ ਕਿਆਮਤ ਆ ਗਈ ਜਾਪੀ ਸੀ। ਇਕਦਮ ਪਾਸਾ ਪਰਤ ਕੇ ਇੱਕੋ ਛਾਲ ਦੇ ਵਿੱਚ ਲਾਜੋ ਨੇ ਉਹਨਾਂ ਨੂੰ ਜਾ ਦਬੋਚਿਆ ਸੀ। ਮਿਰਜ਼ਾ ਦੀ ਘਿੱਗੀ ਵੱਜ ਗਈ ਸੀ। ਮਿਰਜ਼ੇ ਦੇ ਨਾਲ ਸਾਰੀ ਜ਼ਿੰਦਗੀ ਦੇ ਵਿੱਚ ਅਜਿਹੀ ਕਦੇ ਨਹੀਂ ਹੋਇਆ। ਉਹ ਹੈ ਹੈ ਹੈ ਹੈ ਕਰਦੇ ਰਹਿ ਗਏ ਤੇ ਲਾਜੋ ਨੇ ਉਹਨਾਂ ਦੀ ਲਾਜ ਲੁੱਟ ਲਈ। ਸਵੇਰੇ ਮਿਰਜ਼ਾ ਲਾਜੋ ਤੋਂ ਇੰਜ ਸ਼ਰਮਾ ਰਹੇ ਸਨ ਜਿਵੇਂ ਨਵੀਂ ਵਿਆਹੀ ਦੁਲਹਨ ਹੋਵੇ। ਲਾਜੋ ਸੀਨਾ ਜ਼ੋਰ ਜੇਤੂ ਵਾਂਗ ਗੁਣਗੁਣਾ ਰਹੀ ਸੀ ਤੇ ਪਰੌਂਠਿਆਂ ਉੱਪਰ ਘਿਓ ਲਿਪ ਰਹੀ ਸੀ। ਉਸਦੀਆਂ ਅੱਖਾਂ ਦੇ ਵਿੱਚ ਰਾਤ ਦੀ ਗੱਲ ਦਾ ਕੋਈ ਅਕਸ ਨਹੀਂ ਸੀ ਰਿਹਾ। ਉਵੇਂ ਹੀ ਹਰ ਰੋਜ਼ ਵਾਂਗ ਦਹਿਲੀਜ਼ ਉੱਤੇ ਬੈਠੀ ਮੱਖੀਆਂ ਉਡਾਉਂਦੀ ਰਹੀ। ਮਿਰਜ਼ਾ ਡਰ ਰਹੇ ਸਨ ਹੁਣ ਉਂਗਲ ਫੜਦਿਆਂ ਹੀ ਪੰਜਾ ਫੜੇਗੀ। ਦੁਪਹਿਰੇ ਜਦੋਂ ਉਹਨਾਂ ਦੇ ਲਈ ਖਾਣਾ ਲੈ ਕੇ ਦੁਕਾਨ ਦੇ ਉੱਤੇ ਆਈ ਨਾ ਤਾਂ ਉਸਦੀ ਚਾਲ ਦੇ ਵਿੱਚ ਅਜੀਬ ਜਿਹਾ ਠੁਮਕਾ ਸੀ। ਲਾਜੋ ਨੂੰ ਦੇਖ ਕੇ ਲੋਕ ਐਵੇਂ ਹੀ ਚੀਜ਼ਾਂ ਦਾ ਭਾਅ ਪੁੱਛਣ ਆ ਜਾਂਦੇ ਸਨ। ਸ਼ਰਮੋ ਸ਼ਰਮੀ ਫਸਿਆ ਕੁਝ ਖਰੀਦਣਾ ਹੀ ਪੈਂਦਾ ਸੀ। ਬਗੈਰ ਕਹੇ ਲਾਜੋ ਫੌਰਨ ਸਮਾਨ ਨਾਪ ਤੋਲ ਕੇ ਦੇਣ ਲੱਗਦੀ। ਹਰ ਚੀਜ਼ ਦੇ ਨਾਲ ਢੇਰ ਸਾਰੀਆਂ ਮੁਸਕਰਾਹਟਾਂ ਤੇ ਨਖਰੇ ਵੀ ਬੰਨ ਦਿੰਦੀ। ਇੰਨੀ ਕੁ ਦੇਰ ਦੇ ਵਿੱਚ ਉਹ ਇੰਨੀ ਵਿਕਰੀ ਕਰ ਜਾਂਦੀ ਕਿ ਮਿਰਜ਼ਾ ਤੋਂ ਸਵੇਰ ਤੋਂ ਸ਼ਾਮ ਤੱਕ ਨਾ ਹੁੰਦੀ ਸੀ ਤੇ ਅੱਜ ਉਹਨਾਂ ਨੂੰ ਇਹ ਗੱਲ ਬੜੀ ਭੈੜੀ ਲੱਗ ਰਹੀ ਸੀ। ਪਰ ਹੁਣ ਤਾਂ ਜੋ ਨੂਰ ਮਿਰਜ਼ਾ ਦੇ ਉੱਤੇ ਸੀ ਕਿਸੇ ਰਾਜੇ ਦੇ ਉੱਤੇ ਨਹੀਂ ਸੀ। ਸਿਹਤ ਬਣ ਗਈ ਸੀ, ਰੰਗ ਨਿਖਰ ਆਇਆ ਸੀ, ਲੋਕ ਕਾਰਨ ਜਾਣਦੇ ਸਨ ਤੇ ਮੱਚਦੇ ਸੜਦੇ ਰਹਿੰਦੇ। ਮਿਰਜ਼ਾ ਦੀ ਬੁਖਲਾਟ ਵੀ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਜਿੰਨੀ ਉਹ ਉਹਨਾਂ ਦੀ ਸੇਵਾ ਟਹਿਲ ਕਰਦੀ ਰਹੀ ਓਨੇ ਹੀ ਉਹ ਉਸਦੇ ਦੀਵਾਨੇ ਹੁੰਦੇ ਗਏ। ਉਹਨਾਂ ਦੇ ਦਿਲ ਦੇ ਵਿੱਚ ਦੁਨੀਆਂ ਦਾ ਡਰ ਵੱਧਦਾ ਗਿਆ। ਉਹਨਾਂ ਨੂੰ ਲਾਜੋ ਦੀ ਖੁੱਲ੍ਹ ਦਿੱਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ਰਬਾ ਸੀ। ਪਰਲੇ ਸਿਰੇ ਦੀ ਬੇਹਾ ਜਿਹੜੀ ਸੀ ਤੇ ਖਾਣਾ ਲਿਆਉਂਦੀ ਤਾਂ ਬਾਜ਼ਾਰ ਦੇ ਵਿੱਚ ਭੁਚਾਲ ਆ ਜਾਂਦਾ। ਕਿਸੇ ਨੂੰ ਚੂੰਡੀ ਵੱਢਦੀ, ਕਿਸਨੇ ਨੂੰ ਜਿਹੜਾ ਸੀ ਠੋਸਾ ਦਿਖਾਉਂਦੀ, ਥਿਰਕਦੀ, ਲੱਕ ਮਟਕਾਉਂਦੀ, ਗਾਲਾਂ ਕੱਢਦੀ ਹੋਈ ਆਉਂਦੀ ਤਾਂ ਮਿਰਜ਼ੇ ਦਾ ਜਿਹੜਾ ਸੀ ਖੂਨ ਉਬਾਲੇ ਖਾਣ ਲੱਗ ਪੈਂਦਾ ਸੀ। ਤੂੰ ਖਾਣਾ ਲੈ ਕੇ ਨਾ ਆਇਆ ਕਰ ਇੱਥੇ, ਕਹਿੰਦਾ। ਕਿਉਂ ਜੀ? ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਦੇ ਵਿੱਚ ਜ਼ਰਾ ਰੰਗ ਵੱਜਦਾ ਸੀ, ਹਾਸਾ ਠੱਠਾ ਮਨ ਪਰਚਾਵਾ ਹੋ ਜਾਂਦਾ ਸੀ। ਜਦੋਂ ਉਸ ਖਾਣਾ ਲੈ ਕੇ ਆਉਣਾ ਤੇ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਦੇ ਵਿੱਚ ਕਈ ਤਰ੍ਹਾਂ ਦੇ ਛੰਕੇ ਉੱਠਣ ਲੱਗ ਪਏ। ਪਤਾ ਨਹੀਂ ਕੀ ਗੁਲ ਖਿਲਾ ਰਹੀ ਹੋਵੇਗੀ। ਮੁਰਦਾਰ ਉਹ ਮੌਕੇ ਬੇਮੌਕੇ ਜਸੂਸੀ ਕਰਨ ਆ ਵੜਦੇ। ਉਹ ਫੌਰਨ ਉਹਨਾਂ ਦੀ ਥਕਾਨ ਉਤਾਰਨ ਦੇ ਲਈ ਤਤਪਰ ਹੋ ਜਾਂਦੀ। ਅਜਿਹੀ ਤਾਕੜ ਤੀਵੀ ਤੋਂ ਭੈ ਨਹੀਂ ਆਵੇਗਾ। ਇੱਕ ਦਿਨ ਜਦੋਂ ਇੰਜ ਜਕਦਮ ਘਰ ਪਹੁੰਚੇ ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਸਿਲਵਤਾ ਸੁਣਾ ਰਹੀ ਹੈ ਤੇ ਰੱਦੀ ਵਾਲਾ ਦੰਦੀਆਂ ਕੜਦਾ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ। ਮਿਰਜ਼ਾ ਨੂੰ ਦੇਖਿਆ ਤਾਂ ਖਿਸਕਣ ਲੱਗਿਆ। ਮਿਰਜ਼ਾ ਨੇ ਅਹੁਲ ਕੇ ਧੋਣੋ ਜੜਾ ਜਾ ਫੜਿਆ ਤੇ ਖਿੱਚ ਕੇ ਦੋ ਚਾਰ ਚਪੇੜਾਂ ਲਾ ਦਿੱਤੀਆਂ ਤੇ ਉੱਤੋਂ ਮਾਰੀ ਇੱਕ ਲੱਤ। ਕੀ ਕਿੱਸਾ ਸੁਣਾ ਰਹੀ ਸੀ ਤੂੰ ਇਹਨੂੰ? ਮਿਰਜ਼ਾ ਦੀਆਂ ਨਾਸਾਂ ਫੁੱਲਣ ਲੱਗ ਪਈਆਂ। ਮੋਤੜੀ ਮਾਰਿਆ, 10 ਆਨੇ ਸੇਰ ਦੇ ਰਿਹਾ ਸੀਗਾ। ਮੈਂ ਕਿਹਾ ਆਪਣੀ ਮਾਂ ਨੂੰ ਦੇ ਜਾ ਕੇ। ਹਰਾਮਜ਼ਾਦਿਆ, ਰੱਦੀ ਦਾ ਭਾਅ 8 ਆਨੇ ਸੇਰ ਸੀ ਤੇ ਮੈਨੂੰ 10 ਆਨੇ ਦਿੰਦਾ। तेनू किसने कहा सी रद्दी वेचन लई? मिर्जा बड़बड़ाए ते पैर उपर करके फीते खोलन लग पे जण की तस्मे। पर उस दिन ता उना दे सबर दी हद ही नहीं सी रही। जदो उना लाजो नू गली दे मुंडियां दे नाल कबड्डी खेडदिया देखिया सी ता उसदा लहंगा हवा दे विच कलाबाजियां ला रहा सी। बच्चे ता कबड्डी खेड रहे सन, बच्चियां दे प्यो लहंगे दियां उडारियां दा मजा लै रहे सन। ਉਹ ਸਾਰੇ ਹੀ ਵਾਰੀ ਵਾਰੀ ਉਸ ਨੂੰ ਚੁਬਾਰਾ ਦਿਖਾਉਣ ਦੀ ਪੇਸ਼ਕਸ਼ ਕਰਦੇ, ਜਿਸ ਨੂੰ ਲਾਜੋ ਠੁਕਰਾ ਚੁੱਕੀ ਸੀ। ਮਿਰਜ਼ਾ ਬੜੀ ਨਮੋਸ਼ੀ ਦੇ ਨਾਲ ਸਿਰ ਝੁਕਾਈ ਜਿਹੜਾ ਸੀ ਲੰਘ ਰਹੇ ਸਨ। ਲੋਕ ਉਹਨਾਂ ਦੇ ਉੱਤੇ ਹੱਸ ਰਹੇ ਹੈ। ਮੀਆਂ ਜੀ ਦਾ ਗੁੱਸਾ ਤਾਂ ਦੇਖੋ ਜਿਵੇਂ ਉਹ ਉਹਨਾਂ ਦੀ ਵਿਹੋਤਾ ਹੋਵੇ। ਲੋਕ ਗੱਲਾਂ ਕਰਦੇ ਹੈ। ਲਾਜੋ ਉਹਨਾਂ ਦੀ ਜਾਨ ਨੂੰ ਰੋਗ ਵਾਂਗ ਚਿੰਬੜ ਗਈ ਸੀ। ਉਸਦੀ ਜੁਦਾਈ ਦੇ ਖਿਆਲ ਦੇ ਨਾਲ ਹੀ ਤਰੇਲੀਆਂ ਆਉਣ ਲੱਗ ਪੈਂਦੀਆਂ ਸਨ। ਸਟੋਰ ਦੇ ਉੱਤੇ ਉਹਨਾਂ ਦਾ ਬਿਲਕੁਲ ਜੀ ਨਾ ਲੱਗਦਾ। ਹਰ ਵੇਲੇ ਲਾਜੋ ਦਾ ਖਿਆਲ ਸਤਾਉਂਦਾ ਰਹਿੰਦਾ। ਪਰ ਨਹੀਂ, ਕਦ ਕਿਸੇ ਮੋਟੀ ਪੇਸ਼ਕਸ਼ ਉੱਪਰ ਨਾਮੁਰਾਦ ਦੀ ਲਾਲ ਡਿੱਗ ਪਵੇ। ਮੀਆਂ ਨਿਕਾਹ ਕਿਉਂ ਨਹੀਂ ਪੜਵਾ ਲੈਂਦੇ? ਉਹਨਾਂ ਮੀਰਨ ਮੀਆਂ ਅੱਗੇ ਦੁੱਖੜਾ ਰੋਇਆ ਤਾਂ ਉਹਨਾਂ ਸਲਾਹ ਦਿੱਤੀ, ਲਾਹੌਲ ਵਾਲਾ ਕਵੱਤ, ਨਿਕਾਹ ਵਰਗੀ ਪਵਿੱਤਰ ਚੀਜ਼ ਨੂੰ ਉਸ ਮੁਸ਼ਟੰਡੀ ਦੇ ਨਾਲ ਕਿੰਜ ਜੋੜਿਆ ਜਾ ਸਕਦਾ ਹੈ? ਸਾਰੇ ਜਹਾਨ ਦੇ ਵਿੱਚ ਲਾਂਤਾ ਉਛਾਲ ਕੇ ਹੁਣ ਉਹ ਉਹਨਾਂ ਦੀ ਦੁਲਹਨ ਕਿੰਜ ਬਣ ਸਕਦੀ ਹੈ? ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤੇ ਲਾਜੋ ਨਾ ਦਿਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲਾ ਕੰਭਕਤ ਬੜੇ ਦਿਨਾਂ ਦਾ ਸੁੰਘ ਰਿਹਾ ਸੀ। ਕੋਈ ਡੱਕੀ ਛਿਪੀ ਗੱਲ ਨਹੀਂ ਹੈ। ਉਸਨੇ ਸ਼ਰੇਆਮ ਸਭ ਦੇ ਸਾਹਮਣੇ ਕਿਹਾ ਸੀ ਕਿ ਕਮਰਾ ਨਹੀਂ, ਉਹ ਕਹੇ ਤਾਂ ਬੰਗਲਾ ਲਿਆ ਦਿਆਂਗਾ। ਮੀਰਨ ਮੀਆਂ ਵੱਡੇ ਦੋਸਤ ਬਣੇ ਫਿਰਦੇ ਸਨ, ਪਰ ਅੰਦਰ ਖਾਤੇ ਉਹਨਾਂ ਨੇ ਵੀ ਆਪਣੀ ਹੈਸੀਅਤ ਦੇ ਮੁਤਾਬਕ ਨਜ਼ਰਾਨਾ ਪੇਸ਼ ਕੀਤਾ ਸੀ। ਮਿਰਜ਼ਾ ਬੋਂਦਲੇ ਹੋਏ ਬੈਠੇ ਸਨ ਕਿ ਲਾਜੋ ਵਾਪਸ ਆ ਗਈ। ਉਹ ਰਾਮੂ ਦੀ ਦਾਦੀ ਦੀ ਪਿੱਠ ਮਲਣ ਗਈ ਸੀ। ਉਸ ਦਿਨ ਮਿਰਜ਼ਾ ਨੇ ਫੈਸਲਾ ਕਰ ਲਿਆ ਕਿ ਖਾਨਦਾਨ ਦੀ ਨੱਕ ਕੱਟੀ ਜਾਵੇ ਭਾਵੇਂ ਸਲਾਮਤ ਰਹੇ, ਲਾਜੋ ਨੂੰ ਨਿਕਾਹ ਦੇ ਵਿੱਚ ਬੰਨਣਾ ਪਵੇਗਾ। ਕਿਉਂ ਮੀਆਂ ਕਿਉਂ? ਜਦੋਂ ਮਿਰਜ਼ਾ ਨੇ ਆਪਣੀ ਗੱਲ ਰੱਖੀ ਤਾਂ ਲਾਜੋ ਬੋਲੀ, ਕਿਉਂ, ਕੀ ਕਿਤੇ ਹੋਰ ਦੀਦੇ ਲੜਾਉਣ ਦਾ ਇਰਾਦਾ ਤੇਰਾ? ਮਿਰਜ਼ਾ ਹਿਰਖ ਗਏ। ਥੂ, ਮੈਂ ਕਿਉਂ ਲੜਾਵਾਂ ਦੀਦੇ? ਉਹ ਰਾਓ ਜੀ ਬੰਗਲਾ ਦਿਵਾਉਣ ਦੇ ਲਈ ਕਹਿੰਦਾ ਹੈ। ਮੈਂ ਥੁੱਕਦੀ ਵੀ ਨਹੀਂ ਉਸਦੇ ਬੰਗਲੇ ਦੇ ਉੱਤੇ, ਜੁੱਤੀ ਮਾਰ ਦਿੱਤੀ ਸੀ ਮੈਂ ਉਸਦੇ ਬੂਥੜ ਦੇ ਉੱਤੇ, ਤਾਂ ਫੇਰ ਕੀ ਹੋਇਆ? ਪਰ ਲਾਜੋ ਦੀ ਸਮਝ ਦੇ ਵਿੱਚ ਨਹੀਂ ਸੀ ਆਇਆ ਕਿ ਵਿਆਹ ਕਰਨ ਦੀ ਲੋੜ ਕੀ ਹੈ। ਉਹ ਤਾਂ ਜਨਮਾਂ ਜਨਮਾਂ ਤੋਂ ਉਹਨਾਂ ਦੀ ਹੈ ਤੇ ਉਹਨਾਂ ਦੀ ਹੀ ਰਹੇਗੀ। ਫਿਰ ਅਜਿਹੀ ਕਿਹੜੀ ਭੁੱਲ ਹੋ ਗਈ ਕਿ ਮਿਰਜ਼ਾ ਨੂੰ ਨਿਕਾਹ ਦੀ ਲੋੜ ਮਹਿਸੂਸ ਹੋ ਗਈ? ਪਰ ਅਜਿਹਾ ਮਾਲਕ ਤਾਂ ਪਤਾ ਨਹੀਂ ਕਿੰਨੇ ਜਨਮ ਭੋਗਣ ਪਿੱਛੋਂ ਮਿਲਦਾ ਹੈ। ਲਾਜੋ ਨੇ ਬੜੀਆਂ ਠੋਕਰਾਂ ਖਾਧੀਆਂ ਸਨ। ਮਿਰਜ਼ਾ ਉਸਨੂੰ ਫਰਿਸ਼ਤੇ ਲੱਗਦੇ ਸਨ, ਉਸਦੇ ਸਾਰੇ ਮਾਲਕ ਉਸਦੇ ਆਸ਼ਕ ਬਣ ਜਾਂਦੇ ਸਨ, ਫਿਰ ਉਸਨੂੰ ਵਰਤ ਕੇ ਕੁੱਟ ਮਾਰ ਕੇ ਦੁੜਾ ਦਿੰਦੇ। ਮਿਰਜ਼ਾ ਨੇ ਕਦੇ ਉਸਨੂੰ ਫੁੱਲਾਂ ਦੀ ਛੜੀ ਦੇ ਨਾਲ ਵੀ ਨਹੀਂ ਸੀ ਮਾਰਿਆ ਤੇ ਪਿਆਰ ਵੀ ਦਿਲ ਖੋਲ ਕੇ ਕੀਤਾ ਸੀ। ਦੋ ਜੋੜੇ ਬਣਵਾਏ ਗਏ ਤੇ ਸੋਨੇ ਦੀਆਂ ਮੁੰਦਰੀਆਂ ਦਵਾਈਆਂ। ਖਰੇ ਸੋਨੇ ਦਾ ਜੇਵਰ ਤਾਂ ਉਸਦੀਆਂ 7 ਪੀੜ੍ਹੀਆਂ ਦੇ ਵਿੱਚ ਵੀ ਕਿਸੇ ਨਹੀਂ ਪਾਇਆ ਹੋਣਾ। ਉਹਨਾਂ ਨੇ ਰਾਮੂ ਦੀ ਦਾਦੀ ਨੂੰ ਕਿਹਾ, ਉਹ ਵੀ ਹੈਰਾਨ ਰਹਿ ਗਈ। ਓਏ ਮੀਆਂ, ਕਿਉਂ ਗਲੇ ਦੇ ਵਿੱਚ ਘੰਟੀ ਬੰਨਣ ਲੱਗਾ? ਓਏ, ਜੇ ਸੋਰੀ ਨਖਰੇ ਕਰਦੀ ਹੈ ਤਾਂ ਚਾੜ ਦਿਓ ਕੁਟਾਪਾ ਚੁੜੈਲ ਨੂੰ, ਸਿੱਧੀ ਹੋ ਜਾਏਗੀ ਆਪੇ। ਜਿੱਥੇ ਜੁੱਤੀ ਫੇਰਿਆ ਕੰਮ ਹੋ ਜਾਏ ਉੱਥੇ ਨਿਕਾਹ ਕਰਨ ਦੀ ਕੀ ਲੋੜ ਪਈ ਹੈ? ਪਰ ਮਿਰਜ਼ਾ ਨੂੰ ਤਾਂ ਇੱਕੋ ਰੱਟ ਲੱਗੀ ਹੋਈ ਸੀ, ਜੇ ਮੇਰੀ ਹੈ ਤਾਂ ਮੇਰੇ ਨਾਲ ਨਿਕਾਹ ਕਰ ਲਏ, ਕਿਉਂ ਨਹੀਂ? ਤੈਨੂੰ ਜਾਂ ਤੇਰੇ ਧਰਮ ਨੂੰ ਕੋਈ ਛੱਲ ਪੈਂਦਾ ਹੈ? ਨਾ ਮਾਈ ਨਾ, ਐਸੀ ਕੋਈ ਗੱਲ ਨਹੀਂ, ਮੈਂ ਤਾਂ ਉਹਨਾਂ ਨੂੰ ਆਪਣਾ ਮੰਨਦੀ ਹਾਂ। ਲਾਜੋ ਬੜੀ ਮਿੱਠੇ ਸੁਭਾਅ ਦੀ ਸੀ, ਉਹ ਤਾਂ ਦੋ ਕੜੀਆਂ ਦੇ ਗਾਹਕ ਨੂੰ ਵੀ ਪਲ ਭਰ ਦੇ ਲਈ ਆਪਣਾ ਪਤੀ ਮੰਨ ਕੇ ਉਸਦੀ ਪੂਰੀ ਸੇਵਾ ਟਹਿਲ ਕਰਦੀ ਸੀ। ਉਸਨੇ ਕਦੀ ਆਪਣੇ ਕਿਸੇ ਆਸ਼ਕ ਦੇ ਨਾਲ ਕੰਜੂਸੀ ਨਹੀਂ ਸੀ ਵਰਤੀ, ਧਨ ਨਸੀਬ ਨਹੀਂ ਹੋਇਆ, ਤਨ ਤੇ ਮਨ ਉਸਨੇ ਕਦੇ ਸਾਂਭ ਕੇ ਨਹੀਂ ਰੱਖਿਆ। ਜਿਸ ਨੂੰ ਵੀ ਦਿੱਤਾ ਜੀ ਖੋਲ ਕੇ ਦਿੱਤਾ, ਜੀ ਭਰ ਕੇ ਲਿਆ। ਤੇ ਫਿਰ ਮਿਰਜ਼ਾ ਦੀ ਗੱਲ ਹੀ ਜਿਹੜੀ ਨਿਰਾਲੀ ਸੀਗੀ। ਉਹਨਾਂ ਨੂੰ ਦੇਣ ਤੇ ਉਹਨਾਂ ਤੋਂ ਖੋਣ ਦੇ ਵਿੱਚ ਜਿਹੜਾ ਮਜ਼ਾ ਆਉਂਦਾ ਸੀ ਉਹ ਕੋਈ ਲਾਜੋ ਦੇ ਦਿਲ ਤੋਂ ਪੁੱਛੇ। ਉਹਨਾਂ ਸਾਹਮਣੇ ਬਾਕੀ ਸਾਰੇ ਢੀਠ ਕੁੱਤੇ ਲੱਗੇ ਸਨ ਤੇ ਉਹ ਆਪਣੀ ਅਸਲੀਅਤ ਜਾਣਦੀ ਸੀ। ਸ਼ਾਦੀ ਵਿਆਹ ਤਾਂ ਕੁਆਰੀਆਂ ਦੇ ਹੁੰਦੇ ਨੇ ਤੇ ਆਪਣੀ ਸੁਰਤ ਦੇ ਵਿੱਚ ਉਹ ਕਦੇ ਕੁਆਰੀ ਨਹੀਂ ਸੀ। ਉਹ ਕਿਸੇ ਦੀ ਲਾੜੀ ਬਣਨ ਲਾਇਕ ਨਹੀਂ ਸੀ। ਉਸਨੇ ਬੜੇ ਹੱਥ ਪੈਰ ਜੋੜੇ ਮਿੰਨਤਾਂ ਕੀਤੀਆਂ ਪਰ ਮਿਰਜ਼ਾ ਉੱਤੇ ਨਿਕਾਹ ਦਾ ਭੂਤ ਸਵਾਰ ਸੀ। ਨੇਕ ਸੈਂਤ ਦੇਖ ਕੇ ਇੱਕ ਦਿਨ ਅਸ਼ਾ ਦੀ ਨਮਾਜ਼ ਦੇ ਪਿੱਛੋਂ ਨਿਕਾਹ ਹੋ ਗਿਆ। ਸਾਰੇ ਮੁਹੱਲੇ ਟੋਲੇ ਦੇ ਵਿੱਚ ਉਦਮ ਮੱਚ ਗਿਆ। ਕੁੜੀਆਂ ਕਤਰੀਆਂ ਢੋਲਕੀ ਉੱਤੇ ਸੁਹਾਗ ਗਾਉਣ ਲੱਗ ਪਈਆਂ। ਕੋਈ ਲਾੜੀ ਵਾਲੇ ਪਾਸੇ ਦੀ ਬਣ ਗਈ ਤੇ ਕੋਈ ਲਾੜੇ ਵਾਲੇ ਪਾਸਿਓਂ ਤੇ ਮਿਰਜ਼ਾ ਨੇ ਖਿੜੇ ਮੱਥੇ ਲਾਗ ਦਿੱਤਾ। ਲਾਜੋ ਉਰਫ ਕਨੀਜ਼ ਫਾਤਮਾ ਦਾ ਨਿਕਾਹ ਮਿਰਜ਼ਾ ਇਰਫਾਨ ਬੇਗ ਦੇ ਨਾਲ ਹੋ ਗਿਆ। ਨਿਕਾਹ ਹੁੰਦਿਆਂ ਹੀ ਮਿਰਜ਼ਾ ਨੇ ਲਹਿੰਗੇ ਦੇ ਉੱਤੇ ਪਾਬੰਦੀ ਲਾ ਦਿੱਤੀ ਤੇ ਭੀੜੀ ਮੋਹਰੀ ਦਾ ਜਿਹੜਾ ਪਜਾਮਾ ਕੁੜਤਾ ਬਣਵਾ ਦਿੱਤਾ ਉਹਦੇ ਲਈ। ਕਨੀਜ਼ ਫਾਤਮਾ ਨੂੰ ਲੱਤਾਂ ਦੇ ਹੇਠਲੇ ਪਾਸੇ ਖੁੱਲੇ ਦੀ ਆਦਤ ਸੀ ਕਿਉਂਕਿ ਉਹ ਲਹਿੰਗਾ ਹੀ ਪਾਉਂਦੀ ਸੀ ਹਮੇਸ਼ਾ। ਦੋ ਵੱਖ ਵੱਖ ਪਹੁੰਚੇ ਜਿਹੜੇ ਜਿਨ੍ਹਾਂ ਵਿਚਕਾਰ ਦੋ ਲੱਤਾਂ ਵਿਚਾਲੇ ਕੱਪੜਾ ਆ ਜਾਏ ਨਿਰਾ ਝੰਝਟ ਹੈ। ਉਹ ਵਾਰੀ ਵਾਰੀ ਉਸ ਵਾਧੂ ਦੀ ਰੁਕਾਵਟ ਨੂੰ ਖਿੱਚੀ ਜਾਂਦੀ। ਪਹਿਲੀ ਫੁਰਸਤ ਦੇ ਵਿੱਚ ਉਸਨੇ ਪਜਾਮਾ ਲਾ ਕੇ ਟੰਗਣੀ ਦੇ ਉੱਤੇ ਟੰਗ ਦਿੱਤਾ ਤੇ ਲਹਿੰਗਾ ਚੁੱਕ ਕੇ ਸਿਰ ਵੱਲੋਂ ਪਾਇਆ ਹੀ ਸੀ

ਥਾਵੇਂ ਖੜੀ ਰਹੀ। ਚਾਦਰ ਪਰਾਂ ਸੁੱਟ ਕੇ ਉਸਨੇ ਆਪਣੇ ਜਿਸਮ ਦਾ ਜਿਹੜਾ ਮੁਆਇਨਾ ਕੀਤਾ ਕਿ ਕਿਤੇ ਕੋਈ ਕੋੜ ਤਾਂ ਨਹੀਂ ਫੁੱਟ ਪਿਆ ਮੈਨੂੰ। ਨਲਕੇ ਹੇਠ ਨਹਾਉਂਦੀ ਹੋਈ ਉਹ ਵਾਰੀ ਵਾਰੀ ਹੰਝੂ ਪੂੰਝਦੀ ਰਹੀ। ਸਿਰਕੀਆਂ ਵਾਲਿਆਂ ਦਾ ਮੁੰਡਾ ਮਿੱਠੂਆ ਪਤੰਗ ਉਡਾਉਣ ਦੇ ਬਹਾਨੇ ਨਾਲ ਵਾਲੀ ਛੱਤ ਉਪਰੋਂ ਜਿਹੜਾ ਉਸਨੂੰ ਨਹਾਉਂਦਾ ਦੇਖਦਾ ਹੁੰਦਾ ਸੀ। ਅੱਜ ਉਹ ਇੰਨੀ ਉਦਾਸ ਸੀ ਕਿ ਨਾ ਉਸਨੂੰ ਅੰਗੂਠਾ ਦਿਖਾਇਆ, ਨਾ ਹੀ ਉਸਨੂੰ ਜੁੱਤੀ ਵਿਖਾ ਕੇ ਡਰਾਇਆ, ਤੇ ਨਾ ਹੀ ਦੌੜਦੀ ਹੋਈ ਕੋਠੜੀ ਦੇ ਅੰਦਰ ਗਈ, ਬਲਕਿ ਚਾਦਰ ਲਪੇਟ ਲਈ। ਦਿਲ ਦੇ ਉੱਤੇ ਪੱਥਰ ਰੱਖ ਕੇ ਉਸਨੇ ਸ਼ੈਤਾਨ ਦੀ ਅੰਦਰ ਜਿੱਡੀਆਂ ਮੋਹਰੀਆਂ ਚੜਾਈਆਂ ਤੇ ਮੋਇਆ ਕਮਰ ਬੰਦ ਉਲਟ ਗਿਆ, ਚੀਕ ਚੀਕ ਕੇ ਗਲਾ ਪੱਕ ਗਿਆ। ਤਾਂ ਕਿਤੇ ਜਾ ਕੇ ਭੂਆ ਆਈ ਤੇ ਕਮਰ ਬੰਦ ਠੀਕ ਕੀਤਾ। ਇਹ ਬੰਦੂਕ ਦਾ ਗਿਲਾਫ ਪਤਾ ਨਹੀਂ ਕਿਸ ਅਕਲ ਦੇ ਅੰਨੇ ਨੇ ਬਣਾਇਆ ਹੋਵੇਗਾ। ਜਿੰਨੀ ਵਾਰੀ ਕਹਿੰਦੀ ਹੈ ਕਿ ਦੋ ਨੰਬਰ ਲਈ ਜਾਣਾ ਪੈਂਦਾ, ਖੋਲੋ ਬੰਨੋ ਇੰਨਾ ਝੰਝਟ ਇਹਦਾ। ਜਦੋਂ ਮਿਰਜ਼ਾ ਦੁਕਾਨ ਤੋਂ ਵਾਪਸ ਆਏ ਤਾਂ ਫਿਰ ਕਮਰ ਬੰਦ ਢਿਲਕ ਗਿਆ। ਉਹ ਇੱਕ ਹੱਥ ਦੇ ਨਾਲ ਵਾਰੀ ਵਾਰੀ ਉਤਾਂਹ ਕਰਦੀ ਰਹੀ। ਮਿਰਜ਼ਾ ਨੂੰ ਉਸ ਉੱਤੇ ਪਿਆਰ ਆਉਣ ਲੱਗ ਪਿਆ, ਪੁਚਕਾਰ ਕੇ ਕਲਾਵੇ ਦੇ ਵਿੱਚ ਭਰ ਲਿਆ। ਬੜੇ ਤਿਕੜਮਾ ਨਾਲ ਜਿਹੜਾ ਸੀ ਕਮਰ ਬੰਦ ਹੱਥ ਆਇਆ ਤੇ ਤਦ ਉਸਨੂੰ ਪਜਾਮੇ ਦੇ ਨਾਲ ਇੰਨੀ ਸ਼ਿਕਾਇਤ ਨਾ ਰਹੀ। ਫਿਰ ਇੱਕ ਮੁਸੀਬਤ ਹੋਰ ਖੜੀ ਹੋ ਗਈ। ਜਿਹਨੇ ਕਦੇ ਪਹਿਲਾਂ ਉਹ ਕੱਪੜਾ ਯੂਜ਼ ਹੀ ਨਾ ਕੀਤਾ ਹੋਵੇ ਜਾਂ ਕਿਸੇ ਨੇ ਉਹ ਕੋਈ ਵੀ ਚੀਜ਼ ਆ ਉਹਦਾ ਵਰਤੋਂ ਨਾ ਕੀਤੀ ਹੋਵੇ ਤਾਂ ਖਿੱਚ ਆਉਂਦੀ ਹੈ। ਪਹਿਲਾਂ ਲਾਜੋ ਦੀਆਂ ਜਿਹੜੀਆਂ ਸ਼ਰਾਰਤਾਂ ਚੰਗੀਆਂ ਲੱਗਦੀਆਂ ਸਨ, ਉਹ ਮਿਰਜ਼ਾ ਨੂੰ ਜਿਹੜਾ ਸੀ ਘੱਬਵਾਲੀ ਦੀਆਂ ਬੁਰਾਈਆਂ ਲੱਗਣ ਲੱਗ ਪਈਆਂ। ਇਹ ਬਾਜ਼ਾਰੂ ਔਰਤਾਂ ਵਾਲੀਆਂ ਅਦਾਵਾਂ ਸ਼ਰੀਫ ਜਾਦੀਆਂ ਨੂੰ ਨਹੀਂ ਸੋਭਦੀਆਂ ਕਹਿੰਦਾ। ਉਹ ਉਹਨਾਂ ਦੇ ਸੁਪਨਿਆਂ ਵਾਲੀ ਰਵਾਇਤੀ ਬੀਵੀ ਪਤਨੀ ਨਹੀਂ ਬਣ ਸਕੀ ਕਿ ਮਿਰਜ਼ਾ ਪਿਆਰ ਦੀ ਭੀਖ ਮੰਗਣ ਇਹ ਸ਼ਰਮਾਏ, ਉਹ ਜਿੱਦ ਕਰਨ ਇਹ ਨਾਰਾਜ਼ ਹੋ ਜਾਏ, ਉਹ ਮਨਾਉਣ ਇਹ ਰੁੱਸ ਰੁੱਸ ਕੇ ਬੈਠੇ। ਲਾਜੋ ਤਾਂ ਸੜਕ ਦਾ ਪੱਥਰ ਸੀ, ਸੇਜ ਦਾ ਫੁੱਲ ਬਣਨ ਦੇ ਗੁਰ ਨਹੀਂ ਸੀ ਜਾਣਦੀ। ਝਾੜ ਫਿਟਕਾਰ ਕੇ ਮਿਰਜ਼ਾ ਨੇ ਲਗਾਮ ਪਾਈ ਤੇ ਅਖੀਰ ਬਾਂਦਰੀ ਨੂੰ ਸਿਧਾ ਹੀ ਲਿਆ ਸੀਗਾ। ਮਿਰਜ਼ਾ ਹੁਣ ਬੜੇ ਨਿਸ਼ਚਿਤ ਹੋ ਗਏ ਸਨ ਕਿ ਉਹਨਾਂ ਲਾਜੋ ਨੂੰ ਸ਼ਰੀਫ ਜਾਦੀ ਬਣਾ ਕੇ ਹੀ ਛੱਡਿਆ। ਇਹ ਹੋਰ ਗੱਲ ਹੈ ਕਿ ਹੁਣ ਉਹਨਾਂ ਨੂੰ ਘਰ ਜਾਣ ਦੀ ਜ਼ਿਆਦਾ ਜਲਦੀ ਨਹੀਂ ਸੀ ਹੁੰਦੀ। ਆਮ ਪਤੀਆਂ ਵਾਂਗ ਹੀ ਯਾਰ ਦੋਸਤਾਂ ਦੇ ਵਿੱਚ ਹੀ ਉਹ ਬੈਠੇ ਜਿਹੜੇ ਸੀ ਬੈਠ ਲੈਂਦੇ ਕਿ ਲੋਕ ਤੀਵੀ ਦਾ ਗੁਲਾਮ ਨਾ ਕਹਿਣ ਕਿਤੇ। ਮਾਸ਼ੂਕਾ ਦੇ ਨਖਰੇ ਝੱਲਣਾ ਹੋਰ ਗੱਲ ਹੁੰਦੀ ਹੈ, ਪਰ ਪਤਨੀ ਦੀ ਧੌਂਸ ਮਰਦ ਬਰਦਾਸ਼ਤ ਨਹੀਂ ਕਰ ਸਕਦਾ। ਆਪਣੀ ਗੈਰ ਹਾਜ਼ਰੀ ਨੂੰ ਪੂਰਨ ਦੇ ਲਈ ਉਹਨਾਂ ਇੱਕ ਨੌਕਰਾਨੀ ਰੱਖ ਲੈਣ ਦੀ ਗੱਲ ਕੀਤੀ ਤਾਂ ਲਾਜੋ ਦੀਆਂ ਅੱਖਾਂ ਦੇ ਵਿੱਚ ਲਹੂ ਉਤਰ ਆਇਆ। ਉਹ ਜਾਣਦੀ ਸੀ ਕਿ ਮੀਆਂ ਭਈ ਹੋਰ ਔਰਤਾਂ ਕੋਲ ਜਾਣ ਲੱਗ ਗਏ ਨੇ। ਸਾਰੇ ਮੁਹੱਲੇ ਦੇ ਮੀਆਂ ਹੀ ਜਾਂਦੇ ਸਨ, ਪਰ ਘਰ ਦੇ ਵਿੱਚ ਉਹ ਕਿਸੇ ਦਾ ਦਾਖਲਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਕੋਈ ਉਸਦੇ ਝਿਲਮਿਲ ਕਰਦੇ ਭਾਂਡਿਆਂ ਨੂੰ ਹੱਥ ਲਾਵੇ, ਉਸਦੀ ਰਸੋਈ ਦੇ ਵਿੱਚ ਪੈਰ ਰੱਖੇ ਤਾਂ ਉਸਦੀਆਂ ਲੱਤਾਂ ਤੋੜ ਕੇ ਰੱਖ ਦੇਗੀ। ਮਿਰਜ਼ਾ ਵਿੱਚ ਸਾਂਝ ਬਰਦਾਸ਼ਤ ਕਰ ਸਕਦੀ ਸੀ, ਪਰ ਘਰ ਦੀ ਉਹ ਹੀ ਇਕੱਲੀ ਮਾਲਕਣ ਸੀ। ਫਿਰ ਮਿਰਜ਼ਾ ਹੁਰੀ ਲਾਜੋ ਨੂੰ ਘਰ ਬਿਠਾ ਕੇ ਜਿਵੇਂ ਭੁੱਲ ਗਏ ਹੁਣ। ਹਫ਼ਤਿਆਂ ਬੰਦੀ ਹੂੰ ਹਾਂ ਤੋਂ ਅੱਗੇ ਗੱਲ ਨਾ ਤੁਰਦੀ। ਜਦੋਂ ਤੱਕ ਉਹ ਨੌਕਰਾਨੀ ਸੀ ਸਾਰੇ ਅੱਖਾਂ ਸੇਕਦੇ ਸਨ, ਜਦੋਂ ਕਿਸੇ ਸ਼ਰੀਫ ਦੇ ਘਰ ਬੈਠ ਗਈ ਤਾਂ ਮੁਹੱਲੇ ਟੋਲੇ ਦੇ ਅਸੂਲਾਂ ਦੇ ਅਨੁਸਾਰ ਮਾਂ ਭੈਣ ਤੇ ਬੇਟੀ ਬਣ ਗਈ। ਕੋਈ ਭੁੱਲ ਕੇ ਟਾਟ ਦੇ ਪਰਦੇ ਦੇ ਅੰਦਰ ਝਾਤ ਮਾਰਨ ਦਾ ਕਸ਼ਟ ਨਾ ਕਰਦਾ, ਸਿਵਾਏ ਮਿੱਠੂਏ ਸਿਰਕੀਆ ਵਾਲਿਆਂ ਦੇ ਮੁੰਡੇ ਦੇ। ਉਹ ਹੁਣ ਵੀ ਵਫ਼ਾ ਨਿਭਾ ਰਿਹਾ ਸੀ। ਉਹ ਹੁਣ ਵੀ ਕੋਠੇ ਦੇ ਉੱਤੇ ਪਤੰਗ ਉਡਾਉਂਦਾ। ਜਦੋਂ ਮਿਰਜ਼ਾ ਚਲੇ ਜਾਂਦੇ ਤੇ ਲਾਜੋ ਕੰਮ ਧੰਦੇ ਤੋਂ ਵਿਹਲੀ ਹੋ ਕੇ ਟੂਟੀ ਹੇਠ ਨਹਾਉਣ ਬੈਠਦੀ, ਪਰਦੇ ਦੇ ਖਿਆਲ ਦੇ ਨਾਲ ਹੀ ਘਰੇ ਨਲਕਾ ਲਗਵਾਇਆ ਸੀ। ਲਾਜੋ ਨੇ ਕੋਠੇ ਵੱਲ ਦੇਖਣਾ ਹੀ ਛੱਡ ਦਿੱਤਾ ਸੀ। ਪਰ ਉਸ ਰਾਤ ਮਿਰਜ਼ਾ ਯਾਰ ਦੋਸਤਾਂ ਦੇ ਨਾਲ ਦੁਸਹਿਰੇ ਦੇ ਜਸ਼ਨ ਮਨਾਉਂਦੇ ਘਰੋਂ ਗਾਇਬ ਰਹੇ। ਸਵੇਰੇ ਸੰਗ ਦੇ ਸ਼ਰਮਾਉਂਦੇ ਜਿਹੇ ਪਰਤੇ ਤੇ ਜਲਦੀ ਜਲਦੀ ਨਹਾ ਧੋ ਕੇ ਸਟੋਰ ਚਲੇ ਗਏ। ਲਾਜੋ ਚਿੜੀ ਬੈਠੀ ਸੀ। ਉਦੋਂ ਹੀ ਉਸਦਾ ਨਜ਼ਰ ਕੋਠੇ ਦੇ ਵੱਲ ਗਈ ਤਾਂ ਸ਼ਾਇਦ ਉਸ ਦਿਨ ਮਿੱਠੂਏ ਦੀਆਂ ਨਜ਼ਰਾਂ ਦੇ ਵਿੱਚੋਂ ਬਰਛੇ ਨਿਕਲ ਰਹੇ ਸਨ, ਜਿਹੜੇ ਉਸਦੇ ਗਿੱਲੇ ਜਿਸਮ ਦੇ ਵਿੱਚ ਪੁਰ ਗਏ ਸਨ। ਮੁੰਡੇ ਦੀ ਬੜੇ ਦਿਨਾਂ ਦੇ ਬਾਅਦ ਉਹ ਦਿਨ ਪਤੰਗ ਕੱਟੀ ਗਈ ਸੀ। ਡੋਰ ਟੁੱਟੀ ਤਾਂ ਲਾਜੋ ਦੀ

ਪਿੱਠ ਦੇ ਉੱਤੇ ਘਸੜਾ ਮਾਰਦੀ ਗਈ। ਲਾਜੋ ਨੇ ਸਿਸਕਾਰੀ ਜਹੀ ਲਈ ਤੇ ਜਾਣੇ ਜਾਂ ਅਣਜਾਣੇ ਦੇ ਵਿੱਚ ਬਗੈਰ ਚਾਦਰ ਦੇ ਉੱਤੇ ਲੈ ਉੱਠ ਕੇ ਕੋਠੜੀ ਦੇ ਵਿੱਚ ਚਲੀ ਗਈ। ਇੱਕ ਬਿਜਲੀ ਜਹੀ ਲਿਸ਼ਕੀ ਤੇ ਸਾਹਮਣੇ ਵਾਲੇ ਕੋਠੇ ਦੇ ਉੱਤੇ ਡਿੱਗੀ। ਫਿਰ ਉਸਨੂੰ ਖਿਆਲ ਆਇਆ ਕਿ ਟੂਟੀ ਤਾਂ ਚਲਦੀ ਹੀ ਛੱਡ ਆਈ ਆ, ਸੋ ਵਾਪਸ ਉਹਨੀ ਪੈਰੀ ਹੀ ਦੌੜੀ। ਇਸ ਤੋਂ ਪਿੱਛੋਂ ਜਦ ਵੀ ਲਾਜੋ ਹਲਵਾਈ ਦਿਓ ਕੁਝ ਮੰਗਵਾਉਣ ਦੇ ਲਈ ਟਾਟ ਦਾ ਜਿਹੜਾ ਸੀ ਪਰਦਾ ਸਰਕਾਉਂਦੀ, ਮਿੱਠੂਆ ਉਸਨੂੰ ਨੇੜੇ ਤੇੜੇ ਫਿਰਦਾ ਹੋਇਆ ਨਜ਼ਰ ਆਉਂਦਾ। ਓਏ ਮਿੱਠੂਏ, ਸਾਰਾ ਦਿਨ ਮਿੱਟੀ ਦਾ ਮਾਧੋ ਬਣਿਆ ਬੈਠਾ ਰਹਿੰਦਾ ਹੈ, ਜਾ ਜ਼ਰਾ ਦੋ ਕੁ ਕਚੋਰੀਆਂ ਤਾਂ ਲਿਆ ਦੇ, ਚਟਨੀ ਦੇ ਵਿੱਚ ਖੂਬ ਸਾਰੀਆਂ ਮਿਰਚਾਂ ਪਵਾ ਲਿਆਈ। ਫਿਰ ਮਿੱਠੂਆ ਹੋਰ ਵੀ ਖੁੱਲ ਗਿਆ। ਜੇ ਗਲਤੀ ਨਾਲ ਨਹਾਉਣ ਵੇਲੇ ਕੋਠੇ ਤੇ ਨਾ ਨਜ਼ਰ ਆਉਂਦਾ ਤਾਂ ਫੜਫੜਾ ਕੇ ਜਾਗ ਉਠਾਉਂਦਾ। ਜਿਹੜਾ ਪਿਆਰ ਉਹ ਸਾਰੀ ਉਮਰ ਦੋਵਾਂ ਹੱਥਾਂ ਦੇ ਨਾਲ ਲੁਟਾਉਂਦੀ ਆਈ ਸੀ, ਮਿੱਠੂਏ ਲਈ ਵੀ ਹਾਜ਼ਰ ਸੀ। ਮਿਰਜ਼ਾ ਦੇ ਕਿਸੇ ਢੰਗ ਖਾਣਾ ਨਾ ਖਾਂਦੇ ਤਾਂ ਉਹ ਸੁੱਟ ਥੋੜੇ ਹੀ ਦਿੰਦੀ ਸੀ, ਕਿਸੇ ਗਰੀਬ ਲੋੜਵੰਦ ਨੂੰ ਜਿਹੜਾ ਸੀ ਦਿੰਦੀ ਸੀ, ਤੇ ਮਿੱਠੂਏ ਦੇ ਨਾਲੋਂ ਵੱਧ ਲੋੜਵੰਦ ਉਸਦੀ ਮਿਹਰ ਨਜ਼ਰ ਦੇ ਵਿੱਚ ਹੋਰ ਕੌਣ ਹੋ ਸਕਦਾ ਸੀ। ਮਿਰਜ਼ਾ ਨੇ ਲਾਜੋ ਦੇ ਪੈਰਾਂ ਦੇ ਵਿੱਚ ਵਿਆਹ ਦੀ ਬੇੜੀ ਪਾ ਕੇ ਸੋਚ ਲਿਆ ਕਿ ਹੁਣ ਬਣ ਗਈ ਉਹ ਕਬੀਲਦਾਰ। ਆਪਣੀਆਂ ਅੱਖਾਂ ਦੇ ਨਾਲ ਨਾ ਦੇਖਦੇ ਤਾਂ ਯਕੀਨ ਵੀ ਨਾ ਕਰਦੇ। ਲਾਜੋ ਨੇ ਜਦੋਂ ਉਨ੍ਹਾਂ ਨੂੰ ਇੰਜ ਬੇਵਕਤ ਚੌਖੜ ਦੇ ਉੱਤੇ ਖੜੇ ਦੇਖਿਆ ਤਾਂ ਬੇਮੁਹਾਰੇ ਹੀ ਉਸਦੀ ਹਾਸੀ ਨਿਕਲ ਗਈ। ਉਸਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮਿਰਜ਼ਾ ਇੰਨਾ ਬੁਰਾ ਮੰਨ ਜਾਵੇਂਗੇ। ਪਰ ਮਿੱਠੂਆ ਤਾੜ ਗਿਆ ਤੇ ਤੰਬੀ ਚੁੱਕ ਕੇ ਇੰਜ ਨੱਸਿਆ ਕਿ ਤਿੰਨ ਪਿੰਡ ਪਾਰ ਕਰਕੇ ਹੀ ਸਾਹ ਲਿਆ ਉਹਨੇ। ਮਿਰਜ਼ਾ ਨੇ ਲਾਜੋ ਨੂੰ ਇੰਨਾ ਕੁਟਾਪਾ ਚਾੜਿਆ ਕਿ ਜੇ ਉਸਨੂੰ ਦੁਨੀਆਂ ਦੀਆਂ ਗਰਮ ਸਰਦ ਹਵਾਵਾਂ ਨਾ ਝੱਲੀਆਂ ਹੁੰਦੀਆਂ ਤਾਂ ਉਹ ਅੱਲਾ ਨੂੰ ਪਿਆਰੀ ਹੋ ਗਈ ਹੁੰਦੀ। ਉਸੇ ਵੇਲੇ ਖਬਰ ਸਾਰੇ ਮੁਹੱਲੇ ਦੇ ਵਿੱਚ ਅੱਗ ਵਾਂਗ ਫੈਲ ਗਈ ਕਿ ਮਿਰਜ਼ਾ ਨੇ ਆਪਣੀ ਘਰ ਵਾਲੀ ਨੂੰ ਮਿੱਠੂਏ ਦੇ ਨਾਲ ਫੜ ਲਿਆ ਤੇ ਦੋਵਾਂ ਨੂੰ ਮਾਰ ਮੁਕਾਇਆ। ਮਿਰਜ਼ਾ ਦਾ ਮੂੰਹ ਕਾਲਾ ਹੋ ਗਿਆ, ਖਾਨਦਾਨ ਦੀ ਨੱਕ ਕੱਟੀ ਗਈ, ਲੋਕ ਤਮਾਸ਼ਾ ਦੇਖਣ ਦੇ ਲਈ ਇਕੱਠੇ ਹੋ ਗਏ। ਪਰ ਇਹ ਦੇਖ ਕੇ ਉਹਨਾਂ ਨੂੰ ਬੜਾ ਅਫਸੋਸ ਹੋਇਆ ਕਿ ਮਿੱਠੂਆ ਛਲੀਆ ਹੋ ਚੁੱਕਿਆ ਸੀ ਤੇ ਘਰ ਵਾਲੀ ਟੁੱਟੀ ਫੁੱਟੀ ਪਈ ਹੈ। ਪਰ ਅੰਦਰ ਦੀ ਖਬਰ ਲਿਆਈ ਰਾਮੂ ਦੀ ਦਾਦੀ। ਅਸਲ ਚ ਹੋਇਆ ਕੀ? ਕੋਈ ਸੋਚੇਗਾ ਕਿ ਇੰਨੀਆਂ ਜੁੱਤੀਆਂ ਖਾ ਕੇ ਲਾਜੋ ਨੂੰ ਮਿਰਜ਼ਾ ਦੀ ਸੂਰਤ ਦੇ ਨਾਲ ਵੀ ਨਫ਼ਰਤ ਹੋ ਗਈ ਹੋਵੇਗੀ। ਤੋਬਾ ਕਰੋ ਤੋਬਾ, ਜੁੱਤੀ ਫੇਰੀ ਦੇ ਨਾਲ ਤਾਂ ਅਸਲ ਬੰਧਨ ਮਜ਼ਬੂਤ ਹੋਇਆ, ਜਿਹੜਾ ਨਿਕਾਹ ਦੇ ਨਾਲ ਨਹੀਂ ਸੀ ਹੋਇਆ। ਹੋਸ਼ ਦੇ ਵਿੱਚ ਆਉਂਦੀ ਹੀ ਮਿਰਜ਼ਾ ਦੇ ਬਾਰੇ ਪੁੱਛਣ ਲੱਗੀ। ਉਸਦੇ ਸਾਰੇ ਆਕਾ ਦੇਰ ਸਵੇਰ ਉਸਦੇ ਆਸ਼ਕ ਬਣ ਬੈਠਦੇ ਸਨ। ਇਸ ਮਿਹਰਬਾਨੀ ਤੋਂ ਬਾਅਦ ਤਨਖਾਹ ਦਾ ਸਵਾਲ ਖਤਮ ਹੋ ਜਾਂਦਾ ਹੈ। ਮੁਫ਼ਤ ਦੀ ਰਗੜਾਈ ਉੱਪਰੋਂ ਚਾਰ ਚੋਟ ਦੀ ਮਾਰ, ਮਿਰਜ਼ਾ ਨੇ ਅੱਜ ਤੱਕ ਉਸਨੂੰ ਫੁੱਲਾਂ ਦੀ ਛੜੀ ਨਹੀਂ ਛੁਹਾਈ ਸੀ। ਦੂਸਰੇ ਆਕਾ ਉਸਨੂੰ ਯਾਰਾਂ ਦੋਸਤਾਂ ਨੂੰ ਵੀ ਪੇਸ਼ ਕਰ ਦਿੰਦੇ ਸਨ। ਮਿਰਜ਼ਾ ਨੇ ਅੱਜ ਤੱਕ ਉਸਨੂੰ ਆਪਣੀ ਚੀਜ਼ ਸਮਝਿਆ, ਉਸ ਉੱਤੇ ਆਪਣਾ ਹੱਕ ਦਿਖਾਇਆ। ਇਹ ਉਸਦੀ ਇੱਜ਼ਤ ਵਧਾਈ ਹੋਈ ਸੀ, ਘਟਾਈ ਨਹੀਂ। ਹਾਲਾਂਕਿ ਇਸਤੇਮਾਲ ਦੇ ਵਿੱਚ ਰਹਿੰਦੀ ਸੀ, ਫੇਰ ਵੀ ਉਹਨਾਂ ਨੂੰ ਇੰਨੀ ਪਿਆਰੀ ਸੀ ਕਿ ਆਪਣੀ ਪੀੜਾ ਦੇ ਉੱਤੇ ਮਿਰਜ਼ਾ ਦੀ ਪੀੜ ਭਾਰੂ ਹੋ ਗਈ। ਸਾਰਿਆਂ ਨੇ ਉਸਨੂੰ ਸਮਝਾਇਆ, ਜਾਨ ਦੀ ਖੈਰ ਚਾਹੁੰਦੀ ਹੈ ਤਾਂ ਭੱਜ ਜਾ ਇੱਥੋਂ, ਪਰ ਉਹ ਨਹੀਂ ਭੱਜੀ। ਮੀਰਨ ਮੀਆਂ ਨੇ ਮਿਰਜ਼ਾ ਨੂੰ ਰੋਕਿਆ ਹੋਇਆ ਸੀ ਕਿ ਨਹੀਂ ਤਾਂ ਨੱਕ ਗੁੱਤ ਕੱਟ ਕੇ ਕਤਲ ਕੀਤੇ ਬਗੈਰ ਛੁਟਕਾਰਾ ਨਹੀਂ ਸੀ। ਉਹਨਾਂ ਦੀ ਨੱਕ ਕੱਟੀ ਗਈ ਸੀ ਤੇ ਲਾਜੋ ਜਿਉਂਦੀ ਬਚ ਗਈ ਸੀ। ਹੁਣ ਉਹ ਦੁਨੀਆਂ ਨੂੰ ਕਿੰਜ ਮੂੰਹ ਦਿਖਾਉਣਗੇ? ਓਏ, ਇੱਕ ਤੀਵੀਂ ਖਾਤਰ ਫਾਂਸੀ ਚੜ ਜਾਏਗਾ, ਕੋਈ ਪਰਵਾਹ ਨਹੀਂ ਕਹਿੰਦਾ। ਮੀਆਂ ਤਲਾਕ ਦੇ ਦਿਓ ਸਾਲੀ ਨੂੰ, ਮੀਰਨ ਮੀਆਂ ਨੇ ਸਮਝਾਇਆ। ਕੋਈ ਸ਼ਰੀਫਜ਼ਾਦੀ ਹੁੰਦੀ ਤਾਂ ਹੋਰ ਗੱਲ ਸੀ। ਮਿਰਜ਼ਾ ਨੇ ਉਸੇ ਵੇਲੇ ਤਲਾਕ ਦੇ ਦਿੱਤਾ। ਮੁਬਲਗ 32 ਰੁਪਏ ਮਹਿਰ ਤੇ ਉਸਦੇ ਕੱਪੜੇ ਲੀੜੇ ਰਾਮੂ ਦੀ ਦਾਦੀ ਦੇ ਘਰ ਭੇਜ ਦਿੱਤੇ। ਜਦੋਂ ਲਾਜੋ ਨੂੰ ਤਲਾਕ ਦੀ ਖਬਰ ਮਿਲੀ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ, ਜਿਵੇਂ ਸਿਰ ਤੋਂ ਮਨਾ ਮੂਹੀ ਭਾਰ ਲੱਥ ਗਿਆ ਹੋਵੇ। ਨਿਕਾਹ ਵੈਸੇ ਵੀ ਉਸਨੂੰ ਰਾਸ ਨਹੀਂ ਸੀ ਆਇਆ, ਇਹ ਸਭ ਇਸੇ ਕਰਕੇ ਹੋਇਆ, ਚਲੋ ਪਾਪ ਕੱਟਿਆ ਗਿਆ। ਮੀਆਂ ਤਾਂ ਨਾਰਾਜ਼ ਨਹੀਂ ਸੀ। ਉਸਨੇ ਰਾਮੂ ਦੀ ਦਾਦੀ ਨੂੰ ਪੁੱਛਿਆ, ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦੇ, ਕਿਹਾ ਕਿ ਉਹ ਇੱਥੋਂ ਮੂੰਹ ਕਾਲਾ ਕਰ ਜਾ। ਮਿਰਜ਼ਾ ਦੀ ਤਲਾਕ ਦੀ ਖਬਰ ਸਾਰੇ ਮੁਹੱਲੇ ਦੇ ਵਿੱਚ ਝਟਪਟ ਫੈਲ ਗਈ।
ਫੌਰਨ ਲਾਲੇ ਨੇ ਪੈਗਾਮ ਭਜਵਾਇਆ, ਬੰਗਲਾ ਤਿਆਰ ਹੈ। ਉਸ ਦੇ ਵਿਚ ਆਪਣੀ ਮਾਂ ਨੂੰ ਬਿਠਾ ਦੇ, ਕਹਿੰਦੀ ਲਾਜੋ ਨੇ ਕਹਿ ਦਿੱਤਾ। ਮੁਬਲਗ 32 ਰੁਪਏ ਦੇ ਵਿਚੋਂ 10 ਉਸਨੇ ਰੋਟੀ ਪਾਣੀ ਦੇ ਰਾਮੂ ਦੀ ਮਾਂ ਨੂੰ ਦੇ ਦਿੱਤੇ ਤੇ ਤੰਗ ਪਜਾਮੇ ਸ਼ਕੂਰੇ ਦੀ ਬਹੂ ਦੇ ਹੱਥ ਜਿਹੜਾ ਸੀ ਔਣੇ ਪੌਣੇ ਵੇਚ ਲਏ। 15 ਦਿਨਾਂ ਦੇ ਵਿਚ ਲੁੱਟ ਪੁੱਟ ਜਾਣ ਪਿੱਛੋਂ ਖੜੀ ਹੋ ਗਈ ਤੇ ਕੰਬਖਤ ਦੀ ਜਿਵੇਂ ਧੂੜ ਝੜ ਗਈ ਹੋਵੇ, ਜੁੱਤੀਆਂ ਖਾ ਕੇ ਹੋਰ ਨਿਖਾਰ ਆਈ ਹੋਵੇ, ਲੱਕ 100-100 ਵਲ ਖਾਣ ਲੱਗ ਪਿਆ। ਪਾਨ ਦਾ ਬੀੜਾ ਲੈਣ ਦੇ ਲਈ ਕਚੋਰੀਆਂ ਲੈਣ ਹਲਵਾਈ ਦੀ ਦੁਕਾਨ ਤਿਕ ਜਾਂਦੀ ਤਾਂ ਗਲੀ ਦੀ ਚਹਿਲ ਪਹਿਲ ਵੱਧ ਜਾਂਦੀ। ਮਿਰਜ਼ਾ ਦੇ ਦਿਲ ਦੇ ਉੱਤੇ ਆਰੇ ਚੱਲਦੇ ਤੇ ਇੱਕ ਦਿਨ ਪਨਵਾੜੀ ਦੇ ਖੜੀ ਲੈਚੀ ਦੇ ਦਾਣਿਆਂ ਦੇ ਲਈ ਝਗੜ ਰਹੀ ਸੀ। ਉਹ ਮਜ਼ੇ ਲੈ ਰਿਹਾ ਸੀ ਤੇ ਮਿਰਜ਼ਾ ਅੱਖ ਬਚਾ ਕੇ ਪਾਸੇ ਦੀ ਨਿਕਲ ਗਏ। ਓਏ ਬਾਈ, ਤੇਰੀ ਤਾਂ ਮੱਤ ਮਾਰੀ ਗਈ ਹੈ, ਹੁਣ ਤੇਰੀ ਬਲਾ ਦੇ ਨਾਲ ਉਹ ਕੁਝ ਕਰਦੀ ਫਿਰੇ। ਤੂੰ ਤਾਂ ਤਲਾਕ ਦੇ ਦਿੱਤਾ ਹੈ, ਤੇਰਾ ਹੁਣ ਉਸਦੇ ਨਾਲ ਕੀ ਵਾਸਤਾ? ਮੇਰੀ ਘਰ ਵਾਲੀ ਸੀ, ਮੈਂ ਕਿੰਝ ਬਰਦਾਸ਼ਤ ਕਰ ਸਕਦਾ ਹੈ? ਮਿਰਜ਼ਾ ਹਿਰਖ ਗਏ। ਫਿਰ ਕੀ ਹੋਇਆ, ਹੁਣ ਤਾਂ ਤੇਰੀ ਬੀਵੀ ਨਹੀਂ ਹੈ, ਜੇ ਸੱਚ ਪੁੱਛਣਾ ਹੈ ਤਾਂ ਉਹ ਤੇਰੀ ਹੈ ਹੀ ਨਹੀਂ ਸੀ, ਤੇ ਨਿਕਾਹ ਜਿਹੜਾ ਹੋਇਆ ਸੀ ਬਿਲਕੁਲ ਨਜਾਇਜ਼, ਜਾਣੀ ਕਿ ਹੋਇਆ ਹੀ ਨਹੀਂ। ਬਰਾਦਰ, ਪਤਾ ਨਹੀਂ ਉਹ ਕਿਸ ਦੀ ਨਜਾਇਜ਼ ਔਲਾਦ ਹੋਏਗੀ, ਨਜਾਇਜ਼ ਦੇ ਨਾਲ ਨਿਕਾਹ ਹਰਾਮ ਹੁੰਦਾ ਹੈ। ਮੀਰਨ ਮੀਆਂ ਨੇ ਗੱਲ ਮੇਲੀ, ਤਾਂ ਨਿਕਾਹ ਹੋਇਆ ਹੀ ਨਹੀਂ, ਕਤੀ ਨਹੀਂ। ਬਾਅਦ ਦੇ ਵਿਚ ਮੁੱਲਾ ਜੀ ਨੇ ਵੀ ਸਾਫ਼ ਕਰ ਦਿੱਤਾ ਕਿ ਹਰਾਮੀ ਔਲਾਦ ਦੇ ਨਾਲ ਨਿਕਾਹ ਜਾਇਜ਼ ਨਹੀਂ। ਤਾਂ ਮਤਲਬ ਇਹ ਕਿ ਨੱਕ ਨਹੀਂ ਕੱਟੀ ਗਈ ਸਾਡੀ? ਮਿਰਜ਼ਾ ਦੇ ਸਿਰੋਂ ਬੋਝ ਜਿਹੜਾ ਲੱਤ ਗਿਆ, ਬਿਲਕੁਲ ਨਹੀਂ। ਬਈ ਕਮਾਲ ਹੈ, ਤਾਂ ਕਹਿੰਦਾ ਤੇ ਫੇਰ ਤਲਾਕ ਵੀ ਨਹੀਂ ਹੋਇਆ, ਜੇ ਨਿਕਾਹ ਨਹੀਂ ਹੋਇਆ ਤਾਂ ਫਿਰ ਤਲਾਕ ਕਿੱਦਾਂ ਹੋ ਗਿਆ? ਭਰਾ ਮੇਰਿਆ, ਨਿਕਾਹ ਹੀ ਨਹੀਂ ਹੋਇਆ ਤਾਂ ਫਿਰ ਤਲਾਕ ਕਿਵੇਂ ਹੋ ਸਕਦਾ ਹੈ? ਮੁਬਲਕ 32 ਰੁਪਏ ਮਹਿਰ ਦੇ ਮੁਫ਼ਤ ਦੇ ਵਿਚ ਗਏ, ਕਹਿੰਦਾ। ਮਿਰਜ਼ਾ ਨੂੰ ਦੁੱਖ ਹੋਣ ਲੱਗ ਪਿਆ। ਫੌਰਨ ਇਹ ਖ਼ਬਰ ਸਾਰੇ ਮੁਹੱਲੇ ਦੇ ਵਿਚ ਛਲਾਂਗਾ ਮਾਰਨ ਲੱਗ ਪਈ ਕਿ ਮਿਰਜ਼ਾ ਦਾ ਉਨ੍ਹਾਂ ਦੀ ਘਰ ਵਾਲੀ ਦੇ ਨਾਲ ਨਿਕਾਹ ਹੀ ਨਹੀਂ ਹੋਇਆ, ਨਾ ਤਲਾਕ ਹੋਇਆ। ਹਾਲਾਂਕਿ ਮੁਬਲਗ ਦੇ 32 ਰੁਪਏ ਜ਼ਰੂਰ ਡੁੱਬ ਗਏ। ਲਾਜੋ ਨੇ ਇਹ ਖੁਸ਼ਖਬਰੀ ਸੁਣੀ ਤਾਂ ਨੱਚ ਉੱਠੀ ਸੀ, ਸੀਨੇ ਤੋਂ ਭਾਰ ਲੱਥ ਗਿਆ। ਨਿਕਾਹ ਤੇ ਤਲਾਕ ਦੇ ਇੱਕ ਭਿਆਨਕ ਸੁਪਨਾ ਸੀ ਤੇ ਜਿਹੜਾ ਟੁੱਟ ਗਿਆ ਤੇ ਜਾਨ ਛੁੱਟੀ ਸੀ। ਸਭ ਤੋਂ ਵੱਧ ਖੁਸ਼ੀ ਤਾਂ ਇਸ ਗੱਲ ਦੀ ਸੀ ਕਿ ਮੀਆਂ ਦੀ ਨੱਕ ਨਹੀਂ ਸੀ ਕੱਟੀ ਗਈ। ਉਸਨੂੰ ਮੀਆਂ ਦੀ ਇੱਜ਼ਤ ਜਾਣ ਦਾ ਬੜਾ ਦੁੱਖ ਸੀ। ਹਰਾਮੀ ਹੋਣਾ ਕਿੰਨੇ ਮੌਕੇ ਤੇ ਕੰਮ ਆਇਆ, ਰੱਬ ਨਾ ਕਰੇ ਜੇ ਉਹ ਕਿਸੇ ਦੀ ਜਾਇਜ਼ ਔਲਾਦ ਹੁੰਦੀ ਤਾਂ ਛੁੱਟੀ ਹੋ ਹੀ ਜਾਂਦੀ। ਰਾਮੂ ਦੀ ਦਾਦੀ ਦੇ ਘਰ ਦੇ ਵਿਚ ਉਸਦਾ ਦਮ ਘੁੱਟ ਰਿਹਾ ਸੀ ਤੇ ਜ਼ਿੰਦਗੀ ਦੇ ਵਿਚ ਕਦੀ ਇੰਜ ਘਰ ਦੀ ਮਾਲਕਣ ਬਣ ਕੇ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਉਸਨੂੰ ਘਰ ਦੀ ਫਿਕਰ ਲੱਗ ਗਈ ਹੋਈ ਸੀ ਤੇ ਚੋਰੀ ਚਕਾਰੀ ਦੇ ਡਰ ਨਾਲ ਮੀਆਂ ਨੇ ਇੰਨੇ ਦਿਨਾਂ ਦੀ ਝਾੜੂ ਵੀ ਨਹੀਂ ਸੀ ਦਵਾਈ ਸੀ। ਕੂੜੇ ਦੇ ਢੇਰ ਲੱਗ ਗਏ ਹੋਣਗੇ। ਉਹ ਸਟੋਰ ਜਾ ਰਹੇ ਸਨ ਤੇ ਲਾਜੋ ਨੇ ਰਸਤਾ ਰੋਕ ਲਿਆ। ਫਿਰ ਮੀਆਂ, ਕੱਲ ਤੋਂ ਕੰਮ ਤੇ ਆ ਜਾਵਾਂ ਮੈਂ? ਉਹ ਠੁੜਕੀ ਫਿਰ ਲਾਹੌਲ ਵਾਲਾ ਕੁਵੱਤ। ਮੀਆਂ ਸਿਰ ਝੁਕਾ ਕੇ ਲੰਮੀਆਂ ਪੁਲਾਂਘਾਂ ਜਿਹੜਾ ਸੀ ਪੁੱਟ ਦੇ ਨਿਕਲ ਗਏ। ਦਿਲ ਦੇ ਵਿਚ ਸੋਚਿਆ ਇਸਦੇ ਮਨ ਦੇ ਵਿਚ ਕੋਈ ਗੱਲ ਜ਼ਰੂਰ ਹੈ, ਬਦਕਾਰ ਹੀ ਸੀ, ਪਰ ਪਿਛਲੇ ਮਾਮਲੇ ਤਾਂ ਸਾਰੇ ਨਿਬੜ ਹੀ ਗਏ ਨੇ। ਲਾਜੋ ਨੇ ਕੱਲ ਦੀ ਉਡੀਕ ਨਹੀਂ ਕੀਤੀ, ਛੱਤੋ ਛੱਤ ਹੁੰਦੀ ਹੋਈ ਵਿਹੜੇ ਦੇ ਵਿਚ ਜਾ ਛਾਲ ਮਾਰੀ, ਲਹਿੰਗੇ ਦਾ ਲੰਗੋਟ ਬਣਾਇਆ ਤੇ ਜੁੱਟ ਗਈ। ਸ਼ਾਮੀ ਮਿਰਜ਼ਾ ਵਾਪਸ ਆਏ ਤਾਂ ਲੱਗਿਆ ਜਿਵੇਂ ਮੋਈ ਹੋਈ ਅੰਮਾ ਵੀ ਵਾਪਸ ਆ ਗਈ ਹੋਵੇ। ਫਿਰ ਘਰ ਸਾਫ਼ ਸੀ, ਚੰਦਨ ਵਾਂਗ ਧੂਫ ਦੀ ਨਿੰਮੀ ਨਿੰਮੀ ਖੁਸ਼ਬੂ, ਕੋਰੇ ਮਟਕੇ ਉੱਤੇ ਲਿਸ਼ ਲਿਸ਼ ਕਰਦਾ ਮਾਂਜਿਆ ਹੋਇਆ ਕਟੋਰਾ, ਗੱਚ ਭਰਿਆ ਭਰ ਆਇਆ। ਚੁੱਪ ਚਾਪ ਭੁੰਨਿਆ ਹੋਇਆ ਮੀਟ ਤੇ ਗਰਮਾ ਗਰਮ ਰੋਟੀਆਂ ਖਾਂਦੇ ਰਹੇ। ਲਾਜੋ ਆਪਣੀ ਹੈਸੀਅਤ ਦੇ ਮੁਤਾਬਕ ਦਹਿਲੀਜ਼ ਦੇ ਉੱਤੇ ਬੈਠੀ ਪੱਖਾ ਝੱਲਦੀ ਰਹੀ। ਰਾਤੀ ਜਦੋਂ ਰਸੋਈ ਦੇ ਵਿਚੋਂ ਵਾਪਸ ਆਈ ਤੇ ਦੋ ਟਾਟ ਜੋੜ ਕੇ ਲੇਟ ਗਈ ਤਾਂ ਮਿਰਜ਼ਾ ਨੂੰ ਫੇਰ ਡਾਢੀ ਪਿਆਜ਼ ਦਾ ਦੌਰਾ ਪੈ ਗਿਆ। ਮਨ ਮਾਰ ਕੇ ਪਏ ਉਸਦੇ ਕੜਿਆਂ ਦੀ ਛਨਕਾਰ ਸੁਣਦੇ ਤੇ ਪਾਸੇ ਪਰਤਦੇ ਰਹੇ। ਦਿਲ ਦੇ ਵਿਚ ਡਰ ਸੀ ਕਿ ਬੜੀ ਬੇਕਦਰੀ ਕੀਤੀ ਸੀ ਉਹਨਾਂ ਉਸਦੀ। ਲਾਹੌਲ ਵਾਲਾ ਕਵੱਤ ਅਚਾਨਕ ਉਸ ਬੁੜਬੁੜਾਉਂਦੇ ਹੋਏ ਉੱਠੇ ਤੇ ਟਾਟ ਦੇ ਉੱਤੇ ਪਈ ਘਰਵਾਲੀ ਨੂੰ ਸਮੇਟ ਲਿਆ ਜੀ ਦੋਸਤੋ ਇਹ ਸੀ ਕਹਾਣੀ।
ਕਿਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚੋਂ। ਘਰਵਾਲੀ ਜਿਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਮਹਿੰਦਰ ਬੇਦੀ ਜੈਤੋ ਜੀ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਕਹਾਣੀ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਕਹਾਣੀ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਫਿਰ ਕੋਈ ਨਾ ਕੋਈ ਨਵੀਂ ਕਹਾਣੀ ਪਾਵਾਂਗੇ ਤੇ ਕੱਲ ਨੂੰ ਨਾ ਕਿਤਾਬ ਦੀ ਵੀ ਗੱਲ ਕਰਾਂਗੇ, ਨਾ ਕਿਤਾਬ ਪੰਜਾਬ ਦੀ ਅਗਲਾ ਚੈਪਟਰ ਤੁਹਾਡੇ ਲਈ ਖੋਲਾਂਗੇ। ਤੇ ਜਾਂਦੇ ਜਾਂਦੇ ਕੁਝ ਸੁਨੇਹੇ ਆਏ ਨੇ ਤੇ ਉਹਦੇ ਵਿੱਚ ਜਗਤਾਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜਿਆ, ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਬਾਕੀ ਜੇ ਕਿਸੇ ਦਾ ਸੁਨੇਹਾ ਰਹਿ ਗਿਆ ਮਾਫ਼ੀ ਚਾਹਵਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸੁਣਨ ਲਈ, ਦੇਖਣ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਜੀ ਮਿਲਦੇ ਆਪਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ਼੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸੁਖੀ ਸਾਧ ਹੋਣਗੇ। ਗੱਲਾਂ ਬਾਤਾਂ ਨਵੀਆਂ ਨਵੇਲੀਆਂ ਲੈ ਕੇ ਹਾਜ਼ਰ ਹਾਂ ਤੇ ਅੱਜ ਦਾ ਆਪਣਾ ਵਿਸ਼ਾ ਰਹੇਗਾ ਇੱਛਾ ਸ਼ਕਤੀ, ਵਿਲ ਪਾਵਰ। ਤੇ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਾਜ਼ਰ ਰਹਿਣਗੇ ਸਮਰਜੀਤ ਸਿੰਘ ਸ਼ਮੀ ਜੀ। ਕੁਝ ਪਲਾਂ ਤੱਕ ਉਨ੍ਹਾਂ ਦੇ ਨਾਲ ਰਾਬਤਾ ਬਣਾਉਂਦੇ ਹਾਂ ਤੇ ਗੱਲਬਾਤ ਨੂੰ ਅੱਗੇ ਚਲਾਉਂਦੇ ਹਾਂ। ਜ਼ਿਆਦਾ ਸਮਾਂ ਆਪਾਂ ਲੇਟ ਵੀ ਅੱਜ ਤਕਰੀਬਨ 12 ਮਿੰਟ ਲੇਟ ਹਾਂ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਦੋਸਤੋ। ਤੇ ਗੱਡੀ ਆਪਾਂ ਲੀਹ ਤੇ ਪਾਉਂਦੇ ਹਾਂ, ਹੌਲੀ ਹੌਲੀ ਗਰਮ ਕਰਕੇ ਤੇ ਟੋਪ ਗੇਅਰ ਦੇ ਵਿੱਚ ਪਾਉਂਦੇ ਹਾਂ ਤੇ ਨਾਲ ਦੀ ਨਾਲ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਉਸ ਤੋਂ ਬਾਅਦ ਹੋਣਗੀਆਂ। ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਜਿਹੜੇ ਨੇ ਅੱਜ ਦੇ ਵਿਚਾਰ ਦੀ। 3 ਜੂਨ ਦਾ ਦਿਹਾੜਾ 2026 ਦਾ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ। ਕਹਿੰਦੇ ਕਿ ਹਿੰਦੁਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸਦੇ ਆਪਣੇ ਲੋਕ ਬਣੇ ਹੋਏ ਨੇ ਜੋ ਧਰਮ ਤੇ ਜਾਤੀ ਦੇ ਨਾਂ ਦੇ ਉੱਤੇ ਆਪਸ ਦੇ ਵਿੱਚ ਵੰਡ ਕੇ ਆਪਣੇ ਮੁਲਕ ਦੀ ਜਿਹੜੀ ਹੈ ਬਦਕਿਸਮਤੀ ਦੇ ਲਈ ਬਦਕਿਸਮਤੀ ਜਿਹੜੀ ਹੈ ਲਿਖ ਰਹੇ ਨੇ। ਹਸਟਨ ਸਮਿਥ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਜਿਹੜੀਆਂ 17 ਨਿਕਲੀਆਂ 1919 ਦੇ ਵਿੱਚ ਲਿਖੀਆਂ ਗਈਆਂ। ਅੱਜ ਦੇ ਦਿਹਾੜੇ ਦੇ ਉੱਤੇ 3 ਜੂਨ 1880 ਦੇ ਵਿੱਚ ਤੁਹਾਨੂੰ ਲੈ ਚੱਲੀਏ ਤੇ ਅਲੈਗਜ਼ੈਂਡਰ ਗ੍ਰਹਾਮ ਬੈਲ ਉਹਨਾਂ ਨੇ ਵਾਸ਼ਿੰਗਟਨ ਫਰੈਂਕਲਿਨ ਕਸੇਲ ਦੇ ਵਿੱਚ ਜਿਹੜਾ ਸੀ ਆਪਣੇ ਨਵੇਂ ਅਵਿਸ਼ਕਾਰ ਫੋਟੋ ਫੋਨ ਦੇ ਉੱਤੇ ਪਹਿਲਾ ਜਿਹੜਾ ਵਾਇਰਲੈਸ ਜਿਹੜਾ ਟੈਲੀਫੋਨ ਸੁਨੇਹਾ ਜਿਹੜਾ ਦਿੱਤਾ ਸੀ ਤੇ 1907 ਦੇ ਵਿੱਚ ਦੇਸ਼ ਭਗਤ ਅਜੀਤ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਬਰਮਾ ਦੀ ਮਾਂਡਲੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। 1930 ਦੇ ਵਿੱਚ ਨੌਜਵਾਨ ਭਾਰਤ ਸਭਾ ਨੇ ਪੁਲਿਸ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ ਗਵਾਲ ਮੰਡੀ ਲਾਹੌਰ ਦੇ ਵਿੱਚ ਆਤਸ਼ੀ ਚੱਕਰ ਨਾਂ ਦੇ ਗਰੁੱਪ ਦੀ ਸਥਾਪਨਾ ਕਰ ਲਈ। 1936 ਦੇ ਵਿੱਚ ਆਲ ਇੰਡੀਆ ਰੇਡੀਓ ਦਿੱਲੀ ਦੇ ਨਾਂ ਦੇ ਹੇਠ ਪ੍ਰਸਾਰਣ ਜਿਹੜਾ ਸ਼ੁਰੂ ਹੋਇਆ। 1947 ਦੇ ਵਿੱਚ ਵਾਇਸ ਰਾਏ ਲਾਰਡ ਮਾਊਂਟਬੈਟਨ ਵੱਲੋਂ ਕੀਤੀ ਦੇਸ਼ ਦੀ ਵੰਡ ਨੂੰ ਭਾਰਤੀ ਰਾਜਸੀ ਨੇਤਾਵਾਂ ਮਨਜੂਰ ਕੀਤਾ ਤੇ 1984 ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਤਰਕਸ਼ੀਲ ਸੁਸਾਇਟੀ ਦੀ ਜਿਹੜੀ ਸ਼ੁਰੂਆਤ ਹੋਈ। 1984 ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਰਾਤ 9 ਵਜੇ ਤੋਂ ਕਰਫਿਊ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਲਾਗੂ ਹੋ ਗਿਆ ਤੇ ਟੈਲੀਫੋਨ ਸੇਵਾਵਾਂ ਠੱਪ ਤੇ ਪੱਤਰਕਾਰਾਂ ਨੂੰ ਬਾਹਰ ਜਿਹੜਾ ਭੇਜਿਆ ਗਿਆ। 2016 ਦੇ ਵਿੱਚ ਅਮਰੀਕੀ ਬਾਕਸਰ ਮੁਹੰਮਦ ਅਲੀ ਦਾ ਦੇਹਾਂਤ ਹੋਇਆ। ਤੇ ਲਓ ਦੋਸਤੋ, ਇਹ ਸੀ ਅੱਜ ਦੀਆਂ ਅੱਜ ਦੇ ਵਿਚਾਰ ਦੇ ਵਿੱਚ ਕੁਝ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ। ਤੇ ਲਓ ਆਪਾਂ ਅੱਜ ਦੇ ਵਿਸ਼ੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨ ਆਪਾਂ ਸ਼ਮੀ ਜੀ ਦੇ ਨਾਲ ਮਿਲਾਉਂਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਵੀ ਨਾਲ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜਿਹੜਾ ਸਾਥ ਨਿਭਾ ਸਕਦੇ ਹੋ, ਕੋਈ ਵਿਚਾਰ ਮਨ ਦੇ ਵਿੱਚ ਆਉਂਦਾ ਉਹ ਚਲਾ ਸਕਦੇ ਹੋ ਤੇ ਜੋ ਗੱਲਾਂ ਬਾਤਾਂ ਹੋਣਗੀਆਂ ਉਹਦੇ ਨਾਲ ਵੀ ਜਿਹੜਾ ਰਾਬਤਾ ਜਿਹੜਾ ਤੁਸੀਂ ਮਿਲਾ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਨਾਲ ਨਾਲ 10-15 ਮਿੰਟ ਸ਼ੁਰੂਆਤ ਕਰਦੇ ਹਾਂ ਸ਼ਮੀ ਜੀ ਦੇ ਨਾਲ ਅੱਜ ਦੇ ਵਿਸ਼ੇ ਦੇ ਉੱਤੇ ਤੇ ਉਸ ਤੋਂ ਬਾਅਦ ਨਾਲ ਨਾਲ ਤੁਹਾਡਾ ਵੀ ਜਿਹੜਾ ਦੋਸਤੋ ਸਵਾਗਤ ਰਹੇਗਾ। ਅੱਜ ਗੱਲ ਕਰਨੀ ਹੈ ਇੱਛਾ ਸ਼ਕਤੀ ਦੇ ਬਾਰੇ, ਵਿਲ ਪਾਵਰ। ਇਹਦੀ ਜਿਹੜੀ ਹੈ ਇੱਛਾ ਸ਼ਕਤੀ ਦੀ ਤਾਕਤ ਸਫਲਤਾ ਅਨੁਸ਼ਾਸਨ ਤੇ ਆਤਮ ਵਿਸ਼ਵਾਸ ਦਾ ਜਿਹੜਾ ਰਾਜ ਹੈ ਉਹ ਆਪਾਂ ਜਿਹੜਾ ਨੁਕਤਾ ਲੈਣ ਦੀ ਕੋਸ਼ਿਸ਼ ਕਰਾਂਗੇ ਸ਼ਮੀ ਜੀ ਤੋਂ। ਇੱਛਾ ਸ਼ਕਤੀ ਉਹ ਅੰਦਰੂਨੀ ਤਾਕਤ ਹੈ ਜੋ ਸਾਨੂੰ ਮੁਸ਼ਕਲਾਂ, ਨਾਕਾਮੀਆਂ, ਚੁਣੌਤੀਆਂ ਦੇ ਬਾਵਜੂਦ ਆਪਣੇ ਟੀਚਿਆਂ ਦੇ ਵੱਲ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀ ਹੈ। ਇਹ ਸਿਰਫ ਜਿੱਦ ਨਹੀਂ ਹੈ ਆਪਣੇ ਆਪ ਦੇ ਵਿੱਚ, ਪਰ ਜਿਵੇਂ ਕਿ ਇੱਕ ਮੈਂ ਆਰਟੀਕਲ ਵੀ ਲਿਖਿਆ ਸੀ ਦ੍ਰਿੜ ਦਾ, ਕਿਉਂਕਿ ਜਦੋਂ ਠੰਡੀ ਕੋਲਡ ਵਾਰਾਂ ਚੱਲੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਤੇ ਉਹ ਦ੍ਰਿੜ ਲੋਕ ਸਨ। ਕਹਿੰਦੇ ਜੀ ਇੱਕ ਪਾਸੇ ਲਾ ਕੇ ਹਟਾਂਗੇ ਆਪਣੇ ਆਪ ਦੇ ਵਿੱਚ ਦ੍ਰਿੜ ਸਨ ਟੀਚੇ ਹਾਸਲ ਕਰਨ ਦੇ ਵਿੱਚ, ਤੇ ਉਹ ਜਿੱਦ ਨਹੀਂ ਹੁੰਦੀ, ਇੱਕੋ ਤੁਹਾਡੇ ਅੰਦਰਲੀ ਹੀ ਜਿਹੜੀ ਆ ਉਹ ਪਾਵਰ ਹੁੰਦੀ ਹੈ ਜਿਹਨੂੰ ਪਛਾਣਨ ਦੀ ਜ਼ਰੂਰਤ ਹੈ, ਤੁਹਾਡੀ ਆਪਣੀ ਅੰਦਰੂਨੀ ਜਿਹੜੀ ਸ਼ਕਤੀ ਹੁੰਦੀ ਹੈ। ਤੇ ਸਗੋਂ ਲੰਬੇ ਸਮੇਂ ਦੀ ਸਫਲਤਾ ਦੇ ਲਈ ਤੁਰੰਤ ਲਾਲਚਾਂ ਤੇ ਆਰਾਮ ਨੂੰ ਤਿਆਗਣ ਦੀ ਜਿਹੜੀ ਸਮਰੱਥਾ ਹੈ, ਅੱਜ ਆਪਾਂ ਇਹਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ। ਇੱਛਾ ਸ਼ਕਤੀ ਕਿਵੇਂ ਅਨੁਸ਼ਾਸਨ, ਆਤਮ ਵਿਸ਼ਵਾਸ ਤੇ ਮਾਨਸਿਕ ਸ਼ਾਂਤੀ ਨੂੰ ਮਜ਼ਬੂਤ ਬਣਾਉਂਦੀ ਹੈ ਜਾਂ ਕਰਦੀ ਹੈ ਤੇ ਕਿੱਥੋਂ ਇਹ ਜਿਹੜੀ ਸਾਨੂੰ ਐਨਰਜੀ ਜਿਹੜੀ ਬਾਹਰੋਂ ਕਿਤੋਂ ਮਿਲਦੀ ਹੈ। ਇਤਿਹਾਸ ਦੇ ਮਹਾਨ ਵਿਅਕਤੀਆਂ ਦੀਆਂ ਸਫਲਤਾਵਾਂ ਦੇਖੀਏ ਤਾਂ ਪਿੱਛੇ ਵੀ ਜਿਹੜਾ ਦ੍ਰਿੜ ਇੱਛਾ ਸ਼ਕਤੀ ਦਾ ਜਿਹੜਾ ਵੱਡਾ ਯੋਗਦਾਨ ਰਿਹਾ। ਨਾਲ ਇਹ ਵੀ ਜਿਹੜਾ ਸਮਝਾਂਗੇ ਕਿ ਇੱਛਾ ਸ਼ਕਤੀ ਕੋਈ ਜਨਮ ਜਾਤ ਮਤਲਬ ਕਿ ਇੱਕ ਗੁਣ ਹੈ ਸਾਡੇ ਅੰਦਰ DNA ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਤੇ ਜਾਂ ਫਿਰ ਬਲਕਿ ਇੱਕ ਜਿਹੜੀ ਹੈ ਮਾਸਪੇਸ਼ੀ ਮਸਲ ਵਾਂਗੂ ਕੰਮ ਕਰਦੀ ਹੈ, ਤੇ ਜਿਸ ਨੂੰ ਲਗਭਗ ਕਹਿੰਦੇ ਲਗਾਤਾਰ ਅਭਿਆਸ ਕਰਨ ਦੇ ਨਾਲ ਜਿੱਦਾਂ ਮਸਲ ਪਾਵਰ ਬਣ ਜਾਂਦੀ ਹੈ ਜਿਮ ਦੇ ਵਿੱਚ ਜਾਣ ਦੇ ਨਾਲ, ਕਿ ਸਾਨੂੰ ਉਹਦੇ ਨਾਲ ਮਤਲਬ ਕਿ ਕੋਈ ਐਸਾ ਨੁਕਤਾ ਹੋਵੇ ਕਿ ਇਹਨੂੰ ਜਿਹੜਾ ਸਾਡੀ ਜਿਹੜੀ ਇੱਛਾ ਸ਼ਕਤੀ ਆ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਾਂ ਉਹਨੂੰ ਵੱਡਾ ਕਰਨ ਦੇ ਲਈ ਮਸਲ ਪਾਵਰ ਜਿੱਦਾਂ ਵੱਡੇ ਕਰਦੇ ਹਾਂ ਆਪਾਂ, ਕਿ ਇੱਦਾਂ ਦਾ ਕੋਈ ਨੁਕਤਾ ਹੈ। ਸਕਾਰਾਤਮਕ ਸੋਚ ਤੇ ਛੋਟੇ ਛੋਟੇ ਸੰਕਲਪਾਂ ਦੇ ਨਾਲ ਮਜ਼ਬੂਤ ਕੀਤਾ ਜਾ ਸਕਦਾ ਕਿ ਇਹਨੂੰ ਨਹੀਂ ਕੀਤਾ ਜਾ ਸਕਦਾ, ਤੇ ਇਸ ਦੇ ਉੱਤੇ ਆਪਾਂ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ, ਤੇ ਕਰਦੇ ਉਹਨਾਂ ਦਾ ਸਵਾਗਤ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਤੇ ਯੂਟਿਊਬ ਰਾਹੀਂ ਵੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ, ਕਿਵੇਂ ਆ, ਤੁਹਾਡੀ ਇੱਛਾ ਸ਼ਕਤੀ ਕੀ ਕਹਿੰਦੀ, ਕਿੱਦਾਂ ਆ ਜੀ, ਵਿਟਾਮਿਨ ਵਟੂਮਨ ਖਿਲਾਏ ਕਿ ਨਹੀਂ ਇਹਨਾਂ ਨੂੰ?
1: ਹਾਂਜੀ ਬਿਲਕੁਲ ਜੀ ਬਿਲਕੁਲ, ਆ ਇੱਛਾ ਸ਼ਕਤੀਆਂ ਕਰਕੇ ਹੀ ਜਿਹੜੇ ਆ ਉਹ ਤਾਲਮੇਲ ਜਿਹੜੇ ਲਗਾਤਾਰ ਜਾਰੀ ਆ
0: ਜੀ।
1: ਤੇ ਇਹ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਬਹੁਤ ਹੀ ਕਮਾਲ ਦਾ ਇੱਕ ਵਿਸ਼ਾ ਏ
0: ਜੀ,
1: ਤੇ ਆਪਣੇ ਮਨ ਜੀਤੇ ਜਗਜੀਤ ਵਾਲਾ ਜਿਹੜਾ ਕੰਮ ਉਹ ਮੰਨ ਕੇ ਚੱਲਦੇ ਆ ਕਿ ਮੰਨ ਕੇ ਹਾਰੇ ਹਾਰ ਹੈ ਮੰਨ ਕੇ ਜੀਤੇ ਜੀਤ
0: ਜੀ,
1: ਉਹੀ ਸੰਕਲਪ ਹੈ ਤੇ ਵਿਆਖਿਆ ਕਰਨ ਨੂੰ ਬੜਾ ਸੌਖਾ ਜਿਹਾ ਲੱਗਦਾ ਪਰ ਜਦੋਂ ਅਮਲ ਕਰਨ ਦੀ ਵਾਰੀ ਆਉਂਦੀ ਹੈ ਤਾਂ ਕਈ ਵਾਰੀ ਬੰਦੇ ਹੱਥ ਖੜੇ ਕਰ ਦਿੰਦੇ ਕਿ ਨਹੀਂ ਬਾਈ ਬਹੁਤ ਔਖਾ ਕੰਮ ਹੈ, ਪਰ ਉਹੀ ਔਖ ਤੇ ਸੌਖ ਦਾ ਜਿਹੜਾ ਨਿਰਧਾਰਨ ਉਹ ਬੰਦੇ ਦੀ ਵਿਲ ਪਾਵਰ ਯਾਨੀ ਇੱਛਾ ਸ਼ਕਤੀ ਦੇ ਉੱਤੇ ਹੀ ਨਿਰਭਰ ਕਰਦਾ ਕਿ ਉਹ ਕਿੰਨਾ ਦਿਨੋਂ ਚਾਹੁੰਦਾ। ਆਦਤਾਂ ਜਿਹੜੀਆਂ ਸਾਨੂੰ ਜੇ ਬੰਦੇ ਦੀ ਉਮਰ 25 ਸਾਲ ਹੈ, ਜਿਹੜੀ ਆਦਤ ਉਹਨੂੰ 25 ਸਾਲ ਤੋਂ ਪੈ ਗਈ ਆ
0: ਜੀ,
1: ਉਹਨੂੰ ਹੁਣ ਉਹ 5 ਮਿੰਟ ਵਿੱਚ ਤੇ ਹਟਾ ਨਹੀਂ ਸਕਦਾ। ਉਹਦੇ ਲਈ ਪਹਾੜ ਤੋੜਨ ਵਾਲੀ ਗੱਲ ਇੱਕ ਤਰ੍ਹਾਂ ਦੀ, ਫਿਰ ਵੀ ਜੇ ਉਹ ਚਾਹੇ ਤਾਂ ਬਦਲ ਸਕਦਾ ਹੈ ਕਿਉਂਕਿ ਜਿਹੜਾ ਸਾਡਾ ਬਿਹੇਵੀਅਰ ਹੈ ਜਿਹੜੀ ਸਾਡੀਆਂ ਆਦਤਾਂ ਨੇ ਇਹਨੂੰ ਕੰਪਿਊਟਰ ਦੇ ਵਾਂਗ ਰੀਸੈਟ ਕੀਤਾ ਜਾ ਸਕਦਾ ਹੈ
0: ਜੀ,
1: ਮੁੜ ਕੇ ਜਿਹੜੀ ਓਰਿਜਿਨਲ ਸਟੇਟ ਵਿੱਚ ਆ ਸਕਦੇ ਹਾਂ ਅਸੀਂ, ਪਰ ਉਹੀ ਹੈ ਕਿ ਅਸੀਂ ਐਸਾ ਕਰਨਾ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ, ਚਾਹਤ ਹੈ।
0: ਬਿਲਕੁਲ,
1: ਜਿਵੇਂ ਘੋੜੇ ਨੂੰ ਕੋਈ ਬੰਦਾ ਖਿੱਚ ਕੇ ਧੂ ਕੇ ਡਾਂਗਾ ਮਾਰ ਮਾਰ ਕੇ ਦਰਿਆ ਦੇ ਕੰਢੇ ਤੇ ਲੈ ਜੂ
0: ਜੀ,
1: ਪਰ ਉਨੀ ਦੇਰ ਤੱਕ ਉਹਨੂੰ ਪਾਣੀ ਨਹੀਂ ਪਿਲਾ ਸਕਦਾ ਜਿੰਨੀ ਦੇਰ ਤੱਕ ਉਹਦੀ ਆਪਣੀ ਇੱਛਾ ਨਾ ਹੋਏ ਪਾਣੀ ਪੀਣ ਦੀ।
0: ਬਿਲਕੁਲ,
1: ਉਹਦੀ ਇੱਛਾ ਤੇ ਨਿਰਭਰ ਕਰਦਾ ਜੀ।
0: ਬਿਲਕੁਲ
1: ਬਿਲਕੁਲ ਜੀ, ਇਹੀ ਹੈ ਜਦੋਂ ਅਸੀਂ ਕਹਿੰਦੇ ਹਾਂ ਵੀ ਵਿਦਿਆਰਥੀ ਪੜ੍ਹ ਨਹੀਂ ਰਿਹਾ ਜਾਂ ਨਿਆਣੇ ਗੱਲ ਨਹੀਂ ਸੁਣ ਰਹੇ, ਅਸਲ ਚ ਉਹਨਾਂ ਦੀ ਇੱਛਾ ਹੀ ਹੈ ਨੀ, ਉਹਨਾਂ ਦੀ ਇੱਛਾ ਨੂੰ ਹੀ ਫੋਕਸ ਕਰਨਾ ਜਿਹੜਾ ਉਹ ਇੱਕ ਇੰਪੋਰਟੈਂਟ ਕੰਮ ਬਣ ਜਾਂਦਾ, ਮੁੱਖ ਨੁਕਤਾ ਬਣ ਜਾਂਦਾ।
0: ਬਿਲਕੁਲ,
1: ਇਸੇ ਕਰਕੇ ਅੱਜ ਦਾ ਜਿਹੜਾ ਵਿਸ਼ਾ ਭਾਰਤ ਸਾਹਿਬ ਬਹੁਤ ਹੀ ਕਮਾਲ ਦਾ ਏ, ਐਸਾ ਵਿਸ਼ਾ ਲਿਆਉਣ ਲਈ ਸ਼ੁਕਰੀਆ ਬਹੁਤ ਬਹੁਤ
0: ਤੁਹਾਡੇ ਨਾਲ ਮਿਲ ਜੁਲ ਕੇ ਹੈ ਜੀ। ਸ਼ਮੀ ਜੀ, ਸ਼ਮੀ ਜੀ ਤੁਸੀਂ ਗੱਲ ਕੀਤੀ ਹੈ ਬੱਚਿਆਂ ਦੀ, ਮੈਂ ਉੱਥੋਂ ਹੀ ਸ਼ੁਰੂਆਤ ਕਰਨੀ ਚਾਹਾਂਗਾ। ਸਕੂਲਿੰਗ ਦੀ ਗੱਲ ਹੁੰਦੀ ਹੈ ਤਾਂ ਮਨ ਚ ਸਵਾਲ ਖੜਾ ਹੋ ਗਿਆ ਦੇ ਨਾਲ ਹੀ ਜਦੋਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ। ਜਿੱਦਾਂ ਮੈਂ ਆਪਣੇ ਉੱਤੇ ਗੱਲ ਕਰਾਂ ਤਾਂ ਜਦੋਂ ਅਸੀਂ ਮੈਥੇਮੈਟਿਕ ਨੂੰ ਦੇਖਦੇ ਸੀ ਨਾ ਤਾਂ ਅੱਖਾਂ ਦੇ ਵਿੱਚ ਹੀ ਮਤਲਬ ਕਿ ਅੱਖਰ ਉੜਦੇ ਉੜਦੇ ਨਜ਼ਰ ਆਉਂਦੇ ਹੁੰਦੇ ਸੀ ਜੀ, ਕਿਉਂਕਿ ਸਮਝ ਦੇ ਵਿੱਚ ਕੁਝ ਨਹੀਂ ਆਉਂਦਾ ਸੀ ਮੈਥ ਦਾ ਜਾਂ ਕਿੱਦਾਂ ਹੈ ਜੀ। ਤੇ ਉਹ ਜਦੋਂ ਅਸੀਂ ਇਹ ਚੀਜ਼ ਨੂੰ ਦੇਖਦੇ ਹਾਂ, ਇਹ ਚੀਜ਼ ਇੱਥੇ ਆ ਕੇ ਜ਼ਰੂਰ ਦੇਖੀ ਆ ਜਾਂ ਸਿੱਖੀ ਆ, ਚਲੋ ਸਕੂਲਿੰਗ ਇੱਥੇ ਆ ਕੇ ਵੀ ਕੀਤੀ ਆ, ਫਿਰ ਉਸ ਤੋਂ ਬਾਅਦ ਸਾਰਾ ਕੁਝ ਹੋਇਆ, ਪਰ ਜਿਵੇਂ ਦ੍ਰਿੜਤਾ ਜਾਂ ਇੱਕ ਜਿਹੜਾ ਤੁਸੀਂ ਕਿਹਾ ਕਿ ਬੱਚਿਆਂ ਨੂੰ ਉਸਦੇ ਬਾਰੇ ਉਸਦੇ ਵੱਲ ਜਿਹੜਾ ਖਿੱਚਣ ਦਾ ਜਾਂ ਕਈ ਵਾਰੀ ਘੋਟੇ ਲਵਾਉਣ ਦੀ ਗੱਲ ਆਉਂਦੀ ਹੈ ਜਾਂ ਫਿਰ ਉਹਨਾਂ ਨੂੰ ਕੁੱਟ ਕਟਾਪਾ ਕਰਕੇ ਵੀ ਪਰਿਵਾਰ ਵੀ ਜਾਂ ਕਹਿ ਲਓ ਕਿ ਆਪਣੇ ਸਕੂਲਿੰਗ ਸਿਸਟਮ ਦੇ ਵਿੱਚ ਵੀ ਪਹਿਲਾਂ ਚਲੋ ਜ਼ਰੂਰ ਰਿਹਾ, ਹੁਣ ਤਾਂ ਬਹੁਤ ਘੱਟ ਗਿਆ, ਤਾਂ ਉਹ ਮਤਲਬ ਕਿ ਉਹਦੇ ਦਿਮਾਗ ਦੇ ਵਿੱਚ ਬ੍ਰੇਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਦੇਖੀ ਹੈ ਕਿ ਉਹ ਡਾਇਗਨੋਸ ਆ ਗਏ, ਹੋਰ ਸਾਰੀਆਂ ਚੀਜ਼ਾਂ ਟੈਕਨੀਕ ਦੇ ਨਾਲ ਨਾਲ ਸਾਰਾ ਕੁਝ ਆ ਗਿਆ ਕਿ ਆਮ ਵਿਅਕਤੀ ਦੇ ਜਾਂ ਆਮ ਬੱਚੇ ਦੇ ਉਹ ਗੱਲਾਂ ਜਿਹੜੀਆਂ ਸਮਝ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਨੂੰ ਕਿਸੇ ਨਾ ਕਿਤੇ ਹੋਰ ਸੁਖਾਲੇ ਤਰੀਕੇ ਦੇ ਨਾਲ ਉਹਨਾਂ ਨੂੰ ਸਿਖਾਇਆ ਜਾਵੇ ਤਾਂ ਕਿ ਉਹਨਾਂ ਨੂੰ ਈਜ਼ੀ ਕੋਈ ਨਾ ਕੋਈ ਤਰੀਕਾ ਲੱਭ ਕੇ ਦੱਸਿਆ ਜਾਵੇ ਕਿ ਹਰ ਜਿਹੜਾ ਬੱਚਾ ਹੈ ਉਹ ਇੱਕੋ ਹੀ IQ ਦਾ ਨਹੀਂ ਹੈ, ਇੱਦਾਂ ਹੀ ਅਡਲਟ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਨੇ, ਤਾਂ ਉਹ ਕਿਵੇਂ ਦੇਖਦੇ ਹੋ ਜਿਹੜੀ ਇਹ ਥੈਰਾਪੀ ਹੈ ਜਾਂ ਕਹਿ ਲਓ ਜਾਂ ਉਹ ਬੱਚੇ ਨੂੰ ਪਹਿਲਾਂ ਸਮਝਣਾ ਜਾਂ ਇਨਸਾਨ ਨੂੰ ਜਿਹਦੇ ਨਾਲ ਤੁਸੀਂ ਆਪਾਂ ਮਤਲਬ ਕਿ ਸੰਵਾਦ ਕਰ ਰਹੇ ਹਾਂ ਜਾਂ ਉਹਦੇ ਉਹਨੂੰ ਕੁਝ ਸਿਖਾਉਣਾ ਚਾਹੁੰਦੇ ਹਾਂ ਜਾਂ ਸਿੱਖਣਾ ਚਾਹੁੰਦੇ ਹਾਂ, ਪਹਿਲਾਂ ਉਹਨੂੰ ਅੰਡਰਸਟੈਂਡ ਕਰਨਾ ਪਵੇਗਾ।
1: ਬਿਲਕੁਲ ਜੀ ਭਾਰਤ ਸਾਹਿਬ, ਦੇਖੋ ਪਹਿਲਾਂ ਤਾਂ ਆਪਾਂ ਇਹ ਜਰੂਰੀ ਇੱਕ ਵਾਰੀ ਜਾਣ ਲੈਣਾ ਚਾਹੀਦਾ ਕਿ ਜਿਹੜਾ ਜਿਹੜੇ ਬੱਚਿਆਂ ਨੂੰ ਆਪਾਂ ਗੱਲ ਕਰ ਰਹੇ ਹਾਂ, ਬੱਚੇ 30 ਬੈਠੇ ਆ, 50 ਬੈਠੇ ਆ ਕਲਾਸ ਦੇ ਵਿੱਚ, ਵਿਦਿਆਰਥੀ ਬੈਠੇ ਆ, ਉਹ ਸਾਰਿਆਂ ਦਾ ਜਿਵੇਂ ਤੁਸੀਂ ਕਿਹਾ IQ ਇੰਟੈਲੀਜੈਂਟ ਕੁਐਸਚਨ ਜਿਹੜਾ ਉਹ ਬਰਾਬਰ ਨਹੀਂ ਹੈ। ਰੱਬ ਨੇ ਬਣਾਇਆ ਹੀ ਨਹੀਂ ਬਰਾਬਰ ਕਿਸੇ ਦਾ, ਉਹ ਸਭ ਜਿਹੜੇ ਆ ਵੱਖਰੇ ਵੱਖਰੇ ਜਿਹੜੀ ਅਕਲ ਦੇ ਕੇ ਭੇਜੀ ਹੈ। ਅਕਲ ਵੱਧ ਘੱਟ ਹੋ ਸਕਦੀ ਹੈ
0: ਜੀ,
1: ਪਰ ਉਹ ਤਜਰਬੇ ਦੇ ਨਾਲ ਉਹਨੂੰ ਤਰਾਸ਼ਿਆ, ਨਿਖਾਰਿਆ, ਸੰਵਾਰਿਆ ਜਾ ਸਕਦਾ ਹੈ। ਹੁਣ ਇੱਕ ਕਾਰਟੂਨ ਮੈਂ ਦੇਖਦਾ ਸੀ, ਬੜਾ ਪ੍ਰਸਿੱਧ ਕਾਰਟੂਨ ਸੀ ਕੋਈ, ਕਿ ਉਹਦੇ ਵਿੱਚ ਇੱਕ ਟੀਚਰ ਆ, ਉਹ ਜੰਗਲ ਦੇ ਜਾਨਵਰਾਂ ਨੂੰ ਪੜ੍ਹਾ ਰਿਹਾ ਹੈ। ਹੁਣ ਉਹਦੇ ਮੂਹਰੇ ਜਿਹੜੇ ਵਿਦਿਆਰਥੀ ਆ, ਕੋਈ ਚੂਹਾ ਬੈਠਾ, ਕੋਈ ਸੱਪ ਬੈਠਾ, ਕੋਈ ਡੱਡੂ ਆ, ਕੋਈ ਸ਼ੇਰ ਆ, ਕੋਈ ਕਿਹੜਾ, ਕੋਈ ਚੀਤਾ, ਕੋਈ ਹਾਥੀ ਆ, ਤੇ ਉਹਨੂੰ ਹੁਣ ਉਹ ਜੇ ਕਵੇ ਕਿ ਆਓ ਵੀ ਬੱਚੇ ਤੁਹਾਡਾ ਅੱਜ ਟੈਸਟ ਆ, ਚਲੋ ਰੁੱਖ ਤੇ ਚੜ ਕੇ ਦਿਖਾਓ
0: ਜੀ,
1: ਤੇ ਬਾਂਦਰ ਤਾਂ ਆਜੂ ਫਸਟ,
0: ਬਿਲਕੁਲ,
1: ਤੇ ਹਾਥੀ ਉੱਤੀ ਰਹਿ ਜਾਣੇ ਥੱਲੇ, ਕਹਿੰਦੇ ਵੀ ਇਹ ਤਾਂ ਸਾਡੇ ਟੈਸਟ ਚੋਂ ਫੇਲ ਹੋ ਗਏ। ਹਾਲਾਂਕਿ ਉਹਦੀ ਐਬਿਲਿਟੀ ਵੱਖਰੀ, ਉਹਦੀ ਜਿਹੜੀ ਕੈਪੈਸਿਟੀ ਵੱਖਰੀ ਆ, ਉਹਨੂੰ ਇੱਕ ਅਲੱਗ ਤਰੀਕੇ, ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਉਹ ਵੀ ਕੁਦਰਤ ਨੇ ਹਰੇਕ ਨੂੰ ਅਲੱਗ ਤਰੀਕੇ ਨਾਲ ਬਲੈਸ ਕਰਕੇ ਭੇਜਿਆ।
0: ਬਿਲਕੁਲ,
1: ਹਰ ਸੋਲ ਜਿਹੜੀ ਉਹ ਬਲੈਸਡ ਹੈ
0: ਜੀ,
1: ਉਹਨਾਂ ਦੇ ਵਿੱਚ ਆਪਾਂ ਇਹ ਨੀ ਕਹਿ ਸਕਦੇ ਇਹਨੂੰ ਐ ਨੀ ਆਉਂਦਾ, ਇਹ ਕਰ ਨੀ ਸਕਦਾ ਕੁਛ ਜੇ ਵੋ। ਉਦਾਹਰਣਾਂ ਜੋ ਆਪਾਂ ਤੁਸੀਂ ਦੇਖੋ, ਜਿਹੜਾ ਐਡੀਸਨ ਸੀਗੇ, ਉਹਨਾਂ ਦਾ ਆਪਾਂ ਦੇਖ ਸਕਦੇ ਕਿਵੇਂ ਉਹ ਉਹਨਾਂ ਦੀ ਜਿਹੜੀ ਆ ਇੰਨੀਆਂ ਊਣਤਾਈਆਂ, ਉਹਨਾਂ ਨੂੰ ਕਿਹਾ ਗਿਆ ਕਿ ਪੜ੍ਹ ਨਹੀਂ ਸਕਦਾ, ਜੇ ਨਹੀਂ ਕਰੇਗਾ ਉਹ ਨਹੀਂ ਕਰੇਗਾ, ਪਰ ਫਿਰ ਵੀ ਉਹ ਉਹਨਾਂ ਨੇ ਦੱਸਿਆ ਕਿ ਭਾਈ ਐ ਨੀ ਹੈਗਾ। ਬਹੁਤ ਉਦਾਹਰਣਾਂ ਨੇ ਸਾਡੇ ਆਪਣੇ ਇੰਡੀਆ ਦੇ ਵਿੱਚ, ਉਹ ਕਿੰਨੀ ਇੱਕ ਪ੍ਰੇਰਣਾਦਾਇਕ ਉਦਾਹਰਨ ਆਪਾਂ ਮੰਨਦੇ ਹਾਂ ਉਹਨੂੰ, ਦਸ਼ਰਥ ਮਾਂਝੀ ਦੀ, ਜਿਹਨੇ ਕਹਿ ਲਓ ਟਾਈਮ ਤਾਂ ਲੱਗਿਆ, ਇਕੱਲੇ ਬੰਦੇ ਨੇ ਥੋੜੀ ਤੇਜ਼ੀ ਦੇ ਨਾਲ ਸ਼ੈਣੀ ਦੇ ਨਾਲ ਪਹਾੜ ਕੱਟੇ,
0: ਬਿਲਕੁਲ
1: ਪਹਾੜ ਕੱਟ ਕੇ ਸੜਕ ਬਣਾਈ।
0: ਬਿਲਕੁਲ,
1: ਉਹਨੇ ਇਹ ਪੂਰੀ ਜਿਹੜੀ ਆ ਪੂਰੀ ਜ਼ਿੰਦਗੀ ਦੇ ਵਿੱਚ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਕਿ ਇਹ ਪਾਗਲ ਹੋ ਗਿਆ, ਪਹਾੜ ਕਿਤੇ ਕੱਟਿਆ ਜਾ ਸਕਦਾ, ਰਾਹ ਛੱਡੂਗਾ ਕਿਤੇ, ਇਹ ਤਾਂ ਚੜਾਈ ਆ। ਉਹ ਸਾਲ ਮਹੀਨੇ ਹਫ਼ਤਿਆਂ ਦੇ ਮਹੀਨੇ ਮਹੀਨਿਆਂ ਦੇ ਸਾਲ ਬਣਦੇ ਗਏ, ਕਿੰਨੇ ਸਾਲ ਲੱਗੇ ਉਹਨਾਂ ਨੂੰ
0: ਜੀ,
1: ਪਰ ਜਦੋਂ ਬਣ ਗਿਆ ਫਿਰ ਲੋਕੀ ਹਾਰ ਲੈ ਕੇ ਆ ਗਏ, ਕਹਿੰਦੇ ਠੀਕ ਹੈ ਜੀ ਇਹ ਤਾਂ ਕਮਾਲ ਕਰਤੀ, ਬਹੁਤ ਵਧੀਆ ਕਰਤਾ, ਉਹ ਕਰਤਾ। ਐਂਡ ਵਿੱਚ ਉਹੀ ਚੀਜ਼ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਆਪਣੀ ਇੱਛਾ ਸ਼ਕਤੀ ਸੀ, ਵਿਲ ਪਾਵਰ ਸੀ
0: ਜੀ,
1: ਉਹ ਡੋਲਣ ਨਹੀਂ ਦਿੱਤੀ।
0: ਬਿਲਕੁਲ ਹੈ ਜੀ,
1: ਜੋ ਸੋਚ ਲਿਆ ਵੀ ਐ ਕਰਨਾ, ਜਿਵੇਂ ਆਪਾਂ ਉਹ ਜਿਹੜੇ ਆ ਨਹਿਰ ਕੱਢੀ ਸੀ ਦੁੱਧ ਵਾਲੀ, ਉਹਦਾ ਆਪਾਂ ਕਿੱਸਿਆਂ ਦੇ ਵਿੱਚ ਆਉਂਦਾ ਸ਼ੀਰੀ ਪਰਾਤ ਦੀ ਕਹਾਣੀ ਚ, ਉਹ ਵੀ ਉਹਨੇ ਕੱਢ, ਉਹਦਾ ਹੁਣ ਸਾਨੂੰ ਕਲੀਅਰ ਨੀ ਉਹਨੇ ਕੱਢੀ ਹੋਊ ਕਿ ਨਹੀਂ ਕੱਢੀ, ਪਰ ਇਹ ਤਾਂ ਸਾਨੂੰ ਪਤਾ ਕਿ ਦਸ਼ਰਥ ਮਾਂਝੀ ਸਾਡੇ ਇਸ ਵੇਲੇ ਸਾਡੇ ਸਮਿਆਂ ਦੇ ਵਿੱਚ ਸਾਰਾ ਕੁਛ ਵਾਪਰਿਆ, ਸਾਡੇ ਸਾਹਮਣੇ ਹੀ ਸਭ ਕੁਛ ਕੀਤਾ। ਹੁਣ ਤੁਸੀਂ ਆ ਦੇਖੋ, ਜਿਹੜਾ ਸਾਡਾ ਵਰਲਡ ਚੈਂਪੀਅਨ ਹੈ, ਓਲੰਪੀਅਨ ਹੈ, ਕੀ ਨਾਮ ਉਹਨਾਂ ਦਾ ਜੀ, ਨਹੀਂ ਜੀ ਚੋਪੜਾ ਜੀ, ਨੀਰਜ
0: ਚੋਪੜਾ, ਅੱਛਾ ਜੀ,
1: ਉਹ ਜਦੋਂ ਬਚਪਨ ਚ ਓਵਰ ਵੇਟ ਸੀ
0: ਜੀ,
1: ਤੇ ਉਹ ਕਹਿੰਦੇ ਵੀ ਇਹ ਕੀ ਕਰੂਗਾ, ਇਹ ਕੁਛ ਨੀ ਕਰ ਸਕਦਾ, ਤੁਸੀਂ ਦੇਖੋ ਉਹਨੇ ਫਿੱਟ ਕੀਤਾ ਆਪਣੇ ਆਪ ਨੂੰ, ਇੰਨਾ ਫਿੱਟ ਕੀਤਾ ਕਿ ਉਹ ਸਿਰ ਮਾਰਨਾ ਉੱਚਾ ਚੱਕਿਆ ਪੂਰੇ ਮੁਲਕ ਦਾ ਵੀ, ਤੇ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਗਏ। ਐਂ ਹੈ ਇਹ ਸਾਰਾ ਦਾ ਭਾਰਤ ਸਾਹਿਬ
0: ਜੀ,
1: ਹਾਂਜੀ
0: ਜੀ,
1: ਇਹ ਜਿਹੜੀ ਇਹ ਚੀਜ਼ ਹੈ, ਇਹ ਹੈ ਤੇ ਮੁਸ਼ਕਿਲ ਕੰਮ ਹੈ
0: ਬਿਲਕੁਲ,
1: ਪਰ ਇੱਕ ਤਰ੍ਹਾਂ ਦੀ ਸਵੈ ਪੜਚੋਲ ਆ, ਆਪਣੇ ਆਪ ਦੇ ਬਾਰੇ ਸੋਚਣ ਵਾਲੀ ਗੱਲ ਹੈ ਕਿ ਠੀਕ ਹੈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ
0: ਜੀ।
1: ਤੋ ਬੱਚਿਆਂ ਨੂੰ ਵੀ ਉਹਨਾਂ ਦੇ ਪੱਧਰ ਤੇ ਜਾ ਕੇ ਸਮਝਣ ਦੀ ਜ਼ਰੂਰਤ ਹੈਗੀ ਆ, ਜਿਵੇਂ ਮੈਂ ਤੇ ਤੁਸੀਂ ਗੱਲ ਕੀਤੀ, ਉਹ ਸਹੀ ਗੱਲ ਆ ਕਿ ਜੇ ਉਹ ਇੰਟਰਸਟਿੰਗ ਜੇ ਆ ਬਣਿਆ ਰਹੇ ਕੰਮ ਉਹਦਾ, ਜਾਂ ਜਿਹੜਾ ਅਧਿਆਪਕ ਆ
0: ਜੀ
1: ਉਹ ਇੰਨਾ ਕੈਪੇਬਲ ਆ, ਉਹ ਇੰਨਾ ਕੁ ਉਹਨੂੰ ਰੋਚਕ ਬਣਾ ਦਿੰਦਾ, ਉਹਦੇ ਹੱਥ ਚ ਬੜਾ ਕੁਛ ਆ, ਉਹਨੂੰ ਬਣਾ ਸਕਦਾ ਬੜੇ ਵਧੀਆ ਤਰੀਕੇ ਨਾਲ ਦੱਸ ਸਕਦਾ, ਪਰ ਕਈ ਵਾਰੀ ਉਹ ਅਧਿਆਪਕ ਓਹੋ ਜਿਹਾ ਨਹੀਂ ਹੁੰਦਾ, ਉਹ ਲੱਗਦਾ ਕਿ ਸਾਰੇ ਇੱਕੋ ਜਿਹੇ ਹੀ ਬੈਠੇ ਆ, ਚੱਕ ਦੋ ਫੱਟੇ, ਕੁਝ ਬੱਚੇ ਜਿਹੜੇ ਆ ਉਹ ਜਿਆਦਾ ਕਹਿ ਲੋ ਵੀ ਟੈਲੈਂਟਡ ਹੋਣਗੇ, ਮੈਥ ਕਿ ਸਮਝ ਆ ਗਿਆ ਕੁਛ ਹੋ ਗਿਆ, ਉਹ ਮੂਹਰੇ ਆ ਜਾਂਦੇ ਉਹਨਾਂ ਦੀ ਨਜ਼ਰ ਚ, ਜਿਹੜੇ ਵਿਚਾਰੇ ਮਹਾਤੜ ਮੇਰੇ ਵਰਗੇ ਉਹ ਹੱਥ ਖੜੇ ਕਰਕੇ ਪਿੱਛੇ ਖੜੇ ਹੁੰਦੇ ਆ,
0: ਬਿਲਕੁਲ
1: ਉਹ ਰਹਿ ਜਾਂਦੇ ਆ। ਉਹ ਫਿਰ ਇਹੀ ਚੀਜ਼ ਆ, ਇਹ ਮੇਰੇ ਨਾਲ ਖੁਦ ਲਾਈਫ ਦੇ ਵਿੱਚ ਏਦਾਂ ਹੋਇਆ, ਤੇ ਮੈਂ ਕਿਉਂਕਿ ਆਪ ਐਕਸਪੀਰੀਅੰਸ ਕੀਤਾ
0: ਜੀ,
1: ਕਿ ਮੈਂ ਦੇਖਿਆ ਕਿ ਸਕੂਲ ਲੈਵਲ ਚ ਇੱਕ ਟੀਚਰ ਸਨ, ਉਹਨਾਂ ਨੇ ਮੈਥ ਬਹੁਤ ਵਧੀਆ ਪੜ੍ਹਾਉਂਦੇ ਸੀ, ਤੇ ਮੈਨੂੰ ਲੱਗਦਾ ਸੀ ਕਿ ਇਹ ਸਭ ਤੋਂ ਵਧੀਆ ਵਿਸ਼ਾ ਹੈ
0: ਜੀ,
1: ਪਰ ਉਹਨਾਂ ਦੀ ਪ੍ਰਮੋਸ਼ਨ ਹੋ ਗਈ, ਉਹਨਾਂ ਦਿਨਾਂ ਚੋਂ ਚਲੇ ਗਏ, ਦੂਸਰੇ ਟੀਚਰ ਆਏ, ਉਹ ਕਿਉਂਕਿ ਬੰਦਾ ਐਕਸਪੈਕਟ ਕਰਦਾ ਬੱਚਾ ਕਿ ਸਾਰੇ ਟੀਚਰ ਇੱਕੋ ਜਿਹੇ ਹੁੰਦੇ ਆ
0: ਜੀ,
1: ਪਰ ਜਦੋਂ ਉਹ ਆਏ ਤਾਂ ਉਹਨਾਂ ਦਾ ਤਰੀਕਾ ਵੱਖਰਾ ਸੀ,
0: ਬਿਲਕੁਲ
1: ਨੋ ਡਾਊਟ ਕਿ ਉਹ ਵੀ ਡੈਡੀਕੇਟ ਸੀ, ਪਰ ਉਹ ਨਹੀਂ ਰਾਸ ਆਇਆ ਸਾਨੂੰ ਨਹੀਂ ਪਤਾ ਲੱਗਾ ਤੇ ਉਹ ਪਿਛੜ ਗਿਆ ਕੰਮ
0: ਜੀ,
1: ਤੇ ਉਹ ਪਿਛੜ ਕੇ ਤੁਹਾਨੂੰ ਪਤਾ ਫਿਰ ਉਹ ਬਾਕੀ ਕਾਬੂ ਨਹੀਂ ਆਉਂਦਾ
0: ਜੀ।
1: ਸਿੱਖਣ ਨੂੰ ਆਪਾਂ ਜ਼ਿੰਦਗੀ ਦੇ ਕਿਸੇ ਪੜਾਅ ਤੇ ਕੁਝ ਵੀ ਸਿੱਖਣਾ ਸ਼ੁਰੂ ਕਰ ਸਕਦੇ ਆ, ਜਦੋਂ ਪਤਾ ਲੱਗੇ ਕਿ ਵੀ ਆਹ ਨਹੀਂ ਮੈਥ ਤੋਂ ਐ ਹੋ ਗਿਆ ਸੀ ਆਪਣਾ, ਤੇ ਆਪਾਂ ਬਾਅਦ ਚ ਵੀ ਉਹਨੂੰ ਐਜ਼ ਏ ਚੈਲੰਜ ਪੂਰਾ ਕਰ ਸਕਦੇ।
0: ਬਿਲਕੁਲ ਹੈ ਜੀ,
1: ਉਹ ਮੈਂ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਫੀ ਹੱਦ ਤੱਕ ਕਾਮਯਾਬੀ ਵੀ ਮਿਲੀ
0: ਜੀ।
1: ਪਰ ਹੁਣ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਘੋਖਣ ਦੀ ਜ਼ਰੂਰਤ ਇਸੇ ਕਰਕੇ ਹੁੰਦੀ ਆ, ਇਹਨਾਂ ਤੇ ਚਰਚਾ ਵੀ ਇਸੇ ਕਰਕੇ ਚੱਲਦੀ ਰਹਿਣੀ ਚਾਹੀਦੀ ਆ
0: ਜੀ,
1: ਕਿ ਆਪਾਂ ਜੋ ਲੋਕ ਆਪਣੀ ਇੱਛਾ ਸ਼ਕਤੀ ਨਾਲ ਉਹਦੀ ਜਿਹੜੀ ਤਾਕਤ ਨੂੰ ਪਹਿਚਾਣ ਕੇ ਜ਼ਿੰਦਗੀ ਚ ਕੁਛ ਬਣੇ, ਕੁਛ ਉਹਨਾਂ ਨੇ ਆਪਣੇ ਰਾਹ ਜਿਹੜੇ ਕਾਇਮ ਕੀਤੇ, ਸਾਡੇ ਵਿਗਿਆਨਿਕ ਦੇਖ ਲਓ ਜਾਂ ਹੋਰ ਵੀ ਜਿਹੜੇ ਰਾਹ ਦਸੇਰੇ ਆ, ਲਾਈਟ ਹਾਊਸ ਬਣ ਗਏ ਸਾਡੇ ਵਾਸਤੇ ਸਾਰਿਆਂ ਵਾਸਤੇ
0: ਜੀ।
1: ਅਖਬਾਰ ਵੇਚਣ ਵਾਲਾ ਇੱਕ ਗਰੀਬ ਮੁੰਡਾ ਜੇ ਉਹ ਰਾਸ਼ਟਰਪਤੀ ਬਣ ਸਕਦਾ ਭਾਰਤ ਦਾ, APJ ਅਬਦੁਲ ਕਲਾਮ, ਔਰ ਬੱਚਿਆਂ ਲਈ ਤੇ ਸਾਰਿਆਂ ਲਈ ਦੁਨੀਆਂ ਲਈ ਇੱਕ ਪ੍ਰੇਰਨਾ ਸਰੋਤ ਬਣ ਜਾਂਦਾ
0: ਜੀ।
1: ਤੋ ਇਹਦਾ ਮਤਲਬ ਹੈ ਕੁਛ ਵੀ ਸੰਭਵ ਹੈ
0: ਜੀ
1: ਜੀ ਪਰ ਸਾਹਿਬ।
0: ਬਿਲਕੁਲ ਹੈ ਜੀ, ਤੇ ਸ਼ਮੀ ਜੀ ਜਿਵੇਂ ਚਲੋ ਬੱਚਿਆਂ ਦੀ ਗੱਲ ਤੋਂ ਥੋੜਾ ਅੱਗੇ ਵਧਾਵਾਂਗਾ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਆਉਂਦੇ ਨੇ, ਪੇਰੈਂਟਸ ਦੀ ਲਾਈਫ ਦੇ ਵਿੱਚ ਵੀ ਸਟਰਗਲ ਹੁੰਦਾ ਹੈ, ਕੋਸ਼ਿਸ਼ ਤਾਂ ਹੁੰਦੀ ਹੈ ਹਰ ਪਰਿਵਾਰ ਦੀ ਕਿ ਉਹਨੂੰ ਵੱਧ ਚੜ ਕੇ ਐਜੂਕੇਸ਼ਨ ਦਿੱਤੀ ਜਾਵੇ, ਪੜਾਇਆ ਜਾਵੇ, ਲਿਖਾਇਆ ਜਾਵੇ, ਜੋ ਅਸੀਂ ਕਾਜ ਕਰ ਰਹੇ ਹਾਂ ਉਹਨੂੰ ਥੋੜਾ ਡਿਫਰੈਂਟ ਜਿਹੜਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਪਾਇਆ ਜਾਵੇ, ਜੋ ਧੱਕੇ ਅਸੀਂ ਖਾਧੇ ਆ ਮਤਲਬ ਕਿ ਸਾਡੇ ਬੱਚੇ ਨਾ ਖਾਣ ਅੱਗੇ। ਪਰ ਦੂਸਰਾ ਇਹਦੇ ਵਿੱਚ ਜਦੋਂ ਦੇਖਦੇ ਹਾਂ ਕੁਝ ਘਟਨਾਵਾਂ ਇੱਦਾਂ ਦੀਆਂ ਨਜ਼ਰ ਆਉਂਦੀਆਂ ਨੇ, ਅਖਬਾਰੀ ਸੁਰਖੀਆਂ ਵੀ ਨੇ, ਪਰ ਉਹ ਵਿਸ਼ਾ ਆਪਾਂ ਉਧਰ ਨੂੰ ਨਹੀਂ ਜਾਵਾਂਗੇ। ਪਰ ਬੱਚੇ ਜਿਹੜੇ ਨੇ ਚਲੋ ਜੇ ਫੀਸ ਵਗੈਰਾ ਨਹੀਂ ਆਪਣੀ ਕੰਪਲੀਟ ਹੁੰਦੀ ਜਾਂ ਦਿੱਕਤਾਂ ਨੇ ਮੋਰੇ, ਤਾਂ ਜ਼ਿੰਦਗੀ ਨੂੰ ਮਤਲਬ ਕਿ ਖਤਮ ਕਰਨਾ ਕਿੱਥੇ ਕੁ ਤੱਕ, ਮਤਲਬ ਕਿ ਜਾਂ ਤਾਂ ਉਹ ਮੋਟੀਵੇਸ਼ਨ ਪਰਿਵਾਰ ਦੇ ਵਿੱਚੋਂ ਨਹੀਂ ਮਿਲ ਰਹੀ ਜਾਂ ਫਿਰ ਸਿਰਫ ਇਹੀ ਕਾਰਨ ਨੇ ਕਿ ਫੀਸ ਵਗੈਰਾ ਨਹੀਂ ਜੁਟਾ ਪਾਏ ਤਾਂ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਜਾਵੇ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਾਰਨ ਕੁਝ ਹੋਰ ਵੀ ਹੋ ਸਕਦੇ ਆ, ਪਿੱਛੇ ਕੱਲਾ ਫੀਸ ਦਾ ਕਾਰਨ ਨਹੀਂ, ਕਿ ਉਹ ਜਿਹੜਾ ਇੱਕ ਡਿਪਰੈਸ਼ਨ ਦਾ ਕਾਰਨ ਹੈ ਬੱਚਿਆਂ ਦੇ ਵਿੱਚ ਜਾਂ ਘਰ ਦਾ ਮਾਹੌਲ ਜਿਹੜਾ ਹੈ ਉਹ ਬਹੁਤ ਆਪਣੇ ਆਪ ਦੇ ਵਿੱਚ ਦ੍ਰਿੜ ਰਹਿਣਾ ਜਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਜਦੋਂ ਜਿੱਥੇ ਤੁਹਾਡੀਆਂ ਜੜਾਂ ਨੇ, ਜਿੱਥੇ ਰੋਜ਼ ਤੁਸੀਂ ਸੌਣਾ ਹੈ, ਉੱਠਣਾ, ਬਹਿਣਾ ਹੈ, ਖੇਲਣਾ ਹੈ, ਤਾਂ ਉਹਦੇ ਵਿੱਚ ਹੀ ਜਿਹੜੀ ਨੈਗੇਟਿਵਿਟੀ ਚੱਲੀ ਜਾਏਗੀ ਤਾਂ ਫਿਰ ਉਹ ਦ੍ਰਿੜਤਾ ਜਿਹੜੀ ਅੰਦਰਲੇ ਪਾਸੇ ਉਹ ਕਿੱਥੋਂ ਆਏਗੀ ਜੀ? ਇਹਦੇ ਬਾਰੇ ਕਿੱਦਾਂ ਮਤਲਬ ਕਿ ਆਪਾਂ ਕਰ ਸਕਦੇ ਹਾਂ ਜੀ?
1: ਜੀ ਭਰ ਸਾਹਿਬ, ਦੇਖੋ ਇੱਕ ਤਾਂ ਹੈਗੇ ਆ ਜਿਹੜੇ ਸਾਡੇ ਟ੍ਰੈਡੀਸ਼ਨਲ ਵਿਸ਼ੇ ਆ ਨਾ
0: ਜੀ,
1: ਸਾਡੇ ਕੋਲ ਮੈਥ, ਸਾਇੰਸ ਤੇ ਹੋਰ ਸਾਰੇ ਜਿਹੜੇ ਆ ਬੁਨਿਆਦੀ ਵਿਸ਼ੇ ਜਿਹੜੇ ਆ 5-6 ਹੋ ਗਏ
0: ਜੀ।
1: ਇਹਨਾਂ ਨਾਲ ਆਪਾਂ ਬੱਚਿਆਂ ਨੂੰ ਦੂਸਰੇ ਡਰਾਇੰਗ ਵਗੈਰਾ ਜਾਂ ਹੋਰ ਵੀ ਜਾਂ ਫਿਜੀਕਲ ਐਜੂਕੇਸ਼ਨ ਇਹ ਵੀ ਦੇ ਰਹੇ ਆ, ਹੋਰ ਸਾਰਾ ਜਾਂ ਵੋਕੇਸ਼ਨਲ ਐਜੂਕੇਸ਼ਨ ਵੀ ਚੱਲ ਰਹੀ ਆ।
0: ਬਿਲਕੁਲ,
1: ਕਿੱਤਾ ਮੁਖੀ ਵੀ ਅੱਜ ਕੱਲ NSQF ਦੇ ਵਿੱਚ ਪੜਾਈ ਜਾ ਰਹੀ ਆ
0: ਜੀ,
1: ਉਹ ਚ ਬੱਚੇ ਚੁਣ ਸਕਦੇ ਆ। ਲੇਕਿਨ ਇਹ ਸਾਰੇ ਜਿਹੜੀ ਚੀਜ਼ਾਂ ਨੇ ਨਾ, ਇਹਦੇ ਨਾਲ ਇੱਕ ਹੋਰ ਅੰਡਰ ਕਰੰਟ ਜਿਹੜੀ ਹੁੰਦੀ ਹੈ, ਇੱਕ ਉੱਪਰ ਦਰਿਆ ਦੇ ਉੱਪਰ ਇੱਕ ਲਹਿਰ ਚੱਲ ਰਹੀ ਹੈ, ਰਵਾਨਗੀ ਚੱਲ ਰਹੀ ਹੈ, ਇੱਕ ਅੰਡਰ ਕਰੰਟ ਆ
0: ਜੀ,
1: ਉਹ ਬਹੁਤ ਇੰਪੋਰਟੈਂਟ ਆ, ਉਹ ਇੱਕ ਬੈਕਬੋਨ ਆ ਜਿਹਨੂੰ ਜੇ ਇਗਨੋਰ ਕੀਤਾ ਜਾਏਗਾ ਫਿਰ ਇਹ ਸਮੱਸਿਆਵਾਂ ਆਉਣਗੀਆਂ। ਉਹ ਹੈ ਲਾਇਬ੍ਰੇਰੀ,
0: ਲਾਇਬ੍ਰੇਰੀ
1: ਤੇ ਸਿਲੇਬਸ ਤੋਂ ਇਲਾਵਾ ਜਿਹੜੀਆਂ ਮੋਟੀਵੇਸ਼ਨਲ ਬੁੱਕਸ ਹੈ ਉਹਨਾਂ ਦੇ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ
0: ਜੀ,
1: ਕਿ ਬਈ ਆਹ ਹੁਣ ਇਹ ਪ੍ਰੇਰਿਤ ਕਰਨ ਦਾ ਵੀ ਇੱਕ ਬੜਾ ਅਜੀਬ ਤਰੀਕਾ ਹੈ
0: ਜੀ।
1: ਜੇ ਤਾਂ ਭਾਸ਼ਣ ਦੇ ਕੇ ਦੱਸ ਦੋ ਵੀ ਆਹ ਅੱਜ ਆਹ ਪੜੋ ਜੀ, ਐ ਕਰ ਲੋ, ਵਾਹ ਕਰ ਲੋ, ਹੋ ਸਕਦਾ ਉਹ ਓਨਾ ਇੰਟਰਸਟ ਨਾ ਬਣੇ
0: ਜੀ।
1: ਪਰ ਜੇ ਕੋਈ ਉਹਦੇ ਕਿਸੇ ਕਿਤਾਬ ਚੋਂ ਕੋਈ ਕੋਟ ਕਰਕੇ ਕਹਾਣੀ ਜਾਂ ਕੋਈ ਕਵਿਤਾ ਜਾਂ ਕੁਛ ਇਹੋ ਜਿਹੀ ਕੋਈ ਬੰਦਾ ਉਹਨਾਂ ਨੂੰ ਦੱਸੇਗਾ ਕਲਾਸ ਚ, ਤਾਂ ਉਹਨਾਂ ਦੀ ਇੱਛਾ ਜਾਗੂ ਕਿ ਯਾਰ ਦੇਖੀਏ ਕੀ ਹੈ, ਇਹਦੀ ਬਹੁਤ ਖਾਪਾ ਰੱਖੀ ਹੈ, ਇਹਨੂੰ ਜਾ ਕੇ ਦੇਖੀਏ ਕੌਣ
0: ਜੀ।
1: ਇੱਕ ਵਾਰੀ ਜਦੋਂ ਉਹ ਜੁੜ ਜਾਂਦਾ ਹੈ ਬੁਕਸ ਦੇ ਨਾਲ, ਇੱਕ ਨਾ ਕਿਤਾਬ ਇੱਕ ਕਹਾਣੀ ਸੀ ਉਹਦਾ ਪੰਜਾਬੀ ਚ ਨਾ ਹੀ ਸ਼ਰਤ,
0: ਸ਼ਰਤ
1: ਇੰਗਲਿਸ਼ ਦੇ ਵਿੱਚ ਉਹਦਾ ਅਨੁਵਾਦ ਸੀ ਬੈਟ ਕਰਕੇ
0: ਜੀ,
1: ਐਂਟਨ ਚੈਕੋਵ ਸਾਹਿਬ ਦੀ ਆ
0: ਜੀ।
1: ਉਹਦੇ ਚ ਇੱਕ ਨੌਜਵਾਨ ਵਕੀਲ ਆ, ਉਹ ਬਹਿਸ ਕਰਦਾ ਹੈ, ਸ਼ਹਿਰ ਦੇ ਲੋਕ ਬੈਠੇ ਆ, ਪਾਰਟੀ ਚੱਲ ਰਹੀ ਹੈ, ਬੜਾ ਵਧੀਆ ਮਾਹੌਲ ਹੈ, ਪਰ ਉੱਥੇ ਸ਼ਰਤ ਲਾ ਲਈ ਕਿਤੇ, ਉਹ ਸ਼ਰਤ ਬਹਿਸ ਜਿਵੇਂ ਬੈਠੇ ਬੈਠੇ ਹੋ ਜਾਂਦੀ ਹੈ
0: ਜੀ।
1: ਉਹ ਕਹਿ ਰਹੇ ਆ ਵੀ ਜਿਹੜੀ ਮੌਤ ਦੀ ਸਜ਼ਾ ਹੈ ਉਹ ਚੰਗੀ ਹੁੰਦੀ ਆ, ਜਿਹਦੀ ਵਕਾਲਤ ਬਾਹਲੇ ਕਰਦੇ ਸੀ। ਇੱਕ ਕਹਿ ਰਿਹਾ ਇਹ ਜਿਹੜਾ ਮੁੰਡਾ ਹੈ ਹੀਰੋ ਕਹਾਣੀ ਦਾ, ਇਹ ਕਹਿੰਦਾ ਨਾ ਜੀ ਨਾ, ਉਹ ਤਾਂ ਗਲਤ ਚੀਜ਼ ਆ, ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ, ਜੇ ਇਹਦੀ ਜਗ੍ਹਾ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਉਹ ਬੈਟਰ ਹੈ, ਬਾਅਦ ਚ ਉਹਨੂੰ ਕੁਛ ਪਛਤਾਵਾ ਹੋਊਗਾ, ਬੰਦਾ ਬਣੂਗਾ ਤੇ ਬਾਅਦ ਚ ਬਾਹਰ ਆ ਕੇ ਹੋਰ ਚੰਗੇ ਕੰਮ ਕਰੂ
0: ਜੀ।
1: ਉਹ ਫਿਰ ਉਹਦੇ ਬਹਿਸਬਾਜ਼ੀ ਕਰਦੇ, ਕਹਿੰਦਾ ਲੈ ਜੇ ਤੈਨੂੰ ਅੰਦਰ ਬੰਦ ਕਰਦੀ ਨਾ ਤੈਨੂੰ ਲੱਗ ਜੂ ਪਤਾ ਕੀ ਹੁੰਦੀ ਹੈ ਉਹਦੇ ਨਾਲ ਤਾਂ ਉਹੀ ਠੀਕ ਆ ਝਟਕੇ ਚ ਕੰਮ ਖਤਮ ਕਹਿੰਦਾ ਨਾ ਜੀ ਨਾ ਉਹ ਅੜ ਗਏ ਸ਼ਰਤ ਲਾ ਜੀ ਕਿ ਬਈ ਜਿਹੜਾ ਅਮੀਰ ਬੰਦਾ ਸੀ ਉਹ ਕਹਿੰਦਾ ਭਾਈ ਮੈਂ ਤੈਨੂੰ ਇੰਨੇ ਜੋ ਲੱਖਾਂ ਚ ਜੋ ਵੀ ਉਹਨਾਂ ਨੇ ਰੱਖਿਆ ਮਾਹੌਲ ਇੰਨੇ ਪੈਸੇ ਦਿਆਂਗਾ ਇੰਨ ਪ੍ਰੋਪਰਟੀ ਚੋ ਇੰਨਾ ਉਹ ਵੀ ਦਿਆਂਗਾ ਜੇ ਤੂੰ 14 ਸਾਲ ਕੈਦ ਕੱਟੇ ਕੈਦ ਕੱਟਣ ਲਈ ਉਹ ਉਹਦੇ ਆਪਣੇ ਘਰ ਕੋਠੀ ਦੇ ਵਿੱਚ ਹੀ ਇੱਕ ਸੈੱਲ ਬਣਾਤਾ ਗਿਆ ਉਹਦਾ ਉਹ ਮਾਹੌਲ ਬਣਾਤਾ ਵੀ ਤੈਨੂੰ ਕੈਦ ਕੱਟਣੀ ਆ ਉਹ ਕੈਦ ਕੱਟਦਾ ਉਹ ਕਹਿੰਦੇ ਤੂੰ ਬਾਹਰ ਨੀ ਆ ਸਕਦਾ ਤੈਨੂੰ ਆਪਾਂ ਅਖਬਾਰ ਹੋਰ ਜੋ ਤੈਨੂੰ ਚਾਹੀਦਾ ਉਹ ਦੇ ਦਾਂਗੇ ਪੜ੍ਹਨ ਨੂੰ ਮਿਊਜ਼ਿਕ ਚਾਹੀਦਾ ਕੁਛ ਚਾਹੀਦਾ ਖਾਣ ਪੀਣ ਦੀ ਕੋਈ ਤੰਗੀ ਨੀ ਬਸ ਤੂੰ ਬਾਹਰ ਨੀ ਜਾ ਸਕਦਾ ਸੈੱਲ ਤੋਂ ਤੈਨੂੰ ਪਤਾ ਲੱਗੇ ਹੁੰਦਾ ਕੀ ਜੇ ਤੂੰ ਪਹਿਲਾਂ ਬਾਹਰ ਆ ਗਿਆ ਤੂੰ ਹਾਰ ਗਿਆ ਤੇ ਫਿਰ ਤੈਨੂੰ ਇੰਨਾ ਕੁਛ ਦੇਣਾ ਪਊ ਉਹ ਪਹਿਲੇ ਕੁਝ ਸਾਲ ਕੁਝ ਹਫ਼ਤੇ ਤਾਂ ਬਹੁਤ ਦੁਖੀ ਹੋਇਆ ਬਹੁਤ ਚੀਕਾਂ ਵੀ ਮਾਰਦਾ ਰਿਹਾ ਕਈ ਕੁਛ ਕਰਦਾ ਰਿਹਾ ਲੇਕਿਨ ਹੌਲੀ ਹੌਲੀ ਉਹਨੇ ਨਿਰਾਸ਼ਾ ਵੀ ਹੋਈ ਉਹਨੂੰ ਢੈਂਦੀਆਂ ਗੱਲਾਂ ਚ ਵੀ ਗਿਆ ਪਰ ਉਹਨੇ ਕਿਤਾਬਾਂ ਮੰਗਾਉਣੀਆਂ ਸ਼ੁਰੂ ਕੀਤੀਆਂ ਜਦੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਉਹ ਸ਼ਾਂਤ ਹੋ ਗਿਆ ਉਹਨੂੰ ਬੜਾ ਇੱਕ ਠਰਮਾ ਮਿਲਦਾ ਗਿਆ ਉਹਦੀਆਂ ਦੋਸਤ ਬਣ ਗਈਆਂ ਕਿਤਾਬਾਂ ਉਹਨੇ ਅਲੱਗ ਅਲੱਗ ਵਿਸ਼ਿਆਂ ਦੀਆਂ ਅਗਲੇ ਸਾਲਾਂ ਦੇ ਵਿੱਚ ਕਿਤਾਬਾਂ ਪੜ੍ਹ ਪੜ੍ਹ ਢੇਰ ਲਾ ਲਏ ਅੰਦਰ ਤੇ ਅਖੀਰ ਦੇ ਵਿੱਚ ਜਿਹੜੇ ਬੰਦੇ ਨੇ ਸ਼ਰਤ ਲਾਈ ਹੋਈ ਸੀ ਹੁਣ ਉਹ ਦਿਨ ਆ ਗਿਆ ਦੇਖੋ ਲਾਸਟ ਕਲਾਈਮੈਕਸ ਕਹਾਣੀ ਦਾ ਕਿ ਉਹ ਸੇਠ ਜਿਹੜਾ ਸੀ ਉਹ ਹੋ ਗਿਆ ਬੈਂਕਰਪਟ ਉਹ ਕਹਿੰਦਾ ਯਾਰ ਕੱਲ ਨੂੰ ਉਹਨੇ ਰਿਹਾ ਹੋ ਜਾਣਾ ਤੇ ਮੇਤੋਂ ਪੈਸੇ ਮੰਗੂ ਤੇ ਉਹ ਹੈ ਨੀ ਕਿਉਂ ਨਾ ਮੈਂ ਇਹਦਾ ਜਰਾ ਘਾਣ ਕਰ ਹੀ ਦਵਾਂ ਇਹਦਾ ਕੰਡਾ ਹੀ ਕੱਢ ਦੇ ਇਹਨੂੰ ਆਪਾਂ ਮਾਰ ਦਈਏ ਜਾਨੋ ਤੇ ਉਹ ਹੁਣ ਕਹਿੰਦਾ ਵੀ ਜੇ ਪਹਿਲਾਂ ਇਹ ਨਿਕਲ ਜਾਂਦਾ ਸਜ਼ਾ ਹੁਣ ਪੂਰੀ ਹੋਣ ਤੋਂ ਪਹਿਲਾਂ ਚਲਾ ਜਾਂਦਾ ਫਿਰ ਉਹ ਦਾਵਾ ਨੀ ਕਰ ਸਕਦਾ ਉਹ ਜਦੋਂ ਉਹਨੂੰ ਮਾਰਨ ਜਾਂਦਾ ਤੇ ਉਹ ਦੇਖਦਾ ਕਿ ਸੈੱਲ ਖੁੱਲਾ ਪਿਆ ਤੇ ਉਹ ਭੱਜ ਗਿਆ ਬੰਦਾ ਇੱਕ ਦਿਨ ਪਹਿਲਾਂ ਭੱਜਿਆ ਉਹ ਉੱਥੇ ਨੋਟ ਲਿਖ ਕੇ ਗਿਆ ਕਿ ਭਰਾਵਾ ਜੇ ਮੈਂ ਆਉਂਦਾ ਫਿਰ ਮੈਨੂੰ ਤੇਰੇ ਪੈਸੇ ਪੁਸੇ ਦੀ ਲੋੜ ਉਹਦੀ ਮੈਨੂੰ ਕਿਸੇ ਦੀ ਲੋੜ ਨੀ ਹੈ ਮੈਂ ਇੱਕ ਦਿਨ ਹੋਰ ਵੀ ਕੱਟ ਸਕਦਾ ਜੇ ਤਾਂ ਇੰਨੇ ਕੱਟੇ ਆ ਪਰ ਮੈਨੂੰ ਅਕਲ ਆ ਗਈ ਕਿ ਇਹ ਦੁਨੀਆਂ ਜਿਹੜੀ ਆ ਇਹ ਏਦਾਂ ਨੀ ਚੱਲਦੀ ਜਿਵੇਂ ਆਪਾਂ ਦੇਖਦੇ ਹਾਂ ਔਰ ਇਹ ਤਾਂ ਮੈਂ ਇੱਥੇ ਜੇਲ੍ਹ ਚ ਰਹਿੰਦਿਆਂ ਹੋਇਆ ਨਦੀਆਂ ਪਹਾੜ ਪਰਬਤ ਪਤਾ ਨੀ ਕਿੱਥੇ ਕਿੱਥੇ ਘੁੰਮਿਆ ਹਾਂ ਇਹਨਾਂ ਕਿਤਾਬਾਂ ਦੇ ਰਾਹੀਂ ਕੀ ਸਿੱਖਿਆ ਮੈਨੂੰ ਪਤਾ ਮੈਂ ਬਦਲ ਗਿਆ ਹਾਂ ਹੁਣ ਮੈਂ ਬਹਿਸ ਨੀ ਕਰਦਾ ਹੁਣ ਮੈਂ ਸ਼ਰਤਾਂ ਵੀ ਨੀ ਲਾਉਂਦਾ ਪਰ ਮੈਨੂੰ ਸਕੂਲਿੰਗ ਹੋ ਗਈ ਮੇਰੀ ਬਹੁਤ ਵੱਡੀ ਬੁੱਕਸ ਨਾਲ ਜੁੜਨਾ ਭਾਰਤ ਸਾਹਿਬ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਘਰ ਚ ਮਾਹੌਲ ਬਣਾਇਆ ਹੋਵੇ ਹੁਣ ਮੈਂ ਘਰ ਚ ਆਪ ਤਾਂ ਫੋਨ ਫੜ ਕੇ ਬੈਠਾ ਰਹਾ ਤੇ ਜਵਾਕਾਂ ਨੂੰ ਕਹਾ ਵੀ ਤੁਸੀਂ ਆਹ ਨੀ ਕਰਨਾ ਵੀ ਫੋਨ ਨੀ ਚੁੱਕਣਾ ਮਾੜੀ ਚੀਜ਼ ਹੁੰਦੀ ਉਹ ਕਹਿੰਦੇ ਆਪ ਚੱਕੀ ਬੈਠਾ
0: ਮੈਂ
1: ਜੀ ਉਹਨਾਂ ਦੇ ਸਾਹਮਣੇ ਕਿਤਾਬ ਪੜ੍ਹ ਰਿਹਾ
0: ਬਿਲਕੁਲ
1: ਜੀ ਜੀ ਜੀ
0: ਮੈਂ ਕਿਹਾ ਮੈਂ ਸੋਚ ਰਿਹਾ ਸੀ ਤੁਹਾਡੀਆਂ ਗੱਲਾਂ ਸੁਣਦਾ ਸੁਣਦਾ ਮੇਰੇ ਬ੍ਰੇਨ ਦੇ ਵਿਚ ਨਾ ਸਮੁੰਦਰ ਦੀ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਤਾਂ ਲਾਇਬ੍ਰੇਰੀ ਦੀ ਤਾਂ ਮੈਂ ਉਹ ਕਿਆਸ ਰਾਈਆਂ ਜਿਹੀਆਂ ਲਾ ਰਿਹਾ ਸੀ ਆਪਣੇ ਬ੍ਰੇਨ ਦੇ ਵਿਚ ਕਿ ਸਮੁੰਦਰ ਦੇਖੋ ਕਿੱਦਾਂ ਉੱਪਰ ਛੱਲਾਂ ਕਿੰਨੇ ਕਿੰਨੇ ਮੀਟਰ ਮਤਲਬ ਕਿ ਉੱਠ ਉੱਠ ਕੇ ਮਤਲਬ ਕਿ ਇੱਕ ਦੂਸਰੇ ਦੇ ਵਿਚ ਵੱਜਦੀਆਂ ਨੇ ਐਨ ਪੂਰੀ ਖਲਬਲੀ ਮਚੀ ਹੋਈ ਆ ਉੱਪਰਲੇ ਪਾਸੇ ਪਰ ਜਦੋਂ ਅਸੀਂ ਡੂੰਘੇ ਪਾਸੇ ਨੂੰ ਜਾਂਦੇ ਹਾਂ ਡੀਪ ਜਾਂਦੇ ਹਾਂ ਸਮੁੰਦਰ ਨੂੰ ਤੇ ਉਹ ਕਿੰਨਾ ਸ਼ਾਂਤ ਹੈ ਜੀ ਉੱਥੇ ਮਤਲਬ ਕਿ ਪਤਾ ਹੀ ਨਹੀਂ ਮਤਲਬ ਕਿ ਇੱਥੇ ਕੋਈ ਪੱਤਾ ਵੀ ਡਿੱਗ ਰਿਹਾ ਵੈਸੇ ਸਮੁੰਦਰ ਚ ਤਾਂ ਪੱਤਾ ਨਹੀਂ ਡਿੱਗ ਸਕਦਾ ਪਰ ਹਰ ਜੀਵ ਜੰਤੂ ਉੱਥੇ ਦੇਖੋ ਮਤਲਬ ਕਿ ਪੂਰਾ ਸ਼ਾਂਤੀ ਦੇ ਨਾਲ ਉਹਨਾਂ ਨੂੰ ਕੋਈ ਉੱਪਰਲਾ ਲੈਣਾ ਦੇਣਾ ਨਹੀਂ ਕਿ ਉੱਪਰ ਕੀ ਚੱਲ ਰਿਹਾ ਜੀ ਸਾਹਮਣਾ ਕਰਨ ਦੇ ਲਈ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਰਕ ਦੇ ਨਾਲ ਗੱਲ ਕਰਨ ਦੇ ਲਈ ਜੀ
1: ਪਰ ਸਾਹਿਬ ਜੇ ਅਸੀਂ ਆਪਣੇ ਆਪ ਨੂੰ ਕੋਈ ਵੀ ਬੰਦਾ ਪੜ੍ਹਿਆ ਲਿਖਿਆ ਸਮਝਦਾ ਪਰ ਉਹਦੇ ਘਰ ਦੇ ਵਿੱਚ ਕਿਤਾਬਾਂ ਦੀ ਐਂਟਰੀ ਬੈਨ ਆ ਕਾਹਦਾ ਪੜ੍ਹਿਆ
0: ਲਿਖਿਆ
1: ਆਪਣੇ ਘਰ ਦੇ ਵਿੱਚ ਇੱਕ ਸੈਲਫ ਇੱਕ ਕੋਈ ਕੋਨਾ ਕੋਈ ਇਹੋ ਜਿਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ ਜਿਹ ਚ ਬੁੱਕਸ ਆਉਣ
0: ਬਿਲਕੁਲ
1: ਜੋ ਸਾਨੂੰ ਜੋੜਨ ਜਿਹੜੀਆਂ ਨੇ ਦੇਖੋ ਇਹ ਜੇ ਅਸੀਂ ਇਤਿਹਾਸ ਪੜ੍ਹਨਾ ਜਾਂ ਸਾਈਕੋਲੋਜੀ ਪੜ੍ਹਨੀ ਜਾਂ ਕਹਾਣੀਆਂ ਪੜ੍ਹਨੀਆਂ ਕਥਾ ਪੜ੍ਹਨੀ ਹੈ ਕੁਛ ਕਰਨਾ ਤੋ ਕਿਤਾਬ ਹੀ ਇੱਕ ਮਾਧਿਅਮ ਹੈ ਹੁਣ ਜੇ ਆਪਾਂ ਕਹੀਏ ਕਿ ਠੀਕ ਹੈ ਜੇ ਆਪਾਂ ਮੋਟੀਵੇਸ਼ਨਲ ਫਿਲਮਾਂ ਵੀ ਦੇਖ ਲਾਂਗੇ ਫਿਲਮ ਇੱਕ ਅਲੱਗ ਵਿਧਾ ਹੈ ਉਹਦਾ ਅਸਰ ਹੁੰਦਾ ਇੰਪੈਕਟ ਹੈਗਾ ਪਰ ਉਹ ਸਾਡੀ ਸਾਨੂੰ ਕੁਛ ਵੀ ਸੋਚਣ ਤੇ ਮਜਬੂਰ ਨਹੀਂ ਕਰਦੀ ਜ਼ਿਆਦਾ ਕਿਉਂਕਿ ਜੋ ਕਹਾਣੀ ਹੈ ਉਹ ਦਿਖਾ ਦਿੱਤੀ ਜਾਂਦੀ ਹੈ
0: ਜੀ ਬਿਲਕੁਲ
1: ਪਰ ਜਦੋਂ ਅਸੀਂ ਕਿਤਾਬ ਪੜ੍ਹ ਰਹੇ ਹਾਂ ਤਾਂ ਅਸੀਂ ਆਪਣੇ ਹਿਸਾਬ ਨਾਲ ਉਹਦੀ ਕਲਪਨਾ ਕਰਦੇ ਹਾਂ ਵੀ ਅੱਛਾ ਇਹੋ ਜਿਹਾ ਹੋਊਗਾ ਜਿਹੜਾ ਸਿੰਧ ਬਾਦ ਇੱਦਾਂ ਦਾ ਹੋਣਾ ਉਹ ਅੱਲਾ ਦੀ ਨਿਹਾ ਜਾਊਗਾ ਜਾਂ ਉਹ ਆਪਣੀ ਆਪਣੀ ਕਲਪਨਾ ਹੈ ਹੁਣ ਜਿਵੇਂ ਮੈਂ ਇੱਕ ਸ਼ਬਦ ਕਹਾਂ ਬਿੱਲੀ ਹੁਣ ਬਿੱਲੀ ਇੱਕ ਸ਼ਬਦ ਹੈ ਪਰ ਉਹ ਜਿੰਨੇ ਬੰਦਿਆਂ ਨੇ ਜਿੰਨੇ ਵੀ ਆਪਣੇ ਸਾਥੀ ਸੁਣਦੇ ਹੋਣਗੇ ਹਰੇਕ ਦੇ ਮਨ ਚ ਬਿੱਲੀ ਤਾਂ ਬਿੱਲੀ ਬਣ ਗਈ ਹੋਏਗੀ ਲੇਕਿਨ ਉਹ ਵੱਖਰੀ ਤਰ੍ਹਾਂ ਦੀ ਹੋਏਗੀ ਹਰੇਕ ਦੀ ਇੱਕੋ ਜਿਹੀ ਨਹੀਂ ਹੋਣੀ ਹੋ ਸਕਦਾ ਕਿਸੇ ਨੇ ਕਾਲੀ ਬਿੱਲੀ ਦੇਖੀ ਹੋਏ ਜਾਂ ਡੱਬ ਖੜੱਬੀ ਹੋਏ ਜਾਂ ਕਿਸੇ ਜੀ ਹੋਏ ਹੁਣ ਇਹੀ ਚੀਜ਼ ਹੈ, ਇਹ ਕਲਪਨਾ ਜਿਹੜੀ ਸ਼ੀਲਤਾ ਹੈ ਇਹ ਇੰਪੋਰਟੈਂਟ ਹੈ, ਇਹ ਸਿਰਫ ਤੇ ਸਿਰਫ ਕਿਤਾਬਾਂ ਰਾਹੀਂ ਹੀ ਆ ਸਕਦੀ ਹੈ, ਲਿਟਰੇਚਰ ਰਾਹੀਂ ਹੀ ਜਿਹੜੀ ਆ ਬੱਚਿਆਂ ਚ ਇਨਕਲਕੁਲੇਟ ਕੀਤੀ ਜਾ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ
0: ਜੀ। ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਦੋ ਕਾਲਰ ਜੁੜੇ ਹੋਏ ਨੇ, ਰਾਜਨ ਸੈਣੀ ਸਾਹਿਬ ਪਹਿਲਾਂ ਜੁੜੇ ਨੇ ਜੀ, ਉਹਨਾਂ ਦੀ ਗੱਲਬਾਤ ਕਰ ਲਈਏ, ਸੁਣ ਲਈਏ ਤੇ ਨਾਲ ਫਿਰ ਮੁਕੱਦਰ ਜੀ ਦੀ ਗੱਲਬਾਤ ਸੁਣਦੇ ਹਾਂ ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਇਹਨਾਂ ਜੀ ਸਵਾਗਤ ਹੈ ਜੀ। ਥੋੜੀ ਜੀ ਡੂੰਘਾਈ ਚੋ ਆ ਰਹੀ ਹੈ ਥੋੜੀ ਜੀ,
2: ਚਲੋ ਡੂੰਘੀ ਸੁਣ ਲਓ ਕੀ ਕਰਨਾ
1: ਹੈਗਾ, ਗੱਲ
0: ਵੀ ਤਾਂ
2: ਗੱਲ ਵੀ ਗਹਿਰਾਈ ਵਾਲੀ ਚਾਹੀਦੀ ਆ ਨਾ।
0: ਬਿਲਕੁਲ ਹੈ ਜੀ,
2: ਹਾਂਜੀ ਹਾਂਜੀ
1: ਜੀ।
2: ਸ਼ਮੀ ਜੀ ਇੱਛਾ ਸ਼ਕਤੀ ਦੇ ਉੱਤੇ ਤੁਸੀਂ ਪ੍ਰੋਗਰਾਮ ਰੱਖਿਆ ਤੇ ਮੈਂ ਆਫ ਦੀ ਏਅਰ ਨਾ ਭਾਰੇ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਭਾਰੇ ਸਾਹਿਬ ਵੀ ਤੁਸੀਂ ਇਹ ਟੋਪਿਕ ਰੱਖਿਆ ਆ, ਮੈਂ ਕਿਹਾ ਜੀ ਵੀ ਇਹ ਇੱਛਾ ਸ਼ਕਤੀ ਜਿਹੜੀ ਹੈਗੀ ਆ ਵੀ ਇਹਦੇ ਤੇ ਮੈਂ ਕਿਹਾ ਬੜੇ ਫੈਕਟਰ ਜਿਹੜੇ ਆ ਉਹ ਕੰਮ ਕਰਦੇ ਆ
0: ਜੀ।
2: ਮੈਂ ਕਿਹਾ ਮੈਂ ਮਹਿਸੂਸ ਕੀਤਾ ਕਿ ਇੱਛਾ ਸ਼ਕਤੀ ਜਿਹੜੀ ਹੈਗੀ ਆ ਵੀ ਉਹ ਉਮਰ ਦੇ ਲਿਹਾਜ਼ ਦੇ ਨਾਲ ਜਿਹੜੀ ਆ ਇਹ ਘਟਦੀ ਵੀ ਆ ਜੀ।
0: ਬਿਲਕੁਲ ਹੈ ਜੀ,
2: ਇਹਦੇ ਤੇ ਸੰਗਤ ਦਾ ਇਹਦੇ ਤੇ ਸੰਗਤ ਦਾ ਪ੍ਰਭਾਵ ਵੀ ਪੈਂਦਾ ਜੀ,
0: ਪੈਂਦਾ ਜੀ
1: ਜੀ,
2: ਕਿਉਂਕਿ ਇਸੇ ਇੱਛਾ ਸ਼ਕਤੀ ਦੇ ਸਿਰ ਤੇ ਮਤਲਬ ਅਸੀਂ ਆਪਣੇ ਪ੍ਰਾਈਮ ਯੂਥ ਦੇ ਵਿੱਚ ਜਿਹੜਾ ਆ ਆਪਣੇ ਕਈ ਸੁਭਾਅ ਵੀ ਬਦਲੇ ਹੋਣਗੇ, ਕਈ ਆਦਤਾਂ ਵੀ ਬਦਲੀਆਂ ਹੋਣਗੀਆਂ ਜੀ
0: ਜੀ,
2: ਉਸ ਵੇਲੇ ਇਹ ਸੋਚ ਕੇ ਕਿ ਵਿਲ ਪਾਵਰ ਇਜ਼ ਦਾ ਸੁਪਰੀਮ ਪਾਵਰ, ਹਾਂਜੀ ਇਹ ਮਨ ਦੇ ਵਿੱਚ ਲਿਆ ਚੀਜ਼ ਜਿਹੜੀ ਹੈਗੀ ਆ, ਤੇ ਉਸ ਵੇਲੇ ਸੰਗਤ ਵੀ ਏਦਾਂ ਦੀ ਜੁੜੀ ਜਿਹਨੇ ਜਿਹੜਾ ਇਹ ਹੋਰ ਹੌਸਲਾ ਦਿੱਤਾ ਵੀ ਨਹੀਂ ਬਈ ਤੂੰ ਕਰ ਸਕਦਾ ਹੈ
0: ਜੀ।
2: ਹਾਂਜੀ ਹੁਣ ਉਮਰ ਦੇ ਜਿਹੜੇ ਪੜਾਅ ਤੇ ਅਸੀਂ ਹੈਗੇ ਆ ਉੱਥੇ ਆ ਕੇ ਵਿਲ ਪਾਵਰ ਜਿਹੜੀ ਪਹਿਲਾਂ ਵਿਲ ਪਾਵਰ ਸੀ ਉਹ ਵਿਲ ਪਾਵਰ ਨਹੀਂ ਰਹੀ ਜੀ।
0: ਬਿਲਕੁਲ
1: ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਮੈਂ ਮਹਿਸੂਸ ਕਰਦਾ ਆ ਕਿ ਮਤਲਬ ਵਿਲ ਪਾਵਰ ਜਿਹੜੀ ਹੈਗੀ ਆ ਉਹ ਯੂਥ ਦੇ ਵਿੱਚ ਬਚਪਨ ਦੇ ਵਿੱਚ ਜੋ ਵਿਲ ਪਾਵਰ ਬੰਦੇ ਦੇ ਵਿੱਚ ਹੁੰਦੀ ਹੈਗੀ ਆ ਉਹ ਓਲਡ ਏਜ ਦੇ ਵਿੱਚ ਜਦੋਂ ਡਿਕਲਾਈਨਿੰਗ ਏਜ ਹੁੰਦੀ ਆ ਜੀ ਉਦੋਂ ਉਹ ਵਿਲ ਪਾਵਰ ਰਹਿੰਦੀ ਨੀ ਜੀ।
0: ਬਿਲਕੁਲ ਹੈ ਜੀ, ਫਰਕ ਤਾਂ ਪੈਂਦਾ ਜੀ ਬਿਲਕੁਲ। ਸੈਣੀ ਸਾਹਿਬ ਹਾਰਮੋਨਸ ਹੋ ਗਏ ਜਾਂ ਆਪਣੇ ਸਰੀਰਕ ਜਿਹੜਾ ਬੋਝ ਚੱਕਣਾ ਜਾਂ ਸਾਰੀਆਂ ਚੀਜ਼ਾਂ ਉਹ ਚਾਹੇ ਮਾਨਸਿਕ ਹੈ ਚਾਹੇ ਸਰੀਰਕ ਆ ਉਹ ਜ਼ਰੂਰ ਇਫੈਕਟ ਪੈਂਦਾ ਜੀ। ਬਿਲਕੁਲ ਹੈ ਜੀ,
2: ਇੱਕ ਸੋਸਾਇਟੀ ਦਾ ਪ੍ਰਭਾਵ ਜ਼ਰੂਰ ਪੈਂਦਾ ਜੀ
0: ਕਿ ਸੋਰੇ ਦੇ ਵਿੱਚ ਰਹਿੰਦੀ
2: ਜਿੱਦਾਂ ਦੀ ਹੈਗੀ ਹੈ ਤਾਂ ਤੁਹਾਨੂੰ ਇਹ ਤੁਹਾਨੂੰ ਬੂਸਟ ਕਰਨ ਵਾਲੀ ਹੈਗੀ ਹੈ ਜੀ ਕਿ ਹਾਂ ਨਹੀਂ ਬਈ ਹੁਣ ਵੀ ਕਰ ਸਕਦੇ ਹੈਗੇ ਆ ਤੇ ਹੋ ਸਕਦਾ ਹੈਗਾ ਹੈ ਜੀ ਕਿ ਉਹ ਇਫੈਕਟ ਜਿਹੜਾ ਹੈਗਾ ਆ ਵੀ ਚੇਂਜ ਆਫ ਸੋਸਾਇਟੀ ਕਰਕੇ ਜਾਂ ਮੈਂ ਮਤਲਬ ਮਹਿਸੂਸ ਕਰਦਾ ਹੋਵਾਂ ਕਿ ਹਾਂ ਜੀ ਵੀ ਉਦੋਂ ਸੋਸਾਇਟੀ ਜੋ ਸੀ ਅੱਜ ਸੋਸਾਇਟੀ ਉਹ ਨਹੀਂ ਹੈ ਤੇ ਫਿਰ ਉਹ ਪ੍ਰਭਾਵ ਵੀ ਹੋ ਸਕਦਾ ਹੈ।
0: ਬਿਲਕੁਲ ਹੈ ਜੀ,
1: ਬਿਲਕੁਲ ਸੈਣੀ ਸਾਹਿਬ ਤੁਸੀਂ ਵੇਖੋ ਜੇ ਸੰਗਤ ਜਿਹੜੀ ਹੈ ਨਾ ਉਹ ਲੂਜ਼ਰ ਬੰਦੇ ਦੀ ਕੀਤੀ ਜਾਏਗੀ, ਜਿਹੜਾ ਬੰਦਾ ਢਾਈ ਢਹਿੰਦੀਆਂ ਕਲਾਂ ਵਾਲਾ ਕਾਮਯਾਬ ਨਹੀਂ ਹੋਇਆ ਉਹਨੇ ਹਰ ਵੇਲੇ ਉਹੀ ਮਤਲਬ ਰੋਣਾ ਹੀ ਰੋਈ ਜਾਣਾ ਕਿ ਆਹ ਹੋ ਗਿਆ ਮਰ ਗਏ ਗਲ ਗਏ। ਜਿਹੜਾ ਕਾਮਯਾਬ ਬੰਦੇ ਦੀ ਸੰਗਤ ਹੋਏਗੀ ਉਹ ਦੱਸੂਗਾ ਕਿ ਉਹਦੇ ਫਿਊਚਰ ਪਲਾਨ ਵੀ ਆ, ਬੂਸਟ ਅਪ ਕਰੂ ਵੀ ਐ ਵੀ ਕਰ ਸਕਦੇ ਆ ਵੀ ਕਰ ਸਕਦੇ ਆ, ਉਹ ਪੋਸੀਬਿਲਿਟੀ ਲੈ ਕੇ ਆਊਗਾ ਲਾਈਫ ਚ। ਬਿਲਕੁਲ ਸਹੀ ਗੱਲ ਹੈ ਜੀ,
2: ਇਸ ਕਰਕੇ ਜਿਹੜਾ ਹੈਗਾ ਇਹ ਫੈਕਟਰ ਜਿਹੜੇ ਆ ਲਾਈਫ ਦੇ ਵਿੱਚ ਨਾਲ ਕਾਊਂਟ ਹੁੰਦੇ ਆ ਜੀ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਹੈਗੇ ਆ ਕਿਤਾਬ ਦੀ ਗੱਲ ਕਰਦੇ ਹੈਗੇ ਆ ਜਾਂ ਕੰਟੈਂਟਮੈਂਟ ਆਫ ਮਾਇੰਡ ਦੀ ਗੱਲ ਕਰਦੇ ਆ ਜੀ, ਨੋ ਡਾਊਟ ਸਰ ਵੀ ਕਿਤਾਬਾਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਵੱਡਾ ਦੋਸਤ ਨਹੀਂ ਹੋ ਸਕਦਾ ਕੋਈ
0: ਜੀ,
2: ਕਿਉਂਕਿ ਉਹ ਤੁਹਾਡੀ ਚੋਇਸ ਹੈਗੀ ਹੈਗੀ ਆ ਕਿ ਤੁਸੀਂ ਕਿੱਦਾਂ ਦਾ ਜਿਹੜਾ ਟੇਸਟ ਰੱਖਦੇ ਹੈਗੇ ਆ ਤੇ ਉਸ ਤਰ੍ਹਾਂ ਦਾ ਲਿਟਰੇਚਰ ਜਿਹੜਾ ਹੈਗਾ ਆ ਤੁਸੀਂ ਉਹਦੇ ਤੇ, ਕਿਉਂਕਿ ਕਿਤਾਬ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ, ਗਿਆਨ ਕਿਸੇ ਪਾਸੇ ਵੀ ਮਾੜਾ ਨਹੀਂ ਹੁੰਦਾ ਜੀ।
0: ਬਿਲਕੁਲ ਹੈ ਜੀ,
2: ਆਖਿਰ ਜਿਹੜਾ ਕੋਈ ਬੰਦਾ ਜਿਹੜਾ ਆ ਕੋਈ ਕਿਤਾਬ ਲਿਖਦਾ ਨਾ ਜੀ ਉਹ ਕਿਤਾਬ ਨਹੀਂ ਹੁੰਦੀ, ਉਹ ਉਹਦੀ ਜ਼ਿੰਦਗੀ ਦਾ ਨਿਚੋੜ ਹੁੰਦਾ
0: ਜੀ। ਬਿਲਕੁਲ ਹੈ ਜੀ,
2: ਉਹ ਕਹਿਣ ਨੂੰ ਆਪਾਂ ਕਹਿੰਦੇ ਹੈਗੇ ਮਹੀਨੇ ਕਿਤਾਬ ਲਿਖਦੀ, ਉਹ ਮਹੀਨੇ ਚ ਨੀ ਲਿਖੀ ਜਾਂਦੀ ਜੀ, ਉਹ ਉਹਨੇ ਜਿੰਨੀ ਉਹਦੀ ਬੰਦੇ ਦੀ ਲਾਈਫ ਹੁੰਦੀ ਹੈ ਉਹ ਸਾਰੇ ਦੇ ਵਿੱਚ ਉਹਨੇ ਜੋ ਸੰਗ੍ਰਹਿ ਕੀਤਾ ਹੁੰਦਾ ਉਸ ਵਿਸ਼ੇ ਤੇ ਉਹ ਸਾਰਾ ਉਹਨੇ ਵਿੱਚ ਪਰੋਇਆ ਹੁੰਦਾ ਜੀ।
0: ਸੈਣੀ ਸਾਹਿਬ ਹਫਤੇ ਦੇ ਵਿੱਚ ਮਹੀਨੇ ਚ ਰੱਖਣੀ ਉਹ ਤਾਂ ਧੰਨਦੇ ਨੇ ਲੋਕ, ਮੈਨੂੰ ਇੱਥੇ ਆਰਟੀਕਲ ਲਿਖਣ ਨੂੰ ਕਾਮਾ ਦੇ ਉੱਤੇ ਤਕਰੀਬਨ 2.5 ਹਫਤੇ ਲੱਗ ਗਏ ਸੀ।
1: ਕਿਆ ਪਤਾ
2: ਭਾਰੇ ਸਾਹਿਬ ਉਹ ਤੁਸੀਂ ਆਰਟੀਕਲ ਨਹੀਂ ਲਿਖਿਆ, ਉਹ ਤੁਸੀਂ PhD ਕੀਤੀ ਉਸ ਥਾਂ ਤੇ, ਐਡਾ ਵੱਡਾ ਥੀਸਿਸ ਉਹਦੀ ਪੋਸਟ ਦੇਖ ਕੇ ਬੰਦਾ ਜਿਹੜਾ ਹੈਗਾ ਨਾ ਕਾਂ ਦੇ ਦਰਸ਼ਨ ਕਰਕੇ ਗਾਂਹ ਨਿਕਲ ਜਾਂਦਾ, ਥੱਲੇ ਨਾਈਫ ਲਿਖ ਜਾਂਦਾ। ਮੈਂ ਫਿਰ ਹੱਥ ਚ ਬੋਲਿਆ, ਮੈਂ ਕਿਹਾ ਜੀ ਮੈਂ ਤਾਂ ਆਖਰੀ ਪੈਰਾ ਪੜ ਕੇ ਜਿਹੜਾ ਹੈਗਾ ਇਹਨੂੰ ਵਧੀਆ ਲਿਖ ਦਿੱਤਾ ਆ, ਮੈਂ PhD ਨੀ ਕਰਨੀ।
0: ਸੈਣੀ ਸਾਹਿਬ, ਇਹ ਮੇਰੀ ਦ੍ਰਿੜਤਾ ਸੀ ਲਿਖਣ ਦੀ, ਹੁਣ ਇਹ ਉਹ ਦ੍ਰਿੜਤਾ ਅਗਲੇ ਦੀ ਪੜ੍ਹਨ ਵਾਲੇ ਦੀ ਵੀ ਕਿੰਨੇ ਕੁ ਦ੍ਰਿੜ ਹੋ ਕੇ ਪੜ੍ਹਦਾ ਜੀ।
2: ਪਰ ਇਹ ਵੀ ਤੁਹਾਨੂੰ ਦੱਸਦੇ ਹੁਣ ਹੁਣ ਹੁਣ ਹੁਣ ਲੋਕਾਂ ਦਾ ਟੇਸਟ ਵੱਖਰਾ ਆ ਜੀ।
0: ਵੱਖਰਾ
2: ਕਹਿੰਦੇ ਗਾਗਰ ਮੇ ਸਾਗਰ ਭਰੋ ਹਾਂਜੀ, ਐਡਾ ਲੰਬਾ ਤਾਂ ਕੋਈ ਅਸੀਂ ਕੇਸ ਲਿਖੀਏ ਤੇ ਤਾਂ ਨੀ ਜੱਜ ਫੜਦੇ, ਫਾਈਲ ਚੱਕ ਕੇ ਪਰੇ ਮਾਰਦੇ ਹੈਗੇ ਆ, ਟੂ ਦੀ ਪੁਆਇੰਟ ਗੱਲ ਕਰ ਕਹਿੰਦੇ ਹਾਂਜੀ।
0: ਬਿਲਕੁਲ ਹੈ ਜੀ,
1: ਸ਼ਾਰਟ ਤੇ ਰੀਲ ਚੱਲ ਰਿਹਾ ਕੰਮ ਜੀ।
2: ਹਾਂਜੀ, ਕਿਹਦੇ ਕੋਈ ਇੰਨਾ ਟਾਈਮ ਹੈਗਾ ਜੀ, ਇਸ ਕਰਕੇ ਜਿਹੜਾ ਆ। ਅੱਛਾ, ਮੈਨੂੰ ਨੀ ਭਾਰਤ ਸਾਹਿਬ ਉਮੀਦ ਵੀ ਕਿਸੇ ਬੰਦੇ ਨੇ ਪੂਰੀ ਪੋਸਟ ਪੜ੍ਹੀ ਹੋਊਗੀ ਜੀ।
0: ਨਹੀਂ, ਮੈਂ ਤਾਂ ਆਪ 2-3 ਵਾਰੀ ਆਪ ਹੀ ਪੜ੍ਹ ਲਈ ਜੀ।
2: ਇਹ ਬਹੁਤ ਚੰਗਾ ਕੀਤਾ ਤੁਸੀਂ ਜਿਹੜਾ ਤੁਸੀਂ 2-3 ਵਾਰੀ ਆਪ ਹੀ ਪੜ੍ਹ ਲਈ, ਇਹ ਗੇਲਾ ਨੀ ਰਿਹਾ ਹੈਗਾ ਵੀ ਮੈਂ ਤਾਂ ਇੰਨੀ ਮਿਹਨਤ ਨਾਲ ਲਿਖਿਆ ਤੇ ਪੜ੍ਹਿਆ ਕਿਸੇ ਨੇ ਵੀ ਨੀ ਪੂਰਾ।
0: ਚਲੋ, ਉਹ ਉਹਨਾਂ ਦੀ ਮਰਜ਼ੀ ਆ ਸੈਣੀ ਸਾਹਿਬ, ਆਪਣਾ ਕੰਮ ਆ ਜੀ, ਤਿਆਰੀ ਲਾ ਦੇਣਾ, ਤਿਆਰੀ ਲਾਈ ਜਾਂਦੇ ਆ, ਬਾਕੀ ਫਲ ਦੇਣਾ ਕਿਸੇ ਨੇ ਨਹੀਂ ਦੇਣਾ ਉਹਦੀ ਮਰਜ਼ੀ ਆ ਜੀ।
2: ਜਿਸ ਬੰਦੇ ਦਾ ਉਹ ਵਿਸ਼ਾ ਹੋਊਗਾ, ਜਿਸ ਬੰਦੇ ਨੇ ਉਸ ਵਿਸ਼ੇ ਤੇ ਕੋਈ ਖੋਜ ਕਰਨੀ ਹੋਊਗੀ, ਉਹ ਉਸ ਚੀਜ਼ ਨੂੰ ਇੰਨੀ ਡਿਟੇਲ ਦੇ ਵਿੱਚ ਜਾਊਗਾ
0: ਜੀ। ਬਿਲਕੁਲ
1: ਕਰੇਗਾ ਜੀ, ਬਿਲਕੁਲ।
2: ਬਾਕੀ ਤਾਂ ਮੁਕੰਦਰ ਵੀਰ ਜੀ ਨਾਲ ਹੈਗੇ ਆ, ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਭਾਰਤ ਸਾਹਿਬ ਨੂੰ ਕਹੋ ਏਡੀ ਵੱਡੀ ਪੋਸਟ ਪਾਉਣ ਨਾਲੋਂ ਤਾਂ ਸਾਨੂੰ ਇੱਕ ਕਾਂ ਹੀ ਭੇਜ ਦੇਣ।
0: ਪੋਸਟਾਂ ਪਾਉਣੀ ਹੁੰਦੀ ਆ ਸਾਲ ਦੇ ਵਿੱਚ, 1-2 ਪੋਸਟਾਂ ਪਾਉਣੀਆਂ ਹੁੰਦੀਆਂ, ਫਿਰ ਆਪਾਂ ਕੋਟਾ ਪੂਰਾ ਕਰ ਲਈਦਾ ਸਾਲ ਦੇ ਵਿੱਚ।
1: ਠੀਕ
2: ਹੈ ਜੀ, ਤੁਹਾਡਾ ਤਰੀਕਾ
0: ਜੀ,
2: ਤੁਹਾਡਾ ਤਰੀਕਾ ਵਧੀਆ ਹੈ, ਸਾਲ ਦਾ ਵਰਕ ਜਿਹੜਾ ਹੈਗਾ ਉਹ 2-4 ਦਿਨਾਂ ਚ ਕਰ ਦੇਣਾ,
0: ਕਰ ਲਓ ਜੀ। ਬਿਲਕੁਲ
2: ਜੀ ਸਰ
0: ਜੀ,
2: ਬਾਕੀ ਜਿਹੜਾ ਹੈਗਾ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ, ਕਿਉਂਕਿ ਤੁਸੀਂ ਮਤਲਬ ਜਿਹੜਾ ਹੈਗਾ ਅਧਿਆਪਨ ਦੇ ਖੇਤਰ ਚ ਹੈਗੇ ਆ ਜੀ, ਬੱਚਿਆਂ ਦੇ ਵਿੱਚ ਜਿਹੜਾ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਆ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਮਤਲਬ ਗਾਈਡ ਕਰਨਾ ਬਹੁਤ ਜ਼ਰੂਰੀ ਹੈ
0: ਜੀ।
2: ਬੱਚਿਆਂ ਦੇ ਵਿੱਚ ਵਿਲ ਪਾਵਰ ਉਦਾਂ ਸਾਡੇ, ਤੁਸੀਂ ਦੇਖੋ ਨਾ ਸਾਡੇ ਬਜ਼ੁਰਗਾਂ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਮਹਿਸੂਸ ਕਰਦੇ ਹੈਗੇ ਆ ਕਿ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਵਿਲ ਪਾਵਰ ਸੀ।
0: ਨਾਲੇ ਆਪਾਂ ਦੇਖੋ ਸੈਣੀ ਸਾਹਿਬ, ਆਪਣੇ ਸਮਿਆਂ ਦੇ ਉੱਤੇ ਕਹਿ ਲੋ ਕਿ ਕੋਈ ਫੋੜਾ ਨਿਕਲ ਆਣਾ ਤਾਂ ਮਿੱਟੀ ਮਲ ਲੈਂਦੇ ਹੁੰਦੇ ਸੀ, ਪਰਵਾਹ ਨਹੀਂ ਕਰਦੇ ਸੀ, ਹੈ ਨਾ। ਉਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਹੱਡੀ ਹੰਢਾਈਆਂ ਨੇ ਉਹ ਉਤੋਂ ਹੀ ਕਿਤੇ ਨਾ ਕਿਤੇ ਅੰਦਰੋਂ ਪਾਵਰ ਮਿਲਦੀ ਆ, ਕਿਸੇ ਵੀ ਚੀਜ਼ ਦੇ ਨਾਲ ਮੱਥਾ ਲਾਉਣ ਨੂੰ ਤਿਆਰ ਹੋ ਜਾਂਦੇ ਆ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮਾਇਨੇ ਰੱਖਦੀਆਂ ਲਾਈਫ ਦੇ ਵਿੱਚ।
2: ਪਰ ਸਭ ਇਹੀ ਤਾਂ ਚੀਜ਼ ਹੈਗੀ ਆ ਕਿ ਜਿਹਦੇ ਕਰਕੇ ਉਹ ਬੰਦਿਆਂ ਦਾ ਉਹ ਆਪਣੇ ਕੋਈ ਵੀ ਡਿਸੀਜਨ ਸੀਗਾ ਉਹ ਤੇ ਪੂਰੇ ਅਡਿੰਗ ਰਹਿੰਦੇ ਸੀ।
0: ਬਿਲਕੁਲ,
2: ਈਵਨ ਉਹਨਾਂ ਕੋਲ ਸੋਰਸਿਸ ਘੱਟ ਹੁੰਦੇ ਸੀ, ਉਹਦੇ ਬਾਵਜੂਦ ਵੀ ਆਪਣੇ ਫੈਸਲਿਆਂ ਤੇ ਦ੍ਰਿੜ ਰਹਿੰਦੇ ਸੀ।
0: ਬਿਲਕੁਲ, ਦੇਖੋ ਬਲਦਾਂ ਦੇ ਨਾਲ ਕਿੱਦਾਂ ਖੇਤੀ ਸਾਰੇ ਜਿਹੜੇ ਟਿੱਬੇ ਸੀਗੇ ਕਿੱਦਾਂ ਪੱਧਰੇ ਕੀਤੇ, ਉਦੋਂ ਕਿਹੜਾ ਟਰੈਕਟਰ ਸੀਗੇ ਜੀ, ਉਹ ਹੱਥੀ ਮਿਹਨਤਾਂ ਕੀਤੀਆਂ, ਸਾਰਾ ਕੁਝ ਦ੍ਰਿੜ ਸੀਗੇ ਤਾਂ ਕਰ ਗਏ, ਨਹੀਂ ਤਾਂ ਬੈਠ ਜਾਂਦੇ ਆ ਯਾਰ 10 ਮਿੰਟ ਹੈ ਨਾ, ਪਾਣੀ ਦਾ ਘੁੱਟ ਪੀ ਲਈਏ, ਏਦਾਂ ਹੀ ਸਮਾਂ ਟਪਾਉਣ ਦੀ ਵੀ ਕਰਦੇ ਆ ਕਈ ਤਾਂ ਹੈਗੇ ਹੀ ਆ ਜੀ।
2: ਅਸੀਂ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਹੋ ਗਏ ਆ, ਹੋਰ ਕੋਈ ਗੱਲ ਨਹੀਂ ਹੈਗੀ
0: ਜੀ।
2: ਹਾਂਜੀ, ਔਰ ਉਹੋ ਚੀਜ਼ ਜਿਹੜੀ ਹੈਗੀ ਆ ਇਹਨੂੰ ਐਡਵਰਸਲੀ ਇਫੈਕਟ ਕਰਦੀ ਆ ਵਿਲ ਪਾਵਰ ਨੂੰ ਜੀ।
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਇਹ ਸਾਨੂੰ ਸੰਘਰਸ਼ੀ ਹੋਣਾ ਪਊਗਾ, ਪਹਿਲਾਂ ਸੰਘਰਸ਼ਸ਼ੀਲ ਜਿਹੜੇ ਆ ਅਸੀਂ ਬਣਾਂਗੇ ਤੇ ਤਾਂ ਹੀ ਜਿਹੜੀ ਹੈਗੀ ਆ ਅਸੀਂ ਇਸ ਵਿਸ਼ੇ ਨੂੰ ਛੂ ਸਕਾਂਗੇ ਤੇ ਉਹ ਜਿਹੜੀ ਤਾਕਤ ਆ ਉਹਨੂੰ ਪਹਿਚਾਣ ਸਕਾਂਗੇ ਜੀ। ਹੁੰਦੀ ਹਰ ਇੱਕ ਦੇ ਵਿੱਚ ਹੈਗੀ ਆ ਜੀ। ਸਿਰਫ ਜਿਹੜਾ ਹੈਗਾ ਮੈਂ ਦੇਖਦਾ ਸੀਗਾ ਕਿ ਮੇਰੇ ਨਾਲ ਕਈ ਬੰਦੇ ਹੈਗੇ ਸੀਗੇ, ਮੈਂ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਦਾ ਸੀ ਕਿ ਉਹਨਾਂ ਦਾ ਵਿਲ ਪਾਵਰ ਇੰਨੀ ਸਟਰੋਂਗ ਸੀ ਨਾ ਜੀ।
0: ਜੇ
2: ਉਹਨੇ ਕਹਿਤਾ ਹੈਗਾ ਨਾ ਜੀ ਆਪਾਂ ਪਾਣੀ ਦਾ ਗਲਾਸ ਨਹੀਂ ਪੀਣਾ ਸ਼ਾਮ ਤੱਕ, ਤੇ ਉਹ ਜਿੰਨੇ ਵਜੇ ਤੱਕ ਦਾ ਪ੍ਰਣ ਕਰ ਲਿਆ ਉਨੇ ਵਜੇ ਤੱਕ ਨਹੀਂ ਪੀਣਾ, ਧਿਆਨ ਵੀ ਨਹੀਂ ਜਾਣਾ ਉਹਦੇ ਵੱਲ
0: ਜੀ।
2: ਮੈਂ ਬਹੁਤ ਬੰਦਿਆਂ ਨੂੰ ਦੇਖਿਆ ਉਹਨਾਂ ਦੀ ਵਿਲ ਪਾਵਰ ਦੇਖੀ ਹੈਗੀ ਬੰਦਿਆਂ ਦੀ, ਬਟ ਜਿਹੜਾ ਹੈਗਾ ਜੀ ਆਪੀ ਹਾਂ ਠੀਕ ਹੈ ਜੀ, ਅੱਗੇ ਦੀ ਅੱਗੇ ਕੰਫਰਟ ਜ਼ੋਨ ਨੇ ਜਿਹੜਾ ਆ ਸਾਨੂੰ ਖਰਾਬ ਕੀਤਾ, ਪਰ ਇਹ ਆ ਜਿਹੜਾ ਬੰਦਾ ਇਸ ਚੀਜ਼ ਨੂੰ ਪਹਿਚਾਣ ਜਾਂਦਾ ਹੈਗਾ ਆ ਨਿਸ਼ਚਿਤ ਹੀ ਉਹਦੀ ਜ਼ਿੰਦਗੀ ਬਿਹਤਰ ਹੁੰਦੀ ਜ਼ਰੂਰ ਹੈਗੀ ਆ,
0: ਹਾਸਲ ਕਰ ਲੈਂਦਾ ਕੁਝ ਨਾ
2: ਜੀ ਸਰ
0: ਜੀ। ਬਿਲਕੁਲ
2: ਬਿਲਕੁਲ, ਮੰਜ਼ਿਲ ਹਾਸਲ ਕਰਦਾ ਜੀ, ਮੰਜ਼ਿਲ ਹਾਸਲ ਕਰਦਾ
0: ਜੀ, ਬਿਲਕੁਲ।
2: ਬਾਕੀ ਸੰਗਤ ਸੰਗਤ ਦਾ ਪ੍ਰਭਾਵ ਜਰੂਰ ਹੈਗਾ ਆ ਜੀ। ਏਦਾਂ ਦੀਆਂ ਵਿਸ਼ੇ ਜਿਹੜੇ ਹੈਗੇ ਉਹਨਾਂ ਨੂੰ ਜਰੂਰ ਛੂਹਣਾ ਚਾਹੀਦਾ ਹੈਗਾ। ਅੱਜ ਦਾ ਤੁਹਾਡਾ ਵਿਸ਼ਾ ਦੇਖ ਕੇ ਜਿਹੜਾ ਇਹ ਮਨ ਦੇ ਵਿੱਚ ਆਇਆ ਵੀ ਹਾਂ ਯਾਰ ਕੋਈ ਨਾ ਕੋਈ ਤਾਂ ਪ੍ਰਣ ਲੈਂਦੇ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਤਾਂ ਕਿ ਆਪਣੀ ਵਿਲ ਪਾਵਰ ਨੂੰ ਚੈੱਕ ਕਰਦੇ ਰਹੀਏ
0: ਕਰਦੇ ਰਹੀਏ ਜੀ। ਬਿਲਕੁਲ ਹੈ ਜੀ ਜੀ।
2: ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਥੈਂਕ ਯੂ ਸਰ, ਸ਼ੁਕਰੀਆ,
0: ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ। ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਆਪਣੇ ਵਿਚਾਰ ਸਾਂਝੇ ਕਰਕੇ ਗਏ ਹੈ, ਤੇ ਨਾਲ ਸ਼ਮੀ ਜੀ ਕੁਝ ਕਹਿਣਾ ਚਾਹੋਗੇ? ਮੁਕੱਦੇ ਜੀ ਨੂੰ ਨਾਲ ਜੋੜ ਲੈਂਦੇ ਫਿਰ।
1: ਹਾਂਜੀ ਹਾਂਜੀ ਬਿਲਕੁਲ ਜੀ, ਜੁੜੋ ਜੀ
0: ਜੀ। ਸਤਿ ਸ੍ਰੀ ਅਕਾਲ ਮੁਕੱਦੇ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਪਿਆਰੇ
0: ਸਤਨਾਮ ਜੀ।
3: ਪਿਛਲੇ ਦਿਨ ਕਿਹਾ ਸੀ ਵੀ ਆਵਾਜ਼ ਤੁਹਾਡੀ ਆਉਂਦੀ ਨੀ, ਡੂੰਗੀ ਜੀ ਆਉਂਦੀ ਹੈ
0: ਜੀ।
3: ਜੇ ਤਾਂ ਇੱਕ ਦੋ ਵਿੱਚ ਬੰਦਾ ਆਵਾਜ਼ ਸਹੀ ਹੋ ਜੇ ਫਿਰ ਤਾਂ ਕੋਈ ਚੱਕਰ ਨੀ ਹੈਗਾ
0: ਜੀ।
3: ਜੇ ਲਗਾਤਾਰ ਆਵਾਜ਼ ਡੂੰਗੀ ਆਉਂਦੀ ਹੈ ਫਿਰ ਐ ਸਮਝ ਲੋ ਵੀ ਉਹ ਬੰਦਾ ਵੇਲਣੇ ਦੀ ਰੇਂਜ ਦੇ ਵਿੱਚ ਹੈ, ਉਹ ਜਾ ਨੀ ਸਕਦਾ
1: ਬਾਹਰੋਂ।
3: ਲਗਾਤਾਰ ਆਵਾਜ਼ ਡੂੰਗੀ ਡੂੰਗੀ ਆਉਣੀ ਆ, ਕਿਉਂਕਿ ਹੁਣ ਬੰਦਾ ਕਰੇ ਕੀ, ਹੁਣ ਕੀ ਕਰੇ ਉਹੀ ਗੱਲ, ਜਦੋਂ ਹੁਣ ਵੇਲਣਾ ਉਹੀ ਗੱਲ ਬੰਦੇ ਦੇ ਕੋਲ ਹੋਵੇ ਹੈ, ਹੁਣ ਬਾਹਰ ਕਿਵੇਂ ਕਿਵੇਂ ਨਿਕਲੇ ਤੇ ਕਿਵੇਂ ਕਿਵੇਂ ਰੇਂਜ ਚ
0: ਜਾਵੇ।
1: ਗੀਤ ਵੀ ਆਇਆ ਸੀ ਨਾ ਕਹਿੰਦੇ ਡੂੰਗੇ ਡੁੱਬ ਗਏ ਜਿਗਰੀਆ ਯਾਰਾ ਪੱਤਣਾ ਦੇ ਭਾਲਦੀ ਫਿਰ।
3: ਬਿਲਕੁਲ ਬਿਲਕੁਲ, ਕਿਉਂਕਿ ਵੇਖ ਲੋ ਸੈਣੀ ਬਾਈ, ਸੈਣੀ ਬਾਈ ਜੀ ਨੇ ਇਹ ਨੀ ਕਿਹਾ ਵੀ ਮੈਂ ਚਲੋ ਮੇਰੀ ਬਲੂਟੂਥ ਲੱਗੀ ਆ ਜਾਂ ਮੈਂ ਰੇਂਜ ਚ ਆਉਣਾ, ਕਹਿੰਦੇ ਵੀ ਤੁਸੀਂ ਸਾਰ ਲਓ ਹੁਣ ਜਿਵੇਂ ਆਵਾਜ਼ ਆਉਂਦੀ ਹੈ ਨਾ ਉਹਦੇ ਚ ਤੁਸੀਂ ਗੁਜ਼ਾਰਾ ਕਰ ਲੋ, ਕੋਈ ਚੱਕਰ ਨੀ। ਇਸ ਕਰਕੇ ਇਹ ਮੇਰਾ ਵੀ ਤਜਰਬਾ ਹੈਗਾ, ਚਲੋ ਮੈਂ ਵੈਸੇ ਰੇਂਜ ਤੋਂ ਬਾਹਰ ਹੀ
0: ਜਾਂਦਾ
3: ਕਈ ਵਾਰੀ, ਆ ਵੀ ਜਾਂਦਾ ਨਹੀਂ ਕਈ ਵਾਰੀ ਰੇਂਜ ਦੇ ਵਿੱਚ ਆ ਵੀ ਜਾਂਦਾ ਬੰਦਾ, ਪਰ ਵੈਸੇ ਮੈਂ ਜਿਆਦਾ ਬਾਹਰ ਹੀ ਰਹਿੰਦਾ ਰੇਂਜ ਤੋਂ ਵੇਲਣੀ ਦੀ।
0: ਕੀ ਬਾਤ ਹੈ ਜੀ,
3: ਇਹ ਮੇਰਾ ਨਿੱਜੀ ਤਜਰਬਾ ਹੈ। ਤੇ ਵੇਖ ਲੋ ਅੱਜ ਸਾਡੇ ਸ਼ਮੀ ਬਾਈ ਜੀ ਫੇਰ ਆ ਗਏ ਹੈ ਬੁੱਧਵਾਰ, ਐਤਵਾਰ ਮਿਸ ਕਰਦੇ ਨੇ, ਪਤਾ ਨੀ ਕਿਉਂ ਕਰਦੇ ਨੇ, ਹੁਣ ਨਿਬੜ ਗਿਆ ਕੰਮ। ਸ਼ਮੀ ਬਾਈ ਜੀ ਕਹਦੇ ਵੀ ਐਤਵਾਰ ਮਿਸ ਕਰਨਾ,
1: ਲਗਭਗ ਨਿਬੜਿਆ ਹੋਇਆ ਜੀ, ਮੈਨੂੰ ਲੱਗਦਾ ਮੁਲਾਕਾਤ ਹੋਊ ਐਤਕੀ
0: ਜੀ।
3: ਅੱਛਾ ਉਹ ਕਹਿੰਦਾ ਆ

0: Vale.
1: ਵਾਹ ਸਾਨੂੰ ਤਾਂ ਦੋ ਤਿੰਨ ਐਤਵਾਰ ਹੀ ਮੁੱਦਤ ਵਰਗੇ ਲੱਗਦੇ ਪਏ ਨੇ ਬਾਬਿਓ
0: ਜੀ
2: ਬਿਲਕੁਲ ਜੀ ਇੱਧਰ ਵੀ ਹਾਲ ਇਹ ਕਹਿੰਦੇ ਵੀ ਇਹ ਜਰੂਰੀ ਹੈ ਮੁਲਾਕਾਤ ਜਿਹੜੀ ਹੈ ਕੰਟੀਨਿਊ ਚੱਲਦੀ ਰਹਿਣੀ ਚਾਹੀਦੀ ਜੀ ਜਿੰਦਾਬਾਦ ਜਾਰੀ
1: ਬਿਲਕੁਲ ਮੇਰੀ ਆਵਾਜ਼ ਤਾਂ ਡੂੰਗੀ ਡੂੰਗੀ ਆਉਂਦੀ ਕਿਤੇ ਕੱਲ ਨੂੰ ਮੇਰੇ ਤੇ ਤਵਾ ਲਾ ਦੋ ਵੀ ਇਹਦੀ ਆਵਾਜ਼ ਡੂੰਗੀ ਆਉਂਦੀ ਸੀ ਵੀ ਕਿਤੇ ਵੀ ਵੇਲਣ ਦੀ ਰੇਂਜ ਚ ਹੀ ਬੈਠਾ
2: ਨਹੀਂ ਆਵਾਜ਼ ਡੂੰਗੀ ਹੈ ਨਹੀਂ ਗੱਲ ਬਹੁਤ ਗਹਿਰੀ ਹੈ ਪਰ
0: ਜੀ
1: ਠੀਕ ਹੈ ਬਾਬੇ ਲਓ ਫਿਰ ਮੈਂ ਨਾ ਚਲੋ ਮੇਰੇ ਕਿਉਂਕਿ ਬੁੱਧਵਾਰ ਨੂੰ ਤੁਸੀਂ ਆ ਤਾਂ ਜਾਂਦੇ ਹੋ ਤੁਸੀਂ ਵੀ ਛੁੱਟੀ ਛੇਤੀ ਲੈਣੀ ਹੁੰਦੀ ਹੈ ਅਗਲੇ ਦਿਨ ਤੁਹਾਡੀ ਛੁੱਟੀ ਨਹੀਂ ਹੁੰਦੀ ਬਾਬਿਓ
0: ਜੀ
2: ਬਿਲਕੁਲ ਬਿਲਕੁਲ ਜੀ ਜੀ ਜੀ
1: ਉਹਦੇ ਕਰਕੇ ਐ ਨਾ ਸਮਝੋ ਸਾਨੂੰ ਫਿਕਰ ਨੀ ਰਹਿੰਦਾ ਸਾਨੂੰ ਤੁਹਾਡਾ ਫਿਕਰ ਰਹਿੰਦਾ ਇਹੋ ਜਿਹੀ ਗੱਲ ਨੀ ਹੈਗੀ
2: ਕਿਆ ਪਤਾ ਜੀ ਧੰਨਵਾਦ ਸ਼ਹਿਰ ਵਸੂਲ ਪਾਇਆ ਗਿਆ
1: ਤੇ ਲਓ ਫਿਰ ਮੈਂ ਤੁਹਾਨੂੰ ਆ ਦੋ ਕੁ ਗੱਲਾਂ ਸੁਣਾ ਕੇ ਮੈਂ ਕਰਦਾ ਖਤਮ ਕਹਾਣੀ
0: ਜੀ
1: ਤੇ ਫਿਰ ਅੱਗੇ ਤੁਸੀਂ ਕੋਈ ਗੱਲ ਨੀ ਮਿਲਦੇ ਫਿਰ ਹੁਣ ਸ਼ਨੀਵਾਰ ਐਤਵਾਰ ਨੂੰ ਫਿਰ ਨਾ ਬਹਾਨਾ ਲਓ ਕਿਉਂਕਿ ਬਹਾਨਾ ਐ ਨੀ ਨਾ ਹੈਗਾ ਆ ਹੁਣ ਨੀ ਹੈਗਾ ਸ਼ਮੀ ਬਾਈ ਆ ਪਿਛਲੇ ਦਿਨਾਂ ਤੋਂ ਬਹਾਨੇ ਵੱਧ ਗਏ ਉਹੀ ਗੱਲ ਮੈਂ ਉਹ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਉਹ ਸਿਆਸਤਦਾਨ ਜ਼ਿਆਦਾ ਬਣ ਗਏ ਤੁਸੀਂ ਉਹੀ ਗੱਲ ਜੇ ਇੱਕ ਅੱਧੇ ਐਤਵਾਰ ਸ਼ਨੀਵਾਰ ਬਹਾਨਾ ਲੱਗ ਜਾਏ ਤਾਂ ਕੋਈ ਗੱਲ ਨੀ ਹੁੰਦੀ ਜੇ ਲਗਾਤਾਰ ਲੱਗਣ ਲੱਗ ਜਾਣਾ ਫਿਰ ਐ ਫਿਰ ਔਖਾ ਹੋ ਜਾਂਦਾ ਬਾਬੇ
2: ਉਹ ਕਹਿੰਦੇ ਮੇਰੇ ਬਸ ਨਾ ਰਾਂਝਣਾ ਵੀ
1: ਬਿਲਕੁਲ
2: ਪਹਿਲਾਂ ਸਦੀਕ ਸਾਹਿਬ
1: ਸਹੀ ਗੱਲ ਹੈ ਚਲੋ ਲਓ ਫਿਰ ਮੈਨੂੰ ਲੱਗਦਾ ਮੇਰੇ ਬਾਅਦ ਅੱਗੇ ਸੈਣੀ ਬਾਈ ਜੀ ਦੇ ਬਾਅਦ ਮੈਂ ਸੀ ਤੇ ਮੇਰੇ ਬਾਅਦ ਮੈਨੂੰ ਲੱਗਦਾ ਵੀ ਔਜਲਾ ਬਾਈ ਜੀ ਵੀ ਇੰਤਜ਼ਾਰ ਕਰਦੇ ਹੋਣੇ ਮੈਨੂੰ ਲੱਗਦਾ
0: ਜੀ
2: ਬਿਲਕੁਲ ਜੀ ਕਿਆ ਬਾਤ ਆ
1: ਲਓ ਫਿਰ ਮੈਂ ਸੁਣਾ ਕੇ ਆਪਣੀ ਕਹਾਣੀ ਖਤਮ ਕਰਦਾ ਨਾਲੇ ਦੁਆਵਾਂ ਵੀ ਦਿਆਂਗਾ ਤੁਹਾਨੂੰ
0: ਜੀ
1: ਉਹ ਕਹਿੰਦਾ ਜੀ

ਜਿਉਂਦਾ ਰਹਿ ਵੇ ਚਿੱਠੀਆਂ ਪਹੁੰਚਾਉਣ ਵਾਲਿਆ, ਜਿਉਂਦਾ ਰਹਿ ਵੇ ਚਿੱਠੀਆਂ ਪਹੁੰਚਾਉਣ ਵਾਲਿਆ।

ਕਹਿੰਦਾ ਜਾ ਮੇਰੇ ਮਹਿਬੂਬ ਨੂੰ ਆਖੀ ਰੁੱਕਾ ਸਮਝੇ ਇਹਨੂੰ, ਮਕਰਮ ਦੀ ਨਵਾਜ਼ ਵੇਲੇ ਅਸੀਂ ਮਿਲਾਂਗੇ ਤੈਨੂੰ। ਹੈ ਵੇਖ।

0: ਅਸਲ ਦੇ ਨਾ ਗੱਲ ਭਾਰ ਚ ਬਾਈ ਜੀ ਓਹੀ ਸੀ ਵੀ ਉਹ ਜਰੀਆ ਹੀ ਹੁੰਦਾ ਕਈ ਵਾਰੀ ਓਹੀ ਗੱਲ ਵੀ ਹੁਣ ਮੈਂ ਓਜਲਾ ਬਾਈ ਜੀ ਨੂੰ ਚਿੱਠੀ ਘੱਲਣੀ ਹੋਵੇ ਤੇ ਤੁਸੀਂ ਦੇਖੋ ਵੀ ਕਿੰਨਾ ਟਾਈਮ ਲੱਗਦਾ ਹੈ
1: ਜੀ,
0: ਤੇ ਆ ਵੇਖ ਲੋ ਤੁਹਾਡੇ ਜਰੀਏ ਨਾਲ ਦੀ ਨਾਲ ਪਹੁੰਚ ਗਈ,
1: ਪਹੁੰਚ ਗਏ ਜੀ, ਪਹੁੰਚ ਗਏ।
0: ਇਸ ਕਰਕੇ ਲਵ ਯੂ ਆ ਪਿਆਰਿਓ।
1: ਕਿਆ ਬਾਤ ਹੈ ਜੀ, ਥੈਂਕ ਯੂ ਜੀ,
2: ਠੀਕ
0: ਹੈ ਬਾਬਿਓ,
1: ਸ਼ੁਕਰੀਆ ਜੀ,
0: ਜਿੰਦਾਬਾਦ ਯਾ ਰਹੀਆਂ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਤੇ ਲੈ ਲਓ ਬਾਕੀ ਸੱਜਣਾ ਨਾਲ।
1: ਬਿਲਕੁਲ ਹੈ, ਥੈਂਕ ਯੂ,
0: ਥੈਂਕ ਯੂ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਡੀ ਆਪਣੇ ਨਾਲ ਮੁਕੱਦਰ ਜੀ ਤੇ ਛੰਮੀ ਜੀ, ਅੱਗੇ ਵਧੀਏ ਤਾਂ ਥੋੜਾ ਜਿਹਾ ਅੱਜ ਦਾ ਜਿਹੜਾ ਆਪਣਾ ਵਿਸ਼ਾ ਚੱਲ ਰਿਹਾ ਇੱਛਾ ਸ਼ਕਤੀ, ਤਾਂ ਕੋਈ ਵੀ ਚੀਜ਼ ਨੂੰ ਹਾਸਲ ਕਰਨਾ, ਪ੍ਰਾਪਤ ਕਰਨਾ, ਕਿਤੇ ਨਾ ਕਿਤੇ ਸਾਨੂੰ ਪਹਿਲਾਂ ਇਹ ਤਾਂ ਸ਼ੋਰ ਹੋਣਾ ਚਾਹੀਦਾ ਹੈ ਕਿ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ ਜਾਂ ਸਾਡਾ ਟਾਰਗੇਟ ਕੀ ਹੈ, ਇਹਦੇ ਬਾਰੇ ਕਿੱਦਾਂ ਆਪਣੇ ਆਪ ਦੇ ਵਿੱਚ ਸਪਸ਼ਟਤਾ ਲਿਆਉਣ ਦੀ ਜ਼ਰੂਰਤ, ਕਿੱਦਾਂ ਲਿਆ ਸਕਦੇ ਹਾਂ ਜੀ?
2: ਦੇਖੋ, ਪਹਿਚਾਣ ਆਪਣੇ ਜਿਹੜੀ ਹੈ ਨਾ, ਖੁਦ ਦੀ ਸਵੈ ਪਹਿਚਾਣ ਜਿਹੜੀ ਹੈ, ਇਹ ਇੱਕ ਬੜਾ ਹੀ ਚੈਲੰਜਿੰਗ ਸਵਾਲ ਹੈ
1: ਜੀ।
2: ਕਈ ਵਾਰੀ ਤਾਂ ਇਹ ਸੋਝੀ ਬਹੁਤ ਸਮੇਂ ਸਿਰ ਆ ਜਾਂਦੀ ਹੈ, ਉਦੋਂ ਬੰਦਾ ਨਿਰਧਾਰਿਤ ਕਰ ਲੈਂਦਾ ਕਿ ਹਾਂ ਬਈ ਮੈਂ ਬਈ ਵੱਡਾ ਹੋ ਕੇ ਇਹ ਬਣੂੰਗਾ
1: ਜੀ।
2: ਤੋ ਪਰ ਕਈ ਵਾਰੀ ਬੰਦਾ ਐ ਪੂਰੀ ਉਮਰ ਹੀ ਲੰਘ ਜਾਂਦੀ ਹੈ ਤੇ ਉਹਨੂੰ ਪਤਾ ਨੀ ਲੱਗਦਾ ਕਿ ਉਹ ਆਇਆ ਕਾਹਦੇ ਵਾਸਤੇ ਤੇ ਕਰਕੇ ਕੀ ਹੈ, ਕੁਝ ਨੀ ਪਤਾ ਲੱਗਦਾ, ਤੇ ਕਸਮਾਨ ਅਰਬ ਤੰਦੂ ਘਰੇ ਦੇ ਵਿੱਚ ਹੀ ਲਾਈਫ ਜਿਹੜੀ ਹੈ ਲੰਘ ਜਾਂਦੀ ਹੈ
1: ਜੀ।
2: ਇਹ ਕਈ ਵਾਰੀ ਜਿਹੜੀ ਸਾਡੀ ਕੋਸ਼ਿਸ਼ ਆ ਉਹਦੇ ਵਿੱਚ ਕਮੀ ਨੀ ਹੁੰਦੀ, ਕਿਸਮਤ ਜਿਹੜੀ ਆ ਉਹ ਸਾਥ ਨੀ ਦਿੰਦੀ, ਕਈ ਵਾਰੀ ਕਿਸਮਤ ਸਾਥ ਦਿੰਦੀ ਹੈ, ਕੋਸ਼ਿਸ਼ ਸਾਡੀ ਆਪਾਂ ਨੀ ਕਰਦੇ ਤਾਂ ਆਪਾਂ ਕਹਿੰਦੇ ਲੈ ਵੀ ਬੂਹੇ ਤੇ ਮੌਕਾ ਆਇਆ ਸੀ, ਨੌਕ ਨੌਕ ਹੋਈ ਪਰ ਅਸੀਂ ਅਵੇਸਲੇ ਹੋਏ ਰਹੇ
1: ਜੀ।
2: ਜ਼ਿੰਦਗੀ ਚ ਕਹਿੰਦੇ ਬੰਦੇ ਨੂੰ ਦੋ ਵਾਰੀ ਮੌਕਾ ਜ਼ਰੂਰ ਦਿੰਦੀ ਹੈ ਕਿਸਮਤ, ਜਾਂ ਕਹਿ ਲਓ ਜੋ ਵੀ ਹੈ। ਹਾਲਾਂਕਿ ਜਿਹੜੇ ਬਹੁਤ ਸਕਸੈਸਫੁਲ ਲੋਕ ਆ ਉਹ ਇਹ ਕਹਿੰਦੇ ਹੁੰਦੇ ਆ ਕਿ ਭਾਈ ਸਾਨੂੰ ਕਿਸਮਤ ਤੇ ਕੋਈ ਭਰੋਸਾ ਨਹੀਂ, ਅਸੀਂ ਤਾਂ ਸੈਲਫ ਮੇਡ ਆ, ਜੇ ਪੱਟੇ ਚੱਕਦੇ ਜਦੋਂ ਮੌਕਾ ਆਇਆ
1: ਜੀ।
2: ਹੁਣ ਰੀਅਲ ਜਿਹੜੀ ਟਾਈਮ ਨਾ ਜਿਹੜੀ ਔਥੈਂਟਿਕ ਉਦਾਹਰਣਾਂ ਨੇ ਉਹ ਹੀ ਸਾਡਾ ਪ੍ਰੇਰਣਾ ਸਰੋਤ ਬਣਦੀਆਂ, ਉਹਨਾਂ ਨੂੰ ਦੇਖ ਕੇ ਆਪਾਂ ਉਹਨਾਂ ਵੱਲ ਦੇਖ ਕੇ ਜਿਹੜੀ ਹੈ ਆਪਣੇ ਜ਼ਿੰਦਗੀ ਦੇ ਦਰਿਆ ਨੂੰ ਵੀ ਕੋਈ ਮੋੜਾ ਦੇ ਸਕਦੇ ਆ, ਕੋਈ ਨੱਕਾ ਮੋੜ ਸਕਦੇ ਆ, ਜਾਂ ਦਰਿਆ ਦੇ ਉੱਤੇ ਬੰਨ ਬਣਾ ਸਕਦੇ ਆ, ਕੁਛ ਵੀ ਕਰ ਸਕਦੇ ਆ, ਕਿਉਂਕਿ ਅਖੀਰ ਚ ਤਾਂ ਹਰ ਦਰਿਆ ਨੇ ਸਮੁੰਦਰ ਵਿੱਚ ਜਾ ਕੇ ਸਮੁੰਦਰ ਹੀ ਬਣਨਾ ਹੁੰਦਾ, ਪਰ ਉਦੋਂ ਪਹਿਲਾਂ ਜਿਹੜੀ ਉਹਦੀ ਜ਼ਿੰਦਗੀ ਹੈ ਨਾ ਉਹ ਕੱਲਾ ਦਰਿਆ ਆਪ ਨੀ ਕੱਲਾ ਤੁਰਦਾ, ਉਹ ਆਪਣੇ ਕੰਢਿਆਂ ਨੂੰ ਦੋਵੇਂ ਪਾਸਿਆਂ ਤੋਂ ਜ਼ਿੰਦਗੀ ਦੇ ਕੇ ਜਾਂਦਾ ਹੈ, ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਵੰਡਦਾ ਹੀ ਜਾਂਦਾ ਉਹ।
1: ਬਿਲਕੁਲ,
2: ਤੋ ਉਹਦੀ ਜਿਹੜੀ ਸਿਖਰਾਂ ਤੋਂ ਪਹਾੜਾਂ ਦੇ ਜਿਹੜੇ ਆ ਸਰੋਤ ਆ ਉਥੋਂ ਜਦੋਂ ਉਹ ਤੁਰਦਾ ਹੈ ਉਥੋਂ ਲੈ ਕੇ ਸਮੁੰਦਰ ਤੱਕ ਜਿੱਥੇ ਤੋਂ ਜਿੱਥੋਂ ਜੋ ਲੰਘ ਕੇ ਜਾਂਦਾ
1: ਲਾਈਫ ਦਾ ਐਕਸਪੀਰੀਅੰਸ ਆਪਣਾ ਨਾਲ ਜੋੜਦਾ ਸਮੁੰਦਰ ਦੇ ਵਿੱਚ, ਫਿਰ ਇਹ ਸਮੁੰਦਰ ਕਹਿਲਾਉਂਦਾ ਜੀ। ਬਿਲਕੁਲ ਜੀ,
2: ਬਿਲਕੁਲ ਜੀ, ਬਿਲਕੁਲ, ਆਪਣੀ ਪਹਿਚਾਣ ਖਤਮ ਹੋ ਜਾਂਦੀ ਹੈ।
1: ਚੰਮੀ ਜੀ, ਜੇ ਇਹੀ ਗੱਲ ਛੱਡ ਦਈਏ ਕਿ ਭਾਈ ਸਮੁੰਦਰ ਚ ਜਾ ਕੇ ਰਲਣਾ ਹੈ ਆਪਾਂ ਤੇ ਉੱਥੇ ਸਾਰਾ ਗਿਆਨ ਹੋ ਜਾਣਾ ਹੈ, ਉਹਦੇ ਨਾਲ ਫਿਰ ਮੈਨੂੰ ਲੱਗਦਾ ਕਿ ਉਹ ਵੀ ਆਪਣਾ ਕਹਿਣਾ ਗਲਤ ਹੈ। ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਦਰੁਸਤ ਕਿਹਾ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਦੀਆਂ ਮਿਲੀ ਸਮੁੰਦਰ ਮੈਂ ਸਮੁੰਦਰ ਹੋ ਗਈ, ਉਹ ਗੀਤ ਵੀ ਸੀਗਾ ਇੱਕ ਮੇਰੇ ਖਿਆਲ ਨਾਲ, ਤਾਂ ਮਤਲਬ ਕਿ ਜਿਹੜਾ ਸਾਡਾ ਆਪਣਾ ਫਰਜ਼ ਹੈ ਜਾਂ ਜੋ ਵੀ ਅਸੀਂ ਹਾਸਲ ਕਰਨਾ ਉਹ ਸਮੁੰਦਰ ਦੇ ਵਿੱਚ ਅਸੀਂ ਵਾਧਾ ਕਰਦੇ ਹਾਂ, ਮਤਲਬ ਕਿ ਉਹਦੇ ਵਿੱਚ ਆਪਣੇ ਗਿਆਨ ਦੇ ਨਾਲ।
2: ਉਹ ਜਿਹੜਾ ਸਮੁੰਦਰ ਕਨਸੈਪਟ ਹੈ ਨਾ ਉਹ ਇੱਕ ਡੈਡ ਐਂਡ ਆ ਇੱਕ ਤਰ੍ਹਾਂ ਦਾ, ਉਹ ਐਂਡ ਵੀ ਆ, ਉਹ ਇੱਕ ਸਰੋਤ ਵੀ ਆ ਦੁਬਾਰਾ ਜ਼ਿੰਦਗੀ ਦੇ ਉਂਗਰਨ ਦਾ, ਜਿਹੜੀ ਆ ਉਥੋਂ ਰੁੱਤਾਂ ਵੀ ਉਥੋਂ ਜਿਹੜੀ ਤੁਰਦੀਆਂ। ਹੁਣ ਸੀਜ਼ਨ ਜਿਹੜਾ ਸ਼ਬਦ ਹੈ ਇਹ ਨਿਕਲੇ ਉਥੋਂ

0: ਸੀ ਪਲੱਸ ਸੰਜ ਵੀ ਉਹ ਸਮੁੰਦਰ ਦੇ ਪੁੱਤਰ ਆ ਜਿੰਨੇ ਵੀ ਮੌਸਮ ਉਧਰ ਆਉਂਦੇ ਆ ਉਹ ਨਾ ਹੋਵੇ ਤਾਂ ਮੌਸਮ ਹੀ ਕੋਈ ਨੀ
1: ਬਿਲਕੁਲ
0: ਉਹ ਵੱਖਰਾ ਕੰਸੈਪਟ ਹੈ ਪਰ ਜੇ ਆਪਾਂ ਦਰਿਆ ਦੀ ਗੱਲ ਕਰਦੇ ਜਿਵੇਂ ਤੁਸੀਂ ਕਿਹਾ ਨਾ ਪਹਿਚਾਣ ਬਹੁਤ ਜ਼ਰੂਰੀ ਹੈ ਕਿ ਮੈਂ ਕਰਨਾ ਕੀ ਚਾਹੁੰਦਾ ਮੈਨੂੰ ਕਿਸ ਚੀਜ਼ ਚ ਜਿਹੜੀ ਉਹ ਜਿਵੇਂ ਹੁਣ ਜਪਾਨੀਆਂ ਦਾ ਉਹ ਚਾਰ ਸੂਤਰੀ ਕੰਸੈਪਟ ਆ ਕਿ ਬਈ ਆਪਾਂ ਇਕੀਗਾਈ ਵਾਲਾ ਕਿ ਬਈ ਕੋਈ ਉਹ ਕੰਮ ਆ ਕਈ ਵਾਰੀ ਆਪਾਂ ਨੂੰ ਵਧੀਆ ਲੱਗਦਾ ਹੈ ਪਰ ਉਹਦੇ ਲਈ ਉਹ ਇੱਕ ਕੰਸੈਪਟ ਬਣਾ ਰੱਖਿਆ ਉਹਨਾਂ ਨੇ ਔਰ ਉਹਨਾਂ ਨੂੰ ਸਟੱਡੀ ਕਰਕੇ ਆਪਾਂ ਪਹੁੰਚ ਸਕਦੇ ਹਾਂ ਨੇੜੇ ਤੇੜੇ ਕਿਸੇ ਨਾ ਕਿਸੇ ਤਰੀਕੇ ਨਾਲ
1: ਬਿਲਕੁਲ
0: ਪਰ ਪਹਿਚਾਣ ਕੀ ਆ ਪਤਾ ਕਿਵੇਂ ਲੱਗੇ ਕਿ ਬਈ ਮੈਨੂੰ ਇਹੀ ਜਿਹੜਾ ਮੇਰਾ ਮਿਸ਼ਨ ਹੋ ਸਕਦਾ ਜ਼ਿੰਦਗੀ ਦਾ ਇਹ ਹਾਲਾਤ ਵੀ ਬਣਾਉਂਦੇ ਆ ਹਾਲਾਤਾਂ ਨੂੰ ਦੇਖ ਕੇ ਵੀ ਆਪਾਂ ਕਹਿ ਸਕਦੇ ਹਾਂ ਕੁਝ ਉਦਾਹਰਣ ਆਪਾਂ ਦੇਖੋ ਆਪਾਂ ਨਾਮ ਗਿਣਦੇ ਹਾਂ ਕੁਝ ਜਿਵੇਂ ਲਾਓ ਵੀ ਇੰਡੀਆ ਦੋ ਖਾਸ ਕਰਕੇ ਪੰਜਾਬ ਦੇ ਕੰਟੈਕਸਟ ਵਿੱਚੋਂ ਮਿਲਖਾ ਸਿੰਘ ਫਲਾਇੰਗ ਸਿੱਖ ਬਣੇ
1: ਬਿਲਕੁਲ
0: ਪਰ ਉਹਨਾਂ ਨੇ ਇਹ ਹੁਣ ਦੌੜਨਾ ਹੈ ਦੌੜਨਾ ਇਹ ਕਿਵੇਂ ਉਹਨਾਂ ਨੂੰ ਡਿਸਾਈਡ ਕੀਤਾ ਕਿ ਮੈਂ ਜ਼ਿੰਦਗੀ ਚ ਇੰਨਾ ਵਧੀਆ ਐਥਲੈਟਿਕਸ ਦੇ ਵਿੱਚ ਪਰਫਾਰਮ ਕਰੂੰਗਾ ਇਹ ਕੋਈ ਉਹਨਾਂ ਨੇ ਪਹਿਲੇ ਦਿਨ ਤਾਂ ਨਹੀਂ ਸੋਚਿਆ ਕਿਉਂਕਿ ਉਹਨਾਂ ਦੇ ਜਿਹੜੀ ਸ਼ੁਰੂਆਤ ਹੋ ਰਹੀ ਹੈ ਕਿੰਨਾ ਉਹਨਾਂ ਦਾ ਡਿਸਟਰਬਡ ਹੈ ਉਥਲ ਪੁਥਲ ਵਾਲਾ ਬਚਪਨ ਪਾਰਟੀਸ਼ਨ ਚ ਫੈਮਿਲੀ ਉਧਰ ਚਲੀ ਗਈ ਸਾਰਾ ਰਿਫਿਊਜੀ ਕੈਂਪ ਚ ਰਹੇ ਆਰਮੀ ਚ ਭਰਤੀ ਹੋ ਗਏ ਉੱਥੇ ਜਾ ਕੇ ਉਹਨਾਂ ਨੂੰ ਐਥਲੈਟਿਕਸ ਦੇ ਵਿੱਚ ਜਿਹੜੇ ਜੌਹਰ ਦਿਖਾਏ ਆ ਉਹ ਕਮਾਲਾਂ ਕਰਤੀਆਂ
1: ਬਿਲਕੁਲ
0: ਉਹ ਫਲਾਇੰਗ ਸਿੱਖ ਬਣੇ ਆਹੀ ਆਪਾਂ ਨੀਰਜ ਦੀ ਗੱਲ ਕੀਤੀ ਨੀਰਜ ਚੋਪੜੇ ਦੀ ਉਹਨੂੰ ਤਾਂ ਉਹ ਵੀ ਪੰਜਾਬ ਹੀ ਕਹਿ ਲਓ ਕਿਉਂਕਿ ਹਰਿਆਣਾ ਦੇ ਵਿੱਚ ਪੰਜਾਬ ਹੀ ਸਮਝੋ ਉਹ ਵੀ ਕਿੰਨੀਆਂ ਇੰਜਰੀ ਹੋ ਗਈਆਂ ਕਿੰਨਾ ਕੁਛ ਹੋਇਆ ਤੇ ਲੇਕਿਨ ਫਿਰ ਵੀ ਉਹ ਜਿਹੜੇ ਆ ਦ੍ਰਿੜ ਰਹੇ ਇੱਛਾ ਸ਼ਕਤੀ ਉਹਨਾਂ ਨੇ ਘੱਟ ਨੀ ਹੋਣ ਦਿੱਤੀ ਯੁਵਰਾਜ ਸਿੰਘ ਦੇਖੋ ਜਿਹੜਾ ਕ੍ਰਿਕਟਰ ਆ ਵਰਲਡ ਕੱਪ ਦਾ ਹੀਰੋ ਹੈ ਤੇ ਉਹ ਕੈਂਸਰ ਵਰਗੀ ਬਿਮਾਰੀ ਉਹਨੂੰ ਡਾਇਗਨੋਸ ਹੋਈ ਫਿਰ ਉਹਦੇ ਨਾਲ ਵੀ ਉਹਨਾਂ ਨੇ ਟ੍ਰੀਟਮੈਂਟ ਹੋਇਆ ਤੇ ਸਾਰੀ ਵਿਲ ਪਾਵਰ ਰੱਖੀ ਕਮ ਬੈਕ ਹੋਇਆ ਔਰ ਲੱਖਾਂ ਲੋਕਾਂ ਦੇ ਲਈ ਉਹ ਪ੍ਰੇਰਨਾ ਸਰੋਤ
1: ਬਣ ਗਿਆ
0: ਮੋਗੇ ਤੋਂ ਪੰਜਾਬ ਤੋਂ ਬਿਲੋਂਗ ਕਰਦੀ ਆ ਹਰਮਨਪ੍ਰੀਤ ਕੌਰ ਜਿਹਨੂੰ ਪੰਜਾਬ ਦੀ ਸ਼ੇਰਨੀ ਵੀ ਕਹਿੰਦੇ ਆ ਉਹ ਵੇਖੋ ਕਿੰਨੇ ਘੱਟ ਰਿਸੋਰਸਿਸ ਆ ਉਹਦੇ ਕੋਲ ਪਰ ਫਿਰ ਵੀ ਉਹ ਜਿਹੜੀ ਆ ਇੰਡੀਆ ਦੀ ਕੈਪਟਨ ਬਣੇ ਆ ਔਰ ਨਾਮ ਰੋਸ਼ਨ ਕੀਤਾ ਐਂ ਕਪਿਲ ਦੇਵ ਲਾ ਲਓ ਤੇ ਅੱਜ ਗੁਰਪ੍ਰੀਤ ਸਿੰਘ ਸੰਧੂ ਆ ਜਿਹੜਾ ਪੰਜਾਬ ਦੇ ਵਿੱਚ ਫੁੱਟਬਾਲਰ ਆ ਯੂਰਪ ਕਲੱਬ ਦੇ ਵਿੱਚ ਖੇਡਣ ਵਾਲਾ ਉਹ ਪਹਿਲਾ ਇੰਡੀਅਨ ਗੋਲਕੀਪਰ ਆ ਤੁਸੀਂ ਦੇਖੋ ਕਿੰਨੀ ਜ਼ਬਰਦਸਤ ਗੱਲ ਆ ਮਨਮੋਹਨ ਸਿੰਘ ਹੋਰੀ ਸੀ ਉਹਨਾਂ ਦਾ ਪੇਂਡੂ ਬੈਕਗ੍ਰਾਉਂਡ ਆ
1: ਸਕਾਲਰਸ਼ਿਪ
0: ਲੈ ਕੇ ਉਹਨਾਂ ਨੇ ਬਿਲਕੁਲ ਜੀ ਆਪਣੇ ਦਮ ਤੇ ਉਹਨਾਂ ਨੇ ਜਿਹੜੀ ਆ ਸਕਾਲਰਸ਼ਿਪ ਲਈ ਆਕਸਫੋਰਡ ਗਏ ਤੇ ਇੰਡੀਆ ਦੇ ਪੀਐਮ ਰਹੇ ਕਿੰਨੇ ਲੰਬੇ ਸਮੇਂ ਤੱਕ
1: ਅਬਦੁਲ ਕਲਾਮ
0: ਔਰ ਉਹਨਾਂ ਨੂੰ ਯਾਦ ਕਰਦੇ
1: ਪੂਰੀ ਪਰਮਾਣੂ
0: ਉਹਨਾਂ ਦੀ ਗੱਲ ਹੁਣ ਭਗਤ ਸਿੰਘ ਹੋਰੀ ਉਹਨਾਂ ਦੀ ਤੁਸੀਂ ਵੇਖੋ ਲਾਈਫ ਆ ਉਹ ਕਿੰਨਾ ਅਲਟੀਮੇਟ ਵਿਲ ਪਾਵਰ ਆ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਜਿੰਨੀ ਵੀ ਜਿੰਦਗਾਨੀ ਆ ਉਹਦਾ ਜਿਹੜਾ ਪੂਰੇ ਡੇਜ਼ ਆ ਬਚਪਨ ਦੀ ਜਦੋਂ ਆਪਾਂ ਕਹਾਣੀ ਸੁਣਦੇ ਹਾਂ ਉਦੋਂ ਵੀ ਕਹਿੰਦੇ ਕੀ ਕਰ ਰਿਹਾ ਵੀ ਜਦੋਂ ਡੱਕੇ ਬੀਜ ਰਹੇ ਸੀ ਖੇਤਾਂ ਚ ਕਹਿੰਦੇ ਮੈਂ ਦਮੁੱਕਾਂ ਬੀਜਦਾ ਇਹਦੇ ਨਾਲ ਮੈਂ ਗੋਰਿਆਂ ਨੂੰ ਕੱਢੂ ਉਹ ਉੱਥੋਂ ਤੇ ਉਹਨਾਂ ਦਾ ਜਜ਼ਬਾ ਚੱਲਿਆ ਆ ਰਿਹਾ ਘਰ ਦੇ ਵਿੱਚ ਮਾਹੌਲ ਆ ਤੇ ਜਿਹੜੀ ਹਾਈਐਸਟ ਲੈਵਲ ਜਿਹੜੀ ਆ ਆਪਾਂ ਉੱਥੇ ਵੇਖਦੇ ਹਾਂ ਉਹਨਾਂ ਦੇ ਵਿੱਚ ਵਿਲ ਪਾਵਰ
1: ਬਾਬਾ ਬੰਦਾ ਸਿੰਘ ਬਹਾਦਰ ਹੁਣੀ ਦੇਖ ਲਓ ਸਾਰਾ ਕੁਝ ਉਹਨਾਂ ਨੇ ਕਿੱਦਾਂ ਸਾਰਾ ਕੁਝ ਬਦਲ ਕੇ ਰੱਖਤਾ ਮੁੜ ਕੇ ਉਹ ਵੀ ਉਹਨਾਂ ਦੇ ਵਿੱਚ ਚੀਜ਼ਾਂ ਸਾਰੀਆਂ ਨੇ ਜੀ ਬਿਲਕੁਲ
0: ਬਿਲਕੁਲ ਚਾਹੇ ਉਹਨਾਂ ਨੇ ਦਸ਼ਮੇਸ਼ ਪਿਤਾ ਕੋਲੋਂ ਥਾਪੜਾ ਮਿਲਿਆ ਉਹਨਾਂ ਨੂੰ ਤੇ ਸਾਰਾ ਉਹਨਾਂ ਨੇ ਜਿਹੜਾ ਵੇਖੋ ਚੀਜ਼ਾਂ ਜੋ ਸੀਗੀਆਂ ਉਹ ਬਦਲ ਦਿੱਤੀਆਂ ਤੁਸੀਂ ਜੇ ਗਲੋਬਲੀ ਦੇਖੋ ਤਾਂ ਉਹ ਜਿਹੜਾ ਨਿੱਕ ਬੁਜੀ ਸਿੱਖ ਹੈ ਜਿਹੜਾ ਉਹਦੇ ਜਨਮ ਹੀ ਬਿਨਾਂ ਲੱਤਾਂ ਤੇ ਹੱਥਾਂ ਲੱਤਾਂ ਤੋਂ ਬਿਨਾਂ ਹੀ ਹੋਇਆ
1: ਨਾ ਬਾਹਾਂ ਨੇ ਨਾ ਲੱਤਾਂ ਨੇ ਹੱਥ ਦੇ ਵਿੱਚ ਵੀ ਹੈਗਾ ਬਿਲਕੁਲ ਹੈ ਜੀ ਤੁਸੀਂ ਦਰੁਸਤ ਕਹਿ ਰਹੇ ਹੋ ਸ਼ਮੀ ਜੀ ਤੇ ਆਪਣੇ ਨਾਲ ਭਾਨ ਸਿੰਘ ਗਰੇਵਾਲ ਜੀ ਜੁੜੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ ਸਵਾਗਤ ਹੈ ਜੀ ਸੋਰੀ ਆਪਣੇ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਹਾਂ ਜੀ ਮਾਫੀ ਚਾਹੁੰਦਾ ਜੀ
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ ਤੇ ਸ਼ਮੀ ਜੀ
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ
2: ਤੇ ਤੁਹਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਇੱਛਾ ਸ਼ਕਤੀ ਬਿਲ ਪਾਵਰ
1: ਜੀ
2: ਤੇ ਬੜਾ ਕਮਾਲ ਦਾ ਇਹ ਹੈਗਾ
1: ਜੀ
2: ਵਿਸ਼ਾ ਤੇ ਜਿਵੇਂ ਕਹਿ ਲੋ ਮੈਂ ਆਪਦੇ ਪ੍ਰੈਕਟੀਕਲੀ ਕਹਿ ਜੋ ਕਹਿੰਦੇ ਹੱਡ ਬੀਤੀ ਵਾਲੀਆਂ ਗੱਲਾਂ ਹੈਗੀਆਂ ਮੈਂ ਇੱਕ ਦੋ ਇੱਕ ਸਾਡੇ ਇੰਡੀਆ ਚ ਗੁਆਂਢੀ ਸੀ ਬਜ਼ੁਰਗ ਹੀ ਕਹਿ ਲੋ
1: ਜੀ
2: ਤੇ ਉਹ ਜਿਵੇਂ ਆਪਣੇ ਹੁੰਦਾ ਨਾ ਜਿਵੇਂ ਮਾੜਾ ਮੋਟਾ ਡੋਡੇ ਭੁੱਕੀ ਵਾਲਾ ਉਹਨੂੰ ਸੀਗਾ ਖਾਣ ਦਾ
1: ਜੀ
2: ਤੇ ਇੱਕ ਵਾਰੀ ਹੋਸਪਿਟਲ ਚ ਉਹ ਕੋਈ ਬਿਮਾਰ ਹੋ ਗਿਆ ਤੇ ਹੋਸਪਿਟਲ ਚ ਉਹ ਭਰਤੀ ਹੋ ਗਿਆ ਉੱਥੇ ਨਾ ਜੀ ਉਸਨੇ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਪਿੰਡਾਂ ਬਜ਼ੁਰਗਾਂ ਦੀ ਗੱਲ ਹੁੰਦੀ ਹੈ ਵੀ ਸਰੀਕ ਵਾਲੀ ਗੱਲ ਜਾਂ ਹੋਰ ਉਹ ਕਿਤੇ ਕਿਸੇ ਤੋਂ ਮੰਗਾਇਆ ਜੀ ਉਹਨੇ ਉਹ ਆਪਦੀ ਪਾਲਿਸੀ ਜਿਹੜੀ ਉਹਨੂੰ ਪੂਰੀ ਕਰਨ ਵਾਸਤੇ
1: ਜੀ
2: ਉਹ ਜਦੋਂ ਬੰਦਾ ਉਹਨੂੰ ਦੇ ਕੇ ਗਿਆ ਨਾ ਜੀ ਹਾਂਜੀ ਉਹ ਬੰਦੇ ਤੇ ਉਹ ਚੀਜ਼ ਕਲਿੱਕ ਕਰ ਗਈ ਜੀ ਉੱਥੇ
1: ਜੀ
2: ਉਹਨੇ ਜੀ ਉਹ ਲੈ ਕੇ ਤੇ ਉਹ ਚਲਾ ਕੇ ਮਰੇ, ਕਹਿੰਦਾ ਵੀ ਏਦੂ ਬਾਅਦ ਨੀ ਆਪਾਂ ਇਹ ਖਾਣਾ।
1: ਵਾਹ ਜੀ ਕਿਆ ਬਾਤ ਹੈ ਜੀ।
2: ਤੇ ਮੈਂ ਬਹੁਤ ਲੰਮਾ ਟਾਈਮ ਉਸ ਬੰਦੇ ਨੂੰ ਦੇਖਦਾ ਰਿਹਾ ਜੀ, ਤੇ ਉਦੋਂ ਬਾਅਦ ਉਹਨੇ ਉਹ ਚੀਜ਼ ਮੂੰਹ ਤੇ ਨਹੀਂ ਧਰੀ। ਤੇ ਉਹ ਜਿਵੇਂ ਉਹਦੇ ਚ ਅੰਦਰੋਂ ਹੀ ਜਿਵੇਂ ਉਹਨੂੰ ਤੁਸੀਂ ਕੀ ਬਿੱਲ ਪਾਵਰ ਅੰਦਰੋਂ, ਕਹਿੰਦਾ ਯਾਰ ਜਦੋਂ ਹੁਣ ਸਰੀਕ ਨੇ ਕਹਿੰਦਾ ਮੈਨੂੰ ਲਿਆ ਕੇ ਦਿੱਤਾ ਤਾਂ ਮੇਰਾ ਕਹਿੰਦਾ
1: ਮਰਨ ਹੋ ਗਿਆ,
2: ਅੰਦਰੋਂ ਰੁਗ ਭਰਿਆ ਗਿਆ, ਕਹਿੰਦਾ ਜਿਵੇਂ ਮਰਨ ਹੋ ਗਿਆ ਆਪਣੇ ਬਜ਼ੁਰਗਾਂ ਦੀ ਬੋਲੀ ਦੇ ਵਿੱਚ
1: ਜੀ।
2: ਕਹਿੰਦਾ ਫਿਰ ਮੇਰਾ ਜਾਣ ਦਾ ਕੀ ਫਾਇਦਾ, ਕਹਿੰਦਾ ਵੀ ਜੇ ਮੈਂ
1: ਜੀ
2: ਇੱਥੇ ਤੇ ਮੈਨੂੰ ਹੁਣ ਇਹੀ ਉਦੋਂ ਬਾਅਦ ਮੈਂ ਇਹਨੂੰ ਹੁਣ ਤੁਸੀਂ ਬਿੱਲ ਪਾਵਰ ਕਹਿ ਲੋ, ਇੱਛਾ ਸ਼ਕਤੀ ਕਹਿ ਲੋ, ਇੱਦਾਂ ਦੀ ਇਹ ਕੋਈ ਹਾਂਜੀ ਇਹੀ ਬਿੱਲ ਪਾਵਰ ਆ। ਤੇ ਇਹ ਨਾ ਕਈ ਵਾਰੀ ਜਿਵੇਂ ਕਹਿੰਦੇ ਵੀ ਠੋਕਰ ਲੱਗਦੀ ਆ ਤੁਹਾਡੇ ਕੋਈ
1: ਜੀ,
2: ਉਦੋਂ ਵੀ ਤੁਹਾਡੇ ਦੇ ਵਿੱਚ ਇਹ ਆਉਂਦੀ ਆ
1: ਜੀ।
2: ਮੈਂ ਤੁਹਾਨੂੰ ਆਪਦੀ ਹੀ ਗੱਲ ਇੱਥੇ ਦੱਸਦਾ, ਜਦੋਂ ਮੈਂ ਇੱਥੇ ਆਇਆ ਤੇ 2009 ਦੀ ਗੱਲ ਆ
1: ਜੀ,
2: ਮੈਂ ਸਭ ਤੋਂ ਪਹਿਲਾਂ ਇੱਥੇ ਨਾ ਬਜ਼ੁਰਗ ਹੈਂਡੀ ਕਹਿ ਦਿੰਦੇ ਉਹਨੂੰ, ਹੈਂਡੀ ਟ੍ਰਾਂਜਿਟ
1: ਜੀ,
2: ਇੱਥੇ ਸਿਟੀ ਦੇ ਉਹ ਬਿਨੀਪੈਗ ਟ੍ਰਾਂਜਿਟ ਦਾ ਹਿੱਸਾ, ਉਹ ਬੈਂਡ ਸੀ ਉਹਦੇ ਚ ਵੀਲਚੇਅਰਾਂ ਵਾਲੀ ਬੈਂਡ ਤੇ ਤਿੰਨ ਵੀਲਚੇਅਰ ਲੱਗਦੇ। ਸੋ ਮੈਂ ਕਿਸੇ ਆਪਦੇ ਬੰਦੇ ਨਾਲ ਕੰਟਰੈਕਟ ਕਰ ਲਿਆ, ਮੈਂ ਕਿਹਾ ਵੀ ਠੀਕ ਆ ਮੈਂ ਚਲਾਉਂਗਾ। ਮੈਨੂੰ ਕਹਿੰਦਾ ਵੀ ਪਹਿਲਾਂ ਚਲਾਈ ਹੈ
1: ਜੀ,
2: ਮੈਂ ਕਿਹਾ ਨਾ, ਕਹਿੰਦਾ ਵੀ ਨਹੀਂ ਪਹਿਲਾਂ ਹੈਂਡੀ ਤੇ ਚਲੋ ਕੀ ਚਲਾਉਣੀ ਹੋਣੀ ਸੀ, ਕਹਿੰਦਾ ਪਹਿਲਾਂ ਤੂੰ ਐਡੀ ਬੈਂਡ ਚਲਾਈ ਆ ਜਿਹਦੇ ਚ ਤਿੰਨ ਵੀਲਚੇਅਰ ਰੱਖ ਦੋ। ਮੈਂ ਕਿਹਾ ਨਾ ਵੀ ਮੈਂ ਤਾਂ ਸਿੰਪਲ ਉੱਥੇ ਇੰਡੀਆ ਚ ਉਹਨਾਂ ਟਾਈਮਾਂ ਚ ਜਿੰਨ ਹੁੰਦੀ ਸੀ ਤੇ ਮਰੂਤੀ ਹੁੰਦੀ ਸੀ ਜਿਆਦਾ, ਜਿੰਨ ਜਿਵੇਂ ਆ ਗਈ ਸੀਗੀ, ਆਹ ਕਾਰ ਚਲਾਈ ਆ ਮੈਂ ਤਾਂ ਜਿੰਨ ਵੱਧ ਤੋਂ ਵੱਧ ਜਿੰਨ ਚਲਾ ਕੇ ਆਇਆ ਇੰਡੀਆ ਚ, ਹੋਰ ਤਾਂ ਕੋਈ ਹੈ ਨੀ ਸੀ। ਤੇ ਕਹਿੰਦਾ ਚਲਾ ਲੇਗਾ, ਮੈਂ ਕਿਹਾ ਚਲਾ ਲੂੰਗਾ, ਮੈਂ ਇਹੀ ਗੱਲ ਕਹੀ। ਕਹਿੰਦਾ ਠੀਕ ਆ, ਤੇ ਮੈਨੂੰ ਨੀ ਪਤਾ ਜੀ ਉਹ ਮੈਨੂੰ ਕਹਿੰਦਾ ਕਿਵੇਂ ਚਲਾਵਾਂਗਾ, ਮੈਂ ਕਿਹਾ ਇਹ ਮੈਨੂੰ ਨੀ ਪਤਾ ਪਰ ਮੈਂ ਚਲਾ ਲੂੰਗਾ। ਤੇ ਮੈਂ ਜੀ ਉਹ ਜਦੋਂ ਚੱਕੀ ਜਾ ਕੇ ਬੈਨ, ਤੇ ਮੈਂ ਆਪਦੇ ਆਪ ਨੇ ਜਿਵੇਂ ਕਹਿ ਲਓ ਵੀ ਉਹ ਜਿਵੇਂ ਮੂੰਹ ਮਿੱਠੂ ਮਰਨ ਵਾਲੀ ਗੱਲ ਨੀ ਹੈਗੀ। ਤੇ ਮੈਂ 2 ਸਾਲ ਉਹ ਕੰਮ ਕੀਤਾ ਜੀ, ਤੇ ਇੱਕ ਐਗਜਾਮਪਲ ਮੈਂ ਕੀਤਾ, ਮੈਂ ਇਹ ਸਮਝ ਕੇ ਕੰਮ ਸ਼ੁਰੂ ਕਰਿਆ, ਮੈਂ ਕਿਹਾ ਵੀ ਆਪਾਂ ਇਹਦੇ ਵਿੱਚ ਇੱਕ ਆਪਦਾ ਐਗਜਾਮਪਲ ਸੈੱਟ ਕਰਨਾ ਤੇ ਆਪਾਂ ਇੱਕ ਆਪਦਾ ਵੱਖਰਾ ਉਹ ਕਰਨਾ। ਉਹ ਆਪਾਂ ਜੀ 2 ਸਾਲ ਉਹ ਕੰਮ ਕੀਤਾ ਤੇ ਉਹ ਵੱਖਰਾ ਹੀ ਇੱਕ ਆਪਾਂ ਆਪਦਾ ਉਹਦੇ ਚ ਮੀਲ ਪੱਥਰ ਪੇਸ਼ ਕੀਤਾ। ਤੇ ਜਿਵੇਂ ਉਥੋਂ ਮੈਨੂੰ, ਮੈਂ ਹੁਣ ਵੀ ਕਹਿ ਦੇਣਾ ਵੀ ਮੇਰੀ ਵਾਈਫ ਨੂੰ ਵੀ ਸਾਰਿਆਂ ਨੂੰ, ਮੈਂ ਕਿਹਾ ਵੀ ਆਈ ਹੈਵ ਲੋਟਸ ਆਫ ਕੈਨੇਡੀਅਨ ਗ੍ਰੈਂਡਮਾ
1: ਜੀ, ਕਿਆ ਬਾਤ
2: ਹੈ। ਕਹਿੰਦੀ ਵੀ ਕਿਵੇਂ, ਮੈਂ ਕਿਹਾ ਸੱਚ ਆ ਇਹ। ਤੇ ਵਾਕਈ ਜੀ ਸੀਨੀਅਰ ਜਿਹੜੇ ਉਹ ਗ੍ਰੈਂਡਮਾ, ਜਿਵੇਂ ਕਿ ਮੈਂ 2 ਸਾਲਾਂ ਚ ਇੰਨਾ ਕੁ ਸਿੱਖਿਆ ਜੀ ਉਹਨਾਂ ਤੋਂ
1: ਜੀ,
2: ਇਹ ਨੀ ਜਰੂਰੀ ਵੀ ਮੈਂ ਕਿੰਨਾ ਪੜ੍ਹਿਆ ਕਿੰਨਾ ਨਹੀਂ, ਉਹ ਕਿੰਨੇ ਪੜ੍ਹੇ, ਉਹਨਾਂ ਕੋਲ ਜਿਹੜੀ ਜ਼ਿੰਦਗੀ ਦਾ ਤਜਰਬਾ
1: ਜੀ,
2: ਜਿਹੜਾ ਲਾਈਫ ਦਾ ਤਜਰਬਾ, ਬੜਾ ਕੁਝ ਸਿੱਖਿਆ ਜੀ ਉਹਨਾਂ ਤੋਂ,
1: ਬਿਲਕੁਲ
2: ਬਜ਼ੁਰਗਾਂ ਤੋਂ ਜੀ, ਖਾਸ ਕਰਕੇ। ਤੇ ਮੈਂ ਹੁਣ ਵੀ ਆਲਵੇਜ ਇਹੀ ਕਹਿਣਾ ਉਹਨਾਂ ਵੀ, ਮੇਰਾ ਆਈ ਹੈਵ ਲੋਟਸ ਆਫ ਕੈਨੇਡੀਅਨ ਗ੍ਰੈਂਡ
1: ਜੀ। ਨਾਲੇ ਦੇਖੋ ਇੱਥੇ ਵੀ ਗੁਰਮੇਲ ਦਾਦੂ ਜੀ, ਇੱਥੇ ਵੀ ਤਾਂ ਘੋੜਿਆਂ ਦੇ ਨਾਲ ਖੇਤੀ ਕਰਦੇ ਰਹੇ ਆ, ਇੱਥੇ ਕਿਹੜਾ ਜ਼ਮੀਨਾਂ ਜੰਗਲਾਂ ਦੇ ਜੰਗਲ ਆ, ਜੜਾਂ ਕੱਢਣੀਆਂ ਸੌਖੀਆਂ, ਕਿਤੇ ਦਰਖਤਾਂ ਦੀਆਂ ਵੱਢ ਵੱਢ ਕੇ ਪੱਧਰਾ ਕਰਨਾ ਹਜ਼ਾਰੇ ਜਾਂ ਕਿੱਲਾ, ਬੜਾ ਔਖੇ ਕੰਮਾਂ ਜਾਂ ਸਮਿਆਂ ਦੇ ਵਿੱਚੋਂ ਇਹ ਵੀ ਲੋਕ ਲੰਘੇ ਨੇ
2: ਉਹ ਬੜਾ ਜੀ। ਮੈਂ ਨਾ ਜਿਵੇਂ ਮੇਰੇ ਜਿਆਦਾ ਇੱਕ ਵਾਰੀ ਮੇਰੇ ਨਾਲ ਇੱਕ ਵੀਲਚੇਅਰ ਤੇ ਬਜ਼ੁਰਗ ਬੈਠਾ, ਤੇ ਉਹ ਸਾਡੇ ਕੋਲ ਦੀ ਨਾ ਕੋਈ ਗੱਡੀ ਬੋਲੀ ਭਜਾ ਕੇ ਤੇ ਪਾਸ ਕਰਕੇ ਗਿਆ
1: ਜੀ,
2: ਤੇ ਉਹ ਹੱਸਣ ਲੱਗ ਗਿਆ। ਮੈਂ ਕਿਹਾ ਵੀ ਹੱਸਦਾ ਕਿਉਂ ਆ ਤੂੰ, ਕਹਿੰਦਾ ਮੈਂ ਵੀ ਐਂ ਭਜਾ ਕੇ ਲੰਘਦਾ ਹੁੰਦਾ ਸੀਗਾ ਕਦੇ,
1: ਅਗਲੀਆਂ ਲਾਈਟਾਂ ਦੇ ਉੱਤੇ ਸੇਮ ਇਕੱਠੇ ਖੜੇ ਹੋਣਾ ਫਿਰ ਦੁਬਾਰਾ,
2: ਅਗਲੀਆਂ ਦੇ ਫਿਰ ਇਕੱਠੇ ਖੜੇ ਹੋ ਜਾਣਾ ਜੀ। ਤੇ ਕਹਿੰਦਾ ਮੈਂ ਵੀ ਐਂ ਭਜਦਾ ਹੁੰਦਾ ਸੀ, ਪਰ ਕਹਿੰਦਾ ਇਹ ਕਹਿੰਦਾ ਮੈਨੂੰ ਹੁਣ, ਕਹਿੰਦਾ ਮੈਂ ਐਂ ਨੀ ਹੈ, ਮੈਨੂੰ ਸਮਝ ਆ ਗਈ ਹੁਣ, ਕਹਿੰਦਾ
1: ਜੀ।
2: ਤੇ ਪਰ ਕਹਿੰਦਾ ਵੀ ਇਹ ਭੱਜਣ ਚ ਕੋਈ ਉਹ ਨੀ ਹੈਗਾ, ਕਹਿੰਦਾ ਜੇ ਹੁਣ ਮੈਨੂੰ ਕੋਈ ਬੰਦਾ ਕਵੇ ਮੈਨੂੰ, ਕਹਿੰਦਾ ਵੀ ਆਹ ਮੈਨੂੰ ਮੈਨੂੰ ਦੁਬਾਰੇ ਉਹ ਦੇ ਦੇ ਟਾਈਮ, ਜਾਂ ਮੇਰੀ ਸਾਰੀ ਪ੍ਰੋਪਰਟੀ ਲੈ ਲੇ, ਚੰਗਾ ਮਾਲ ਦਾ ਚੰਗਾ ਪੈਸੇ, ਕਹਿੰਦਾ ਸਾਰੀ ਲੈ ਲੇ, ਪਰ ਇਹ ਹੋ ਨੀ ਸਕਦਾ ਵੀ ਮੈਂ ਆਪਦੀ ਜ਼ਿੰਦਗੀ ਨੂੰ ਦੁਬਾਰੇ ਜਿਉਣਾ ਚਾਹੁੰਦਾ
1: ਜੀ।
2: ਤੇ ਜਿਹੜਾ ਮੈਨੂੰ ਹੁਣ ਪਤਾ ਲੱਗਿਆ
1: ਵੀ ਕਿਵੇਂ ਜਿਉਣਾ, ਗਲਤੀਆਂ ਕੀਤੀਆਂ ਉਹਨਾਂ ਨੂੰ ਸੁਧਾਰਨਾ ਚਾਹੁੰਦਾ, ਬਿਲਕੁਲ ਜੀ।
2: ਹਾਂਜੀ, ਹੁਣ ਬੁੱਕਸ ਦੀ ਗੱਲ ਆ ਜੀ, ਤੇ ਬੁੱਕਸ ਤੇ ਗੱਲ ਆ ਗਈ ਕਿਉਂਕਿ ਬੁੱਕਸ ਦਾ ਸਭ ਤੋਂ ਫੇਵਰੇਟ ਹੈ ਮੇਰੇ। ਪਹਿਲਾਂ ਕਹਿੰਦੇ ਨਾ ਮੇਰੇ ਨਾ ਬੁੱਕਸ ਥੱਲੇ, ਮੈਂ ਨਾ ਬੇਸਮੈਂਟ ਜਿਵੇਂ ਆਪਦੀ ਚ ਥੱਲੇ ਬੇਸਮੈਂਟ ਤਿਆਰ ਕਰਕੇ ਉੱਥੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਟਾਈਪ ਜਿਵੇਂ ਨਾ ਬਣਾ ਲਿਆ ਸੀਗਾ ਮੈਂ, ਤੇ ਉਹ ਸਾਲ ਦੇ ਸਾਲ ਉੱਥੇ ਰੱਖਿਆ, ਮੈਨੂੰ ਮਿਸ ਹੁੰਦਾ ਸੀਗਾ। ਤੇ ਹੁਣ ਮੈਂ ਕੀ ਕੀਤਾ ਨਾ ਜੀ, ਹੁਣ ਮੈਂ ਸਪੈਸ਼ਲ ਆਈਕੀਆ ਦੇ ਵਿੱਚੋਂ ਸੈਲਫਾਂ ਲਿਆ ਕੇ, ਤੇ ਜਿੱਥੇ ਮੈਂ ਸੌਂਦਾ ਜੀ ਮੇਰੇ ਬੈੱਡ ਦੇ ਬਿਸਾਈਡ ਹੀ ਮੈਂ ਬਣਾ ਲਿਆ ਜੀ ਉਹ।
1: ਵਾਹ ਜੀ,
2: ਤੇ
1: ਵਾਹ ਜੀ,
2: ਹੁਣ ਮੈਨੂੰ ਇੰਨਾ ਆਨੰਦ ਆ, ਹੁਣ ਮੈਂ ਬੈਠਾ ਸੁਣਿਆ ਗੱਲ ਕਰ ਰਿਹਾ, ਉਹ ਮੇਰੇ ਜਦੋਂ ਵੀ ਉੱਠਦਾ, ਜਦੋਂ ਉਹ ਮੇਰੇ ਸਾਹਮਣੇ ਨਾਲ ਹੀ ਬੁੱਕਾਂ ਸਾਰੀਆਂ ਹੈ, ਉਹ ਵੀ ਜਿਵੇਂ ਜਦੋਂ ਮੈਂ ਜਾਗਦਾ ਉਦੋਂ ਉਹ ਜਾਗ ਪੈਂਦੀਆਂ, ਜਦੋਂ ਮੈਂ ਸੌਂਦਾ ਉਦੋਂ ਉਹ ਸੌਂ ਜਾਂਦੀਆਂ।
1: ਕਿਆ ਬਾਤ ਹੈ,
2: ਤੇ ਹੁਣ ਹੁਣ ਜਿਵੇਂ ਇੱਛਾ ਸ਼ਕਤੀ ਦੀ ਗੱਲ ਆ ਗਈ ਮੇਰੇ ਸਾਹਮਣੇ, ਹੁਣ ਮਹਾਨ ਕੋਸ਼ ਪਿਆ, ਮੈਂ ਇਹਨਾਂ ਬਾਰੇ ਵੀ ਸ਼ਾਇਦ ਸੁਣਿਆ ਸੀ ਆਪਣੇ ਰੇਡੀਓ ਤੇ, ਸ਼ਾਇਦ ਸੁਣਿਆ ਕਾਹਨ ਸਿੰਘ ਨਾਭਾ ਬਾਰੇ।
1: ਹਾਂਜੀ,
2: ਤੇ ਜਦੋਂ ਕਹਿੰਦੇ ਵੀ ਉਹਨਾਂ ਨੇ ਇਹਦੀ ਰਚਨਾ ਕੀਤੀ, ਉਹਨਾਂ ਨੇ ਵੀ ਪਿੰਡ ਪਿੰਡ ਜਾ ਕੇ ਦੂਰ ਦੂਰ ਜਾ ਕੇ ਤੇ ਉਹ ਸਾਰਾ ਕੁਛ ਇਕੱਠਾ ਕੀਤਾ ਸੀਗਾ।
1: ਬਿਲਕੁਲ,
2: ਤੇ ਉਹ ਸਾਰੇ ਬਾਰਡ ਉਹਨਾਂ ਨੇ ਇਕੱਠੇ ਕੀਤੇ
1: ਆਪਣੇ ਜਾਂਚ ਜੀ ਲੇਖਕ ਜਿਹੜੇ ਨੇ ਅਮਰੀਕਾ ਤੋਂ ਹਾਂਜੀ ਪਿਛੋਕੜ ਦੇ ਵਿੱਚੋਂ ਨੇ ਜੀ ਉਹਨਾਂ ਦੀ ਅੱਗੇ ਜਿਹੜੀਆਂ ਵੱਡੀਆਂ ਪੀੜੀਆਂ ਉਹਨਾਂ ਦੇ ਵਿੱਚ
2: ਹਾਂਜੀ ਹਾਂਜੀ ਜੀ ਹਾਂਜੀ ਤੇ ਜਿਵੇਂ ਹੁਣ ਆਪਾਂ ਪਾਤਰ ਸਾਹਿਬ ਕਹਿੰਦੇ ਹੁੰਦੇ ਆ ਮੈਂ ਰਾਹਾਂ ਤੇ ਨਹੀਂ ਤੁਰਦਾ ਜੇ ਮੈਂ ਤੁਰਦਾ ਤਾਂ ਰਾਹ ਬਣਦੇ ਜਾਂ ਹੁਣ ਹਾਂਜੀ ਜਾਂ ਹੁਣ ਆਪਾਂ ਸੁਖਵਿੰਦਰ ਅਮਰਤਾ ਮੈਂ ਉਹਨਾਂ ਦੀ ਸੁਣ ਰਿਹਾ ਸੀ ਗੱਲਬਾਤ ਉਹ ਜਿਵੇਂ ਕਹਿੰਦੇ ਸੀ ਕਹਿੰਦੇ ਵੀ ਮੈਂ ਆਪਦੀ ਪੜ੍ਹਾਈ ਪੂਰੀ ਕੀਤੀ ਜਿਹੜੇ ਸਕੂਲ ਚ ਮੇਰੇ ਬੱਚੇ ਪੜ੍ਹਦੇ ਸੀ ਉਸੇ ਸਕੂਲ ਚ ਮੈਂ ਪੇਪਰ ਦਿੱਤਾ ਵੀ ਉਹ ਉਹਨਾਂ ਨੇ ਫਿਰ ਗਾਂ ਵਿਆਹ ਤੋਂ ਬਾਅਦ ਕਿੱਥੇ ਜਾ ਕੇ ਉਹਨਾਂ ਨੇ ਐਮ ਏ ਕਰੀ ਪੀ ਐਚ ਡੀ ਕਿੰਨਾ ਕੁਛ ਕਰਿਆ
1: ਜੀ
2: ਤੇ ਇਹ ਸਾਰੀਆਂ ਇੱਛਾ ਸ਼ਕਤੀਆਂ ਦੀਆਂ ਗੱਲਾਂ ਤੇ ਜਿਹੜੀ ਰਹੀ ਕਿਤਾਬਾਂ ਦੀ ਗੱਲ ਤੇ ਕਿਤਾਬਾਂ ਦਾ ਜੀ ਜਿਹੜਾ ਅੱਜ ਕੱਲ ਆਪਾਂ ਜ਼ਿਆਦਾਤਰ ਰੀਲਾਂ ਰੂਲਾਂ ਜਿਵੇਂ ਹੋਰ ਇਹਨਾਂ ਚੀਜ਼ਾਂ ਚ ਉਹ ਤਾਂ ਕੁਛ ਵੀ ਨਹੀਂ ਹੈ ਉਹ ਤਾਂ ਕਿਤਾਬਾਂ ਤਾਂ ਕਿਆ ਬਾਤਾਂ ਜੀ ਕਿਤਾਬ ਤਾਂ ਹੁਣ ਜੋ ਇੱਕ ਕਿਤਾਬ ਤੁਸੀਂ ਪੜ੍ਹਦੇ ਹੋ ਜਾਂ ਕਿਸੇ ਰਾਈਟਰ ਦੀ ਤੁਸੀਂ ਸਵੈ ਜੀਵਨੀ ਪੜ੍ਹਦੇ ਹੋ
1: ਜੀ
2: ਤੇ ਹੁਣ ਮੈਂ ਕਹਿਣਾ ਜੀ ਤੁਸੀਂ ਜੇ ਇੱਕ ਰਾਈਟਰ ਦੀ ਸਵੈ ਜੀਵਨੀ ਪੜ੍ਹ ਲਈ ਤਾਂ ਉਸ ਦੀਆਂ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਉਹਦੇ ਇੱਕ ਬਰਾਬਰ ਆ
1: ਦੇਖੋ ਪਿਛਲੇ ਸਮੇਂ ਚ ਆਪਾਂ ਖਲੀਲ ਜਿਬਰਾਨ ਹੁਣਾਂ ਦੀ ਕੀਤੀ ਸੀ ਗੱਲ ਉਹ ਲਿਬਨਾਨ ਦੇ ਵਿੱਚ ਦੇਖੋ ਕਿੱਡੇ ਮਹਾਨ ਵਿਅਕਤੀ ਰਹੇ ਨੇ ਤੇ ਉਹਨਾਂ ਦਾ ਜਦੋਂ ਹੈਗੀ ਛੋਟੀ ਜਿਹੀ ਕਿਤਾਬ ਆ ਪਰ ਉਹ ਪੜ੍ਹਦੇ ਇੰਨਾ ਕੁ ਮਜ਼ਾ ਆਉਂਦਾ ਨਾ ਬੰਦਾ ਪੂਰੇ ਉਸ ਸਮਿਆਂ ਦੇ ਵਿੱਚ ਬੋਸਟਨ ਦੀ ਗੱਲ ਆਉਂਦੀ ਹੈ ਅਮਰੀਕਾ ਦੀ ਜਾਂ ਉਹ ਸਾਰੀਆਂ ਚੀਜ਼ਾਂ ਚਲੋ ਉੱਥੇ ਗਏ ਤਾਂ ਨਹੀਂ ਹੈ ਪਰ ਉਹਨਾਂ ਦੇ ਨਾਲ ਨਾਲ ਘੁੰਮਦਾ ਨਜ਼ਰ ਆਉਂਦਾ ਹੈ ਤੇ ਉਹ ਇੱਕ ਜਣੇ ਕਿ ਵੱਖਰਾ ਹੀ ਮਤਲਬ ਕਿ ਰੰਗ ਕਹਿ ਲੋ ਜਾਂ ਵੱਖਰੀ ਦੁਨੀਆਂ ਦੇ ਵਿੱਚ ਹੀ ਬੰਦਾ ਪਹੁੰਚ ਜਾਂਦਾ ਜੀ
2: ਹੁਣ ਜਿਵੇਂ ਕਹਿ ਲੋ ਮੈਂ ਹੁਣ ਰੇਡੀਓ ਤੇ ਚਲੋ ਡਿਸਕਲੋਜ ਹੀ ਕਰ ਦੇਣਾ
1: ਜੀ
2: ਤੇ ਮੈਂ ਹੁਣ ਜੀ 2 ਵੀਕ ਹੋ ਗਏ ਅੰਮ੍ਰਿਤ ਛਕਿਆ
1: ਕਿਆ ਬਾਤ ਹੈ
2: ਹਾਂਜੀ ਸਪੈਸ਼ਲ ਜਿਵੇਂ ਕਹਿ ਲੋ ਮਦਰ ਡੇ ਤੋਂ ਪਹਿਲਾਂ
1: ਜੀ
2: ਤੇ ਮੇਰੇ ਪਰਿਵਾਰ ਦੇ ਵਿੱਚ ਸਾਰਿਆਂ ਦਾ ਤਕਰੀਬਨ ਸਭ ਦਾ ਹੀ ਅੰਮ੍ਰਿਤ ਛਕਿਆ ਹੋਇਆ ਮੇਰਾ ਨਹੀਂ ਛਕਿਆ ਸੀ ਮੈਂ ਥੋੜਾ ਜਿਹਾ
1: ਜੀ
2: ਚਲੋ ਜੋ ਵੀ ਹੈ ਮੈਂ ਸਾਰਾ ਕੁਛ ਪੜ੍ਹਿਆ ਕਰਿਆ ਉਹ ਮਦਰ ਡੇ ਮੇਰੀ ਮਾਂ ਨੂੰ ਥੋੜਾ ਜਿਹਾ ਰਹਿੰਦਾ ਸੀ ਇਸ ਚੀਜ਼ ਦਾ ਫਿਕਰ ਤੇ ਮਦਰ ਡੇ ਨੂੰ ਮੈਂ ਆਪਦੀ ਮਾਂ ਨੂੰ ਗਿਫਟ ਦਿੱਤਾ ਮੈਂ ਕਿਹਾ ਵੀ ਮਾਤਾ ਤੈਨੂੰ ਗਿਫਟ ਆ
1: ਕਿਆ ਬਾਤ ਹੈ
2: ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਈ ਜਿਹੜੀ ਉਹ ਮੈਂ ਮਾਂ ਦੀਆਂ ਨਜ਼ਰਾਂ ਚ ਖੁਸ਼ੀ ਦੇਖੀ ਉਹ ਕਰੀ ਤੇ ਉਹ ਮੈਨੂੰ ਮੇਰਾ ਇੰਡੀਆ ਚ ਬੈਸਟ ਫਰੈਂਡ ਆ ਜਿਹੜਾ ਮੈਨੂੰ ਕਹਿੰਦਾ ਗਰਮੇਲ ਤੂੰ ਦੱਸਿਆ ਹੀ ਨੀ ਤੇ ਵੀ ਮੈਂ ਕਿਹਾ ਵੀ ਕਾਰਨ ਮੈਨੂੰ ਕਹਿੰਦਾ ਯਾਰ ਮੈਂ ਇਹ ਸਮਝਦਾ ਵੀ ਹੁਣ ਅਸੀਂ ਵੀ ਤੂੰ ਇੱਕ ਵੱਖ ਜਿਵੇਂ ਤੈਨੂੰ ਸਪੈਸ਼ਲ ਜਿਵੇਂ ਕਹਿ ਲੋ ਜਾਂ ਵੀ ਵੱਖਰਾ ਜਾਓਗੇ ਵੀ ਕਿਵੇਂ ਮੈਂ ਕਿਹਾ ਨਹੀਂ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਹੁਣ ਤੁਸੀਂ ਇੱਕ ਗੱਲ ਕਹੋਗੇ ਕਹਿੰਦਾ ਕੀ ਮੈਂ ਕਿਹਾ ਜੇ ਕੋਈ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਬੰਦਾ ਹੋਇਆ ਅਮਰਧਾਰੀ ਸਿੰਘ ਜਾਂ ਕੋਈ ਉਹਦੇ ਚ ਕੋਈ ਤੁਸੀਂ ਦੇਖੋਗੇ ਕੋਈ
1: ਜਿਹਨੂੰ
2: ਆਪਾਂ ਪੰਜਾਬੀ ਚ ਕਹਿੰਦੇ ਨੇ ਫੁਕਰਾਪਣ ਜਾਂ ਉਹ ਕਹਿਣ ਲੱਗੇ ਵੀ ਜੇ ਮੈਂ ਛਕਿਆ ਮੈਂ ਤਾਂ ਰੱਬ ਬਣ ਗਿਆ ਦੂਜੇ ਦਾ ਸਾਰੇ ਕੀੜੇ ਮਕੌੜੇ ਹੀ ਆ
1: ਜੀ
2: ਤਾਂ ਤੁਸੀਂ ਮੈਂ ਕਿਹਾ ਉਹਨੂੰ ਇੱਕ ਗੱਲ ਕਹੋ ਵੀ ਯਾਰ ਅੰਮ੍ਰਿਤਾ ਸਾਡੇ ਗਰਮੇਲ ਦਾ ਵੀ ਛਕਿਆ
1: ਜੀ
2: ਬਸ ਮੈਂ ਕਿਹਾ ਮੇਰੇ ਚ ਇਹੀ ਫਰਕ ਆ ਤੁਸੀਂ ਇਹ ਕਹਿ ਸਕਦੇ ਹੋ ਵੀ ਅੰਮ੍ਰਿਤਾ ਸਾਡੇ ਯਾਰ ਗਰਮੇਲ ਦਾ ਵੀ ਛਕਿਆ
1: ਜੀ ਬਿਲਕੁਲ
2: ਉਹ ਤਾਂ ਨਹੀਂ ਹੈ ਏਦਾਂ ਦਾ ਤੇ ਮੈਂ ਕਿਹਾ ਇਹ ਕਈ ਵਾਰੀ ਕੀ ਹੁੰਦਾ ਨਾ ਵੀ ਉਹ ਤੁਸੀਂ ਉਸ ਨੂੰ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਹੋ ਹੁਣ ਮੈਂ ਖੈਰ ਗੁਰਬਾਣੀ ਪਹਿਲਾਂ ਤੋਂ ਮੇਰਾ ਸੀਗਾ ਜੀ ਛੋਟੇ ਹੁੰਦਿਆਂ ਤੋਂ ਕਿਤਾਬਾਂ ਨਾਲ ਵੀ ਗੁਰਬਾਣੀ ਨਾਲ ਬਹੁਤ ਪੜ੍ਹਨ ਦਾ ਕਹਿ ਲਓ ਸੱਤਵੀਂ ਚ ਮੇਰੇ ਖਿਆਲ ਚ ਮੈਂ ਭਗਤ ਸਿੰਘ ਦੀ ਜਿਹੜੀ ਸੀਗੀ ਮੈਂ ਨਾਸਤੇ ਕਿਉਂ ਉਹ ਪੜ੍ਹੀ ਸੀ
1: ਜੀ
2: ਤੇ 2000 ਦੇ ਤਿਕਰ ਮੈਂ ਤਕਰੀਬਨ ਜਿਹੜੀਆਂ 1984 ਤੇ ਜਿੰਨਾ ਨੇ ਵੀ ਲਿਖੀਆਂ ਜੀ ਜਿੰਨੀਆਂ ਵੀ ਉਦੋਂ ਤੱਕਰ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਮੈਂ ਸਾਰੀਆਂ ਲੈਣ ਵਾਰੀ ਪੜ੍ਹਦੀਆਂ ਸੀਗੀਆਂ
1: ਜੀ
2: ਤੇ
1: ਨਹੀਂ ਇਹ ਚੀਜ਼ ਆਉਂਦੀ ਹੈ ਗੁਰਮੇਲ ਜੀ ਦੇਖੋ ਮੈਨੂੰ ਵੀ ਭਾਜੀ ਹੁਣਾਂ ਦੇ ਨਾਲ ਲੱਗਿਆ ਹੋਇਆ ਕਿੰਨਾ ਚਿਰ ਹੋ ਗਿਆ ਚਲੋ ਇਹਨਾਂ ਦੀ ਜ਼ਰੂਰ ਸੰਗਤ ਕਰਦੇ ਹਾਂ ਜਾਂ ਹੋਰ ਸਾਰੇ ਦੋਸਤ ਰੇਡੀਓ ਦੇ ਉੱਤੇ ਵੀ ਜਿਹੜੇ ਹੈ ਉਹਨਾਂ ਦੀ ਸੰਗਤ ਵੀ ਨਾਲ ਹੀ ਹੈ ਜਦੋਂ ਉੱਥੇ ਬਹਿੰਦੇ ਹਾਂ ਸਾਰਿਆਂ ਦੀਆਂ ਗੱਲਾਂ ਬਾਤਾਂ ਪ੍ਰਭਾਵਿਤ ਕਰਦੀਆਂ ਨੇ ਇੱਕ ਦੂਸਰੇ ਨੂੰ ਤਾਂ ਉਹ ਗਦਰੀ ਬਾਬਿਆਂ ਨੂੰ ਬਹੁਤ ਪੜ੍ਹਨ ਦਾ ਮੌਕਾ ਮਿਲਿਆ ਜਦੋਂ ਰੇਡੀਓ ਦੇ ਉੱਤੇ ਗੱਲਬਾਤ ਕਰਦੇ ਹਾਂ ਜਾਂ ਕੋਈ ਸਬਜੈਕਟ ਨੂੰ ਛੇੜਦੇ ਹਾਂ ਇਤਿਹਾਸ ਨੂੰ ਦੇਖਣ ਦਾ ਜਾਂ ਪਛਾਣਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਵੀ ਨਹੀਂ ਪੱਗ ਬੰਨਦਾ ਸੀ ਪਹਿਲਾਂ ਚਲੋ ਕਿਤਾਬਾਂ ਦਾ ਨਾਲ ਜੁੜ ਕੇ ਬਾਅਦ ਦੇ ਵਿੱਚ ਪਤਾ ਨਹੀਂ ਕਿੱਥੋਂ ਦਿਮਾਗ ਦੇ ਵਿੱਚ ਆਇਆ ਨਹੀਂ ਪੱਗ ਬੰਨੀ ਸ਼ੁਰੂ ਕਰੀਏ ਮੈਂ ਜ਼ਿੰਦਗੀ ਦੇ ਵਿੱਚ ਕਦੇ ਪੱਗ ਨਹੀਂ ਬੰਨੀ ਸੀ ਜੀ ਕਦੇ ਇੰਡੀਆ ਨਹੀਂ ਬੰਨੀ ਸੀ ਇਸੇ ਕਰਕੇ ਉੱਥੇ ਮਤਲਬ ਕਿ ਫੁੱਟਬਾਲ ਖੇਡਦੇ ਸੀਗੇ ਤਾਂ ਮਤਲਬ ਕਿ ਗੇਮ ਦੇ ਕਰਕੇ ਹੀ ਕਹਿ ਲਓ ਜਾਂ ਉਸ ਸਮੇਂ ਦੇ ਵਿੱਚ ਇੱਕ ਬਹਾਨਾ ਕਹਿ ਲਓ ਜਾਂ ਇੱਕ ਹੁੰਦਾ ਹੈ ਕਿ ਮੈਂ ਮਤਲਬ ਕਿ ਹੈੱਡ ਨਹੀਂ ਮਾਰ ਸਕਦਾ ਮੈਨੂੰ ਤੰਗੀ ਪਰੇਸ਼ਾਨੀ ਆਉਂਦੀ ਹੈ ਉਸ ਕਰਕੇ ਫਿਰ ਬਾਲ ਜਿਹੜੇ ਸੀ ਕਤਲ ਕਰਵਾਏ ਜਾਂ ਕਿੱਦਾਂ ਵੀ ਹੈ ਪਰ ਇੱਥੇ ਫਿਰ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਆਏ ਆ ਇੱਥੇ ਦੇ ਲੋਕਾਂ ਨੂੰ ਦੇਖਦੇ ਆ ਉਹਨਾਂ ਦੇ ਨਾਲ ਰਹਿਣ ਸਹਿਣ ਹੈ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੈਲਫ ਕੌਨਫੀਡੈਂਸ ਦੇ ਵਿੱਚ ਵੱਧ ਜਾਂਦੇ ਹੋ ਨਾ ਜਦੋਂ ਚੀਜ਼ ਨੂੰ ਮਹਿਸੂਸ ਕਰਨ ਲੱਗ ਜਾਂਦੇ ਹੋ ਇੱਕ ਤਾਂ ਚੀਜ਼ ਹੈ ਥੋਪਣੀ ਮਤਲਬ ਕਿ ਹਾਂ ਤੂੰ ਆਹ ਕਰ ਲਾ ਪਰ ਜਿੰਨਾ ਚਿਰ ਤੁਹਾਨੂੰ ਆਪਣੇ ਅੰਦਰੋਂ ਦੀ ਚੀਜ਼ ਮਹਿਸੂਸ ਹੁੰਦੀ ਜਾਂ ਉਹ ਚੀਜ਼ ਨੂੰ ਪਹਿਚਾਣਦੇ ਨਹੀਂ ਆ ਮੈਨੂੰ ਲੱਗਦਾ ਉਨਾ ਚਿਰ ਕਰਨਾ ਵੀ ਨਹੀਂ ਚਾਹੀਦਾ
2: ਨਹੀਂ ਨਹੀਂ ਚਾਹੀਦਾ ਜੀ ਨਹੀਂ ਚਾਹੀਦਾ ਬਿਲਕੁਲ ਤੇ ਮੈਂ ਹੁਣ ਤੁਹਾਨੂੰ ਆਪ ਹੀ ਦੱਸਦਾ ਜੀ ਵੀ ਮੈਂ ਹੁਣ ਬਾਈਬਲ ਪੜ੍ਹ ਰਿਹਾ ਸੀ, ਉਹ ਮੇਰੇ ਕੋਲ ਹੁਣ ਵੀ ਆਉਂਦਾ, ਤੇ ਮਹਾਂਸ਼ਿਵ ਪ੍ਰਣ ਹੋਰ ਉਹ ਸਾਰੇ ਮੇਰੇ ਸਾਹਮਣੇ ਪਏ ਆ, ਸਾਰੀਆਂ ਚੀਜ਼ਾਂ ਨੂੰ ਦੇਖਿਆ ਪਰਖਿਆ ਸਾਰਾ ਕੁਛ ਕਰਿਆ। ਉਹ ਚੀਜ਼ ਜਦੋਂ ਤੁਸੀਂ ਚਾਹੁੰਦੇ ਹੋ ਨਾ ਵੀ ਪ੍ਰੈਕਟੀਕਲੀ ਤੁਸੀਂ ਆਪਦੇ ਆਪ ਨੂੰ ਬਦਲਣਾ, ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮੈਂ ਇਹ ਕਹੂੰਗਾ ਵੀ ਤੁਸੀਂ ਕੁਛ
1: ਜੀ
2: ਆਪਾਂ ਦੇ ਤਾਂ ਨਹੀਂ ਸਕਦੇ, ਫਿਰ ਮਾਂ ਸਪੈਸ਼ਲੀ ਮਾਂ ਦਾ ਜਿਹੜਾ ਹੈ, ਜਿਵੇਂ ਮੈਂ ਆਲਵੇਜ ਕਹਿਣਾ ਉਹਨਾਂ ਵੀ ਮਾਂ ਤੁਹਾਨੂੰ ਸਾਰੀ ਦੁਨੀਆ ਨਾਲੋਂ 9 ਮਹੀਨੇ ਜ਼ਿਆਦਾ ਜਾਣਦੀ ਆ, ਕਿਉਂਕਿ ਉਹ 9 ਮਹੀਨੇ ਉਹਨੇ ਤੁਹਾਨੂੰ ਪੇਟ ਚ ਰੱਖਿਆ ਹੁੰਦਾ, ਇਸ ਕਰਕੇ ਦੁਨੀਆ ਤੁਹਾਨੂੰ ਉਦੋਂ ਬਾਅਦ ਜਾਣਨ ਲੱਗੀ ਆ ਜਦੋਂ ਤੁਸੀਂ ਜਨਮ ਲਿਆ, ਪਰ ਉਹ ਮਾਂ ਤੁਹਾਨੂੰ ਉਦੋਂ ਪਹਿਲਾਂ ਜਾਣਦੀ ਆ,
1: ਬਿਲਕੁਲ
2: ਉਹਨੇ ਪਹਿਲਾਂ ਤੁਹਾਨੂੰ ਫੀਲ ਕੀਤਾ
1: ਜੀ,
2: ਤੇ ਇਸ ਕਰਕੇ ਇਹ ਚੀਜ਼ਾਂ ਵੀ ਹੁੰਦੀਆਂ ਤੇ, ਪਰ ਜਿਹੜਾ ਇੱਛਾ ਸ਼ਕਤੀ ਹੈ ਨਾ ਜੀ ਇਹ ਹੋਣੀ ਚਾਹੀਦੀ ਆ ਸਾਰੇ ਦੇ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਆਪਦੀ ਲਾਈਫ ਤੇ ਜੀ ਉਮਰ ਮੇਰੀ ਹੁਣ 47 ਸਾਲ ਦੀ ਕਹਿ ਲਓ ਹੋ ਗਈ, ਤੇ ਮੈਂ ਆਪਦੀ ਬਹੁਤ ਪ੍ਰੈਕਟੀਕਲ ਕਰਿਆ ਜੀ, ਪ੍ਰੈਕਟੀਕਲ ਜਿਵੇਂ ਕਹਿੰਦੇ ਆਪਦੀ ਜ਼ਿੰਦਗੀ ਤੇ ਆਪਦੇ ਸਰੀਰ ਤੇ
1: ਜੀ,
2: ਜਿਵੇਂ ਹੁਣ ਮੈਂ ਆਪਦਾ ਬਚਪਨ ਜੀ ਪੂਰਾ ਰੱਜ ਕੇ ਬਚਪਨ ਜਿਆ ਜੀ ਜਮਾ, ਉਹ ਮੇਰੇ ਯਾਦ ਆ ਮੇਰੇ ਐ ਫਿਲਮ ਵਾਂਗੂ ਵੀ, ਉਹ ਜਿਵੇਂ ਮਹਾਭਾਰਤ ਬਲੈਕ ਐਂਡ ਵਾਈਟ ਟੀਵੀ ਤੇ ਆਉਂਦੀ ਹੁੰਦੀ ਸੀ, ਰਮਾਇਣ ਆਉਂਦੀ ਹੁੰਦੀ ਸੀ, ਉਹ ਸਾਰੀਆਂ ਚੀਜ਼ਾਂ ਯਾਦ,
1: ਬਿਲਕੁਲ
2: ਜਵਾਨੀ ਜੀ ਮੇਰੀ, ਹੁਣ ਚਲੋ ਜਵਾਨੀ ਕਹਿ ਲੋ, ਮੈਂ ਰੱਜ ਕੇ ਜੋਈ ਆ
1: ਜੀ,
2: ਮੈਂ ਹਰ ਤਰ੍ਹਾਂ ਦਾ ਜਿਵੇਂ ਕਹਿੰਦੇ ਨਾ ਅਗਲੇ ਦੂਜੇ ਤਰੀਕੇ ਨਾਲ ਵੀ ਕਹਿੰਦੇ ਮੱਛੀ ਪੱਥਰ ਚੱਟ ਕੇ ਮੁੜੀ ਵਾਲੀ ਗੱਲ, ਤੇ ਮੈਂ ਜਿਵੇਂ ਉਸ ਤੋਂ ਕਹਿੰਦਾ ਹੁੰਦਾ ਵੀ ਉਹਨੂੰ ਜਿਉਣਾ ਚੀਜ਼ ਨੂੰ ਜਿਉਂ ਕੇ ਦੇਖਣਾ,
1: ਤੇ
2: ਉਹ ਮੈਂ ਸਾਰਾ ਕੁਛ ਦੇਖਿਆ ਜੀ,
1: ਬਿਲਕੁਲ
2: ਈਵਨ ਡਰਿੰਕ ਹਰ ਤਰ੍ਹਾਂ ਦੀ ਡਰਿੰਕ ਮੈਂ ਪ੍ਰੈਕਟੀਕਲੀ ਆਪਦੇ ਸਰੀਰ ਤੇ ਯੂਜ਼ ਕਰਕੇ ਦੇਖੀ ਹੈ,
1: ਬਿਲਕੁਲ
2: ਕਿ ਬਾਹਰਲੀ ਵੀ ਅੰਦਰਲੀ ਸਾਰਾ ਕੁਛ, ਜਿਵੇਂ ਹੁਣ ਤੇ ਪਰ ਉਹ ਅਸਲ ਚ ਪਤਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਉਹਨੂੰ ਆਪ ਵਰਤ ਕੇ ਦੇਖਦੇ
1: ਹੋ, ਬਿਲਕੁਲ
2: ਹਾਂ। ਹੁਣ ਕਈ ਵਾਰੀ ਬੰਦਾ ਕਹਿੰਦਾ ਵੀ ਯਾਰ ਕੀ ਉਹ ਆ, ਉਹ ਫਿਰ ਮੈਂ ਉਹਨੂੰ ਇਹੀ ਕਹੀਦਾ ਵੀ ਇਹ ਗੂੰਗੇ ਕੀ ਮਿਠਾਈ ਆ ਬਈ, ਇਹ ਤਾਂ ਜਦੋਂ ਤੁਸੀਂ ਖਾਓਗੇ ਫਿਰ ਹੀ ਪਤਾ ਲੱਗੂਗਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਹੁਣ ਗੂੰਗੇ ਨੇ ਮਿਠਾਈ ਖਾ ਲਈ, ਹੁਣ ਉਹ ਦੱਸ ਤਾਂ ਸਕਦਾ ਨੀ ਵੀ ਕਿਹੋ ਜੀ ਆ
1: ਜੀ, ਬਿਲਕੁਲ ਹੈ ਜੀ,
2: ਤੇ ਉਹ ਤਾਂ ਉਹਦੇ ਬਿਨੀ ਹੱਥ ਹੀ ਕਰ ਸਕਦਾ ਵੀ ਆਹ ਪਈਆ ਖਾ ਕੇ ਵੇਖ ਲਾ,
1: ਬਿਲਕੁਲ ਹੈ ਜੀ ਜੀ।
2: ਤੇ ਉਹ ਅਸਲ ਚ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੀ ਭਿੰਦਰ ਜੀ, ਉਹ ਤੁਹਾਨੂੰ ਦੂਜਿਆਂ ਤੋਂ ਦੱਸਣਾ ਜਾਂ ਦੂਜਿਆਂ ਨੇ ਕਰਨਾ,
1: ਜਿੱਦਾਂ ਹਾਲਾਤ ਬਦਲ ਦਿੰਦੇ ਨੇ, ਬਿਲਕੁਲ ਹੈ ਜੀ। ਹੁਣ ਦੇਖੋ ਕੋਈ ਵੀ ਆ ਤੁਹਾਨੂੰ ਡਾਕਟਰ, ਇੱਥੇ ਡਾਇਟੀਸ਼ੀਅਨ ਦੀ ਜ਼ਰੂਰਤ ਪੈ ਜਾਂਦੀ ਹੈ, ਠੀਕ ਹੈ, ਡਾਕਟਰ ਕਹਿੰਦਾ ਜੀ ਤੁਹਾਨੂੰ ਆਹ ਬਿਮਾਰੀ ਲੱਗ ਗਈ ਹੈ ਜੀ, ਤੇ ਆਪਣਾ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰੋ ਨਾ, ਜਾਂ ਡਿਪਰੈਸ਼ਨ ਹੋ ਗਿਆ ਕਿਸੇ ਨੂੰ, ਤੇ ਉਹ ਡਾਕਟਰ ਇਹੀ ਦੱਸਦੇ ਆ ਨਾ ਕਿ ਆਪਣਾ ਲਾਈਫ ਸਟਾਈਲ ਤੇ ਆਪਣਾ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹਨੂੰ ਥੋੜਾ ਜਿਹਾ ਚੇਂਜ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵੀਆਂ ਰੋਚਕ ਚੀਜ਼ਾਂ ਲੈ ਕੇ ਆਓ, ਜਿਹੜੀਆਂ ਤੁਹਾਨੂੰ ਬੋਰਿੰਗ ਲੱਗਦੀਆਂ ਨਾ ਉਹਨਾਂ ਨੂੰ ਡਿਲੀਟ ਕਰੋ, ਤੇ ਤੁਹਾਡੀ ਰੁਚੀ ਜਿਹੜੀ ਆ ਉਹਨਾਂ ਚੀਜ਼ਾਂ ਚ ਬਣੇ, ਤੇ ਤੁਹਾਡਾ ਡਿਪਰੈਸ਼ਨ ਘੱਟ ਹੋਵੇਗਾ, ਉਹ ਤੁਸੀਂ ਇੱਕ ਦਿਲਚਸਪੀ ਲੈਣ ਲੱਗ ਜਾਓਗੇ ਨਵੇਂ ਕੰਮਾਂ ਦੇ ਵਿੱਚ, ਤੇ ਉਹ ਇਦਾਂ ਹੀ ਆ ਜ਼ਿੰਦਗੀ ਦੇ ਵਿੱਚ ਸਾਡੇ ਟਾਰਗੇਟ ਜਿਹੜੇ ਨੇ, ਇੱਕ ਟਾਰਗੇਟ ਤੁਸੀਂ ਹਾਸਲ ਕਰ ਲਿਆ, ਅੱਗੇ ਜ਼ਰੂਰ ਕੋਈ ਨਾ ਕੋਈ ਟਾਰਗੇਟ ਹੋਣਾ ਚਾਹੀਦਾ ਜ਼ਿੰਦਗੀ ਨੂੰ ਜਿਉਣ ਦੇ ਲਈ, ਨਾ ਕਿ ਹੰਟਾਉਣ ਦੇ
2: ਹੋਣਾ ਚਾਹੀਦਾ ਜੀ।
1: ਹਾਂਜੀ
2: ਜੀ, ਹੁਣ ਕਿਤਾਬਾਂ ਨਾਲ ਆ ਜੀ, ਜੇ ਹੁਣ 5-4 ਪੇਜ 10 ਪੇਜ ਜਿੰਨਾ ਕੁ ਟਾਈਮ ਹੁੰਦਾ ਜੇ ਨਾ ਪੜ੍ਹੀਏ, ਤੇ ਉਹ ਐ ਲੱਗਦਾ ਵੀ ਅੱਜ ਕੁਛ ਰਹਿ ਗਿਆ, ਤੇ ਉਹ ਜਿਵੇਂ ਨਾ ਜਦੋਂ ਤੁਸੀਂ ਸੌਣ ਲੱਗਦੇ ਹੋ ਉਹ ਐ ਲੱਗਦਾ ਵੀ ਅੱਜ ਯਾਰ ਕੁਛ ਰਹਿ ਗਿਆ, ਭਾਵੇਂ 2 ਪੇਜ ਹੀ ਪੜ੍ਹ ਲਈਏ ਕਿਤਾਬ ਨੂੰ, ਚੱਕ ਕੇ ਆਪਦੇ ਕੋਲੇ ਪੜ੍ਹ ਲਈਏ 2 ਪੇਜ ਹੀ ਪੜ੍ਹ ਲਈਏ ਜਿੰਨਾ ਕੁ, ਉਹ ਫਿਰ ਵੀ ਐ ਹੋ ਜਾਂਦਾ ਵੀ ਹਾਂ ਇਹ ਪੂਰਾ ਹੋ ਗਿਆ,
1: ਬਿਲਕੁਲ,
2: ਤੇ ਉਹ ਤੁਹਾਡਾ ਏਦਾਂ ਦਾ ਹੋ ਜਾਂਦਾ। ਚਲੋ ਬਹੁਤ ਸੋਹਣਾ ਜੀ, ਸਸਤੀ ਬਿਲ ਪਾਵਰ ਤੇ ਕੈਮਰੋ ਜੀ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ, ਸਤਿ ਸ਼੍ਰੀ ਅਕਾਲ,
1: ਥੈਂਕ ਯੂ ਜੀ, ਸ਼ੁਕਰੀਆ ਜੀ ਜੀ। ਦੋਸਤੋ ਇਸ ਕੈਨੇਡਾ ਤੋਂ ਗੁਰਮੇਲ ਜੀ ਤੇ ਛੰਮੀ ਜੀ, ਜਾਂਦੇ ਜਾਂਦੇ ਜਾਂ ਕੁਝ ਕਹਿਣਾ ਚਾਹੋਗੇ ਇਹਦੇ ਉੱਤੇ ਪਹਿਲਾਂ, ਤੇ ਫਿਰ ਆਪਾਂ ਸਮੇਟਦੇ ਆ ਜੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਨਾਲ।
0: ਪਰ ਸਾਹਿਬ ਦੋਸਤਾਂ ਵੱਲੋਂ ਬਹੁਤ ਹੀ ਕਹਿ ਲਓ ਵੀ ਜਾਣਕਾਰੀ ਭਰਪੂਰ ਜਿਹੜੇ ਤਜਰਬੇ ਉਹ ਸਾਂਝੇ ਕੀਤੇ ਗਏ ਆ। ਬਾਕੀ ਇਹੀ ਗੱਲ ਆ ਕਿ ਜੋਤ ਸੇ ਜੋਤ ਜਲਾ ਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ ਵਾਲਾ ਮਾਹੌਲ ਆ
1: ਜੀ,
0: ਤੇ ਬਹੁਤ ਵਧੀਆ ਲੱਗਿਆ। ਔਰ ਇੱਛਾ ਸ਼ਕਤੀ ਨੂੰ ਕਾਇਮ ਰੱਖਣ ਦੀ ਜਿਹੜੀ ਇੱਛਾ ਸ਼ਕਤੀ ਆ ਉਹ ਕਦੇ ਖਤਮ ਨਹੀਂ ਹੋਣ ਦੇਣੀ ਚਾਹੀਦੀ, ਕਿਉਂਕਿ ਇੱਛਾ ਹੀ ਸਭ ਕੁਛ ਹੈ। ਉਹਦੇ ਕਰਕੇ ਕਹਿੰਦੇ ਇੱਕ ਕੋਈ ਕਹਾਣੀ ਸੀ ਉਹਦੇ ਚ ਕਹਿ ਰਿਹਾ ਕਿ
1: ਭਾਜੀ ਕਹਾਣੀ ਸੁਣਾਉਣ ਤੋਂ ਪਹਿਲਾਂ ਮੇਰੇ ਮੂਹਰੇ ਨਾ ਇੱਕ ਚੀਜ਼ ਆ ਗਈ, ਇੱਛਾ ਨਾਗ ਨਾ ਬਣ ਜਾਓ ਕਿਤੇ,
0: ਇੱਛਾ ਧਾਰੀ ਬਿਲਕੁਲ ਜੀ। ਉਹ ਉਦਾਹਰਨ ਦਿੱਤੀ ਗਈ ਸੀ ਕਿ ਬਈ ਇੱਕ ਲੜਕੀ ਆ ਬਿਮਾਰ ਪਈ ਆ, ਉਹ ਦੋ ਪੇਂਟਰ ਕੁੜੀਆਂ ਰਹਿਣ ਦੀਆਂ ਇੱਕ ਉਹਦੇ ਫਲੈਟ ਦੇ ਵਿੱਚ
1: ਜੀ,
0: ਤੋ ਮੀਂਹ ਪਈ ਜਾਂਦਾ ਤੇ ਉਹ ਕਹਿ ਰਹੀ ਹੈ ਕਿ ਮੈਂ ਹੁਣ ਜੀਣਾ ਨੀ, ਜੇ ਹੈ ਉਹ ਹੈ। ਉਹ ਦੂਜੀ ਉਹਨੂੰ ਪੁੱਛਦੀ ਹੈ ਤੂੰ ਐ ਕਹਿੰਦੀ ਕਹੀ ਜਿਹਨੇ ਬੁਖਾਰ ਹੀ ਹੈ ਹੋਜੂ ਠੀਕ,
1: ਬਿਲਕੁਲ
0: ਕਹਿੰਦੀ ਨਹੀਂ ਮੈਂ ਉਹ ਦੇਖ, ਕਹਿੰਦੀ ਜਿਹੜਾ ਖਿੜਕੀ ਦੇ ਬਾਹਰ ਵੇਲ ਜਾ ਰਹੀ ਨਾ ਉੱਤੇ, ਮੈਂ ਰੋਜ਼ ਉਹਦੇ ਪੱਤੇ ਗਿਣ ਰਹੀ ਹਾਂ, ਜਿੱਦਣ ਉਹਦਾ ਆਖਰੀ ਪੱਤਾ ਡਿੱਗ ਗਿਆ ਉਦਣ ਮੇਰਾ ਐਂਡ ਆ, ਉਹ ਪੱਤੇ ਗਿਣੀ ਜਾਂਦੀ, ਉਹ ਬੜੀ ਡਰ ਗਈ, ਕਹਿੰਦੀ ਉਹ ਤਾਂ ਬੜਾ ਕੰਮ ਖਰਾਬ ਆ ਸੱਚੀ। ਉਹ ਤਾਂ ਕਹਿੰਦਾ ਝੱਖੜ ਤੂਫਾਨ ਵੀ ਬਹੁਤ ਆਉਣਾ ਰਾਤ ਨੂੰ, ਇਹ ਤਾਂ ਰਹਿਣੀ ਨੀ ਬੇਲ ਤੇ, ਇਹਦੇ ਵੀ ਉੱਡ ਜਾਣਾ ਸਵੇਰੇ, ਇਹ ਤਾਂ ਉਹਨੂੰ ਦੇਖ ਦੇਖ ਬੈਠੀ ਆ।
1: ਬਿਲਕੁਲ
0: ਉਹਨੇ ਜਾ ਕੇ ਉੱਪਰ ਇੱਕ ਬਰਮਨ ਨਾਂ ਦਾ ਉਹਦਾ ਪੇਂਟਰ ਰਹਿੰਦਾ ਸੀ ਬਜ਼ੁਰਗ, ਉਹ ਕਹਿੰਦਾ ਵੀ ਉਹਨੂੰ ਦੱਸਿਆ ਕਹਿੰਦਾ ਕੋਈ ਨੀ ਮੈਂ ਦੇਖਦਾ। ਹੁਣ ਜਦ ਸਵੇਰ ਹੋਈ ਤਾਂ ਖਿੜਕੀ ਤੋਂ ਬਾਹਰ ਉਹਨੇ ਉੱਠ ਕੇ ਦੇਖਿਆ ਜਿਹੜੀ ਕੁੜੀ ਬਿਮਾਰ ਆ, ਉਹਨੇ ਕਿਹਾ ਵੀ ਪੱਤਾ ਹੈਗਾ। ਉਹਨੇ ਬੜੀ ਖੁਸ਼ ਹੋਈ, ਉਹ ਜਾ ਕੇ ਉਹਨੂੰ ਨਾਦੀ ਨੂੰ ਆਵਾਜ਼ ਮਾਰ ਕੇ ਕਿਹਾ, ਕਹਿੰਦੀ ਦੇਖ ਭੈਣੇ ਹੁਣ ਨੀ ਮੈਂ ਮਰਦੀ। ਕਹਿੰਦੀ ਕਿਉਂ? ਕਹਿੰਦੇ ਉਹ ਦੇਖ ਵੇਲ ਦਾ ਪਤਾ ਨੀ ਟੁੱਟਿਆ ਇੰਨੇ ਤੂਫਾਨ ਚ ਵੀ। ਉਹ ਵੀ ਬੜੀ ਹੈਰਾਨ ਹੋਈ ਵੀ ਇਹ ਕਿਵੇਂ ਹੋ ਸਕਦਾ। ਤੋਂ ਉਹ ਕਹਿੰਦੀ ਹੁਣ ਉਹ ਠੀਕ ਹੋਣੀ ਸ਼ੁਰੂ ਨਾਲ ਹੀ, ਮਤਲਬ ਉਹਨੂੰ ਲੱਗਿਆ ਵੀ ਦਵਾਈ ਮੈਂ ਖਾਣੀ ਆ, ਮੈਂ ਸਾਰਾ ਮੈਂ ਠੀਕ ਹੋ ਜੂ। ਉਹ ਠੀਕ ਤਾਂ ਹੋ ਗਈ, ਬਾਅਦ ਚ ਪਤਾ ਲੱਗਿਆ ਵੀ ਜਿਹੜਾ ਉਹ ਬਰਮਨ ਸੀ ਪੇਂਟਰ ਸੀ, ਉਹ ਰਾਤ ਨੂੰ ਉੱਥੇ ਡਰਾਇੰਗ ਬਣਾਉਂਦਾ ਰਿਹਾ, ਪੱਤਾ ਹੀ ਬਣਾਉਂਦਾ ਰਿਹਾ। ਉਹ ਕਹਿੰਦਾ ਮੈਂ ਜ਼ਿੰਦਗੀ ਦਾ ਇੱਕ ਮਾਸਟਰਪੀਸ ਬਣਾ ਕੇ ਜਾਣਾ ਤੇ ਜਿਹੜਾ ਕੰਮ ਆਵੇ ਦੁਨੀਆ ਰਹਿੰਦੀ ਤੱਕ। ਤੋਂ ਉਹਨੂੰ ਜਦ ਇਹ ਪਤਾ ਲੱਗਾ ਕਿ ਤਾਂ ਇਹ ਮਰਜੂ, ਉਹਨੇ ਉੱਥੇ ਦੇਖ ਲਓ ਬਣਾਇਆ ਤੇ ਆਪਣੀ ਜ਼ਿੰਦਗੀ ਦੇ ਕੇ ਉਹਦੀ ਜ਼ਿੰਦਗੀ ਬਚਾ ਗਿਆ। ਤੋਂ ਇਹ ਇੱਛਾ ਸ਼ਕਤੀ ਪਤਾ ਨੀ ਕਿਹਦੇ ਨਾਲ ਕਿੱਧਰ ਅਸੀਂ ਜੋੜ ਦਿੰਦੇ ਹਾਂ ਤੇ ਕਿੱਧਰੋਂ ਸਾਨੂੰ ਪ੍ਰੇਰਣਾ ਮਿਲ ਜਾਣੀ ਹੈ, ਕਿਵੇਂ ਕਰ ਲੈਣਾ। ਇਸ ਕਰਕੇ ਹਮੇਸ਼ਾ ਪੋਜ਼ਿਟਿਵ ਜਿਹੜਾ ਮਾਇੰਡ ਉਹ ਰੱਖਣਾ ਜ਼ਰੂਰੀ ਹੈ। ਤੋਂ ਬਹੁਤ ਵਧੀਆ ਲੱਗਿਆ ਭਾਜੀ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ, ਸ਼ੁਕਰੀਆ ਬਹੁਤ ਬਹੁਤ
1: ਜੀ।
0: ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ।
1: ਥੈਂਕ ਯੂ ਸ਼ਮੀ ਜੀ ਜੁੜਨ ਦੇ ਲਈ, ਇਸ ਵਿਸ਼ੇ ਨੂੰ ਨਾਲ ਲਿਆਉਣ ਦੇ ਲਈ ਜੀ। ਤੇ ਆਉਣ ਵਾਲੇ ਸਮੇਂ ਚ ਜ਼ਰੂਰ ਕੁਝ ਨਾ ਕੁਝ ਨਵਾਂ ਕਰਾਂਗੇ ਤੇ ਵੀਕਐਂਡ ਦੇ ਉੱਤੇ ਵੀ ਉਡੀਕ ਜਿਵੇਂ ਪਹਿਲਾਂ ਕਹਿ ਹੀ ਗਏ ਨੇ ਰਹੇਗੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਜੀ।
0: ਸ਼ੁਕਰੀਆ ਜੀ, ਜ਼ਿੰਦਾਬਾਦ ਜੀ, ਮੁਹੱਬਤ
1: ਜ਼ਿੰਦਾਬਾਦ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ, ਸਾਡੇ ਸਹਿਯੋਗੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਤੇ ਔਜਲਾ ਸਾਹਿਬ ਦੀ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਔਜਲਾ ਸਾਹਿਬ, ਸਵਾਗਤ ਹੈ ਜੀ ਇਹਨੂੰ ਜੀ।
3: ਅਸੀਂ ਦੋਨੋਂ ਵੀਰਾਂ ਸਰਕਾਰ ਸਰੋਤਿਆਂ ਨੂੰ, ਸ਼ਮੀ ਭਾਈ ਚਲੇ ਗਏ?
1: ਹਾਂਜੀ ਹੁਣੇ ਡ੍ਰੌਪ ਕਰ ਗਏ, ਚਲੋ ਕੋਸ਼ਿਸ਼ ਕਰ ਲੈਣੇ ਨਾਲ ਦੁਬਾਰਾ ਜੇ ਜੁੜ ਜਾਣ। ਹਾਂਜੀ
3: ਇੱਕ ਮਿੰਟ। ਦਾਦੂ ਜੀ ਬੜੇ ਵਧੀਆ ਗੱਲਾਂ ਸੁਣਾ ਕੇ ਗਏ
1: ਜੀ।
3: ਮਤਲਬ ਦੇਖੋ ਉਹਨਾਂ ਦੀਆਂ ਗੱਲਾਂ ਸੁਣ ਕੇ, ਪਹਿਲਾਂ ਮੇਰੀ ਸਲਾਹ ਸੀ ਮੈਂ ਚਲੋ ਚੱਲੀ ਜਾਂਦਾ ਕਾਹਨੂੰ, ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਕਈ ਗੱਲਾਂ ਜ਼ਿੰਦਗੀ ਦੀਆਂ ਯਾਦ ਆ ਜਾਂਦੀਆਂ
1: ਜੀ
3: ਬੰਦੇ ਦੇ।
1: ਬਿਲਕੁਲ ਜੀ ਜੀ। ਸ਼ਮੀ ਜੀ ਆ ਜਾਓ, ਲੰਘੇ ਆਓ ਜੀ ਨਾਲ।
3: ਸ਼ਮੀ ਸਤਿ ਸ੍ਰੀ ਅਕਾਲ ਜੀ। ਮੈਂ ਨਾ ਦਾਦੂ ਜੀ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਇੱਕ ਗੱਲ ਯਾਦ ਆਈ ਕਿ ਇੱਕ ਮੁੰਡਾ ਸੀ ਸਾਡੇ ਪਿੰਡੋਂ, ਅੱਜ ਕੱਲ ਕੈਲੀਫੋਰਨੀਆ ਰਹਿੰਦਾ ਜੀ ਉਹ
1: ਜੀ।
3: ਤੇ ਉਹਦੀ ਸਿਸਟਰ 1981 ਦੇ ਵਿੱਚ ਵਿਆਹ ਕਰਾ ਕੇ ਅਮਰੀਕਾ ਆਈ ਸੀ ਜੀ ਉਹ
1: ਜੀ।
3: ਉਹਦੀ ਭੈਣ ਦੇ ਇਹ ਸੀ ਮਨ ਦੇ ਵਿੱਚ ਵੀ ਚਲੋ ਵੀ ਕਿਵੇਂ ਨਾ ਕਿਵੇਂ ਬਾਹਰ ਕੱਢੇ ਜਾਣ, ਭੈਣ ਭਾਈ ਆਪਦੇ ਹੁੰਦਾ ਹੀ ਹਰੇਕ ਨੂੰ ਹਨਾ।
1: ਬਿਲਕੁਲ।
3: ਉਹਨੇ ਨਾ ਆਪਣੇ ਪੇਪਰ ਭੇਜ ਹੀ ਰਹਿੰਦੀ ਸੀ, ਉਹ ਬੜਾ ਸੀ ਔਰ ਬੜੇ ਭਾਈ ਨੂੰ ਵੀ ਚੱਲ ਇਹਦਾ ਵੀਜ਼ਾ ਲੱਗ ਜਾਵੇ
1: ਜੀ।
3: ਤੇ ਉਹ ਨਾ ਉਹਨੇ ਪੇਪਰ ਭੇਜੇ ਤੇ ਉਹਦੇ ਨਾਲ ਦਿੱਲੀ ਜਾਣ ਨੂੰ ਕੋਈ ਬੰਦਾ ਤਿਆਰ ਨਾ ਹੋਇਆ ਜੀ
1: ਜੀ।
3: ਤੇ ਉਹਨੇ ਇੱਕ ਬੰਦਾ ਕਿਹਨੂੰ ਕਹਿੰਦਾ ਮੁੰਡੇ ਨੂੰ, ਕਹਿੰਦਾ ਵੀ ਕਰ ਉਹ ਮਤਲਬ ਮੇਰੇ ਨਾਲ ਚੱਲ। ਉਹ ਕਹਿੰਦਾ ਵੀ ਜੇ ਮੈਂ ਨਾਲ ਚੱਲੂ ਤਾਂ ਮੇਰੇ ਨਾਲ ਪੇਪਰ ਲਾ ਦੋ
1: ਜੀ।
3: ਉਹ ਕਹਿੰਦਾ ਠੀਕ ਹੈ ਮੈਂ ਲਾ ਦਿੰਦਾ, ਹਾਂ ਮੈਂ ਇਹ ਨੀ ਜਾਣਾ। ਉਹ ਬੰਦਾ ਆਪ ਕਦੇ ਖੰਨੇ ਤੋਂ ਗਾਹਾਂ ਨੀ ਸੀ ਟੱਪਿਆ, ਦੋ ਚਾਰ ਕਿੱਲੇ ਜ਼ਮੀਨ ਸੀ ਉਹਦੇ ਕੋਲ
1: ਜੀ।
3: ਉਹ ਗੋਭੀ ਬੀਜਦਾ ਸੀ ਤੇ ਉੱਥੇ ਵੇਚ ਕੇ ਆ ਜਾਂਦਾ ਸੀ, ਹੋਰ ਕੋਈ ਬੰਦੇ ਨਾਲ ਤਿਆਰ ਹੋਇਆ ਉਹਦੇ ਨਾਲ
1: ਜੀ।
3: ਉਹਨੇ ਉਹਦੇ ਹੀ ਪੇਪਰਾਂ ਦੀ ਆਪਦਿਆਂ ਦੀ ਉਹ ਕਾਪੀ ਕਰਕੇ ਉਹਨੂੰ ਲਾ ਕੇ ਦੇਤੇ ਵੀ ਚੱਲ ਤੂੰ ਵੀ ਲਾ ਲਈ ਮੈਂ ਵੀ ਲਾ ਦਿੰਦਾ। ਉਹਨੂੰ ਵੀਜ਼ਾ ਰਿਫਿਊਜ਼ ਹੋ ਗਿਆ, ਉਹਨੂੰ ਵੀਜ਼ਾ ਲੱਗ ਗਿਆ
1: ਜੀ, ਲੱਗ ਗਿਆ। ਅੱਛਾ ਜੀ।
3: ਤੇ ਮੁੜ ਕੇ ਬਸ ਲੰਘਿਆ ਆਪਦਾ ਚੱਲਿਆ ਗਿਆ ਤੇ ਉਹਦੀ ਭੈਣ ਨੇ ਪੇਪਰ ਜਿਹੜੇ ਭਰੇ ਸੀ ਉਦੋਂ ਬਾਅਦ ਪੇਪਰ ਭਰਤੇ, ਲੰਘਦੇ ਲੰਘਦੇ ਮੈਂ 91 ਅਪ੍ਰੈਲ ਚ ਆਇਆ ਤੇ ਉਹ 91 ਮਈ ਜੂਨ ਚ ਆ ਗਏ ਪੱਕੇ ਇੱਥੇ ਹਨਾ
1: ਜੀ।
3: ਤੇ ਉਹ ਬੰਦਾ ਕੋਰਾ ਅਨਪੜ੍ਹ ਸੀ ਆਪਣੇ ਜੀ, ਤੇ ਜਦੋਂ ਮੈਂ ਉਹਨੂੰ ਇੱਥੇ ਨਿਊਯਾਰਕ ਤੋਂ ਟੈਕਸੀ ਚਲਾਉਂਦਾ ਸੀ
1: ਜੀ,
3: ਤੇ ਉਹ ਅੰਗਰੇਜ਼ੀ ਬੋਲੇ ਕੁਛ ਤੇ ਜਿਹਨੂੰ ਪੰਜਾਬੀ ਨੀ ਸੀ ਬੋਲਣੀ ਆਉਂਦੀ
1: ਜੀ,
3: ਤੇ ਸਿਟੀਜ਼ਨ ਹੋ ਗਿਆ ਜੀ ਉਹ
1: ਜੀ। ਕਿਆ ਬਾਤ ਹੈ ਜੀ।
3: ਨਿਊਯਾਰਕ ਸਿਟੀ ਚ ਟੈਕਸੀ ਚਲਾਉਂਦਾ ਸੀ ਆਪਦਾ ਮਡਾਰੀਅਨ ਘਰ ਆਪਦੇ ਕੋਲ, ਮੈਂ ਉਹਦੇ ਕੋਲ ਚਲੋ ਇਕਦਮ ਨੀ ਮੈਂ ਉਹਨੂੰ ਮਿਲਿਆ, ਬਾਅਦ ਚੋ ਕਦੇ ਉਹ ਜੈਲਦਾਰ ਰਹਿੰਦਾ ਉੱਥੇ, ਕਹਿੰਦੇ ਉਹਨੂੰ ਮਿਲ ਲਈ ਤੂੰ। ਮੈਂ ਜਦੋਂ ਉਹਨੂੰ ਮਿਲਿਆ ਤੇ ਉਹ ਮਤਲਬ ਮੈਂ ਓਹਨੂੰ ਫਿਰ ਪੁੱਛਿਆ, ਉਹ ਕਹਿੰਦਾ ਵੀ ਜਿਹੜੇ ਕਹਿੰਦਾ ਅੱਧ ਵਿਚਾਲੇ ਵਾਲੇ ਲੋਕ ਮੈਂ ਇੱਥੇ ਦੇਖੇ, ਮੈਨੂੰ ਕਹਿੰਦਾ ਤੇਰੇ ਵਰਗੇ ਵੀ ਜਿਹੜੇ ਨਾ ਤਾਂ ਪੜ੍ਹੇ ਹੀ ਨਾ ਅਨਪੜ੍ਹ ਸੀ, ਕਹਿੰਦਾ ਉਹਨਾਂ ਨੂੰ ਇੰਨੀ ਅੰਗਰੇਜ਼ੀ ਨਹੀਂ ਆਉਂਦੀ ਜਿੰਨੀ ਮੈਨੂੰ ਆਉਂਦੀ ਹੈ। ਮੈਂ ਕਿਹਾ ਤੈਨੂੰ ਕਿਵੇਂ ਆਉਂਦੀ? ਕਹਿੰਦਾ ਮੈਂ ਜਿਹੜਾ ਕੁਛ ਆਉਂਦਾ ਸੀ ਛੱਡੀ ਤੁਰਿਆ ਗਿਆ,
1: ਰੱਟਾ ਲਾਉਣਾ ਸੌਖਾ ਹੋ ਗਿਆ ਨਾ ਉਹਨਾਂ ਲਈ, ਬਿਲਕੁਲ
3: ਬਸ
1: ਕੋਰੇ ਸੀ।
3: ਪਰ ਇੰਨੀ ਵਧੀਆ ਇੰਗਲਿਸ਼ ਬੋਲਦਾ ਸੀ ਉਹ ਕਿ ਉਹਦੀ ਬੋਲਦੇ ਦੀ ਵੀ ਸਮਝ ਨਹੀਂ ਸੀ ਆਉਂਦੀ।
1: ਕੀ ਬਾਤ ਹੈ ਜੀ, ਪੂਰਾ ਅੰਗਰੇਜ਼ੀ ਸਟਾਈਲ ਹੈ,
3: ਪੂਰਾ ਅੰਗਰੇਜ਼ੀ ਸਟਾਈਲ
1: ਜੀ,
0: ਰੰਗ ਚ
3: ਰੰਗ ਯਾਨੀ। ਹਾਂ ਸ਼ਮੀ ਜੀ, ਮੈਂ ਕਹਿੰਦਾ ਦੋ ਤਿੰਨ ਕੱਪੜੇ ਆਇਆ ਸੀ ਉਹਨੇ, ਫਿਰ ਮੈਨੂੰ ਗੱਲ ਫੇਰ ਸੁਣਾਈ ਗੱਲ, ਕਹਿੰਦਾ ਮੈਂ ਗੋਭੀ ਕੁੱਟਦਾ ਸੀਗਾ ਜਦ ਮੈਨੂੰ ਦਿੱਲੀ ਨੂੰ ਲੈ ਕੇ ਗਿਆ ਨਾਲ।
1: ਕੀ ਬਾਤ ਹੈ ਜੀ,
3: ਕਹਿੰਦਾ ਮੈਂ ਗੋਭੀ ਵਾਲੇ ਖੇਤ ਚ ਬੈਠਾ ਸੀ ਸਾਡੇ, ਕਹਿੰਦਾ ਮੈਨੂੰ ਕਹਿੰਦਾ ਯਾਰ ਚੱਲ ਯਾਰ ਨਾਲ, ਹੋਰ ਤਾਂ ਕੋਈ ਤਿਆਰ ਨੀ ਮੇਰੇ ਨਾਲ, ਤੂੰ ਹੀ ਤੁਰ ਪਾ ਜੈਲਦਾਰ ਆ, ਉਹਨੂੰ ਜੈਲਦਾਰ ਵੈਸੇ ਜੈਲਦਾਰ ਕਹਿੰਦੇ ਸੀ। ਕਹਿੰਦਾ ਮੈਂ ਕਿਹਾ ਚੱਲ ਭਾਈ ਫਿਰ ਮੇਰੇ ਵੀ ਪੇਪਰ ਲਾ ਦੇ ਨਾਲ, ਕਹਿੰਦਾ ਤਾਂ ਜਾਊ, ਕਹਿੰਦਾ ਚੱਲ ਆ ਜਾ।
1: ਕੀ ਬਾਤ ਹੈ ਜੀ,
3: ਆਪਾਂ ਕਈ ਚੀਜ਼ਾਂ ਤੋਂ ਝਿਜਕਦੇ ਰਹਿੰਦੇ ਆ। ਹੁਣ ਜਿਵੇਂ ਉਹ ਗੱਲ ਸੀ ਆਪਾਂ ਚਲੋ ਸਭ ਨੇ ਪੜ੍ਹੀ, ਕੋਲੰਬਸ ਸੀ ਲੱਭਿਆ ਤਾਂ ਤੁਰਿਆ ਤਾਂ ਭਾਰਤ ਲੱਭਣ ਨੂੰ ਸੀ, ਕੇਸੀ ਕਿਹੜੇ ਪਾਸੇ ਨੂੰ ਲੈ ਗਈ, ਉਹਨੂੰ ਪਤਾ ਸੀ ਵੀ ਉਹਨੇ ਬਚਣਾ ਇੱਕ ਮਰਨਾ, ਜੇ ਮਰ ਵੀ ਜਾਂਦਾ ਕਿਹਦੇ ਯਾਦ ਰਹਿਣਾ ਸੀ ਕੋਲੰਬਸ,
1: ਬਿਲਕੁਲ
3: ਸਮੁੰਦਰ ਦੀਆਂ ਲਹਿਰਾਂ ਨੇ ਵਿੱਚ ਲੈ ਜਾਣਾ ਸੀ ਉਹਨੂੰ,
1: ਬਿਲਕੁਲ।
3: ਸੋ ਇੱਛਾ ਸ਼ਕਤੀ ਹੋਣੀ ਚਾਹੀਦੀ ਆ। ਜਿਵੇਂ ਉਧਰ ਸਹਿਚ ਨੇ ਨਾ ਰਾਜਨ ਜੀ ਨੇ ਇੱਕ ਬਹੁਤ ਵਧੀਆ ਗੱਲ ਕਰੀ ਕਿ ਜੇ ਬੰਦਾ ਜਿਹੜੀ ਮੰਜ਼ਿਲ ਨੂੰ ਪਾਉਣ ਨੂੰ ਤੁਰਿਆ, ਜੇ ਉੱਥੇ ਪਾ ਕੇ ਪਾ ਲਈ ਫਿਰ ਤਾਂ ਗੱਲੇ ਖਤਮ ਹੋ ਗਈ,
1: ਗੱਲ ਖਤਮ ਹੈ।
3: ਜਿਵੇਂ ਜਿੱਥੇ ਇਛਾਵਾਂ ਮਰ ਜਾਣ ਉੱਥੇ ਬੰਦਾ ਵੀ ਖਤਮ ਹੈ। ਜਿਵੇਂ ਤੁਸੀਂ ਆਪਣੇ ਸ਼ਮੀ ਨੇ ਹੁਣੇ ਪੱਤੇ ਵਾਲੀ ਕਹਾਣੀ ਸੁਣਾਈ ਸੀ, ਉਹ
1: ਹਨਾ
3: ਕੁਛ ਨਾ ਕੁਛ ਤਾਂ ਲਾਲਸਾ। ਦੇਖੋ ਆਪਾਂ ਨਾ ਆਪਣੇ ਮੈਂ ਕਹਿੰਦਾ ਔਫੇਅਰ ਰਾਜੀ ਨਾਲ ਗੱਲ ਕਰਦਾ ਸੀ, ਜਿਹੜੇ ਆ ਪੰਜ ਸ਼ਬਦਾਂ ਦੇ ਵਿੱਚ ਆਪਣੇ ਕਥਾ ਵਾਚਕ ਸਾਨੂੰ ਸੁਣਾ ਕੇ ਤੇ ਦੋਏ ਦੋਏ ਕਿੱਸੇ ਭਰ ਕੇ ਤੁਰ ਜਾਂਦੇ ਨੇ ਨਾ ਜੇਬਾਂ ਚ, ਹੈ ਕਹਾਵਤ ਉਹ ਬਹੁਤ ਵਧੀਆ ਲੱਗੀ ਮੈਨੂੰ ਕਿਸੇ ਦੀ। ਕਹਿੰਦੇ ਵੀ ਉਹ ਸਾਨੂੰ ਉਹਨੂੰ ਵੀ 3 ਲੱਖ ਰੁਪਇਆ ਦੇਣਾ ਪਿਆ ਜਿਹੜਾ ਇਹ ਸਾਨੂੰ ਦੱਸ ਕੇ ਗਿਆ ਭਾਈ ਮਾਇਆ ਇਹ ਤੋਂ ਬਚ ਕੇ ਰਹੋ, ਇਹ ਨਾਗਣੀ ਹੈ, ਇਹ ਗੱਲ ਸੁਣ ਲਈ ਉਹਨੂੰ ਵੀ 3 ਲੱਖ ਦੇਣਾ ਪਿਆ। ਹੁਣ ਕਾਮ ਕ੍ਰੋਧ ਮੋਹ ਲੋਭ ਹੰਕਾਰ, ਅਸੀਂ ਇਹ ਸ਼ਬਦਾਂ ਨੂੰ ਦੂਜੇ ਪਾਸੇ ਨੂੰ ਢਾਲ ਲਿਆ,
1: ਬਿਲਕੁਲ।
3: ਜੇ ਹੁਣ ਕਾਮ ਨਹੀਂ ਹੋਊ ਫਿਰ ਆਹ ਦੁਨੀਆਦਾਰੀ ਕਿਵੇਂ ਚੱਲੂਗੀ,
1: ਕਿੱਦਾਂ ਚੱਲੂਗੀ ਜੀ, ਕਿੱਦਾਂ ਬਣੇਗੀ?
3: ਜੇ ਲੋਭ ਨਹੀਂ ਹੋਊਗਾ ਕਿਸੇ ਚੀਜ਼ ਦਾ ਫਿਰ ਅਸੀਂ ਉਹਨੂੰ ਪਾਵਾਂਗੇ ਕਿਵੇਂ
1: ਜੀ?
3: ਲੋਭ ਨਾਲੇ ਪਾਇਆ ਜਾਂਦਾ,
1: ਬਿਲਕੁਲ ਹੈ ਜੀ।
3: ਕ੍ਰੋਧ ਜੇ ਨਹੀਂ ਹੋਊ ਅੰਦਰ ਤੁਹਾਡੇ, ਫਿਰ ਤੁਸੀਂ ਮਤਲਬ ਕਿਵੇਂ ਕਿਸੇ ਦੂਜੇ ਨਾਲ ਜਾਂ ਕਿਸੇ ਦੂਜੇ ਫੌਜ ਆ ਜਿਹੜੀ ਜੋ ਵੀ ਜਿੱਦਾਂ ਵੀ ਇਹਨੂੰ ਲਾ ਲਓ ਦਲੇਰੀ ਹੈ। ਹੁਣ ਮੋਹ ਜੇ ਮੋਹ ਨਹੀਂ ਕਰਾਂਗੇ, ਜਵਾਕ ਨੇ ਮੋਹ ਨਹੀਂ ਕਰਾਂਗੇ ਜਾਂ ਜਿਹੜੀ ਚੀਜ਼ ਤੁਸੀਂ ਕਮਾਈ ਹੈ, ਜਵਾਕ ਵੀ ਸਾਡੀ ਕਮਾਈ ਹੈ ਤੇ ਆ ਜੋ ਕਾਰੋਬਾਰ ਆ ਜੋ ਵੀ ਹੈ ਜਾਂ ਸਾਡੀ ਪੜ੍ਹਾਈ ਵੀ ਸਾਡੀ ਕਮਾਈ ਓ ਹੈ
1: ਜੀ,
3: ਸ਼ਮੀ ਹੈ ਜੇ ਪੜ੍ਹੇ ਹੋਏ ਨੇ ਜੇ ਟੀਚਰ ਨੇ, ਜੇ ਇਹਨਾਂ ਨੂੰ ਮੋਹ ਹੈ ਕਿਸੇ ਕਿਤਾਬਾਂ ਨਾਲ, ਜੇ ਪੜ੍ਹਨਗੇ ਤਾਂ ਹੀ ਬੱਚਿਆਂ ਨੂੰ ਕਹਾਂ ਦੱਸਣਗੇ ਨਾ,
1: ਬਿਲਕੁਲ
3: ਇਹ ਵੀ ਮੋਹ ਹੈ,
1: ਬਿਲਕੁਲ।
3: ਫਿਰ ਜੇ ਉਹ ਚੀਜ਼ ਦੀ ਪ੍ਰਾਪਤੀ ਕਰਕੇ ਜੇ ਅਸੀਂ ਉਹਤੇ ਮਾਣ ਨਾ ਕਰੀਏ
1: ਜੀ, ਕ੍ਰੈਡਿਟ ਕਿਸੇ ਹੋਰ
3: ਨੂੰ ਦੇਈਏ, ਅਹੰਕਾਰ ਅਹੰਕਾਰ ਤਾਂ ਹੋਣਾ ਬਣਦਾ ਨਾ, ਪਰ ਹਾਂ ਅਹੰਕਾਰ ਨਾਲ ਤੁਸੀਂ ਦੂਜੇ ਨੂੰ ਮਾਰੀਏ ਨਾ
1: ਜੀ,
3: ਤੇ ਸਾਨੂੰ ਇਹ ਚੀਜ਼ਾਂ ਤੋਂ ਜੇ ਆਪਾਂ ਕਹੀਏ ਆ ਜਿਹੜੇ ਸਾਡੇ ਨੇ ਕਥਾ ਵਾਚਕ
1: ਜੀ,
3: ਤੇ ਉਹ ਸਾਨੂੰ ਇਹ ਚੀਜ਼ਾਂ ਤੋਂ ਕਹਿੰਦੇ ਨਾ ਨਾ ਨਾ ਇਹ ਤਾਂ ਕੰਮ, ਇਹ ਤੋਂ ਬਚੋ,
1: ਸੋਰੀ ਆਪਣੇ ਔਜਲਾ ਸਾਹਿਬ, ਇਹ ਤਾਂ ਗੁਰੂ ਸਾਹਿਬ ਦੇ ਫਲਸਫੇ ਨੂੰ ਹੀ ਗਲਤ ਕਹੀ ਦਾ, ਗੁਰੂ ਸਾਹਿਬ ਤਾਂ ਗ੍ਰਹਿਸਥੀ ਜੀਵਨ ਸਾਨੂੰ ਦੇ ਕੇ ਗਏ ਨੇ ਜੀ, ਤੇ ਇਹ ਤਾਂ ਉਹਨਾਂ ਨੂੰ ਗਲਤ ਕਰੀ ਜਾਂਦੇ ਆ ਸਾਬਤ ਜੇ ਦੇਖਿਆ ਜਾਵੇ।
3: ਹੁਣ ਜੇ ਇੱਥੇ ਵਾਲੇ ਬੱਚੇ ਕਈ ਵਾਰੀ ਸਵਾਲ ਪੁੱਛ ਲੈਣ
1: ਜੀ
3: ਕਿ ਜੇ ਗੁਰੂ ਮੀਟ ਨਹੀਂ ਖਾਂਦੇ ਸੀ ਫਿਰ ਸ਼ਿਕਾਰ ਕਿਉਂ ਕਰਦੇ ਸੀ?
1: ਬਿਲਕੁਲ ਹੈ ਜੀ,
3: ਦੱਸੋ
1: ਜ਼ਰੂਰਤਾਂ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵੀ ਹੋਇਆ ਹੈ, ਬਿਲਕੁਲ ਹੈ ਜੀ।
3: ਹੁਣ ਦਾਦੂ ਜੀ ਗੱਲ ਦੱਸ ਕੇ ਗਏ ਨੇ ਵੀ ਮੈਂ ਹਰ ਜ਼ਿੰਦਗੀ ਦਾ ਰੰਗ ਮਾਣਿਆ, ਮੰਨਣਾ ਚਾਹੀਦਾ। ਮੈਂ ਤਾਂ ਕਹਿੰਦਾ ਜੇ ਹੁਣ ਬਾਹਰ ਆਇਆ ਜੀ, ਮੈਂ ਬਾਹਰ ਚ ਨਹੀਂ ਜਾਣਾ, ਤੁਸੀਂ ਬਾਹਰ ਚ ਜਾਏਗੇ ਤਾਂ ਹੀ ਤੁਹਾਨੂੰ ਇੱਥੇ ਦੀ ਗੱਲਬਾਤ, ਉਹ ਕਿਵੇਂ ਬਹਿੰਦੇ ਨੇ ਸਾਡੇ ਰੋਟੀਆਂ ਨੇ ਪੌਂਤਰੇ ਨੇ
1: ਹੈ
3: ਜਾਂ ਨਿਆਂ ਵਾਲੀ ਮੋਟਰ ਹੁੰਦੀ ਹੈ
1: ਜੀ,
3: ਉਹ ਹੈ ਉਹ ਵੀ ਬਾਹਰ ਹੀ ਨੇ ਸਾਡੀ,
1: ਬਿਲਕੁਲ ਹੈ।
3: ਸੋ ਇਸ ਕਰਕੇ ਹਰ ਚੀਜ਼ ਸਾਨੂੰ ਤਾਂ ਨਾ ਪਤਾ ਨੀ, ਮੈਂ ਕੱਲ ਵੀ ਪਰਸੋਂ ਵੀ ਗੱਲ ਕਰੀ ਸੀ ਵੀ ਅਜੇ ਤਾਂ ਅਸੀਂ ਤਾਂ ਇਹਦੇ ਵਿੱਚੋਂ ਨੀ ਨਿਕਲੇ,
1: ਧਰਮਾਂ ਦੇ ਵਿੱਚੋਂ ਨੀ ਨਿਕਲੇ, ਬਿਲਕੁਲ
3: ਧਰਮਾਂ ਦੇ ਵਿੱਚੋਂ ਹੀ। ਇੱਥੇ ਵੀ ਲਿਆ ਕੇ ਜਿਹੜੇ ਬਾਬਿਆਂ ਤੋਂ ਉੱਥੇ ਗੱਲਾਂ ਸੁਣਦੇ ਹੁੰਦੇ ਜਿੱਥੇ ਆ ਰਹੀਆਂ, ਉਹ ਇੱਥੇ ਆ ਕੇ ਉਹ ਵੀ ਸਾਨੂੰ ਸੁਣਾ ਕੇ ਜਿੱਬਾਂ ਵਰਕ ਤੁਰੀ ਜਾਂਦੇ ਨੇ ਜੀ, ਲਿਆਦਾ ਗੁਰਦੁਆਰੇ ਤੇ ਲੱਗੇ ਹੋਏ ਨੇ, ਢੋਲਕੀਆਂ ਕੁੱਟੀ ਜਾਂਦੇ ਨੇ, ਅਸੀਂ ਸਿਰ ਹਿਲਾਈ ਜਾਂਦੇ ਹਾਂ,
1: ਬਿਲਕੁਲ
3: ਉਹੀ ਕਥਾ ਸਾਨੂੰ ਸੁਣਾਈ ਜਾਂਦੇ ਨੇ। ਫਿਊਚਰ ਦੀ ਕੋਈ ਗੱਲ ਪਿਛੋਕੜੇ ਸੁਣਾਉਂਦੇ ਨੇ ਸਾਨੂੰ, ਫਿਊਚਰ ਕੀ ਹੈ?
1: ਫਿਊਚਰ ਨੀ ਕੋਈ ਦੱਸਦਾ ਜੀ, ਬਿਲਕੁਲ।
3: ਜੇ ਓਦੋ ਘੋੜਿਆਂ ਤੇ ਸੀ ਜਾਂ ਘੋੜਿਆਂ ਨਾਲ ਖੇਤੀ ਕਰੀ ਭਾਈ ਓਦੋ ਘੋੜੇ ਹੀ ਘੋੜਿਆਂ ਨੇ ਕਰਨੀ ਸੀ
1: ਬਿਲਕੁਲ
3: ਹਾਂਜੀ ਉਹ ਸ਼ਮੀ ਦੀ ਗੱਲ ਮੈਨੂੰ ਵਧੀਆ ਲੱਗਦੀ ਹੈ ਉਹ ਕਹਿੰਦਾ ਸਾਡੇ ਬੜੇ ਟਕੇ ਦਾ ਊਠ ਹੁੰਦਾ ਹੈਗਾ ਟਕਾ ਹੁੰਦਾ ਸੀ
1: ਬਿਲਕੁਲ ਬਿਲਕੁਲ
3: ਊਠ ਤਾਂ ਹੁਣ ਵੀ ਓਨੇ ਦਾ ਹੀ ਹੈ
1: ਜੀ
3: ਹੁਣ ਜਿੰਨੇ ਦਾ ਊਠ ਓਨੇ ਦਾ ਹੁਣ ਆਉਂਦਾ ਪੈਸੇ ਓਨੇ ਵੀ ਹੈ ਨੀ ਸਾਡੇ ਕੋਲ ਅੱਜ ਵੀ ਹੈ ਨੀ
1: ਨਹੀਂ ਗੇ ਜੀ ਬਿਲਕੁਲ ਹੈ ਜੀ
3: ਤੋ ਇੱਛਾ ਸ਼ਕਤੀ ਹੋਊਗੀ ਜੀ ਤਾਂ ਹੀ ਅਸੀਂ ਇਹਦੇ ਵਿਚੋਂ ਨਿਕਲਾਂਗੇ
1: ਨਿਕਲਾਂਗੇ ਜੀ ਬਿਲਕੁਲ ਹੈ ਜੀ
3: ਜੇ ਐਵੇਂ ਬੈਠੇ ਕਹੀਏ ਉਹ ਫਲਾਨੇ ਦਾ ਲੋਟ ਆ ਗਿਆ ਲੋਟ ਆਉਣਾ ਨੀ ਹੁੰਦਾ ਲਿਆਉਣਾ ਪੈਂਦਾ
1: ਲਿਆਉਣਾ ਪੈਂਦਾ ਜੀ ਸਮੇਂ ਨੂੰ ਬਦਲਣਾ ਪੈਂਦਾ ਹਾਲਾਤਾਂ ਨੂੰ ਬਦਲਣਾ ਪੈਂਦਾ
3: ਬਿਲਕੁਲ ਲੋਟ ਕਦੇ ਨੀ ਆਉਂਦਾ ਲੋਟ ਲਿਆਉਣਾ ਪੈਂਦਾ
1: ਬਿਲਕੁਲ ਹੈ ਜੀ
3: ਮੇਰੇ ਵਰਗੇ ਦਾ ਕਰਨਾ
1: ਮੰਗੀ ਨਾ ਥੱਲੇ ਲਾਟਰੀ ਦੀ ਟਿਕਟ ਹੀ ਨਾ ਹੋਗੀ ਤਾਂ ਲਾਟਰੀ ਥੋੜੀ ਨਿਕਲ ਆਉਣੀ ਆ ਜੀ
3: ਹਾਂਜੀ ਸ਼ਮੀ ਦੱਸੋ ਜੀ ਕੋਈ ਗੱਲ
0: ਹਾਂਜੀ ਬਿਲਕੁਲ ਬਿਲਕੁਲ ਜੀ ਲਾਟਰੀ ਵਾਲੀ ਗੱਲ ਬਹੁਤ ਜ਼ਬਰਦਸਤ ਹੈ ਇਹ ਵੀ ਕਹਿ ਲੋ ਵੀ ਮੈਂ ਕਈ ਮਿੱਤਰਾਂ ਨੂੰ ਦੇਖਿਆ ਇੱਕ ਵਾਰੀ ਉਹ ਬੜੀ ਵਾਰੀ ਉਹ ਕਈ ਲੈ ਕੇ ਆਉਂਦੇ ਆ ਦਿਹਾੜੀ ਕਰਕੇ ਆਏ ਤਾਂ ਲਾਟਰੀ ਦੀਆਂ ਟਿਕਟਾਂ ਕਿਸੇ ਭਰੀ ਹੋਣ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਮੈਂ ਸਾਰੀ ਉਹਦੀ ਜਿਹੜੀ ਉਹ ਤੱਦੀ ਜੀ ਸਾਰੀ ਖਰੀਦ ਲਈ ਆ ਕੋਈ ਤਾਂ ਨਿਕਲੂ ਕਹਿੰਦਾ ਉਹ ਲਾਟਰੀ ਤਾਂ ਕੋਈ ਨਿਕਲੀ ਨੀ ਉਹ ਤੇ ਕਰਜਾ ਚੜ ਗਿਆ ਉਲਟਾ
1: ਕੀ
0: ਕਹਿੰਦਾ ਵੀ ਐ ਨੀ ਨਿਕਲਦੀ ਬਾਈ ਇਹ
1: ਜੀ
0: ਮਾਤਾ ਜੀ ਬੈਠੇ ਆ ਹਜੂਰ ਸਾਹਿਬ ਜਾ ਰਹੇ ਨੇ ਜਥੇ ਦੇ ਨਾਲ ਤੇ ਸਵੇਰੇ 6 ਵਜੇ ਦੀ ਤੁਰੀ ਆ ਨੰਦੇੜ ਸਾਹਿਬ ਐਕਸਪ੍ਰੈਸ ਅੰਮ੍ਰਿਤਸਰ ਵਾਲੀ
1: ਜੀ
0: ਉਹ ਇਹ ਲਾਈਵ ਪ੍ਰੋਗਰਾਮ ਉਹਦੇ ਵਿਚ ਸੁਣਨ ਦੇ ਸਾਰਾ ਜਿੰਦਾ
1: ਬੈਠਾ
0: ਤੇ
3: ਟੇਕ ਲੈਣੇ ਜੀ ਕਾਹਨੂੰ ਹੁਣ ਤੁਸੀਂ ਇਸ ਵਾਸਤੇ
1: ਨਹੀਂ ਮੱਥਾ ਤਾਂ
3: ਮਾਂ ਦੇ ਪੈਰਾਂ ਮਾਂ ਦੇ ਪੈਰਾਂ ਚ ਜੰਨ ਤਾਂ ਮਾਂ ਦੇ ਪੈਰਾਂ ਚ ਹੈ ਜੀ
1: ਬਿਲਕੁਲ ਬਿਲਕੁਲ
3: ਰੱਬ ਦਾ ਘਰੇ ਬੈਠਾ ਹੁੰਦਾ ਲੱਭੀ ਅਸੀਂ ਲੱਭੀ ਪਹਾੜਾਂ ਜਾਂਦੇ ਆ
1: ਬਿਲਕੁਲ ਹੈ ਜੀ ਬਿਲਕੁਲ
3: ਇਸ ਕਰਕੇ ਉਹ ਗੱਲ ਇਹ ਆ ਨਾ ਜਿਹੜਾ ਕੁਛ ਬੀਜੇਂਗੇ ਕਹਿੰਦੇ ਨਾ ਜੋ ਬੀਜੇਂਗੇ ਉਹ ਵੱਢੇਂਗੇ ਉਹ ਜੇ ਇਹ ਅਸਰ ਹੁੰਦਾ ਹੈ ਜੇ ਤੁਸੀਂ ਆਪਦੇ ਘਰੇ ਆਪਦੇ ਮਾਂ ਪਿਓ ਨੂੰ ਜਿਹੋ ਜਿਹਾ ਸਾਂਭਦੇ ਹੋ ਬੱਚਿਆਂ ਤੇ ਅਸਰ ਹੁੰਦਾ ਤੁਹਾਨੂੰ
1: ਬਿਲਕੁਲ
3: 100 ਨਹੀਂ ਤਾਂ 20% ਤਾਂ ਸਾਂਭਣਗੇ ਗਾਹਾਂ
1: ਜੀ
3: ਤੇ ਜੇ ਉਹਨਾਂ ਨੂੰ ਨਹੀਂ ਸਾਂਭੇਗੇ ਫਿਰ 20 ਮਾਈਨਸ ਜਾਊਗਾ ਭਾਈ
1: ਜੀ
3: ਪਾਲੇਂਗੇ ਕਿੱਥੇ ਜਿਹੜਾ ਬੀਜੇਂਗੇ ਉਹੀ ਵੱਢੇਂਗੇ ਉਹਨਾਂ
1: ਬਿਲਕੁਲ ਹੈ ਜੀ
3: ਤੇ ਹੁਣ ਜਿਹੜੇ ਪਹਿਲੇ ਊਧਮ ਸਿੰਘ ਵਰਗੇ ਭਗਤ ਸਿੰਘ ਸਰਾਭੇ ਵਰਗੇ ਭਗਤ ਸਿੰਘ ਹੋਣੀ ਬਾਹਰ ਆਏ ਉਹ ਸਮਿਆਂ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਉਹ ਮਤਲਬ ਹੱਥਾਂ ਨਾਲ ਪ੍ਰੈਸ ਨੂੰ ਗੇੜਦਿਆਂ ਨੇ ਉਹ ਲਿਖਿਆ ਸੀ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ ਉਹਨਾਂ ਦੇ ਅੰਦਰੋਂ ਕਿਹੋ ਜਿਹੀ ਹੂਕ ਨਿਕਲੀ ਹੋਣੀ ਉਸ ਸਮੇਂ
1: ਬਿਲਕੁਲ ਪਹਿਲੇ
3: ਮੈਂ ਇਹੋ ਜਿਹੇ ਆਜ਼ਾਦ ਮੁਲਕ ਚ ਮੈਂ ਇਸ ਮੁਲਕ ਚ ਆਇਆ ਤੇ ਸਾਡੇ ਲੋਕ ਕਿਵੇਂ ਗੁਲਾਮੀ ਕੱਟ ਰਹੇ ਨੇ
1: ਜੀ
3: ਉਹਨਾਂ ਨੇ ਇਸ ਚੀਜ਼ ਨੂੰ ਤੋਲਿਆ ਹੋਣਾ ਨਾ
1: ਤੋਲਿਆ
3: ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਤੁਰੀ ਹੋਣੀ ਹੈ ਨਾ
1: ਜੀ
3: ਤਾਂ ਹੀ ਤੁਹਾਡੇ ਅੰਦਰੋਂ ਭਾਵਨਾਵਾਂ ਪੈਦਾ ਹੁੰਦੀ ਹੈ ਨਾ ਜਦੋਂ ਤੁਸੀਂ ਕਿਸੇ ਨੂੰ ਪੜਚੋਲਦੇ ਹੋ ਜੇ ਹੁਣ ਮੈਂ ਬਹੁਤ ਲੋਕ ਮੈਂ ਇੱਕ ਪਿੱਛੇ ਇੱਕ ਕਵਿਤਾ ਲਿਖੀ ਉਹ ਮੈਂ ਫੇਸਬੁੱਕ ਤੇ ਪਾਈ ਮੈਨੂੰ ਨਿਊਯਾਰਕ ਤੋਂ ਫੋਨ ਆਇਆ ਉਹਨੇ ਬੰਦੇ ਨੇ ਥੱਲੇ ਲਿਖਿਆ ਸੀ ਕਹਿੰਦਾ ਵੀ ਬਹੁਤ ਵਧੀਆ ਭਾਵਨਾ ਤੂੰ ਪ੍ਰਗਟ ਕੀਤੀਆਂ ਉਹਦੀ ਉਹਨੇ ਕਵਿਤਾ ਨਾ ਉਹਨੂੰ ਕਿਸੇ ਬੰਦੇ ਨੂੰ ਸਰਾਈ ਟੈਕਸੀ ਸਟੈਂਡ ਤੇ ਖੜ ਕੇ ਉਹ ਕਹਿੰਦਾ ਕੋਈ ਨੀ ਯਾਰ ਵਧੀਆ ਸੀ ਉੱਥੇ ਵੀ ਇੱਥੇ ਵੀ ਵਧੀਆ ਹੀ ਆ ਉਹ ਕਹਿੰਦਾ ਮੈਂ ਤੈਨੂੰ ਇਹ ਤਾਂ ਨੀ ਕਹਿੰਦਾ ਵੀ ਉੱਥੇ ਮਾੜੇ ਸੀ ਜਾਂ ਇੱਥੇ ਮਾੜੇ ਸੀ ਕਿ ਜਿੱਥੋਂ ਅਸੀਂ ਆਏ ਆ ਵੀ ਘੱਟੋ ਘੱਟ ਇੰਨਾ ਕਿਰਤ ਘੰਟਾ ਨਾ ਬਣ ਤੂੰ ਵੀ ਉਹਦੀਆਂ ਭਾਵਨਾਵਾਂ ਦੇਖ ਕਹਿੰਦਾ ਉਹਨੇ ਜਾਣੀ ਤਿੱਚ ਜਾਣਿਆ ਤੇਰੀ ਗੱਲ ਨੂੰ ਕਹਿੰਦਾ ਮੈਂ ਉਹਨੂੰ ਕਿਹਾ ਯਾਰ ਮੇਰੇ ਤੇ ਅਸਰ ਕਰੀਆਂ ਇਹ ਗੱਲਾਂ ਵੀ ਬਾਕੀ ਯਾਰ ਸਾਡੀ ਧਰਤੀ ਤੇ ਧਰਤੀ ਉਹ ਹੈ ਚਾਹੇ ਜੋ ਮਰਜ਼ੀ ਹੈ ਇੱਥੇ
1: ਬਿਲਕੁਲ
3: ਹੈਨਾ ਪਰ ਹੁਣ ਕਈ ਉਹਨੂੰ ਇਹਨਾਂ ਨੂੰ ਤੂੰ ਜਿਹੜੇ ਮਰਜ਼ੀ ਸ਼ਬਦ ਜੋੜ ਲਓ ਕਿਰਤ ਘਣ ਲਾ ਲਓ ਜੋ ਆ ਜਿਹੜਾ ਕਹਿੰਦਾ ਵੀ ਨਹੀਂ ਠੀਕ ਹੈ
1: ਜੀ
3: ਜਾਂ ਅਸੀਂ ਭੁੱਖੀ ਇੰਨੇ ਸੀਗੇ ਮੈਂ ਤਾਂ ਇਹੀ ਕਹੂੰਗਾ ਮੈਂ ਕਿਹਾ ਮੈਂ ਉਹਨੂੰ ਆਹੀ ਗੱਲ ਕਹੀ ਮਾਂ ਜਸਵੀਰ ਬਾਈ ਸ਼ਾਇਦ ਉਹ ਚ ਭੁੱਖੇ ਇੰਨੀ ਹੋਣੀ ਉਹਦੀ ਜੇ ਇੱਥੇ ਵਾਲੀ ਲਾਲਸਾ ਪੂਰੀ ਨਹੀਂ ਉਹਨੂੰ ਪਿੱਛਾ ਕੀ ਯਾਦ ਰਹਿਣਾ
1: ਨਹੀਂ ਰਹਿਣਾ ਜੀ ਬਿਲਕੁਲ
3: ਜੇ ਭੁੱਖੇ ਇੰਨੀ ਹੋਵੇ ਬੰਦਾ ਰੱਜੇ ਹੀ ਨਾ
1: ਜੀ
3: ਹਾਂਜੀ ਉਹਨੂੰ ਫਿਰ ਪਿੱਛਾ ਕੀ ਯਾਦ ਰਹਿਣਾ ਜੀ
1: ਬਿਲਕੁਲ ਹੈ ਜੀ
3: ਧਰਮਵੀਰ ਸਾਂਧੀ ਦਾ ਬਹੁਤ ਸੋਹਣਾ ਗੀਤ ਹੈ ਕਿ ਹੌਲੀ ਹੌਲੀ ਮਾਂ ਬੋਲੀ ਚੋ ਦਾਦੇ ਬਾਬੇ ਮੁੱਕ ਜਾਣੇ ਨੇ
1: ਜੀ
3: ਹੌਲੀ ਹੌਲੀ ਮਾਂ ਬੋਲੀ ਚੋ ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡ ਫਾਦਰ ਜਾਂ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ
1: ਕਿਆ ਬਾਤ ਹੈ ਜੀ
3: ਪਿੰਡਾਂ ਦੀਆਂ ਰਸੋਈਆਂ ਚੋ ਆ ਪੀਪੇ ਛਾਬੇ ਚੁੱਕ ਜਾਣੇ ਨੇ ਬੰਦ ਪੈਕਟ ਆਟੇ ਦੇ ਆ ਗਏ ਕੌਣ ਪਿਹਾਉਂਦਾ ਦਾਣੇ ਹੁਣ
1: ਕਿਆ ਬਾਤ ਹੈ ਜੀ
3: ਆਟਾ ਪਿਹਾਉਣ ਜਾਣਾ ਵੀ ਇਹ ਵੀ ਸੀ ਉੱਥੇ ਰਹਿੰਦਾ ਸੀ ਜਿੱਥੇ ਮੇਲਾ ਲੱਗਿਆ, ਸੁੰਨੀ ਪਿੰਡ ਦੀ ਚੱਕੀ ਹੋ ਗਈ, KFC ਮੈਕਡੋਨਲ ਆ ਗਏ, ਕਹਿੰਦੇ ਬੜੀ ਤਰੱਕੀ ਹੋ ਗਈ,
1: ਤਰੱਕੀ ਹੋ ਗਈ,
3: ਰੂਹ ਪੰਜਾਬ ਦੀ ਸੜਕਾਂ ਤੋਂ ਮਿੱਤਰਾਂ ਦੇ ਢਾਬੇ ਚੁੱਕ ਜਾਣੇ ਨੇ, ਛੱਡ ਪਰੌਂਠੇ ਪੀਜ਼ਾ ਬਰਗਰ ਲੱਗ ਵੇਖੇ ਖਾਣ ਸਿਆਣੇ ਹੁਣ।
1: ਕਿਆ ਬਾਤ ਹੈ।
3: ਆਖਿਰ ਜੀ ਦੇਖੋ ਭਾਵਨਾ ਦੀ ਗੱਲ ਕਰਦਾ, ਆਖਿਰ ਚ ਕਿੰਨੀ ਵਧੀਆ ਭਾਵਨਾ ਲਿਖੀ, ਕਹਿੰਦਾ ਨਵੀਂ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ, ਉਹ ਕਹਿਣਾ ਥਾਂਦੀ ਜਾਣਾ ਤਾਂ ਕਿ ਪਿੰਡ ਦਾ ਇਹਨਾਂ ਨੂੰ ਨਾਂ ਵੀ ਯਾਦ ਨਹੀਂ ਰਹਿਣਾ
1: ਰਹਿਣਾ ਥਾਂਦੀ। ਕਿਆ ਬਾਤ ਹੈ ਜੀ।
3: ਦੇਖੋ ਕਿੱਡੀ ਮਤਲਬ ਇਹਦੇ ਵਿਚ ਬਰਾ ਉਹ ਹੈ
1: ਜੀ,
3: ਨਵੀਂ ਪੀੜੀ ਨੇ ਇੱਕ ਵੀ ਤੇਰਾ ਮੰਨਣਾ ਨਹੀਂ, ਉਹ ਕਹਿਣਾ ਥਾਂਦੀ ਜਾਣਾ ਤਾਂ ਕਿ ਇਹਨਾਂ ਨੂੰ ਪਿੰਡ ਦਾ ਨਾਂ ਵੀ ਯਾਦ ਨਹੀਂ ਰਹਿਣਾ ਥਾਂਦੀ। ਹੂ ਖੇਤਾਂ ਨਾ ਰੂਹ ਦੇ ਰਿਸ਼ਤੇ ਜਿਹੜੇ ਬੇਹਿਸਾਬੇ ਉਹ ਮੁੱਕ ਜਾਣੇ ਨੇ, ਚੱਲ ਤੂੰ ਹੀ ਲਾਇਆ ਕਰ ਜਿੰਨੇ ਗੇੜੇ ਲੱਗਦੇ ਪਿੰਡ ਵਧਾਣੇ ਹੁਣ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ,
3: ਚੱਲ ਤੂੰ ਹੀ ਲਾਇਆ ਕਰ ਜਿੰਨੇ ਗੇੜੇ ਲੱਗਦੇ ਪਿੰਡ ਵਧਾਣੇ
1: ਵਧਾਣੇ ਨੇ। ਕਿਆ ਬਾਤ ਹੈ ਜੀ।
3: ਪਿੰਡਾਂ ਦੀਆਂ ਸੂਈਆਂ ਵਿੱਚੋਂ ਪੀਪੇ ਛਾਬੇ ਚੱਕ ਜਾਣੇ ਨੇ, ਬੰਦ ਪੈਕਟ ਆਟੇ ਦੇ ਆ ਗਏ, ਕੌਣ ਫਸਾਉਂਦਾ ਦਾਣੇ ਹੁਣ।
1: ਵਾਹ ਜੀ,
3: ਹਾਂਜੀ,
1: ਕਿਆ ਬਾਤ ਹੈ ਜੀ,
3: ਇੱਛਾ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਜੀ।
1: ਜੀ
3: ਇਹ ਮਰਗੀ ਦੇਖੋ ਇਹਦੇ ਵਿੱਚ ਕਿੰਨੀਆਂ ਉਹਨੇ ਭਾਵਨਾਵਾਂ ਮਤਲਬ ਜੋੜੀਆਂ
1: ਜੀ,
3: ਜੰਮਿਆਂ ਪਲਿਆਂ ਜਿੱਥੇ ਵੀ ਆ, ਠੀਕ ਹੈ, ਆ ਗਏ ਮੁਲਕਾਂ ਚ, ਜ਼ਰੂਰ ਪਾਈ ਇਹਨਾਂ ਨੇ ਸਾਨੂੰ ਕਿਰਤ ਦਿੱਤੀ, ਰੋਜੀ ਦਿੱਤੀ ਹੈ, ਇਹਦੇ ਕਰਕੇ ਅਸੀਂ ਸਾਡੇ ਪਿਛੋਕੜ ਪਿੱਛੇ ਵਾਲੇ ਮੁੱਛ ਖੜੀ ਕਰਕੇ ਤੁਰਦੇ ਨੇ, ਪਰ ਤੁਸੀਂ ਆਏ ਸੀ ਕਦੇ ਉਹਨੂੰ ਨਾ ਭੁੱਲੀਏ,
1: ਬਿਲਕੁਲ ਬਿਲਕੁਲ,
3: ਹਮੇਸ਼ਾ ਚੇਤਿਆਂ ਚ ਰੱਖੀਏ ਜੀ। ਠੀਕ ਹੈ ਜੀ,
1: ਥੈਂਕ
3: ਯੂ, ਸਤਿ ਸ੍ਰੀ ਅਕਾਲ,
1: ਸ਼ੁਕਰੀਆ।
3: ਸਾਰੀਆਂ ਮਾਵਾਂ ਜਿਹੜੀਆਂ ਟ੍ਰੇਨ ਚ ਜਾ ਰਹੀਆਂ ਨੇ
1: ਜੀ,
3: ਤੇ ਸ਼ਮੀ ਜੀ ਗਲਾਸ ਸਾਂਭ ਕੇ ਰੱਖੋ ਜੀ, ਮੈਂ ਗਲਾਸ ਲੈ ਕੇ ਆਉਣਾ ਜੀ, ਉਹ ਜਿਹੜੇ ਮਾਤਾ ਨੂੰ ਮਿਲਿਆ ਜੀ ਗਲਾਸ।
0: ਹਾਂਜੀ,
3: ਤੀਰਥ ਯਾਤਰਾ ਲੱਗਣਾ,
0: ਗਲਾਸ ਬਾਰੇ ਮੈਨੂੰ ਲੱਗਦਾ ਹੁਣ ਖੋਜ ਕਰਨੀ ਪਊ,
3: ਤੀਰਥ ਯਾਤਰਾ ਵਾਲਾ ਗਲਾਸ ਜੀ ਮੈਨੂੰ, ਮੈਂ ਇੱਕ ਬਈ ਦੇਖੇ ਫੋਟੋ ਚ ਜੀ।
0: ਨਹੀਂ ਨਹੀਂ ਨਹੀਂ,
1: ਤੁਸੀਂ ਕਿੱਥੋਂ ਸੁਣ
0: ਜੀ
1: ਜੀ,
3: ਇਹ ਵੀ ਇੱਛਾ ਸ਼ਕਤੀ ਹੋ ਸੀ। ਇੱਕ ਪਾਸੇ ਤਾਂ ਕਹਿੰਦੇ ਆ ਮੇਰੇ 17 ਸਾਲ ਦੀ ਫੋਟੋ ਲੱਗ ਗਈ ਤੇ ਇੱਕ ਪਾਸੇ ਗਲਾਸ ਤੇ ਲਾਈ ਜਾਂਦੇ ਨੇ, ਹੁਣ ਦੱਸੋ ਜੀ ਇੱਛਾ ਸ਼ਕਤੀ ਮੁੱਕੀ ਹੋ ਰਹੀ ਹੈ ਨਾ।
1: ਕਿਆ ਬਾਤ ਹੈ, ਕਿਆ ਬਾਤ ਹੈ,
3: ਇੱਛਾ ਸ਼ਕਤੀ ਹੋਈ ਫਿਰ ਇਹਨੂੰ ਇੱਛਾ ਸ਼ਕਤੀ ਨਾਲ ਜੋੜੋ ਫਿਰ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ,
1: ਬਿਲਕੁਲ ਹੈ ਜੀ।
3: ਤੇ ਕਿੱਥੇ ਸੰਤੁਸ਼ਟੀ 17 ਸਾਲ ਚ ਹੋਈ ਜੀ, ਕਿੱਥੇ ਹੁਣ 53 ਸਾਲ ਚ ਮੁੱਕੀ ਨੀ ਅਜੇ, ਫਿਰ ਲੱਗ ਗਈ,
1: ਬਿਲਕੁਲ ਹੈ ਜੀ।
3: ਹਾਂਜੀ
1: ਜੀ,
0: ਬਿਲਕੁਲ ਜੀ,
3: ਕਿਤੇ ਕਹਿੰਦੇ ਸੀ ਕਿਤੇ, ਕਹਿੰਦਾ ਕਿਹਾ ਕਰਨਗੇ, ਕਹਿੰਦਾ ਆਪਾਂ ਨੂੰ ਪਤੀਲੇ ਦਿਆ ਕਰਨਗੇ, ਕਹਿੰਦਾ ਅੱਛਾ, ਕਹਿੰਦਾ ਫਿਰ ਕਹਿੰਦਾ ਸ਼ਾਮ ਨੂੰ ਕਹਿੰਦਾ ਮੁਕੱਦਰ ਆ ਕੇ ਪੈਗ ਲਾ ਕੇ ਕਰਨਗੇ, ਢੀਂਡ ਸਾਹਿਬ ਮਾਂਜਤਾ, ਹੁਣ ਕੀ ਮਾਂਜੂ।
1: ਕਿਆ ਬਾਤ ਹੈ ਜੀ, ਵਾਹ ਜੀ,
3: ਕਹਿੰਦਾ ਮੈਂ ਟੱਚਰ ਜੇ ਕਰਕੇ ਕਹਿੰਦਾ ਕਿਹਾ ਕਰੂ ਤਾਇਆ, ਢੀਂਡ ਸਾਹਿਬ ਮਾਂਜਦਾ, ਉਹ ਕਹਿੰਦੀ ਮਾਂਜਦਾ ਜੇ ਬਾਦਲ ਰਹਿੰਦਾ ਧੋਣ ਤੋਂ। ਧੰਨਵਾਦ ਜੀ,
1: ਥੈਂਕ ਯੂ,
3: ਇਹ ਵੀ ਇੱਛਾ ਸ਼ਕਤੀ ਹੋਇਆ ਜੀ, ਜਿਹੜੀ ਇਹਨਾਂ ਦੀ ਇੱਛਾ ਸ਼ਕਤੀ ਅੰਦਰ ਜਾਗਦੀ ਆ ਉਹ ਮਝਾਉਣੀ ਬਹੁਤ ਔਖੀ ਆ, ਬਾਕੀ ਮੇਰੇ ਹਿਸਾਬ ਨਾਲ ਪਹੁੰਚ ਜਾਂਦੀ,
1: ਉਹ ਤਾਂ ਅੱਗੇ ਹੀ ਹੋ ਗਿਆ ਜੀ,
3: ਇਹ ਤਾਂ 99 ਸਾਲ ਦੇ ਹੋ ਕੇ ਵੀ ਕਹਿੰਦੇ ਨੇ ਇੱਕ ਵਾਰੀ ਬਣਾ ਦੋ ਹੋਰ ਵਾਜੂ। ਆ ਤੁਸੀਂ ਕੱਲ ਪੁੱਤਰ ਵਲਾਦੀਮੀਰ ਦੀ ਸੁਣਾ ਕੇ ਤਾਂ ਹਟੇ ਹੋ ਵੀ, ਉਹ ਕਹਿੰਦਾ ਮੈਨੂੰ ਲਾਓ ਟੀਕੇ 150 ਸਾਲ ਦੀ
1: ਬਾਇਓ ਬਾਇਓ ਪ੍ਰੈਕਟੀਕਲ ਕਰ ਰਿਹਾ ਸੀ ਉਹ, ਕਿ ਬੰਦੇ ਦੇ ਜੀਨਸ ਜਿਹੜੇ ਨੇ ਉਹ ਆਪਣੇ ਪ੍ਰਿੰਟਰ 3D ਪ੍ਰਿੰਟਰ ਦੇ ਨਾਲ ਤਿਆਰ ਕਰਕੇ
3: ਜਿਹੜਾ ਸਮਾਂ
1: ਉਮਰ 150 ਸਾਲ ਕਰ ਦੇਣਗੇ,
3: ਜਿਹੜਾ ਸਮਾਂ ਅੱਜ ਗੁਜ਼ਰ ਰਿਹਾ
1: ਜੀ,
3: ਇਹਦੇ ਵਿੱਚ ਉਮਰ ਦਾ ਕੋਈ ਤਾਲੁਕਾਤ ਨਹੀਂ, ਕੋਈ ਉਮਰ ਤਵੱਜੋ ਨਹੀਂ ਰੱਖਦੀ, ਮੈਂ ਇਹ ਕਹਿਣਾ ਅੱਜ ਖੜਾ ਵੀ ਵਾਹਿਗੁਰੂ ਤੰਦਰੁਸਤੀ ਰੱਖੀ, ਤੁਰਦੇ ਫਿਰਦੇ ਨੂੰ ਚੱਕ ਲਈ,
1: ਬਿਲਕੁਲ
3: ਮੰਜੇ ਤੇ ਪੈਣਾ ਇੱਕ ਦਿਨ ਵੀ ਔਖਾ, ਜਿਹੜਾ ਅੱਜ ਸਮਾਂ ਚੱਲ ਰਿਹਾ ਉਹ ਸਾਡੇ ਵਾਲੇ ਸਮੇਂ ਵੱਖਰੇ ਸੀ, ਜਿਹੜੇ ਬਜੁਰਗਾਂ ਨੂੰ ਸਾਂਭ ਲੈਂਦੇ ਸੀ,
1: ਬਿਲਕੁਲ ਹੈ ਜੀ,
3: ਅੱਜ ਕਿਸੇ ਕੋਈ ਸਮਾਂ ਹੈ ਨਹੀਂ,
1: ਨਹੀਂ ਕਾ ਜੀ, ਨਹੀਂ ਜੀ, ਬਿਲਕੁਲ ਹੈ,
3: ਕਿਉਂਕਿ ਇਹ ਦੌੜ ਇਹੋ ਜਿਹੀ ਹੈ ਜ਼ਿੰਦਗੀ ਦੀ ਕਿ ਜੇ ਇਹਦੇ ਬਰਾਬਰ ਜਵਾਕਾਂ ਨੂੰ ਨਹੀਂ, ਮੈਂ ਹਮੇਸ਼ਾ ਕਹਿੰਦਾ ਜੇ ਇਹਦੇ ਬਰਾਬਰ ਜਵਾਕਾਂ ਨੂੰ ਨਹੀਂ ਭਜਾਵਾਂਗੇ ਤਾਂ ਜਵਾਕ
1: ਪਿੱਛੇ ਰਹਿ ਜਾਣਗੇ, ਬਿਲਕੁਲ ਹੈ ਜੀ,
3: ਤੇ ਜੇ ਇਹਨਾਂ ਨੂੰ ਭਜਾਉਣੇ ਤਾਂ ਅਸੀਂ ਤਾਂ ਪਿੱਛੇ ਰਹਿ ਗਏ, ਉਹ ਤਾਂ ਰਹਿ ਜਾਣਾ ਜੀ,
1: ਬਿਲਕੁਲ,
3: ਇਹ ਸਮੇਂ ਦੀ ਦੌੜ ਹੈ
1: ਜੀ,
3: ਇਹ ਦੋਸ਼ ਕਿਸੇ ਦਾ ਨਹੀਂ,
1: ਬਿਲਕੁਲ ਹੈ, ਬਿਲਕੁਲ ਹੈ,
3: ਧੰਨਵਾਦ ਜੀ, ਥੈਂਕ ਯੂ,
1: ਬਹੁਤ ਬਹੁਤ ਸ਼ੁਕਰੀਆ ਜੀ। ਸ਼ਮੀ ਜੀ ਕੀ ਕਹੋਗੇ ਜੀ ਜਾਂਦੇ ਜਾਂਦੇ?
0: ਸਾਹਿਬ ਹੋਰਾਂ ਨੇ ਜਿਵੇਂ ਆਪਣਾ ਪ੍ਰਗਟਾਵਾ ਕੀਤਾ ਬਹੁਤ ਹੀ ਕਮਾਲ ਹੈ
1: ਜੀ,
0: ਔਰ ਇਹੀ ਜਿਹੜਾ ਸਿੱਟਾ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਸੀ ਉਸੀ ਉਹਦੇ ਆਲੇ ਦੁਆਲੇ ਆਪਾਂ ਘੁੰਮ ਰਹੇ ਹਾਂ ਕਿ ਇੱਛਾ ਸ਼ਕਤੀ ਜਿਵੇਂ ਤੁਸੀਂ ਲਿਖਿਆ ਵੀ ਆ ਕਿ ਉਹ ਤਾਕਤ ਇਹਦੀ ਜਿਹੜੀ ਹੁੰਦੀ ਹੈ ਉਹ ਸਫਲਤਾ ਹੈ, ਅਨੁਸ਼ਾਸਨ ਹੈ, ਸੈਲਫ ਕੋਨਫੀਡੈਂਸ ਹੈ, ਇਹੀ ਦੇ ਵਿੱਚ ਇਹਦਾ ਰਾਜ ਛੁਪਿਆ ਹੋਇਆ ਤੇ ਇਹਦੇ ਉੱਤੇ ਜਰੂਰ ਸਾਨੂੰ ਐਨਾਲਿਸਿਸ ਕਰਕੇ ਕਿਉਂਕਿ ਸਵੈ ਪੜਚੋਲ ਤੇ ਗੱਲ ਮੁੱਕਣੀ ਆ ਕੇ ਜਿਹੜੀ ਮਰਜ਼ੀ ਆਪਾਂ ਯਾਤਰਾ ਦੀ ਗੱਲ ਕਰੀਏ ਜਿੱਥੇ ਮਰਜ਼ੀ ਆਪਾਂ ਪਹੁੰਚਣਾ ਹੋਏ ਜਿੱਥੇ ਮਰਜ਼ੀ ਅਸੀਂ ਖਲੋਤੇ ਹੋਈਏ ਪਰ ਉਹ ਆਪਣੇ ਆਪ ਨੂੰ ਹੀ ਆਪਣੀ ਮੰਜ਼ਿਲ ਜਿਹੜੀ ਆ ਨਿਰਧਾਰਿਤ ਕਰਕੇ ਤਾਂ ਹੀ ਕਦਮ ਕੋਈ ਅੱਗੇ
1: ਵਧੂਗਾ
0: ਪਹਿਲਾਂ ਟੈਗ ਲਾਵਾਂਗੇ ਕਿ ਹਾਂ ਭਾਈ ਅਸੀਂ ਸੋਚਿਆ ਵੀ ਅਸੀਂ ਜਿਵੇਂ ਤੁਸੀਂ ਪੁੱਛਿਆ ਸੀ ਕਿ ਜਿਹੜਾ ਉਹ ਡਿਸਾਈਡ ਕਿਵੇਂ ਕਰਨਾ
1: ਜੀ
0: ਉਹੀ ਉਹ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਬਈ ਆਪਾਂ ਹੁਣ ਕਰਾਂਗੇ ਤੇ ਇਸ ਜਿਹੜੀ ਆ ਗੱਲ ਦੇ ਉੱਤੇ ਚਰਚਾ ਜਿਹੜੀ ਆ ਮੈਨੂੰ ਲੱਗਦਾ ਬਹੁਤ ਹੀ ਸੋਲਿਡ ਚਰਚਾ ਹੋਈ ਆ
1: ਬਿਲਕੁਲ
0: ਤੇ ਸ਼ੁਕਰੀਆ ਆਪ ਦਾ ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ
0: ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ
1: ਬਿਲਕੁਲ
0: ਜਿੰਦਾਬਾਦ
1: ਜ਼ਿੰਦਗੀ ਜਿੰਦਾਬਾਦ ਥੈਂਕ ਯੂ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਦੋਸਤੋ ਇਸ ਹਾਂਜੀ ਸਮਾਜਿਕ ਸਿੰਘ ਸ਼ਮੀ ਜੀ ਆਪਣੇ ਨਾਲ ਫਿਰ ਤੋਂ ਦੁਬਾਰਾ ਨਾਲ ਰਾਬਤਾ ਲਾਇਆ ਜੀ ਆਪਾਂ ਜੋੜਿਆ ਤੇ ਹੁਣ ਆਪਾਂ ਜਾਂਦੇ ਜਾਂਦੇ ਜਿਹੜੀਆਂ ਨੇ ਦੇਸ਼ ਪ੍ਰੇਮ ਦੀਆਂ ਖ਼ਬਰਾਂ ਦੇ ਵੱਲ ਨੂੰ ਪਾਦੇ ਹਾਂ ਤੇ ਉਹਦੇ ਵਿੱਚ ਬਾਤਚੀਤ ਕਰਾਂਗੇ ਤੇ ਅੱਜ ਦੇ ਵਿਸ਼ੇ ਨੂੰ ਜਿਹੜਾ ਇੱਛਾ ਸ਼ਕਤੀ ਵਿਲ ਪਾਵਰ ਜਿਹੜੀ ਹੈ ਉਹਨੂੰ ਇੱਥੇ ਸਮੇਟਦੇ ਹਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆਏ ਨੇ ਉਹਨਾਂ ਦੀ ਵੀ ਸਾਂਝ ਪਾਉਂਦੇ ਹਾਂ ਨਾਲ ਨਾਲ ਤੇ ਉਸ ਤੋਂ ਬਾਅਦ ਦੇਸ਼ ਪ੍ਰੇਮ ਦੀਆਂ ਜਿਹੜੀਆਂ ਖ਼ਬਰਾਂ ਨੇ ਕਾਫ਼ੀ ਦਿਲਚਸਪੀ ਵਾਲੀਆਂ ਖ਼ਬਰਾਂ ਨੇ ਉਹ ਵੀ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਸਭ ਤੋਂ ਪਹਿਲਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਮਾਲ ਜੀ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਆ ਪਰਮਿੰਦਰ ਜੀ ਕਹਿੰਦੇ ਆ ਲਾਈਕ ਨੰਬਰ 2 ਜੀ ਤੇ ਵੈਲਕਮ ਦੁਆਬਾ ਰੇਡੀਓ ਫੈਮਿਲੀ ਟੀਮ ਵੱਲੋਂ ਜਿਹੜਾ ਸੁਨੇਹਾ ਆਇਆ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਮਨਦੀਪ ਜੱਸੀ ਜੀ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਝੱਲ ਕੇ ਜੀ ਰਿਹਾ ਪ੍ਰਵਾਨ ਕਰੋ ਦੋਸਤੋ ਤੁਹਾਡੇ ਸ਼ਹਿਰ ਅੰਦਰ ਮੈਂ ਮਨਸੂਰ ਹੋ ਕੇ ਜੀ ਰਿਹਾ ਕਹਿੰਦੇ ਜੀ ਕਿਆ ਬਾਤ ਹੈ ਜੀ ਸ਼ੇਰੋ ਸ਼ਾਇਰੀ ਚੱਲ ਰਹੀ ਹੈ ਮਨਦੀਪ ਜੀ ਕਹਿੰਦੇ ਸਭ ਰੂਹ ਦੇ ਹਾਣੀਆਂ ਨੂੰ ਦਿਲ ਤੋਂ ਸਤਿ ਸ਼੍ਰੀ ਅਕਾਲ ਜਨਾਬ ਜੀ ਤੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਵੀਰਾਂ ਭੈਣਾਂ ਨੂੰ ਦੋਸਤਾਂ ਰਿਸ਼ਤੇਦਾਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਭਾਨ ਸਿੰਘ ਗਰੇਵਾਲ ਸਾਹਿਬ ਦਾ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਕਹਿੰਦੇ ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਫਰੋਮ ਕੈਲੀਫੋਰਨੀਆ ਜੀਆਂ ਨੂੰ ਜੀ ਗਰੇਵਾਲ ਸਾਹਿਬ ਸਵਾਗਤ ਹੈ ਜੀ ਤੇ ਪਰਮਿੰਦਰ ਬਰਨ ਜੀ ਲਿਖਦੇ ਨੇ ਭਾਰਤ ਸਾਹਿਬ ਅਸੀਂ ਤਾਂ ਕਹਿੰਦੇ ਹੁਣ ਅੰਮ੍ਰਿਤ ਵੇਲੇ ਹੀ ਸੁਣਾਂਗੇ ਥੱਕੇ ਹੋਏ ਹਾਂ ਕਹਿੰਦੇ ਸਵੇਰ ਦੇ 3:30 ਦੇ ਉੱਤੇ ਉੱਠੇ ਹੋਏ ਹਾਂ ਤੇ ਕਹਿੰਦੇ ਚੱਲ ਪਈਦਾ ਤੇ ਉਸ ਸਮੇਂ ਤੋਂ ਹੁਣ ਜਾ ਕੇ ਕਹਿੰਦੇ ਮੰਜਾ ਨਸੀਬ ਹੋਇਆ ਹੁਣ ਅੰਮ੍ਰਿਤ ਵੇਲਾ ਹੀ ਕਹਿੰਦੇ ਲੁੱਟਾਂਗੇ ਦੁਆਬਾ ਰੇਡੀਓ ਦੇ ਨਾਲ ਕਿਆ ਬਾਤ ਹੈ ਜੀ ਸ਼ੁਕਰੀਆ ਜੀ ਤੇ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 5 ਤੇ ਮੁਕੱਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੇ ਮਨਦੀਪ ਜੱਸੀ ਜੀ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮਨਦੀਪ ਜੱਸੀ ਜੀ ਕਹਿੰਦੇ ਸਰਦਾਰ ਭਾਨ ਸਿੰਘ ਗਰੇਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜਨਾਬ ਜੀ ਉਮੀਦ ਹੈ ਕਿ ਆਪਣਾ ਸਾਰਾ ਪਰਿਵਾਰ ਸਹੀ ਸਲਾਮਤ ਹੋਣਾ ਜੀ ਤੇ ਕਿਰਪਾ ਕਰਨ ਮਾਲਕ ਜੀ ਗਰੇਵਾਲ ਸਾਹਿਬ ਕਹਿੰਦੇ ਥੈਂਕ ਯੂ ਮਨਦੀਪ ਜੱਸੀ ਵੀਰ ਜੀ ਸੇਮ ਟੂ ਯੂ ਬ੍ਰਦਰ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਦੀਪ ਜੱਸੀ ਕਹਿੰਦੇ ਜਨਾਬ ਜੀ ਧੰਨਵਾਦ ਹੈ ਜੀ ਤੁਹਾਡੀ ਤੇ ਬਾਕੀ ਸੰਗਤ ਦੀ ਰਹਿਮਤ ਹੈ ਜੀ ਗਰੇਵਾਲ ਸਾਹਿਬ ਜੀ ਗਰੇਵਾਲ ਸਾਹਿਬ ਕਹਿੰਦੇ ਪਰਮਿੰਦਰ ਬਰਨ ਜੀ ਨਵੇਂ ਸਰੋਤੇ ਲੱਗਦੇ ਨੇ ਜੀ ਕਾਫੀ ਸਮੇਂ ਤੋਂ ਜੁੜਦੇ ਆ ਤੇ ਕਮੈਂਟ ਕਈ ਵਾਰੀ ਘੱਟ ਕਰਦੇ ਆ ਪਰ ਸੁਣਦੇ ਰੋਜ਼ ਆ ਰੋਜ਼ਾਨਾ ਹੀ ਤੇ ਕਾਲ ਵੀ ਕਰਦੇ ਹੁੰਦੇ ਆ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਕਹਿੰਦੇ ਆ ਤੇ ਗਰੇਵਾਲ ਸਾਹਿਬ ਫਤਿਹ ਸਾਂਝੀ ਕਰ ਰਹੇ ਨੇ ਜੀ ਆਪਣੇ ਪਰਮਿੰਦਰ ਜੀ ਦੇ ਨਾਲ ਫਗਵਾੜੇ ਵਾਲਿਆਂ ਦੇ ਨਾਲ ਤੇ ਕਹਿੰਦੇ ਧੰਨਵਾਦ ਜੱਸੀ ਵੀਰੇ ਬਹੁਤ ਵਧੀਆ ਲਿਖਤ ਹੈ ਜੀ ਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਲਿਖਦੇ ਕਹਿੰਦੇ ਮੈਥ ਵਾਜ਼ ਮਾਈ ਫੇਵਰਟ ਸਬਜੈਕਟ ਜੀ ਯੂ ਕੈਨ ਗੈਟ 100% ਕਿਹਾ ਬਾਤ ਹੈ ਜੀ ਤੇ ਸ਼ੁਕਰੀਆ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਲਾਈਕ ਨੰਬਰ 6 ਮਨਦੀਪ ਜੱਸੀ ਕਹਿੰਦੇ ਗਰੇਵਾਲ ਸਾਹਿਬ ਜੀ ਧੰਨਵਾਦ ਜਨਾਬ ਜੀ ਤੇ ਰਾਜਨ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਵੀਰ ਜੀ ਤੇ ਬਹੁਤ ਵਧੀਆ ਵਿਚਾਰ ਜੀ ਤੇ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਇਸੇ ਤਰ੍ਹਾਂ ਆਪਣੇ ਬਜਿੰਦਰ ਕੁਮਾਰ ਜੀ ਜੁੜੇ ਨੇ ਜੀ ਕਹਿੰਦੇ ਆਪਣੇ ਨਾਲ ਤੇ ਭੁਪਿੰਦਰ ਭਾਰਤ ਜੀ ਸਮਰਜੀਤ ਸਿੰਘ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ ਜੀ ਰਜਿੰਦਰ ਜੀ ਕਹਿੰਦੇ ਲਿਖਦੇ ਨੇ ਜੀ ਤੇ ਪਹਿਲਾਂ ਮੈਂ ਗਲਤ ਕਹਿ ਗਿਆ ਬਰਜਿੰਦਰ ਕਹਿ ਗਿਆ ਜੀ ਰਜਿੰਦਰ ਜੀ ਜੀਰਾ ਸਾਹਿਬ ਤੇ ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਰਜਿੰਦਰ ਕੁਮਾਰ ਜੀਰਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਜੱਸੀ ਸਿੰਘ ਜੁੜੇ ਹੋਏ ਨੇ ਜੀ ਆਪਣੇ ਨਾਲ ਦੁਆਬਾ ਗਰੁੱਪ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ ਸਵਾਗਤ ਹੈ ਜੀ ਤੇ ਤੁਹਾਡਾ ਵੀ ਤੇ ਆਪਣੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰਿਵਾਰ ਨੂੰ ਭੇਜ ਰਹੇ ਨੇ ਜੀਆਂ ਨੂੰ ਜੀ ਇਕਬਾਲ ਜੀ ਸਵਾਗਤ ਹੈ ਮਨਦੀਪ ਜੱਸੀ ਕਹਿੰਦੇ ਦੇਬੀ ਜੇਕਰ ਯਾਰ ਬਣੋ ਤਾਂ ਰਹੋ ਹਮੇਸ਼ਾ ਯਾਰਾਂ ਵਾਂਗ ਛੱਡ ਨਾ ਜਾਵੋ ਅਗਲੇ ਦਿਨ ਇਲਜ਼ਾਮ ਨਾ ਲਾ ਇਸ਼ਤਿਹਾਰਾਂ ਵਾਂਗ ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ ਗਰੇਵਾਲ ਸਾਹਿਬ ਕਹਿੰਦੇ ਨੇ ਕਿ ਜਗਸੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੈਰੀ ਨਾਈਸ ਜੱਸੀ ਵੀਰ ਜੀ ਤੇ ਆਪਣੇ ਰਜਿੰਦਰ ਕੁਮਾਰ ਜੀ ਕਹਿੰਦੇ ਨੇ ਕਿ ਜੀਰਾ ਸਾਹਿਬ ਸੈਣੀ ਸਾਹਿਬ ਲੱਗਦਾ ਜਿਵੇਂ ਨਾ ਕਿਤੇ ਮਿਆਨੀ ਦੇ ਵਿੱਚ ਕਹਿੰਦੇ ਬੈਠੇ ਹੋਣ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਨਵੇਂ ਜਵਾਕਾਂ ਨੂੰ ਪਤਾ ਨਹੀਂ ਮਿਆਨੀ ਕੀ ਹੁੰਦੀ ਹੈ ਸਾਡੇ ਦੁਆਬੇ ਚ ਪਰਛੱਤੀ ਕਹਿ ਦਿੰਦੇ ਆ ਵੈਸੇ ਉਹਨੂੰ ਲੈਂਟਰ ਦੇ ਗੱਬੇ ਇੱਕ ਲੈਂਟਰ ਪਾ ਲਿਆ ਜਾਂਦਾ ਤੇ ਉੱਥੇ ਮਤਲਬ ਕਿ ਸਾਰਾ ਸਟੋਰ ਬਣਾ ਲਿਆ ਜਾਂਦਾ ਉਹਨੂੰ ਮਿਆਨੀ ਕਹਿੰਦੇ ਆ ਦੁਆਬੇ ਦੇ ਵਿੱਚ ਤੇ ਉੱਪਰ ਸਮਾਨ ਰੱਖ ਹੋ ਜਾਂਦਾ ਹੈ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਜੀਰਾ ਸਾਹਿਬ ਮੈਂ ਬੈਠਾ ਤਾਂ ਕਹਿੰਦੇ ਡਰਾਇੰਗ ਰੂਮ ਦੇ ਵਿੱਚ ਹੀ ਹਾਂ ਜੀ ਪਰ ਟੂਟੀਆਂ ਲਾ ਕੇ ਬੋਲ ਰਿਹਾ ਸੀ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਟੂਟੀਆਂ ਲਾ ਕੇ ਬੋਲ ਰਿਹਾ ਤੇ ਇਹ ਕੰਮ ਕਹਿੰਦੇ ਕਰਨ ਦੇ ਲਈ ਤਾਂ ਬੇਲਣੇ ਦੀ ਕਹਿੰਦੇ ਰੇਂਜ ਦੇ ਵਿੱਚੋਂ ਦੂਰ ਹੀ ਰਹਿਣਾ ਠੀਕ ਹੈ ਜੀ ਤੇ ਸੈਣੀ ਸਾਹਿਬ ਕਹਿੰਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਮੇਰੇ ਵਸ ਨਾ ਰਾਂਝਣਾ ਵੇ ਜਨਗਣਨਾ ਤੇ ਮਾਸਟਰ ਸਾਰੇ ਲਾਏ ਦਿਲ ਤਾਂ ਆਪਣਾ ਵੀ ਕਰਦਾ ਹੈ ਐਵੇਂ ਨਹੀਂ ਬੁੱਧਵਾਰ ਨੂੰ ਹੀ ਆਏ ਕਿਆ ਬਾਤ ਹੈ ਜੀ ਮੈਂ ਆਪਣੇ ਜੱਸੀ ਸਾਹਿਬ ਲਿਖਦੇ ਨੇ ਕਿ ਰਾਜਨ ਜੀ ਕਬੂਤਰ ਬਚਾ ਸਕਦੇ ਨੇ ਕਦੇ ਵਾਰਿਸ ਸ਼ਾਹ ਮੀਆਂ ਦੇ ਸ਼ਾਗਿਰਦ ਜੀ ਨੂੰ ਜੀ ਕੇਸ ਪੱਕਾ ਜੀ ਮੈਨੂੰ ਲੱਗਦਾ ਹੈ ਤੁਹਾਡੇ ਕੋਲ ਹੈ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਜੂ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਮੁਕੱਦਰ ਵੀਰ ਜੀ ਤੇ ਮਨਦੀਪ ਜੱਸੀ ਕਹਿੰਦੇ ਕਤਰਾ ਮਿਲਾ ਸਮੁੰਦਰ ਸੇ ਸਮੁੰਦਰ ਹੋ ਗਿਆ ਆਸ਼ਿਕ ਮਿਲਾ ਜੋ ਮੌਤ ਸੇ ਕਲੰਦਰ ਹੋ ਗਿਆ ਬਿਲਕੁਲ ਇਹ ਗੀਤ ਸੀ ਜੀ ਬੜਾ ਮਸ਼ਹੂਰ ਗੀਤ ਰਿਹਾ ਉਸ ਸਮਿਆਂ ਦਾ ਰਜਿੰਦਰ ਜੀਰਾ ਜੀ ਕਹਿੰਦੇ ਉਹ ਰੇ ਤਾਲ ਮਿਲੇ ਨਦੀ ਕੇ ਜਲ ਮੇ ਨਦੀ ਮਿਲੇ ਸਾਗਰ ਮੇ ਸਾਗਰ ਮਿਲੇ ਕੌਣ ਸੇ ਜਲ ਮੇ ਕੋਈ ਜਾਣੇ ਨਾ ਤੇ ਅੱਗੇ ਲਿਖਦੇ ਨੇ ਮਨਦੀਪ ਜੱਸੀ ਜੀ ਉਧਮ ਸਿੰਘ ਸਰਦਾਰ ਸਰਾਭੇ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ ਮਰ ਜਾਂਦੇ ਜੋ ਕੌਮ ਦੇ ਲਈ ਉਹ ਜਿਉਂਦੇ ਰਹਿੰਦੇ ਸਦਾ ਹੀ ਜਿਉਂਦੇ ਰਹਿੰਦੇ ਮਨਦੀਪ ਜੱਸੀ ਕਹਿੰਦੇ ਜੀਰਾ ਸਾਹਿਬ ਜੀ ਕਿਆ ਬਾਤਾਂ ਨੇ ਬਹੁਤ ਖੂਬ ਆਪਣੇ ਸ਼ੇਰੋ ਸ਼ਾਇਰੀ ਮਨਦੀਪ ਜੀ ਹਰ ਵਾਰ ਦੀ ਤਰ੍ਹਾਂ ਮੁਕੱਦਰ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਬਾਈ ਜੀ ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਆ ਜੱਸੀ ਵੀਰੇ ਲਗਾਉਂਗੇ ਹਾਜ਼ਰੀ ਅੱਜ ਤੇ ਜੀਰਾ ਸਾਹਿਬ ਨੂੰ ਹਾਕ ਮਾਰ ਲਓ ਕਹਿੰਦੇ ਤੇ ਬਹੁਤ ਵਧੀਆ ਵਿਸ਼ਾ ਕਹਿੰਦੇ ਗਰੇਵਾਲ ਸਾਹਿਬ ਤੇ ਮਾਫ ਕਰਨਾ ਗਰੇਵਾਲ ਸਾਹਿਬ ਕਹਿੰਦੇ ਜੀ ਤੇ ਭਾਰਤ ਸਾਹਿਬ ਜੀ ਗੱਲ ਨਹੀਂ ਕਰ ਸਕਦਾ ਜੀ ਮਨਦੀਪ ਜੱਸੀ ਜੀ ਲਿਖਦੇ ਆ ਕਿ ਮਾਤਾ ਜੀ ਦੇ ਨਾਲ ਬੈਠਾ ਜੀ ਤੇ ਸਵਾਰ ਆ ਜੀ ਉਹਨਾਂ ਨੂੰ ਤੇ ਬੋਲ ਨਹੀਂ ਸਕਦਾ ਜੀ ਸੁਣ ਸਕਦਾ ਜੀ ਮੁਕੱਦਰ ਜੀ ਕਹਿੰਦੇ ਆ ਕਿ ਬਿਲਕੁਲ ਭਾਰਜ ਬਾਈ ਜੀ ਤੇ ਸ਼ੰਮੀ ਬਾਈ ਜੀ ਮੈਨੂੰ ਗੱਲ ਕਰਕੇ ਜਿਹੜਾ ਅਹਿਸਾਸ ਹੋਇਆ ਸਾਡੇ ਸ਼ਹੀਦਾਂ ਨੇ ਬੜੀ ਹੀ ਵੱਡੀ ਕੁਰਬਾਨੀ ਦਿੱਤੀ ਹੈ ਹਰ ਗੱਲ ਮਜ਼ਾਕ ਨਹੀਂ ਹੋਣੀ ਚਾਹੀਦੀ ਹੈ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਜੀ ਸਿਆਂ ਤੁਸੀਂ ਤਾਂ ਕਰਮਾਂ ਵਾਲੇ ਹੋ ਭਾਨ ਸਿੰਘ ਗਰੇ ਬਾਈ ਜੀ ਗ੍ਰੇਟ ਜੀ ਕਹਿੰਦੇ ਮੁਕੱਦਰ ਜੀ ਤੇ ਮਨਦੀਪ ਜੀ ਕਹਿੰਦੇ ਮੁਕੱਦਰ ਸਿਆਂ ਜੀ ਤੁਸੀਂ ਤਾਂ ਦੁੱਗਣੇ ਕਰਮਾਂ ਵਾਲੇ ਹੋ ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਜੀ ਕਿੱਥੇ ਚੱਲ ਗਿਆ ਸੁਣਿਆ ਜੱਸੀ ਬਾਈ ਸਿਆਂ ਸਾਡੀ ਮਾਤਾ ਇੱਕ ਹੀ ਹੈ ਕਹਿੰਦੇ ਲਵ ਜੂ ਜੀ ਤੇ ਅਗਲਾ ਸੁਨੇਹਾ ਮੁਕੱਦਰ ਜੀ ਤੋਂ ਬਾਅਦ ਜੱਸੀ ਜੀ ਦਾ ਮੁਕੱਦਰ ਸਿਆਂ ਜੀ ਤੁਸੀਂ ਤਾਂ ਦੁੱਗਣੇ ਕਰਮਾਂ ਵਾਲੇ ਹੋ ਤੇ ਮਾਂ ਮਾਂ ਹੁੰਦੀ ਹੈ ਜੀ ਕਹਿੰਦੇ ਮੁਕੱਦਰ ਜੀ ਔਜਲਾ ਸਾਹਿਬ ਗ੍ਰੇਟ ਜੀਰਾ ਸਾਹਿਬ ਪਸੰਦ ਕਰਦੇ ਨੇ ਗੱਲਬਾਤ ਨੂੰ ਤੇ ਇਸੇ ਤਰ੍ਹਾਂ ਮਨਦੀਪ ਜੀ ਕਹਿੰਦੇ ਹੈੱਡਫੋਨ ਲਗਾ ਕੇ ਨਾਲ ਬੈਠਾ ਤੇ ਲੱਤਾਂ ਬਾਹਾਂ ਘੁੱਟ ਰਿਹਾ ਜੀ ਤੇ ਸੁਣ ਰਿਹਾ ਜੀ ਧੰਨਵਾਦ ਵੀਰੋ ਗਰੇਵਾਲ ਸਾਹਿਬ ਮੁਕੱਦਰ ਸਿਆਂ ਜੀ ਤੇ ਔਜਲਾ ਸਾਹਿਬ ਜੀ ਮੁਕੱਦਰ ਕਹਿੰਦੇ ਬੜੀ ਡੂੰਘੀ ਗੱਲ ਕੀਤੀ ਹੈ ਹਰ ਗੱਲ ਦੇ ਉੱਤੇ ਮਜ਼ਾਕ ਨਹੀਂ ਹੋਣਾ ਚਾਹੀਦਾ ਅੱਗੇ ਤੋਂ ਗੱਲ ਵਿਸ਼ੇ ਦੇ ਉੱਤੇ ਹੀ ਕਹਿੰਦੇ ਕਰਾਂਗੇ ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗ੍ਰੇਟ ਤੇ ਜਿਹਨੂੰ ਪਿੰਡ ਦਾ ਦਰਦ ਉਹੀ ਕਹਿੰਦੇ ਸਮਝ ਸਕਦਾ ਹੈ ਜਿਹੜਾ ਜੜ ਦੇ ਨਾਲ ਜੁੜਿਆ ਹੋਇਆ ਜੱਸੀ ਜੀ ਕਹਿੰਦੇ ਨੇ ਕਿ ਮਰ ਜਾਣਿਆ ਮਾਨਾ ਵੇ ਖਬਰੇ ਕੀ ਦੁਨੀਆਂ ਦਾ ਹੋਣਾ ਮਾਵਾਂ ਨੂੰ ਪੁੱਤਰਾਂ ਦੇ ਲਈ ਪਤਾ ਨਹੀਂ ਕਿੰਨਾ ਚਿਰ ਹੋਣ ਪਵੇਗਾ ਹੋਰ ਪਤਾ ਨਹੀਂ ਕਿੰਨਾ ਚਿਰ ਹੋਰ ਪਵੇਗਾ ਰੋਣਾ ਫੁੱਲ ਕਿੱਥੋਂ ਲੱਭਣਗੇ ਕੰਢੇ ਹੋਣ ਜਿਨ੍ਹਾਂ ਨੇ ਬੀਜੇ ਤੁਹਾਨੂੰ ਨਸ਼ਾ ਵਲਾਇਤਾਂ ਦਾ मामा जीवन आसरे की दे, क्या बात है जी। मान साहब दा गीत है, बड़ा खूबसूरत गीत है। मनदीप जसी जी कहते धन्नवाद शमी जी ते भारत साहब, बहुत बहुत शुक्रिया जसी जी ते जगतार भारत जी ने इंडिया तो सत श्री अकाल भेजी है। लो दोस्तो आखिर दे विच जांदे जांदे 15-20 मिनट दे विच खबरां नूं समेटदे आं। अज दीआं जो खबरां की कहिंदीआं ने, गनवीन कौर जिहड़े ने गनीव कौर अपने मजिठिया साहब दे वाइफ गनीव कौर हुणां ने मारी है, बड़क मार दित्ती है। कादे लई मारी है ओह देखदे आं अगे जाके। गनीव कौर ਹੁਣਾਂ ਨੇ ਬੜਕ ਮਾਰ ਦਿੱਤੀ ਹੈ, ਮਜਿਠੀਆ ਭੱਜਿਆ ਨਹੀਂ ਹੈ। ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ਼ ਕੀਤਾ ਹੈ ਮਹਾਰਾਸ਼ਟਰ ਦੇ ਵਿਚ। ਯੂਕੇ ਦੇ ਵਿਚ ਕਿਰਪਾਨ ਮਾਮਲਾ ਜਿਹੜਾ ਭਖਿਆ ਹੋਇਆ ਹੈ। ਭਾਰਤ ਸਣੇ 60 ਦੇਸ਼ਾਂ ਦੇ ਉੱਤੇ ਟਰੇਡ ਜਿਹੜਾ ਹੈ, ਹੋਰ ਟੈਰਿਫ ਜਿਹੜਾ ਦੀ ਤਲਵਾਰ ਜਿਹੜੀ ਹੈ ਲਟਕ ਪਈ ਹੈ। ਦੇਖਦੇ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਬਣਦਾ ਹੈ ਤੇ ਬਹੁਤ ਸਾਰੀਆਂ ਦਿਲਚਸਪੀ ਵਾਲੀਆਂ ਖ਼ਬਰਾਂ ਨੇ, ਉਨ੍ਹਾਂ ਦੇ ਵੱਲ ਨੂੰ ਆਪਾਂ ਹਾਮੀ ਭਰਦੇ ਹਾਂ। ਤੇ ਅੱਜ 3 ਜੂਨ 2026 ਦਾ ਦਿਹਾੜਾ ਤੇ ਆਪਣਾ ਬੁੱਧਵਾਰ ਵਾਲਾ ਦਿਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਰਵਨੀਤ ਸਿੰਘ ਬਿੱਟੂ ਦੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਿਹੜੀ ਜਿਤਾਈ ਜਾ ਰਹੀ ਹੈ। ਅਟੈਚੀਆਂ ਜਿਹੜੇ ਨੇ ਅਟੈਚੀ ਕਹਿੰਦੇ ਪੈਕ ਕਰਕੇ ਪੰਜਾਬ ਪਰਤਣ ਦੇ ਸੰਕੇਤ ਦਿੱਤੇ ਨੇ। ਲੱਗਦਾ ਕਿ ਉਨ੍ਹਾਂ ਦੀ ਕਿਤੇ ਨਾ ਕਿਤੇ ਪਾਵਰ ਜਿਹੜੀ ਹੈ ਘਟਾਈ ਜਾ ਸਕਦੀ ਹੈ ਮੰਤਰੀ ਤੋਂ ਜਿਹੜਾ, ਤੇ ਦੂਸਰੇ ਪਾਸੇ ਉਹ ਇੱਛਾ ਰੱਖਦੇ ਆ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਦੂਸਰੇ ਪਾਸੇ ਮਜਿਠੀਆ ਮਾਮਲਾ, ਮਜਿਠੀਆ ਨਾ ਭੱਜਿਆ ਤੇ ਨਾ ਭੱਜੇਗਾ। ਗਨੀਵ ਕੌਰ ਨੇ ਹੁਣਾਂ ਨੇ ਜਿਹੜਾ ਮੁੱਖ ਮੰਤਰੀ ਮਾਨ ਦੇ ਉੱਤੇ ਕਾਗਜ਼ੀ ਸ਼ੇਰ ਵਾਲੇ ਬਿਆਨ ਦੇ ਉੱਤੇ ਜਵਾਬ ਦਿੱਤਾ ਹੈ। ਕੀ ਕਹਿੰਦੇ ਨੇ ਗਨੀਵ ਕੌਰ, ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਵਿਸਤਾਰ ਦੇ ਵਿੱਚ। ਅੰਮ੍ਰਿਤਸਰ ਦੇ ਮਜਿੱਠਾ ਥਾਣੇ ਦੇ ਵਿਚ ਹੰਗਾਮਾ ਕਰਨ ਅਤੇ ਪੁਲਿਸ ਹਿਰਾਸਤ ਦੇ ਵਿਚੋਂ ਇਕ ਮੁਲਜ਼ਮ ਨੂੰ ਛਡਾਉਣ ਦੇ ਦੋਸ਼ ਹੇਠ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜਿਠੀਆ ਖਿਲਾਫ਼ ਦਰਜ ਹੋਏ ਕੇਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਕ ਗਈ। ਮਜਿਠੀਆ ਦੀ ਪਤਨੀ ਤੇ ਹਲਕਾ ਮਜਿੱਠਾ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜਿਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਕੱਲ੍ਹ ਦੇ ਬਿਆਨ ਦੇ ਉਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜਿਠੀਆ ਨਾ ਤਾਂ ਭੱਜੇ ਨੇ ਤੇ ਨਾ ਹੀ ਕਦੇ ਭੱਜਣਗੇ। ਉਹ ਇਸ ਵੇਲੇ ਆਪਣੀ ਕਾਨੂੰਨੀ ਟੀਮ ਦੇ ਨਾਲ ਸਲਾਹ ਮਸ਼ਵਰਾ ਕਰ ਰਹੇ ਨੇ ਤੇ ਇਸ ਮਾਮਲੇ ਨੂੰ ਅਦਾਲਤ ਦੇ ਰਾਹੀਂ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜਿਠੀਆ ਨੂੰ ਕਾਗਜ਼ੀ ਸ਼ੇਰ ਦੱਸਦਿਆਂ ਕਿਹਾ ਸੀ ਕਿ ਹੁੱਲੜਬਾਜ਼ੀ ਉਨ੍ਹਾਂ ਦੇ ਖੂਨ ਦੇ ਵਿਚ ਹੈ ਤੇ ਇਸ ਦੇ ਜਵਾਬ ਦੇ ਵਿਚ ਬੀਬੀ ਗਨੀਵ ਕੌਰ ਹੁਣਾਂ ਨੇ ਮੁੱਖ ਮੰਤਰੀ ਦੇ ਬਿਆਨਾਂ ਨੂੰ ਗੈਰ ਜਿੰਮੇਵਾਰਨਾ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਸਰਕਾਰ ਵੱਲੋਂ ਮਜਿਠੀਆ ਦੇ ਖਿਲਾਫ਼ ਜਾਰੀ ਕੀਤੇ ਲੁੱਕ ਆਊਟ ਸਰਕੂਲਰ ਜਿਹੜਾ ਉਹਦੇ ਉਤੇ ਬੋਲਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਮਜਿਠੀਏ ਦਾ ਕਹਿੰਦੇ ਪਾਸਪੋਰਟ ਪਹਿਲਾਂ ਹੀ ਅਦਾਲਤ ਦੇ ਵਿਚ ਜਮ੍ਹਾਂ ਹੈ ਤੇ ਮੁੱਖ ਮੰਤਰੀ, ਪੰਜਾਬ ਪੁਲਿਸ ਅਤੇ ਜਾਂਚ ਏਜੰਸੀਆਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਨੇ, ਪਰ ਫਿਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕਹਿੰਦੇ ਅਜਿਹੇ ਨੋਟਿਸਾਂ ਦਾ ਜਿਹੜਾ ਡਰਾਮਾ ਰਚਿਆ ਜਾ ਰਿਹਾ। ਗਨੀਵ ਕੌਰ ਹੁਣਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਲੋਕ ਹਿੱਤ ਦੇ ਕੰਮ ਕਰਨ ਦੇ ਲਈ ਦੀ ਬਜਾਏ ਸਿਰਫ਼ ਤੇ ਸਿਰਫ਼ ਸਿਆਸੀ ਬਦਲਾਖੋਰੀ ਦੇ ਤਹਿਤ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਵਿਚ ਹੋਈਆਂ ਨਗਰ ਕੌਂਸਲਾਂ ਦੇ ਚੋਣਾਂ ਚ ਮਜਿਠੀਆ ਦੀ ਵਧਦੀ ਲੋਕਪ੍ਰਿਯਤਾ ਤੋਂ ਜਿਹੜਾ ਬੁਖਲਾ ਕੇ ਸਰਕਾਰ ਨੇ ਇਹ ਜਿਹੜਾ ਝੂਠਾ ਪਰਚਾ ਦਰਜ ਕਰਵਾਇਆ। ਪੁਲਿਸ ਅਧਿਕਾਰੀਆਂ ਦੇ ਉਤੇ ਦਬਾਅ ਪਾ ਕੇ ਝੂਠੀਆਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਨੇ ਜਿਸਦਾ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕਿਆ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਮਜਿੱਠਾ ਦੇ ਫਿਕਰ ਦੇ ਵਿਚ ਦਿਨ ਰਾਤ ਗਵਾਉਣ ਦੀ ਬਜਾਏ ਪੰਜਾਬ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਜਿਹੜੀ ਸਥਿਤੀ ਹੈ, ਵਧਦੇ ਗੈਂਗਸਟਰਵਾਦ, ਨਸ਼ਿਆਂ ਤੇ ਸਿਰ ਚੜੇ ਕਰਜ਼ੇ ਦੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਹੈ। ਦੂਸਰੇ ਪਾਸੇ ਪੰਜਾਬ ਦੇ ਸਕੂਲ 5% ਤੋਂ ਵੱਧ ਨਹੀਂ ਕਹਿੰਦੇ ਵਧਾ ਸਕਣਗੇ ਫੀਸਾਂ। ਸੀਐਮ ਮਾਨ ਹੁਣਾਂ ਨੇ ਕਿਹਾ ਪਿਛਲੇ 3 ਸਾਲਾਂ ਦੇ ਵਿਚ 15% ਤੋਂ ਵੱਧ ਫੀਸਾਂ ਵਸੂਲਣ ਵਾਲੇ ਸਕੂਲਾਂ ਤੋਂ ਫੀਸ ਕਰਵਾਈ ਜਾਵੇਗੀ, ਕਹਿੰਦੇ ਵਾਪਸ। ਪਰ ਦੂਸਰੇ ਪਾਸੇ ਦੇਖਿਆ ਜਾਵੇ ਭਾਈ, ਇਹਨਾਂ ਦੀ ਕੰਟਰੋਲ ਕਰੋ, ਬਹੁਤਾਤ ਜਿਹੜੀ ਵੱਧ ਰਹੀ ਹੈ, ਜਿਹੜੇ ਪ੍ਰਾਈਵੇਟ ਸਕੂਲ ਨੇ ਉਨ੍ਹਾਂ ਨੂੰ ਲਾਇਸੈਂਸ ਹੀ ਨਾ ਦਿੱਤੇ ਜਾਣ ਖੋਲਣ ਦੇ ਲਈ, ਹੋਰ ਸਰਕਾਰੀ ਸਕੂਲਾਂ ਦੇ ਵਿਚ ਫਿਰ ਹੀ ਲੋਕ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਅੰਮ੍ਰਿਤਸਰ ਦੀ ਵਿਦਿਆਰਥਣ ਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਨਾ ਦੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦਾ ਕੋਈ ਵੀ ਸਕੂਲ ਸਾਲ ਦੇ ਵਿਚ 5% ਤੋਂ ਵੱਧ ਫੀਸਾਂ ਨਹੀਂ ਜਿਹੜਾ ਵਧਾ ਸਕੇਗਾ ਤੇ ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਮਾਨ ਹੁਣਾਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਮਾਨ ਹੁਣਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕਾਨੂੰਨ ਤਿਆਰ ਕੀਤਾ ਜਾਵੇਗਾ ਜਿਸ ਦੇ ਵਿਚ ਪਿਛਲੇ 3 ਸਾਲਾਂ ਦੇ ਦੌਰਾਨ 15% ਤੋਂ ਵੱਧ ਫੀਸ ਵਸੂਲਣ ਵਾਲੇ ਸਕੂਲ ਪ੍ਰਬੰਧਕਾਂ ਤੋਂ ਵਿਦਿਆਰਥੀਆਂ ਦੀ ਫੀਸ ਵੀ ਵਾਪਸ ਕਰਵਾਈ ਜਾਏਗੀ ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਚ 1 ਸਾਲ ਦੇ ਦੌਰਾਨ 5% ਤੋਂ ਵੱਧ ਫੀਸ ਵਧਾਉਣ ਵਾਲੇ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਦੀ ਵਿਦਿਆਰਥਣ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਵਾਲੇ ਸਕੂਲ ਪ੍ਰਬੰਧਕਾਂ ਦੇ ਖਿਲਾਫ਼ ਵੀ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਹਿੰਦੇ ਕੀਤੀ ਜਾਵੇਗੀ। ਦੂਸਰੇ ਪਾਸੇ ਰਵਨੀਤ ਬਿੱਟੂ ਦਾ ਮਾਮਲਾ ਮੰਤਰੀ ਦੀ ਕੁਰਸੀ ਅਤੇ ਰਾਜ ਸਭਾ ਸੀਟ ਗੁਆ ਦੇਵੇਗਾ, ਇਹ ਮਾਨ ਸਾਹਿਬ ਨੇ ਦਾਅਵਾ ਕੀਤਾ। ਭਗਵੰਤ ਮਾਨ ਹੁਣਾਂ ਨੇ ਕਹਿੰਦੇ ਕਿ ਕਦੇ ਸਭ ਤੋਂ ਚੰਗੇ ਦੋਸਤ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੁਣ ਇਕ ਦੂਜੇ ਦੇ ਵਿਰੋਧੀ ਜਿਹੜੇ ਬਣ ਚੁੱਕੇ ਐ। ਅੱਜ ਮੀਡੀਆ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਦਿਆਂ ਮਾਨ ਹੁਣਾਂ ਕਿਹਾ ਕਿ ਬਿੱਟੂ ਜਲਦ ਹੀ ਨਾ ਸਿਰਫ਼ ਆਪਣਾ ਮੰਤਰਾਲਾ ਗੁਆਉਣਗੇ ਸਗੋਂ ਆਪਣੀ ਰਾਜ ਸਭਾ ਸੀਟ ਵੀ ਗੁਆ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਉਸ ਨੂੰ ਵਿਧਾਨ ਸਭਾ ਚੋਣ ਲੜ ਕੇ

ਚੜ੍ਹਦੀ ਜਾਪਦੀ ਹੈ। ਉਨ੍ਹਾਂ ਦੇ ਮਤਭੇਦ ਪਿਛਲੇ ਮਹੀਨੇ ਸ਼ਹਿਰੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨਾਂ ਦੇ ਸੰਬੰਧ ਚ ਸਾਹਮਣੇ ਆਏ ਸਨ, ਜਦੋਂ ਬਿੱਟੂ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਦਾ ਸਮਰਥਨ ਕਰਨ ਦੇ ਲਈ ਮਾਨ ਦੇ ਗੜ੍ਹ ਧੂਰੀ ਅਤੇ ਸੰਗਰੂਰ ਦੇ ਵਿਚ ਦਾਖਲ ਹੋਏ। ਓਂਕਾਰ ਸਿੰਘ ਨੂੰ ਸੰਗਰੂਰ ਪੁਲਿਸ ਨੇ ਗੈਰ ਕਾਨੂੰਨੀ ਤੌਰ ਦੇ ਉਤੇ ਚੋਣ ਵਾਲੇ ਖੇਤਰ ਸੰਗਰੂਰ ਦੇ ਵਿਚ ਰਹਿਣ ਦੇ ਦੋਸ਼ ਵਿਚ ਜਿਹੜਾ ਗ੍ਰਿਫ਼ਤਾਰ ਕੀਤਾ ਸੀ ਤੇ ਹਾਲਾਂਕਿ ਉਹ ਉਥੋਂ ਦਾ ਜਿਹੜਾ ਵੋਟਰ ਨਹੀਂ ਸੀ। ਇਹ ਸਾਰੇ ਮਸਲੇ ਚੱਲੇ ਨੇ। ਦੂਸਰੇ ਪਾਸੇ ਜਿਹੜੀ ਕੁੜੱਤਣ ਵੱਧ ਗਈ ਹੈ, ਮਹਾਰਾਸ਼ਟਰ ਦੇ ਵਿਚ ਫਾਰਮਰਸ ਦਾ ਜਿਹੜਾ 2 ਲੱਖ ਤੱਕ ਦਾ ਜਿਹੜਾ ਕਰਜ਼ਾ ਹੈ ਮਾਫ਼ ਕਰਨ ਦਾ ਫੈਸਲਾ ਲੈ ਲਿਆ ਗਿਆ। ਸੂਬੇ ਦੇ ਕਰੀਬ 56 ਲੱਖ ਕਿਸਾਨਾਂ ਨੂੰ ਲਾਭ ਜਿਹੜਾ ਹੋਣਾ ਹੈ। ਮਹਾਰਾਸ਼ਟਰ ਕੈਬਨਿਟ ਜਿਹੜੀ ਹੈ ਉਹਨੇ 2 ਲੱਖ ਰੁਪਏ ਤੱਕ ਦੇ ਖੇਤਰੀ ਜਿਹੜਾ ਖੇਤੀ ਕਰਜ਼ੇ ਮਾਫ਼ ਕਰਨ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ। ਸੂਬਾ ਸਰਕਾਰ ਦੇ ਇਸ ਫੈਸਲੇ ਦਾ ਕਰੀਬ 56 ਲੱਖ ਕਿਸਾਨਾਂ ਨੂੰ ਲਾਭ ਹੋਣਾ ਹੈ। ਉਧਰ ਕਾਂਗਰਸ ਦੇ NCP SP ਨੇ ਮੰਗ ਕੀਤੀ ਕਿ ਸੂਬਾ ਸਰਕਾਰ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਦੇ ਨਾਲ ਮਾਫ਼ ਕਰੇ ਤੇ ਇਸ ਦੇ ਲਈ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੇ ਵਿਚੋਂ ਖੇਤੀ ਕਰਜ਼ੇ ਦੀਆਂ ਐਂਟਰੀਆਂ ਹਟਾਈਆਂ ਜਾਣ। ਵਿਰੋਧੀ ਧਿਰਾਂ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਐਲਾਨੀ ਗਈ ਜਿਹੜੀ ਹੈ ਕਰਜ਼ਾ ਮਾਫ਼ੀ ਯੋਜਨਾ ਦੇ ਅਮਲੀ ਰੂਪ ਦੇ ਵਿਚ ਲਾਗੂ ਹੋਣ ਦੇ ਉਤੇ ਖਦਸ਼ਾ ਜਿਹੜਾ ਜਤਾਇਆ। ਮੁੱਖ ਮੰਤਰੀ ਦੇਵਿੰਦਰ ਫੜਨਵੀਸ ਉਨ੍ਹਾਂ ਦੀ ਜਿਹੜੀ ਅਗਵਾਈ ਵਾਲੀ ਸੂਬਾਈ ਕੈਬਨਿਟ ਨੇ ਆਗਾਮੀ ਮਨਸੂਈ ਸੀਜ਼ਨ ਤੋਂ ਪਹਿਲਾਂ ਅੱਜ ਉਪਰੋਕਤ ਫੈਸਲਾ ਲਿਆ ਹੈ। ਭਾਜਪਾ ਦੀ ਅਗਵਾਈ ਵਾਲੇ ਮਹਾਂਯੂਤੀ ਗਠਜੋੜ ਨੇ 2024 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਈ ਵੱਡੇ ਚੋਣ ਵਾਅਦੇ ਕੀਤੇ ਸਨ ਤੇ ਜਿਨ੍ਹਾਂ ਦੇ ਵਿਚ ਖੇਤੀ ਕਰਜ਼ੇ ਦੇ ਉਤੇ ਲੀਕ ਵੀ ਸ਼ਾਮਲ ਸੀ। ਵਿਧਾਨ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਅਮਲ ਦੇ ਵਿਚ ਹੋਣ ਦੇ ਕਰਕੇ ਸ਼ਾਇਦ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਾ ਹੋਵੇ। ਇਸ ਸਕੀਮ ਦੇ ਘੇਰੇ ਦੇ ਵਿਚ 65 ਲੱਖ ਖਾਤੇ ਆਉਣਗੇ ਤੇ ਕਰੀਬ 56 ਲੱਖ ਕਿਸਾਨਾਂ ਦਾ 36,585 ਕਰੋੜ ਰੁਪਏ ਦਾ ਕਰਜ਼ਾ ਮਾਫ਼ ਹੋਣ ਦੀ ਉਮੀਦ ਜਤਾਈ ਗਈ ਹੈ। ਕੈਬਨਿਟ ਨੇ ਖੇਤੀ ਕਰਜ਼ੇ ਦੀ ਨਿਯਮਤ ਕਿਸ਼ਤ ਅਦਾ ਕਰਨ ਵਾਲੇ ਕਿਸਾਨਾਂ ਨੂੰ 50,000 ਰੁਪਏ ਦਾ ਇਨਸੈਂਟਿਵ ਦੇਣ ਦਾ ਵੀ ਫੈਸਲਾ ਕੀਤਾ ਹੈ। ਚੰਗਾ ਕਦਮ ਹੈ ਜੀ, ਚਲੋ ਕਿਤੇ ਨਾ ਕਿਤੇ ਤਾਂ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਸਰੇ ਪਾਸੇ ਕੋਕਰੇਜ ਜਨਤਾ ਪਾਰਟੀ ਵੱਲੋਂ ਸਿੱਖਿਆ ਪ੍ਰਣਾਲੀ ਦੇ ਵਿਰੁੱਧ ਅੰਦੋਲਨ ਦੀ ਤਿਆਰੀ ਤੇਜ਼ ਕਰਤੀ ਹੈ ਤੇ 3 ਕੌਮੀ ਬੁਲਾਰੇ ਨਿਯੁਕਤ ਕਰ ਦਿੱਤੇ ਹੈ। ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਦੇ ਨਾਲ ਪ੍ਰਸਿੱਧ ਹੋ ਰਹੀ ਕਾਕਰੋਚ ਜਿਹੜੀ ਜਨਤਾ ਪਾਰਟੀ ਹੈ CJP ਨੇ ਆਪਣੇ ਸੰਗਠਨ ਦੇ ਵਿਸਤਾਰ ਦੇ ਵੱਲ ਲਈ ਜਿਹੜਾ ਵੱਡਾ ਕਦਮ ਚੁੱਕਦਿਆਂ 3 ਨਵੇਂ ਬੁਲਾਰਿਆਂ ਦੀ ਨਿਯੁਕਤੀ ਕਰ ਦਿੱਤੀ। ਪਾਰਟੀ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖਿਆ ਤੇ ਨੌਜਵਾਨਾਂ ਦੇ ਨਾਲ ਜੁੜੇ ਮੁੱਦਿਆਂ ਦੇ ਉਤੇ ਆਪਣੀ ਪਹੁੰਚ ਅਤੇ ਪ੍ਰਭਾਵ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਖੋਜੀ ਪੱਤਰਕਾਰ ਸੌਰਵ ਦਾਸ ਨੂੰ ਮੁੱਖ ਬੁਲਾਰਾ ਬਣਾਇਆ ਗਿਆ। ਉਥੇ ਹੀ ਰਾਜਨੀਤਿਕ ਖੋਜਕਰਤਾ ਤੇ ਫਿਲਮ ਨਿਰਮਾਤਾ ਵਿਜੇਤਾ ਦਈਆ ਤੇ ਸਾਬਕਾ ਪ੍ਰਬੰਧਨ ਸਲਾਹਕਾਰ ਆਸ਼ੂਤੋਸ਼ ਰਾਂਕਾ ਮੀਡੀਆ ਤੇ ਜਨਤਕ ਮੰਚਾਂ ਦੇ ਉਤੇ ਸੰਗਠਨ ਦੀ ਨੁਮਾਇੰਦਗੀ ਕਰਨਗੇ। ਪਾਰਟੀ ਨੇ ਕਿਹਾ ਕਿ ਉਸਦਾ ਉਦੇਸ਼ ਭਾਰਤ ਦੇ ਜਿਹੜਾ ਸਿਆਸੀ ਚਰਚਾ ਦੇ ਵਿਚ ਬਦਲਾਅ ਲਿਆਉਣਾ ਹੈ ਤੇ ਜਿੰਮੇਵਾਰੀ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਦੇ ਰਾਹੀਂ ਕਹਿੰਦੇ ਅੱਗੇ ਵਧਾਈ ਜਾਏਗੀ। ਕਾਂਗਰਸ ਜਨਤਾ ਪਾਰਟੀ ਦੇ ਕੌਣ ਨੇ ਨਵੇਂ ਬੁਲਾਰੇ? ਇਹਦੇ ਵਿਚ ਪਾਰਟੀ ਦੇ ਅਨੁਸਾਰ ਸੌਰਵ ਦਾਸ ਕਾਨੂੰਨੀ ਨਿਆਇਕ ਅਤੇ ਸਮਾਜਿਕ ਮੁੱਦਿਆਂ ਦੇ ਉਤੇ ਲੰਮੇ ਸਮੇਂ ਤੋਂ ਪੱਤਰਕਾਰ ਰਹੇ ਨੇ ਤੇ ਸੰਗਠਨ ਨੇ ਉਨ੍ਹਾਂ ਨੂੰ ਨਵੰਬਰ 2025 ਦੇ ਵਿਚ ਇੰਡੀਆ ਗੇਟ ਦੇ ਉਤੇ ਆਯੋਜਿਤ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨਾਂ ਦੇ ਵਿਚ ਮਹੱਤਵਪੂਰਨ ਭੂਮਿਕਾ ਜਿਹੜੀ ਨਿਭਾਉਣ ਦਾ ਸਿਹਰਾ ਵੀ ਦਿੱਤਾ ਹੈ। ਵਿਜੇਤਾ ਦਈਆ ਰਾਜਨੀਤਿਕ ਖੋਜ ਲੇਖਣ ਅਤੇ ਫਿਲਮ ਨਿਰਮਾਣ ਦੇ ਨਾਲ ਜੁੜੇ ਰਹੇ ਨੇ। ਉਨ੍ਹਾਂ ਕਈ ਯੂਟਿਊਬ ਕੰਟੈਂਟ ਕ੍ਰੀਏਟਰਾਂ ਦੇ ਲਈ ਖੋਜ ਅਤੇ ਕੰਟੈਂਟ ਪ੍ਰੋਡਕਸ਼ਨ ਦਾ ਜਿਹੜਾ ਕੰਮ ਕੀਤਾ ਹੈ। ਦਿੱਲੀ ਟੈਕਨੋਲੋਜੀਕਲ ਜਿਹੜੀ ਹੈ ਆਪਣੀ ਟੈਕਨੋਲੋਜੀਕਲ ਯੂਨੀਵਰਸਿਟੀ DTU ਤੋਂ ਗ੍ਰੈਜੂਏਟ, ਦਈਆ ਪਾਵਰ ਆਫ ਯੂਨੀਵਰਸ ਤੇ ਟੂ ਹੈਲ ਵਿਦ ਦੈਟ ਜੌਬ ਵਰਗੀਆਂ ਕਿਤਾਬਾਂ ਦੇ ਲੇਖਕ ਵੀ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਵੀ ਫਿਲਮਾਂ ਦਰਾਰਾ ਅਤੇ ਓਪਰੀ ਪਰਾਈ ਦਾ ਵੀ ਜਿਹੜਾ ਲੇਖਣ ਅਤੇ ਨਿਰਦੇਸ਼ਨ ਕੀਤਾ। ਉਥੇ ਆਸ਼ੂ ਤੋਸ਼ ਰਾਕਾ IIT ਕਾਨਪੁਰ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਜਿਹੜੇ ਸਾਬਕਾ ਵਿਦਿਆਰਥੀ ਨੇ ਉਹ ਪਹਿਲਾਂ ਗਲੋਬਲ ਕੰਸਲਟਿੰਗ ਕੰਪਨੀ ਦੇ ਲੰਡਨ ਦਫ਼ਤਰ ਦੇ ਵਿਚ ਕਾਰਜਸ਼ੀਲ ਸਨ ਤੇ ਪਾਰਟੀ ਦੇ ਮੁਤਾਬਕ ਭਾਰਤ ਪਰਤਣ ਤੋਂ ਬਾਅਦ ਉਹ ਜੈਪੁਰ ਦੇ ਵਿਚ ਵਾਤਾਵਰਣ ਸਿੱਖਿਆ ਤੇ ਨੌਜਵਾਨਾਂ ਦੇ ਨਾਲ ਜੁੜੇ ਮੁਹਿੰਮਾਂ ਦੇ ਵਿਚ ਸਰਗਰਮ ਰਹੇ ਨੇ। ਕੋਕਰੇਜ ਜਨਤਾ ਪਾਰਟੀ ਵੱਲੋਂ ਸਿੱਖਿਆ ਪ੍ਰਣਾਲੀ ਵਿਰੁੱਧ ਅੰਦੋਲਨ ਦੀ ਤਿਆਰੀ ਕੀਤੀ ਹੈ।
ਇਨ੍ਹਾਂ ਨਿਯੁਕਤੀਆਂ ਦਾ ਐਲਾਨ ਅਜਿਹੇ ਸਮੇਂ ਦੇ ਵਿਚ ਹੋਇਆ ਜਦੋਂ ਅਭਿਜੀਤ ਦਿਪਕੇ 6 ਜੂਨ ਨੂੰ ਭਾਰਤ ਪਰਤਣ ਵਾਲੇ ਨੇ ਤੇ ਉਨ੍ਹਾਂ ਹਾਲ ਹੀ ਦੇ

ਵਿਚ ਦਿੱਲੀ ਦੇ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਦਾ ਕਹਿਣਾ ਹੈ ਕਿ ਉਹ ਕਥਿਤ ਨੀਟ ਪੇਪਰ ਲੀਕ ਅਤੇ CBSE ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰੇਗੀ। ਇਸੇ ਤਰ੍ਹਾਂ ਵਿਦਿਆਰਥੀਆਂ ਦੀ ਜਿਹੜੀ ਹੈ ਅਤੇ ਨੌਜਵਾਨਾਂ ਦੇ ਵਿਚ ਵੱਧ ਰਿਹਾ ਲੋਕਪ੍ਰਿਯਤਾ ਇਸ ਪਾਰਟੀ ਦਾ ਅਤੇ ਪਿਛਲੇ ਮਹੀਨੇ ਸ਼ੁਰੂ ਹੋਈ ਕਾਕਰੋਚ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਦੇ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਹੈ ਅਤੇ ਸਿੱਖਿਆ, ਰੋਜ਼ਗਾਰ ਅਤੇ ਨੌਜਵਾਨਾਂ ਦੇ ਨਾਲ ਜੁੜੇ ਮੁੱਦਿਆਂ ਦੇ ਉਤੇ ਮੁਖਰ ਰੂਪ ਦੇ ਵਿਚ ਅਪਣਾਉਣ ਦੇ ਕਾਰਨ ਸੰਗਠਨ ਵਿਸ਼ੇਸ਼ ਤੌਰ ਦੇ ਉਤੇ ਵਿਦਿਆਰਥੀਆਂ ਅਤੇ ਨੌਜਵਾਨ ਵਰਗ ਵਿਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਐ। ਦੂਸਰੇ ਪਾਸੇ ਦਿੱਲੀ ਦੇ ਵਿਚ ਜਿਹੜੀ ਅੱਗ ਲੱਗੀ ਹੈ ਤੇ ਹੈਰਾਨੀਜਨਕ ਕੰਮ ਕਰਦੇ ਨੇ ਲੋਕ, 6 ਕਮਰਿਆਂ ਵਾਲਾ ਗੈਸਟ ਹਾਊਸ ਬਣਾ ਲਿਆ 25 ਕਮਰਿਆਂ ਦਾ ਹੋਟਲ ਤੇ ਲਾਲਚ ਤੇ ਲਾਪਰਵਾਹੀ ਦੇ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਦਿੱਲੀ ਦੇ ਮਾਲਵੀਆ ਨਗਰ ਦੇ ਵਿਚ ਬੁੱਧਵਾਰ ਅੱਜ ਇਕ ਇਮਾਰਤ ਦੇ ਵਿਚ ਲੱਗੀ ਭਿਆਨਕ ਅੱਗ ਦੇ ਕਾਰਨ ਘੱਟੋ ਘੱਟ 21 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਹੋਰ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਇਹ ਇਮਾਰਤ 6 ਕਮਰਿਆਂ ਵਾਲੇ ਬੈੱਡ ਐਂਡ ਬ੍ਰੇਕਫਾਸਟ ਦੇ ਵਜੋਂ ਚਲਾਉਣ ਲਈ ਲਾਇਸੈਂਸ ਸ਼ੁਦਾ ਸੀ ਤੇ ਪਰ ਕਥਿਤ ਤੌਰ ਦੇ ਉਤੇ 25 ਕਮਰਿਆਂ ਵਾਲੀ ਸੰਸਥਾ ਦੇ ਵਿਚ ਤਬਦੀਲ ਹੋ ਗਈ ਸੀ। ਫਲੋਰਿਸ਼ ਸਟੇ ਵਜੋਂ ਜਿਹੜਾ ਚੱਲ ਰਹੀ ਇਸ ਇਮਾਰਤ ਦੇ ਵਿਚ ਸਵੇਰੇ ਅੱਗ ਲੱਗੀ। ਜਦੋਂ ਧੂੰਏ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿਚ ਲੈ ਲਿਆ ਤਾਂ ਕਈ ਪੀੜਤ ਅੰਦਰ ਹੀ ਫਸ ਗਏ। ਚਸ਼ਮਦੀਦਾਂ ਦੀਆਂ ਵੀਡੀਓਜ਼ ਦੇ ਵਿਚ ਨਿਰਾਸ਼ਾਜਨਕ ਦ੍ਰਿਸ਼ ਦਿਖਾਈ ਦਿੱਤੇ ਜਿਸ ਦੇ ਵਿਚ ਕੁਝ ਲੋਕ ਬਚਣ ਦੇ ਲਈ ਬਲਦੀ ਇਮਾਰਤ ਦੇ ਵਿਚੋਂ ਛਾਲ ਮਾਰ ਰਹੇ ਸਨ ਤੇ ਇਸ ਅਰਾਜਕਤਾ ਨੂੰ ਦੇਖ ਕੇ ਸਥਾਨਕ ਜਿਹੜੇ ਲੋਕ ਨੇ, ਵਸਨੀਕਾਂ ਨੇ, ਉਨ੍ਹਾਂ ਤੇ ਡਿੱਗਣ ਨੂੰ ਸੌਖਾ ਬਣਾਉਣ ਦੇ ਲਈ ਜ਼ਮੀਨ ਦੇ ਉਤੇ ਗੱਦੇ ਵਿਛਾ ਕੇ ਰੱਖ ਦਿੱਤੇ ਤੇ ਇਸ ਮੁਹਿੰਮ ਦੇ ਦੌਰਾਨ ਕਰੀਬ 40 ਲੋਕਾਂ ਨੂੰ ਬਚਾਇਆ ਗਿਆ ਜਦੋਂ ਕਿ ਕਈਆਂ ਨੂੰ ਬੇਸਮੈਂਟ ਦੇ ਵਿਚੋਂ ਬਾਹਰ ਕੱਢਿਆ ਗਿਆ ਤੇ ਹੁਣ ਤੱਕ ਉਪਲਬਧ ਜਾਣਕਾਰੀ ਅਨੁਸਾਰ ਇਸ ਜਾਇਦਾਦ ਨੂੰ ਦਿੱਲੀ ਸਰਕਾਰ ਦੀ ਬੈੱਡ ਐਂਡ ਬ੍ਰੇਕਫਾਸਟ ਨੀਤੀ ਦੇ ਤਹਿਤ ਸਿਰਫ 6 ਕਮਰਿਆਂ ਦੇ ਲਈ ਇਜਾਜ਼ਤ ਦਿੱਤੀ ਗਈ ਸੀ ਤੇ ਜਿੱਥੇ 25 ਕਮਰੇ ਬਣਾ ਦਿੱਤੇ। ਦੂਸਰੇ ਪਾਸੇ ਕੈਨੇਡਾ ਮੈਨੀਟੋਬਾ ਦੇ ਵਿਚ ਹੁਣ ਖਾਣ ਪੀਣ ਦੇ ਸਮਾਨ ਦੇ ਉੱਤੋਂ ਜਿਹੜਾ ਟੈਕਸ ਖਤਮ ਕਰ ਦਿੱਤਾ ਹੈ, ਚੰਗਾ ਜਿਹੜਾ ਫੈਸਲਾ ਆਇਆ ਹੈ। ਮੈਨੀਟੋਬਾ ਵਾਲੇ ਤੱਕ ਤਕਰੀਬਨ ਕਿਤੇ ਨਾ ਕਿਤੇ ਸਾਹ ਲੈਣਗੇ ਜੀ। ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਕਹਿੰਦੇ ਵੱਡੀ ਰਾਹਤ। ਮੈਨੀਟੋਬਾ ਸਰਕਾਰ ਦਾ ਉਹ ਬਜਟ ਬਿੱਲ ਜਿਸ ਦੇ ਵਿਚ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਦੇ ਉਤੇ ਪ੍ਰੋਵਿੰਸ਼ੀਅਲ ਸੇਲਜ਼ ਟੈਕਸ ਜਿਹੜਾ PST ਹਟਾਉਣ ਦੀ ਵਿਵਸਥਾ ਕੀਤੀ ਗਈ ਹੈ। ਲੰਬੀ ਅਤੇ ਤਿੱਖੀ ਵਿਧਾਨ ਸਭਾ ਚਰਚਾ ਤੋਂ ਬਾਅਦ ਆਖਰੀ ਵੋਟਿੰਗ ਦੇ ਵਿਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ਦੇ ਨਾਲ 1 ਜੁਲਾਈ 2026 ਤੋਂ ਕਰਿਆਨੇ ਅਤੇ ਕਨਵੀਨੀਅੰਸ ਸਟੋਰਾਂ ਦੇ ਵਿਚ ਵਿਕਣ ਵਾਲੇ ਸਨੈਕਸ, ਸਾਫਟ ਡਰਿੰਕਸ ਅਤੇ ਤਿਆਰ ਖਾਣੇ ਦੇ ਉਤੇ PST ਨਹੀਂ ਲੱਗੇਗਾ। ਸਰਕਾਰ ਦਾ ਕਹਿਣਾ ਕਿ ਇਸ ਦੇ ਨਾਲ ਲੋਕਾਂ ਨੂੰ ਮਹਿੰਗਾਈ ਦੇ ਦੌਰ ਦੇ ਵਿਚ ਕੁਝ ਆਰਥਿਕ ਰਾਹਤ ਮਿਲੇਗੀ। NDP ਜਿਹੜੀ ਉਥੇ ਦੀ ਓਪੋਜਿਟ ਹੈ, ਸਰਕਾਰ ਨੇ ਇਹ ਬਿੱਲ ਮਈ ਮਹੀਨੇ ਦੇ ਵਿਚ ਪੇਸ਼ ਕੀਤਾ ਸੀ ਤੇ ਗਰਮੀਆਂ ਦੀ ਵਿਧਾਨ ਸਭਾ ਛੁੱਟੀ ਤੋਂ ਪਹਿਲਾਂ ਇਸ ਨੂੰ ਕਾਨੂੰਨ ਬਣਾਉਣ ਦੇ ਲਈ ਜ਼ੋਰ ਦਿੱਤਾ ਗਿਆ ਸੀ। ਇਹ ਜਾਣਕਾਰੀ ਸਰਕਾਰੀ ਹਾਊਸ ਲੀਡਰ ਲਾਹਾਨੀ ਫੋਰਟਨ ਨੇ ਜਿਹੜੀ ਹੈ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਲੋਂ ਘਰ ਮਾਲਕਾਂ ਤੇ ਕਿਰਾਏਦਾਰਾਂ ਦੇ ਲਈ ਵਧੇਰੇ ਟੈਕਸ ਰਾਹਤ, ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਮੁਫ਼ਤ ਚਾਈਲਡ ਕੇਅਰ ਅਤੇ ਯੂਥ ਦੇ ਲਈ ਮੁਫ਼ਤ ਟਰਾਂਜ਼ਿਟ ਸੇਵਾ ਮੁਹੱਈਆ ਕਰਵਾ ਕੇ ਲੋਕਾਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। ਸੈਸ਼ਨ ਦੇ ਦੌਰਾਨ ਕਈ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਨੇ ਜਿਨ੍ਹਾਂ ਦਾ ਮਕਸਦ ਲੋਕਾਂ ਦੇ ਖਰਚੇ ਘਟਾਉਣਾ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਤੇ ਨਵੇਂ ਰੋਜ਼ਗਾਰ ਪੈਦਾ ਕਰਨਾ। ਸੈਸ਼ਨ ਦੇ ਦੌਰਾਨ ਪਾਸ ਜਿਹੜੇ ਹੋਏ ਮੁੱਖ ਬਿੱਲ ਨੇ ਬਿੱਲ 53 ਕਰਿਆਨੇ ਦੇ ਸਮਾਨ ਤੋਂ PST ਹਟਾਉਣਾ ਦੇ ਨਾਲ ਨਾਲ ਘਰ ਦੇ ਮਾਲਕਾਂ ਦੇ ਵਾਸਤੇ ਟੈਕਸ ਕ੍ਰੈਡਿਟ ਨੂੰ ਵਧਾ ਕੇ $1700 ਤੇ ਕਿਰਾਏਦਾਰਾਂ ਵਾਸਤੇ ਟੈਕਸ ਕ੍ਰੈਡਿਟ ਨੂੰ $675 ਕੀਤਾ ਜਾਵੇਗਾ। ਬਿੱਲ 27 ਜਿਹੜਾ ਹੈ ਉਹਦੇ ਵਿਚ ਮਰੀਜ਼ਾਂ ਦੇ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਲਈ ਪੇਸ਼ੈਂਟ ਸੇਫਟੀ ਚਾਰਟਰ ਲਾਗੂ ਕੀਤਾ ਜਾਏਗਾ ਜਿਸ ਦੇ ਤਹਿਤ ਚੰਗੀ ਸਿਹਤ ਸੇਵਾ ਦਾ ਅਧਿਕਾਰ ਸੁਰੱਖਿਅਤ ਹੋਵੇਗਾ। ਬਿੱਲ 28 ਨਰਸਾਂ ਅਤੇ ਮਰੀਜ਼ਾਂ ਦੇ ਅਨੁਪਾਤ ਜਿਹੜੇ ਨੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਬਿੱਲ 26 ਜਿਹੜਾ ਹੈ ਉਹਦੇ ਵਿਚ ਨਰਸਾਂ ਦੇ ਲਈ ਲਾਜ਼ਮੀ ਓਵਰ ਟਾਈਮ ਦੀ ਪ੍ਰਥਾ ਨੂੰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਬਿੱਲ 11 ਸੱਤ ਦਿਨਾਂ ਤੱਕ ਦੀ ਬਿਮਾਰੀ ਦੇ ਲਈ ਡਾਕਟਰੀ ਪਰਚੀ ਜਿਹੜੀ ਹੈ ਸਿੱਕ ਨੋਟ ਦੀ ਲੋੜ ਨੂੰ ਖਤਮ ਕੀਤਾ ਜਾਵੇਗਾ, ਕੋਈ ਜ਼ਰੂਰਤ ਨਹੀਂ ਪਵੇਗੀ ਹੁਣ। ਬਿੱਲ 8 ਜਿਹੜਾ ਉਹਦੇ ਵਿਚ ਲੰਮੇ ਧਾਰ ਵਾਲੇ ਹਥਿਆਰਾਂ ਤੇ ਪੇਪਰ
ਸਪਰੇਅ ਦੀ ਜਿਹੜੀ ਵਿਕਰੀ ਦੇ ਉੱਤੇ ਸਖ਼ਤ ਨਿਯਮ ਲਾਗੂ ਕਰਕੇ ਸੜਕਾਂ ਦੇ ਉੱਤੋਂ ਹਥਿਆਰਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਵਿੱਚ ਫੋਟੋ ਪਛਾਣ ਪੱਤਰ ਦੀ ਲਾਜ਼ਮੀ ਸ਼ਰਤ ਅਤੇ ਉਨ੍ਹਾਂ ਨੂੰ ਨਾਬਾਲਗਾਂ ਦੀ ਪਹੁੰਚ ਤੋਂ ਦੂਰ ਰੱਖਣਾ ਸ਼ਾਮਲ ਹੈ। ਬਿੱਲ 31 ਕਲਾਸ 1 ਤੋਂ 4 ਲਾਇਸੈਂਸ ਰੱਖਣ ਵਾਲੇ ਡਰਾਈਵਰਾਂ ਦੇ ਲਈ ਖੂਨ ਦੇ ਵਿੱਚ ਅਲਕੋਹਲ ਦੀ ਮਾਤਰਾ 0 ਰੱਖਣੀ ਲਾਜ਼ਮੀ ਹੋਵੇਗੀ ਤਾਂ ਜੋ ਨਸ਼ੇ ਦੇ ਵਿੱਚ ਡਰਾਈਵਿੰਗ ਨੂੰ ਰੋਕਿਆ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਫਰੰਟ ਲਾਈਨ ਜਿਹੜੀ ਹੈ ਕਰਮਚਾਰੀਆਂ ਦੇ ਵਿੱਚ ਕੀਤੇ ਗਏ ਨਿਵੇਸ਼ ਦੇ ਨਤੀਜੇ ਵਜੋਂ ਸੂਬੇ ਦੇ ਵਿੱਚ ਡਾਕਟਰਾਂ ਦੀ ਗਿਣਤੀ ਰਿਕਾਰਡ ਪੱਧਰ ਦੇ ਉੱਤੇ ਪਹੁੰਚੀ ਹੈ। ਇਸ ਦੇ ਨਾਲ ਹੀ 48 ਨਵੇਂ ਪੁਲਿਸ ਅਧਿਕਾਰੀਆਂ ਦੀ ਭਰਤੀ ਵੀ ਕੀਤੀ ਗਈ ਹੈ। ਚਲਦਿਆਂ ਇਜ਼ਰਾਈਲ ਦੇ ਵਿੱਚ ਲਾਜ਼ਮੀ ਮਿਲਟਰੀ ਸਰਵਿਸ ਜਿਹੜੀ ਹੈ ਖਿਲਾਫ਼ ਸੜਕਾਂ ਦੇ ਉੱਤੇ ਲੋਕ ਉਤਰ ਆਏ ਨੇ ਯਹੂਦੀ। ਸੜਕਾਂ ਜਾਮ ਕੀਤੀਆਂ ਤੇ ਕਈ ਥਾਈ ਕਾਰਾਂ ਸਾੜੀਆਂ ਵੀ ਗਈਆਂ। ਇਜ਼ਰਾਈਲ ਦੇ ਵਿੱਚ ਹਜ਼ਾਰਾਂ ਅਤਿ ਰੂੜੀਵਾਦੀ ਯਹੂਦੀਆਂ ਨੇ ਲਾਜ਼ਮੀ ਸੈਨਾ ਭਰਤੀ ਖਿਲਾਫ਼ ਅੱਜ ਰੋਸ ਮੁਜ਼ਾਹਰੇ ਕੀਤੇ। ਇਸ ਦੇ ਦੌਰਾਨ ਉਨ੍ਹਾਂ ਸੜਕਾਂ ਜਾਮ ਕਰ ਦਿੱਤੀਆਂ ਤੇ ਰੇਲ ਆਵਾਜਾਈ ਦੇ ਵਿੱਚ ਅੜਿੱਕਾ ਪਾਇਆ ਤੇ ਕੁਝ ਥਾਵਾਂ ਦੇ ਉੱਤੇ ਕਾਰਾਂ ਸਾੜ ਦਿੱਤੀਆਂ। ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਕਈ ਅਹਿਮ ਜਿਹੜੇ ਚੌਂਕਾਂ ਦੇ ਵਿੱਚ ਆਵਾਜਾਈ ਠੱਪ ਕਰ ਦਿੱਤੀ ਤੇ ਬੱਸ ਦੇ ਉੱਤੋਂ ਉਤਰੇ ਸੈਨਿਕ ਤੇ ਹਮਲਾ ਵੀ ਕਰ ਦਿੱਤਾ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਪਈ ਹੈ ਤੇ ਇਸ ਪ੍ਰਦਰਸ਼ਨ ਦੇ ਨਾਲ ਦੇਸ਼ ਮੱਧ ਖੇਤਰ ਦੇ ਵਿੱਚ ਆਮ ਜੀਵਨ ਤਕਰੀਬਨ ਠੱਪ ਹੋ ਗਿਆ। ਯਰੂਸ਼ਲਮ ਅਤੇ ਤਲ ਅਵੀਵ ਦੇ ਵਿੱਚ ਪ੍ਰਮੁੱਖ ਰਾਜਮਾਰਗਾਂ ਜਿਹੜੇ ਨੇ ਬੰਦ ਹੋ ਗਏ। ਜਨਤਕ ਟਰਾਂਸਪੋਰਟ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। ਇਜ਼ਰਾਈਲ ਦੇ ਵਿੱਚ ਜ਼ਿਆਦਾਤਰ ਯਹੂਦੀ ਪੁਰਸ਼ਾਂ ਤੇ ਔਰਤਾਂ ਦੇ ਲਈ ਫੌਜੀ ਸੇਵਾ ਲਾਜ਼ਮੀ ਹੈ, ਕੰਪਲਸਰੀ ਹੈ। ਸਿਆਸੀ ਤੌਰ ਦੇ ਉੱਤੇ ਅਸਰ ਰਸੂਖ ਵਾਲੀਆਂ ਅਤਿ ਰੂੜੀਵਾਦੀ ਪਾਰਟੀਆਂ ਸਾਲਾਂ ਤੋਂ ਆਪਣੇ ਹਮਾਇਤੀਆਂ ਦੇ ਲਈ ਅਜਿਹੀ ਛੋਟ ਹਾਸਲ ਕਰਦੀਆਂ ਰਹੀਆਂ ਨੇ ਜਿਸ ਦੇ ਤਹਿਤ ਉਹ ਫੌਜ ਦੇ ਵਿੱਚ ਭਰਤੀ ਹੋਣ ਦੀ ਥਾਂ ਧਾਰਮਿਕ ਵਿਦਿਅਕ ਸੰਸਥਾਵਾਂ ਦੇ ਵਿੱਚ ਪੜ੍ਹਾਈ ਕਰ ਸਕਦੇ ਹਨ। ਹੁਣ ਇਹ ਛੋਟ ਖਤਰੇ ਦੇ ਵਿੱਚ ਪੈਂਦੀ ਜਿਹੜੀ ਹੈ ਦਿਖਾਈ ਦੇ ਰਹੀ ਹੈ। ਇਜ਼ਰਾਈਲ ਦੇ ਵਿੱਚ ਵੱਡੀ ਗਿਣਤੀ ਇਸ ਪ੍ਰਣਾਲੀ ਤੋਂ ਖਫਾ ਨੇ ਤੇ ਰੋਸ ਅਜਿਹੇ ਸਮੇਂ ਦੇ ਵਿੱਚ ਹੋ ਰਹੇ ਨੇ, ਵੱਧ ਗਏ ਨੇ ਜਦੋਂ ਦੇਸ਼ ਦੀ ਫੌਜ ਦਬਾਅ ਦੇ ਹੇਠ ਹੈ ਤੇ ਕਈ ਨਾਗਰਿਕਾਂ ਨੂੰ ਵਾਰ ਵਾਰ ਮੋਰਚੇ ਦੇ ਉੱਤੇ ਪਰਤਣਾ ਪਿਆ ਹੈ। ਦੂਸਰੇ ਪਾਸੇ ਭਾਰਤ ਸਣੇ 60 ਦੇਸ਼ਾਂ ਦੇ ਉੱਤੇ ਇੱਕ ਹੋਰ ਟੈਰਿਫ ਜਿਹੜਾ ਸੁੱਟਣ ਦੀ ਬੰਬ ਦੀ ਜਿਹੜੀ ਤਿਆਰੀ ਹੋ ਗਈ ਹੈ ਸੁੱਟਣ ਦੀ ਅਮਰੀਕਾ ਦੇ ਵੱਲੋਂ ਟਰੰਪ ਪ੍ਰਸ਼ਾਸਨ ਨੇ ਬਣਾ ਲਿਆ ਪਲੈਨ। ਅਮਰੀਕਾ ਦੀ ਇਰਾਨ ਦੇ ਨਾਲ ਜਾਰੀ ਜੰਗ ਦੇ ਕਾਰਨ ਜਿੱਥੇ ਦੁਨੀਆਂ ਭਰ ਦੇ ਵਿੱਚ ਤੜਸੱਲੀ ਮਚੀ ਹੋਈ ਹੈ ਉੱਥੇ ਹੀ ਅਮਰੀਕਾ ਵੱਲੋਂ ਅੰਤਰਰਾਸ਼ਟਰੀ ਵਪਾਰ ਨੀਤੀਆਂ ਦੇ ਵਿੱਚ ਇੱਕ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਭਾਰਤ ਦੇ ਸਮੇਤ ਦੁਨੀਆਂ ਦੇ 60 ਦੇਸ਼ਾਂ ਦੇ ਉੱਤੇ ਪੈ ਸਕਦਾ ਹੈ। ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਅਮਰੀਕਾ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਵਸਤੂਆਂ ਦੇ ਉੱਤੇ 12.5% ਤੱਕ ਦਾ ਵਾਧੂ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਆਪਣੇ ਦੇਸ਼ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਉੱਤੇ ਪੂਰੀ ਤਰ੍ਹਾਂ ਲਗਾਮ ਜਿਹੜਾ ਲਗਾਉਣ ਦੇ ਵਿੱਚ ਸਫਲ ਰਹੇ ਨੇ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਕਈ ਵਿਕਾਸਸ਼ੀਲ ਅਤੇ ਹੋਰ ਦੇਸ਼ਾਂ ਦੇ ਵਿੱਚ ਉਤਪਾਦਾਂ ਨੂੰ ਤਿਆਰ ਕਰਨ ਲਈ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ। ਅਮਰੀਕੀ ਅਜਿਹੇ ਉਤਪਾਦਾਂ ਦੀ ਆਪਣੇ ਦੇਸ਼ ਦੇ ਵਿੱਚ ਆਮਦ ਨੂੰ ਰੋਕਣਾ ਚਾਹੁੰਦੇ ਨੇ। ਨਵੇਂ ਪ੍ਰਸਤਾਵ ਦੇ ਉੱਤੇ ਤਹਿਤ ਜੇਕਰ ਕੋਈ ਦੇਸ਼ ਇਹ ਸਾਬਤ ਨਹੀਂ ਕਰ ਪਾਉਂਦਾ ਕਿ ਉਸਦੇ ਨਿਰਯਾਤ ਕੀਤੇ ਜਾਣ ਵਾਲੇ ਸਮਾਨ ਦੇ ਵਿੱਚ ਬੰਧੂਆ ਮਜ਼ਦੂਰੀ ਦੀ ਵਰਤੋਂ ਨਹੀਂ ਹੋਈ ਹੈ ਤਾਂ ਉਸ ਨੂੰ ਇਸ ਵਾਧੂ ਟੈਕਸ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਭਾਰਤ ਦਾ ਜਿਹੜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਜੇਕਰ ਇਹ ਨਿਯਮ ਲਾਗੂ ਹੁੰਦਾ ਤਾਂ ਭਾਰਤ ਦੇ ਕੱਪੜਾ ਉਦਯੋਗ, ਖੇਤੀਬਾੜੀ ਉਤਪਾਦਾਂ, ਚਮੜਾ ਉਦਯੋਗ ਅਤੇ ਕਾਰਪੇਟ ਨਿਰਮਾਣ ਵਰਗੇ ਖੇਤਰਾਂ ਦੇ ਉੱਤੇ ਵੱਡਾ ਅਸਰ ਪੈ ਸਕਦਾ ਕਿਉਂਕਿ ਇਨ੍ਹਾਂ ਖੇਤਰਾਂ ਦੇ ਉੱਤੇ ਪਹਿਲਾਂ ਵੀ ਕੌਮਾਂਤਰੀ ਪੱਧਰ ਦੇ ਉੱਤੇ ਮਜ਼ਦੂਰੀ ਦੇ ਨਿਯਮਾਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ। 12.5% ਵਾਧੂ ਟੈਕਸ ਲੱਗਣ ਦੇ ਨਾਲ ਅਮਰੀਕੀ ਬਾਜ਼ਾਰ ਦੇ ਵਿੱਚ ਭਾਰਤੀ ਸਮਾਨ ਮਹਿੰਗਾ ਹੋ ਜਾਵੇਗਾ ਜਿਸ ਦੇ ਨਾਲ ਭਾਰਤੀ ਨਿਰਯਾਤਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦੈ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਟਰੱਕਾਂ ਦੇ ਨਾਲ ਵੱਡੀ ਠੱਗੀ ਲੱਗੀ ਹੈ। ਖਾਲਿਸਤਾਨੀ ਫਰੇਟ ਬ੍ਰੋਕਰਾਂ ਨੇ ਲੁੱਟ ਮਚਾ ਦਿੱਤੀ। ਅਮਰੀਕਾ ਦੇ ਫਰੇਟ ਇੰਡਸਟਰੀ ਜਿਹੜੀ ਹੈ ਮਾਲ ਢੋਆ ਢੁਆਈ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਸਾਹਮਣੇ ਆਇਆ ਜਿਸ ਨੇ ਪੂਰੇ ਟਰੈਕਿੰਗ ਭਾਈਚਾਰੇ ਨੂੰ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਸੋਰੀ ਟਰੱਕਿੰਗ ਭਾਈਚਾਰੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਖਾਲਿਸਤਾਨੀ ਧੋਖੇਬਾਜ਼ ਫਰੇਟ ਬ੍ਰੋਕਰਾਂ ਦੇ ਵੱਲੋਂ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਨਾਲ ਲੱਖਾਂ ਦੀ ਠੱਗੀ ਮਾਰੀ ਜਾ ਰਹੀ ਹੈ ਤੇ ਪੂਰੇ ਦੇ ਪੂਰੇ ਲੋਡ ਚੋਰੀ ਕੀਤੇ ਜਾ ਰਹੇ ਨੇ। ਇਹ ਜਾਲੀ ਬ੍ਰੋਕਰ ਜਿਹੜੇ ਨੇ ਸ਼ਿਪਮੈਂਟਾਂ ਦੀ ਜਾਣਕਾਰੀ ਆਨਲਾਈਨ ਪੋਸਟ ਕਰਦੇ ਨੇ ਤੇ ਮਿਹਨਤਕਸ਼ ਟਰੱਕਰਾਂ ਨੂੰ ਮਾਲ ਢੋਣ ਦੇ ਲਈ ਹਾਇਰ ਕਰਦੇ ਨੇ।
ਜਦੋਂ ਡਰਾਈਵਰ ਮਾਲ ਲੈ ਕੇ ਆਪਣੀ ਮੰਜ਼ਿਲ ਦੇ ਵੱਲ ਰਵਾਨਾ ਹੁੰਦੇ ਨੇ ਜਾਂ ਮਾਲ ਪਹੁੰਚਾ ਦਿੰਦੇ ਨੇ ਤਾਂ ਇਹ ਬ੍ਰੋਕਰ ਜਿਹੜੇ ਨੇ ਇਨ੍ਹਾਂ ਕੋਈ ਭੁਗਤਾਨ ਕੀਤੇ ਗਾਇਬ ਬਿਨਾਂ ਹੀ ਜਿਹੜੇ ਨੇ ਗਾਇਬ ਹੋ ਜਾਂਦੇ ਨੇ ਤੇ ਇਸ ਸਕੈਮ ਦੇ ਵਿਚ ਬ੍ਰੋਕਰ ਪੂਰਾ ਕਿਰਾਇਆ ਜਿਹੜਾ ਖੁਦ ਹੜੱਪ ਲੈਂਦਾ ਹੈ ਜਦਕਿ ਕਰੀਬ ਡਰਾਈਵਰਾਂ ਨੂੰ ਤੇਲ ਟੋਲ ਟੈਕਸ ਅਤੇ ਆਪਣਾ ਕੀਮਤੀ ਸਮਾਨ ਬਰਾਮਦ ਜਿਹੜਾ ਬਰਬਾਦ ਹੋਣ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਅਮਰੀਕਾ ਭਰ ਦੇ ਵਿਚ ਫੈਲੇ ਇਸ ਜਾਲ ਦੇ ਕਾਰਨ ਹਜ਼ਾਰਾਂ ਟਰੱਕਰ ਪਰੇਸ਼ਾਨ ਨੇ ਤੇ ਉਨ੍ਹਾਂ ਦੀਆਂ ਮਿਹਨਤ ਦੀ ਜਿਹੜੀ ਕਮਾਈ ਹੈ ਲੁੱਟੀ ਜਾ ਰਹੀ ਹੈ ਦੇਖ ਲਓ ਜੀ ਅੱਲੇ ਕਹਿੰਦੇ ਆ ਅਸੀਂ ਖਾਲਿਸਤਾਨ ਬਣਾਉਣਾ ਚੱਕ ਦੋ ਕਰਾ ਦੇਣਗੇ ਪੰਜਾਬੀ ਮੁੰਡੇ ਨੂੰ ਅਮਰੀਕਾ ਦੇ ਵਿਚ 75 ਸਾਲ ਦੀ ਕੈਦ ਹੋ ਗਈ ਹੈ 55 ਸਾਲ ਤੱਕ ਨਹੀਂ ਮਿਲੇਗੀ ਉਹਨੂੰ ਜ਼ਮਾਨਤ ਕਾਰਨ ਰਹੇ ਨੇ ਕਿ ਅਮਰੀਕਾ ਤੋਂ ਇਕ ਵੱਡੀ ਖ਼ਬਰ ਆਈ ਹੈ ਜਿੱਥੇ ਨਸ਼ਾ ਤਸਕਰੀ ਦੇ ਗੰਭੀਰ ਮਾਮਲੇ ਦੇ ਵਿਚ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਦੇ ਵੱਲੋਂ 75 ਸਾਲ ਦੀ ਸਖ਼ਤ ਕੈਦ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਰਿਪੋਰਟ ਦੇ ਮੁਤਾਬਕ ਦੋਸ਼ੀ ਡਰਾਈਵਰ ਦੀ ਪਛਾਣ ਜੋਬਨਪ੍ਰੀਤ ਸਿੰਘ 30 ਸਾਲਾਂ ਦੇ ਵਜੋਂ ਹੋਈ ਜਿਸ ਨੂੰ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਕੋਕੀਨ ਜਿਹੜੀ ਹੈ ਟ੍ਰੈਫਿਕ ਦੇ ਵਿਚ ਜਿਹੜਾ ਇਕ ਮਾਮਲੇ ਦੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਉਹਦੇ ਤੋਂ ਜਿਹੜੀ ਸੀ ਕੋਕੀਨ ਮਿਲੀ ਸੀ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਲੀਨੋਏ ਸਟੇਟ ਪੁਲਿਸ ਜਿਹੜੀ ਹੈ ISP ਨੇ ਇੰਟਰ ਸਟੇਟ 74 ਦੇ ਉੱਤੇ ਰੁਟੀਨ ਚੈਕਿੰਗ ਜਿਹੜੀ ਹੈ ਉਹਦੇ ਦੌਰਾਨ ਜੋਬਨਪ੍ਰੀਤ ਸਿੰਘ ਦੇ ਕਮਰਸ਼ੀਅਲ ਟ੍ਰੇਲਰ ਨੂੰ ਜਿਹੜਾ ਰੋਕਿਆ ਸੀ ਚੈਕਿੰਗ ਦੇ ਦੌਰਾਨ ਜਦੋਂ ਪੁਲਿਸ ਦੇ ਸਨੀਫਿੰਗ ਡੌਗ ਨੇ ਜਿਹੜਾ ਸੀ ਜਾਣੀ ਜਿਹੜੇ ਕੁੱਤੇ ਆ ਸੁੰਘਣ ਵਾਲੇ ਜਿਹੜੇ ਹੁੰਦੇ ਆ ਨਸ਼ੇ ਵਗੈਰਾ ਲਈ ਟ੍ਰੇਨਡ ਹੁੰਦੇ ਆ ਸਨੀਫਿੰਗ ਡੌਗ ਨੇ ਜਿਹੜਾ ਸ਼ੱਕ ਜਤਾਇਆ ਤਾਂ ਪੁਲਿਸ ਨੇ ਟਰੱਕ ਦੇ ਪਿਛਲੇ ਹਿੱਸੇ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਜਾਂਚ ਟੀਮ ਨੂੰ ਟਰੱਕ ਦੇ ਅੰਦਰੋਂ ਕਾਲੇ ਰੰਗ ਦੇ 4 ਵੱਡੇ ਕੂੜੇ ਵਾਲੇ ਬੈਗ ਮਿਲੇ ਆ ਜਿਹਦੇ ਵਿਚ ਆਪਾਂ ਕਚਰਾ ਪਾਈਦਾ ਹੈ ਜਿਨ੍ਹਾਂ ਦੇ ਵਿਚ ਬੇਹੱਦ ਚਲਾਕੀ ਦੇ ਨਾਲ ਨਸ਼ੀਲਾ ਪਦਾਰਥ ਛੁਪਾਇਆ ਹੋਇਆ ਸੀ ਜਦੋਂ ਇਨ੍ਹਾਂ ਬੈਗਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਦੇ ਵਿਚੋਂ 106 ਕਿਲੋਗ੍ਰਾਮ ਕੋਕੇਨ ਨਿਕਲੀ ਹੈ ਅਮਰੀਕੀ ਜਾਂਚ ਏਜੰਸੀ ਇਸ ਕੋਕੇਨ ਦੀ ਕੌਮਾਂਤਰੀ ਬਾਜ਼ਾਰ ਦੇ ਵਿਚ ਕੀਮਤ ਲਗਭਗ 10.6 ਮਿਲੀਅਨ ਅਮਰੀਕਨ ਡਾਲਰ ਦੱਸੀ ਜਾ ਰਹੀ ਹੈ ਜੋ ਭਾਰਤੀ ਕਰੰਸੀ ਦੇ ਮੁਤਾਬਕ 90 ਕਰੋੜ ਰੁਪਏ ਤੋਂ ਵੀ ਵੱਧ ਜਿਹੜੀ ਬਣ ਜਾਂਦੀ ਹੈ ਲਓ ਜੀ ਜਲਦੀ ਅਮੀਰ ਹੋਣਾ ਚਾਹੁੰਦੇ ਸੀ ਤੇ ਹੁਣ ਬੁਢਾਪੇ ਤੱਕ ਜੇਲ੍ਹ 'ਚ ਰਹਿਣਗੇ 74 ਸਾਲ ਦੀ ਜਿਹੜੀ ਹੈ 75 ਸਾਲ ਜੇਲ੍ਹ ਦੇ ਵਿਚ ਰਹਿਣਗੇ 30 ਸਾਲ ਦੇ ਨੇ ਤੇ ਲਾ ਲਓ ਭਾਈ 100 ਸਾਲ ਦੇ 105 ਸਾਲ ਦੇ ਹੋ ਕੇ ਬਾਹਰ ਨਿਕਲਣਗੇ 55 ਸਾਲ ਤੋਂ ਪਹਿਲਾਂ ਨਹੀਂ ਨਿਕਲਣੀ ਜੀ ਇਹਨਾਂ ਨੂੰ ਮਤਲਬ ਕਿ ਨਿਕਲ ਨਹੀਂ ਸਕਦੇ ਬਾਹਰ 55 ਸਾਲ ਤੋਂ ਪਹਿਲਾਂ ਬੇਲ ਨਹੀਂ ਲੈ ਸਕਦੇ ਦੂਸਰੇ ਪਾਸੇ ਬਰਤਾਨੀਆ ਦੀ ਸੰਸਦ ਦੇ ਵਿਚ ਕਿਰਪਾਨ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕੀਤੀ ਗਈ ਹੈ ਬਰਤਾਨੀਆ ਦੇ ਵਿਚ ਸਿੱਖ ਨੌਜਵਾਨ ਵਿਕਰਮ ਦਿਗਵਾ ਦੇ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਦੇ ਵਿਚ ਉਹਦੇ ਵਿਚ ਮਗਰੋਂ ਜਿਹੜਾ ਉਥੋਂ ਦੀ ਸੰਸਦ ਦੇ ਵਿਚ ਕਿਰਪਾਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਤੇ ਕੁਝ ਸੱਜੇ ਪੱਖੀ ਜਥੇਬੰਦੀਆਂ ਵੱਲੋਂ ਕਿਰਪਾਨ ਦੇ ਉੱਤੇ ਪਾਬੰਦੀ ਲਵਾਉਣ ਦੀ ਮੰਗ ਦਰਮਿਆਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਅਤੇ ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਗੁਨਾਹ ਦੇ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਤੇ ਉਹਦੇ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਗੁਰਿੰਦਰ ਸਿੰਘ ਜੌਸਨ ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੇ ਵਿਚ ਕਿਰਪਾਨ ਦੀ ਵਰਤੋਂ ਨਹੀਂ ਹੋਈ ਫਿਰ ਵੀ ਵਿਰੋਧੀ ਇਸ ਦਾ ਸਿਆਸੀਕਰਨ ਕਰ ਰਹੇ ਨੇ ਪਿਛਲੇ ਸਮੇਂ ਦੇ ਵਿਚ ਅਦਾਲਤ ਨੇ ਮੁਲਜ਼ਮ ਨੂੰ ਉਮਰ ਕੈਦ ਜਿਹੜਾ ਸੁਣਾਉਂਦਿਆਂ ਕਿਹਾ ਸੀ ਕਿ ਉਸਨੇ ਜਿਹੜਾ ਸਿੱਖ ਧਰਮ ਦੇ ਸਿਧਾਂਤਾਂ ਦਾ ਅਪਮਾਨ ਕੀਤਾ ਹੈ ਦੂਸਰੇ ਪਾਸੇ ਜਿੱਦਾਂ ਕਿ ਅਮਰੀਕਾ ਦੇ ਵਿਚ ਡਰੱਗ ਫੜ ਹੋਈ ਹੈ ਇਸੇ ਤਰ੍ਹਾਂ ਜਰਮਨੀ ਦੇ ਵਿਚ ਕੰਟੇਨਰ ਦੇ ਵਿਚੋਂ 8 ਟਨ ਕੌਣ ਕੀਮਤ ਜਿਹੜੀ ਹੈ 4800 ਕਰੋੜ ਤੋਂ ਪਾਰ ਜਿਹੜੀ ਕਰ ਗਈ ਹੈ ਜਰਮਨ ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਇਕ ਬਹੁਤ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਰਿਕਾਰਡ ਮਾਤਰਾ ਦੇ ਵਿਚ ਕੋਕੀਨ ਜ਼ਬਤ ਕੀਤੀ ਹੈ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੱਜ ਬਿਆਨ ਦੇ ਵਿਚ ਅਧਿਕਾਰੀਆਂ ਨੇ ਇਕ ਸਮੁੰਦਰੀ ਕੰਟੇਨਰ ਦੇ ਵਿਚੋਂ 8 ਮੀਟ੍ਰਿਕ ਟਨ ਤੋਂ ਵੱਧ ਕੋਕੀਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਕੀਮਤ ਲਗਭਗ 500 ਮਿਲੀਅਨ ਯੂਰੋ ਲਗਭਗ 582 ਮਿਲੀਅਨ ਡਾਲਰ ਜਾਂ 4800 ਕਰੋੜ ਰੁਪਏ ਤੋਂ ਜਿਹੜੀ ਵੱਧ ਦੱਸੀ ਜਾ ਰਹੀ ਹੈ ਕਿਆ ਬਾਤਾਂ ਜੀ ਪੂਰੇ ਪੜਖੱਚੇ ਹੀ ਹੜਾਏ ਹੈ ਐਡੇ ਵੱਡੇ ਪੱਧਰ ਦੇ ਉੱਤੇ ਕਹਿੰਦੇ ਕਰਨਾ ਤਾਂ ਚੱਜ ਨਾਲ ਹੀ ਕਰ ਰਹੀ ਹੈ ਇੱਕ ਵਾਰੀ ਕਿਲੋ ਕੀਲ ਜਾਣੀ ਹੈ ਜਾਂਚਕਰਤਾਵਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਉੱਤਰੀ ਸਾਗਰ ਦੇ ਵਿਚ ਸਥਿਤ ਵਿਲ ਹੇਲਮ ਸ਼ਾਵਨ ਬੰਦਰਗਾਹ ਦੇ ਉੱਤੇ ਇਕ ਕੰਟੇਨਰ ਦੇ ਵਿਚੋਂ ਮਿਲੇ ਤੇ ਕਾਗਜ਼ਾਂ ਦੇ ਵਿਚ ਇਸ ਕੰਟੇਨਰ ਦੇ ਵਿਚ ਕੋਕੋ ਬੀਨਜ਼ ਹੋਣ ਦਾ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ
ਪਰ ਜਦੋਂ ਤਲਾਸ਼ੀ ਲਈ ਗਈ ਤਾਂ ਅਧਿਕਾਰੀ ਵੀ ਜਿਹੜਾ ਦੰਗ ਰਹਿ ਗਏ। ਕੰਟੇਨਰ ਦੇ ਅੰਦਰ ਕਾਲੀ ਫੋਇਲ ਦੇ ਵਿਚ ਲਪੇਟੇ ਹੋਏ 400 ਤੋਂ ਵੱਧ ਪੈਕਟ ਮਿਲੇ ਹੈ, ਜਿਨ੍ਹਾਂ ਦੇ ਵਿਚੋਂ ਹਰੇਕ ਦੇ ਵਿਚ ਕੋਕੇਨ ਦੇ ਜੜੇ ਨੇ ਲਗਭਗ 20 ਬਲਾਕ ਸਨ। ਪੱਛਮੀ ਅਫਰੀਕਾ ਤੋਂ ਆਈ ਸੀ ਇਹ ਖੇਪ ਤੇ ਇਹ ਖਤਰਨਾਕ ਖੇਪ ਪੱਛਮੀ ਅਫਰੀਕਾ ਤੋਂ ਚੱਲੀ ਸੀ ਤੇ ਇਸ ਦੀ ਮੰਜ਼ਿਲ ਸਪੇਨ ਦੱਸੀ ਜਾਂਦੀ ਸੀ। ਜਰਮਨ ਅਧਿਕਾਰੀਆਂ ਨੇ 9 ਫਰਵਰੀ ਨੂੰ ਇਹ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਤੇ ਪਰ ਤਸਕਰਾਂ ਨੂੰ ਫੜਨ ਦੇ ਲਈ ਇਸ ਦੀ ਜਾਣਕਾਰੀ ਗੁਪਤ ਰੱਖੀ ਗਈ ਸੀ। ਨਸ਼ਿਆਂ ਦੀ ਖੇਪ ਨੂੰ ਜਰਮਨੀ ਦੇ ਵਿਚ ਹੀ ਨਸ਼ਟ ਕਰਨ ਤੋਂ ਬਾਅਦ ਖਾਲੀ ਕੰਟੇਨਰ ਨੂੰ ਬਾਰਸੀਲੋਨਾ ਭੇਜ ਦਿੱਤਾ ਗਿਆ ਤਾਂ ਜੋ ਇਸ ਦੇ ਅਸਲੀ ਮਾਲਕਾਂ ਨੂੰ ਫੜਿਆ ਜਾ ਸਕੇ। ਸਪੇਨ ਦੇ ਵਿਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ ਇਸ ਵੱਡੀ ਕਾਰਵਾਈ ਦੇ ਸਬੰਧ ਦੇ ਵਿਚ ਹੋਏ ਹੈ। ਸਪੇਨ ਦੇ ਅਲਮੇਰੀਆ ਸੂਬੇ ਦੇ ਵਿਚੋਂ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਵਿਚੋਂ ਇਕ ਮੁਲਜ਼ਮ ਜਿਹੜਾ ਇਕ ਇੰਪੋਰਟ ਕੰਪਨੀ ਦਾ ਮੈਨੇਜਰ ਹੈ, ਜਿਸ ਦੇ ਤਾਰ ਪਹਿਲਾਂ ਵੀ ਕੋਕੀਨ ਦੀ ਤਸਕਰੀ ਦੇ ਨਾਲ ਜੁੜੇ ਰਹੇ ਨੇ। ਦੋਵਾਂ ਮੁਲਜ਼ਮਾਂ ਨੂੰ ਸਪੇਨ ਦੇ ਵਿਚ ਮੁਕੱਦਮੇ ਅਤੇ ਭਾਰੀ ਕੈਦ ਦੀ ਸਜ਼ਾ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ ਕਹਿੰਦੇ ਨੇ ਕੈਨੇਡੀਅਨ PM। ਕਾਰਨੀ ਸਾਹਿਬ ਦਾ ਕਹਿਣਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਵਿਚ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੇ ਲਈ ਇਕ ਬੇਹੱਦ ਅਹਿਮ ਅਤੇ ਸਪਸ਼ਟ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜੱਦੀ ਦੇਸ਼ਾਂ ਤੇ ਆਪਸੀ ਝਗੜਿਆਂ ਤੇ ਕੱਟੜਵਾਦ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਨਾ ਲੈ ਕੇ ਆਉਣ। ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਦੇ ਵਿਚ ਸਖ਼ਤ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਅਸੀਂ ਦੁਨੀਆਂ ਭਰ ਦੀਆਂ ਨਫ਼ਰਤਾਂ ਦਾ ਸਵਾਗਤ ਨਹੀਂ ਕਰਦੇ ਹਾਂ। ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਦੇਸ਼ਾਂ ਦੇ ਵੱਲ ਸੀ ਜਿੱਥੋਂ ਆਉਣ ਵਾਲੇ ਲੋਕ ਅਕਸਰ ਆਪਣੀਆਂ ਪੁਰਾਣੀਆਂ ਦੁਸ਼ਮਣੀਆਂ ਕਾਰਨ ਜਿਹੜਾ ਕੈਨੇਡਾ ਦੇ ਵਿਚ ਵੀ ਤਣਾਅ ਪੈਦਾ ਕਰਦੇ ਨੇ। PM ਕਾਰਨੀ ਨੇ ਜਿਹੜਾ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਹਰ ਕਿਸੇ ਦੀ ਵਿਰਾਸਤ ਦਾ ਸਤਿਕਾਰ ਕਰਦਾ ਹੈ ਤੇ ਜਦੋਂ ਤੁਸੀਂ ਕੈਨੇਡਾ ਆਉਂਦੇ ਹੋ ਤਾਂ ਤੁਸੀਂ ਆਪਣਾ ਵਿਸ਼ਵਾਸ, ਆਪਣੀ ਪਰੰਪਰਾ, ਆਪਣੀ ਭਾਸ਼ਾ ਤੇ ਆਪਣੀ ਕਹਾਣੀ ਆਪਣੇ ਨਾਲ ਲਿਆਉਂਦੇ ਹੋ, ਪਰ ਤੁਹਾਨੂੰ ਆਪਣੀਆਂ ਦੁਸ਼ਮਣੀਆਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਕੈਨੇਡਾ ਦੇ ਵਿਚ ਅੰਤਰ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਦੀ ਦਿਸ਼ਾ ਦਾ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ। ਪ੍ਰਧਾਨ ਮੰਤਰੀ ਕਾਰਨੀ ਦੇ ਇਸ ਬਿਆਨ ਦੇ ਨਾਲ ਕੈਨੇਡਾ ਦੇ ਵਿਚ ਧਰਮ ਨਿਰਪੱਖਤਾ ਅਤੇ ਵੱਖ ਵੱਖ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਜਿਹੜਾ ਲੈ ਕੇ ਇਕ ਨਵੀਂ ਚਰਚਾ ਛਿੜ ਗਈ ਹੈ। ਖਾਲਿਸਤਾਨੀ ਜਿੰਦੀ ਸਿੰਘ ਜੋ ਕਿ ਕੱਟੜਪੰਥੀ ਰਵੀ ਸਿੰਘ ਦਾ ਜਿਹੜਾ ਸਹਿਯੋਗੀ ਹੈ, ਉਹਨੇ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਬੋਲਿਆ ਸ਼ਬਦੀ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਨਫ਼ਰਤ ਨੂੰ ਕੈਨੇਡਾ ਤੋਂ ਬਾਹਰ ਰੱਖਣਾ ਚਾਹੀਦਾ ਹੈ। ਕੈਨੇਡੀਅਨ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਇਹ ਵਿਚਾਰ ਪੇਸ਼ ਕੀਤਾ ਜਾ ਰਿਹਾ ਕਿ ਹੁਣ ਫਰਾਂਸੀਸੀ ਅਤੇ ਅੰਗਰੇਜ਼ੀ ਭਾਸ਼ੀ ਲੋਕਾਂ ਵਿਚਕਾਰ ਚਲੀ ਆ ਰਹੀ ਪੁਰਾਣੀ ਦੁਸ਼ਮਣੀ ਅਤੇ ਖਿੱਚੋਤਾਣ ਪੂਰੀ ਤਰ੍ਹਾਂ ਖਤਮ ਹੋਣੀ ਚਾਹੀਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਕ ਨਵੇਂ ਅਤੇ ਉੱਨਤ ਕੈਨੇਡਾ ਦੇ ਨਿਰਮਾਣ ਦੇ ਲਈ ਇਨ੍ਹਾਂ ਪੁਰਾਣੇ ਵਿਵਾਦਾਂ ਨੂੰ ਪਿੱਛੇ ਛੱਡਣਾ ਬੇਹੱਦ ਜ਼ਰੂਰੀ ਹੈ। ਇਸ ਚਰਚਾ ਦੇ ਵਿਚ ਸਭ ਤੋਂ ਅਹਿਮ ਜਿਹੜਾ ਨੁਕਤਾ ਕੈਨੇਡਾ ਦੇ ਸੰਵਿਧਾਨ ਦੇ ਵਿਚ ਕੈਥੋਲਿਕ ਸਕੂਲਾਂ ਨੂੰ ਮਿਲੀ ਵਿਸ਼ੇਸ਼ ਸੁਰੱਖਿਆ ਹੈ। ਇਹ ਸਵਾਲ ਉਠਾਇਆ ਜਾ ਰਿਹਾ ਕਿ ਇਹ ਆਧੁਨਿਕ ਧਰਮ ਨਿਰਪੱਖ ਦੇਸ਼ ਦੇ ਵਿਚ ਕਿਸੇ ਖਾਸ ਧਰਮ ਦੇ ਸਕੂਲਾਂ ਨੂੰ ਸੰਵਿਧਾਨਕ ਸੁਰੱਖਿਆ ਮਿਲਣੀ ਚਾਹੀਦੀ ਹੈ। ਬਹਿਸ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਧਰਮ ਨਿਰਪੱਖਤਾ ਦੇ ਨਿਯਮ ਦੇ ਸਾਰੇ ਹੀ ਪ੍ਰਵਾਸੀਆਂ ਦੇ ਉੱਤੇ ਬਰਾਬਰ ਲਾਗੂ ਹੋਣੇ ਚਾਹੀਦੇ ਨੇ, ਨਾ ਕਿ ਸਿਰਫ ਕੁਝ ਖਾਸ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ। ਕੈਨੇਡਾ ਨੂੰ ਆਪਣੀ ਧਾਰਮਿਕ ਅਤੇ ਭਾਸ਼ਾਈ ਪਛਾਣ ਤੋਂ ਉੱਪਰ ਉੱਠ ਕੇ ਇਕ ਸਾਂਝੀ ਕੈਨੇਡੀਅਨ ਪਛਾਣ ਬਣਾਉਣ ਦੇ ਵੱਲ ਕਦਮ ਵਧਾਉਣ ਦੀ ਕਹਿੰਦੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਕੈਨੇਡਾ ਦੇ ਵੀ, ਤੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੇ ਤੇ ਸਾਰੇ ਹਾਲਾਤ ਬਦਲ ਕੇ ਰੱਖ ਦਿੱਤੇ ਹੈ। ਤੇ ਇਹ ਸਨ ਦੋਸਤੋ ਅੱਜ ਦੀਆਂ ਦਿਸ਼ਪੇ ਦੀਆਂ ਖ਼ਬਰਾਂ। 3 June 2026 ਦਾ ਦਿਹਾੜਾ, ਤੇ ਇਸੇ ਤਰ੍ਹਾਂ ਹੀ ਖ਼ਬਰਾਂ ਦੀ ਆਪਾਂ ਸਮਾਪਤੀ ਇੱਥੇ ਹੀ ਕਰਦੇ ਹਾਂ ਤੇ ਨਾਲ ਨਾਲ ਆਪਾਂ ਆਖਰ ਦੇ ਵਿਚ ਕੁਝ ਸੁਨੇਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਤੇ ਅੱਜ ਦੀਆਂ ਇਹ ਖ਼ਬਰਾਂ ਇੱਥੇ ਸਮਾਪਤ ਹੁੰਦੀਆਂ ਨੇ। 3 June 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਬਾਅਦ ਦੇ ਵਿਚ ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ +358 44 276 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਗੱਲਬਾਤ ਕਰਨ ਦੇ ਲਈ ਕਾਲ ਮਿਲਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 276 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਕੁਝ ਸੁਨੇਹੇ ਵੀ ਆ ਰਹੇ ਨੇ ਤੇ ਆਖਰ ਦੇ ਵਿਚ ਜਿਹੜੇ ਸੁਨੇਹੇ ਦੋਸਤਾਂ ਦੇ ਪਹਿਲੇ ਤਾਂ ਆਪਾਂ ਸਾਂਝੇ ਕਰ ਹੀ ਲਏ ਆ ਤੇ ਆਪਣੇ ਇੱਕ ਸੁਨੇਹਾ ਆਇਆ ਸੀਗਾ ਆਪਣਾ, ਕਿੱਥੇ ਚਲੇ ਗਿਆ ਜੀ ਸੁਨੇਹਾ? ਹਾਂਜੀ,
ਮਨਦੀਪ ਜੱਸੀ ਜੀ ਕਹਿੰਦੇ ਭਾਰਤ ਸਾਹਿਬ ਭਰਾ ਜੀ ਤੁਹਾਡੀ ਸਮੇਂ ਦੇ ਪਾਬੰਦ ਹੋਣ ਦੇ ਉੱਤੇ ਪੰਜਾਬ ਤੇ ਰੇਡੀਓ ਚੈਨਲ ਪ੍ਰਤੀ ਡਿਊਟੀ ਨੂੰ ਸਲਾਮ ਹੈ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ। ਕਹਿ ਲਓ ਕਿ ਰੂਹ ਦੀ ਖੁਰਾਕ ਹੈ ਜੀ, ਜੋਬ ਕਰਦੀ ਹੈ, ਨਜ਼ਾਰਾ ਲੈਂਦੇ ਹਾਂ, ਮਤਲਬ ਕਿ ਮਨ ਦੀ ਤਸੱਲੀ ਕਰਦੇ ਹਾਂ ਤੇ ਰੂਹ ਨੂੰ ਬੂਸਟ ਕਰਦੇ ਹਾਂ ਜੀ, ਦ੍ਰਿੜਤਾ ਦੇ ਵਿੱਚ ਆਉਂਦਾ ਹੈ, ਇੱਥੋਂ ਐਨਰਜੀ ਮਿਲਦੀ ਹੈ ਚੀਜ਼ਾਂ ਚੋਂ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਆ ਨਮਸਕਾਰ ਬਾਈ ਜੀ, ਵੀਰ ਜੀ ਬਹੁਤ ਬਹੁਤ ਸ਼ੁਕਰੀਆ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਗੁਜਰਾਤ ਦੀ ਧਰਤੀ ਤੋਂ ਨਮਸਕਾਰ ਕਰ ਰਹੇ ਸਭ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਜੀਆ ਨੂੰ ਜੀ ਸਵਾਗਤ ਹੈ। ਲੋ ਦੋਸਤੋ, ਫਿਰ ਇੱਥੇ ਆਪਾਂ ਪ੍ਰੋਗਰਾਮ ਦੀ ਅੱਜ ਸਮਾਪਤੀ ਕਰਦੇ ਹਾਂ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੀਰਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ, ਗੱਲਾਂ ਬਾਤਾਂ ਤੇ ਖੂਬ ਰੌਣਕ ਲਾਵਾਂਗੇ ਰਲ ਮਿਲ ਕੇ। ਤੇ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਜਾਂ ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਬੜਾ ਪਿਆਰਾ ਗੀਤ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

जी दोस्तो सारे दोस्तों का दुआबा रेडियो मंच उत्ते निघा स्वागत है। लैके हाजिर हाँ तुहाडी कचहरी च नवा नवेला प्रोग्राम जिंदगी नामा हाले दुनिया। आप सब नूं आदाब सलाम नमस्ते ते प्यार भरी निक्की सत श्री अकाल। दोस्तो मंगलवार वाला दिहाड़ा ते लैके हाजिर हाँ तुहाडे विचकार जिंदगी नामा ते गल्लां बातां करांगे। दोस्तो दो सवा दो घंटे लाउण दी कोशिश रहेगी ते सब तो पहला दिशते दीआं खबरां दे नाल नाल सांझ पावांगे ते अज दे विचार दी वी गल करांगे ते उस तो बाद कुछ जिंदगी दे नाल जुड़ियां गल्लां बातां अज करन दी जिहड़ी कोशिश रहेगी। जे समां इजाजत देवेगा तां जरूर गल्लबात दी जिहड़ी है झात पावांगे ते पवावांगे। लाइनां तुहाडे लई खुल्लियां रहणगीआं प्लस 358 44 976 19 स्टूडियो दा नंबर है। दुनिया के किसी भी कोने तो कॉल करके अपने विचार अपने अजहार जड़े ने वो तुसी सांझे कर सकते हो ते इस दे नाल ही समा ते स्थिति फिनलैंड दीआं घड़ियां दे उत्ते इस वक्त शाम दे 7:10 दा समा है। न्यूयॉर्क ते टोरंटो दीआं घड़ियां दे उत्ते दुपहर दे 12:10 कैलिफोर्निया ते वैंकूवर दे विच सवेर दे 9:10 ने यूके दे विच शाम दे 5:10 ते नाल दे नाल भारत दे विच समा ते स्थिति शाम दे 9:40 दा समा जिहड़ा घड़ियां दर्शा रहीआं ने ते यूरोपीयन कंट्रीआं दे मुताबक शाम दे 6:00 घड़ियां दे उत्ते 10 मिनट दा समा जिहड़ा हो चुकिआ है। ते लो फिर अज दे विचार दे नाल सांझ पाउंदे आ ते गल्लां बातां अगे वधाउंदे आ। अज दिहाड़ा जिहड़ा 2 जून 2026 दा दिहाड़ा ते 2 जून 1917 ਦੇ ਵਿੱਚ ਤੁਹਾਨੂੰ ਲੈ ਚੱਲਦੇ ਆ ਜਦੋਂ ਸ਼ੰਘਾਈ ਦੇ ਵਿੱਚ ਦੇਸ਼ ਭਗਤ ਆਤਮਾ ਰਾਮ ਹੁਣਾਂ ਨੂੰ ਹਰਨਾਮ ਸਿੰਘ ਮੁਖਬਰ ਦੇ ਕਤਲ ਦੇ ਵਿੱਚ ਜਿਹੜੀ ਫਾਂਸੀ ਦਿੱਤੀ ਗਈ ਸੀ। 1800 ਸਦੀ ਵਿੱਚ ਅਮਰੀਕਾ ਦੇ ਵਿੱਚ ਪਹਿਲਾ ਚੇਚਕ ਦਾ ਜਿਹੜਾ ਸੀ ਟੀਕਾਕਰਨ ਉੱਤਰੀ ਅਮਰੀਕਾ ਦੇ ਟ੍ਰਿਨਿਟੀ ਨਿਊ ਫਾਊਂਡਲੈਂਡ ਦੇ ਵਿੱਚ ਜਿਹੜਾ ਕੀਤਾ ਗਿਆ। 1947 ਦੇ ਵਿੱਚ ਬਰਤਾਨੀਆ ਸਰਕਾਰ ਦੇ ਅੰਤਮ ਵਾਇਸ ਰਾਏ ਲਾਰਡ ਜਿਹੜੇ ਸਨ ਮਾਊਂਟ ਬੈਟਨ ਵੱਲੋਂ ਭਾਰਤ ਦੀ ਵੰਡ ਦਾ ਜਿਹੜਾ ਐਲਾਨ ਕੀਤਾ ਗਿਆ ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਜਾਂ ਕਾਲ ਕਰਕੇ ਵੀ ਕੁਰੈਕਟ ਕਰ ਸਕਦੇ ਹੋ। ਉਸ ਤੋਂ ਬਾਅਦ 1952 ਦੇ ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਸ਼ੁਰੂ ਹੋਈ। 1953 ਦੇ ਵਿੱਚ ਮਹਾਰਾਣੀ ਐਲੀਜ਼ਾਬੈਥ ਦੀ ਤਾਜਪੋਸ਼ੀ ਹੁੰਦੀ ਹੈ ਜਿਸਦਾ ਟੀਵੀ ਦੇ ਉੱਤੇ ਸਿੱਧਾ ਪ੍ਰਸਾਰਣ ਵਿਖਾਇਆ ਗਿਆ ਤੇ 1966 ਦੇ ਵਿੱਚ ਅਮਰੀਕਾ ਦਾ ਪਹਿਲਾ ਪੁਲਾੜ ਵਾਹਨ ਜਿਹੜਾ ਚੰਦਰਮਾ ਉੱਤੇ ਜਿਹੜਾ ਉਤਰਿਆ ਸੀ। 2014 ਦੇ ਵਿੱਚ ਤੇਲੰਗਾਨਾ ਭਾਰਤ ਦਾ ਜਿਹੜਾ ਸੀ 29ਵਾਂ ਰਾਜ ਬਣਾ ਦਿੱਤਾ ਗਿਆ ਬਣਿਆ। ਤੇਲੰਗਾਨਾ ਰਾਸ਼ਟਰ ਸੰਮਤੀ ਦੇ ਆਗੂ ਚੰਦਰ ਸ਼ੇਖਰ ਰਾਓ ਪਹਿਲੇ ਮੁੱਖ ਮੰਤਰੀ ਜਿਹੜੇ ਬਣੇ ਸੀ। ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਵਿਦੇਸ਼ ਨਿਵੇਸ਼ ਦੀ ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ ਅੱਗੇ ਜਾ ਕੇ ਆਪਾਂ ਖਬਰਾਂ ਦੇ ਵਿੱਚ ਵੀ ਇਹਦਾ ਚਰਚਾ ਕਰਾਂਗੇ ਜ਼ਰੂਰ। ਵਿਦੇਸ਼ ਨਿਵੇਸ਼ ਜੋ ਚੱਲ ਰਿਹਾ ਪ੍ਰਧਾਨ ਮੰਤਰੀ ਤੇ ਵਿੱਤ ਤੇ ਹੋਰ ਮੰਤਰੀ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਥੋਂ ਦੇ ਹਾਕਮਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਦੇ ਵਿੱਚ ਪੂੰਜੀ ਨਿਵੇਸ਼ ਕਰਨ ਦੇ ਲਈ ਧਰਲੇ ਕੱਢਦੇ ਨੇ। ਭਾਰਤ ਦੇ ਵਿੱਚ ਮੌਜੂਦ ਅਮੀਰ ਕੁਦਰਤੀ ਵਸੀਲਿਆਂ ਸਸਤੀ ਕਿਰਤ ਸ਼ਕਤੀ ਤੇ ਭਾਰਤ ਦੀ ਜਿਹੜੀ ਹੈ ਵਿਸ਼ਾਲ ਮੰਡੀ ਤੇ ਸਸਤੀ ਜ਼ਮੀਨ ਦੇ ਉੱਤੇ ਟੈਕਸ ਛੋਟਾਂ ਰਿਆਇਤਾਂ ਦੇਣ ਦੇ ਵਾਅਦੇ ਕਰਦੇ ਨੇ। ਹਾਕਮਾਂ ਦਾ ਮੁੱਖ ਉਦੇਸ਼ ਸੱਤਾ ਦੇ ਉੱਤੇ ਕਬਜ਼ਾ ਬਣਾਈ ਰੱਖਣਾ। ਰਾਜਨੀਤਿਕ ਜਿਹੜੇ ਨੇ ਰਾਜਨੀਤਿਕ ਸ਼ੌਂਕਣਬਾਜ਼ੀ ਤੋਂ ਛੁੱਟ ਉਹ ਸੱਤਾ ਪ੍ਰਾਪਤੀ ਦੇ ਲਈ ਸਮਾਜ ਦੇ ਵੱਖ ਵੱਖ ਵਰਗਾਂ ਦੇ ਦਰਮਿਆਨ ਫਿਰਕੂ ਜਾਤ ਪਾਤ ਖੇਤਰੀ ਤੇ ਭਾਸ਼ਾਈ ਤਣਾਅ ਜਿਹੜਾ ਬਣਾਈ ਰੱਖਦੇ ਹੈ। ਜਿਵੇਂ ਅੱਜ ਵੀ ਜੋ ਹਾਲਾਤ ਬਣੇ ਹੋਏ ਨੇ ਮਜੀਠੀਆ ਸਾਹਿਬ ਦੇ ਬਾਰੇ ਜਾਂ ਮੁੱਖ ਮੰਤਰੀ ਦੇ ਜਿਹੜੇ ਨੇ ਵਿਚਾਰ ਵੱਖਰੇ ਵੱਖਰੇ ਨੇ ਪਰ ਜੋ ਜ਼ੁਬਾਨ ਹੈ ਉਹ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਚੰਗੀ ਸ਼ਬਦਾਵਲੀ ਜਾਂ ਸਤਿਕਾਰ ਵਾਲੀ ਇੱਕ ਦੂਸਰੇ ਦੇ ਪ੍ਰਤੀ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਤੇ ਉਹ ਜਿਹੜਾ ਸਾਰਾ ਸਿਲਸਿਲਾ ਚੱਲ ਰਿਹਾ ਆਪਸ ਦੇ ਵਿੱਚ ਉਹ ਚਾਹੇ ਕਿਸੇ ਵੀ ਭਾਰਤੀ ਖੇਤਰ ਦੇ ਵਿੱਚ ਸਿਆਸਤ ਦੇ ਵਿੱਚ ਝਾਤ ਮਾਰ ਲਈਏ। ਭ੍ਰਿਸ਼ਟਾਚਾਰ ਤੇ ਲਾਲ ਫੀਤਾਸ਼ਾਹੀ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵਿੱਚ ਰੁਕਾਵਟ ਨੇ। ਇੱਕ ਰਿਪੋਰਟ ਆਈ ਹੈ ਉਹਦੇ ਅਨੁਸਾਰ 21ਵੀਂ ਸਦੀ ਦੇ ਆਰੰਭ ਤੋਂ 2014 ਦੇ ਅੰਤ ਤੱਕ 61,000 ਭਾਰਤੀ ਜਿਹੜੇ ਨੇ ਕਰੋੜਪਤੀ ਕਰ ਸੁਰੱਖਿਆ ਦੇ ਉੱਤੇ
ਬੱਚਿਆਂ ਦੀ ਸਮਾਜਿਕ ਸਿੱਖਿਆ ਵਰਗੇ ਕਾਰਨਾਂ ਕਰਕੇ ਸਾਊਦੀ ਅਰਬ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇਸ਼ਾਂ ਦੇ ਵਿੱਚ ਚਲੇ ਗਏ। 2015 ਦੀ ਵਿਸ਼ਵ ਬੈਂਕ ਸੂਚੀ ਦੇ ਵਿੱਚ ਵਪਾਰ ਕਾਰੋਬਾਰ ਕਰਨ ਦੇ ਲਈ ਸੋਖ ਦੀ ਰਿਪੋਰਟ ਦੇ ਵਿੱਚ ਭਾਰਤ ਦਾ 199 ਦੇਸ਼ਾਂ ਦੇ ਵਿੱਚੋਂ 142 ਨੰਬਰ ਹੈ। ਤਿੱਖੇ ਬੈਂਕ ਸੁਧਾਰਾਂ ਤੋਂ ਬਿਨਾਂ ਭਾਰਤ ਦੇ ਵਿੱਚ ਵਪਾਰ ਕਾਰੋਬਾਰ ਤੇਜ਼ੀ ਦੇ ਨਾਲ ਨਹੀਂ ਫੈਲ ਸਕਦਾ। ਮੁਲਾਜ਼ਮਾਂ ਦਾ ਬਣਦਾ ਟੈਕਸ ਨਾ ਦੇਣ ਦੇ ਉੱਤੇ ਤਨਖਾਹ ਰੋਕ ਲਈ ਜਾਂਦੀ ਹੈ ਤੇ 2015 ਦੇ ਵਿੱਚ ਆਮਦਨ ਟੈਕਸ ਦੇ ਵਿੱਚ ਦੇਖਿਆ ਜਾਵੇ ਤਾਂ ਅਦਾਇਗੀ ਨਾ ਕਰਨ ਵਾਲੇ 18 ਡਿਫਾਲਟਰਾਂ ਨੂੰ ਸੂਚੀ ਜਿਹੜਾ ਛਪੀ ਸੀ ਉਹਨਾਂ ਦੀ ਪਿਛਲੇ ਸਮੇਂ ਤੇ ਉਹਨਾਂ ਵੱਲੋਂ 1152 ਕਰੋੜ ਰੁਪਏ ਦਾ ਜਿਹੜਾ ਬਕਾਇਆ ਸੀਗਾ ਉਹਨਾਂ ਦੇ ਉੱਤੇ ਖੜਾ। ਇਸ ਤੋਂ ਪਹਿਲਾਂ ਜਾਰੀ ਸੂਚੀ ਦੇ ਵਿੱਚ 49 ਡਿਫਾਲਟਰਾਂ ਦੇ ਵੱਲੋਂ ਵੱਲ 2000 ਕਰੋੜ ਦਾ ਬਕਾਇਆ ਭਾਵ 67 ਡਿਫਾਲਟਰਾਂ ਦੇ ਵੱਲ 3200 ਕਰੋੜ ਦੇ ਲਗਭਗ ਆਮਦਨ ਕਰ ਦਾ ਬਕਾਇਆ ਸੀ। 1 ਕਰੋੜ ਤੋਂ 11.33 ਕਰੋੜ ਰੁਪਏ ਤੱਕ ਦੇ ਕਿੰਨੇ ਡਿਫਾਲਟਰ ਜਿਹੜੇ ਹੋਣਗੇ ਤੇ ਉਹਨਾਂ ਦੇ ਵੱਲ ਕਿੰਨਾ ਬਕਾਇਆ ਹੋਵੇਗਾ ਜੇ ਉਹੀ ਜਿਹੜਾ ਉਗਰਾਹ ਲਏ ਜਾਣ ਤਾਂ ਕਾਲੇ ਧਨ ਲਿਆਉਣ ਦਾ ਜਿਹੜਾ ਮੁੱਦਾ ਹੀ ਮੁੱਕ ਜਾਵੇਗਾ। ਪਰ ਇਹ ਜਿਹੜਾ ਕਦੇ ਨਹੀਂ ਹੋਏਗਾ ਕਿਉਂਕਿ ਸਰਕਾਰਾਂ ਉਹਨਾਂ ਦੀ ਮੁੱਠੀ ਦੇ ਵਿੱਚ ਹੁੰਦੀਆਂ ਨੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਜ਼ਾ ਮਾਫ਼ ਕਰ ਦਿੱਤਾ ਜਾਂਦਾ ਹੈ ਤੇ ਹੁਣੇ ਹੁਣੇ ਕੁਝ ਪੂੰਜੀਪਤੀਆਂ ਦੇ ਹਜ਼ਾਰਾਂ ਕਰੋੜ ਮਾਫ਼ ਕਰਨ ਦੇ ਚਰਚੇ ਨੇ। ਦੂਸਰੀ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੇ ਵਿੱਚੋਂ ਵਰਸ਼ਾ ਡੋਗਰਾ ਹੁਣਾਂ ਦੀ। ਮੌਜੂਦਾ ਮਾਹੌਲ ਦੇ ਵਿੱਚ ਜੇਕਰ ਕੋਈ ਉੱਚੇ ਅਹੁਦੇ ਦੇ ਉੱਤੇ ਬੈਠਾ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਦਾ ਹੈ ਤਾਂ ਉਹ ਜਿਹੜਾ ਨਿਰੋਏ ਸੋਚ ਵਾਲਿਆਂ ਲਈ ਰਾਹ ਦਸੇਰਾ ਬਣ ਜਾਂਦਾ ਹੈ। ਛੱਤੀਸਗੜ੍ਹ ਦੇ ਇੱਕ ਦਲਿਤ ਪਰਿਵਾਰ ਦੇ ਵਿੱਚ ਜੰਮੀ ਵਰਸ਼ਾ ਡੋਗਰਾ ਨੇ 2003 ਦੇ ਵਿੱਚ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦਿੱਤੀ ਪਰ ਉਸਦੀ ਚੋਣ ਨਾ ਹੋਈ ਤੇ ਅਗਲੀ ਵਾਰ ਸਫਲ ਹੋ ਗਈ। 2003 ਦੇ ਵਿੱਚ ਪ੍ਰੀਖਿਆ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਈ ਕੋਰਟ ਦੇ ਵਿੱਚ ਜਨਹਿਤ ਰਿੱਟ ਦਾਖਲ ਕੀਤੀ ਗਈ। ਅਗਸਤ 2016 ਨੂੰ ਦਿੱਤੇ ਫੈਸਲੇ ਦੇ ਅਨੁਸਾਰ ਪ੍ਰੀਖਿਆ ਦੁਬਾਰਾ ਲੈਣ ਦੇ ਉੱਤੇ ਵਰਸ਼ਾ ਨੂੰ 5 ਲੱਖ ਰੁਪਏ ਦੇਣ ਦੇ ਲਈ ਕਿਹਾ ਗਿਆ। ਸਰਕਾਰੀ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ DSP ਦੀ ਨੌਕਰੀ ਦੇਣ ਦੀ ਕੀਤੀ ਪੇਸ਼ਕਸ਼ ਰੱਦ ਜਿਹੜੀ ਕਰਦਿਆਂ ਉਹਨੇ ਕਿਹਾ ਕਿ ਉਹ ਇਸ ਦੇ ਲਈ ਲੜ ਰਹੀ ਹੈ ਕਿ ਲੋਕ ਸੇਵਾ ਆਯੋਗ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ, ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ। ਵਰਸ਼ਾ ਡੋਗਰੇ ਉਸ ਵੇਲੇ ਚਰਚਾ ਦੇ ਵਿੱਚ ਆਈ ਜਦੋਂ ਉਸਨੇ 24 ਅਪ੍ਰੈਲ ਨੂੰ ਨਕਸਲੀਆਂ ਦੇ ਹਮਲੇ ਦੇ ਵਿੱਚ 26 ਜਵਾਨ ਮਾਰੇ ਜਾਣ ਉਪਰੰਤ ਫੇਸਬੁੱਕ ਦੇ ਉੱਤੇ ਲੰਮੀ ਪੋਸਟ ਪਾਈ ਸੀ। ਉਸਨੇ ਲਿਖਿਆ ਕਿ ਮੈਨੂੰ ਲੱਗਦਾ ਕਿ ਇੱਕ ਵਾਰ ਸਾਨੂੰ ਸਭ ਨੂੰ ਆਪਣੇ ਗਿਰੇਬਾਨ ਦੇ ਵਿੱਚ ਝਾਕਣਾ ਚਾਹੀਦਾ, ਸੱਚਾਈ ਖੁਦ ਬਾ ਖੁਦ ਸਾਹਮਣੇ ਆ ਜਾਵੇਗੀ। ਘਟਨਾ ਦੇ ਵਿੱਚ ਦੋਵੇਂ ਪਾਸੇ ਮਰਨ ਵਾਲੇ ਆਪਣੇ ਦੇਸ਼ ਵਾਸੀ ਨੇ, ਭਾਰਤੀ ਨੇ, ਇਸ ਦੇ ਲਈ ਕੋਈ ਵੀ ਮਰੇ ਤਕਲੀਫ਼ ਸਾਨੂੰ ਸਾਰਿਆਂ ਨੂੰ ਹੀ ਹੁੰਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਜਿਹੜਾ ਆਦਿਵਾਸੀ ਖੇਤਰਾਂ ਦੇ ਵਿੱਚ ਜ਼ਬਰਦਸਤੀ ਲਾਗੂ ਕਰਨਾ, ਉਹਨਾਂ ਨੂੰ ਜਲ, ਜੰਗਲ ਤੇ ਜ਼ਮੀਨ ਤੋਂ ਬੇਦਖਲ ਕਰਨਾ, ਪਿੰਡਾਂ ਦੇ ਪਿੰਡ ਸਾੜਦੇ ਨੇ, ਆਦਿਵਾਸੀ ਔਰਤਾਂ ਦੇ ਨਾਲ ਬਲਾਤਕਾਰ ਹੋਣੇ, ਉਹਨਾਂ ਦੀਆਂ ਛਾਤੀਆਂ ਨਿਚੋੜ ਕੇ ਵੇਖਣਾ ਕਿ ਉਹ ਨਕਸਲੀ ਹਨ ਜਾਂ ਨਹੀਂ ਨੇ। ਵਰਸ਼ਾ ਲਿਖਦੀ ਹੈ ਕਿ ਸਾਰੇ ਕੁਦਰਤੀ ਖਣਿਜ ਇਨ੍ਹਾਂ ਜੰਗਲਾਂ ਦੇ ਵਿੱਚ ਨੇ, ਇਨ੍ਹਾਂ ਨੂੰ ਉਦਯੋਗਪਤੀਆਂ ਤੇ ਪੂੰਜੀਪਤੀਆਂ ਨੂੰ ਦੇਣ ਦੇ ਲਈ ਖਾਲੀ ਕਰਵਾਉਣਾ ਹੈ। ਪਰ ਆਦਿਵਾਸੀ ਕਦੇ ਜ਼ਮੀਨ ਨਹੀਂ ਛੱਡਣਗੇ ਕਿਉਂਕਿ ਇਹ ਜਿਹੜੇ ਨੇ ਉਹਨਾਂ ਦੀ ਮਾਤ ਭੂਮੀ ਹੈ। ਸਾਡੇ ਦੇਸ਼ ਦਾ ਕਾਨੂੰਨ ਇਹ ਹੱਕ ਨਹੀਂ ਦਿੰਦਾ ਕਿ ਕਿਸੇ ਦੇ ਉੱਤੇ ਅਤਿਆਚਾਰ ਹੋਵੇ, ਸਭ ਨੂੰ ਜਾਗਣਾ ਪਵੇਗਾ, ਇੱਕ ਦੂਜੇ ਨੂੰ ਮਾਰ ਕੇ ਨਾ ਸ਼ਾਂਤੀ ਸਥਾਪਤ ਹੋਵੇਗੀ ਤੇ ਨਾ ਹੀ ਜਿਹੜਾ ਮੁਲਕ ਦਾ ਵਿਕਾਸ ਹੋਵੇਗਾ। ਹਾਲੇ ਵੀ ਸੱਚਾਈ ਨੂੰ ਸਮਝ ਲੈਣਾ ਚਾਹੀਦਾ ਹੈ, ਨਹੀਂ ਤਾਂ ਸ਼ਤਰੰਜ ਦੇ ਮੋਹਰਿਆਂ ਵਾਂਗ ਇਸਤੇਮਾਲ ਕਰਕੇ ਪੂੰਜੀਪਤੀਆਂ ਦੇ ਗੁਲਾਮ ਇਸ ਦੇਸ਼ ਦੇ ਵਿੱਚੋਂ ਇਨਸਾਨੀਅਤ ਖਤਮ ਕਰ ਦੇਣਗੇ। ਫੇਸਬੁੱਕ ਦੇ ਉੱਤੇ ਲਿਖਣ ਤੋਂ ਬਾਅਦ ਰਾਜ ਸਰਕਾਰ ਨੇ ਡਿਪਟੀ ਜੇਲ੍ਹ ਰਾਏਪੁਰ ਦੇ ਅਹੁਦੇ ਤੋਂ ਜਿਹੜਾ ਮੁਅੱਤਲ ਕਰ ਦਿੱਤਾ ਤੇ ਹਰ ਦੇਸ਼ ਦਰਦੀ ਉਸਦੀ ਬਹਾਦਰੀ ਨੂੰ ਸਲਾਮ ਜਿਹੜਾ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੀ ਗੱਲਬਾਤ ਤੇ ਲਓ ਹੁਣ ਆਪਾਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਦੇਸ਼ ਭਰ ਦੀਆਂ ਜੋ ਖ਼ਬਰਾਂ ਨੇ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਕਰਨ ਦਾ ਜਿਹੜਾ ਸਿਲਸਿਲਾ ਅੱਗੇ ਤੋਰਾਂਗੇ। ਹੋਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਕਰਨ ਲੱਗੇ ਨੇ ਪੰਜਾਬ ਸਰਕਾਰ ਵੱਲੋਂ। ਹੋਣ ਲੱਗਿਆ ਮਾਵਾਂ ਧੀਆਂ ਦਾ ਸਤਿਕਾਰ ਤੇ ਵੇਚ ਦਿੱਤਾ ਹੈ ਗੋਲਡ ਜੀ ਭਾਰਤ ਨੇ। ਰੁਪਈਆ ਜਿਹੜਾ ਠੁੱਸ ਹੋ ਰਿਹਾ
ਤੇ ਦੂਸਰੇ ਪਾਸੇ ਮਾਨ ਸਾਹਿਬ ਕਹਿੰਦੇ ਨੇ ਪੁਕਾਰ ਦਿੱਤੇ ਨੇ ਦਾਅਵੇ ਨਹੀਂ ਲੱਗਦੇ ਹੁਣ ਫਾਹੇ। ਤੇ ਕਿਸਾਨਾਂ ਦੀ ਗੱਲ ਕੀਤੀ ਹੈ, ਡਿਫਾਲਟਰਾਂ ਦੀ ਗੱਲ ਕਰ ਰਹੇ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਖਬਰ ਲੈਂਦੇ ਹਾਂ। ਤੇ ਰਸ਼ੀਆ ਕਰੂਗਾ 150 ਸਾਲ ਦੀ ਉਮਰ ਜਿਹੜੀ ਹੈ ਜ਼ਿੰਦਗੀ ਵਧਾਊਗਾ, ਕਹਿੰਦੇ ਉਮਰ ਵਧਾਵੇਗਾ। ਇਹ ਜਿਹੜਾ ਬਾਇਓਲੋਜੀਕਲ ਜਿਹੜਾ ਪ੍ਰਯੋਗ ਕਰ ਰਹੇ ਨੇ, ਤੇ ਹੋ ਸਕਦਾ ਕਿ ਕਹਿੰਦੇ ਨੇ ਕਿ ਪੁੱਤੀ ਨੂੰ ਜਿਹੜੇ ਨੇ 150 ਸਾਲ ਦੀ ਉਮਰ ਦਿੱਤੀ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਵੰਦੇ ਮਾਤਰਮ ਵਿਵਾਦ ਜਿਹੜਾ ਫਿਰ ਤੋਂ ਭਖਿਆ, ਤੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਉਹਨਾਂ ਦੇ ਵੱਲ ਨੂੰ ਚੱਲਦੇ ਆ। ਤੇ ਜੋ ਦੁਨੀਆਦਾਰੀ ਦੀ ਗੱਲ ਉਹ ਕਰਦੇ ਆ, ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਐਲਾਨ ਕੀਤਾ ਹੈ। ਤੇ ਡਿਫਾਲਟਰ ਜਿਹੜੇ ਕਿਸਾਨਾਂ ਲਈ ਨਵੀਂ ਰਾਹਤ ਯੋਜਨਾ ਜਿਹੜੀ ਲਿਆਉਣ ਦੀ ਕੋਸ਼ਿਸ਼ ਹੈ। ਫਸਲੀ ਕਰਜ਼ੇ ਦੀ ਨਵੀਂ ਨਿੱਤ ਜਿਹੜਾ ਨੀਤੀ ਹੈ, ਤੇ ਕਿਸਾਨ ਕ੍ਰੈਡਿਟ ਕਾਰਡ ਦੇ ਵਿੱਚ ਹੋਣ ਵਾਲੇ ਬਦਲਾਵਾਂ ਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ ਨਾਲ ਹੀ ਰੋਪੜ ਦੇ ਵਿੱਚ ਮਾਈਨਿੰਗ ਮਾਫੀਆ ਦੇ ਖਿਲਾਫ਼ ਕਾਰਵਾਈ ਹੋਈ ਹੈ, ਤੇ ਪੰਜਾਬ ਕਾਂਗਰਸ ਦੀਆਂ ਸਿਆਸੀ ਚਰਚਾਵਾਂ ਦੇ ਵਿੱਚ ਸ਼ਸ਼ੀ ਧਰੂਰ ਨੇ, ਉਹਨਾਂ ਨੇ ਬਿਆਨ ਜਿਹੜਾ ਦੇ ਦਿੱਤਾ ਕਿ ਸਤਿਕਾਰ ਹੈ ਪਰ ਵੰਦੇ ਮਾਤਰਮ ਜਿਹੜਾ ਇੱਕ ਬੋਝ ਦੀ ਤਰ੍ਹਾਂ ਲੱਗ ਰਿਹਾ। ਇਸੇ ਤਰ੍ਹਾਂ ਬਿਆਨ ਦੇ ਉੱਤੇ ਵੀ ਵਿਸਤਾਰਤ ਗੱਲਬਾਤ ਹੋਏਗੀ। ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਕੈਨੇਡਾ ਵਿੱਚ ਪੰਜਾਬੀ ਜਿਹੜੀ ਹੈ ਇੱਕ ਯੰਗਸਟਰ ਕੁੜੀ ਨੇ ਇਤਿਹਾਸ ਰਚਿਆ, ਉਹਦਾ ਜ਼ਿਕਰ ਕਰਾਂਗੇ। 17 ਸਾਲਾਂ ਦੀ ਧੀ ਹੈ, ਉਹਨੇ ਵੱਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਨੇ। ਪਿਛਲੇ 35 ਸਾਲਾਂ ਦਾ ਜਿਹੜਾ ਇੰਸਟਰੂਮੈਂਟ ਸੀਗਾ ਉਹਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਉਹਦੇ ਵਿੱਚ ਨਵੀਂ ਅਪਡੇਟ ਕੀਤੀ ਹੈ ਉਹਨੇ ਸੂਝਬੂਝ ਦੇ ਨਾਲ। ਅਮਰੀਕਾ ਦੇ ਵਿੱਚ 30 ਭਾਰਤੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਹੋਈ ਹੈ। ਤੇ ਟਰੰਪ ਨੇਤਨ ਜਾਓ ਵਿਵਾਦ ਜਿਹੜਾ ਅਜੇ ਵੀ ਚੱਲ ਰਿਹਾ, ਤੇ ਕੈਨੇਡਾ ਦੀ ਆਰਥਿਕ ਸਥਿਤੀ ਤੇ ਨੇਪਾਲ ਭਾਰਤ ਸੀਮਾ ਮਾਮਲੇ ਦੀ ਚਰਚਾ ਜਿਹੜੀ ਹੈ ਸ਼ਾਮਲ ਰਹੇਗੀ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ। ਬੱਸ ਕਾਮਿਆਂ ਦੀ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਜਿਹੜੀ ਹੈ 4 ਜੂਨ ਤੱਕ ਮੁਲਤਵੀ ਕਰਤੀ ਹੈ। ਪੰਜਾਬ ਰੋਡਵੇਜ ਪਨ ਬੱਸ ਅਤੇ PRTC ਕੰਟਰੈਕਟ ਵਰਕਰਸ ਯੂਨੀਅਨ ਜਿਹੜੀ ਹੈ ਪੰਜਾਬ 25/11 ਦੀ ਅੱਜ ਦੀ ਜਿਹੜੀ ਹੈ 2 ਜੂਨ ਨੂੰ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਅਹਿਮ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋਈ ਹੈ। ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਹੋਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਤਰੀ ਦਫ਼ਤਰ ਦੇ ਵੱਲੋਂ ਮਿਲੀ ਅਧਿਕਾਰਤ ਸੂਚਨਾ ਦੇ ਮੁਤਾਬਕ ਹੁਣ ਇਹ ਮੀਟਿੰਗ 4 ਜੂਨ ਨੂੰ ਹੋਣੀ ਹੈ। ਯੂਨੀਅਨ ਪ੍ਰਧਾਨ ਨੇ ਦਸਿਆ ਕਿ ਟਰਾਂਸਪੋਰਟ ਮੰਤਰੀ ਦੇ ਨਾਲ ਹੋਣ ਵਾਲੀ ਇਸ ਬੈਠਕ ਦੇ ਵਿੱਚ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਏਗੀ। ਇਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵਿਤ ਹੋ ਕੇ ਜਿਹੜਾ ਪੱਕੇ ਕਰਨਾ, ਵਿਭਾਗ ਦੇ ਵਿੱਚੋਂ ਠੇਕੇਦਾਰੀ ਪ੍ਰਥਾ ਨੂੰ ਮੁਕੰਮਲ ਤੌਰ ਦੇ ਉੱਤੇ ਖਤਮ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨਾ, ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਵਾਉਣਾ, ਕਿਲੋਮੀਟਰ ਸਕੀਮ ਤਹਿਤ ਜਿਹੜਾ ਚੱਲ ਰਹੀਆਂ ਨਿੱਜੀ ਬੱਸਾਂ ਨੂੰ ਬੰਦ ਕਰਕੇ ਵਿਭਾਗ ਦੀ ਮਾਲਕੀ ਵਾਲੀਆਂ ਸਰਕਾਰੀ ਬੱਸਾਂ ਪਾਉਣਾ, ਮੰਗਾਂ ਨਾ ਮੰਨਣ ਦੇ ਉੱਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਤੇ ਯੂਨੀਅਨ ਆਗੂਆਂ ਨੇ ਸਾਫ਼ ਤੌਰ ਦੇ ਉੱਤੇ ਆਖਿਆ ਕਿ ਜੇਕਰ 4 ਜੂਨ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਮੰਗਾਂ ਦਾ ਕੋਈ ਸਾਰਥਕ ਅਤੇ ਠੋਸ ਹੱਲ ਨਾ ਕੱਢਿਆ ਗਿਆ ਤਾਂ ਸੂਬਾ ਕਮੇਟੀ ਵੱਲੋਂ ਪਹਿਲਾਂ ਤੋਂ ਮੁਲਤਵੀ ਕੀਤੇ ਗਏ ਤਿੱਖੇ ਐਕਸ਼ਨਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਤੇ ਬੱਸ ਕਾਮੇ ਸਰਕਾਰ ਦੇ ਖਿਲਾਫ਼ ਹੜਤਾਲ, ਚੱਕਾ ਜਾਮ ਤੇ ਵੱਡੇ ਧਰਨੇ ਪ੍ਰਦਰਸ਼ਨਾਂ ਸਮੇਤ 1 ਆਰ ਪਾਰ ਦਾ ਜਿਹੜਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਕਹਿੰਦੇ ਹੋਣਗੇ। ਦੂਸਰੇ ਪਾਸੇ ਮਾਈਨਿੰਗ ਦੀ ਜਦੋਂ ਗੱਲ ਆਉਂਦੀ ਹੈ, ਰੋਪੜ ਦੇ ਵਿੱਚ ਮਾਈਨਿੰਗ ਦੇ ਵਿਰੁੱਧ ਕਾਰਵਾਈ ਹੋਈ ਹੈ। ਦਰਿਆਈ ਰੇਤ ਦੀ ਲੁੱਟ ਪਿੱਛੇ ਛੁਪੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਵਿਰੁੱਧ ਸਭ ਤੋਂ ਵੱਡੇ ਆਪਰੇਸ਼ਨਾਂ ਦੇ ਵਿੱਚੋਂ ਇੱਕ ਦੀ ਸ਼ੁਰੂਆਤ ਹੁਣ ਰੋਪੜ ਜ਼ਿਲ੍ਹੇ ਦੇ ਸਵਾਨ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਕੰਮ ਕਰ ਰਹੇ ਇੱਕ ਡੂੰਘੇ ਤੇ ਵਧੇਰੇ ਗੁੰਝਲਦਾਰ ਨੈਟਵਰਕ ਨੂੰ ਉਜਾਗਰ ਕਰ ਰਹੀ ਹੈ। ਨੰਗਲ ਸਬ ਡਿਵੀਜ਼ਨ ਦੇ ਵਿੱਚ ਦੇਰ ਰਾਤ ਕੀਤੀ ਗਈ ਸਾਂਝੀ ਛਾਪੇਮਾਰੀ ਦੇ ਦੌਰਾਨ 7 ਪੋਕਲੇਨ ਮਸ਼ੀਨਾਂ, 8 ਟਿੱਪਰਾਂ ਦੀ ਜ਼ਬਤੀ ਨੇ ਜਿਹੜਾ ਜਾਲੀ ਪਛਾਣਾਂ ਦੀ ਜਿਹੜੀ ਹੈ ਵਰਤੋਂ, ਮਸ਼ੀਨਰੀ ਦੀ ਲੁਕਵੀ ਮਾਲਕੀ ਤੇ ਖਣਿਜ ਸਰੋਤਾਂ ਦੀ ਨਜਾਇਜ਼ ਨਿਕਾਸੀ ਰਾਹੀਂ ਪੈਦਾ ਹੋਣ ਵਾਲੇ ਭਾਰੀ ਮੁਨਾਫੇ ਨੂੰ ਸਾਹਮਣੇ ਲਿਆਂਦਾ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਜ਼ਿਲ੍ਹੇ ਦੇ ਵਿੱਚ ਇੱਕੋ ਛਾਪੇਮਾਰੀ ਦੇ ਦੌਰਾਨ ਪੋਕਲੇਨ ਮਸ਼ੀਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਬਰਾਮਦ ਦੱਸਿਆ ਤੇ ਦਰਿਆਵਾਂ ਵਿੱਚ ਪਿੱਛਾ ਕਰਕੇ 6 ਖੁਦਾਈ ਕਰਨ ਵਾਲੀਆਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਨੇ, ਜਦੋਂ ਕਿ ਇੱਕ ਹੋਰ ਮਸ਼ੀਨ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਚਲਾਈ ਗਈ ਇੱਕ ਸਮਾਨਾਂਤਰ ਮੁਹਿੰਮ ਦੇ ਦੌਰਾਨ ਬਰਾਮਦ ਕੀਤੀ ਗਈ।
ਹਾਲਾਂਕਿ ਜਪਤੀਆਂ ਨੇ ਨਜਾਇਜ਼ ਮਾਈਨਿੰਗ ਦੇ ਵਿਚ ਲੱਗੇ ਲੋਕਾਂ ਦੇ ਵੱਲੋਂ ਅਪਣਾਏ ਜਾ ਰਹੇ ਤਰੀਕਿਆਂ ਦਾ ਵੀ ਜਿਹੜਾ ਖੁਲਾਸਾ ਕੀਤਾ ਹੈ। ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਜਿਹੜਾ ਜ਼ਬਤ ਜੋ ਕੀਤੀਆਂ ਗਈਆਂ ਜ਼ਿਆਦਾਤਰ ਪੋਕਲੇਨ ਮਸ਼ੀਨਾਂ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਸੀ, ਜਿਹਦੇ ਕਾਰਨ ਅਧਿਕਾਰੀਆਂ ਦੇ ਲਈ ਤੁਰੰਤ ਮਾਲਕੀ ਸਥਾਪਤ ਕਰਨਾ ਮੁਸ਼ਕਲ ਹੋ ਗਿਆ। ਨਤੀਜੇ ਵਜੋਂ ਮਸ਼ੀਨਾਂ ਦੇ ਮਾਲਕਾਂ ਦੇ ਨਾਮ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਚੈਸੀ ਨੰਬਰਾਂ ਦੇ ਆਧਾਰ ਦੇ ਉੱਤੇ FIR ਜਿਹੜੀ ਹੈ ਦਰਜ ਕੀਤੀਆਂ ਗਈਆਂ। ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੇ ਗਏ ਟਿੱਪਰਾਂ ਦੇ ਵਿੱਚੋਂ ਇੱਕ ਜਾਲੀ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਨਾਲ ਚੱਲ ਰਿਹਾ ਸੀ ਜੋ ਅਸਲ ਦੇ ਵਿੱਚ ਇੱਕ ਸਕੂਟਰ ਦੀ ਸੀ। ਸਕੂਟਰਾਂ ਦੇ ਨੰਬਰ ਲਾ ਕੇ ਜਿਵੇਂ ਕਿ ਪਹਿਲਾਂ ਇੱਕ ਵਾਰੀ ਸਪੈਸ਼ਲ ਦੇ ਵਿੱਚ ਚੱਲਦਾ ਸਾਰਾ ਸਿਲਸਿਲਾ ਸੀ ਮੰਡੀਆਂ ਦੇ ਵਿੱਚ, ਤੇ ਉਦੋਂ ਟਰੱਕਾਂ ਦੇ ਵਿੱਚ ਇੱਕ ਬਦਨਾਮ ਲੀਡਰ ਸੀਗਾ, ਉਹ ਟਰੱਕਾਂ ਦੇ ਨੰਬਰ ਲਾ ਲਾ ਕੇ ਆਪਣਾ ਸਕੂਟਰਾਂ ਦੇ ਨੰਬਰ ਲਾ ਲਾ ਕੇ ਤੇ ਟਰੱਕ ਭੇਜੀ ਜਾਂਦੇ ਸੀ। ਅਧਿਕਾਰੀਆਂ ਦਾ ਮੰਨਣਾ ਕਿ ਪਛਾਣ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਜਾਲੀ ਨੰਬਰ ਪਲੇਟਾਂ ਤੇ ਗੈਰ ਰਜਿਸਟਰਡ ਭਾਰੀ ਮਸ਼ੀਨਰੀ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਅੱਗੇ ਦੱਸਿਆ ਗਿਆ ਕਿ ਜ਼ਬਤ ਕੀਤੀਆਂ ਗਈਆਂ ਕੁਝ ਪੋਕਲੈਂਡ ਮਸ਼ੀਨਾਂ ਕਥਿਤ ਤੌਰ ਦੇ ਉੱਤੇ ਉਨ੍ਹਾਂ ਵਿਅਕਤੀਆਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਜੋ ਜਨਤਕ ਤੌਰ ਦੇ ਉੱਤੇ ਨਜਾਇਜ਼ ਮਾਈਨਿੰਗ ਦੇ ਖਿਲਾਫ਼ ਪ੍ਰਚਾਰ ਕਰਦੇ ਹੈ ਜਾਂ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਦੇ ਨਾਲ ਸੰਬੰਧਿਤ ਨੇ। ਭਾਵੇਂ ਮਾਲਕੀ ਦੇ ਰਿਕਾਰਡਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਵਿਕਾਸ ਨੇ ਇਸ ਵਪਾਰ ਪਿੱਛੇ ਕੰਮ ਕਰ ਰਹੇ ਹਿੱਤਾਂ ਦੇ ਬਾਰੇ ਸਵਾਲ ਜਿਹੜੇ ਖੜੇ ਕਰ ਦਿੱਤੇ ਨੇ। ਇਹ ਕੇਸ ਪੰਜਾਬ ਮਾਈਨਸ ਐਂਡ ਮਿਨਰਲਸ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਦੀਆਂ ਜਿਹੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ, ਜਿਸ ਦੇ ਤਹਿਤ ਨਜਾਇਜ਼ ਮਾਈਨਿੰਗ ਇੱਕ ਗੈਰ ਜ਼ਮਾਨਤੀ ਅਪਰਾਧ ਹੈ ਤੇ ਖੁਲਾਸਾ ਕੀਤਾ ਗਿਆ ਕਿ ਕਾਰਵਾਈ ਦੇ ਵਿੱਚ ਸ਼ਾਮਲ ਕੁਝ ਅਧਿਕਾਰੀਆਂ ਨੇ ਸਰਕਾਰੀ ਜਾਇਦਾਦ ਦੀ ਚੋਰੀ ਦੇ ਦੋਸ਼ ਜੋੜਨ ਦੀ ਸਿਫਾਰਿਸ਼ ਕੀਤੀ ਸੀ। ਇਹ ਦਲੀਲ ਦਿੰਦਿਆਂ ਕਿ ਦਰਿਆਵਾਂ ਦੇ ਵਿੱਚੋਂ ਕੱਢੀ ਗਈ ਜਿਹੜੀ ਰੇਤ ਹੈ, ਬਜਰੀ ਅਤੇ ਹੋਰ ਖਣਿਜ ਸਰਕਾਰ ਦੀ ਮਲਕੀਅਤ ਨੇ। ਦੂਸਰੇ ਪਾਸੇ ਐਲਾਨ ਹੋ ਗਿਆ ਜੀ 1 ਜੁਲਾਈ ਤੋਂ ਔਰਤਾਂ ਦੇ ਖਾਤੇ ਦੇ ਵਿੱਚ 1,000 ਰੁਪਏ ਪਾਉਣ ਦਾ। ਕਹਿੰਦੇ ਹੁਣ ਆਉਣਗੇ ਆ ਜਾਣਗੇ 1,000 ਰੁਪਇਆ, ਵੈਸੇ 1200 ਦਾ ਵੀ ਜ਼ਿਕਰ ਕੀਤਾ ਜੀ, 200 ਇਹਦੇ ਵਿੱਚੋਂ ਵੀ ਖਾ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਸੂਬੇ ਦੀਆਂ ਔਰਤਾਂ ਦੇ ਖਾਤੇ ਦੇ ਵਿੱਚ 1 ਜੁਲਾਈ ਤੋਂ 1,000 ਆਉਣੇ ਸ਼ੁਰੂ ਹੋ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ 52 ਲੱਖ ਦੇ ਕਰੀਬ ਔਰਤਾਂ ਇਸ ਸਕੀਮ ਦੇ ਅਧੀਨ ਆਉਂਦੀਆਂ ਨੇ, ਜਿਸ ਦੇ ਵਿੱਚੋਂ 36 ਲੱਖ ਦੇ ਕਰੀਬ ਔਰਤਾਂ ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਔਰਤਾਂ ਨੂੰ 1,000 ਮਿਲਣਾ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਸੂਬੇ ਦੀਆਂ ਜਨਰਲ ਵਰਗ ਦੀ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਲਈ 1 ਅਪ੍ਰੈਲ 2026 ਦੇ ਵਿਚ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਸੀ ਤੇ ਦੱਸਣ ਦੇ ਮੁਤਾਬਕ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦੇ ਲਈ 9,300 ਕਰੋੜ ਰੁਪਏ ਦਾ ਬਜਟ ਜਿਹੜਾ ਰੱਖਿਆ ਗਿਆ ਤੇ ਨਾਲ ਹੀ ਪੰਜਾਬ ਦੀ ਕਿਸਾਨੀ ਦੀ ਵਿਚ ਕਹਿੰਦੇ ਖੁਦਕੁਸ਼ੀ ਦਰ ਘੱਟ ਗਈ ਹੈ। ਮਾਨ ਸਾਹਿਬ ਨੇ ਇਹ ਗੱਲ ਕਹੀ ਹੈ, ਕਿਸਾਨੀ ਭਲਾਈ ਸਕੀਮਾਂ ਦੇ ਵਜੋਂ ਖੁਦਕੁਸ਼ੀਆਂ ਨੂੰ ਠੱਲ ਪਈ ਹੈ, ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਦੀ ਯੋਜਨਾ ਬਣਾਈ ਹੈ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਹੁਣਾਂ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੀ ਬਦੌਲਤ ਸੂਬੇ ਦੇ ਵਿਚ ਕਿਸਾਨਾਂ ਦੀ ਖੁਦਕੁਸ਼ੀ ਦਰ ਦੇ ਵਿਚ ਵੱਡੀ ਕਟੌਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਖੁਦਕੁਸ਼ੀ ਦਾ ਰੁਝਾਨ ਕਾਫ਼ੀ ਵੱਧ ਗਿਆ ਸੀ ਤੇ ਹੁਣ ਇਹ ਰੁਝਾਨ ਨੂੰ ਠੱਲ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਹੈ ਉਹਦੇ ਵੱਲੋਂ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਸਹਿਯੋਗ ਦੇ ਨਾਲ ਤੱਥ ਜਿਹੜੇ ਨੇ ਨਸ਼ਰ ਕੀਤੇ ਗਏ ਨੇ, ਜਿਸ ਤੋਂ ਕਿਸਾਨਾਂ ਦੇ ਵਿਚ ਖੁਦਕੁਸ਼ੀ ਦੇ ਰੁਝਾਨ ਦੇ ਵਿਚ ਕਹਿੰਦੇ ਕਮੀ ਆਉਣ ਦਾ ਪਤਾ ਲੱਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2017 ਤੇ ਵਿਚ ਜਿਹੜਾ ਸੀ 243 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਤੇ ਸਾਲ 2022 ਦੇ ਵਿਚ ਸੂਬੇ ਦੇ ਵਿਚ 157 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2023 ਦੇ ਵਿਚ 141 ਤੇ ਸਾਲ 2024 ਦੇ ਵਿਚ 84 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ, ਬਿਜਲੀ ਸਪਲਾਈ ਨਿਰਵਿਘਨ ਦੇਣਾ, ਫਸਲਾਂ ਦੀ ਸਮੇਂ ਸਿਰ ਚੁਕਾਈ, ਕਿਆ ਬਾਤ ਹੈ ਜੀ, ਤੇ ਨਵੀਆਂ ਫਸਲਾਂ ਦੇ ਲਈ ਰਾਹਤ ਖੋਲਣਾ ਆਦਿ ਕਦਮਾਂ ਦੇ ਵਜੋਂ ਖੁਦਕੁਸ਼ੀ ਦੇ ਰਾਹ ਜਿਹੜੇ ਰੁਕ ਗਏ ਨੇ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੀਵਨ ਲੀਲਾ ਖਤਮ ਕਰਨ ਦੇ ਰਾਹ ਨਾ ਪੈਣ, ਕਿਉਂਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਬਣਾਇਆ ਜਾਵੇਗਾ। ਦੂਸਰੇ ਪਾਸੇ ਅੱਜ ਮਾਨ ਸਾਹਿਬ ਦੀਆਂ ਖ਼ਬਰਾਂ ਬਹੁਤ ਨੇ। 1,000 ਰੁਪਇਆ
ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਘਟ ਗਈਆਂ ਨੇ, ਡਿਫਾਲਟਰਾਂ ਦੇ ਲਈ ਜਿਹੜੀ ਹੈ ਇੱਕ ਸਕੀਮ ਲਿਆਂਦੀ ਹੈ। ਭਗਵੰਤ ਮਾਨ ਹੁਣਾਂ ਨੇ ਜਿਹੜਾ ਫਸਲੀ ਕਰਜ਼ੇ ਬਾਰੇ ਨਵੀਂ ਨੀਤੀ ਦਾ ਐਲਾਨ ਕੀਤਾ, ਨਾਲ ਕਹਿੰਦੇ ਨੇ ਕਿ ਵੱਡੀਆਂ ਛੋਟਾਂ ਦਿੱਤੀਆਂ ਜਾਣਗੀਆਂ। ਕਿਸਾਨ ਕ੍ਰੈਡਿਟ ਕਾਰਡ ਨੀਤੀ ਦੇ ਵਿੱਚ ਬਦਲਾਅ ਦਾ ਫੈਸਲਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਅੱਜ ਸਹਿਕਾਰੀ ਬੈਂਕਾਂ ਦੀ ਕਿਸਾਨ ਕ੍ਰੈਡਿਟ ਕਾਰਡ ਜਿਹੜਾ KCC ਨੀਤੀ ਦੇ ਵਿੱਚ ਨਵੇਂ ਸੁਧਾਰ ਕੀਤੇ ਜਾਣ ਦਾ ਐਲਾਨ ਕਰ ਦਿੱਤਾ। ਸੂਬਾ ਸਰਕਾਰ ਨੇ ਨਵੀਂ ਵਿਵਸਥਾ ਦੇ ਵਿੱਚ ਜਿੱਥੇ ਕਿਸਾਨਾਂ ਦੇ ਫਸਲੀ ਕਰਜ਼ੇ ਦੀ ਸੀਮਾ ਦੇ ਜਿਹੜੀ ਉਹਦੇ ਵਿੱਚ ਵਾਧਾ ਕੀਤਾ, ਉੱਥੇ ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿੱਚ ਲਿਆਉਣ ਦਾ ਵੀ ਫੈਸਲਾ ਕੀਤਾ ਗਿਆ। ਮੁੱਖ ਮੰਤਰੀ ਨੇ ਅੱਜ ਇਨ੍ਹਾਂ ਸੁਧਾਰਾਂ ਦੇ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਦੱਸਿਆ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਲਈ ਕਣਕ ਦੇ ਲਈ ਫਸਲੀ ਕਰਜ਼ਾ ਸੀਮਾ ਤੇਲ ਤੇ ਖਾਦ ਆਦਿ ਦੇ ਲਈ 24,380 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਲਈ 2,000 ਰੁਪਏ ਪ੍ਰਤੀ ਏਕੜ ਤੇ ਗੰਨੇ ਦੀ ਕਾਸ਼ਤ ਦੇ ਲਈ ਫਸਲੀ ਕਰਜ਼ ਸੀਮਾ ਜਿਹੜੀ ਹੈ 44,000 ਤੋਂ ਵਧਾ ਕੇ 1,00,000 ਰੁਪਏ ਪ੍ਰਤੀ ਏਕੜ ਕੀਤੀ ਗਈ ਹੈ। 9 ਨਵੀਆਂ ਫਸਲਾਂ ਨੂੰ ਵੀ ਫਸਲੀ ਕਰਜ਼ੇ ਦੇ ਦਾਇਰੇ ਦੇ ਵਿੱਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਫਲ ਤੇ ਸਬਜ਼ੀਆਂ ਵੀ ਨੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੇਂਡੂ ਸਹਿਕਾਰੀ ਸਭਾਵਾਂ ਦੇ ਡਿਫਾਲਟਰ ਕਿਸਾਨਾਂ ਨੂੰ ਫਸਲੀ ਕਰਜ਼ੇ ਨੂੰ ਲੈ ਕੇ ਕਈ ਛੋਟਾਂ ਦਿੱਤੀਆਂ ਜਾਣਗੀਆਂ ਤੇ ਇਸ ਦੇ ਨਾਲ ਸਹਿਕਾਰੀ ਬੈਂਕਾਂ ਦੇ ਉੱਤੇ ਕੋਈ ਵਿੱਤੀ ਬੋਝ ਵੀ ਨਹੀਂ ਪਵੇਗਾ। ਮਾਨ ਹੁਣਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖਾਤੇ ਸਹਿਕਾਰੀ ਬੈਂਕਾਂ ਦੇ ਵਿੱਚ ਖੁਲਵਾਉਣ, ਕਿਉਂਕਿ ਸਭ ਤੋਂ ਘੱਟ ਵਿਆਜ 7% ਸਹਿਕਾਰੀ ਬੈਂਕਾਂ ਦਾ ਹੈ ਤੇ ਮੁੱਖ ਮੰਤਰੀ ਨੇ ਬੈਂਕਾਂ ਦੇ ਵੱਲੋਂ ਸਿਕਿਉਰਿਟੀ ਦੇ ਵਜੋਂ ਕਿਸਾਨਾਂ ਦੇ ਖਾਲੀ ਚੈੱਕ ਲੈਣ ਦੇ ਰੁਝਾਨ ਦੇ ਖਾਤਮੇ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਨੂੰ ਇੱਕ 1,000 ਰੁਪਏ ਦਾ ਮਾਣ ਭੱਤਾ 1 ਜੁਲਾਈ ਤੋਂ ਮਿਲਣਾ ਸ਼ੁਰੂ ਹੋ ਜਾਏਗਾ ਤੇ ਹੁਣ ਤੱਕ 36,00,000 ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਮਹੀਨੇ ਦੇ ਵਿੱਚ ਰਜਿਸਟ੍ਰੇਸ਼ਨ ਦਾ ਸਮੁੱਚਾ ਕੰਮ ਮੁਕੰਮਲ ਹੋ ਜਾਵੇਗਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਝੇ ਦਾ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਉਹ ਲੋਕਾਂ ਨੂੰ ਕਹਿੰਦੇ ਫਸਾ ਕੇ ਖੁਦ ਦੌੜ ਗਿਆ ਤੇ ਇਸ ਤਰ੍ਹਾਂ ਸ਼ਬਦਾਵਲੀ ਜਿਹੜੀ ਹੈ ਸ਼ਬਦਾਵਲੀ ਬੋਲੀ ਜਾ ਰਹੀ ਹੈ। ਦੂਸਰੇ ਪਾਸੇ ਕਾਂਗਰਸ ਦਾ ਮੁੱਦਾ ਜਿਹੜਾ ਸੀ, ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕੋਈ ਤਬਦੀਲੀ ਨਹੀਂ ਹੋਵੇਗੀ, ਬਘੇਲ ਹੁਣਾਂ ਨੇ ਕਿਹਾ। ਦਿੱਲੀ ਦੇ ਵਿੱਚ ਹੋਈ ਦੂਸਰੇ ਗੇੜ ਦੀ ਮੀਟਿੰਗ ਜਿਹੜੀ ਹੈ ਪੰਜਾਬ ਚੋਣਾਂ ਦੇ ਬਾਰੇ ਮੀਟਿੰਗ ਦੇ ਵਿੱਚ ਮੰਥਨ ਕੀਤਾ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸੀ ਪ੍ਰਧਾਨਗੀ ਦੇ ਵਿੱਚ ਫੇਰ ਬਦਲ ਦੀਆਂ ਅਟਕਲਾਂ ਦੇ ਦਰਮਿਆਨ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਪੰਜਾਬ ਕਾਂਗਰਸ ਦੇ ਸੰਗਠਨ ਦੇ ਉੱਤੇ ਚਰਚਾ ਕਰਨ ਲਈ ਅੱਜ ਹਾਈਕਮਾਨ ਨੇ ਦੂਸਰੀ ਗੇੜ ਦੀ ਜਿਹੜੀ ਮੀਟਿੰਗ ਕੀਤੀ ਹੈ। ਦਿੱਲੀ ਵਿਖੇ ਹੋਈ ਮੀਟਿੰਗ ਦੇ ਵਿੱਚ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਜਨਰਲ ਸਕੱਤਰ AK ਵੇਣੂਗੋਪਾਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਹਾਜ਼ਰ ਸਨ। ਪੰਜਾਬ ਇੰਚਾਰਜ ਜਿਹੜੇ ਨੇ ਭੁਪੇਸ਼ ਬਘੇਲ ਹੁਣਾਂ ਨੇ ਮੀਟਿੰਗ ਦੇ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ। ਇਸ ਦੇ ਬਾਰੇ ਪਹਿਲਾਂ ਪਾਰਟੀ ਜਿਹੜੀ ਹੈ ਜਨਰਲ ਸਕੱਤਰ ਵੇਣੂਗੋਪਾਲ ਵੀ ਜਿਹੜੀ ਸਪਸ਼ਟ ਕਰ ਚੁੱਕੇ ਨੇ, ਉਹ ਖੁਦ ਵੀ ਜਿਹੜਾ 2 ਦਿਨ ਪਹਿਲਾਂ ਕੋਈ ਬਦਲਾਅ ਨਾ ਕੀਤੇ ਜਾਣ ਦੇ ਬਾਰੇ ਆਖ ਚੁੱਕੇ ਹੈ। ਬਘੇਲ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਦੇ ਵਿੱਚ ਫੇਰਬਦਲ ਅਫਵਾਹਾਂ ਤੋਂ ਵੱਧ ਕੁਝ ਨਹੀਂ ਤੇ ਅੱਜ ਦੀ ਮੀਟਿੰਗ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਬਦਲਾਅ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ, ਕਿਉਂਕਿ ਬਹੁਤ ਸਾਰਾ ਮੀਡੀਆ ਆਪ ਮੁਹਾਰੇ ਹੀ ਗੈਸ ਕਰਕੇ ਖ਼ਬਰਾਂ ਦੇ ਦਿੰਦਾ ਹੈ। ਜੇ ਸੱਚੀ ਨਿਕਲ ਗਈ ਤਾਂ ਕਹਿਣਾ ਦੇਖਿਆ ਕਿਹਾ ਸੀ ਨਾ ਮੈਂ, ਤੇ ਜੇ ਨਾ ਨਿਕਲੀ ਉਹੀ ਜਿਹੜਾ ਇਹਨਾਂ ਦਾ ਵੀ ਹਾਲਾਤ ਜਿਹੜਾ ਜੋਤਸ਼ੀਆਂ ਵਰਗਾ ਹੀ ਹੈ ਕਿ ਕੁੰਡਲੀ ਦੇਖ ਕੇ ਬਸ ਛੱਡ ਦਿਓ ਕੰਮ ਨੂੰ, ਤੇ ਜੇ ਨਿਕਲ ਗਿਆ ਤਾਂ ਤਣ ਪੱਤਣ ਲੱਗ ਜੂ ਤੇ ਜਾਂ ਨਾ ਨਿਕਲਿਆ ਤਾਂ ਉਹਦੇ ਉੱਤੇ ਕੋਈ ਵਿਚਾਰ ਵਟਾਂਦਰਾ ਨਹੀਂ ਅੱਗੇ ਤੋਂ। ਬਘੇਲ ਉਹਨਾਂ ਨੇ ਕਿਹਾ ਕਿ ਪੰਜਾਬ ਚੋਣਾਂ ਨਜ਼ਦੀਕ ਨੇ ਤੇ ਇਨ੍ਹਾਂ ਚੋਣਾਂ ਦੀ ਰਣਨੀਤੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਹਾਈਕਮਾਨ ਨੇ ਚੋਣ ਤਿਆਰੀ ਬਾਰੇ ਗੰਭੀਰ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਹੈ ਤੇ ਸਰਕਾਰ ਇਸ ਦੇ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਬਘੇਲ ਨੇ ਇਹ ਵੀ ਕਿਹਾ ਕਿ ਪੰਜਾਬ ਚੋਣਾਂ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ। ਬਘੇਲ ਦੇ ਬਿਆਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਲਹਾਲ ਰਾਹਤ ਮਿਲੀ ਹੈ, ਨਹੀਂ ਤਾਂ ਬਹੁਤ ਸਾਰੇ ਲੋਕ ਪੱਬਾਂ ਭਾਰ ਹੋਏ ਸੀ ਕਿ ਸ਼ਾਇਦ ਮੇਰਾ ਨੰਬਰ ਲੱਗ ਜਾਵੇ। ਸਿਆਸੀ ਵਿਸ਼ਲੇਸ਼ਕ ਆਖਦੇ ਨੇ ਕਿ ਭਾਵੇਂ ਹਾਈਕਮਾਨ ਕਿਸੇ ਤਬਦੀਲੀ ਕੀਤੇ ਜਾਣ ਨੂੰ ਰੱਦ ਕਰ ਰਹੀ ਹੈ, ਪਰ ਹਾਈਕਮਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਨਵੇਂ ਫਾਰਮੂਲੇ ਦੇ ਉੱਤੇ ਕੰਮ ਕਰ ਰਹੀ ਹੈ। ਮੁੱਖ ਤੌਰ ਦੇ ਉੱਤੇ ਸਿੱਖ ਤੇ ਹਿੰਦੂ ਪ੍ਰਤੀਨਿਧਤਾ ਦੇ ਵਿੱਚ ਜਿਹੜਾ ਤਵਾਜ਼ਨ ਬਿਠਾਏ ਜਾਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ।
ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਨੇ। ਨਵੇਂ ਫਾਰਮੂਲੇ ਦੇ ਵਿਚ ਮੌਜੂਦਾ ਢਾਂਚੇ ਦੇ ਵਿਚ ਇਕ ਅਹੁਦਾ ਹਿੰਦੂ ਭਾਈਚਾਰੇ ਦੇ ਆਗੂ ਨੂੰ ਦੇਣ ਬਾਰੇ ਵਿਚਾਰ ਹੋ ਰਿਹੈ। ਪਾਰਟੀ ਪ੍ਰਧਾਨਗੀ ਦਾ ਅਹੁਦਾ ਗੈਰ ਜੱਟ ਸਿੱਖ ਨੂੰ ਸੌਂਪ ਕੇ ਕਿਸਾਨੀ ਵੋਟ ਬੈਂਕ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਹੈ। ਕਾਂਗਰਸ ਹਾਈਕਮਾਨ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਵੀ ਵਿਚਾਰ ਵਟਾਂਦਰਾ ਕਰ ਚੁੱਕੀ ਹੈ। ਇਨ੍ਹਾਂ ਮੀਟਿੰਗਾਂ ਦੇ ਦਰਮਿਆਨ ਹੀ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈਕਮਾਨ ਦੀ ਪ੍ਰਸੰਸਾ ਕੀਤੀ ਹੈ ਤੇ ਲੱਗਦਾ ਕਿ ਕੈਪਟਨ ਸਾਹਿਬ ਕਹਿੰਦੇ ਮੇਰੇ ਇਧਰ ਵੀ ਨਹੀਂ ਕੁਝ ਪੱਲੇ ਪੈਂਦਾ ਤੇ ਉਧਰੋਂ ਵੀ ਗਏ। ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਵੀ ਇਸ ਮੌਕੇ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਜਿਹੜਾ ਪ੍ਰਸੰਗਕ ਜੜੀਆਂ ਬਣੀਆਂ ਹੋਈਆਂ ਨੇ। ਦੂਸਰੇ ਪਾਸੇ ਸਤਿਕਾਰ ਆਪਣੀ ਥਾਂ ਦੇ ਉੱਤੇ ਹੈ ਪਰ ਹਰ ਵਾਰ ਵੰਦੇ ਮਾਤਰਮ ਦੇ ਜਿਹੜੇ ਨੇ ਪੰਜ ਅੰਤਰੇ ਗਾਉਣਾ ਬੋਝ ਲੱਗ ਰਿਹਾ। ਸ਼ਸ਼ੀ ਥਰੂਰ ਉਨ੍ਹਾਂ ਨੇ ਗੱਲ ਕਹਿ ਦਿੱਤੀ ਜਿਸ ਦੇ ਨਾਲ ਕੇਰਲ ਦੇ ਵਿਚ ਜਿਹੜਾ ਫਿਰ ਤੋਂ ਵਿਵਾਦ ਛਿੜਿਆ। ਕੇਰਲ ਦੇ ਵਿਚ ਕਾਂਗਰਸ ਅਤੇ ਭਾਜਪਾ ਵਿਚਾਲੇ ਵੰਦੇ ਮਾਤਰਮ ਦੇ ਪੂਰੇ ਸੰਸਕਰਨ ਨੂੰ ਗਾਉਣ ਨੂੰ ਲੈ ਕੇ ਇਕ ਨਵਾਂ ਵਿਵਾਦ ਖੜਾ ਹੋ ਗਿਆ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਉਨ੍ਹਾਂ ਨੇ ਇਸ ਪ੍ਰਥਾ ਨੂੰ ਸਰੋਤਿਆਂ ਦੇ ਲਈ ਗੈਰ ਜ਼ਰੂਰੀ ਤੇ ਬੋਝਲ ਕਰਾਰ ਦਿੱਤਾ ਤੇ ਕਾਂਗਰਸ ਆਗੂ ਨੇ ਸਰਕਾਰੀ ਸਮਾਗਮਾਂ ਦੇ ਸ਼ੁਰੂ ਅਤੇ ਅੰਤ ਦੇ ਵਿਚ ਵੰਦੇ ਮਾਤਰਮ ਦੇ ਸਾਰੇ ਪੰਜ ਅੰਤਰਿਆਂ ਨੂੰ ਗਾਉਣ ਦੀ ਜਿਹੜੀ ਹੈ ਲੋੜ ਦੇ ਉੱਤੇ ਸਵਾਲ ਚੁੱਕੇ ਨੇ। ਤ੍ਰਿਵਨੰਤਪੁਰਮ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ ਪਰ ਹਰ ਜਿਹੜਾ ਕਹਿੰਦੇ ਨੇ ਕਿ ਹਰ ਕੋਈ ਵੰਦੇ ਮਾਤਰਮ ਦਾ ਸਤਿਕਾਰ ਕਰਦਾ ਹੈ ਪਰ ਹਰ ਸਮਾਗਮ ਦੇ ਵਿਚ ਇਸ ਦੇ ਪੂਰੇ ਸੰਸਕਰਨ ਨੂੰ ਲਾਜ਼ਮੀ ਬਣਾਉਣਾ ਸਹੀ ਨਹੀਂ ਹੈ ਤੇ ਨਾਲ ਕਿਹਾ ਕਿ ਵੰਦੇ ਮਾਤਰਮ ਰਾਸ਼ਟਰੀ ਗੀਤ ਹੈ ਤੇ ਜਦੋਂ ਇਹ ਗਾਇਆ ਜਾਂਦਾ ਹੈ ਤਾਂ ਅਸੀਂ ਸਤਿਕਾਰ ਦੇ ਵਜੋਂ ਖੜੇ ਹੁੰਦੇ ਹਾਂ। ਪਹਿਲਾ ਅੰਤਰਾ ਜਿਹੜਾ ਜਾਂ ਪਹਿਲੇ ਦੋ ਅੰਤਰੇ ਨੇ ਅਜਿਹੀ ਚੀਜ਼ ਹਨ ਜੋ ਜ਼ਿਆਦਾਤਰ ਲੋਕਾਂ ਨੂੰ ਜ਼ੁਬਾਨੀ ਯਾਦ ਨੇ। ਥਰੂਰ ਹੁਣਾਂ ਨੇ ਦੱਸਿਆ ਕਿ ਰਵਾਇਤੀ ਤੌਰ ਦੇ ਉੱਤੇ ਇਹ ਗੀਤ ਸਮਾਗਮ ਦੀ ਸ਼ੁਰੂਆਤ ਦੇ ਵਿਚ ਇਕ ਵਾਰ ਗਾਇਆ ਜਾਂਦਾ ਸੀ ਜਦੋਂ ਕਿ ਰਾਸ਼ਟਰੀ ਗਾਇਨ ਜਿਹੜਾ ਜਨ ਗਨ ਮਨ ਵੱਖਰੇ ਤੌਰ ਦੇ ਉੱਤੇ ਤੇ ਅਕਸਰ ਅੰਤ ਦੇ ਵਿਚ ਵਜਾਇਆ ਜਾਂਦਾ ਸੀ ਪਰ ਹੁਣ ਉਹ ਚਾਹੁੰਦੇ ਨੇ ਕਿ ਹਰ ਸਮਾਗਮ ਦੇ ਸ਼ੁਰੂ ਦੇ ਵਿਚ ਤੇ ਫਿਰ ਅੰਤ ਦੇ ਵਿਚ ਸਾਰੇ ਪੰਜ ਅੰਤਰੇ ਗਾਏ ਜਾਣ ਜੋ ਕਿ ਇਕ ਗੈਰ ਜ਼ਰੂਰੀ ਬੋਝ ਲੱਗ ਰਿਹਾ। ਸੰਸਦ ਮੈਂਬਰ ਨੇ ਕਿਹਾ ਕਿ ਕੇਰਲ ਸਰਕਾਰ ਦਾ ਮੰਨਣਾ ਹੈ ਕਿ ਪੂਰਾ ਸੰਸਕਰਨ ਗਾਉਣਾ ਵਿਕਲਪਿਕ ਹੈ ਜਦੋਂ ਕਿ ਰਾਜਪਾਲ ਰਜਿੰਦਰ ਵਿਸ਼ਵਨਾਥ ਅਰਲੇਕਰ ਦਾ ਜਿਹੜਾ ਵਿਚਾਰ ਵੱਖਰਾ ਜਾਪਦਾ ਹੈ। ਥਰੂਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਰਾਸ਼ਟਰੀ ਗੀਤ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਤੇ ਉਹ ਖੁਸ਼ੀ ਦੇ ਨਾਲ ਇਸ ਨੂੰ ਗਾ ਸਕਦੇ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਹਰ ਵਾਰ ਸਾਰੇ ਪੰਜੇ ਹੀ ਅੰਤਰੇ ਸੁਣਨ ਦੇ ਲਈ ਮਜਬੂਰ ਜਿਹੜਾ ਕਰਨਾ ਗੈਰ ਜ਼ਰੂਰੀ ਹੈ। ਦੂਜੇ ਪਾਸੇ ਭਾਜਪਾ ਨੇ ਥਰੂਰ ਦੇ ਬਿਆਨ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਵੰਦੇ ਮਾਤਰਮ ਨੂੰ ਪੂਰਾ ਗਾਉਣਾ ਵਿਕਲਪਿਕ ਨਹੀਂ ਹੈ ਤੇ ਇਸ ਨੂੰ ਸੂਬਿਆਂ ਦੇ ਫੈਸਲੇ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ 6 ਫਰਵਰੀ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਤੋਂ ਬਾਅਦ ਹੁਣ ਦੇਸ਼ ਭਰ ਦੇ ਸਕੂਲਾਂ ਅਤੇ ਸਰਕਾਰੀ ਸਮਾਗਮਾਂ ਦੇ ਵਿਚ ਵੰਦੇ ਮਾਤਰਮ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਇਕ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਵੱਲ ਨੂੰ ਵਧਦੇ ਹਾਂ। ਆਰਬੀਆਈ ਨੇ ਵੇਚ ਦਿੱਤਾ 1,00,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਗੋਲਡ। ਮੰਨ ਗਏ ਮੋਦੀ ਸਾਹਿਬ ਕਹਿੰਦੇ ਡਿੱਗ ਰਿਹਾ ਰੁਪਈਆ। ਭਾਰਤੀ ਰਿਜ਼ਰਵ ਬੈਂਕ ਜਿਹੜਾ ਵੱਲੋਂ ਡਿੱਗ ਰਹੇ ਰੁਪਈਏ ਦੀ ਕੀਮਤ ਨੂੰ ਸੰਭਾਲਣ ਦੇ ਲਈ ਇਕ ਵੱਡਾ ਕਦਮ ਚੁੱਕਣ ਦੀ ਖ਼ਬਰ ਆਈ ਹੈ। ਇਕ ਜਿਹੜਾ ਰਿਪੋਰਟ ਦੇ ਅਨੁਸਾਰ ਕੇਂਦਰੀ ਬੈਂਕ ਨੇ ਆਪਣੇ ਸੋਨੇ ਦੇ ਭੰਡਾਰ ਦੇ ਵਿਚੋਂ ਲਗਭਗ 12 ਅਰਬ ਡਾਲਰ ਕਰੀਬ 1.14 ਲੱਖ ਕਰੋੜ ਰੁਪਏ ਦਾ

0: ਉੱਤੇ ਪੈਸੇ ਦੇ ਉੱਤੇ 95.17 ਪੈਸੇ ਦੇ ਪੱਧਰ ਦੇ ਉੱਤੇ ਪਹੁੰਚ ਗਿਆ। ਚਾਲੂ ਖਾਤਾ ਘਾਟਾ ਵਧਣ ਦੇ ਕਾਰਨ ਰੁਪਏ ਦੀ ਕੀਮਤ ਨੂੰ ਸਥਿਰ ਰੱਖਣ ਦੇ ਵਿੱਚ ਰੱਖਣਾ ਆਰਬੀਆਈ ਦੇ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਡਾਲਰ ਦੀ ਜ਼ਰੂਰਤ ਜਿਹੜੀ ਹੈ ਕਹਿੰਦੇ ਸਾਨੂੰ ਹੈ। ਕੇਂਦਰੀ ਬੈਂਕ ਇਸ ਸਮੇਂ ਸੋਨੇ ਦੇ ਮੁਕਾਬਲੇ ਅਮਰੀਕਨ ਡਾਲਰ ਵਰਗੀ ਵਧੇਰੇ ਨਗਦ ਜਿਹੜੀ ਹੈ ਲਿਕਵਿਡ ਵਿਦੇਸ਼ੀ ਮੁਦਰਾ ਨੂੰ ਤਰਜੀਹ ਦੇ ਰਿਹਾ ਤਾਂ ਜੋ ਬਾਜ਼ਾਰ ਦੇ ਵਿੱਚ ਸਥਿਰਤਾ ਬਣਾਈ ਜਾ ਸਕੇ। ਇਹ ਭਾਰਤ ਦਾ ਰੁਪਈਆ ਡਿੱਗ ਰਿਹਾ ਤੇ ਮਲੇਸ਼ੀਆ ਵਰਗੇ ਮੁਲਕਾਂ ਦਾ ਰੁਪਈਆ ਜਾਂ ਪੈਸਾ ਜਿਹੜਾ ਉਹਨਾਂ ਦਾ ਹੈ ਜਿਹੜੀ ਵੀ ਕਰੰਸੀ ਆ ਉਹ ਅੱਪ ਜਾ ਰਹੀ ਹੈ। ਇਹ ਹਾਲਾਤ ਨੇ ਜੀ ਦੇਖ ਲਓ। ਕੇਂਦਰੀ ਬੈਂਕ ਤੀਸਰਾ ਕਾਰਨ ਦੱਸਿਆ ਡਾਲਰ ਦੀ ਲੋੜ ਹੈ ਤੇ ਅੱਗੇ ਦੱਸਦੇ ਨੇ ਕਿ ਕਦੋਂ ਵੇਚਿਆ ਗਿਆ ਅਸਲ ਦੇ ਵਿੱਚ ਇਹ ਸੋਨਾ। ਬਲੂਮਬਰਗ ਦੇ ਸੀਨੀਅਰ ਅਰਥ ਸ਼ਾਸਤਰੀ ਦੇ ਅਨੁਸਾਰ ਇਹ ਵਿਕਰੀ ਜਿਹੜੀ ਹੈ 22 ਮਈ ਨੂੰ ਪਿਛਲੇ ਮਹੀਨੇ ਦੇ ਵਿੱਚ ਖਤਮ ਹੋਏ 2 ਹਫ਼ਤਿਆਂ ਦੇ ਅੰਦਰ ਕੀਤੀ ਗਈ ਹੈ। ਇਸੇ ਮਿਆਦ ਦੇ ਦੌਰਾਨ ਬੈਂਕ ਨੇ 7.5 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਖਰੀਦੀਆਂ ਤੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਸੋਨੇ ਦੇ ਆਯਾਤ ਡਿਊਟੀ ਵਧਾਉਣ ਦੇ ਬਾਵਜੂਦ ਸੋਨੇ ਦੇ ਭੰਡਾਰ ਦੀ ਕੀਮਤ ਦੇ ਵਿੱਚ ਗਿਰਾਵਟ ਆਉਣਾ ਇਸ ਗੱਲ ਦਾ ਪੁਖਤਾ ਸੰਕੇਤ ਹੈ ਕਿ ਸੋਨੇ ਦੀ ਵਿਕਰੀ ਜਿਹੜੀ ਹੋਈ ਹੈ। ਤੇ ਲਓ ਜੀ, ਦੂਸਰੇ ਪਾਸੇ ਮੋਦੀ ਸਾਹਿਬ ਦੀਆਂ ਸਿਫਤਾਂ ਕਰ ਰਹੇ ਨੇ ਅਮਨਜੋਤ ਕੌਰ ਹੋਣੀ ਰਾਮੂ ਵਾਲੀਆ ਜੀ। ਕਹਿੰਦੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਨੇ ਭਾਰਤ ਨੂੰ ਵਿਕਾਸ ਦੀ ਨਵੀਂ ਉਚਾਈ ਦੇ ਉੱਤੇ ਪਹੁੰਚਾਇਆ ਤੇ ਜੇ ਭਾਈ ਰਸ਼ੀਆ ਜਾਂ ਰੂਸ ਤੁਹਾਨੂੰ ਤੇਲ ਦੇਣ ਦੇ ਲਈ ਲੋੜ ਜ਼ਰੂਰਤ ਤਿਆਰ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਰੁਪਈਏ ਦੇ ਵਿੱਚ ਵਪਾਰ ਕਿਉਂ ਨਹੀਂ ਕਰਦੇ, ਕਿਉਂ ਨਹੀਂ ਉਹਨਾਂ ਤੋਂ ਰੁਪਈਏ ਦੇ ਵਿੱਚ ਪੈਸੇ ਦੇ ਵਿੱਚ ਜਿਹੜਾ ਤੇਲ ਲੈਂਦੇ, ਅਮਰੀਕਾ ਤੋਂ ਡਾਲਰ ਦੇ ਵਿੱਚ ਕਿਉਂ ਲੈਣਾ ਚਾਹੁੰਦੇ ਹੋ? ਭਾਜਪਾ ਦੀ ਨੈਸ਼ਨਲ ਐਗਜੀਕਿਊਟਿਵ ਕਮੇਟੀ ਦੀ ਮੈਂਬਰ ਹੈ ਬੀਬੀ ਅਮਨਜੋਤ ਕੌਰ ਰਾਮੂ ਵਾਲੀਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਜਿਹੜੀਆਂ ਯੋਜਨਾਵਾਂ ਨੇ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ 7.4% ਜੀ ਡੀ ਪੀ ਦੇ ਵਿਚ ਜਿਹੜਾ ਵਿਕਾਸ ਦਰ, ਇਸ ਗੱਲ ਦਾ ਸਬੂਤ ਹੈ। ਕਿਆ ਬਾਤ ਹੈ ਜੀ, ਇਧਰ ਕਈ ਜਾਂਦੇ ਵੱਧ ਗਿਆ ਤੇ ਉਧਰ ਕਹਿੰਦੇ ਆ ਰੁਪਈਆ ਘਟ ਗਿਆ ਤੇ ਗੋਲਡ ਵੀ ਵੇਚਣਾ ਪੈ ਗਿਆ। ਭਾਰਤ ਅੱਜ ਦੁਨੀਆਂ ਦੀਆਂ ਸਭ ਤੋਂ ਕਹਿੰਦੇ ਨੇ ਕਿ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾਵਾਂ ਦੇ ਵਿਚ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਪੀ ਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਦੇਸ਼ ਭਰ ਦੇ 1 ਕਰੋੜ ਘਰਾਂ ਦੇ ਉਤੇ ਸੋਲਰ ਪੈਨਲ ਲਗਾਉਣ ਦਾ ਜਿਹੜਾ ਟੀਚਾ ਰੱਖਿਆ ਗਿਆ ਜਿਸ ਦੇ ਨਾਲ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ। ਇਸ ਯੋਜਨਾ ਦੇ ਤਹਿਤ ਲੱਖਾਂ ਘਰ ਪਹਿਲਾਂ ਹੀ ਜਿਹੜਾ ਸੋਲਰ ਊਰਜਾ ਦੇ ਨਾਲ ਜੁੜ ਚੁੱਕੇ ਨੇ। ਬੀਬੀ ਰਾਮੂ ਵਾਲੀਆ ਹੁਣਾਂ ਕਿਹਾ ਕਿ ਪੀ ਐਮ ਵਿਸ਼ਵਕਰਮਾ ਯੋਜਨਾ ਦੇ ਰਾਹੀਂ ਕਾਰੀਗਰਾਂ ਤੇ ਰਵਾਇਤੀ ਦਸਤਕਾਰਾਂ ਨੂੰ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਆਧੁਨਿਕ ਸੰਦ ਮੁਹੱਈਆ ਕਰਵਾਏ ਜਾ ਰਹੇ ਨੇ। ਇਸ ਤੋਂ ਇਲਾਵਾ ਡੀਜੀ ਯਾਤਰਾ ਵਰਗੀ ਜਿਹੜੀ ਪਹਿਲ ਨੇ ਵੀ ਹਵਾਈ ਯਾਤਰਾ ਨੂੰ ਕਾਗਜ਼ ਰਹਿਤ ਅਤੇ ਆਸਾਨ ਬਣਾਇਆ ਜਿਹਦੇ ਨਾਲ ਯਾਤਰੀਆਂ ਨੂੰ ਜਿਹੜਾ ਯਾਨੀ ਕਿ ਡਿਜੀਟਲ ਜਿਹੜੀ ਯਾਤਰਾ ਬਣਾ ਦਿੱਤੀ ਜਿਸਦੇ ਨਾਲ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸਹੂਲਤਾਂ ਮਿਲ ਰਹੀਆਂ ਨੇ ਤੇ ਉਨ੍ਹਾਂ ਨੇ ਕਿਹਾ ਕਿ ਸਟਾਰਟ ਅਪ ਇੰਡੀਆ, ਮੇਕ ਇਨ ਇੰਡੀਆ, ਆਯੁਸ਼ਮਾਨ ਭਾਰਤ, ਪੀ ਐਮ ਕਿਸਾਨ ਸਨਮਾਨ ਨਿਧੀ, ਵੰਦੇ ਭਾਰਤ ਟ੍ਰੇਨਾਂ, ਗਤੀ ਸ਼ਕਤੀ ਮਾਸਟਰ ਪਲਾਨ ਤੇ ਪੀ ਐਮ ਈ ਡਰਾਈਵ ਸਕੀਮ ਵਰਗੀਆਂ ਪਹਿਲ ਕਦਮੀਆਂ ਨੇ ਦੇਸ਼ ਦੇ ਵਿਚ ਰੋਜ਼ਗਾਰ, ਨਿਵੇਸ਼, ਬੁਨਿਆਦੀ ਢਾਂਚੇ ਤੇ ਤਕਨਾਲੋਜੀ ਕਹਿੰਦੇ ਆ ਉਹਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ 1000 ਕਰੋੜ ਰੁਪਏ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੇ ਰੇਹੜੀ ਫੜੀ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ਉਤੇ ਸਸ਼ਕਤ ਬਣਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਈ। ਇਸ ਯੋਜਨਾ ਦੇ ਤਹਿਤ ਲੱਖਾਂ ਸਟਰੀਟ ਵੈਂਡਰਾਂ ਨੂੰ ਬਿਨਾਂ ਗਰੰਟੀ ਕਰਜ਼ੇ ਦੀ ਸਹੂਲਤ ਮਿਲੀ ਜਿਹਦੇ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਤੇ ਆਤਮ ਨਿਰਭਰ ਬਣਨ ਦੇ ਵਿਚ ਸਫਲ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਦੇ ਵਿਚ ਭਾਰਤ ਨੇ ਹਰ ਖੇਤਰ ਦੇ ਵਿਚ ਇਤਿਹਾਸਕ ਤਰੱਕੀ ਕੀਤੀ ਤੇ ਅੱਜ ਦੁਨੀਆਂ ਭਰ ਨੂੰ ਭਾਰਤ ਨੂੰ ਇਕ ਜਿਹੜਾ ਮਜ਼ਬੂਤ ਆਰਥਿਕ ਤੇ ਰਣਨੀਤਿਕ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਤੇ ਉਨ੍ਹਾਂ ਵਿਸ਼ਵਾਸ ਜਿਹੜਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਜ਼ਰੂਰ ਕਹਿੰਦੇ ਨੇ ਪੂਰਾ ਕਰੇਗਾ। ਲਓ ਜੀ, ਇਹ ਨੇ ਜੀ ਹਾਲਾਤ। ਇਕ ਪਾਸੇ ਅਰਬਾਂ ਰੁਪਏ ਦਾ ਸੋਨਾ ਵੇਚਿਆ ਜਾ ਰਿਹਾ ਤੇ ਦੂਸਰੇ ਪਾਸੇ ਬੀਬੀ ਆਪਣੇ ਅਮਨਜੋਤ ਕੌਰ ਰਾਮੂ ਵਾਲੀਆ ਮੋਦੀ ਸਾਹਿਬ ਤੇ ਬੀਜੇਪੀ ਦੀਆਂ ਤਾਰੀਫਾਂ ਕਰਨੋਂ ਨਹੀਂ ਟਲਦੇ। ਸਤਿ ਸ੍ਰੀ ਅਕਾਲ, ਆਪਣੇ ਨਾਲ ਜੁੜੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਅੱਜ ਦੇ ਮਾਹੌਲ ਦੇ ਵਿਚ ਕੀ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।

0: ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਠਾਕ ਹੈ ਜੀ।
0: ਜੀ
1: ਮਤਲਬ ਜਿਸ ਘਰ ਦਾ ਸੋਨਾ ਹੀ ਪਿਕ ਜਾਏ ਤੇ ਉਹਦੇ ਪੱਲੇ ਕੀ ਰਹਿ ਜਾਂਦਾ ਜੀ ਵੈਸੇ।
0: ਆ ਬੀਬੀ ਦਾ ਅਮਨਜੋਤ ਕੌਰ ਰਾਮੂ ਵਾਲੀਆ ਹੋਣੀ ਤਾਂ ਤਰੀਫਾਂ ਦੇ ਪੌੜ ਬਣ ਦਿੱਤੇ ਜੀ ਉਹਨਾਂ ਨੇ, ਤੇ ਉਹ ਕਹਿੰਦੇ ਜੀ ਡੀ ਪੀ 7.4% ਵੱਧ ਗਈ ਆ, ਵਿਕਾਸ ਹੋ ਗਿਆ। ਤੇ ਇੱਧਰ ਆਰ ਬੀ ਆਈ ਨੇ ਜੀ 1,00,000 ਕਰੋੜ ਰੁਪਏ ਦਾ ਗੋਲਡ ਹੀ ਜਿਹੜਾ ਵੇਚ ਦਿੱਤਾ, ਡਾਲਰ ਦੀ ਜ਼ਰੂਰਤ ਹੈ ਕਹਿੰਦੇ। ਤੇ ਵਪਾਰ ਕਾਹਤੋਂ ਨਹੀਂ ਕਰਦੇ ਜੀ ਇਰਾਨ ਦੇ ਨਾਲ ਜਾਂ ਰਸ਼ੀਆ ਦੇ ਨਾਲ ਜੀ ਆਪਣੀ ਕਰੰਸੀ ਚ?
1: ਭਾਰੀ ਸਾਹਿਬ ਇਹਦਾ ਕੋਈ ਸੋਨੇ ਦੀ ਕਮੀ ਥੋੜਾ ਹੈਗੀ ਆ। ਸੋਨਾ ਤਾਂ ਜਿਹੜਾ ਹੈਗਾ ਆ ਜਿਹੜੇ ਮੰਦਰਾਂ ਦੇ ਵਿੱਚ ਟਰਸਟਾਂ ਕੋਲ ਪਿਆ ਆ, ਉਹ ਕਿਸੇ ਇੱਕ ਦੇਸ਼ ਦੇ ਨਾਲੋਂ ਵੱਧ ਸੋਨਾ ਪਿਆ ਆ ਜੀ ਕਿਸੇ ਨਾਲੋਂ ਵੀ।
0: ਬਿਲਕੁਲ ਹੈ ਜੀ,
1: ਉਹਨਾਂ ਕੋਲੋਂ ਲੈਣ ਸੋਨਾ ਜੀ, ਚਲੋ ਵੀ ਸੋਨਾ ਦਾਨ ਦੇਸ਼ ਦੇ ਹਿੱਤ ਵਿੱਚ
0: ਜੀ,
1: ਦੇਸ਼ ਦਾ ਰਿਜ਼ਰਵ ਵੇਚਣ ਦੀ ਕੀ ਲੋੜ ਹੈਗੀ ਆ ਜੀ? ਇੰਨਾ ਇੱਥੇ ਜਿਹੜਾ ਹੈਗਾ ਆ ਵੀ ਅਨਅਕਾਊਂਟਡ ਮਨੀ ਜਿਹੜੀ ਆ ਇੰਨੀ ਪਈ ਆ ਮਾਰਕੀਟ।
0: ਸੈਣੀ ਸਾਹਿਬ ਉਹ ਇੱਕ ਨੰਬਰ ਤੇ ਪਿਆ ਨਾ ਚਿੱਟਾ ਸੋਨਾ ਪਿਆ ਨਾ, ਉਹ ਵੀ ਤਾਂ ਰਿਜ਼ਰਵ ਹੀ ਪਿਆ ਨਾ, ਪਰ ਉਹ ਮਤਲਬ ਕਿ ਰਿਕਾਰਡ ਦੇ ਵਿੱਚ ਨਹੀਂ ਨਾ।
1: ਤੇ ਗੱਲ ਤਾਂ ਇਹੀ ਆ ਨਾ ਜੀ, ਮੰਦਰਾਂ ਕੋਲੋਂ ਜਿਹੜਾ ਹੈਗਾ ਸੋਨਾ ਲਿਆ ਜਾਣਾ ਚਾਹੀਦਾ ਹੈਗਾ, ਗੁਰਦੁਆਰਿਆਂ ਦੇ ਵਿੱਚੋਂ ਵੀ। ਮੈਂ ਕਹਿੰਦਾ ਹੈਗਾ, ਮੈਂ ਤਾਂ ਕਿਸੇ ਚੀਜ਼ ਨਾਲ ਡਿਫਰੈਂਸ਼ੀਏਟ ਕਰਦਾ ਹੀ ਨਹੀਂ। ਮੈਂ ਕਹਿੰਦਾ ਹੈਗਾ ਹਾਂਜੀ ਵੀ ਹਾਂ ਠੀਕ ਹੈ ਜੀ ਇਹਨਾਂ ਚੀਜ਼ਾਂ ਤੋਂ, ਕਿਉਂਕਿ ਪਰਮਾਤਮਾ ਤਾਂ ਬੰਦੇ ਦੇ ਸੁੱਖ ਲਈ ਆ ਨਾ।
0: ਬਿਲਕੁਲ ਹੈ,
1: ਜੇ ਬੰਦਾ ਹੀ ਦੁਖੀ ਆ ਤੇ ਪਰਮਾਤਮਾ ਨੂੰ ਸੋਨਾ ਚਾੜ ਕੇ ਕਰਨਾ ਕੀ ਆ ਜੀ?
0: ਕੁਦਰਤ ਨੇ ਤੁਹਾਨੂੰ ਦਿੱਤਾ, ਤੁਸੀਂ ਮੁੜ ਕੇ ਉਹਨੂੰ ਦੇ ਰੱਬ ਨੂੰ ਦੇਖੋ। ਦੂਸਰੇ ਪਾਸੇ ਆ ਜਿਹੜਾ ਜਿਹੜੇ ਬਸਤਰ ਦੇ ਜੰਗਲ ਨੇ ਉਹਨਾਂ ਦੇ ਵਿਚ ਉਹ ਚੀਜ਼ ਹਥਿਆਉਣ ਦੇ ਲਈ ਤੁਸੀਂ ਉੱਥੇ ਉਜਾੜਾ ਕਰ ਰਹੇ ਹੋ ਜੀ।
1: ਪਰ ਸਾਹਿਬ ਏਦਾਂ ਆ ਕਿ ਇੱਕ ਨਾ ਉਹ ਗਾਣਾ ਜਿਹਾ ਸੁਣਿਆ ਸੀਗਾ, ਮਤਲਬ ਕਾਫੀ ਦੇਰ ਪਹਿਲਾਂ
0: ਜੀ,
1: ਮੈਂ ਚਾਹੇ ਯੋ ਕਰੂ ਮੈਂ ਚਾਹੇ ਵੋ ਕਰੂ ਮੇਰੀ ਮਰਜ਼ੀ ਹੈ ਜੀ, ਉਹ ਏਦਾਂ ਕਰਕੇ ਜਿਹੜਾ ਹੈਗਾ ਗੀਤ ਸੁਣਿਆ ਸੀਗਾ
0: ਜੀ।
1: ਤੇ ਉਹ ਹੁਣ ਗੱਲ ਏਦਾਂ ਹੈਗੀ ਆ ਵੀ ਸਾਡੇ ਮੋਦੀ ਸਾਹਿਬ ਵੀ ਇਹੀ ਕਹਿੰਦੇ ਹੈਗੇ ਆ ਵੀ ਮੈਂ ਚਾਹੇ ਯੋ ਕਰੂ ਚਾਹੇ ਵੋ ਕਰੂ ਮੇਰੀ ਮਰਜ਼ੀ ਹੈ ਜੀ। ਹੁਣ ਸਵਾਲ ਇਹ ਹੈਗਾ ਆ ਵੀ ਜਦ ਇਰਾਨ ਕਹਿੰਦਾ ਹੈਗਾ ਸੀਗਾ ਵੀ ਸਾਡੇ ਕੋਲੋਂ ਲੈ ਲਓ ਤੇਲ, ਹਾਂਜੀ ਰਸ਼ੀਆ ਕਹਿੰਦਾ ਸੀਗਾ ਜੀ, ਤੁਸੀਂ ਜਿਹੜਾ ਹੈਗਾ ਆ ਕਿੱਥੋਂ ਅਮੈਰੀਕਾ ਤੋਂ? ਸਰ ਇੱਥੇ ਅਨਾਲਿਸਿਸ ਕਿਸੇ ਨੇ ਕੀਤਾ ਸੀਗਾ ਕਿ ਉੱਥੋਂ ਤੇਲ ਲਿਆਉਣ ਵਾਸਤੇ ਜਿਹੜੀ ਟਰਾਂਸਪੋਰਟ ਕੋਸਟ ਹੈਗੀ ਆ ਨਾ ਜੀ, ਉਹ 5 ਗੁਣਾ ਵਧੀ ਆ ਜੀ ਉੱਥੇ ਨਾਲੋਂ।
0: ਸੈਣੀ ਸਾਹਿਬ ਇੱਕ ਹੋਰ ਹੈਰਾਨੀ ਦੀ ਗੱਲ ਹੈ, ਮੈਂ ਪਿਛਲੇ ਦਿਨਾਂ ਚ ਦੇਖ ਵੀ ਰਿਹਾ ਸੀਗਾ, ਚਲੋ ਇਹਨਾਂ ਮੁਲਕਾਂ ਚ ਕੁਝ ਜਿੱਦਾਂ ਕਿ ਇਕਨੋਮਿਕ ਪੱਖ ਤੋਂ ਖ਼ਬਰਾਂ ਲੱਗਦੀਆਂ ਨੇ, ਤਾਂ ਪਾਕਿਸਤਾਨ ਵਰਗਾ ਮੁਲਕ ਜਾਂ ਕਹਿ ਲਓ ਕਿ ਆਪਣਾ ਮਲੇਸ਼ੀਆ ਦੀ ਕਰੰਸੀ ਹੈ, ਉਹਨਾਂ ਦੀ GDP ਵੱਧ ਰਹੀ ਹੈ ਚਾਹੇ ਜੰਗਾਂ ਲੱਗੀਆਂ ਹੋਣੇ, ਉਹ ਪ੍ਰੋਫਿਟ ਕਮਾ ਰਹੇ ਨੇ ਇਹਨਾਂ ਚੀਜ਼ਾਂ ਤੋਂ ਜੰਗ ਦੇ ਸਮੇਂ ਦੇ ਵਿੱਚ, ਤੇ ਸਾਡੇ ਵਾਲੇ ਡਾਊਨ ਜਾ ਰਹੇ ਨੇ ਜੀ।
1: ਸਰ ਬੇਨਤੀ ਇਹ ਹੈਗੀ ਆ ਜੀ ਕਿ ਸਾਡਾ ਵੈਸੇ ਤਾਂ ਕੰਪੈਰੀਜ਼ਨ ਹੈ ਕੋਈ ਨਹੀਂ ਉਹਨਾਂ ਨਾਲ
0: ਜੀ,
1: ਪਰ ਡਿਪਲੋਮੈਸੀ ਦੇ ਐਂਗਲ ਦੇ ਵਿੱਚ ਦੇਖਿਆ ਜਾਵੇ ਤੇ ਪਾਕਿਸਤਾਨ ਦੀ ਡਿਪਲੋਮੈਸੀ ਸਾਡੇ ਨਾਲੋਂ ਜ਼ਿਆਦਾ ਸਕਸੈਸਫੁਲ ਆ ਜੀ।
0: ਬਿਲਕੁਲ ਆ ਜੀ, ਉਹਨਾਂ ਨੂੰ
1: ਅਸੀਂ ਉਹਨਾਂ ਨਾਲ ਲੜਨ ਜਾਂਦੇ ਆ, ਉਹ ਅਸੀਂ ਉਹਨਾਂ ਨਾਲ ਲੜਨ ਜਾਂਦੇ ਆ ਤੇ ਚਾਈਨਾ ਹੇਕ ਡਾ ਕੇ ਅੱਗੇ ਆ ਜਾਂਦਾ ਜੀ,
0: ਜੀ
1: ਸਾਡੇ ਲਈ ਤਾਂ ਕੋਈ ਨਹੀਂ ਆਇਆ ਜੀ,
0: ਜੀ
1: ਸੋ ਹਾਂਜੀ ਤੇ ਉਹ ਲੋੜ ਪੈਂਦੀ ਆ ਤੇ ਉਹ ਅਮੈਰੀਕਾ ਦੇ ਵੀ ਨੇੜੇ, ਉਹ ਚਾਈਨਾ ਦੇ ਵੀ ਨੇੜੇ ਜੀ, ਉਹ ਮੀਡੀਏਟਰ ਦੇ ਤੌਰ ਤੇ ਵੀ ਭੂਮਿਕਾ ਨਿਭਾ ਰਹੇ ਹੈਗੇ ਆ ਜੀ। ਉਹਨਾਂ ਨੂੰ ਜਿਹੜਾ ਹੈਗਾ ਆ ਜੀ, ਉਹ ਸਾਊਦੀ ਅਰਬ ਨੇ ਆਪਣਾ ਕਰਜ਼ਾ ਮੰਗਿਆ, ਉਹਨਾਂ ਨੇ ਮੰਗਿਆ, ਦੁਬਈ ਨੇ ਆਪਣਾ ਕਰਜ਼ਾ ਮੰਗਿਆ, UAE ਨੇ ਤੇ ਉਹ ਸਾਊਦੀ ਅਰਬ ਨੇ ਉਹਨੇ ਪੈਸੇ ਦੇ ਕੇ ਉਹਨਾਂ ਨੂੰ ਆਹ ਲਫੜ ਚੱਕ ਦੇ ਜਿਹੜਾ ਕਰਜ਼ਾ ਜੀ
0: ਅਮਰੀਕਾ ਦੇ ਕਹਿਣ ਦੇ ਉੱਤੇ ਉਹ ਸਾਈਨ ਵੀ ਨਹੀਂ ਕਰਦਾ ਜੀ।
1: ਨਾ ਬਿਲਕੁਲ ਉਹ ਸਾਈਨ ਵੀ ਨਹੀਂ ਕਰਦਾ ਹੈਗਾ ਆ ਜੀ, ਜਿੱਥੇ ਉਹਨਾਂ ਨੂੰ ਅੜਨਾ ਚਾਹੀਦਾ ਉਹ ਅੜ ਰਹੇ ਹੈਗੇ ਆ, ਤੇ ਉਹਨਾਂ ਨੇ ਏਦਾਂ ਦੇ ਹਾਲਾਤ ਬਣਾਏ ਹੈਗੇ ਆ ਕਿ ਉਹਨਾਂ ਦੀ ਮਜਬੂਰੀ ਹੈਗੀ ਆ ਵੀ ਉਹਨਾਂ ਨੂੰ ਕੁਛ ਕਹਿ ਵੀ ਨਹੀਂ ਸਕਦੇ ਜੀ, ਸਾਡੇ ਬਿਨਾਂ ਗੱਲੋਂ ਘੂਰ ਲੈਂਦੇ ਹੈਗੇ ਆ, ਪਤਾ ਨੀ ਕਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਹੱਥ ਆਈ ਜਾਈਆਂ ਜੀ, ਸਾਨੂੰ ਨੀ ਪਤਾ ਇਸ ਚੀਜ਼ ਦਾ
0: ਜੀ।
1: ਜਾਂ ਜੇ ਤੁਸੀਂ ਤੁਹਾਡੀ ਕੋਈ ਦੂਰਦਰਸ਼ਤਾ ਹੈਗੀ ਆ ਤੇ ਤੁਸੀਂ ਆਪਣੀਆਂ ਜਿਹੜੀਆਂ ਭਾਵਾਂ ਆਪੋਜੀਸ਼ਨ ਪਾਰਟੀਆਂ ਆ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਓ ਵੀ ਸਰਕਾਰ ਇਹ ਚੀਜ਼ ਨਹੀਂ ਲੀਕ ਕਰ ਸਕਦੀ, ਪਰ ਲੋਕਾਂ ਨੂੰ ਜਨਤਾ ਨੂੰ ਤਾਂ ਧਰਵਾਸ ਦਿਓ ਜਾ ਕੇ ਵੀ ਬਾਈ ਕੁਛ ਨਹੀਂ ਹੈਗਾ ਆ ਵੀ ਅਸੀਂ ਇਹਦਾ ਲੌਂਗ ਰਨ ਸੋਚਦੇ ਹਾਂ ਤੇ ਨੁਕਸਾਨ ਨਹੀਂ ਹੋਏਗਾ ਫਾਇਦਾ ਹੀ ਹੋਏਗਾ ਜੋ ਅਸੀਂ ਸੋਚ ਕੇ ਚੱਲ ਰਹੇ ਹੈਗੇ ਹਾਂ
0: ਜੀ। ਬਿਲਕੁਲ ਹੈ ਜੀ,
1: ਸਰ ਲੋਕਾਂ ਦੇ ਵਿੱਚ ਜਿਹੜੀ ਇਹ ਧਾਰਨਾ ਜਾ ਰਹੀ ਹੈਗੀ ਆ ਇਹ ਗਲਤ ਹੈਗੀ ਆ ਕਿ ਲੋਕ ਜਿਹੜੇ ਹੈਗੇ ਆ ਉਹ ਇੱਕ ਸੋਚ ਦੇ ਧਾਰਨੀ ਹੋਣ ਤੇ ਸਰਕਾਰ ਜਿਹੜੀ ਹੈਗੀ ਆ ਉਹ ਦੂਜੇ ਸੋਚ ਦੇ ਧਾਰਨੀ ਹੋਵੇ, ਉਹਦੇ ਵਿੱਚ ਨੁਕਸਾਨ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਹੁਣ ਨਾ ਸ਼ੋਰਟੇਜ ਤਾਂ ਬਣੀ ਆ ਨਾ ਜੀ, ਕੁਕਿੰਗ ਗੈਸ ਦੀ ਸ਼ੋਰਟੇਜ ਬਣੀ ਹੈਗੀ ਆ,
0: ਕਹਿ ਦਿੰਦੇ ਵੀ ਹਾਂ ਜੀ ਲੋਕ ਸਿਲੰਡਰ ਦੇਖੋ ਦਿੱਲੀ ਦੇ ਵਿੱਚ
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਓਹਦੇ ਨਾਲ ਬਿਜਨਸ ਤੇ ਵੀ ਫਰਕ ਪੈਂਦਾ ਮਹਿੰਗਾਈ ਤੇ ਵੀ ਸਰ ਜਿਹੜਾ ਹੈਗਾ ਆ
0: ਜੀ
1: ਪਰ ਸਾਹਿਬ ਮਤਲਬ ਜਿਹੜਾ ਹੈਗਾ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਹੈਗੇ ਆ ਤੁਸੀਂ ਜਿਹੜੇ ਆ ਕਨਫੈਕਸ਼ਨਰੀ ਦੇ ਗੁੜਸ ਜਿਹੜੀਆਂ ਆ ਉਹਨਾਂ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਆ ਤੁਸੀਂ ਕੀ ਕਰੋਗੇ ਸੋ ਇਸ ਕਰਕੇ ਜਿਹੜਾ ਆ ਗਰੋਸਰੀ ਜਿਹੜੀ ਆ ਇੰਨੀ ਮਹਿੰਗੀ ਹੋ ਗਈ ਆ ਇਹ ਲੋਕੀ ਤਾਂ ਭੁਗਤ ਰਹੇ ਹੈਗੇ ਨਾ ਤੁਸੀਂ ਜੰਗ ਦਾ ਹਵਾਲਾ ਦੇ ਦਿੰਦੇ ਹੈਗੇ ਆ ਜੰਗ ਲੋਕਾਂ ਨੇ ਥੋੜਾ ਲਾਈ ਆ ਤੇ ਲੀਡਰਾਂ ਨੇ ਲਾਈ ਆ
0: ਬਿਲਕੁਲ
1: ਤੁਸੀਂ ਦਬਾਅ ਪਾਓ ਤੇ ਟਰੰਪ ਤੇ ਵੀ ਕੀ ਇਹ ਪਖੰਡ ਰਚਿਆ ਆ ਬਈ ਤੁਸੀਂ
0: ਬਿਲਕੁਲ
1: ਹਾਂਜੀ ਉਥੋਂ ਬੜੇ ਸੋਹਣੇ ਜਹਾਜ਼ ਨਿਕਲਦੇ ਹੈਗੇ ਸੀ ਆਰਾਮ ਨਾਲ ਤੁਸੀਂ ਗਾਹ ਤੁਸੀਂ ਨਾਗੇ ਲਾ ਕੇ ਬਹਿ ਗਏ ਹੈਗੇ ਪੂਰੀ ਦੁਨੀਆਂ ਦੁਖੀ ਆ ਤੁਹਾਡੇ ਤੋਂ ਤੁਹਾਡੇ ਚ ਕਰੇਜ ਹੀ ਹੈ ਨੀ ਗਾ ਬੋਲਣ ਦਾ
0: ਜੀ
1: ਇਹਨਾਂ ਨਾਲੋਂ ਯੂਰਪ ਦੇ ਛੋਟੇ ਮੁਲਕ ਚੰਗੇ ਹੈਗੇ ਉਹਨਾਂ ਨੇ ਟੂ ਬੜੇ ਫਰੈਂਕਲੀ ਜਿਹੜੀ ਹੈਗੀ ਗੱਲ ਕਹੀ ਹਾਂ ਬਈ ਟਰੰਪ ਹਾਂ ਬਿਲਕੁਲ ਟਰੰਪ ਨੂੰ ਕਿਹਾ ਯੂ ਆਰ ਰੋਂਗ
0: ਹਾਂਜੀ ਇਸ ਕਰਕੇ ਜਿਹੜਾ ਹੈਗਾ ਫਰਾਂਸ ਨੇ ਵੀ ਕਿਹਾ ਜੀ
1: ਸਾਡੇ ਵਾਲਿਆਂ ਦਾ ਐਕਟ ਐਂਡ ਕੰਡਕਟ ਸਾਨੂੰ ਨੀ ਸਮਝ ਆਇਆ ਵੀ ਜਾਂ ਕੀ ਹੈਗਾ ਆ ਦੂਜਾ ਜਿੱਥੇ ਜਿਹੜਾ ਹੈਗਾ ਰਾਈਟ ਵਿੰਗ ਦੀਆਂ ਸਰਕਾਰਾਂ ਹੁੰਦੀਆਂ ਸਾਰੇ ਸਮੱਸਿਆਵਾਂ ਆਉਂਦੀਆਂ ਆਉਂਦੀਆਂ ਹੁੰਦੀਆਂ
0: ਬਿਲਕੁਲ ਹੈ ਜੀ
1: ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਰਥਿਕਤਾ ਨੂੰ ਮੂਹਰੇ ਨੀ ਰੱਖਣਾ ਹੈਗਾ ਇਹਨਾਂ ਨੇ ਉਦੋਂ ਵੀ ਮੂਹਰੇ ਧਰਮ ਨੂੰ ਰੱਖ ਲੈਣਾ
0: ਬਿਲਕੁਲ
1: ਇਹ ਬਹੁਤ ਵੱਡੀ ਗੱਲ ਹੈਗੀ ਆ ਵੀ ਇਹ ਜਿਹੜਾ ਜੋ ਕੁਛ ਹੋ ਰਿਹਾ ਆ ਤੇ ਸਾਡੇ ਮੁਤਾਬਕ ਤਾਂ ਸੋਚ ਮੁਤਾਬਕ ਤਾਂ ਇਹ ਇਸੇ ਕਰਕੇ ਕਿ ਇਹਨਾਂ ਦੀਆਂ ਮਜਬੂਰੀਆਂ ਆ ਕਿ ਇਹ ਆਪਣੇ ਜਿਹੜਾ ਹੈਗਾ ਆ ਵੀ ਧਰਮ ਨੂੰ ਮੂਹਰੇ ਰੱਖਦੇ ਹੈਗੇ ਆ ਜੀ ਤੇ ਆਰਥਿਕਤਾ ਨੂੰ ਪਿੱਛੇ ਰੱਖਦੇ ਆ ਉਹਦੇ ਕਰਕੇ ਜਿਹੜੀਆਂ ਇਹ ਪ੍ਰੋਬਲਮ ਕਰੋਪ ਅਪ ਹੁੰਦੀਆਂ ਜੀ
0: ਬਿਲਕੁਲ ਹੁਣ ਦੇਖੋ ਜੇ ਓਹੀ ਰੁਪਈਏ ਦੇ ਵਿਚ ਵਪਾਰ ਕਰੇ ਤਾਂ ਇਰਾਨ ਇਕੋ ਇਕ ਮੁਲਕ ਸੀਗਾ ਜਿਹੜਾ ਇਹਦੇ ਨਾਲ ਰੁਪਈਏ ਦੇ ਵਿਚ ਪਿਛਲੇ ਸਮੇਂ ਦੇ ਵਿਚ ਰਸ਼ੀਆ ਨੇ ਵੀ ਦੇਖੋ ਕਿਹਾ ਕਿ ਜਾਂ ਤਾਂ ਅਸੀਂ ਯੁਆਨ ਦੇ ਵਿਚ ਜਾਂ ਚਾਈਨੀਜ਼ ਕਰੰਸੀ ਦੇ ਵਿਚ ਤੇ ਜਾਂ ਅਸੀਂ ਆਪਣੇ ਰੂਬਲ ਦੇ ਵਿਚ ਹੀ ਜਿਹੜਾ ਵਪਾਰ ਕਰਾਂਗੇ ਅਸੀਂ ਡਾਲਰ ਨੂੰ ਨੀ ਸਵੀਕਾਰ ਕਰਾਂਗੇ
1: ਸਰ ਗੱਲ ਏਦਾਂ ਆ ਉਹਨਾਂ ਤੇ ਲੱਗੀਆਂ ਸੀ ਸੈਂਕਸ਼ਨ ਠੀਕ ਹੈ ਜੀ ਉਹ ਰੁਪਈਆ ਸਾਡਾ ਲੈ ਕੇ ਤੇ ਰੁਪਈਆ ਮੁੜ ਕੇ ਸਾਨੂੰ ਹੀ ਦੇ ਦਿੰਦੇ ਸੀ
0: ਜੀ
1: ਉਹਨਾਂ ਨੇ ਰੁਪਈਆ ਕੀ ਕਰਨਾ ਉਹ ਸਾਨੂੰ ਦੇ ਦਿੰਦੇ ਸੀ ਸਾਡੇ ਕੋਲ ਚੀਜ਼ਾਂ ਜਿਹੜੀਆਂ ਹੈਗੀਆਂ ਮੰਗਵਾ ਲੈਂਦੇ
0: ਸੀ
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਏਦਾਂ ਹੀ ਜਿਹੜਾ ਹੈਗਾ ਆ ਰਸ਼ੀਆ ਦੇ ਨਾਲ ਹੋਇਆਗਾ ਸੀ
0: ਜੀ
1: ਸੋ ਇਸ ਕਰਕੇ ਜਿਹੜਾ ਆ ਸਾਨੂੰ ਤਾਂ ਸਮਝ ਨੀ ਆਈ ਜੀ ਕਿ ਸਰਕਾਰ ਦੀ ਫੋਰਨ ਪਾਲਿਸੀ ਜਿਹੜੀ ਹੈਗੀ ਆ ਟੋਟਲੀ ਫੇਲ ਹੋਈ ਆ ਜੀ ਉਹਦੇ ਵਿਚ ਜਿਹੜਾ ਆ ਲੋਕੀ ਉਹਦਾ ਅਸਰ ਕੀ ਪੈਂਦਾ ਹੈਗਾ ਆ ਇਹਦਾ ਲੌਂਗ ਰਨ ਅਸਰ ਕੀ ਪੈਂਦਾ ਹੈਗਾ ਇਹ ਤਾਂ ਬਾਅਦ ਚ ਸਮਾਂ ਹੀ ਦੱਸੇਗਾ ਪਰ ਅੱਜ ਲੋਕੀ ਤੰਗ ਆ ਜੀ
0: ਬਿਲਕੁਲ ਜੀ ਬਿਲਕੁਲ ਮੁਲਕ ਦੇ ਹਾਲਾਤ ਵੀ ਨੀ ਦੇਖੋ ਕੈਨੇਡਾ ਵਰਗਾ ਮੁਲਕ ਵੀ ਹੈ ਉਹਦੀਆਂ ਵੀ ਅੱਜ ਖ਼ਬਰਾਂ ਨੇ ਆਰਥਿਕਤਾ ਦੇ ਨਾਲ ਘੁਲ ਰਿਹਾ ਹੋਵੇ ਜੀ ਤੇ ਹੋ ਸਕਦਾ
1: ਸਰ ਇਰਾਨ ਦੀ ਦੇਖੋ ਸਟਰੈਂਥ ਕੀ ਆ ਇਰਾਨ ਦੀ ਸਟਰੈਂਥ ਹੈਗੀ ਆ ਉੱਥੇ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਰਕਾਰ ਦੇ
0: ਨਾਲ ਆ ਗਏ ਜੀ ਬਿਲਕੁਲ ਜੀ
1: ਹਾਂਜੀ ਉਹ ਉਹਨਾਂ ਦੀ ਸਟਰੈਂਥ ਬਣ ਗਈ ਜੀ
0: ਅਸਲ ਚ ਲੋਕਤੰਤਰ
1: ਸਾਡੇ 140 ਕਰੋੜ 150 ਕਰੋੜ ਦੱਸੀ ਜਾਂਦੇ ਹੈਗੇ ਆ
0: ਜੀ
1: ਪਰ ਇੱਥੇ ਕੀ ਆ ਇੱਥੇ ਟਰੱਸਟ ਡੈਫੀਸ਼ੀਐਂਟ ਹੋ ਗਿਆ ਜੀ
0: ਤੁਸੀਂ ਦੇਖੋ ਜਿਹੜੇ ਮੁਲਕ ਕਹਿੰਦੇ ਨੇ ਲੋਕਤੰਤਰ ਆ ਸਾਡੇ ਡੈਮੋਕਰੇਸੀ ਆ ਮੁਲਕਾਂ ਦੇ ਵਿਚ ਤੇ ਉੱਥੇ ਡਿਕਟੇਟਰਸ਼ਿਪ ਆ ਤਾਂ ਵੀ ਲੋਕ ਉਹਨਾਂ ਦੇ ਨਾਲ ਖੜੇ ਨੇ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਸਾਡੇ ਜਿਹੜਾ ਡਿਕਟੇਟਰਸ਼ਿਪ ਜਿਹੜੇ ਮੁਲਕ ਨੇ ਉਹਨਾਂ ਦੇ ਵਿਚ ਲੋਕਤੰਤਰ ਦੀ ਗੱਲ ਕਰਦੇ ਆ ਤੇ ਲੋਕ ਕਿਤੇ ਨਜ਼ਰ ਨੀ ਆਉਂਦੇ ਨਾ ਹੀ ਜਿਹੜੇ ਨੇ ਮੰਤਰੀ ਸੰਤਰੀ ਨੇ ਜਿਹੜੇ ਲੋਕਾਂ ਦੇ ਵਿਚ ਵਿਚਰਦੇ ਨਜ਼ਰ ਆਉਂਦੇ ਆ
1: ਪਰ ਸਾਹਿਬ ਏਦਾਂ ਹੋਈ ਕਿ ਇੱਕ ਨਾ ਮੈਨੂੰ ਸ਼ਰਾਬੀ ਜਿਹੜਾ ਆ ਉਹ ਮਿਲ ਪਿਆ ਕੋਈ
0: ਜੀ
1: ਹਾਂਜੀ ਉਹਦੇ ਕੋਈ ਸਾਧਨ ਹੈ ਨੀ ਸੀ ਮੈਂ ਆਪਣੀ ਬਾਈਕ ਤੇ ਨਾਲ ਬਿਠਾਲ ਲਿਆ ਜੀ
0: ਜੀ
1: ਉਹ ਸ਼ਰਾਬੀ ਦਾ ਜਿਹੜਾ ਹੈਗਾ ਆ ਮੈਨੂੰ ਕਹਿੰਦਾ ਵੀ ਰਾਜਨ ਤੇ ਤੋਂ ਛੋਟਾ ਕਿ ਵੱਡਾ
0: ਜੀ ਅੱਛਾ ਜੀ
1: ਮੈਂ ਕਿਹਾ ਜੀ ਛੋਟਾ ਆ ਤੂੰ ਕੀ ਕਰਦਾ ਮੈਂ ਕਿਹਾ ਮੈਂ ਤਾਂ ਖੇਤੀ ਕਰਦਾ ਜੀ ਉਹਨੇ ਮੈਨੂੰ ਰਾਜਨ ਦੇ ਉਹ ਗੁਣ ਦੱਸੇ ਜਿਹੜੇ ਮੈਨੂੰ ਵੀ ਨਹੀਂ ਸੀ ਪਤਾ ਸੋ ਏਦਾਂ ਹੀ ਬੀਬੀ ਅਮਨਦੀਪ ਕੌਰ ਜਿਹੜੀ ਹੈਗੀ ਆ ਰਾਬੂ ਵਾਲੀ ਆ ਉਹਨੇ ਇੰਨੀਆਂ ਕੁ ਸਿਫਤਾਂ ਗੜਾ ਤੀਆਂ ਮੋਦੀ ਸਰਕਾਰ ਦੀਆਂ ਮੋਦੀ ਸਰਕਾਰ ਨੂੰ ਆਪ ਹੀ ਨਹੀਂ ਸੀ ਪਤਾ ਵੀ ਸਾਡੇ ਕਿੰਨੀਆਂ ਸਿਫਤਾਂ ਹਾਂਜੀ ਮੈਂ ਉਹ ਸਿਫਤਾਂ ਸੁਣ ਕੇ ਹੈਰਾਨ ਹੋ ਗਿਆ ਉਹ ਕਹਿੰਦੇ ਅਸੀਂ ਆ ਵੀ ਕਰ ਦਿੱਤਾ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ
0: ਬਿਲਕੁਲ
1: ਧਿਆਨ ਹੀ ਨਹੀਂ ਗਿਆ ਇਹ ਰੁਟੀਨ ਚ ਹੀ ਹੋ ਗਿਆ ਸਾਡੇ ਕੋਲੋਂ ਕਿਤੇ
0: ਹਾਂਜੀ ਬਿਲਕੁਲ ਜੀ ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸੇ ਉਹ ਤੰਗ ਨੇ ਲੋਕ ਆ ਵੋਟਾਂ ਦੇ ਵਿਚ ਤਾਂ ਕਹਿੰਦੇ ਕਿਤੇ ਦਿਸੀ ਨਹੀਂ ਤੰਗੀ ਕਹਿੰਦੇ ਜੀ
1: ਬਈ ਗੱਲ ਏਦਾਂ ਹੈਗੀ, ਮਿਸ਼ੀਗਨ ਵਾਲੇ ਜਿਹੜੇ ਹੈਗੇ ਆ ਇੰਨੀ ਗੱਲ ਕਹਿ ਸਕਦੇ ਹੈਗੇ ਆ, ਲੋਕੀ ਵਾਕਈ ਤੰਗ ਆ ਜੀ। ਹਾਂਜੀ ਗੱਲ ਤੇ ਦੂਜੀ ਗੱਲ ਜਿਹੜੀ ਹੈਗੀ ਪੰਜਾਬ ਤੇ ਆਈ ਹੈ ਜੀ। ਪੰਜਾਬ ਤੇ ਕਹਿੰਦੇ ਹੈਗੇ ਆ ਜੀ ਵੀ ਜੁਲਾਈ ਇਸ ਮਹੀਨੇ ਤੋਂ ਜਿਹੜਾ ਹੈਗਾ ਆ ਵੀ ਇਹਨਾਂ ਨੇ 1,000 ਰੁਪਇਆ 1,500 ਰੁਪਇਆ ਜਿਹੜਾ ਆ ਦੇਣਾ ਸ਼ੁਰੂ ਕਰ ਦੇਣਾ ਆ ਜੀ। ਮੈਨੂੰ ਅਜੇ ਤੱਕ ਤਾਂ ਮੈਂ ਮਤਲਬ ਪਤਾ ਕੀਤਾ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਜੇ ਤੱਕ ਤਾਂ ਕਿਸੇ ਦੇ ਖਾਤੇ ਚ ਆਏ ਨੀ ਜੀ। ਜਦੋਂ ਆਉਣਗੇ ਉਦੋਂ ਦੇਖਾਂਗੇ ਜੀ ਕਿ ਕਿੰਨੇ ਕੁ ਦੇ ਖਾਤੇ ਚ ਆਉਂਦੇ ਹੈਗੇ ਤੇ ਕਿੰਨੇ ਕਿੰਨੇ ਆਉਂਦੇ ਆ ਜੀ।
0: ਬਿਲਕੁਲ ਹੈ ਜੀ।
1: ਹਾਂਜੀ ਤੇ ਬਾਕੀ ਉਹਨਾਂ ਨੇ ਜਿਹੜਾ ਹੈਗਾ ਆ ਜੇ ਇੰਨੇ ਪੈਸੇ ਰੱਖੇ ਹੈਗੇ ਆ, ਇੰਨਾ ਪੈਸੇ ਤਾਂ ਟਿਪਸ ਆਫ ਆਈਸ ਵਰ ਗਿਆ ਜੀ ਕਹਿੰਦੇ ਹੈਗੇ ਆ, ਉਹ ਤਾਂ ਊਠੇ ਮੂੰਹ ਚ ਜੀਰੇ ਵਾਲੀ ਗੱਲ ਆ ਜੀ।
0: ਜੀ ਬਿਲਕੁਲ ਹੈ ਜੀ।
1: ਬਾਕੀ ਇਹ ਸਰਕਾਰਾਂ ਏਦਾਂ ਹੀ ਕਰਦੀਆਂ ਹੁੰਦੀਆਂ ਜੀ, ਇਲੈਕਸ਼ਨ ਦੇ ਨੇੜੇ ਆ ਕੇ ਜਿਹੜੇ ਹੈਗੇ ਆ ਆਪਣੇ ਵੋਟਰ ਜਿਹੜੇ ਹੈਗੇ ਉਹਨਾਂ ਨੂੰ ਖਾਤਿਆਂ ਚ ਪਾ ਦੇਣਗੇ ਆਰਾਮ ਨਾਲ, ਤਾਂ ਜੋ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਖੂਨ ਵਹਾਉਣ ਲਈ ਤਿਆਰ ਵੀ ਹੋ ਜਾਣ ਵੀ ਹਾਂ ਜੀ।
0: ਕਿਸਾਨਾਂ ਦੀ ਵੀ ਬਾਂਹ ਫੜਨ ਲੱਗ ਗਏ, ਕਹਿੰਦੇ ਖੁਦਕੁਸ਼ੀਆਂ ਘਟਾਤੀਆਂ ਸਾਰਾ ਕੁਝ ਹੋ ਗਿਆ।
1: ਖੁਦਕੁਸ਼ੀਆਂ ਕਿਸਾਨ ਕੀ ਕਰੇ, ਉਹਦੀਆਂ ਟਰਾਲੀਆਂ ਤੱਕ ਤਾਂ ਚੱਕ ਕੇ ਲੈ ਗਏ ਜੀ।
0: ਉਹਦਾ ਜ਼ਿਕਰ ਨਾ ਕਰੋ ਸਾਈਡ, ਉਹਦੇ ਸਾਹਮਣੇ ਫਿਰ ਲਿਖ ਦੇਣਾ।
1: ਖੁਦਕੁਸ਼ੀ ਤਾਂ ਉਦੋਂ ਕਰਦਾ ਬੰਦਾ ਭਾਰੇ ਸਾਹਿਬ ਜਦੋਂ ਉਹ ਬਹਿ ਕੇ ਸੋਚਦਾ ਵੀ ਮੈਂ ਭਾਈ ਏਦਾਂ ਕਰਕੇ ਹੋ ਗਿਆ, ਕਰਜਾਈ ਹੋ ਗਿਆ ਜਾਂ ਇਸ ਤਰੀਕੇ ਨਾਲ ਹੋ ਗਿਆ ਹੈਗਾ ਜੀ, ਉਹ ਵਧੀਆ ਹੈਗਾ ਆ। ਉਹਨੂੰ ਹੁਣ ਅੰਦੋਲਨਾਂ ਦੇ ਰਾਹ ਤੇ ਪਾਇਆ ਆ, ਆਰਾਮ ਨਾਲ ਧਰਨੇ ਲਾਉਣ ਤੇ ਤੁਰ ਪੈਂਦੇ ਅਗਲੇ ਰਾਮ ਨਾਲ ਠੀਕ ਠਾਕ ਹੈ ਜੀ।
0: ਸੈਣੀ ਸਾਹਿਬ ਲਿਮਿਟ ਤਾਂ ਹੋਰ ਵਧਾ ਦਿੱਤੀ ਅੱਗੇ, ਚਲੋ 25,000 ਸੀ ਆ ਉਹਦਾ।
1: ਭਾਰੇ ਸਾਹਿਬ ਉਹ ਮੈਂ ਲਿਖਿਆ ਕਮੈਂਟ ਵੀ ਮੈਂ ਲਿਖਿਆ ਜੀ, ਮੈਂ ਕਮੈਂਟ ਵੀ ਲਿਖਿਆ ਤੇ ਕਿਹੜੀ ਇਹ ਅਕਲਬੰਦੀ ਆ,
0: 1,00,000 ਰੁਪਇਆ ਕਰ ਦਿੱਤੀ ਜੀ। ਹੁਣ ਜਿਹੜੇ ਮਾੜੇ ਮੋਟੇ ਹੈਗੇ ਆ ਮਲ ਬਚੇ ਜਿਹੜੇ, ਉਹ ਵੀ ਕਰਜ਼ੇ ਥੱਲੇ ਆ ਜਾਣੇ ਮੁੜ ਕੇ।
1: ਭਾਰੇ ਸਾਹਿਬ 1,00,000 ਰੁਪਇਆ ਏਕੜ ਦਾ, ਤੁਸੀਂ ਦੇਖੋ ਇਹਨਾਂ ਦੀ ਪਾਲਿਸੀ ਕੀ ਹੁੰਦੀ ਨਾ, ਇਹ ਕਿਸਾਨ ਨੂੰ ਦੱਸਦੇ ਆ ਜੀ, ਕਿਸਾਨ ਨੂੰ ਕਹਿੰਦੇ ਹੈਗੇ ਆ ਵੀ ਉਹਨੂੰ ਰੇਟ ਆਫ ਇੰਟਰਸਟ ਘੱਟ ਆ ਜੀ। ਰੇਟ ਆਫ ਇੰਟਰਸਟ ਘੱਟ ਕਦੋਂ ਹੁੰਦਾ ਆ ਸਰ, ਵੀ ਜੇ 6 ਮਹੀਨੇ ਬਾਅਦ ਜਦੋਂ ਫਸਲ ਆ ਜਾਂਦੀ ਆ, ਜੇ ਉਹ ਸਾਰਾ ਕਰਜ਼ਾ ਮੋੜਦਾ ਆ ਜੀ, ਮੋੜ ਕੇ ਦਾ ਉਹਦਾ ਵਿਆਜ ਜਿਹੜਾ ਹੈਗਾ ਆ ਨਾ, ਪਹਿਲਾਂ ਇਹਨਾਂ ਨੇ ਕੰਟਰੈਕਚੁਅਲ ਰੇਟ ਦੇ ਉੱਤੇ ਲਿਖਿਆ ਹੁੰਦਾ ਜੀ।
0: ਸਾਲ ਦੇ ਵਿੱਚ ਮਤਲਬ ਕਿ ਉਹ ਜਿਹੜੀ ਫਸਲ ਹੈ ਹਾੜੀ ਸੋਣੀ ਦੀ ਮਤਲਬ ਕਿ ਕਰਕੇ ਤਾਂ ਉਹ ਨਾਲ ਕਲੀਅਰ ਕਰਨਾ ਹੁੰਦਾ, ਫਿਰ ਅਗਲਾ ਚੱਕ ਸਕਦਾ।
1: ਹਾਂਜੀ ਕਰਕੇ ਕਲੀਅਰ ਸਰ। ਹੁਣ ਮੈਨੂੰ ਦੱਸੋ ਜੀ ਵੀ ਇੱਕ ਏਕੜ ਦਾ ਕੋਈ ਮਾਲਕ ਹੋਊਗਾ ਉਹਨੂੰ ਕੀ ਇੱਕ ਏਕੜ ਦੀ ਜਿਹੜੀ ਹੈਗੀ ਆ ਇੱਕ ਫਸਲ ਤੋਂ ਆਮਦਨ ਹੋਊਗੀ ਵੀ ਜਿਹੜਾ ਉਹ ਕਲੀਅਰ ਕਰ ਸਕੂਗਾ?
0: ਨਾ ਜੀ ਨਾ, ਕਦੇ ਵੀ ਨਹੀਂ ਹੋ ਸਕਦਾ ਜੀ।
1: Once a borrower, always borrower.
0: ਜੀ
1: ਇੱਕ ਵਾਰੀ ਜਿਹਨੇ ਕਰਜ਼ਾ ਲੈ ਲਿਆ ਉਹ ਕਰਜ਼ੇ ਥੱਲੇ ਹੀ
0: ਰਹੂਗਾ
1: ਜ਼ਮੀਨ ਵਿੱਚ।
0: ਬਿਲਕੁਲ
1: ਸਰ, ਇਹ ਤੇ ਅਨਾਲਿਸਿਸ ਜਿਹੜਾ ਹੈਗਾ ਵੱਡੇ ਵੱਡੇ ਅਰਥ ਸ਼ਾਸਤਰੀ ਕਹਿੰਦੇ ਆ ਵੀ ਜ਼ਿਮੀਦਾਰਾਂ ਨੂੰ ਬੇੜਾ ਗਰਕ ਕੀਤਾ ਬੈਂਕਾਂ ਨੇ,
0: ਪਹਿਲਾਂ ਵੀ
1: ਜ਼ਿਮੀਦਾਰ ਕੋਲ ਪੈਸੇ ਦੇ ਦਿਓ ਸਰ, ਜਿਹੜਾ ਹੈਗਾ ਆ 1,00,000 ਰੁਪਇਆ ਕਰਜ਼ਾ ਲੈ ਆਇਆ ਉਹ ਕਾਹਦੇ ਵਾਸਤੇ ਲਿਆਉਣਾ ਹੈਗਾ ਆ, ਉਹਨੇ ਕੋਲ ਜਿਹੜਾ ਹੈਗਾ ਆ ਉੱਤੇ ਥੋੜਾ ਖਰਚਣਾ, ਉਸ ਘਰਾਂ ਦੀਆਂ ਲੋੜਾਂ ਹੁੰਦੀਆਂ ਹੈਗੀਆਂ, 6 ਮਹੀਨੇ ਬਾਅਦ ਪੈਸੇ ਦਾ ਮੂੰਹ ਦੇਖਣਾ ਹੁੰਦਾ ਜੀ।
0: ਤੁਸੀਂ ਦੇਖੋ ਉੱਤੋਂ ਕਹਿੰਦੇ ਆ, ਉੱਤੋਂ ਕਹਿੰਦੇ ਆ ਕਿ ਤੇਲ ਦੀਆਂ ਕੀਮਤਾਂ ਤੇ ਖਾਦਾਂ ਦੀਆਂ ਕੀਮਤਾਂ ਵੱਧ ਗਈਆਂ, ਉਹ 24,380 ਰੁਪਏ ਪਹਿਲਾਂ ਸੀਗੇ, ਨਿਰਧਾਰਤ ਉਹਦਾ 30,000 ਕਰ ਦਿੱਤਾ ਤੇ ਦੂਸਰਾ 44,000 ਤੋਂ 1,00,000 ਰੁਪਇਆ ਕਰ ਦਿੱਤਾ ਜੀ। ਤੇ ਉਹ ਹੁਣ ਤੁਸੀਂ ਉਹ ਸਮਾਂ ਕਿ ਮਤਲਬ ਕਿ ਉਹ ਕਿਸਾਨ ਨੂੰ ਤੁਸੀਂ ਉਹ ਮਤਲਬ ਕਿ ਸਹੂਲਤਾਂ ਦੇਵੋ ਕਿ ਤੇਲ ਜਿਹੜਾ ਕਿਸਾਨੀ ਤੌਰ ਦੇ ਉੱਤੇ ਪੱਧਰ ਦੇ ਉੱਤੇ ਯੂਜ਼ ਕੀਤਾ ਜਾਂਦਾ ਉਹਦਾ ਪ੍ਰਾਈਜ਼ ਹੀ ਘੱਟ ਕਰ ਦਿਓ, ਟੈਕਸ ਘੱਟ ਕਰ ਦਿਓ, ਖਾਦਾਂ ਦੇ ਉੱਤੇ ਉਹਦੀ ਕੀਮਤ ਘੱਟ ਕਰੋ।
1: ਭਾਰੇ ਸਾਹਿਬ ਇੱਕ ਈਡੀਅਮ ਬੋਲਦੇ ਹੁੰਦੇ ਆ, ਕਹਿੰਦੇ ਆ ਦੁਆ ਦਿੱਤੇ ਹੈ ਜੀਨੇ ਕੀ, ਮਤਲਬ ਬਲੈਸਿੰਗ ਦਿੰਦੇ ਆ ਵੀ ਜਿੰਦਾ ਰਹਿ।
0: ਬਿਲਕੁਲ।
1: ਔਰ ਦਵਾ ਦਿੱਤੇ ਹੈ ਮਰਨੇ ਕੀ,
0: ਮਰਨੇ
1: ਹੈ ਜੀ। ਇੱਕ ਪਾਸੇ ਤੁਸੀਂ ਕਹਿੰਦੇ, ਹਾਂਜੀ ਇੱਕ ਪਾਸੇ ਤੁਸੀਂ ਕਹਿੰਦੇ ਹੈਗੇ ਖਾਦਾਂ ਜ਼ਿਆਦਾ ਵਰਤਦੇ ਹੈਗੇ ਆ ਜੀ, ਅਗਰ ਸਪੈਸੀਫਾਈ ਜਿਹੜੀਆਂ ਹੁੰਦੀਆਂ ਉਹ ਤੋਂ ਵੱਧ ਵਰਤਦੇ ਹੈਗੇ ਆ ਜੀ, ਸੋ ਸਾਡੀਆਂ ਫਸਲਾਂ ਦੇ ਵਿੱਚ ਪੈਸਟੀਸਾਈਡ ਦੀ ਮਾਤਰਾ ਜ਼ਿਆਦਾ ਆਉਂਦੀ ਹੈਗੀ, ਇਸੇ ਕਰਕੇ ਤੁਹਾਡੀਆਂ ਫਸਲਾਂ ਦੀ ਗੁਣਵੱਤਾ ਉਹ ਨਹੀਂ ਰਹਿੰਦੀ ਜੀ।
0: ਬਿਲਕੁਲ।
1: ਔਰ ਦੂਜੇ ਪਾਸੇ ਤੁਸੀਂ ਇਨਕਰੇਜ ਕਰ ਰਹੇ ਹੈਗੇ ਉਸ ਚੀਜ਼ ਦੀ ਲਿਮਿਟ ਵਧਾ ਰਹੇ ਹੈਗੇ ਆ
0: ਜੀ।
1: ਸਰ ਗੱਲ ਤਾਂ ਇਹੀ ਆ ਨਾ ਜੀ ਕਿ ਜਿਸ ਕਲਾਸ ਨੂੰ ਜਿੱਦਾਂ ਜਿਸ ਤਰੀਕੇ ਨਾਲ ਗਾਈਡ ਕਰਨਾ ਚਾਹੀਦਾ ਹੈਗਾ ਆ, ਉਸ ਤਰੀਕੇ ਨਾਲ ਗਾਈਡ ਨਾ ਕਰਕੇ ਉਹਨੂੰ ਜਿਹੜਾ ਹੈਗਾ ਆ ਵੀ
0: ਮਿਸ ਗਾਈਡ ਕਰਤਾ
1: ਹੋਰ ਮਿਸ ਗਾਈਡ ਕਰਨ ਵਾਲੀ ਗੱਲ ਆ ਜੀ।
0: ਜੀ ਬਿਲਕੁਲ ਹੈ ਜੀ।
1: 1,00,000 ਰੁਪਇਆ ਲੇਤਾ ਮੁੜ ਕੇ ਜਿਹੜਾ ਹੈਗਾ ਆ ਬੈਂਕ, ਇਹਨਾਂ ਦੋਵਾਂ ਫਸਲਾਂ ਦੇ ਵਿੱਚ ਵੀ ਇਨਕਮ ਨਹੀਂ ਹੁੰਦੀ, ਇੱਕ ਏਕੜ ਦੇ ਵਿੱਚੋਂ ਜਿਹੜੀ ਹੈਗੀ ਆ ਤੁਹਾਡੇ ਜਿਹੜਾ ਸਾਲ ਬਾਅਦ ਵੀ ਉਹ ਮੋੜਦਾ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਸਹਿਮਤ।
1: ਫਿਰ ਤੁਸੀਂ ਉੱਥੇ ਜਿਹੜਾ ਹੈਗਾ ਪੈਨਲ ਇੰਟਰਸਟ ਲੈਣੇ ਹੈਗੇ ਜੀ ਜ਼ਿਮੀਦਾਰ
0: ਕੋਲ, ਇਹਦੇ ਨਾਲ ਉਹ ਤਾਂ ਸੈਣੀ ਸਾਹਿਬ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰ ਦੇਣ ਚੁੱਪ ਕਰਕੇ, ਉਹ ਕਦੋਂ ਨੀ ਕਰਦੇ? ਪੂਰੇ ਮੁਲਕ ਦੇ ਵਿੱਚ ਹੋਈ ਆ ਪਰ ਪੰਜਾਬ ਦੇ ਵਿੱਚ ਅਜੇ ਤਾਂ ਨਹੀਂ ਹੋਈ ਉਹ।
1: ਫਸਲੀ ਬੀਮਾ ਯੋਜਨਾ ਜਿਹੜੀ ਹੈਗੀ ਓਹਦੇ ਵਿਚ ਸਰਕਾਰ ਨੂੰ ਜਿਹੜੀ ਸਟੇਟ ਗੋਰਮੈਂਟ ਓਹਨੂੰ ਆਪਣਾ ਸ਼ੇਅਰ ਪਾਉਣਾ ਪੈਂਦਾ ਸੀ ਜੀ। ਮੈਲਾਫਾਈਟ ਤਾਂ ਇਹਨਾਂ ਦੀ ਆਪਣੀ ਸੀ ਜੀ। ਇਹ ਕਹਿੰਦੇ ਜੀ ਅਖੇ ਜੀ ਸਾਨੂੰ ਨੀ ਸੂਟ ਕਰਦੀ, ਓਹਦੇ ਵਿਚ ਕੰਪਨਸੇਸ਼ਨ ਬਹੁਤ ਘੱਟ ਦਿੱਤਾ ਜਾਊਗਾ ਜੀ, ਓਹਦੇ ਵਿਚ ਕੰਪਨੀਆਂ ਕਮਾਉਂਦੀਆਂ ਆ ਤੇ ਕਿਸਾਨ ਉਹ ਤੁਸੀਂ ਕੰਪਨੀਆਂ ਤਾਂ ਭਾਈ ਜਿਹੜੀਆਂ ਬਿਜ਼ਨਸ ਕਰਨਗੀਆਂ ਉਹ ਕਮਾਉਣਗੀਆਂ ਹੀ।
0: ਕੰਪਨੀਆਂ ਫਿਰ ਸਿਹਤ ਬੀਮਾ ਕੀ ਆ ਉਹ ਨੀ ਕਮਾਉਂਦੀਆਂ
1: ਪਰ ਓਹਦੇ ਵਿਚ ਵੀ ਜਿਹੜਾ ਹੈਗਾ ਆ ਝੋਲ ਹੀ ਆ ਸਭ ਪ੍ਰਚਾਰ ਹੀ ਹੈਗਾ ਆ ਤੁਹਾਨੂੰ ਪਤਾ ਹੀ ਆ।
0: ਬਿਲਕੁਲ ਹੈ ਜੀ। ਉਹ ਦੇਖੋ ਜਿਹੜੇ ਵਿਚਾਰੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇੰਨਾ ਕਹਿ ਸਕਦੇ ਆ ਚਲੋ ਹਿਸਾਬ ਕਿਤਾਬ ਨਹੀਂ ਲਾਉਂਦੇ, ਉਹ ਤਾਂ ਵਿਚਾਰੇ ਆਪਣੀ ਤਨਖਾਹ ਨਹੀਂ ਗਿਣਦੇ ਭਈ ਜੋ ਅਸੀਂ ਆਪਣੀ ਕਿਰਤ ਕਰਦੇ ਆ ਆਪਣਾ ਵੀ ਹਿੱਸਾ ਕੱਢੀਏ ਤਨਖਾਹ ਲੇਖੇ ਪਾਈਏ, ਤਾਂ ਉਹ ਕਹਿੰਦੇ ਸਾਡਾ ਸਾਰਾ ਕੁਝ ਸਾਨੂੰ ਹੀ ਆਉਣਾ ਆ ਤੇ ਇਸੇ ਚਪੇਟ ਦੇ ਵਿਚ ਲੁੱਟੇ ਜਾ ਰਹੇ ਨੇ ਜੀ। ਇਧਰੋਂ ਆ ਕਰਜ਼ੇ ਜਿਹੜੇ ਨੇ ਉਹ ਮੂੰਹ ਖੋਲ ਦਿੱਤਾ ਤੇ ਉਹ ਕਹਿਣਗੇ ਚਲੋ ਦੇ ਹੀ ਦੇਵਾਂਗੇ ਔਖੇ ਸੋਖੇ ਹੋ ਕੇ ਦੇ ਦਾਂਗੇ ਇੱਥੇ ਖੜਾ ਆ।
1: ਪਰ ਸਾਹਿਬ ਕਿਸਾਨੀ ਬਚ ਸਕਦੀ ਆ ਤਾਂ ਕਿਸਾਨਾਂ ਨੂੰ ਆ ਇਹ ਦਾਲ ਜਿਹੜੇ ਹੈਗੇ ਆ ਸਹਾਇਕ ਧੰਦੇ ਆ ਉਹਨਾਂ ਬਾਰੇ ਮਤਲਬ ਇਨਕਰੇਜ ਕੀਤਾ ਜਾਵੇ, ਉਹ ਸਹਾਇਕ ਧੰਦਿਆਂ ਵਾਸਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ ਜਾਂ ਉੱਥੇ ਜਿਹੜਾ ਹੈਗਾ ਇਹ ਇਨਵੈਸਟਮੈਂਟ ਕੀਤੀ ਜਾਵੇ ਵੀ ਭਾਈ ਤੁਸੀਂ ਆਹ ਨਾਲ ਕਰੋ। ਇਹ ਤੁਸੀਂ ਜਿਹੜਾ ਹੈਗਾ ਆ ਜੇ ਕਿਸਾਨੀ ਕਰਦੇ ਆ ਜਿਮੀਦਾਰਾ ਕਰਦੇ ਆ ਤੇ ਨਾਲ ਤੁਹਾਡਾ ਦੁੱਧ ਦਾ ਧੰਦਾ ਹੋਣਾ ਚਾਹੀਦਾ, ਸਵੇਰੇ ਸ਼ਾਮ ਤੁਹਾਨੂੰ ਦੁੱਧ ਤੋਂ ਪੈਸੇ ਆਉਣੇ ਚਾਹੀਦੇ ਆ। ਹਾਂ ਬਿਲਕੁਲ, ਉਹਨਾਂ ਨੂੰ ਡੇਲੀ ਕੋਈ ਇਨਕਮ ਦਾ ਚਾਹੇ ਜਿਹੜਾ ਹੈਗਾ ਪੋਲਟਰੀ ਦਾ ਕਰਨ ਭਾਵੇਂ ਛੋਟਾ ਮੋਟਾ ਕਰਨ ਭਾਈ 500-700 ਰੁਪਇਆ ਜਿਹੜਾ ਹੈਗਾ ਜਿਮੀਦਾਰ ਰੋਜ਼ ਦਾ ਆਵੇ, ਉਹ ਸਹਾਇਕ ਧੰਦਾ ਜਿਹੜਾ ਖੇਤੀ ਦੇ ਇਸ ਤਰੀਕੇ ਨਾਲ ਨਿਰਭਰ ਹੋਵੇ ਕਿ ਉਹ ਖੇਤੀ ਦੀ ਲਾਗਤ ਨੂੰ ਜਿਹੜਾ ਹੈਗਾ ਆ ਵਧਾਵੇ ਨਾ ਸਗੋਂ ਘਟਾਵੇ।
0: ਘਟਾਵੇ ਜੀ, ਬਿਲਕੁਲ ਹੈ ਜੀ, ਬਿਲਕੁਲ ਸਹਿਮਤ ਹੈ ਸਾਇੰਸ।
1: ਹੁਣ ਇਸ ਪੋਲਟਰੀ ਦਾ ਹੈਗਾ ਆ ਜੀ ਤੇ ਉਹ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਬਿੱਠਾਂ ਉਹੀ ਜਿਹੜੀਆਂ ਆ ਖਾਦ ਦਾ ਕੰਮ ਕਰਦੀਆਂ ਜੀ, ਉਹ ਮਹਿੰਗੀਆਂ ਵਿਕਦੀਆਂ ਖਾਦ ਦੇ ਤੌਰ ਤੇ ਉਹ ਚੀਜ਼ਾਂ ਵਰਤੀਆਂ ਜਾਂਦੀਆਂ। ਡੇਅਰੀ ਹੈਗੀ ਆ ਤੇ ਜਿਹੜਾ ਗੋਬਰ ਗੈਸ ਪਲਾਂਟ ਜਿਹੜਾ ਹੈਗਾ ਆ
0: ਜੀ।
1: ਇੱਕ ਦਿਨ ਮੈਨੂੰ ਅਮਰੀਕਾ ਦੇ ਵਿਚ ਹੀ ਸੰਧੂ ਸਾਹਿਬ ਦੱਸਦੇ ਸੀ, ਜਗਦੇਵ ਸੰਧੂ ਵੀਰ ਜੀ, ਉਹ ਭਾਈ ਕਿੱਦਾਂ ਸਰਕਲ ਚੱਲਦਾ ਹੈਗਾ ਆ ਜੀ ਭੀ ਪੋਲਟਰੀ ਦਾ ਜਿਹੜਾ ਹੈਗਾ ਆ ਉਹ ਇਹਦਾ ਆਪਣਾ ਜਿਹੜਾ ਆ ਡੇਅਰੀ ਫਾਰਮਿੰਗ ਦਾ ਵੀ ਉਹ ਗੋਬਰ ਗੈਸ, ਹਾਂਜੀ ਗੋਬਰ ਗੈਸ ਪਲਾਂਟ ਤੋਂ ਮਤਲਬ ਅੱਗੇ ਚੱਲ ਪੈਂਦਾ ਆ ਕੰਮ ਅੱਗੇ ਜਿਹੜਾ ਹੈਗਾ ਆ ਫਿਰ ਉਹ ਗੋਹੇ ਦਾ
0: ਜਿਹੜਾ ਆ ਉਹ ਰੂੜੀ ਪਾ ਦਿੰਦੇ ਆ ਬਾਅਦ ਦੇ ਵਿੱਚ ਲਿਕਵਿਡ ਤੌਰ ਦੇ ਉੱਤੇ
1: ਰੂੜੀ ਪਾ ਦਿੰਦੇ ਹੈਗੇ, ਹਾਂਜੀ ਬਕਾਇਦਾ ਤੌਰ ਤੇ ਉਹਦਾ ਜਿਹੜਾ ਹੈਗਾ ਅੱਗੇ ਦੀ ਅੱਗੇ ਉਹਦਾ ਬਾਇਓ ਗੈਸ ਵੀ ਜਿਹੜਾ ਆ ਕੁਕਿੰਗ ਗੈਸ ਵੀ ਬਣ ਜਾਂਦੀ ਹੈਗੀ ਆ ਸਾਰੀ।
0: ਬਿਲਕੁਲ
1: ਔਰ ਉਹਦੀ ਉਹਦੀ ਫਿਲਿੰਗ ਵੀ ਕਰਦੇ ਅਗਲੇ,
0: ਹਾਂਜੀ
1: ਉਹ ਅੱਗੇ ਕੰਮ ਆਉਂਦੀ ਹੈਗੀ ਆ ਜੀ, ਹੋਰ ਕਿਸੇ ਵੇਚਣ ਦੇ ਵੀ ਕੰਮ ਆ ਜਾਂਦੀ ਹੈਗੀ ਆ ਕਿ ਜਿਹਨਾਂ ਕੋਲ ਨਹੀਂ ਹੈਗਾ ਜੀ ਚਲੋ ਉਹ ਸਿਲੰਡਰ ਲੈਣ ਹੈਗੇ ਆ ਭਰ ਲਓ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਸੋ ਇਸ ਕਰਕੇ ਲੋਕ ਮਤਲਬ ਜਿਹੜਾ ਹੈਗਾ ਇੱਕ ਚੇਨ ਬਣਾ ਲੈਂਦੇ ਹੈਗੇ ਆ, ਉਹ ਚੇਨ ਤੋਂ ਇਨਕਮ ਜਿਹੜੀ ਹੈਗੀ ਆ ਉਹ ਜਿਹੜਾ ਵੇਸਟ ਆ ਵੇਸਟ ਨੂੰ ਅੱਗੇ ਫੇਰ ਜਿਹੜਾ ਹੈਗਾ ਆ ਵੀ ਬਣਾਈ ਜਾਣਾ ਅੱਗੇ ਵੀ ਅੱਗੇ ਜਿਹੜਾ ਆ ਉਹ ਮਲਟੀਪਲਾਇਰ ਲਾ ਕੇ ਉਹ ਤੋਂ ਇਨਕਮ ਡਰਾ ਕਰਨੀ
0: ਕਰ ਲੈਂਦੇ ਨੇ।
1: ਸੋ ਇੱਦਾਂ ਦਾ ਸਿਸਟਮ ਜਿਹੜਾ ਹੈਗਾ ਆ ਪਰ ਇਹ ਗੱਲ ਇੱਦਾਂ ਹੈਗੀ ਆ ਸਾਡੇ ਇੱਥੇ ਗਾਈਡੈਂਸ ਦੀ ਕਮੀ ਆ ਜੀ।
0: ਜੀ ਨਹੀਂ, ਪੰਜਾਬ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਨੇ ਮੁੰਡੇ ਨੇ ਇਹਨਾਂ ਮੁਲਕਾਂ ਚੋਂ ਗਏ ਨੇ ਬਾਹਰੋਂ ਤੇ ਉਹਨਾਂ ਨੇ ਲਾਉਣੇ ਸ਼ੁਰੂ ਕੀਤੇ ਆ ਜੀ, ਉਹ ਸਿਸਟਮ ਲਾਏ ਨੇ ਉੱਥੇ ਇੰਡੀਆ ਚ ਵੀ ਜਾਂ ਆਪਣੇ ਇੱਧਰ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਵੱਲ ਨੂੰ ਚਲ ਜਾਓ ਜੀ, ਆਮ ਕਿਸਾਨ ਜਿਹੜਾ ਆ ਉਹ ਏਦਾਂ ਹੀ ਕਰਦਾ ਜੀ, ਜਿੰਨਾ ਵੀ ਵੇਸਟ ਆ ਉਹਦੀ ਗੈਸ ਬਣਾਈ ਜਾਂਦਾ ਉਹ ਬਾਅਦ ਚੋ ਰੂੜੀ ਬਣਾ ਕੇ ਉਹ ਮਤਲਬ ਕਿ ਖੇਤਾਂ ਚ ਪਾਈ ਜਾਂਦਾ ਜੀ।
1: ਦੇਖੋ ਭਾਰੇ ਸਾਹਿਬ ਇਹ ਜਿਹੜਾ ਹੈਗਾ ਆ ਜਿੱਥੇ ਤਾਂ ਲੈਂਡ ਹੈਗੀ ਆ ਜਿੱਦਾਂ ਮਾਲਵੇ ਦੇ ਵਿੱਚ ਆ ਉਧਰਲੇ ਪਾਸੇ ਜਿਹੜੇ ਆ ਕਿਸਾਨ ਇਸ ਪਾਸੇ ਨੂੰ ਚੱਲੇ ਆ ਜੀ।
0: ਬਿਲਕੁਲ
1: ਦੁਆਬੇ ਦੇ ਵਿੱਚ ਹੈਗਾ ਜੀ ਕਿ ਦੁਆਬੇ ਦੇ ਵਿੱਚ ਤਾਂ ਜਿਹੜਾ ਆ ਲੈਂਡ ਹੋਲਡਿੰਗ ਬੜੀ ਘੱਟ ਆ।
0: ਬਿਲਕੁਲ ਹੈ ਜੀ,
1: ਉਹ ਜਿੱਥੇ ਹੈਗੇ ਆ ਵਿਚਾਰੇ ਉਹ ਥੱਲੇ ਲੱਗੇ ਇਸੇ ਕਰਕੇ ਜੀ, ਖੇਤੀ ਛੱਡਦੇ ਜਾਂਦੇ ਹੈਗੇ ਜਾ ਕੇ ਉਹਦੇ ਨਾਲ ਫੈਕਟਰੀਆਂ ਦੇ ਵਿੱਚ ਕੰਮ ਕਰ ਲੈਂਦੇ ਹੈ ਜੀ, ਫੈਕਟਰੀਆਂ ਦੇ ਵਿੱਚ ਕਿੰਨੇ ਕੁ ਪੈਸੇ ਮਿਲਦੇ ਆ।
0: ਬਿਲਕੁਲ,
1: ਬਟ ਇਹ ਹੈਗਾ ਆ ਹੋਲ ਉਹਨਾਂ ਦਾ ਬਜਟ ਤਾਂ ਬਣਦਾ ਨਾ, ਮੈਨੂੰ ਪਤਾ ਹੋਵੇ ਕਿ ਮੈਨੂੰ ਮਹੀਨੇ ਦੇ ਪੈਸੇ ਆਉਣੇ ਹੈਗੇ ਮੈਂ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰੂੰਗਾ ਜੀ।
0: ਬਿਲਕੁਲ ਹੈ ਜੀ,
1: ਖੇਤੀ ਦੇ ਵਿੱਚ ਤਾਂ ਦੇਰ ਇਜ਼ ਅਨਸਰਟਨਟੀ ਆਲਵੇਜ਼
0: ਜੀ। ਬਿਲਕੁਲ ਹੈ ਜੀ ਸੈਣੀ ਸਾਹਿਬ,
1: ਇਸ ਕਰਕੇ
0: ਬਿਲਕੁਲ ਹੈ ਜੀ। ਤੇ ਇੱਕ ਆਪਾਂ ਕਾਲ ਲੈ ਲਈਏ ਫਿਰ ਆਪਾਂ ਗੱਲਬਾਤ ਕਰਦੇ ਹਾਂ ਸੈਣੀ ਸਾਹਿਬ, ਥੋੜਾ ਜਿਹਾ ਹੋਰ ਕਾਂਗਰਸ ਦੇ ਬਾਰੇ ਥੋੜੀ। ਗੁਰਮੇਲ ਦਾਦੂ ਜੀ ਕੈਨੇਡਾ ਤੋਂ, ਜੀ ਨੂੰ ਜੀ ਸਵਾਗਤ ਹੈ ਜੀ।
2: ਧਾਰਮਿਕ ਥਾਵਾਂ ਤੇ ਮੰਦਰਾਂ ਜਾਂ ਗੁਰਦੁਆਰੇ ਸਿਉਣਾ ਬਹੁਤ ਪਿਆ।
0: ਹਾਂਜੀ,
2: ਤੇ ਆਪਣੇ ਪ੍ਰੋਗਰਾਮ ਦੇ ਵਿਚ ਹੀ ਪਿਛਲੇ ਦਿਨਾਂ ਚ ਇੱਕ ਆਪਾਂ ਖਬਰ ਕਰੀ ਸੀ ਵੀ ਕਿਸੇ ਮੰਦਰ ਦੇ ਵਿਚ ਨਕਲੀ ਉਹ ਚਾਂਦੀ ਸਾਰੀ ਨਕਲੀ।
0: ਹਾਂਜੀ ਹਾਂਜੀ, ਨਕਲੀ ਹਾਂਜੀ ਨਿਕਲਿਆ ਜੀ ਬਿਲਕੁਲ।
2: ਮੈਂ ਮੇਰਾ ਤਾਂ ਇਹ ਸ਼ੰਕਾ ਸੀ ਵੀ ਇਹ ਸਿਉਣੇ ਨੂੰ ਚੈੱਕ ਕੀਤਾ ਜਾਵੇ ਕਿਤੇ ਸਿਉਣਾ ਵੀ ਉਹ ਚਾਂਦੀ ਵਾਂਗੂ ਨਕਲੀ ਨਾ
0: ਹੋਵੇ। ਇਹ ਤਾਂ ਪਤਾ ਕਰਨਾ ਹੋ ਜੀ, ਉੱਥੇ ਹੀ ਦੇਖ ਲੋ ਲੈ ਕੇ ਤਾਂ ਉੱਥੇ ਹੀ ਮੰਦਰਾਂ ਚ ਚੜਾਈ ਜਾਂਦੇ ਸੀ ਤੇ ਉਹ ਪਿੱਛੇ ਆ ਉਹ ਬਿਲਕੁਲ ਫੜੇ ਹੋਏ ਨੀ ਜੀ ਉਹ ਆਪਣੇ ਜਿਹੜੇ ਕੀ ਸੁਨਿਆਰੇ ਕਹਿ ਲੋ ਜੋ ਬਣਾਉਂਦੇ ਆ ਜਿਹੜੇ
2: ਉਹ ਕੀ ਪਤਾ ਜੀ ਅਸਲੀ ਸੋਨਾ ਪਹਿਲੇ ਹੀ ਵੇਚੀ ਬੈਠੇ ਨਕਲੀ ਧਰੀ ਬੈਠੇ ਹੁਣ।
0: ਬਿਲਕੁਲ ਜੀ ਸੈਣੀ ਸਾਹਿਬ, ਕੀ ਕਹਿੰਦੇ ਹੋ ਜੀ?
1: ਗੱਲ ਏਦਾਂ ਹੈਗੀ ਆ ਜੀ ਵੀ ਉਹਨਾਂ ਦੇ ਭਰਮ ਹੀ ਪਾ ਦਿਓ, ਭਾਵਾਂ ਉਹਨਾਂ ਦਾ ਅਸਲੀ ਚੱਕ ਕੇ ਲੈ ਜਾਓ, ਕਹਿ ਤੋ ਨਕਲੀ ਹੈਗਾ ਆ। ਗੱਲ ਤਾਂ ਇਹ ਆ ਵੀ ਦੇਸ਼ ਦਾ ਤਾਂ ਭਲਾ ਹੋਊਗਾ ਜੀ, ਸਾਰੇ ਉਹ ਟਰੱਸਟਾਂ ਦੇ ਵਿੱਚ ਹੈਗੀ ਆ। ਜਿਸ ਚੀਜ਼ ਦਾ ਕੰਟਰੋਲ ਜਿਹੜਾ ਹੈਗਾ ਆ ਸਰ ਸਰਕਾਰ ਨੇ ਕੀਤਾ, ਬਾਅਦ ਦੇ ਵਿੱਚ ਡਿਵੈਲਪਮੈਂਟ ਉੱਥੇ ਬਾਅਦ ਦੇ ਵਿੱਚ ਹੀ ਹੋਈ ਆ ਜੀ। ਉਹ ਤੋਂ ਪਹਿਲਾਂ ਜਿਹੜਾ ਹੈਗਾ ਇਹ ਟਰੱਸਟ ਦੇ ਜਿਹੜੇ ਮੈਂਬਰ ਹੈਗੇ ਇਹੀ ਖਾ ਜਾਂਦੇ ਰਹੇ ਹੈਗੇ ਜੀ, ਇਹੀ ਬਦਲ ਦਿੰਦੇ ਰਹੇ ਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਮਤਲਬ ਜਿਹੜੀ ਸ਼ੰਕਾ ਆ ਇਹ ਨਿਰਾਧਾਰ ਨਹੀਂ ਹੈਗੀ, ਇਹ ਇਟ ਹੈਜ਼ ਵੈਲਿਊ। ਤੇ ਇਹ ਜਿਹੜਾ ਹੈਗਾ ਕਿ ਜਿਹੜੀ ਗੱਲ ਕਹਿਣੀ ਆ ਬਿਲਕੁਲ ਠੀਕ ਹੈਗੀ ਆ। ਉਹ ਇੱਕ ਤਾਂ ਜਿਹੜਾ ਟੈਸਟਿੰਗ ਹੋ ਜਾਊਗੀ, ਦੂਜਾ ਪਤਾ ਲੱਗ ਜੂਗਾ ਭਾਈ ਦੇਸ਼ ਦੇ ਕਿੰਨੇ ਕੁ ਕੰਮ ਆਉਂਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਮਿਲਣੀ ਚਾਹੀਦੀ ਜੀ ਜੀ ਦਾਦੂ ਸਾਹਿਬ।
2: ਹਾਂਜੀ, ਬਾਕੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਸੁਣੀਦਾ
0: ਜੀ। ਥੈਂਕ ਯੂ,
2: ਨਵੀਂ ਨਵੀਂ ਸਭ ਨੂੰ ਮਿਲਦੀਆਂ ਨੇ
0: ਜੀ,
2: ਤੇ ਲੱਗੇ ਰਹੋ ਜੀ।
0: ਜ਼ਿੰਦਾਬਾਦ, ਥੈਂਕ ਯੂ ਜੀ, ਥੈਂਕ ਯੂ ਦੁਨੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਹ ਕੈਨੇਡਾ ਤੋਂ ਗੁਰਮੇਲ ਜੀ ਜੁੜੇ ਸਨ ਬੜੇ ਦਿਨਾਂ ਬਾਅਦ, ਤੇ ਪ੍ਰੋਗਰਾਮ ਰੋਜ਼ ਸੁਣਦੇ ਨੇ, ਬਾਅਦ ਦੇ ਵਿਚ ਫੀਡਬੈਕ ਵੀ ਦਿੰਦੇ ਹਰ ਰੋਜ਼। ਤੇ ਜੀ ਸੈਣੀ ਸਾਹਿਬ, ਕਾਂਗਰਸ ਦੀ ਪੰਜਾਬ ਦੇ ਵਿਚ ਗੱਲ ਕਰੀਏ, ਚਲੋ ਮੀਡੀਆ ਦੇ ਵਿਚ ਫਵਾਵਾਂ ਪਹਿਲਾਂ ਹੀ ਛਪ ਜਾਂਦੀਆਂ ਨੇ ਜਾਂ ਛਾ ਜਾਂਦੀਆਂ ਨੇ ਜਾਂ ਮੀਡੀਆ ਦੇ ਉੱਤੇ ਗੱਲਬਾਤ ਚੱਲ ਜਾਂਦੀ ਹੈ, ਕਿਆਸ ਰਾਹੀਆਂ ਜਿਵੇਂ ਕਿ ਸਿਆਸੀ ਜੋਤਸ਼ੀ ਕਹਿ ਲੋ, ਤੇ ਜੋਤਸ਼ੀ ਦੂਸਰੇ ਜਿਹੜੇ ਹੱਥ ਦੇਖ ਕੇ ਵੀ ਕਰਦੇ ਆ ਜੋਤਿਸ਼, ਤੇ ਪਰ ਇਹ ਸਿਆਸੀ ਜਿਹੜੇ ਨੇ ਜਾਂ ਮੀਡੀਆ ਦੇ ਜੋਤਸ਼ੀ ਜਿਹੜੇ ਨੇ ਕਿਤੇ ਨਾ ਕਿਤੇ ਕੁਝ ਨਾ ਕੁਝ ਹਵਾ ਦੇ ਵਿਚ ਛੱਡ ਹੀ ਦਿੰਦੇ ਆ। ਤਾਂ ਕਾਂਗਰਸ ਦੇ ਵਿਚ ਤਬਦੀਲੀ ਕਹਿੰਦੇ ਨਹੀਂ ਹੋਏਗੀ ਜੀ ਕੋਈ ਵੀ, ਹਜੇ ਮੰਥਨ ਚੱਲ ਰਿਹਾ ਜੀ।
1: ਦੇਖੋ ਜੀ, ਗੱਲ ਏਦਾਂ ਹੈਗੀ ਆ ਕਿ ਕਾਂਗਰਸ ਦੀ ਇੱਕ ਕਮਜ਼ੋਰੀ ਰਹੀ ਹੈਗੀ ਜੀ, ਇਹ ਡਿਸੀਜਨ ਜਿਹੜਾ ਲੈਣ ਦੇ ਵਿਚ ਲਿਆ ਇਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ
0: ਜੀ।
1: ਇਹ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਕਿ ਵੈਸੇ ਵੀ ਜੇ ਤੁਸੀਂ ਡਿਸੀਜਨ ਜਦੋਂ ਇੰਨਾ ਲੇਟ ਲੈਂਦੇ ਹੈਗੇ ਆ ਉਦੋਂ ਤੱਕ ਤੁਹਾਡਾ ਜਿਹੜਾ ਆ ਲੁੱਟਿਆ ਜਾ ਚੁੱਕਾ ਹੁੰਦਾ ਕਾਰਵਾ
0: ਜੀ।
1: ਇਹ ਤਾਂ ਪਹਿਲਾਂ ਤੋਂ ਜਿਹੜਾ ਹੈਗਾ ਇਹਨਾਂ ਨੂੰ 6 ਮਹੀਨੇ ਪਹਿਲਾਂ ਜਿਹੜੇ ਆ ਇੱਕ ਜਿਹੜੇ ਆ ਡਿਸੀਜਨ ਲੈ ਲੈਣਾ ਚਾਹੀਦਾ ਸੀ। ਉਹਦੇ ਜੋ ਵੀ ਘਾਟ ਵਾਧ ਹੁੰਦੀ ਡਿਸੀਜਨ ਤੁਹਾਡਾ ਸਹੀ ਵੀ ਪੈ ਸਕਦਾ ਹੈ ਗਲਤ ਵੀ ਪੈ ਸਕਦਾ ਹੈ, ਪਰ ਤੁਸੀਂ ਡਿਸਾਈਡ ਕਰਦੇ ਹੋਏ ਤਾਂ ਦੱਸੋ ਜੀ
0: ਜੀ।
1: ਦੇਖੋ ਰਾਜਾ ਵਡਿੰਗ ਦੀ ਜਿਹੜੀ ਹੈਗੀ ਆ ਬਤੌਰ ਇਮੇਜ ਜਿਹੜੇ ਆ ਪ੍ਰਧਾਨ ਉਹਦੀ ਤਾਂ ਮੁਕਰੀ ਬਣ ਗਈ ਹੈਗੀ ਆ ਜੀ
0: ਜੀ।
1: ਪ੍ਰਗਟ ਸਿੰਘ ਨੇ ਕੀ ਕਿਹਾ ਜੀ ਤੇ ਕਾਂਗਰਸ ਦਾ ਪ੍ਰਧਾਨ ਉਹ ਹੋਣਾ ਚਾਹੀਦਾ ਆ ਜਿਹਨੂੰ ਕੋਈ ਜਿਹੜਾ ਹੈਗਾ ਆ ਪੁਲਿਸ ਦਾ ਈਡੀ ਦਾ ਹੈਂਜੀ ਸੀਬੀਆਈ ਦਾ ਕਿਸੇ ਦਾ ਡਰ ਨਾ ਹੋਵੇ
0: ਜੀ।
1: ਬੜੀ ਵਧੀਆ ਲਾਈਨ ਅੰਡਰ ਕੀਤੀ ਕਿੱਥੇ ਤੁਹਾਨੂੰ ਕਾਂਗਰਸ ਹਾਂਜੀ ਕਾਂਗਰਸ ਅਪੋਜ਼ ਕਰਦੀ ਕਿਤੇ ਦਿਸੀ ਨੀ ਸਰਕਾਰ ਨੂੰ ਜੀ। ਇਸ ਕਰਕੇ ਨੀ ਤੁਸੀਂ ਪ੍ਰਧਾਨ ਹੀ ਜਿਹੜਾ ਤੁਸੀਂ ਬਣਾਇਆ ਆ ਉਹਦੇ ਉਹਨੂੰ ਆਪਣਾ ਡਰ ਆ ਕਿ ਮੇਰੀਆਂ ਬੱਸਾਂ ਦੀਆਂ ਬਾੜੀਆਂ ਵਾਲਾ ਕੇਸ ਨਾ ਖੋਲ ਦੇਣ ਮੈਨੂੰ ਨਾ ਅੰਦਰ ਕਰ ਦੇਣ
0: ਜੀ।
1: ਉਹ ਕੰਪਰੋਮਾਈਜ਼ ਜਦੋਂ ਬੰਦਾ ਹੀ ਕੰਪਰੋਮਾਈਜ਼ ਗਿਆ ਜੀ ਤੇ ਉਹ ਆਪੋਜੀਸ਼ਨ ਦੀ ਮਤਲਬ ਕਿੱਦਾਂ ਨਿਭਾ ਸਕਦਾ ਭੂਮਿਕਾ ਜੀ
0: ਜੀ।
1: ਮਾੜਾ ਮੋਟਾ ਕਿਤੇ ਕਹਿ ਛੱਡਿਆ। ਫਿਰ ਰਾਜਾ ਵਡਿੰਗ ਦਾ ਇਹ ਹੈਗਾ ਆ ਜੀ ਤੁਸੀਂ ਦੇਖੋ ਇੱਕ ਪਿੱਛੇ ਜਦੋਂ ਉਦੋਂ ਪ੍ਰਚਾਰ ਕਰਦੇ ਪਏ ਸੀ ਬਾਈ ਇਲੈਕਸ਼ਨ ਦੇ ਵਿਚ ਹਾਂਜੀ ਉਹ ਪਿੰਡ ਵਾਲੇ ਪਿੰਡ ਦਾ ਤਾਂ ਕੁੱਤਾ ਮਾਲ ਨੀ ਹੁੰਦਾ ਇਹ ਤੁਹਾਡਾ ਉਮੀਦਵਾਰ ਆ ਹਾਂਜੀ। ਫਿਰ ਇੱਕ ਪ੍ਰਧਾਨ ਨੂੰ ਸ਼ੋਭਾ ਦਿੰਦੀਆਂ ਇਹ ਗੱਲਾਂ
0: ਹਾਂਜੀ।
1: ਫਿਰ ਤੁਸੀਂ ਇੱਕ ਬੂਟਾ ਸਿੰਘ ਹੁੰਦਾ ਸੀ ਰੰਗ ਦਾ ਕਾਲਾ ਏਦਾਂ ਕਰਕੇ ਆਹ ਕੋਈ ਗੱਲਾਂ ਕਰਨ ਦੀਆਂ ਸੀ ਜੀ ਇਹ ਪ੍ਰਧਾਨ ਦੇ ਮੂੰਹ ਸ਼ੋਭਾ ਦਿੰਦੀਆਂ ਗੱਲਾਂ ਜੀ। ਤੁਹਾਡਾ ਤਾਂ ਏਡਾ ਸੀਨੀਅਰ ਲੀਡਰ ਹੈਗਾ ਸੀਗਾ ਕਿ ਤੁਹਾਡੇ ਰਿਸਪੈਕਟ ਤੁਹਾਨੂੰ ਚਾਹੀਦੀ ਹੈਗੀ ਕਹਿਣਾ ਤੂੰ ਜੋ ਚਾਹੁੰਦਾ ਹੈਗਾ ਆ ਤੇ ਤੂੰ ਕਹਿ ਕੇ ਜਿਹੜਾ ਹੈਗਾ ਇਸ ਚੀਜ਼ ਦੇ ਨਾਲ ਭਾਈਚਾਰੇ ਦੇ ਵਿਚ ਵੀ ਮਨ ਦੇ ਵਿਚ ਆਉਂਦੀ ਹੈਗੀ ਆ ਭਾਈ ਕਰਨੀ ਤਾਂ ਤੁਸੀਂ ਕਾਂਗਰਸ ਦੀ ਸਿਫਤ ਹੈਗੀ ਆ ਤੇ ਨਾਲ ਜਿਹੜਾ ਟਾਰਗੇਟ ਦੂਜੇ ਭਾਈਚਾਰਿਆਂ ਨੂੰ ਕਰ ਲੈਂਦੇ ਆ ਜੀ। ਤੇ 12548 ਆਲਾ ਜਿਹੜਾ ਹੈਗਾ ਆ ਉਹ ਤਾਂ ਚੱਲਣ ਲੱਗਾ ਹੈਗਾ ਜੀ, ਅਗਲੇ ਚਲਾ ਦਿੰਦੇ ਆ ਵੀ ਆਹ ਕਾਂਗਰਸ ਨੇ ਏਦਾਂ ਦੇ ਪ੍ਰਧਾਨ ਬਣਾਏ, ਜਦੋਂ ਬੋਲਦੇ ਹੈਗੇ ਆ ਬੋਲਣ ਦੀ ਸ਼ੈਲੀ ਉਹਨਾਂ ਦੀ ਏਦਾਂ ਦੀ ਹੁੰਦੀ ਆ ਜੀ, ਉਹ ਇੱਕ ਜਗ੍ਹਾ ਜਿਹੜਾ ਹੈਗੇ ਜਨਾਨੀਆਂ ਨੂੰ ਗਾਲ ਹੀ ਕੱਢ ਦੇਣ ਲੱਗੇ ਸੀਗੇ ਹੈਂ, ਹੁਣ 1000 ਰੁਪਏ ਦੇ ਮਗਰ ਨਾ ਲੱਗ ਜਾਏ ਉਹ ਹੈਂ, ਇੱਕ ਤਾਂ ਤੁਸੀਂ ਏਦਾਂ ਕਰਕੇ ਹਾਂਜੀ ਕੀ ਯਾਰ ਇਹ ਕੋਈ ਤਰੀਕਾ ਥੋੜਾ ਹੈਗਾ ਆ। ਫਿਰ ਉਹ ਆਪਣਾ ਜਿਹੜਾ ਹੈਗਾ ਆ ਇਹ ਆਪਣੀ ਵਿਲਿੰਗਨੈਸ ਜਿਹੜੀ ਆ ਜਾਂ ਤਾਂ ਹਿਊਮਰ ਕ੍ਰੀਏਟ ਕਰਨ ਵਾਸਤੇ ਏਦਾਂ ਕਿ ਰੰਧਾਵਾ ਸਾਹਿਬ ਤੁਸੀਂ ਤਾਂ ਮਤਲਬ ਕੱਟ ਲਿਆ ਆਪਣਾ ਟਾਈਮ ਹੈਂਜੀ ਤੁਹਾਨੂੰ ਦਿਖਾਵਾਂਗੇ ਹਾਂਜੀ, ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਆਪਣਾ ਟਾਈਮ ਪੂਰਾ ਕਰ ਚੁੱਕੇ ਆ ਜੀ। ਉਹ ਇੱਥੇ ਹੈ ਨਾ ਕਾਂਗਰਸ ਪ੍ਰਧਾਨ ਦੇ ਮਨ ਦੇ ਵਿੱਚ ਫੀਲਿੰਗ ਪਹਿਲਾਂ ਹੀ ਮੁੱਖ ਮੰਤਰੀ ਵਾਲੀ ਆ ਰਹੀ ਹੈ ਜੀ, ਰਾਜਾ ਵੜਿੰਗ ਦੇ ਵਿੱਚ ਇੰਨੇ ਗੁਣ ਹੈ ਨੀ ਗੇ, ਜਿੰਨੇ ਗੁਣਾਂ ਦਾ ਧਾਰਨੀ ਉਹਨੂੰ ਰਾਹੁਲ ਗਾਂਧੀ ਸਮਝੀ ਜਾਂਦਾ ਜੀ। ਉਹਨਾਂ ਦੀ ਕਮਜ਼ੋਰੀ ਇਹ ਹੈਗੀ ਆ ਕਿ ਉਹ ਇੰਟੈਲੀਜੈਂਟ ਬੰਦੇ ਦੀ ਕਦਰ ਨਹੀਂ ਕਰਦੇ, ਲੋਇਲ ਬੰਦੇ ਦੀ ਜ਼ਿਆਦਾ ਕਦਰ ਕਰਦੇ ਆ ਜੀ। ਇੰਟੈਲੀਜੈਂਟ ਬੰਦਾ ਜਿਹੜਾ ਹੁੰਦਾ ਆ ਗਲਤ ਨੂੰ ਗਲਤ ਕਹਿਣ ਦੇ ਵਿੱਚ ਹੈਜੀਟੇਟ ਨਹੀਂ ਕਰਦਾ ਹੁੰਦਾ
0: ਜੀ,
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਕੋਲੋਂ ਫੈਸਲਾ ਨਹੀਂ ਲਿਆ ਜਾਂਦਾ। ਉਹ ਕਹਿੰਦੇ ਜੀ ਕਲੈਕਟਿਵ ਰਿਸਪੋਂਸੀਬਿਲਟੀ ਹੋਊਗੀ ਜੀ, ਕਲੈਕਟਿਵ ਰਿਸਪੋਂਸੀਬਿਲਟੀ ਤੇ ਕਿਤੇ ਨੀ ਕੁਛ ਵੀ ਹੋਣਾ, ਇਹ ਕੋਈ ਬੀਜੇਪੀ ਥੋੜਾ ਹੈਗੀ ਆ ਜੀ, ਬੀਜੇਪੀ ਚ ਤਾਂ ਪਤਾ ਆ ਜੀ।
0: ਦੇਖੋ ਦੋ ਧੜੱਲੇ ਦੇ ਨਾਲ ਬੋਲਣ ਵਾਲੇ ਜਾਂ ਥਿੜਕਦੇ ਬਣਗੇ ਅੰਕੜਿਆਂ ਦੇ ਪ੍ਰਤੀ, ਜਾਂ ਕੋਈ ਗੱਲਬਾਤ ਕਰਨੀ ਹੈ ਕਿਸੇ ਭਾਈਚਾਰੇ ਦੀ ਗੱਲ ਕਰਨੀ ਹੈ ਜਾਂ ਕੁਝ ਖਾਸ ਦਿਹਾੜਿਆਂ ਦੇ ਉੱਤੇ ਗੱਲ ਕਰਨੀ ਹੈ, ਖਹਿਰਾ ਸਾਹਿਬ ਹੋ ਗਏ ਤੇ ਪ੍ਰਗਟ ਸਿੰਘ ਹੋਣੀ, ਕੀ ਘਾਟ ਕੀ ਆ ਉਹਨਾਂ ਦੇ ਵਿਚ, ਕੀ ਕਾਰਨ ਨੇ ਕਿ ਕਾਂਗਰਸ ਜਾਂ ਰਾਹੁਲ ਗਾਂਧੀ ਉਹਨਾਂ ਦੀ ਨਜ਼ਰ ਜਿਹੜੀ ਆ ਉਹਨਾਂ ਦੇ ਉੱਤੇ ਕਿਉਂ ਨੀ ਜਾ ਰਹੀ, ਕਿਉਂ ਵੱਡੇ ਪੱਧਰ ਦੇ ਉੱਤੇ ਬੂਸਟ ਕਰ ਸਕਦੇ ਨੇ 6 ਮਹੀਨਿਆਂ ਦੇ ਵਿਚ ਪਾਰਟੀ ਨੂੰ?
1: ਭਾਰਤ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ, ਇਹ ਜੀ ਏਦਾਂ ਕਰ ਲੈਣਾ ਜੀ ਵੀ LOP ਬਣਾ ਦੇਣ ਖਹਿਰਾ ਸਾਹਿਬ ਨੂੰ, ਪਾਰਟੀ ਪ੍ਰਧਾਨ ਬਣਾ ਦੇਣ ਪ੍ਰਗਟ ਸਿੰਘ ਨੂੰ
0: ਜੀ,
1: ਪਰ ਕਿਉਂਕਿ ਇਹ ਫੇਰ ਬਿਲਕੁਲ ਜਿਹੜਾ ਹੈਗਾ ਆ ਪੋਲੀਟੀਕਲ ਲੋਕਾਂ ਦੀਆਂ ਕੈਲਕੂਲੇਸ਼ਨ ਕਿੱਦਾਂ ਹੁੰਦੀਆਂ ਆ, ਭਾਈ ਇੱਕ ਹਿੰਦੂ ਲਾਉਣਾ ਆ, ਇੱਕ SC ਲਾਉਣਾ, ਇੱਕ ਜੱਟ ਸਿੱਖ ਲਾਉਣਾ ਹੈਗਾ ਆ ਜੀ, ਉਹ ਇਸ ਤਰੀਕੇ ਦੀਆਂ ਕੈਲਕੂਲੇਸ਼ਨਾਂ ਦੇ ਵਿੱਚ ਜਿਹੜਾ ਪੈ ਜਾਂਦੇ ਹੈਗੇ ਆ, ਜਦ ਕਿ ਇਹਨਾਂ ਨੂੰ ਇਹ ਨੀ ਪਤਾ ਵੀ ਲੋਕੀ ਹੁਣ ਇਹਨਾਂ ਚੀਜ਼ਾਂ ਤੋਂ ਅੱਗੇ ਨਿਕਲ ਚੁੱਕੇ ਆ,
0: ਏਦਾਂ ਲਾ ਦਾਂਗੇ ਉੱਥੇ ਕੀ ਆ,
1: ਅੱਗੇ ਤੁਸੀਂ ਚੰਨੀ ਸਾਹਿਬ ਨੂੰ ਜਦੋਂ ਨੇ ਮਤਲਬ ਬਣਾਇਆ ਹਾਂਜੀ, ਉਹਨਾਂ ਨੇ ਮਤਲਬ ਡਿਕਲੇਅਰ ਕੀਤਾ ਸੀ ਇਹਨਾਂ ਨੂੰ, ਇਹ ਸੀ ਕਿ SC ਭਾਈਚਾਰੇ ਦੀਆਂ ਵੋਟਾਂ ਸਾਰੀਆਂ ਜਿਹੜੀਆਂ ਹੈਗੀਆਂ ਉਧਰ ਉਹ ਦੋਨਾਂ ਸੀਟਾਂ ਤੋਂ ਹਾਰ ਗਏ,
0: ਨਾਲੇ ਕਾਂਗਰਸ ਦੇ ਉੱਤੇ ਤਾਂ ਇਲਜ਼ਾਮਬਾਜ਼ੀ ਹੈ ਹੀ ਨਹੀਂ, ਇਹਨਾਂ ਨੂੰ ਤਾਂ ਮਤਲਬ ਕਿ ਸੈਕੂਲਰ ਚੱਲਣਾ ਚਾਹੀਦਾ ਹੈ ਜਿੱਦਾਂ ਪਹਿਲਾਂ ਸੀਗਾ ਹੀ ਸਾਰਾ ਕੁਝ ਚੱਲਦਾ ਸੀ, ਇਹ ਕਾਹਤੋਂ ਜਾਤ ਪਾਤ ਦੇ ਵਿੱਚ ਪੈ ਗਏ ਨੇ?
1: ਇਹ ਕਹਿੰਦੇ ਸੈਕੂਲਰ ਆ, ਪਰ ਜਿੰਨੀ ਕਾਂਗਰਸ ਜਿਹੜੀ ਇਸ ਮਸਲੇ ਦੇ ਵਿੱਚ ਜੋ ਦੋਸ਼ੀ ਆ ਨਾ ਜੀ, ਉਹਨੀ ਤਾਂ BJP ਵੀ ਦੋਸ਼ੀ ਹੈ ਨੀ, BJP ਦਾ ਤਾਂ ਠੀਕ ਆ ਵੀ ਉਹਦੇ ਤੋਂ ਗਿਲਾ ਹੈ ਹੀ ਨਹੀਂ ਜੀ, ਅਗਲਿਆਂ ਦਾ ਤਾਂ ਏਜੰਡਾ
0: ਹਾਂਜੀ, ਉਹ ਤਾਂ ਸਾਫ਼
1: ਇਹਨਾਂ ਦਾ, ਇਹਨਾਂ ਦਾ ਜਾਤੀਵਾਦ ਨੂੰ ਜਿੰਨਾ ਇਹਨਾਂ ਨੇ ਕਾਂਗਰਸ ਨੇ ਜਿਹੜਾ ਹੈਗਾ ਬੜਾਵਾ ਦਿੱਤਾ ਆ, ਹੋਰ ਕਿਸੇ ਕਲਾਸ ਨੇ ਦਿੱਤਾ ਹੀ ਨਹੀਂ ਜੀ, ਹੋਰ ਕਿਸੇ ਪਾਰਟੀ ਨੇ ਦਿੱਤਾ ਹੀ ਨਹੀਂ ਜੀ। ਫਿਰ ਧਰਮ ਦਾ ਬੀਜ ਵੀ ਜਿਹੜਾ ਹੈਗਾ ਆ, ਰਾਮ ਮੰਦਿਰ ਦੇ ਜਿਹੜੇ ਹੈਗੇ ਆ ਜੰਦੇ ਕਿਹਨੇ ਖਿਲਾਏ ਸੀ ਰਾਜੀਵ ਗਾਂਧੀ ਨੇ
0: ਜੀ,
1: ਉਹ ਜਿਹੜਾ ਹੈਗਾ ਆ ਉਹ ਤੋਂ ਬਾਅਦ ਠੀਕ ਆ, ਬੁੱਧਾ ਚੱਕਿਆ ਅਗਲਿਆਂ ਨੇ BJP ਕੈਸ਼ ਕਰਕੇ ਲੈ ਗਈ ਜੀ। ਜੇ ਵੋਟਰ ਨੇ ਸਰ ਇਸੇ ਐਂਗਲ ਨਾਲ ਹੀ ਵੋਟ ਪਾਉਣੀ ਹੋਵੇ ਤੇ ਜਿਹੜੀ BJP ਦੀਆਂ ਸੀਟਾਂ ਵੀ ਇੱਥੇ ਹਿੰਦੂ ਜਿੰਨੇ ਪਰਸੈਂਟ ਹੈਗੇ ਆ ਉਨੀਆਂ ਆ ਜਾਣਗੀ, ਤੇ ਇਹਨਾਂ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੀਆਂ ਉਹ ਵੀ ਕਦੀ ਨਾ ਘਟਣ ਜੀ। ਪਰ ਕਿਉਂਕਿ ਲੋਕਾਂ ਦਾ ਜਿਹੜਾ ਥਿੰਕਿੰਗ ਹੈਗੀ ਆ, ਲੋਕੀ ਦੇਖਦੇ ਹੈਗੇ ਕਿ ਬੰਦਾ ਸਾਹਮਣੇ ਵਾਲਾ ਕੌਣ ਆ ਜੀ, ਪਾਰਟੀ ਜਿਹੜੀ ਹੈਗੀ ਆ ਉਹ ਜਿਹੜੀ ਸੈਕੰਡਰੀ ਆ ਜਾਂਦੀ, ਪਹਿਲਾਂ ਬੰਦੇ ਦਾ ਆ ਜਾਂਦਾ ਹੈ ਜੀ ਕਿ ਬੰਦਾ ਠੀਕ ਹੈ ਜੀ।
0: ਪਰ ਇੱਕ ਗੱਲ ਅਜੇ ਤੱਕ ਵੀ ਸਮਝ ਨਹੀਂ ਆਈ, ਦੇਖੋ ਪੂਰੇ ਭਾਰਤ ਦੇ ਵਿਚ ਜਾਂ ਬੰਗਾਲ ਦੇ ਵਿਚ ਹਿੱਕ ਦੇ ਜ਼ੋਰ ਦੇ ਨਾਲ ਰਾਹੁਲ ਗਾਂਧੀ ਨੇ ਮਤਲਬ ਕਿ SIR ਦੇ ਖਿਲਾਫ਼ ਪ੍ਰਚਾਰ ਕੀਤਾ ਹੈ, ਬੋਲਬਾਲਾ ਕੀਤਾ ਹੈ, ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਜਾਂ ਇੰਡੀਅਨ ਗੱਠਜੋੜ ਨੂੰ ਨਾਲ ਲੈ ਕੇ ਜਿਹੜਾ ਤੁਰਿਆ। ਪਰ ਪੰਜਾਬ ਦੇ ਵਿਚ ਕੱਲ ਵੀ ਆਪਾਂ ਗੱਲ ਕੀਤੀ ਸੀ, ਮਾਨ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ SIR ਨੂੰ, ਚਲੋ ਇਹਦੇ ਵਿਚ ਦੋਵੇਂ ਪੱਖ ਨੇ, ਪੋਜ਼ਿਟਿਵ ਵੀ ਆ ਨੈਗੇਟਿਵ ਵੀ ਹੈ। ਡਾਕਟਰ ਗਰਗ ਸਾਹਿਬ ਦੀ ਜਦੋਂ ਗੱਲ ਸੁਣਦੇ ਆ ਉਹ ਵੀ ਇਸ ਚੀਜ਼ ਦਾ ਮਤਲਬ ਕਿ ਕਾਫ਼ੀ ਜਿਹੜੇ ਨੇ ਅੰਕੜੇ ਦਿੰਦੇ ਆ ਸਾਰੀਆਂ ਚੀਜ਼ਾਂ ਕੀ ਕੁਝ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ। ਪਰ ਕਾਂਗਰਸ ਜਿਹੜੀ ਹੈ ਜਾਂ ਅਕਾਲੀ ਦਲ ਹੈ ਪੰਜਾਬ ਦੇ ਵਿਚ, ਉਹ SIR ਦਾ ਮੁੱਦਾ ਕਿਉਂ ਨੀ ਚੈੱਕ ਕਰੇ ਜੀ ਇਸ ਪੰਜਾਬ ਦੇ ਵਿਚ, ਜਦੋਂ ਸਾਰਾ ਕੁਝ ਹੱਥੋਂ ਨਿਕਲ ਗਿਆ ਫਿਰ ਚੱਕਣਗੇ? ਜਾਂ ਰਾਹੁਲ ਗਾਂਧੀ ਨੇ ਉਧਰੋਂ ਇਸ਼ਾਰਾ ਨੀ ਹਜੇ ਤੱਕ ਕੀਤਾ ਕਿ SIR ਦਾ ਮੁੱਦਾ ਜਿਹੜਾ ਪੰਜਾਬ ਦੇ ਵਿਚ ਕਿਉਂ ਨੀ ਸ਼ੁਰੂ ਹੋ ਗਿਆ?
1: ਭਾਰਤ ਸਾਹਿਬ ਇਹਨਾਂ ਦਾ ਕਾਂਸਟੈਂਟ ਮੁੱਦਾ ਰਹਿੰਦਾ ਹੀ ਕੋਈ ਨੀ ਜੀ। ਇੱਕ ਇਲੈਕਸ਼ਨ ਦੇ ਵਿੱਚ ਸ਼ੁਰੂ ਚ ਨਾਰਾ ਲਾ ਦਿੰਦੇ ਚੌਂਕੀਦਾਰ ਚੋਰ ਹੈ, ਹਾਂਜੀ ਚਲੋ ਜੀ ਉਹ ਚੱਲ ਪੈਂਦੀ ਕੰਪੇਨ ਜੀ। ਇਹ ਉਹ ਜਦੋਂ ਉੱਥੇ ਫੇਲ ਹੋ ਜਾਂਦੇ ਹੈਗੇ ਆ ਉਸ ਕੰਪੇਨ ਨੂੰ ਬਿਲਕੁਲ ਛੱਡ ਦਿੰਦੇ ਹੈਗੇ ਆ, ਉਹ ਕਿਤਾਬ ਸੰਪਾਦਨ ਵਾਲੀ ਚੱਕ ਲੈਂਦੇ ਹੈਗੇ ਜੀ, ਇੰਨੀ ਕਾਪੀ ਨਾ ਉਹ ਪੜ੍ਹੀ ਆ ਤੇ ਨਾ ਵਾਸਤਾ ਹੈ ਜੀ। ਜਿੱਦਾਂ ਮਾਨ ਸਾਹਿਬ ਨੇ ਜਿਹੜਾ ਬੇਅਦਬੀ ਵਾਲਾ ਕਾਨੂੰਨ ਨੀ ਪੜ੍ਹਿਆ ਤੇ ਰਾਹੁਲ ਗਾਂਧੀ ਨੇ ਉਹ ਸੰਵਿਧਾਨ ਵਾਲਾ ਨੀ ਪੜ੍ਹਿਆ ਹੈ
0: ਜੀ।
1: ਹਾਂਜੀ ਮੁੜ ਕੇ ਜਦੋਂ ਦੇਖਿਆ ਵੀ ਭਾਈ ਇਸ ਚੀਜ਼ ਦੇ ਨਾਲ ਹਾਂਜੀ ਵੋਟ ਚੋਰ ਗੱਦੀ ਛੋੜ ਹੈ ਜੀ, ਉਹ ਜਿਹੜਾ ਆਮ ਲੋਕਾਂ ਨੂੰ ਮਤਲਬ ਨੀ ਇਹਨਾਂ ਚੀਜ਼ਾਂ ਦਾ ਜੀ, ਆਮ ਲੋਕਾਂ ਨੂੰ ਚੀਜ਼ਾਂ ਦਾ ਮਤਲਬ ਇਹ ਆ ਵੀ ਗੁੱਡ ਗਵਰਨੈਂਸ ਚਾਹੀਦੀ ਹੈਗੀ ਆ ਤੇ ਮਤਲਬ ਸਾਡਾ ਜਿਹੜਾ ਆ ਜੀਵਨ ਪੱਧਰ ਜਿਹੜਾ ਆ ਉਹ ਉੱਚਾ ਹੋਣਾ ਚਾਹੀਦਾ ਆ।
0: ਬਿਲਕੁਲ ਹੈ ਜੀ
1: ਸਰ, ਮੈਂ ਇੱਕ ਛੋਟਾ ਜਿਹਾ ਟੈਸਟ ਜਿਹੜਾ ਆ ਉਹ ਮੈਂ ਦੱਸਦਾ ਜੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਨਾ ਤਾਂ ਕੋਈ ਵੱਡਾ ਲੀਡਰ ਸੀ, ਸਪੋਕਸਮੈਨ ਸੀ, ਨਾ ਕੋਈ ਕੁਛ ਹੈਗਾ ਸੀ
0: ਜੀ,
1: ਬਟ ਉਹ ਕੌਂਸਟੈਂਟਲੀ ਕੰਮ ਕਰਦੇ ਰਹੇ, ਕੰਮ ਕਰਦੇ ਰਹੇ ਔਰ ਉਹਨੂੰ ਮਨਿਊਟਲੀ ਵਾਚ ਕਰਦੇ ਰਹੇ। ਮੈਂ ਦੇਖਿਆ ਕਿ ਲੋਕਾਂ ਦਾ ਜੀਵਨ ਪੱਧਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਉਸ ਟਾਈਮ ਦੇ ਵਿੱਚ ਹੀ ਮੈਂ ਬਹੁਤੇ ਬੰਦਿਆਂ ਨੂੰ ਸਕੂਟਰ ਤੋਂ ਕਾਰਾਂ ਤੇ ਆਉਂਦੇ ਦੇਖਿਆ ਜੀ।
0: ਬਿਲਕੁਲ
1: ਉਸ ਟਾਈਮ ਦੇ ਉੱਤੇ ਹੀ ਮੈਂ ਲੋਕਾਂ ਦਾ ਜਿਹੜਾ ਹੈਗਾ ਆ ਬੈਂਕਾਂ ਦੇ ਵਿੱਚ ਸੇਵਿੰਗ ਵਧਦੀ ਦੇਖੀ ਜੀ, ਲੋਕਾਂ ਦੀਆਂ ਐਫ ਡੀ ਆਰ ਦੇ ਵਿੱਚ ਇਨਵੈਸਟਮੈਂਟ ਦੇਖੀ ਜੀ,
0: ਪ੍ਰਾਪਤੀਆਂ
1: ਵਧੀਆਂ। ਉਸ ਤੋਂ ਬਾਅਦ ਜਦੋਂ ਇਹ ਆਈ ਹਾਂਜੀ ਉਹ ਤੋਂ ਬਾਅਦ ਜਦੋਂ ਇਹ ਸਰਕਾਰ ਆਈ ਹੈਗੀ ਆ ਇਹਨਾਂ ਨੇ ਬੈਂਕਿੰਗ ਬਿਜ਼ਨਸ ਦਾ ਤਾਂ ਇੱਦਾਂ ਦਾ ਬੇੜਾ ਗਰਕ ਕੀਤਾ, ਬੈਂਕਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਪੈਸਾ ਜਿਹੜਾ ਹੈਗਾ ਆ ਉਹਨਾਂ ਦੀ ਸੇਵਿੰਗ ਤਾਂ ਰਹਿਣ ਹੀ ਨਹੀਂ ਦਿੱਤੀ ਜੀ।
0: ਜੀ
1: ਕਿਹੜੀਆਂ ਸਰਵਿਸਿਸ ਬੈਂਕ ਜਿਹੜੀਆਂ ਹੈਗੀ ਆ ਤੁਹਾਡੇ ਪੈਸੇ ਨੂੰ ਲੈ ਕੇ ਤੁਹਾਨੂੰ ਇੰਟਰਸਟ ਦਿੰਦਾ ਸੀ, ਅੱਗੇ ਕਮਾ ਕੇ ਦਿੰਦਾ ਸੀ ਜਾਂ ਜਿੱਦਾਂ ਮਰਜ਼ੀ ਆ, ਹੁਣ ਤਾਂ ਤੁਹਾਡੇ ਪੈਸੇ ਨੂੰ ਕੁੰਡੀ ਲਾਉਂਦਾ ਕਤਰੇ ਉਹਨਾਂ ਚੋਰ ਬਣਾ ਤੇ ਸਾਰੇ ਮਹਿਕਮੇ ਜੀ।
0: ਜੀ
1: ਅੱਗੇ ਦੀ ਅੱਗੇ ਜਿਹੜਾ ਹੈਗਾ ਆ ਤੁਸੀਂ ਬਾਕੀ ਸਰਕਾਰਾਂ ਦਾ ਦੇਖ ਲਓ, ਉਹਨਾਂ ਨੇ ਵੀ ਜਿਹੜਾ ਹੈਗਾ ਆ ਸਟੇਟ ਦੇ ਵਿੱਚ ਹੈਗਾ ਆ ਜੀ, ਉਹਨਾਂ ਨੇ ਸਰਕਾਰੀ ਜਿਹੜੇ ਪਬਲਿਕ ਸੈਕਟਰ ਆ ਉਹਦਾ ਪੱਠਾ ਬਿਠਾਤਾ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੇ ਪਬਲਿਕ ਸੈਕਟਰ ਦਾ ਪੱਠਾ ਆਪ ਬਿਠਾ ਕੇ BSNL ਨੂੰ ਫੇਲ ਕਰਨ ਲਈ ਜਿਹੜੀ ਹੈਗੀ ਆ ਉਹ ਜੀਓ ਲੈ ਆਉਂਦੀ ਜੀ, ਨੋਟਬੰਦੀ ਦੇ ਵਿੱਚ ਉਹਨੇ ਪਹਿਲਾਂ ਆ ਕੇ ਮੁਫ਼ਤ ਦਿੱਤਾ ਜੀ ਸਾਰਾ ਕੁਛ, ਡਾਟਾ ਮੁਫ਼ਤ ਹੈ ਜੀ, ਮੋਬਾਈਲ ਵੀ ਮੁਫ਼ਤ ਦੇ ਦਿੱਤੇ ਜੀ। ਉਹ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਦੇਖੋ ਅੱਜ ਕਿਸ ਭਾਅ ਜਿਹੜਾ ਹੈਗਾ ਉਹ ਪੈਕ ਦਿੰਦੇ ਹੈਗੇ, ਜਿਹੜਾ ਤੁਸੀਂ ਪੈਕ 2 ਮਹੀਨੇ ਪਹਿਲਾਂ 300 ਰੁਪਏ ਦਾ ਪਾਉਂਦੇ ਸੀ ਅੱਜ 400 ਦਾ ਪੈ ਰਿਹਾ ਜੀ, ਤੇ ਮਹੀਨੇ ਦੇ ਜਿਹੜੇ 31 ਦਿਨ ਹੁੰਦੇ ਹੈਗੇ ਆ ਜੀ ਉਹਨਾਂ ਦਾ 28 ਦਿਨ ਦਾ ਮਹੀਨਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਉਹਦਾ ਰਾਘਵ ਚੱਡੇ ਨੇ ਵੀ ਕਿਹਾ ਭਾਈ ਮਹੀਨੇ 12 ਹੁੰਦੇ ਆ ਸਾਲ ਦੇ ਵਿੱਚ ਤੇ ਜਿਹੜਾ ਇਹ ਆ ਵੀ ਮਹੀਨੇ ਬਾਅਦ ਦਾ ਚਾਰਜ 13 ਵਾਰੀ ਮੋਬਾਈਲ ਰੀਚਾਰਜ ਕਰਾਉਣਾ ਪੈਂਦਾ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਦੇਖੋ ਨਾ ਫੇਰ ਕੁੰਡੀਆਂ ਕਿਸ ਤਰੀਕੇ ਦੀਆਂ ਲਾਉਂਦੇ, ਯੂਰੀਆ ਦਾ ਬੋਰੀ ਆਉਂਦੀ ਸੀ ਕਹਿੰਦੇ ਕੋਈ ਰੇਟ ਨੀ ਵਧਾਇਆ ਯੂਰੀਏ ਦਾ, ਕੀ ਕੀਤਾ ਯੂਰੀਏ ਦਾ ਬੋਰੀ 50 ਕਿਲੋ ਤੋਂ 45 ਕਿਲੋ ਦੀ ਪੈਕਿੰਗ ਕਰ ਦਿੱਤੀ, 5 ਕਿਲੋ ਯੂਰੀਆ ਹੀ ਖਾ ਗਿਆ
0: ਵਿੱਚੋਂ,
1: ਉਹ ਹਿਸਾਬ ਹੋਇਆ। ਇਹਨੇ ਕਿਹਾ ਵੀ ਹਾਂ ਯਾਰ ਤੇਲ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ, ਕਹਿੰਦਾ ਆਪਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ, ਆਪਾਂ ਪਹਿਲਾਂ ਵੀ 1000 ਦਾ ਪਵਾਈਦਾ ਸੀ ਹੁਣ 20,000 ਦਾ ਪਵਾਈਦਾ, ਚਲੋ ਗੱਲ ਮੁੱਕੀ ਬੇੜਾ ਪਾ। ਹਾਂਜੀ ਉਹ 1000 ਦਾ ਪਵਾ ਕੇ ਅੱਗੇ ਚ 5 ਦਿਨ ਕੱਢਦਾ ਸੀ, ਹੁਣ 4 ਦਿਨ ਬਾਅਦ 1000 ਦਾ ਪਵਾਉਣਾ ਹੈਗਾ, ਫਰਕ ਤਾਂ ਪੈਂਦਾ ਆ, ਪਰ ਗੱਲ ਆਪਣਾ ਮਨ ਕਿੰਨਾ ਵਧੀਆ ਸਮਝਾਇਆ ਆ ਕਿ ਆਪਾਂ 1000 ਦਾ ਹੀ ਪਵਾਈਦਾ ਸੀ, 20,000 ਦਾ ਹੀ ਪਵਾਈਦਾ।
0: ਹਾਂਜੀ ਤੇ ਦੂਸਰੇ ਪਾਸੇ ਸੈਣੀ ਸਾਹਿਬ ਬੜਾ ਲੰਮਾ ਜਿਹੜਾ ਚੱਕਰ ਪਿਆ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ, ਪਰ ਅੱਜ ਉਹਨਾਂ ਦੇ ਵਕੀਲ ਜਿਹੜੇ ਨੇ ਉਹਨਾਂ ਨੇ ਕਾਫੀ ਸਪਸ਼ਟਤਾ ਦੇ ਵਿੱਚ ਗੱਲਬਾਤ ਦੱਸੀ ਹੈ ਕਿ ਲੜਾਈ ਅਸੀਂ ਭਾਈ ਲੜਾਂਗੇ, ਕਾਨੂੰਨੀ ਲੜਾਈ ਲੜਾਂਗੇ,
1: ਲੜਨੀ ਚਾਹੀਦੀ ਹੈਗੀ ਹੈ ਜੀ, ਗੱਲ ਤਾਂ ਇਹੀ ਹੈ ਨਾ ਜੀ।
0: ਜੀ
1: ਥਾਣੇ ਦੇ ਬਾਹਰ ਧਰਨਾ ਲਾ ਲੈਂਦੇ ਜਿਆਦਾ ਵਧੀਆ ਸੀਗਾ ਸਰ
0: ਜੀ,
1: ਥਾਣੇ ਦੇ ਬਾਹਰ ਧਰਨਾ ਲਾ ਲੈਂਦੇ, ਉੱਥੇ ਰਿਟ ਫਾਈਲ ਕਰ ਦਿੰਦੇ ਇੱਕ ਚੁੱਪ ਕਰਕੇ, ਇਹਨਾਂ ਦੇ ਚੰਡੀਗੜ੍ਹ ਵਕੀਲ ਬੈਠੇ ਤਾਂ ਹੁੰਦੇ ਆ ਜੀ, ਉੱਥੋਂ ਵਾਰੰਟ ਅਫਸਰ ਲਿਆ ਕੇ ਤੇ ਬੰਦਾ ਬਰਾਮਦ ਕਰਦੇ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਸੀ, ਥਾਣਾ ਸਾਰਾ ਸਸਪੈਂਡ।
0: ਬਿਲਕੁਲ ਹੈ ਜੀ,
1: ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜੋਸ਼ ਦੇ ਨਾਲ ਜਿਹੜਾ ਹੈਗਾ ਆ ਹੋਸ਼ ਵੀ ਰੱਖਣਾ ਚਾਹੀਦਾ ਆ
0: ਜੀ,
1: ਤੇ ਠੀਕ ਹੈ ਐ ਨੀ ਵੇ ਜੋ ਵੀ ਕੰਸੀਕੁਐਂਸਿਸ ਹੋਣਗੇ ਉਹ ਆਪੇ ਭੁਗਤ ਲੈਣਗੇ ਜੀ, ਨੋ ਡਾਊਟ ਕੇ ਮਤਲਬ ਉਹਨਾਂ ਕੋਲ ਬਹਾਨਾ ਹੈਗਾ ਨਾ ਭਾਰਤ ਸਾਹਿਬ, ਗੱਲ ਤਾਂ ਇਹ ਹੈਗਾ
0: ਦੇਤਾ ਬਹਾਨਾ ਦੇਤਾ ਜੀ, ਬਿਲਕੁਲ
1: ਬਹਾਨਾ ਦੇਤਾ ਆ ਉਹਨਾਂ ਨੂੰ, ਉਹਨਾਂ ਨੂੰ ਚਾਹੀਦਾ ਸੀ ਬਹਾਨਾ, ਉਹ ਬਹਾਨਾ ਉਹਨਾਂ ਨੂੰ ਮਿਲ ਗਿਆ ਜੀ, ਹੁਣ ਤਾਂ ਅਗਲੇ ਕਹਿ ਜਾਂਦੇ ਹੈਗੇ ਸਾਡੀਆਂ ਫਾਈਲਾਂ ਪਾੜ ਦਿੱਤੀਆਂ, ਤੁਹਾਡੇ ਕਿਹੜੀ ਫਾਈਲ ਪੜੀ ਜਾਂ ਇੱਦਾਂ ਕਰਕੇ ਆ
0: ਜੀ। ਪਰ ਜਿਹੜੀ ਆਪਣੇ ਸੈਣੀ ਸਾਹਿਬ ਜੋ ਸ਼ਬਦਾਵਲੀ ਆ ਸਿਆਸਤ ਦੇ ਵਿੱਚ ਜਿਹੜੀ ਵਿਗੜ ਰਹੀ ਹੈ, ਜਿਵੇਂ ਅੱਜ ਵੀ ਮਾਨ ਸਾਹਿਬ ਨੇ ਕਿਹਾ ਕਿ ਜਰਨੈਲ ਤਾਂ ਕਾਗਜ਼ੀ ਜਰਨੈਲ ਹੀ ਨਿਕਲਿਆ ਤੇ ਲੋਕਾਂ ਨੂੰ ਫਸਾ ਕੇ ਖੁਦ ਦੌੜ ਗਿਆ, ਵੈਸੇ ਹੋਇਆ ਤਾਂ ਜਰਨੈਲ ਜਿਹੜਾ ਇਹਨਾਂ ਦਾ ਵੀ ਸੀ ਕੇਜਰੀਵਾਲ, ਉਹ ਵੀ ਤਾਂ ਇਦਾਂ ਕਰਕੇ ਗਿਆ ਸੀ ਉਦੋਂ ਜਦੋਂ ਮਾਫ਼ੀ ਮੰਗ ਗਿਆ ਸੀ ਸਾਰੇ ਮਸਲਿਆਂ ਦੇ ਵਿੱਚ ਤੇ ਲੋਕ ਹੀ ਫਸੇ ਸੀ ਕੇਸ ਤਾਂ ਉਹ ਭੁਗਤਦੇ ਰਹੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਇਸ ਕਾਗਜ਼ੀ ਜਰਨੈਲ ਨੂੰ ਕਾਗਜ਼ ਲਿਖ ਕੇ ਦੇ ਕੇ ਗਿਆ ਆ ਉਹ
0: ਜੀ
1: ਪਾਰਟੀ ਸੁਪਰੀਮ ਸਾਡਾ। ਸਵਾਲ ਤਾਂ ਇਹ ਹੈਗਾ ਕਿ ਮਾਨ ਸਾਹਿਬ ਜਿਸ ਅਹੁਦੇ ਤੇ ਹੈਗੇ ਆ ਉਹ ਜੋ ਮਰਜ਼ੀ ਬੋਲ ਸਕਦੇ ਹੈਗੇ ਜੀ, ਉਹਨਾਂ ਨੂੰ ਇੱਕ ਇਮਿਊਨਿਟੀ ਅਟੈਚ ਹੈਗੀ ਆ ਇਹੀ ਸੀਐਮ ਆਫ ਦਾ ਸਟੇਟ ਹਾਂਜੀ। ਸੋ ਇਸ ਕਰਕੇ ਜਿਹੜਾ ਆ ਉਹਨਾਂ ਦੀ ਗੱਲ ਵੀ ਸੁਣੀ ਜਾਣੀ ਹੈਗੀ ਆ ਔਰ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਆਪਣੇ ਆਪ ਹੀ ਵਜਨਦਾਰ ਹੋ ਜਾਣੀ ਆ ਜਦੋਂ ਕਿਉਂਕਿ ਉਹ ਅਹੁਦੇ ਤੇ ਬਿਰਾਜਮਾਨ ਨੇ।
0: ਬਿਲਕੁਲ
1: ਜਦੋਂ ਬੰਦਾ ਅਹੁਦੇ ਤੇ ਨਹੀਂ ਹੁੰਦਾ ਗੱਲ ਉਦੋਂ ਹੁੰਦੀ ਆ ਉਦੋਂ ਦੀ ਗੱਲ ਦਾ ਮੁੱਲ ਪੈਂਦਾ ਉਦੋਂ ਪਤਾ ਹੁੰਦਾ ਵੀ ਗੱਲ ਦਾ ਕੀ ਬੋਲਿਆ ਤੇ ਉਹਦੇ ਕੀ ਕੰਸੀਕੁਐਂਸਿਸ ਆ।
0: ਬਿਲਕੁਲ ਹੈ ਜੀ। ਉਹ ਇੱਕ ਸਵਾਲ ਸੈਣੀ ਸਾਹਿਬ ਆਇਆ ਕਿ ਆਪਣੇ ਔਜਲਾ ਸਾਹਿਬ ਨੇ ਵੈਸੇ ਤਾਂ ਹਾਮੀ ਭਰੀ ਆ ਸਾਡੇ ਵੀ ਇੱਥੇ ਹੋ ਗਿਆ ਰੇਟ ਵੱਧ ਗਏ ਮਤਲਬ ਕਿ 50 ਸੈਂਟ 40 ਸੈਂਟ ਜਾਂ ਵਧਾ ਦਿੱਤਾ ਰੇਟ ਤੇ ਪੈਕਿੰਗ ਜਿਹੜੀ ਪਹਿਲਾਂ 200 ਗ੍ਰਾਮ ਦੀ ਸੀ ਉਹ 180 ਗ੍ਰਾਮ ਦੀ ਕਰ ਦਿੱਤੀ ਛੋਟੀ ਕਰ ਦਿੱਤੀ। ਇਸੇ ਤਰ੍ਹਾਂ ਔਜਲਾ ਸਾਹਿਬ ਨੇ ਕਿਹਾ ਕਿ ਸਾਡੇ ਇੱਥੇ ਵੀ ਬੀਅਰਾਂ ਦਾ ਜਿਹੜਾ ਠੰਡਿਆਂ ਦਾ ਜਿਹੜਾ ਜਿਹੜੇ ਹੈਗੇ ਨੇ ਰੇਟ ਉਹੀ ਹੈ ਪਰ ਬੋਤਲਾਂ ਜਿਹੜੀਆਂ ਛੋਟੀਆਂ ਕਰ ਦਿੱਤੀਆਂ ਜਾਂ ਪੈਕਿੰਗ ਛੋਟੀ ਕਰ ਦਿੱਤੀ ਇਹ ਸਿਲਸਿਲਾ ਪੂਰੀ ਮਤਲਬ ਕਿ ਦੁਨੀਆਂ ਦੇ ਵਿੱਚ ਹੀ ਦੇਖਿਆ ਜਾ ਸਕਦਾ ਜਿਹੜਾ ਤਿਆਰ ਕੀਤਾ ਫੂਡ ਜਿਹੜਾ ਆਉਂਦਾ ਸਾਰਾ। ਤੇ ਦੂਸਰੇ ਪਾਸੇ ਆਪਣੇ ਇੱਕ ਸ਼ੈਲੀ ਜੀ ਦਾ ਸੁਨੇਹਾ ਸੀਗਾ ਉਹ ਕਹਿੰਦੇ ਭਾਰਤ ਜੀ ਹੁਣ ਇਹ ਕਿਸਾਨ ਕ੍ਰੈਡਿਟ ਕਾਰਡ ਕਿਹੜੀ ਕਿਸਾਨ ਜਥੇਬੰਦੀ ਨੇ ਮੰਗਿਆ ਸੀ ਜੀ। ਵੈਸੇ ਤਾਂ ਔਜਲਾ ਸਾਹਿਬ ਨੇ ਇਹਦਾ ਜਵਾਬ ਦੇ ਹੀ ਦਿੱਤਾ ਕਹਿੰਦੇ ਤਾਂ ਹੀ ਤਾਂ ਦਿੱਤਾ ਜਥੇਬੰਦੀਆਂ ਨੇ ਮੰਗਿਆ ਨਹੀਂ ਸੀ ਜੀ ਤਾਂ ਕਰਕੇ ਦੇ ਦਿੱਤਾ ਜੀ।
1: ਜਥੇਬੰਦੀ ਨੇ ਤਾਂ ਖੇਤੀ ਪਾਲਿਸੀ ਮੰਗਦੀਆਂ ਸੀ ਉਹ ਤਾਂ ਮਿਲੀ ਨੀ ਜੀ।
0: ਜੀ
1: ਵੈਸੇ ਸਾਹਿਬ ਜਿਹੜੀ ਗੱਲ ਮੈਂ ਕਹੀ ਆ ਨਾ ਇਹ ਕਿਸਾਨ ਜਥੇਬੰਦੀਆਂ ਦੇ ਵਿਚ ਮਤਲਬ ਇਹ ਵਿਚਾਰ ਕੀਤੀ ਜਾਂਦੀ ਹੈ ਗੱਲ
0: ਜੀ।
1: ਹੁਣ ਕਿਸਾਨ ਜਥੇਬੰਦੀਆਂ ਦਾ ਇੱਕ ਇਹ ਪਲੱਸ ਪੁਆਇੰਟ ਤਾਂ ਹੈ ਨਾ ਜੀ ਕਿ ਉਹ ਉੱਥੇ ਦੇਖ ਰਹੇ ਆ ਕਿ ਸਾਡਾ ਧੰਦਾ ਫੇਲ ਹੋਇਆ ਤੇ ਹੋਇਆ ਕਿਉਂ
0: ਕਿਉਂ
1: ਇਸ ਚੀਜ਼ ਦਾ ਨਾਲ ਕਰਦੇ ਪਏ ਆ ਨਾ ਜੀ ਉਸ ਵੇਲੇ
0: ਜੀ
1: ਵੀ ਅਸੀਂ ਕਿੱਥੋਂ ਜਾ ਕੇ ਮਤਲਬ ਖਤਾ ਸਾਧੀ ਹੈਗੀ ਆ ਜੀ। ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈਗਾ ਆ ਕਿ ਭਾਈ ਅਸੀਂ ਕਰਜ਼ਾ ਜਿਹੜਾ ਆ ਸਰਕਾਰਾਂ ਸਾਨੂੰ ਕਰਜ਼ਾ ਦਿੰਦੀਆਂ ਨੇ ਸਾਨੂੰ ਕਰਜ਼ੇ ਦੇ ਜਾਲ ਚ
0: ਫਸਾਉਂਦੀਆਂ ਆ। ਬਿਲਕੁਲ
1: ਹਾਂਜੀ ਇਹ ਸਾਨੂੰ ਜਾਲ ਚ ਫਸਾਇਆ ਜਾਂਦਾ ਹੈਗਾ ਆ ਉਹ ਤੋਂ ਬਾਅਦ ਸਾਡੇ ਕੋਲ ਨਿਕਲਿਆ ਨੀ ਜਾਂਦਾ ਕਿਉਂਕਿ ਘਰਾਂ ਦੇ ਖਰਚੇ ਏਦਾਂ ਦੇ ਹੁੰਦੇ ਹੈਗੇ ਫਿਰ ਮੌਸਮ ਦੀ ਅਨਸਰਟਨਟੀ ਹੁੰਦੀ ਆ ਫਸਲਾਂ ਦਾ ਝਾੜ ਘਟ ਗਿਆ ਕਿਤੇ ਇੱਕ ਵਾਰੀ ਜਦੋਂ ਕਰਜ਼ਾ ਲੈ ਗਿਆ ਫੇਰ ਤਾਂ ਕਰਜ਼ਾ ਹੀ ਰਹਾਂਗੇ।
0: ਸੈਣੀ ਸਾਹਿਬ ਆਸਟ੍ਰੇਲੀਆ ਦੀਆਂ ਖਬਰਾਂ ਨੇ ਆਸਟ੍ਰੇਲੀਆ ਦੇ ਵਿਚ ਕਿਸਾਨ ਰੋ ਰਹੇ ਨੇ ਜੀ ਉੱਥੇ ਮਤਲਬ ਕਿ ਸਾਰੀ ਫਸਲ ਕਣਕ ਦੀ ਓਦਾਂ ਹੀ ਖੜੀ ਹੈ ਪਰ ਉਹਦੇ ਵਿਚ ਸਿੱਟਾ ਹੀ ਨਹੀਂ ਪਿਆ ਜੀ ਕੋਈ ਮਤਲਬ ਕਿ ਦਾਣਾ ਹੀ ਹੈ ਨੀ ਗਾ ਜੀ ਓਦਾਂ ਸਾਰਾ ਕੁਝ ਓਦਾਂ ਹੀ ਦਿਖਦਾ ਪੀ ਕਣਕ ਲੱਗੀ ਆ।
1: ਅੱਛਾ ਜੀ ਮੇਰੇ ਨਾਲ ਵੀ ਏਦਾਂ ਹੀ ਹੋਈ ਮਤਲਬ ਮੈਂ ਆਸਟ੍ਰੇਲੀਆ ਦਾ ਕਿਸਾਨ ਆ ਠੀਕ ਹੈ ਜੀ ਚਲੋ ਕੋਈ
0: ਨੀ ਲਾ ਲਓ
1: ਸਬਰ ਕਰ
0: ਜੀ
1: ਸਬਰ ਕਰ ਲੈਂਦੇ ਹਾਂ ਹਾਂਜੀ ਸਮਝ ਲਾ ਗਿਆ ਆਸਟ੍ਰੇਲੀਆ ਦੇ ਵਿਚ ਬੀਜੀ ਸੀ ਤੇ ਆਪਣੇ ਵੀ ਏਦਾਂ ਹੀ ਹੋਈ ਜੀ ਪਰ ਸਭ ਗੱਲ ਏਦਾਂ ਹੈਗੀ ਆਲ ਓਵਰ ਦਾ ਵਰਲਡ ਜਿਹੜਾ ਹੈਗਾ ਆ ਇਸੇ ਤਰੀਕੇ ਨਾਲ ਹੀ ਹੈਗਾ ਜੀ। ਹੁਣ ਸਾਡੇ ਜਿਹੜੇ IAS ਅਫਸਰ ਹੈਗੇ ਆ ਉਹ ਵਿਦੇਸ਼ਾਂ ਦੇ ਟੂਰ ਕੱਢਦੇ ਆ ਟੀਚਰ ਸਾਡੇ ਜਿਹੜੇ ਫਿਨਲੈਂਡ ਜਾਂਦੇ ਆ ਜੀ ਉਹ ਇਹ ਚੀਜ਼ਾਂ ਸਿੱਖ ਕੇ ਆਉਂਦੇ ਹੈਗੇ ਆ ਜੀ ਆ ਜਿਹੜਾ ਹੈਗਾ ਆ ਹੁਣ ਤੁਸੀਂ ਸਾਡੇ ਯੂਰੀਆ 5 ਕਿਲੋ ਕੱਢਿਆ ਹੈਗਾ ਆ ਉਹ ਕੋਈ ਅਮਰੀਕਾ ਦਾ ਦੌਰਾ ਕਰਕੇ ਆਏ ਹੋਣੇ ਆ ਜੀ ਉਥੋਂ ਦੇਖ ਕੇ ਆਏ ਹੋਣੇ ਆ ਤੇ ਰੇਟ ਵਧਾਓ ਤੇ ਰੌਲਾ ਪੈਂਦਾ ਚੁੱਪ ਕਰਕੇ ਬੋਰੀ ਚੋ 5 ਕਿਲੋ ਯੂਰੀਆ ਹੀ ਕੱਢ ਲਓ
0: ਜੀ
1: ਹਾਂਜੀ ਤੋ ਆਪਣੇ ਆਪ ਹੀ ਜਿਹੜਾ ਹੈਗਾ ਹੋ ਜਾਂਦਾ ਜੀ ਘਾਟਾ ਵਾਧਾ ਪੂਰਾ।
0: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ
1: ਠੀਕ ਹੈ ਭਾਰਤ ਸਾਹਿਬ
0: ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ ਦੇ ਲਈ ਇੰਨਾ ਜੀ ਬਹੁਤ ਬਹੁਤ ਸ਼ੁਕਰੀਆ
1: ਗ੍ਰੇਟਫੁਲ ਸ਼ੁਕਰੀਆ
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਸੰਚੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਮਨ ਦੇ ਵਿਚ ਕੋਈ ਵਿਚਾਰ ਹੁੰਦਾ ਤਾਂ ਸਾਂਝਾ ਕਰ ਸਕਦੇ ਹੋ ਕੋਈ ਸਵਾਲ ਜਵਾਬ ਹੈ ਤਾਂ ਉਹ ਵੀ ਆਪਾਂ ਬਾਤ ਕਰ ਸਕਦੇ ਹਾਂ ਪਾ ਸਕਦੇ ਹਾਂ +358 449 76 19 ਬਸ ਸਟੂਡੀਓ ਦਾ ਨੰਬਰ ਹੈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਸਾਡੇ ਇੱਥੇ ਵੀ ਹਾਂਜੀ ਮਜੀਠੀਆ ਵੀ ਕਹਿੰਦੇ ਹਰ ਵਾਰ ਕਹਿੰਦਾ ਸੀ ਦੇ ਪਰਚਾ ਜੇ ਹਿੰਮਤ ਹੈ ਤਾਂ ਹੁਣ ਤੇ ਅਗਲੇ ਨੇ ਕਹਿੰਦੇ ਦੇ ਤਾਂ ਫਿਰ ਹੁਣ ਤੇ ਅੱਗੇ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਵੀ ਇੱਕ ਧੰਦਾ ਹੀ ਹੈ ਰਾਜਨ ਜੀ। ਤੇ ਆਪਣੇ ਰਜਿੰਦਰ ਜੀਰਾ ਜੀ ਲਿਖਦੇ ਨੇ ਸੈਣੀ ਸਾਹਿਬ ਤੁਸੀਂ ਨਾ 1000 ਦਾ ਨਾ ਪਵਾਇਆ ਕਰੋ ਤੁਸੀਂ 10 ਲੀਟਰ ਜਿਹੜਾ ਪਵਾਇਆ ਕਰੋ ਫਿਰ ਕਹਿੰਦੇ ਕੁੰਡੀ ਨੀ ਲੱਗਦੀ ਕਹਿੰਦੇ ਜੀ ਤੇ ਕੁੰਡੀ ਨੀ ਲੱਗਦੀ ਤਾਂ ਹੀ ਤਾਂ ਕਹਿੰਦੇ ਦਿੱਤਾ। ਤੇ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੈ। ਤੇ ਔਜਲਾ ਸਾਹਿਬ ਕਹਿੰਦੇ ਕਿਹੜੇ ਪਾਸਿਓਂ ਤੰਗ ਨੇ ਲੋਕ ਆ ਵੋਟਾਂ ਦੇ ਵਿਚ ਤਾਂ ਕਿਤੇ ਦਿਸੀ ਨਹੀਂ ਤੰਗੀ ਜੀ ਤੇ ਸਾਡੇ ਤਾਂ ਕਹਿੰਦੇ ਅਜੇ ਧਰਮ ਹੀ ਗੇਟ ਦੇ ਵਿਚ ਨਹੀਂ ਆ ਰਿਹਾ ਜੀ ਤੇ ਅਸੀਂ ਆਪਸ ਦੇ ਵਿਚ ਹੀ ਵਾਧੂ ਹਾਂ ਲੜਨ ਦੇ ਲਈ ਦੂਜਿਆਂ ਦਾ ਕੀ ਮੁਕਾਬਲਾ ਕਰਨਾ ਹੈ ਤੇ ਮੁਫ਼ਤ ਬਿਜਲੀ ਦਾ ਨਜ਼ਾਰਾ ਲੈਂਦੇ ਨੇ ਲੋਕ ਏਸੀ ਦੇ ਵਿਚ ਬੈਠੇ ਨੇ ਇਸ ਵਕਤ ਕਹਿੰਦੇ ਜੀ ਤੇ ਮੁਕੱਦਰ ਜੀ ਜੁੜੇ ਆ ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਪਿਆਰਿਆਂ ਨੂੰ ਤੇ ਫਸਲੀ ਬਟੇਰੇ ਨੀ ਵਧੇ ਰਾਜਨ ਜੀ ਅਜੇ ਤੇ ਲਓ ਦੋਸਤੋ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ ਉਨ੍ਹਾਂ ਦੀ ਗੱਲਬਾਤ ਸੁਣਦੇ ਆ ਤੇ ਅੱਗੇ ਚੱਲਦੇ ਆ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
1: ਮੈਨੂੰ ਤਾਂ ਹੁਣ ਗੁੱਸਾ ਇਸ ਕਰਕੇ ਆਇਆ
0: ਜੀ
1: ਆਵਾਜ਼ ਆਉਂਦੀ ਜੇ ਭਾਰਤ ਬਾਈ
0: ਆਉਂਦੀ ਆਉਂਦੀ ਜੇ ਆਉਂਦੀ ਜੇ
1: ਆਉਂਦੀ ਜੀ ਆਉਂਦੀ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾ ਨੂੰ ਤੇ ਉਹ ਮੈਨੂੰ ਤਾਂ ਗੁੱਸਾ ਇਸ ਕਰਕੇ ਚੜਿਆ ਮੈਂ ਹੁਣ ਲੱਗਾ ਸੀ ਸੌਣ
0: ਅੱਛਾ ਜੀ
1: ਇਹ ਨਾ ਤੁਸੀਂ ਗੱਲ ਟੁੱਟੇ ਦਿਲਾਂ ਦੀ ਦਵਾਈ ਵੀ ਮਹਿੰਗੀ ਕਰਤੀ ਵੀ ਹੋਰ ਦੱਸੋ ਤੁਸੀਂ ਹੁਣ ਕਿਉਂ ਉਹੀ ਗੱਲ ਤੰਗ ਕਰਦੇ ਜਨਤਾ ਨੂੰ ਤੁਸੀਂ ਇਸ ਤੋਂ ਵੱਧ ਹੈ ਉਹਨਾਂ ਨੂੰ ਤਾਂ ਸੌ ਜਾਂਦੇ ਉਹੀ ਗੱਲ ਸਕੂਨ ਨਾਲ
0: ਜੀ
1: ਹੈ ਤੇ ਮੈਂ ਤਾਂ ਤੁਹਾਡੀ ਖਬਰ ਸੁਣ ਕੇ ਹੈਰਾਨ ਹੋ ਗਿਆ ਵੀ ਇੰਨੀ ਦਵਾਈ ਮਹਿੰਗੀ ਹੋਈ ਪਈ ਹੈ
0: ਕਾਹਦੀ ਦਵਾਈ ਦੀ ਗੱਲ ਕਰਦੇ ਹੋ ਤੁਸੀਂ
1: ਟੁੱਟੇ ਦਿਲਾਂ ਦੀ ਦਵਾਈ ਬਾਬੇ ਉਹ ਸਮਝੇ ਨੀ ਤੁਸੀਂ
0: ਟੁੱਟੇ ਦਿਲ ਨੀ ਜੁੜਦੇ ਅੜੀਏ ਤੋੜੀ ਨਾ ਕਿਆ ਬਾਤ ਹੈ
1: ਨੀ ਹੁਣ ਹੀ ਤਾਂ ਗੱਲ ਕਰਦੇ ਸੀ ਠੇਕਿਆਂ ਦੇ ਐਡੀ ਮਹਿੰਗੀ ਆ ਇੰਨੇ ਪਰਸੈਂਟ ਵੱਧ ਗਈ ਇੰਨੇ ਪਰਸੈਂਟ ਵੱਧ ਗਈ
0: ਠੇਕਿਆਂ ਦੀ ਨੀ ਗੱਲ ਕਰਦੇ ਸੀ ਯੂਰੀਆ ਦੀ ਗੱਲ ਕਰਦੇ ਸੀ ਕਿਸਾਨਾਂ ਨੂੰ ਜਿਹੜਾ ਕਰਜ਼ਾ ਆ
1: ਨਹੀਂ ਨਹੀਂ ਉਹ ਤੁਸੀਂ ਬਾਅਦ ਚ ਗੱਲ ਕੀਤੀ ਪਹਿਲਾਂ ਤੁਸੀਂ ਮੈਨੂੰ ਲੱਗਦਾ ਹੋ ਸਕਦਾ ਰਾਤ ਨੂੰ ਕਿਤੇ ਕਨਫਿਊਜ਼ਨ ਹੀ ਨਾ ਹੋ ਗਈ ਹੋਵੇ ਕਈ ਵਾਰੀ ਐ ਹੁੰਦਾ ਨਾ ਕਿਸੇ ਦਿਮਾਗ ਚ ਜਿਹੜੀ ਗੱਲ ਚੱਲਦੀ ਹੁੰਦੀ ਉਹਨੂੰ ਉਹ ਵੀ ਸਮਝ ਆਈ ਜਾਂਦੀ ਇਹ ਵੀ ਮੈਂ ਮਾਫ਼ੀ ਫਿਰ ਮੰਗ ਲਿਆ ਗਲਤੀ ਨਾ
0: ਨਹੀਂ ਮਹਿੰਗਾਈ ਦੀ ਉਹ ਕੀਤੀ ਵੈਸੇ ਅੱਜ ਆਪਣਾ ਗੋਲਡ ਜਿਹੜਾ 1,00,000 ਅਰਬ ਦਾ
1: ਮੈਂ ਰਿਪੀਟ ਸੁਣਾਗਾ ਫਿਰ ਮੈਂ ਉਹੀ ਗੱਲ ਵੀ ਕਿਤੇ ਗਲਤ ਬਿਆਨੀ ਨਾ ਹੋ ਜਾਵੇ ਮੈਨੂੰ ਐ ਹੀ ਲੱਗਿਆ
0: ਜੀ
1: ਤੇ ਨਹੀਂ ਆ ਤਾਂ ਯੂਰੀਆ ਦੀ ਤੁਸੀਂ ਹੁਣ ਗੱਲ ਕੀਤੀ ਹੈ ਤੁਸੀਂ ਕੀਤੀ ਹੈ ਗੱਲ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਕੀਤੀ ਹੈ ਹੋ ਸਕਦਾ ਵੀ ਖਬਰਾਂ ਦੇ ਫਲੋ ਚ ਤੁਸੀਂ ਗੱਲ ਕਰ ਗਏ ਹੋ
0: ਜੀ
1: ਬਾਕੀ ਚਲੋ ਕੋਈ ਹੋ ਸਕਦਾ ਕਈ ਵਾਰੀ ਮੇਰੇ ਤੋਂ ਗਲਤੀ ਹੋ ਗਈ ਹੋਵੇ ਤੇ ਚਲੋ ਕੋਈ ਗੱਲ ਨੀ ਉਹ ਮੈਂ ਨਾ ਸੈਣੀ ਬਾਈ ਜੀ ਦੀ ਜਿਹੜੀ ਗੱਲ ਸੁਣਦਾ ਪਿਆ ਸੀ ਕਹਿੰਦੇ ਸੈਣੀ ਬਾਈ ਜੀ ਕਹਿਣ ਦੇ ਸੀ ਵੀ ਵੋਟਾਂ ਆਪਣਾ ਜਿਹੜੀਆਂ ਵੀ ਉਹ ਸੰਵਿਧਾਨ ਵੀ ਆਹ ਮੁੱਦਿਆਂ ਤੇ ਨੀ ਪੈਂਦੀਆਂ ਵੋਟਾਂ ਅਸਲ ਚ ਭਾਰਜ ਬਾਈ ਜੀ ਅਸਲ ਚ ਨਾ ਵੋਟਾਂ ਹੁਣ ਜਿਹੜੇ ਮੁੱਦਿਆਂ ਤੇ ਪੈਣ ਦੀਆਂ ਨੇ ਉਹ ਮੇਨ ਮੁੱਦਾ ਹੈਗਾ ਡਰ ਦਾ ਸਿਰਫ ਡਰ ਦਾ ਉਹਦੇ ਚ ਭਾਵੇਂ ਤਾਂ ਸੱਤਾਧਾਰੀ ਧਿਰ ਹੈ ਉਹ ਡਰਾਉਂਦੀ ਹੈ ਵੀ ਮੰਨ ਲਓ ਵੀ ਜੇ ਅਸੀਂ ਹਾਰ ਗਏ ਤੇ ਮੁਸਲਮਾਨਾਂ ਦਾ ਰਾਜ ਹੋਜੂ ਜਿਹੜੀ ਵਿਰੋਧੀ ਧਿਰ ਹੈ ਉਹ ਆਹ ਜਿਹੜਾ ਹੁਣ ਪਿਛਲੇ ਵਾਰੀ ਆ ਜਿਹੜਾ ਚੋਣ ਹੋਈ ਹੈ 24 ਵਾਲੀ ਜਿਹੜੀ ਆ ਰਾਹੁਲ ਗਾਂਧੀ ਹਰਾਂ ਦੀਆਂ ਸੀਟਾਂ ਵਧੀਆਂ ਨੇ ਜਾਂ ਬੀਜੇਪੀ ਬਹੁਮਤੋਂ ਘਟੀ ਹੈ ਉਹ ਸਾਰੀ ਡਰ ਦੀ ਤਾਂ ਸਿਆਸਤ ਸੀ ਬਾਈ ਜੀ ਉਹਦੇ ਚ ਉਹ ਡਰਾਉਂਦੇ ਰਹੇ ਵੀ ਰਾਹੁਲ ਗਾਂਧੀ ਹਰੀ ਡਰਾਉਂਦੇ ਰਹੇ ਵੀ ਜੇ ਇਹਨਾਂ ਨੇ ਕਿਉਂਕਿ ਇਹਨਾਂ ਦੇ ਕਈ ਲੀਡਰਾਂ ਦੇ ਬਿਆਨ ਆ ਗਏ ਸੀ ਵੀ ਅਸੀਂ ਸੰਵਿਧਾਨ ਬਦਲ ਦੇਣਾ ਉਹ ਇਹ ਕਹਿੰਦੇ ਰਹੇ ਵੀ ਜੇ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ ਸੰਵਿਧਾਨ ਬਦਲ ਦੇਣਾ ਤੁਹਾਡਾ ਜਿਹੜੀ ਆਮ ਮੰਨ ਲਓ ਆਮ ਮੈਂ ਤਾਂ ਨੀ ਛੋਟੀ ਵੱਡੀ ਜਾਤ ਕਿਸੇ ਨੂੰ ਮੰਨਦਾ ਪਰ ਉਹਨਾਂ ਦਾ ਕਹਿਣਾ ਇਹ ਸੀ ਵੀ ਜਿਹੜੀ ਆ ਮੰਨ ਲਓ SC BC ਜਾਂ ਦੂਜੀ ਕਾਸਟ ਹੈ ਵੀ ਤੁਹਾਡੇ ਇਹ ਮੰਨ ਲਓ ਜਿਹੜੇ ਅਧਿਕਾਰ ਨੇ ਉਹ ਖੋਹ ਲੈਣਗੇ ਸੰਵਿਧਾਨ ਬਦਲ ਕੇ ਉਹ ਸੀਟਾਂ ਵਧੀਆਂ ਹੀ ਇਸੇ ਮੁੱਦੇ ਤੇ ਬਾਈ ਜੀ ਆਮ ਜਿਹੜੇ ਸਾਡੇ ਮੁੱਦੇ ਸੀ ਸਾਡੀ ਜੇਬ ਦਾ ਮੁੱਦਾ ਸਾਡੀ ਬੇਰੋਜ਼ਗਾਰੀ ਦਾ ਸਾਡੀ ਮਹਿੰਗਾਈ ਦਾ ਉਹਦੇ ਤਾਂ ਉਹ ਵਧੀਆ ਹੀ ਨੀ ਹੈਗੀਆਂ ਸੀਟਾਂ
0: ਬਿਲਕੁਲ ਹੈ ਜੀ ਬਿਲਕੁਲ
1: ਉਹ ਮੋਦੀ ਸਾਹਿਬ ਹਰੀ ਤੁਸੀਂ ਦੇਖੋ ਜਦੋਂ ਉਹਨਾਂ ਨੂੰ ਐਂ ਲੱਗਿਆ ਪਹਿਲਾਂ ਤਾਂ ਉਹਨਾਂ ਨੂੰ ਐਂ ਸੀ ਵੀ ਨੋਰਮਲੀ ਸੀ ਜਿੱਤ ਜਾਵਾਂਗੇ ਜਦੋਂ ਉਹਨਾਂ ਨੂੰ ਮੰਨ ਲਓ ਥੱਲਿਓਂ ਰਿਪੋਰਟ ਆਈ ਹੋਊਗੀ ਮੰਨ ਲਓ ਚੱਲਦੇ ਰਹਿੰਦੇ ਨੇ ਇਹਦੇ ਸਰਵੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਦੋਂ ਉਹ ਬਿਆਨ ਦੇਣ ਲੱਗ ਗਏ ਵੀ ਤੁਹਾਡੀਆਂ ਮੱਝਾਂ ਖੋਲ੍ਹ ਲੈਣਗੇ ਤੁਹਾਡੀਆਂ ਗਾਵਾਂ ਖੋਲ੍ਹ ਲੈਣਗੇ ਜੇ ਇਹ ਜਿੱਤ ਗਏ ਤਾਂ
0: ਲੋਕ ਤਾਂ ਆਪਣੇ ਮੂੰਹੋਂ ਕਹੀ ਜਾਂਦੇ ਆ ਕਿ ਜਿਹੜੀ ਜੰਗ ਲੱਗੀ ਹੈ ਭਾਈ ਇਸ ਦੇ ਵਿੱਚ ਮੋਦੀ ਸਾਹਿਬ ਦਾ ਕੋਈ ਕਸੂਰ ਨਹੀਂ ਗਾ ਜਿਹੜੀ ਜੰਗ ਲੱਗੀ ਹੋਈ ਹੈ ਉਹ ਉਹਦੇ ਵਿੱਚ ਕਹਿੰਦੇ ਮੋਦੀ ਸਾਹਿਬ ਕੀ ਕਰ ਸਕਦੇ ਆ ਦੱਸੋ ਹੈ ਗੱਲ ਕਰਦੇ ਹੋ ਭਾਈ ਪ੍ਰੈਸ਼ਰ ਕ੍ਰੀਏਟ ਕਰੋ ਟਰੰਪ ਹੁਣਾਂ ਦੇ ਉੱਤੇ ਸਾਰੇ ਮੁਲਕ ਏਸ਼ੀਆ ਦੇ ਮਿਲ ਕੇ ਯੂਰਪ ਤਾਂ ਪਹਿਲਾਂ ਇਕਜੁੱਟ ਹੋਣ ਦੀ ਗੱਲ ਕਰ ਹੀ ਰਿਹਾ ਕੀ ਕਰ ਰਿਹਾ ਉਹ ਅਗੇਂਸਟ ਵੀ ਖੜਾ ਹੋਇਆ ਤੇ ਉਹਨੂੰ ਕਹੋ ਭਾਈ ਤੁਸੀਂ ਭਾਈ ਜੰਗ ਖਤਮ ਕਰੋ ਇੱਥੇ ਸਤਿਆਨਾਸ ਤੁਸੀਂ ਕਰ ਰਹੇ ਹੋ ਸਾਡੇ ਮੁਲਕਾਂ ਦਾ ਸਾਰਿਆਂ ਦਾ
1: ਮੈਂ ਭਾਰਤ ਬਾਈ ਜੀ ਇਸੇ ਕਰਕੇ ਕਹਿਣ ਦਿਆਂ ਵੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਸੀ ਨਾ ਵੀ ਇਹਨਾਂ ਮੁੱਦਿਆਂ ਤੇ ਵੋਟ ਨੀ ਪੈਂਦੀ ਵੋਟ ਦੇ ਵਿੱਚ ਅਸਲ ਜ਼ਿਆਦਾ ਡਰ ਦੀ ਪੋਲਿਟਿਕਸ ਹੀ ਹੁੰਦੀ ਹੈ
0: ਜੀ
1: ਵੀ ਡਰਾ ਕੇ ਲੋਕਾਂ ਨੂੰ ਵੋਟ ਪਾਉਣੀ
0: ਜੀ
1: ਉਹ
3: ਓਹਨਾ ਨੂੰ ਇਹਨਾਂ ਨੇ ਸੰਵਿਧਾਨ ਦਾ ਖਤਰਾ ਵਿਖਾਇਆ ਵੀ ਜੇ ਓਹਨਾ ਨੇ ਵਿਖਾਇਆ ਵੀ ਜੇ ਇਹ ਕਾਂਗਰਸ ਵਾਲੇ ਆ ਗਏ ਇਹ ਤੁਹਾਡੀਆਂ ਮੱਝਾਂ ਖੋਲ ਲੈਣਗੇ ਤੁਹਾਡੀਆਂ ਗਾਵਾਂ ਖੋਲ ਲੈਣਗੇ ਮੁੱਦਾ ਤੁਸੀਂ ਦੱਸੋ ਮੈਨੂੰ ਇਹਨਾਂ ਚੋਂ ਸਿਆਸਤ ਦੇ ਵਿੱਚ ਵੀ ਇਹਨਾਂ ਨੇ ਚਲੋ ਠੀਕ ਆ ਰਾਹੁਲ ਗਾਂਧੀ ਹੋਰਾਂ ਨੇ ਮੁੱਦਾ ਚਲੋ ਵਿੱਚੋਂ ਚੁੱਕਿਆ ਹੋਊਗਾ ਪਰ ਅਸਲ ਚ ਹੈ ਉਹ ਡਰ ਦੀ ਪੋਲੀਟਿਕਸ ਹੀ ਹੈਗੀ ਜੋ ਮੇਰਾ ਮੰਨਣਾ ਹੈ ਸੈਣੀ ਬਾਈ ਚਲੋ ਉਹਨਾਂ ਦੇ ਆਪਣੇ ਵਿਚਾਰ ਨੇ ਆਪਾਂ ਉਹ ਗੱਲ ਨੀ ਹੈਗੀ ਕੋਈ ਵੀ ਗੱਲ ਵੀ ਹੁੰਦੇ ਨੇ ਪਰ ਗੱਲ ਇਹ ਆ ਵੀ ਮੁੱਦਿਆਂ ਦੀ ਸਿਆਸਤ ਸਾਡੇ ਦੇਸ਼ ਚ ਹੁੰਦੀ ਹੋਈ ਨੀ ਪਈ ਭਾਜੀ ਜਾਂ ਤਾਂ ਵੇਖੋ ਭਾਵੇਂ ਧਰਮ ਦੇ ਨਾਂ ਤੇ ਡਰਾਉਂਦੇ ਪਏ ਨੇ ਵੀ ਜੇ ਆਉਣ ਤੁਸੀਂ ਦੇਖੋ ਕਿੰਨੀਆਂ ਵੈਬ ਸੀਰੀਜ਼ ਲਗਾਤਾਰ ਆਉਂਦੀਆਂ ਪਈਆਂ ਨੇ ਜਿਹਦੇ ਵਿੱਚ ਮੁੱਦੇ ਕੀ ਚੱਲਦੇ ਪਏ ਨੇ ਵੀ ਇਹ ਵੀ ਮੁਸਲਮਾਨਾਂ ਨੇ ਅਗਲੇ ਆਉਣ ਵਾਲੇ ਸਾਲਾਂ ਚ ਭਾਰੂ ਹੋ ਜਾਣਾ ਜੀ ਤੁਹਾਡੀਆਂ ਬੇਟੀਆਂ ਦੇ ਐਂ ਚੁੱਕ ਕੇ ਲੈ ਜਾਣਗੇ ਫਲਾਣਾ ਕਰ ਲੈਣਗੇ ਧਮਕਾਣਾ ਕਰ ਲੈਣਗੇ ਉਹ ਬੜੇ ਸੌਖੇ ਤਰੀਕੇ ਨਾਲ ਆਮ ਲੋਕਾਂ ਦੇ ਵਿੱਚ ਪਹੁੰਚਾਈਆਂ ਜਾ ਰਹੀਆਂ ਨੇ
0: ਬਾਈ ਜੀ ਇੱਕ ਸੀਰੀਜ਼ ਅੱਜ ਤੋਂ 5-6 ਸਾਲ ਪਹਿਲਾਂ ਦੀ ਹੈ ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ ਮੈਂ ਦੇਖੀ ਨੂੰ ਮੈਨੂੰ ਕਾਫੀ ਸਮਾਂ ਹੋ ਗਿਆ 5-6 ਸਾਲ ਪਹਿਲਾਂ ਦੇਖੀ ਸੀ ਲੈਲਾ ਨਾਂ ਦੀ ਇੱਕ ਸੀਰੀਜ਼ ਹੈ ਆਪਣੇ ਨੈਟਫਲਿਕਸ ਦੇ ਉੱਤੇ ਅੱਜ ਵੀ ਪਈ ਹੈ ਉਹ ਦੇਖ ਲੋ ਬੀਜੇਪੀ ਦੀ ਬੀਜੇਪੀ ਵਾਲਿਆਂ ਦੇ ਜਾਂ ਉਹਨਾਂ ਦੇ ਉੱਤੇ ਜਾਂ ਸੋਰੀ ਬੀਜੇਪੀ ਕਹਿ ਦਿੱਤਾ ਆਪਣਾ ਜਿਹੜਾ RSS ਹੈ ਉਹਨਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਲਈ ਵੀ ਤੁਸੀਂ ਤਰਸੋਗੇ ਉਹ ਜੋ ਹਾਲਾਤ ਕਰ ਦੇਣਗੇ ਜੀ ਕਲੋਨੀਆਂ ਜਿਹੜੀਆਂ ਨੇ ਉਹ ਪੂਰੀਆਂ ਕਰ ਦੇਣਗੇ ਤੁਹਾਡਾ ਅੰਦਰ ਬਾਹਰ ਨਿਕਲਣਾ ਬੰਦ ਹੋ ਜਾਣਾ ਸਾਰਾ ਉਹ ਚੀਜ਼ਾਂ ਉਹਦੇ ਵਿੱਚ ਦਿਖਾਈਆਂ ਗਈਆਂ ਨੇ
3: ਨੀ ਚਲੋ ਆਪਾਂ ਉਹਦੇ ਚ ਵੀ ਪਰਸੈਪਸ਼ਨ ਮੰਨ ਲੈਂਦੇ ਆਪਾਂ ਪਰ ਇੱਕ ਆਪਾਂ ਸੋਚ ਤਾਂ ਸਕਦੇ ਹਾਂ ਨਾ ਵੀ ਕਿਹੜੀ ਗੱਲ ਲੌਜੀਕਲੀ ਆਪਾਂ ਨੂੰ ਸਹੀ ਲੱਗਦੀ ਹੈ ਜਾਂ ਕਿਹੜੀ ਨਹੀਂ ਲੱਗਦੀ ਉਹਦਾ ਘੱਟੋ ਘੱਟ ਆਪਾਂ ਉਹਨੂੰ ਥੋੜਾ ਪਤਾ ਜੇ ਆਪਣਾ ਦਿਮਾਗ ਕੰਮ ਕਰੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਕੋਈ ਇੱਕ ਮੰਨ ਲਓ ਲੌਜੀਕਲ ਦੇ ਹਿਸਾਬ ਨਾਲ ਸੋਚੇ ਵੀ ਜਿਹੜੇ ਬੰਦੇ ਮੰਨ ਲਓ ਮਨਮੋਹਨ ਸਿੰਘ ਦੀ ਸਰਕਾਰ ਨੂੰ ਸਵਾਲ ਕਰਦੇ ਰਹੇ ਵੀ ਤੁਸੀਂ ਸਾਨੂੰ 72 ਰੁਪਏ 73 ਰੁਪਏ ਸੀ ਲਾਸਟ ਇਹਨਾਂ ਦਾ ਜਿੱਥੇ ਤੱਕ ਮੈਨੂੰ ਯਾਦ ਹੈ ਤੇਲ ਦਿੰਦੇ ਰਹੇ ਉਦੋਂ 150 ਰੁਪਏ ਬੈਰਲ ਸੀ ਕੱਚਾ ਤੇਲ
0: ਜੀ
3: ਉਹੀ ਬੰਦੇ ਮੰਨ ਲਓ ਉਦੋਂ ਉਹੀ ਗੱਲ ਮਨਮੋਹਨ ਸਿੰਘ ਨੂੰ ਭੰਡਦੇ ਰਹੇ ਉਹੀ ਬੰਦੇ ਅੱਜ ਜਦੋਂ 70-80 ਰੁਪਏ ਰਿਹਾ ਬੈਰਲ ਜਾਂ ਕੋਰੋਨਾ ਵੇਲੇ ਚਲੋ ਹੋਰ ਵੀ ਘੱਟ ਗਿਆ ਚਲੋ ਐਵਰੇਜ ਜੇ ਵੀ ਲਾਈਏ ਆਪਾਂ 60-70-80 ਦੇ ਨੇੜੇ ਤੇੜੇ ਰਿਹਾ ਤੇ ਇਹ ਬੰਦਿਆਂ ਨੇ ਕਦੇ ਵੋਟ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੇ ਕਦੇ ਇਸ ਗੱਲ ਦੇ ਇਸ ਆਧਾਰ ਤੇ ਵੋਟ ਪਾਈ ਆ ਲੋਕਾਂ ਨੂੰ ਵੀ ਤੁਹਾਨੂੰ ਵੀ ਆ ਤੇਲ ਇੰਨਾ ਮਹਿੰਗਾ ਕਿਉਂ ਦੇਣ ਦੇ
0: ਦਿਨਾਂ ਚ ਮੈਂ ਇੱਥੇ ਯੂਰਪ ਦੀ ਗੱਲ ਕੀਤੀ ਸੀ ਸਾਡੇ ਮੁਲਕਾਂ ਦੇ ਜਿਹੜੇ ਐਕਸ ਪ੍ਰੈਜ਼ੀਡੈਂਟ ਰਹੇ ਨੇ ਨਾ ਉਹਨਾਂ ਨੇ ਵੀ ਇਹ ਚੀਜ਼ ਕਹੀ ਹੈ ਮਤਲਬ ਕਿ ਜਿਹੜੀ ਤੁਸੀਂ ਗੱਲ ਕੀਤੀ ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕੀਤੀ ਸੀ ਅਸਲ ਦੇ ਵਿਚ ਜਿੰਨਾ ਕਰਜ਼ਾ ਮੁਲਕਾਂ ਦੇ ਉੱਤੇ ਚੜਿਆ ਹੁੰਦਾ ਨਾ ਏਦਾਂ ਜੰਗਾਂ ਜਿਹੜੀਆਂ ਨੇ ਉਹਦੇ ਵਿਚ ਜਿਹੜੇ ਆਮ ਲੋਕ ਨੇ ਨਾ ਅਮੀਰ ਵੀ ਹੁੰਦੇ ਆ ਤੇ ਜਿਹੜੇ ਅਮੀਰ ਲੋਕ ਜਿਹੜੇ ਗਰੀਬ ਲੋਕ ਨੇ ਹੋਰ ਗਰੀਬ ਹੋਣਗੇ ਤੇ ਉਹਦੇ ਵਿਚ ਜਿਹੜੇ ਮੁਲਕਾਂ ਦੇ ਉੱਤੇ ਜਿਹੜਾ ਕਰਜ਼ਾ ਆ ਨਾ ਉਹ ਇਹਦੇ ਵਿਚੋਂ ਹੀ ਲੈਣ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਕਮਾਈ ਕਰ ਲਓ ਤੇ ਜਿਹੜੇ ਸਾਡੇ ਕਰਜ਼ੇ ਨੇ ਕਿਤੇ ਨਾ ਕਿਤੇ ਉਹਨੂੰ ਘਟਾਇਆ ਜਾ ਸਕੇ ਇਹ ਸਾਰੀ ਗੇਮ ਹੀ ਚੱਲਦੀ ਆ ਜੀ ਇਹ ਜੰਗਾਂ ਐਵੇਂ ਨੀ ਮਤਲਬ ਕਿ ਸਾਰੀਆਂ ਸਿਰਜੀਆਂ ਜਾਂਦੀਆਂ ਨੇ ਪਲੈਨਿੰਗ ਹੁੰਦੀ ਆ ਸਾਰਾ ਕੁਝ ਹੁੰਦਾ
3: ਗੱਲ ਤਾਂ ਅਸਲ ਤੇ ਸਿਸਟਮ ਤਾਂ ਬਾਈ ਜੀ ਸਾਰਾ ਜਿੰਨਾ ਵੀ ਹੈਗਾ ਉਹ ਚੱਲਦਾ ਤਾਂ ਆਮ ਲੋਕਾਂ ਦੇ ਸਿਰ ਤੋਂ ਹੀ ਹੈ
0: ਹੁਣ ਦੇਖੋ ਮਲੇਸ਼ੀਆ ਦੀ ਮੈਂ ਗੱਲ ਕਰਕੇ ਹਟਿਆ ਜਾਂ ਪਾਕਿਸਤਾਨ ਦੀ ਜਿਹੜੀ ਆ ਵੈਲਿਊ ਕਿਉਂ ਵੱਧ ਰਹੀ ਹੈ ਕਰੰਸੀ ਦੀ
3: ਬਿਲਕੁਲ ਹੁਣ ਉਹਨਾਂ ਦੀ ਸਿਆਸਤ ਨੂੰ ਵੀ ਉਹ ਮੁਫੀਦ ਹੈਗਾ ਨਾ ਇਸ ਟਾਈਮ ਤੇ
0: ਜੀ
3: ਉਹ ਫਿਰ ਗੱਲ ਉਹੀ ਹੈ ਵੀ ਉਹ ਪਹਿਲਾਂ ਜਦੋਂ ਉਹਨਾਂ ਨੂੰ ਲੋੜ ਸੀ ਜਾਂ ਮੰਨ ਲਓ ਇਹਨਾਂ ਨੇ ਅਸਲ ਚ ਉਦੋਂ ਇਹਨਾਂ ਨੇ ਧਰਮ ਦੀ ਸਿਆਸਤ ਘੱਟ ਕੀਤੀ ਇਹਨਾਂ ਨੇ ਲੋਜੀਕਲ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਘੇਰਿਆ ਜ਼ਿਆਦਾ ਪਾਕਿਸਤਾਨ
0: ਹੁਣ ਰਸ਼ੀਆ ਚ ਆਏ ਜੰਗ ਲੱਗੀ ਆ ਯੂਕਰੇਨ ਦੇ ਨਾਲ ਪਰ ਜਿਸ ਹਿਸਾਬ ਦੇ ਨਾਲ ਜਦੋਂ ਇਕਨੋਮਿਕਸ ਨੂੰ ਪੜ੍ਹਦੇ ਹੋ ਤੁਸੀਂ ਨਾ ਜੋ ਰਿਪੋਰਟਾਂ ਆਉਂਦੀਆਂ ਨੇ ਤਾਂ ਰਸ਼ੀਆ ਤਾਂ ਮਤਲਬ ਕਿ ਆਪਣੀ ਕਮਾਈ ਦੁੱਗਣੀ ਕਰ ਗਿਆ ਉਸਦੇ ਵਿਚ ਚਾਹੇ ਜੰਗ ਲੱਗੀ ਆ ਉਦਾਂ ਉਹ ਦਿਖਾਈ ਜਾਂਦੇ ਆ ਕਿ ਭਾਈ ਅਸੀਂ ਤਾਂ ਲੁੱਟੇ ਗਏ ਮਾਰੇ ਗਏ ਬਰਬਾਦ ਹੋ ਗਏ ਸਾਡੀ ਫੌਜ ਬੁੱਕ ਚੱਲੀ ਆ ਉਹ ਆਪਣੇ ਮੂੰਹੋਂ ਨੀ ਕਹਿੰਦੇ ਯੂਕਰੇਨ ਵਾਲੇ ਕਹੀ ਜਾਂਦੇ ਆ ਇਹ ਚੀਜ਼ ਨੂੰ ਪਰ ਉਹ ਜਿਹੜਾ ਮਾਲਾਮਾਲ ਜਿੰਨਾ ਉਹਨੇ ਘਾਟਾ ਪਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹਦਾ ਦੁੱਗਣੇ ਕਮਾਈ ਕਰ ਗਏ ਜਿਹੜਾ ਉਹਨਾਂ ਦਾ ਰੂਬਲ ਆ ਉਹ ਦੇਖੋ ਤਾਂ ਕਿੱਥੇ ਪਹੁੰਚਿਆ ਹੋਇਆ ਅੱਜ ਦੇ ਸਮੇਂ ਦੇ ਵਿਚ
3: ਨਹੀਂ ਬਿਲਕੁਲ ਉਹ ਗੱਲ ਅਸਲ ਚ ਆਪਣੇ ਤਾਂ ਸਮਝ ਆਉਂਦੀ ਨੀ ਬਾਈ ਜੀ ਸਾਨੂੰ ਤਾਂ ਇਹਨਾਂ ਨੇ ਉਲਝਾਏ ਧਰਮ ਦੇ ਮੁੱਦਿਆਂ ਤੋਂ ਹੋਇਆ ਅਸੀਂ ਤਾਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗੇ ਹੋਏ ਆ ਵੀ ਫਲਾਣਾ ਫਲਾਣੇ ਧਰਮ ਦਾ ਫਲਾਣਾ ਫਲਾਣੇ ਧਰਮ ਦਾ
0: ਬਿਲਕੁਲ
3: ਵੀ ਅਸੀਂ ਇਹਨਾਂ ਚੱਕਰਾਂ ਚ ਉਲਝੇ ਹੋਏ ਆ ਉਹ ਕਦੇ ਦਾ ਉਹੀ ਗੱਲ ਟਰੰਪ ਨੂੰ ਜੇ ਲੋੜ ਪੈਂਦੀ ਹੈ ਉਹ ਮੋਦੀ ਨੂੰ ਮਾਈ ਫਰੈਂਡ ਬਣਾ ਲੈਂਦਾ ਜੇ ਉਹਦਾ ਜੀ ਕਰਦਾ ਤੇ ਉਹ ਫਿਰ ਉਹ ਬਿਆਨ ਦੇ ਦਿੰਦਾ ਵੀ ਮੋਦੀ ਚਾਰ ਗਾਲਾਂ ਕੱਢ ਦਿੰਦਾ ਉਸ ਗੱਲ ਤੇ ਤੁਸੀਂ ਦੇਖੋ ਵੀ ਸਾਹਮਣੇ ਕੋਈ ਬਿਆਨ ਨੀ ਆਉਂਦਾ
0: ਜੀ ਬਿਲਕੁਲ
3: ਉਹ ਫਿਰ ਇਸ ਕਰਕੇ ਭਾਰਤ ਬਾਈ ਜੀ ਗੱਲ ਉਹੀ ਆ ਵੀ ਚਲੋ ਹੈ ਹੀ ਸਿਆਸਤ ਏਦਾਂ ਦੀ ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ
0: मीडिया दे विच केड़े मुद्दे चलदे आ, बिक्रम मजिठिया भगवंत मान हुणा दा मुद्दा जां मजिठिया साहब दा मुद्दा जां ईडी दा मुद्दा, ओह जिहड़े लोकल मुद्दे जिहड़े ने ओही चली जांदे आ। इंटरनेशनल लेवल दे उत्ते जो गल हो रही है ओह साडा मीडिया कर ही नहीं रहा जी। आरबीआई ने 1 लाख करोड़ रुपया 1 लाख करोड़ दा सोना बेचता इंडिया दा, कोई चली आ न्यूज़ दसो मेनू किते मीडिया दे उत्ते इंडिया
3: दी चली आ? नहीं ओह चलनी भी नहीं हैगी भाई, जो चलनी
0: नहीं है क्यों नहीं चलो, मतलब की गल होनी चाहीदी इहदे उत्ते, जां लोकां दी समझ है नहीं जां मीडिया दी गल करनी चाहुंदा भी जिहड़ी लोक चीज गल सुनना चाहुंदे ने ओही करिए।
3: नहीं लोकां दा तां मसला ही नहीं हैगा, लोकां दा तां मसला मैं असल च लोकां नूं तां कोई मतलब ही नहीं हैगा भाई जी। जिन्ना मर्जी तुसीं तर्क नाल किसे नाल गल करी जाओ, ओह साडे दा ओह टवाणा रेडियो तो इक हरजीत भरा ओह कल्ला ही अलझाई रखदा सारे प्रोग्राम नूं ओही गल।
0: ओह नहीं ओह हरजीत भरा नहीं गा, पता नहीं भैण आ कौन आ, पता नहीं कौन होणा, मतलब लगदा कि
3: कुछ भी हो सकदा, पर ओह तुसीं देखो ना भी ओह गल ओही आ भी ओह जिहड़ा ओहदी गल करन दा ढंग हैगा ओह
0: बाई जी इहनां दे विच मैं तुहानूं दस्सां हुण मैनूं जिहड़ा मर्जी कमेंट करी जावे मैं ऑन एयर गल कहण लग्गिआ ओहनूं बंदे नूं हुण बच्चा आया छोटा बच्चा ना जदों 2 साल दा हुंदा रिड़न लग जांदा ना ओहनूं हुंदा कि मेरे वल कोई ध्यान दवे ते ओह पता की करदा ध्यान खिंचण
3: दा बिलकुल
0: ओह भांडे भन्नण लग जांदा कढ के इग्नोर करो तुसी अपनी जिहड़ी जॉब कर मतलब की अपनी जो गल करनी करी जाओ चुप करके ओहदी गल ना करांगे तां मुड़ के उहने कमेंट भी नहीं करना देख लो हफ्ता करके देख लो।
3: नहीं नहीं गल सही है थोड़ी जे मान लो चलो किसे दिन होया कोई गल लॉजिक ते करती आपां ओहदा जवाब दे भी सकदे आ
0: बिलकुल
3: जो बिना लॉजिक दे बिना सिर पैर दी गल्लां ओह करी आउंदा फिर आपां ओहदे ते भी फिर वार वार जदों आपां करदे
0: आ अपने आप नहीं लगदा बिलकुल है जी बिलकुल नब्ज फड़ ली अगले ने पे ते अग्रेसिव हुंदे आ चक दियो काम नूं
3: बिलकुल
0: जी
3: बिलकुल नाले लॉजिक भी कुछ नहीं हैगा ओहदी गल च इह भी नहीं हैगा लॉजिक भी हैगा
0: नाले गल तां अज दी होणी चाहीदी आ इतिहास दे विच चलो जो हो गया वापर गया ओहनूं आपां विचार सकदे आ कि ओहदे उत्ते बार बार डिस्कशन करी जाइए भी ओदों आहा होया सी ओदों भाई अज असी 2026 दे विच जिओ रहे हां असी अपने आउण वाला समां जिहड़ा 2030 दा 2040 दा 45 दा जां 50 दे विच की करना असी किथे तक पहुंचना साडे टारगेट की है चाहे ओह परिवारां दे ने चाहे ओह पिंडां दे ने चाहे ओह देश दे है तां ओहदे वल ध्यान दईए
3: बिलकुल बिलकुल कोई शक नहीं कोई शक नहीं पड़ता गल ओही गल होनी हुण करंट मुद्दियां ते होनी चाहीदी जे सब तो वड्डी तां ओहदे ते होनी चाहीदी जिहड़ा साडी मान लो असी हर रोज मान लो मेहनत करदे आ सवेर तो लैके शाम तक अपने बच्चियां नूं छड्ड के बाहर
0: निकलदे आ साडी
3: जिंदगी बिलकुल इहनां दीआं पॉलिसियां दा साडी जेब ते की असर हुंदा गल तां ओहदे ते होनी चाहीदी ਓਹਦੇ ਤੇ ਹੁੰਦੀ ਹੋਈ ਨੀ ਉਹ ਧਰਮ ਦੇ ਮੁੱਦਿਆਂ ਦੇ ਦੂਜੇ ਤੀਜਿਆਂ ਦੇ ਘੋੜੇ ਭਜਾਈ ਜਾਂਦੇ ਨੇ ਬਾਈ ਜੀ
0: ਬਿਲਕੁਲ ਹੈ ਜੀ ਬਿਲਕੁਲ
3: ਚਲੋ ਚੰਗੀ ਗੱਲ ਹੈ ਬਾਬੇ ਲੱਗੇ ਰਹੋ
0: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਅਗਲੀਆਂ ਜਿਹੜੀਆਂ ਵਿਦੇਸ਼ੀ ਖਬਰਾਂ ਦੇ ਉਹਨਾਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਆ ਨਾਲ ਨਾਲ ਤੇ ਨਾਲ ਕੋਸ਼ਿਸ਼ ਕਰਦੇ ਆ ਇੱਕ ਕਾਲ ਵੀ ਆ ਰਹੀ ਸੀ ਤੇ ਉਹਦਾ ਵੀ ਜ਼ਿਕਰ ਜਿਹੜਾ ਕਰ ਲਈਏ ਨਾਲ ਜੇ ਗੱਲਬਾਤ ਹੋ ਪਾਉਂਦੀ ਹੈ ਤਾਂ ਤੇ ਇੱਕ ਮਿੰਟ ਜੀ ਇੱਕ ਤਾਂ ਚੱਕਰ ਪੈ ਜਾਂਦਾ ਬਹੁਤ ਫੋਨ ਦੇ ਉੱਤੇ ਤੇ ਲੋ ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅਮਰੀਕਾ ਤੋਂ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜ ਗਏ ਨੇ ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਦੇਸ਼ੀ ਖਬਰਾਂ ਵੀ ਕਾਫੀ ਇੰਟਰਸਟਿੰਗ ਨੇ, ਕੁਝ ਪੋਜ਼ਿਟਿਵ ਨੇ ਤੇ ਕੁਝ ਨੈਗੇਟਿਵ ਨੇ, ਪਰ ਬੜੀਆਂ ਦਿਲਚਸਪ ਖਬਰਾਂ ਨੇ ਉਨ੍ਹਾਂ ਦੇ ਵਿਚ ਵੀ। ਤੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
4: ਜਿਹੜੀ ਤੁਸੀਂ ਗੱਲ ਕਰੀ ਹੈ ਨਾ, ਦੇਖੋ ਸਾਡੇ ਤਾਂ ਤੁਸੀਂ ਕਿਸੇ ਮੰਦਰ ਚ ਚਲੇ ਜਾਓ
0: ਜੀ,
4: ਕਿਸੇ ਗੁਰਦੁਆਰੇ ਚਲੇ ਜਾਓ
0: ਜੀ,
4: ਸਾਨੂੰ ਤਾਂ ਇਹੀ ਅਜੇ ਤੱਕ ਦੱਸਿਆ ਜਾਂਦਾ ਵੀ ਉਹ ਫਲਾਨਾ ਨਾਲ ਕੀ ਲੈ ਗਿਆ
0: ਨਾਲ ਕੀ ਲੈ ਗਿਆ
4: ਹੈ ਜੀ, ਦੇਖੋ ਭਾਈ ਮਤਲਬ ਰਾਵਣ ਦੇ ਘਰੇ ਕੀ ਕੁਛ ਸੀ, ਅੱਜ ਕੀ ਆ
0: ਜੀ,
4: ਅਸੀਂ ਤਾਂ ਅਜੇ ਉੱਥੋਂ ਨੀ ਨਿਕਲੇ।
0: ਇੱਕ ਪਾਸੇ ਉਹਨੂੰ ਨਿੰਦੀ ਜਾਂਦੇ, ਇੱਕ ਪਾਸੇ ਤਾਰੀਫ ਕਰੀ ਜਾਂਦੇ, ਬਸ ਗੱਬੇ ਜੇ ਆ, ਬੈਲੈਂਸ ਜਿਹਾ ਰੱਖ ਕੇ ਚੱਲੀ।
4: ਦੇਖੋ ਵੀ ਭਾਈ ਵੀ ਧਰਮ ਪੜਾਈ ਜਾਂਦੇ, ਧਰਮ ਪੜਾ ਕੇ ਕਹਿ ਰਹੇ ਨੇ ਤੁਹਾਡਾ ਅਗਲਾ ਜਨਮ ਸਫਲ ਆ, ਉਹ ਜਿਹੜਾ ਹੈ ਜੇ ਜੇਲ੍ਹ ਤੇ ਚੱਲਦੇ ਹੋ ਉਹਦਾ ਸਹੀ ਕਰ ਲਓ।
0: ਅਗਲਾ ਜਨਮ ਤਾਂ ਛੱਡੋ ਔਜਲਾ ਸਾਹਿਬ, ਆ ਜਿਹੜਾ ਅਗਲਾ ਇੱਕ ਘੰਟਾ ਆਉਣ ਵਾਲਾ ਆ ਉਹਨੂੰ ਸਫਲਾ ਕਰ ਲਈਏ।
4: ਮੈਂ ਆਪਾਂ ਤਾਂ ਸਮਝਦੇ ਹਾਂ ਗੱਲ ਨੂੰ, ਮੈਂ ਤੁਹਾਡੀ ਗੱਲ ਨਾਲ ਸਹਿਮਤ। ਮੈਂ ਗੱਲ ਕਰਦਾ ਵੀ ਤੁਸੀਂ ਕਿਸੇ ਗੁਰਦੁਆਰੇ ਮੱਥਾ ਟੇਕਣ ਚਲੇ ਜਾਓ, ਉਹੀ ਕਹਾਣੀਆਂ, ਉਹੀ ਬਾਤਾਂ, ਆ ਕੋਈ ਟੀਵੀ ਲਾ ਕੇ ਦੇਖ ਲਓ,

0: ਆ ਨਾ ਤਾਂ ਉਹ ਗੱਲ ਬਦਲ ਦਿੰਦੇ ਆ, ਉਹ ਗੱਲ ਹੀ ਨੀ ਕਰਕੇ ਰਾਜੀ ਧਰਮ ਦੇ ਉੱਤੇ, ਤੇ ਸਾਡੇ ਵਾਲੇ ਮਾੜੀ ਜੀ ਛੇੜੋ ਸਹੀ ਗੱਲ ਧਰਮ ਦੀ। ਮੈਂ ਕਿਹਾ ਜੀ ਇੰਨੀ ਕੁ ਫਿਲਾਸਫੀ ਝਾੜ ਦੇਣਗੇ ਬੰਦਾ, ਮਤਲਬ ਕਿ ਕਹੂਗਾ ਵੀ ਮੈਨੂੰ ਵੀ ਟਾਈਮ ਦੇ ਦੇ ਬੋਲਣ ਦਾ।
1: ਬਿਲਕੁਲ ਬਿਲਕੁਲ ਜੀ, ਉਹੀ ਉਹੀ ਤਾਂ ਗੱਲ ਕਰਦੇ ਆ ਕਿ ਅਸੀਂ ਤਾਂ ਅੱਜ ਤੱਕ ਉਹੀ ਸਾਨੂੰ ਕਹਾਣੀ ਆ, ਉਹੀ ਸ਼ੋਸ਼ੇ ਛੱਡ ਛੱਡ
0: ਜੀ
1: ਛੱਡਦਾ ਜੇ ਹਿਸਟਰੀ ਹੁਣ ਤੱਕ ਸਾਨੂੰ ਉਹੀ ਪੜ੍ਹਾਈ ਗਏ ਨੇ ਜੀ।
0: ਬਿਲਕੁਲ ਹੈ ਜੀ,
1: ਅਜੇ ਤੱਕ ਸਾਨੂੰ ਹਿਸਟਰੀ ਉਹੀ ਪੜ੍ਹਾਈ ਗਏ ਨੇ। ਅਕਬਰ ਆਇਆ ਸੀ, ਹਿਮਾਚਲ ਚਲਿਆ ਗਿਆ, ਈਸਵੀ ਪੂਰਵ ਵਿੱਚ ਕੌਣ ਆਇਆ ਸੀ, ਉਦੋਂ ਬਾਅਦ ਕੌਣ ਆਇਆ ਸੀ, ਪਹਿਲਾਂ ਤਾਂ ਸਾਨੂੰ 4 ਸਾਲ ਦਾ ਈਸਵੀ ਪੂਰਵ ਦਾ ਹੀ ਨੀ ਪਤਾ ਲੱਗਿਆ
0: ਜੀ।
1: ਉਹੀ ਤਾਂ ਗੱਲ ਆ ਜੀ, ਪਰ ਫਿਰ ਮੁੱਦੇ ਕਿੱਥੇ ਨੇ, ਮੁੱਦੇ ਤਾਂ ਹੈ ਹੀ ਨੀ ਜੀ।
0: ਹੁਣ
1: ਇੱਥੇ ਵੀ ਹੈ, ਬੱਚਿਆਂ ਨੂੰ ਸਵੇਰੇ ਸਕੂਲ ਦੇ ਵਿੱਚ ਮੇਨ ਅਖਬਾਰਾਂ ਦੀਆਂ ਮੇਨ ਖਬਰਾਂ ਪੜ੍ਹ ਕੇ ਦੱਸਦੇ ਨੇ
0: ਜੀ,
1: ਹੈ ਜੋ ਅੱਜ ਕਰੰਟ ਦੀ ਗੱਲ ਸੁਣਨਗੇ, ਦੁਨੀਆਂ ਦੀ ਗੱਲ ਸੁਣਨਗੇ
0: ਜੀ,
1: ਹੈ ਇਸੇ ਬੱਚਿਆਂ ਨੂੰ ਇਹ ਪਤਾ ਹੁੰਦਾ ਵੀ ਫਲਾਣੇ ਮੁਲਕ ਚ ਕੰਟਰੀ ਚ ਕੀ ਹੋ ਰਿਹਾ, ਫਲਾਣੇ ਕੀ ਹੋ ਰਿਹਾ ਹੈ ਜੀ। ਤੇ ਸਾਡੇ ਦੇਖ ਲੋ, ਸਾਡੇ ਅਖਬਾਰ ਵੀ ਪੜ੍ਹ ਕੇ ਸੁਣਾਉਣਗੇ, ਉਹ ਕੀ ਕਹਿਣਗੇ ਜੀ,
0: ਬਿਲਕੁਲ
1: ਮੋਦੀ ਆਹ ਕਰ ਰਹੇ ਨੇ, ਮੋਦੀ ਕੇਦਾਰਨਾਥ ਗਏ ਨੇ,
0: ਬਿਲਕੁਲ ਤਰੀਫਾਂ ਦੇ ਪੋਲ ਬੰਨ ਦਿੰਦੇ ਆ ਬਸ ਜੀ।
1: ਮੈਂ ਉਹੀ ਗੱਲ ਵੀ ਸਾਨੂੰ ਧਰਮ ਦੇ ਵਿੱਚ ਰਜਾਈ ਤੁਰੇ ਜਾਂਦੇ ਨੇ, ਧਰਮ ਦੇ ਵਿੱਚ ਤਾਂ ਹੀ ਤਾਂ ਅਸੀਂ ਤਰੱਕੀ ਫਿਰ ਅਸੀਂ ਸਵਾਹ ਕਰਨੀ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਰਹਿਣਾ ਖੂਹ ਦਾ ਮੈਂ ਇਹ ਹੈਰਾਨ ਆ ਕਿ ਅਸੀਂ ਇੱਥੇ ਵੀ ਉਹੀ ਕਥਾ ਵਾਸ ਕੇ ਸੱਦ ਸੱਦ ਕੇ ਉਹਨਾਂ ਨੂੰ ਸੁਣੀ ਜਾਂਦੇ ਹਾਂ ਜੀ, ਉਹਨਾਂ ਨੂੰ ਟਿਕਟਾਂ ਭੇਜ ਕੇ ਇੱਥੇ ਦੇ ਤੇਰੇ ਦੀ ਲੈ ਤੇਰੇ ਦੀ ਚੱਲ।
0: ਮੈਂ ਨਾ ਸ਼ਾਇਦ ਪਹਿਲਾਂ ਵੀ ਗੱਲ ਸੁਣਾਈ ਹੈ, ਮੈਂ ਨਾ ਇੰਗਲੈਂਡ ਗਿਆ ਸੀ ਜਦੋਂ ਦੂਸਰੀ ਇੱਕ ਵਾਰੀ ਗਿਆ ਸੀਗਾ, ਮੇਰੇ ਖਿਆਲ ਨਾਲ 14 ਕ ਦੀ ਗੱਲ ਹੋਣੀ ਆ, 13-14 ਦੀ ਗੱਲ ਹੋਣੀ ਹਾਂਜੀ। ਤੇ ਉੱਥੇ ਨਾ ਬੀਜੀ ਸੀਗੇ, ਉਹ ਸਿਸਟਰ ਦੇ ਮਦਰ ਇਨ ਲਾਅ ਦੇ, ਮਤਲਬ ਕਿ ਉਹਨਾਂ ਦੇ ਜਿਹੜਾ ਮਦਰ ਅੱਗੇ, ਤੇ ਸੱਸ ਦੀ ਸੱਸ ਹਾਂਜੀ, ਉਹ ਕਹਿੰਦੇ ਜਾ ਕਹਿੰਦੇ ਨੂੰ ਮਤਲਬ ਕਿ ਲੰਡਨ ਦਾ ਸਭ ਤੋਂ ਵੱਡਾ ਗੁਰੂ ਘਰ ਜਾ ਕੇ ਦਿਖਾ ਕੇ ਲਿਆਓ ਜਾ ਕੇ, ਹੈਨਾ। ਮੈਂ ਤੁਹਾਨੂੰ ਪਤਾ, ਮੈਂ ਮੇਰੇ ਮੂੰਹ ਨਿਕਲ ਗਿਆ ਜੀ, ਮੈਂ ਕਿਹਾ ਬੀਜੀ ਇੱਕ ਮਿੰਟ ਜੀ, ਨਹੀਂ ਮੈਂ ਕਿਹਾ ਮੈਂ 21 ਸਾਲ ਇੰਡੀਆ ਦੇ ਵਿੱਚ ਗੁਰੂ ਘਰ ਹੀ ਘੁੰਮਦਾ ਆਇਆ, ਮੈਨੂੰ ਹੁਣ ਇੱਥੇ ਆ ਕੇ ਸਕੂਨ ਆਇਆ ਜੀ, ਮੈਂ ਇੱਥੇ ਘੁੰਮਣ ਆਇਆ, ਮੈਂ ਕਿਹਾ ਮੈਂ ਇੱਥੇ ਆਪੇ ਗੇੜਾ ਲਾਇਆ ਨਾ ਜਿੱਥੇ ਜਾਣਾ ਮੈਂ।
1: ਤਾਹੀ ਤਾਂ ਫਿਰ ਜਿਵੇਂ ਹੁਣ ਤੁਹਾਡੀ ਸਿੰਘਣੀ ਹੈ, ਉਹ ਕਹਿੰਦੀ ਉਹ ਕਹਿੰਦੀ ਜੇ ਤੁਸੀਂ ਰਿਸ਼ਤੇਦਾਰਾਂ ਨੂੰ ਮਿਲਣਾ 2000 ਦੀ ਡੇਟ ਲਾ ਕੇ, ਫਿਰ ਇੱਥੇ ਠੀਕ ਹੈ।
0: ਹਾਂ ਉਹੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਗੱਲ ਤਾਂ ਸਹੀ ਹੈ ਕਿਸੇ ਹੱਦ ਤੱਕ, ਵੀ ਸਾਡਾ ਮਤਲਬ ਸਾਡਾ ਘੁੰਮਣਾ ਇਹ ਹੁੰਦਾ
0: ਜੀ
1: ਵੀ ਜੇ ਕਿਤੇ ਕੋਈ ਰਿਸ਼ਤੇਦਾਰ ਅਸੀਂ ਉੱਥੇ ਜਾਣਾ ਜੀ,
0: ਪਹਿਲਾਂ ਤਾਂ ਇਹੀ ਲੱਭਦੇ ਆ ਕਿ ਕਿਹੜੀ ਕੰਟਰੀ ਚ ਕਿਹੜਾ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਜਾਂ ਮਿੱਤਰ ਆ ਕੋਈ, ਹੈਨਾ ਜੀ
1: ਜੀ। ਫਿਰ ਹੋਰ ਦੱਸੋ, ਫਿਰ ਅਸੀਂ ਉਹੀ ਸੋਚ ਹੈ ਸਾਡੀ, ਜੇ ਸੋਚ ਨੀ ਇੱਥੋਂ ਨਿਕਲੇ, ਇਹਦੇ ਵਿੱਚੋਂ ਹੀ ਨੀ ਨਿਕਲੇ ਹੈਗੇ।
0: ਇੱਥੇ ਵਾਲੇ ਕਹਿੰਦੇ ਆ ਜਿੱਥੇ ਕੋਈ ਮਿੱਤਰ ਨੀ, ਦੋਸਤ ਨੀ ਗਾ, ਕੋਈ ਜਾਣਦਾ ਨੀ ਸਾਨੂੰ, ਉਸ ਪਾਸੇ ਨੂੰ ਜਾਵਾਂਗੇ ਅਸੀਂ, ਆਪਣਾ ਰਿਲੈਕਸ
1: ਕਰਦੇ। ਚੈਲੀ ਵੀਰ ਨਾਲ ਹੱਸਦਾ ਸੀ, ਪਰ ਅੱਗੇ ਵੀ ਜਦੋਂ ਇਹ ਗੱਲ ਦੇ ਮੈਂ ਕਦੇ ਹਮ ਹੀ ਨੀ ਰਿਹਾ, ਜਦੋਂ ਅੱਗੇ ਬਾਣੀਆ ਤਬਕਾ ਸਾਡਾ ਆੜਤੀਆ ਹੁੰਦਾ ਸੀ, ਉਹਨੇ ਜਦ ਜੱਟ ਕਦੇ ਕਰਜਾਈ ਨੀ ਸੀ,
0: ਨਹੀਂ ਨਹੀਂ ਨਹੀਂ ਕਦੇ ਨੀ ਮਰਿਆ ਸੀ।
1: ਤੇ ਆਹ ਜਿਹੜਾ ਕ੍ਰੈਡਿਟ ਲਿਮਿਟ ਵੀ ਵਧਾਈ ਹੈ ਵੀ ਮਾੜੀ ਆ, ਉਹ ਤਾਂ ਚਲੋ ਹੱਸਦੇ ਆ, ਹੱਸਾਂ ਨੂੰ ਵੱਖਰਾ
0: ਜੀ,
1: ਇਹ ਗਲਤ ਗੱਲ ਆ। ਉਹੀ ਵੱਧ ਕਰਜ਼ਾ ਲੈਣਗੇ ਜੀ, ਕਰਜ਼ਾ ਲੈਣ ਨੂੰ ਤੁਸੀਂ ਪਹਿਲਾਂ,
0: ਬਿਲਕੁਲ ਹੈ ਜੀ,
1: ਕਰਜ਼ਾ ਲੈਣ ਨੂੰ ਤੁਸੀਂ ਪਹਿਲਾਂ ਤਾਂ ਚੱਕਦੇ ਫੱਟੇ,
0: ਬਿਲਕੁਲ ਹੈ, ਬਿਲਕੁਲ ਹੈ ਜੀ। ਮੈਨੂੰ ਅੱਜ ਵੀ ਚੇਤੇ ਆ ਫਾਦਰ ਸਾਹਿਬ, ਚਲੋ ਬਾਹ ਵਾਸਤਾ ਕਾਰਖਾਨੇ ਨਾਲ ਰਿਹਾ, ਕਾਫੀ ਉੱਠਦੇ ਬਹਿੰਦੇ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ ਸੀਗੇ, ਤਾਂ ਉਹ ਮਤਲਬ ਕਿ ਆੜਤੀਆ ਜਿਹੜਾ ਸਿਸਟਮ ਸੀ ਨਾ, ਜਿਹੜਾ ਆਪਣਾ ਬਾਣੀਆਂ ਭਾਈਚਾਰਾ ਸੀ ਜਾਂ ਰਿਸਪੈਕਟਡ ਆ ਸਾਰੇ, ਤਾਂ ਜਦੋਂ ਦਾ ਉਹ ਕਹਿੰਦੇ ਮਤਲਬ ਕਿ ਅੱਖੀ ਦੇਖਿਆ ਆਪ ਵੀ, ਤੇ ਜਦੋਂ ਦੇ ਮਤਲਬ ਕਿ ਹੋਰ ਜਿਹੜੇ ਕਮਿਊਨਿਟੀਆਂ ਇਹਦੇ ਵਿੱਚ ਦਾਖਲ ਹੋ ਗਈਆਂ, ਜ਼ਮੀਨਾਂ ਵੱਡੀਆਂ ਹੋ ਗਈਆਂ ਜਾਂ ਪੈਸੇ ਚਾਰ ਆ ਗਏ, ਤਾਂ ਉਹ ਵੀ ਇਹੋ ਕੰਮ ਕਰਨ ਲੱਗ ਗਏ ਆੜਤ ਦਾ ਵੀ, ਪ੍ਰਾਪਰਟੀ ਡੀਲਿੰਗ ਦਾ। ਤਾਂ ਉਹਨਾਂ ਨੇ ਸਾਰਾ ਕੁਝ ਹੀ ਅੱਗੇ ਸੀਗਾ ਕਿ ਮਤਲਬ ਕਿ ਆੜਤੀਆ ਜਿਹੜਾ ਸੀਗਾ ਉਹਨੂੰ ਪਤਾ ਹੁੰਦਾ ਸੀ ਬਈ ਖਾਤਾ ਸਾਰਾ ਕੁਝ, ਭਈ ਇਹਦੀ ਇੰਨੀ ਕੁ ਫਸਲ ਆ, ਇੰਨੀ ਕੁ ਜ਼ਮੀਨ ਆ, ਤੇ ਇਹਨੂੰ ਇੰਨਾ ਕੁ ਭਾਈ ਦੇ ਦਈਏ, ਮਰਦਾ ਬਣੀ ਤੇ ਜਿਉਂਦਾ ਵੀ ਰਹੇਗਾ। ਤੇ ਜੇ ਉਹ ਹੁਣ ਜਿਹੜੀ ਦੂਸਰੀਆਂ ਕਮਿਊਨਿਟੀਆਂ ਆ ਗਈਆਂ, ਉਹ ਜੇ ਉਹ 5000 ਮੰਗਦਾ ਸੀ, ਉਹ ਕਹਿੰਦੇ ਤੂੰ ਭਾਈ 50000 ਚੱਕ, ਫਿਕਰ ਨਾ ਕਰ, ਹਨਾ। ਤੇ ਉਹ ਚੀਜ਼ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜੀ।
1: ਨਹੀਂ ਉਹਨਾਂ ਦੀ ਫਿਰ ਅੱਖ ਉਹਦੀ ਜਾਇਦਾਦ ਤੇ ਹੁੰਦੀ ਸੀ ਨਾ।
0: ਹਾਂ ਬਿਲਕੁਲ ਹੈ ਜੀ,
1: ਵੀ ਇਹਨੂੰ ਕਰਜ਼ਾ ਦੇ ਕੇ ਤੇ ਇਹਨੂੰ ਇਹਦੀ ਜਾਇਦਾਦ ਕਿਵੇਂ ਆਪਦੇ ਲੋਟ ਕਰਨੀ।
0: ਬਿਲਕੁਲ ਹੈ ਜੀ,
1: ਉਹਨਾਂ ਦਾ ਮਸਲਾ ਇਹ ਹੁੰਦਾ ਸੀ, ਉਹਨਾਂ ਦਾ ਮਸਲਾ ਇਹ ਥੋੜਾ ਹੁੰਦਾ ਸੀ ਕਿ ਵੀ ਇਹ ਜਿਉਂਦੇ

0: ਨਾਲੇ ਉਸ ਟਾਈਮ ਤੇ ਸਿੱਧਾ ਅੰਗੂਠਾ ਹੀ ਲਵਾਉਂਦੇ ਸੀ, ਹੋਰ ਤਾਂ ਕੁਛ ਕਰਦੇ ਨਹੀਂ।
1: ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦਾ ਮਤਲਬ ਹੀ ਇਹ ਸੀ ਕਿ ਵੀ ਇਹ ਮਤਲਬ ਇਹਨੂੰ ਖਾਈਏ।
0: ਬਿਲਕੁਲ ਹੈ,
1: ਹੁਣ ਜੇ ਤੁਸੀਂ ਮੁਰਗਾ ਹੀ ਖਾ ਕੇ ਫਿਰ ਆਂਡਾ ਕਿੰਨਾ ਚਿਰ,
0: ਕਿੰਨਾ ਚਿਰ? ਬਿਲਕੁਲ ਹੈ ਜੀ, ਫਿਰ ਆਂਡੇ ਦੀ ਆਸ ਨਾ
1: ਰੱਖੋ। ਇਹ ਗੱਲ ਸੋਚਦੇ ਨਹੀਂ ਨਾ, ਸੋਚਦੇ ਨਹੀਂ ਨਾ ਅਸੀਂ
0: ਜੀ।
1: ਚਲੋ ਠੀਕ ਹੈ, ਧੰਨਵਾਦ ਜੀ,
0: ਥੈਂਕ ਯੂ ਅਜਲਾ ਸਰ, ਸ਼ੁਕਰੀਆ ਜੀ ਚੰਗੇ ਵਿਚਾਰਾਂ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਇਸ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358449 ਬਾਰ ਸਟੂਡੀਓ ਦਾ ਨੰਬਰ ਹੈ, ਨਾਲ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਤੇ ਨਾਲ ਨਾਲ ਗਾਉਣ ਵਜਾਉਣ ਤਾਂ ਨਹੀਂ ਕਹਿ ਸਕਦੇ, ਮਾਲ ਜੀ ਦਾ ਵੀ ਸੁਨੇਹਾ ਆਇਆ ਹੋਇਆ, ਉਹ ਹੱਸ ਰਹੇ ਨੇ ਨਾਲ ਨਾਲ ਤੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਈ ਸੀ, ਮੈਂ ਨਾਮ ਲੈਣਾ ਪਹਿਲਾਂ ਰਹਿ ਗਿਆ ਵਿੱਚ ਕਾਲ ਆ ਗਈ, ਤੇ ਚਰਨਜੀਤ ਸਿੰਘ ਸ਼ੈਲੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਕੀ ਹਾਲਾਤ ਨੇ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ। ਜਿਹੜੀਆਂ ਚੀਜ਼ਾਂ ਤੁਸੀਂ ਮੰਗ ਕਰਦੇ ਹੋ ਉਹ ਦਿੰਦੇ ਨੀ ਗੇ, ਝੋਲੀ ਪਾਉਂਦੇ ਨੀ ਗੇ, ਮੱਲੋ ਮੱਲੀ ਹੋਰ ਕੁਝ ਦੇ ਜਾਂਦੇ ਆ ਜੀ ਤੁਹਾਨੂੰ। ਕਿਆ ਬਾਤ ਹੈ ਜੀ, ਕਹਿੰਦੇ ਪਿੰਡਾਂ ਚ ਵੜਨਾ ਭਾਈ, ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਊ।
1: ਨਹੀਂ ਨਹੀਂ, ਇਹਦੇ ਪਿੱਛੇ ਕਿਹੜੀ ਸੋਚ ਦੇਖੋ ਕਿੰਨੀ ਆ
0: ਜੀ।
1: ਦੇਖੋ ਜਥੇ ਬੰਦੇ ਕਿੱਦਾਂ ਪਾੜ ਪਾਉਂਦੇ, ਪਾੜ ਤਾਂ ਪਹਿਲੇ ਜਦੋਂ ਬਹੁਤ ਵੱਡੇ ਪਏ ਹੋਏ ਨੇ
0: ਜੀ,
1: ਤੁਸੀਂ ਤਾਂ ਉਹ ਬਿਆਨ ਨੀ ਪੜਿਆ ਜਿਹੜਾ ਕਹਿੰਦਾ ਕੁਰਕੀ ਨੀ ਅਸੀਂ ਕਰਦੇ, ਕੁਰਕੀ ਪਹਿਲਾਂ ਨੂੰ ਕਰਨ ਕੌਣ ਦਿੰਦਾ
0: ਜੀ,
1: ਉਹ ਵੀ ਪੰਜਾਬ ਚ ਕਿਹਦੀ ਕੁਰਕੀ ਹੋਈ ਜੀ।
0: ਮੈਂ ਹੈਰਾਨ ਆ ਭਾਈ, ਡਿਫਾਲਟਰਾਂ ਨੂੰ ਇਹਦੇ ਵਿਚ ਮਤਲਬ ਕਿ ਕਾਹਦੀ ਰਾਹਤ ਦਿੱਤੀ ਆ, ਮੈਨੂੰ ਤਾਂ ਸਮਝ ਰਹੀ ਹੈ ਕਿ ਉਹਨਾਂ ਤੋਂ ਕਰਜ਼ਾ ਖਤਮ ਕਰ ਦਿੱਤਾ।
1: ਮੈਂ ਪੀਸੀ ਸੁਣ ਰਿਹਾ ਸੀ, ਮੈਂ ਪੀਸੀ ਦੇਖਿਆ ਲੈ ਜਾ ਬੋਲਣ ਦਾ, ਗੱਲ ਕਰਨ ਦਾ ਲੈ ਜਾਂਦੇ, ਸੁਣਿਆ ਪੀਸੀ ਤੁਸੀਂ
0: ਜੀ?
1: ਤੁਸੀਂ ਸੁਣਿਆ ਮੈਂ ਮਰਜੀ ਪੀਸੀ ਮਾਨ ਸਾਹਿਬ ਦੀ?
0: ਨਹੀਂ ਮੈਂ ਉਹ ਸੁਣੀ ਨੀ ਜੀ, ਬਿਲਕੁਲ ਮੈਂ ਖਬਰ ਹੀ ਪੜੀ ਆ ਜੀ। ਹਾਂਜੀ
1: ਮੈਂ ਸੁਣ ਰਿਹਾ ਸੀਗਾ।
0: ਤੁਸੀਂ ਸੁਣਾ ਦਿਓ ਆਪਣੀ ਜ਼ੁਬਾਨੀ ਸੁਣਾ ਦਿਓ, ਕੋਈ ਨੀ
1: ਇੰਨੀਆਂ ਗੱਲਾਂ ਕਿੱਥੇ ਜਾ ਰਹੀਆਂ ਨੇ ਜੀ। ਅਸੀਂ ਹੁਣ ਕਣਕ ਦੇ ਝੋਨੇ ਤੋਂ ਅਸੀਂ ਬਾਹਰ ਕੱਢਾਂਗੇ ਜੀ, ਉਹਦੇ ਵਿੱਚ ਪੰਜ ਤਾਂ ਦੇਖੋ ਨਵੀਆਂ ਪਾਈਆਂ ਨੇ, ਜਿਵੇਂ ਆਪਣੇ ਫਿਸ਼ਰੀ ਦਾ ਹੋ ਗਿਆ ਤੇ ਡਰੈਗਨ ਫਰੂਟ ਦਾ ਹੋ ਗਿਆ,
0: ਹਾਂਜੀ ਸਬਜ਼ੀਆਂ ਦਾ ਵਿੱਚ ਬਾਤ ਆ,
1: ਪੰਜ ਸਬਜ਼ੀਆਂ ਦਾ ਹੋ ਗਿਆ, ਗੰਨੇ ਦੇ 1,00,000 ਰੁਪਏ ਕਰਤਾ, ਦੱਸੋ ਵੀ ਗੰਨਾ ਕਿਹੜਾ ਲਾਉਂਦਾ
0: ਜੀ? ਨਹੀਂ ਉਹ ਤਾਂ ਦੁਆਬੇ ਚ ਕਮਾਦ ਕਮੂਦ ਮਾੜਾ ਮੋਟਾ ਲਾਉਂਦੇ ਆ ਜ਼ਰੂਰ, ਪਰ ਇੱਧਰ ਤੁਹਾਡੇ ਆਲੇ ਪਾਸੇ ਤਾਂ ਘੱਟ ਆ ਮੇਰੇ ਕਹਿੰਦੇ,
1: ਬਹੁਤ ਘੱਟ ਆ ਜੀ, ਗੰਨਾ ਲਾਉਂਦੇ ਨੀ ਲੋਕ ਜੀ, ਗੰਨਾ ਇਸ ਕਰਕੇ ਲਾਉਂਦੇ, ਗੰਨਾ ਲਾਉਂਦੇ ਵੀ ਲਾ ਕੇ ਪਹਿਲਾਂ ਜਾਂਦੇ ਰਹੇ ਪਿਛਲੇ ਕਿੰਨੇ ਕਿੰਨੇ ਸਾਲਾਂ ਦਾ, ਪੈਸੇ ਨੀ ਮਿਲਦੇ ਆ ਬੱਬਨਪੁਰ ਦੇ ਨਹਿਰਾਂ ਤੇ, ਹੁਣ ਤਾਂ ਅਸੀਂ ਘੇਰਦੇ ਰਹੇ।
0: ਹਾਂ ਬਿਲਕੁਲ ਆ ਜੀ ਬਿਲਕੁਲ,
1: ਧੂਰੀ ਠੰਡ ਮਿਲਣ ਦੇ ਪੈਸੇ ਲੈਣ ਲਈ ਜੀ,
0: ਬਿਲਕੁਲ ਆ ਜੀ
1: ਉੱਥੇ ਪੈਸੇ ਨੀ ਮਿਲਦੇ,
0: ਮਿਲਣਾ ਤਾਂ ਆਪ ਕਰਜਾਈ ਗਈਆਂ ਨੇ ਉਹ ਕਿੱਥੋਂ ਦੇਣ ਜੀ, ਬਿਲਕੁਲ ਆ ਜੀ।
1: ਜਿਹੜੇ ਕਹਿੰਦੇ ਨੇ ਢੋ ਟਮਾਟਰ ਦੱਸਦੇ ਜੀ, ਕਿਹੜਾ ਹੁਣ ਮੈਂ ਨਾ ਭੁੱਲ ਗਿਆ ਵੀ ਉਹ ਟਮਾਟਰ ਲੈ ਆਵਾਂਗੇ,
0: ਹਾਂਜੀ
1: ਮੈਂ ਕਿਹਾ ਇਹਨੂੰ ਖਰੀਦੂਗਾ ਕੌਣ ਜੀ, ਮੰਡੀਆਂ ਦਾ ਪਹਿਲੀ ਚੱਕਣ ਨੂੰ ਫਿਰਦੇ ਨੇ ਇਹ
0: ਜੀ,
1: ਮੰਡੀਆਂ ਦਾ ਕੋਈ ਪ੍ਰਬੰਧ ਨੀ ਗਿਆ, ਜਾਂ ਤਾਂ ਕੋਈ ਕਿਸਾਨਾਂ ਨੂੰ ਭਰੋਸਾ ਦਊ ਜੀ, ਉਹ ਕਹਿੰਦੇ ਤੁਹਾਡਾ ਵੀ ਇਹ ਨਵੇਂ ਕੰਮ ਕਰਕੇ ਨਾ ਵੀ ਕਰਜ਼ਾ ਲੈ ਜੂਗਾ, ਕਰਜ਼ਾ ਤਾਂ ਸਾਡੇ ਸਿਰ ਹੋਰ ਚੜੂਗਾ ਜੀ
0: ਜੀ।
1: ਆ ਜਿਹੜੇ ਬਾਕੀ ਰਹਿ ਗਏ ਹੁਣ ਵੀ ਕਰਜ਼ੇ ਜਿਹੜੇ ਲੋਕਾਂ ਨੇ ਲੈ ਹੀ ਲਿਆ, ਦੇਖਿਓ ਤੁਹਾਡਾ ਦੇਖਿਓ ਕਿਵੇਂ ਲੈਣਗੇ ਹੁਣ,
0: ਬਿਲਕੁਲ ਲੈਣਗੇ ਜੀ ਬਿਲਕੁਲ, ਕਰਜ਼ਾ ਤਾਂ ਪਹਿਲਾਂ ਜਿਹੜਾ ਚੜਿਆ ਉਹ ਨੀ ਲੈਣ ਦਾ ਨਾਮ ਲੈ ਰਿਹਾ, ਤੇ ਭਾਈ ਮਤਲਬ ਕਿ ਇਹਦੇ ਨਾਲ ਕਰਜ਼ਾ ਲੈ ਕੇ ਤੇ ਕਰਜ਼ਾ ਜਿਹੜੀ ਆਪ ਨੀਤੀ ਚਲਾ ਰਹੇ ਨੇ ਉਹੀ ਮਤਲਬ ਕਿ ਲੋਕਾਂ ਦੇ ਉੱਤੇ ਵੀ ਥੋਪ ਰਹੇ ਨੇ ਭਾਈ, ਤੁਸੀਂ ਕਰਜ਼ਾ ਲਿਆ, ਕਰਜ਼ਾ ਹੈਗਾ ਤਾਂ ਹੋਰ ਕਰਜ਼ਾ ਲੈ ਲਓ, ਤਰੱਕੀ ਕਰਨੀ ਆ ਤਾਂ ਕਹਿੰਦੇ ਦੱਸੋ ਹੈ
1: ਜੀ,
0: ਕਰਜ਼ਾ ਲੈ ਕੇ ਅਗਲਾ ਜਿਹੜਾ ਵਿਆਜ ਪਿਆ ਆ ਉਹ ਵਿਆਜ ਚੁਕਾ ਦੋ ਤੇ ਅਗਲਾ ਕਰਜ਼ਾ ਫਿਰ ਵੱਧ ਜਾਊਗਾ ਜੀ, ਉਹਦਾ ਵਿਆਜ ਫਿਰ ਹੋਰ ਕਿਤੇ ਨਾ ਕਿਤੇ ਉਹ ਕਰਜ਼ਾ ਲੈ ਕੇ ਚੁਕਾਉਣਾ ਪਊ।
1: ਨਹੀਂ ਪਰ ਜੀ ਹੈਗੇ ਤਾਂ ਇਹ ਦੇਖੋ ਹਾਸੇ ਵਾਲੇ ਮੁੱਖ ਮੰਤਰੀ ਸੀਗੇ, ਪਰ ਤੁਸੀਂ ਐ ਦੇਖੋ ਮਾੜੀ ਤੌੜੀ ਸੀਗੀ, ਛੋਲੇ ਵੱਧ ਪੈ ਗਏ, ਉੱਪਰ ਦੀ ਗਰਮ ਪਾਣੀ ਪੈ ਗਿਆ
0: ਜੀ,
1: ਉਹੀ ਗੱਲ ਆ।
0: ਦੇਖੋ ਹੁਣ ਕੈਪਟਨ ਸਾਹਿਬ ਨੇ ਉਦੋਂ ਕਾਂਗਰਸ ਦੀ ਸਰਕਾਰ ਸੀ ਸ਼ਾਇਦ ਉਦੋਂ ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਭਾਈ ਕੋਈ ਪੈਸਾ ਨੀ ਦੇਣਾ ਬੈਂਕਾਂ ਨੂੰ, ਮਾਫ਼ ਕਰ ਦਾਂ ਕਰਜ਼ਾ ਹਨਾ, ਤੇ ਉਸ ਤੋਂ ਬਾਅਦ ਲੋਕ ਮਤਲਬ ਕਿ ਦੁਖੀ ਹੋ ਰਹੇ ਨੇ ਉਹਨਾਂ ਚੀਜ਼ਾਂ ਦੇ ਵਿਚ ਖਪ ਰਹੇ ਨੇ।
1: ਨਹੀਂ ਪਰ ਜੀ ਇਸ ਤਰ੍ਹਾਂ ਹੀ ਗੱਲ ਕਹਿੰਦੇ ਸਾਡੀ ਮੁੱਢੋ ਇਹ ਗੱਲ ਆ ਵੀ ਤੁਸੀਂ ਦੇਣਾ ਸਾਨੂੰ ਕੰਮ ਦੋ ਯਾਰ, ਕੰਮ ਲੈ ਕੇ ਅਸੀਂ ਕਰ ਲਾਂਗੇ ਜਿੱਥੇ ਮਰਜ਼ੀ ਪੈਸਾ ਖਰਚੀਏ ਕਿੱਥੇ ਨਾ ਖਰਚੀਏ
0: ਜੀ,
1: ਪੰਜਾਬ ਨੂੰ ਇਹਨਾਂ ਨੇ ਮੰਗ ਤੇ ਬਣਾਤਾ ਜੀ, ਮੰਗ ਤੇ
0: ਬਿਲਕੁਲ ਆ ਜੀ ਬਿਲਕੁਲ,
1: ਇਹਨਾਂ ਲੋਕਾਂ ਨੇ
0: ਜੀ
1: ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਤੁਸੀਂ ਲਘੂ ਉਦਯੋਗ ਘਰ ਘਰ ਦੇ ਦੋ
0: ਜੀ, ਕੋਈ ਫੈਕਟਰੀ ਲਿਆਓ ਸੂਬੇ ਦੇ ਵਿਚ, ਕੋਈ ਕਾਰੋਬਾਰ ਨਵਾਂ ਲਿਆਓ। ਬਿਲਕੁਲ
1: ਸਰ, ਮੈਂ ਉਹੀ ਬੇਨਤੀ ਕਰਦਾ ਵੀ ਤੁਸੀਂ ਵੱਡੀ ਇੱਕ ਫੈਕਟਰੀ ਲੈ ਕੇ ਆਓਗੇ, ਉਹਦੇ ਪਾਰਟ ਵੀ ਇੱਥੇ ਬਣਾ ਲਓ, ਉਹੀ 10 ਫੈਕਟਰੀਆਂ ਕਰ ਦੋਗਾ।
0: ਬਿਲਕੁਲ ਹੈ ਜੀ, ਸਪੇਅਰ ਪਾਰਟ ਦਾ ਕਿੰਨਾ ਕਾਰੋਬਾਰ ਆ ਇਹਨਾਂ ਮੁਲਕਾਂ ਦੇ ਵਿਚ, ਕੰਮ ਨੀ ਮੁੱਕਦਾ।
1: ਪਰ ਜੀ ਗੱਲ ਤਾਂ ਐ ਜੀ, ਇਹ ਕਾਮਯਾਬ ਕਰਨਾ ਤਾਂ ਕਰ ਲਾਂਗਾ, ਨੀਤ ਤਾਂ ਇਹਦੀ ਹੈ ਨੀ ਕਰਤਾ ਆਮ ਨੂੰ ਕਾਮਯਾਬ ਕਰਨ
0: ਜੀ।
1: ਅੱਖ ਤਾਂ ਇਹਦੀ ਉਪਜਾਊ ਧਰਤੀ ਦੇ ਸਾਰਿਆਂ ਦੀ
0: ਜੀ,
1: ਵੀ ਜਿਹੜਾ ਹੈ ਫਰਟਾਇਲ ਏਰੀਆ ਸਾਡਾ।
0: ਚਾਈਨਾ ਦੇ ਵਿਚੋਂ ਜਿਹੜੀ ਮਰਜ਼ੀ ਚੀਜ਼ ਤੁਸੀਂ ਸਰਚ ਕਰ ਲੋ, ਕਿਹੜੀ ਚੀਜ਼ ਆ ਜਿਹੜੀ ਨਹੀਂ ਉੱਥੋਂ ਬਣਾਉਂਦੇ ਜਾਂ ਮਿਲਦੀ ਆ ਜੀ।
1: ਸਰ ਮੈਂ ਚਾਈਨਾ ਦੇ ਵਿਚ 2004 ਚ ਗਿਆ ਸੀ
0: ਜੀ,
1: 4 ਦੇ ਵਿਚ ਵੀ ਉਹ ਦੇਸ਼ ਇੰਨਾ ਤਰੱਕੀ ਵਾਸਤਾ ਸੀ, ਉਹਦਾ ਵੀ ਘਰ ਕੰਮ ਦਿੱਤਾ ਸੀ, ਜਿਹੜਾ ਲਘੂ ਉਦਯੋਗ ਕਹਿੰਦੇ ਆਪਾਂ ਨਾ, ਉਹਨਾਂ ਦਾ ਘਰ ਘਰ ਦਿੱਤਾ ਹੋਇਆ ਸੀ। ਬੰਦਾ ਘੱਟ ਕਰੇ ਵੱਧ ਰੇ, ਜਿੰਨਾ ਕਰੂਗਾ ਉਨਾ ਉਹਦਾ ਕਮਾਊਗਾ ਖਾਊਗਾ, ਵੱਧ ਕਰਨਾ ਕੋਈ ਘੱਟ ਕਰਦਾ ਹੈ ਨਾ।
0: ਬਿਲਕੁਲ,
1: ਮੈਂ ਤਾਂ ਖੁਦ ਹੀ ਗੱਲ ਕਹਿਣਾ ਵੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਵੇਂ ਆਹ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ, ਕਦੇ ਆਹ ਕੁਛ ਫ੍ਰੀ ਕਰਤਾ ਜੀ, ਜਿਹਨਾਂ ਤੁਸੀਂ ਦੇ ਰਹੇ ਹੋ ਉਹਨਾਂ ਨਾਲ ਤੁਸੀਂ ਗੱਲ ਨੀ ਕਰਦੇ
0: ਜੀ,
1: ਇਹ ਗੱਲਾਂ ਦਾ ਸਾਡਾ ਫਾਇਦਾ ਕਿ ਨੁਕਸਾਨ ਆ ਜੀ।
0: ਬਿਲਕੁਲ ਆ ਜੀ, ਔਜਲਾ ਸਾਹਿਬ ਲਿਖਦੇ ਨੇ BMW ਲੈ ਕੇ ਤਾਂ ਆਏ ਨੇ, ਔਜਲਾ ਸਾਹਿਬ ਕਹਿੰਦੇ ਨੇ
1: ਕਹਿੰਦੇ
0: BMW ਲੈ ਕੇ ਤਾਂ ਆਏ ਨੇ ਕਹਿੰਦੇ ਜਰਮਨ ਤੋਂ।
1: ਉਹ ਹਲਾਸਤੇ ਪਿਆ ਜੀ, ਉਹ ਜਲ ਡਮਰੂ ਚੋਂ ਬਿਨਾਂ ਘਿਰਿਆ ਹੋਇਆ ਜੀ ਹਲੇ ਆਪਣਾ ਉਹ
0: ਜੀ, ਹਾਂ ਜਲ ਡਮਰੂ ਘਿਰਿਆ ਹੋਇਆ ਜੀ, ਉਸ ਉੱਥੋਂ ਲੰਘਿਆ ਨੀ ਅਜੇ ਜੀ, BMW ਸ਼ਿਪ ਜੀ,
1: BMW
0: ਨਾਲੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਕੀ ਕਰਨਾ ਪਾਈ, ਉਹ ਤਾਂ ਸਕੋਡਾ ਹੋ ਗਈ, BMW ਹੋ ਗਈ, ਮਰਸਡੀ ਹੋ ਗਈ, ਉਹ ਤਾਂ ਸਾਰੀਆਂ 3-4 ਕੰਪਨੀਆਂ ਉੱਥੇ ਜਰਮਨ ਦੇ ਵਿਚ ਆਪ ਖਰੀਦ ਕੇ ਬੈਠੇ ਨੇ, ਇੱਕੋ ਕਰ ਦਿੱਤੀਆਂ, ਪਹਿਲਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ।
1: ਪਰ ਜੀ ਦੇਖੋ, ਲੋਕਾਂ ਨੂੰ ਉਮੀਦਾਂ ਬਹੁਤ ਸੀ ਹੈ ਸਰਕਾਰ ਤੋਂ, ਪਰ ਤੁਸੀਂ ਗੱਲ ਦੇਖੋ, ਜਿਹੜਾ ਜਦੋਂ ਨਾ ਇਹ ਕੋਈ ਵੱਡੀ ਗੁੱਸੀ ਦੇ ਅਹੁਦੇ ਤੇ ਬਹਿ ਜਾਂਦਾ
0: ਜੀ,
1: ਉਹ ਲੋਕਾਂ ਤੋਂ ਦੂਰ ਹੋ ਜਾਂਦਾ ਜੀ।
0: ਜੇ
1: ਪਿੰਡਾਂ ਚ ਬਹਿਣ ਵਾਲਾ ਸੀ ਤਾਂ ਪਿੰਡਾਂ ਚੋਂ ਵੀ ਘੁੰਮ ਸਕਦੇ ਸੀ, ਕਿਹੜਾ ਇਹਨਾਂ ਨੂੰ ਖਤਰਾ ਜੀ,
0: ਜੀ
1: ਕਿਹਤੋਂ ਖਤਰਾ ਜੀ,
0: ਨਹੀਂ ਆਪਣੀ ਮਨ ਮਰਜ਼ੀ ਨੀ ਨਾ ਕਰ ਸਕਦੇ, ਜੋ ਇਹ ਜੋ ਆਪਣੀ ਮਨ ਮਰਜ਼ੀ ਥੋੜੀ ਚੱਲਣੀ ਆ ਜੀ, ਉਹ ਤਾਂ ਫਿਰ ਉੱਪਰਲੀਆਂ ਲਗਾਮਾਂ ਦੇ ਜਿੱਦਾਂ ਅਗਲੇ ਖਿੱਚਣਗੇ ਉਦਾਂ ਹੀ ਚੱਲਣਾ ਪੈਣਾ, ਉਹ ਚਾਹੇ ਮੁੱਖ ਮੰਤਰੀ ਆ ਤੇ ਚਾਹੇ ਉਹ ਪ੍ਰਧਾਨ ਮੰਤਰੀ ਆ ਜੀ।
1: ਨਹੀਂ ਨਹੀਂ ਨਹੀਂ ਭਾਰਤ ਜੀ, ਇਹ ਤਾਂ ਮਨ ਮਰਜ਼ੀ ਦਾ ਨਾਂ ਦਿੱਤਾ ਹੋਇਆ ਵੀ ਇਹ ਲੋਕਾਂ ਨਾਲ ਸੰਪਰਕ ਟੁੱਟ ਜੇ
0: ਜੀ,
1: ਜਿਹਨੇ ਕਰਨਾ ਉਹ ਇੱਥੇ ਬਿਨਾਂ ਪੈਸਿਆਂ ਇਹ ਕੁਰਸੀ ਤੇ ਬੈਠ ਕੇ ਨਾ ਬਿਨਾਂ ਪੈਸਿਆਂ ਦੇ ਵੀ ਕਰ ਸਕਦਾ।
0: ਬਿਲਕੁਲ ਹੈ ਜੀ,
1: ਸਾਡਾ ਲੋਇਨ ਐਟਰ ਕਿਹਾ ਜਾ, ਤੁਸੀਂ ਐਂ ਦੇਖੋ ਜੀ
0: ਜੀ,
1: ਐਂ ਨਸ਼ੇ ਆ। ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀ, ਅਸੀਂ ਗਏ ਸੀ ਮਾਨਸਾ, ਮਾਨਸਾ ਨਾ ਉੱਥੇ ਕੋਰਟ ਦੇ ਵਿੱਚ ਮੁੰਡੇ ਆਏ, ਮੈਨੂੰ ਲੱਗਦਾ 50-60 ਮੁੰਡੇ ਸੀ ਉਹ
0: ਜੀ,
1: ਜਿਹੜੇ ਉੱਥੇ ਆ ਕੇ ਨਾਰੇ ਲਾ ਕੇ ਗਏ ਨੇ ਵੀ ਸਾਡੇ ਇੱਥੇ ਵਿਕਦਾ, ਤੁਸੀਂ ਫੜਦੇ ਕਿਉਂ ਨੀ ਮਾਨਸਾ ਚ।
0: ਅੱਛਾ ਜੀ,
1: ਹਾਂਜੀ,
0: ਮਾਨ ਸਾਹਿਬ ਦਾ ਮਤਲਬ ਕਿ ਇਲਾਕਾ ਵੀ ਆ,
1: ਨਹੀਂ ਉਹ ਤਾਂ ਦੂਰ ਜਾ ਰਿਹਾ,
0: ਦੂਰ ਚੱਲ ਜਾਂਦਾ ਜੀ, ਸੰਗਰੂਰ ਉੱਧਰ, ਹਾਂਜੀ ਮਾਨਸਾ ਇੱਧਰ ਪੈ ਜਾਂਦਾ, ਸੰਗਰੂਰ ਹੋਰ ਪਾਸੇ ਨੂੰ ਚੱਲ ਜੀ,
1: ਮਾਨਸਾ ਤਾਂ ਹੁਣ ਵਗਦਾ, ਹਾਂਜੀ ਇਹ ਤਾਂ ਹੁਣ ਜਿਉਂ ਜਿਉਂ ਦੇਖੋ ਮੁੜੀਆਂ ਆਉਣਗੀਆਂ ਨਾ ਵੋਟਾਂ, ਆਊਗਾ ਸਾਰਾ ਕੁਛ ਆਊਗਾ
0: ਜੀ,
1: ਕੀ ਹਜੇ ਹੋਰ ਫ੍ਰੀ ਕਰ ਦੇਣੇ।
0: ਬਿਲਕੁਲ ਹੈ ਜੀ, ਬਿਲਕੁਲ,
1: ਜੇਬ ਚ ਧੇਲਾ ਨੀ,
0: ਮੇਲਾ ਹੀ ਮੇਲਾ
1: ਸਾਡੇ ਭਾਰੀ, ਜਿਹੜੀਆਂ ਸੜਕਾਂ ਬਣਦੀਆਂ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ
0: ਜੀ,
1: ਜਿਹੜੀਆਂ ਸੜਕਾਂ ਮਸ਼ੀਨਾਂ ਪੱਟੀਆਂ ਜਾਂਦੀਆਂ ਉੱਤੋਂ,
0: ਹਾਂਜੀ
1: ਮਸ਼ੀਨਾਂ ਪੱਟ ਕੇ ਲੋਡ ਕਰ ਲੈਂਦੇ ਨੇ ਟਰੱਕ ਚ ਬਦਲੀ, ਉਹ ਜਿਹੜੀ ਪੱਟੀ ਹੋਈ ਹੁੰਦੀ ਆ
0: ਹਾਂਜੀ,
1: ਉਹਨੂੰ ਦੁਬਾਰੇ ਉੱਥੇ ਰੀਸਾਈਕਲ ਕਰਕੇ ਉਹ ਦੁਬਾਰੇ ਆਹ ਸੜਕਾਂ ਤੇ ਪਾਈ ਜਾਂਦੀ ਆ,
0: ਉਹ ਲੁੱਕ ਜੇ ਘੁਮਾ ਕੇ ਉਹਦੇ ਵਿੱਚ ਹੀ, ਅੱਛਾ ਉਹੀ ਪਾਈ ਜਾਂਦੇ, ਦੱਸੋ
1: ਹਾਂ ਉਹਦੇ ਵਿੱਚ, ਉਹਦੇ ਵਿੱਚ ਘੁਮਾ ਕੇ ਉਹੀ ਪਾਈ ਜਾਂਦੇ ਨੇ,
0: ਕਿਆ ਬਾਤ ਆ, ਤਾਂ ਹੀ ਤਾਂ ਖੜਦੇ ਲੋਕ ਹੱਥਾਂ ਚ ਚੱਕੀ, ਵਿਕਾਸ ਨੂੰ ਹੱਥਾਂ ਚ ਚੱਕੀ ਫਿਰਦੇ ਆ,
1: ਆ ਦੇਖ ਲਓ ਕਿੰਨੇ ਕਿੰਨੇ ਆ ਜਿਹੜੇ ਲੱਗੇ ਹੋਏ ਨੇ ਪਲਾਂਟ ਚ, ਉਹਨਾਂ ਤੇ ਦੇਖ ਲਓ ਟਰੱਕਾਂ ਦੇ ਟਰੱਕ ਪਏ ਨੇ ਉਹ
0: ਜੀ,
1: ਉਹ ਫਿਰ ਇੱਥੇ ਹੀ ਕੰਮ ਆਉਂਦੀਆਂ ਨੇ, ਫਿਰ ਉਹ ਇਹੀ ਮਿਲਦੇ ਨੇ ਠੇਕਿਆਂ ਵਾਲੇ। ਅੱਛਾ ਜਿਹੜੇ ਠੇਕੇ ਦਿੰਦੇ ਨੇ ਇਹ ਛੋਟੇ ਕਰਕੇ 10 ਜਣਿਆਂ ਨੂੰ ਦੇ ਸਕਦੇ
0: ਜੀ,
1: ਜੇ ਇਹਨਾਂ ਨੇ ਰੋਟੀ ਉਹ ਦੇਣੀ ਆ ਪੰਜਾਬ ਨੂੰ, ਯਾਰ ਤੁਸੀਂ ਕੰਮ ਦੇ ਦੋ, ਤੁਸੀਂ ਫ੍ਰੀ ਦੇ ਜੀ ਦਵੇ ਬੰਦ ਕਰ ਦੋ,
0: ਜਿਹੜੇ
1: ਬੰਦੇ ਨੂੰ ਲੋੜ ਆ ਨਹੀਂ ਸਰਦਾ, ਯਾਰ ਤੁਹਾਡੇ ਕੋਲ ਡਾਟਾ ਸਾਰਾ ਕੁਛ ਹੈਗਾ
0: ਜੀ,
1: ਕਿੰਨੀ ਜ਼ਮੀਨ ਆ, ਕਿੰਨਾ ਤੁਹਾਡੇ ਕੋਲ ਕੀ ਆ, ਕਿੰਨਾ ਨਹੀਂ, ਬੇਜ਼ਮੀਨ ਦਾ ਬੰਦਾ ਹੈ ਉਹਨੂੰ ਤੁਸੀਂ ਬਰਾਬਰ ਲਾਓ ਦੂਜੇ ਬੰਦੇ ਨੇ ਯਾਰ
0: ਜੀ, ਬਿਲਕੁਲ ਹੈ,
1: ਇਹ ਤਾਂ ਕਰਨਾ ਨੀ ਇਹਨਾਂ ਨੇ ਕੁਛ। ਜਿਹੜਾ ਪੰਦਰਾਂ ਸੌ ਤੇ ਹਜ਼ਾਰ ਵਾਲਾ ਪਵਾੜਾ ਪਵਾਇਆ ਆਪਣੇ ਸਾਹਮਣੇ ਆਏ
0: ਜੀ,
1: ਇਹ ਪਵਾੜਾ ਨੀ, ਹੋਰ ਕੀ ਹੈ
0: ਜੀ,
1: ਕੇਂਦਰ ਦੀ ਨੀਤੀਆਂ ਦੀ ਚੱਲ ਰਹੇ ਨੇ, ਏ ਬੀ ਟੀਮ ਆ, ਹੋਰ ਕੀ ਹੈ ਜੀ,
0: ਬਿਲਕੁਲ ਹੈ ਜੀ, ਬਿਲਕੁਲ,
1: ਅਸੀਂ ਵੀ ਨੀ ਸਮਝ ਰਹੇ
0: ਜੀ।
1: ਇੱਥੇ ਜਿਹਨੂੰ ਮਰਜ਼ੀ ਕੁਰਸੀ ਤੇ ਬਿਠਾ ਦਿਓ ਭਾਰਤ ਜੀ, ਦੁਨੀਆਂ ਤੋਂ ਪਹਿਲਾਂ ਤੁਹਾਨੂੰ ਇਹ ਤੋਂ ਅਲੱਗ ਕਰਦੇ ਨੇ ਆਮ ਲੋਕਾਂ ਤੋਂ
0: ਜੀ,
1: ਕਰਾਉਂਦੇ ਫਿਰ ਆਪਦੀ ਮਰਜ਼ੀ ਨੇ ਉਹ
0: ਜੀ,
1: ਠੀਕ ਹੈ, ਇਕੱਲਾ ਬੰਦਾ ਕੋਈ ਕੁਛ ਨੀ ਕਰ ਸਕਦਾ, ਸਾਰੇ ਇਕੱਠੇ ਐਤਕੀ ਇਸ ਵਾਰ ਤਾਂ 92-94 ਦੇਤੇ ਸੀਗੇ
0: ਜੀ,
1: ਉਹ 92-94 ਨਾਲ ਗੱਲ ਨੀ ਬਣੀ, ਜਦੋਂ ਇਕੱਲਾ ਬੰਦਾ ਕੀ ਕਰੂ ਫਿਰ,
0: ਬਿਲਕੁਲ ਹੈ ਜੀ,
1: ਅਸੀਂ ਇਹੀ ਭਾਰਤ ਜੀ ਉਮੀਦ ਕਰਦੇ ਆ ਵੀ ਸਾਨੂੰ ਤਾਂ ਕੰਮ ਦੇ ਦੇ ਬਸ, ਕੰਮ ਤੋਂ ਬਾਅਦ ਸਾਨੂੰ ਕੁਛ ਨੀ ਚਾਹੀਦਾ,
0: ਬਿਲਕੁਲ
1: ਆਪ ਹੀ ਕਰਕੇ ਖਵਾਲਾ ਕਰਾਂਗੇ, ਠੀਕ ਆ, ਘੱਟ ਹੋਊ ਘੱਟ ਕਮਾ ਲਾਂਗੇ, ਵੱਧ ਕੰਮ ਕਰਾਂਗੇ ਵੱਧ ਕਮਾ ਲਾਂਗੇ,
0: ਕਮਾ ਲਾਂਗੇ,
1: ਹਜੇ ਸਰੀਰ ਚੱਲਦਾ ਜੀ, ਹਾਂ
0: ਬਿਲਕੁਲ
1: ਬਿਲਕੁਲ, ਸਾਰੇ ਕੰਮ ਦੇ ਰਹੇ, ਬਸ ਮੇਰੀ ਤਾਂ ਇਹੀ ਬੇਨਤੀ ਹੈ ਬਾਬਾ ਰੇਡੀਓ ਦੇ ਮਾਧਿਅਮ ਰਾਹੀਂ,
0: ਵੀ
1: ਮੂਹਰੇ ਵੋਟਾਂ ਆਉਂਦੀਆਂ ਨੇ, ਤੁਸੀਂ ਕਰਨਾ ਜੇ ਕੁਛ ਕਰਨਾ
0: ਜੀ,
1: ਵੀ ਲੋਕਾਂ ਨੂੰ ਤੁਸੀਂ ਕੰਮ ਵੱਧ ਤੋਂ ਵੱਧ ਦਿਓ, ਕੰਮ
0: ਬਿਲਕੁਲ
1: ਜਿੰਨਾ ਦੇ ਸਕਦੇ ਹੋ ਘਰ ਘਰ ਤੱਕ ਕੰਮ ਪਹੁੰਚਾ ਦਿਓ,
0: ਬਿਲਕੁਲ ਬਿਲਕੁਲ,
1: ਨਾ ਸਾਨੂੰ ਫ੍ਰੀ ਬੱਸ ਦੀ ਲੋੜ ਬਣੀ ਹੈ, ਨਾ ਫ੍ਰੀ ਚੀਜ਼ਾਂ ਦੀ ਲੋੜ ਬਣੀ ਹੈ, ਕਿਸੇ ਚੀਜ਼ ਦੀ ਲੋੜ ਨੀ ਬਣੀ
0: ਜੀ, ਬਿਲਕੁਲ ਹੈ ਜੀ, ਜੀ ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ। ਹੈਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸਨ, ਤੇ ਅੱਗੇ ਚੱਲਦੇ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਤੇ ਮੁਕੱਦਰ ਜੀ ਕਹਿੰਦੇ ਮੈਂ ਰਿਪੀਟ ਸੁਣ ਰਿਹਾ ਸੀ ਪ੍ਰੋਗਰਾਮ ਤੇ ਮੈਂ ਗਲਤ ਨਹੀਂ ਸੀ, ਕਹਿੰਦੇ ਔਜਲਾ ਬਾਈ ਜੀ ਨੇ ਬੀਅਰ ਮਹਿੰਗੀ ਗੱਲ ਹੋਣ ਕੀਤੀ ਸੀਗੀ ਜੀ, ਤੇ ਸ਼ਰਾਬ ਮਹਿੰਗੀ ਹੋਣ ਦੀ ਗੱਲ ਕੀਤੀ ਸੀ ਜੀ, ਤੇ ਮੈਂ ਤਾਂ ਹੀ ਕਹਿੰਦੇ ਕਿਹਾ ਸੀ ਉਹ, ਹਾਂਜੀ ਉਹ ਗੱਲ ਚੱਲਦੀ ਸੀਗੀ ਉਹਦੇ ਵਿੱਚ ਕਿ ਮਤਲਬ ਕਿ ਪ੍ਰਾਈਜ਼ ਜਿਹੜੇ ਵਧਾ ਦਿੱਤੇ ਆ ਇੱਥੇ ਵੀ, ਮਤਲਬ ਕਿ ਪਰ ਉਹ ਜਿਹੜਾ ਚਾਹੇ ਇਕੱਲੀ ਦਾਰੂ ਹੀ ਨਹੀਂ ਹੈ, ਬੀਅਰ ਨਹੀਂ ਹੈ ਜਾਂ ਹੋਰ ਸਾਰੇ ਕੋਲਡ ਡਰਿੰਕ ਹੋ ਗਏ, ਫਰੀਜ਼ ਡਰਿੰਕ ਹੋ ਗਏ, ਚਿਪਸ ਹੋ ਗਏ ਜਾਂ ਕਿਸੇ ਵੀ ਤਰ੍ਹਾਂ ਦਾ ਪੈਕਿੰਗ ਵਾਲਾ ਜਿਹੜਾ ਹੈਗਾ ਉਹਦੀ ਪੈਕਿੰਗ ਘਟਾ ਦਿੱਤੀ ਹੈ 20 ਗ੍ਰਾਮ 15 ਗ੍ਰਾਮ, ਤੇ ਉਹਦਾ ਜਿਹੜਾ ਪ੍ਰਾਈਜ਼ ਹੈ ਓਨਾ ਹੀ ਰੱਖਿਆ ਗਿਆ ਜਾਂ ਥੋੜਾ ਜਿਹਾ ਬਹੁਤਾ ਉਹਦੇ ਵਿੱਚ ਵੀ ਵਧਾ ਦਿੱਤਾ ਗਿਆ, ਉਹ ਗੱਲ ਚੱਲ ਰਹੀ ਸੀ, ਤੇ ਔਜਲਾ ਸਾਹਿਬ ਕਹਿੰਦੇ ਸੀ ਕਿ ਬੀਅਰ ਦੀ ਪ੍ਰਾਈਜ਼ ਉਹੀ ਹੈ ਪਰ ਉਹਦਾ ਜਿਹੜਾ ਸਾਈਜ਼ ਹੈ ਬੋਤਲ ਦਾ ਉਹ ਘਟਾ ਦਿੱਤਾ ਹੈ, ਇਸੇ ਤਰ੍ਹਾਂ ਕੋਲਡ ਡਰਿੰਕ ਦਾ ਵੀ। ਲੋ ਦੋਸਤੋ, ਕੁਝ ਪੋਜ਼ਿਟਿਵ ਗੱਲਾਂ ਦੇ ਵੱਲ ਨੂੰ ਚੱਲਦੇ ਆ। ਪੰਜਾਬ ਦੀ 17 ਸਾਲਾਂ ਦੀ ਧੀ ਦਾ ਜਿਹੜਾ ਕੈਨੇਡਾ ਦੇ ਵਿੱਚ ਕਮਾਲ ਕੀਤਾ, ਉਹਨੇ 35 ਸਾਲ ਪੁਰਾਣੀ ਮੈਡੀਕਲ ਖਾਮੀ ਦੂਰ ਕਰ ਦਿੱਤੀ ਹੈ। ਕੈਨੇਡਾ ਵਿਆਪੀ ਸਾਇੰਸ ਮੇਲੇ ਦੇ ਵਿੱਚ ਜਿੱਤਿਆ ਉਹਨੇ ਇਨੋਵੇਸ਼ਨ ਐਵਾਰਡ ਜਿੱਤਿਆ, ਤੇ ਪਲਸ ਆਕਸੀਮੀਟਰਾਂ ਦੀ ਜਿਹੜੀ ਨਸਲੀ ਖਾਮੀ ਜਿਹੜੀ ਹੈ ਉਹ ਦੂਰ ਕੀਤੀ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾਂ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਹੁਣਾਂ ਨੇ ਆਪਣੇ ਜਿਹੜਾ ਵਿਲੱਖਣ ਖੋਜ ਦੇ ਨਾਲ ਕੌਮੀ ਪੱਧਰ ਦੇ ਉੱਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੁਰਨੌਰ ਨੂੰ ਐਡਮਿੰਟਨ ਦੇ ਵਿੱਚ ਹੋਏ ਕੈਨੇਡਾ ਵਿਆਪੀ ਸਾਇੰਸ ਫੇਅਰ ਜਿਹੜਾ ਉਹਦੇ ਵਿੱਚ ਬੈਸਟ ਪ੍ਰੋਜੈਕਟ ਫਾਰ ਇਨੋਵੇਸ਼ਨ ਜਿਹੜਾ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ, ਤੇ ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ 11ਵੀਂ ਜਮਾਤ ਦੀ ਵਿਦਿਆਰਥਣ ਗਰਨੂਰ ਕੌਰ ਦਾ ਜਿਹੜਾ ਇਹ ਪ੍ਰੋਜੈਕਟ ਸਿਹਤ ਖੇਤਰ ਦੇ ਵਿੱਚ ਇੱਕ ਅਹਿਮ ਜਿਹੜਾ ਸਮੱਸਿਆ ਦੇ ਹੱਲ ਦੇ ਨਾਲ ਜੁੜਿਆ ਹੋਇਆ। ਗੁਰਨੂਰ ਦੀ ਜਿਹੜੀ ਹੈ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਦੇ ਵਿੱਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ ਜਿਸ ਦੇ ਕਾਰਨ ਗੂੜੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਦੇ ਵਿੱਚ ਖੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ ਕਿ ਕਿੰਨਾ ਉਹਦੇ ਵਿੱਚ ਜਿਹੜਾ ਹੋਮੋਗਲੋਬਿਨ ਹੈ। ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਦੇ ਮੁਤਾਬਕ ਖੂਨ ਦੇ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਦੇ ਨਾਲ ਜੁੜੀ ਇਹ ਸਮੱਸਿਆ ਪਿਛਲੇ 3.5 ਦਹਾਕਿਆਂ ਯਾਨੀ ਕਿ 35 ਸਾਲਾਂ ਤੋਂ ਜਿਹੜੀ ਮੌਜੂਦ ਸੀ ਜਿਸ ਦੇ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ਦੇ ਉੱਤੇ ਮਾਰੂ ਅਸਰ ਪੈਦਾ ਜਿਹੜਾ ਹੋ ਰਿਹਾ ਸੀ। ਗੁਰਨੂਰ ਦੀ ਖੋਜ ਨੇ ਹੁਣ ਇਹ ਖਾਮੀ ਨੂੰ ਜੜੋਂ ਹੀ ਖਤਮ ਕਰਨ ਦਾ ਰਾਹ ਦਿਖਾ ਦਿੱਤਾ ਹੈ। ਗੁਰਨੂਰ ਨੇ ਦੱਸਿਆ ਕਿ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਕਿ ਇਹ ਸਮੱਸਿਆ ਸਿਰਫ ਗੂੜੇ ਰੰਗ ਦੇ ਲੋਕਾਂ ਦੇ ਡਾਟਾ ਦੀ ਘਾਟ ਦੇ ਕਾਰਨ ਪੈਦਾ ਹੁੰਦੀ ਹੈ, ਪਰ ਖੋਜ ਦੇ ਦੌਰਾਨ ਉਸਨੇ ਪਾਇਆ ਦੇਖਿਆ ਕਿ ਮੌਜੂਦਾ ਕਾਰਡੀਅਕ ਮਾਡਲਾਂ ਦੇ ਵਿੱਚ ਇੱਕ ਗਣਿਤਕ ਖਾਮੀ ਵੀ ਮੌਜੂਦ ਹੈ ਜੋ ਕਿ ਇਸ ਗਲਤੀ ਦਾ ਇੱਕ ਵੱਡਾ ਕਾਰਨ ਬਣਦੀ ਹੈ। ਉਸਨੇ ਜਿਹੜਾ ਸੀ ਇਸ ਮਾਡਲ ਦੇ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਅਜਿਹਾ ਵਿਗਿਆਨਕ ਹੱਲ ਪੇਸ਼ ਕੀਤਾ ਜਿਸ ਦੇ ਨਾਲ ਵੱਖ ਵੱਖ ਨਸਲਾਂ ਤੇ ਵਰਗਾਂ ਦੇ ਜਿਹੜੇ ਮਰੀਜ਼ਾਂ ਦੇ ਲਈ ਆਕਸੀਜਨ ਮਾਪਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਤੇ ਨਿਰਪੱਖ ਬਣ ਸਕਦੀ ਹੈ। ਪਹਿਲਾਂ ਵੀ ਬਣਾਇਆ ਗਿਆ ਵੈਸੇ ਤਾਂ ਇਹ AI ਆਧਾਰਿਤ ਸਿਸਟਮ ਹੈ। ਇਸ ਤੋਂ ਪਹਿਲਾਂ ਵੀ ਗੁਰਨੂਰ ਨੇ ਜਿਹੜਾ ਸੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਲੀਰੀਅਮ ਯਾਨੀ ਕਿ ਦਿਮਾਗੀ ਉਲਝਣ ਜਿਹੜੀ ਹੋ ਜਾਂਦੀ ਹੈ ਆਕਸੀਜਨ ਦੀ ਕਮੀ ਨਾਲ ਦੀ ਪਛਾਣ ਕਰਨ ਦੇ ਲਈ ਇੱਕ ਏ ਆਈ ਜਿਹੜਾ ਆਧਾਰਿਤ ਸੀ ਸਿਸਟਮ ਤਿਆਰ ਕੀਤਾ ਸੀ। ਇਹ ਸਿਸਟਮ ਕੈਮਰਿਆਂ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਮਰੀਜ਼ਾਂ ਦੀਆਂ ਭਾਵਨਾਵਾਂ, ਚਿਹਰੇ ਦੇ ਜਿਹੜੇ ਨੇ ਸੂਖਮ ਹਾਵ ਭਾਵ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਜਿਹੜੀ ਸੀ ਕਰ ਸਕਦਾ ਹੈ। ਇਸ ਦੇ ਨਾਲ ਹਸਪਤਾਲਾਂ ਦੇ ਵਿੱਚ ਭਾਰੀ ਭਰਕਮ ਜਿਹੜਾ ਸੈਂਸਰਾਂ ਦੀ ਲੋੜ ਘੱਟ ਜਾਂਦੀ ਹੈ। ਇਸ ਡਿਵਾਈਸ ਦੇ ਵਿੱਚ ਇੱਕ ਚੈਟਬੋਟ ਵੀ ਸ਼ਾਮਲ ਹੈ ਜੋ ਮਰੀਜ਼ਾਂ ਨੂੰ ਮਾਨਸਿਕ ਤੌਰ ਦੇ ਉੱਤੇ ਸੁਚੇਤ ਜਿਹੜੀ ਰੱਖਦਾ ਹੈ, ਜਿਸਦੇ ਨਾਲ ਡਿਲੀਰੀਅਮ ਦਾ ਜਿਹੜਾ ਖਤਰਾ ਹੈ 50% ਅੱਧਾ ਘੱਟ ਜਾਂਦਾ ਹੈ। ਗੁਰਨੂਰ ਨੇ ਦੱਸਿਆ ਕਿ ਪਲਸ ਆਕਸੀਮੀਟਰ ਦੇ ਉੱਤੇ ਕੀਤੀ ਗਈ ਉਸਦੀ ਮੌਜੂਦਾ ਖੋਜ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ, ਕਿਉਂਕਿ ਉਸਨੇ ਮਰੀਜ਼ਾਂ ਦੀ ਸਰੀਰਕ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਦੇ ਵਿੱਚ ਚਮੜੀ ਦੇ ਰੰਗ ਦੇ ਜਿਹੜੇ ਆਧਾਰ ਦੇ ਉੱਤੇ ਹੁੰਦਾ ਪੱਖਪਾਤ ਵੀ ਦੇਖਿਆ ਸੀ, ਜਿੱਥੇ ਹਲਕੇ ਰੰਗ ਦੀ ਚਮੜੀ ਵਾਲਿਆਂ ਦੇ ਮੁਕਾਬਲੇ ਗੂੜੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਗਲਤੀ ਦੀ ਦਰ ਜਿਹੜੀ ਕਾਫੀ ਵੱਧ ਹੁੰਦੀ ਸੀ। ਗੁਰਨੂਰ ਕੌਰ, ਇਹ ਹੈ ਜੀ ਸਰਬੱਤ ਦੇ ਭਲੇ ਦੀ ਗੱਲ, ਜਿਹੜੇ ਲੋਕ ਕਰਦੇ ਨੇ ਉਹ ਮਤਲਬ ਕਿ ਧਰਮਾਂ ਦੇ ਵਿੱਚ ਨਹੀਂ ਪੈਂਦੇ। 17 ਸਾਲਾਂ ਦੀ ਧੀ ਹੈ ਜਿਹਨੇ 35 ਸਾਲ ਦਾ ਪੁਰਾਣਾ ਜਿਹੜਾ ਸਿਸਟਮ ਹੈ, ਕਮੀ ਜਿਹੜੀ ਚੱਲਦੀ ਆ ਰਹੀ ਸੀ ਉਹਨੂੰ ਜਿਹੜਾ ਦੂਰ ਕੀਤਾ ਹੈ। ਗੁਰਨੂਰ ਕੌਰ ਦਾ ਕਹਿਣਾ ਹੈ ਕਿ ਉਹ ਭਵਿੱਖ ਦੇ ਵਿੱਚ ਮੈਡੀਸਨ ਅਤੇ ਕੰਪਿਊਟੇਸ਼ਨਲ ਬਾਇਓਫਿਜ਼ਿਕਸ ਜਿਹੜੀ ਹੈ ਉਹਦੇ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ। ਉਸਦਾ ਮੁੱਖ ਟੀਚਾ ਅਜਿਹੀਆਂ ਸਿਹਤ ਦਾ ਤਕਨੀਕਾਂ ਵਿਕਸਿਤ ਕਰਨਾ ਹੈ ਜੋ ਹਰ ਵਰਗ ਦੇ ਲੋਕਾਂ ਦੇ ਲਈ ਬਰਾਬਰ ਤੇ ਨਿਰਪੱਖ ਸਿਹਤ ਜਿਹੜਾ ਸੇਵਾਵਾਂ ਯਕੀਨੀ ਬਣਾ ਸਕਣ। ਕੈਨੇਡਾ ਦੇ ਇਸ ਸਭ ਤੋਂ ਵੱਡੇ ਯੁਵਾ ਵਿਗਿਆਨਕ ਮੁਕਾਬਲੇ ਦੇ ਵਿੱਚ ਇਹ ਵਿਕਾਰੀ ਸਨਮਾਨ ਜਿੱਤਣਾ, ਜਿੱਥੇ ਗੁਰਨੂਰ ਦੀ ਜਿਹੜੀ ਹੈ ਵਿਗਿਆਨਕ ਯੋਗਤਾ ਦਾ ਪ੍ਰਮਾਣ ਹੈ, ਉੱਥੇ ਹੀ ਉਸਦੀ ਇਹ ਜਿਹੜੀ ਉਪਲਬਧੀ ਪੂਰੇ ਪੰਜਾਬੀ ਭਾਈਚਾਰੇ ਦੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਤੇ ਭਾਈ ਉਹਨੇ ਕੀਤਾ ਹੈ, ਉਹਨੂੰ ਜਿਹੜਾ ਕ੍ਰੈਡਿਟ ਜਾਣਾ ਚਾਹੀਦਾ, ਪਰ ਅਸੀਂ ਖਾਮ ਖਾਮ ਹੀ ਆਪਣੇ ਨਾਲ ਨੂੰ ਹਰ ਕਿਸੇ ਨੂੰ ਨਾਲ ਜੋੜ ਲੈਂਦੇ ਹਾਂ। ਚੰਗੀ ਚੀਜ਼ ਹੈ, ਸਰਬੱਤ ਦੇ ਭਲੇ ਦੀ ਕੀਤੀ ਹੈ, ਤੇ ਉਹ ਕ੍ਰੈਡਿਟ ਉਸ ਧੀ ਨੂੰ ਜਾਣਾ ਚਾਹੀਦਾ। ਦੂਸਰੇ ਪਾਸੇ ਇੰਡੀਅਨ ਟਰੱਕ ਡਰਾਈਵਰ ਅਰੈਸਟਡ ਹੋਏ ਹੈ ਅਮਰੀਕਾ ਦੇ ਵਿਚ, ਗੈਰ ਕਾਨੂੰਨੀ ਤੌਰ ਦੇ ਉਤੇ ਟਰੱਕ ਚਲਾ ਰਹੇ ਸਨ, 30 ਭਾਰਤੀ ਗ੍ਰਿਫ਼ਤਾਰ ਹੋਏ ਹੈ, ਜਲਦ ਹੋਣਗੇ ਡਿਪੋਰਟ। ਸੰਘੀ ਵਿਭਾਗ ਦੀ ਆਪਰੇਸ਼ਨ ਚੈੱਕਮੇਟ ਜਿਹੜੀ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਚਲਾ ਰਹੇ ਸਨ ਇਹ ਕਾਰੋਬਾਰੀ ਵਾਹਨ। ਸੜਕ ਸੁਰੱਖਿਆ ਦੇ ਲਈ ਆਪਰੇਸ਼ਨ ਚੈੱਕਮੇਟ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵਜੋਂ ਕੰਮ ਕਰ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਇਕ ਵੱਡੀ ਸੰਘੀ ਕਾਰਵਾਈ ਦੌਰਾਨ ਜਿਹੜਾ ਫੈਡਰਲ ਓਪਰੇਸ਼ਨ ਦੇ ਦੌਰਾਨ ਜਿਹੜਾ ਗ੍ਰਿਫ਼ਤਾਰ ਕੀਤਾ ਹੈ ਤੇ ਫੜੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਮਰੀਕੀ ਮੌਜੂਦਾ ਪ੍ਰਸ਼ਾਸਨ ਦੇ ਸਖ਼ਤ ਰੁੱਖ ਦਰਮਿਆਨ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ CBP ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਅਨੁਸਾਰ ਆਰੀਜ਼ੋਨਾ ਦੇ ਜਿਹੜਾ ਯੂਮਾ ਸੈਕਟਰ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ 52 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਰੇ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਸਨ, ਜਿਨ੍ਹਾਂ ਦੇ ਵਿਚੋਂ 36 ਵਿਅਕਤੀ ਵੱਡੇ ਸੈਮੀ ਟਰੱਕ ਚਲਾਉਂਦੇ ਫੜੇ ਗਏ। ਗ੍ਰਿਫ਼ਤਾਰ ਕੀਤੇ ਗਏ ਡਰਾਈਵਰਾਂ ਦੇ ਵਿਚ ਸਭ ਤੋਂ ਵੱਧ ਭਾਰਤੀ ਜਾਂਚ ਏਜੰਸੀਆਂ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ। 36 ਗੈਰ ਕਾਨੂੰਨੀ ਡਰਾਈਵਰਾਂ ਦੇ ਵਿਚੋਂ 30 ਵਿਅਕਤੀ ਜਿਹੜੇ ਨੇ ਇਕੱਲੇ ਭਾਰਤ ਦੇ ਨਾਲ ਸੰਬੰਧਿਤ ਨੇ, ਜਦੋਂ ਕਿ ਬਾਕੀ 6 ਡਰਾਈਵਰ ਮੈਕਸੀਕੋ, ਐਲ ਸਲਵਾਡੋਰ, ਰੂਸ ਦੇ ਨਾਗਰਿਕ ਨੇ। ਇਨ੍ਹਾਂ ਦੇ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਸੀ ਤੇ ਤਾਂ ਵੀ ਡਰਾਈਵ ਕਰ ਰਹੇ ਸੀ। ਜਾਂਚ ਦੇ ਵਿਚ ਆਪਣੇ ਜਿਹੜਾ ਸਾਹਮਣੇ ਆਇਆ ਇਨ੍ਹਾਂ ਦੇ ਕਿ ਇਨ੍ਹਾਂ ਦੇ ਵਿਚੋਂ ਬਹੁਤਿਆਂ ਕੋਲ ਕੰਮ ਕਰਨ ਦੇ ਅਧਿਕਾਰ ਸੰਬੰਧੀ ਦਸਤਾਵੇਜ਼ ਜਿਹੜੇ ਨੇ ਉਹ ਵੀ ਨਹੀਂ ਨੇ, ਜੋ ਪਿਛਲੇ ਜੋ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਜਿਹੜੀ ਖਤਮ ਹੋ ਚੁੱਕੀ ਹੈ। ਬਾਰਡਰ ਪ੍ਰੋਟੈਕਸ਼ਨ ਜਿਹੜੀ ਹੈ ਵਿਭਾਗ ਦੇ ਸਾਰਿਆਂ ਦੇ ਖਿਲਾਫ਼ ਸੰਘੀ ਕਾਨੂੰਨ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਤੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਹੁਣ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ ਲਿਬਨਾਨ ਹਮਲਿਆਂ ਨੂੰ ਲੈ ਕੇ, ਟਰੰਪ ਨੇ ਨੇਤਨਯਾਹੂ ਨੂੰ ਝਾੜ ਪਾਈ ਹੈ ਤੇ ਇਹਨੂੰ ਕੌਣ ਝਾੜ ਪਾਵੇ ਭਾਈ। ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਫੋਨ ਦੇ ਉੱਤੇ ਚੇਤਾਵਨੀ ਵੀ ਦਿੱਤੀ ਹੈ। ਟਰੰਪ ਨੇ ਕੱਲ ਬੀਤੇ ਦੇ ਵਿਚ ਰਾਤੀ ਇਕ ਤਿੱਖੀ ਟੈਲੀਫੋਨ ਗੱਲਬਾਤ ਦੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਆਪਣਾ ਗੁੱਸਾ ਕੱਢਿਆ। ਟਰੰਪ ਨੇ ਇਜ਼ਰਾਈਲੀ ਆਗੂ ਨੂੰ ਜਿਹੜਾ ਦੁਨੀਆਂ ਭਰ ਦੇ ਵਿਚ ਇਜ਼ਰਾਈਲ ਦੇ ਖਿਲਾਫ਼ ਪੈਦਾ ਹੋ ਰਹੀ ਨਫ਼ਰਤ ਅਤੇ ਵਿਰੋਧ ਦੇ ਲਈ ਸਿੱਧੇ ਤੌਰ ਦੇ ਉਤੇ ਜਿੰਮੇਵਾਰ ਜਿਹੜਾ ਠਹਿਰਾਇਆ। ਇਹ ਤਣਾਅ ਉਸ ਵੇਲੇ ਵਧਿਆ ਜਦੋਂ ਇਰਾਨ ਨੇ ਉਸੇ ਦਿਨ ਸਵੇਰੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਜਾਂ ਇਜ਼ਰਾਈਲ ਦੇ ਜਿਹੜੇ ਨੇ ਆਪਣੇ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਇਵੇਂ ਹੀ ਜਾਰੀ ਰਹੀਆਂ ਤਾਂ ਵਾਸ਼ਿੰਗਟਨ ਜਿਹੜਾ ਅਮਰੀਕਾ ਦੇ ਨਾਲ ਆਪਣੇ ਸਾਰੇ ਕੂਟਨੀਤਿਕ ਸੰਪਰਕ ਤੋੜ ਦੇਵੇਗਾ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਹਮਲਾਵਰ ਰੁੱਖ ਅਖਤਿਆਰ ਕਰਦਿਆਂ ਨੇਤਨਯਾਹੂ ਦੇ ਨਾਲ ਗੱਲ ਕੀਤੀ ਤੇ ਇਕ ਮੌਕੇ ਬੇਹੱਦ ਗੁੱਸੇ ਦੇ ਵਿਚ ਆ ਕੇ ਇਥੋਂ ਤੱਕ ਆਖ ਦਿੱਤਾ ਕਿ ਤੁਸੀਂ ਆਖਰ ਕਰ ਕੀ ਰਹੇ ਹੋ। ਲਿਬਨਾਨ ਦੇ ਵਿਚ ਬੇਕਾਬੂ ਫੌਜੀ ਕਾਰਵਾਈ ਦੇ ਉਤੇ ਜਤਾਇਆ ਜਿਹੜਾ ਇਤਰਾਜ਼ ਹੈ, ਅਮਰੀਕੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਰਾਸ਼ਟਰਪਤੀ ਟਰੰਪ ਹਿਜ਼ਬੁੱਲਾ ਦੇ ਹਮਲਿਆਂ ਦੇ ਜਵਾਬ ਦੇ ਵਿਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਅਤੇ ਅੰਨੇਵਾਹ ਫੌਜੀ ਕਾਰਵਾਈ ਤੋਂ ਕਾਫ਼ੀ ਨਾਰਾਜ਼ ਸਨ। ਟਰੰਪ ਨੇ ਇਸ ਗੱਲ ਦੇ ਉਤੇ ਸਖ਼ਤ ਇਤਰਾਜ਼ ਜਤਾਇਆ ਕਿ ਹਿਜ਼ਬੁੱਲਾ ਦੇ ਸਿਰਫ ਇਕ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੇ ਵੱਲੋਂ ਪੂਰੀਆਂ ਜਿਹੜੀਆਂ ਇਮਾਰਤਾਂ ਨੂੰ ਤਬਾਹ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਖਿਲਾਫ਼ ਤੇਲ ਅਵੀਵ ਦੇ ਇਜ਼ਰਾਈਲ ਦੇ ਵੱਲੋਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਵੀ ਨਿਖੇਧੀ ਕੀਤੀ ਹੈ। ਗੱਲਬਾਤ ਦੇ ਵੇਰਵੇ ਸਾਂਝੇ ਕਰਦਿਆਂ ਇਕ ਹੋਰ ਗੱਲਬਾਤ ਦੇ ਵਿਚ ਦਸਿਆ ਗਿਆ ਕਿ ਟਰੰਪ ਨੇ ਨੇਤਨਯਾਹੂ ਨੂੰ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਇਸ ਸਭ ਦੇ ਚਲਦਿਆਂ ਹੁਣ ਹੋਰ ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ, ਤੁਹਾਡੀਆਂ ਇਨ੍ਹਾਂ ਹਰਕਤਾਂ ਦੇ ਕਰਕੇ ਅੱਜ ਪੂਰੀ ਦੁਨੀਆਂ ਇਜ਼ਰਾਈਲ ਦੇ ਖਿਲਾਫ਼ ਹੋ ਚੁੱਕੀ ਹੈ। ਟਰੰਪ ਦੇ ਦਬਾਅ ਅੱਗੇ ਝੁਕੇ ਨੇ ਨੇਤਨਯਾਹੂ, ਕਹਿੰਦੇ ਕਿ ਇਸ ਤਲਖ ਗੱਲਬਾਤ ਤੋਂ ਬਾਅਦ ਭਾਵੇਂ ਨੇਤਨਯਾਹੂ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਇਜ਼ਰਾਈਲ ਦਾ ਪੱਖ ਪਹਿਲਾਂ ਵਾਂਗ ਹੀ ਜਿਹੜਾ ਕਾਇਮ ਹੈ, ਪਰ ਅਮਰੀਕੀ ਅਧਿਕਾਰੀਆਂ ਮੁਤਾਬਕ ਟਰੰਪ ਨੇ ਇਸ ਜਿਹੜਾ ਕਾਲ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਉਤੇ ਪੂਰੀ ਤਰ੍ਹਾਂ ਦਬਾਅ ਜਿਹੜਾ ਬਣਾ ਲਿਆ ਸੀ। ਅੱਗੇ ਦਸਿਆ ਗਿਆ ਕਿ ਨੇਤਨਯਾਹੂ ਨੇ ਆਖਿਰਕਾਰ ਨਰਮ ਪੈਂਦਿਆਂ ਹੋਇਆਂ ਕਿਹਾ ਕਿ ਠੀਕ ਹੈ, ਬਸ ਇਹ ਯਕੀਨੀ ਬਣਾਓ ਕਿ ਸਭ ਕੁਝ ਸੰਭਲ ਜਾਂ ਸੰਭਾਲ ਲਿਆ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਟਰੰਪ ਦੇ ਦੂਜੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨੇਤਨਯਾਹੂ ਦੇ ਨਾਲ ਹੋਈਆਂ ਸਾਰੀਆਂ ਗੱਲਾਂ ਬਾਤਾਂ ਦੇ ਵਿਚੋਂ ਇਹ ਸਭ ਤੋਂ ਖਰਾਬ ਅਤੇ ਤਣਾਅਪੂਰਨ ਕਾਲ ਸੀ। ਟਰੰਪ ਨੇ ਫਿਰ ਸੋਸ਼ਲ ਮੀਡੀਆ ਦੇ ਉਤੇ ਵੀ ਖੁਲਾਸਾ ਕੀਤਾ। ਇਸ ਕੂਟਨੀਤਿਕ ਟਕਰਾਅ ਤੋਂ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਜਿਹੜਾ ਸੀ ਇਸ ਦੇ ਨਤੀਜਿਆਂ ਦੇ ਬਾਰੇ ਲਿਖਿਆ ਕਿ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਬੈਰੂਤ ਦੇ ਉਤੇ ਕੋਈ ਵੱਡਾ ਹਮਲਾ ਨਾ ਕਰਨ ਦੀ ਦਿੱਤੀ ਗਈ ਸਖ਼ਤ ਹਦਾਇਤ ਤੋਂ ਬਾਅਦ ਨੇਤਨਯਾਹੂ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਮੋੜ ਲਿਆ। ਮੱਧ ਪੂਰਬ ਜਿਹੜਾ ਮਿਡਲ ਈਸਟ ਦੇ ਵਿਚ ਚੱਲ ਰਹੇ ਇਸ ਤਣਾਅ ਦੇ ਬਾਵਜੂਦ ਕੂਟਨੀਤਿਕ ਰਸਤੇ ਖੁੱਲ੍ਹੇ ਰੱਖਣ ਦਾ ਜਿਹੜਾ ਸੰਕੇਤ ਦਿੰਦਿਆਂ ਟਰੰਪ ਨੇ ਆਪਣੀ ਅਗਲੀ ਪੋਸਟ ਦੇ ਵਿਚ ਲਿਖਿਆ ਕਿ ਈਰਾਨ ਦੇ ਨਾਲ ਅਮਰੀਕਾ ਦਾ ਗੱਲਬਾਤ ਬਹੁਤ ਜਿਹੜੀ ਹੈ ਤੇਜ਼ੀ ਦੇ ਨਾਲ ਚੱਲ ਰਹੀ ਹੈ, ਜਾਰੀ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰੀਏ, ਆਰਥਿਕਤਾ ਦੇ ਵਿਚ ਡੁੱਬ ਰਿਹਾ। ਕਹਿੰਦੇ ਕਿ ਕੀ ਕੈਨੇਡਾ ਮੰਦੀ ਦੇ ਵਿਚ ਦਾਖਲ ਹੋ ਗਿਆ? ਸਿਰਫ ਇਕ ਅੰਕੜੇ ਦੇ ਆਧਾਰ ਦੇ ਉਤੇ ਫੈਸਲਾ ਨਾ ਕਰੋ, ਬੈਂਕ ਆਫ਼ ਕੈਨੇਡਾ ਨੇ ਜਿਹੜੀ ਇਹ ਜਿਹੜਾ ਬਿਆਨ ਦਿੱਤਾ ਹੈ। ਕੈਨੇਡਾ ਦੀ ਅਰਥ ਵਿਵਸਥਾ ਦੇ ਲਗਾਤਾਰ ਦੋ ਤਿਮਾਹੀਆਂ ਦੇ ਵਿਚ ਸੁਸਤ ਹੋਣ ਤੋਂ ਬਾਅਦ ਦੇਸ਼ ਦੇ ਵਿਚ ਤਕਨੀਕੀ ਮੰਦੀ ਜਿਹੜੀ ਹੈ ਬਾਰੇ ਚਰਚਾ ਤੇਜ਼ ਹੋ ਗਈ ਹੈ। ਬੈਂਕ ਆਫ਼ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਿਰਫ GDP ਦੇ ਅੰਕੜਿਆਂ ਦੇ ਆਧਾਰ ਦੇ ਉਤੇ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ ਕਿ ਦੇਸ਼ ਗੰਭੀਰ ਮੰਦੀ ਦੇ ਵਿਚ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ 2026 ਦੀ ਪਹਿਲੀ ਤਿਮਾਹੀ ਦੇ ਵਿਚ ਕੈਨੇਡਾ ਦੀ ਅਰਥ ਵਿਵਸਥਾ 0.1% ਘਟੀ ਹੈ, ਜਦਕਿ 2025 ਦੀ ਆਖਰੀ ਤਿਮਾਹੀ ਦੇ ਵਿਚ 1% ਦੀ ਗਿਰਾਵਟ ਦਰਜ ਕੀਤੀ ਗਈ। ਲਗਾਤਾਰ ਦੋ ਤਿਮਾਹੀਆਂ ਦੀ ਨਕਾਰਾਤਮਕ ਜਿਹੜੀ ਹੈ ਨੈਗੇਟਿਵ ਵਿਕਾਸ ਦਰ ਨੂੰ ਆਮ ਤੌਰ ਦੇ ਉਤੇ ਤਕਨੀਕੀ ਮੰਦੀ ਕਿਹਾ ਜਾਂਦਾ ਹੈ। ਅੰਕੜਿਆਂ ਦੇ ਮੁਤਾਬਕ ਅਪ੍ਰੈਲ 2026 ਦੇ ਵਿਚ GDP ਦੇ ਵਿਚ 0.4% ਵਾਧੇ ਦਾ ਅਨੁਮਾਨ ਹੈ, ਜਿਸ ਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਹਿਲੀ ਤਿਮਾਹੀ ਦੀ ਕਮਜ਼ੋਰੀ ਤੋਂ ਬਾਅਦ ਆਰਥਿਕ ਸਰਗਰਮੀਆਂ ਦੇ ਵਿਚ ਕੁਝ ਸੁਧਾਰ ਆ ਸਕਦੈ। ਖਣਨ, ਤੇਲ ਅਤੇ ਗੈਸ ਖੇਤਰਾਂ ਦੇ ਵਿਚ ਵਾਧਾ ਇਸ ਸੁਧਾਰ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਜਿਹੜਾ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ਦਾ ਅਸਲ ਕੁੱਲ ਘਰੇਲੂ ਉਤਪਾਦਨ GDP ਪਹਿਲੀ ਤਿਮਾਹੀ ਦੇ ਵਿਚ ਕੋਈ ਵਾਧਾ ਦਰਜ ਨਹੀਂ ਕਰ ਸਕਿਆ, ਜਦੋਂ ਕਿ 2025 ਦੀ ਆਖਰੀ ਤਿਮਾਹੀ ਦੇ ਵਿਚ ਅਰਥ ਵਿਵਸਥਾ 0.2% ਘਟੀ। ਰਿਪੋਰਟ ਦੇ ਅਨੁਸਾਰ ਸੋਨੇ ਦੀਆਂ ਵੱਧ ਰਹੀਆਂ ਜਿਹੜੀਆਂ ਆਯਾਤਾਂ ਅਤੇ ਹੋਰ ਵਿਦੇਸ਼ੀ ਖਰੀਦਾਂ ਦੇ ਕਾਰਨ ਆਯਾਤ ਦੇ ਵਿਚ 2.9% ਦਾ ਵਾਧਾ ਹੋਇਆ, ਜਿਹਦੇ ਨਾਲ ਆਰਥਿਕ ਵਿਕਾਸ ਦੇ ਉਤੇ ਦਬਾਅ ਪਿਆ। ਹਾਲਾਂਕਿ ਕਾਰੋਬਾਰਾਂ ਦੇ ਵੱਲੋਂ ਇਨਵੈਂਟਰੀ ਦੇ ਵਿਚ ਵਾਧੇ ਨੇ ਇਸ ਪ੍ਰਭਾਵ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਹੈ। ਪ੍ਰਤੀ ਵਿਅਕਤੀ GDP ਦੇ ਵਿਚ 0.2% ਦਾ ਵਾਧਾ ਦਰਜ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਧਾ ਮੁੱਖ ਤੌਰ ਦੇ ਉਤੇ ਆਬਾਦੀ ਦੇ ਵਿਚ ਲਗਾਤਾਰ ਦੂਜੀ ਤਿਮਾਹੀ ਦੇ ਦੌਰਾਨ ਆਈ ਕਮੀ ਦੇ ਕਾਰਨ ਹੋਇਆ। ਬੈਂਕ ਆਫ਼ ਕੈਨੇਡਾ ਦੀ ਜਿਹੜੀ ਹੈ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੋਜ਼ਰਸ ਨੇ ਜਿਹੜਾ ਸੀ ਸੰਸਦੀ ਕਮੇਟੀ ਨੂੰ ਦੱਸਿਆ ਕਿ ਅਰਥ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਸਮੇਂ ਸਿਰਫ ਇਕ ਸੰਕੇਤਕ ਜਿਹੜਾ ਇੰਡੀਕੇਟਰ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਅੰਕੜੇ ਦਰਸਾਉਂਦੇ ਨੇ ਕਿ ਅਰਥ ਵਿਵਸਥਾ ਦੇ ਵਿਚ ਮੁੜ ਸੁਧਾਰ ਦੇ ਸੰਕੇਤ ਮਿਲ ਰਹੇ ਨੇ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫਾਂ, ਵਪਾਰਕ ਅਨਿਸ਼ਚਿਤਤਾ ਤੇ ਕਾਰੋਬਾਰੀ ਨਿਵੇਸ਼ ਦੇ ਵਿਚ ਕਮੀ ਨੇ ਕੈਨੇਡਾ ਦੀ ਆਰਥਿਕ ਜਿਹੜੀ ਆ ਵਿਕਾਸ ਦਰ ਨੂੰ ਪ੍ਰਭਾਵਿਤ ਕਰ ਦਿੱਤਾ ਕੀਤਾ। ਕਾਰੋਬਾਰੀ ਨਿਵੇਸ਼ ਲਗਾਤਾਰ ਪੰਜਵੀਂ ਤਿਮਾਹੀ ਦੇ ਵਿਚ ਘਟਿਆ, ਜਦਕਿ ਨੌਕਰੀਆਂ ਦੇ ਮੌਕੇ ਵੀ ਜਿਹੜੇ ਦਬਾਅ ਹੇਠ ਨੇ। ਕੈਨੇਡਾ ਦੀ ਅਰਥ ਵਿਵਸਥਾ ਅਜੇ ਵੀ ਜਿਹੜਾ ਕਮਜ਼ੋਰ, ਵਪਾਰਕ ਨਿਵੇਸ਼ ਘਟਦੀ ਰਿਹਾਇਸ਼ੀ ਸਰਗਰਮੀਆਂ ਅਤੇ ਵਿਸ਼ਵ ਵਪਾਰਕ ਅਨਿਸ਼ਚਿਤਤਾ ਜਿਹੜੀ ਹੈ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਅਪ੍ਰੈਲ ਦੇ ਸ਼ੁਰੂਆਤੀ ਅੰਕੜੇ ਆਉਣ ਵਾਲੇ ਮਹੀਨਿਆਂ ਦੇ ਵਿਚ ਕੁਝ ਸੁਧਾਰ ਦੀ ਜਿਹੜੀ ਉਮੀਦ ਜ਼ਰੂਰ ਜਿਹੜਾ ਜਗਾਉਂਦੇ ਨੇ। ਇਸ ਮੁੱਦੇ ਨੇ ਸਿਆਸੀ ਚਰਚਾ ਨੂੰ ਵੀ ਗਰਮ ਕੀਤਾ ਹੈ ਕੈਨੇਡਾ ਦੇ ਵਿਚ, ਤੇ ਲਿਬਰਲ ਸਰਕਾਰ ਦਾ ਕਹਿਣਾ ਕਿ ਵਿਸ਼ਵ ਪੱਧਰੀ ਆਰਥਿਕ ਚੁਣੌਤੀਆਂ, ਵਪਾਰਕ ਤਣਾਅ ਤੇ ਅਮਰੀਕੀ ਨੀਤੀਆਂ ਦੇ ਪ੍ਰਭਾਵ ਦੇ ਬਾਵਜੂਦ ਕੈਨੇਡਾ ਦੀ ਅਰਥ ਵਿਵਸਥਾ ਮਜ਼ਬੂਤ ਬੁਨਿਆਦਾਂ ਦੇ ਉੱਤੇ ਖੜੀ ਹੈ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਵੇਸ਼ ਲੰਬੇ ਸਮੇਂ ਦੇ ਵਿਚ ਵਿਕਾਸ ਨੂੰ ਮਜ਼ਬੂਤ ਕਰਨਗੇ। ਦੂਜੇ ਪਾਸੇ ਕੰਜ਼ਰਵੇਟਿਵ ਜਿਹੜੇ ਨੇ ਪਾਰਟੀ ਦਾ ਦੋਸ਼ ਹੈ ਕਿ ਵਧਦੇ ਸਰਕਾਰੀ ਖਰਚੇ, ਉੱਚੇ ਟੈਕਸ ਅਤੇ ਕਾਰੋਬਾਰਾਂ ਦੇ ਉੱਤੇ ਵਧਦਾ ਬੋਝ ਆਰਥਿਕ ਜਿਹੜਾ ਵਿਕਾਸ ਹੈ ਉਹਨੂੰ ਰੋਕ ਰਹੇ ਨੇ। ਐਨਡੀਪੀ ਦਾ ਜਿਹੜਾ ਮੰਨਣਾ ਹੈ ਕਿ ਮਹਿੰਗਾਈ, ਘਰਾਂ ਦੀਆਂ ਕੀਮਤਾਂ ਤੇ ਜੀਵਨ ਜਿਉਣ ਦੀ ਜਿਹੜੀ ਵਧਦੀ ਲਾਗਤ ਹੈ ਕਾਰਨ ਆਮ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ। ਸਰਕਾਰ ਨੂੰ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦੇ ਵਿਚ ਹੋਰ ਜਿਹੜਾ ਨਿਵੇਸ਼ ਕਰਨਾ ਚਾਹੀਦਾ। ਬੈਂਕ ਆਫ਼ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਦੀ ਵਿੱਤ ਪ੍ਰਣਾਲੀ ਅਜੇ ਵੀ ਮਜ਼ਬੂਤ ਹੈ ਪਰ ਘਰੇਲੂ ਕਰਜ਼ੇ, ਵਪਾਰਕ ਅਨਿਸ਼ਚਿਤਤਾ ਅਤੇ ਵਿਸ਼ਵ ਪੱਧਰੀ ਭੂ ਰਾਜਨੀਤਿਕ ਤਣਾਅ ਜਿਹੜਾ ਵਰਗੇ ਖਤਰੇ ਮੌਜੂਦ ਨੇ। ਇਸ ਦੇ ਲਈ ਆਉਣ ਵਾਲੇ ਮਹੀਨਿਆਂ ਦੇ ਆਰਥਿਕ ਅੰਕੜੇ ਦੇ ਵਿਚ ਇਹ ਜਿਹੜਾ ਤੈਅ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਣਗੇ ਕਿ ਕੈਨੇਡਾ ਅਸਲ ਮੰਦੀ ਵੱਲ ਵਧ ਰਿਹਾ ਜਾਂ ਫਿਰ ਅਰਥ ਵਿਵਸਥਾ ਮੁੜ ਰਫ਼ਤਾਰ ਜਿਹੜੀ ਹੈ ਫੜ ਰਹੀ ਹੈ। ਫਿਲਹਾਲ ਬੈਂਕ ਆਫ਼ ਕੈਨੇਡਾ ਦਾ ਸੰਦੇਸ਼ ਸਪਸ਼ਟ ਹੈ ਕਿ ਤਕਨੀਕੀ ਮੰਦੀ ਦੀ ਪਰਿਭਾਸ਼ਾ ਪੂਰੀ ਹੋਣ ਦੇ ਬਾਵਜੂਦ ਅਰਥ ਵਿਵਸਥਾ ਦੀ ਸਹੀ ਤਸਵੀਰ ਜਿਹੜੀ ਹੈ ਸਮਝਣ ਦੇ ਲਈ ਰੋਜ਼ਗਾਰ, ਨਿਵੇਸ਼, ਖਪਤਕਾਰ ਖਰਚ ਤੇ ਹੋਰ ਆਰਥਿਕ ਸੰਕੇਤਾਂ ਨੂੰ ਵੀ ਧਿਆਨ ਦੇ ਵਿਚ ਰੱਖਣਾ ਜ਼ਰੂਰੀ ਹੈ। ਅਗਲੀ ਖ਼ਬਰ ਵੱਲ ਵਧੀਏ ਤੇ ਜੇ ਪ੍ਰਧਾਨ ਮੰਤਰੀ ਅਲਬਾਨੀਜ਼ ਮੇਰੇ ਘਰ ਆਉਣ ਤਾਂ ਮੈਂ ਇਹ ਸਵਾਲ ਉਨ੍ਹਾਂ ਨੂੰ ਪੁੱਛਾਂਗਾ। ਕਿਸਾਨਾਂ ਦੀ ਹਾਲਤ ਆਸਟ੍ਰੇਲੀਆ ਦੇ ਵਿਚ ਵੀ ਜਿਹੜੀ ਮੰਦੀ ਚੱਲ ਰਹੀ ਹੈ, ਕਿਸਾਨ ਦੀ ਗੱਲ ਨੇ ਛੇੜੀ ਆਸਟ੍ਰੇਲੀਆ ਭਰ ਦੇ ਵਿਚ ਇਹ ਚਰਚਾ। ਆਸਟ੍ਰੇਲੀਆ ਦੇ ਇਕ ਕਿਸਾਨ ਦੀ ਸਿੱਧੀ ਤੇ ਬੇਬਾਕ ਟਿੱਪਣੀ ਨੇ ਦੇਸ਼ ਭਰ ਦੇ ਵਿਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ। ਕਿਸਾਨ ਡਾਰਸੀ ਜਰਵਾ ਸੋਨੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਐਂਥਨੀ ਅਲਬਾਨਜ਼ ਉਸਦੇ ਘਰ ਦੇ ਬੈਠਕ ਕਮਰੇ ਦੇ ਵਿਚ ਆ ਕੇ ਬੈਠਣ ਤਾਂ ਉਨ੍ਹਾਂ ਤੋਂ ਪੁੱਛਣਗੇ ਕਿ ਆਖਰ ਪੇਂਡੂ ਆਸਟ੍ਰੇਲੀਆ ਦੀ ਆਵਾਜ਼ ਕੈਨਬਰਾ ਰਾਜਧਾਨੀ ਤੱਕ ਕਿਉਂ ਨਹੀਂ ਪਹੁੰਚ ਰਹੀ ਹੈ। ਬੁਸ਼ ਸੀਮਿਟ ਦੇ ਨਾਲ ਜੁੜੀ ਇਸ ਚਰਚਾ ਦੇ ਦੌਰਾਨ ਕਿਸਾਨਾਂ ਨੇ ਮਹਿੰਗਾਈ, ਵਧਦੀਆਂ ਖੇਤੀ ਲਾਗਤਾਂ, ਮਜ਼ਦੂਰਾਂ ਦੀ ਕਮੀ, ਪਾਣੀ ਦੀਆਂ ਸਮੱਸਿਆਵਾਂ ਤੇ ਸੋਕੇ ਕਾਰਨ ਦਰਪੇਸ਼ ਮੁਸ਼ਕਲਾਂ ਦੇ ਉਤੇ ਡੂੰਘੀ ਚਿੰਤਾ ਜਤਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਖੇਤਰ ਹਰ ਸਾਲ ਅਰਬਾਂ ਡਾਲਰ ਦੀ ਆਰਥਿਕ ਸਰਗਰਮੀ ਪੈਦਾ ਕਰਦਾ ਹੈ ਤੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਆਧਾਰ ਹੈ। ਫਿਰ ਵੀ ਪੇਂਡੂ ਭਾਈਚਾਰਿਆਂ ਨੂੰ ਅਕਸਰ ਨੀਤੀਗਤ ਫੈਸਲਿਆਂ ਦੇ ਵਿਚ ਪਿੱਛੇ ਛੱਡ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਦਿੱਤਾ ਜਵਾਬ ਇਹਦੇ ਵਿਚ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹਿਰਾਂ ਅਤੇ ਪੇਂਡੂ ਜਾਂ ਪਿੰਡਾਂ ਦੇ ਦੋਵਾਂ ਦੀ ਹੀ ਬਰਾਬਰ ਨੁਮਾਇੰਦਗੀ ਕਰਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸੋਕੇ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੇ ਲਈ ਕਰੀਬ 1 ਅਰਬ ਡਾਲਰ ਦੀ ਸਹਾਇਤਾ ਅਤੇ ਰਿਆਇਤੀ ਕਰਜ਼ਾ ਯੋਜਨਾਵਾਂ ਦਾ ਐਲਾਨ ਵੀ ਕੀਤਾ। ਬੁਸ਼ ਸੀਮਿਟ ਦੀ ਇਹ ਬਹਿਸ ਜਿਹੜੀ ਹੈ ਹੁਣ ਸਿਰਫ ਇਕ ਕਿਸਾਨ ਦੇ ਸਵਾਲ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਉਸ ਵੱਡੇ ਸਵਾਲ ਦਾ ਰੂਪ ਧਾਰ ਚੁੱਕੀ ਹੈ ਕਿ ਆਸਟ੍ਰੇਲੀਆ ਦੇ ਪੇਂਡੂ ਲੋਕਾਂ ਦੀਆਂ ਚਿੰਤਾਵਾਂ ਨੂੰ ਸੱਚਮੁੱਚ ਗੰਭੀਰਤਾ ਦੇ ਨਾਲ ਸੁਣਿਆ ਜਾ ਰਿਹਾ ਜਾਂ ਨਹੀਂ। ਆਉਣ ਵਾਲੇ ਮਹੀਨਿਆਂ ਦੇ ਵਿਚ ਇਹ ਮੁੱਦਾ ਦੇਸ਼ ਦੀ ਰਾਜਨੀਤੀ ਦੇ ਵਿਚ ਹੋਰ ਗਰਮ ਹੋਣ ਦੀ ਜਿਹੜੀ ਪੂਰੀ ਸੰਭਾਵਨਾ ਦੱਸੀ ਗਈ ਹੈ। ਹਾਲਾਤ ਕਿਤੇ ਵੀ ਨਹੀਂ ਠੀਕ ਜੀ, ਕਿਸਾਨਾਂ ਦੇ ਜਿੱਥੇ ਮਰਜ਼ੀ ਲਾ ਲਓ ਹਰ ਪਾਸੇ ਹੀ ਕਿਰਪੇ ਸਰੇ ਨੇ ਆਮ ਆਦਮੀ ਤੇ ਕੀਰਤੀ ਲੋਕ। ਸੀਮਾ ਜਿਹੜੀ ਹੈ ਵਿਵਾਦਾਂ ਦੇ ਉੱਤੇ ਨੇਪਾਲ ਦੇ PM ਨੂੰ ਭਾਰਤ ਦਾ ਕਰਾਰਾ ਜਵਾਬ ਆਇਆ, ਕਿਹਾ ਕਿ ਦੁਵੱਲੇ ਮੁੱਦਿਆਂ ਦੇ ਵਿਚ ਤੀਜੀ ਧਿਰ ਦਾ ਕੋਈ ਕੰਮ ਨਹੀਂ ਹੈ। ਭਾਰਤ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਵੱਲੋਂ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਈ ਚੀਨ ਅਤੇ UK ਦੀ ਵਿਚੋਲਗੀ ਦੇ ਬਾਰੇ ਦਿੱਤੇ ਬਿਆਨ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਰਹੱਦੀ ਮਾਮਲਿਆਂ ਦੇ ਵਿਚ ਕਿਸੇ ਵੀ ਤੀਜੇ ਪੱਖ ਦੀ ਕੋਈ ਭੂਮਿਕਾ ਨਹੀਂ ਹੋਵੇਗੀ ਤੇ ਇਨ੍ਹਾਂ ਮੁੱਦਿਆਂ ਨੂੰ ਸਿਰਫ ਦਵੱਲੀ ਗੱਲਬਾਤ ਦੇ ਰਾਹੀਂ ਸੁਲਝਾਇਆ ਜਾਵੇਗਾ। ਨੇਪਾਲ ਦੇ ਪ੍ਰਧਾਨ ਮੰਤਰੀ ਜਿਹੜੇ ਉਨ੍ਹਾਂ ਦਾਅਵਾ ਕੀਤਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਸੰਸਦ ਦੇ ਵਿਚ ਦਾਅਵਾ ਕੀਤਾ ਸੀ ਕਿ ਸਿਰਫ ਭਾਰਤ ਨੇ ਹੀ ਨੇਪਾਲੀ ਇਲਾਕਿਆਂ ਦੇ ਉੱਤੇ ਜਿਹੜਾ ਕਬਜ਼ਾ ਨਹੀਂ ਕੀਤਾ ਸਗੋਂ ਨੇਪਾਲ ਨੇ ਵੀ ਕੁਝ ਭਾਰਤੀ ਇਲਾਕਿਆਂ ਦੇ ਉੱਤੇ ਕਬਜ਼ਾ ਜਿਹੜਾ ਘਰ ਰੱਖਿਆ ਕਿਉਂਕਿ ਉਨ੍ਹਾਂ ਨੇ ਪਿਛਲੇ ਸਮੇਂ ਦੇ ਵਿਚ ਇਕ ਆਪਣਾ ਮੈਪ ਜਿਹੜਾ ਜਾਰੀ ਕੀਤਾ ਸੀ ਤੇ ਉਨ੍ਹਾਂ ਨੇ ਇਨ੍ਹਾਂ ਵਿਵਾਦਾਂ ਦੇ ਹੱਲ ਦੇ ਲਈ ਚੀਨ ਅਤੇ ਯੂਕੇ ਨੂੰ ਵਿਚੋਲੇ ਵਜੋਂ ਜਿਹੜਾ ਸ਼ਾਮਲ ਕਰਨ ਦੀ ਗੱਲ ਕਹੀ ਸੀ। ਹਾਲਾਂਕਿ ਬਾਅਦ ਦੇ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਜਿਹੜੇ ਨੇ ਮੰਤਰਾਲੇ ਨੇ ਸਫਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਦਾ ਇਸ਼ਾਰਾ ਅਸਲ ਦੇ ਵਿਚ ਨੌ ਮੈਨਸ ਲੈਂਡ ਵਿਚ ਜਿਹੜਾ ਹੋਏ ਕਬਜ਼ਿਆਂ ਦੇ ਵੱਲ ਸੀ। ਲੋ ਦੋਸਤੋ ਅਗਲੀਆਂ ਦੋ ਖਬਰਾਂ ਆਖਰ ਦੇ ਵਿਚ ਕੰਪਲੀਟ ਕਰਦੇ ਆ। ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਮੈਂ ਨਾ ਤੁਹਾਨੂੰ ਇਹੀ ਗੱਲ ਦੱਸਣੀ ਸੀ ਕਿ ਆ ਜਿਹੜੀ ਤੁਸੀਂ ਟਰੱਕਾਂ ਵਾਲੇ ਦੀ ਗੱਲ ਕਰੀ ਹੈ,
0: ਹਾਂਜੀ,
2: ਇਹ ਨਾ ਇੱਥੇ ਇੱਕ ਸਪੈਸ਼ਲ ਸਾਲ ਚ ਇੱਕ ਵਾਰੀ ਡੀਓਟੀ ਕਰਦੇ ਆ ਚੈਕਿੰਗ,
0: ਹਾਂਜੀ,
2: ਬਹੁਤ ਸਖਤਾਈ ਹੁੰਦੀ ਹੈ। ਯਾਨੀ ਚੰਗੇ ਚੰਗੇ ਬੰਦੇ ਵੀ ਆਪਦੀ ਟਰੱਕ ਸਾਈਡ ਤੇ ਲਾ ਲੈਂਦੇ ਨੇ
0: ਜੀ,
2: ਮਨੀ ਬੈਕ, ਤੇ ਉਹ ਨਾ ਉਹਦੇ ਵਿਚ ਚੈਕਿੰਗ ਦੇ ਵਿਚ ਦੋ ਵੀਕ ਪਹਿਲਾਂ ਆਇਆ ਸੀ, ਉਹਦੇ ਵਿਚ ਇਹ ਫਸੇ ਹੋਣੇ ਮੁੰਡੇ,
0: ਹਾਂਜੀ ਬਿਲਕੁਲ ਜੀ, ਆਪਣਾ ਓਪਰੇਸ਼ਨ
2: ਉਹਦੇ ਵਿਚ ਸਾਰਾ ਟੈਸਟ ਹੁੰਦਾ, ਹਰੇਕ ਸਾਲ ਹੁੰਦਾ ਇਹ
0: ਜੀ,
2: ਤੇ ਬਾਅਦ ਦਾ ਯਾਨੀ ਰਾਤ ਨੂੰ ਚੱਲਦੇ ਨੇ ਤੇ ਦਿਨੇ ਦਿਨੇ ਹੁੰਦਾ ਵੀ, ਮਤਲਬ ਹਰ ਸਕੇਲ ਕਹਿੰਦੇ ਜਿੱਥੇ ਖੜਕ ਖੜ ਕੇ ਚੈੱਕ ਕਰਦੇ ਨੇ
0: ਸਾਰਾ ਆਪਰੇਸ਼ਨ ਚੈੱਕਮੇਟ, ਹਾਂਜੀ ਚੈੱਕਮੇਟ,
2: ਹਾਂ ਸਪੈਸ਼ਲ ਹੁੰਦਾ ਸਾਲ ਚ। ਉਹਦੇ ਵਿਚ ਫਿਰ ਇਹਨਾਂ ਦੇ ਪਾਸ ਨਹੀਂ ਹੋਇਆ ਹੁਣ ਜੋ ਵੀ ਉਹ ਟੈਸਟ, ਹੁਣ ਤਾਂ ਅੱਜਕੱਲ ਅੱਗੇ ਤਾਂ ਇਕੱਲਾ ਟਰੱਕੇ ਦੇਖਦੇ ਸੀ ਹਨਾ
0: ਜੀ,
2: ਜਿੱਦਾਂ ਟਰੰਪ ਨੇ ਚੱਕਰ ਚਲਾਇਆ ਹੁਣ ਉਹ ਨਾਲ ਇੰਗਲਿਸ਼ ਵੀ ਬੁਲਾ ਕੇ ਦੇਖਦੇ ਨੇ, ਹੁਣ ਟੈਸਟ ਵੀ ਨਹੀਂ ਗੱਡੀ ਨੀ ਹੁੰਦਾ ਟਰੱਕੇ ਨੇ, ਕਾਰ ਨੂੰ ਨੀ ਰੋਕ ਸਕਦੇ ਉਹ, ਜਾਣੀ ਉਹਦੇ ਵਿਚ ਫਿਰ ਉਹਨਾਂ ਨੂੰ ਹੁਣ ਪੁੱਛਣ ਲੱਗ ਗਏ, ਸਵਾਲ ਜਵਾਬ ਕਰਨ ਲੱਗ ਗਏ ਨਾ
0: ਜੀ,
2: ਤੇ ਸਵਾਲ ਜਵਾਬ ਹੁਣ ਲਾਇਸੈਂਸ ਬਹੁਤ ਆਤ ਮਤਲਬ ਪਤਾ ਹੀ ਹੈ ਕਿਵੇਂ ਬਣੇ ਹੋਏ,
0: ਹਾਂ ਬਿਲਕੁਲ ਹੈ ਜੀ,
2: ਤੇ ਉਸ ਕਰਕੇ ਉਹ ਫਿਰ ਉਹਨਾਂ ਨੂੰ ਟੈਸਟ ਜਿਹੜਾ ਉਹ ਕਈ ਵਾਰੀ ਪੁੱਛ ਲੈਂਦੇ ਨੇ। ਹੁਣ ਪਿੱਛੇ ਇੱਕ ਤੁਸੀਂ ਦੇਖਿਆ ਹੋਣਾ, ਉਹਨੇ ਉਹਨੂੰ ਪੁੱਛੀ ਗਿਆ ਵੀ ਗਲਵ ਬਾਕਸ,
0: ਹਾਂਜੀ,
2: ਉਹ ਮੂਹਰੇ ਖੋਲੀ ਗਿਆ ਗਲਵ ਬਾਕਸ ਬਾਹਰਲੇ ਪਾਸੇ ਹੁੰਦਾ ਲੱਗਿਆ ਹੈ ਜਿਹਦੇ ਵਿੱਚ ਉਹ ਗਲਵ ਰੱਖੇ ਹੁੰਦੇ ਨੇ, ਉਹ ਆ ਕੂਨ ਕੂਨ ਟਰੱਕ ਖਰਾਬ ਹੋ ਜਾਂਦਾ ਪਿੱਛੇ ਰੱਖਣਾ ਹੁੰਦਾ, ਉਹਨੂੰ ਪਤਾ ਹੀ ਲੱਗ ਰਿਹਾ ਸੀ,
0: ਉਹ ਸਮਝਦਾ ਹੋਣਾ ਕਿ ਉਹ ਫਸਟ ਏਡ ਦਾ ਬਾਕਸ ਪੁੱਛਦਾ ਉਹ ਅੰਦਰ ਹੁੰਦਾ,
2: ਉਹ ਮੂਹਰੇ ਵਾਲਾ ਦਲੇ ਆਪਦਾ ਉਹੀ ਖੋਲੀ ਗਿਆ ਸਾਈਡ ਵਾਲੀ
0: ਜੀ,
2: ਉਹਦੇ ਵਿਚ ਫਸੇ ਹੋਣੇ ਆ ਮੁੰਡੇ, ਤੇ ਉਹਦੇ ਵਿਚੋਂ ਫਿਰ ਇਹਨਾਂ ਦੀ ਫਿਰ ਉਹਨਾਂ ਨੇ ਡੀਪ ਕਰ ਲਿਆ, ਫਿਰ ਗਾਹਾਂ ਇਮੀਗ੍ਰੇਸ਼ਨ ਗੱਡੀ ਨੂੰ ਵੱਧ ਕੇ ਹੋਣੇ,
0: ਬਿਲਕੁਲ ਹੈ ਜੀ ਬਿਲਕੁਲ,
2: ਇਹੀ ਗੱਲ ਹੋਈ ਹੋਣੀ ਹੈ ਤੇ ਕਾਰਨ ਵਿਚੋਂ ਕੋਈ ਫਿਰ ਨਿਕਲੇ ਹੀ ਆਉਂਦਾ ਕੋਈ ਨਾ ਕੋਈ, ਕੁੰਡੀ ਨਾ ਕੋਈ ਕਿਸੇ ਦੀ ਤਰੀਕ ਤਰੂਕ ਆਈ ਹੁੰਦੀ ਹੈ ਕਿਸੇ ਦਾ ਕੁਛ ਆਇਆ ਹੁੰਦਾ
0: ਜੀ,
2: ਉਹ ਸੀਗਾ ਮੈਂ ਕਿਉਂਕਿ ਉਹ ਐਤਵਾਰ ਦੋ ਕੁ ਐਤਵਾਰ ਪਹਿਲਾਂ ਦੀ ਗੱਲ ਆ, ਗੁਰਦੁਆਰੇ ਗੱਲ ਕਰਦੇ ਸੀ ਮੁੰਡੇ, ਕਹਿੰਦੇ ਵੀ ਅਸੀਂ ਵੀਕਐਂਡ ਤੇ ਚੱਲਣਾ ਪੈਣਾ ਸੋਮਵਾਰ ਤੋਂ, ਇਸ ਵੀਕ ਸਾਰੇ ਉਹ ਹੈ ਚੈਕਿੰਗ ਬਹੁਤ,
0: ਠੀਕ ਹੈ ਜੀ,
2: ਨੋਰਮਲੀ
0: ਰੁਟੀਨ ਦੇ ਵਿਚ ਹੀ ਹੈ ਬਿਲਕੁਲ, ਜਿਵੇਂ ਸਾਡੇ ਇੱਥੇ ਮਤਲਬ ਕਿ ਵਿੰਟਰ ਟਾਇਰ
2: ਦੀ ਰੁਟੀਨ ਤਾਂ ਚੱਲਦੀ ਰਹਿੰਦੀ ਹੈ,
0: ਨਹੀਂ ਮਤਲਬ ਕਿ ਸਾਲ ਦੇ ਵਿਚ ਇੱਕ ਮਤਲਬ ਕਿ ਉਹਨਾਂ ਦਾ ਪ੍ਰੋਸੈਸ ਹੁੰਦਾ ਹੈ ਸਾਲ ਦੇ ਇੱਕ ਵਾਰੀ,
2: ਹਾਂ ਵਾਲੀ ਸਰਤਾਈ ਵਾਲੀ ਆਪਰੇਸ਼ਨ ਹੁੰਦਾ ਉਹ ਜੀ, ਹਰੇਕ ਸਾਲ ਹੁੰਦਾ ਹੁੰਦਾ
0: ਜੀ,
2: ਉਹਦੇ ਵਿਚ ਇਹ ਮੈਨੂੰ ਲੱਗਦੀ ਆ ਫਸ ਗਏ ਹੋਣੇ
0: ਜੀ, ਬਿਲਕੁਲ ਹੈ ਜੀ,
2: ਠੀਕ ਹੈ ਜੀ,
0: ਮੈਂ ਤਾਂ ਇਹੀ ਖਬਰ ਤੁਹਾਨੂੰ ਦਿੱਤੀ, ਥੈਂਕ ਯੂ ਅਜਲਾ ਸਰ, ਸ਼ੁਕਰੀਆ ਜੀ ਜਾਣਕਾਰੀ ਲਈ। ਲਓ ਦੋਸਤੋ, ਇਹ ਸਨ ਜੀ ਔਜਲਾ ਸਾਹਿਬ ਤੇ ਅਗਲੀ ਗੱਲ ਕਰਦੇ ਆ। ਮੇਟੇ ਫਰੈਡਰਿਕਸਨ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਹੈ ਡੈਨਮਾਰਕ ਦੀ ਪ੍ਰਧਾਨ ਮੰਤਰੀ ਕੰਟੀਨਿਊ। ਡੈਨਮਾਰਕ ਦੀ ਸਿਆਸਤ ਦੇ ਵਿਚ ਇਕ ਵੱਡਾ ਉਲਟ ਫੇਰ ਦੇਖਣ ਨੂੰ ਫਿਰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਬੀਆਂ ਕੋਸ਼ਿਸ਼ਾਂ ਤੋਂ ਬਾਅਦ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੇਟੇ ਫਰੈਡਰਿਕਸਨ ਔਰਤ ਨੇ ਜੀ, ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੇ ਖੜੇ ਨੇ ਆਪਣੇ ਇਹਦੇ ਵਿਚ ਆਪਣੇ ਥੰਬਨੇਲ ਦੇ ਵਿਚ ਮਾਈਕ ਦੇ ਅੱਗੇ, ਇਹ ਦੁਬਾਰਾ ਕੰਟੀਨਿਊ ਤੀਸਰੀ ਵਾਰੀ ਜਿਹੜੇ ਨੇ ਡੈਨਮਾਰਕ ਦੀ ਪੀਐਮ ਜਿਹੜੇ ਬਣ ਚੁੱਕੇ ਨੇ ਦੁਬਾਰ ਤੋਂ ਫਿਰ ਤੋਂ, ਤੇ ਪ੍ਰਧਾਨ ਮੰਤਰੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਜਿਹੜਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗੱਠਜੋੜ ਵਾਲੀ ਇਕ ਨਵੀਂ ਮੱਧ ਖੱਬੇ ਪੱਖੀ ਸਰਕਾਰ ਦੀ ਅਗਵਾਈ ਕਰਨ ਜਾ ਰਹੀ ਹੈ। ਸੋਮਵਾਰ ਦੇਰ ਰਾਤ ਕੱਲ ਬੀਤੇ ਦੇ ਵਿਚ ਜਿਹੜਾ ਸਾਰਾ ਕੁਝ ਨਸ਼ਰ ਹੋਇਆ, ਅਹਿਮ ਘਟਨਾਕ੍ਰਮ ਦੇ ਵਿਚ ਫਰੈਡਰਿਕਸ ਨੇ ਰਾਜਾ ਫਰੈਡਰਿਕਸ ਐਕਸ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਨਵੇਂ ਗੱਠਜੋੜ ਦੇ ਬਾਰੇ ਜਾਣਕਾਰੀ ਦਿੱਤੀ, ਕਿਉਂਕਿ ਉਥੇ ਵੀ ਰਾਜਾਸ਼ਾਹੀ ਚੱਲਦੀ ਹੈ ਥੋੜੀ ਬਹੁਤੀ। ਇਸ ਨਵੀਂ ਸਰਕਾਰ ਦੇ ਵਿਚ ਫਰੈਡਰਿਕਸਨ ਦੀ ਆਪਣੀ ਜਿਹੜੀ ਪਾਰਟੀ ਹੈ ਸੋਸ਼ਲ ਡੈਮੋਕਰੇਟਸ ਤੋਂ ਇਲਾਵਾ ਸੋਸ਼ਲਿਸਟ ਪੀਪਲਜ਼ ਪਾਰਟੀ, ਸੱਜੇ ਪੱਖੀ ਲਿਬਰਲ ਵੈਂਟਰੇ ਪਾਰਟੀ ਤੇ ਮੱਧ ਮਾਰਗੀ ਮਾਡ ਰੇਟਸ ਸ਼ਾਮਲ ਨੇ। ਕਿਆ ਬਾਤ ਹੈ ਜੀ, ਇਹ ਵੀ ਤਕਰੀਬਨ ਇਤਿਹਾਸ ਹੀ ਕਹਿ ਸਕਦੇ, ਦੁਨੀਆਂ ਦੇ ਵਿੱਚ ਕੋਈ ਸਰਕਾਰ ਹੋਏਗੀ ਜਿਹੜੀਆਂ ਹਰ ਪਾਰਟੀਆਂ ਨੂੰ ਨਾਲ ਲੈ ਕੇ ਤੇ ਸਾਂਝਾ ਜਿਹੜਾ ਮਤਲਬ ਕਿ ਪ੍ਰਧਾਨ ਮੰਤਰੀ ਚੁਣਿਆ। ਡੈਨਿਸ਼ ਰਾਇਲ ਹਾਊਸ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਰਾਜਾ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੂੰ ਜਿਹੜਾ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਕਿ ਭਾਈ ਕੰਟੀਨਿਊ ਕਰੋ। ਫਰੈਡਰਿਕਸਨ ਮੰਗਲਵਾਰ ਨੂੰ ਅੱਜ ਜਿਹੜਾ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਅਤੇ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖ ਰਹੀ ਹੈ ਤੇ ਇਸ ਤੋਂ ਬਾਅਦ ਬੁੱਧਵਾਰ ਨੂੰ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਵਿਖੇ ਰਾਜਾ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਜਾਣ ਦੀ ਉਮੀਦ ਹੈ ਤੇ ਇਸ ਨਵੇਂ ਗੱਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਜਿਹੜੀਆਂ ਨੇ ਪਾਰਟੀਆਂ ਇਕਜੁੱਟ ਹੋਈਆਂ ਨੇ। ਕਦੇ ਹੋ ਸਕਦਾ ਜੀ ਆਪਣੇ ਮੁਲਕ ਦੇ ਵਿੱਚ ਇੱਦਾਂ ਦੱਸੋ ਤਾਂ। ਅੱਜ ਖਬਰਾਂ ਬੜੀਆਂ ਇੰਟਰਸਟਿੰਗ ਨੇ ਤਾਂ ਹੀ ਮੈਂ ਸ਼ੁਰੂ ਚ ਕਿਹਾ ਸੀ ਇੰਟਰਨੈਸ਼ਨਲ ਖਬਰਾਂ ਬਹੁਤ ਇੰਟਰਸਟਿੰਗ ਨੇ। ਦੂਸਰੇ ਪਾਸੇ ਦੱਖਣੀ ਸੁਡਾਨ ਦੇ ਵਿੱਚ 565 ਭਾਰਤੀ ਸ਼ਾਂਤੀ ਰੱਖਿਅਕ ਸਨਮਾਨਿਤ ਕੀਤੇ ਐ। 53 ਮਹਿਲਾਵਾਂ ਨੇ ਵੀ ਮਾਣ ਵਧਾਇਆ ਮੁਲਕ ਦਾ। ਸੰਘਰਸ਼ ਪ੍ਰਭਾਵਿਤ ਦੱਖਣੀ ਸੁਡਾਨ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਆਮ ਨਾਗਰਿਕਾਂ ਦੀ ਰੱਖਿਆ ਦੇ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ ਭਾਰਤੀ ਸੂਰਮਿਆਂ ਦਾ ਡੰਕਾ ਜਿਹੜਾ ਇੱਕ ਵਾਰ ਫਿਰ ਵਿਦੇਸ਼ੀ ਧਰਤੀ ਦੇ ਉੱਤੇ ਵੱਜਿਆ। ਸੰਯੁਕਤ ਰਾਸ਼ਟਰ ਮਿਸ਼ਨ ਜਿਹੜਾ ਉਹਦੇ ਵਿੱਚ ਸੇਵਾਵਾਂ ਦੇ ਰਹੇ 550 ਤੋਂ ਵੱਧ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਬਹਾਦਰੀ ਦੇ ਲਈ ਸੰਯੁਕਤ ਰਾਸ਼ਟਰ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਦੱਖਣੀ ਸੁਡਾਨ ਦੇ ਮਲਾਕਾਲ ਸ਼ਹਿਰ ਦੇ ਵਿੱਚ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਭਾਰਤ ਦੇ 565 ਬਲੂ ਹੈਲਮੈਟ ਸ਼ਾਂਤੀ ਸੈਨਿਕਾਂ ਨੂੰ ਇਹ ਮੈਡਲ ਭੇਟ ਕੀਤੇ ਗਏ। ਇਨ੍ਹਾਂ ਸਨਮਾਨਿਤ ਸੈਨਿਕਾਂ ਦੇ ਵਿੱਚ 53 ਭਾਰਤੀ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ ਦੇ ਉੱਤੇ ਭਾਰਤ ਦਾ ਸਿਰ ਮਾਨ ਜਿਹੜਾ ਮਾਨ ਦੇ ਨਾਲ ਉੱਚਾ ਕੀਤਾ। ਭਾਰਤ ਦੇ ਨਾਲ ਨਾਲ ਰਵਾਂਡਾ ਦੇ 464 ਸ਼ਾਂਤੀ ਰੱਖਿਅਕਾਂ ਨੂੰ ਵੀ ਮੈਡਲ ਦਿੱਤੇ ਗਏ। ਸੰਯੁਕਤ ਰਾਸ਼ਟਰ ਅਨੁਸਾਰ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਇਲਾਕੇ ਦੇ ਵਿੱਚ ਗਸ਼ਤ ਕਰਨ, ਭਾਈਚਾਰਕ ਸੰਪਰਕ ਦੇ ਬਣਾਉਣਾ, ਪਸ਼ੂ ਚਿਕਿਤਸਾ ਕੈਂਪ ਲਗਾਉਣਾ, ਸਥਾਨਕ ਮਹਿਲਾਵਾਂ ਨੂੰ ਆਤਮ ਰੱਖਿਆ ਦੀ ਸਿਖਲਾਈ ਦੇਣ, ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤੱਕ ਜਿਹੜਾ ਪਹੁੰਚਾਉਣ ਵਰਗੇ ਅਹਿਮ ਕਾਰਜਾਂ ਦੇ ਲਈ ਸਨਮਾਨਿਤ ਕੀਤਾ ਗਿਆ। ਫੋਰਸ ਕਮਾਂਡਰ ਮੇਜਰ ਜਨਰਲ ਜੁਨਹੁਈ ਵੂ ਨੇ ਜਿਹੜਾ ਭਾਰਤੀ ਸੈਨਿਕਾਂ ਦੇ ਅਨੁਸ਼ਾਸਨ ਤੇ ਸਾਹਸ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਵਿੱਚ ਫੌਜੀ ਤੇ ਪੁਲਿਸ ਕਰਮਚਾਰੀ ਭੇਜਣ ਦੇ ਮਾਮਲੇ ਦੇ ਵਿੱਚ ਭਾਰਤ ਦੁਨੀਆਂ ਦੇ ਵਿੱਚ ਨੇਪਾਲ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ। ਵਰਤਮਾਨ ਦੇ ਵਿੱਚ ਭਾਰਤ ਦੇ 4,200 ਤੋਂ ਵੱਧ ਕਰਮਚਾਰੀ ਜਿਹੜੇ ਨੇ ਜਿਨ੍ਹਾਂ ਦੇ ਵਿੱਚ 155 ਮਹਿਲਾਵਾਂ ਸ਼ਾਮਲ ਨੇ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਜਿਵੇਂ ਕਿ ਲਿਬਨਾਨ, ਸੋਮਾਲੀਆ, ਕਾਂਗੋ ਤੇ ਦੱਖਣੀ ਸੁਡਾਨ ਦੇ ਵਿੱਚ ਤਾਇਨਾਤ ਨੇ। ਸ਼ਾਂਤੀ ਸਥਾਪਨਾ ਦੇ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਦੇਸ਼ ਵੀ ਭਾਰਤ ਹੀ ਹੈ ਜਿਸਦੇ ਹੁਣ ਤੱਕ ਲਗਭਗ 180 ਸੈਨਿਕ ਸ਼ਹੀਦ ਹੋ ਚੁੱਕੇ ਹੈ। ਪਿਛਲੇ ਹਫ਼ਤੇ ਹੀ ਸ਼ਹੀਦ ਲਾਸ ਹਵਾਲਦਾਰ ਹਰਭਜਨ ਸਿੰਘ ਅਤੇ ਨਾਇਬ ਸੂਬੇਦਾਰ ਸੁਜੀਤ ਕੁਮਾਰ ਪ੍ਰਧਾਨ ਨੂੰ ਜਿਹੜਾ ਮਰਨ ਉਪਰੰਤ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ ਡੈਂਗ ਹਮਰ ਸ਼ੋਲਡ ਮੈਡਲ ਦੇ ਨਾਲ ਜਿਹੜਾ ਸੀ ਨਿਵਾਜਿਆ ਗਿਆ। ਇਸ ਤੋਂ ਇਲਾਵਾ ਭਾਰਤ ਦੀ ਮੇਜਰ ਅਭਿਲਾਸ਼ਾ ਬਰਾਕ ਨੂੰ ਵੀ ਸਾਲ 2025 ਦੇ ਲਈ ਮਿਲਟਰੀ ਜੈਂਡਰ ਐਡਵੋਕੇਟ ਆਫ ਦੀ ਈਅਰ ਐਵਾਰਡ ਦੇ ਲਈ ਚੁਣਿਆ ਗਿਆ ਤੇ ਜੋ ਭਾਰਤੀ ਫੌਜ ਦੇ ਲਈ ਇੱਕ ਵੱਡੀ ਉਪਲਬਧੀ ਹੈ। ਆਖਰੀ ਖਬਰ ਵੱਲ ਵੱਧਦੇ ਹਾਂ, ਬੜੀ ਇੰਟਰਸਟਿੰਗ ਹੈ ਵੀ, ਪੋਜ਼ਿਟਿਵ ਖਬਰਾਂ ਨੇ ਅੱਜ ਕਾਫੀ। ਚੰਗਾ ਲੱਗਦਾ ਜਦੋਂ ਇਦਾਂ ਦੀਆਂ ਖਬਰਾਂ ਉਤਸ਼ਾਹ ਦੇ ਨਾਲ ਸਾਂਝੀਆਂ ਕਰਦੇ ਹਾਂ, ਨਹੀਂ ਤਾਂ ਨੈਗੇਟਿਵਿਟੀ ਤਾਂ ਹਰ ਪਾਸੇ ਭਰੀ ਪਈ ਹੈ। ਵਲਾਦੀਮਿਰ ਪੁਤਿਨ ਨੂੰ ਮਿਲੇਗਾ ਭਾਈ 150 ਸਾਲ ਦੀ ਜ਼ਿੰਦਗੀ ਮਿਲੇਗੀ ਕਹਿੰਦੇ, ਤੇ ਦੇਖਦੇ ਹਾਂ ਕਿਵੇਂ ਕਰਦੇ ਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਬਾਇਓਮੈਡੀਕਲ ਰਿਸਰਚ ਦੇ ਰਾਹੀਂ ਅਜਿਹੇ ਪ੍ਰੋਗਰਾਮ ਨੂੰ ਪਹਿਲ ਦੇ ਰਹੇ ਨੇ ਜਿਸਦਾ ਮਕਸਦ ਇਨਸਾਨ ਦੀ ਜ਼ਿੰਦਗੀ ਨੂੰ ਵਧਾਉਣਾ ਹੈ। ਇਹ ਪ੍ਰੋਗਰਾਮ $26 ਅਰਬ ਦੀ ਸਰਕਾਰੀ ਸਹਾਇਤਾ ਦੇ ਨਾਲ ਚੱਲ ਰਿਹਾ। ਇਸ ਦੇ ਵਿੱਚ ਜੈਨੋ ਟਰਾਂਸਪਲਾਂਟੇਸ਼ਨ ਜਾਣੀ ਕਿ ਜਿਹੜੇ ਸਾਡੇ ਜੀਨਸ ਨੇ ਉਨ੍ਹਾਂ ਨੂੰ ਟਰਾਂਸਪਲਾਂਟੇਸ਼ਨ ਕਰਨਾ ਹੈ ਵਰਗੀ ਅਤਿ ਆਧੁਨਿਕ ਤਕਨੀਕ ਅਤੇ ਸੂਰਾਂ ਦੇ ਅੰਦਰ ਟਰਾਂਸਪਲਾਂਟ ਯੋਗ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੇ ਯਤਨ ਸ਼ਾਮਲ ਨੇ। ਇਸ ਪ੍ਰੋਗਰਾਮ ਦਾ ਮਕਸਦ ਲੰਮੀ ਉਮਰ ਦੀ ਖੋਜ ਕਰਨਾ ਹੈ। ਰੂਸੀ ਵਿਗਿਆਨੀ ਇਨਸਾਨ ਦੀ ਜ਼ਿੰਦਗੀ 150 ਸਾਲ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਰੂਸ ਦੀ ਕਿਉਂਕਿ ਪਹਿਲਾਂ ਹੀ ਉਹਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤਾਂ ਦੇਸ਼ ਦਾ ਐਲਾਨਿਆ ਹੀ ਹੋਇਆ ਤਕਰੀਬਨ ਆਪਣੇ 2039 ਤਾਈ ਤੇ ਉਨਾ ਕੁ ਚਿਰ ਤਾਂ ਗੱਲਾਂ ਕਹਿੰਦਾ ਮੈਂ ਜੀਵਾਂਗਾ ਹੀ। ਕਹਿੰਦੇ ਨੇ ਕਿ 150 ਸਾਲ ਤੱਕ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਤੇ ਰੂਸ ਦੀ ਸਰਪ੍ਰਸਤੀ ਵਾਲੀ ਵਿਗਿਆਨਕ ਮੁਹਿੰਮ ਦੇ ਵਿੱਚ ਜੀਨ ਥੈਰਾਪੀ, ਆਰਗਨ ਪ੍ਰਿੰਟਿੰਗ, ਆਰਗਨ ਕਲਟੀਵੇਸ਼ਨ ਤੇ ਬਹੁਤ ਘੱਟ ਤਾਪਮਾਨ ਵਾਲੀ ਕਰਾਇਓਥੈਰਾਪੀ ਸ਼ਾਮਲ ਹੈ ਤੇ ਇਹ ਸਾਰੀਆਂ ਨਵੀਆਂ ਸਿਹਤ ਸੰਭਾਲ ਤਕਨੀਕਾਂ $26 ਅਰਬ ਦੀ ਵਿਸ਼ਾਲ ਸਰਕਾਰੀ ਮੁਹਿੰਮ ਦੇ ਅਧੀਨ ਨੇ। ਇਸ ਘਟਨਾ ਨੇ ਇਸ ਗੱਲ ਦੀਆਂ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਪੁੱਤਨ ਲੰਬੀ ਉਮਰ ਜਿਉਣ ਦੇ ਸ਼ੌਕੀਨ ਨੇ। ਸੂਰਾਂ ਦੇ ਵਿੱਚ ਵਿਕਸਿਤ ਕੀਤੇ ਜਾ ਰਹੇ ਅੰਗ ਨੇ ਇਹਦੇ ਵਿੱਚ 23 ਅਪ੍ਰੈਲ ਨੂੰ ਰੂਸ ਦੇ ਉਪ ਜਿਹੜਾ ਵਿਗਿਆਨ ਮੰਤਰੀ ਡੇਨਿਸ ਸੇਕੀ ਰਿਸਕੀ ਨੇ ਕਿਹਾ, ਨਾਮ ਵੀ ਉਹਦਾ ਰਿਸਕੀ ਹੈ ਜੀ, ਸੇਕੀ ਰਿਸਕੀ ਨੇ ਕਿਹਾ ਸੀਗਾ ਕਿ ਇਹ ਦਵਾਈ ਉਮਰ ਵਧਣ ਦੇ ਖਿਲਾਫ ਲੜਾਈ ਦੇ ਵਿੱਚ ਸਭ ਤੋਂ ਵੱਧ ਉਮੀਦ ਭਰੇ ਰਸਤਿਆਂ ਦੇ ਵਿੱਚੋਂ ਇੱਕ ਹੈ। ਰੂਸੀ ਖੋਜੀ ਹੁਣ ਜਿਹੜਾ ਬਾਇਓ ਪ੍ਰਿੰਟਿੰਗ ਭਾਵ ਜ਼ਿੰਦਾ ਟਿਸ਼ੂਆਂ ਦੀ ਜਿਹੜੀ ਹੈ 3D ਪ੍ਰਿੰਟਿੰਗ ਦੇ ਨਾਲ ਜੈਨੋ ਟਰਾਂਸਪਲਾਂਟੇਸ਼ਨ ਉੱਤੇ ਜਿਹੜਾ ਕੰਮ ਕਰ ਰਹੇ ਨੇ, ਜੋ ਕਿ ਜਾਣਕੀ ਭਾਈ ਪ੍ਰਿੰਟ ਕੀਤੇ ਜਾਣਗੇ ਜੈਨੋ ਜਿਹੜੇ ਜੀਨਸ ਨੇ ਆਪਣੇ, ਕਿ ਜੈਨੇਟਿਕ ਤੌਰ ਦੇ ਉੱਤੇ ਸੋਧੇ ਹੋਏ ਸੂਰ ਦੇ ਅੰਦਰ ਮਨੁੱਖੀ ਅੰਗਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਨੁੱਖੀ ਕਾਰਟੀਲੇਜ ਅਤੇ ਚੂਹੇ ਦੀ ਥਾਇਰਡ ਗ੍ਰੰਥੀ ਨੂੰ ਜਿਹੜਾ ਬਾਇਓ ਪ੍ਰਿੰਟ ਕਰ ਲਿਆ ਤੇ ਉਨ੍ਹਾਂ ਦਾ ਟੀਚਾ ਜਿਹੜਾ 2030 ਤੱਕ ਪੂਰੀ ਤਰ੍ਹਾਂ ਦੇ ਨਾਲ ਇਨਸਾਨ ਦਾ ਆਰਗਨ ਟਰਾਂਸਪਲਾਂਟ ਕਰਨਾ ਜਿਹੜਾ ਦੱਸਿਆ ਗਿਆ। ਲਓ ਜੀ ਇਹ ਹੈ ਜੀ ਹਾਲਾਤ, ਤੇ ਕਹਿੰਦੇ ਨੇ ਜੀ 150 ਸਾਲ ਜਿਹੜਾ ਜ਼ਿੰਦਗੀ ਜਿਹੜੀ ਵਧੇਗੀ, ਤੇ ਮਤਲਬ ਕਿ 150 ਸਾਲ ਤੱਕ ਬੰਦਾ ਜਿਉਂਦਾ ਰਹੇਗਾ। ਤੇ ਪੁੱਤੇ ਸਾਹਿਬ ਨੂੰ ਪਹਿਲਾਂ ਉਹਨੇ ਰੱਖਣਾ ਹੈ, ਬਾਕੀ ਦੇਖਦੇ ਹਾਂ ਕਿਹਦੇ ਕਿਹਦੇ ਉੱਤੇ ਹੁੰਦਾ ਹੈ, ਤੇ ਕੋਸ਼ਿਸ਼ਾਂ ਜਾਰੀ ਨੇ। ਵੈਸੇ ਤਾਂ ਚਲੋ ਜਦੋਂ ਧਰਮਾਂ ਦੀ ਗੱਲ ਹੁੰਦੀ ਹੈ ਨਾ, ਇੱਥੇ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਜਦੋਂ ਸੂਰ ਦੀ ਗੱਲ ਹੋਈ ਹੈ, ਤੇ ਇੱਕ ਨਾ ਲਾਈਵ ਆਖਰੀ ਗੱਲ ਕਰਕੇ ਫਿਰ ਮੈਂ ਸਮਾਪਤੀ ਕਰਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤਾਂ ਦਾ। ਯਾਦ ਆਇਆ ਇਸੇ ਗੱਲ ਦੇ ਉੱਤੋਂ ਕਿ ਮੈਂ ਨਾ ਚਲੋ ਵੱਖਰੇ ਵੱਖਰੇ ਭਾਈਚਾਰੇ, ਜਿੱਦਾਂ ਉੱਥੇ ਬੱਚਿਆਂ ਦੇ ਸਕੂਲ ਦੇ ਵਿੱਚ ਆਪਣਾ ਵੋਕੇਸ਼ਨਲ ਸਕੂਲ ਦੇ ਵਿੱਚ ਮੌਕਾ ਮਿਲਿਆ ਜਾਣ ਦਾ, ਇਨਵਾਈਟ ਕੀਤਾ ਸੀ ਵੱਖਰੇ ਵੱਖਰੇ ਭਾਈਚਾਰਿਆਂ ਨੂੰ ਵੱਖਰੇ ਵੱਖਰੇ ਮੁਲਕਾਂ ਤੋਂ, ਤੇ ਉੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸਨ ਨਾਲ ਆਏ, ਤੇ ਉਹ ਬਹੁਤ ਵੱਡੇ ਡਾਕਟਰੀ ਪੇਸ਼ੇ ਦੇ ਨਾਲ ਜੁੜੇ ਹੋਏ ਸਨ। ਆਪਣਾ ਸਪੈਸ਼ਲ ਜਿਹੜਾ ਇੰਜੈਕਟ ਕਰਦੇ ਆਪਣਾ ਜਦੋਂ ਬੇਬੀ ਬੋਰਨ ਹੁੰਦਾ ਹੈ, ਤੇ ਇਨਥਾਈਸੀਆ ਦੇ ਸਪੈਸ਼ਲਿਸਟ ਸਨ। ਤਾਂ ਉਹਨਾਂ ਨਾਲ ਗੱਲਬਾਤ ਚੱਲੀ, ਮੇਰੇ ਵੈਸੇ ਉਹ ਫਰੈਂਡ ਵੀ ਸੀਗੇ, ਤੇ ਉਹ ਹੁਣ ਤਾਂ ਰਿਟਾਇਰਮੈਂਟ ਦੇ ਉੱਤੇ ਨੇ, ਪਰ ਉਹਨਾਂ ਨਾਲ ਗੱਲ ਚੱਲੀ ਕਿ ਆਪਣੇ ਕਿਉਂ ਨਹੀਂ ਮਤਲਬ ਕਿ ਸੂਰ ਖਾਂਦੇ ਆਪਣੇ ਮੁਸਲਿਮ ਭਾਈਚਾਰੇ ਦੇ ਵਿੱਚ, ਤੇ ਬਹੁਤ ਸਾਰਿਆਂ ਦਾ ਮਤਲਬ ਕਿ ਇਹ ਮੰਨਣਾ ਕਿ ਭਾਈ ਉਹਨੂੰ ਮਤਲਬ ਕਿ ਚੰਗਾ ਨਹੀਂ ਸਮਝਿਆ ਜਾਂਦਾ ਜਾਂ ਇੱਦਾਂ ਹੈ, ਪਰ ਉਹ ਕਹਿੰਦੇ ਕਿ ਮਤਲਬ ਕਿ ਉਹ ਰਿਸਪੈਕਟ ਕਰਦੇ ਨੇ ਡਾਕਟਰੀ ਪੇਸ਼ੇ ਦੀ ਜਦੋਂ ਗੱਲ ਕਰਦੇ ਆ, ਕਿਉਂਕਿ ਸੂਰ ਇੱਕ ਐਸਾ ਜਿਹੜਾ ਜਾਨਵਰ ਹੈ ਇਸ ਧਰਤੀ ਦੇ ਉੱਤੇ ਜਿਹਦੀਆਂ ਜਿਹੜੀਆਂ ਅੰਤੜੀਆਂ ਨੇ ਜਾਂ ਨਾੜੀਆਂ ਨੇ ਕੁਝ, ਉਹ ਜਦੋਂ ਮਨੁੱਖੀ ਸਰੀਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਯੂਜ਼ ਕਰਦੇ ਆ, ਤੇ ਉਹਦੇ ਨਾਲ ਫਿਰ ਉਹ ਜਿਹੜੀ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਮਤਲਬ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਉਹ ਅੰਤੜੀਆਂ ਜਾਂ ਉਹਨਾਂ ਦੀਆਂ ਜੋ ਵੀ ਹੈ ਉਹਨਾਂ ਦਾ ਯੂਜ਼ ਹੁੰਦਾ ਹੈ। ਇਸ ਕਰਕੇ ਉਹ ਰਿਸਪੈਕਟ ਕਰਦੇ ਆ ਉਸ ਐਨੀਮਲ ਦੀ, ਨਾ ਕਿ ਉਹਦੇ ਨਾਲ ਨਫ਼ਰਤ ਕਰਦੇ ਆ, ਇਸ ਕਰਕੇ ਉਹ ਖਾਂਦੇ ਨਹੀਂ ਹੈ ਉਹਨੂੰ। ਤੇ ਪਰ ਆਪਣੇ ਜਿਹੜਾ ਆਮ ਜਦੋਂ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਆ ਜਾਂਦਾ ਕਿ ਧਰਮਾਂ ਦੇ ਵਿੱਚ ਅਸੀਂ ਆਹ ਨਹੀਂ ਖਾ ਸਕਦੇ, ਉਹ ਨਹੀਂ ਖਾ ਸਕਦੇ ਇੱਦਾਂ, ਤੇ ਬੜਾ ਵਧੀਆ ਦਿਲਚਸਪੀ ਲੱਗਿਆ ਸੀ ਉਸ ਸਮੇਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ। ਜਦੋਂ ਓਪਨ ਮਾਈਂਡਡ ਲੋਕ ਤੁਹਾਡੇ ਨਾਲ ਮਿਲਦੇ ਆ, ਚਾਹੇ ਧਰਮ ਦੀ ਗੱਲ ਹੈ, ਚਾਹੇ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਨੇ ਮਿੱਥਾਂ ਨੇ ਜਾਂ ਉਹ ਸਾਰੀਆਂ ਚੀਜ਼ਾਂ, ਉਹਦੇ ਉੱਤੇ ਗੱਲਬਾਤ ਚੱਲਦੀ, ਜਦੋਂ ਸਾਹਮਣੇ ਵਾਲਾ ਸਮਝਣ ਵਾਲਾ ਹੋਵੇ ਤਾਂ ਉਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਬਹੁਤ ਸਾਰੇ ਲੋਕਾਂ ਦੀਆਂ ਇਹਨਾਂ ਚੀਜ਼ਾਂ ਦੇ ਨਾਲ ਭਾਵਨਾਵਾਂ ਜਿਹੜੀਆਂ ਭਟਕਦੀਆਂ ਨੇ, ਪਰ ਇਹਨਾਂ ਚੀਜ਼ਾਂ ਨੂੰ ਜਦੋਂ ਜਾਣਦੇ ਆ, ਪਹਿਚਾਣਦੇ ਆ, ਤੇ ਉਹ ਮਿੱਥਾਂ ਜਿਹੜੀਆਂ ਨੇ ਉਹ ਟੁੱਟਦੀਆਂ ਨੇ, ਕਿਉਂਕਿ ਜਿਹੜਾ ਆਦਾਨ ਪ੍ਰਦਾਨ ਹੈ ਗਿਆਨ ਦਾ ਉਹ ਇਸੇ ਤਰ੍ਹਾਂ ਹੁੰਦਾ ਹੈ। ਤੇ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਨੌਲੇਜ ਹੈ, ਜਿੰਨੀ ਕਹਿ ਗਈ ਹੈ ਇੱਕ ਦੂਸਰੇ ਨਾਲ ਸਾਂਝ ਪਾਵਾਂਗੇ ਤੇ ਤਾਂ ਹੀ ਜਿਹੜਾ ਇੱਕ ਦੂਸਰੇ ਤੋਂ ਸਿੱਖਾਂ ਪਾਵਾਂਗੇ ਜੀ। ਤੇ ਲੋ ਦੋਸਤੋ, ਅੱਜ ਦਾ ਪ੍ਰੋਗਰਾਮ ਫਿਰ ਇੱਥੇ ਹੀ ਆਪਾਂ ਸਮਾਪਤੀ ਵੱਲ ਨੂੰ ਵਧਾਉਂਦੇ ਹਾਂ, ਤੇ ਲਾਈਨਾਂ ਖੁੱਲੀਆਂ ਨੇ, 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ। ਆਪਣੇ ਮਾਲ ਸੁਰਿੰਦਰ ਜੀ ਹੱਸ ਰਹੇ ਨੇ, ਹਾਹਾ ਕਰ ਰਹੇ ਨੇ ਨਾਲ ਹਿੰਦੀ ਦੇ ਵਿੱਚ, ਤੇ ਸ਼ੈਲੀ ਜੀ ਕਹਿੰਦੇ ਆ ਔਜਲਾ ਸਾਹਿਬ ਜੀ, ਜਿਨ੍ਹਾਂ ਕਿਸਾਨਾਂ ਵਾਸਤੇ ਸਰਕਾਰ ਕੰਮ ਕਰ ਰਹੀ ਹੈ, ਜੇਕਰ ਉਨ੍ਹਾਂ ਤੋਂ ਕਿਸਾਨਾਂ ਤੋਂ ਸਲਾਹ ਲੈਣਾ ਕੀ ਮਾੜੀ ਗੱਲ ਹੈ ਜੀ? ਤੇ ਜੇ ਗੱਲ ਸਲਾਹ ਵਗੈਰਾ ਲੈ ਲੈਣ ਤਾਂ ਚੰਗਾ ਹੋ ਸਕਦਾ। ਸ਼ੈਲੀ ਜੀ ਕਹਿੰਦੇ ਭਗਵੰਤ ਮਾਨ ਜੀ ਦਾ ਕੁਰਕੀ ਵਾਲਾ ਬਿਆਨ ਭੁੱਲ ਗਏ ਭਾਰਤ ਜੀ, ਤੇ ਸ਼ਾਇਦ ਮੈਨੂੰ ਚੇਤਾ ਨਹੀਂ ਗਾ ਜੀ ਉਹਦੇ ਬਾਰੇ, ਜਿਹੜੀ ਮੈਂ ਸੁਣੀ ਨਹੀਂ ਕਿਸੇ ਤਰ੍ਹਾਂ ਦੀ ਅੱਜ ਦੀ ਵੀਡੀਓ, ਜਾਂ ਪਹਿਲੀ ਹੋਏਗੀ, ਮੇਰੇ ਦਿਮਾਗ ਚੋਂ ਬਾਹਰ ਹੈ ਜੀ ਉਹ ਚੀਜ਼। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਔਜਲਾ ਸਾਹਿਬ ਕਹਿੰਦੇ ਮਾਨ ਸਰਕਾਰ ਕਹਿੰਦੀ ਪਹਿਲਾਂ 22 ਫਸਲਾਂ ਹੋਣਗੀਆਂ ਫਿਰ 22 ਫਸਲਾਂ ਦੇ ਉੱਤੇ MSP ਦਵਾਂਗੇ ਬੀਬੀ ਚੁਟਕੀ ਵਾਲੀ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ BMW ਲੈ ਕੇ ਤਾਂ ਆਏ ਨੇ ਜੀ। ਮੁਕੱਦਰ ਜੀ ਕਹਿੰਦੇ ਮੈਂ ਰਿਪੀਟ ਸੁਣ ਰਿਹਾ ਸੀ, ਹਾਂਜੀ ਸਾਂਝਾ ਕਰ ਵੀ ਦਿੱਤਾ ਸੀ ਸੁਨੇਹਾ। ਤੇ ਸ਼ੈਲੀ ਜੀ ਕਹਿੰਦੇ ਜੀ ਮੁਕੱਦਰ ਜੀ ਬੀਅਰ ਦਾ ਨਾਮ ਲਿਆ ਸੀ ਜੀ ਤੁਸੀਂ। ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰੇ ਅਸੀਂ ਆਪਣੇ ਮੁੱਦੇ ਤੋਂ ਬਾਹਰ ਗੱਲ ਨਹੀਂ ਕਰਦੇ, ਮੈਂ ਵੀ ਕਹਿੰਦੇ ਸੋਚ ਰਿਹਾ ਸੀ ਕਿ ਮੇਰੇ ਕੰਨਾਂ ਦੇ ਵਿੱਚ ਗਲਤ ਆਵਾਜ਼ ਕਿਵੇਂ ਪੈ ਗਈ। ਤੇ ਮੁਕੱਦਰ ਜੀ ਕਹਿੰਦੇ ਆ ਕਿਆ ਬਾਤ ਹੈ, ਨਾਲ ਦੀ ਨਾਲ 2 ਗਲਾਸ ਭੇਜ ਦਿੱਤੇ ਆ ਤੇ ਅੰਗੂਠਾ ਖੜਾ ਕਰ ਦਿੱਤਾ। ਔਜਲਾ ਸਾਹਿਬ ਕਹਿੰਦੇ ਜਦੋਂ ਰੂੜੀ ਮਾਰਕਾ ਚੱਲੇ ਫਿਰ ਕਿਹੜੀ ਮਹਿੰਗੀ ਬੱਲੇ। ਤੇ ਆਪਣੇ ਮਾਲ ਜੀ ਲਿਖਦੇ ਨੇ ਕਿ ਸਭ ਫੂਡ ਮਹਿੰਗਾ, ਰੈਸਟੋਰੈਂਟ ਵਾਲਿਆਂ ਨੇ ਡੱਬਾ ਛੋਟਾ ਕਰ ਦਿੱਤਾ ਤੇ ਫੂਡ ਉਹਨੇ ਦਾ ਹੀ ਹੈ ਜੀ। ਮਾਨ ਜੀ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਫਿਨਲੈਂਡ ਤੋਂ। ਮੁਕੱਦਰ ਜੀ ਲਿਖਦੇ ਨੇ ਔਜਲਾ ਬਾਈ ਜੀ ਇਸੇ ਦੇ ਸਹਾਰੇ ਚਲੀ ਜਾਂਦੀ ਹੈ ਗੱਡੀ, ਚੱਲੀ ਜਾਂਦੀ ਹੈ ਗੱਡੀ, ਸਰਕਾਰ ਦੇ ਸਹਾਰੇ ਤੇ ਨੀਂਦ ਵੀ ਆਉਣੀ ਕਹਿੰਦੇ ਔਖੀ ਹੈ ਪਿਆਰਿਓ। ਤੇ ਔਜਲਾ ਸਾਹਿਬ ਕਹਿੰਦੇ ਮਾਹਲ ਭੈਣ ਜੀ ਹੁਣ $100 ਦੀ ਗਰੋਸਰੀ ਹੱਥ ਦੇ ਵਿੱਚ ਫੜ ਕੇ ਲੈ ਆਉਂਦੇ ਆ, ਪਹਿਲਾਂ 20 ਦਾ ਸਮਾਨ ਵੀ ਟਰਾਲੀ ਰੱਖ ਕੇ ਲਿਆਉਂਦੇ ਸੀ ਜੀ। ਬਿਲਕੁਲ ਸਹਿਮਤ ਆ ਜੀ, ਅੱਜ ਤੋਂ ਜਦੋਂ ਮੈਂ ਇੱਥੇ ਮੂਵ ਹੋਇਆ ਸੀ ਤਾਂ 20 ਦੇ ਯੂਰੋਆਂ ਦੇ ਨਾਲ ਪੂਰਾ ਲਿਫਾਫਾ ਭਰ ਜਾਂਦਾ ਸੀਗਾ ਤੇ ਹੁਣ ਤਾਂ ਥੱਲਾ ਵੀ ਨਹੀਂ ਮਤਲਬ ਕਿ ਪੂਰਾ ਭਰਦਾ ਜੀ, ਇਹ ਹਾਲਾਤ ਨੇ। ਤੇ ਛੈਲੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਜਲ ਡਮਰੂ ਵਿੱਚੋਂ ਕਹਿੰਦੇ ਫਸ ਗਏ BMW ਜੀ ਕਹਿੰਦੇ। ਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਕਹਿੰਦੇ ਸਾਰਾ ਕੁਝ ਸਮੇਤ ਸਰਕਾਰ ਫਸਿਆ ਪਿਆ ਸ਼ੈਲੀ ਵੀਰੇ। ਮੁਕੱਦਰ ਜੀ ਕਹਿੰਦੇ ਆ ਸੋ ਜਾਓ ਸੌ ਜਾਓ ਸ਼ੈਲੀ ਵੀਰੇ, ਸਵੇਰੇ ਧਰਨੇ ਦੇ ਉੱਤੇ ਵੀ ਜਾਣਾ, ਇਹ ਤੇ ਵਿਹਲੇ ਨੇ ਕਹਿੰਦੇ ਜੀ। ਕਿਆ ਬਾਤ, ਨਹੀਂ ਨਹੀਂ ਏਦਾਂ ਦੀ ਗੱਲ ਨੀ ਬਾਈ ਜੀ, ਪ੍ਰੋਗਰਾਮ ਸੁਣਦੇ ਵੀ ਹੈ, ਸਾਰਾ ਕੁਝ ਕਰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣਾ ਲੈਣੇ ਆ, ਚੋਣਾਂ ਵੇਲੇ ਪਿੰਡਾਂ ਵਾਲਿਆਂ ਨੇ ਫਸਾ ਲੈਣੇ ਆ। ਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ ਉਹਨੀ ਨੈਣੀ ਨੀਂਦਰ ਕਿੱਥੇ ਹੈ, ਉਹਨਾਂ ਦੇ ਨੈਣਾਂ ਦੇ ਵਿੱਚ ਨੀਂਦਰ ਕਿੱਥੇ ਹੈ ਕਹਿੰਦੇ। ਤੇ ਮਾਲ ਜੀ ਕਹਿੰਦੇ ਆ ਹਾਂਜੀ ਸਿਕੰਦਰ ਵੀਰ ਜੀ ਤੁਸੀਂ ਸਹੀ ਕਹਿ ਰਹੇ ਹੋ। ਤੇ ਮਾਲ ਜੀ ਕਹਿੰਦੇ ਆ ਵਾਹ ਜੀ ਵਾਹ ਗੁੱਡ ਨਿਊਜ਼ ਹੈ, ਤੇ ਲੰਮੀ ਉਮਰ ਤਾਂ ਕਹਿੰਦੇ ਬਹੁਤ ਵਧੀਆ ਹੈ, ਬਸ ਤੰਦਰੁਸਤੀ ਹੋਵੇ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਗੁਜਰਾਤ ਤੋਂ, ਸਾਦਰ ਨਮਸਕਾਰ ਵੀਰ ਜੀ ਕਹਿੰਦੇ ਆ ਜੀ ਜੀ ਗਿਰੀ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਇਸ ਦੁਨੀਆਂ ਤੋਂ ਕੌਣ ਜਾਣਾ ਚਾਹੁੰਦਾ ਹੈ ਜੀ, ਸਭ ਰਹਿਣਾ ਚਾਹੁੰਦੇ ਆ, ਬਿਲਕੁਲ ਹੈ ਜੀ ਬਿਲਕੁਲ। ਤੇ ਅੱਗੇ ਲਿਖਦੇ ਨੇ ਮਾਲ ਜੀ ਦੁਨੀਆਂ ਸੱਚੀ ਬਹੁਤ ਸੋਹਣੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਾਡੇ ਦੇਸ਼ ਦਾ ਹਾਲ ਤਾਂ ਇਹ ਹੈ ਕਿ ਧਰਮ ਦੇ ਨਾਂ ਤੇ ਕਿਤੇ ਸਾਹ ਲੈਣ ਨੂੰ ਵੀ ਕਿਤੇ ਕਿਸੇ ਜੀਵ ਦੇ ਨਾਲ ਨਾ ਜੋੜ ਦੇਣ, ਕਹਿੰਦੇ ਜੀ ਇਹ ਹਾਲਾਤ ਨੇ ਜੀ, ਬਿਲਕੁਲ ਹੈ ਜੀ। ਤੇ ਲੋ ਦੋਸਤੋ ਇਹ ਸੀ ਤੁਹਾਡੇ ਸੁਨੇਹੇ, ਤੇ ਜਿੰਨੇ ਵੀ ਮੈਨੂੰ ਮਿਲੇ ਆ ਕਿਸੇ ਦੋਸਤ ਦਾ ਨਾਮ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ ਗੁਸਤਾਖੀ ਦੇ ਲਈ। ਤੇ ਕੱਲੂ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਪ੍ਰੋਗਰਾਮ ਚੱਲੇਗਾ, ਕੋਈ ਨਾ ਕੋਈ ਮੁੱਦਾ ਛੇੜਾਂਗੇ ਜੀ, ਤੇ ਨਾਲ ਦੀ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲੂ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਜ਼ਿੰਦਗੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦੋਸਤੋ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਪਿਆਰਾ ਜਿਹਾ, ਇਸ ਨੂੰ ਸੁਣੋ ਤੇ ਇੰਜੋਏ ਕਰੋ। ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਜ਼ਿੰਦਗੀ, ਸਤਿ ਸ੍ਰੀ ਅਕਾਲ ਦੋਸਤੋ। ਕੱਲ ਨੂੰ ਮਿਲਦੇ ਹਾਂ ਫਿਰ ਤੋਂ ਭਾਰਤੀ ਸਮਾਂ 9:30 ਵਜੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਨਾਲ ਵੀਕਐਂਡ ਬੀਤ ਕੇ ਗਿਆ ਤੇ ਵੀਕਐਂਡ ਦੇ ਵਿੱਚ ਮੌਜਾਂ ਹਰ ਕਿਸੇ ਨੇ ਮਾਣੀਆਂ ਹੋਣਗੀਆਂ। ਰਿਸ਼ਤੇਦਾਰੀਆਂ, ਯਾਰਾਂ ਬੇਲੀਆਂ, ਦੋਸਤਾਂ ਤੇ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੀ ਹੋਏਗੀ। ਤੇ ਇਸੇ ਤਰ੍ਹਾਂ ਦੋਸਤੋ, ਸੋਮਵਾਰ ਦਾ

ਅੱਜ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:16 ਦਾ ਸਮਾਂ ਹੋ ਗਿਆ। ਮਾਫ਼ੀ ਚਾਹੁੰਦੇ ਹਾਂ, ਅੱਜ ਲੇਟ ਵੀ ਆ ਥੋੜਾ, ਇਸ ਨੂੰ ਸੈੱਟ ਕਰਦੇ ਹੋਏ ਆ। ਤੇ ਦੂਸਰੇ ਪਾਸੇ ਆਪਣੇ ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 9:46 ਘੜੀਆਂ ਦੇ ਉੱਤੇ ਰਾਤ ਦੇ ਹੋ ਚੁੱਕੇ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:16, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:16 ਦਾ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ 9:16 ਸਵੇਰ ਦੇ ਜਿਹੜੇ ਨੇ ਹੋ ਚੁੱਕੇ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੀ 6:16 ਦੀ ਹੈ ਤੇ 17 ਹੋ ਗਏ ਨੇ ਵੈਸੇ ਤਾਂ ਗੱਲ ਕਰਦੇ ਕਰਦੇ ਵੀ ਘੜੀ ਜਿਹੜੀ ਆ ਚੱਲੀ ਜਾਂਦੀ ਹੈ ਜਿਵੇਂ ਧਰਤੀ ਘੁੰਮੀ ਜਾਂਦੀ ਹੈ। ਤੇ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ ਦੋਸਤੋ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਦਿਲਚਸਪ ਗੱਲਾਂ ਬਾਤਾਂ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਅੱਜ ਕੋਸ਼ਿਸ਼ ਕਰਾਂਗਾ ਜਿਹੜਾ ਕੱਲ ਕੋਸ਼ਿਸ਼ ਕੀਤੀ ਇੱਕ ਆਰਟੀਕਲ ਲਿਖਣ ਦੀ, ਵੈਸੇ ਤਾਂ ਉਹਨੂੰ 2 ਹਫ਼ਤੇ 3 ਹਫ਼ਤੇ 2.5 ਹਫ਼ਤੇ ਲੱਗੇ ਨੇ ਕਾਵਾਂ ਦੇ ਉੱਤੇ। ਕਾਂ ਜਿਹੜਾ ਇੱਕ ਆਮ ਕਾਂ ਨਹੀਂ ਹੈ, ਇਹ ਜਿਹੜਾ ਰੇਵਨ ਜਿਹਨੂੰ ਕਿਹਾ ਜਾਂਦਾ ਕੋਮਨ ਰੇਵਨ, ਇਹ ਜਸੂਸੀ ਵੀ ਕਰਦਾ, ਸ਼ਿਕਾਰੀ ਵੀ ਹੈ ਤੇ ਜਾਦੂਗਰ ਵੀ ਹੈ। ਤੇ ਦੇਖਾਂਗੇ ਇਹਦੇ ਰਹੱਸਮਈ ਜਿਹੜੇ ਨੇ ਕਿੱਸੇ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੀ ਹੀ ਕਲਮ ਦੇ ਵਿੱਚੋਂ, ਜਿੱਥੋਂ ਜਿੱਥੋਂ ਵੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਇੱਕ ਜਿਹੜਾ ਮਾਲਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਉਹਨੂੰ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ। ਅੱਜ ਦਾ ਵਿਚਾਰ ਜਿਹੜਾ 1 ਜੂਨ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਜੂਨ ਦਾ, ਤੇ ਉਹਦੇ ਵਿੱਚ ਕਾਫ਼ੀ ਜਿਹੜਾ ਗਰਮੀ ਵੀ ਦੇਖਣ ਨੂੰ ਮਿਲਦੀ ਹੈ ਮੌਸਮ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ ਤੇ ਸਿੱਖ ਸਿਆਸਤ ਦੇ ਵਿੱਚ ਵੀ, ਕਿਉਂਕਿ 6 ਜੂਨ ਦੇ ਦਿਹਾੜੇ ਜਿਹੜੇ ਨੇ ਨਾਲ ਦੀ ਨਾਲ ਸ਼ੁਰੂ ਹੋ ਜਾਂਦੇ ਨੇ ਤੇ ਸਾਰੀਆਂ ਗਤੀਵਿਧੀਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੇਸ਼ਾਂ ਵਿਦੇਸ਼ਾਂ ਤੱਕ ਵੀ ਇਸ ਦੀ ਗੂੰਜ ਪੈਂਦੀ ਹੈ, 1984 ਨੂੰ ਯਾਦ ਕਰਦੇ ਨੇ, ਸਾਰੀਆਂ ਚੀਜ਼ਾਂ ਚੱਲਦੀਆਂ। ਤੇ ਦੂਸਰੇ ਪਾਸੇ ਕਹਿੰਦੇ ਨੇ ਅੱਜ ਦੇ ਵਿਚਾਰ ਦੇ ਵਿੱਚ ਕਿ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਬਾਹਰੋਂ ਦਿਖਾਵਾ ਨਾ ਕਰੀਏ, ਸਾਨੂੰ ਜਿੱਦਾਂ ਦੇ ਆਪਾਂ ਅੰਦਰੋਂ ਹਾਂ ਉੱਦਾਂ ਦਾ ਜਿਹੜਾ ਬਣਨਾ, ਜਾਂ ਬਾਹਰੋਂ ਵੀ ਉੱਦਾਂ ਦਾ ਹੀ ਬਣੀਏ ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ। ਤੇ ਚੰਗੇ ਇਨਸਾਨ ਦਿਸਣ ਦੀ ਬਜਾਏ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅੱਜ ਦਾ ਇਹ ਸੁਨੇਹਾ। ਤੇ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1874 ਦੇ ਵਿੱਚ ਈਸਟ ਇੰਡੀਆ ਕੰਪਨੀ ਅੱਜ ਦੇ ਦਿਹਾੜੇ ਦੇ ਉੱਤੇ ਭੰਗ ਕੀਤੀ ਗਈ ਸੀ 1874 ਦੇ ਵਿੱਚ। 1915 ਦੇ ਵਿੱਚ ਗਦਰੀ ਰਾਮ ਰੱਖਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਹੈ ਸ਼ਹੀਦੀ ਹੁੰਦੀ ਹੈ। 1955 ਦੇ ਵਿੱਚ ਦੇਸ਼ ਦੇ ਵਿੱਚ ਛੂਆਛਾਤ ਵਿਰੋਧੀ ਕਾਨੂੰਨ ਲਾਗੂ ਹੋਇਆ ਤੇ 1968 ਦੇ ਵਿੱਚ ਅਮਰੀਕਾ ਦੀ ਪ੍ਰਸਿੱਧ ਲੇਖਕ ਹੈਲਨ ਕੇਲਰ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1984 ਦੇ ਵਿੱਚ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੇ 1996 ਦੇ ਵਿੱਚ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਂਡੀ ਦਾ ਦੇਹਾਂਤ ਹੋਇਆ। 1996 ਦੇ ਵਿੱਚ ਐਚ ਜਾਣੀ ਕਿ ਹਰਦਨ ਹਾਲੀ ਡੀ ਡੋਡੇਗੋੜਾ ਜਾਣੀ ਕਿ ਜਿਹਨੂੰ ਦੇਵੇਗੋੜਾ ਵੀ ਕਿਹਾ ਜਾਂਦਾ, ਉਹਨਾਂ ਨੇ ਦੇਸ਼ ਦੇ 11ਵੇਂ ਜਿਹੜੇ ਸਨ ਪ੍ਰਧਾਨ ਮੰਤਰੀ ਬਣੇ ਸੀ 1996 ਦੇ ਵਿੱਚ। ਤੇ 2001 ਦੇ ਵਿੱਚ ਨੇਪਾਲ ਦੇ ਯੁਵਰਾਜ ਦੇਪਿੰਦਰ ਹੁਣਾਂ ਨੇ ਮਾਤਾ ਪਿਤਾ ਸਮੇਤ ਪਰਿਵਾਰ ਦੇ 11 ਮੈਂਬਰਾਂ ਦੀ ਹੱਤਿਆ ਕਰਕੇ ਖੁਦਕੁਸ਼ੀ ਜਿਹੜੀ ਸੀ ਆਪ ਵੀ ਕਰ ਲਈ ਸੀ। ਹੈਲਨ ਐਡਮਸ ਕੈਲਰ ਦਾ ਜ਼ਿਕਰ ਕਰਦਿਆਂ ਜਿਨ੍ਹਾਂ ਨੇ ਅਮਰੀਕਾ ਦੀ ਪ੍ਰਸਿੱਧ ਲੇਖਕ ਹੋਈ ਹੈ ਹੈਲਨ, ਤੇ ਉਹਦਾ ਦੇਹਾਂਤ ਅੱਜ ਦੇ ਦਿਹਾੜੇ ਦੇ ਉੱਤੇ ਹੋਇਆ ਸੀ। ਕੌਣ ਸੀ, ਕਿਵੇਂ ਸੀ ਤੇ ਕਿਹੋ ਜਿਹੀ ਸ਼ਖਸੀਅਤ ਸੀ, ਕੀ ਉਸਦਾ ਕਿਰਦਾਰ ਤੇ ਕੀ ਉਸਦਾ ਜਿਹੜਾ ਸਮਾਜ ਦੇ ਪ੍ਰਤੀ ਰਵੱਈਆ ਸੀ। ਇੱਕ ਅਮਰੀਕਨ ਲੇਖਕ ਸਨ, ਸਿਆਸਤਦਾਨ ਵੀ ਸੀ ਤੇ ਅਧਿਆਪਕ ਵੀ ਸੀ। ਇਹ ਪਹਿਲੀ ਜਿਹੜੀ ਬੈਰੀ ਅਤੇ ਅੰਨੀ ਔਰਤ ਸੀ ਜਿਹਨੂੰ ਨਾ ਤਾਂ ਸੁਣਦਾ ਸੀ ਤੇ ਨਾ ਹੀ ਜਿਹੜਾ ਸੀ ਦੇਖਦਾ ਸੀ, ਜਿਹਨੇ ਬੀ ਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਹੋਵੇ ਤੇ ਹੈਲਨ ਦੀ ਅਧਿਆਪਕ ਐਨੀ ਸੁਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਦਿਆਂ ਹੋਇਆਂ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ। ਇਹ ਸਭ ਦਾ ਜਿਹੜਾ ਮਰੇਕਲ ਵਰਕਰ ਨਾਟਕ ਅਤੇ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ। ਇਹਦਾ ਇਹਨਾਂ ਦਾ ਜਨਮ ਜਿਹੜਾ ਸੀ 27 ਜੂਨ ਸੰਯੁਕਤ ਰਾਜ ਦੇ ਜਿਹੜਾ ਪੈਨਸਿਲਵੇਨੀਆ ਅਮਰੀਕਾ ਦੇ ਵਿੱਚ ਜਿਹੜਾ ਹੁੰਦਾ ਹੈ ਹੈਲਨ ਕੈਲਰ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਹੈਲਨ ਐਡਮਸ ਕੈਲਰ ਦਾ ਜਨਮ ਜਦੋਂ ਹੁੰਦਾ ਤੇ ਅਲਾਬਾਮਾ ਦੇ ਵਿੱਚ ਹੋਇਆ। ਵੈਸੇ ਤਾਂ ਜਦੋਂ ਇਹਨੂੰ ਦੇਖਿਆ ਜਾਂਦਾ ਹੈ ਕਿ ਹੈਲਨ ਐਡਮਸ ਕੈਲਰ ਦਾ ਜਨਮ 27 ਜੂਨ 1880 ਨੂੰ ਤੁਸਕੂਬੀ

0: ਆ ਅਲਾਬਾਮਾ ਦੇ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਖੇਤਾਂ ਦੇ ਵਿੱਚ ਬਣਾਏ ਘਰ ਦੇ ਵਿੱਚ ਹੀ ਜਿਹੜਾ ਸੀ ਆਈਵੀ ਗ੍ਰੀਨ ਦੇ ਵਿੱਚ ਰਹਿੰਦਾ ਸੀ, ਜੋ ਇਹਦੇ ਦਾਦੇ ਨੇ ਕਈ ਦਹਾਕੇ ਪਹਿਲਾਂ ਬਣਾਇਆ ਸੀ। ਜਨਮ ਸਮੇਂ ਦੇ ਉੱਤੇ ਜਿਹੜਾ ਸੀ ਹੈਲਨ ਦੇਖ ਅਤੇ ਸੁਣ ਸਕਦੀ ਸੀ, ਪਰ ਬਾਅਦ ਦੇ ਵਿੱਚ ਜਦੋਂ 19 ਮਹੀਨਿਆਂ ਦੀ ਸੀ ਹੋਈ ਜਨਮ ਤੋਂ ਬਾਅਦ, ਤਾਂ ਇਸ ਨੂੰ ਇੱਕ ਬਿਮਾਰੀ ਹੋ ਗਈ, ਜਿਸ ਦੇ ਨਾਲ ਇਹ ਜਿਹੜਾ ਬਿਮਾਰੀ ਅਤੇ ਬੈਰੀ ਜਾਣੀ ਕਿ ਕੰਨਾਂ ਤੋਂ ਸੁਣਨ ਤੋਂ ਜਿਹੜਾ ਹਟ ਗਿਆ ਅਤੇ ਅੱਖਾਂ ਤੋਂ ਦਿਖਣਾ ਵੀ ਹਟ ਗਿਆ। ਉਸ ਸਮੇਂ ਇਹ ਪਰਿਵਾਰ ਦੇ ਰਸੋਈਏ ਦੀ 6 ਸਾਲਾਂ ਲੜਕੀ ਮਾਰਥਾ ਵਾਸ਼ਿੰਗਟਨ ਦੇ ਨਾਲ ਸੰਚਾਰ ਕਰਨ ਦੇ ਵਿੱਚ ਸਮਰੱਥ ਸੀ। 7 ਸਾਲ ਦੀ ਉਮਰ ਤੱਕ ਇਸ ਕੋਲ ਜਿਹੜਾ ਸੰਚਾਰ ਦੇ ਲਈ 60 ਤੋਂ ਵੱਧ ਸੰਕੇਤ ਸਨ, ਜਾਣੀ ਕਿ ਬੋਲਚਾਲ ਦੇ ਲਈ ਇਸ਼ਾਰਿਆਂ ਦੇ ਨਾਲ ਗੱਲਬਾਤ ਕਰਦੀ ਸੀ। ਇਸਨੇ ਗ੍ਰੈਜੂਏਸ਼ਨ ਕਰਨ ਦੇ ਉਪਰੰਤ ਕਈ ਟੂਰ ਲੈਕਚਰ ਕੀਤੇ ਤੇ ਕਿਤਾਬਾਂ ਲਿਖੀਆਂ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਵਰਲਡ ਵਾਰ 2 ਤੋਂ ਬਾਅਦ, ਉਸਨੇ ਏਸ਼ੀਆ, ਅਫਰੀਕਾ ਤੇ ਯੂਰਪ ਦਾ ਟੂਰ ਵੀ ਕੀਤਾ। ਉਥੋਂ ਦੇ ਅਪਹਾਜਾਂ ਨੂੰ ਜਿਹੜਾ, ਜੋ ਜੰਗਾਂ ਦੇ ਵਿੱਚ ਹਾਲਾਤ ਬਣਦੇ ਨੇ, ਕਿਸੇ ਦੀ ਲੱਤ, ਕਿਸੇ ਦਾ ਮੂੰਹ, ਕਿਸੇ ਦਾ ਸਿਰ ਜਾਂ ਹੱਥ ਪੈਰ, ਜੋ ਕੁਝ ਵੀ ਹੁੰਦਾ, ਅਪਾਹਜ ਹੋ ਜਾਂਦੇ, ਅੱਖਾਂ, ਸਾਰਾ ਕੁਝ ਵਾਪਰਦਾ ਹੈ, ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਅਪਾਹਜਾਂ ਨੂੰ ਹੌਸਲਾ ਤੇ ਆਸ ਦਾ ਜਿਹੜਾ ਸੀ ਇੱਕ ਪੈਗਾਮ ਵੀ ਦਿੱਤਾ। 1800 ਉਹ ਕਹਿੰਦੀ ਹੈ ਕਿ ਮੇਰੇ ਵੱਲ ਦੇਖੋ, ਮੈਂ ਵੀ ਤਾਂ ਤੁਰੀ ਫਿਰਦੀ ਹਾਂ, ਹੌਸਲਾ ਰੱਖੋ, ਕੁਝ ਨਹੀਂ ਹੁੰਦਾ। 1886 ਦੇ ਵਿੱਚ ਹੈਲਨ ਦੀ ਮਾਂ ਨੇ ਚਾਰਲਸ ਡਿਕਨਸ ਦਾ ਜਿਹੜਾ ਸੀ ਸਫ਼ਰਨਾਮਾ ਅਮੈਰੀਕਨ ਨੋਟਸ ਪੜ੍ਹਿਆ ਸੀ, ਜਿਸ ਦੇ ਵਿੱਚ ਇੱਕ ਜਿਹੜਾ ਬਹਿਰੀ ਅਤੇ ਅੰਨੀ ਔਰਤ ਲੌਰਾ ਬ੍ਰਿਜਮੈਨ ਦੀ ਸਫਲ ਸਿੱਖਿਆ ਦੇ ਬਾਰੇ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਉਹਦੀ ਮਾਂ ਜਿਹੜੀ ਸੀ ਪ੍ਰਭਾਵਿਤ ਹੋ ਕੇ ਉਸਨੇ ਹੈਲਨ ਅਤੇ ਉਸਦੇ ਪਿਤਾ ਨੂੰ ਬਾਲਟੀਮੋਰ, ਅਮੈਰੀਕਾ ਦੇ ਵਿੱਚ ਜਿਹੜਾ ਸੂਬਾ ਬਾਲਟੀਮੋਰ ਦੇ ਵਿੱਚ, ਜੂਲੀਅਨ ਚੀਸ਼ੋਮ ਨਾਂ ਦੇ ਜਿਹੜਾ ਡਾਕਟਰ ਦੇ ਕੋਲ ਜਾ ਕੇ ਸਲਾਹ ਲੈਣ ਦੇ ਲਈ ਕਿਹਾ ਵੀ ਉਹ ਤੋਂ ਸਲਾਹ ਲਈ ਜਾਵੇ, ਪਰ ਸਾਡੇ ਵਾਲੇ ਹੋਣਗੇ, ਬਾਬਿਆਂ ਦੇ ਲਈ ਫਿਰਨਗੇ। ਪਰ ਉਹ ਡਾਕਟਰ ਕੋਲ ਜਾ ਕੇ ਸਲਾਹ ਮੰਗੀ ਉਹਨਾਂ ਨੇ। ਚੀਸ਼ੋਮ ਜਿਹੜੇ ਸਨ, ਉਹਨਾਂ ਨੇ ਉਹਨਾਂ ਨੂੰ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਜਿਹੜਾ ਜਾਣ ਦੀ ਸਲਾਹ ਦੇ ਦਿੱਤੀ। ਕਹਿੰਦੇ ਕਿ ਤੁਸੀਂ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਕੋਲ ਚਲੇ ਜਾਓ, ਜੋ ਉਸ ਸਮੇਂ ਅੰਨੇ ਬੱਚਿਆਂ ਦੇ ਨਾਲ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਦਿਖਦਾ ਨਹੀਂ ਸੀ। ਬੈੱਲ ਨੇ ਉਹਨਾਂ ਨੂੰ ਪਰਕਿੰਸ ਇੰਸਟੀਟਿਊਟ ਆਫ ਬਲਾਈਂਡ ਬਾਰੇ ਦੱਸਿਆ, ਜਿੱਥੇ ਲੌਰਾ ਬ੍ਰਿਜਮੈਨ ਦੀ ਸਿੱਖਿਆ ਉੱਥੇ ਉਹਨੇ ਹਾਸਲ ਕੀਤੀ ਸੀ ਤੇ ਸਿੱਖਿਆ ਹੋਈ। ਸੰਸਥਾ ਦੇ ਸੰਚਾਲਕ ਮਾਈਕਲ ਅਨਗਨੋਸ ਨੇ ਇਹ ਕੰਮ ਜਿਹੜਾ ਸੀ ਐਨੀ ਸੁਲੀਵੈਨ ਨੂੰ ਜਿਹੜਾ ਸੌਂਪਿਆ, ਐਨੀ ਸੁਲੀਵੈਨ ਨੂੰ, ਜੋ ਇੱਥੋਂ ਦੀ ਇੱਕ ਸਾਬਕਾ ਵਿਦਿਆਰਥਣ ਸੀ ਤੇ ਖੁਦ ਲਗਭਗ ਉਹਨੂੰ ਵੀ ਦਿਖਦਾ ਨਹੀਂ ਸੀਗਾ, ਪਰ ਕੁਝ ਹੱਦ ਤੱਕ ਮਾੜਾ ਮੋਟਾ ਦੇਖ ਸਕਦੀ ਸੀ। ਇਸ ਤਰ੍ਹਾਂ 49 ਸਾਲਾਂ ਦੇ ਸੰਬੰਧਾਂ ਦੀ ਸ਼ੁਰੂਆਤ ਹੋਈ। ਪਹਿਲਾਂ ਤਾਂ ਸੁਲੀਵੈਨ ਹੈਲਰ ਦੀ ਆਇਆ ਅਤੇ ਆਖਰ ਉਸਦੀ ਸਾਥਣ ਬਣ ਗਈ। ਉਹਨੇ ਕਿਹਾ ਸੀ ਕਿ ਹਨੇਰੇ ਦੇ ਵਿੱਚ ਇੱਕ ਦੋਸਤ ਦੇ ਨਾਲ ਤੁਰਨਾ ਚਾਨਣ ਦੇ ਵਿੱਚ ਇਕੱਲੇ ਤੁਰਨ ਦੇ ਨਾਲੋਂ ਬਿਹਤਰ ਹੈ। 1 ਜੂਨ 1968 ਨੂੰ ਇਸ ਸੰਸਾਰ ਤੋਂ ਸਦਾ ਦੇ ਲਈ ਉਹ ਜਿਹੜੀ ਫਿਰ ਚੱਲ ਵੱਸਦੀ ਹੈ। ਇਹ ਸੀ ਦੋਸਤੋ ਉਹਨਾਂ ਲੋਕਾਂ ਦਾ ਹੌਸਲਾ ਤੇ ਚੰਗੀ ਸਿੱਖਿਆ ਦੀ ਗੱਲ। ਹੈਲਨ ਐਡਮਸ ਕੈਲਰ, ਜੋ ਅਮੈਰੀਕਨ ਲੇਖਕ ਹੋਈ ਹੈ, ਜਿਸ ਨੂੰ ਨਾ ਤਾਂ ਕੰਨਾਂ ਤੋਂ ਸੁਣਦਾ ਸੀ ਤੇ ਨਾ ਹੀ ਅੱਖਾਂ ਤੋਂ ਦੇਖਦਾ ਸੀ, ਪਰ ਉਹਦੀ ਮਾਂ ਜਿਹੜੀ ਹੈ ਇੱਕ ਚੰਗੀ ਡਾਕਟਰ ਦੇ ਕੋਲ ਜਾਂਦਿਆ ਤੇ ਸਲਾਹ ਲੈਂਦੇ ਨੇ ਤੇ ਉਹਨਾਂ ਤੋਂ ਗ੍ਰਾਹਮ ਬੈੱਲ ਦੇ ਕੋਲ ਭੇਜਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਕੋਲ ਚਲੇ ਜਾਓ, ਉਹੀ ਤੁਹਾਨੂੰ ਸਹੀ ਰਸਤੇ ਪਾਉਣਗੇ। ਪਰ ਸਾਡੇ ਵਾਲੇ ਜਿਹੜੇ ਨੇ ਡੇਰਿਆਂ ਦੇ ਵਿੱਚ ਭੇਜਣਗੇ ਵੀ ਉਹ ਬਾਬੇ ਕੋਲ ਲੈ ਜਾਓ, ਆਹ ਬਾਬੇ ਕੋਲ ਲੈ ਜਾਓ, ਤੇ ਉਹ ਤਾਂ ਭਾਈ ਪੱਥਰੀਆਂ ਕੱਢ ਦਿੰਦਾ ਹੈ, ਉਹ ਤਾਂ ਬਾਈ ਏਦਾਂ ਹੀ ਦੇਖਣ ਲਾ ਦਿੰਦਾ ਹੈ, ਤੇ ਉੱਥੇ ਤੁਸੀਂ ਮੱਥੇ ਟੇਕੋ ਤਾਂ ਤੁਸੀਂ ਤੰਦਰੁਸਤ ਹੋ ਜਾਂਦੇ ਹੋ, ਚੱਲਣ ਲਾ ਦਿੱਤਾ ਜਾਂਦਾ ਹੈ। ਪਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਤੇ ਨਾ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੀ ਇੱਕ ਹੋਣਹਾਰ ਲੇਖਕਾਂ ਦੀ ਜਿਹੜੀ ਹੈ ਜ਼ਿੰਦਗੀ ਦੀ ਕਹਾਣੀ। ਦੂਸਰੇ ਪਾਸੇ ਮਨੁੱਖੀ ਨੱਕ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਨੱਕ ਜਿਹੜਾ ਉੱਚਾ ਰਹਿੰਦਾ ਹੈ ਤੇ ਭਾਈ ਨੱਕ ਦੀ ਗੱਲ ਵੀ ਬਣ ਜਾਂਦੀ ਹੈ। ਵੈਸੇ ਕਹਿੰਦੇ ਨੇ ਕਿ ਮਨੁੱਖੀ ਨੱਕ ਜਿਹੜਾ ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਵੈਸੇ ਇਹਨੂੰ ਇੱਜ਼ਤ ਦੇ ਨਾਲ ਵੀ ਜੋੜ ਲਿਆ ਜਾਂਦਾ, ਨੱਕ ਵੱਡ ਹੋ ਜਾਂਦੀ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਤੇ ਚਿਹਰੇ ਦੇ ਵਿਚਕਾਰ ਉਭਰਿਆ ਇਹ ਨੱਕ ਕਹਾਉਂਦਾ ਹੈ। ਪ੍ਰਾਣੀ ਜਗਤ ਦੇ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ ਵੱਧ ਲੋੜ ਮੁਤਾਬਕ ਨੱਕ ਛੋਟਾ ਵੱਡਾ ਹੋ ਜਾਂਦਾ। ਪੁਰਸ਼ਾਂ ਦਾ ਨੱਕ ਜਿਹੜਾ ਵੱਡਾ ਤੇ ਇਸਤਰੀਆਂ ਦਾ ਛੋਟਾ ਹੁੰਦਾ। ਇੱਕ ਮਨੁੱਖੀ ਨੱਕ ਦੇ ਵਿੱਚ ਤਕਰੀਬਨ 50 ਲੱਖ ਸੈੱਲ ਹੁੰਦੇ ਹੈ। ਪਸ਼ੂਆਂ ਦੇ ਵਿੱਚ ਇਹ ਗਿਣਤੀ 4 ਗੁਣਾ ਵੀ ਹੋ ਸਕਦੀ ਹੈ ਹੁੰਦੀ ਹੈ ਤੇ ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਜਿਹੜਾ ਹੋ ਜਾਂਦਾ ਤੇ 18 ਕੁ ਸਾਲ ਦੀ ਉਮਰ ਮਗਰੋਂ ਇਸਦਾ ਵਧਣਾ ਰੁਕ ਜਾਂਦਾ ਹੈ। ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸਵਾਦ ਪਰਖਣ, ਖਾਣ ਪੀਣ ਦੇ ਲਈ ਚੀਜ਼ਾਂ ਪ੍ਰਵਾਨ ਕਰਨ, ਰੱਦ ਕਰਨ ਦਾ ਜਿਹੜਾ ਵਜੋਂ ਵੀ ਵਰਤਿਆ ਜਾਂਦਾ ਹੈ। ਨੱਕ ਦਾ ਹੋਰ ਕਾਰਜ ਇਸਦੀ ਸੁੰਘਣ ਯੋਗਤਾ, ਸਾਨੂੰ ਜਿਹੜਾ ਭੁੱਖ ਲਾਉਣੀ ਜਾਂ ਹੋਰ ਸਾਰੀਆਂ ਚੀਜ਼ਾਂ। ਸਾਹ ਲੈਣ ਦੇ ਵਿੱਚ ਖੁਸ਼ਕ ਅਤੇ ਗਰਮ ਹਵਾ ਨੂੰ ਨਰਮੀ ਤੇ ਸਰਦੀ ਦੇ ਵਿੱਚ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਫੇਫੜਿਆਂ ਤੱਕ ਨੱਕ ਦੀ ਜਿਹੜੀ ਹੈ ਰਾਹੀਂ ਹੀ ਪਹੁੰਚਦੀ ਹੈ। ਨੱਕ ਅੰਦਰਲੇ ਪਾਸੇ ਤੋਂ ਜਿੱਦਾਂ ਆਪਣੇ ਕਹਿ ਲਓ ਹੋਣਾ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਦਾਂ ਇੱਕ ਪਾਈਪ ਜਾਂਦਾ ਹੈ ਕਿ ਜਿਹੜੀ ਫਰੈਸ਼ ਹਵਾ ਆਉਂਦੀ ਹੈ ਅਤੇ ਅੰਦਰਲੀ ਜਿਹੜੀ ਹਵਾ ਹੈ ਆਪਣੇ ਘਰਾਂ ਦੀ ਉਹ ਜਿਹੜੀ ਇੱਕ ਪਾਈਪ ਦੇ ਰਾਹੀਂ ਬਾਹਰ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਬੋਡੀ ਦਾ ਇਹ ਜਿਹੜਾ ਵੈਂਟੀਲੇਸ਼ਨ ਕਹਿ ਲਓ ਸਿਸਟਮ ਜਿਹੜਾ ਚੱਲਦਾ ਹੈ, ਇੱਕ ਪਾਈਪ ਤੋਂ ਇਹ ਠੰਡੀ ਕਰਦਾ ਅਤੇ ਦੂਸਰੀ ਤੋਂ ਗਰਮ ਬਾਹਰ ਨੂੰ ਕੱਢਦਾ ਜਾਂ ਅੰਦਰ ਕਰਦਾ। ਨੱਕ ਅੰਦਰਲੇ ਪਾਸੇ ਤੋਂ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਜਿਹੜਾ ਖੁਸ਼ਕ ਹੋਣ ਤੋਂ ਰੋਕਦਾ ਅਤੇ ਨੱਕ ਵਿਚਲੇ ਵਾਲ ਜਿਹੜੇ ਨੇ ਬਾਹਰਲੀਆਂ ਚੀਜ਼ਾਂ ਅਤੇ ਮਿੱਟੀ ਘੱਟੇ ਨੂੰ ਜਿਹੜਾ ਫੇਫੜਿਆਂ ਦੇ ਵਿੱਚ ਜਾਣ ਤੋਂ ਰੋਕਦੇ ਹੈ। ਦੁੱਖ ਦਰਦ ਦੇ ਵਿੱਚ ਮਨੁੱਖ ਜਿਹੜਾ ਅੱਖਾਂ ਦੇ ਨਾਲ ਹੀ ਨਹੀਂ ਨੱਕ ਦੇ ਰਾਹੀਂ ਵੀ ਰੋਂਦਾ ਹੈ ਜਦੋਂ ਵਗਦਾ ਹੈ। ਨੱਕ, ਗਲਾ, ਕੰਨ ਆਪਸ ਦੇ ਵਿੱਚ ਜੁੜੇ ਹੋਏ ਨੇ। ਨੱਕ ਦੀਆਂ ਕਾਫੀ ਜਿਹੜੀਆਂ ਕਿਸਮਾਂ ਮੰਨੀਆਂ ਜਾਂਦੀਆਂ ਜਿਵੇਂ ਕਿ ਗੋਲ, ਮੋਟਾ, ਉਭਰਿਆ, ਪਿਚਕਿਆ, ਲੰਮਾ, ਤਿੱਖਾ ਤੇ ਤਰਾਸ਼ਿਆ ਤੇ ਫਿੰਨਾ ਹੋਇਆ ਜਿਹੜਾ ਨੱਕ ਦੇਖਦੇ ਹਾਂ ਆਪਾਂ ਦੇਖਿਆ ਜਾਂਦਾ। ਨੱਕ ਦੇ ਵਿੱਚ ਨਕੇਲ ਪਾਉਣਾ, ਨੱਕ ਦੇ ਉੱਤੇ ਮੱਖੀ ਨਾ ਬੈਠਣ ਦੇਣਾ, ਨੱਕ ਦੇ ਨਾਲ ਲਕੀਰਾਂ ਕੱਢਣੀਆਂ, ਨਾਸੀ ਧੂਆਂ ਦੇਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜਨਾ ਤੇ ਨੱਕ ਗੁੱਸਾ ਰਹਿਣਾ ਆਦਿ ਜਿਹੜੇ ਨੇ ਸਾਡੇ ਮੁਹਾਵਰਿਆਂ ਦੇ ਵਿੱਚ ਵੀ ਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਨੱਕ ਦੀ ਤੇ ਨੱਕ ਦੀ ਦੁਨੀਆ ਪੱਟੀ ਪਈ ਹੈ ਤੇ ਨੱਕ ਦੀ ਇੱਜ਼ਤ ਰੱਖਣ ਦੇ ਲਈ ਤੇ ਗੱਲਬਾਤ ਕਰਦੇ ਹਾਂ। ਲੋ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਗੱਲਾਂ ਬਾਤਾਂ ਇੱਥੇ ਸਮੇਟਦੇ ਹਾਂ ਤੇ ਅੱਜ ਦੀਆਂ ਜੋ ਦੁਨੀਆਦਾਰੀ ਦੀਆਂ ਗੱਲਾਂ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਮਜੀਠੀਆ ਤੇ ਪੁਲਿਸ ਕਾਰਵਾਈ ਜਿਹੜੀ ਹੋਈ ਹੈ ਤੇ ਬਿੱਟੂ ਦੇ ਨਾਲ ਨਰਮਾਈ ਜਿਹੜੀ ਪੇਸ਼ ਆ ਰਹੀ ਹੈ। ਦੂਸਰੇ ਪਾਸੇ ਪੰਜਾਬ ਕੈਬਨਿਟ ਨੇ, ਪੂਰੇ ਭਾਰਤ ਦੇ ਵਿੱਚ SIR ਦਾ ਮੁੱਦਾ ਚੱਲਦਾ ਰਿਹਾ ਪਰ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ SIR ਨੂੰ ਹਰੀ ਝੰਡੀ ਦੇ ਦਿੱਤੀ ਹੈ ਪੋਜ਼ਿਟਿਵ ਵੇ ਦੇ ਨਾਲ, ਕਹਿੰਦੇ ਕਿ ਕੁਝ ਨਾ ਕੁਝ ਸੁਧਰ ਕੇ ਸਾਹਮਣੇ ਆਏਗਾ। ਦੂਸਰੇ ਪਾਸੇ ਐਲਾਨ ਕਰਤਾ ਹੈ ਆਪਣੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਆਪਣੇ ਧਾਮੀ ਸਾਹਿਬ ਨੇ, SGPC ਦੇ ਜਿਹੜੇ ਆਪਣੇ ਪ੍ਰਧਾਨ ਨੇ, ਕਿ ਸਿੱਟ ਨੂੰ ਜਿਹੜਾ 328 ਸਰੂਪਾਂ ਦਾ ਮਾਮਲਾ ਉਹਦੇ ਵਿੱਚ ਭਾਈ ਕੋਈ ਜਵਾਬਦੇਹੀ ਨਹੀਂ ਦੇਵਾਂਗੇ ਤੇ ਜੋ ਵੀ ਕਰਾਂਗੇ ਹੁਣ ਕੋਰਟ ਦੇ ਵਿੱਚ ਹੀ ਕਰਾਂਗੇ ਜੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦੂਸਰੇ ਪਾਸੇ ਪੰਜਾਬ ਜਿਹੜਾ ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ, ਪੰਜਾਬ ਦੇਸ਼ ਦੇ ਵਿੱਚ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਹੋਈ ਹੈ। ਮਜੀਠਾ ਥਾਣਾ ਹਮਲਾ ਜਿਹੜਾ ਮਾਮਲੇ ਦੇ ਵਿੱਚ 12 ਵਿਸ਼ੇਸ਼ ਟੀਮਾਂ ਦੀ ਕਾਰਵਾਈ ਤੇ ਉਹਨਾਂ ਨੂੰ ਜਿਹੜਾ ਗਠਿਤ ਕੀਤਾ ਗਿਆ, ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਧਾਮੀ ਸਾਹਿਬ SGPC ਤੋਂ ਉਹਨਾਂ ਦੇ ਜਿਹੜੇ ਬਿਆਨ ਆਏ ਨੇ ਕਿ ਇਹ ਸਾਰਾ ਕੁਝ ਬਦਲਾਖੋਰੀ ਲਈ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ ਨੋਟਿਸ ਜਾਰੀ ਹੋਇਆ। ਪੰਜਾਬ ਕੈਬਨਿਟ ਦੇ ਫੈਸਲੇ, ਗੈਰ ਕਾਨੂੰਨੀ ਮਾਈਨਿੰਗ ਮਾਮਲਾ ਤੇ ਲੁਧਿਆਣਾ ਗੈਸ ਲੀਕ ਹੋਈ ਹੈ ਜਿਸ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਿਆ ਵੀ ਹੈ ਪਰ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ। ਆਰਥਿਕ ਮੋਰਚੇ ਦੇ ਉੱਤੇ ਕਮਰਸ਼ੀਅਲ LPG ਸਿਲੰਡਰ ਮਹਿੰਗਾ ਹੋ ਗਿਆ, ਦਿੱਲੀ ਦੇ ਵਿੱਚ 3,000-3,100 ਤੋਂ ਉੱਪਰ ਜਿਹੜਾ ਸਿਲੰਡਰ ਹੋ ਗਿਆ। ਲੋਕਾਂ ਤੇ ਪੈਣ ਵਾਲੇ ਅਸਰ ਅਤੇ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਜਿਹੜੇ ਮੋਰਚੇ ਲੱਗ ਗਏ ਤੇ ਪ੍ਰਦਰਸ਼ਨਾਂ ਦੀ ਗੱਲ ਹੋ ਰਹੀ ਹੈ ਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਵਿੱਚ US ਇਰਾਨ ਦਾ ਤਣਾਅ ਫਿਰ ਤੋਂ ਵੱਧ ਰਿਹਾ। ਹਾਰਮੁਜ਼, ਜਲਡਮਰੂ ਸੰਕਟ, ਜ਼ੇਲੈਂਸਕੀ ਪੁਤਿਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਪੱਬਾਂ ਭਾਰ ਹੋਇਆ ਸੰਭਾਵਨਾ ਜਿਤਾਈ ਹੈ ਤੇ ਵਾਈਟ ਹਾਊਸ ਦੇ ਵਿੱਚ ਹੁਣ ਭਾਈ ਹੋਵੇਗਾ ਜਿਹੜੀ ਹੈ ਆਪਣੀ 250 ਸਾਲਾਂ, ਮੇਰੇ ਖਿਆਲ ਨਾਲ ਮੈਂ ਗਲਤ ਨਹੀਂ ਤਾਂ, ਸੈਰਮਨੀ ਮਨਾਉਣੀ ਹੈ ਅਮਰੀਕਾ ਦੀ ਇੰਡੀਪੈਂਡੈਂਟ ਡੇ ਦੀ ਤੇ ਉਹਦੇ ਵਿੱਚ 4 ਜੁਲਾਈ ਨੂੰ ਹੁੰਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ। ਤਾਂ ਉਹਦੇ ਵਿੱਚ ਭਾਈ ਤਿਆਰੀਆਂ ਬਿੱਢ ਦਿੱਤੀਆਂ ਨੇ। ਟਰੰਪ ਸਾਹਿਬ ਨੇ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਸੀ ਕਿ ਭਾਈ ਵਾਈਟ ਹਾਊਸ ਦੇ ਵਿੱਚ ਜਿਹੜਾ UFC ਫਾਈਟ ਜਿਹੜੀ ਹੋਵੇਗੀ, ਰਿੰਗ ਬਣਾਉਣ ਦੀ ਕੋਈ ਤਿਆਰੀ ਕਰ ਦਿੱਤੀ ਹੈ, ਬੱਜ ਗਿਆ ਰਿੰਗ ਤੇ ਉਹਦੇ ਵਿੱਚ ਜਿਹੜਾ ਨੇ ਤਕਰੀਬਨ ਉੱਥੇ ਲੋਕ 80,000-90,000 ਲੋਕ ਇਕੱਠੇ ਹੋ ਕੇ ਜਿਹੜਾ ਲਾਈਵ UFC ਦੀ ਜਿਹੜੀ ਫਾਈਟ ਦੇਖਣਗੇ ਇਸ ਦਿਨ ਨੂੰ। ਤੇ ਗੂਗਲ ਦੇ ਮੱਛਰ ਜਿਹੜੇ ਨੇ ਉਹਨਾਂ ਦੀ ਚਰਚਾ ਕਰਾਂਗੇ। ਵੈਸੇ ਤਾਂ ਫਿਨਲੈਂਡ ਦੇ ਵਿੱਚ ਜਿਹੜੇ ਤਜਰਬੇ ਪਹਿਲਾਂ ਵੀ ਕੀਤੇ ਗਏ ਨੇ, ਜਿਹੜੇ ਮਾਦਾ ਮੱਛਰ ਆਪਣੇ ਵੋਮੈਨ ਮੱਛਰ ਜਿਹੜੇ ਨੇ, ਮਾਫੀ ਚਾਹੁੰਦਾ ਮਾਵਾਂ ਭੈਣਾਂ ਨਾਲ ਇਹਨਾਂ ਚੀਜ਼ਾਂ ਨੂੰ ਲੈਣ ਇਹਦੇ ਵਿੱਚ, ਤੇ ਉਹਨਾਂ ਦੇ ਉੱਤੇ ਜਿਹੜੀ ਹੈ ਕਿਉਂਕਿ ਉਹ ਬਿਮਾਰੀ ਫੈਲਾਉਂਦੇ ਆ ਜਾਂ ਖੂਨ ਜ਼ਿਆਦਾ ਮਤਲਬ ਕਿ ਉਹਦੇ ਵਿੱਚ ਇੰਜੈਕਟ ਕਰਦੇ ਆ ਸਾਰੀਆਂ ਚੀਜ਼ਾਂ ਉਹਦੇ ਨਾਲ ਕਿਤੇ ਫੈਲਦੀਆਂ, ਤੇ ਉਸਦੇ ਵਿੱਚ ਮਰਦ ਪ੍ਰਧਾਨ ਜਿਹੜੇ ਮੱਛਰ ਨੇ ਉਹ ਜਿਹੜੇ ਛੱਡਣ ਦੀ ਜਿਹੜੀ ਇੱਕ ਕੋਸ਼ਿਸ਼ ਹੈ ਤੇ ਉਹਦੇ ਨਾਲ ਜਿਹੜਾ ਕਾਬੂ ਦੇ ਵਿੱਚ ਕੀਤਾ ਜਾਵੇਗਾ ਤੇ ਮੱਛਰਾਂ ਦੀ ਜਿਹੜੀ ਗਿਣਤੀ ਹੈ, ਜਿਹੜੀ ਉਹਨਾਂ ਦੀ ਆਬਾਦੀ ਹੈ, ਉਹਦੇ ਨਾਲ ਕਾਬੂ ਕੀਤਾ ਜਾ ਸਕਦਾ। ਤੇ ਹੁਣ ਗੂਗਲ ਨੇ ਵੀ ਇਹ ਜਿਹੜਾ ਉਹਦੀ ਇਜਾਜ਼ਤ ਮੰਗ ਰਹੇ ਨੇ ਕਿ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਫਿਨਲੈਂਡ ਜਾਂ ਹੋਰ ਇਹਨਾਂ ਯੂਰਪੀਅਨ ਮੁਲਕਾਂ ਦੇ ਵਿੱਚ ਸਕੈਂਡੀਨੇਵੀਆ 'ਚ ਖਾਸ ਕਰਕੇ ਇਸ ਦੇ ਉੱਤੇ ਜਿਹੜਾ ਲੰਮੇ ਸਮੇਂ ਤੋਂ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਮੱਛਰਾਂ ਦੀ, ਕਿਉਂਕਿ ਇੱਥੇ ਆਬਾਦੀ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਜਾਂਦੀ ਹੈ ਤੇ ਬੰਦਾ ਕਈ ਵਾਰੀ ਤਾਂ ਫੋਰੈਸਟ ਦੇ ਵਿੱਚ ਬਾਹਰ ਵੀ ਨਹੀਂ ਨਿਕਲ ਪਾਉਂਦਾ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੀਆਂ ਸ਼ੁਰੂਆਤ ਕਰਦੇ ਹਾਂ ਅੱਜ, ਦੇਖ ਲਓ ਤੇ ਪਹਿਲੀ ਖ਼ਬਰ ਜਿਹੜੀ ਬੜੀ ਇੰਟਰਸਟਿੰਗ ਹੈ, ਚੋਣ ਨਿਸ਼ਾਨ ਝਾੜੂ ਦੀ ਬੇਦ ਵੀ ਹੋ ਗਈ ਕਹਿੰਦੇ ਜੀ, ਦੱਸੋ ਜੇ ਝਾੜੂ ਦੀ ਵੀ ਬੇਦ ਵੀ ਹੋ ਜਾਂਦੀ ਹੈ ਜੀ, ਤੇ ਜੇਲ੍ਹ ਭੇਜ ਦਿੱਤਾ ਜੀ ਪਰਚਾ ਕੱਟ ਕੇ। ਥਾਣਾ ਟਾਂਡਾ ਵਿਖੇ 30 ਮਈ ਨੂੰ ਦਰਜ ਹੋਈ ਜਨਰਲ ਡਾਇਰੀ GD ਨੰਬਰ 12 ਦੇ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਅਤੇ ਕਈ ਹੋਰਾਂ ਨੇ ਵਾਰਡ ਨੰਬਰ 1 ਤੋਂ ਕਾਂਗਰਸ ਸਮਰਥਿਤ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨਾਂ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੰਗਾਮਾ ਕਰ ਦਿੱਤਾ। GD ਐਂਟਰੀ ਦੇ ਵਿੱਚ ਕਿਹਾ ਗਿਆ ਕਿ ਇਸ ਸਮੂਹ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ ਤੌਰ ਦੇ ਉੱਤੇ ਭੇਦ ਵੀ ਕੀਤੀ ਹੈ। ਹਾਰੇ ਹੋਏ ਜਿਹੜੇ ਉਮੀਦਵਾਰ ਦੇ ਖਿਲਾਫ਼ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ, ਜਿਸ ਦੇ ਨਾਲ ਤਣਾਅ ਪੈਦਾ ਹੋ ਗਿਆ ਤੇ ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਤੇ ਹੁਣ ਜਿਹੜਾ ਉਹਨੂੰ ਅੰਦਰ ਕਰ ਦਿੱਤਾ। ਦੂਸਰੇ ਪਾਸੇ LPG ਸਿਲੰਡਰ ਪ੍ਰਾਈਸ ਜਿਹੜਾ ਵੱਧ ਗਿਆ ਜੀ, ਅਸਮਾਨੀ ਛੂ ਰਿਹਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਮਹਿੰਗਾਈ ਦੀ ਮਾਰ ਜਿਹੜੀ ਵੱਧ ਰਹੀ ਹੈ, ਢਾਬਿਆਂ ਦੇ ਉੱਤੇ ਹੋਟਲਾਂ ਦੇ ਵਿੱਚ ਖਾਣਾ ਹੋਰ ਵੀ ਮਹਿੰਗਾ ਹੋਵੇਗਾ, ਭਾਰਤ ਦੀ ਗੱਲ ਹੈ। ਕਮਰਸ਼ੀਅਲ ਗੈਸ ਸਿਲੰਡਰ ਜਿਹੜੇ ਨੇ 42 ਰੁਪਏ ਮਹਿੰਗਾ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਇਹਦੀ ਕੀਮਤ ਹੈ 3113.50 ਪੈਸੇ, ਜਾਣੀ ਕਿ 3113.50 ਰੁਪਏ ਹੋ ਗਈ ਹੈ, ਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਹੜੀਆਂ ਸਥਿਰ ਜਿਹੜੀਆਂ ਰੱਖੀਆਂ ਗਈਆਂ ਨੇ। ਲੁਧਿਆਣਾ ਗੈਸ ਲੀਕ ਹੋਈ ਹੈ, ਫੈਕਟਰੀ ਦੇ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਦੇ ਕਾਰਨ ਪਿਓ ਪੁੱਤ ਸਣੇ 3 ਮੌਤਾਂ ਹੋਈਆਂ। ਫੈਕਟਰੀ ਦੇ ਵਿੱਚ ਕਈ ਮਜ਼ਦੂਰ ਬੇਹੋਸ਼ ਹੋਏ ਅਤੇ 2 ਦੀ ਹਾਲਤ ਨਾਜ਼ੁਕ ਹੋਈ ਹੈ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਫਸਟ ਏਡ ਦੀ ਜਿਹੜੀ ਹੈ ਤੁਸੀਂ ਲੈਂਦੇ ਹੋ ਨਾ, ਟ੍ਰੇਨਿੰਗ ਲੈਂਦੇ ਹੋ, ਤਕਰੀਬਨ ਅਪਡੇਟ ਰਹਿਣਾ ਪੈਂਦਾ, ਤਾਂ ਉੱਥੇ ਇਹ ਚੀਜ਼ ਸਿਖਾਈ ਜਾਂਦੀ ਹੈ, ਕਿਉਂਕਿ ਜਿਹੜੀਆਂ ਗੈਸਾਂ ਨੇ ਕੁਝ ਐਸੀਆਂ ਡੇਂਜਰਸ ਨੇ, ਤੁਹਾਨੂੰ ਮਤਲਬ ਕਿ ਮੌਕਾ ਵੀ ਨਹੀਂ ਦਿੰਦੀਆਂ ਕਿ ਜੇ ਉਹ ਇੰਨੀ ਤੇਜ਼ੀ ਦੇ ਨਾਲ ਫੈਲ ਜਾਂਦੀਆਂ ਨੇ ਤੇ ਬੰਦਾ ਲਾਗੇ ਆਉਂਦਾ ਹੀ ਜਿਹੜਾ ਉਹਦੇ ਵਿੱਚ ਘੇਰੇ 'ਚ ਆ ਜਾਂਦਾ ਤੇ ਨਾਲ ਦੀ ਨਾਲ ਹੀ ਜਾਨ ਜਿਹੜੀ ਨਿਕਲ ਜਾਂਦੀ ਹੈ। ਤੇ ਪਰ ਸਾਡੇ ਉੱਥੇ ਤਾਂ ਮੈਨੂੰ ਲੱਗਦਾ ਕਿ ਇੱਦਾਂ ਦੀ ਕੋਈ ਨਹੀਂ ਜਿਹੜੀ ਹੈ ਸਾਵਧਾਨੀ ਵਰਤੀ ਜਾਂਦੀ ਜਾਂ ਸੁਚੇਤ ਕੀਤਾ ਜਾਂਦਾ ਹੋਣਾ, ਪਰ ਰੱਬ ਹੀ ਰਾਖਾ ਹੈ ਉੱਥੇ ਦੇ ਸਿਸਟਮ ਦਾ। ਸਨਅਤੀ ਸ਼ਹਿਰ ਦੇ RK ਰੋਡ ਸਥਿਤ ਇੱਕ ਫੈਕਟਰੀ ਲੁਧਿਆਣੇ ਦੇ ਵਿੱਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਦੇ ਕਾਰਨ ਪਿਓ ਪੁੱਤ ਸਣੇ 3 ਦੀ ਮੌਤ ਹੋਈ ਹੈ। ਹਵਾ ਦੇ ਵਿੱਚ ਫੈਲੀ ਇਸ ਜ਼ਹਿਰੀਲੀ ਗੈਸ ਦੇ ਨਾਲ ਕਾਰਨ ਜਿਹੜਾ ਦਮ ਘੁੱਟਣ ਕਰਕੇ 3 ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਹਾਦਸੇ ਦੇ ਦੌਰਾਨ ਫੈਕਟਰੀ ਕੰਪਲੈਕਸ ਦੇ ਅੰਦਰ ਭਾਜੜਾਂ ਪੈ ਗਈਆਂ। ਗੈਸ ਦੀ ਲਪੇੜ ਦੇ ਵਿੱਚ ਆਉਣ ਦੇ ਕਾਰਨ ਕਈ ਹੋਰ ਮਜ਼ਦੂਰ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਏ, ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਬੇਹੱਦ ਗੰਭੀਰ ਦੱਸੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਸਮੇਤ ਇੱਕ ਵੱਖ ਵੱਖ ਜਿਹੜਾ ਪ੍ਰਸ਼ਾਸਨਿਕ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਜਿਨ੍ਹਾਂ ਨੇ ਤੁਰੰਤ ਬਚਾਅ ਦੇ ਉੱਤੇ ਰਾਹਤ ਕਾਰਜ ਸ਼ੁਰੂ ਕੀਤੇ। ਜਾਣਕਾਰੀ ਮੁਤਾਬਕ ਫੈਕਟਰੀ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਆਮ ਵਾਂਗ ਜਿਹੜਾ ਚੱਲ ਰਿਹਾ ਸੀ। ਇਸ ਦੇ ਦੌਰਾਨ ਅਚਾਨਕ ਗੈਸ ਪਾਈਪ ਲਾਈਨ ਜਿਹੜੀ ਹੈ ਜਾਂ ਸਿਲੰਡਰ ਵਿੱਚੋਂ ਗੈਸ ਰਸਾ ਜਿਹੜਾ ਸ਼ੁਰੂ ਹੋਇਆ, ਦੇਖਦੇ ਹੀ ਦੇਖਦੇ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਦੇ ਅੰਦਰ ਫੈਲ ਗਈ ਤੇ ਗੈਸ ਦਾ ਅਸਰ ਇੰਨਾ ਤੇਜ਼ ਅਤੇ ਘਾਤਕ ਸੀ ਕਿ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੰਭਲਣ ਜਾਂ ਬਾਹਰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਖਾਂ ਦੇ ਵਿੱਚ ਜਲਨ ਤੇ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਦਾ ਕਾਰਨ ਲਈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਹੀ ਜਿਹੜਾ ਬੇਹੋਸ਼ ਹੋ ਗਏ, ਡਿੱਗ ਗਏ। ਇਸ ਮੰਦਭਾਗੀ ਘਟਨਾ ਦੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਾਨਾ ਅਤੇ ਉਸਦੇ ਪੁੱਤਰ ਅਮਿਤ ਦੇ ਵਜੋਂ ਹੋਈ, ਜਦਕਿ ਤੀਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਘਟਨਾ ਸਮੇਂ ਪਿਤਾ ਪੁੱਤਰ ਮਸ਼ੀਨ ਦੇ ਹੇਠਲੇ ਹਿੱਸੇ ਦੇ ਵਿੱਚੋਂ ਨਿਕਲਣ ਵਾਲੀ ਮਿੱਟੀ ਜਿਹੜੀ ਹੈ ਵੇਸਟੇਜ ਨੂੰ ਟਰਾਲੀ ਦੇ ਵਿੱਚ ਲੋਡ ਕਰ ਰਹੇ ਸਨ, ਜਿਸ ਦੇ ਕਾਰਨ ਉਹ ਇਸ ਜਾਨਲੇਵਾ ਗੈਸ ਦੇ ਸਿੱਧੇ ਸੰਪਰਕ ਦੇ ਵਿੱਚ ਆ ਗਏ। ਤੇ ਲਾਪਤਾ ਸਰੂਪ ਮਾਮਲਾ, ਸ਼੍ਰੋਮਣੀ ਕਮੇਟੀ ਜਾਂਚ ਦੇ ਲਈ ਸਿਰਫ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਹੀ ਮੁਹੱਈਆ ਕਰੇਗੀ। ਇਹ ਗੱਲਬਾਤ ਕਹਿ ਦਿੱਤੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਸ ਦਾ ਖੁਲਾਸਾ ਅੱਜ ਜਿਹੜਾ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਸੰਮੇਲਨ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇੱਕ ਪੱਤਰ ਜਿਹੜਾ ਭੇਜਿਆ ਸੀ ਤੇ ਉਨ੍ਹਾਂ ਵੱਲੋਂ ਇਸ ਦੇ ਉੱਤੇ ਜਵਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਇਸ ਮਾਮਲੇ ਦੇ ਇਸ ਇਹ ਜਿਹੜਾ ਮਾਮਲਾ ਹੈ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਯਾਨੀ ਕਿ ਜਥੇਦਾਰ ਸਾਹਿਬ ਤੋਂ ਮਤਲਬ ਕਿ ਉਨ੍ਹਾਂ ਨੂੰ ਹੁਕਮ ਹੋਏ ਹੈ, ਇਸ ਕਰਕੇ ਕਹਿੰਦੇ ਅਸੀਂ ਹੋਰ ਜਿਹੜੀ ਹੈ ਜਾਣਕਾਰੀ ਨਹੀਂ ਮੁਹੱਈਆ ਕਰਾਵਾਂਗੇ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਇਹ ਜਾਣਕਾਰੀ ਸਰਟੀਫਾਈਡ ਕਾਪੀਆਂ ਦੇ ਰੂਪ ਦੇ ਵਿੱਚ ਦਿੱਤੀ ਗਈ। ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਕੋਰਟ ਦੇ ਵਿੱਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਏਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੇ ਵਿੱਚ ਸਹਿਯੋਗ ਦੇਵੇਗੀ ਤੇ ਅਦਾਲਤ ਦੇ ਵਿੱਚ ਦਸਤਾਵੇਜ਼ ਪੇਸ਼ ਕਰੇਗੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਮਾਮਲੇ ਦੇ ਬਾਰੇ ਉਨ੍ਹਾਂ ਕਿਹਾ ਕਿ ਸਮੂਹ ਅਕਾਲੀ ਦਲ ਅਤੇ ਸਿੱਖ ਜਥੇਬੰਦੀਆਂ ਇਸ ਦੇ ਵਿੱਚ ਦਰਜ ਇਤਰਾਜ਼ਯੋਗ ਮੱਦਾਂ ਦੇ ਉੱਤੇ ਖਿਲਾਫ਼ ਨੇ ਤੇ ਉਨ੍ਹਾਂ ਆਖਿਆ ਕਿ ਬੀਤੇ ਕੱਲ੍ਹ ਬਾਬਾ ਬਕਾਲਾ ਵਿਖੇ ਜਿਹੜੀ ਹੈ ਪ੍ਰੈਸ ਆਪਣੀ ਕਾਨਫਰੰਸ ਹੋਈ ਹੈ ਵੱਡੀ ਪੱਧਰ ਦੇ ਉੱਤੇ ਤੇ ਇਕੱਠ ਦੇ ਵਿੱਚ ਸਮੂਹਿਕ ਤੌਰ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਇਸਦਾ ਇਤਰਾਜ਼ ਕੀਤਾ ਹੈ, ਐਕਟ ਦਾ ਵਿਰੋਧ ਕਰ ਰਹੀ ਹੈ ਤੇ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਸੋਧ ਐਕਟ ਦਾ ਵਿਰੋਧ ਨਹੀਂ ਕੀਤਾ ਜਦੋਂ ਕਿ ਇਸ ਵਿਚਲੀਆਂ ਕੁਝ ਮੱਦਾਂ ਦੇ ਬਾਰੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਇਤਰਾਜ਼ਯੋਗ ਮੱਦਾਂ ਨੂੰ ਹਟਾਉਣਾ ਚਾਹੀਦਾ ਹੈ। ਇਸ ਦੇ ਦੌਰਾਨ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜ ਜਿਹੜੇ ਕਰਮਚਾਰੀ ਨੇ ਉਨ੍ਹਾਂ ਨੂੰ 3% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਲਿਆ ਗਿਆ। 6 ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਸੰਬੰਧੀ ਸਮਾਗਮ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਹੀ ਮੀਟਿੰਗ ਕਰਕੇ ਪ੍ਰਬੰਧ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਪੰਜਾਬ ਕੈਬਨਿਟ ਮੀਟਿੰਗ ਪੂਰੇ ਮੁਲਕ ਦੇ ਵਿੱਚ SIR ਦਾ ਮੁੱਦਾ ਚੱਲਿਆ ਤੇ ਪੰਜਾਬ ਦੀ ਜਿਹੜੀ ਹੈ ਕੈਬਨਿਟ ਮੀਟਿੰਗ ਦੇ ਵਿੱਚ ਵੱਲੋਂ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਸੁਚਾਰੂ ਰੂਪ ਯਕੀਨੀ ਬਣਾਇਆ ਜਾ ਸਕੇਗਾ, ਇਹ ਗੱਲ ਕਹੀ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਫੈਸਲੇ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਹਿੰਦੇ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਵਿੱਚ ਮਦਦ ਮਿਲੇਗੀ। ਚੋਣਾਂ ਦੇ ਨਾਲ ਸੰਬੰਧਿਤ ਕਾਰਜਾਂ ਦੇ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਦੇ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਜਿਹੜਾ ਭਰਨ ਦੇ ਲਈ ਰਾਹ ਪੱਧਰਾ ਹੋਵੇਗਾ। ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੀ ਸਾਲ 2025 ਤੇ 26 ਦੀ ਸਾਲਾਨਾ ਪ੍ਰਸ਼ਾਸਨਿਕ ਜਿਹੜੀ ਹੈ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਹ ਫੈਸਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਲਏ ਗਏ ਤੇ ਮੰਤਰੀ ਮੰਡਲ ਨੇ ਚੋਣ ਕਾਨੂੰਨ ਗੋ ਦੀ ਜਿਹੜੀ ਹੈ ਅਸਾਮੀ ਤੋਂ ਚੋਣ ਤਹਿਸੀਲਦਾਰ ਦੇ ਵਜੋਂ ਤਰੱਕੀ ਦੇ ਲਈ ਲੋੜੀਂਦੇ ਤਜਰਬੇ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੇ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਦੇ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਕਹਿੰਦੇ 15 ਸਾਲ ਦਾ ਤਜਰਬਾ ਨਹੀਂ ਚਾਹੀਦਾ, ਹੁਣ ਕਹਿੰਦੇ 12 ਸਾਲ ਦਾ ਹੀ ਚੱਲੂਗਾ। ਇਹ ਸੋਧ ਵਿਭਾਗ ਦੇ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈਆਂ ਸੀ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਦੇ ਨਾਲ ਸੰਬੰਧਿਤ ਕੰਮਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਚੋਣ ਤਹਿਸੀਲਦਾਰਾਂ ਦੀਆਂ ਸੇਵਾਵਾਂ ਦੀ ਤੁਰੰਤ ਕਹਿੰਦੇ ਲੋੜ ਹੈ। ਮੌਜੂਦਾ ਨਿਯਮਾਂ ਦੇ ਤਹਿਤ 15 ਸਾਲਾਂ ਦੇ ਤਜਰਬੇ ਦੀ ਲੋੜ ਹੁੰਦੀ ਹੈ ਤੇ ਇਸ ਵੇਲੇ ਸੇਵਾ ਨਿਭਾ ਰਹੇ ਚੋਣ ਕਾਨੂੰਨ ਗੋ ਜਿਹੜੇ ਨੇ ਉਨ੍ਹਾਂ ਦੇ ਵਿੱਚੋਂ ਕੋਈ ਵੀ ਤਰੱਕੀ ਦੇ ਲਈ ਯੋਗ ਨਹੀਂ ਹੈ। ਇਸ ਦੇ ਲਈ ਯੋਗ ਕਰਨ ਦੇ ਲਈ ਕਹਿੰਦੇ ਕਾਨੂੰਨ ਬਦਲ ਦਿੰਦੇ ਆ, 12 ਸਾਲ ਕਰ ਦਿੰਦੇ ਆ। ਵਿਭਾਗ ਨੇ ਲੋੜੀਂਦੇ ਤਜਰਬੇ ਨੂੰ ਘਟਾ ਕੇ 12 ਸਾਲ ਕਰਨ ਦੀ ਜਿਹੜੀ ਹੈ ਤਜਵੀਜ਼ ਰੱਖੀ ਸੀ ਤਾਂ ਜੋ ਯੋਗ ਚੋਣ ਕਾਨੂੰਗੁਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਦ ਉੱਨਤ ਕੀਤਾ ਜਾ ਸਕੇ ਤੇ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੇ ਲਈ ਖਾਲੀ ਪਈਆਂ ਅਸਾਮੀਆਂ ਨੂੰ ਜਿਹੜਾ ਭਰਿਆ ਜਾ ਸਕੇ। ਲਓ ਜੀ, ਕਰ ਦਿੱਤਾ ਜੀ ਕੰਮ ਨਵਾਂ। ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਮਾਮਲੇ ਦੀ ਗੱਲ ਕਰਕੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਮਜੀਠੀਆ ਜਿਹੜਾ ਸਾਹਿਬ ਜਿਹੜੇ ਨੇ ਪੁਲਿਸ ਸਟੇਸ਼ਨ ਅਟੈਕ ਦਾ ਮੁੱਦਾ ਚੱਲ ਰਿਹਾ। ਮੁਲਜ਼ਮਾਂ ਨੂੰ ਦਬੋਚਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 12 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ। ਬਿਕਰਮ ਮਜੀਠੀਆ ਦੇ ਘਰ ਅੱਜ ਛਾਪੇ ਪਏ। 50 ਤੋਂ ਵੱਧ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ। ਜਾਂਚ ਦੇ ਲਈ ਸਿੱਟ ਜਿਹੜੀ ਹੈ ਗਠਿਤ ਕੀਤੀ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਹੋਈ। ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਸਥਿਤ ਕੋਠੀ ਦੇ ਉੱਤੇ ਪਹੁੰਚੀ ਭਾਰੀ ਪੁਲਿਸ ਫੋਰਸ ਵੀ ਹੈ। ਮਜੀਠੀਆ ਘਰੋਂ ਮਿਲੇ ਹੈ, ਕਹਿੰਦੇ ਗੈਰ ਹਾਜ਼ਰ, ਘਰ ਨਹੀਂ ਮਿਲੇ ਤੇ ਪੁਲਿਸ ਵੱਲੋਂ ਤਲਾਸ਼ੀ ਜਾਰੀ ਜਿਹੜੀ ਕੀ ਰੱਖੀ ਗਈ। ਮਜੀਠੀਆ ਦੇ ਘਰ ਪੁਲਿਸ ਛਾਪੇਮਾਰੀ ਸਿਆਸੀ ਬਦਲਾਖੋਰੀ ਦੀ ਮੁਹਿੰਮ ਹੈ। ਹਰਸਿਮਰਤ ਬਾਦਲ, ਸੁਖਬੀਰ ਸਿੰਘ ਬਾਦਲ ਤੇ ਆਪਣੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ। ਮਜੀਠਾ ਪੁਲਿਸ ਸਟੇਸ਼ਨ ਦੇ ਉੱਤੇ ਹੋਏ ਕਥਿਤ ਹਮਲੇ, ਭੰਨ ਤੋੜ ਅਤੇ ਪੁਲਿਸ ਹਿਰਾਸਤ ਦੇ ਵਿੱਚੋਂ ਇੱਕ ਨਜ਼ਰਬੰਦ ਵਿਅਕਤੀ ਨੂੰ ਜ਼ਬਰਦਸਤੀ ਛਡਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜਾ ਵੱਡੀ ਕਾਰਵਾਈ ਕੀਤੀ ਹੈ। ਕੱਲ੍ਹ ਦਾ ਮਾਮਲਾ ਹੈ। SP ਆਦਿਤਿਆ ਵਾਰੀਅਰ ਦੀ ਜਿਹੜੀ ਅਗਵਾਈ ਹੇਠ ਪੁਲਿਸ ਦੀ ਇੱਕ ਭਾਰੀ ਜਿਹੜੀ ਸੀ ਬਲ ਵਾਲੀ ਟੀਮ ਨੇ ਅੱਜ ਇੱਥੇ ਦੇ ਗ੍ਰੀਨ ਐਵਨਿਊ ਇਲਾਕੇ ਦੇ ਵਿੱਚ ਸਥਿਤ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਤੇ ਹਾਲਾਂਕਿ ਛਾਪੇਮਾਰੀ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਆਪਣੇ ਘਰ ਮੌਜੂਦ ਨਹੀਂ ਸਨ। ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਲਈ ਜਿਹੜਾ ਹੋਰ ਕਈ ਥਾਵਾਂ ਦੇ ਉੱਤੇ ਵੀ ਛਾਪੇ ਚੱਲ ਰਹੇ ਨੇ। ਇਸ ਪੂਰੇ ਮਾਮਲੇ ਦੇ ਬਾਰੇ ਮੀਡੀਆ ਨੂੰ ਅਧਿਕਾਰਤ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ SSP ਸੋਹੇਲ ਕਾਸਿਮ ਮੀਰ ਹੁਣਾਂ ਨੇ ਕਈ ਵੱਡੇ ਖੁਲਾਸੇ ਕੀਤੇ ਤੇ ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਦਰਜ FIR ਨੰਬਰ 90 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਐਤਵਾਰ ਸਵੇਰੇ ਲਗਭਗ 11:30 ਬਿਕਰਮ ਸਿੰਘ ਮਜੀਠੀਆ ਸਮੇਤ ਇੱਕ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੇ ਹੋਏ ਇਹ ਭੀੜ ਪੁਲਿਸ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਈ ਤੇ ਥਾਣੇ ਦੀ ਤਲਾਸ਼ੀ ਲੈਣ ਲੱਗ ਪਈ। ਉਹ ਉਸ ਕਮਰੇ ਦੇ ਵਿਚ ਪਹੁੰਚ ਕੇ ਜਿੱਥੇ ਕਹਿੰਦੇ ਜੋਬਨਪ੍ਰੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। SSP ਨੇ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੰਦ ਜਿਹੜਾ ਪ੍ਰੀ ਪਲੈਨਡ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਭੀੜ ਨੇ ਕਥਿਤ ਤੌਰ ਦੇ ਉੱਤੇ ਉਸ ਨੂੰ ਕਮਰੇ ਦੇ ਵਿੱਚੋਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਹੰਗਾਮੇ ਦੇ ਦੌਰਾਨ ਭੀੜ ਨੇ ਥਾਣੇ ਦੇ ਵਿੱਚ ਪਏ ਕੇਸਾਂ ਦੀਆਂ ਅਹਿਮ ਫਾਈਲਾਂ ਵੀ ਪਾੜ ਦਿੱਤੀਆਂ ਤੇ ਜਨਤਕ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੇ ਥਾਣੇ ਦੇ ਅੰਦਰ ਡਰ ਅਤੇ ਹੰਗਾਮੇ ਦਾ ਮਾਹੌਲ ਪੈਦਾ ਕੀਤਾ। ਦੂਸਰੇ ਪਾਸੇ ਅਦਾਲਤ ਦੇ ਵਿਚ ਗੈਰ ਹਾਜ਼ਰ ਰਹਿਣ ਦੇ ਉਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਹੋ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਵਲੀਨ ਸਿੰਘ ਦੀ ਅਦਾਲਤ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਕ ਅਪਰਾਧਿਕ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਬਿਨਾਂ ਕਿਸੇ ਪੂਰਵ ਸੂਚਨਾ ਦੇ ਗੈਰ ਹਾਜ਼ਰ ਰਹਿਣ ਦੇ ਉਤੇ ਨੋਟਿਸ ਜਾਰੀ ਕੀਤਾ। ਅਦਾਲਤ ਨੇ ਉਨ੍ਹਾਂ ਨੂੰ 8 June 2026 ਨੂੰ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਅਦਾਲਤ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਵੀ ਪੇਸ਼ੀ ਦੇ ਲਈ ਨੋਟਿਸ ਜਾਰੀ ਕੀਤਾ ਕਿਉਂਕਿ ਉਹ ਵੀ ਅਦਾਲਤੀ ਕਾਰਵਾਈ ਦੇ ਵਿਚ ਗੈਰ ਹਾਜ਼ਰ ਰਹੇ। ਬਿੱਟੂ ਦੇ ਨਾਲ ਸਾਬਕਾ ਪੰਜਾਬ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਥਾਨਕ ਨਗਰ ਨਿਗਮ ਦਫ਼ਤਰ ਦਾ ਗੇਟ ਬੰਦ ਕਰਨ, ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ਦੇ ਵਿਚ ਨਾਮਜ਼ਦ ਨੇ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਵਿਚ ਤੈਨਾਤ ਗੇਟਮੈਨ ਅਮਿਤ ਕੁਮਾਰ ਦੇ ਬਿਆਨਾਂ ਦੇ ਉਤੇ ਰਵਨੀਤ ਸਿੰਘ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਮਲਹੋਤਰਾ ਤੇ 60 ਹੋਰਾਂ ਦੇ ਖਿਲਾਫ਼ 2024 ਦੇ ਵਿਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 353, 186 ਤੇ 149 ਤਹਿਤ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਦੇ ਉੱਤੇ ਡਿਊਟੀ ਦੇ ਉੱਤੇ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਉਸ ਨੂੰ ਧੱਕਾ ਦਿੱਤਾ ਤੇ ਇਮਾਰਤ ਦੇ ਵਿਚ ਦਾਖਲ ਹੋ ਗਏ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਸੀ ਤੇ ਅਧਿਕਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਦਫ਼ਤਰ ਦੇ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪਰ ਦੂਸਰੇ ਤਾਜ਼ਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਜਿਹੜੀ ਹੈ SSC ਜਿਹੜਾ ਕਮਿਸ਼ਨ ਹੈ ਉਹਨੇ ਰਵਨੀਤ ਸਿੰਘ ਬਿੱਟੂ ਨੂੰ 4 June ਨੂੰ ਤਲਬ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਤੀ ਸੂਚਕ ਜਿਹੜੇ ਸ਼ਬਦ ਵਰਤਣ ਸਬੰਧੀ ਮਾਮਲੇ 'ਚ ਆਪਣਾ ਪੱਖ ਰੱਖਣ ਦੇ ਲਈ 4 June 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਲਈ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਦੇ ਵਿਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ ਧੂਰੀ ਦੇ ਦੌਰੇ ਦੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ ਤੇ ਜਿਸ ਦੇ ਬਾਬਤ SSP ਸੰਗਰੂਰ ਤੋਂ ਜਿਹੜਾ ਸੀ ਰਿਪੋਰਟ ਤਲਬ ਕੀਤੀ ਗਈ ਸੀ, ਪਰ ਪੁਲਿਸ ਦੇ ਵੱਲੋਂ ਅੱਜ ਪੇਸ਼ ਰਿਪੋਰਟ ਦੇ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਰਵਨੀਤ ਬਿੱਟੂ SSC ਭਾਈਚਾਰੇ ਤੋਂ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗ ਚੁੱਕੇ ਹੈ। ਅੰਮ੍ਰਿਤਸਰ ਦੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਦਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਦੇ ਵਿਚ ਉਨ੍ਹਾਂ ਦੇ ਕੋਲੋਂ ਜਾਣੇ ਅਣਜਾਣੇ ਦੇ ਵਿਚ SSC ਭਾਈਚਾਰਾ ਪ੍ਰਤੀ ਜਿਹੜਾ ਕੁਝ ਗਲਤ ਸ਼ਬਦ ਨਿਕਲ ਗਏ ਸਨ ਤੇ ਉਹ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਨਹੀਂ ਸੀ ਜਿਸ ਦੇ ਨਾਲ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੇਅੰਤ ਸਿੰਘ ਉਨ੍ਹਾਂ ਦੇ ਸਮੇਂ ਤੋਂ ਹੀ ਆਪਣੇ ਇਲਾਕੇ ਦੇ ਵਿਚ SSC ਭਾਈਚਾਰੇ ਦੇ ਪ੍ਰੋਗਰਾਮਾਂ ਦੇ ਵਿਚ ਬਹੁਤ ਸ਼ਰਧਾ ਦੇ ਨਾਲ ਸ਼ਾਮਲ ਹੁੰਦੇ ਆਏ ਨੇ। ਉਨ੍ਹਾਂ ਦੇ ਦਿਲ ਦੇ ਵਿਚ ਕਿਸੇ ਵੀ ਭਾਈਚਾਰੇ ਦੇ ਲਈ ਕੋਈ ਮੰਦਭਾਵਨਾ ਨਹੀਂ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ SSC ਕਮਿਸ਼ਨ ਦੇ ਜਿਹੜੇ ਨੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਤੇ ਮਾਫ਼ੀ ਮੰਗ ਲੈਣਗੇ। ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਤੇ ਇੱਕ ਮਾਈਨਿੰਗ ਦੇ ਉੱਤੇ ਵੀ ਰਿਪੋਰਟ ਆ। ਆਪਾਂ ਚਲੋ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਹੀ ਕਰ ਲਾਂਗੇ ਕੰਪਲੀਟ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਰਿਹਾ ਵੀਕਐਂਡ ਜੀ?
1: ਵੀਕਐਂਡ ਵਧੀਆ ਰਿਹਾ ਜੀ।
0: ਜੀ
1: ਤੁਸੀਂ ਦੱਸ ਰਹੇ ਸੀ ਕਿ ਮੈਂ ਇੱਥੇ ਆਪਣੀ ਘੜੀ ਦਾ ਸੈੱਲ ਮੁੱਕ ਗਿਆ ਤੇ ਮੈਂ ਸੈੱਲ ਲੱਭ ਰਿਹਾ ਸੀ। ਤੁਸੀਂ ਕਿਹਾ ਨੱਕ ਦੇ ਵਿੱਚ 50,000 ਸੈੱਲ ਹੁੰਦੇ ਆ। ਹਾਂਜੀ 50 ਲੱਖ ਬਾਰੇ ਬੋਲਿਆ ਜੀ।
0: 50 ਲੱਖ ਜੀ?
1: ਮੈਂ ਕਿਹਾ ਮੈਂ 50 ਲੱਖ ਤੇ ਮੈਨੂੰ ਇੱਕ ਨੀ ਸੀ ਲੱਭਦਾ ਪਿਆ ਜੀ
0: ਤੇ
1: ਅੱਛਾ ਜੀ ਮੈਂ ਕਿਹਾ ਸ਼ਾਇਦ ਘੜੀ ਤੇ ਚੱਲ ਹੀ ਪਊਗੀ ਜਾਂ ਏਡਾ ਵੱਡਾ ਸਰੀਰ ਚੱਲ ਪੈਂਦਾ ਜੀ।
0: ਬਿਲਕੁਲ ਜੀ, ਨਹੀਂ ਬੰਦਾ ਵੈਸੇ ਤਾਂ ਬੈਟਰੀਆਂ ਦੇ ਚੱਲ ਰਿਹਾ, ਅੱਜ ਤਾਂ ਦੇਖੋ ਦਵਾਈਆਂ ਸਾਡੀਆਂ ਬੈਟਰੀਆਂ ਹੀ ਆ।
1: ਬਿਲਕੁਲ ਜੀ, ਨਾਲੇ ਨੱਕ ਬਾਰੇ ਤਾਂ ਇਹ ਗੱਲ ਕਹੀ ਹੈ ਜੀ ਕਹਿੰਦੇ ਨੱਕ ਨੱਥ
0: ਜੀ
1: ਖਸਮ ਹੱਥ।
0: ਕਿਆ ਬਾਤ ਹੈ!
1: ਹਾਂਜੀ, ਕਿਰਤ ਤੱਕਾ ਦੇ
0: ਵਾਹ ਜੀ,
1: ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ।
0: ਕਿਆ ਬਾਤ ਹੈ!
1: ਕਹਿੰਦੇ ਬੰਦੇ ਪਰਮਾਤਮਾ ਨੇ ਬੰਦੇ ਦੇ ਨੱਕ ਦੇ ਵਿਚ ਨੱਥ ਪਾਈ ਆ ਜਿਸ ਤਰੀਕੇ ਨਾਲ। ਹਾਂਜੀ, ਤੇ ਵਿਧੀ ਜਿਹੜੀ ਹੈਗੀ ਆ ਜਿਹਨੂੰ ਕਹਿ ਦਿੰਦੇ ਹੈਗੇ ਹਿੰਦੂ ਜਿਹਨੂੰ ਯੋਗ ਮਾਇਆ ਕਹਿੰਦੇ ਆ
0: ਜੀ,
1: ਉਹ ਜਿਹੜੀ ਹੈਗੀ ਆ ਬੰਦੇ ਦੇ ਨੱਕ ਦੇ ਵਿਚ ਨੱਥ ਦੇ ਤੌਰ ਤੇ ਕੰਮ ਕਰਦੀ ਆ ਜੀ। ਤੇ ਉਹ ਫਿਰ ਕਿਰਤ ਜਿਹੜੀ ਹੈਗੀ ਆ, ਕਿਰਤ ਕਰਨ ਵਾਸਤੇ ਬੰਦਾ ਜਿਹੜਾ ਹੈਗਾ ਕਿਰਤ ਉਹਨੂੰ ਧੱਕਾ ਮਾਰਦੀ ਆ ਤੇ ਉੱਥੇ ਲੈ ਜਾਂਦੀ ਅਮਰੀਕਾ ਮਿਸ਼ੀਗਨ
0: ਜੀ।
1: ਹਾਂਜੀ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ।
0: ਕਿਆ ਬਾਤ ਹੈ!
1: ਤੁਸੀਂ ਫਿਨਲੈਂਡ ਬੈਠੇ ਆ ਜੀ ਤੇ ਇਸ ਕਰਕੇ ਇਹ ਕਿਰਤ ਜਿਹੜੀ ਆ ਇਹ ਬੰਦੇ ਨੂੰ ਲੈ ਜਾਂਦੀ
0: ਆ ਜੀ। ਪਰ ਸੈਣੀ ਸਾਹਿਬ ਜਦੋਂ
1: ਲਿਖੇ ਹੁੰਦੇ ਉੱਥੇ ਖਾਣੇ ਪੈਂਦੇ।
0: ਬਿਲਕੁਲ ਹੈ ਜੀ ਸੈਣੀ ਸਾਹਿਬ, ਇਹ ਤਾਂ ਹੈ ਜੀ ਜਿੱਥੇ ਲਿਖਿਆ ਕਹਿੰਦੇ ਖਾਣੇ ਵਾਲੇ ਕਾ ਲਿਖਿਆ ਹੋਇਆ ਨਾ ਕਹਿੰਦੇ ਜੀ ਦਾਣੇ ਦਾਣੇ ਪੇ ਤੇ। ਵੈਸੇ ਸੈਣੀ ਸਾਹਿਬ ਜਦੋਂ ਆਪਾਂ ਯੋਗ ਦੀ ਗੱਲ ਕਰਦੇ ਆ ਜਾਂ ਚਲੋ ਨੱਕ ਦੀ ਆਪਾਂ ਗੱਲ ਕੀਤੀ ਆ, ਪਰ ਬਹੁਤ ਸਾਰੇ ਯੋਗੀ ਜਿਹੜੇ ਨੇ ਕੰਨ ਵੀ ਪੜਵਾਉਂਦੇ ਆ ਜਾਂ ਕਈਆਂ ਦੇ ਆਪਾਂ ਨੱਕ ਚ ਵੀ ਦੇਖਦੇ ਆ ਜਿੱਦਾਂ ਵੀ ਔਰਤਾਂ ਕਈ ਇੱਥੇ ਸਾਡੇ ਯੂਰੋਪੀਅਨ ਕੁਝ ਜਿਹੜੇ ਨੇ ਇੱਕ ਸਪੈਸ਼ਲ ਮਤਲਬ ਕਿ ਗਰੁੱਪ ਨੇ ਉਹ ਬਲੈਕ ਕੱਪੜੇ ਜ਼ਿਆਦਾ ਪਾਉਂਦੇ ਆ ਕਿ ਉਹ ਜਿਹੜੀ ਆਪਣੀ ਗਵਲੀ ਹੱਡੀ ਆ ਨਾ ਨੱਕ ਦੀ ਉਹਦੇ ਵਿਚ ਮਤਲਬ ਕਿ ਉਹ ਨੱਥ ਨੀ ਮਤਲਬ ਕਿ ਉਹ ਜਿੱਦਾਂ ਆਪਾਂ ਬਾਲੀ ਨੀ ਪਾਈ ਦੀ ਜੀ ਏਦਾਂ ਉਹ ਕੜਾ ਪਾਇਆ ਹੁੰਦਾ ਉਹਨਾਂ ਨੇ ਤੇ ਆਪਣੇ ਇੰਡੀਆ ਚ ਵੀ ਕਈ ਲੋਕ ਹੈਗੇ ਨੇ ਉਹ ਮਤਲਬ ਕਿ ਉਹ ਕਾਹਦੇ ਲਈ ਪਾਉਂਦੇ ਆ ਜੀ ਏਦਾਂ ਸੈਂਟਰ ਦੇ ਵਿਚ।
1: ਪਰ ਵੈਸੇ ਤਾਂ ਜਿਹੜਾ ਹੈਗਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰੀ ਭੇਖ ਆ
0: ਜੀ,
1: ਬਟ ਇਹਦਾ ਸਾਇੰਟਿਫਿਕ ਮਤਲਬ ਵੀ ਹੈਗਾ ਆ ਕਿ ਇਹਨਾਂ ਨਰਵਸ ਦੇ ਵਿਚ ਜਿਹੜਾ ਹੈਗਾ ਆ ਕਿ ਇਹ ਮੰਨਿਆ ਜਾਂਦਾ ਹੈਗਾ ਕਿ ਪੁਰਾਣੀਆਂ ਜਿਹੜੀ ਰਿਸਰਚ ਜਿਹੜੀ ਆਯੁਰਵੈਦ ਦੀ ਵੀ ਹੈਗੀ ਆ ਵੀ ਇਹ ਫਿਰ ਸੈਕਸੁਅਲ ਵੀਨਸ ਹੁੰਦੀਆਂ
0: ਜਿਹੜੀਆਂ ਕਿ
1: ਉਸ ਸੈਂਸਿਟਿਵ ਪਾਰਟ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇਹ ਫਿਰ ਉਹਨੂੰ ਕੰਟਰੋਲ ਮਤਲਬ ਕਰਦੀਆਂ ਹੈਗੀਆਂ ਜੀ। ਤੇ ਤੁਸੀਂ ਦੇਖੋ ਨਾ ਮਤਲਬ ਜਿਹੜੀਆਂ ਸਾਡੇ ਪੁਰਾਣੇ ਰਿਸ਼ੀ ਮੁਨੀ ਹੈਗੇ ਸੀ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਵਿਚ ਵੀ ਜਿਹੜੇ ਤੁਸੀਂ ਉਹ ਖੜਾਵਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ ਪਟੇ ਵਾਲੀਆਂ ਜੀ, ਉੱਪਰ ਪਟਾ ਹੁੰਦਾ ਆ ਉਹਨੂੰ ਖੜਾਵਾਂ ਕਹਿੰਦੇ ਹੈਗੇ ਆ ਜੀ। ਜਿਹੜੀ ਆ ਕਿੱਲੀ ਹੁੰਦੀ ਆ ਨਾ ਕਿੱਲੀ ਦੇ ਨਾਲ
0: ਜਿਹੜਾ ਹੈਗਾ
1: ਜਾਂਦਾ ਪੈਰ ਨੂੰ, ਹਾਂਜੀ ਅੰਗੂਠੇ ਦੇ ਨਾਲ ਉਹ ਵਿੱਚ ਜਿਹੜੇ ਹੈਗੇ ਆ ਇੱਥੇ ਵੀ ਇਹਦੀ ਹੈਗੀਆਂ ਕਹਿੰਦੇ ਸੈਕਸੁਅਲ ਮਤਲਬ ਜਿਹੜੀਆਂ ਹੈਗੀਆਂ ਹੁੰਦੀਆਂ ਵੀਨਸ ਜਿਹੜੀਆਂ ਸਪਰੈਸ ਕੀਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਹੈਗਾ ਆ ਵੀ ਉਹ ਸਰੀਰ ਤੇ ਕੰਟਰੋਲ ਰਹਿੰਦਾ ਜਾਂ ਹੋਰ ਮਤਲਬ ਜਿਹੜਾ ਆ ਉਹ ਆਪਣੇ ਸਰੀਰ ਨੂੰ ਸੋਧਦੇ ਆ ਜੀ। ਕੰਨ ਪੜਵਾਉਣ ਦਾ ਵੀ ਜਿਹੜਾ ਹੈਗਾ ਆ ਉਹ ਇਹੀ ਹੈਗਾ ਸੀਗਾ ਜੀ ਵੀ ਉਹ ਇਸੇ ਚੀਜ਼ ਨੂੰ ਬੰਨਦੇ ਹੈਗੇ ਜੀ, ਕੱਚ ਦੀਆਂ ਮੁੰਦਰਾਂ ਪਾਉਂਦੇ ਹੁੰਦੇ ਸੀਗੇ ਕੰਨਾਂ ਦੇ ਵਿੱਚ
0: ਯੋਗੀ ਜਿਹੜੇ
1: ਉਹ ਇਸੇ ਕਰਕੇ ਹਾਂਜੀ
0: ਸਪੇਰੇ ਪਾਚੋ ਫਿਰ ਆਪਣੇ ਸਪੇਰੇ ਜਿਹੜੇ ਆਉਂਦੇ ਸੀ ਸਪੇਰਾ ਭਾਈਚਾਰਾ ਉਹ ਵੀ ਉਹ ਜਿਆਦਾ ਕੱਚ ਦੀਆਂ ਯੂਜ਼ ਕਰਦੇ ਸੀ ਹਨਾ ਉਹ ਵੀ ਹਾਂਜੀ
1: ਹਾਂਜੀ। ਤੇ ਇੱਕ ਤਾਂ ਕੱਚ ਇਨਫੈਕਸ਼ਨ ਨੀ ਕਰਦਾ ਸਰ,
0: ਦੂਜੀ ਤਾਂ
1: ਜਿਹੜੀ ਇਨਫੈਕਸ਼ਨ ਕਰ ਜਾਂਦੀ ਜਾਂ ਤਾਂ ਗੋਲਡ ਹੀ ਪਾਇਆ ਜਾਵੇ, ਗੋਲਡ ਵੀ ਕਈਆਂ ਨੂੰ ਕਰਦੇ ਆਉਂਦਾ ਰਿਐਕਸ਼ਨ ਪਰ ਕੱਚ ਜਿਹੜਾ ਹੈਗਾ ਉਹ ਨੀ ਕਰਦਾ ਹੈਗਾ।
0: ਜਾਂ ਫਿਰ ਆਪਣਾ ਹਾਥੀ ਦੇ ਦੰਦ ਤੋਂ ਬਣੀਆਂ ਹੁੰਦੀਆਂ ਸੀ ਉਹ ਵੀ ਪਾਉਂਦੇ ਸੀ।
1: ਹਾਂਜੀ
0: ਜੀ
1: ਤੇ ਉਹ ਤਾਂ ਚਲੋ ਹੁਣ ਬੈਨ ਹੋ ਗਿਆ,
0: ਬੈਨ ਹੋ ਗਿਆ
1: ਮਰਜ਼ੀ ਹੈਗਾ ਯਾਰ। ਹਾਂਜੀ ਤੇ ਪਰ ਸਭ ਮੰਨਿਆ ਜਾਂਦਾ ਹੈਗਾ ਆ ਜੀ ਵੀ ਕੁਛ ਇੱਕ ਜਿਹੜੇ ਹੈਗੇ ਆ ਵੀ ਆ ਜਿੱਦਾਂ ਤਿੰਨ ਸਰੀਰ ਦੱਸਦੇ ਆ ਬੰਦੇ ਦੇ ਹੁੰਦੇ ਆ ਹਾਂਜੀ ਤੇ ਕੌਨਸ਼ੀਅਸ ਸਬ ਕੌਨਸ਼ੀਅਸ ਹੈ ਜੀ ਤੇ ਉਹ ਇਹ ਸਾਰਾ ਕੁਛ ਜਿਹੜਾ ਹੈਗਾ ਆ ਉਹ ਇਸੇ ਚੀਜ਼ ਨੂੰ ਧਿਆਨ ਚ ਰੱਖ ਕੇ ਵੀ ਕੁਛ ਇੱਕ ਰੋਗ ਜਿਹੜੇ ਆ ਉਹ ਸਰੀਰ ਦੇ ਬਾਹਰੀ ਤਲ ਦੇ ਉੱਤੇ ਪ੍ਰਗਟ ਹੁੰਦੇ ਆ, ਕੁਛ ਇੱਕ ਅੰਦਰ ਦੇ ਤਲ ਤੇ ਪ੍ਰਗਟ ਹੁੰਦੇ ਆ ਜਿੱਦਾਂ ਮਨ ਦੇ ਰੋਗ ਹੈਗੇ ਆ ਮਾਨਸਿਕ ਰੋਗੀ ਆ ਜੀ ਉਹ ਸਾਰੇ ਸਰੀਰ ਦੇ ਬਾਹਰ ਨਹੀਂ ਪ੍ਰਗਟ ਹੁੰਦੇ ਉਹ ਅੰਦਰਲੇ ਸਰੀਰ ਤੇ ਪ੍ਰਗਟ ਹੁੰਦੇ ਆ ਅੰਦਰਲੇ ਤਲ ਤੇ ਪ੍ਰਗਟ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਵਿਧੀਆਂ ਜੋਤੀ ਜਿਹੜੀ ਹੈਗੀਆਂ ਵਰਤੀਆਂ ਜਾਂਦੀਆਂ ਹੈਗੀਆਂ ਸੀ ਪੁਰਾਤਨ ਤੇ ਬਾਕੀ ਹੁਣ ਅੱਜ ਕੱਲ ਸਾਇੰਸ ਦਾ ਯੁੱਗ ਆ ਜੀ ਜੋ ਸਾਇੰਸ ਕਹਿੰਦੀ ਆ ਉਹ ਬਣਨਾ ਪੈਂਦਾ ਜੀ।
0: ਪਰ ਸਾਇੰਸ ਸਾਹਿਬ ਕਈ ਵਾਰੀ ਮਨ ਚ ਇਹ ਵੀ ਸਵਾਲ ਆਉਂਦਾ ਚਲੋ ਤਰਕਵਾਦੀ ਕਹਿ ਲਓ ਜਾਂ ਜਿੱਦਾਂ ਮਰਜ਼ੀ ਕਹਿ ਲਓ ਪਰ ਮਨ ਚ ਸਵਾਲ ਆਉਂਦਾ ਜਦੋਂ ਕੁਦਰਤ ਨੇ ਸਾਨੂੰ ਪੈਦਾ ਕੀਤਾ ਮਤਲਬ ਕਿ ਸੰਪੂਰਨ ਪੂਰਾ ਮਤਲਬ ਕਿ ਉਹਨਾਂ ਨੇ ਮਤਲਬ ਕਿ ਕੋਈ ਵੀ ਕਮੀ ਪੇਸ਼ੀ ਚਲੋ ਕਹਿ ਲਓ ਕਿ ਜਿੱਦਾਂ ਕਹਿ ਲਓ ਕਿ ਤੈਨੂੰ ਰੱਬ ਨੇ ਬਣਾਇਆ ਮਤਲਬ ਕਿ ਨਕਾਸ਼ ਨਕਾਸ਼ ਕੇ ਬਣਾਇਆ ਤਾਂ ਹਰ ਚੀਜ਼ ਦੇ ਵਿੱਚ ਕੋਈ ਕਿਸੇ ਵੀ ਕਸਰ ਨਹੀਂ ਛੱਡੀ, ਟੇਢਾ ਮੇਢਾ ਨਹੀਂ ਹੈ, ਬੈਲੈਂਸ ਦੇ ਵਿੱਚ ਹਰ ਚੀਜ਼ ਬਣਾਈ ਹੈ ਸਾਡੇ ਸਰੀਰ ਦੀ ਵੀ ਤਾਂ ਉਹ ਮਤਲਬ ਕਿ ਉਹਦੇ ਨਾਲ ਕਿਤੇ ਨਾ ਕਿਤੇ ਦੂਸਰੇ ਪਾਸੇ ਦੇਖਿਆ ਵੀ ਤਾਂ ਰੱਬ ਨੂੰ ਪਾਉਣ ਦੇ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ ਆਪਣੀ ਬੋਡੀ ਦੇ ਨਾਲ ਜਾਂ ਉਹ ਕੁਦਰਤੀ ਨਿਯਮਾਂ ਤੋਂ ਖਿਲਾਫ ਵੀ ਤਾਂ ਉਹਨੂੰ ਕਹਿ ਸਕਦੇ ਚੱਲ ਰਿਹਾ ਫਿਰ ਉਹ ਚੀਜ਼ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ ਮਕਸਦ ਤਾਂ ਜਿਹੜਾ ਆ ਮੰਜ਼ਿਲ ਤੇ ਪਹੁੰਚਦਾ ਆ
0: ਜੀ,
1: ਕੋਈ ਜਿੱਦਾਂ ਮਰਜ਼ੀ ਲੈ ਜਾਏ ਘੋੜੇ ਨੂੰ ਜਿਹੜਾ ਹੈਗਾ ਆ ਕੋਈ ਮਤਲਬ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਖੁਆਰ ਕੇ ਲੈ ਜਾਏ, ਕੋਈ ਮਾਲਿਸ਼ ਕਰਕੇ ਲੈ ਜਾਏ, ਕੋਈ ਉਹ ਤੇ ਨੱਥ ਪਾ ਕੇ ਲੈ ਜਾਏ
0: ਜੀ,
1: ਕੱਲ ਤਾਂ ਮੰਜ਼ਿਲ ਤੇ ਪਹੁੰਚਣ
0: ਦੀ
1: ਉਹ ਹੁਣ ਮੰਜ਼ਿਲ ਆਪਣੀ ਆਪਣੀ ਹਰ ਇੱਕ ਬੰਦੇ ਨੇ ਫਿਕਸ ਕੀਤੀ ਹੁੰਦੀ ਆ ਉਸ ਮੰਜ਼ਿਲ ਨੂੰ ਅਚੀਵ ਕਰਨ ਵਾਸਤੇ ਜੋ ਵੀ ਅਗਲਾ ਕਰਦਾ ਆ ਦੈਟਸ ਗੁੱਡ ਠੀਕ ਹੈ ਜੀ। ਉਸ ਰਸਤੇ ਦੇ ਉੱਤੇ ਜਿਸ ਰਸਤੇ ਦੇ ਉੱਤੇ ਕੋਈ ਚੱਲਦਾ ਹੈਗਾ ਆ ਉਹਨੂੰ ਮੁਬਾਰਕ ਆ ਜੀ ਬੀਂਗ ਸਿੱਖ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਸਹਿਜਤਾ ਦਾ ਰਸਤਾ ਦੱਸਿਆ ਆ ਤੇ ਸਾਨੂੰ ਕੁਛ ਨੀ ਇਹ ਨਾ ਤਾਂ ਨੱਕ ਵਢਾਉਣ ਦੀ ਲੋੜ ਆ
0: ਤੇ
1: ਨਾ ਕੰਨ ਵਢਾਉਣ ਦੀ ਲੋੜ ਆ ਜੀ,
0: ਇਸ
1: ਕਰਕੇ ਚੁੱਪ ਕਰਕੇ ਸਹਿਜਤਾ ਨਾਲ ਆਪਣਾ ਆਰਾਮ ਨਾਲ ਜੀਵਨ ਜਿਹੜਾ ਆ
0: ਨਾ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੋ ਤੇ ਚਲਾਓ ਜੀ। ਬਿਲਕੁਲ ਹੈ ਜੀ
1: ਬਿਲਕੁਲ ਜੀ
0: ਜੀ
1: ਇਹ ਤਾਂ ਸਿਰਫ ਇਹ ਹੈਗਾ ਜੀ ਵੀ ਇਹ ਦੂਜਿਆਂ ਨੂੰ ਸੁੱਖ ਦੇਣਾ ਹੀ ਜਿਹੜਾ ਹੈਗਾ ਆ ਧਰਮ ਆ,
0: ਇਹੀ
1: ਜਿਹੜਾ ਆ ਧਰਮ ਸਿਖਾਉਂਦਾ ਹੈਗਾ ਆ ਜੀ।
0: ਬਿਲਕੁਲ
1: ਨਾ ਕਿਸੇ ਦਾ ਦਿਲ ਦਿਖਾਓ ਉਹਦੇ ਵਿੱਚ ਹੀ ਸਭ ਤੋਂ ਬਿਹਤਰੀ ਹੈਗੀ ਆ।
0: ਬਿਲਕੁਲ ਬਿਲਕੁਲ ਦਰੁਸਤ ਜੀ। ਤੇ ਸੈਣੀ ਸਾਹਿਬ ਖਬਰਾਂ ਵੱਲ ਨੂੰ ਥੋੜਾ ਜਿਹਾ ਚਲੀਏ ਤਾਂ ਸਵੇਰ ਦਾ ਮਜੀਠੀਆਂ ਹੋਈ ਪਈ ਆ ਜੀ।
1: ਮਜੀਠੀਆਂ ਤਾਂ ਸਾਰੇ ਏਦਾਂ ਆ ਇਹਦੇ ਦੋ ਪੱਖ ਆ ਜੀ
0: ਜੀ,
1: ਇੱਕ ਪੱਖ ਤਾਂ ਇਹ ਹੈਗਾ ਆ ਭਾਰਤ ਸਾਹਿਬ ਲੋਕਤੰਤਰ ਦੇ ਵਿੱਚ ਜਿਹੜਾ ਆ ਲੋਕਾਂ ਨੂੰ ਨਾ ਲੋਕਤੰਤਰ ਦੇ ਉੱਤੇ ਵਿਸ਼ਵਾਸ ਨਹੀਂ ਰਹਿਣਾ ਸਰ
0: ਜੀ।
1: ਕਾਰਨ ਇਹ ਭਾਰਤ ਸਾਹਿਬ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਮੀਡੀਆ ਨਾਲ ਸੀਗਾ ਜਦੋਂ ਉਹ ਉੱਥੇ ਗਏ ਹੈਗੇ
0: ਜੀ,
1: ਕਹਾਣੀ ਕੀ ਹੋਈ ਹੈਗੀ ਆ ਜੀ ਕਿ ਇਹ ਜਿਹੜਾ ਜੋਬਨ ਪ੍ਰੀਤ ਬੰਦਾ ਹੈਗਾ ਜਿਹਨੂੰ ਛੁਡਾਉਣ ਵਾਸਤੇ ਇਹ ਗਏ ਜੀ, ਇਹ ਇਹਨਾਂ ਦਾ ਪੋਲਿੰਗ ਏਜੰਟ ਸੀਗਾ
0: ਜੀ। ਬਿਲਕੁਲ
1: ਇਹਨਾਂ ਦੇ ਪੋਲਿੰਗ ਏਜੰਟ ਦੇ ਜਦੋਂ ਵੋਟਿੰਗ ਚੱਲਦੀ ਪਈ ਸੀ ਤੇ ਉੱਥੇ ਪਰਮਜੀਤ ਸਿੰਘ ਪੰਮਾ ਨਾਂ ਦਾ ਆਪ ਦਾ ਵਰਕਰ ਕੋਈ ਆਇਆ ਤੇ ਉਹਨੇ ਉੱਥੇ ਜਿਹੜਾ ਹੈਗਾ ਆ ਆ ਕੇ ਤੇ ਇਹਨਾਂ ਦਾ ਜਿਹੜਾ ਬੂਥ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜੀ
0: ਜੀ,
1: ਉੱਥੋਂ ਇਹਨਾਂ ਦੇ ਨਾਲ ਉਸ ਬੰਦੇ ਨੇ ਰੌਲਾ ਪਾਇਆ ਤੇ ਮੌਕੇ ਦੇ ਉੱਤੇ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਤੇ ਉਹਨੂੰ ਫੜ ਕੇ ਲੈ ਗਈ
0: ਜੀ
1: ਪਰਮਜੀਤ ਸਿੰਘ ਪੰਮਾ ਨੂੰ
0: ਜੀ।
1: ਪੰਮਾ ਨੂੰ ਤਾਂ ਜਿਹੜਾ ਹੈਗਾ ਆ ਵੀ ਮਤਲਬ ਜਾ ਕੇ ਤੇ ਇਹਨਾਂ ਦੇ ਆਪ ਦਾ ਆਗੂ ਜਿਹੜਾ ਤਲਵੀਰ ਗਿੱਲ ਹੈਗੇ ਆ ਜੀ ਉੱਥੇ ਹਲਕਾ ਇੰਚਾਰਜ ਉਹ ਜਾ ਕੇ ਲੈ ਛੁਡਾ ਕੇ
0: ਜੀ,
1: ਤੇ ਅਗਲੇ ਦਿਨ ਸਵੇਰੇ 5:30 ਵਜੇ ਜਿਹੜਾ ਆ ਜੋਬਨ ਪ੍ਰੀਤ ਨੂੰ ਪੁਲਿਸ ਚੱਕ ਕੇ ਲੈ ਜੀ
0: ਜੀ।
1: ਐਲੀਗੇਸ਼ਨ ਇਹ ਲਾਇਆ ਜੀ ਵੀ ਚੇਨੀ ਖੋਈ ਜੀ ਏਦਾਂ ਕਰਕੇ ਨਾਲ ਓਹਦੇ ਨਾਲ ਹੋਰ ਬੰਦੇ ਜਿਹੜੇ ਆ ਉਹ ਜੋੜ ਲਏ
0: ਜੀ।
1: ਉਹ ਜਿਹੜੇ ਸੀਗੇ ਅਕਾਲੀ ਦਲ ਦੇ ਵਰਕਰ ਉਹਨਾਂ ਦਾ ਨਾਂ ਪਾ ਤੇ ਜੀ ਤੇ ਜੋਬਰਪ੍ਰੀਤ ਨੂੰ ਲੈ ਆਏ ਜੀ ਉਹਦੇ ਘਰ ਦੇ ਜਾ ਕੇ ਤੇ ਮਿਲ ਕੇ ਹੁਣੇ ਮਜੀਠੀਆ ਸਾਹਿਬ ਤੋਂ ਮਜੀਠੀਆ ਸਾਹਿਬ ਹੁਣੇ ਵੀ ਨਾਲ ਬੰਦੇ ਲੈ ਕੇ ਤੇ
0: ਤੁਰ ਗਏ ਥਾਣੇ।
1: ਜਦੋਂ ਥਾਣੇ ਚੱਲ ਗਏ ਹੈਗੇ ਨਾਲ ਇਹਨਾਂ ਨੇ ਮੀਡੀਆ ਲੈ ਲਿਆ ਜੀ ਉੱਥੇ ਵਾਜਾਂ ਮਾਰਦੇ ਰਹੇ ਆ ਜੋਬਨ ਜੋਬਨ ਕਰਕੇ ਵਾਜਾਂ ਮਾਰਦੇ ਰਹੇ ਜੀ। ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਹਵਾਲਾ ਚ ਨੀ ਮਿਲਿਆ ਕਿਤੇ ਨੀ ਮਿਲਿਆ ਤੇ ਅਲਟੀਮੇਟਲੀ ਐਸ ਐਚ ਓ ਦੇ ਰੈਜੀਡੈਂਸ ਵੱਲ ਨੂੰ ਇਹਨਾਂ ਨੇ ਮੂਵ ਕੀਤਾ ਤੇ ਉਹਦਾ ਮੂੰਹ ਬੰਨਿਆ ਆ ਤੇ ਉਹ ਉੱਥੇ ਪਾਇਆ ਆਇਆ ਸੀ
0: ਜੀ।
1: ਉਹ ਉੱਥੋਂ ਜਿਹੜਾ ਹੈਗਾ ਆ ਬੰਦਾ ਕੱਢ ਕੇ ਲੈ ਜੀ ਆਪਣਾ
0: ਜੀ
1: ਬੰਦਾ ਕੱਢ ਕੇ ਲੈ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਜਦੋਂ ਇਹੋ ਜਿਹਾ ਕੰਮ ਹੁੰਦਾ ਸਰ ਉਦੋਂ ਹੀਟ ਆਫ ਐਕਸਚੇਂਜ ਹੁੰਦੀ ਹੈਗੀ ਆ ਨਾ ਜੀ
0: ਤੇ
1: ਉਹਦੇ ਵਿੱਚ ਜਿਹੜਾ ਆ ਤੱਤੇ ਠੰਡੇ ਤਾਂ ਹੁੰਦੇ ਹੀ ਆ ਬੰਦੇ ਸਾਰੇ ਜੀ ਪੁਲਿਸਾਂ ਵੀ ਹੁੰਦੇ ਆ ਜੀ ਜਿੱਦਾਂ ਮਰਜ਼ੀ ਹੈ ਜੀ
0: ਬਿਲਕੁਲ ਜੀ।
1: ਹੁਣ ਵੈਦਰ ਦਾ ਪੁਲਿਸ ਸਟੇਸ਼ਨ ਇਜ਼ ਏ ਪਬਲਿਕ ਪਲੇਸ ਔਰ ਨਾਟ ਗੱਲ ਤਾਂ ਇਹ ਆ ਜੀ ਇਹਨਾਂ ਨੇ ਹੁਣ ਮਤਲਬ ਜਿਹੜੀ ਸਟੋਰੀ ਬਣਾਈ ਹੈਗੀ ਆ ਜੀ ਸਟੋਰੀ ਦੇ ਵਿੱਚ ਦੇਖੋ ਇੰਨੇ ਬੰਦੇ ਗਏ ਆ
0: ਮੀਡੀਆ ਨਾਲ ਉਹੀ
1: ਮੈਂ ਕਹਿੰਦਾ ਸਰ ਕੋਈ ਕਾਗਜ਼ ਨੀ ਪਾੜਿਆ ਕੋਈ ਕੁਛ ਨੀ ਕੀਤਾ। ਜਦੋਂ ਤੁਸੀਂ ਜਿਹੜਾ ਹੈਗਾ ਆ ਵੀ ਲੂਣ ਗੁੰਦੇ ਆ ਨਾ ਜੀ ਉਸ ਵੇਲੇ ਜਨਤਾ ਦਾ ਵਿਸ਼ਵਾਸ ਜਿਹੜਾ ਹੈਗਾ ਪੁਲਿਸ ਤੋਂ ਉੱਠ ਜਾਂਦਾ
0: ਜੀ।
1: ਤੁਸੀਂ ਜਿੰਨੀ ਕਾਰਵਾਈ ਚਾਹੀਦੀ ਸੀ ਓਨੀ ਕਰ ਲੈਂਦੇ ਤੇ ਦੈਟਸ ਗੁੱਡ ਤੇ ਤੁਸੀਂ ਠੀਕ ਆ ਜੀ ਵੀ ਹਾਂ ਜੀ ਏਦਾਂ ਕਰਕੇ ਇਹਨਾਂ ਨੇ ਅਗਰੈਸ਼ਨ ਜਿਹੜਾ ਸ਼ੋਅ ਕੀਤਾ ਆ ਉੱਥੇ ਉਹਦੀ ਵਜ੍ਹਾ ਕਰਕੇ ਜਿਹੜਾ ਆ ਜੇ ਪੁਲਿਸ ਆਫਿਸਰ ਦੀ ਡਿਊਟੀ ਦੇ ਵਿੱਚ ਕੋਈ ਵਿਘਨ ਪੈਂਦਾ ਹੈਗਾ ਜੇ ਉਹਨਾਂ ਕੁ ਤੱਕ ਤੁਸੀਂ ਜਿਹੜਾ ਹੈਗਾ ਆ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਆ ਓਦਾਂ ਵੀ ਭਾਰੇ ਸਾਹਿਬ ਜਦੋਂ ਵੀ ਕੋਈ ਪੁਲਿਸ ਜਿਹੜੀ ਹੈਗੀ ਕਿਸੇ ਬੰਦੇ ਨੂੰ ਲੈ ਕੇ ਜਾਂਦੀ ਆ ਥਾਣੇ
0: ਤੇ
1: ਪਿੱਛੇ ਪਿੰਡ ਦੀ ਪੰਚਾਇਤ ਤਾਂ ਜਾਂਦੀ ਆ ਨਾ ਜੀ
0: ਬਿਲਕੁਲ
1: ਉਹ ਜਾਂਦੀ ਆ ਜਾ ਕੇ ਜਿਹੜਾ ਹੈਗਾ ਮਾਮਲੇ ਨੂੰ ਪੁੱਛਦੀ ਆ ਪੁੱਛ ਪੜਤਾਲ ਕਰਦੀ ਆ ਮਾਮਲੇ ਨੂੰ ਪੈਸੀਫਾਈ ਕਰਨ ਦੀ ਕੋਸ਼ਿਸ਼ ਕਰਦੀ ਆ ਜੀ
0: ਜੀ।
1: ਹੁਣ ਇਹ ਐਫ ਆਈ ਆਰ ਉਦੋਂ ਤੱਕ ਦਰਜ ਹੈਗੀ ਸੀ ਜਾਂ ਇਹਨਾਂ ਨੇ ਬਾਅਦ ਦੇ ਵਿੱਚ ਦਰਜ ਕਰ ਲਈ ਜੀ ਉਹ ਤਾਂ ਸਾਰਾ ਕੁਛ ਬਾਅਦ ਦੇ ਵਿੱਚ ਹੀ ਜਿਹੜਾ ਹੈਗਾ ਪਤਾ ਲੱਗਦਾ ਨਾ ਜੀ ਕਿ ਹਾਂ ਜੀ ਐਫ ਆਈ ਆਰ ਦਰਜ ਸੀ ਜੀ ਅਸੀਂ ਅਰੈਸਟ ਪਾਈ ਸੀ ਇਹਨਾਂ ਨੇ ਬੰਦਾ ਤਾਂ ਤੁਹਾਡੇ ਕੋਲ ਇਸ ਵੇਲੇ ਵੀ ਅਰੈਸਟ ਆ ਹਾਂਜੀ ਉਹਦੇ ਹੁਣ ਉਹਦੇ ਜਿਹੜੀ ਹੈਗੀ ਆ ਹਾਈ ਕੋਰਟ ਦੇ ਵਿੱਚ ਜਿਹੜਾ ਆ ਇਹਨਾਂ ਨੇ ਉਹਦੀ ਅਰੈਸਟ ਨੂੰ ਹੀ ਚੈਲੰਜ ਕਰ ਦਿੱਤਾ ਹੈਗਾ ਆ ਜੀ ਉਹ ਤੇ ਸਰਕਾਰ ਨੂੰ ਨੋਟਿਸ ਹੋ ਗਿਆ ਆ ਕੱਲ ਵਾਸਤੇ ਜੀ
0: ਜੀ
1: ਤੇ ਮਜੀਠੀਆ ਸਾਹਿਬ ਵਾਲੀ ਜਿਹੜੀ ਐਫ ਆਈ ਆਰ ਇਹਨਾਂ ਨੇ ਬਾਅਦ ਦੇ ਵਿੱਚ ਕੀਤੀ ਆ ਜੀ ਧਾਰਾ ਉਹੀ ਲਾਈਆਂ ਆ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਸੀ ਵੀ ਥਾਣੇ ਦੇ ਉੱਤੇ ਹਮਲੇ ਵਾਲੀ ਜੀ
0: ਠੀਕ ਹੈ ਜੀ
1: ਵੀ ਉਹ ਉਹਨਾਂ ਨੇ ਜਿਹੜਾ ਹੈਗਾ ਆ ਕੱਲੇ ਮਜੀਠੀਆ ਸਾਹਿਬ ਤੇ ਨੀ ਨਾਲ ਹੋਰ ਵੀ ਬੰਦੇ ਹੈਗੇ ਆ ਤੇ ਨਾਲ 50 ਕਣ ਪਛਾਤੇ ਬੰਦੇ ਲਿਖ ਦਿੱਤੇ ਆ ਜੀ ਜਿਹਨੂੰ ਮਰਜ਼ੀ ਉਸ ਹਲਕੇ ਚੋਂ ਚੱਕੀ ਚੱਲੋ
0: ਬਹਾਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਚੀਜ਼ ਨੂੰ ਲੈ ਕੇ ਜੇ ਹੁਣ ਕੱਲ ਨੂੰ ਮਜੀਠੀਆ ਸਾਹਿਬ ਤੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੀ ਅੰਮ੍ਰਿਤਪਾਲ ਹੁਣਾਂ ਵਾਲਾ ਗਰੁੱਪ ਹੈ ਜਾਂ ਪਾਰਟੀ ਹੈ ਉਹਨਾਂ ਨੂੰ ਤਾਂ ਬਹਾਨਾ ਮਿਲ ਜਾਏਗਾ ਜਾਂ ਉਹਨਾਂ ਦੀ ਜਿਹੜੀ ਹੈ ਸੋਚ ਦੇ ਲੋਕ ਨੇ ਉਹਨਾਂ ਨੂੰ ਵੀ ਬਹਾਨਾ ਮਿਲੇਗਾ ਕਿ ਭਾਈ ਇਹਦੇ ਵਿੱਚ ਦੋ ਤਰ੍ਹਾਂ ਮਤਲਬ ਕਿ ਕਿੱਦਾਂ ਕਾਨੂੰਨ ਚੱਲ ਸਕਦਾ ਕਿ ਉਹਨੂੰ ਛੱਡ ਦਿੱਤਾ ਤੇ ਉਹਨੂੰ ਰੱਖ ਲਿਆ ਜਾਂ ਕਿੱਦਾਂ ਇਹਦੇ ਵਿੱਚ ਫਿਰ ਇੱਕ ਪਾੜਾ ਜਿਹੜਾ ਕਹਿ ਸਕਦੇ ਉਹਦੇ ਵਿੱਚ ਹੋਰ ਲੋਕਾਂ ਚ ਵਧੂਗਾ ਇਸ ਚੀਜ਼ ਦੇ ਨਾਲ
1: ਨਹੀਂ ਪਰ ਸਰ ਨਹੀਂ ਇਸ ਵੇਲੇ ਜੋ ਮਾਹੌਲ ਆ ਨਾ ਜੋ ਗਰਾਊਂਡ ਰਿਐਲਿਟੀ ਆ ਉਹ ਇਹ ਆ ਸਰ
0: ਜੀ
1: ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਆ ਕੋਈ ਪੁਲਿਸ ਦੀ ਜਾਇਤੀ ਜਿਹੜੀ ਹੈਗੀ ਆ ਉਹਨੂੰ ਕਦੀ ਵੀ ਦੂਜਾ ਬੰਦਾ ਐਪਰੀਸ਼ੀਏਟ ਨਹੀਂ ਕਰਦਾ ਹੁੰਦਾ ਚਾਹੇ ਉਹ ਵੀ ਸਫਰਰ ਹੋਵੇ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਉਹ ਵੀ ਕਹਿਣਗੇ ਵੀ ਹਾਂ ਜੀ ਉਦੋਂ ਵੀ ਧੱਕਾ ਹੋਇਆ ਸੀ ਤੇ ਹੁਣ ਵੀ ਧੱਕਾ ਹੋ ਰਿਹਾ
0: ਜੀ।
1: ਦੂਜਾ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਵੀ ਆਹ ਦੋ ਕੁ ਦਿਨ ਪਹਿਲਾਂ ਦੀ ਗੱਲ ਆ ਅੰਮ੍ਰਿਤਪਾਲ ਹੁਣਾਂ ਦੇ ਪਿਤਾ ਜੀ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ
0: ਤੇ
1: ਲੈਟਰ ਦੇ ਕੇ ਆਏ ਆ ਜੀ
0: ਹਾਂਜੀ
1: ਔਰ ਉਹ ਕਹਿ ਕੇ ਆਏ ਵੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮ ਆ ਉਹਦੇ ਵਿੱਚ ਜਿਹੜਾ ਆ ਵਿਸ਼ਵਾਸ ਰੱਖਦੇ ਹੈਗੇ ਆ ਤੇ ਅਸੀਂ ਹਾਂਜੀ ਬਿਲਕੁਲ ਜੀ ਅਸੀਂ ਜੋ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਊਗਾ ਅਸੀਂ ਉਹਨੂੰ ਫੋਲੋ ਕਰਾਂਗੇ
0: ਜੀ ਬਿਲਕੁਲ ਜੀ
1: ਤੇ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਜਿਹੜੇ ਹੈਗੇ ਆ ਅਸੀਂ ਉਹਨਾਂ ਨਾਲ ਸਹਿਮਤ ਹੈਗੇ ਆ ਵੀ ਕਾਨੂੰਨ ਦੇ ਵਿੱਚ ਜਿਹੜੇ ਇਤਰਾਜ਼ ਉਹ ਰਿਮੂਵ ਹੋਣੇ ਚਾਹੀਦੇ ਹੈਗੇ ਆ
0: ਜੀ
1: ਮੀਨਿੰਗ ਦੇਅਰ ਬਾਈ ਕਿ ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਿਹੜਾ ਹੈਗਾ ਆ ਅਕਾਲੀ ਦਿੱਖ ਜਿਹੜੀ ਹੈਗੀ ਆ ਉਹ ਆਪਸੀ ਜਿਹੜੀ ਡਿਫਰੈਂਸਿਸ ਆ ਉਹਨੂੰ ਮਤਲਬ ਇਧਰਲੇ ਪਾਸੇ ਨੂੰ ਨਹੀਂ ਲਿਜਾਣਗੇ ਜਿੱਥੇ ਤੱਕ ਮੇਰੀ ਸੋਚ ਆ
0: ਜੀ
1: ਹਾਂਜੀ
0: ਪਰ ਦੂਸਰੇ ਪਾਸੇ ਇੱਕ ਚੀਜ਼ ਹਾਂਜੀ ਨਹੀਂ ਪਹਿਲਾਂ ਤੁਸੀਂ ਕੰਪਲੀਟ ਕਰੋ ਅਗਲਾ ਮੈਂ ਪੁਆਇੰਟ ਰੱਖਾਂਗਾ ਜੀ ਹਾਂਜੀ
1: ਅਜੇ ਉਹਨਾਂ ਨੇ ਹਾਈ ਕੋਰਟ ਜਿਹੜੀ ਐਫ ਆਈ ਆਰ ਕਿਉਂਕਿ ਇਹਨਾਂ ਨੇ ਡਾਊਨਲੋਡ ਹੋਈ ਨੀ ਜੀ ਅਜੇ ਤੱਕ ਜਿਹੜੀ ਹੈਗੀ ਆ ਕਰਦੇ ਆ ਤੇ
0: ਕਹਿੰਦੇ ਸੀਗੇ ਕਿ ਭਾਈ ਜੇ ਐਫ ਆਈ ਆਰ ਜਾਂ ਕਾਪੀ ਸਾਨੂੰ ਦੇ ਦਿੰਦੇ ਇੱਥੇ ਤੱਕ ਗੱਲ ਪਹੁੰਚਣੀ ਨਹੀਂ ਸੀ ਬਾਅਦ ਦੇ ਵਿਚ ਵੀ ਤਾਂ ਆਫਿਸਰ ਆਏ ਆ ਸਾਰਾ ਕੁਝ ਵਾਪਰਿਆ ਹੀ ਆ
1: ਉਹ ਗੱਲ ਕਰਦੇ ਸੀ ਜੋਬਨਪ੍ਰੀਤ ਵਾਲੀ ਜੋਬਨਪ੍ਰੀਤ ਵਾਲੀ ਐਫ ਆਈ ਆਰ ਜਿਹੜੀ ਹੈਗੀ ਆ ਹੁਣ ਹੈਗੀ ਆ ਜੀ ਸ਼ੋਅ ਹੁੰਦੀ ਆ ਜੀ ਇਹ ਮਜੀਠੀਆ ਸਾਹਿਬ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈਗੀ ਉਹ ਨੀ ਸ਼ੋਅ ਹੋ ਰਹੀ
0: ਬਿਲਕੁਲ
1: ਜਦਕਿ ਚੌਵੀ ਘੰਟੇ ਦੇ ਅੰਦਰ ਅੰਦਰ ਨੈਟ ਤੇ ਚਾੜ ਨੀ ਹੁੰਦੀ ਆ ਸਾਰਾ ਕੁਛ ਹੁੰਦਾ ਜੀ ਅੱਗੇ ਇਹਨਾਂ ਨੇ ਜਿਹੜਾ ਹੈਗਾ ਆ ਉਹ ਰਾਜ ਸਭਾ ਮੈਂਬਰ ਜਿਹੜਾ ਹੈਗਾ ਆ ਉਹਦੇ ਤੇ ਵੀ ਜਿਹੜਾ ਇਸੇ ਤਰੀਕੇ ਨਾਲ ਕੀਤੀ ਸੀ ਉਹਨੇ ਜਿਹੜਾ ਹੈਗਾ ਹਾਈ ਕੋਰਟ ਪਟੀਸ਼ਨ ਹੀ ਇਹ ਦਾਇਰ ਕੀਤੀ ਸੀ ਮੈਨੂੰ ਜੇ ਵਕੀਲ ਦੇ ਤੌਰ ਤੇ ਸੋਚਾਂ ਤੇ ਮੈਨੂੰ ਮੇਰੀ ਸੋਚ ਇਹ ਕਹਿੰਦੀ ਹੈਗੀ ਆ ਵੀ ਅੱਜ ਇਹਨਾਂ ਦੇ ਜਿਹੜੇ ਪੈਨਲ ਦੇ ਉੱਤੇ ਵਕੀਲ ਹੈਗੇ ਉੱਥੇ ਕਲੇਰ ਸਾਹਿਬ ਬੈਠੇ ਉਹਨਾਂ ਨੂੰ ਚਾਹੀਦਾ ਸੀ ਮਜੀਠੀਆ ਸਾਹਿਬ ਵੱਲੋਂ ਹੀ ਪਟੀਸ਼ਨ ਨਾਲ ਹੀ ਦਾਇਰ ਕਰ ਦਿੰਦੇ ਜੀ ਵੀ ਆਹ ਅਲੈਜ ਕਰਦਾ ਮੀਡੀਆ ਦੱਸ ਰਿਹਾ ਹੈਗਾ ਆ ਤੇ ਇਹ ਦੱਸ ਦੇਣੀ ਪੈ ਜੀ ਐਫ ਆਈ ਆਰ ਦਾ ਨੰਬਰ ਪਤਾ ਜੀ ਵੀ 91 ਆ ਬਟ ਉਹ ਜਿਹੜੀ ਹੈਗੀ ਆ ਸਾਨੂੰ ਐਫ ਆਈ ਆਰ ਦੇ ਦੱਸਿਆ ਜਾਣ ਜੀ ਇਹ ਸੈਕਸ਼ਨ ਵੀ ਬੋਲੀ ਜਾਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਸੈਕਸ਼ਨ ਬੋਲ ਰਹੇ ਆ ਤੇ 12 ਟੀਮਾਂ ਦੱਸ ਰਹੀ ਆ ਗਠਿਤ ਹੋਈਆਂ ਆ ਜੀ ਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਆ ਉਹ ਇੱਕ ਬੁੱਧਵਾਰ ਬੰਦੇ ਦਾ ਥਾਣੇ ਜਾਣਾ ਜਾਂ ਥਾਣੇ ਦੇ ਅੰਦਰ ਵੜਨਾ ਜਿਹੜਾ ਆ ਉਹ ਕੋਈ ਪਬਲਿਕ ਪਲੇਸ ਆ ਨਾ ਕਿ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਆ
0: ਜੀ ਜੀ
1: ਤੇ ਜਿਹੜੇ ਐਲੀਗੇਸ਼ਨ ਵੀ ਅਸੀਂ ਜਿੰਨੀ ਆ ਮੀਡੀਆ ਦੀ ਜਿਹੜੀਆਂ ਹੈਗੀਆਂ ਸੀ ਕਲਿਪਸ ਇਹ ਸਾਰੀਆਂ ਉਹ ਔਨ ਰਿਕਾਰਡ ਰੱਖਦੇ ਹੁੰਦੇ ਜੀ ਤੇ ਅੱਜ ਹੀ ਉਹ ਕਰ ਦਿੰਦੇ ਤੇ ਜਿਆਦਾ ਫਾਇਦਾ ਹੋ ਸਕਦਾ
0: ਪਰ ਸੈਣੀ ਸਾਹਿਬ ਜਿਹੜੀ ਚੀਜ਼ ਚਲੋ ਉਹਨਾਂ ਨੇ ਪੁਲਿਸ ਮਹਿਕਮੇ ਨੇ ਵੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੰਦਾ ਜਿਹੜਾ ਸੀਗਾ ਜਿਹਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਉਹ ਪੁਲਿਸ ਥਾਣੇ 'ਚ ਸੀਗਾ ਤੇ ਉੱਥੋਂ ਹੀ ਉਹਨੂੰ ਜਿਹੜਾ ਇਹ ਸਾਰੇ ਜਾਣੇ ਉੱਥੋਂ ਉੱਥੇ ਆ ਗਏ ਜੀ ਪਰ ਉਹਦੇ ਵਿੱਚ ਤਾਂ ਸ਼ੋਅ ਹੋ ਰਿਹਾ ਵੀਡੀਓ ਦੇ ਵਿੱਚ ਜਾਂ ਕਿੱਦਾਂ ਮਤਲਬ ਕਿ ਮੇਰੇ ਖਿਆਲ ਨਾਲ ਕੁਆਟਰਾਂ ਦੇ ਵਿੱਚ ਉਹ ਬੰਦਾ ਲੱਭਿਆ ਜੀ
1: ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਟ ਏਦਾਂ ਵੀ ਹੈ ਨਾ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਪੁਲਿਸ ਜਿਹੜੀ ਆ ਜੇ ਕਿਸੇ ਨੂੰ ਲੈ ਕੇ ਜਾਂਦੀ ਹੈਗੀ ਆ ਐਫ ਆਈ ਆਰ ਰਜਿਸਟਰ ਹੁੰਦੀ ਆ ਜਾਂ ਇਨਵੈਸਟੀਗੇਸ਼ਨ ਆ 24 ਘੰਟੇ ਤੱਕ ਉਹ ਕਿਤੇ ਵੀ ਰੱਖ ਸਕਦੀ ਹੈਗੀ ਆ ਉਹ ਕੋਈ ਜ਼ਰੂਰੀ ਨੀ ਹੈਗਾ ਕਿ ਉਹਨੂੰ ਹਵਾਲਾਤ ਦੇ ਵਿੱਚ ਅਗਲੇ ਇਨਵੈਸਟੀਗੇਸ਼ਨ ਦੇ ਕਰਕੇ ਵੀ ਹਾਂ ਜੀ ਅਸੀਂ ਤਾਂ ਇਹਨੂੰ ਜਿਹੜਾ ਹੈਗਾ ਕਿਤੇ
0: ਪਰ ਹੁਣ ਸਵਾਲ
1: ਹਾਂਜੀ ਵੀ ਉਹ ਜਿਹੜੀ ਅਸੀਂ ਜਿਹੜਾ ਹੈਗਾ ਆ ਇਹਨੇ ਬੰਦੇ ਉਹ ਜ਼ਿੰਮੇਵਾਰੀ ਉਹਨਾਂ ਦੀ ਆ ਜੀ ਇਹਨੇ ਚੈਨੀ ਚੱਕੀ ਸੀ ਜੀ ਅਸੀਂ ਤਾਂ ਚੈਨੀ ਬਰਾਮਦ ਕਰਾਉਣ ਵਾਸਤੇ ਲੈ ਕੇ ਜਾ ਰਹੇ ਸੀ ਜੀ ਜੀ ਅਸੀਂ ਤਾਂ ਉਧਰ ਨੂੰ ਤਿਆਰੀ ਕਰੀ ਸੀ ਅਸੀਂ ਤਾਂ ਮੈਡੀਕਲ ਕਰਾਉਣ ਜਾਣਾ ਸੀਗਾ ਜੀ ਤੇ ਉਹ ਮਤਲਬ ਪੁਲਿਸ ਕੋਲ 100 ਬਹਾਨੇ ਹੈਗੇ ਆ ਨੋ ਡਾਊਟ ਕਿ ਪਤਾ ਸਾਨੂੰ ਵੀ ਆ ਪਤਾ ਸਾਰਿਆਂ ਨੂੰ ਹੈਗਾ ਆ ਵੀ ਜੋ ਕਹਿ ਰਹੇ ਹੈਗੇ ਆ ਇਹ ਗਲਤ ਕਹਿ ਰਹੇ ਝੂਠ ਕਹਿ ਰਹੇ ਹੈਗੇ ਆ ਪਰ ਹਾਂਜੀ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਜਿਹੜੀ ਗੱਲ ਮੈਂ ਪਹਿਲਾਂ ਅੰਡਰਲਾਈਨ ਕੀਤੀ ਮੈਂ ਉਹ ਤੇ ਰਿਪੀਟ ਕਰ ਰਿਹਾ ਹੈਗਾ ਜੀ ਵੀ ਇਸ ਚੀਜ਼ ਦੇ ਨਾਲ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਜਿਹੜਾ ਆ ਉਹ ਟੁੱਟਦਾ ਆ
0: ਸਾਰਾ
1: ਪੁਲਿਸ ਤਾਂ ਕੋਲੋਂ ਹੀ ਐਲੀਗੇਸ਼ਨ ਲਾ ਦਿੰਦੀ ਹੈਗੀ ਆ ਜੀ ਤੁਸੀਂ ਜਿੰਨੀ ਗੱਲ ਹੋਈ ਆ ਜੇ ਓਨੇ ਦੇ ਵਿੱਚ ਬੰਦੇ ਨੂੰ ਟ੍ਰੈਪ ਕਰ ਸਕਦੇ ਹੈਗੇ ਆ ਤੇ ਫਿਰ ਤੁਸੀਂ ਕਿਉਂ ਇਹੋ ਜਿਹੇ ਕੰਟੈਂਟ ਨਾਲ ਪਾਉਂਦੇ ਹੈਗੇ ਆ ਜੀ
0: ਬਿਲਕੁਲ ਆ ਜੀ
1: ਠੀਕ ਜਿਹੜਾ ਰਿਕਾਰਡ ਪਾੜਿਆ ਤੁਸੀਂ ਦੱਸੋ ਜੀ ਹਾਂਜੀ ਬਿਲਕੁਲ ਗੱਲ ਤਾਂ ਇਹੀ ਆ ਨਾ
0: ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿੱਦਾਂ ਪਿੱਛੇ ਚੋਣਾਂ ਦਾ ਮਾਹੌਲ ਸੀਗਾ ਜਾਂ ਕੌਂਸਲਾਂ ਦੀਆਂ ਚੋਣਾਂ ਹੋਈਆਂ ਉੱਥੇ ਕਾਫੀ ਪੁਲਿਸ ਵਾਲਿਆਂ ਨਾਲ ਬਹਿਸ ਬਸਾਈ ਹੋਈ ਆ ਸਾਰੀਆਂ ਚੀਜ਼ਾਂ ਚੱਲੀਆਂ ਨੇ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਇਹ ਚੀਜ਼ ਸੀ ਕਿ ਬਹਾਨਾ ਲੱਭਿਆ ਜਾ ਰਿਹਾ ਸੀ ਕਿਤੇ ਨਾ ਕਿਤੇ ਕਿ ਕੋਈ ਨਾ ਕੋਈ ਮੌਕਾ ਮਿਲੇ ਤਾਂ ਚੰਗੀ ਤਰ੍ਹਾਂ ਫਿਰ ਕੰਮ ਹੀ ਨਿਬੇੜੀਏ ਤੇ ਦੂਸਰੇ ਪਾਸੇ ਇੱਕ ਸਵਾਲ ਹੋਰ ਨਾਲ ਲੈ ਲਿਓ ਕਿ ਰਮਣੀਤ ਬੁੱਟੂ ਹੁਣਾਂ ਨੇ ਵੀ ਤਾਂ ਸਾਰਾ ਕੁਝ ਪੁਲਿਸ ਦੇ ਨਾਲ ਕੀਤਾ ਹੀ ਆ ਉਹਦੇ ਵਿੱਚ ਉਹ ਮਾਫ਼ੀ ਮੰਗ ਕੇ ਜਾਂ ਉਹਨਾਂ ਦੇ ਉੱਤੇ ਸਾਰਾ ਕੁਝ ਨਹੀਂ ਬਣਦਾ ਉਹ ਮੰਤਰੀ ਨੇ ਜਿਹੜੇ ਕੇਂਦਰ ਦੇ ਤਾਂ ਕਰਕੇ
1: ਦੇਖੋ ਉਹਨਾਂ ਨੇ ਉਸ ਚੀਜ਼ ਦੀ ਮਾਫ਼ੀ ਨੀ ਇਹਦਾ ਹੀਟ ਆਫ ਐਂਗਰ ਜਿਹੜਾ ਹੈਗਾ ਆ ਉਹਨਾਂ ਨੇ ਆਖ ਜਿਹੜੇ ਲਫ਼ਜ਼ ਬੋਲ ਦਿੱਤੇ ਸੀਗੇ ਉਹਦੇ ਪ੍ਰਤੀ ਜਿਹੜਾ ਆ ਉਹ ਮਾਫ਼ੀ ਮੰਗ ਰਹੇ ਹੈਗੇ ਆ ਐਸੀ ਭਾਈਚਾਰੇ ਤੋਂ ਬਾਕੀ ਜਿਹੜਾ ਹੈਗਾ ਆ ਉਹਨਾਂ ਉਹ ਨਾ ਤਾਂ ਸਰਕਾਰ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਵੀ ਹਾਂ ਜੀ ਇਹਨਾਂ ਨੇ ਵੀ ਜਿਹੜਾ ਹੈਗਾ ਉਹ ਹੀ ਕੁਛ ਕੀਤਾ ਉਹ ਵੀ ਤਾਂ ਜਿੱਦਾਂ
0: ਉਹਦੇ ਨਾਲ ਜਿਹੜੀ ਆ ਜੋ ਵਾਰਤਾਲਾਪ ਹੋਈ ਹੈ
1: ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਕਿਉਂਕਿ ਕਹਿੰਦੇ ਨਾ ਜੀ ਸਮਰੱਥ ਕੋ ਨਹੀਂ ਦੋਸ਼ ਗੁਸਾਈ ਹਾਂਜੀ ਜਿਹੜਾ ਤਕੜਾ ਹੁੰਦਾ ਹੈਗਾ ਆ ਉਹ ਸੈਂਟਰ ਦਾ ਮਿਨਿਸਟਰ ਆ ਜੀ ਇਸ ਕਰਕੇ ਵੀ ਉਹਨੂੰ ਹੱਥ ਨਹੀਂ ਪਾਇਆ ਤੇ ਇੱਧਰ ਜਿਹੜਾ ਹੈਗਾ ਆ ਨਾਲੇ ਪਾਰਟੀ ਕਿਹੜੀ ਨੂੰ ਬਿਲੋਂਗ ਕਰਦੇ ਆ ਜੀ ਉਹ
0: ਪਰ ਇਹਦੇ ਵਿੱਚ ਇੱਕ ਚੀਜ਼ ਸੈਣੀ ਸਾਹਿਬ ਇੱਕ ਪੱਖ ਹੋਰ ਮੰਨ ਚ ਆਉਂਦਾ ਜਿਹੜਾ ਕਿ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਰਿਹਾ ਆਪਣੇ ਵੈਸੇ ਤਾਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਸੀ ਕਾਨਫਰੰਸ ਵਗੈਰਾ ਜਾਂ ਹੋਰ ਸਾਰੀ ਉਹਨਾਂ ਨੂੰ ਐਟ ਏ ਟਾਈਮ ਕਰਨੀ ਪੈ ਗਈ ਪਰ ਵੈਸੇ ਤਾਂ ਉਹਨਾਂ ਨੇ ਜੋ ਲੋਕ ਮਸ਼ਮੂਲੀਅਤ ਕੀਤੀ ਆ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸਰੋਪਾ ਪਾ ਕੇ ਉਹਨਾਂ ਨੇ ਨਾਲ ਜੋੜਿਆ ਸਾਰਾ ਕੁਝ ਹੋਇਆ ਪਰ ਬਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਦੇ ਉੱਤੇ ਉਹਨਾਂ ਨੂੰ ਬੋਲਣਾ ਪੈ ਗਿਆ, ਪ੍ਰੈਸ ਕਾਨਫਰੰਸ ਕੀਤੀ, ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਉਸ ਚੀਜ਼ ਦਾ ਕਿ ਹਾਂ ਭਾਈ ਹਾਮੀ ਭਰੋ ਭਾਈ ਸਾਡੇ ਨਾਲ ਜੁੜਨ ਦਾ, ਕਿ ਆਮ ਆਦਮੀ ਪਾਰਟੀ ਟੇਢੇ ਢੰਗ ਦੇ ਨਾਲ ਬੀਜੇਪੀ ਦਾ ਕੰਮ ਸੌਖਾ ਤਾਂ ਨਹੀਂ ਕਰ ਰਹੀ?
1: ਨਹੀਂ ਭਾਰਤ ਸਾਹਿਬ, ਗੱਲ ਏਦਾਂ ਹੈਗੀ ਆ, ਬੀਜੇਪੀ ਨੇ ਜੋ ਕਰਨਾ ਹੈਗਾ ਉਹਨਾਂ ਨੇ ਇੰਡੀਪੈਂਡੈਂਟ ਵੀ ਕਰਨਾ ਹੈ
0: ਜੀ।
1: ਅਕਾਲੀ ਦਲ ਜਿਹੜਾ ਹੈਗਾ, ਦੇਖੋ ਇਸ ਚੀਜ਼ ਦੇ ਨਾਲ ਜਿਹੜਾ ਹੈਗਾ, ਜਦੋਂ ਸੁਰਖੀਆਂ ਦੇ ਵਿੱਚ ਨੇਤਾ ਲੋਕ ਰਹਿੰਦੇ ਹੈਗੇ ਆ ਨਾ ਜੀ, ਉਹਦੇ ਨਾਲ ਉਹਨਾਂ ਦਾ ਪੋਲੀਟੀਕਲ ਕੈਰੀਅਰ ਰਾਈਜ਼ ਹੀ ਕਰਦਾ ਆ, ਫਾਲ ਨਹੀਂ ਕਰਦਾ
0: ਜੀ।
1: ਪੋਲੀਟਿਕਸ ਦੇ ਵਿੱਚ ਤਾਂ ਇਹ ਆ ਕਿ ਜਦੋਂ ਬੰਦੇ ਦੀ ਕੋਈ ਖ਼ਬਰ ਨਹੀਂ ਆਉਂਦੀ ਤੇ ਉਸ ਵੇਲੇ ਉਹ ਜਿਹੜਾ ਹੈਗਾ ਆ ਡਾਊਨ ਫਾਲ ਚ ਲਿਆਉਂਦਾ ਆ। ਜਦੋਂ ਉਹਦੀ ਖ਼ਬਰ ਲੱਗ ਰਹੀ ਹੈਗੀ ਆ, ਉਹ ਸੁਰਖੀਆਂ ਦੇ ਵਿੱਚ ਬਹਿ ਰਿਹਾ ਆ, ਇਟ ਮੀਨਸ ਹੀ ਇਜ਼ ਅਲਾਈਵ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦੇ ਨਾਲ ਤਾਂ ਇਹ ਆ ਵੀ ਜਦੋਂ ਦਾ ਮਜੀਠੀਆ ਸਾਹਿਬ ਨੇ ਹੁਣ ਜਿਹੜਾ ਹੈਗਾ ਆ ਥੋੜੇ ਦਿਨਾਂ ਤੋਂ ਜਿਹੜਾ ਆ ਸਰਕਾਰ ਨੂੰ ਪੜ੍ਹਨੇ ਪਾਇਆ ਆ ਸੀ, ਹੁਣ ਸਰਕਾਰ ਨੇ ਉਹਨਾਂ ਨੂੰ ਪੜ੍ਹਨੇ ਪਾ ਲਿਆ ਆ ਜੀ
0: ਜੀ।
1: ਤੇ
0: ਪਰ ਇੱਕ ਮਨ ਚ ਸੈਣੀ ਸਾਹਿਬ ਦੂਸਰਾ ਪੱਖ ਵੀ ਆਉਂਦਾ ਕਿ ਏਦਾਂ ਦੀ ਮਤਲਬ ਕਿ ਮਿਸਟੇਕ, ਇੱਕ ਜਿਹੜਾ ਹੰਡਿਆ ਹੋਇਆ ਸਿਆਸਤਦਾਨ ਜਾਂ ਕਹਿ ਸਕਦੇ ਹਾਂ ਕਿ ਇੰਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਵਿਚਰਦੇ ਆ ਰਹੇ, ਹਰ ਰੰਗ ਢੰਗ ਉਹਨਾਂ ਨੂੰ ਪਤਾ ਹੈ ਕਿ ਏਡੀ ਵੱਡੀ ਮਿਸਟੇਕ ਜਿਹੜੀ ਹੈ ਕਿਵੇਂ ਕਰ ਸਕਦਾ ਜੀ?
1: ਮਿਸਟੇਕ ਦੀ ਗੱਲ ਨਹੀਂ ਹੈਗੀ ਸਰ, ਜਦੋਂ ਜਾਂਦੇ ਆ ਮਤਲਬ ਜਿਹੜਾ ਹੈਗਾ ਆ ਲੋਕੀ ਪਿੱਛੇ ਜਾਂਦੇ ਹੀ ਹੈਗੇ ਜੀ, ਨੁਮਾਇੰਦੇ ਜਿਹੜੇ ਆ ਕਿਸੇ ਬੰਦੇ ਬਾਰੇ ਪਤਾ ਕਰਨ ਵਾਸਤੇ, ਜਾਂ ਥਾਣੇ ਦਾ ਕੋਈ ਐਫ ਆਈ ਆਰ ਦੱਸ ਦਿੰਦੇ, ਜਾਂ ਉਸ ਵੇਲੇ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਦੇ, ਉਹ ਕਹਿੰਦੇ ਸੀ ਐਫ ਆਈ ਆਰ ਦੀ ਕਾਪੀ ਦੇ ਚੱਲ ਜਾਂਦੇ ਆ ਜੀ।
0: ਬਿਲਕੁਲ ਆ ਜੀ,
1: ਗੱਲ ਤਾਂ ਇਹ ਹੈਗੀ ਆ ਜੀ, ਸਿਰਫ ਜਿਹੜਾ ਹੈਗਾ ਆ ਇਹ ਦੋਨੇ ਪਾਸੇ ਹੀ ਆ ਜੀ, ਮਤਲਬ ਜਿਹੜਾ ਹੈਗਾ ਇੱਕ ਪਾਸੇ ਨੂੰ ਅਕਿਊਜ਼ ਨਹੀਂ ਕਰ ਸਕਦੇ, ਇਹ ਦੋਨੇ ਪਾਸਿਓ ਵੈਸੇ ਵੀ ਸਰਕਾਰ ਨੇ ਜਿਹੜਾ ਹੈਗਾ ਜਿਹੜਾ ਜ਼ਿਆਦਾ ਉਹ ਮੁੱਛਾਂ ਨੂੰ ਤਾ ਦਿੰਦੇ ਸੀਗੇ, ਤੇ ਉਹਨਾਂ ਨੇ ਸਰਕਾਰ ਨੇ ਆਪਣਾ ਇਸਤਕਬਾਲ ਵੀ ਰੱਖਣਾ ਆ ਨਾ ਜੀ, ਉਹਨਾਂ ਨੇ ਫਿਰ ਕੰਟਰੋਲ ਤਾਂ ਕਰਨਾ ਇਸ ਤਰੀਕੇ ਨਾਲ
0: ਜੀ। ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਆ ਜੀ ਹੁਣ ਦੇਖਦੇ ਹੈਗੇ ਆ ਜੀ ਵੀ ਹਾਈ ਕੋਰਟ ਜਿਹੜੀ ਹੈਗੀ ਆ ਕੀ ਵਿਊ ਲੈਂਦੀ ਹੈਗੀ ਤੇ ਕੱਲ ਕੀ ਦੱਸਦੇ ਹੈਗੇ ਜੀ ਉੱਥੇ
0: ਜੀ। ਬਿਲਕੁਲ ਹੈ ਜੀ,
1: ਕਿਉਂਕਿ ਮੀਡੀਆ ਰਿਕਾਰਡਿੰਗ ਸਾਰੀਆਂ ਹੈਗੀਆਂ ਉਹਦੇ ਮੁਤਾਬਕ ਦੇਖਦੇ ਹੈਗੇ ਜੀ, ਦੇਖ ਲੈਂਦੇ ਆ ਜੀ ਉੱਥੇ ਕੀ ਬਣਦਾ ਹੈ ਜੀ। ਬਾਕੀ ਜਿਹੜਾ ਹੈਗਾ ਆ ਵੀ ਝਾੜੂ ਦਾ ਸਤਿਕਾਰ ਕਰੋ, ਮੈਂ ਕਹਿ ਜੀ ਬਿਲਕੁਲ ਸਾਡੇ ਟਾਂਡੇ ਥਾਣੇ ਦਾ ਤਾਂ ਪਰਚਾ ਜੀ,
0: ਨਹੀਂ ਦੁਕਾਨਾਂ ਵਾਲਿਆਂ ਨੂੰ ਸੈਣੀ ਸਾਹਿਬ ਕਹਿਣਾ ਪੈਣਾ ਭਾਈ ਐਵੇਂ ਨਾ ਬਾਹਰ ਰੱਖ ਦਿਆ ਕਰੋ, ਮਤਲਬ ਕਿ ਭੁੰਜੇ ਸਿੱਟੀ ਰੱਖਿਆ ਕਰੋ, ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਸਵੂਰ ਕੇ ਸੈਲਫਾਂ ਸੁਲਫਾਂ ਦੇ ਉੱਤੇ ਰੱਖੋ ਭਾਈ।
1: ਅਸੀਂ ਤਾਂ ਸਾਹਿਬ ਨਾਲ ਲਾਈਦਾ ਜੀ, ਝਾੜੂ ਸਾਹਿਬ ਕਹਿੰਦਾ ਆ ਝਾੜੂ ਨੇ ਕਹਿਣਾ। ਪਰ ਗੱਲ ਏਦਾਂ ਹੈਗੀ ਆ ਵੀ ਉਹ ਨਾ ਵਰਡਿੰਗ ਲਿਖਣ ਲੱਗਿਆਂ ਏਦਾਂ ਕਰਕੇ ਲਿਖ ਗਏ ਹੈਗੇ ਆ, ਅਸਲ ਕਹਾਣੀ ਤਾਂ ਜਿਹੜੀ ਹੈਗੀ ਆ ਉਹ 1-7-51 ਬਣਾਉਣ ਦੀ ਗਰਾਊਂਡ ਬਣਾਈ ਜੀ, ਤੇ ਹਾਂ ਠੀਕ ਗੱਲ ਹੈਗੀ ਆ ਜੀ
0: ਜੀ।
1: ਤੇ ਉਹ ਬਈ ਦੇਰ ਇਜ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ ਜਿਹੜਾ ਹੈਗਾ ਆ ਉਹ ਇਹ ਜਰੂਰੀ ਹੁੰਦਾ ਆ ਜੀ ਵੀ ਜੇ ਕਿਸੇ ਬੰਦੇ ਦੀ 7-51 ਕਰਨੀ ਹੋਵੇ ਜੀ। ਤੇ ਸਾਡੇ ਜਿਹੜੇ ਦੁਆਬੇ ਦੇ ਸਿਆਸਤਦਾਨ ਆ ਉਹ ਤਾਂ ਏਡੇ ਕੁ ਯੋਗ ਹੀ ਹੈਗੇ ਆ ਜੀ, ਉਹ ਏਦਾਂ ਦੇ ਵੱਡੇ ਪਰਚੇ ਨੀ ਪਾਉਂਦੇ ਹੈਗੇ, ਛੋਟਾ ਜਿਹਾ ਪਰਚਾ ਪਵਾ ਕੇ ਬੰਦਾ ਭੇਜ ਦਿੰਦੇ ਆ, ਕੱਲ ਪਰਸੋਂ ਨੂੰ ਬੰਦਾ ਆਜੂਗਾ ਜੀ, ਬਸ ਠੀਕ ਠਾਕ ਆ ਜੀ।
0: ਬਿਲਕੁਲ
1: ਹਾਂਜੀ, ਪਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਨਿਊਜ਼ ਜਿਹੜੀ ਆ ਇਹ ਬਹੁਤ ਸਪਰੈਡ ਹੋਈ ਇਸੇ ਕਰਕੇ ਕਿ ਭਾਈ ਝਾੜੂ ਦੀ ਬੇਅਦਬੀ, ਉਹ ਸ਼ਾਇਦ ਪੁਲਿਸ ਵਾਲਿਆਂ ਨੇ ਵੀ ਜਿਹੜਾ ਹੈਗਾ ਆ ਵੀ ਹੋਰ ਚੋਣ ਨਿਸ਼ਾਨ ਦੀ ਬੇਅਦਬੀ, ਉਹਨਾਂ ਨੇ ਝਾੜੂ ਖਿਲਾਰ ਦਿੱਤਾ, ਉਹ ਜਿਹੜਾ ਝਾੜੂ ਖਿਲਾਰਿਆ ਉਹਦੇ ਨਾਲ ਹੀ ਕੰਮ ਖਰਾਬ ਹੋਇਆ।
0: ਪਿਛਲੇ ਦਿਨ ਹੀ ਤੀਲਾ ਤੇਲਾ ਕਰਕੇ ਸਿੱਟਿਆ ਇੱਕ ਵੀਡੀਓ ਵਾਇਰਲ ਹੋਈ ਸੀ ਦੇਖੋ ਉਦੋਂ ਵੀ,
1: ਤੇ ਉਹ ਉਦਣ ਫਿਰ ਪਰਚਾ ਨਹੀਂ ਹੋਇਆ, ਹੁਣ ਗਾਂਹ ਵਾਸਤੇ ਤਾਂ ਹੋਊਗਾ ਨਾ ਜੀ।
0: ਬਿਲਕੁਲ ਹੈ ਜੀ, ਚਲੋ ਦੇਖਦੇ ਹਾਂ ਜੀ ਅੱਗੇ ਅੱਗੇ ਕੀ ਹੁੰਦਾ ਹੈ। ਤੇ ਸੈਣੀ ਸਾਹਿਬ ਇੱਕ ਹੈਰਾਨੀ, ਹਾਂਜੀ ਹਾਂਜੀ ਹਾਂਜੀ,
1: ਕਿਸੇ ਨੇ ਝਾੜੂ ਵੀ ਲੈ ਕੇ ਆਉਣਾ ਹੋਵੇ ਬਾਜ਼ਾਰ ਤੋਂ ਤੇ ਨਾਲ ਇੱਕ ਜਿਹੜਾ ਹੈਗਾ ਆ ਪਾਣੀ ਦਾ ਡੋਲਾ ਲੈ ਲੈ, ਨਾਲ ਛੱਟਾ ਦਿੰਦੇ ਆਉਣਾ ਚਾਹੀਦਾ ਘਰ ਤੱਕ।
0: ਚਲੋ ਆਪਾਂ ਉਧਰ ਨਹੀਂ ਚੱਲਦੇ, ਹੋਰ ਨਾ ਆਪਣੇ ਦੇ ਉੱਤੇ ਹੀ ਕਿਤੇ ਨਾ ਕਿਤੇ ਕੋਈ ਪਰਚਾ ਕਰਾ ਦੇ ਭਾਈ।
1: ਭਾਰੇ ਸਾਹਿਬ ਏਦਾਂ ਹੀ ਆ ਜੀ, ਹੁਣ ਤੁਸੀਂ ਤਾਂ ਫਿਰ ਲੈਣ ਬੈਠੇ ਹੈਗੇ, ਤੁਸੀਂ ਮੈਨੂੰ ਨਾ ਡਰਾਓ।
0: ਨਹੀਂ ਚੱਕਿਆ ਤਾਂ, ਚੱਕੇ ਤਾਂ ਤੁਸੀਂ ਜਾਣਾ ਜਾਂ ਜਦੋਂ ਮੈਂ ਆਇਆ ਮੈਂ ਚੱਕਿਆ, ਜਾਂ ਫਿਰ ਇਹੀ ਕਹਿ ਸਕਦੇ ਹਾਂ। ਹਾਂਜੀ ਜੀ,
1: ਨਹੀਂ ਭਾਰੇ ਸਾਹਿਬ ਏਦਾਂ ਨਹੀਂ, ਦੁਆਬੇ ਦੇ ਵਿੱਚ ਏਦਾਂ ਦੀ ਗੱਲ ਨੀ ਹੁੰਦੀ ਹੈਗੀ, ਅਸੀਂ ਇਸ ਪਾਰਟੀ ਦੇ ਕੋਈ ਦੁਖੀ ਥੋੜਾ ਹੈਗੇ, ਅਸੀਂ ਵੋਟਰ ਸਪੋਟਰ ਆ ਇਸ ਪਾਰਟੀ।
0: ਬਿਲਕੁਲ ਹੈ ਜੀ, ਬਿਲਕੁਲ ਦੁਆਬੇ ਵਾਲੇ ਮਾਇੰਡ ਨੀ ਕਰਦੇ ਇੰਨਾ ਜੀ। ਹਾਂਜੀ ਬਿਲਕੁਲ, ਇਹ ਤਾਂ
1: ਦੁਆਬੇ ਵਾਲੇ ਬਾਇੰਡ ਨੀ ਕਰਦੇ, ਦੁਆਬੇ ਵਾਲੇ ਜਿਹੜੇ ਹੈਗੇ ਆ ਛੇਤੀ ਕਿਤੇ ਨੀ, ਮਤਲਬ ਜਿਹੜਾ ਹੈਗਾ ਆ ਜਦੋਂ ਮਤਲਬ ਹਾਂਜੀ ਕੋਈ ਪਾਣੀ ਸਿਰ ਤੋਂ ਲੰਘ ਜਾਂਦਾ ਉਦੋਂ ਹੀ ਮਤਲਬ ਜਿਹੜਾ ਹੈਗਾ ਕਰਦੇ ਆ, ਅਦਰਵਾਈਜ਼ ਨੀ।
0: ਉਹ ਚੋ ਬਹੁਤ ਪੈਂਦੇ ਨਾ ਜੀ ਇੱਧਰਲੇ ਪਾਸੇ, ਕੀ ਕਰਿਆ ਪਾ, ਉਹ ਪਹਿਲਾਂ ਆਰਾਮ ਨਾਲ ਠੰਡੇ ਸੁਭਾਅ ਨਾਲ ਭਾਈ ਚੋ ਹੈਗੇ ਆ ਸਾਰਾ ਕੁਝ ਸੰਭਲੀ ਜਾਣਾ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਉਹਨੇ ਪਰ ਸਾਹਿਬ ਉਹਦੇ ਵਿੱਚ ਸਰ ਮੈਂ ਮਤਲਬ ਜੋ ਮਹਿਸੂਸ ਕੀਤਾ ਨਾ ਜੀ ਉਹ ਵਰਡਿੰਗ ਲਿਖਣ ਲੱਗਿਆ ਜਿਹੜਾ ਹੈਗਾ ਆ ਪੁਲਿਸ ਆਫਿਸਰ ਨੇ ਜਿਹਨੇ ਵੀ ਲਿਖੀ ਆ ਵਰਡਿੰਗ ਉਹਨੇ ਲਿਖਣ ਲੱਗਿਆ ਇਹ ਕੀਤੇ ਹੈਗੇ ਆ ਅਦਰਵਾਈਜ਼ ਮੇਨ ਗੱਲ ਤਾਂ ਇਹ ਸੀਗੀ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਡਿਸਪਿਊਟ ਸੀਗਾ ਜੀ ਤੇ ਉਹ ਐਪਰੀਹੈਂਸ਼ਨ ਆਫ ਰੀਚ ਆਫਿਸ ਕਰਕੇ ਜਿਹੜਾ ਹੈਗਾ ਕਾਰਵਾਈ ਕੀਤੀ ਹੈਗੀ ਹੈ ਜੀ ਪਰ ਇਹ ਨਿਊਜ਼ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਸਪਰੈਡ ਹੋ
0: ਗਈ ਬਿਲਕੁਲ ਸੈਣੀ ਸਾਹਿਬ ਦੂਸਰਾ ਪਾਸਾ ਦੇਖੀਏ ਤੇ ਬੰਗਾਲ ਦੀਆਂ ਚੋਣਾਂ ਤੋਂ ਲੈ ਕੇ ਹਰ ਪਾਸੇ ਬਿਹਾਰ ਤੱਕ ਧੁੰਮਾਂ ਮਚੀਆਂ ਰਹੀਆਂ ਐਸ ਆਈ ਆਰ ਦੀਆਂ ਤੇ ਇੰਡੀਆ ਗੱਠਜੋੜ ਜਿਹੜਾ ਉਹਨੇ ਵੱਡੇ ਪੱਧਰ ਦੇ ਉੱਤੇ ਦਾਅ ਪੇਚ ਜਾਂ ਸਾਰੀਆਂ ਚੀਜ਼ਾਂ ਸਿਆਸਤ ਕਹਿ ਲਓ ਜਾਂ ਹਰ ਚੀਜ਼ ਨੁਕਤਾ ਜਿਹੜਾ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਵਿੱਚ ਤਕਰੀਬਨ ਮਹੀਨਾ ਸਵਾ ਮਹੀਨਾ ਹੋ ਗਿਆ ਐਸ ਆਈ ਆਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਚੱਲ ਰਹੀ ਹੈ ਸਾਰਾ ਕੁਝ ਚੱਲ ਰਿਹਾ ਪਰ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਗਿਆ ਇੱਕ ਪਾਸੇ ਤਾਂ ਵਿਰੋਧ ਹੋ ਰਿਹਾ ਜਾਂ ਕੇਜਰੀਵਾਲ ਸਾਹਿਬ ਤਾਂ ਪਹਿਲਾਂ ਹੀ ਨਹੀਂ ਇਸ ਚੀਜ਼ ਦੇ ਵਿੱਚ ਨਾਲ ਬੈਠਕਾਂ ਦੇ ਵਿੱਚ ਬੈਠ ਕੇ ਰਾਜੀ ਹੈ ਕੁਰਸੀ ਖਾਲੀ ਦੇਖੀ ਆ ਆਪਾਂ ਅੱਜ ਮਾਨ ਸਾਹਿਬ ਨੇ ਵੀ ਪੰਜਾਬ ਦੇ ਵਿੱਚ ਐਸ ਆਈ ਆਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਹਿੰਦੇ ਭਾਈ ਸੋਧ ਹੋਏਗੀ ਚੰਗਾ ਹੋਏਗਾ
1: ਭਾਰਤ ਸਾਹਿਬ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਇਹ ਗੱਲ ਭਈ ਇਟ ਇਜ਼ ਵੈਲਿਡ
0: ਜੀ
1: ਫਿਰ ਜਿਹੜਾ ਹੈਗਾ ਆ ਸੁਪਰੀਮ ਕੋਰਟ ਦੇ ਡਿਸੀਜਨ ਦੇ ਅਗੇਂਸਟ ਥੋੜਾ ਕੁਝ ਕੀਤਾ ਜਾ
0: ਸਕਦਾ ਹੈ ਸੁਪਰੀਮ ਕੋਰਟ ਦਾ ਬਥੇਰਾ ਕੁਝ ਹੋਰ ਵੀ ਕਹਿੰਦੀ ਆ ਉਹ ਮੰਨਦੇ ਨੇ ਡੀਏ ਦੀ ਵੀ ਗੱਲ ਕਰਦੇ ਆ ਵੀ ਡੀਏ ਦਿਓ ਭਾਈ ਲੋਕਾਂ ਨੂੰ ਮੁਲਾਜ਼ਮਾਂ ਨੂੰ
1: ਡੀਏ ਤਾਂ ਦਿੰਦੇ ਨੇ ਜੀ ਡੀਏ ਹੁਣ ਪਤਾ ਨੀ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਜੀ ਮੁਲਾਜ਼ਮ ਵਿਚਾਰੇ ਬਹੁਤ ਜੀ ਇਸ ਚੀਜ਼ ਤੇ ਪਰ ਜਿਹੜਾ ਆ ਇਹਨਾਂ ਦਾ ਏਦਾਂ ਨਾ ਜੀ ਸੁਪਰੀਮ ਕੋਰਟ ਦਾ ਹੈਗਾ ਆ ਤੇ ਦੂਜੀ ਗੱਲ ਇਹ ਆ ਕਿ ਉਹਦੇ ਵਿੱਚ ਹੋ ਸਕਦਾ ਵੀ ਸੈਂਟਰ ਤੋਂ ਵੀ ਮਾੜੀ ਮੋਟੀ ਕੋਈ ਜਿਹੜੀ ਹੈਗੀ ਆ ਉਹਨਾਂ ਨੇ ਕੀਤਾ ਹੋਵੇ
0: ਜੀ
1: ਵੋਟਰ ਦੇ ਸਕੀਆਂ ਸਰ ਸੋਧ ਤਾਂ ਹੋਣੀ ਚਾਹੀਦੀ ਹੈਗੀ ਆ ਜੀ ਜਿਹੜੀਆਂ ਜੈਨੂਅਨ ਜਿਹੜਾ ਹੈਗਾ ਆ ਉਹ ਬਾਅਦ ਦੇ ਵਿੱਚ ਜਿੱਦਾਂ ਮਰਜ਼ੀ ਪ੍ਰੋਟੈਸਟ ਕਰਦੇ ਰਹਿਣਗੇ ਜੀ ਵੀ ਇੰਨੀਆਂ ਕੱਟ ਦਿੱਤੀਆਂ ਤੇ ਇੰਨੀਆਂ ਕੱਟ ਦਿੱਤੀਆਂ ਕੁਛ ਇੱਕ ਵੋਟਾਂ ਜਾਇਜ਼ ਬਣੀਆਂ ਆ ਵੀ ਸਰ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ ਮੈਂ ਇਸ ਚੀਜ਼ ਦੇ ਪੱਖ ਤੇ ਹਾਂ
0: ਜੀ ਪਰ ਸੈਂਟ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਲਾਗੂ ਨੀ ਕਰ ਦੇਣੀ ਚਾਹੀਦੀ ਕਿ ਹਰ ਮਤਲਬ ਕਿ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਇਹ ਚੀਜ਼ਾਂ ਦੇ ਸਿਆਪੇ ਪੈਂਦੇ ਆ ਜੇ ਰੈਗੂਲਰ ਹੀ ਮਤਲਬ ਕਿ ਜਿਹੜੇ ਆਪਣੇ ਰਜਿਸਟ੍ਰੇਸ਼ਨ ਜੰਮਣ ਦਾ ਮਰਨ ਦਾ ਕਮੇਟੀ ਘਰ ਨੇ ਪੰਚਾਇਤਾਂ ਨੇ ਉਹਨਾਂ ਨੂੰ ਹੀ ਕਰ ਦਿੱਤਾ ਜਾਵੇ ਉਹ ਜਦੋਂ ਸਰਟੀਫਿਕੇਟ ਲਾਗੂ ਕਰਦੇ ਆ ਨਾਲ ਦੀ ਨਾਲ ਵੋਟ ਕੱਟੀ ਜਾਵੇ ਜਿਹੜਾ ਬੰਦਾ ਇਸ ਦੁਨੀਆਂ ਦੇ ਉੱਤੇ ਰਿਹਾ ਹੀ ਨੀਗਾ ਕਿ ਇੱਦਾਂ ਦਾ ਕੋਈ ਕਾਨੂੰਨ ਨੀ ਬਿੱਲ ਨੀ ਲਿਆਇਆ ਜਾ ਸਕਦਾ ਜਾਂ ਕਾਨੂੰਨ ਪਹਿਲਾਂ ਹੀ ਹੈ ਨੀਗਾ
1: ਤੁਸੀਂ ਟਾਂਡੇ ਦੇ ਵਿੱਚ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ 500 ਵੋਟ ਇੱਕ ਵਾਰਡ ਦੇ ਵਿੱਚ ਕਿਸੇ ਐਮਸੀ ਨੇ ਬਾਹਰੋਂ ਪਿੰਡਾਂ ਦੇ ਲੋਕਾਂ ਦੀ ਬਣਾਈ ਹੋਈ ਸੀ
0: ਕੀ ਬਾਤ ਹੈ ਜੀ
1: ਉਹ ਐਸਡੀਐਮ ਨੂੰ ਮਤਲਬ ਜਿਹੜਾ ਹੈਗਾ ਆ ਸਾਬਕਾ ਐਮਐਲਏ ਨੇ ਜਿਹੜਾ ਹੈਗਾ ਆ ਜਾ ਕੇ ਪ੍ਰੋਟੈਸਟ ਕਰਕੇ ਤੇ ਉਹਨਾਂ ਦੇ ਅੱਗੇ ਸਾਰੀ ਲਿਸਟ ਦਿੱਤੀ ਤੇ ਸਾਰਾ ਕੁਛ ਹੈਗਾ ਤੇ ਉਹਨਾਂ ਨੇ ਉਹ ਵੋਟਾਂ ਕਟਾਈਆਂ ਮੌਕੇ ਤੇ ਵੀ ਦੇਖੀ ਇਹ ਵੋਟਾਂ ਜਾਇਜ਼ ਨਹੀਂਗੀਆਂ ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀਆਂ ਵੋਟਾਂ ਬਣਨਗੀਆਂ ਜਾਂ ਇਸ ਤਰੀਕੇ ਨਾਲ ਹੈਗਾ ਆ ਤੇ ਉਹ ਕੱਟ ਹੋਣੀਆਂ ਚਾਹੀਦੀਆਂ ਹੈਗੀਆਂ ਜੀ
0: ਉਹ ਤਾਂ ਗਲਤ ਆ
1: ਦੋਰੀ ਦੋਰੀਆਂ ਵੋਟਾਂ ਬਣੀਆਂ ਹੀ ਆ ਸਰ ਬਣਾਉਂਦਾ ਕੌਣ ਆ ਸਿਆਸਤਦਾਨ ਹੀ ਬਣਾਉਂਦੇ ਆ ਨਾ ਜੀ ਜਿਹਨਾਂ ਨੇ ਇਲੈਕਸ਼ਨ ਲੜਨਾ ਹੁੰਦਾ ਉਹ ਹੀ ਕਰਦੇ ਆ ਨਾ ਜੀ
0: ਬਿਲਕੁਲ ਆ ਜੀ
1: ਮੈਂ ਤਾਂ ਤੁਹਾਨੂੰ ਬੇਨਤੀ ਅੱਗੇ ਵੀ ਕੀਤੀ ਸੀ ਮੈਂ ਪਿਛਲੇ 10 ਸਾਲ ਤੋਂ ਜਿਹੜੀ ਹੈਗੀਆਂ ਆਪਣੇ ਵਾਰਡ ਦੀਆਂ ਇਲੈਕਸ਼ਨ ਕਰਾ ਰਿਹਾ ਹੈਗਾ ਜੀ ਮੈਨੂੰ ਪਤਾ ਆ ਅਸੀਂ ਜੋ ਦੇਖੀ ਦਾ ਅਸੀਂ ਬੰਦੇ ਕਦੀ ਦੇਖੇ ਹੀ ਨੀ ਹੁੰਦੇ ਜੀ ਕਿਉਂਕਿ ਸਾਡੇ ਕੋਲ ਕਮਾਂਡ ਆਉਣੀ ਉਦੋਂ ਜਦੋਂ ਮਤਲਬ ਜਿਹੜਾ ਹੈਗਾ ਆ ਇਲੈਕਸ਼ਨ ਅਸੀਂ ਕਰਾਉਣਾ ਆ ਜੀ ਉਦੋਂ ਇਹਨਾਂ ਨੇ ਸਾਨੂੰ ਵੋਟਰ ਲਿਸਟਾਂ ਦੇ ਦੇਣੀਆਂ ਜੀ ਉਹ ਵੋਟਾਂ ਜਿਹੜੀਆਂ ਇਹਨਾਂ ਨੇ ਆਪਣੇ ਟਿਨਿਊ ਦੇ ਵਿੱਚ ਬਣਾਈਆਂ ਹੁੰਦੀਆਂ ਜਿਹੜਾ ਮਤਲਬ ਜਿਹੜਾ ਆ ਵੀ ਹਾਂਜੀ ਉਹ ਵੋਟਾਂ ਜਿਹੜੀਆਂ ਇਹ ਆ ਬੰਦਾ ਕੱਪੜੇ ਦੀ ਦੁਕਾਨ ਕਰਦਾ ਹੁੰਦਾ ਉਹਨੇ ਲਾ ਕੀਤਾ ਆਇਆ ਹੁੰਦਾ ਜੀ ਉਹਦਾ ਲਾਇਸੈਂਸ ਬਣਿਆ ਹੁੰਦਾ ਚੱਲ ਮੇਰੇ ਭਾਈ ਉਹ ਜਿਹੜੇ ਨਹੀਂ ਪ੍ਰੈਕਟਾਈਜ਼ਿੰਗ ਲਾਇਰ ਉਹਨਾਂ ਦੀਆਂ ਵੋਟਾਂ ਬਣਾਈਆਂ ਹੁੰਦੀਆਂ ਡਿਸਾਈਡਿੰਗ ਫੈਕਟਰ ਉਹ ਹੁੰਦੇ ਆ ਹਾਂਜੀ ਮਤਲਬ ਜੇ 200 ਵੋਟ ਦੇ ਵਿੱਚੋਂ ਜਿਹੜਾ 30 ਵੋਟਾਂ ਏਦਾਂ ਦੀਆਂ ਬਣਾਈਆਂ ਆ ਅਗਲੇ ਬੰਦੇ ਨੇ ਡਿਸਾਈਡਿੰਗ ਫੈਕਟਰ ਤਾਂ ਉਹ ਹੋ ਗਿਆ ਬਾਹਰਲੇ ਜਿਹਨਾਂ ਨੂੰ ਸਾਡੇ ਪ੍ਰੋਫੈਸ਼ਨ ਦੇ ਨਾਲ ਕੋਈ ਇਲਾਕਾ ਦੇਖਾ ਹੀ ਨਹੀਂ
0: ਜੀ
1: ਨਾ ਉਹਨਾਂ ਨੂੰ ਸਾਡੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਨਾ ਵਾਸਤਾ ਜੀ
0: ਜੀ
1: ਪਿਛਲੇ ਸਾਲ ਮੈਨੂੰ ਮੌਕਾ ਮਿਲਿਆ ਸੀਗਾ ਪਿਛਲੇ ਤੋਂ ਪਿਛਲੇ ਸਾਲ ਉਦੋਂ ਮੈਂ 30 ਵੋਟਾਂ ਕੱਟ ਦਿੱਤੀਆਂ ਸੀ ਜੀ ਉਦੋਂ ਬੜਾ ਰੌਲਾ ਪਿਆ ਜੀ ਤੇ ਇਸ ਕਰਕੇ ਵੋਟਾਂ ਕੱਟ ਦਿੱਤੀਆਂ ਜੀ ਇਸ ਤਰੀਕੇ ਦੇ ਨਾਲ ਮੈਂ ਦੇਖਿਆ ਵੀ ਡੇ ਬੰਦੇ ਜਿਹੜੇ ਹੈਗੇ ਆ ਪਿਛਲੇ ਸਾਲ ਫੇਰ ਉਹਨਾਂ ਨੇ ਜਿਹੜਾ ਹੈਗਾ ਆ ਉਹ ਦੁਬਾਰਾ ਜਿਹੜੀ ਹੈਗੀ 10-15 ਬੰਦੇ ਹੋਰ ਬਣਾ ਲਿਆ ਜੀ ਇੱਕ ਲੇਡੀ ਆਈ ਜੀ ਮੇਰੇ ਕੋਲ ਵੋਟ ਪਾਉਣ ਵਾਸਤੇ ਉਹਨੂੰ ਆਪਣਾ ਜਿਹੜਾ ਇਨਵੋਲਵਮੈਂਟ ਨੰਬਰ ਨਹੀਂ ਸੀ ਪਤਾ
0: ਜੀ
1: ਬਟ ਸੋਰੀ ਟੂ ਸੇ ਕਿ ਮੈਨੂੰ ਵੋਟ ਕਾਸਟ ਕਰਾਉਣੀ ਪਈ ਉਸ ਵੇਲੇ ਕਿਉਂਕਿ ਉਹ ਜਿਹੜਾ ਹੈਗਾ ਆ ਇਹ ਜਦੋਂ ਲਿਸਟ ਵਿੱਚ ਨਾ ਫਿਗਰ ਕਰਦਾ ਸੀਗਾ ਤੇ ਫੇਰ ਇਸ ਕਰਕੇ ਮੈਨੂੰ ਵੋਟ ਪਾਉਣੀ ਪਈ ਨਾ ਉਹਦੇ ਕੋਲ ਕੋਈ ਆਈ ਕਾਰਡ ਨਾ ਵਾਸਤਾ
0: ਜੀ
1: ਸੋ ਇਸ ਕਰਕੇ ਏਦਾਂ ਦੀਆਂ ਵੋਟਾਂ ਭੁਗਤਾਉਂਦੇ ਆ ਜੀ, ਸਿਆਸਤਦਾਨ ਹੀ ਭੁਗਤਾਉਂਦੇ ਹੈਗੇ ਆ। ਸੋ ਇਹ ਵੋਟਾਂ ਜਿਹੜੀਆਂ ਹੈਗੀਆਂ ਜੈਨੂਅਨਲੀ ਜਿਹੜੀ ਹੈਗੀਆਂ ਘੱਟ ਹੋਣੀਆਂ ਚਾਹੀਦੀਆਂ ਹੈਗੀਆਂ, ਜਿਹੜੀਆਂ ਜੈਨੂਅਨ ਵੋਟਾਂ ਆ ਉਹ ਡਿਸਾਈਡਿੰਗ ਫੈਕਟਰ ਹੋਣਾ ਚਾਹੀਦਾ ਜੀ।
0: ਜੀ ਬਿਲਕੁਲ,
1: ਬਾਕੀ ਜੇ ਕਿਤੇ ਨਜਾਇਜ਼ ਘੱਟ ਹੁੰਦੀ ਹੈਗੀ ਆ ਤੇ ਉਹਦੇ ਬਾਰੇ ਤਾਂ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਸਰ ਮੈਂ ਉਹ ਜਿਹੜਾ ਹੈਗਾ ਨਾ ਜੀ, ਕਈ ਬੰਦੇ ਜਿਹੜੇ ਹੈਗੇ ਆ ਭਾਈ ਉਹਨਾਂ ਦੇ ਉੱਥੇ ਬੰਗਾਲ ਦੇ ਵਿੱਚ ਜਿਹਨਾਂ ਦੀਆਂ ਕੱਟ ਹੋਈਆਂ ਉਹ ਬਾਅਦ ਦੇ ਵਿੱਚ ਸਾਹਮਣੇ ਵੀ ਆਏ ਆ ਕਿ ਹਾਂਜੀ ਜੀ ਅਸੀਂ ਤਾਂ 28 ਸਾਲ ਪਹਿਲਾਂ ਬੰਗਲਾਦੇਸ਼ ਤੋਂ ਆਏ ਸੀ, ਮੇਰੀ ਮਾਂ ਦੀ ਵੋਟ ਵੀ ਬਣ ਗਈ ਸੀ, ਮੇਰੀ ਪਿਛਲੇ ਸਾਲ ਮੈਂ 18 ਸਾਲਾਂ ਦਾ ਹੋਇਆ ਤੇ ਮੇਰੀ ਵੋਟ ਬਣੀ, ਪਰ ਹੁਣ ਸਾਨੂੰ ਦੁਬਾਰਾ ਵਾਪਸ ਜਾਣਾ ਪਊਗਾ ਕਿਉਂਕਿ ਸਾਨੂੰ ਇੱਥੇ CA ਦਾ ਜਿਹੜਾ ਬੈਨੀਫਿਟ ਮਿਲਣਾ ਨੀ ਗਾ ਕਿਉਂਕਿ ਅਸੀਂ ਮੁਹੰਮਦਨ ਕਮਿਊਨਿਟੀ ਨਾਲ ਆ, ਜੇ ਅਸੀਂ ਹਿੰਦੂ ਹੁੰਦੇ ਤੇ ਫੇਰ ਸਾਡਾ ਜਿਹੜਾ ਇੱਥੇ ਸਰ ਜਾਣਾ ਸੀ।

0: ਬੈਠੇ ਰਹੇ ਹੈਗੇ ਆ, ਸਾਨੂੰ ਰਿਜ਼ਰਵ ਸਟਾਫ ਚ ਰੱਖਿਆ ਹੋਇਆ ਸੀਗਾ
1: ਜੀ।
0: ਉਹ ਵਿਚਾਰੇ ਉਹ ਇੱਕ ਅਧਿਆਪਕ ਤਾਂ ਮੀਡੀਆ ਦੇ ਵਿੱਚ ਰੋ ਰਿਹਾ
1: ਸੀ ਪਿਛਲੇ ਦਿਨ, ਹਾਂ ਰੋਣ ਤੇ ਲੱਗਿਆ ਹੋਇਆ ਸੀ,
0: ਸਵੇਰ ਤੋਂ ਕਹਿੰਦਾ ਸਾਨੂੰ ਭੁੱਖੇ ਬਿਠਾਈ ਰੱਖਿਆ ਜੀ, ਹਾਂਜੀ ਨਾ ਰੋਟੀ ਨਾ ਪਾਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਕਹਿਤਾ ਜੀ ਗੈਰ ਹਾਜ਼ਰ ਜੀ ਤੁਸੀਂ
1: ਜੀ, ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜੀ ਏਦਾਂ ਨੀ ਹੋ ਸਕਦਾ ਹੈਗਾ ਕੋਈ ਵੀ ਮਤਲਬ ਨੌਕਰੀ ਪੇਸ਼ਾ ਬੰਦਾ ਜਿਹੜਾ ਹੈਗਾ ਛੇਤੀ ਕਿਤੇ ਆਪਣੀ ਨੌਕਰੀ ਦਾ ਤੇ ਨੀ ਲਾਂਦਾ, ਕੋਸ਼ਿਸ਼ ਜ਼ਰੂਰ ਕਰਦੇ ਹੁੰਦੇ ਹੈਗੇ ਵੀ ਹਾਂ ਜੀ ਵੀ ਹਾਂ ਜੀ ਮੇਰੀ ਵੋਟ ਜਿਹੜੀ ਆ ਡਿਊਟੀ ਜਿਹੜੀ ਆ ਕੱਟ ਹੋ ਜਾਏ, ਜੇ ਨਹੀਂ ਕੱਟ ਹੁੰਦੀ ਤੇ ਤੁਸੀਂ ਯਕੀਨ ਕਰੋ ਛੋਟੇ ਛੋਟੇ ਬੱਚਿਆਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਵੀ ਵਿਚਾਰੀਆਂ ਜਿਹੜੀਆਂ ਆਪਣਾ ਬੱਚਾ ਕਿਤੇ ਰੱਖ ਕੇ ਤੇ ਫੇਰ ਉੱਥੇ ਡਿਊਟੀ ਤੇ ਜਾਂਦੀਆਂ ਦੇਖੀਆਂ ਮੈਂ,
1: ਬਿਲਕੁਲ।
0: ਸੋ ਇਸ ਕਰਕੇ ਮੈਂ ਮਤਲਬ ਉਹ ਹੋ ਸਕਦਾ ਆਪਣਾ ਡਿਫੈਂਸ ਦੇਣ ਜੀ ਇਸ ਚੀਜ਼ ਦੇ ਉੱਤੇ
1: ਜੀ,
0: ਤੇ ਬਟ ਜਿਹੜਾ ਹੈਗਾ ਆ ਉਹ ਨਜਾਇਜ਼ ਲੱਗਦਾ ਜੀ, ਜਾਇਜ਼ ਨਹੀਂ ਲੱਗਦਾ ਹੈਗਾ
1: ਜੀ।
0: ਇੰਨੇ ਬੰਦੇ ਜਿਹੜੇ ਹੈਗੇ ਕਲੈਕਟਿਵਲੀ ਜਿਹੜਾ ਹੈਗਾ ਆ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋ ਸਕਦੇ ਸਰ, ਸਾਰਾ ਰਿਜ਼ਰਵ ਸਟਾਫ ਸੀਗਾ ਜੀ, ਪਤਾ ਨੀ ਸਰ ਜਿਹੜੇ ਹੈਗੇ ਨਾ ਆਫੀਸਰ ਜਿਹੜੇ ਹੈਗੇ ਆ ਇਹ ਵੀ ਇੱਕ ਟੀਚਿੰਗ ਸਟਾਫ ਨਾਲ ਪਤਾ ਨੀ ਕੀ ਚੱਕਰ ਹੈਗਾ ਜੀ, ਇਹ ਐਗਜੈਕਟਿਵ ਵਾਲਿਆਂ ਨੂੰ ਨਾ ਜੀ ਵੈਸੇ ਹੀ ਇਹਨਾਂ ਨਾਲ ਜਿਹੜੀ ਹੈਗੀ ਉਦਾਂ ਹੀ ਜੈਲਸੀ ਹੋਈ ਰਹਿੰਦੀ ਹੈ।
1: ਹਾਂ ਬਿਲਕੁਲ ਹੈ ਜੀ, ਉਹ ਵੀ ਹੈ ਜੀ ਬਿਲਕੁਲ, ਨਹੀਂ ਨਾਲੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਬੱਚਿਆਂ ਦਾ ਜਿਹੜਾ ਸਿਲੇਬਸ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਪੂਰਾ ਹੋਣ ਦਿਓ। ਦੂਸਰੇ ਪਾਸੇ ਦੇਖ ਲਓ ਮਤਲਬ ਕਿ ਪਬਲਿਸਿਟੀ ਲੈ ਰਹੇ ਨੇ ਜੀ ਬੱਚਿਆਂ ਨੂੰ, ਮਤਲਬ ਕਿ ਸਵਾਲ ਜਾਂ ਬੱਚੇ ਸਵਾਲ ਕਰਦੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਵੀ ਇੱਕੋ ਹੀ ਅਸੀਂ ਕਲਾਸ ਦੇ ਆ ਤੇ ਉਹਦੇ ਵਿੱਚ ਇੱਕੋ ਹੀ ਸਾਡੇ ਨੰਬਰ ਆਏ ਨੇ, ਪਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਦੇਖ ਕੇ ਉਹਨੂੰ ਪਹਿਲਾਂ ਲਾਣ ਦਿੱਤਾ, ਦੂਜਾ ਲਾਣ ਦਿੱਤਾ। ਉਹਦੇ ਵਿੱਚ ਸਿਸੋਦੀਆ ਸਾਹਿਬ ਉੱਥੇ ਬੈਠੇ ਜਵਾਬ ਦੇ ਰਹੇ ਨੇ, ਮਾਨ ਸਾਹਿਬ ਦੇ ਰਹੇ ਨੇ ਜੀ, ਉਹ ਚੱਲ ਕੀ ਰਿਹਾ ਇਹ ਜੀ?
0: ਇਹ ਚੱਲ ਰਿਹਾ ਇਹ ਜੀ ਕਿ ਇਹਦੇ ਤੇ ਅੱਜ ਹਮੀਰ ਸਿੰਘ ਹੋਣਾ ਨੇ ਵੀ ਪ੍ਰੋਗਰਾਮ ਕੀਤਾ ਹੈਗਾ ਜੀ
1: ਜੀ,
0: ਇਹਨਾਂ ਨੇ ਇੰਨੀ ਗਰਮੀ ਕਰਕੇ ਵੀ ਛੁੱਟੀਆਂ ਨਹੀਂ ਕੀਤੀਆਂ ਇਸ ਕਰਕੇ ਕਿ ਇਹਨਾਂ ਨੇ ਇੱਕ ਮੈਗਾ ਪੀਟੀਐਮ ਕੀਤੀ ਜੀ ਸਾਰੇ ਸਕੂਲਾਂ ਦੇ ਵਿੱਚ।
1: ਅੱਛਾ ਜੀ,
0: ਉਹ ਇਹਨਾਂ ਨੇ ਪਹਿਲਾਂ ਚੱਲਦੀਆਂ ਪਈਆਂ ਸੀਗੀਆਂ ਵੋਟਾਂ ਤੇ ਚੋਣ ਜਾਬਤਾ ਲਗਾਇਆ ਸੀ ਤੇ ਇਸ ਕਰਕੇ ਉਹ ਕਰ ਨਹੀਂ ਸੀ ਸਕਦੇ, ਇਹ ਇਹਨਾਂ ਨੇ ਇਵੈਂਟ ਕਰਨਾ ਸੀ, ਇਹਨਾਂ ਨੇ ਫਿਰ ਸ਼ਨੀਵਾਰ ਉਹ ਇਵੈਂਟ ਆਪਣਾ ਭੁਗਤਾ ਲਿਆ ਜੀ
1: ਜੀ।
0: ਉਹਦੇ ਵਿੱਚ ਜਿਹੜਾ ਬੱਚਿਆਂ ਨੂੰ ਸੱਦ ਕੇ ਤੇ ਸਾਰਾ ਕੁਝ ਸੱਦ ਕੇ ਤੇ ਉੱਥੇ ਭਗਵੰਤ ਮਾਨ ਹੋਣਾ ਦਾ ਜਿਹੜਾ ਹੈਗਾ ਆ ਪੰਪਲੈਟ ਜਿਹਾ ਛਪਾਏ ਸੀਗੇ ਉਹਨਾਂ ਦੇ ਉੱਤੇ, ਉਹਨਾਂ ਦੀਆਂ ਅਚੀਵਮੈਂਟ, ਪੇਰੈਂਟਸ ਨੂੰ ਵੀ ਨਾਲ ਉਹ ਦਿੱਤੀਆਂ ਜੀ, ਸਾਰਾ ਕੁਝ ਦਿੱਤਾ ਜੀ ਵੀ ਹਾਂ ਜੀ ਮਤਲਬ ਇਹ ਹੈਗਾ ਆ ਕਿ ਇਹਨਾਂ ਨੇ ਆਪਣੇ ਇੱਕ ਪਾਰਟੀ ਦਾ ਜਿਹੜਾ ਹੈਗਾ ਆ ਵੀ ਉਹ ਸਪਰੈਡ ਕਰਨ ਵਾਸਤੇ ਵੀ ਉਹਨਾਂ ਨੂੰ ਜਿਹੜੇ ਆ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਐਜ ਏ ਚਿਲਡਰਨ ਯਾਨੀ ਕਿ ਸਟੂਡੈਂਟਸ ਐਂਡ ਦੇਅਰ ਪੇਰੈਂਟਸ
1: ਆਪਣੀ ਜਗ੍ਹਾ ਦੇ ਉੱਤੇ ਆ। ਉਦੋਂ ਪਿਛਲੇ ਜਿਹੜੇ ਬਿਆਨ ਕੱਢ ਕੇ ਦੇਖ ਲੋ ਜਾਂ ਜਦੋਂ ਪ੍ਰਚਾਰ ਚੱਲਦਾ ਸੀ ਕਹਿੰਦੇ ਸੀ ਮੇਰੇ ਕੰਮਾਂ ਨੂੰ ਤੁਸੀਂ ਵੋਟ ਪਾਵੋਗੇ, ਤੇ ਹੁਣ ਫਿਰ ਉਹ ਬੱਚਿਆਂ ਤੱਕ ਵੀ ਇੰਨੀ ਗਿਰ ਗਏ ਆ ਭਾਈ, ਬੱਚਿਆਂ ਦਾ ਵੀ ਮੈਸੇਜ ਆ, ਉਹਨਾਂ ਨੂੰ ਵੀ ਉਸ ਚੀਜ਼ ਦੇ ਵਿੱਚ ਤੁਸੀਂ ਲੈ ਕੇ ਖਿੱਚ ਕੇ ਆ ਰਹੇ ਹੋ।
0: ਸਰ ਦਿੱਲੀ ਮਾਡਲ ਆ, ਤੁਸੀਂ ਯਾਦ ਕਰੋ ਜਦੋਂ ਮਨੀਸ਼ ਸਿਸੋਦੀਆ ਅੰਦਰ ਸੀਗਾ ਤੇ ਕੇਜਰੀਵਾਲ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਸੀ ਵੀ ਪ੍ਰਧਾਨ ਮੰਤਰੀ ਨੂੰ ਲੈਟਰ ਲਿਖੋ ਇੱਕ,
1: ਹਾਂਜੀ
0: ਤੇ ਹਮਾਰੇ ਸਿਕਸ਼ਾ ਮੰਤਰੀ ਜੋ ਹੈ ਉਨਕੋ ਰਿਲੀਵ ਕੀਆ ਜਾਏ, ਉਨਕੋ ਛੋੜਾ ਜਾਏ,
1: ਹਾਂਜੀ
0: ਹਮਾਰੀ ਪੜ੍ਹਾਈ ਡਿਸਟਰਬ ਹੋ ਰਹੀ ਹੈ। ਤੇ ਕੇਜਰੀਵਾਲ ਉਹਨੇ ਸਿਸੋਦੀਆ ਨੇ ਕਿਹੜਾ ਕਲਾਸਾਂ ਦੇ ਵਿੱਚ ਆ ਕੇ ਪੜ੍ਹਾਉਣਾ ਸੀ, ਨਿਆਣੇ ਨੂੰ ਪੜ੍ਹਾਉਣਾ ਤਾਂ ਟੀਚਰਾਂ ਨੇ ਸੀ ਨਾ, ਟੀਚਰਾਂ ਤੋਂ ਲੈਟਰ ਲਿਖਵਾਏ ਜਾ ਰਹੇ ਸੀ, ਹਾਂਜੀ ਤੇ ਉਹਨਾਂ ਕੋਲ ਸਟੂਡੈਂਟਸ ਕੋਲ ਲੈਟਰ ਲਗਾ, ਫੇਰ ਉਦੋਂ ਵੀ ਕ੍ਰਿਟਿਸਿਜ਼ਮ ਹੋਇਆ ਸੀ ਭਾਈ ਤੁਸੀਂ ਸਟੂਡੈਂਟਸ ਨੂੰ ਐਜ਼ ਏ ਜਿਹੜਾ ਪੋਲੀਟੀਕਲ ਟੂਲ ਯੂਜ਼ ਕਰ ਰਹੇ ਹੋ
1: ਜੀ। ਉਹ ਬੇਟੀ ਨੇ ਜਦੋਂ ਹਨਾ ਸਵਾਲ ਪੁੱਛਿਆ ਹੈ ਕਿ ਭਾਈ ਏਦਾਂ ਕਾਹਤੋਂ ਕਰਦੇ ਹੋ, ਅਸੀਂ ਸਾਰੇ ਮਤਲਬ ਕਿ ਤਿੰਨ ਸਿਸੋਦੀਆ ਅੱਗੇ, ਉਹ ਕਹਿੰਦਾ ਵੀ ਬਹੁਤ ਬੜੀਆ ਬੇਟਾ, ਬਹੁਤ ਅੱਛਾ ਸਵਾਲ ਕੀਆ ਹੈ ਕਹਿੰਦਾ, ਤੇ ਕਹਿੰਦਾ ਇਹੀ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੂੰ ਤੁਸੀਂ ਸਵਾਲ ਪੁੱਛ ਸਕੋ ਪਰ ਉਹਦੇ ਉੱਤੇ ਅਸਰ ਨਾ ਕਰਿਓ ਕੋਈ।
0: ਬਿਲਕੁਲ, ਉਹ ਤੇ ਸਿਰਫ ਸਰ ਇਹ ਜਾਣ ਬੁੱਝ ਕੇ ਜੋ ਨਿਊਜ਼
1: ਪਲਾਨ ਹੀ ਆ ਸਾਰਾ ਹੁੰਦਾ ਜੀ, ਬਿਲਕੁਲ
0: ਸਾਰਾ ਕੁਝ
1: ਕਿਹਨੇ ਕੀ ਕਹਿਣਾ
0: ਕਿਹੜਾ ਹੈਗਾ ਕਰਕੇ ਤੇ ਲੋਕਾਂ ਨੂੰ ਦਿਖਾਇਆ ਜਾਂਦਾ ਜੀ
1: ਜੀ।
0: ਹੁਣ ਪੰਜਾਬ ਦੇ ਲੋਕ ਕਿੰਨੇ ਕ ਸਮਝਦਾਰ ਆ ਇਹ ਤਾਂ ਹੁਣ 27 ਚ ਹੀ ਪਤਾ ਲੱਗੂਗਾ ਜੀ, ਬਾਕੀ ਦੇਖਦੇ ਹੈਗੇ ਆ ਜੀ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਤੇ ਨਹੀਂ ਸਮਝਦੇ ਹੈਗੇ ਜੀ, ਜਾਂ ਇੱਕ ਫੋਟੋ ਖਿਚਾ ਲਈ ਲੀਡਰ ਦੇ ਨਾਲ ਤੇ ਉਹਦੇ ਨਾਲ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈਗੀ ਆ,
1: ਬਿਲਕੁਲ
0: ਪਤਾ ਨੀ ਕੀ ਹੋਇਆ ਜੀ ਬੱਚਿਆਂ ਦੇ।
1: ਤੇ ਸੈਣੀ ਸਾਹਿਬ ਇੱਕ ਖਬਰ ਹੋਰ ਲੈ ਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਵੈਸੇ ਤਾਂ ਹਾਈ ਕੋਰਟ ਬੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੀ ਹੈ ਇਹ ਵੀ ਚੀਜ਼ਾਂ ਕਾਨੂੰਨ ਨੂੰ ਲਾਗੂ ਕਰਨ ਦੀ, ਜਾਂ ਹਾਈ ਕੋਰਟ ਨੇ ਰੋਪੜ ਦੇ ਡਿਪਟੀ ਕਮਿਸ਼ਨਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਤੇ ਲੀਗਲ ਮਾਈਨਿੰਗ ਜਿਹੜੀ ਹੋ ਰਹੀ ਹੈ ਪਿਛਲੇ 4 ਸਾਲਾਂ ਤੋਂ ਹੀ ਰੌਲਾ ਪਈ ਜਾਂਦਾ, ਵੈਸੇ ਤਾਂ ਰੌਲਾ ਤਾਂ ਉਹਨਾਂ ਤੋਂ ਪਹਿਲਾਂ ਦਾ ਵੀ ਪੈਂਦਾ ਹੈ ਪਰ ਇਹਦੇ ਉੱਤੇ ਕੁਝ ਹੋਊਗਾ ਕਿ

0: ਨਹੀਂ ਹੋਊਗਾ।
1: ਭੋਲੇ ਸਾਹਿਬ ਇੱਕ ਵਾਰੀ ਕੈਪਟਨ ਸਾਹਿਬ ਵੀ ਗਏ ਸੀ, ਕਹਿੰਦੇ ਹੈਲੀਕਾਪਟਰ ਉਹਨਾਂ ਨੇ ਥੱਲੇ ਕੀਤਾ, ਉੱਥੇ ਦੇਖਿਆ ਵੀ ਮਾਈਨਿੰਗ ਹੋ ਰਹੀ ਆ ਜੀ। ਹਾਂਜੀ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਮਾਈਨਿੰਗ ਵਾਲੇ ਫੜੇ ਫੁੜੇ ਜੀ, ਏਦਾਂ ਕਰਕੇ ਬਾਅਦ ਚੋ ਕਹਿੰਦੇ ਮੇਰੇ ਕੋਲ ਫਾਈਲਾਂ ਆ ਗਈਆਂ ਜੀ, ਤੇ 19 ਮੰਤਰੀ ਸਾਡੇ 19 ਜਿਹੜੇ ਹੈਗੇ ਵਿਧਾਇਕ ਆ ਉਹਨਾਂ ਦਾ ਹਿੱਸਾ ਆ ਜੀ, ਮੇਰੇ ਕੋਲ ਫਾਈਲਾਂ ਪਈਆਂ ਆ ਜੀ। ਹਾਂਜੀ, ਮੈਂ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਜੀ, ਪਤਾ ਨੀ ਅਜੇ ਤੱਕ ਤਾਂ ਕੋਈ ਐਕਸ਼ਨ ਉਹਤੇ ਨੀ ਹੋਇਆ, ਤੇ ਇਹਤੇ ਕੀ ਐਕਸ਼ਨ ਹੋਣਾ ਆ। ਹਾਈ ਕੋਰਟ ਵੀ ਆਪਣਾ ਰੌਲਾ ਰੂਲਾ ਪਾ ਕੇ ਹਟ ਜੂਗੀ, ਹੋਰ ਉੱਥੇ ਕੀ ਕਰਨਾ ਜੀ। ਗਰਾਊਂਡ ਰਿਐਲਿਟੀ ਤਾਂ ਹੈਗੀ ਆ ਨਾ ਜੀ, ਇਹ ਤੁਹਾਨੂੰ ਪਤਾ ਆ ਵੀ ਇਲੀਗਲ ਮਾਈਨਿੰਗ ਹੁੰਦੀ ਆ ਤੇ ਹੋ ਰਹੀ ਆ ਜੀ, ਤੇ ਇਸੇ ਕਰਕੇ ਇਸੇ ਚੀਜ਼ ਕਰਕੇ ਤਾਂ ਸਰ ਜਿਹੜਾ ਹੈਗਾ ਆ ਵੀ 5,00,000 ਕਰੋੜ ਦਾ ਕਰਜ਼ਾਈ ਵੀ ਤਾਂ ਪੰਜਾਬ ਇਸੇ ਕਰਕੇ ਹੋਇਆ ਜੀ। ਜੇ ਮੰਨ ਲਓ ਇਹ ਤਾਂ ਨੀ ਹੈਗਾ ਹੈ ਜੀ ਵੀ ਸਟੇਟ ਕਰਜ਼ਾਈ ਹੋਈ ਆ, ਲੋਕ ਤਾਂ ਵਿੱਚ ਜਿਹੜੇ ਹੈਗੇ ਆ 2 ਨੰਬਰ ਦਾ ਕੰਮ ਕਰਦੇ, ਮਾਈਨਿੰਗ ਦਾ ਕੰਮ ਕਰਦੇ, ਅਮੀਰ ਦਾ ਹੋਇਆ ਜੀ।
0: ਬਿਲਕੁਲ,
1: ਪੈਸਾ ਤਾਂ ਦੇਖੋ ਸਟੇਟ ਦੇ ਜਿਹੜੇ ਸੰਸਾਧਨ ਆ ਇਹ ਲੁੱਟੇ ਤਾਂ ਗਏ ਆ ਨਾ
0: ਜੀ। ਬਿਲਕੁਲ,
1: ਤੁਸੀਂ ਜਿਹੜਾ ਹੈਗਾ ਆ ਇੱਕ ਕੋਈ ਇੰਡੀਪੈਂਡੈਂਟ ਏਜੰਸੀ ਜਿਹੜੀ ਹੈਗੀ ਆ ਕੇ ਚੈੱਕ ਤਾਂ ਕਰੇ ਜਿਹੜੇ ਵਿਧਾਇਕ ਜਾਂ ਵਿਧਾਇਕਾਂ ਦੇ ਥੱਲੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਦੀਆਂ ਪ੍ਰੋਪਰਟੀ ਕਿਸ ਰੇਸ਼ੋ ਨਾਲ ਇਨਕਰੀਜ਼ ਕੀਤੀਆਂ ਆ, ਆਪਣੇ ਆਪ ਪਤਾ ਲੱਗ ਜੂਗਾ ਜੀ।
0: ਬਿਲਕੁਲ ਹੈ ਜੀ, ਬਿਲਕੁਲ। ਸੈਣੀ ਸਾਹਿਬ, ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋਣ, ਨਿੱਘਾ ਸਵਾਗਤ ਉਹਨਾਂ ਦਾ ਵੀ ਕਰਦੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਹਾਨੂੰ ਜੀ,
2: ਹੈਲੀਕਾਪਟਰ ਨੀਵਾ ਕਰਕੇ ਲੰਘਦੇ ਆ ਰਾਜਨ ਜੀ, ਉਹਦੇ ਨਾਲ ਕੋਈ ਫਰਕ ਪੈਂਦਾ?
0: ਧੂੜੇ ਪੈਂਦੀ ਲੋਕਾਂ ਦੇ ਮੂੰਹ ਅੱਖਾਂ ਦੇ ਵਿੱਚ
1: ਸਰ, ਪਿਆ ਤਾਂ ਕੋਈ ਨੀ ਹੈਗਾ, ਪਰ ਕੈਪਟਨ ਸਾਹਿਬ ਨੂੰ ਜਰੂਰ ਪਿਆ ਜੀ। ਅਗਲਿਆਂ ਨੇ ਕਿਹਾ ਵੀ ਤੂੰ ਤਾਂ ਜਿਹੜੇ ਸਾਡੀਆਂ ਫਾਈਲਾਂ ਬਣਾਉਂਦਾ, ਤੇਰੀ ਮੋਟੀ ਫਾਈਲ ਬਣਾਉਂਦੇ ਹੈਗੇ ਆ ਜੀ, ਉਹ ਅੱਜ ਕੱਲ ਹੁਣ ਜਿਹੜਾ ਹੈਗਾ ਆ ਕਹਿੰਦੇ ਤੇ ਮੇਰੇ ਜਨਮ ਦਿਨ ਤੇ ਕਿਸੇ ਨੇ ਵਧਾਈ ਨੀ ਦਿੱਤੀ। ਹਾਂਜੀ, ਮੇਰੇ ਕਹਿੰਦੇ ਜਿਹੜੇ ਭਰਾ ਮਰ ਗਿਆ ਤਾਂ ਬੀਜੇਪੀ ਵਾਲਿਆਂ ਨੇ ਵਧਾਈ ਨੀ ਦਿੱਤੀ, ਸੋਗ ਪ੍ਰਗਟ ਨੀ ਕੀਤਾ, ਅਤੇ ਰਾਹੁਲ ਗਾਂਧੀ ਨੇ ਮੇਰੇ ਕੋਲ ਸੋਗ ਪ੍ਰਗਟ ਕੀਤਾ ਤੇ ਰਾਹੁਲ ਗਾਂਧੀ ਨੇ ਜਨਮ ਦਿਨ ਦੀ ਵਧਾਈ ਦਿੱਤੀ ਆ ਜੀ।
2: ਕੀਤੀਆਂ ਲੱਤੀ ਦੀਆਂ ਪੇਸ਼ ਦੁੱਲੇ ਦੇ ਆਈਆਂ ਤਾਂ ਆਉਣੀਆਂ ਨੇ ਜੀ ਹੁਣ।
0: ਬਿਲਕੁਲ ਹੈ ਜੀ,
1: ਹੁਣ ਗੱਲ ਏਦਾਂ ਹੈਗੀ ਆ ਨਾ ਜੀ, ਹੁਣ ਆਪਣਾ ਵੀ ਤਾਂ ਸਿਸਮਾ ਏਦਾਂ ਹੀ ਖੜਾ ਕਰ ਲਿਆ ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਅਗਲਿਆਂ ਨੇ ਕੰਨ ਦੇ ਥੱਲੇ ਦੀ, ਸੋਰੀ ਗੋਡਿਆਂ ਦੇ ਥੱਲੇ ਦੀ ਕੰਨ ਫੜਾਏ ਹੋਏ ਨੇ, ਕੋਈ ਬੋਲ ਸਕਦਾ?
1: ਬਿਲਕੁਲ ਜੀ,
2: ਤੁਸੀਂ ਦੇਖੋ ਵੀ ਜਿਹੜਾ ਬੰਦਾ ਕੈਪਟਨ ਸਾਹਿਬ ਦੇ ਪਿੱਛੇ ਪਿੱਛੇ ਫਿਰਦਾ ਸੀ ਤੇ ਅਗਲਿਆਂ ਨੇ ਜਾ ਕੇ ਭਾਜਪਾ ਦਾ ਪ੍ਰਧਾਨ ਸਿਰ ਤੇ ਬਣਾ ਦਿੱਤਾ, ਕੈਪਟਨ ਸਾਹਿਬ ਨੇ ਤਾਂ ਤੜਫਣਾ ਹੀ ਸੀ
0: ਜੀ।
1: ਬਿਲਕੁਲ ਜੀ,
2: ਚੀਕਾਂ ਮਾਰਨੀ ਅਸੀਂ ਵੀ ਉਹਨੂੰ ਅੱਜ ਪ੍ਰਧਾਨ ਕਹਾਂਗੇ ਅਸੀਂ।
0: ਬਿਲਕੁਲ ਹੈ ਜੀ,
1: ਵੀਰ ਜੀ ਤੁਸੀਂ ਮੇਰੇ ਨਾਲੋਂ ਪੋਲੀਟੀਕਲੀ ਜਿਆਦਾ ਵੇਕੰਡ ਹੋ, ਤੇ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ, ਓਦਾਂ ਦੀਆਂ ਫੋਟੋਆਂ ਤਾਂ ਕੈਪਟਨ ਸਾਹਿਬ ਦੀਆਂ ਰੂਸਾਂ ਨਾਲ ਨੀ ਆਉਂਦੀਆਂ ਪਈਆਂ ਜਿੱਦਾਂ ਦੀਆਂ ਕੇਬਲ ਢਿੱਲੋਂ ਦੀਆਂ ਆਉਂਦੀਆਂ ਪਈਆਂ ਮੀਡੀਆ ਚ?
0: ਉਹ ਕਹਿੰਦੇ ਸਾਡਿਆਂ ਭਰਾਂ ਤੋਂ ਸਿੱਖੀ ਉੱਡਣਾ, ਬਹਿ ਕੇ ਦੂਰ ਕਿਤੇ ਆਲਣਾ ਬਣਾ ਕੇ।
3: ਆਈ ਹੁੰਦਾ ਫਿਰ
0: ਜੀ,
1: ਨਹੀਂ ਸਾਂਝ ਕੈਪਟਨ ਸਾਹਿਬ ਦੀ ਜ਼ਿਆਦਾ ਸੀ ਜਾਂ ਕੇਬਲ ਢਿੱਲੋਂ ਦੀ
0: ਜੀ?
3: ਉਹ ਤਾਂ ਸਾਰਾ ਖਰਚਾ ਕਹਿੰਦੇ ਕੇਬਲ ਢਿੱਲੋਂ ਹੀ ਕਰਦੇ ਸੀਗੇ, ਕੇਬਲ ਢਿੱਲੋਂ ਸੀ ਜਾਂ ਰਾਣਾ ਸੋਢੀ ਸੀ, ਇਹੀ ਸਾਰਾ ਖਰਚਾ ਕਰਦੇ ਰਹੇ ਆ। ਜਦੋਂ ਪਹਾੜਾਂ ਚ ਉੱਪਰ ਜਾਂਦੇ ਹੀ ਇਕੱਠੇ ਹੋ ਕੇ ਇਹ
0: ਜੀ,
3: ਹਾਂਜੀ ਅਜੇ ਤਾਂ ਹੋਰ ਪਤਾ ਨੀ ਕੀ ਕੁਛ ਆਊਗਾ, ਅਜੇ ਮਾੜੀ ਜਿਹੀ ਫੋਟੋ ਹੀ ਦਿਖਾਈ ਆ ਉਹਨੇ, ਕਹਿੰਦੀ ਕੇਬਲ ਢਿੱਲੋਂ ਨੇ ਦਿਖਾਈ ਹੈ ਜਾਂ ਕਿਸੇ ਹੋਰ ਨੇ ਦਿਖਾਈ ਹੈ ਜੀ?
0: ਜੀ
1: ਨਹੀਂ, ਦੂਜੇ ਕੱਢ ਕੇ ਦੇ ਕਹਿੰਦੇ ਹਾਂਜੀ,
3: ਉਹਦੇ ਉੱਪਰ ਵੀ ਲਾਲ ਲਾਲ ਜੇ ਬਹੁਤ, ਦੋਏ ਬਾਹਾਂ ਦੇ ਉੱਪਰ ਉਹਦੇ ਬੈਠੇ ਉਹ ਦੱਸ ਰਹੇ ਨੇ ਵੀ ਆ ਦੇਖੋ ਜੀ ਕੋਡ ਨਿਕਲ ਆਇਆ ਕਹਿੰਦੇ।
0: ਨਹੀਂ ਉਹ ਹਸਪੀਟਲ ਦੀ ਹੈ ਮੇਰੀ ਗੱਲ ਨਾਲ ਫੋਟੋ ਜਿਹੜੀ ਜ਼ਿਕਰ ਕਰ ਰਹੇ ਹੋ,
3: ਆਹੋ ਉਹ ਜਾਂ ਕਈ ਵਾਰੀ ਪਾਇਆ, ਪਰ ਇੰਨਾ ਵੀ ਨਹੀਂ ਹੋ ਸਕਦਾ ਵੀ ਮਤਲਬ ਕੋਈ
0: ਨਹੀਂ, ਕੋਈ ਜਿੱਦਾਂ ਹੋ ਸਕਦਾ ਕੋਈ ਮਤਲਬ ਕਿ ਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ।
3: ਆਹੋ
1: ਜੀ, ਉਹਨੇ ਕਹਿੰਦੇ ਹੁੰਦੇ ਲੈਪਰੋਸੀ ਵੀ ਤੇ ਇਹ ਕਿਸਮ ਹੁੰਦੀ ਹੈ ਜੀ।
3: ਹਾਂਜੀ,
1: ਗੱਲ ਤਾਂ ਇਦਾਂ ਹੀ ਆ ਨਾ ਜੀ, ਲੈਪਰੋਸੀ ਵੀ ਤੇ ਕਿਸਮ ਇਹੀ ਆ ਜੀ, ਹੋਰ ਕੀ ਹੈਗਾ ਆ ਜੀ, ਬਾਕੀ ਇਹ ਹੋਣਾ ਹੀ ਆ ਵੀਰ ਜੀ।
3: ਬਿਲਕੁਲ ਬਿਲਕੁਲ,
1: ਸਭ ਕੁਛ ਸਾਹਮਣੇ ਦਿਸਦਾ ਜੀ, ਸਭ ਕੁਛ ਸਾਹਮਣੇ ਦਿਸਦਾ ਜੀ।
3: ਦੇਖੋ
1: ਵੀਰ ਜੀ, ਵੱਡੀ ਗੱਲ ਤਾਂ ਇਹ ਹੈਗੀ ਕਿ ਆਫ ਏਅਰ ਵੀ ਮੈਂ ਤੁਹਾਡਾ
3: ਬਜ਼ੁਰਗ, ਮੈਂ ਤਾਂ ਅੱਗੇ ਕਿੰਨੀ ਗਿਰੀ ਰਾਜਨ ਜੀ ਇਹ ਗੱਲ ਕਹੀ ਆ, ਉਹ ਬਜ਼ੁਰਗ ਵਿਚਾਰੇ ਸਵੇਰੇ ਮੋਟਰ ਤੇ ਚਲੇ ਜਾਂਦੇ ਸੀ, ਮਸਾਂ ਖਾਣ ਜੋਗੇ ਦਾਣੇ ਇਕੱਠੇ ਹੁੰਦੇ, ਸਾਰੀ ਦਿਹਾੜੀ ਕੰਮ ਕਰਕੇ ਬਲਦਾਂ ਦੇ ਮੂਤਰਾਂ ਦੇ ਕੱਪੜੇ ਧੋਂਦੇ ਸੀ
0: ਜੀ। ਹਾਂਜੀ,
3: ਉਹ ਵਿਚਾਰੇ ਕਹਿੰਦੇ ਮਾੜਾ ਕੰਮ ਨਾਲ ਦੂਏ ਪਾਸੇ ਪਿੰਡ ਦੇ ਪਤਾ ਨੀ ਸੀ ਹੁੰਦਾ ਵੀ ਕੀ ਹੋਇਆ। ਉਹ ਵਿਚਾਰੇ ਅਸੀਂ ਕਹਿੰਦੇ ਸੀ ਭਾਈ ਸੁਰਗ ਨਰਕ ਉੱਪਰ ਆ, ਕਿਉਂਕਿ ਇੱਥੇ ਤਾਂ ਕੋਈ ਤੰਗੀ ਨਾ ਕਿਸੇ ਨੂੰ ਤੰਗ ਕਰਦੇ ਨਾ ਤੰਗੀ ਕੱਟ ਕੇ ਕੋਈ ਜਾਂਦਾ ਸੀ
0: ਜੀ।
3: ਤੇ ਸੁਰਗ ਨਰਕ ਤਾਂ ਉਦੋਂ ਵੀ ਥੱਲੇ ਹੀ ਸੀ,
0: ਥੱਲੇ ਹੀ ਸੀ,
3: ਤੇ ਸੁਰਗ ਨਰਕ ਹੁਣ ਵੀ ਥੱਲੇ ਥੱਲੇ ਹੀ ਹੈ ਜੀ
0: ਜੀ।
3: ਗੱਲ ਤਾਂ ਇੱਥੇ ਹੀ ਹੈ ਨਾ,
0: ਬਿਲਕੁਲ ਹੈ ਜੀ।
3: ਇਹੋ ਜਿਹਾ ਬੀਜਦੇ ਉਹੋ ਜਿਹਾ ਵੱਢੀ ਜਾਂਦੇ ਹੋ
0: ਜੀ,
3: ਤੇ ਜਿਹੋ ਜਿਹਾ ਤੁਸੀਂ ਸੇਵਾ ਕਰੇਂਗੇ ਉਹੀ ਅੱਗੇ ਹੋਜੂਗੀ,
0: ਬਿਲਕੁਲ।
3: ਤੁਸੀਂ ਖਵਾਏਂਗੇ ਤਾਂ ਗਾਂ ਤੁਸੀਂ ਖਾ ਲੇਂਗੇ
0: ਜੀ, ਬਿਲਕੁਲ ਹੈ ਜੀ।
1: ਵੀਰ ਜੀ ਆਫ ਏਅਰ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਦੇਖੋ ਇਹਨਾਂ ਲੋਕਾਂ ਦੇ ਘਰਾਂ ਚ ਕਿੰਨਾ ਕੁ ਸੁੱਖ ਹੈਗਾ, ਮਨੋਰੋੜੇ ਦੀ ਗੱਲ ਕਰਦੇ ਹੈਗੇ, ਦੇਖੋ ਜੀ ਉਹ ਭੈਣ ਭਰਾ ਇੱਕ ਦੂਜੇ ਖਿਲਾਫ ਜਿਹੜਾ ਬੋਲ ਰਹੇ ਹੈਗੇ ਜੀ,
0: ਬਿਲਕੁਲ।
1: ਉਹ ਤੋਂ ਪਤਾ ਲੱਗਦਾ ਹੈਗਾ
3: ਕਿੰਨਾ ਦੀ ਗੱਲ ਆ ਰਾਜਨ ਜੀ, ਕਿ ਇੱਕ ਇੱਕ ਨਾਂ ਤੇ ਇੱਕ ਸਿਆਸਤ ਦੇ ਵਿਚ ਅੱਜ ਵੱਡਾ ਅਹੁਦਾ ਤੇ ਪੈਸਾ ਤੇ ਇਹਦੇ ਬਦਲੇ ਘਰ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਹੋਵੇ,
0: ਬਿਲਕੁਲ।
3: ਕੈਪਟਨ ਸਾਹਿਬ ਦੇਖ ਲੋ, ਕੈਪਟਨ ਸਾਹਿਬ ਹੁੰਦੇ ਕੀ ਹੋਇਆ, ਆਪਦੀ ਵਾਈਫ ਬੱਚੇ ਹੁੰਦੇ ਕਿਹਨੂੰ ਰੱਖੀ ਬੈਠਾ ਸੀ
0: ਜੀ।
3: ਤੇ ਆ ਰੋੜੇ ਹੁਣੀ ਦੇਖ ਲੋ ਇੱਕ ਦੂਜੇ ਦੇ ਉੱਪਰ ਕੀ ਗੰਦ ਛਾਲ ਰਹੇ ਨੇ, ਕਿ ਮਤਲਬ ਗੱਲ ਕਰਦਾ ਮੈਂ ਤੁਹਾਡੇ ਨਾਲ ਫਿਰ ਵੀ ਗੱਲ ਕਰਦਾ, ਮੇਰੀ ਕੋਈ ਪਰਿਵਾਰ ਦੀ ਗੱਲ ਹੋਵੇ ਮਤਲਬ ਕਿਸੇ ਦੂਏ ਨੂੰ ਪਤਾ ਲੱਗ ਜਾਵੇ ਤੇ ਅਸੀਂ ਕਿੱਡੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ
0: ਜੀ।
3: ਮਤਲਬ ਗੱਲਾਂ ਹਰ ਘਰ ਚ ਹੁੰਦੀਆਂ ਨੇ, ਕਿਸੇ ਚ ਘੱਟ ਹੁੰਦੀਆਂ ਕਿਸੇ ਚ ਵੱਧ ਹੁੰਦੀਆਂ ਨੇ, ਪਰਿਵਾਰ ਆ ਜਿੱਥੇ ਦੋ ਭਾਂਡਣੇ ਖੜਕਦੇ ਨੇ, ਗੱਲ ਵੱਖਰੀ ਹੈ ਕਿ ਜਾਣੀ ਐਡਾ ਅਖਲਾਕ ਤੋਂ ਗਿਰ ਜਾਣਾ ਕਿ ਇਹਨਾਂ ਲਈ ਫਿਰ ਮੁੱਖ ਚੀਜ਼ ਇਹੀ ਰਹਿ ਗਈ, ਬਾਕੀ ਕੋਈ ਇਹਨਾਂ ਨੂੰ ਸ਼ਰਮ ਨੀ, ਕੋਈ ਹਿਆ ਨੀ, ਤੂੰ ਆਪਦੇ ਭਾਈ ਨੂੰ ਤੂੰ ਦੱਲਾ ਦੱਸ ਰਿਹਾ, ਭਰੋਈਏ ਨੂੰ ਤੂੰ ਆਪਦੇ ਨੂੰ, ਜਿਵੇਂ ਜਿਹੜਾ ਤੁਹਾਡੇ ਘਰੇ ਸਿਹਰੇ ਬੰਨ ਕੇ ਆਇਆ ਸੀ ਜਵਾਈ ਭਾਈ ਹੈ, ਕਿ ਇੱਕ ਮਤਲਬ ਕੁਰਸੀ ਦੀ ਖਿੱਚੇ ਰਹਿ ਗਈ ਨਾ,
0: ਬਿਲਕੁਲ ਵੀ ਨਾਲੇ ਦੇਖੋ ਜਿਹੜਾ ਪਿਓ ਦਾ ਜਾਂ ਮਾਂ ਦਾ ਨੀ ਹੋ ਸਕਿਆ ਉਹਨੇ ਲੋਕਾਂ ਦਾ ਕਿੱਥੋਂ,
3: ਬਿੱਟੂ ਨੇ ਇਹ ਜਿਹਾ ਟੁੱਕ ਸਿੱਟਿਆ ਲੜੀ ਜਾਂਦੇ ਨੇ ਦੋ ਜਣੇ,
0: ਉਹ ਵੀ ਆ ਉਜਲਾ ਸਾਹਿਬ ਜਿਹੜਾ ਮਾਂ ਪਿਓ ਦਾ ਨੀ ਬਣ ਸਕਿਆ ਜਾਂ ਜ਼ਮੀਨ ਜਿੱਦਾਂ ਵੀ ਆ ਸਾਰਾ ਕੁਝ ਆਪਣੇ ਨਾਂ ਕਰਵਾਇਆ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਦਾ ਕਿੱਥੇ ਜਾਂ ਪਰਿਵਾਰ ਦਾ ਨੀ ਜਿਹੜਾ ਬਣ ਸਕਿਆ ਜੀ।
3: ਨੀ ਚਲੋ ਤਾਂ ਕੱਲਾ ਮੁੰਡਾ ਹੀ ਵੈਸੇ ਆਪਾਂ ਦੂਏ ਪੱਖ ਤੋਂ ਜਾਈਏ ਜਾਂਦਾ ਵੀ ਉਹਨੂੰ ਹੀ ਸੀ
0: ਜੀ।
3: ਬੱਚਾ ਸੀਗਾ ਉਦੋਂ
0: ਜੀ,
3: ਇਹ ਨਾ ਜਿਹੜਾ ਦੀਪਾ ਸੀ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ
0: ਜੀ,
3: ਇਹਦਾ ਮਾੜਾ ਮੋਟਾ ਕਿਉਂਕਿ ਯੂਨੀਵਰਸਿਟੀ ਦੇ ਵਿਚੋਂ ਕੀ ਹੁੰਦਾ ਉਥੋਂ ਹੀ ਲੀਡਰ ਨਿਕਲਦੇ ਨੇ,
0: ਬਿਲਕੁਲ ਬਿਲਕੁਲ ਜੀ,
3: ਉਦੋਂ ਤੋਂ ਲਿੰਕ ਬਣ ਜਾਂਦੇ ਨੇ ਇਹਨਾਂ ਦੇ ਇੱਕ ਦੂਜੇ ਨਾਲ, ਉਹਦੇ ਲਿੰਕ ਸੀ ਕਾਂਗਰਸ ਦੇ ਵਿਚ ਤੇ ਇਹਦੇ ਸੋਹਰਾ ਸਾਹਿਬ ਦਾ ਮਾੜਾ ਮੋਟਾ ਆਧਾਰ ਸੀਗਾ, ਉਹਨੇ ਟਿਕਟ ਦਵਾਤੀ
0: ਜੀ,
3: ਚਲੋ ਮਾੜਾ ਮੋਟਾ ਸਮਾਨ ਬਣ ਗਿਆ ਹੁਣ ਮਿਨਿਸਟਰ ਆ, ਦਵਾ ਚ ਜਿੱਤ ਗਿਆ, ਉਦੋਂ ਬਾਅਦ ਉਹਨੇ ਖੁਦਕਸ਼ੀ ਕੀਤੀ ਸੀ ਇਹਦੇ ਅਮਨ ਅਰੋੜ ਦੇ ਡੈਡੀ ਨੇ, ਅਸੀਂ ਇੰਨਾ ਜਿਆਦਾ ਸੀ
0: ਬਿਲਕੁਲ
3: ਜਿਆਦਾ ਪਿੱਛੇ ਪੈ ਗਿਆ, ਕਾਹਦੇ ਪਿੱਛੇ ਪਿਆ ਹਨਾ, ਇਹੀ ਹੁਣ ਉਦੋਂ ਬਾਅਦ ਇਹਨੂੰ ਆਏ ਹੋ ਗਿਆ ਵੀ ਟਿਕਟ ਤਾਂ ਤੁਹਾਨੂੰ ਮੈਂ ਦਵਾਈ ਹੈ, ਇਹ ਦਾਅਵੇਦਾਰ ਮੰਨਣ ਲੱਗ ਗਿਆ, ਫਿਰ ਘਰ ਪ੍ਰੋਪਰਟੀ ਦਾ ਰੌਲਾ ਪੈ ਗਿਆ, ਇਹ ਨਿਆਣਾ ਸੀ ਥੋੜਾ ਜਿਹਾ ਇੰਨਾ ਹੈ ਨੀ ਸੀ ਉਦੋਂ
0: ਜੀ,
3: ਥੋੜਾ ਗੱਲ ਤਾਂ ਉੱਥੇ ਹੀ ਵਧੀਆ ਨਾ, ਭੁੱਖ ਦੇਖੋ
0: ਬਿਲਕੁਲ ਹੈ ਜੀ,
3: ਤੇ ਉਹ ਕਿੱਥੇ ਤੱਕ ਚੱਲ ਰਹੀ ਹੈ
0: ਜੀ, ਬਿਲਕੁਲ
3: ਕੋਈ ਇਹਨਾਂ ਨੂੰ
0: ਸੰਗ ਸ਼ਰਮ ਨਹੀਂ ਨਾ,
3: ਉਹੀ ਗੱਲ ਮੈਂ ਰਾਜੀ ਨਾ ਕਰਦੇ ਫੇਰ ਵੀ ਕੋਈ ਹੈ ਇੱਜ਼ਤ ਵਾਲੀ ਸ਼ਰਮ ਕਿਵੇਂ ਇੱਕ ਦੂਜੇ ਦੇ ਉੱਪਰ, ਤੇ ਮੇਨ ਮਕਸਦ ਤਾਂ ਕੁਰਸੀ ਹੋ ਰਹਿ ਗਈ ਫਿਰ ਨਾ,
0: ਬਿਲਕੁਲ ਬਿਲਕੁਲ
1: ਬਿਲਕੁਲ ਜੀ ਬਿਲਕੁਲ
0: ਜੀ,
3: ਇੱਥੇ ਤੱਕ ਗਿਰ ਜਾਣਾ ਇਹ ਵੀ ਇੱਕ ਸਵਾਲ ਆ ਵੀ ਦੇਖੋ ਇਹਨਾਂ ਦੀ ਕਿੱਡੀ ਵੱਡੀ ਭੁੱਖ ਹੈ
0: ਜੀ
3: ਕੁਰਸੀ ਦੀ ਇਹਨਾਂ ਲਈ, ਤੇ ਇਹਨਾਂ ਲਈ ਕੋਈ ਚੀਜ਼ ਨੀ ਵੀ ਮਤਲਬ ਨਾ ਆਪਦੀ ਕੋਈ ਇੱਜ਼ਤ ਨਾ ਖੂਨ ਨਾ ਕੋਈ ਰਿਸ਼ਤਾ, ਸਭ ਖਤਮ ਨੇ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਬਿਲਕੁਲ ਸਰ,
3: ਉਹੀ ਗੱਲ ਆ ਨਾ, ਉਹ ਦਰਬਾਰ ਸੰਧੂ ਸਾਹਿਬ ਦਾ ਗੀਤ ਨੀ ਕਿ ਮਰ ਜਾਏ ਕਤੂਰਾ ਲੁੱਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ
0: ਜੀ,
3: ਪਰ ਜਿਸ ਦਿਨ ਲੁੱਚਾ ਮਰ ਜਾਂਦਾ ਕੋਈ ਘਰ ਘਰ ਵਿੱਚ ਪੈਰ ਨੀ
0: ਪੈਰ ਨੀ ਪਾਉਂਦਾ,
3: ਤੇ ਕੈਪਟਨ ਸਾਹਿਬ ਪ੍ਰਵਾਨ ਸੀ ਜਦੋਂ ਮੰਤਰੀ ਸੀਗੇ ਉਦੋਂ ਸਾਹਿਬ ਪ੍ਰਵਾਨ ਸੀ ਜੀ, ਵੀ ਉਦੋਂ ਕਹਿੰਦੇ ਸੀ ਇਹ ਰਾਜਿਆਂ ਦੇ ਸ਼ੌਂਕ ਨੇ,
0: ਨੀ ਦੇਖੋ ਉਸ ਸਮੇਂ ਇਹਨਾਂ ਕੋਲ ਕਿਲੇ ਨੂੰ ਰੰਗ ਕਰਵਾਉਣ ਦੇ ਪੈਸੇ ਤੱਕ ਨੀ ਹੁੰਦੇ ਸੀ, ਸਾਗ ਇੰਪੋਰਟ ਕਰਦੇ ਰਹੇ ਨੇ ਵੇਚਦੇ ਰਹੇ ਨੇ ਆਪ, ਫਿਰ ਜਾ ਕੇ ਕਿਤੇ ਇਹਨਾਂ ਨੂੰ ਕਿਲੇ ਕੁਲੇ ਰੰਗ ਹੋਏ ਬਾਅਦ ਚੋਂ, ਮਾਲ ਹਾਲਾਤ ਇਦਾਂ ਦੇ ਆ ਗਏ ਸੀਗੇ,
3: ਗੱਡੀ ਰਾਣਾ ਗੁਰਜੀਤ ਦੀ ਦਿੱਤੀ ਹੋਈ ਸੀ
0: ਜੀ ਬਿਲਕੁਲ
3: ਥੀਏਟਰ ਵਾਲਿਆਂ ਦੀ, ਬਾਅਦ ਦੇ ਵਿਚ ਤੁਹਾਡੇ ਸਾਹਮਣੇ
0: ਬਿਲਕੁਲ ਜੀ, ਹਾਂਜੀ ਔਜਲਾ ਸਾਹਿਬ
3: ਕੋਈ ਹੋਰ ਚੀਜ਼ ਵਰਤਣ ਲੱਗ ਜਾਓ ਰਾਜਨ ਜੀ, ਹੁਣ ਝਾੜੂ ਨੂੰ ਰਹਿਣ ਦੋ ਵਰਤਣ ਨੂੰ,
1: ਸਤਿ ਵਚਨ ਜੀ ਸਤਿ ਵਚਨ ਪੂਰਾ ਸਤਿਕਾਰ ਆ ਜੀ,
0: ਉਹ ਆਪਣੇ ਹੁੰਦੀ ਸੀ ਜੀ ਆਪਣੇ ਉਹ ਪਹਿਲਾਂ ਹੁੰਦੀ ਸੀ ਉਹ ਜਿਹੜਾ ਆਪਣੇ ਚੂਹਾਂ ਦੇ ਆਲੇ ਦੁਆਲੇ ਨੀ ਉਹ ਹਰਾ ਘਾਹ ਹੁੰਦਾ ਹੱਥ ਚ ਫਿਰ ਜਾਂਦਾ ਸੁੱਕ ਕੇ ਕੀ ਕਹਿੰਦੇ ਆ ਉਹਨੂੰ ਮੈਨੂੰ ਚੇਤਾ ਭੁੱਲ ਗਿਆ ਉਹ ਬੁਰਸ਼ ਜਿਹਾ ਹੁੰਦਾ ਸੀ ਬਣਾਇਆ ਉਹਦਾ ਜਿਦਾਂ ਕੂਚੀ ਨੀ ਹੁੰਦੀ ਜੀ ਮੂਹਰੇ ਉਹ ਮਤਲਬ ਕਿ ਚੌੜਾ ਹੁੰਦਾ ਬੁਰਸ਼
1: ਸਲਵਾੜ ਦੀ ਕਹਿੰਦੇ ਤੁਸੀਂ
0: ਸਲਵਾੜ ਦੀ ਹਾਂਜੀ ਹਾਂਜੀ ਉਹ ਝਾੜੂ ਪਹਿਲਾਂ ਬਣਾਇਆ ਹੁੰਦਾ ਸੀ ਨਾ
1: ਹਾਂਜੀ
0: ਉਹ ਸੂਤ ਰਹੂ ਜੀ
1: ਕੋਈ ਗੱਲ ਨੀ ਸਰ ਪਤਾ ਨੀ ਜੇ ਕਿਤੇ ਉਹਦੀ ਬੇਅਦਬੀ ਹੋ ਗਈ ਫੇ ਹੈ ਤਾਂ ਉਹਦਾ ਭੈਣ ਭਰਾ ਹੀ ਆ ਨਾ ਚੋਣ ਦੇ ਭਰਾ ਦੀ ਬੇਅਦਬੀ ਹੋ ਗਈ ਫੇ ਬਿਲਕੁਲ ਨੀ ਜੀ ਇਹ ਤਾਂ ਸੋਚਾਂਗੇ ਹੁਣ ਵੀ ਕਿਦਾਂ ਵੀ ਇਹਦਾ ਕੋਈ ਸਬਸਟੀਚਿਊਟ ਕਿਦਾਂ ਹੋ ਸਕਦਾ ਹੈਗਾ ਹੈ ਜੀ
0: ਜੀ ਬਿਲਕੁਲ ਹੈ ਜੀ ਲੱਭਣਾ ਪੈਣਾ ਜੀ ਬਿਲਕੁਲ ਹੈ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਔਜਲਾ ਸਾਹਿਬ ਤੇ ਨਾਲ ਆਪਣੇ ਜੁੜੇ ਨੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਜਨਾਬ
4: ਲੰਘਿਆ ਸੁਣਦਾ ਪਿਆ ਸੀ ਗੱਲਾਂ ਪਿਆਰੇ ਸੱਜਣਾ ਦੀਆਂ
0: ਜੀ
4: ਬਾਈ ਜੀ ਸਾਡੇ ਰੋਜ਼ ਹੀ ਆ ਕੇ ਚਟਪਟੀਆਂ ਖਬਰਾਂ ਸੁਣਾ ਜਾਂਦੇ ਆਪਸ਼ਨ ਤੋਂ ਦੱਸੋ ਬਾਬਿਓ ਹੁਣ ਜਾਈਏ ਕਿੱਥੇ ਅਸੀਂ
0: ਜਾਈਏ ਕਿਤੇ ਮੈਂ ਸੈਣੀ ਸਾਹਿਬ ਨਾਲ ਖਬਰ ਕਰਨੀ ਰਹਿ ਗਿਆ ਜੀ ਦੇਖੋ ਆਪਸ਼ਨ ਮੈਂ ਚਲੋ ਸਾਡੇ ਫਾਦਰ ਸਾਹਿਬ ਕੌਂਸਲ ਦੇ ਵਿਚ ਇਕ ਮਿੰਟ ਰੁਕੋ ਮੈਂ ਕੋਸ਼ਿਸ਼ ਕਰ ਹੀ ਲੈਣਾ ਸੈਣੀ ਸਾਹਿਬ ਦੀ ਜ਼ੁਬਾਨੀ ਸੁਣਦੇ ਆ ਤੇ ਜੇ
4: ਕੋਈ ਗੱਲ ਨੀ ਚਲੋ ਜੋੜ ਦੋ ਉਹਨਾਂ ਨੂੰ ਵੀ ਆਪਸ਼ਨ ਦੱਸੋ ਵੀ ਅਸੀਂ ਹੁਣ ਵੇਖੋ ਆ ਜਿਹੜੇ ਤੁਸੀਂ ਆ ਬਿਠਾਏ ਨੇ ਭਾਵੇਂ ਤੁਹਾਡੀ ਇੱਕ ਵੋਟ ਹੈ ਭਾਵੇਂ ਚਾਰ ਹੁਣ
0: ਜੀ
4: ਹੁਣ ਅਸੀਂ ਤਾਂ ਪਾਈ ਨੀ
0: ਸੈਣੀ ਸਾਹਿਬ ਮੁਕੱਦਰ ਬਾਈ ਜੀ ਅੱਜ ਵੀ ਕਹਿੰਦੇ ਨੇ ਕਿ ਭਾਈ ਵੋਟ ਕਿਹਨੂੰ ਪਾਈਏ ਦੱਸਿਓ ਜੀ ਜਰਾ
4: ਦੱਸੋ
0: ਜੀ ਰਾਹ ਦਸੇਰਾ ਸੈਣੀ ਸਾਹਿਬ
4: ਸੈਣੀ ਬਾਈ ਜੀ ਸਤਿ ਸ੍ਰੀ ਅਕਾਲ
0: ਸੈਣੀ ਸਾਹਿਬ ਤੋਂ ਸੁਣ ਲੋ ਤੁਸੀਂ ਮਾੜਾ ਜਿਹਾ ਸੁਣਿਓ ਸਹੀ ਕੀ ਕਹਿੰਦੇ ਆ
4: ਕਰਨੀ ਦੇ ਪੂਰੇ ਨੇ ਪਰ ਮੈਂ ਵੀ ਉਹ ਵੀ ਲੋਕਾਂ ਨੂੰ ਤੁਸੀਂ ਆਪਸ਼ਨ ਦੱਸ ਕੇ ਜਾਓ ਵੀ ਇਹ ਨਾ ਤੁਸੀਂ ਨਾਲ ਵੱਖਰੀ ਕਿਸ਼ਤੀ ਨਾ ਲਿਆਇਆ ਕਰੋ ਵੀ ਚੜ ਕੇ ਫਿਰ ਸੌ ਜਾਂਦੇ ਸਵੇਰੇ ਰਾਤ ਨੂੰ ਫਿਰ ਉੱਠ ਕੇ ਆ ਜਾਂਦੇ
0: ਜੀ
4: ਮੈਂ ਕੋਈ ਗੱਲ ਨੀ ਆਉਣ ਤੇ ਸੈਣੀ ਬਾਈ ਦੱਸੋ
0: ਜੀ ਸੈਣੀ
4: ਜੋ ਆਪਸ਼ਨ ਦਿਓ ਕਰਦੇ ਆ ਗੌਰ
1: ਫਿਰ
0: ਮੁਕੱਦਰ ਜੀ ਹਾਂਜੀ ਸੁਣ ਲਿਓ ਮਾੜਾ ਜਿਹਾ
4: ਇੱਕ ਸੈਕਿੰਡ ਮੈਂ ਹੋਰ ਇੱਕ ਗੱਲ ਕਰਨੀ ਆ
0: ਹਾਂਜੀ
4: ਸਾਡੇ ਪਿਆਰੇ ਸੱਜਣ ਨੇ ਕੋਈ ਚੱਕਰ ਨੀ ਹੈਗਾ ਪਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ ਇਹ ਨੀ ਹੈਗਾ ਵੀ ਆਪਾਂ
0: ਜੀ
4: ਨਹੀਂ ਪਾਉਣੀ ਚਾਹੀਦੀ
0: ਜੀ
4: ਵਿਚਾਰ ਕਰਕੇ
0: ਜਰੂਰ ਜੀ ਤੁਸੀਂ ਗੱਲ ਤਾਂ ਸੁਣੋ ਗੱਲ ਸੁਣੋ ਪਹਿਲਾਂ ਹਾਂਜੀ ਸੈਣੀ ਸਾਹਿਬ ਜੀ
1: ਤੁਸੀਂ ਜੇ ਵੋਟ ਤੁਸੀਂ ਜੇ ਵੋਟ ਪਾਉਣ ਵੀ ਗਏ ਤਾਂ ਵੀ ਤੁਹਾਨੂੰ ਰੱਸੇ ਨਾਲ ਬੰਨ ਜਾਣਾ ਘਰ ਤੇ ਤੁਸੀਂ ਨੀ ਵੋਟ ਪਾਉਣੀ ਰੱਬ ਦੇ ਵਾਸਤੇ ਨਾ ਕਿਸੇ ਤੇ ਧਾਨ ਕਰਿਓ ਹਾਂਜੀ ਕਹਿੰਦਾ ਨੀ ਤੂੰ ਮੁਝ ਪਰ ਇਤਨਾ ਆਸਾਨ ਕਰਨਾ ਕਿ ਮੇਰੇ ਪਰ ਕੋਈ ਆਸਾਨ ਨਾ ਕਰਨਾ ਇਸ ਕਰਕੇ ਤੁਸੀਂ ਲੋਕਤੰਤਰ ਤੇ ਇੰਨਾ ਹੀ ਆਸਾਨ ਕਰਿਓ ਕਿ ਤੁਸੀਂ ਕੋਈ ਵੋਟ ਨਾ ਪਾਇਓ ਹਾਂਜੀ ਬੇਨਤੀ ਇਹ ਆ ਕਿ ਸਾਡੇ ਇਲਾਕੇ ਚ ਖਬਰ ਲੱਗੀ ਆ ਜੀ ਕਿ ਅਖਬਾਰ ਦੇ ਵਿਚ ਫੋਟੋ ਆਈ ਹੈਗੀ ਹੈ ਬਕਾਇਦਾ ਤੌਰ ਤੇ ਕਿ 86 ਈਅਰ ਓਲਡ ਪਰਸਨ ਹੂ ਵਾਜ ਅਨਏਬਲ ਟੂ ਵਾਕ ਹਾਂਜੀ ਵੀ ਉਹ ਚੱਲਣ ਤੋਂ ਅਸਮਰਥ ਸੀ ਭਾਰੇ ਸਾਹਿਬ ਜੀ ਦੇ ਪਿਤਾ ਜੀ ਦੀ ਅਖਬਾਰ ਚ ਫੋਟੋ ਲੱਗੀ ਕਿ ਉਹਨਾਂ ਨੂੰ ਉਹਨਾਂ ਦਾ ਪੋਤਾ ਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ ਆ ਉਹ ਆਪਣੇ ਟਰਾਈ ਸਾਈਕਲ ਦੇ ਉੱਤੇ ਜਿਹੜਾ ਹੈਗਾ ਆ ਉਹ ਵੀਲ ਚੇਅਰ ਤੇ ਵੀ ਵੋਟ ਪਾਉਣ ਵਾਸਤੇ ਲਗਾਏ ਤੇ ਉਹਨਾਂ ਨੂੰ ਲੋਕਤੰਤਰ ਦੇ ਯੋਧੇ ਹੋਣ ਦਾ ਖਿਤਾਬ ਮਿਲਿਆ ਜੀ
4: ਨਹੀਂ ਸੈਣੀ ਬਾਈ ਜੀ ਹੁਣ ਇਦੂ ਬਾਅਦ ਤੁਸੀਂ ਪਹਿਲਾਂ ਅਗਲੀ ਗੱਲ ਕਰੋ ਮੈਂ ਉਦੋਂ ਪਹਿਲਾਂ ਹੀ ਗੱਲ ਕਰ ਦੇਣਾ ਵਾ ਇਹ ਜਿਹੜੇ ਇਹ ਸਿੰਬਲ ਰੱਖੇ ਨੇ ਨਾ ਇਹ ਲੋਕਤੰਤਰ ਦੇ ਯੋਧਿਆਂ ਨੇ ਹੀ ਰੱਖੇ ਨੀ, ਇਹ ਸਾਨੂੰ ਵਿਖਾਉਣ ਵਾਸਤੇ ਰੱਖੇ ਨੇ ਬਾਬਿਓ, ਇਹ ਛੱਡ ਦੋ ਤੁਸੀਂ
0: ਕਹਾਣੀਆਂ। ਬਾਦਲ ਸਾਹਿਬ ਤਾਂ ਆਪਣੀ ਮਰਜ਼ੀ ਦੇ ਨਾਲ ਗਏ ਆ ਜੀ, ਹਰ ਸਾਲ ਵੋਟ ਪਾਉਂਦੇ ਆ।
4: ਨਹੀਂ ਬਾਬਿਓ ਜਾਣ ਦਿਓ ਤੁਸੀਂ, ਮੈਂ ਸਾਰੀਆਂ ਗੱਲਾਂ ਇਹਨਾਂ ਦੇ ਸਿੰਬਲ ਇਹ ਜਿਹੜੇ ਵਿਖਾਉਂਦੇ ਨੇ ਸਾਨੂੰ, ਇਹ ਸਾਨੂੰ ਪ੍ਰੇਰਿਤ ਕਰਨ ਵਾਸਤੇ, ਇਹ ਸਭ ਸਮਝਦੇ ਆ ਆਪਾਂ
1: ਹਰ ਵਾਰੀ ਵੋਟ ਪਾਉਂਦੇ ਆ ਵੀ ਹਾਂਜੀ ਵੀਲ ਚੇਅਰ ਦੇ ਉੱਤੇ ਜਾ ਕੇ ਤੇ ਵੋਟ ਪਾ ਕੇ ਆਏ, ਅਖਬਾਰ ਚ ਖਬਰ ਆਈ ਹੈਗੀ ਆ ਜੀ, ਉਹਨਾਂ ਦਾ ਬੇਟਾ ਉਹਨਾਂ ਨੂੰ ਨਾਲ ਲੈ ਕੇ ਗਿਆ ਜੀ, ਤੇ ਇਸ ਕਰਕੇ ਇਹ ਤੁਸੀਂ ਆਪਣਾ ਜਿਹੜਾ ਹੈਗਾ ਨੁਮਾਇੰਦਾ ਚੰਗਾ ਬੰਦਾ ਚੁਣੋ
0: ਜੀ,
1: ਜੇ ਚੰਗਾ ਨਹੀਂ ਹੈਗਾ ਤੇ ਨੋਟਾਂ ਨੂੰ ਪਾ ਦਿਓ।
0: ਬਿਲਕੁਲ,
4: ਮੈਂ ਇਸ ਗੱਲ ਵਾਸਤੇ ਤਾਂ ਵੇਖੋ ਮੈਂ ਮਾਫ਼ੀ ਚਾਹੁੰਦਾ, ਮੈਨੂੰ ਸਮਝ ਨਹੀਂ ਆਈ, ਮੈਂ ਬਿਲਕੁਲ ਮਾਫ਼ੀ ਚਾਹੁੰਦਾ ਵੀ ਚਲੋ ਉਹ
0: ਨਹੀਂ, ਉਹ ਪਿਛਲੇ ਮੁਕੱਦਰ ਬਾਈ ਜੀ ਉਹ ਪਿਛਲੇ 60-65 ਸਾਲ ਤੋਂ ਵੋਟ ਪਾਉਂਦੇ ਆ ਰਹੇ ਨੇ, ਉਹ ਆਪਣੀ ਮਰਜ਼ੀ ਨਾਲ ਹੀ ਜਾਂਦੇ ਆ, ਮੈਂ ਇਹ ਨੀ ਕਿ ਮਤਲਬ ਕਿ ਕੋਈ ਆ ਕੇ ਘਰੋਂ ਲੈ ਗਿਆ ਜਾਂ ਕਿੱਦਾਂ, ਇੱਦਾਂ ਨੀ ਕੋਈ ਵੀ ਹੈ, ਮਰਜ਼ੀ ਨਾਲ ਹੀ ਪਾਉਣੀ ਉਹਨਾਂ ਨੇ। ਅਕਾਲੀਆਂ ਨੂੰ ਵੀ ਪਾਉਂਦੇ ਰਹੇ ਆ, ਕਾਂਗਰਸ ਨੂੰ ਵੀ ਪਾਉਂਦੇ ਰਹੇ ਆ, ਆਪ ਨੂੰ ਵੀ ਪਾਉਂਦੇ ਰਹੇ ਆ ਜੀ।
4: ਆਪਣੇ
0: ਘਰ ਦਾ ਤਾਂ ਪਤਾ ਹੀ ਆ ਨਾ ਆਪਾਂ ਨੂੰ, ਜੇ ਆਪਾਂ ਹਰ ਚੀਜ਼ ਦੇ ਉੱਤੇ ਮਤਲਬ ਕਿ ਉਂਗਲ ਚੱਕ ਕੇ ਵੀ ਨਹੀਂ ਨਾ ਸਰ ਸਕਦਾ ਆਪਾਂ ਹਰ ਕਿਸੇ ਤੇ। ਬਿਲਕੁਲ
4: ਮੈਂ ਇਹ ਗੱਲ ਮੈਨੂੰ ਸਮਝ ਨੀ ਆਈ ਹੈਗੀ, ਮੈਂ ਐਵੇਂ ਕਵਾਂ ਵੀ ਮੈਂ ਨੀ ਕਹਿੰਦਾ ਵੀ ਹਰ ਇੱਕ ਬੰਦਾ ਹੀ, ਜੇ ਮੰਨ ਲਓ ਵੀ ਉਹ ਵੀ ਮੰਨ ਲਓ ਕੋਈ ਬਜ਼ੁਰਗ ਹੈ ਜਾਂ ਉਹ ਹਰ ਇੱਕ
0: ਜੀ
4: ਹੋ ਜਾਂਦਾ, ਮੈਂ ਉਹ ਨੀ ਕਹਿੰਦਾ ਹੈਗਾ, ਪਰ ਕਿਉਂਕਿ ਗੱਲ ਉਹ ਮੈਂ ਉਹ ਮੈਨੂੰ ਸਮਝ ਨੀ ਆਈ, ਕਿਉਂਕਿ ਜ਼ਿਆਦਾਤਰ ਬਾਈ ਜੀ ਵੀ ਫਲਾਣਾ ਇੰਨਾ ਕੁ ਬਜ਼ੁਰਗ ਸੀ ਹਨਾ, ਹਰ ਇੱਕ ਨਹੀਂ ਪਰ ਉਹ ਵਿੱਚੋਂ ਵਿੱਚੋਂ ਜਾਂਦੇ ਨੇ ਨਾ ਵੀ ਆਪਾਂ ਨੂੰ ਇਹ ਵਿਖਾਇਆ ਜਾਂਦਾ ਵੀ ਉਹ ਮੰਨ ਲਓ ਵੀ
0: ਬਿਲਕੁਲ
4: ਵੋਟ ਪਾਉਣਾ ਉਹ, ਮੈਂ ਉਹ ਨੀ ਹੈਗਾ। ਮੈਂ ਤਾਂ ਵੇਖੋ ਬਾਈ ਜੀ ਮੈਂ ਤਾਂ ਇਹ ਗੱਲ ਮੰਨਦਾ ਹੈਗਾ ਵੀ ਸਾਡੇ ਕੋਲ ਸਭ ਤੋਂ ਵੱਡਾ ਅਧਿਕਾਰ ਹੀ ਵੋਟ ਦਾ ਹੈਗਾ ਬਾਈ ਜੀ, ਆਮ ਬੰਦੇ ਕੋਲ ਕਿਹੜਾ ਅਧਿਕਾਰ ਹੈ
0: ਜੀ ਜੀ ਬਿਲਕੁਲ,
4: ਉਹ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦਾ
0: ਜੀ,
4: ਇਸ ਤੋਂ ਵੱਡਾ ਤੇ ਇਸ ਤੋਂ ਵੱਡਾ ਸੰਵਿਧਾਨ ਚ ਤਾਂ ਆਮ ਬੰਦੇ ਕੋਲ ਕੋਈ ਅਧਿਕਾਰ ਹੀ ਨੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਜੀ,
4: ਪਰ ਉਹ ਗੱਲ ਉਹੀ ਆ ਵੀ ਉਹ ਚਲੋ ਸੈਣੀ ਬਾਈ ਜੀ ਤੁਹਾਡੇ ਆਪਣਾ ਗੱਲ ਕਰ ਗਏ, ਮੈਂ ਮਾਫ਼ੀ ਫਿਰ ਦੁਬਾਰਾ ਚਾਹੁੰਦਾ।
0: ਨਹੀਂ ਨਹੀਂ ਇੱਦਾਂ ਦੀ ਇੱਦਾਂ ਦੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ,
4: ਨਹੀਂ ਹਰ ਇੱਕ ਬੰਦਾ ਮੈਂ ਕਦੇ ਵੀ ਨੀ, ਚਲੋ ਇਹ ਤਾਂ ਤੁਹਾਡੇ ਨਾਲ ਜੁੜੀ ਹੋਈ ਗੱਲ ਹੈ
0: ਜੀ,
4: ਵੀ ਜੇ ਕੋਈ ਬੰਦਾ ਜਾਂਦਾ, ਕਿਉਂਕਿ ਅਸਲ ਚ ਕਾਰਨ ਉਹੀ ਹੈ ਨਾ ਬਾਈ ਜੀ, ਇਹਨਾਂ ਇਹ ਜਿਹੜੀਆਂ ਸ਼ੋਸ਼ੇਬਾਜ਼ੀਆਂ ਕਰਦੇ ਨੇ ਲੀਡਰ, ਉਹਨਾਂ ਨੂੰ ਵੇਖ ਕੇ ਫਿਰ ਵੀ ਜੇ ਕੋਈ ਵਾਕਈ ਉਹੀ ਗੱਲ ਜਾਂਦਾ ਉਹਦੇ ਵੱਲੋਂ ਵੇਖ ਕੇ ਵੀ ਐਂ ਲੱਗਦਾ ਵੀ ਕਿਤੇ ਇਹਨਾਂ ਨੇ ਨਾ ਭੇਜਿਆ ਹੋਵੇ।
0: ਬਿਲਕੁਲ
4: ਸਹੀ ਗੱਲ, ਦਿਲ ਦੀ ਗੱਲ
0: ਜੀ ਜੀ,
4: ਮੈਂ ਉਹ ਨੀ ਕਹਿੰਦਾ ਹੈਗਾ, ਵੋਟ ਦਾ ਅਧਿਕਾਰ ਤਾਂ ਬਾਈ ਜੀ ਹੁਣ ਆਪਣੇ ਆਮ ਬੰਦਿਆਂ ਕੋਲ ਸਭ ਤੋਂ ਵੱਡਾ ਹੈ,
0: ਪਰ
4: ਗੱਲ ਉਹ ਹੈ ਕਿ ਹੁਣ ਆਪਸ਼ਨ ਕੋਈ ਨੀ ਦਿਸਦਾ ਹੈਗਾ ਬਾਈ ਜੀ। ਮੈਂ ਤਾਂ ਹੁਣ ਇਹਨਾਂ ਨੂੰ ਅੱਗੇ ਸੈਣੀ ਬਾਈ ਜੀ ਨੂੰ ਮੈਂ ਕਿੰਨੀ ਵਾਰੀ ਗੱਲ ਕਹੀ ਹੈ
0: ਜੀ,
4: ਹੁਣ ਪਿਛਲੇ ਨੇ ਸੈਣੀ ਬਾਈ ਜੀ ਮੇਰੀ ਗੱਲ ਨੂੰ ਮੈਂ ਉਹੀ ਗੱਲ ਮੰਨਦੇ ਹੈਗੇ ਨੇ ਵੀ ਤੁਸੀਂ ਬਾਦਲ ਸਾਹਿਬ ਦੇ ਮੂੰਹ ਘਵਾ ਕੇ ਵਿਖਾ ਦੋ
0: ਜੀ
4: ਵੀ ਸਾਡੀ ਗਲਤੀ ਸੀ ਜੀ, ਸਾਡੇ ਕਰਕੇ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ
0: ਜੀ,
4: ਇੱਕ ਵਾਰੀ ਇਹਨਾਂ ਦੇ ਮੂੰਹ ਚ ਘਵਾ ਕੇ ਵਿਖਾ ਦੋ ਵੀ ਸਾਡੀ ਪਾਰਟੀ ਦੀ ਗਲਤੀ ਸੀ। ਮੈਂ ਖੁਦ ਕਹਿ ਕੇ ਜਿਵੇਂ ਕਹਿੰਦੇ ਨਾ ਵੀਡੀਓ ਬਣਾਈ ਮੰਨ ਲਓ ਤੁਹਾਡੇ ਫਾਦਰ ਸਾਹਿਬ ਆਪਣਾ ਗਏ ਬਜ਼ੁਰਗ
0: ਜੀ ਜੀ,
4: ਮੈਂ ਵੀਡੀਓ ਬਣਾ ਕੇ ਜਾਵਾਂਗਾ ਇੱਕ ਵਾਰੀ ਬਾਦਲ ਸਾਹਿਬ ਦੇ ਮੂੰਹ ਜਾਂ ਕਾਂਗਰਸ ਵਾਲੇ ਦੇ ਮੂੰਹ ਘਵਾ ਦੋ ਵੀ ਝਾੜੂ ਵਾਲੇ ਲਿਆਉਣ ਚ ਸਾਡੀ ਗਲਤੀ ਸੀ, ਲੋਕਾਂ ਦੀ ਗਲਤੀ ਨੀ।
0: ਬਿਲਕੁਲ ਹੈ ਜੀ,
4: ਕਹਾ ਦਿਓ ਆ 27 ਵਾਲੀਆਂ ਵੋਟਾਂ ਤੋਂ ਪਹਿਲਾਂ ਕਹਾ ਕੇ ਵਿਖਾ ਦੋ ਮੈਨੂੰ।
0: ਬਿਲਕੁਲ ਹੈ ਜੀ,
4: ਮੈਂ ਨੀਵਾਂ ਹੋ ਕੇ ਜਾਵਾਂਗਾ ਜੀ
0: ਜੀ ਜੀ।
4: ਇਹ ਕਹਿੰਦੇ ਵੀ ਸੈਣੀ ਬਾਈ ਜੀ, ਇਹ ਕਹਿੰਦੇ ਸੈਣੀ ਬਾਈ ਜੀ ਦੀ ਗਲਤੀ ਹੈ
0: ਜੀ,
4: ਤੁਸੀਂ ਝਾੜੂ ਵਾਲਿਆਂ ਨੇ ਚੁਣਿਆ
0: ਜੀ,
4: ਤੁਹਾਨੂੰ ਗਲਤ ਠਹਿਰਾਉਂਦੇ ਨੇ
0: ਜੀ,
4: ਫਿਰ ਅਸੀਂ ਗਲਤ ਹਾਂ, ਅਸੀਂ ਫਿਰ ਇਹਨਾਂ ਨੂੰ ਚੁਣ ਦੁਬਾਰਾ ਜਾਈਏ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਨੋਟਾ ਹੈਗਾ ਜਾਂ ਜੇ ਤਿੰਨ ਚਾਰ ਪਾਰਟੀਆਂ ਹੈਗੀਆਂ ਨਹੀਂ ਪਸੰਦ ਤਾਂ ਨੋਟਾ ਤਾਂ ਹੈਗਾ ਹੀ ਆ ਫਿਰ।
4: ਨਹੀਂ ਬਾਈ ਜੀ, ਨੋਟਾਂ ਨੂੰ ਵੀ ਪਾਉਣ ਜਾਣ ਵਾਸਤੇ ਮੇਰੇ ਕੋਲੋਂ ਮੈਂ ਜੇ ਜਾਵਾਂਗਾ ਲੈਣ ਚ ਖਲੋਵਾਂਗਾ ਮੈਨੂੰ 2 ਘੰਟੇ ਲੱਗਣੇ ਬਾਈ ਜੀ।
0: ਉਹ ਤਾਂ ਹੈ ਹੀ ਆ ਜੀ,
4: ਮੈਂ ਉਹ 2 ਘੰਟੇ ਮੈਂ ਆਪਣੇ ਘਰ ਵਾਸਤੇ ਕੋਈ 100-200 ਕਮਾ ਕੇ ਨਾ ਲਿਆਵਾਂਗਾ ਆਪਣੇ ਬੱਚੇ ਵਾਸਤੇ
0: ਜੀ,
4: ਕਿਉਂ ਪਾਉਣੀ ਫਿਰ ਨੋਟਾਂ ਨੂੰ? ਜੇ ਇਹਨਾਂ ਨੂੰ ਨਹੀਂ ਵੋਟ ਪਾ ਸਕਦੇ ਤੇ ਫਿਰ ਕਿਉਂ ਨੋਟਾਂ ਨੂੰ ਵੀ ਕਾਹਦੇ ਵਾਸਤੇ ਪਾਉਣ ਜਾਣਗੇ?
0: ਨਹੀਂ ਉਹ ਦਿਖੂਗਾ ਤਾਂ ਸਹੀ ਵੀ ਲੋਕਾਂ ਦੀ ਪਸੰਦ ਕੀ ਆ ਜਾਂ ਕਿਤੇ ਨਾ ਕਿਤੇ ਫਿਰ ਉਹ ਆਪਣਾ ਇਤਰਾਜ਼ ਕਿੱਥੇ ਦਰਜ ਕਰਾਵਾਂਗੇ।
4: ਕਈ ਥਾਵਾਂ ਤੇ ਨਾ ਆਪਣਾ ਭਾਰਤ ਬਾਈ ਜੀ, ਕਈ ਥਾਵਾਂ ਤੇ ਹੋਇਆ ਵੀ ਨੋਟਾਂ ਨੂੰ ਉਹੀ ਗੱਲ ਹੈ, ਵੋਟਾਂ ਇੰਨੀਆਂ ਕੁ ਪੈ ਗਈਆਂ ਵੀ ਉਹ ਕਹਿਣ ਨੂੰ ਖਬਰ ਜ਼ਰੂਰ ਆਈ 1-2 ਦਿਨ ਵਾਸਤੇ, ਪਰ ਉਹ ਖਬਰ ਬਣ ਕੇ ਰਹਿ ਗਈ ਬਾਈ ਜੀ, ਉਹਦਾ ਕੋਈ ਇਹਨੂੰ ਚੇਤਾ ਵੀ ਨੀ ਹੋਣਾ। ਮੈਂ ਸੁਣਦਾ ਰਹਿੰਦਾ ਬਾਈ ਜੀ, ਮੈਂ ਐਵੇਂ ਵੀ ਆ ਜਿਹੜੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹਨਾਂ ਤੇ ਕੀ ਅਸਰ ਹੈ ਜੀ? ਕੋਈ ਅਸਰ ਨਹੀਂ
0: ਜੀ
4: ਇਹਦਾ। ਇਹ ਤਾਂ ਸਾਨੂੰ ਉਹੀ ਗੱਲ ਹੈ, ਐਵੇਂ ਵਾਧੂ ਭੇਡਾਂ ਬੱਕਰੀਆਂ ਸਮਝਦੇ ਨੇ ਸਾਨੂੰ, ਤਾਂ ਐ ਸਮਝਦੇ ਨੇ ਵੀ ਜਦੋਂ ਵੋਟਾਂ ਆਈਆਂ ਚਿੱਕ ਕੇ ਲੈ ਗਏ ਤੇ ਉਹੀ ਗੱਲ ਸਾਨੂੰ ਮੁੰਨ ਕੇ ਤੇ ਘਰੇ ਛੱਡ ਗਏ, ਬਸ ਕਹਾਣੀ ਇੰਨੀ ਕੋਈ ਹੈ ਇਹਨਾਂ ਵਾਸਤੇ
0: ਜੀ।
4: ਅਸੀਂ ਅਸੀਂ ਅਸੀਂ ਜਾਣਦੇ ਹਾਂ ਵੀ ਅਸੀਂ ਲੋਕਤੰਤਰ ਬਚਾਉਣ ਜਾਂਦੇ ਹਾਂ ਜੀ ਵੋਟਾਂ ਪਾਉਣ
0: ਵਾਸਤੇ,
4: ਸਰਕਾਰ ਬਦਲਦੇ ਹੈ। ਇੱਕ ਉਹੀ ਗੱਲ ਮੈਂ ਵਾਰ ਵਾਰ ਕਹਿੰਦਾ ਵੀ ਇੱਕ ਲੋਗੋ ਉਤਲਾ ਚੇਂਜ ਹੋ ਜਾਂਦਾ ਵੀ ਹੁਣ ਅਕਾਲੀ ਆ ਗਏ, ਹੁਣ ਕਾਂਗਰਸੀ ਆ ਗਏ, ਹੁਣ ਝਾੜੂ ਵਾਲੇ ਆ ਗਏ। ਤੁਸੀਂ ਦੇਖ ਲੋ ਹੁਣ ਤਾਂ ਨਵੇਂ ਆਏ ਨਾ ਝਾੜੂ ਵਾਲੇ, ਸਾਰਿਆਂ ਨੇ ਉਹੀ ਗੱਲ ਕਿੰਨਾ ਜ਼ੋਰ ਲਾ ਕੇ ਚੁਣੇ ਹੈ, ਫਿਰ ਅੱਜ ਕਿਉਂ ਗਾਲਾਂ ਦੇਣ ਲੱਗੇ ਬਾਈ ਜੀ? ਹੁਣ ਕਹਿੰਦੇ ਵੀ ਪਿਛਲੇ ਚੰਗੇ ਸੀ, ਜੇ ਆ ਪਿਛਲੇ ਆ ਜਾਣਗੇ ਤੁਹਾਡੇ ਸਾਹਮਣੇ ਆ, ਤੁਸੀਂ ਆ ਦੇਖ ਲਿਓ 6-9 ਮਹੀਨਿਆਂ ਨੂੰ
0: ਜੀ
4: ਇਹੀ ਜਨਤਾ ਗਾਲਾਂ ਕੱਢਣ ਲੱਗ ਗਈ ਵੀ ਐ ਕਰਨ ਲੱਗ ਗਏ ਜੀ, ਉਹ ਕਰਨ ਲੱਗੇ, ਕਿਉਂਕਿ ਬਾਈ ਜੀ ਕੁਰਸੀ ਤੇ ਬਹਿਣ ਦੀ ਹੋਈ ਕਹਾਣੀ ਹੈ ਬਸ, ਹੋਰ ਕੁਛ ਨੀ ਹੈਗਾ।
0: ਬਿਲਕੁਲ ਬਿਲਕੁਲ,
4: ਜਦੋਂ ਬਹਿ ਗਏ ਕੁਰਸੀ ਤੇ ਫਿਰ ਉਸ ਮੈਂ ਤਾਂ ਕਈ ਵਾਰੀ ਕਹਿਣਾ ਵੀ ਉਹ ਕੁੱਕੀ ਗਿੱਲ ਜਿਹੜਾ ਵਿਚਾਰਾ ਨੀ, ਮੈਂ ਕਹਿੰਦਾ ਉਹ ਅਣਖੀ ਯੋਧਾ ਹੈਗਾ ਜਿਹੜਾ ਇੱਕ ਅਣਖ ਵਾਸਤੇ ਉਹੀ ਗੱਲ ਉਸ ਕਹਿ ਕੇ ਮੰਨ ਲੋ ਵੀ ਇੱਕ ਉਹ ਇਹ ਵੀ ਨੀ ਕਹਿੰਦਾ ਹੈਗਾ ਵੀ ਮੈਂ ਧਰਮ ਦੇ ਪਿੱਛੇ ਲੱਗ ਕੇ ਵੀ ਇੱਕ ਪੱਗ ਦੇ ਪਿੱਛੇ ਲੱਗ ਕੇ ਕਹਿੰਦਾ ਅਸੀਂ ਤੁਰੇ, ਨਾਲੇ ਕੋਈ ਮਾੜੇ ਘਰ ਦੇ ਨੀ ਸੀ
0: ਜੀ,
4: ਉਹ ਕਹਿ ਕੇ ਉਹੀ ਗੱਲ 18-20 ਸਾਲ ਆਪਣੀ ਜ਼ਿੰਦਗੀ ਦੇ ਜੇਲ੍ਹ ਚ ਗਾਲ ਕੇ ਆ ਗਿਆ ਤੇ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਖੂਹ ਚ ਪੁੱਕੀ ਗੱਲ
0: ਜੀ,
4: ਹੁਣ ਤੁਸੀਂ ਕਿੱਧਰ ਨੂੰ ਜਾਓਗੇ, ਤੁਸੀਂ ਕਹਾਣੀਆਂ ਕਿੱਥੇ ਲਿਜਾਓਗੇ
0: ਜੀ।
4: ਇਸ ਕਰਕੇ ਬਾਈ ਜੀ ਆਪਾਂ ਦਾ ਨਾ ਠੀਕ ਹੈ, ਆਪਣਾ ਰੋਟੀ ਪਾਣੀ ਬਾਈ ਜੀ ਆਪਾਂ ਕਮਾਈਏ ਖਾਈਏ, ਠੀਕ ਆ, ਕਿਉਂਕਿ ਕਦਰ ਬਾਈ ਜੀ ਇੱਥੇ ਵੋਟਾਂ ਦੀ ਸਰਕਾਰ ਦਾ, ਹੁਣ ਮੈਂ ਨਾ ਪਾਵਾਂਗਾ ਮੇਰੇ ਵਰਗੇ 4 ਹੋਰ ਨਾ ਪਾਣਗੇ, ਉਹਦੇ ਨਾਲ ਇਹਨਾਂ ਨੂੰ ਥੋੜੀ ਕੋਈ ਫਰਕ ਪੈਂਦਾ ਹੈਗਾ, ਸਰਕਾਰ ਦਾ ਬਦਲਣੀ ਹੈ ਬਾਈ ਜੀ,
0: ਬਿਲਕੁਲ ਜੀ,
4: ਉਹ ਆਉਂਦੀ ਜਾਂਦੀ ਰਹਿਣੀ ਹੈ। ਪਰ ਅਫਸੋਸ ਬੜਾ ਹੁੰਦਾ ਭਾਰਤ ਬਾਈ ਜੀ, ਮੈਂ ਤਾਂ ਇਹੀ ਗੱਲ ਕਹਿਣਾ ਵਾ
0: ਜੀ,
4: ਇਹ ਜਿਹੜਾ ਸਿਸਟਮ ਨਾ ਅਸੀਂ ਜਿਹਨੂੰ ਲੋਕਤੰਤਰ ਕਹਿੰਦੇ ਹਾਂ, ਇਹ ਲੋਕਤੰਤਰ ਹੁਣ ਉਹੀ ਗੱਲ ਉਸ ਹਿਸਾਬ ਦਾ ਰਿਹਾ ਨੀ ਹੈਗਾ
0: ਜੀ,
4: ਇਹਦੇ ਚ ਹੁਣ ਵੋਟਾਂ ਹੋਰ ਤਰੀਕੇ ਨਾਲ ਪੈਂਦੀਆਂ ਨੇ ਭਾਰਤ ਬਾਈ ਜੀ,
0: ਬਿਲਕੁਲ ਜੀ।
4: ਪਰ ਮੈਂ ਚਲੋ ਮੈਂ ਲਾਸਟ ਇੱਕ ਵਾਰੀ ਮੈਂ ਤੁਹਾਡੀ ਮੈਂ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਤੋਂ ਬਾਅਦ ਮੈਂ ਫੇਰ ਮਾਫ਼ੀ ਮੰਗਦਾ,
0: ਥੋੜੀ ਜਿਹੀ
4: ਕਨਫਿਊਜ਼ਨ ਹੋਈ, ਨਹੀਂ ਕਈ ਵਾਰੀ ਮੈਨੂੰ ਸਮਝ ਨੀ ਆਈ ਉਸ ਗੱਲ ਦੀ, ਮੈਂ ਕਈ ਵਾਰੀ ਇਹ ਹੁੰਦਾ ਨਾ ਕਿਉਂਕਿ ਅਸਲ ਦਿਨ ਛਪਦੀਆਂ ਰਹਿੰਦੀਆਂ ਨੇ ਖਬਰਾਂ ਭਾਰਤ ਬਾਈ ਜੀ, ਜਦੋਂ ਵੀ ਮੰਨ ਲਓ ਵੋਟਾਂ ਹੁੰਦੀਆਂ ਨੇ ਅਲੱਗ ਅਲੱਗ ਖਬਰਾਂ ਲੱਗਦੀਆਂ ਨੇ ਵੀ ਇੰਨੇ ਸਾਲਾਂ ਦੇ ਬਜ਼ੁਰਗ ਨੇ ਜਾ ਕੇ ਐਵੇਂ ਵੋਟ ਪਾਈ, ਕਿਉਂਕਿ ਉਹਦੇ ਵਾਸਤੇ ਮੋਟੀਵੇਟ ਕਰਦੇ ਨੇ ਵੀ ਲੋਕ ਹੋਰ ਵੋਟਾਂ ਪਾਉਣ,
0: ਯੰਗਸਟਰ ਦੇ ਲਈ ਇੱਕ ਹੁੰਦਾ ਕਿ ਘੱਟੋ ਘੱਟ ਤੁਸੀਂ ਆਓ, ਯੰਗਸਟਰ ਜਿਹੜੇ ਨੇ ਬਿਲਕੁਲ ਜੀ
4: ਬਿਲਕੁਲ, ਪਰ ਹਰ ਇੱਕ ਬੰਦਾ ਨੀ ਹੁੰਦਾ, ਮੈਂ ਦੁਬਾਰਾ ਗਲਤੀ ਹੋਈ ਮੈਂ
0: ਥੈਂਕ ਯੂ ਜੀ,
4: ਮੈਨੂੰ ਆਪ ਨੂੰ
0: ਨਹੀਂ ਨਹੀਂ ਕੋਈ ਕੋਈ ਮਾਇੰਡ ਨਹੀਂ ਏਦਾਂ ਦਾ, ਓਕੇ ਜੀ ਓਕੇ ਫਿਰ ਵੀ ਵੋਟ ਪਾਈ ਹੋਈ ਹੈ ਰਾਜਨ ਜੀ, ਇੰਨਾ ਤਾਂ ਖਿਆਲ ਰੱਖਣਗੇ ਤੇ ਆਪਣੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਦਸੂਹੇ ਬਾਰ ਦੀ ਚੋਣ ਕਰਾਉਂਦੇ ਹੋ, ਹੌਲੀ ਹੌਲੀ ਤਰੱਕੀ ਕਰਕੇ ਮੁੱਖ ਚੋਣ ਕਮਿਸ਼ਨ ਸਟੇਟ ਵੱਲ ਜਿਹੜਾ ਜਾਵੋਗੇ। ਫਿਰ ਲਿਖਦੇ ਨੇ ਕਿ 22 ਦੇ ਵਿੱਚ ਵੀ ਤਾਂ ਕਹਿੰਦੇ 2022 ਦੇ ਵਿੱਚ ਵੀ ਸਮਝਦਾਰ ਹੀ ਸੀ ਪੰਜਾਬ ਦੇ ਲੋਕ ਰਾਜਨ ਜੀ। ਤੇ ਹੋਰ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਇੱਕ ਦੂਸਰੇ ਨੂੰ ਵੀ ਨਾਲ ਨਾਲ। ਤੇ ਮੁਕੱਦਰ ਜੀ ਕਹਿੰਦੇ ਜਿਹੜੀ ਤੁਸੀਂ ਗੱਲ ਲਿਖੀ ਜਦੋਂ ਕਿਸੇ ਕੋਲ ਕੋਈ ਚਾਰਾ ਨਹੀਂ ਹੁੰਦਾ ਨਾ ਤੇ ਸਿਰਫ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਤੇ ਉਹ ਪਾਣੀ 99% ਫੀਲਿੰਗ ਦੇ ਨਾਲ ਭਰਿਆ ਹੁੰਦਾ ਪਰ ਵਸ ਦੀ ਗੱਲ ਜਿਹੜੀ ਹੈ ਨਹੀਂ ਹੁੰਦੀ ਹੈ ਪਿਆਰਿਓ। ਤੇ ਨਵਦੀਪ ਸਿੰਘ ਜੀ ਦਿੱਲੀਓ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਲਿਖਦੇ ਨੇ। ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸੁਰਜੀਤ ਭਾਰਾ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਓਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ। ਰਾਜਨ ਸੈਣੀ ਜੀ ਨੇ ਲਾਈਕ ਨੰਬਰ 5 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਲਿਖਦੇ ਨੇ ਸੈਣੀ ਸਾਹਿਬ ਕਿ ਨੱਕ ਨੱਥ ਖਸਮ ਹੱਥ ਕਿਰਤ ਧੱਕਾ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਇਹ। ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਪਿਆਰਿਓ। ਤੇ ਸੈਣੀ ਸਾਹਿਬ ਲਿਖਦੇ ਨੇ ਉਹ ਆਪਣੇ ਜਨਮ ਦਿਨ ਤੇ ਕਰਨਾ ਟਰੰਪ ਨੇ ਫਾਈਟ ਵਾਲਾ ਕਹਿੰਦੇ ਕੰਮ ਜੀ। ਓਕੇ ਜੀ ਓਕੇ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਦਵਿੰਦਰ ਭਾਰਤ ਜੀ ਕਹਿੰਦੇ ਨੇ UAE ਤੋਂ ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਦਾ ਸੁਣਿਆ ਸਭ, ਬਾਕੀ ਪੜ੍ਹ ਹੀ ਦਿੱਤੇ ਨੇ ਤਕਰੀਬਨ। ਸਤਿ ਸ੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ। ਮਲੂਕ ਸਿੰਘ ਜੀ ਲਿਖਦੇ ਨੇ ਇਸ ਹਿਸਾਬ ਦੇ ਨਾਲ ਕਹਿੰਦੇ ਫਿਰ ਬਿੱਟੂ ਤੇ ਵੀ ਪਰਚਾ ਹੋਣਾ ਚਾਹੀਦਾ। ਤੇ ਬਿੱਟੂ ਤਾਂ ਕਹਿੰਦੇ ਔਜਲਾ ਸਾਹਿਬ ਕਿ ਘਰ ਦਾ ਬੰਦਾ ਮਲੂਕ ਵੀਰ ਜੀ। ਮੁਕੱਦਰ ਜੀ ਕਹਿੰਦੇ ਆ ਇਹ ਕਾਨੂੰਨ ਸਾਡੇ ਵਰਗੇ ਲੋਕਾਂ ਵਾਸਤੇ ਬਾਬਿਓ ਇਹਨਾਂ ਵਾਸਤੇ ਨਹੀਂ ਹੈ। ਤੇ ਔਜਲਾ ਸਾਹਿਬ ਕਹਿੰਦੇ ਅੱਖਾਂ ਭਰੀ ਖੜਾ ਉਹ ਚਿਹਰਾ ਛੱਡ ਆਉਣ ਨੂੰ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਸੰਤਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਔਜਲਾ ਸਾਹਿਬ ਕਹਿੰਦੇ ਸਿਆਸਤ ਵੀ ਥੋੜਾ ਡੌਗੀ ਦੀ ਫੋਟੋ ਬਣਾਈ ਹੈ ਸਾਡੇ ਵਾਲਾ ਟੋਮੀ ਹੈ। ਤੇ ਮੁਕੱਦਰ ਜੀ ਕਹਿੰਦੇ ਆ ਜਿਹੜੀ ਤੁਸੀਂ ਗੱਲ ਲਿਖੀ ਜਦੋਂ ਕਿਸੇ ਕੋਲ, ਹਾਂਜੀ ਸਾਂਝਾ ਕਰ ਦਿੱਤਾ ਜੀ। ਲਓ ਦੋਸਤੋ ਜਾਂਦੇ ਜਾਂਦੇ ਹੋਰ ਵਿਦੇਸ਼ੀ ਖ਼ਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਤੇ ਹਾਈਕੋਰਟ ਦੀ ਗੱਲ ਆਪਾਂ ਕਰ ਲਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ, ਪੰਜਾਬ ਹਿਮਾਚਲ ਚ ਸਰਹੱਦ ਤੇ ਐਂਟਰੀ ਟੈਕਸਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਆ ਤੇ 55 ਪੁਆਇੰਟਾਂ ਦੇ ਉੱਤੇ ਧਰਨੇ ਲਾਏ ਗਏ ਨੇ। ਅੱਜ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਦੇ ਵਿੱਚ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਹਿਮਾਚਲ ਸਰਹੱਦ ਦੇ ਉੱਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਗਰਾ ਮੋੜਾ ਟੋਲ ਪਲਾਜ਼ਾ ਵਿਖੇ ਕੀਰਤੀ ਕਿਸਾਨ ਮੋਰਚਾ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਕਾਰਨ ਹਿਮਾਚਲ ਨੂੰ ਜਾਣ ਅਤੇ ਉਥੋਂ ਆਉਣ ਵਾਲੀਆਂ ਜਿਹੜੀ ਆਵਾਜਾਈ ਹੈ ਕਰੀਬ 4 ਘੰਟੇ ਪ੍ਰਭਾਵਿਤ ਹੋਈ ਹੈ। ਦੂਸਰੇ ਪਾਸੇ ਮੱਛਰਾਂ ਦੀ ਗੱਲ ਕਰਦੇ, ਇੰਟਰਸਟਿੰਗ ਖ਼ਬਰ ਹੈ। ਫਿਨਲੈਂਡ ਦੇ ਵਿਚ ਤਾਂ ਕਾਫ਼ੀ ਸਮੇਂ ਤੋਂ ਇਹ ਜਿਹੜੇ ਪ੍ਰਯੋਗ ਕੀਤੇ ਜਾ ਰਹੇ ਨੇ ਤੇ ਗੂਗਲ ਜਿਹੜਾ ਅਮਰੀਕਾ ਦੇ ਵਿਚ ਪ੍ਰਯੋਗ ਕਰਨ ਦੀ ਇੱਛਾ ਰੱਖ ਰਿਹਾ। ਅਮਰੀਕਾ ਦੇ ਵਿਚ ਕਿਉਂ ਛੱਡੇ ਜਾਣ ਦੀ ਜਿਹੜੀ ਗੱਲ ਹੋ ਰਹੀ ਹੈ, 6.4 ਕਰੋੜ ਮੱਛਰ। ਪਹਿਲੀ ਨਜ਼ਰ ਇਹ ਵਾਤਾਵਰਣ ਦੇ ਵਿਚ ਲੱਖਾਂ ਮੱਛਰ ਛੱਡਣ ਦੀ ਗੱਲ ਸੁਣਨ ਦੇ ਵਿਚ ਅਜੀਬ ਤੇ ਉਲਟੀ ਲੱਗ ਸਕਦੀ ਹੈ ਹਰ ਕਿਸੇ ਨੂੰ, ਪਰ ਗੂਗਲ ਦਾ ਜਿਹੜਾ ਮੰਨਣਾ ਹੈ ਕਿ ਮੱਛਰਾਂ ਤੋਂ ਫੈਲਣ ਵਾਲੀਆਂ ਜਿਹੜੀਆਂ ਬਿਮਾਰੀਆਂ ਉਨ੍ਹਾਂ ਦੇ ਵਿਰੁੱਧ ਜੰਗ ਦੇ ਵਿਚ ਇਹ ਇਕ ਬਹੁਤ ਹੀ ਵਧੀਆ ਹਥਿਆਰ ਸਾਬਤ ਹੋ ਸਕਦਾ ਹੈ। ਇਹ ਟੈਕਨੋਲੋਜੀ ਜਿਹੜੀ ਹੈ ਦਿੱਗਜ ਕੰਪਨੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿਚ ਲੈਬਾਰਟਰੀ ਲੈਬ ਦੇ ਵਿਚ ਤਿਆਰ ਕੀਤੇ ਗਏ ਮੱਛਰ ਨੇ। 6.4 ਕਰੋੜ ਜਿਹੜੇ ਨੇ ਮੱਛਰ ਹੈ ਉਨ੍ਹਾਂ ਨੂੰ ਛੱਡਣ ਦੇ ਲਈ ਮਨਜੂਰੀ ਮੰਗ ਰਹੀ ਹੈ ਕਿ ਇਹਨੂੰ ਅਸੀਂ ਵਾਤਾਵਰਨ ਦੇ ਵਿਚ ਜਿਹੜਾ ਛੱਡ ਸਕੀਏ। ਇਕ ਜੈਵਿਕ ਜਿਹੜੀ ਆਬਾਦੀ ਨਿਯੰਤਰਣ ਹੈ ਜਿਹਨੂੰ ਕਿ ਬਾਇਓਲੋਜੀਕਲ ਪਾਪੂਲੇਸ਼ਨ ਕੰਟਰੋਲ ਪ੍ਰੋਗਰਾਮ ਦਾ ਹਿੱਸਾ ਦੱਸਿਆ, ਜਿਸਦਾ ਉਦੇਸ਼ ਅਸਲ ਦੇ ਵਿਚ ਬਿਮਾਰੀਆਂ ਜਿਹੜੀਆਂ ਨੇ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਨੂੰ ਘਟਾਉਣਾ। ਇਸ ਪ੍ਰਸਤਾਵ ਦੀ ਇਸ ਵੇਲੇ ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਜਿਹੜੀ ਹੈ EPA US ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈ ਉਹਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਜੇਕਰ ਇਸ ਨੂੰ ਮਨਜੂਰੀ ਮਿਲਦੀ ਹੈ ਤਾਂ ਅਗਲੇ 2 ਸਾਲਾਂ ਦੇ ਵਿਚ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਵਿਚ ਲੱਖਾਂ ਖਾਸ ਤੌਰ ਦੇ ਉੱਤੇ ਤਿਆਰ ਕੀਤੇ ਗਏ ਜਿਹੜੇ ਨਰ ਮੇਲ ਜਿਹੜੇ ਨੇ ਮੇਲ ਮੱਛਰ ਛੱਡੇ ਜਾਣਗੇ ਜੋ ਕਿ ਜਿਹੜੇ ਨੇ ਉਹ ਜਿਹੜੇ ਬਿਮਾਰੀ ਫੈਲਾਉਣ ਵਾਲੇ ਮੱਛਰ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕਰਨਗੇ ਤੇ ਉਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨਗੇ। US ਇਰਾਨ ਜਿਹੜਾ ਕੰਫਲਿਕਟ ਚੱਲ ਰਿਹਾ, ਅਮਰੀਕਾ ਨੇ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਬੰਬ ਸੁੱਟਿਆ ਫਿਰ ਤੋਂ ਤੇ ਕੁਵੈਤ ਤੇ ਹੋਏ ਡਰੋਨ ਹਮਲੇ ਦੇ ਵਿਚ ਜਿਹੜਾ ਮਿਜ਼ਾਈਲ ਵੀ ਸ਼ਾਮਲ ਨੇ। ਇਰਾਨ ਵੱਲੋਂ ਹਫ਼ਤੇ ਦੇ ਅਖੀਰ ਦੇ ਵਿਚ ਇਕ ਅਮਰੀਕੀ MQ-1 ਪ੍ਰੀਡੇਟਰ ਡਰੋਨ ਨੂੰ ਮਾਰ ਗਿਰਾਉਣ ਤੋਂ ਬਾਅਦ ਜਵਾਬ ਦੇ ਵਿਚ ਅਮਰੀਕਾ ਨੇ ਇਰਾਨ ਦੇ ਰਡਾਰ ਅਤੇ ਡਰੋਨ ਕੰਟਰੋਲ ਸੈਂਟਰਾਂ ਦੇ ਉੱਤੇ ਫਿਰ ਤੋਂ ਬੰਬ ਸੁੱਟੇ ਹੈ। ਅਮਰੀਕੀ ਫੌਜ ਨੇ ਸੋਮਵਾਰ ਨੂੰ ਅੱਜ ਇਹ ਜਾਣਕਾਰੀ ਸਪਸ਼ਟ ਕਰ ਦਿੱਤੀ ਹੈ। ਮੰਨਿਆ ਕਿ ਅਸੀਂ ਕੀਤਾ। ਇਰਾਨ ਨੇ ਜਿਹੜਾ ਜਵਾਬੀ ਹਮਲਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਦੇ ਦੌਰਾਨ ਕੁਵੈਤ ਨੇ ਕਿਹਾ ਕਿ ਉਸ ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਗਏ ਤੇ ਜਿਨ੍ਹਾਂ ਨੂੰ ਉਨ੍ਹਾਂ ਦੇ ਨਿਸ਼ਾਨੇ ਤੱਕ ਜਿਹੜਾ ਪਹੁੰਚਾਉਣ ਤੋਂ ਰੋਕਣ ਦੇ ਲਈ ਉਸਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਏਅਰ ਡਿਫੈਂਸ ਸਿਸਟਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਤ ਲਗਾਤਾਰ ਹੋਰ ਜਿਹੜੇ ਖਰਾਬ ਹੋ ਰਹੇ ਨੇ ਸੁਧਰਨ ਦੀ ਬਜਾਏ, ਤੇ ਇਜ਼ਰਾਈਲ ਨੇ ਲਿਬਨਾਨ ਦੇ ਅੰਦਰ ਜਿਹੜਾ ਲਿਤਾਨੀ ਨਦੀ ਤੋਂ ਅੱਗੇ ਤੱਕ ਜਿਹੜਾ ਆਪਣਾ ਕਬਜ਼ਾ ਕਰ ਲਿਆ, ਤੇ ਜਦੋਂ ਕਿ ਦੂਜੇ ਪਾਸੇ ਹਿਜ਼ਬੁੱਲਾ ਸੰਗਠਨ ਵੀ ਇਜ਼ਰਾਈਲ ਦੇ ਉੱਤੇ ਲਗਾਤਾਰ ਡਰੋਨ ਹਮਲੇ ਕਰ ਰਿਹਾ। ਇਸੇ ਤਰ੍ਹਾਂ ਇਰਾਨ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰਨ ਦੀ ਜਿਹੜੀ ਗੱਲ ਕਰ ਰਿਹਾ ਕਿ ਬੰਦ ਕਰਾਂਗੇ। ਹਾਰਮੁਜ਼ ਜਲਡਮਾਰੂ ਜਿਹੜਾ ਸਟਰੇਟ ਆਫ ਹਾਰਮੁਜ਼ ਨੂੰ ਜਿਹੜਾ ਕਰ ਸਕਦਾ ਹੈ ਬੰਦ। ਇਰਾਨੀ ਨਿਊਜ਼ ਏਜੰਸੀ ਦੀ ਜਿਹੜੀ ਰਿਪੋਰਟ ਲੱਗੀ ਹੈ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਨੂੰ ਇੱਕ ਹੋਰ ਸਖ਼ਤ ਸ਼ਾਂਤੀ ਪ੍ਰਸਤਾਵ ਵਾਪਸ ਭੇਜਿਆ। ਇਜ਼ਰਾਈਲ ਨੇ ਲਿਬਨਾਨ ਦੇ ਵਿੱਚ ਆਪਣੇ ਹਮਲੇ ਜਾਰੀ ਰੱਖੇ ਨੇ ਤੇ ਦੱਖਣੀ ਲਿਬਨਾਨ ਦੇ ਵਿੱਚ 900 ਸਾਲ ਪੁਰਾਣੇ ਬਿਊਫੋਰਟ ਕਿਲਾ ਕੈਸਲ ਜਿਹੜਾ ਅਤੇ ਇੱਕ ਰਣਨੀਤਿਕ ਪਹਾੜੀ ਚੋਟੀ ਦੇ ਉੱਤੇ ਕਬਜ਼ਾ ਕਰ ਲਿਆ। ਇਰਾਨ ਦੀ ਤਸਨੀਮ ਜਿਹੜੀ ਏਜੰਸੀ ਹੈ, ਨਿਊਜ਼ ਏਜੰਸੀ, ਉਹਨੇ ਸੋਮਵਾਰ ਅੱਜ ਜਿਹੜੇ ਸਪਸ਼ਟ ਕੀਤਾ ਕਿ ਲਿਬਨਾਨ ਦੇ ਉੱਤੇ ਹੋਏ ਹਮਲਿਆਂ ਕਾਰਨ ਤਹਿਰਾਨ ਦੀ ਗੱਲਬਾਤ ਕਮੇਟੀ ਵਿਚੋਲੀਆਂ ਰਾਹੀਂ ਜਿਹੜਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬੰਦ ਕਰ ਰਹੀ ਹੈ ਤੇ ਕੋਈ ਗੱਲਬਾਤ ਨਹੀਂ ਹੋਏਗੀ ਕਹਿੰਦੇ ਹੁਣ, ਜਦੋਂ ਕਿ 3 ਮਹੀਨਿਆਂ ਤੋਂ ਚੱਲ ਰਹੀ ਇਰਾਨ ਜੰਗ ਨੂੰ ਖਤਮ ਕਰਨ ਦੇ ਲਈ ਕੂਟਨੀਤਿਕ ਯਤਨ ਜਿਹੜੇ ਸਨ ਜਾਰੀ ਨੇ। ਏਜੰਸੀ ਨੇ ਕਿਹਾ ਕਿ ਇਰਾਨ ਅਤੇ ਰੈਸਿਸਟੈਂਸ ਫਰੰਟ ਜਿਹੜਾ, ਜਿਸ ਦੇ ਵਿੱਚ ਜਮਨ, ਲਿਬਨਾਨ ਅਤੇ ਇਰਾਕ ਵਿੱਚ ਉਸਦੇ ਸ਼ੀਆ ਸਹਿਯੋਗੀ ਸ਼ਾਮਲ ਨੇ, ਉਨ੍ਹਾਂ ਨੇ ਇਜ਼ਰਾਈਲ ਅਤੇ ਉਸਦੇ ਸਮਰਥਕਾਂ ਨੂੰ ਸਜ਼ਾ ਦੇਣ ਦੇ ਲਈ ਹਾਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਅਤੇ ਬਾਬ ਅਲ ਮਦਬ ਜਲਡਮਰੂ ਸਮੇਤ ਹੋਰ ਮੋਰਚਿਆਂ ਨੂੰ ਸਰਗਰਮ ਕਰਨ ਦਾ ਜਿਹੜਾ ਏਜੰਡਾ ਤੈਅ ਕੀਤਾ। ਅਮਰੀਕਾ ਨੇ ਕਿਹਾ ਕਿ ਉਸਨੇ ਵੀਕਐਂਡ ਦੇ ਦੌਰਾਨ ਸ਼ਨੀਵਾਰ ਤੇ ਐਤਵਾਰ ਦੇ ਵਿਚਕਾਰ ਇਰਾਨੀ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਸਨ ਤੇ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਨੇ ਸੋਮਵਾਰ ਜਿਹੜਾ ਅੱਜ ਉਨ੍ਹਾਂ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੇ ਵੀ ਜਵਾਬ ਦੇ ਵਿਚ ਇਕ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। 3 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਚੱਲ ਰਹੀਆਂ ਵਾਰਤਾਵਾਂ ਦੇ ਵਿਚਕਾਰ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਦੀ ਲੜੀ ਦੇ ਵਿਚ ਇਹ ਸਭ ਤੋਂ ਜਿਹੜਾ ਤਾਜ਼ਾ ਹਮਲਾ ਦੱਸਿਆ ਜਾ ਰਿਹਾ। ਦੂਸਰੇ ਪਾਸੇ ਵਾਈਟ ਹਾਊਸ ਵਿਖੇ ਹੋਵੇਗੀ UFC ਫਾਈਟ ਜਿਹੜੀ, ਜਦੋਂ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਵਾਈਟ ਹਾਊਸ ਦੇ ਉੱਤੇ ਸਾਊਥ ਲਾਨ ਜਿਹੜਾ ਹਿੱਸਾ ਉੱਥੇ ਸਾਈਡ ਦੇ ਉੱਤੇ UFC ਫਾਈਟ ਕਰਵਾਉਣ ਦਾ ਵਿਚਾਰ ਪੇਸ਼ ਕੀਤਾ ਸੀ ਤਾਂ ਕੁਝ ਲੋਕਾਂ ਨੂੰ ਲੱਗਿਆ ਸੀ ਕਿ ਉਹ ਮਜ਼ਾਕ ਕਰ ਰਿਹਾ। ਕਹਿੰਦਾ ਕਿ ਅਸੀਂ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ UFC ਫਾਈਟ ਕਰਵਾਉਣ ਜਾ ਰਹੇ ਹਾਂ, ਇਸ ਦੇ ਬਾਰੇ ਸੋਚੋ ਜ਼ਰਾ। ਟਰੰਪ ਨੇ ਪਿਛਲੇ ਜੁਲਾਈ ਦੇ ਵਿੱਚ ਆਇਓਵਾ ਦੇ ਵਿੱਚ ਜਿਹੜਾ ਸੀ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਸਨਮਾਨ ਦੇ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਸੀ। ਹੁਣ ਲਗਭਗ 1 ਸਾਲ ਦੇ ਬਾਅਦ ਇਹ ਵਿਚਾਰ ਜਿਹੜਾ ਹਕੀਕਤ ਬਣਨ ਜਾ ਰਿਹਾ। ਨਿਰਮਾਣ ਕਰਮਚਾਰੀ ਜਿਹੜੇ ਨੇ 14 ਜੂਨ ਨੂੰ ਹੋਰ ਜਿਹੜਾ ਹੋਣ ਵਾਲੀ ਇਸ ਫਾਈਟ ਦੇ ਲਈ ਸਾਊਥ ਲਾਨ ਦੇ ਉੱਤੇ ਇੱਕ ਜਿਹੜਾ ਫਾਈਟ ਕੇਜ ਯਾਨੀ ਲੜਾਈ ਵਾਲਾ ਜਿਹੜਾ ਪਿੰਜਰਾ ਹੈ ਬੇਸ ਹੈ ਜਿਹੜਾ ਬਣਾਉਣਗੇ ਤਿਆਰ ਕਰ ਰਹੇ ਨੇ ਤੇ ਵਾਈਟ ਹਾਊਸ ਹੁਣ ਇੱਕ ਵਿਸ਼ਾਲ ਆਰਚਡ ਲਾਈਟਿੰਗ ਗ੍ਰਿਡ ਦੇ ਸਾਹਮਣੇ ਜਿਹੜਾ ਛੋਟਾ ਦਿਖਾਈ ਦੇ ਰਿਹਾ, ਜਿਸ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹੜਾ UFC ਦਾ ਜਿਹੜਾ ਦਾ ਕਲੋ ਕਹਿੰਦੇ ਹੈ, ਜਦੋਂ ਫਾਈਟਰ ਆਪਣੇ ਦਸਤਾਨੇ ਪਾ ਕੇ ਕੇਜ ਪਿੰਜਰੇ ਦੇ ਅੰਦਰ ਜਾਣਗੇ ਤਾਂ 90,000 ਤੋਂ ਵੱਧ ਲੋਕ ਉਨ੍ਹਾਂ ਨੂੰ ਮੁਕਾਬਲਾ ਕਰਦੇ ਦੇਖਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇਕੱਠੇ ਹੋਣਗੇ। ਦੂਸਰੇ ਪਾਸੇ ਜਲੈਸਕੀ ਪੁਤਿਨ ਨੂੰ ਜਿਹੜਾ ਮਿਲਣ ਦੇ ਲਈ ਤਿਆਰ ਨੇ ਪੱਬਾਂ ਭਰ ਹੋਏ ਹੈ। CBS ਨਿਊਜ਼ ਹੈ, ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ। ਯੁਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜਲੈਸਕੇ ਦਾ ਜਿਹੜਾ ਕਹਿਣਾ ਹੈ ਕਿ ਯੁਕਰੇਨ ਰੂਸ ਦੇ ਨਾਲ ਸਿੱਧੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਅਮਰੀਕੀ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਜ਼ਿਕਰ ਕਰਦੇ ਹੋਏ ਜਲੈਸਕੀ ਨੇ ਕਿਹਾ ਕਿ ਜੇਕਰ ਪੁਤਿਨ ਤਿਆਰ ਨੇ ਤਾਂ ਮੈਂ ਕਹਿੰਦੇ ਨੇ ਉਨ੍ਹਾਂ ਨੂੰ ਮਿਲਣ ਦੇ ਲਈ ਤਿਆਰ ਹਾਂ। ਜਲੈਸਕੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਰੂਸ ਵਿਰੁੱਧ ਪਾਬੰਦੀਆਂ ਨੂੰ ਸਖ਼ਤ ਕਰਨਾ ਤੇ ਪੁਤਿਨ ਦੇ ਉੱਤੇ ਦਬਾਅ ਵਧਾਉਣਾ ਰੂਸ ਨੂੰ ਗੱਲਬਾਤ ਦੇ ਲਈ ਪ੍ਰੇਰਿਤ ਕਰ ਸਕਦਾ ਹੈ। ਜਲੈਸਕੀ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਹਰ ਮਹੀਨੇ ਹਜ਼ਾਰਾਂ ਸੈਨਿਕਾਂ ਨੂੰ ਗੁਆ ਰਿਹਾ ਤੇ ਇਸ ਦੇ ਕਾਰਨ ਹੋਣ ਵਾਲੀ ਜਵਾਨਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸੈਨਿਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੇ ਕਾਰਨ ਉਹਨਾਂ ਨੂੰ ਗੱਲਬਾਤ ਦੇ ਵੱਲ ਕਹਿੰਦੇ ਲੈ ਕੇ ਜਾਣਗੇ। ਇਸ ਦੇ ਨਾਲ ਹੀ ਯੁੱਧ ਮਾਹਰ ਜਿਹੜੇ ਉਹ ਕਹਿੰਦੇ ਨੇ ਕਿ ਜ਼ੇਲੈਂਸਕੀ ਦੁਆਰਾ ਦੱਸੀ ਗਈ ਰੂਸੀ ਸੈਨਿਕਾਂ ਦੇ ਮਾਰੇ ਜਾਣ ਦੀ ਗਿਣਤੀ ਸਹੀ ਦਿਸ਼ਾ ਦੇ ਵਿੱਚ ਦੱਸੀ ਗਈ ਹੈ। ਹਾਲਾਂਕਿ ਨਵੇਂ ਭਰਤੀ ਕੀਤੇ ਗਏ ਜਿਹੜੇ ਸੈਨਿਕਾਂ ਦੀ ਗਿਣਤੀ ਗੁਆਚੇ ਹੋਏ ਸੈਨਿਕਾਂ ਦੀ ਗਿਣਤੀ ਦੇ ਨਾਲ ਥੋੜੀ ਘੱਟ ਦੱਸੀ ਗਈ ਹੈ। ਦੂਸਰੇ ਪਾਸੇ ਆਖਰੀ ਖਬਰ ਵੱਲ ਵੱਧਦੇ ਹਾਂ। ਲਓ ਜੀ, ਬਨਾਨਾ ਇੱਕ ਕੇਲੇ ਦੀ ਜਿਹੜੀ ਸੀ ਪ੍ਰਦਰਸ਼ਨੀ ਸੀ, ਉਹ 62 ਕਰੋੜ ਦਾ ਕੇਲਾ ਸੀ। ਉਹਨੂੰ ਪਹਿਲਾਂ ਵੀ ਜਿਹੜਾ ਚੋਰੀ ਕਰਨ ਦੀ ਜਾਂ ਕੀਤੀ ਗਈ ਸੀ ਕੋਸ਼ਿਸ਼, ਆਮ ਜਿਹੜਾ ਅਸਲੀ ਕੇਲਾ ਸੀ, ਤੇ ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ ਜਿਹੜਾ ਕੇਲਾ ਹੈ ਗਾਇਬ ਹੋ ਗਿਆ ਤੇ ਪੁਲਿਸ ਨੂੰ ਭਾਜੜਾਂ ਪਈਆਂ ਨੇ। ਤੇ ਆਮ ਹੀ ਕੇਲੇ ਵਾਂਗੂ ਸੀ, ਪਰ ਉਹ ਇੱਕ ਜਿਹੜਾ ਮਸ਼ਹੂਰ ਜਿਹੜਾ ਕਲਾਕ੍ਰਿਤੀ ਵਾਲਾ ਬੰਦਾ ਹੈ, ਉਹਨੇ ਜਿਹੜਾ ਇੱਕ ਕੰਧ ਦੇ ਉੱਤੇ ਉਹਨੂੰ ਜਿਹੜੀ ਆਪਣੀ ਟੇਪ ਦੇ ਨਾਲ ਮਤਲਬ ਕਿ ਉਦਾਂ ਹੀ ਲਾ ਦਿੱਤਾ ਸੀ, ਤੇ ਉਹ ਜਿਹੜਾ ਸੀਗਾ ਇੰਨਾ ਕੁ ਮਸ਼ਹੂਰ ਹੋ ਗਿਆ ਕਿ ਉਹ ਲੱਖਾਂ ਰੁਪਈਆਂ ਦੇ ਵਿੱਚ ਵਿਕਿਆ ਸੀ ਪ੍ਰਦਰਸ਼ਨੀ ਦੇ ਵਿੱਚ। ਫਰਾਂਸ ਦੇ ਸੈਂਟਰ ਪੋਮਪੀਡੋ ਮੇਟਸ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਆਧੁਨਿਕ ਕਲਾਕ੍ਰਿਤੀਆਂ ਦੇ ਵਿੱਚੋਂ ਇੱਕ ਦੀ ਕਾਮੇਡੀਅਨ ਦਾ ਕੇਲਾ ਚੋਰੀ ਹੋ ਗਿਆ। ਇਹ ਕਲਾਕ੍ਰਿਤੀ ਮਸ਼ਹੂਰ ਇਤਾਲਵੀ ਕਲਾਕਾਰ ਮੋਰੀਜ਼ੀਓ ਕੈਟੇਲਨ ਦੇ ਦੁਆਰਾ ਬਣਾਈ ਗਈ ਸੀ, ਜਿਸਦੇ ਵਿੱਚ ਇੱਕ ਅਸਲੀ ਕੇਲੇ ਨੂੰ ਕੰਧ ਦੇ ਨਾਲ ਟੇਪ ਕਰਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਅਜਾਇਬ ਘਰ ਪ੍ਰਸ਼ਾਸਨ ਦੇ ਅਨੁਸਾਰ ਕੱਲ ਬੀਤੇ ਸ਼ਨੀਵਾਰ ਨੂੰ ਇੱਕ ਸੁਰੱਖਿਆ ਗਾਰਡ ਨੇ ਦੇਖਿਆ ਕਿ ਕਲਾਕ੍ਰਿਤੀ ਦਾ ਜਿਹੜਾ ਮੁੱਖ ਹਿੱਸਾ ਹੈ, ਜਾਣੀ ਕਿ ਮਤਲਬ ਕਿ ਕੇਲਾ, ਉਹ ਗਾਇਬ ਹੀ ਹੋ ਗਿਆ, ਸਿਰਫ ਟੇਪ ਹੀ ਰਹਿ ਗਈ ਉੱਥੇ। ਇਸ ਮਗਰੋਂ ਇੱਕ ਅਣਜਾਣ ਵਿਅਕਤੀ ਦੇ ਵਿਰੁੱਧ ਅਪਰਾਧਿਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਦਿਲਚਸਪੀ ਵਾਲੀ ਗੱਲ ਇਹ ਵੀ ਹੈ ਕਿ ਕਲਾਕ੍ਰਿਤੀ ਦੇ ਵਿੱਚ ਵਰਤਿਆ ਜਾਣ ਵਾਲਾ ਕੇਲਾ ਨਾਸ਼ਵਾਨ ਹੈ, ਮਤਲਬ ਕਿ ਉਹ ਖਰਾਬ ਨਹੀਂ ਹੁੰਦਾ। ਇਸ ਦੇ ਲਈ ਇਸ ਨੂੰ ਹਰ 3 ਦਿਨਾਂ ਦੇ ਵਿੱਚ ਬਦਲਿਆ ਜਾਂਦਾ ਹੈ। ਚੋਰੀ ਤੋਂ ਬਾਅਦ ਅਜਾਇਬ ਘਰ ਨੇ ਤੁਰੰਤ ਜਿਹੜਾ ਕੇਲੇ ਨੂੰ ਇੱਕ ਨਵੇਂ ਜਿਹੜਾ ਨਾਲ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਪ੍ਰਦਰਸ਼ਨੀ ਜਾਰੀ ਰੱਖੀ, ਮਤਲਬ ਕਿ ਮਹਿਸੂਸ ਨਹੀਂ ਹੋਣ ਦਿੱਤਾ ਕਿ ਭਾਈ ਉਹ ਚੋਰੀ ਹੋ ਗਿਆ। 2024 ਦੇ ਵਿੱਚ ਇਹ ਕਲਾਕ੍ਰਿਤੀ $62 ਲੱਖ ਦੇ ਵਿੱਚ ਵਿਕੀ ਸੀ, ਤੇ ਕਲਾਕ੍ਰਿਤੀ 2024 ਦੇ ਵਿੱਚ ਕ੍ਰਿਪਟੋ ਕਰੰਸੀ ਉਦਮੀ ਜਸਟਿਨਸਨ ਦੁਆਰਾ $62 ਲੱਖ ਕਰੀਬ $52 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਵਿੱਚ ਖਰੀਦੀ ਗਈ ਸੀ। ਖਰੀਦਦਾਰੀ ਤੋਂ ਕੁਝ ਦਿਨਾਂ ਦੇ ਬਾਅਦ ਜਸਟਿਨਸਨ ਮੀਡੀਆ ਦੇ ਸਾਹਮਣੇ ਕੇਲਾ ਖਾ ਕੇ ਸੁਰਖੀਆਂ ਦੇ ਵਿੱਚ ਆਏ ਸੀ। ਜੁਲਾਈ 2025 ਦੇ ਵਿੱਚ ਵੀ ਇੱਕ ਸੈਲਾਨੀ ਨੇ ਅਜਾਇਬ ਘਰ ਦੇ ਵਿੱਚ ਪ੍ਰਦਰਸ਼ਿਤ ਉਸੇ ਕਲਾਕ੍ਰਿਤੀ ਦੇ ਵਿੱਚੋਂ ਇੱਕ ਕੇਲਾ ਵੀ ਖਾਧਾ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਇਸ ਨੂੰ ਇੱਕ ਹੋਰ ਕੇਲੇ ਦੇ ਨਾਲ ਬਦਲ ਦਿੱਤਾ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਕਲਾਕਾਰ ਕੈਟੇਲਨ ਨੇ ਜਿਹੜਾ ਫਿਰ ਮਜ਼ਾਕ ਦੇ ਵਿੱਚ ਟਿੱਪਣੀ ਕੀਤੀ ਕਿ ਉਸ ਨੂੰ ਅਫਸੋਸ ਹੈ ਕਿ ਸੈਲਾਨੀ ਨੇ ਸਿਰਫ ਕੇਲਾ ਖਾਧਾ ਹੈ, ਟੇਪ ਨਹੀਂ ਖਾ ਲਈ। ਲਓ ਜੀ, ਇੱਦਾਂ ਦੇ ਵੀ ਹਾਲਾਤ ਨੇ। ਇੱਕ ਜਿਹੜਾ ਕੰਧ ਦੇ ਉੱਤੇ ਆਮ ਲਾਇਆ ਕੇਲਾ ਤੇ ਉਹੋ ਜੀ ਪਹਿਲਾਂ ਬਾਹਠ ਲੱਖ ਡਾਲਰ ਚ ਵਿਕਦਾ ਤੇ ਉਸ ਤੋਂ ਬਾਅਦ ਪਹਿਲਾਂ ਉਹ 52 ਲੱਖ ਚ ਵਿਕਦਾ ਤੇ ਬਾਅਦ ਦੇ ਵਿੱਚ ਉਸਨੂੰ ਜਿਹੜਾ $62 ਲੱਖ ਦੇ ਵਿੱਚ ਜਿਹੜਾ ਵੇਚਿਆ ਜਾਂਦਾ ਹੈ, 52 ਕਰੋੜ ਰੁਪਈਆ ਬਣ ਜਾਂਦਾ ਹੈ 62 ਲੱਖ ਦਾ ਜੀ ਕੇਲਾ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ। ਇੱਦਾਂ ਦੇ ਵੀ ਲੋਕ ਹੈਗੇ ਆ ਜੀ ਕਲਾਕ੍ਰਿਤੀਆਂ ਵਾਲੇ, ਤੇ ਕਮਾਈ ਦਾ ਸਾਧਨ, ਕੁਝ ਨਾ ਕੁਝ ਵਾਇਰਲ ਹੋਣਾ ਚਾਹੀਦਾ, ਚੱਕ ਦਿੰਦੇ ਅਗਲੇ ਕੰਮ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਵੀ ਸਾਂਝੇ ਕੀਤੇ ਆ, ਤੇ ਨਾਲ ਦੀ ਨਾਲ ਫਿਰ ਆਪਾਂ ਇੱਥੇ ਅੱਜ ਲੈਂਦੇ ਹਾਂ ਅੱਗਿਆ। ਥੋੜੀ ਜਿਹੀ ਥਕਾਵਟ ਵੀ ਮਹਿਸੂਸ ਹੋ ਰਹੀ ਹੈ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਵੇਗੀ, ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਲਿਖਣ ਪੜ੍ਹਨ ਦੇ ਵਿੱਚ ਕੋਈ ਗੱਲਬਾਤ ਕਰਨ ਦੇ ਦੌਰਾਨ ਗਲਤੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ ਗੁਸਤਾਖੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਚੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਹੋਏਗੀ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਭਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੋਤ ਪਈਰਾ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ। ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਧਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਨਾ ਕਬੂਲ ਕਰਮ, ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਪ੍ਰਮਾਣ ਲਈ ਸੂਬਾ ਲਾਲਚ ਦੇ ਕੇ

ਅਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਗੀ ਦਾ ਦੀਦੀ ਗੋਦ ਚ ਹੈ, ਉਹ ਨਾ ਕਿਸੇ ਵੀ ਸੂਰਜ ਵਿੱਚ ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ। ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ। ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਣ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ।

0: ਪਾਉਗਾ ਮੈਦਾਨ ਚੋਂ ਫਤਿਹ ਸਿੰਘ ਤੇਰਾ ਫਤਿਹ ਪਾਉਗਾ ਮੈਦਾਨ ਚੋਂ ਉਹ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਹੋਏ ਅੱਜ ਪੋਤੇ ਆਪਣੇ ਤੂੰ ਰੀ ਜਾਣਾ ਸ਼ਿੰਗਾਰ ਦੇ ਅੱਜ ਪੋਤੇ ਆਪਣੇ ਤੂੰ ਰੀ ਜਾਣਾ ਸ਼ਿੰਗਾਰ ਦੇ ਉਹ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦੁਆਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਅਮਰੀਸ਼ ਕੁਮਾਰੀ ਨੂੰ ਅਮਰੀਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਅਮਰੀਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਅਮਰੀਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ।

0: ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ। ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ, ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ, ਕੂਕੇ ਕੁੱਲ ਲੁਕਾਈ, ਮੰਗੇ ਦੁਨੀਆ ਭੀਖ ਰਹਿਮ ਦੀ, ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ।
1: ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
3: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ ਧੰਨ ਉਸ ਦੇ ਲਾਲ ਸੀ, ਧੰਨ ਮਾਤਾ ਗੁਜਰੀ ਧੰਨ ਉਸ ਦੇ ਲਾਲ ਸੀ, ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ, ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ, ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
4: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ ਜੋ ਨਿਓਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ, ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ, ਦੂਰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਅਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਹ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਜ ਗਹਿਗਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਅਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ, ਹਾ ਦਾ ਨਾਰਾ ਮਾਰਨਾ। ਝੂਠਾ

0: ਅਗਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਲੀਏ ਖਿਸਿਆਣੀ ਬਿੱਲੀਏ, ਸੁੰਨੀ ਦਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। मेरे देश दा अपने देश दा कदे भला ना कीता तू। दो चार मदारियां दे लग पिछे देश दी जनता नू नचौंदी रही। एक दिन अपने ही जालना च फस के बर्बाद आपा करेंगी तू, जितांगे असी ते हरेंगी तू। जिन्ने तसीहे दे रही किसान बुजुर्गां भैणां वीरां ते निक्के निक्के बच्चियां नू, जिन्ने तसीहे दे रही किसान बुजुर्गां भैणां वीरां ते निक्के निक्के बच्चियां नू, रखी चेते एदू वध तसीहे एक दिन जरेंगी तू, जित्तांगे असी ते हरेंगी तू। ना होया कम तैथों कदे कोई चंगा, चंगे दिन आउणगे चंगे दिन आउणगे पर ना आए। ना कीतियां सी कदे जहे माड़े दिनां दियां मंगा, जे जो तू कहा भोली जनता करदी रही, जो तू कहा भोली जनता करदी रही, बजाउंदी रही तालियां थाल कदे दीवे बालन लई, उहनां च भरोसे दा तेल भरदी रही। अज जिवें दुखी सड़कां ते फिरे रोंदा रुलदा अन्नदाता, रखी चेते उवें ही एक दिन खून दे हंजुआं दी नदी विच तरेंगी तू। सोनी दिलिए खिस्याणी मिलिए, जित्तांगे असी ते हरेंगी तू, जित्तांगे असी ते हरेंगी तू। जय जवान जय किसान।
1: ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਤੁਹਾਨੂੰ ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ। ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਬਸਤੀ ਸਾਡੀ ਸ਼ਹਿਰਾ ਸ਼ਰਨਜੀਤ ਕੌਰ ਪ੍ਰੀਤ ਜੀ। ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ, ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲੁਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ, ਵੇਖ ਕੇ ਮੇਰੀ ਰੂਹ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਯਾਲੂ ਹੈ ਕਰੁਣਾ ਨਿਧਾਨ ਹੈ ਬਖਸ਼ਣਹਾਰਾ ਹੈ, ਵੋ ਦਯਾਲੂ ਹੈ ਕਰੁਣਾ ਨਿਧਾਨ ਬਖਸ਼ਣਹਾਰਾ ਹੈ, ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, گزر گیا جو وقت نہ پھر وہ لوٹ کر آئے، اٹھا کر ہاتھ اپنے سجدے میں جھکا کر سر اپنا، اٹھا کر ہاتھ اپنے سجدے میں جھکا کر سر اپنا، دعا کرو اب کے برس خوشیوں بھرا ہر ایک پل آئے، دعا کرو اب کے برس خوشیوں بھرا ہر ایک پل آئے۔ دھنیواد۔
1: شرما جی تو بعد ایک میں ہور گستاخی کرنے گا، ایک سڈے شاعر نے فیروزپور تو کمل داس جی، وہ بھی اپنی ایک رچنا لے کے حاضر ہو رہے ہیں۔ کمل داس فیروزپور جی، تھوڑا دوابا ریڈیو دے ہفتہ واری کبھی دربار دے وچ نگاہ سواگت ہے جی آیا نو۔
9: زندگی یہ کہے گا تو گانا، ہستے گاتے دن بتانا، ہاں زندگی

ਆਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ஆபா ரேடியோ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ ਤੇ ਇਨ੍ਹਾਂ ਮੁਲਕਾਂ ਦੇ ਵਿੱਚ ਛੁੱਟੀਆਂ ਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ। ਬੱਚਿਆਂ ਨੂੰ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਹੋ ਚੱਲੀਆਂ ਨੇ, ਕੱਲ੍ਹ ਦਾ ਇੱਕ ਘੰਟਾ ਦੋ ਘੰਟੇ ਜਾਂ ਸੈਲੀਬ੍ਰੇਸ਼ਨ ਜਿਹੜੀ ਹੈ ਸਰਟੀਫਿਕੇਟ ਹੱਥਾਂ ਦੇ ਵਿੱਚ ਲੈ ਕੇ ਤੇ ਬੱਚੇ ਘਰਾਂ ਦੇ ਵਿੱਚ ਆਉਣਗੇ ਤੇ ਖੁਸ਼ੀਆਂ ਮਨਾਉਣਗੇ ਤੇ ਨਾਲ ਦੀ ਨਾਲ ਅਗਸਤ ਤੱਕ ਇਨ੍ਹਾਂ ਮੁਲਕਾਂ ਦੇ ਵਿੱਚ ਸਕੂਲ ਜਿਹੜੇ ਨੇ ਬੰਦ ਰਹਿਣਗੇ। ਬਾਕੀ ਆਮ ਕਾਰੋਬਾਰ ਤੇ ਜ਼ਿੰਦਗੀ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਬੱਚਿਆਂ ਨੂੰ ਥੋੜਾ ਜਿਹਾ ਫੁਰਸਤ ਦਾ ਮਾਹੌਲ ਹੋਰ ਵੀ ਜਿਹੜਾ ਸਾਜ਼ਗਾਰ ਬਣੇਗਾ। ਤੇ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਮੌਸਮ ਜਿਹੜਾ ਗਰਮ ਤੇ ਸਰਦ ਹਰਿਆਵਲ ਜਿਹੜੀ ਆ ਪੂਰੀ ਲਹਿਰਾ ਰਹੀ ਹੈ ਤੇ ਫਸਲਾਂ ਜਿਹੜੀਆਂ ਨੇ ਪੂਰੀਆਂ ਪੂਰੀਆਂ ਗਿੱਠ ਗਿੱਠ ਤਕਰੀਬਨ ਨਿਕਲ ਆਈਆਂ ਨੇ। ਹਾਲਾਤ ਤੇ ਕੁਦਰਤ ਜਿਹੜੀ ਹੈ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ। ਤੇ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਅੱਜ ਦੇ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ ਦੇ ਵਿੱਚ ਹਫ਼ਤੇ ਦਾ ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਦਿਸ਼ਤੇ ਦੀਆਂ ਖ਼ਬਰਾਂ, ਅੱਜ ਦੇ ਵਿਚਾਰ ਦੀ ਗੱਲ ਪਾਉਂਦੇ ਹਾਂ ਤੇ ਨਾਲ ਦੀ ਨਾਲ ਅੱਜ ਦੇ ਸੈਗਮੈਂਟ ਦੇ ਵਿੱਚ ਆਪਣਾ ਸਿਲਸਿਲਾ ਚੱਲਦਾ ਹੈ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਅਗਲੀ ਬਾਤ ਪਾਵਾਂਗੇ ਤੇ ਉਹਦੇ ਵਿੱਚੋਂ ਜਿਹੜੀ ਕਿਤਾਬ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ, ਪੰਜਾਬ, ਉਹਦਾ ਲੜੀਵਾਰ ਭਾਗ ਤੁਹਾਨੂੰ ਅਗਲਾ ਜਿਹੜਾ ਸੁਣਾਵਾਂਗੇ, ਪੰਜਾਬ ਦੀ ਹਕੀਕਤ ਹਾਲਾਤ ਤੇ ਜਿਹੜਾ ਜੋ ਕੁਝ ਵੀ ਜੀਓਗ੍ਰਾਫਿਕ ਦੇ ਵਿੱਚ ਵਰਤਿਆ ਵਾਪਰਿਆ ਉਹਦਾ ਜ਼ਿਕਰ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦੀ ਨਾਲ ਦਰੁਸਤ ਕਰ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਖਰੀ ਦਿਨ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ, ਪਰ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਕਿ ਜਲਦ ਤੋਂ ਜਲਦ ਖ਼ਬਰਾਂ ਦੇ ਨਾਲ ਨਾਲ ਜ਼ਰੂਰ ਜੁੜ ਜਾ ਕਰੋ, ਕਿਉਂਕਿ ਬਾਅਦ ਦੇ ਵਿੱਚ ਜਿਹੜੇ ਦੋਸਤ ਕਿਤਾਬਾਂ ਦੇ ਨਾਲ ਜੁੜਨਾ ਚਾਹੁੰਦੇ ਨੇ, ਕਿਤਾਬਾਂ ਨੂੰ ਸੁਣਨਾ ਚਾਹੁੰਦੇ ਨੇ, ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਚਾਹੁੰਦੇ ਨੇ, ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਹੋਰ ਵੀ ਜਿਹੜਾ ਪਲੱਸ ਕਰਨਾ ਚਾਹੁੰਦੇ ਆ ਗਿਆਨ ਦੇ ਸੰਬੰਧ ਦੇ ਵਿੱਚ, ਤਾਂ ਉਹਨਾਂ ਦਾ ਸਮਾਂ ਨਾ ਖਰਾਬ ਹੋਵੇ ਨਾਲ ਦੀ ਨਾਲ, ਤੇ ਜਿੰਨੀ ਜਲਦੀ ਤੋਂ ਜਲਦੀ ਆਪਾਂ ਗੱਲਬਾਤ ਕਰ ਲਈਏ ਉਨਾ ਹੀ ਵੱਧ ਤੋਂ ਵੱਧ ਆਪਾਂ ਨਾਵਲ ਦੀ ਜਿਹੜੀ ਆ ਸਾਂਝ ਪਾ ਸਕਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1920 ਸਟੂਡੀਓ ਦਾ ਨੰਬਰ ਹੈ। ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ ਦੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਈ ਹੈ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਯੂ ਐਸ ਤੋਂ, ਤੇ ਆਪਣੇ ਯੂ ਏ ਤੋਂ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ। ਤੇ ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ, ਕੀ ਕਹਿੰਦਾ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਪੰਜਾਬ ਦੇ ਵਿੱਚ ਅੱਜ ਚੋਣਾਂ ਦੇ ਰਿਜ਼ਲਟ ਜਿਹੜੇ ਆਏ ਨੇ ਉਹਦੇ ਵਿੱਚ ਵੀ ਕਿੰਤੂ ਪਰੰਤੂ ਜਾਂ ਹੋਰ ਸਾਰਾ ਸਿਲਸਿਲਾ ਵੀ ਚੱਲ ਰਿਹਾ ਤੇ ਦਾਅਵੇਦਾਰੀਆਂ ਵੀ ਨਾਲ ਨਾਲ ਹੋ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਵਿਚਾਰ ਦੀ। ਅੱਜ ਦੇ ਵਿਚਾਰ, 29 ਮਈ ਦਾ ਦਿਹਾੜਾ ਅੱਜ ਤੇ 29 ਮਈ 2026, ਕਹਿੰਦੇ ਨੇ ਕਿ ਬੰਦਾ ਜਦੋਂ ਡਿੱਗਦਾ ਹੈ ਉਹ ਆਪਣੇ ਲਾਲਚ ਤੇ ਅੰਦਰਲੀ ਕਮਜ਼ੋਰੀ ਦੇ ਕਾਰਨ ਡਿੱਗਦਾ ਹੈ, ਕੋਈ ਕਿਸੇ ਨੂੰ ਨਹੀਂ ਡਿੱਗਦਾ। 29 ਮਈ 1828 ਦੇ ਵਿੱਚ ਜਦੋਂ ਤੁਹਾਨੂੰ ਲੈ ਚੱਲਦੇ ਹਾਂ ਤੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬਿਜਲੀ ਵਿਗਿਆਨੀ ਡੇਵਿਸਰ ਹਮਫੇਰੀ ਇੰਗਲੈਂਡ ਦਾ ਦੇਹਾਂਤ ਹੋਇਆ ਸੀ, ਜਿਹਨੇ ਬਿਜਲੀ ਦੀ ਖੋਜ ਕੀਤੀ। 1923 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀਆਂ ਨੂੰ ਪੰਥਕ ਵਿਰੋਧੀ ਕਰਾਰ ਦੇ ਦਿੱਤਾ ਸੀ। 1953 ਦੇ ਵਿੱਚ ਸਭ ਤੋਂ ਪਹਿਲਾਂ ਤੇਨਜਿੰਗ ਨੋਗਾਵੇ ਆਪਣੇ 39ਵੇਂ ਜਨਮ ਦਿਨ ਦੇ ਵਿੱਚ ਤੇ ਹਲੇਰੀ ਐਡਮੰਡ ਮਾਊਂਟ ਐਵਰੈਸਟ ਦੇ ਚੋਟੀ ਦੇ ਉੱਤੇ ਜਿਹੜਾ ਉੱਪਰ ਚੜ੍ਹੇ ਸੀ 1953 ਦੇ ਵਿੱਚ। 1968 ਦੇ ਵਿੱਚ ਪਹਿਲਵਾਨ ਦਾਰਾ ਸਿੰਘ ਧਰਮੂ ਚੱਕ ਵਿਸ਼ਵ ਚੈਂਪੀਅਨ ਜਿਹੜਾ ਬਣੇ ਤੇ 1970 ਦੇ ਵਿੱਚ ਰੂਸ ਨੇ ਜ਼ਮੀਨ ਹੇਠ ਪ੍ਰਮਾਣੂ ਪ੍ਰੀਖਣ ਕੀਤਾ। 1987 ਦੇ ਵਿੱਚ 5ਵੇਂ ਪ੍ਰਧਾਨ ਮੰਤਰੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਚਰਨ ਸਿੰਘ ਹੁਣਾਂ ਦਾ ਦੇਹਾਂਤ ਹੁੰਦਾ ਹੈ। ਬਿਜਲੀ ਦੀ ਗੱਲ ਕੀਤੀ ਹੈ, ਜਿਹੜੀ ਖੋਜ ਕੀਤੀ ਹੈ ਸਰ ਹਮਫੈਰੀ ਦਾ, ਬਿਜਲੀ ਰਸਾਇਣਿਕ ਵਿਗਿਆਨੀ ਸਨ ਉਹ ਡੇਵਿਸਰ ਹਮਫੈਰੀ। ਉਹਨਾਂ ਦਾ ਜਨਮ ਇੰਗਲੈਂਡ ਦੇ ਵਿੱਚ ਹੁੰਦਾ ਹੈ 17 ਦਸੰਬਰ 1778 ਨੂੰ। ਬਚਪਨ ਤੋਂ ਹੀ ਉਹ ਜਿਹੜੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ, ਇਸ ਕਰਕੇ ਕਵਿਤਾਵਾਂ ਲਿਖਣ ਲੱਗ ਪਿਆ ਤੇ 8 ਸਾਲ ਦੀ ਉਮਰ ਦੇ ਵਿੱਚ ਉਹ ਪੜ੍ਹੀਆਂ ਕਿਤਾਬਾਂ ਵਿੱਚੋਂ ਬਾਜ਼ਾਰ ਜਾ ਕੇ ਭਾਸ਼ਣ ਕਰਨ ਲੱਗ ਪਿਆ। ਪਿਤਾ ਦੀ ਮੌਤ ਉਪਰੰਤ ਡਿਸਪੈਂਸਰੀ ਦੇ ਵਿੱਚ ਕੈਮਿਸਟ ਲੱਗ ਗਿਆ ਤੇ ਉੱਥੇ ਕੈਮਿਸਟਰੀ ਦੇ ਨਾਲ ਸੰਬੰਧਿਤ ਪ੍ਰਯੋਗ ਜਿਹੜੇ ਕਰਦਾ ਰਹਿੰਦਾ ਸੀ। ਗੈਸਾਂ ਦੇ ਸਿਹਤ ਦੇ ਉੱਪਰ ਪੈਂਦੇ ਪ੍ਰਭਾਵ ਜਾਣਨ ਦੇ ਲਈ 1798 ਦੇ ਵਿੱਚ ਨਿਊਮੈਟਿਕ ਇੰਸਟੀਟਿਊਟ ਦੇ ਵਿੱਚ ਦਾਖਲ ਹੋਇਆ। ਉਹਨੇ ਨਾਈਟਰਸ ਗੈਸ ਜਿਹੜੀ ਆ ਹਸਾਉਣ ਵਾਲੀ, ਜਿੱਦਾਂ ਕਿ ਆਪਾਂ ਉਹ ਜਿਹੜਾ ਬਲੂਨ ਦੇ ਵਿੱਚ ਵੀ ਪਾਉਂਦੇ ਹਾਂ ਜਿਹੜੇ ਆਪਾਂ ਨੂੰ ਉੱਪਰ ਉੱਡ ਜਾਂਦੇ ਆ ਗੈਸ ਦੇ ਲਈ, ਗੈਸ ਉਹਨਾਂ ਦੇ ਵਿੱਚ ਭਰੀ ਜਾਂਦੀ ਹੈ। ਤਾਂ ਜੇ ਉਹਨੂੰ ਤੁਸੀਂ ਮਤਲਬ ਕਿ ਬਰੀਥ ਕਰਦੇ ਹੋ ਉਹਦੇ ਨਾਲ ਤੇ ਬੰਦਾ ਮਤਲਬ ਕਿ ਆਵਾਜ਼ ਵੀ ਉਹਦੀ ਡਿਫਰੈਂਟ ਤਰ੍ਹਾਂ ਦੀ ਆਉਂਦੀ ਹੈ ਤੇ ਬੰਦਾ ਹੱਸਦਾ ਹੀ ਰਹਿੰਦਾ ਹੈ। ਤੇ ਜਿਹੜੀ ਸੀ ਹਸਾਉਣ ਵਾਲੀ ਗੈਸ ਸੀ ਉਹ ਨਾਈਟਰਸ ਗੈਸ, ਉਹ ਤਿਆਰ ਕੀਤੀ। ਡੇਵੀ ਨੂੰ ਬਿਜਲਈ ਸੰਸਲੇਸ਼ਨ ਦੇ ਵਿੱਚ ਮੁਹਾਰਤ ਸੀ। ਉਹਨੇ ਕਈ ਯੋਗਕਾਂ ਨੂੰ ਜਿਹੜਾ ਤੋੜ ਕੇ ਪੋਟਾਸ਼ੀਅਮ ਸੋਡੀਅਮ ਵਰਗੇ ਕਈ ਤੱਤ ਬਣਾਏ ਸੀ। ਕੈਲਸ਼ੀਅਮ, ਮੈਗਨੀਸ਼ੀਅਮ, ਬੋਰੋਨ, ਬੇਰੀਅਮ ਤੇ ਕਲੋਰਿਨ ਗੈਸ ਦੀ ਖੋਜ ਕੀਤੀ। ਨਾਈਟ੍ਰੋਜਨ ਤੇ ਤਜਰਬੇ ਕਰਦਿਆਂ ਹੋਇਆਂ ਅੱਖਾਂ ਦੀ ਉਹਦੀ ਰੋਸ਼ਨੀ ਨੂੰ ਨੁਕਸਾਨ ਹੋਇਆ। ਫਿਰ ਉਸਦੀ ਮੁਲਾਕਾਤ ਪ੍ਰਸਿੱਧ ਵਿਗਿਆਨੀ ਮਾਈਕਲ ਫੈਰਾਡੇ ਦੇ ਨਾਲ ਹੋਈ ਤੇ ਫਰਾਂਸ ਦੀ ਇੰਗਲੈਂਡ ਦੇ ਨਾਲ 1813 ਦੇ ਵਿੱਚ ਲੱਗੀ ਜੰਗ ਦੇ ਬਾਵਜੂਦ ਡੇਵੀ ਜਿਹੜਾ ਸੀ ਉਹਦਾ ਫਰਾਂਸ ਪਹੁੰਚਣ ਦੇ ਉੱਤੇ ਨੈਪੋਲੀਅਨ ਨੇ ਸਵਾਗਤ ਕੀਤਾ ਸੀ। ਇੱਥੇ ਆਇਓਡੀਨ ਦੀ ਜਿਹੜੀ ਖੋਜ ਕੀਤੀ ਗਈ ਫਿਰ, ਤੇ ਹੀਰਾ ਜਲਾ ਕੇ ਉਹਨੂੰ ਸਾੜ ਕੇ ਉਸਨੂੰ ਕਾਰਬਨ ਸਾਬਤ ਕੀਤਾ ਗਿਆ। ਕੋਲੇ ਦੀਆਂ ਖਾਣਾਂ ਦੇ ਵਿੱਚ ਮਿਥੇਨ ਵਰਗੀਆਂ ਬਲਨਸ਼ੀਲ ਗੈਸਾਂ ਦੇ ਨਾਲ ਹੁੰਦੀਆਂ ਮੌਤਾਂ ਤੋਂ ਬਚਾਅ ਲਈ ਜਿਹੜਾ ਡੇਵੀ ਲੈਂਪ ਇਜ਼ਾਦ ਕੀਤਾ ਗਿਆ ਤੇ 29 ਮਈ 1829 ਨੂੰ ਉਸਦੀ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ। ਤੇ ਉਹਨੇ ਕਿਹਾ ਸੀ ਕਿ ਮੈਂ ਆਪਣੀਆਂ ਸਫਲਤਾਵਾਂ ਤੋਂ ਵੱਧ ਗਲਤੀਆਂ ਤੋਂ ਸਿੱਖਿਆ, ਜੇ ਆਪਾਂ ਗਲਤੀਆਂ ਕਰਾਂਗੇ ਤੇ ਤਾਂ ਹੀ ਆਪਾਂ ਸਿੱਖਾਂਗੇ। ਦੂਸਰੇ ਪਾਸੇ ਗੱਲ ਆਉਂਦੀ ਹੈ, ਕਈ ਲੋਕ ਘਬਰਾ ਜਾਂਦੇ ਹੈ ਮੌਂਕੀ ਪੌਕਸ ਦੀ, ਪਰ ਇਹ ਜਿਹੜੀ ਅਡਲਟ ਲੋਕਾਂ ਦੇ ਲਈ ਕਾਫੀ ਜਿਹੜੀ ਖਤਰਨਾਕ ਬਿਮਾਰੀ ਹੈ। ਜਦੋਂ ਬਚਪਨ ਦੇ ਵਿੱਚ ਆਉਂਦੀ ਹੈ ਤਾਂ ਇੰਨੀ ਡੇਂਜਰਸ ਨਹੀਂ ਹੁੰਦੀ, ਨੇ ਕਈ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਵੀ ਹੋ ਜਾਂਦੀਆਂ ਨੇ। ਇਹ ਮੌਂਕੀ ਪੌਕਸ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੁੰਦੇ ਆ, ਹਰ ਕਿਸੇ ਦੇ ਉੱਤੇ ਹੋ ਸਕਦੇ ਆ। ਮੇਰੇ ਆਪਣੇ ਵੀ ਇੱਥੇ ਜਿਹੜਾ ਫਿਨਲੈਂਡ ਦੇ ਵਿੱਚ ਜਦੋਂ ਬੱਚੇ ਛੋਟੇ ਸੀ ਤੇ ਉਦੋਂ ਉਹਨਾਂ ਤੋਂ ਮੈਨੂੰ ਵੀ ਹੋਇਆ, ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਪਹਿਲਾਂ ਕਦੇ ਹੋਇਆ ਨਹੀਂ ਸੀ। ਤੇ ਉਹ ਜਿੱਦਾਂ ਕਿ ਇੱਕ ਪਾਣੀ ਦੇ ਛਾਲੇ ਜੇ ਬਣ ਜਾਂਦੇ ਆ ਸਰੀਰ ਦੇ ਉੱਤੇ, ਤੇ ਉਹ ਇੱਕੋ ਵਾਰੀ ਹੁੰਦੇ ਆ, 2-3 ਦਿਨ ਰਹਿੰਦੇ ਆ, ਆਰਾਮ ਆ ਜਾਂਦਾ, ਉਹਦੇ ਕੋਈ ਇੰਨਾ ਡੇਂਜਰਸ ਨਹੀਂ ਬੱਚਿਆਂ ਦੇ ਲਈ। ਪਰ ਜਿਹੜੇ ਅਡਲਟ ਨੇ ਉਹਨਾਂ ਦੇ ਲਈ ਜ਼ਰੂਰ ਡੇਂਜਰਸ ਹੈ, ਉਹ ਜ਼ਰੂਰ ਜਦੋਂ ਉਹਨਾਂ ਨੂੰ ਵੱਡੀ ਉਮਰ ਦੇ ਵਿੱਚ ਇਹ ਜਿਹੜੇ ਮੌਂਕੀ ਪੌਕਸ ਹੁੰਦੇ ਆ ਤਾਂ ਉਹ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਡਾਕਟਰ ਦੀ। ਉਹ ਤੋਂ ਬਗੈਰ ਕੋਈ ਵੀ ਦਾਰੂ ਦਵਾ ਜਿਹੜੀ ਆ ਆਪ ਮੁਹਾਰੇ ਨਹੀਂ ਕਰਨੀ ਚਾਹੁੰਦੀ, ਦੇਸੀ ਇਲਾਜ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਜ਼ਿੰਦਗੀ ਵੀ ਜਿਹੜੀ ਆ ਤੁਹਾਡੇ ਤੋਂ ਖੋ ਸਕਦੀ ਹੈ ਜਦੋਂ ਅਡਲਟ ਸਮੇਂ ਦੇ ਵਿੱਚ ਤੁਹਾਨੂੰ ਇਹ ਹੁੰਦੀ ਹੈ ਮੰਕੀ ਪੌਕਸ। ਪਰ ਹੁੰਦੇ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਆ, ਬਾਰ ਬਾਰ ਨਹੀਂ ਹੁੰਦੇ। ਮੰਕੀ ਪੌਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲ ਪੌਕਸ ਵਰਗਾ ਹੀ ਹੈ ਪਰ ਉਸ ਤੋਂ ਇਸਦੀ ਲਾਗ ਘੱਟ ਹੈ, ਉਸ ਤੋਂ ਘੱਟ ਖਤਰਨਾਕ ਹੁੰਦਾ ਹੈ ਤੇ ਜ਼ਿਆਦਾਤਰ ਅਫਰੀਕਾ ਦੇ ਇਲਾਕਿਆਂ ਦੇ ਵਿੱਚ ਜਿਹੜਾ ਹੁੰਦਾ ਹੈ। ਮੱਧ ਤੇ ਦੱਖਣੀ ਅਫਰੀਕਾ ਦੇ ਦੂਰ ਦੁਰਾਡੇ ਇਲਾਕੇ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਨੇ। ਇਹ ਦੋ ਤਰ੍ਹਾਂ ਦੇ ਨੇ ਵੱਖਰੇ ਵੱਖਰੇ, ਜਿਨ੍ਹਾਂ ਦੇ ਵਿੱਚੋਂ ਇੱਕ ਦੱਖਣੀ ਅਫਰੀਕਾ ਤੇ ਦੂਜਾ ਮੱਧ ਅਫਰੀਕਾ ਦੇ ਵਿੱਚ ਜਿਹੜਾ ਇਹਨੂੰ ਦੇਖਿਆ ਜਾਂਦਾ ਪਾਇਆ ਜਾਂਦਾ। ਯੂਕੇ ਇੰਗਲੈਂਡ ਦੇ ਵਿੱਚ ਵੀ ਜੋ ਮਰੀਜ਼ ਮਿਲੇ ਸੀ ਉਹ ਨਾਈਜੀਰੀਆ ਤੋਂ ਆਏ ਸੀ, ਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫਰੀਕਾ ਵਾਲਾ ਜਿਹੜਾ ਸਟ੍ਰੇਨ ਹੋਵੇ ਤੇ ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਦੇ ਵਿੱਚ ਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਥਕਾਵਟ ਸ਼ਾਮਲ ਹੋ ਜਾਂਦੀ ਹੈ। ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਦੇ ਉੱਪਰ ਦਾਣੇ ਹੋ ਸਕਦੇ ਨੇ ਜੋ ਹੌਲੀ ਹੌਲੀ ਚਿਹਰੇ ਤੱਕ ਵੀ ਜਿਹੜਾ ਪਹੁੰਚ ਜਾਂਦੇ ਆ, ਪਰ ਉਹ ਹਟ ਜਾਂਦੇ ਆ, ਦਾਗ ਵਗੈਰਾ ਨਹੀਂ ਪੈਂਦੇ ਜੇ ਉਹਨਾਂ ਨੂੰ ਤੁਸੀਂ ਛੇਲਦੇ ਨਹੀਂ ਹੋ। ਤੇ ਦੂਜੇ ਹਿੱਸਿਆਂ ਤੱਕ ਵੀ ਜਿਹੜਾ ਪਹੁੰਚਦੇ ਆ ਸਾਰੇ ਸਰੀਰ ਦੇ ਉੱਤੇ ਵੀ ਹੋ ਜਾਂਦੇ ਆ। ਇਹ ਜ਼ਿਆਦਾਤਰ ਹੱਥਾਂ ਪੈਰਾਂ ਉੱਪਰ ਦੇਖਣ ਨੂੰ ਮਿਲਦੇ ਆ। ਇਸ ਦੇ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪੀਕ ਭਰ ਜਾਂਦੀ ਹੈ ਤੇ ਖੁਰਕ ਆਉਂਦੀ ਹੈ, ਖਾਜ ਆਉਂਦੀ ਹੈ, ਤੇ ਉਹਨਾਂ ਜਾਣੀ ਕਿ ਉਹਨੂੰ ਪਰਹੇਜ ਕਰਨਾ, ਛਿੱਲਣਾ ਨਹੀਂ ਹੈ, ਨਹੀਂ ਤਾਂ ਉਹਦੇ ਉੱਤੇ ਦਾਗ ਪੈਣ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ। ਠੀਕ ਹੋਣ ਦੇ ਉੱਤੇ ਇਹ ਛਾਲੇ ਸੁੱਕ ਜਾਂਦੇ ਨੇ ਤੇ ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਜਿਹੜੇ ਨੇ ਰਹਿ ਜਾਂਦੇ ਆ ਕਈ ਵਾਰੀ। ਮੌਂਕੀ ਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ 2-3 ਹਫ਼ਤੇ ਰਹਿੰਦੀ ਹੈ। ਕਿਸੇ ਮਰੀਜ਼ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਉੱਤੇ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹੈ। ਕਈ ਵਾਰ ਇਹ ਮੂੰਹ, ਅੱਖਾਂ ਤੇ ਨੱਕ ਰਾਹੀਂ ਫਿਰ ਜਿਹੜਾ ਸਰੀਰ ਦੇ ਅੰਦਰ ਜਾਂਦੇ ਨੇ, ਜਾਂ ਫਿਰ ਸੰਬੰਧ ਬਣਾਉਣੇ ਆਪਸ ਦੇ ਵਿੱਚ ਜਿਹੜੇ ਅਡਲਟ ਨੇ, ਉਹਨਾਂ ਦੇ ਨਾਲ ਬਿਮਾਰੀ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸੀ। ਪਰ ਜਿਹੜਾ ਇਸ ਦੇ ਵਾਇਰਸ ਸਰੀਰ ਦੇ ਵਿੱਚ ਜਾਂ ਵਿੱਚ ਜਿਹੜਾ ਜਾ ਸਕਦੇ ਹੈ। ਇਹ ਪ੍ਰਭਾਵਿਤ ਜਾਨਵਰ ਜਿਵੇਂ ਕਿ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਦੇ ਵਿੱਚ ਵਾਇਰਸ ਦੇ ਕਣ ਨੇ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ। ਮੌਂਕੀ ਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫਰੀਕਾ ਦੇ ਵਿੱਚ ਕੁਝ ਮੌਤਾਂ ਦੀ ਵੀ ਜਿਹੜੀਆਂ ਦੀਆਂ ਦਰਜ ਕੀਤੀਆਂ, ਕਿਉਂਕਿ ਅਡਲਟ ਨੂੰ ਹੋਇਆ ਬੱਚਿਆਂ ਨੂੰ ਹੁੰਦਾ ਤਾਂ ਡੇਂਜਰਸ ਨਹੀਂ ਹੈ। ਮੌਂਕੀ ਪੌਕਸ ਸਭ ਤੋਂ ਪਹਿਲਾਂ ਬੰਦੀ ਬਣਾਏ ਹੋਏ ਬਾਂਦਰਾਂ ਦੇ ਵਿੱਚ ਪਛਾਣਿਆ ਗਿਆ ਸੀ ਤੇ ਸਾਲ 1970 ਤੋਂ ਬਾਅਦ ਪੱਛਮੀ ਅਫਰੀਕਾ ਦੇ ਸਾਰੇ 10 ਦੇਸ਼ਾਂ ਦੇ ਵਿੱਚ ਇਸਦੇ ਮਾਮਲੇ ਜਿਹੜੇ ਨੇ ਸਥਾਨਕ ਬਿਮਾਰੀ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀ। ਸਾਲ 2003 ਦੇ ਵਿੱਚ ਅਮਰੀਕਾ ਦੇ ਵਿੱਚ ਇਸਦਾ ਆਊਟਬ੍ਰੇਕ ਹੋਇਆ ਸੀ ਤੇ ਇਹ ਪਹਿਲਾਂ ਮੌਕਾ ਸੀ ਜਦੋਂ ਅਫਰੀਕਾ ਤੋਂ ਬਾਹਰ ਇਹ ਬਿਮਾਰੀ ਜਿਹੜੀ ਦੇਖੀ ਗਈ। ਪਹਿਲੇ ਕੇਸ ਮਿਲਣ ਤੋਂ ਲਗਭਗ 40 ਸਾਲ ਬਾਅਦ 2017 ਦੇ ਵਿੱਚ ਨਾਈਜੀਰੀਆ ਨੇ ਇਸਦਾ ਸਭ ਤੋਂ ਵੱਡਾ ਫੁਟਾਅ ਜਿਹੜਾ ਦੇਖਿਆ। ਉਸ ਸਮੇਂ ਮੌਂਕੀ ਪੌਕਸ ਦੇ 172 ਸ਼ੱਕੀ ਕੇਸ ਸਨ ਤੇ ਜਿਨ੍ਹਾਂ ਦੇ ਵਿੱਚ 75% ਪੁਰਸ਼ ਸਨ, ਜਿਨ੍ਹਾਂ ਦੀ ਉਮਰ 21 ਤੋਂ ਜਿਹੜਾ 40 ਸਾਲ ਦੀ ਸੀ। ਮੌਂਕੀ ਪੌਕਸ ਦਾ ਫਿਲਹਾਲ ਕੋਈ ਇਲਾਜ ਜਿਹੜਾ ਨਹੀਂ ਹੈ, ਆਪ ਮੁਹਾਰੀ ਹੈ, ਸਾਰਾ ਕੁਝ ਠੀਕ ਹੋ ਜਾਂਦਾ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੀ ਗੱਲਬਾਤ ਖਤਮ ਇੱਥੇ ਹੁੰਦੀ ਹੈ ਤੇ ਅਗਲੀਆਂ ਗੱਲਾਂ ਬਾਤ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 964 1962 ਸਟੂਡੀਓ ਦਾ ਨੰਬਰ ਹੈ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਗੱਲਾਂ ਬਾਤਾਂ ਦੀ ਕਰਦੇ ਹਾਂ। ਆਪ ਦੀ ਹੁੰਝਾ ਫਿਰ ਜਿੱਤ ਜਾਂ ਚੋਣੀ ਧੱਕਾ। ਦੂਸਰੇ ਪਾਸੇ ਸੌਂਪਿਆ ਗਿਆ ਪੱਤਰ ਅੰਮ੍ਰਿਤਪਾਲ ਹੁਣਾਂ ਦੇ ਪਿਤਾ ਨੇ ਜਥੇਦਾਰ ਸਾਹਿਬਾਨ ਗਿਆਨੀ ਗੜਗੱਜ ਸਾਹਿਬ ਨੂੰ, ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਪੱਤਰ ਦਿੱਤਾ ਹੈ ਜੋ ਬੇਅਦਬੀ ਦਾ ਜਿਹੜਾ ਆਪਣਾ ਬਿੱਲ ਬਣਿਆ ਉਹਦੇ ਉੱਤੇ। ਤੇ ਦੂਸਰੇ ਪਾਸੇ ਹੋ ਗਿਆ ਪੰਜਾਬ ਦਾ ਮਾਲੀਆ ਸਰਪਲਸ, ਕਹਿੰਦੇ ਨੇ ਜੀ, ਦਾਅਵੇ ਕਰ ਰਹੇ ਨੇ। ਦੂਸਰੇ ਪਾਸੇ ਇਰਾਨ, ਇਜ਼ਰਾਈਲ, ਅਮਰੀਕਾ ਜਿਹੜੇ ਆਪਸ ਦੇ ਵਿੱਚ ਉਲਝੇ ਪਏ ਨੇ ਤੇ ਰਸ਼ੀਆ ਤੋਂ ਜਿਹੜੇ ਡੋਵਾਲ ਸਾਹਿਬ ਭਾਰਤ ਦੇ ਜਿਹੜੇ ਨੇ ਆਪਣੇ ਡਿਫੈਂਸ ਦੇ ਜਿਹੜੇ ਨੇ ਉਹਨਾਂ ਨੇ ਉੱਥੇ ਗਰਜ ਮਾਰੀ ਹੈ ਤੇ ਰੂਸ ਦੇ ਵਿੱਚ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ, ਵਿਸਤਾਰ ਦੇ ਵਿੱਚ ਖ਼ਬਰ ਲਵਾਂਗੇ। ਪੰਜਾਬ ਦੇਸ਼ ਅਤੇ ਦੁਨੀਆਂ ਦੀਆਂ ਖ਼ਬਰਾਂ ਦੇ ਉੱਤੇ ਜਦੋਂ ਧਿਆਨ ਮਾਰਦੇ ਹਾਂ ਤੇ ਪੰਜਾਬ ਦੀਆਂ ਜਿਹੜੀਆਂ ਮਿੰਨੀ ਵਿਧਾਨ ਸਭਾ ਮੰਨੀਆਂ ਜਾਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੁੰਝਾ ਫਿਰ ਜਿੱਤ ਨੇ 2027 ਦੀ ਸਿਆਸਤ ਨੂੰ ਜਿਹੜਾ ਨਵਾਂ ਮੋੜ ਦਿੱਤਾ, ਜਦਕਿ ਬਿਕਰਮ ਮਜੀਠੀਆ ਉਹਨਾਂ ਨੇ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਵੀ ਲਗਾਏ ਆ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਹੋਣ ਦੀ ਜਿਹੜੀ ਆ ਚਰਚਾਵਾਂ ਨੇ, ਰਾਜਾ ਵੜਿੰਗ ਦੀ ਕੁਰਸੀ ਜਿਹੜੀ ਆ ਡਾਵਾਂਡੋਲ ਹੋ ਰਹੀ ਹੈ ਪ੍ਰਧਾਨਗੀ ਦੀ, ਤੇ ਸਵਾਲ ਇਹ ਵੀ ਹੈ ਕਿ ਖੜਗੇ ਸਾਹਿਬ ਦੀ ਰਿਹਾਇਸ਼ ਦੇ ਉੱਤੇ ਅੱਜ ਮੀਟਿੰਗ ਜਿਹੜੀ ਹੋਈ ਹੈ ਤੇ ਸਿਆਸੀ ਹਲਚਲ ਉਹਦੇ ਵਿੱਚ ਵਧੀ ਹੈ। ਕੱਲ੍ਹ ਤੱਕ ਦੇਖਦੇ ਹਾਂ ਕਿਹੋ ਜਿਹੇ ਜਿਹੜਾ ਰਿਜ਼ਲਟ ਆਉਂਦੇ ਨੇ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਉਹਦੇ ਵਿੱਚ ਵੀ ਚਰਚਾ ਜਿਹੜੀ ਹੈ ਅਜੇ ਤੱਕ ਵੀ ਬਰਕਰਾਰ ਹੈ ਕਿ ਇਸ ਮਹੀਨੇ ਦੀ ਆਖਰੀ ਤਰੀਕ ਨੂੰ ਵੱਡੀ ਜਿਹੜੀ ਹੈ ਇਕੱਠ ਸੱਦਿਆ ਹੋਇਆ। ਦੂਸਰੇ ਪਾਸੇ ਟ੍ਰਿਬਿਊਨ ਚੌਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ, ਉਹ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ। ਪੰਜਾਬ ਦੇ ਮਾਲੀਆ ਘਾਟੇ ਤੋਂ ਬਾਹਰ ਆਉਣ ਦਾ ਮੁੱਦਾ ਜਿਹੜਾ ਦਾਅਵੇ ਹੋ ਰਹੇ ਨੇ। ਪਾਵਰਕੌਮ ਦੇ ਨਵੇਂ ਫੈਸਲੇ ਤੇ ਕਿਸਾਨਾਂ ਦੇ ਲਈ ਯੂਰਪੀ ਸੰਘ ਦੇ ਜਿਹੜੇ ਐਕਸ਼ਨ ਪਲਾਨ ਜਿਹੜੇ ਨੇ ਨਵੇਂ ਜਿਹੜੇ ਨੇ ਉਘਾੜੇ ਗਏ ਨੇ ਕਿ ਜੋ ਦੁਨੀਆਂ ਦੇ ਉੱਤੇ ਜੰਗਾਂ ਲੱਗੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਆਪ ਦੇ ਉੱਤੇ ਨਿਰਭਰ ਹੋਣਾ ਪੈਣਾ ਯੂਰਪ ਨੂੰ ਵੀ, ਤੇ ਉਹਦੇ ਵਿੱਚ ਜਿਹੜਾ ਕਿਸਾਨਾਂ ਨੂੰ ਰਾਹਤ ਫੰਡਿੰਗ ਹੋਰ ਜਿਹੜੀ ਹੈ ਗ੍ਰਾਂਟਾਂ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਗੱਲ ਜਿਹੜੀ ਹੈ ਅਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਅਜੀਤ ਡੋਵਾਲ ਜਿਹੜੇ ਨੇ ਰਸ਼ੀਆ ਦੇ ਵਿੱਚ ਜਿਹੜੇ ਗਰਜੇ ਹੈ, ਨੀਤਨਯਾਹੂ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਮੇਰੇ ਸਭ ਤੋਂ ਵੱਧ ਜਿਹੜੇ ਨੇ ਮੈਨੂੰ ਪਿਆਰ ਕਰਨ ਵਾਲੇ ਬੈਠੇ ਹੈ, ਤੇ ਅਮਰੀਕਾ ਇਰਾਨ ਸੀਜ਼ਫਾਇਰ ਹੋਇਆ ਤੇ 60 ਦਿਨਾਂ ਦੀ ਜਿਹੜੀ ਹੈ ਦੋਸਤੀ ਦਾ ਹੱਥ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਗ ਨੂੰ ਜਿਹੜਾ ਜੰਗਬੰਦੀ

ਸੱਦੀ ਸੀ। ਕਾਂਗਰਸ ਪ੍ਰਧਾਨ ਮਲਿਕਾ ਜਿਹੜੇ ਖੜਗੇ ਸਾਹਿਬ ਨੇ ਉਨ੍ਹਾਂ ਦੀ ਦਿੱਲੀ ਵਿਚਲੀ ਰਿਹਾਇਸ਼ ਦੇ ਉੱਤੇ ਅੱਜ ਸ਼ਾਮ 4 ਵਜੇ ਇਹ ਮੀਟਿੰਗ ਹੋਣੀ ਸੀ ਤੇ ਪੰਜਾਬ ਕਾਂਗਰਸ ਦੇ 5 ਸੀਨੀਅਰ ਆਗੂ ਸ਼ਮੂਲੀਅਤ ਇਹਦੇ ਵਿਚ ਕੀਤੀ ਹੈ। ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਜਿਹੜੇ ਇਸ ਮੀਟਿੰਗ ਦੇ ਵਿਚ ਹਾਜ਼ਰ ਰਹੇ ਨੇ। ਪੰਜਾਬ ਭਾਜਪਾ ਦੇ ਵੱਲੋਂ ਨਵੇਂ ਪ੍ਰਧਾਨ ਐਲਾਨ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਵੀ ਸਰਗਰਮ ਹੋਈ ਹੈ ਤੇ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਸੂਬਾਈ ਚੋਣਾਂ ਦੇ ਵਿਚ ਉਲਝੀ ਪਈ ਸੀ। ਭਲਕੇ ਕੱਲ੍ਹ ਨੂੰ ਜਿਹੜਾ ਹੋਣ ਵਾਲੀ ਮੀਟਿੰਗ ਦੇ ਵਿਚ ਪ੍ਰਧਾਨਗੀ ਦੇ ਵਿਚ ਫੇਰਬਦਲ ਸਬੰਧੀ ਵਿਚਾਰ ਵਟਾਂਦਰਾ ਹੋ ਸਕਦਾ ਹੈ। ਹਾਈਕਮਾਨ ਕਿਸੇ ਵੀ ਫੇਰਬਦਲ ਤੋਂ ਪਹਿਲਾਂ ਸੀਨੀਅਰ ਆਗੂ ਨੂੰ ਭਰੋਸੇ ਦੇ ਵਿਚ ਲੈਣਾ ਚਾਹੁੰਦੀ ਹੈ। ਭਲਕੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਇਹਦੇ ਵਿਚ ਹੋਣਗੇ। ਭਲਕੇ ਕੱਲ੍ਹ ਨੂੰ ਸ਼ਹਿਰੀ ਸੰਸਥਾਵਾਂ ਦੇ ਉੱਤੇ ਚੋਣ ਨਤੀਜੇ ਜਿਹੜੇ ਅੱਜ ਆ ਚੁੱਕੇ ਨੇ। ਪਿਛਲੀ ਵਾਰੀ ਜਿਹੜਾ ਕਾਂਗਰਸ ਪ੍ਰਧਾਨ ਖੜਗੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ 22 ਜਨਵਰੀ ਨੂੰ ਹੰਗਾਮੀ ਮੀਟਿੰਗ ਹੋਈ ਸੀ ਤੇ ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਪੰਜਾਬ ਦੇ ਵਿਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ਦੇ ਵਿਚ ਗੁੱਟਬਾਜ਼ੀ ਦੇ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਰਾਹਤ ਜਿਹੜੀ ਮਿਲੀ ਸੀ ਤੇ ਹੁਣ ਦੇਖਦੇ ਹਾਂ ਕੁਰਸੀ ਦੇ ਪਾਵੇ ਹਿਲਦੇ ਆ ਕਿ ਆਪ ਮੁਹਾਰੀ ਬੈਠੇ ਰਹਿੰਦੇ ਆ। ਦੂਸਰੇ ਪਾਸੇ ਆਬਾਦੀ ਤਬਦੀਲੀ ਬਾਰੇ ਕਮੇਟੀ ਕਾਨੂੰਨ ਦੇ ਉੱਤੇ ਕਰ ਸਕਦੀ ਹੈ ਵਿਚਾਰ, ਅਮਿਤ ਸ਼ਾਹ ਹੁਣਾਂ ਨੇ ਬਿਆਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੇ ਅੱਜ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਅਤੇ ਹੋਰ ਅਸਧਾਰਨ ਕਾਰਨਾਂ ਕਰਕੇ ਹੋਣ ਵਾਲੀ ਮਸਨੂਈ ਆਬਾਦੀ ਤਬਦੀਲੀ ਦੇ ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਗੱਲ ਦਾ ਵੀ ਮੁਲਾਂਕਣ ਕਰੇਗੀ ਕਿ ਇਸ ਮੁੱਦੇ ਦੇ ਨਾਲ ਨਜਿੱਠਣ ਦੇ ਲਈ ਕਿਸੇ ਕਾਨੂੰਨ ਦੀ ਲੋੜ ਹੈ ਜਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਚਲੇ ਜਾਂਦੇ ਨੇ ਤਾਂ ਪੱਛਮੀ ਬੰਗਾਲ ਦੇ ਵਿਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਉਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਪਰਹੇਜ਼ ਕਰੇਗੀ ਤੇ ਉਨ੍ਹਾਂ ਨੂੰ ਵਾਪਸ ਜਾਣ ਦੀ ਸਹੂਲਤ ਜਿਹੜੀ ਆ ਮੁਹੱਈਆ ਵੀ ਕਰਵਾਏਗੀ। ਸ਼ਾਹ ਉਨ੍ਹਾਂ ਨੇ 340 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਪ੍ਰਕਾਸ਼ ਪ੍ਰਭਾਕਰ ਨਾਉਲੇਕਰ ਦੀ ਜਿਹੜੀ ਆ ਅਗਵਾਈ ਹੇਠਲੀ ਕਮੇਟੀ 1 ਸਾਲ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਰ ਘੁਸਪੈਠੀਏ ਦੀ ਪਛਾਣ ਕਰਕੇ ਉਸ ਨੂੰ ਦੇਸ਼ ਦੇ ਵਿਚੋਂ ਕੱਢਣ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ ਪੰਜਾਬ ਦੀਆਂ MC ਇਲੈਕਸ਼ਨ ਰਿਜ਼ਲਟ ਆ ਚੁੱਕੇ ਆ। ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਸੱਤਾਧਾਰੀ ਆਪ ਦਾ ਹੂੰਝਾ ਫਿਰ ਪ੍ਰਦਰਸ਼ਨ ਹੋਇਆ। ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ, ਸੰਖੇਪ ਦੇ ਵਿਚ ਕੋਸ਼ਿਸ਼ ਕਰਦੇ ਹਾਂ ਸਾਂਝ ਪਾਉਣ ਦੀ। ਪੰਜਾਬ ਦੀਆਂ 103 ਸਥਾਨਕ ਸੰਭਾਵਾਂ, ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਤੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਦੇ ਵਿਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੇ ਬਹੁ ਕੋਣੇ ਮੁਕਾਬਲਿਆਂ ਦੇ ਦਰਮਿਆਨ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕਹਿੰਦੇ ਪਛਾੜਦਿਆਂ ਇਕ ਤਰਫਾ ਇਤਿਹਾਸਕ ਜਿੱਤ ਦੇ ਵੱਲ ਕਦਮ ਨੂੰ ਵਧਾਇਆ। ਇਨ੍ਹਾਂ ਮਿੰਨੀ ਵਿਧਾਨ ਸਭਾ ਚੋਣਾਂ ਦੇ ਵਿਚ ਆਪ ਹੁਣ ਤੱਕ ਕੁੱਲ ਵਾਰਡਾਂ ਦੇ 33% ਤੋਂ ਵੱਧ ਹਿੱਸੇ ਦੇ ਉਤੇ ਕਾਬਜ਼ ਹੋ ਚੁੱਕੀ ਹੈ। ਦੁਪਹਿਰ 3 ਵਜੇ ਤੱਕ ਮਿਲੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ ਰਾਜ ਦੇ ਕੁੱਲ 1349 ਵਾਰਡਾਂ ਦੀ ਵੋਟਾਂ ਦੀ ਗਿਣਤੀ ਮੁਕੰਮਲ ਹੋਈ ਸੀ, ਜਿਸ ਨੇ ਇਹ ਸਾਫ਼ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਦੇ ਵਿਚ ਉਂਝਾ ਫਿਰ ਲੋਕ ਫਤਵਾ ਜਿਹੜਾ ਆ ਗਿਆ। ਮੁੱਖ ਮੰਤਰੀ ਦੇ ਹਲਕੇ ਧੂਰੀ ਦੇ ਵਿਚ ਵਿਰੋਧੀਆਂ ਦਾ ਜਿਹੜਾ ਸਫਾਇਆ ਹੋਇਆ। ਇਸ ਚੋਣ ਦੇ ਦੰਗਲ ਦੇ ਵਿਚ ਸਭ ਤੋਂ ਵੱਡਾ ਤੇ ਰਿਕਾਰਡ ਤੋੜ ਨਤੀਜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਸਾਹਮਣੇ ਆਇਆ। ਧੂਰੀ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਦੇ ਵਿਚੋਂ ਆਮ ਆਦਮੀ ਪਾਰਟੀ ਨੇ 20 ਸੀਟਾਂ ਦੇ ਉੱਤੇ ਜਿਹੜਾ ਹੂੰਝਾ ਫੇਰਿਆ ਤੇ ਵਿਰੋਧੀ ਧਿਰਾਂ ਦਾ ਲਗਭਗ ਸਫਾਇਆ ਕਰ ਦਿੱਤਾ। ਸਿਆਸੀ ਪਾਰਟੀਆਂ ਜਿਵੇਂ ਕਿ ਸੀਟਾਂ ਦੀ ਗਿਣਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਆਪ ਦੀਆਂ 826 ਸੀਟਾਂ ਨੇ, ਕਾਂਗਰਸ 330 ਦੇ ਉੱਤੇ, ਸ਼੍ਰੋਮਣੀ ਅਕਾਲੀ ਦਲ 161, ਭਾਰਤੀ ਜਨਤਾ ਪਾਰਟੀ ਭਾਜਪਾ 125 ਤੇ ਆਜ਼ਾਦ ਜਿਹੜੇ ਨੇ ਉਨ੍ਹਾਂ ਨੇ ਤਾਂ ਧੁੰਮ ਪਾ ਦਿੱਤੀ ਹੈ, 237 ਉਹ ਹੀ ਲੈ ਗਏ ਨੇ ਸੀ, ਕਿਆ ਬਾਤ ਹੈ। ਤੇ ਬਸਪਾ ਜਿਹੜੇ ਨੇ 6 ਸੀਟਾਂ ਤੇ ਉੱਤੇ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਸਨ ਤੇ ਜਿਨ੍ਹਾਂ ਦੇ ਬਾਹਰ ਬਹੁ ਪਰਤੀ ਸੁਰੱਖਿਆ ਲਾਈ ਹੋਈ ਗਈ ਸੀ ਤੇ ਚੋਣ ਪ੍ਰਕਿਰਿਆ ਦੇ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ। ਸੂਬੇ ਦੇ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ 26 ਮਈ ਨੂੰ ਜਿਹੜੀ ਵੋਟਿੰਗ ਹੋਈ ਸੀ।
ਵੇਰਵਿਆਂ ਦੇ ਅਨੁਸਾਰ 8 ਨਗਰ ਨਿਗਮਾਂ ਦੇ ਲਈ 1613 ਉਮੀਦਵਾਰ

0: 75 ਨਗਰ ਕੌਂਸਲਾਂ ਦੇ ਲਈ 5,141 ਤੇ 19 ਨਗਰ ਪੰਚਾਇਤਾਂ ਦੇ ਲਈ ਖੜੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਇਆ। ਪੰਜਾਬ ਭਰ ਦੇ ਵਿਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਜਿਹੜੇ ਮਿਲਣਗੇ। ਆਪ ਜਿਹੜੀ ਹੈ ਕਾਰਜਕਾਲ ਦੇ ਦੌਰਾਨ ਇਸ ਤੋਂ ਪਹਿਲਾਂ 5 ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਵੋਟਾਂ ਦਸੰਬਰ 2024 ਦੇ ਵਿਚ ਪਈਆਂ ਸਨ। ਐਤਕੀ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੀ ਸਿਆਸੀ ਹੱਕ ਦਾ ਜਿਹੜਾ ਸੀ ਇਸਤੇਮਾਲ ਕੀਤਾ ਸੀ, ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64% ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਜਿਹੜੇ ਮਿਲਣਗੇ। ਦੂਸਰੇ ਪਾਸੇ ਜੋ ਕੁਝ ਵਾਪਰਿਆ, ਮਜੀਠੀਆ ਸਾਹਿਬ ਨੇ ਕਿਹਾ ਕਿ ਇਲੈਕਸ਼ਨ MC ਇਲੈਕਸ਼ਨ ਜਿਹੜੀਆਂ ਹੋਈਆਂ ਮਜੀਠੀਆ ਦੇ ਵੱਲੋਂ ਆਪ ਦੇ ਉੱਤੇ ਗੜਬੜੀ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਾਏ ਨੇ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣਾਂ ਦੇ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੜਬੜੀਆਂ ਕਰਨ ਤੇ ਸ਼ਰੇਆਮ ਗੁੰਡਾਗਰਦੀ ਦੇ ਇਲਜ਼ਾਮ ਲਾਏ ਨੇ ਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਦੁਪਹਿਰ ਜਿਹੜਾ 2:30 ਤੱਕ ਕਿਸੇ ਵੀ ਵਾਰਡ ਦਾ ਚੋਣ ਨਤੀਜਾ ਐਲਾਨਿਆ ਨਹੀਂ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਦੀ ਗਿਣਤੀ ਦੇ ਵਿਚ ਲੱਗੇ ਅਧਿਕਾਰੀਆਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ CMO ਤੋਂ ਨਿਰਦੇਸ਼ ਮਿਲ ਰਹੇ ਸਨ। ਮਜੀਠੀਆ ਨੇ ਸੂਬਾ ਸਰਕਾਰ ਦੇ ਉੱਤੇ ਪ੍ਰਸ਼ਾਸਨਿਕ ਦਖਲਅੰਦਾਜ਼ੀ ਅਤੇ ਦਬਾਅ ਬਣਾ ਕੇ ਚੋਣ ਨਤੀਜਿਆਂ ਦੇ ਵਿਚ ਹੇਰਫੇਰੀ ਜਿਹੜੀ ਹੈ ਕੀਤੀ ਹੈ, ਕੋਸ਼ਿਸ਼ ਦੇ ਦੋਸ਼ ਲਾਏ ਨੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਕਾਲੀ ਦਲ ਇਨ੍ਹਾਂ ਕਥਿਤ ਗੜਬੜੀਆਂ ਦਾ ਸਖ਼ਤ ਵਿਰੋਧ ਕਰੇਗਾ ਤੇ ਮਿਊਂਸੀਪਲ ਚੋਣਾਂ ਦੇ ਵਿਚ ਹੋਈ ਇਸ ਧੱਕੇਸ਼ਾਹੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਵੀ ਜਿਹੜਾ ਪਹੁੰਚ ਬਣਾਵੇਗਾ ਤੇ ਕਰੇਗਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਨੇ MP ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ ਤੇ ਸੌਂਪਿਆ ਜਥੇਦਾਰ ਸਾਹਿਬ ਨੂੰ ਪੱਤਰ। ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਦੇ ਵਿਚ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਜੋ ਕਿ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਕੱਤਰਤ ਵਿਚ ਪਹੁੰਚੇ ਨੇ। ਜਥੇਬੰਦੀ ਵੱਲੋਂ ਇਸ ਐਕਟ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਵੱਲੋਂ ਇਸ ਸਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਵੀ ਸੌਂਪਿਆ ਗਿਆ, ਜਿਸ ਦੇ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਗੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਹੁਣਾਂ ਕਿਹਾ ਕਿ ਸਿੱਖ ਮਾਮਲਿਆਂ ਦੇ ਨਾਲ ਸੰਬੰਧਤ ਕੋਈ ਵੀ ਐਕਟ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਭਰੋਸੇ ਦੇ ਵਿਚ ਲੈਣਾ ਚਾਹੀਦਾ ਸੀ। ਉਨ੍ਹਾਂ ਚਿੰਤਾ ਜਤਾਉਂਦਿਆਂ ਆਖਿਆ ਕਿ ਇਸ ਐਕਟ ਦੇ ਵਿਚਲੀਆਂ ਕੁਝ ਇਤਰਾਜ਼ਯੋਗ ਸ਼ਰਤਾਂ ਮੱਦਾਂ ਸਿੱਖਾਂ ਨੂੰ ਵੀ ਹੀ ਜਿਹੜਾ ਦੋਸ਼ੀ ਬਣਾ ਕੇ ਕਟਹਿਰੇ ਦੇ ਵਿਚ ਖੜਾ ਕਰ ਦੇਣਗੀਆਂ, ਜਿਸ ਦੇ ਕਾਰਨ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਨੇ ਤੇ ਉਨ੍ਹਾਂ ਇਸ ਮਾਮਲੇ ਦੇ ਵਿਚ ਕਸਟੋਡੀਅਨ ਧਾਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਾਵਾਂ ਸਿੱਖਾਂ ਨੂੰ ਹੀ ਸਿੱਖੀ ਤੋਂ ਦੂਰ ਕਰ ਦੇਣਗੀਆਂ। ਸ਼ਾਇਦ ਹੋ ਸਕਦਾ ਇਨ੍ਹਾਂ ਨੂੰ ਲੱਗਦਾ ਹੋ ਕਿ ਜੋ ਜਿਹੜਾ ਸੀ ਅਜਨਾਲਾ ਥਾਣੇ ਦਾ ਮਸਲਾ ਸੀਗਾ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਗਏ ਸੀ ਆਪਣੇ ਅੰਮ੍ਰਿਤਪਾਲ ਸਿੰਘ ਹੁਣੇ ਵੀ, ਕਿਤੇ ਨਾ ਕਿਤੇ ਇਹਦੇ ਵਿਚ ਵੀ ਚਪੇਟ ਦੇ ਵਿਚ ਆ ਸਕਦੇ ਆ। ਦੂਸਰੇ ਪਾਸੇ ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰਿਆ, ਕਹਿੰਦੇ ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਦੇ ਨਾਲ ਹੋਇਆ ਲਾਭ ਹੈ। ਪੰਜਾਬ ਸਰਕਾਰ 5 ਸਾਲਾਂ ਦੇ ਵਿਚ ਪਹਿਲੀ ਵਾਰ ਮਾਲੀਆ ਘਾਟੇ ਦੇ ਵਿਚੋਂ ਉਭਰੀ ਹੈ। ਮਾਲੀ ਵਰੇ ਦੀ ਸ਼ੁਰੂਆਤ ਦੇ ਵਿਚ ਪਹਿਲੀ ਵਾਰ 2813.18 ਕਰੋੜ ਰੁਪਏ ਦਾ ਮਾਲੀਆ ਸਰਪਲਸ ਕਹਿੰਦੇ ਹੋ ਗਿਆ। ਤੇਲ ਕੀਮਤਾਂ ਦੇ ਵਿਚ ਵਾਧੇ ਤੇ ਰੀਅਲ ਅਸਟੇਟ ਦੇ ਵਿਚ ਤੇਜ਼ੀ ਕਾਰਨ ਮਾਲੀਆ ਸਰਪਲਸ ਹੋਇਆ। ਹੁਣ ਤੱਕ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਕਹਿੰਦੇ ਸਾਹਮਣਾ ਕਰਨਾ ਪੈ ਰਿਹਾ ਸੀ। ਵੇਰਵਿਆਂ ਦੇ ਅਨੁਸਾਰ 2026 ਤੇ 2027 ਦੇ ਪਹਿਲੇ ਮਹੀਨੇ ਦੇ ਵਿੱਤੀ ਸੂਚਕਾਂ ਤੋਂ ਇਹ ਅਸਿੱਧੀ ਉਭਰੀ ਹੈ। ਕਹਿੰਦੇ ਕਿ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ ਅੰਕੜਾ ਜਿਹੜਾ ਕਰੋੜਾਂ ਦੇ ਵਿਚ ਹੈ, 10,64,00,000 ਕੁਝ ਇਦਾਂ ਦਾ ਹੈਗਾ, ਲੰਬਾ ਚੌੜਾ ਹੈ, ਇਹਨੂੰ ਰਹਿਣ ਹੀ ਦਿੰਦੇ ਹਾਂ। ਤੇ ਕਹਿੰਦੇ ਨੇ ਕਿ ਅਪ੍ਰੈਲ 2025 ਦੇ ਵਿਚ ਜਿਹੜਾ ਸੀ ਆਪਣਾ 5,911.98 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਤੋਂ ਬਹੁਤ ਜ਼ਿਆਦਾ ਨੇ। ਹੁਣ ਤੱਕ ਉੱਚ ਗੈਰ ਟੈਕਸ ਜਿਹੜੇ ਨੇ ਮਾਲੀਆ ਕੁਲੈਕਸ਼ਨ ਵਧੀ ਹੈ ਤੇ ਆਪ ਸਰਕਾਰ ਨੇ ਜਦੋਂ 2022 ਦੇ ਵਿਚ ਸੱਤਾ ਸੰਭਾਲੀ ਸੀ ਤਾਂ ਕਹਿੰਦੇ ਉਸ ਦੇ ਪਹਿਲੇ ਮਹੀਨੇ ਦੇ ਵਿਚ ਮਾਲੀਆ ਘਾਟਾ ਜਿਹੜਾ ਸੀ 420.11 ਕਰੋੜ ਰੁਪਏ ਦਾ ਸੀ। ਇਸੇ ਤਰ੍ਹਾਂ ਸਾਲ 2023 ਦੇ ਵਿਚ ਘਾਟਾ 1412.43 ਕਰੋੜ ਰੁਪਏ ਦਾ ਸੀ, ਜਦੋਂ ਕਿ ਸਾਲ 2024 ਦੇ ਵਿਚ ਮਾਲੀਆ ਘਾਟਾ ਵੱਧ ਕੇ 2178.11 ਕਰੋੜ ਰੁਪਏ ਹੋ ਗਿਆ ਸੀ। ਇਸ ਤਰ੍ਹਾਂ 2025 ਦੇ ਅਪ੍ਰੈਲ ਮਹੀਨੇ ਦੇ ਵਿਚ ਘਾਟਾ 2011.86 ਕਰੋੜ ਰੁਪਏ ਸੀ ਤੇ ਇਸ ਸਾਲ ਅਪ੍ਰੈਲ ਦੇ ਵਿਚ ਗੈਰ ਟੈਕਸ ਮਾਲੀਆ ਸੰਗ੍ਰਹਿ ਵਧਾ ਕੇ 3037.76 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਅਪ੍ਰੈਲ ਦੇ ਵਿਚ ਸਿਰਫ 461.05 ਕਰੋੜ ਰੁਪਏ ਸੀ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਗੈਰ ਟੈਕਸ ਮਾਲੀਆ ਵਧਣ ਦਾ ਕਾਰਨ ਹਾਊਸਿੰਗ ਵਿਭਾਗ ਦੇ ਦੁਆਰਾ ਬੁਨਿਆਦੀ ਢਾਂਚਾ ਸੈਸ ਤੇ ਸਰਕਾਰੀ ਜ਼ਮੀਨਾਂ ਦੇ ਨਿਬੇੜੇ ਦਾ ਉੱਚ ਉਗਰਾਹੀ ਹੈ, ਜਿਸ ਦੀ ਆਮਦਨ ਅਪ੍ਰੈਲ ਦੇ ਵਿਚ ਪ੍ਰਾਪਤ ਕੀਤੀ ਗਈ। ਅਪ੍ਰੈਲ 2025 ਦੇ ਵਿਚ 5,450.93 ਕਰੋੜ ਰੁਪਏ ਦੇ ਟੈਕਸ ਮਾਲੀਆ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਟੈਕਸ ਜਿਹੜਾ ਹੈ ਮਾਲੀਆ ਵੱਧ ਕੇ 7,597.41 ਕਰੋੜ ਰੁਪਏ ਹੋ ਗਿਆ। ਕੇਂਦਰ ਤੋਂ ਸਹਾਇਤਾ ਦੇ ਵਿਚ ਗ੍ਰਾਂਟ ਪਿਛਲੇ ਸਾਲ ਕੋਈ ਨਹੀਂ ਸੀ ਤੇ ਅਪ੍ਰੈਲ 2026 ਦੇ ਵਿਚ ਘੱਟੋ ਘੱਟ 7.25 ਕਰੋੜ ਰੁਪਏ ਰਹੀ ਹੈ ਤੇ ਪੰਜਾਬ ਸਰਕਾਰ ਦੇ ਲਈ ਵਿੱਤੀ ਅੰਕੜੇ ਧਰਵਾਸ ਬੰਨਣ ਵਾਲੇ ਕਹਿੰਦੇ ਦੱਸੇ ਜਾ ਰਹੇ ਨੇ। ਲੋ ਜੀ ਕਹਿੰਦੇ ਸਰਪਲਸ ਹੋ ਗਿਆ ਜੀ, ਪੰਜਾਬ ਮਾਲੀਆ ਘਾਟੇ ਦੇ ਵਿਚੋਂ ਉਭਰ ਪਿਆ ਹੈ। ਤੇ ਦੂਸਰੇ ਪਾਸੇ ਟ੍ਰਿਬਿਊਨ ਚੌਂਕ ਫਲਾਈਓਵਰ ਦਾ ਰੋਲਾ ਜਿਹੜਾ ਚੱਲ ਰਿਹਾ, ਹਾਈਕੋਰਟ ਦੇ ਵੱਲੋਂ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਰੱਦ ਕਰ ਦਿੱਤਾ, ਚੰਡੀਗੜ੍ਹ ਮਾਸਟਰ ਪਲਾਨ ਦੇ ਤਹਿਤ ਨਾ ਮਨਜੂਰ ਕੀਤਾ। ਮਾਸਟਰ ਪਲਾਨ 2031 ਦੀ ਉਲੰਘਣਾ ਬਰਦਾਸ਼ਤ ਨਹੀਂ ਹੈ, ਅਦਾਲਤ ਨੇ ਇਹ ਗੱਲ ਕਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਚੰਡੀਗੜ੍ਹ ਦੇ ਦੱਖਣ ਮਾਰਗ ਦੇ ਪ੍ਰਸਤਾਵਿਤ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਅਦਾਲਤ ਦੇ ਵਿਚ ਜਿਹੜਾ ਅਦਾਲਤ ਦੇ ਵਿਚ ਹੁਕਮ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਇਹ ਫਲਾਈਓਵਰ ਚੰਡੀਗੜ੍ਹ ਮਾਸਟਰ ਪਲਾਨ 2031 ਦੇ ਨਿਯਮਾਂ ਦੇ ਸਿੱਧੇ ਖਿਲਾਫ਼ ਹੈ, ਇਸ ਦੇ ਲਈ ਇਸ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਮਾਸਟਰ ਪਲਾਨ ਤਹਿਤ ਇੱਥੇ ਇਕ ਅੰਡਰ ਪਾਸ ਜਿਹੜਾ ਬਣਾਉਣ ਦੀ ਇਜਾਜ਼ਤ ਹੈ, ਜਿਸ ਨੂੰ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਦੇ ਲਈ ਇਕ ਬਦਲਵੇਂ ਉਪਾਅ ਦੇ ਵਜੋਂ ਵਿਚਾਰਿਆ ਜਾ ਸਕਦਾ। ਹਾਈਕੋਰਟ ਨੇ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਚੰਡੀਗੜ੍ਹ ਖਾਸ ਕਰਕੇ ਫੇਜ਼ 1 ਦੇ ਸੈਕਟਰਾਂ ਅਤੇ ਦੱਖਣ ਮਾਰਗ ਦੇ ਹਿੱਸੇ ਦੇ ਅਸਲ ਸਰੂਪ ਅਤੇ ਸ਼ਹਿਰੀ ਡਿਜ਼ਾਈਨ ਨੂੰ ਹਰ ਹਾਲ ਦੇ ਵਿਚ ਬਰਕਰਾਰ ਰੱਖਿਆ ਜਾਵੇ। ਬੈਂਚ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਹਿਰ ਦੇ ਵਿਚ ਨਿੱਜੀ ਵਾਹਨਾਂ ਦੀ ਨਿਰਭਰਤਾ ਅਤੇ ਵੱਧ ਰਹੇ ਟ੍ਰੈਫਿਕ ਜਾਮ ਨੂੰ ਘਟਾਉਣ ਦੇ ਲਈ ਇਕ ਮਜ਼ਬੂਤ ਅਤੇ ਵਿਆਪਕ ਪਬਲਿਕ ਟਰਾਂਸਪੋਰਟ ਜਿਹੜੀ ਹੈ ਸਰਕਾਰੀ ਬੱਸ ਸੇਵਾ ਮੈਟਰੋ ਬੁਨਿਆਦੀ ਢਾਂਚੇ ਨੂੰ ਵਧਾਉਣ ਬੇਹੱਦ ਜ਼ਰੂਰੀ ਹੈ। ਹਾਈਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਇਸ ਪ੍ਰੋਜੈਕਟ ਦੀ ਮਾਰ ਦੇ ਹੇਠ ਆਉਣ ਵਾਲੇ ਅੱਧੀ ਸਦੀ 50 ਸਾਲ ਤੋਂ ਵੱਧ ਪੁਰਾਣੇ ਅੰਬਾਂ ਤੇ ਹੋਰ ਕੀਮਤੀ ਦਰਖਤਾਂ ਨੂੰ ਕੱਟਣ ਦੇ ਉੱਤੇ ਵੱਢਣ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ। ਬੈਂਚ ਨੇ ਕਿਹਾ ਸੀ ਕਿ ਟ੍ਰਿਬਿਊਨ ਚੌਂਕ ਦੇ ਆਸ ਪਾਸ ਖੜੇ ਇਨ੍ਹਾਂ ਇਤਿਹਾਸਕ ਦਰਖਤਾਂ ਨੂੰ ਫਲਾਈਓਵਰ ਦੇ ਲਈ ਬਲੀ ਚੜਾਉਣ ਤੋਂ ਬਚਾਉਣਾ ਅਦਾਲਤ ਦਾ ਫਰਜ਼ ਹੈ। ਬਹਿਸ ਦੇ ਦੌਰਾਨ ਪੱਖ ਅਤੇ ਵਿਰੋਧ ਦੀਆਂ ਦਲੀਲਾਂ, ਪਟੀਸ਼ਨਕਰਤਾਵਾਂ ਦੀ ਦਲੀਲ ਐਡਵੋਕੇਟ ਤਨੂ ਬੇਦੀ ਪਟੀਸ਼ਨਕਰਤਾਵਾਂ ਦੀ ਵਕੀਲ ਤਨੂ ਬੇਦੀ ਨੇ ਜ਼ੋਰਦਾਰ ਜਿਹੜਾ ਬਹਿਸ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਲੇ ਕਾਰਬੂਜ਼ੀਅਰ ਦੇ ਵੱਲੋਂ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਡਿਜ਼ਾਇਨ ਕੀਤਾ ਗਿਆ ਸੀ, ਫਲਾਈ ਗੱਡੀਆਂ ਦੇ ਲਈ ਨਹੀਂ। ਫਲਾਈਓਵਰ ਬਣਾਉਣ ਦੇ ਨਾਲ ਸ਼ਹਿਰ ਦੀ ਹਰਿਆਵਲ ਅਤੇ ਖੂਬਸੂਰਤੀ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗੀ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਦੀ ਵਿਰਾਸਤ ਦੇ ਲਈ ਮੌਤ ਦਾ ਵਾਰੰਟ ਕਰਾਰ ਦੇ ਦਿੱਤਾ। ਯੂਟੀ ਪ੍ਰਸ਼ਾਸਨ ਦੀ ਦਲੀਲ ਜਿਹੜੀ ਹੈ ਉਹਦੇ ਵਿਚ ਸੀਨੀਅਰ ਐਡਵੋਕੇਟ ਅਮਿਤ ਝਾਂਜੀ, ਦੂਜੇ ਪਾਸੇ ਪ੍ਰਸ਼ਾਸਨ ਦੇ ਵਕੀਲ ਅਮਿਤ ਝਾਂਜੀ ਹੁਣਾਂ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀ ਆਬਾਦੀ ਹੁਣ 5 ਲੱਖ ਤੋਂ ਵੱਧ ਕੇ ਜਿਹੜੀ ਹੈ 15 ਲੱਖ ਨੂੰ ਪਾਰ ਕਰ ਚੁੱਕੀ ਹੈ। ਦਿੱਲੀ ਅਤੇ ਜ਼ੀਰਕਪੁਰ ਦੇ ਵੱਲੋਂ ਆਉਣ ਵਾਲੇ ਲੋਕਾਂ ਨੂੰ 1.5-1.5 ਘੰਟਾ ਜਾਮ ਦੇ ਵਿਚ ਫਸਣਾ ਪੈਂਦਾ ਤੇ ਭਾਈ ਆਬਾਦੀ ਤੁਸੀਂ ਘਟਾ ਦਿਓ, ਉਹਨਾਂ ਦੇ ਕੰਟਰੋਲ ਕਰ ਦਿਓ ਭਾਈ, ਰਿਹਾਇਸ਼ੀ ਇੱਥੇ ਨਹੀਂ ਹੋਰ ਅਸੀਂ ਵਧਾ ਸਕਦੇ, ਪਲਾਟ ਨਾ ਵੇਚੋ, ਰਿਹਾਇਸ਼ ਨਾ ਵਧਾਓ। ਉਨ੍ਹਾਂ ਕਿਹਾ ਕਿ ਅਸੀਂ 1950 ਦੇ ਸੰਕਲਪਾਂ ਦੇ ਵਿਚ ਫਸ ਕੇ ਸ਼ਹਿਰ ਦੇ ਵਿਕਾਸ ਨੂੰ ਨਹੀਂ ਰੋਕ ਸਕਦੇ ਤੇ ਉਨ੍ਹਾਂ ਵਾਤਾਵਰਨ ਦੇ ਨੁਕਸਾਨ ਦੇ ਬਦਲੇ 2,799 ਨਵੇਂ ਪੌਦੇ ਲਗਾਉਣ ਦਾ ਭਰੋਸਾ ਵੀ ਦਿੱਤਾ ਸੀ। ਅਦਾਲਤ ਦਾ ਫੈਸਲਾ ਕਿ ਦੋਵਾਂ ਪੱਖਾਂ ਦੀਆਂ ਲੰਬੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਨੇ ਸ਼ਹਿਰ ਦੀ ਗ੍ਰੀਨ ਬੈਲਟ ਅਤੇ ਵਿਰਾਸਤੀ ਦਿੱਖ ਜਿਹੜੀ ਹੈ ਹੈਰੀਟੇਜ ਨੂੰ ਜਿਹੜਾ ਸਰਵਉੱਚ ਮੰਨਦਿਆਂ ਪ੍ਰਸ਼ਾਸਨ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਤੇ ਫਲਾਈਓਵਰ ਦੇ ਪ੍ਰਸਤਾਵ ਦੇ ਉੱਤੇ ਹਮੇਸ਼ਾ ਦੇ ਲਈ ਲਕੀਰ ਖਿੱਚ ਦਿੱਤੀ ਹੈ। ਪ੍ਰਸ਼ਾਸਨ ਨੂੰ ਹੁਣ ਟ੍ਰੈਫਿਕ ਹੱਲ ਦੇ ਲਈ ਅੰਡਰਪਾਸ ਦਾ ਜਿਹੜਾ ਨਵਾਂ ਬਲੂਪ੍ਰਿੰਟ ਜਿਹੜਾ ਤਿਆਰ ਕਰਨਾ ਪਵੇਗਾ। ਚੰਗਾ ਫੈਸਲਾ ਜੀ, ਹੋਣਾ ਚਾਹੀਦਾ, ਖਿੱਚ ਤੂੰ ਕਰੋ, ਇਨ੍ਹਾਂ ਨੂੰ ਆਪਣਾ ਪ੍ਰਬੰਧ ਕਰੋ, ਸੌਖਾ ਰਸਤਾ ਲੱਭਦੇ ਨੇ। ਦੂਸਰੇ ਪਾਸੇ ਇੱਕ ਖਬਰ ਪੰਜਾਬ ਦੀ ਲੈ ਕੇ, ਬਿਜਲੀ ਸਰਪਲਸ ਹੋਈ ਕਿ ਨਹੀਂ ਹੋਈ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਮੇਂ ਦੇ ਵਿੱਚ, ਤੇ ਜਿਹੜੀ ਇੰਡਸਟਰੀ ਆ ਦੁਖੀ ਆ। ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਪੰਜਾਬ ਦੇ ਵਿੱਚ 15 ਸਾਲ ਦੇ ਬਾਅਦ ਇੰਡਸਟਰੀ ਸੰਚਾਲਕਾਂ ਦੇ ਲਈ ਪਾਵਰਕੌਮ ਨੇ ਖੜੀ ਕਰ ਦਿੱਤੀ ਹੈ ਵੱਡੀ ਮੁਸੀਬਤ। ਪੰਜਾਬ ਦੇ ਉਦਯੋਗਿਕ ਖੇਤਰ ਦੇ ਵਿੱਚ ਅਣਐਲਾਨੀ ਬਿਜਲੀ ਕਟੌਤੀ ਦੀ ਲਗਾਤਾਰ ਸਮੱਸਿਆ ਨੂੰ ਲੈ ਕੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕਾਮ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਤਿੱਖੀ ਨਾਰਾਜ਼ਗੀ ਜਤਾ ਦਿੱਤੀ ਹੈ। ਜਲੰਧਰ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਪਠਾਨਕੋਟ ਰੋਡ ਮੈਨੂਫੈਕਚਰਿੰਗ ਐਸੋਸੀਏਸ਼ਨ, ਇੰਸਟੀਚਿਊਟ ਆਫ਼ ਇੰਡੀਆ, ਇੰਡੀਅਨ ਫਾਊਂਡਰੀ ਮੈਨ ਚੰਡੀਗੜ੍ਹ ਚੈਪਟਰ ਤੇ PHD ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਨੇ ਸਾਂਝੇ ਰੂਪ ਦੇ ਵਿੱਚ ਲਿਖੇ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਇਹ ਛੋਟੇ ਛੋਟੇ ਅਣਐਲਾਨੇ ਪਾਵਰ ਕੱਟ ਲਾਉਣ ਦੇ ਬਜਾਏ ਪਹਿਲਾਂ ਤੋਂ ਜਿਹੜਾ ਐਲਾਨਿਆ ਫੁੱਲ ਡੇ ਸ਼ਟ ਡਾਊਨ ਕੀਤਾ ਜਾਵੇ ਜਿੱਦਾਂ ਪਹਿਲਾਂ ਹੁੰਦਾ ਸੀ। ਸੰਗਠਨਾਂ ਨੇ ਕਿਹਾ ਕਿ ਰੋਜ਼ਾਨਾ 2 ਤੋਂ 4 ਘੰਟੇ ਦੀ ਬਿਨਾਂ ਦਿੱਤੀ ਸੂਚਨਾ ਵਾਲੀ ਬਿਜਲੀ ਕਟੌਤੀ ਦੇ ਨਾਲ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਅਚਾਨਕ ਬਿਜਲੀ ਚਲੇ ਜਾਣ ਦੇ ਨਾਲ ਪ੍ਰੋਡਕਸ਼ਨ ਪਲਾਨਿੰਗ ਜਿਹੜੀ ਹੈ ਵਿਗੜ ਰਹੀ ਹੈ, ਮਸ਼ੀਨਰੀ ਦਾ ਸੰਚਾਲਨ ਠੱਪ ਹੋ ਜਾਂਦਾ ਹੈ, ਲੇਬਰ ਨੂੰ ਬਿਨਾਂ ਕੰਮ ਦੇ ਬੈਠਣਾ ਪੈਂਦਾ, ਜਿਸ ਕਰਕੇ ਫੈਕਟਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਜਿਹੜਾ ਉਠਾਉਣਾ ਪੈ ਰਿਹਾ। ਇਹ ਨੇ ਜੀ ਹਾਲਾਤ। ਲਓ ਜੀ, ਅਗਲੀ ਗੱਲ ਕਰਦੇ ਹਾਂ, ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜੇ ਨੇ, ਐਡਵੋਕੇਟ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਆਵਾਜ਼ ਦਿੰਦੇ ਆਪਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘਿਆ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਅੱਜ ਤਾਂ ਤੁਸੀਂ ਸੈਲੀਬ੍ਰੇਸ਼ਨ ਕਰ ਰਹੇ ਹੋਣੇ ਆ ਕਿ ਆਮ ਆਦਮੀ ਪਾਰਟੀ ਦੀ ਹੁੰਝਾ ਜਿੱਤ ਦੇ ਉੱਤੇ ਖੁਸ਼ੀ ਹੈ ਜੀ ਸਾਰਿਆਂ ਨੂੰ?
0: ਕਾਹਦੀ ਕਾਹਦੀ ਆ ਜੀ, ਲੋਕਾਂ ਦਾ ਕੀ ਕਹੀਏ ਜੀ, ਨਾ ਹੀ ਕਹੀਏ ਕੁਛ ਚੰਗਾ ਹੈ ਜੀ।
1: ਨਹੀਂ ਕਹਿਣਾ ਤਾਂ ਪਊਗਾ ਜੀ। ਹੁਣ ਅਗਲੇ ਕਹਿੰਦੇ ਅਸੀਂ ਹਾਈ ਕੋਰਟ ਜਾਣਾ, ਤੁਸੀਂ ਕਹਿੰਦੇ ਆ ਵੀ ਅਸੀਂ ਕੁਛ ਕਹਿਣਾ ਨੀ ਜੀ।
0: ਇਹਨਾਂ ਦੀਆਂ ਇਹ ਜਾਣਨ
1: ਜੀ, ਨਹੀਂ ਇਹਨਾਂ ਦੀਆਂ ਇਹ ਜਾਣਨ ਤਾਂ ਹੈਗਾ ਜੀ, ਜੋ ਦਿਸਦਾ ਆ ਉਹ ਤਾਂ ਬੋਲਾਂਗੇ ਜੀ।
0: ਹਾਂ ਉਹ ਤਾਂ ਹੈ ਜੀ, ਬਿਲਕੁਲ ਜੀ।
1: ਸਵਾਲ ਇਹ ਹੈਗਾ ਆ ਜੀ ਕਿ ਇਹਨਾਂ ਨੂੰ ਚੋਣਾਂ ਜਿਹੜੀਆਂ ਹੈਗੀਆਂ ਜਿੱਤਣੀਆਂ ਜਾਂ ਚੋਣਾਂ ਲੁੱਟਣੀਆਂ ਕਹਿ ਲਓ ਆਉਂਦੀਆਂ ਜੀ,
0: ਸਿੱਖ ਲਈਆਂ ਜੀ?
1: ਸਿੱਖ ਲਈਆਂ ਜੀ। ਉਹ ਕਹਿੰਦੇ ਵੀ ਸੀਗੇ ਕਿ ਕਹਿੰਦੇ ਅਸੀਂ ਗੇਟ ਬੰਦ ਕਰਕੇ ਕਸਰ ਕੱਢ ਲੈਣੀ ਹੈਗੀ ਆ, ਉਹ ਗੇਟ ਬੰਦ ਕਰਕੇ ਕਸਰ ਜਿੱਥੇ ਕੱਢਣੀ ਸੀ ਉੱਥੇ ਕੱਢ ਵੀ ਲਈ ਆ ਇਹਨਾਂ ਨੇ।
0: ਬਿਲਕੁਲ ਜੀ, ਦਾਮ ਸਾਮ ਦੰਡ ਭੇਦ ਸਾਰਾ ਕੁਝ ਚੱਲਿਆ ਜੀ,
1: ਸਾਰਾ ਕੁਝ ਚੱਲਦਾ ਜੀ, ਸਾਰਾ ਕੁਝ ਚੱਲਦਾ ਹੈਗਾ ਆ। ਬਾਕੀ ਭਾਰਤ ਸਾਹਿਬ ਜਿਹੜੀ ਤੁਸੀਂ ਖਬਰ ਕੀਤੀ ਨਾ ਵੀ ਆਜ਼ਾਦ ਜਿਹੜੇ ਹੈਗੇ ਆ ਉਹ ਮੱਲਾ ਮਾਰ ਗਏ ਆ
0: ਜੀ,
1: ਆਜ਼ਾਦ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਹੈਗੀ ਆ ਜਿਹੜੇ ਉਹਨਾਂ ਬੰਦਿਆਂ ਨੇ ਖੜੇ ਕੀਤੇ ਸੀਗੇ ਜਿਹਨਾਂ ਨੂੰ ਅਜੇ ਪਾਰਟੀ ਸਿੰਬਲ ਨਹੀਂ ਮਿਲਿਆ ਹੈਗਾ ਜੀ।
0: ਓਕੇ ਆ ਜੀ,
1: ਪਾਰਟੀ ਜਿਹੜੀ ਹੈਗੀ ਆ, ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵਾਲੀ ਪਾਰਟੀ ਹੈਗੀ ਆ
0: ਜੀ,
1: ਜਾਂ ਤੇ ਉਹ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਆ ਤੇ
0: ਅੰਮ੍ਰਿਤਪਾਲ
1: ਹੁਣਾਂ ਵਾਲੀ ਪਾਰਟੀ, ਉਹਨਾਂ ਨੇ ਵੀ ਵਿੱਚ ਜਿਹੜੇ ਬੰਦੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਉਹ ਕਾਮਯਾਬ ਹੋਏ ਵੀ ਆ ਜੀ।
0: ਜੀ
1: ਮੈਨੂੰ ਵੀ ਜਿਹੜਾ ਹੈਗਾ ਆ ਔਜਲਾ ਸਾਹਿਬ ਨੇ ਦੱਸਿਆ ਆ ਤੇ ਢੂੰਡਾ ਸਾਹਿਬ ਨੇ ਵੀ 7 ਬੰਦੇ ਜਿਹੜੇ ਹੈਗੇ ਉਹਨਾਂ ਦੇ ਵੀ ਕਾਮਯਾਬ ਹੋਏ ਆ।
0: ਬਿਲਕੁਲ ਜੀ, ਹਾਂਜੀ
1: ਹਾਂਜੀ, ਤੇ ਉਹ ਇਸ ਕਰਕੇ ਉਹ ਮੈਂ ਕਿਹਾ ਜੀ ਵੀ ਉਹ ਕਿਹੜੀ ਪਾਰਟੀ ਦੇ ਸਿੰਬਲ ਤੇ ਸੀਗੇ, ਉਹਨਾਂ ਨੇ ਦੱਸਿਆ ਵੀ ਉਹ ਆਜ਼ਾਦ ਹੀ ਖੜੇ ਕੀਤੇ ਸੀ ਕਿਉਂਕਿ ਅਜੇ ਪਾਰਟੀ ਜਿਹੜੀ ਹੈਗੀ ਉਹਨੂੰ ਸਿੰਬਲ ਕੋਈ ਇਸ਼ੂ ਹੋਇਆ ਨੀ
0: ਜੀ,
1: ਤੋ ਇਸ ਕਰਕੇ ਆਜ਼ਾਦ ਦੀ ਗਿਣਤੀ ਜਿਹੜੀ ਹੈਗੀ ਆ ਉਹ ਆਜ਼ਾਦ ਦੀ ਗਿਣਤੀ ਦੇ ਵਿੱਚ ਪਾਰਟੀਆਂ ਨਾਲ ਸਪੋਰਟਡ ਬੰਦੇ ਵੀ ਆ।
0: ਬਿਲਕੁਲ ਜੀ ਜੀ
1: ਹਾਂਜੀ, ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਆ, ਚਲੋ ਇਸੇ ਚੀਜ਼ ਨੂੰ ਜਿਹੜਾ ਅਸਲ ਜਿਹੜਾ ਹੈਗਾ ਆ ਉਹ ਤਾਂ ਪਤਾ ਉਦੋਂ ਲੱਗੂਗਾ ਜੀ ਜਦੋਂ ਕੋਡ ਆਫ ਕੰਡਕਟ ਲੱਗਾ।
0: ਪਰ ਸੈਣੀ ਸਾਹਿਬ ਜਿੱਦਾਂ ਦਾਅਵਾ ਕੀਤਾ ਜਾ ਰਿਹਾ, ਅੱਜ ਮਾਨ ਸਾਹਿਬ ਨੇ ਵੀ ਕਿਹਾ ਕਿ ਭਾਈ ਹੁਣ ਤਾਂ ਫਾਈਨਲ ਦੇ ਵਿੱਚ ਅਸੀਂ ਕਹੋਗੇ ਸਾਨੂੰ ਭਾਈ ਫਾਈਨਲ ਤਾਂ ਫਾਈਨਲ ਦੇ ਵਿੱਚ ਤਾਂ ਅਸੀਂ ਆ ਹੀ ਗਏ ਆ ਕਹਿੰਦੇ ਜੀ।
1: ਬਈ ਉਸ ਬਿਲਕੁਲ ਕਹਿ ਸਕਦੇ ਹੈਗੇ ਜੀ, ਅੱਜ ਕਹਿੰਦੇ ਹੁੰਦੇ ਜੋ ਜੀਤਾ ਵਹੀ ਸਿਕੰਦਰ,
0: ਸਿਕੰਦਰ
1: ਹਾਂਜੀ, ਤੇ ਇਸ ਕਰਕੇ ਉਹ ਜਿੱਤ ਗਏ ਆ ਜੀ, ਤੇ ਇਸ ਕਰਕੇ ਉਹਨਾਂ ਦਾ ਕਹਿਣਾ ਹੱਕ ਬਣਦਾ ਆ ਜੀ,
0: ਜੀ
1: ਕਿਉਂਕਿ ਜੋ ਮਰਜ਼ੀ ਆ, ਜੋ ਮਰਜ਼ੀ ਪ੍ਰੈਕਟਿਸ ਚੱਲੀ ਜਾਂ ਜਿੱਦਾਂ ਮਰਜ਼ੀ, ਇਹ ਬਾਕੀ ਸਾਰੀਆਂ ਜਿਹੜੀਆਂ ਹੈਗੇ ਕੁਐਸਚਨ ਹੁੰਦੇ ਹੈਗੇ ਨਾ, ਉਹ ਤਾਂ ਇੱਕ ਇਖਲਾਕ ਦੇ ਹੁੰਦੇ ਆ ਨਾ ਜੀ,
0: ਜੀ
1: ਤੁਹਾਡੀ ਕੌਨਸ਼ੀਅਸ ਅਲਾਓ ਕਰਦੀ ਆ ਕਿ ਨਹੀਂ ਕਰਦੀ
0: ਜੀ,
1: ਬਟ ਗਾਉਣ ਦਾ ਹੋਲ ਜਿਹੜਾ ਹੈਗਾ ਆ ਉਹ ਅੱਜ ਫਾਸਟ ਹੈਗੇ ਆ, ਤੇ ਉਹਨਾਂ ਨੂੰ ਸੈਲੀਬ੍ਰੇਸ਼ਨ ਕਰਨ ਦਾ ਹੱਕ ਆ ਜੀ।
0: ਜੀ ਬਿਲਕੁਲ, ਨਾਲੇ ਤਾਂ ਸ਼ੁਰੂ ਤੋਂ ਹੀ ਦੇਖੋ ਹੁਣ ਕਾਂਗਰਸ ਨੇ ਵੀ ਪਿਛਲੇ ਸਮਿਆਂ ਦੇ ਵਿੱਚ ਜ਼ਰੂਰ ਏਦਾਂ ਦੀਆਂ ਚੋਣਾਂ ਵਗੈਰਾ ਜਿੱਤੀਆਂ, ਪਰ ਦੁਬਾਰਾ ਉਹ ਰਿਪੀਟ ਨਹੀਂ ਕਰ ਸਕੇ ਜਿਹੜੇ ਸੂਬੇ ਦੀ ਚੋਣ ਜਦੋਂ ਹੋਈ ਹੈ।
1: ਬਸ ਇਹੀ ਜਿਹੜਾ ਹੈਗਾ ਆ ਸ਼ੀਸ਼ਾ ਜਿਹੜਾ ਦਿਖਾਉਣ ਵਾਲੀ ਗੱਲ ਆ ਜੀ,
0: ਜੀ
1: ਵੀ ਇਹ ਚੋਣਾਂ ਜਿਹੜੀਆਂ ਹੁੰਦੀਆਂ ਇੰਟਰਨਲ ਜਿਹੜੀਆਂ ਚੋਣਾਂ ਹੁੰਦੀਆਂ, ਉਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨਰ ਕਰਾਉਂਦਾ ਹੈਗਾ ਆ
0: ਜੀ,
1: ਉਹ ਆਪਣੀ ਮਰਜ਼ੀ ਤੇ, ਅਜੇ ਤਾਂ ਬੈਲਟ ਪੇਪਰ ਦੇ ਉੱਤੇ ਚੋਣ ਕਰਾਈ ਸੀ, ਇਸੇ ਕਰਕੇ ਵੀ ਜਦੋਂ ਮਰਜ਼ੀ। ਮੈਂ ਤਾਂ ਇੱਕ ਇਹੋ ਜਿਹੇ ਕੈਂਡੀਡੇਟ ਦਾ ਮੈਨੂੰ ਪਤਾ ਆ ਜੀ ਕਿ ਜਿਹੜਾ ਜਿੱਤ ਕੇ ਤੇ ਘਰ ਨੂੰ ਚੱਲਾ ਸੀਗਾ, ਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਆਵਾਜ਼ ਮਾਰਨੀ ਪਈ ਜੀ, ਦੂਜੇ ਬੰਦੇ ਕਹਿੰਦੇ ਅਸੀਂ ਰੀਕਾਊਂਟਿੰਗ ਕਰਾਉਣੀ ਆ, ਰੀਕਾਊਂਟਿੰਗ ਦੇ ਵਿੱਚ ਫਿਰ ਮੁੜ ਕੇ ਰੀਕਾਊਂਟਿੰਗ ਫਿਰ ਮੁੜ ਕੇ ਝਾੜੂ ਜਿਤਾ ਦਿੱਤਾ ਜੀ।
0: ਸੋ
1: ਇਸ ਕਰਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਹੀ ਮਜੀਠੀਆ ਸਾਹਿਬ ਦੋਸ਼ ਲਾਉਂਦੇ ਹੈਗੇ ਆ ਜੀ, ਤੇ ਜੇ ਏਦਾਂ ਮੈਂ ਤਾਂ ਇਹੀ ਗੱਲ ਕਹਿੰਦਾ ਹੈਗਾ ਇਹ ਚੋਣਾਂ ਕਰਾਉਣੀਆਂ ਨਹੀਂ ਚਾਹੀਦੀਆਂ, ਇਹੋ ਜਿਹੀਆਂ ਚੋਣਾਂ ਜਿਹੜੀਆਂ ਸਰਕਾਰ ਤੇ ਜ਼ੋਰ ਲੱਗਣਾ ਚਾਹੀਦਾ ਹੈਗਾ ਜਦੋਂ ਸੈਂਟਰਲ ਦੀਆਂ ਫੋਰਸਿਸ ਦੇ ਤਹਿਤ ਜਾਂ ਸੈਂਟਰਲ ਜਿਹੜਾ ਹੈਗਾ ਆ ਇਲੈਕਸ਼ਨ ਕਮਿਸ਼ਨਰ ਉਹ ਇਲੈਕਸ਼ਨ ਕਰਾਉਂਦਾ ਆ, ਉਦੋਂ ਲੋਕਾਂ ਦਾ ਫੇਥ ਵੀ ਬਣਦਾ ਹੈਗਾ ਆ। ਹੁਣ ਤਾਂ ਮਾਈਟ ਇਜ਼ ਰਾਈਟ ਵਾਲੀ ਗੱਲ ਸੀ ਜੀ, ਬਾਕੀ ਕਿਤੇ ਨਾ ਕਿਤੇ ਤੇ ਹਰ ਇੱਕ ਬੰਦਾ ਆਪਣਾ ਇਨਫਲੂਐਂਸ ਜਿੱਥੇ ਹੈਗਾ ਉੱਥੇ ਵਰਤਦਾ ਆ ਜੀ।
0: ਬਿਲਕੁਲ, ਸਿਸੋਦੀਆ ਸਾਹਿਬ ਵੀ ਆ ਗਏ ਆ, ਉਂਗਲਾਂ ਖੜੀਆਂ ਕਰੀ ਜਾਂਦੇ ਆ ਫਿਰ ਹੁਣ ਆ ਕੇ।
1: ਉਹ ਠੀਕ ਹੈ ਜੀ, ਉਹ ਇਲੈਕਸ਼ਨਾਂ ਦੇ ਵਿੱਚ ਤਾਂ ਉਹਨਾਂ ਨੂੰ ਪਿੱਛੇ ਕੀਤਾ ਆ ਸੀ ਮਾਨ ਸਾਹਿਬ ਨੇ
0: ਜੀ,
1: ਹੁਣ ਉਹ ਆ ਗਏ ਸੈਲੀਬ੍ਰੇਸ਼ਨ ਦੇ ਟਾਈਮ ਤੇ, ਤਾਂ ਉਹਨਾਂ ਨੇ ਆ ਹੀ ਜਾਣਾ
0: ਆ ਹੀ ਜਾਣਾ ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਐਕਚੁਅਲੀ ਤਾਂ ਇਹ ਹੈਗਾ ਨਾ ਜੀ, ਉਹਨਾਂ ਨੇ ਜੋ ਕਿਹਾ ਸੀ ਉਹਦੇ ਹਿਸਾਬ ਨਾਲ ਥੱਲੇ ਉਹਨਾਂ ਦੇ ਵਰਕਰਾਂ ਨੇ ਉਹਦੇ ਹਿਸਾਬ ਨਾਲ ਫੁੱਲ ਚੜਾਤੇ ਆ
0: ਜੀ,
1: ਤੇ ਇਲੈਕਸ਼ਨ ਉਹਨਾਂ ਦੇ ਹੱਕ ਦੇ ਵਿੱਚ ਹੋਰ ਬੜਿਆ ਜੀ।
0: ਬਿਲਕੁਲ,
1: ਚਲੋ ਜਿੱਦਾਂ ਵੀ ਹੈਗਾ ਆ ਜੀ, ਜਿਹੜੇ ਜਿੱਤੇ ਆ ਸਾਰਿਆਂ ਨੂੰ ਮੁਬਾਰਕਾਂ, ਅਸੀਂ ਤਾਂ ਚਾਹੁੰਦੇ ਹੈਗੇ ਆ ਜੀ ਪੰਜਾਬ ਵਾਸਤੇ ਕੋਈ ਕੰਮ ਵੀ ਕਰ ਲੈਣ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ। ਹੁਣ 2800 ਕਰੋੜ ਦਾ ਕਹਿੰਦੇ ਤੁਸੀਂ ਕੋਈ ਮਾਲੀਆ ਵੱਧ ਗਿਆ,
0: ਬਿਲਕੁਲ ਸਰਪਲਸ ਹੋ ਗਿਆ ਸੂਬਾ ਕਹਿੰਦੇ ਜੀ ਮਾਲੀਆ ਦੇ ਵਿੱਚ।
1: ਹਾਂ ਮੈਂ ਉਹੀ ਕਹਿੰਦਾ, ਹਾਂਜੀ ਮੈਂ ਉਹੀ ਸੋਚ ਰਿਹਾ ਸੀ ਵੀ 2500 ਕਰੋੜ ਜਿਹੜਾ ਤਾਜ਼ਾ ਕਰਜ਼ਾ ਲਿਆ ਆ ਉਹ ਚੱਕਾ ਦੇਣ ਜੀ ਆਰਾਮ ਨਾਲ।
0: ਬਿਲਕੁਲ ਹੈ ਜੀ,
1: ਹਾਂਜੀ ਤਾਂ ਵੀ 300 ਕਰੋੜ ਬਚਦਾ ਹੈਗਾ
0: ਜੀ,
1: ਨਾ ਇਹ ਆਉਂਦੇ ਪੈਸੇ ਤਾਂ ਵੀ ਤਾਂ ਗੁਜ਼ਾਰਾ ਕਰਨਾ ਹੀ ਸੀ, ਉਦੋਂ 2500 ਕਰੋੜ ਇਹਨਾਂ ਨੇ ਕਿਹੜਾ ਖਰਚ ਲਿਆ ਹੋਣਾ।
0: ਬਿਲਕੁਲ ਹੈ ਜੀ,
1: ਇਹ ਲਾਤਾ ਮਿਲੇ, ਇਹ ਲਾਤਾ ਮਿਲੇ, ਹਾਂਜੀ
0: ਇਹ ਤਾਂ ਇਹਨਾਂ ਨੂੰ ਪਤਾ
1: ਲਿਆਣੇ ਮਿਲਿਆ
0: ਜੀ।
1: ਹਾਂਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਉਹ 2500 ਕਰੋੜ ਜਿਹੜਾ ਆ ਜੇ ਵਾਪਸ ਕਰ ਦੇਣ ਤੇ ਸਟੇਟ ਦੇ ਹਿੱਤ ਵਿੱਚ ਹੀ ਆ ਜੀ।
0: ਨਹੀਂ ਕਹਿੰਦੇ ਨੇ ਦੇਖੋ, ਕਹਿੰਦੇ ਕਿ 2026 ਤੇ 27 ਦੇ ਵਿੱਚ ਜਿਹੜਾ ਨਾ ਮਾਲੀਆ ਪ੍ਰਾਪਤੀਆਂ 10,642.42 ਕਰੋੜ ਰੁਪਏ ਹੋ ਗਿਆ ਜੀ, ਦੁੱਗਣਾ ਕਰ ਦਿੱਤਾ ਪਹਿਲਿਆਂ ਨਾਲੋਂ। ਪਹਿਲਾਂ ਕਹਿੰਦੇ ਸੀਗਾ
1: ਡੀਏ ਦੇ ਦੇਣ ਮੁਲਾਜ਼ਮਾਂ ਦਾ, ਮੁਲਾਜ਼ਮ ਦਾ ਡੀਏ ਲੱਭਦੇ ਫਿਰਦੇ ਆ, ਉਹਨਾਂ ਨੂੰ ਕਹਿੰਦੇ 2028 ਤੱਕ ਦੇਵਾਂਗੇ ਸਾਰਾ।
0: ਨਹੀਂ ਫਿਰ ਤਾਂ ਲਾਗੇ ਹੋ ਗਏ 5,000 ਕਰੋੜ, 6,000 ਕਰੋੜ ਹੀ ਹੋਰ ਚਾਹੀਦਾ, 1600 ਕਰੋੜ ਚਾਹੀਦਾ।
1: ਉਹੀ ਤਾਂ ਗੱਲ ਹੈਗੀ ਆ, ਕੋਰਟ ਨੇ ਵੀ ਤਾਂ ਕਿਹਾ ਰੋਡ ਮੈਪ ਲੈ ਕੇ ਆਓ ਤੁਸੀਂ ਹੁਣ ਕਿੰਨੇ ਦਿੰਦੇ ਆ। ਕੋਰਟ ਵੀ ਚਾਹੁੰਦੀ ਸੀ ਵੀ ਠੀਕ ਗੱਲ ਹੈਗੀ ਆ, ਜੇ ਇੰਨਾ ਪੈਸਾ ਇਹਨਾਂ ਨੇ ਹੁਣ ਡਿਊ ਕਰ ਲਿਆ ਹੈਗਾ ਇਹ ਕਿੱਦਾਂ ਦੇਣਗੇ
0: ਜੀ,
1: ਸੋ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਰੋਡ ਮੈਪ ਤਾਂ ਲਿਆਓ
0: ਜੀ। ਇਹ ਰੋਡ ਮੈਪ ਹੀ ਬਣਾ ਰਹੇ ਨੇ ਲੱਗਦਾ ਜੀ।
1: ਹਾਂ ਬਿਲਕੁਲ ਜੀ, ਜਾਂ ਸਟੇਟ ਸਰਪਲਸ ਹੋ ਗਈ, ਪਰ ਸਭ ਇਹ ਅੰਕੜਿਆਂ ਦੀ ਖੇਡ ਐਵੇਂ ਖੇਡੀ ਜਾਂਦੇ ਰਹਿੰਦੇ ਹੈਗੇ ਆ ਜੀ। ਪੈਸਾ ਗਿਆ ਕਿੱਥੇ ਸਾਨੂੰ ਅੱਜ ਤੱਕ ਨੀ ਪਤਾ ਲੱਗਾ
0: ਜੀ।
1: ਪਹਿਲਾਂ ਪੈਸਾ ਇਹ ਹੈਗਾ ਸੀਗਾ ਜੀ 12,000 ਕਰੋੜ ਰੁਪਇਆ ਜਿਹੜਾ ਹੈਗਾ ਸੀਗਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ, ਉਹ ਪਤਾ ਨੀ ਕਿੱਥੇ ਗਿਆ ਜੀ।
0: ਬਿਲਕੁਲ
1: ਹਾਂਜੀ, ਉਹ ਕਹਿੰਦੇ ਹੈਗੇ ਜੀ ਕਾਗਜ਼ਾਂ ਚ ਖੜਾ ਆ, ਓਦਾਂ ਪੈਸਾ ਹੈ ਨੀ, ਉਹ ਪੈਸਾ ਪਤਾ ਨੀ ਕਿੱਥੇ ਜਾਂਦਾ ਜੀ।
0: ਬਿਲਕੁਲ,
1: ਲੋਕੀ ਜਦੋਂ ਬੈਗ ਡਿੱਗਦੇ ਦੇਖਦੇ ਆ ਤੇ ਫੇਸ ਦਿੰਦੇ ਹੋਏ ਪੈਸਾ ਤਾਂ ਇੱਧਰ ਤੁਰਿਆ ਫਿਰਦਾ ਆ ਜੀ।
0: ਉਹ ਕਹਿੰਦੇ ਨੇ ਨਾ ਸੈਣੀ ਸਾਹਿਬ, ਲੋਹੇ ਨੂੰ ਲੋਹਾ ਕੱਟਦਾ, ਜ਼ਹਿਰ ਨੂੰ ਜ਼ਹਿਰ ਕੱਟਦਾ, ਮੈਨੂੰ ਲੱਗਦਾ ਕਾਗਜ਼ ਨੂੰ ਕਾਗਜ਼ ਵੀ ਕੱਟਣ ਲੱਗ ਗਿਆ ਹੁਣ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਕਾਗਜ਼ ਕੱਟਦਾ ਕੀ ਹੈਗਾ ਜੀ, ਕਾਗਜ਼ ਪੰਜਾਬ ਨੂੰ ਕੱਟਦੇ ਆ ਤੇ ਕਾਗਜ਼ ਜਿਹੜਾ ਹੈਗਾ ਆ ਉਹ ਕੱਟ ਕੇ ਪੰਜਾਬ ਨੂੰ ਤੇ ਦਿੱਲੀ ਨੂੰ ਜਾਂਦਾ, ਹੋਰ ਉੱਥੇ ਕੋਈ ਨਹੀਂ
0: ਜੀ। ਬਿਲਕੁਲ,
1: ਬਾਕੀ ਇੱਕ ਜਿਹੜੀ ਖਬਰ ਹੈਗੀ ਆ ਜੀ, ਭਾਜਪਾ ਨੇ ਜਿਹੜਾ ਹੈਗਾ ਆ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਬਣਾਇਆ ਸੂਬੇ ਦਾ ਪ੍ਰਧਾਨ ਬਣਾਇਆ ਹੈਗਾ ਆ, ਵੀ ਜਿੰਨੀ ਹੱਲਾਸ਼ੇਰੀ ਆਉਣੀ ਚਾਹੀਦੀ ਸੀ ਭਾਰਤ ਸਾਹਿਬ ਉਨੀ ਹੱਲਾਸ਼ੇਰੀ ਆਈ ਨੀ, ਮਤਲਬ ਇਹਨਾਂ ਦੇ ਵਿੱਚ
0: ਜੀ
1: ਤੇ ਭਾਜਪਾ ਦੇ ਇੰਟਰਨਲ ਸੈਕਟਰ ਵੀ ਜਿਹੜੇ ਹੈਗੇ ਆ ਉਹ ਵੀ ਇਹਨੂੰ ਅਨਐਕਸਪੈਕਟਡ ਨੇਮ ਹੀ ਸੋਚਦੇ ਆ ਜੀ।
0: ਜੀ
1: ਉਹ ਕਹਿੰਦੇ ਸੈਂਟਰ ਲੀਡਰਸ਼ਿਪ ਪਤਾ ਨੀ ਕੀ ਸੋਚਦੀ ਹੈਗੀ ਆ ਜੀ।
0: ਜੀ
1: ਤੇ ਮਤਲਬ ਉਹਨਾਂ ਦਾ ਜਿਹੜਾ ਕੋਰ ਵੋਟਰ ਹੈਗਾ ਨਾ ਜੀ ਉਹ ਥੋੜਾ ਨਿਰਾਸ਼ ਆ
0: ਜੀ।
1: ਨੋ ਡਾਊਟ ਕਿ ਇੱਕ ਡਿਸਿਪਲਿਨਡ ਪਾਰਟੀ ਹੈ, ਇਹਦੇ ਵਿੱਚ ਜੋ ਹਾਈ ਕਮਾਂਡ ਕਰ ਦਿੰਦਾ ਆ ਉਹਨੂੰ ਜੈਸਰ ਜੈਸਰ ਹੀ ਕਰਦੇ ਆ ਸਾਰੇ
0: ਜੀ।
1: ਪਰ ਅੰਦਰ ਖਾਤੇ ਜਿਹੜਾ ਹੈਗਾ ਆ ਉਹ ਦੁਖੀ ਹੈਗੇ ਆ ਕਿ ਜਿੱਦਾਂ ਦਾ ਮੂਵ ਚੱਲਣਾ ਚਾਹੀਦਾ ਸੀ ਓਦਾਂ ਉਹਦਾ ਮੂਵ ਨਹੀਂ ਚੱਲਿਆ
0: ਜੀ। ਐਗਜ਼ਾਂਪਲ ਹੀ ਕਹਿ ਸਕਦੇ ਆ, ਚਲੋ ਛੋਟੇ ਸੂਬੇ ਦੀ ਐਗਜ਼ਾਂਪਲ ਹੈ ਪਰ ਇਹ ਦੇਸ਼ਾਂ ਵਿਦੇਸ਼ਾਂ ਤੱਕ ਇਹ ਗੱਲ ਜਾਂਦੀ ਹੈ। ਮੈਂ ਖਬਰ ਦੇ ਵਿੱਚ ਲਿਖਿਆ ਇਹ ਵੀ ਗਿਆ ਕਿ ਤੇਲ ਕੀਮਤਾਂ ਦੇ ਵਿੱਚ ਵਾਧੇ ਤੇ ਰੀਅਲ ਅਸਟੇਟ ਦੇ ਵਿੱਚ ਤੇਜ਼ੀ ਦੇ ਨਾਲ ਲਾਭ ਹੋਇਆ ਜੀ, ਪਰ ਲੋਕਾਂ ਦਾ ਖੂਨ ਚੂਸ ਲਿਆ ਨਾ ਇਹੀ ਚੀਜ਼। ਹੁਣ ਦੇਖੋ ਬੀਜੇਪੀ ਚਾਹੇ ਕਾਰੋਬਾਰੀ ਆ, ਦੇਖੋ ਹੁਣ ਇੰਡਸਟਰੀ ਦੇ ਜਿਹੜੇ ਲੋਕ ਨੇ ਅਗਲਿਆਂ ਨੇ ਕਾਮਿਆਂ ਨੂੰ ਤਨਖਾਹਾਂ ਦੇਣੀਆਂ ਨੇ, ਦਿਹਾੜੀਆਂ ਦੇਣੀਆਂ ਨੇ, ਉਹਨਾਂ ਤੋਂ ਕੰਮ ਵੀ ਲੈਣਾ ਉਹਨਾਂ। ਜੇ ਹੁਣ ਅਨਐਲਾਨੇ ਕੱਟ ਚੱਲ ਰਹੇ ਨੇ ਤਾਂ ਬਿਜ਼ਨਸਮੈਨ ਤਾਂ ਉਹਦਾ ਕਿਤੇ ਨਾ ਕਿਤੇ ਸੋਚਾਂ ਚ ਪਵੇਗਾ ਹੀ ਨਾ। ਅਗਲਾ ਕਹੂਗਾ ਕਨੈਕਸ਼ਨ ਕਟਾਓ, ਇੱਥੇ ਜਨਰੇਟਰ ਲਾਓ, ਵੱਡਾ ਜੀ ਆਪਣਾ ਕੰਮ ਚਲਾਈ ਜਾਓ ਤੇਲ ਪਾ ਕੇ, ਤਾਂ ਪ੍ਰੋਡਕਟ ਵੀ ਜਿਹੜੇ ਐਕਸਪੈਂਸਿਵ ਹੋਣਗੇ ਸਾਰੀਆਂ ਚੀਜ਼ਾਂ ਜੋ ਵੀ ਤਿਆਰ ਕਰਨਗੇ ਸੈਣੀ ਸਾਹਿਬ। ਪਰ ਦੂਸਰੇ ਪਾਸੇ ਹਕੂਮਤਾਂ ਤਾਂ ਇਹ ਦਾਅਵੇ ਕਰਦੀਆਂ ਸੀ ਇੰਡਸਟਰੀ ਲੈ ਆਉਂਦੀ ਹੈ ਜੀ, ਜੇ ਕਰ ਦਿੱਤਾ ਜੀ ਵੋ, ਚਾਹੇ ਬੀਜੇਪੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਅਕਾਲੀ ਹੈ, ਇੰਡਸਟਰੀ ਲਿਆਉਂਦੀ ਹੈ। ਪਰ ਉਹਨਾਂ ਦਾ ਸਾਹ ਤਾਂ ਔਖਾ ਹੀ ਆ ਰਿਹਾ ਨਾ, ਜਿਨ੍ਹਾਂ ਨੇ ਮਾਲੀਆ ਕ੍ਰੀਏਟ ਕਰਨਾ ਹੈ ਜਿਹੜਾ ਸੂਬੇ ਦੇ ਲਈ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ, ਸੈਂਟਰ ਨੇ ਵਧਾਇਆ 3 ਰੁਪਏ ਪੈਟਰੋਲ ਦਾ ਰੇਟ, ਇੱਥੇ ਸਾਡੇ ਵਧੀਆ 1.80 ਰੁਪਏ
0: ਕਿਆ ਬਾਤ ਹੈ,
1: 1.80 ਰੁਪਏ ਇਹਨਾਂ ਦੇ ਜਿਹੜੇ ਹੈਗੇ ਆ ਉਹ ਆਪਣਾ ਸਟੇਟ ਟੈਕਸ ਵੈਸੇ ਹੀ ਵੱਧ ਜਾਂਦਾ ਹੈਗਾ ਜੀ। ਇੱਕ ਪਾਸੇ ਭਾਜਪਾ ਨੂੰ ਭੰਡੇ, ਇੱਕ ਪਾਸੇ ਪੰਜੇ, ਤੁਸੀਂ ਇੰਨੇ ਸੰਸੀਅਰ ਹੈਗੇ ਤੁਸੀਂ ਆਪਣਾ ਰੇਟ ਤਾਂ ਨਾ ਮਤਲਬ ਜਿਹੜਾ ਹੈਗਾ ਉਹ ਐਕਸਾਈਜ਼ ਡਿਊਟੀ ਆਪਣੀ ਤਾਂ ਨਾ ਚੱਕੋ,
0: ਬਿਲਕੁਲ,
1: ਜਾਂ ਆਪਣਾ ਟੈਕਸ ਜਿਹੜਾ ਹੈਗਾ ਆ ਉਹ ਓਨਾ ਹੀ ਜਿੰਨਾ ਤੁਸੀਂ ਪਹਿਲਾਂ ਲੈਂਦੇ ਸੀ ਓਨਾ ਹੀ ਲਈ ਰੱਖੋ ਤੁਸੀਂ, ਨਾ ਮਤਲਬ ਜਿਹੜਾ ਜਿੰਨਾ ਸੈਂਟਰ ਦਾ ਵਾਧਾ ਜੀ। ਸਾਨੂੰ ਤਾਂ ਦੋਹਰੀ ਮਾਰ ਪੈਂਦੀ ਜੀ, ਸਰਕਾਰ ਨੂੰ ਦੋਵਾਂ ਹੱਥਾਂ ਦੇ ਨਾਲ ਕਮਾਈ ਹੋਣ ਲੱਗ ਪੈਂਦੀ ਹੈਗੀ ਆ ਜੀ। ਜਿੱਦਾਂ ਜਿੱਦਾਂ ਵਧੀ ਜਾਣਾ ਹੈ ਜੀ ਰੇਟ, ਓਦਾਂ ਓਦਾਂ ਇਹਨਾਂ ਨੂੰ ਵਾਧਾ ਪੈਸੇ ਹੋਰ ਆਈ ਜਾਣੇ ਜੀ,
0: ਬਿਲਕੁਲ ਹੈ ਜੀ।
1: ਰੀਅਲ ਸਟੇਟ ਦੇ ਵਿੱਚ ਵੀ ਭਾਰਤ ਸਾਹਿਬ ਹਿਡਨ ਚਾਰਜਿਸ ਇੰਨੇ ਹੈਗੇ ਆ, ਤੁਸੀਂ ਇਹ ਦੇਖੋ ਕਿ ਇੱਕ ਟ੍ਰੈਫਿਕ ਦਾ ਚਲਾਨ ਹੁੰਦਾ ਆ ਉਹਦੇ ਤੇ ਸਟੇਟ ਵੈਟ ਲੈਂਦੀ ਪਈ ਆ
0: ਜੀ,
1: ਸਟੇਟ ਆਪਣਾ ਟੈਕਸ ਉਹਤੇ ਵੀ ਅਗਰਾਉਂਦੀ ਪਈ ਆ। ਕੀ ਬਾਤ ਹੈ ਜੀ। ਸੋ ਇਸ ਕਰਕੇ ਵੱਧਾ ਸੋਚਦਾ ਵੀ ਹਾਂ ਠੀਕ ਹੈ ਕੋਈ ਗੱਲ ਨੀ 1000 ਰੁਪਏ ਦਾ ਚਲਾਨ ਹੀ ਆ, ਬਾਅਦ ਦੇ ਵਿੱਚ ਪਤਾ ਲੱਗਦਾ ਹੈਗਾ ਆ ਵੀ ਆਨਲਾਈਨ 1250 ਜਮਾ ਕਰਾ ਦਿਓ ਜੀ।
0: ਜੀ
1: ਸੋ ਇਸ ਕਰਕੇ ਇਹ ਕੋਈ ਪਤਾ ਨੀ ਲੱਗਦਾ ਹੈਗਾ ਜੀ, ਓਦਾਂ ਹੀ ਜਿਹੜਾ ਹੈਗਾ ਤੁਸੀਂ ਰਜਿਸਟਰੀ ਕਰਾਉਣ ਜਾਓ ਤੁਹਾਨੂੰ ਪਤਾ ਹੀ ਨੀ ਲੱਗਦਾ ਰਜਿਸਟ੍ਰੇਸ਼ਨ ਚਾਰਜਿਸ ਹੈਂਜੀ, ਪ੍ਰੋਸੈਸ ਪਤਾ ਨੀ ਕਿਹੜੇ ਕਿਹੜੇ ਡਿਵੈਲਪਮੈਂਟ ਟੈਕਸ ਉਹ ਪਤਾ ਨੀ ਕਿੰਨੇ ਕੁ ਟੈਕਸ ਪਾ ਕੇ ਤੇ ਕਿੰਨੇ ਪੈਸੇ ਬਣਾ ਦਿੰਦੇ ਬੰਦਾ ਸੋਚਦਾ। ਉੱਥੇ ਜਦੋਂ ਕੋਈ ਰਜਿਸਟਰੀ ਕਿਸੇ ਨੇ ਕਰਾਉਣੀ ਹੁੰਦੀ ਨਾ ਜੀ ਉਹ ਵਸੀਕਾ ਨੂੰ ਇਸ ਕੋਲੋਂ ਪੁੱਛ ਕੇ ਆਉਂਦੇ ਜੀ ਵੀ ਕੋਰਟ ਫੀਸ ਕਿੰਨੇ ਦਾ ਲੱਗਣਾ ਹੈਗਾ, ਅਗਲਾ ਤਾਂ ਕੋਰਟ ਫੀਸ ਦੇ ਹਿਸਾਬ ਨਾਲ ਤਿਆਰੀ ਕਰ ਲੈਂਦਾ 2-4 ਹਜ਼ਾਰ ਪਤਾ ਉਹ ਲੱਗਦਾ ਹੈਗਾ, ਜਾ ਕੇ ਜਦੋਂ ਉੱਥੇ ਹਿਡਨ ਚਾਰਜਿਸ ਜਿਹੜੇ ਆ ਉਹ ਦੇਣੇ ਪੈਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ
1: ਤੁਹਾਡੇ ਸਾਹਮਣੇ ਇੱਕ
0: ਹਾਂਜੀ ਹਾਂਜੀ ਕੰਟੀਨਿਊ ਪਲੀਜ਼,
1: ਕ੍ਰਿਕਟਰ ਨੇ ਰਜਿਸਟਰੀ ਕਰਾਈ ਸੀਗੀ ਤੇ ਉਹਨੇ ਆ ਕੇ ਕਿਹਾ ਸੀ ਵੀ ਪੰਜਾਬ ਦੇ ਵਿੱਚ ਰਜਿਸਟਰੀ ਕਰਾਈ ਹੈਗੀ ਆ ਤੇ ਮੈਨੂੰ ਇੰਨੇ ਪੈਸੇ ਜਿਹੜੇ ਹੈਗੇ ਇੰਨੇ ਬੰਦਿਆਂ ਦੇ 8 ਬੰਦਿਆਂ ਦੇ 10 ਬੰਦਿਆਂ ਦੇ ਕੋਲੋਂ ਵੀ ਭੁਗਤਣਾ ਪਿਆ ਜੀ ਤੇ ਹਰ ਇੱਕ ਨੂੰ ਪੇ ਕਰਨਾ ਪਿਆ ਜੀ।
0: ਬਿਲਕੁਲ ਹੈ ਜੀ,
1: ਨਾ ਤਾਂ ਕਰਪਸ਼ਨ ਤੇ ਕੰਟਰੋਲ ਕਰ ਸਕੇ ਹੈਗੇ, ਉਲਟਾ ਜਿਹੜਾ ਹੈਗਾ ਰੇਟ ਵੱਧ ਗਏ ਜੀ ਇਹਨਾਂ ਚੀਜ਼ਾਂ ਦੇ। ਸ਼ੁਕਰ ਆ ਵੀ ਅਡਮਿਟ ਤਾਂ ਕੀਤਾ ਵੀ ਹੁਣ ਮਤਲਬ ਜਿਹੜਾ ਹੈਗਾ ਵੀ ਮਾਲੀਆ ਵਧਿਆ ਆ, ਨਹੀਂ ਤਾਂ ਮਾਲੀਆ ਤਾਂ ਘਟਿਆ ਹੀ ਰਹਿੰਦਾ ਇਹਨਾਂ ਦਾ,
0: ਫੀਫਾ ਖਾਲੀ ਰਹਿੰਦਾ ਸੀ ਜੀ। ਜੀ ਬਿਲਕੁਲ
1: ਸਰ, ਮਿਸਮੈਨੇਜਮੈਂਟ ਆ, ਹੋਰ ਕੁਛ ਨਹੀਂ ਹੈ ਜੀ, ਮਿਸਮੈਨੇਜਮੈਂਟ ਆ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਲੋਕਾਂ ਦੇ ਤਾਂ ਕੱਪੜੇ ਲੱਥਦੇ ਹੀ ਆ ਨਾ ਜੀ,
0: ਲੱਥਦੇ,
1: ਇੱਥੇ ਮਹਿੰਗਾਈ ਪੂਰੀ ਤਰ੍ਹਾਂ ਹੈਗੀ ਆ ਜੀ ਇਸ ਵੇਲੇ
0: ਜੀ। ਤੇ ਸੈਣੀ ਸਾਹਿਬ ਕਾਂਗਰਸ ਵਾਲੇ ਵੀ ਜਿੱਦਾਂ ਪ੍ਰਧਾਨ ਬੀਜੇਪੀ ਨੇ ਚੇਂਜ ਕੀਤਾ, ਕਾਂਗਰਸ ਦੀ ਵੀ ਚਰਚਾ ਚੱਲ ਰਹੀ ਆ, ਅੱਜ ਮੀਟਿੰਗ ਖੜਗੇ ਸਾਹਿਬ ਦੇ ਨਾਲ ਸੀਗੀ, ਕੱਲ ਤੱਕ ਕੋਈ ਨਾ ਕੋਈ ਸੱਪ ਨਿਕਲੇ ਹੋਣਾ, ਕਿਵੇਂ ਦੇਖਦੇ ਹੋ ਕਿ ਰਾਜਾ ਪੜਿੰਗ ਹੁਣੀ ਕੰਟੀਨਿਊ ਕਰਨਗੇ ਕਿ ਕੁਝ ਹੋਰ ਨਵਾਂ ਆਵੇਗਾ ਜੀ?
1: ਸਰ ਮੀਟਿੰਗ ਪਹਿਲਾਂ 10 ਵਜੇ ਸੀ, ਫੇਰ ਇਹਨਾਂ ਨੇ ਕਰ ਦਿੱਤੀ 4 ਵਜੇ, ਉਦੋਂ ਤੱਕ ਫੇਰ ਹੁਣ ਨਿਕਲਿਆ ਕੀ ਆ ਉੱਥੋਂ ਜਿਹੜਾ ਹੈਗਾ ਆ, ਜਾਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਜੇ ਗੁਣਾ ਪਾਉਂਦੇ ਹੈਗੇ ਆ, ਕਹਿੰਦੇ ਵੀ ਉਹਨਾਂ ਨੇ ਸਾਰੀਆਂ ਸੀਟਾਂ ਜਿੱਤ ਲਈਆਂ ਜੀ ਉੱਥੇ, ਤੇ ਮਤਲਬ 1 ਸੀਟ ਛੱਡੀ ਆ ਤੇ ਬਾਕੀ ਹੋਰ ਜਿੱਤ ਗਿਆ ਜੀ,
0: ਜਿੱਤ ਗਿਆ ਜੀ।
1: ਤੇ ਬਾਕੀ ਜੇ ਇਹ ਮਿਆਰ ਹੈਗਾ ਆ ਤੇ ਫੇਰ ਤਾਂ ਰਾਣਾ ਗੁਰਜੀਤ ਤਾਂ 2 ਸੀਟਾਂ ਕੱਢ ਗਏ ਜੀ, ਉਹਨਾਂ ਨੇ ਕਪੂਰਥਲਾ ਵੀ ਜਿਹੜਾ ਹੈਗਾ ਆ ਕਾਂਗਰਸ ਦੀ ਹਰੀ ਝੰਡੀ ਕਰ ਦਿੱਤੀ, ਤੇ ਸੁਲਤਾਨਪੁਰ ਲੋਧੀ ਉਹਨਾਂ ਦੇ ਮੁੰਡੇ ਦੇ ਹੱਕ ਦੇ ਵਿੱਚ ਸਾਰੀ, ਹਾਂਜੀ ਉੱਥੇ ਉਹਨਾਂ ਦੇ ਮੁੰਡੇ ਦੇ ਹੱਕ ਦੇ ਵਿੱਚ ਰਾਣਾ ਗਰੋਟ ਦੇ ਜਿਹੜੇ ਬੰਦੇ 7 ਜਿੱਤੇ ਹੈਗੇ,
0: ਤੇ ਉਹਨਾਂ ਦਾ ਲੜਕਾ ਵੀ ਫਿਰ ਪ੍ਰਧਾਨਗੀ ਕਰ ਸਕਦਾ ਫਿਰ ਤਾਂ।
1: ਹਰ ਗੱਲ ਇਹ ਤਾਂ ਹੈਗੀ ਆ, ਇਹਨਾਂ ਨੂੰ ਕੁਛ ਨਾ ਕੁਛ ਆਪਣੇ ਵਿੱਚ ਚੇਂਜ ਕਰਨੇ ਪਊ। ਜੇ ਬੰਦੇ ਦੋ ਸੀਟਾਂ ਕੱਢਦੇ ਹੈਗੇ ਆ ਤੇ ਗਿਵ ਦੈਮ ਟੂ ਸੀਟਸ
0: ਜੀ,
1: ਹਾਂਜੀ। ਜਦ ਜੇ ਵਿਨੇਬਿਲਟੀ ਹੀ ਜਿਹੜਾ ਆ ਪ੍ਰਾਈਵੇਟ ਫੋਕਸ ਹੈਗਾ ਆ ਤੁਹਾਡਾ, ਇੱਕ ਤਾਂ ਤੁਹਾਡੇ ਜਿਹੜਾ ਹੈਗਾ ਆ ਨਾਲੇ ਤਾਂ ਤੁਹਾਡਾ ਉਹ ਅਗਲੇ ਦਾ ਅੱਗੇ ਵੀ ਇਹਨਾਂ ਨੇ ਜਿਹੜਾ ਸੁਲਤਾਨਪੁਰ ਲੋਧੀ ਦੀ ਟਿਕਟ ਉਹਨੂੰ ਨਹੀਂ ਸੀ ਦਿੱਤੀ ਤੇ ਉਹਨੇ ਜਿਹੜਾ ਯਾਦ ਖੜ ਕੇ ਤੇ ਜਿੱਤ ਕੇ ਦਿਖਾਤਾ।
0: ਹਾਂਜੀ ਬਿਲਕੁਲ ਹੈ ਜੀ।
1: ਹੋਰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਹੜੇ ਕਾਂਗਰਸ ਨੂੰ ਪੈਰਾਂ ਤੇ ਲਿਆ ਸਕਦੇ ਹੈਗੇ ਆ, ਪੈਸੇ ਵੱਲੋਂ ਵੀ ਸੌਖੇ ਹੈਗੇ ਆ, ਇਹੋ ਜਿਹੇ ਬੰਦਿਆਂ ਨੂੰ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ, ਇਹਨਾਂ ਨੂੰ ਅੱਗੇ ਕਰਨਾ ਚਾਹੀਦਾ ਜੀ।
0: ਬਿਲਕੁਲ ਹੈ ਜੀ।
1: ਬਾਕੀ ਦੇਖੋ ਜੀ, ਪਰ ਕੇਵਲ ਢਿੱਲੋਂ ਦੇ ਨਾਂ ਦੇ ਉੱਤੇ ਨਿਰਾਸ਼ਾ ਜਿਹੜੀ ਆ ਮੈਂ ਬਹੁਤ ਲੋਕਾਂ ਦੇ ਚਿਹਰਿਆਂ ਤੇ ਦੇਖੀ ਹੈਗੀ ਹੈ ਜੀ। ਈਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਹੈਗਾ ਆ, ਭਾਵਾਂ ਉਹਨਾਂ ਦਾ ਜਾਗ ਲਾਇਆ ਹੀ ਬੰਦਾ ਹੈਗਾ, ਪਰ ਉਹਨਾਂ ਨੇ ਵੀ ਨਾ ਖੁਸ਼ੀ ਜ਼ਾਹਰ ਕੀਤੀ ਹੈ ਜੀ ਇਹਦੇ ਤੇ।
0: ਕਿਉਂਕਿ ਦੇਖੋ ਲੋਕ ਚਾਹੁੰਦੇ ਨੇ ਚਰਚੇ ਦਾ ਚਿਹਰਾ ਹੋਵੇ ਨਾ, ਜਿੱਦਾਂ ਹੁਣ ਬਿੱਟੂ ਹੁਣੀ ਆ ਬਹੁਤ ਐਕਟਿਵ ਰਹਿੰਦੇ ਆ, ਹਰ ਪਾਸੇ ਆਡੇ ਫਰੀ ਲੈਂਦੇ ਆ, ਸਾਰਾ ਚੀਜ਼ਾਂ ਚੱਲੀ ਜਾਂਦੀਆਂ, ਤਾਂ ਉਹ ਲੋਕ ਚੀਜ਼ ਉਹ ਐਕਟੀਵਿਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ,
1: ਇਸ ਚੀਜ਼ ਦੇ ਉੱਤੇ ਹੁੰਦਾ ਹੈ ਨਾ, ਪੰਜਾਬ ਦੇ ਵਿੱਚ ਤਾਂ ਬੰਦਾ ਚਾਹੀਦਾ ਹੀ ਖੜਕੇ ਦੜਕੇ ਵਾਲਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ।
0: ਤੇ ਸੈਣੀ ਸਾਹਿਬ, ਆਪਣੇ ਇੰਡਸਟਰੀ ਵਾਲੇ ਰੋਈ ਜਾਂਦੇ ਆ ਜੀ, ਬਿਜਲੀ ਕਹਿੰਦੇ ਆਉਂਦੀ ਨੀ, ਚਾਰ ਚਾਰ ਘੰਟੇ ਦੇ ਕੱਟ ਪਹਿਲਾਂ ਸੀਗਾ, ਚਲੋ ਕਿਤੇ ਨਾ ਕਿਤੇ ਇੱਕ ਦਿਨ ਪੱਕਾ ਰੱਖਿਆ ਹੁੰਦਾ ਸੀ ਕਿ ਇੱਕ ਦਿਨ ਆਉਣੀ ਨੀ, ਚਲੋ ਵਰਕਰਾਂ ਨੂੰ ਵੀ ਛੁੱਟੀ ਮਿਲ ਜਾਂਦੀ ਹੈ ਉਸ ਬਹਾਨੇ, ਪਰ ਜਦੋਂ ਕਿਤੇ ਅਨ ਐਲਾਨੇ ਜਿਹੜੇ ਨੇ ਨੋਟਿਸ ਤੋਂ ਬਗੈਰ ਹੀ ਕਿਤੇ ਦੋ ਘੰਟੇ ਚਾਰ ਘੰਟੇ ਵਿੱਚ ਕੱਟ ਲੱਗੀ ਜਾਂਦੇ ਆ, ਤੇ ਇੰਡਸਟਰੀ ਵਾਲੇ ਤਾਂ ਖੱਜਲ ਖੁਆਰ ਹੋ ਹੀ ਜਾਂਦੇ ਆ ਨਾਲ ਨਾਲ, ਲੋਕ ਤਾਂ ਹੁੰਦੇ ਹੀ ਹੁੰਦੇ ਆ, ਪਰ ਕਿਵੇਂ ਦੇਖਦੇ ਹੋ? ਕਦੇ ਦਾਅਵੇ ਕਰਦੇ ਸੀਗੇ ਜਦੋਂ ਪਹਿਲਾਂ ਆਏ ਪਿਆ ਸੀ, ਜਿੰਨੇ ਵੀ ਐਗਰੀਮੈਂਟ ਅਕਾਲੀ ਦਲ ਨੇ ਕੀਤੇ ਆ 25-25 ਸਾਲ ਦੇ, ਉਹ ਸਾਰੇ ਹੀ ਕੈਂਸਲ ਕਰਨੇ ਆ, ਤੇ ਬਿਜਲੀ ਤਾਂ ਉਹਨਾਂ ਦੇ ਸਮੇਂ ਦੇ ਉੱਤੇ ਘੱਟੋ ਘੱਟ ਸਰਪਲਸ ਤਾਂ ਸੀਗੀ।
1: ਭਾਰੀ ਸਾਹਿਬ ਤੁਹਾਡੇ ਮੂੰਹ ਚ ਘਿਓ ਸ਼ੱਕਰ, ਜਦ ਦਾ ਮੈਂ ਲਾਈਨ ਤੇ ਜੁੜਿਆ ਆ ਮੇਰੀ ਵੀ ਉੱਡ ਗਈ ਹੈਗੀ ਆ, ਮੈਂ ਵੀ ਪਸੀਨਾ ਪਸੀਨਾ ਹੋਇਆ।
0: ਕਿਆ ਬਾਤ ਹੈ ਜੀ,
1: ਇਸ ਕਰਕੇ ਭਾਈ ਉਹਨਾਂ ਦਾ ਰੋਣਾ ਸੱਚਾ ਆ, ਜੇ ਇਹ ਦੁੱਖ ਮੇਰੇ ਤੋਂ ਪੁੱਛ ਕੇ ਦੇਖੋ ਜੀ,
0: ਜੇ ਦੁੱਖ ਬੋਲ ਕੇ ਤਾਂ ਦੱਸਿਆ ਤਾਂ ਕੀ ਦੱਸਿਆ।
1: ਬਿਲਕੁਲ ਬਿਲਕੁਲ, ਉਹਨਾਂ ਤਾਂ ਸਹੀ ਕਹਿ ਰਹੇ ਹੈਗੇ ਜੀ, ਪਰ ਸਾਹਿਬ ਦੇਖੋ ਵੱਡੀ ਗੱਲ ਤਾਂ ਇਹ ਨਾ, ਇੰਡਸਟਰੀ ਵਾਲੇ ਤਾਂ ਪੇ ਵੀ ਕਰਦੇ ਆ, ਉਹਨਾਂ ਨੂੰ ਫੇਰ ਨਹੀਂ ਚੀਜ਼ ਮਿਲਦੀ ਪਈ। ਹਾਂਜੀ, ਤੁਸੀਂ ਆਪਣੇ ਰਾਜਨੀਤਿਕ ਫਾਇਦੇ ਵਾਸਤੇ 600 ਯੂਨਿਟ ਫ੍ਰੀ ਕੀਤਾ ਆ ਹੋਊਗਾ, ਉਹਦਾ ਲਾਭ ਭਾਰੇ ਸਾਹਿਬ ਸਾਨੂੰ ਤਾਂ ਹੈ ਨੀ, ਕਿਉਂਕਿ ਸਾਡੇ ਕੋਲ ਜਿਹੜੀ ਹੈਗੀ ਸਾਡੀ ਕੰਜਮਪਸ਼ਨ ਜ਼ਿਆਦਾ ਆ ਜੀ, ਅਸੀਂ ਕੀ ਕਰੀਏ, ਕਿਹੜੀ ਚੀਜ਼ ਨੂੰ ਇਗਨੋਰ ਕਰ ਦਈਏ ਜੀ, ਨਾ ਸਾਡੇ ਕੋਲ ਇੰਨੇ ਜੋਗੇ ਸੀਗੇ ਕਿ ਪਹਿਲਾਂ ਹੀ ਜਿਹੜਾ ਹੈਗਾ ਆ ਥੋੜਾ ਐਕਟਿਵ ਹੋ ਕੇ ਦੋ ਦੋ ਮੀਟਰ ਜਾਂ ਤਿੰਨ ਤਿੰਨ ਮੀਟਰ ਕਰਾ ਲੈਂਦੇ ਜੀ, ਉਹ ਜਿਹੜੇ ਲੋਕਾਂ ਨੇ ਜਿਹੜਾ ਹੈਗਾ ਆ ਐਕਟਿਵ ਹੈਗੇ ਸੀ ਉਹਨਾਂ ਨੇ ਦੋ ਦੋ ਤਿੰਨ ਤਿੰਨ ਮੀਟਰ ਕਰਾ
0: ਲਏ। ਅਸਲ ਚ ਸੈਣੀ ਸਾਹਿਬ ਇਹਨਾਂ ਨੂੰ ਸੀਗਾ ਕਿ ਅਸੀਂ ਨਾ ਇਹਨੂੰ ਕੰਟਰੋਲ ਕਰ ਲਈਏ, ਲੋਕ ਨਾ 300 ਯੂਨਿਟ ਤੋਂ ਉੱਪਰ ਨਹੀਂ ਖਰਚਣਗੇ, ਪਰ ਇਹਨਾਂ ਨੂੰ ਇਹ ਨੀ ਪਤਾ ਕਿ ਸਾਡੇ ਵਾਲੇ ਲੋਕ ਜਗਾੜੀ ਨੇ, ਉਹਨਾਂ ਨੇ ਦੋ ਦੋ ਮੀਟਰ ਲਵਾਲੇ ਤਾਂ ਉਹਨਾਂ ਨੇ ਡਬਲ ਬਿਜਲੀ ਫੂਕਣੀ ਸ਼ੁਰੂ ਕਰਤੀ ਜੀ।
1: ਬਿਲਕੁਲ ਜੀ, ਬਿਲਕੁਲ, 300 ਯੂਨਿਟ ਫ੍ਰੀ ਆ, ਅਗਲਿਆਂ ਨੇ 600 ਯੂਨਿਟ ਕਰ ਲਿਆ
0: ਜੀ,
1: ਠੀਕ ਹੈ ਜੀ, ਤੇ 2 ਮਹੀਨੇ ਬਾਅਦ ਬਿੱਲ ਆਉਂਦਾ 1200 ਯੂਨਿਟਾਂ ਹੋ ਜਾਂਦੀਆਂ ਜੀ। ਉਹ ਮੈਂ ਭਾਰੇ ਸਾਹਿਬ ਦੇਖਿਆ ਸਾਡੇ ਪਿੰਡ ਦੇ ਵਿੱਚ ਬੜੀ ਇੱਕ ਦਿਨ ਗੈਦਰਿੰਗ ਜੀ ਹੋਈ ਜੀ, ਹੈ ਜੀ, ਤੇ ਮੈਂ ਦੇਖਿਆ, ਮੈਂ ਕਿਹਾ ਵੀ ਚੱਕਰ ਕੀ ਆ, ਜਦ ਮੈਂ ਦੇਖਿਆ ਤੇ ਉਹ ਰੀਡਿੰਗ ਲੈਣ ਵਾਲਾ ਆਇਆ ਤੇ ਉਹਦੇ ਆਲੇ ਦੁਆਲੇ ਸਾਰੇ ਲੋਕੀ ਝੁਰਮੁੰਡ ਪਾ ਕੇ ਖੜੇ, ਹਾਂਜੀ, ਤੇ ਉਹ ਮੈਂ ਸੋਚਿਆ, ਮੈਂ ਕਿਹਾ ਵੀ ਚੱਲ ਮੈਂ ਵੀ ਦੇਖਦਾ ਆ ਕੇ, ਤੇ ਮੈਂ ਥੋੜਾ ਕੰਮ ਜਾਣਾ ਸੀ, ਮੈਂ ਗਿਆ ਆ ਲੇਟ ਹੋ ਗਿਆ, ਤੇ ਮੈਨੂੰ ਘਰਦਿਆਂ ਨੇ ਆਉਂਦਿਆਂ ਨੂੰ ਫੜ ਲਾ ਵੀ 10,000 ਦਾ ਬਿੱਲ ਫੜਾ
0: ਤਾ ਚੱਕ,
1: ਹਾਂਜੀ, ਤੇ ਮੈਂ ਜਦੋਂ ਦੇਖਿਆ ਪਿੰਡ ਚ, ਮੈਂ ਕਿਹਾ ਜਿਹੜੇ ਸਾਡੇ ਨਾਲੋਂ ਵੀ ਸਮਰੱਥ ਬੰਦੇ ਹੈਗੇ ਜਿਹਨਾਂ ਦੇ 3-4 ਏਸੀ ਚੱਲਦੇ, ਮੈਂ ਕਿਹਾ ਉਹਨਾਂ ਦਾ ਦੇਖਦਾ ਹੈਗਾ ਆ, ਉਹ ਕਹਿੰਦੇ ਉਹਨਾਂ ਨੇ 500-500 ਰੁਪਇਆ ਦਿੱਤਾ, ਜਿਹੜੇ ਖੜੇ ਸੀਗੇ ਉਹਨਾਂ ਨੇ 500-500 ਰੁਪਇਆ ਦਿੱਤਾ, ਉਹ ਐਡਜਸਟ ਕਰ ਗਿਆ ਆ, ਹੈਂਜੀ, ਤੇ ਇਸ ਮਹੀਨੇ ਦਾ ਉਹਨਾਂ ਦਾ ਜਿਹੜਾ ਹੈਗਾ ਆ ਉਹ ਕਰ ਗਿਆ ਜੀ, ਲੋਵੇ ਲੱਗੇ, ਕਹਿੰਦਾ ਵੀ ਥੋੜਾ ਘਟਾ ਲਾਓ ਜੀ, ਅੱਗੇ ਅੱਗੇ ਕੱਟ ਜਾਂਗੇ, ਹਾਂਜੀ, ਇੱਥੇ ਏਦਾਂ ਇਸ ਤਰੀਕੇ ਨਾਲ ਤਾਂ ਲੋਕੀ ਮੈਨੇਜ ਕਰ ਲੈਂਦੇ ਆ ਜੀ, ਹੋਰ ਕੀ ਕਰਦਾ।
0: ਬਿਲਕੁਲ ਹੈ ਜੀ ਜੀ,
1: ਜਦੋਂ 2 ਬਿੱਲ ਜਿਹੜੇ ਹੈ ਸਾਡੇ ਆ ਗਏ ਤੇ ਫਿਰ ਮੁੜ ਕੇ ਜਿਹੜਾ ਹੈਗਾ ਆ ਤੀਜਾ ਜਲ ਭਰ ਗਰਮੀਆਂ ਦੇ ਵਾਲਾ ਜਿਹੜਾ ਆ ਉਹਨੂੰ ਕਿੱਦਾਂ ਘਟਾ ਲਾਂਗੇ ਜੀ, ਉਹ ਵੀ ਤਾਂ ਜਿਹੜਾ ਬਿੱਲ ਦੇਣਾ ਹੀ ਪੈਣਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਮਹਾਰਾਜ ਉਹ ਤਾਂ ਬਿਜਲੀ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਕੋਈ ਨਾ ਕੋਈ, ਇਹਨਾਂ ਨੂੰ ਕੁਛ ਸਰ ਜਨਰੇਸ਼ਨ ਦੇ ਉੱਤੇ ਤਾਂ ਮਤਲਬ ਇਹਨਾਂ ਨੇ ਫੋਕਸ ਕੀਤਾ ਹੀ ਨੀ ਜੀ, ਇਹ ਤਾਂ ਪਹਿਲਾਂ ਜਿਹੜਾ ਹੈਗਾ ਆ ਜਦੋਂ ਆਉਣਾ ਸੀਗਾ ਇਲੈਕਸ਼ਨ ਦੇ ਵਿੱਚ ਤੇ ਉਦੋਂ ਕਹਿੰਦੇ ਸੀਗੇ ਜੀ ਵੀ ਇਹਨਾਂ ਨੇ ਸਮਝੌਤੇ ਬੜੇ ਮਹਿੰਗੇ ਕੀਤੇ ਆ, ਆਉਂਦਿਆਂ ਨਾਲ ਸਮਝੌਤੇ ਰੱਦ ਕਰ ਦੇਣੇ ਆ, ਨਾ ਸਮਝੌਤੇ ਰੱਦ ਹੋਏ, ਹਾਂਜੀ, ਤੇ ਨਾ ਦੂਜੀ ਗੱਲ ਇਹ ਹੈਗੀ ਹੈ ਜੀ, ਉਹ 30-30 ਸਾਲ ਦੇ ਜੇ ਸਮਝੌਤੇ ਹੋਏ ਹੈਗੇ ਸੀਗੇ ਤੇ ਉਹ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕੀਤੇ ਹੋਏ ਸੀ। ਨੋ ਡਾਊਟ ਕਿ ਬਿਜਲੀ ਉਹਦਾ ਰੇਟ ਜ਼ਿਆਦਾ ਸੀ ਸਰ, ਰੇਟ ਘਟਣਾ ਚਾਹੀਦਾ ਬਿਜਲੀ ਦਾ, ਬਟ ਜਿਹੜੀਆਂ ਹੈਗੀਆਂ ਫ੍ਰੀ ਬੀਜ ਬੰਦ ਹੋਣੀਆਂ ਚਾਹੀਦੀਆਂ।
0: ਬਿਲਕੁਲ ਹੈ ਜੀ ਬਿਲਕੁਲ,
1: ਇਫ ਯੂ ਅਵੇਲ ਸਰਵਿਸ ਪੇ ਦੈਨ।
0: ਨਾਲੇ ਦੇਖੋ ਜੇ ਪ੍ਰਾਈਵੇਟ ਸੈਕਟਰ ਵੀ ਹੈ ਤਾਂ ਸੈਣੀ ਸਰ, ਪ੍ਰਾਈਵੇਟ ਸੈਕਟਰ ਵੀ ਹੈ ਤਾਂ ਅਗਲਿਆਂ ਨੇ ਤਾਂ ਆਪਣੇ ਚੈੱਕ ਦੇਖਣੇ ਨੇ ਨਾ, ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਖੂਹ ਚ ਸਿੱਟੀ ਜਾਓ, ਚਾਹੇ ਬਿਜਲੀ ਲੈ ਲੈ ਉਹਨਾਂ ਤੋਂ।
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਹਰਿਆਣੇ ਚ ਸਰ ਏਦਾਂ ਹੀ ਹੈਗਾ ਆ
0: ਜੀ,
1: ਉੱਥੇ ਤੁਹਾਡਾ ਜਿੱਦਾਂ ਤੁਸੀਂ ਮੋਬਾਈਲ ਚਾਰਜ ਕਰਾਇਆ ਏਦਾਂ ਤੁਹਾਡਾ ਮੀਟਰ ਚਾਰਜ ਆਉਣਾ, ਤੁਸੀਂ 2000 ਦੀ ਪਵਾ ਲਈ ਹੈਗੀ ਆ, ਉਹ ਪਹਿਲਾਂ ਵਾਰਨਿੰਗ ਆ ਜਾਂਦੀ ਜੀ ਵੀ ਹਾਂ ਜੀ 100-150 ਦੀ ਰਹਿ ਗਈ ਹੈਗੀ ਆ, ਤੁਸੀਂ ਭਰਾਓ ਜੀ
0: ਜੀ,
1: ਫੇਰ ਮੁੜ ਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਉਹਨਾਂ ਦਾ ਚੱਲਦਾ ਜੀ।
0: ਬਿਲਕੁਲ,
1: ਨਾਲੇ ਤਾਂ ਜਿਹੜਾ ਆ ਨਾ ਉਧਾਰੀ ਆਉਂਦੀ ਸਗੋਂ ਐਡਵਾਂਸ ਅਗਲਿਆਂ ਨੂੰ ਜਾਂਦਾ ਆ, ਤੇ ਉਹ ਬੋਰਡ ਜਿਹੜੇ ਹੈਗੇ ਕਿੱਦਾਂ ਨੀ ਪੈਰਾਂ ਤੇ ਹੋਣਗੇ
0: ਜੀ, ਹੋਣਗੇ ਜੀ ਹੋਣਗੇ ਬਿਲਕੁਲ ਹੈ ਜੀ।
1: ਸਰ ਇੱਥੇ ਜਿਹੜਾ ਹੈਗਾ ਸਬਸਿਡੀਜ਼ ਦਾ ਰੈਸ਼ਨਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ।
0: ਜੀ
1: ਮੋਟਰ ਤੁਸੀਂ ਇੱਕ ਮੋਟਰ ਫ੍ਰੀ ਕਰ ਦਿਓ ਜੀ, ਸਾਰਿਆਂ ਨੂੰ ਕਰ ਦਿਓ
0: ਜੀ।
1: ਹੁਣ ਜਿਹਨਾਂ ਦੀਆਂ 6-6, 7-7 ਮੋਟਰਾਂ ਹੈਗੀਆਂ ਜੀ, 10-10 ਮੋਟਰਾਂ ਹੈਗੀਆਂ ਜੀ, ਉਹਨਾਂ ਨੂੰ ਮਤਲਬ ਪੂਰਨ ਸਮਰੱਥ ਹੈਗੇ ਉਹ ਲੋਕ
0: ਜੀ,
1: ਕਰੋੜ ਕਰੋੜ ਰੁਪਏ ਦੇ ਤਾਂ ਦਰਖਤ ਵੇਚਦੇ ਉਹ।
0: ਬਿਲਕੁਲ ਹੈ ਜੀ,
1: ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਆ ਵੀ ਇਹ ਸਬਸਿਡੀ ਜਿਹੜੀ ਹੈਗੀ ਆ ਉਹ ਕਿੱਦਾਂ, ਸਬਸਿਡੀ ਦਾ ਵੱਡਾ ਪਾਰਟ ਤਾਂ ਉਹ ਇੰਜੋਏ ਕਰਦੇ ਆ
0: ਜੀ,
1: ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਨਾ ਜ਼ਰੂਰਤਮੰਦ ਦਾ ਹੁੰਦਾ, ਬਾਕੀ ਜਿਹੜਾ ਹੈਗਾ ਆ ਉਹਦਾ ਫਾਇਦਾ ਜਿਹੜੇ ਆ ਦੂਜੇ ਲੈਂਦੇ ਆ ਜੀ।
0: ਜੀ ਬਿਲਕੁਲ, ਸੈਣੀ ਸਾਹਿਬ ਦੇਖ ਲਓ
1: ਜੇ ਪੰਜਾਬ ਨੂੰ ਪੈਰ
0: ਜੀ ਹਾਂਜੀ
1: ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ, ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ ਇਹ ਸਾਰੇ ਸੁਧਾਰ ਕਰਨੇ ਪੈਣਗੇ
0: ਪੈਣਗੇ।
1: ਆਹ ਜਿਹੜਾ ਕੰਮ ਹੈਗਾ ਚੋਰੀਆਂ ਠੱਗੀਆਂ ਵਾਲਾ ਇਹ ਬੰਦ ਹੋਣਾ ਚਾਹੀਦਾ ਹੈਗਾ, ਵੀ ਸੈਂਟਰ ਨੇ ਵਧਾਇਆ 3 ਤੇ ਤੁਸੀਂ 5 ਵਧਾ ਲੈ ਜੀ, ਆਰਾਮ ਨਾਲ ਹੋ ਗਿਆ ਤੁਹਾਡੇ, ਠੀਕ ਹੈ ਜੀ, ਨਾਲ ਸੈਂਟਰ ਨੂੰ ਗਾਲਾਂ ਕੱਢੀ ਗਏ ਤੇ ਨਾਲ ਆਪਣੀ ਜੇਬ ਭਰੀ ਗਏ
0: ਭਰੀ ਗਏ ਜੀ। ਬਿਲਕੁਲ, ਫਿਰ ਦਾਵਾ ਕਰਦੇ ਨੇ ਕਿ ਸਰਪਲਸ ਹੋ ਗਿਆ ਸੁਪਰ ਜੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਇੱਕ ਖਬਰ ਸਰ ਹਾਈਕੋਰਟ ਦੀ ਵੀ ਕਰ ਲਵਾਂ ਜੀ।
0: ਹਾਂਜੀ,
1: ਹਾਈਕੋਰਟ ਨੇ ਜਿਹੜਾ ਹੈਗਾ ਆ ਉਹ ਰਿਜੈਕਟ ਕਰ ਦਿੱਤੀਆਂ ਪਲੀ ਇਹਨਾਂ ਦੀ, ਜਿਹੜਾ ਹੈਗਾ ਸੀਗਾ ਇਹ ਓਵਰ ਬ੍ਰਿਜ ਬਣਾ ਕੇ ਤੇ ਟ੍ਰਿਬਿਊਨ ਚੌਂਕ ਤੋਂ ਬਾਹਰ ਕੱਢਣ ਲੱਗੇ।
0: ਬਹੁਤ ਵਧੀਆ ਫੈਸਲਾ ਆਇਆ ਸੈਣੀ ਸਾਹਿਬ, ਜੇ ਦੇਖਿਆ ਜਾਵੇ ਨਾ ਪੱਥਰਾਂ ਦੇ ਸ਼ਹਿਰ ਬਣੀ ਜਾਂਦੇ ਆ, ਚਲੋ ਗਰੀਨਰੀ ਕਹਿ ਲੋ ਜਾਂ ਇੱਕ ਜਿਹੜੀ ਵਿਰਾਸਤ ਹੈ ਪੁਰਾਣੀ, ਕਿਉਂਕਿ ਅੱਗੇ ਜਿਹੜਾ ਸਾਰਾ ਆਪਣਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ, ਤਾਂ ਉਹ ਇੱਕ ਵਧੀਆ ਫੈਸਲਾ ਹੈ ਜੀ ਉਹ ਚੀਜ਼ ਚ।
1: ਪਰ ਸ਼ਾਹ ਤੁਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ, ਪਰ ਜਿਹੜਾ ਹੈਗਾ ਆ ਨਾ ਜੀ ਇਹ ਜ਼ਰੂਰੀ ਸੀਗਾ ਸਰ।
0: ਪਰ ਸੈਣੀ ਸਾਹਿਬ ਦੇਖੋ ਇਹਦੇ ਵਿੱਚ, ਜੇ ਮੈਂ ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ ਸੈਣੀ ਸਾਹਿਬ, ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ, ਇੰਗਲੈਂਡ ਦੇ ਵਿੱਚ ਨਾ ਜੇ ਤੁਸੀਂ ਲੰਡਨ ਦੇ ਵਿੱਚ ਜਾਣਾ ਮੇਨ ਸੈਂਟਰ ਦੇ ਵਿੱਚ, ਤਾਂ ਉੱਥੇ ਤੁਹਾਨੂੰ ਆਉਣਾ ਜਿੰਨੀਆਂ ਗੱਡੀਆਂ ਐਂਟਰ ਕਰਨਗੀਆਂ ਉਹਦਾ ਡਬ ਮਤਲਬ ਕਿ ਟੈਕਸ ਲੱਗਦਾ ਜੀ, ਜਦੋਂ ਤੁਸੀਂ ਲੰਡਨ ਚ ਜਾਣਾ, ਚਾਹੇ ਅਗਲੇ ਦਿਨ ਵੀ ਜਾਣਾ ਚਾਹੇ ਅੱਜ ਜਾਣਾ, ਉਹਦਾ ਇਹ ਨਹੀਂ ਕਿ ਹਰ ਵਾਰੀ ਜਿੱਦਾਂ ਪੇ ਕਰਨਾ ਪੈਣਾ ਜੀ, ਤੇ ਉਹ ਲੋਕ ਨਾ ਫਿਰ ਗੱਡੀ ਨੂੰ ਮਤਲਬ ਕਿ ਬਾਹਰ ਹੀ ਲੰਡਨ ਤੋਂ ਖੜੀ ਕਰ ਜਾਂਦੇ ਆ ਜੀ, ਤੇ ਆਪਣੀ ਉੱਥੋਂ ਜਿਹੜੀਆਂ ਆਪਣੀ ਟਰਾਂਸਪੋਰਟ ਹੈਗੀ ਆ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿੱਦਾਂ ਵੀ ਆ, ਟੈਕਸੀਆਂ ਵਗੈਰਾ ਹੋ ਗਈਆਂ, ਤਾਂ ਉਹ ਵਰਤੋਂ ਕਰਦੇ ਆ ਜੀ। ਤੇ ਇਹ ਚੀਜ਼ ਜਿਹੜਾ ਫਾਰਮੂਲਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਵੀ ਤਾਂ ਲਾਗੂ ਹੋ ਸਕਦਾ, ਜਿਹੜੀਆਂ ਗੱਡੀਆਂ ਨੇ ਏਡੇ ਵੱਡੇ ਪੱਧਰ ਦੇ ਉੱਤੇ ਉਹ ਘਟਾਈਆਂ ਜਾ ਸਕਦੀਆਂ ਨੇ।
1: ਮਹਾਰਾਜ ਸਾਹਿਬ ਤੁਸੀਂ ਰੱਬ ਦੇ ਵਾਸਤੇ ਏਦਾਂ ਦਾ ਆਈਡੀਆ ਨਾ ਦਿਓ, ਇਹਨਾਂ ਨੇ ਪੁਲ ਦਾ ਨੀਂਹ ਪੱਥਰ ਰੱਖਣਾ ਤੇ ਨਾਲ ਹੀ ਟੈਕਸ ਲਾਉਣਾ ਹੈ ਜੀ, ਪੁਲ ਬਣਨ ਨੂੰ 10 ਸਾਲ ਲੱਗਣੇ ਹੈਗੇ, ਟੈਕਸ ਪਹਿਲਾਂ ਲੱਗ ਜਾਣਾ ਜੀ।
0: ਨਹੀਂ ਘੱਟੋ ਘੱਟ ਲੋਕ ਗਰੇਜ਼ ਤਾਂ ਕਰਨਗੇ ਅੰਦਰ, ਮਤਲਬ ਕਿ ਗੱਡੀਆਂ ਏਡੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣ ਨੂੰ।
1: ਮਹਾਰਾਜ ਸਾਹਿਬ ਇੱਥੇ ਕਿੱਦਾਂ ਤੁਸੀਂ ਕਰ ਲਓਗੇ ਕਿ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਆ ਉੱਥੇ ਆਬਾਦੀ ਘੱਟ ਹੈਗੀ ਉੱਥੇ ਚੱਲ ਜਾਂਦਾ ਜੀ, ਇੱਥੇ ਸਰ ਇਸ ਚੀਜ਼ ਦਾ ਹੋਣੇਗਾ ਸੀਗਾ ਵੀ ਜਿੱਦਾਂ ਟ੍ਰੈਫਿਕ ਉੱਥੇ ਬਲੋਕੇਜ ਲੱਗਦੀ ਆ ਨਾ ਜੀ, ਉਹ ਅੰਡਰ ਪਾਸ ਰਾਹੀਂ ਨਹੀਂ ਸਰ ਸਮਾਹ ਹੋਣਾ ਜੀ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚੰਡੀਗੜ੍ਹ ਤੋਂ ਆਉਣਾ ਹੈ ਨਾ ਜੀ, ਮਤਲਬ ਜਿਹੜੇ ਮੇਰੇ ਪਿੰਡ ਨੂੰ ਹੀ ਆਉਣਾ ਸਮਝ ਲਓ ਜੀ, ਜਿਹੜੇ ਤੁਸੀਂ ਜੇ ਤੁਸੀਂ 4 ਘੰਟੇ ਦਾ ਸਫ਼ਰ ਆ ਨਾ ਜੀ, ਉਹਦੇ ਵਿੱਚ 1-1.5 ਘੰਟਾ ਜਿਹੜਾ ਹੈਗਾ ਆ ਤੁਹਾਡਾ ਚੰਡੀਗੜ੍ਹ ਤੋਂ ਮਤਲਬ ਬਾਹਰ ਨਿਕਲਦਿਆਂ ਨੂੰ ਵੇਸਟ ਹੁੰਦਾ ਜੀ, ਉਹ ਲਾਈਟਾਂ ਦੇ ਚੌਂਕ ਜਿਹੜੇ ਹੈਗੇ ਆ ਉਹਨਾਂ ਦੇ ਉਹੀ ਉਹਨਾਂ ਦੇ ਲਿੰਕ ਦਿੱਤੇ। ਹੁਣ ਭਾਈ ਤੁਸੀਂ ਚੰਡੀਗੜ੍ਹ ਦੇ ਇੰਟੀਰੀਅਰ ਦੇ ਵਿੱਚੋਂ ਆਉਣਾ ਹੈਗਾ ਆ ਤੇ ਤੁਸੀਂ ਜਿਹੜਾ ਆ ਉਸ ਰੋਡ ਤੇ ਚੜ ਕੇ ਤੇ ਉੱਪਰ ਚੜ ਸਕਦੇ ਹੈਗੇ ਆ ਜੀ, ਤੇ ਉਹ ਜਿਹੜਾ ਇਹ ਬੰਦਾ ਵਾਰ ਵਾਰ ਨਿਕਲ ਆਉਂਦਾ ਹੈਗਾ ਜੀ, ਉੱਥੇ ਪੋਲਿਊਸ਼ਨ ਵੀ ਘੱਟ ਹੁੰਦਾ ਹੈਗਾ, ਤੇ ਅਦਰਵਾਈਜ਼ ਉਦਾਂ ਜਿਹੜਾ ਹੈਗਾ ਆ ਤੁਸੀਂ ਦਰਖਤਾਂ ਨੂੰ ਪ੍ਰਜ਼ਰਵ ਕਰਨ ਵਾਸਤੇ ਉਹਨਾਂ ਨੂੰ ਕਹਿ ਦਿਓ ਪਿੱਲਰਾਂ ਰਾਹੀਂ ਜਿਹੜਾ ਹੈਗਾ ਆ ਉੱਪਰ ਵੀ ਲੈ ਜਾਓ, ਭਾਵੇਂ ਥੱਲੇ ਦਰਖਤ ਵੀ ਲੱਗੇ
0: ਜਾਣ ਜੋ ਉਹਨਾਂ ਉੱਪਰ ਵੀ ਲੈ ਜਾਓ,
1: ਹਾਂਜੀ, ਜਾਂ ਫਲਾਈ ਓਵਰ ਇਸ ਤਰੀਕੇ ਦਾ ਬਣਾਓ ਵੀ ਹਾਂ ਜੀ ਇਹਦੇ ਜਿਹੜੇ ਹੈਗੇ ਆ ਵੀ ਦਰਖਤ ਜਿਹੜੇ ਆ ਉਹ ਬਚਾਏ ਜਾ ਸਕਣ, ਸਰ ਇਹ ਜ਼ਰੂਰਤ ਜਿਹੜੀ ਲੋੜ ਜਿਹੜੀ ਹੁੰਦੀ ਆ ਨਾ ਜੀ, ਉਹਦੇ ਨਾਲ ਜਿਹੜਾ ਉਹ ਸੋਚ ਆਪਾਂ ਹੁਣ ਅੱਜ ਜਿਹੜਾ ਹੈਗਾ ਮੇਰੇ ਪਿੰਡ ਦੇ ਹਾਲਾਤ ਜੋ ਹੈਗੇ ਆ ਉਹ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ, 30 ਸਾਲ ਪਹਿਲਾਂ
0: ਜਾਂ ਅੰਡਰਗਰਾਉਂਡ ਕਰ ਸਕਦੇ ਨੇ, ਬਿਲਕੁਲ ਹੈ ਜੀ, ਜੇ ਉੱਪਰ ਦੀ ਨਹੀਂ ਕਰਨਾ ਤਾਂ ਅੰਡਰਗਰਾਉਂਡ ਕਰ ਸਕਦੇ ਆ।
1: ਸਰ ਰੋਡ ਕਨੈਕਟੀਵਿਟੀ ਵੀ ਬੇਸਿਕ ਨੈਸੈਸਿਟੀ ਆ ਜੀ।
0: ਜੀ ਬਿਲਕੁਲ ਹੈ ਜੀ,
1: ਤੁਹਾਡੇ ਤਾਂ ਤੁਸੀਂ ਤਾਂ ਆਪਣਾ ਇਹ ਗੱਲ ਹੈਗੀ ਆ ਨਾ ਜੀ, ਸਾਡੇ ਇੱਥੇ ਕੋਰਟ ਦੇ ਵਿੱਚ ਇੱਕ ਵਾਰੀ ਨਾ ਇੱਕ ਜੱਜ ਸਾਹਿਬ ਸੀਗੇ ਜੀ, ਤੇ ਉਹ ਬੜੇ ਖਿਜੇ ਬੈਠੇ ਵੀ ਵਕੀਲ ਦਾ ਵਾਰ ਵਾਰ ਤਰੀਕ ਲੈ ਲਵੇ ਜੀ ਕਿਸੇ ਬਹਾਨੇ ਨਾ ਫਾਈਨਲ ਬਹਿਸ ਕਰੇ ਨਾ ਜੀ।
0: ਜੀ
1: ਉਹ ਕਹਿੰਦੀ ਕੋਈ ਐਪਲੀਕੇਸ਼ਨ ਲਿਆ ਕੇ ਟਕਾ ਦਿਆ ਕਰੇ ਕੋਈ ਤੇ ਜਾਓ। ਇੱਕ ਦਿਨ ਜੱਜ ਨੇ ਕਿਹਾ ਅੱਜ ਮੈਂ ਬਹਿਸ ਸੁਣਨੀ ਆ, ਭਾਵੇਂ ਜਿਹੜੀ ਮਰਜ਼ੀ ਐਪਲੀਕੇਸ਼ਨ ਲੈ ਆਵੇ।
0: ਜੀ
1: ਉਹਨੇ ਜਿੱਦਾਂ ਹੀ ਵਕੀਲ ਦਾ ਉਹੀ ਟੈਸਟ ਸੀਗਾ, ਉਹ ਕਹਿੰਦਾ ਵੀ ਮਤਲਬ ਜਿਹੜਾ ਹੈਗਾ ਆ ਉਹ ਜਿੱਦਾਂ ਹੀ ਕਿਹਾ ਵੀ ਆਰਗੂ ਕਰੋ ਕੇਸ। ਕਹਿੰਦਾ ਜਨਾਬ ਆ ਮੈਂ ਕਹਿੰਦਾ ਐਪਲੀਕੇਸ਼ਨ ਦੇਣੀ ਸੀ, ਉਹਦੇ ਵਕੀਲ ਦੇ ਜੇ ਹੱਥ ਕੀ ਸੀ, ਕਹਿੰਦਾ ਡਿਸਮਿਸ। ਹਾਂਜੀ ਕਹਿੰਦਾ ਜਨਾਬ ਦੇਖਤਾ ਲਓ ਜੀ, ਕਹਿੰਦਾ ਇਹ ਡਿਸਮਿਸ ਜਿਹੜੀ ਤੇਰੇ ਲਿਫਾਫੇ ਚ ਪਈ ਆ ਉਹ ਵੀ ਡਿਸਮਿਸ, ਜਿਹੜੀ ਤੂੰ ਟਾਈਪ ਕਰਨ ਨੂੰ ਦੇ ਕੇ ਆਇਆ ਉਹ ਵੀ ਡਿਸਮਿਸ, ਜਿਹੜੀ ਤੇਰੇ ਦਿਮਾਗ ਚ ਚੱਲਦੀ ਉਹ ਵੀ ਡਿਸਮਿਸ, ਬਹਿਸ ਕਰ। ਹਾਂਜੀ ਉਹ ਕਹਿੰਦਾ ਬਹਿਸ ਕਰ, ਮੈਂ ਬਹਿਸ ਸੁਣਨੀ ਆ ਜੀ। ਸੋ ਇਸ ਕਰਕੇ ਮਹਾਰਾਜ ਤੁਸੀਂ ਜਿਹੜਾ ਹੈਗਾ ਨਾ ਇੱਦਾਂ ਦਾ ਟ੍ਰੈਫਿਕ ਜਿਹੜਾ ਆ ਨਾ ਚਲਾਓ, ਵੀ ਹਾਂ ਜੀ ਦਿੱਖ ਖਰਾਬ ਹੁੰਦੀ ਆ, ਰੋਡ ਕਨੈਕਟੀਵਿਟੀ ਨੈਸੈਸਿਟੀ ਆ ਜੀ। ਸੋ ਇਸ ਕਰਕੇ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਦਿਮਾਗ ਚ ਚੱਲਦੀ ਆ ਨਾ ਵੀ ਹਾਂ ਜੀ ਟੈਕਸ ਲਾ ਲਓ, ਉਹ ਮੈਂ ਕਿਹਾ ਵੀ ਡਿਸਮਿਸ।
0: ਹਾਂਜੀ ਨਹੀਂ ਟੈਕਸ ਨਾ ਵੀ ਲਓ ਸੈਣੀ ਸਾਹਿਬ, ਚਲੋ ਘੱਟੋ ਘੱਟ ਲੋਕਾਂ ਨੂੰ ਚਾਹੀਦਾ ਮਾੜਾ ਮੋਟਾ ਗਰੇਜ਼ ਕਰਨ ਦੀ ਚਾਹੀਦੀ
1: ਹੈ। ਤੁਸੀਂ ਆ ਆਈਡੀਆ ਦੇ ਤਾਂ ਸਾਡੇ ਲੀਡਰਾਂ ਨੇ ਤਾਂ ਕੱਲ ਵੀ ਬੈਗ ਤਿਆਰ ਕਰਕੇ ਤੇ ਆਈਡੀਆ ਲੈਣ ਚੱਲ ਜਾਣਾ, ਤੇ ਅਸੀਂ ਲੰਡਨ ਦਾ ਟ੍ਰੈਫਿਕ ਦੇਖਣ ਚੱਲੇ ਹੈਗੇ ਕਿੱਦਾਂ ਕੰਟਰੋਲ ਕੀਤਾ ਹੈ ਜੀ। ਹਾਂਜੀ ਉਸ ਤੋਂ ਬਾਅਦ ਪਹਿਲਾਂ ਇਹ ਖਾਲੀ ਖਰਚੇ ਕਰੀਏ, ਬਾਅਦ ਦੇ ਵਿੱਚ ਉਹਨਾਂ ਨੇ ਦੇਖਣਾ ਵੀ ਗੱਡੀਆਂ ਦਾ ਟੈਕਸ ਲਾਉਂਦੇ ਹੈਗੇ ਆ ਤੇ ਗੱਡੀਆਂ ਦਾ ਟੈਕਸ ਜਿਹਨੂੰ ਦੇਣਾ ਪੈਣਾ ਸਾਨੂੰ ਜੀ, ਤੇ ਬਾਕੀ ਜਿਹੜੇ ਹੈਗੇ ਲੀਡਰਾਂ ਦੀਆਂ ਬੱਤੀਆਂ ਤਾਂ ਘੂੰ ਘੂੰ ਕਰਦੀਆਂ ਚੱਲ ਜਾਣੀਆਂ ਹੈਗੀਆਂ ਜੀ, ਉਹਦਾ ਟੋਲ ਪਲਾਜ਼ਾ ਨਹੀਂ ਹੈਗਾ ਜੀ, ਫਟਾਫਟ ਉਹਨਾਂ ਨੂੰ ਤਾਂ
0: ਜੀ। ਸੈਣੀ ਸਾਹਿਬ ਅਸਲ ਦੇ ਵਿੱਚ ਨਾ 10-15 ਕਿਲੋਮੀਟਰ ਦਾ ਜਿਹੜਾ ਲੰਡਨ ਤੋਂ ਬਾਹਰਲਾ ਏਰੀਆ ਹੈ ਨਾ, ਤਾਂ ਉਹਦੇ ਤੋਂ ਹੀ ਤਕਰੀਬਨ ਲੰਡਨ ਨੂੰ ਜਾਣ ਨੂੰ ਤੁਹਾਨੂੰ ਹੋਣਾ ਤਕਰੀਬਨ 20 ਕਿਲੋਮੀਟਰ ਏਰੀਏ ਦੇ ਵਿੱਚ ਪੂਰਾ ਰਿੰਗ ਘੁੰਮਦਾ ਜੀ, ਮਤਲਬ ਕਿ ਲੰਡਨ ਦੇ ਆਲੇ ਦੁਆਲੇ ਸਾਰਾ ਜੀ, ਤੇ ਉਹਦੇ ਵਿੱਚ ਵੀ ਤੁਹਾਨੂੰ ਘੱਟੋ ਘੱਟ ਨਹੀਂ ਜੇ ਤੁਸੀਂ 10-15 ਕਿਲੋਮੀਟਰ ਵੀ ਜਾਣਾ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਜੀ ਉੱਥੇ। ਤਾਂ ਮੈਂ ਉਸ ਮੁਲਕ ਦੀ ਜਾਂ ਉਸ ਸ਼ਹਿਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਨਾਂ ਨੇ ਕੰਟਰੋਲ ਕੀਤਾ ਗਿਆ। ਮੋਹਾਲੀ ਹੋ ਗਿਆ ਜਾਂ ਹੋਰ ਹੋ ਗਿਆ, ਇੱਧਰ ਵੱਡੀਆਂ ਪਾਰਕਿੰਗਾਂ ਬਣਾਈਆਂ ਜਾਣ, ਇੱਧਰ ਅੰਡਰਗਰਾਉਂਡ ਜਿਹੜੀਆਂ ਨੇ ਆਪਣੇ ਕੈਪਸੂਲ ਜਿਹੜੇ ਚੱਲਦੇ ਆ, ਟ੍ਰੇਨ ਚੱਲਦੀ ਹੈ ਉਹ ਅੰਡਰਗਰਾਉਂਡ ਬਣਾਈ ਜਾਵੇ, ਜਾਂ ਬ੍ਰਿਜ ਜਿੱਦਾਂ ਦਿੱਲੀ ਦੇ ਉੱਤੇ ਆਪਣੇ ਮੈਟਰੋ ਚੱਲਦੀ ਆ ਉਹ ਕਰ ਦਿੱਤੀ ਜਾਵੇ।
1: ਹਾਂਜੀ ਏਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਸਿਆਣੀਆਂ ਸਿਆਣੀਆਂ ਕੀਤੀਆਂ ਹੈਗੀਆਂ, ਪਰ ਦੇਖੋ ਕੀ ਨਿਕਲਦਾ ਜੀ।
0: ਲੱਗਦੇ ਜੱਜ ਸਾਹਿਬ ਇੱਧਰਲਾ ਗੇੜਾ ਲਾ ਗਏ ਫਿਰ।
1: ਇਹ ਸਾਰੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਪਰ ਸਵਾਲ ਇਹ ਆ ਕਿ ਉੱਥੇ ਟ੍ਰੈਫਿਕ ਜ਼ਿਆਦਾ ਆ ਸਰ, ਨਹੀਂ ਹੋ ਸਕਦਾ ਜੀ ਏਡੀ ਛੇਤੀ। ਹਾਂਜੀ ਉਹਨੂੰ ਵੀ ਟਾਈਮ ਲੱਗਣਾ ਹੈਗਾ, ਉਹਦੇ ਨਾਲ ਜਿਹੜਾ ਜਿਹੜਾ ਜਿਹੜਾ ਵੀ ਤੁਸੀਂ ਪ੍ਰੋਜੈਕਟ ਛੇੜੋਗੇ ਉਹਦੇ ਵਿੱਚ ਵਾਤਾਵਰਨ ਨੂੰ ਖਰਾਬੀ ਤਾਂ ਹੋਏਗੀ, ਓਰਿਜਿਨਲ ਦੇਖ ਚੰਡੀਗੜ੍ਹ ਦੀ ਨਹੀਂ ਰਹੇਗੀ। ਪਰ ਸਵਾਲ ਇਹ ਹੈਗਾ ਜੇ ਤੁਸੀਂ ਇੰਨੇ ਜ਼ਿਆਦਾ ਸੰਜੀਦਾ ਸੀ ਤੇ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਦੇ ਤੇ ਪਰਮਿਸ਼ਨਾਂ ਜਿਹੜੀਆਂ ਬੰਦ ਕਰ ਦੇਣੀਆਂ ਸੀ ਵੀ ਇਸ ਸ਼ਹਿਰ ਦੇ ਵਿੱਚ ਹੋਰ ਨਹੀਂ ਪਲਾਟ
0: ਮਿਲੇਗਾ,
1: ਸਾਰੀ ਬੰਦ ਹੋਣੀ ਚਾਹੀਦੀ ਸੀ
0: ਜੀ। ਬਿਲਕੁਲ
1: ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਸਾਰਾ ਇੰਨਾ ਬਿਜ਼ੀਐਸਟ ਸਿਟੀ ਬਣਾਤਾ ਤੇ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਥੇ ਟ੍ਰੈਫਿਕ ਨਾ ਆਏ, ਟ੍ਰੈਫਿਕ ਤਾਂ ਆਉਣਾ ਹੀ ਆ ਜੀ। ਸਮੇਂ ਦੇ ਲੋੜ ਅਨੁਸਾਰ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਜਿਹੜਾ ਆ ਉਹਦਾ ਸਮਾਂ ਬਹੁਤ ਕੀਮਤੀ ਹੈਗਾ ਆ, ਇਸੇ ਕਰਕੇ ਅਗਲਾ ਪ੍ਰਾਈਵੇਟ ਵਹੀਕਲ ਆਪਣਾ ਰੱਖਦਾ ਆ ਤੇ ਛੇਤੀ ਆਪਣਾ ਕੰਮ
0: ਨਿਕਲਾ। ਅੱਜ ਪਾਣ ਵਾਲੇ ਤਾਂ ਕਹਿ ਗਏ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਜ਼ਰੂਰਤ।
1: ਉਹ ਠੀਕ ਆ ਜੀ, ਫਿਰ ਗੰਗਾ ਆਰਤੀ ਕਰਦੇ ਹੋ ਟਾਈਮ ਲੱਗ ਜਾਂਦਾ ਸਾਨੂੰ ਕਈ ਵਾਰੀ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਅਸੀਂ ਜਿਹੜਾ ਕੰਮ ਕਰੀਏ ਬੜਾ ਖੁਭ ਕਰੀਦਾ ਹੈਗਾ ਆ, ਕੋਈ ਗੱਲ ਨਹੀਂ। ਏਦਾਂ ਉਸ ਤੋਂ ਬਾਅਦ ਆਰਤੀ ਖਤਮ ਹੋ ਜਾਂਦੀ ਉਦੋਂ ਅਸੀਂ ਭੱਜ ਨਾਲ ਵੀ ਸਾਡੇ ਹੀ ਹੁੰਦੀ ਆ ਨਾ, ਪ੍ਰਸ਼ਾਦ ਲੈ ਕੇ ਫਟਾਫਟ ਦੌੜੀਏ, ਪ੍ਰਸ਼ਾਦ ਲੈਣ ਦੀ ਕਾਹਲੀ ਵੀ ਸਾਨੂੰ ਹੀ ਹੁੰਦੀ ਆ
0: ਜੀ।
1: ਹਾਂਜੀ
0: ਔਜਲਾ ਸਾਹਿਬ ਜੁੜੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਥੋੜਾ ਚਿਰ ਜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ,
1: ਮੇਰੀ ਲਾਈਟ ਆ ਗਈ ਆ ਜੀ,
0: ਆ ਗਈ ਲਾਈਟ, ਤੁਸੀਂ ਚਰਨ ਪਾਇਆ ਕਰੋ ਪਹਿਲਾਂ ਜੀ।
1: ਆ ਕੇ ਚਲ ਗਈ ਸਰ ਮੁੜ ਕੇ।
0: ਅੱਛਾ ਜੀ, ਉਹ ਕਹਿੰਦੇ ਤਾਂ ਹੈ ਕਿ
1: ਮਾਰ ਕੇ ਚਲ ਗਈ ਆ,
0: ਨਹੀਂ ਤਾਂ ਉਹ ਤਾਂ ਦਾਵਾ ਕਰਦਾ ਹੀ ਹੈ ਭਈ ਜਾਏਗੀ ਨਹੀਂ ਕਦੇ, ਜੇ ਆਉਗੀ ਤਾਂ ਜਾਊਗੀ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ।
0: ਸਤਿ ਸ੍ਰੀ ਅਕਾਲ ਜੀ,
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਮ ਬੰਦਾ ਦਾ ਨੱਚਦਾ ਫਿਰਦਾ ਹੈ, ਜਿਨ੍ਹਾਂ ਕੋਲ ਚਾਰ ਆਮਦਨ ਦਾ ਸਾਧਨ ਹੈਗਾ ਉਹ ਰੋਈ ਜਾਂਦੇ ਨੇ, ਮੈਨੂੰ ਤਾਂ ਸਾਡੇ ਮੁਲਖ ਦਾ ਨਹੀਂ ਪਤਾ ਲੱਗਦਾ।
0: ਇਹ ਟੈਕਸ ਪੇਅਰ ਨੇ ਨਾ
2: ਜੀ,
1: ਤੁਹਾਨੂੰ ਮਾਫੀ ਹੈ ਇਸ ਕਰਕੇ।
2: ਹਾਂਜੀ ਰਾਜਨ ਜੀ, ਜਿਹੜੇ ਮਰਜ਼ੀ ਪੂਲ ਬਣਾ ਲੈਣ, ਮੈਂ ਸਾਡੇ ਵੀ ਚਲੋ ਇੱਥੇ ਪੂਲ ਹੈਗੇ ਆ, ਉਹ ਤੁਸੀਂ ਇੱਕ ਤੋਂ ਵੱਧ ਗੱਡੀ ਦੇ ਵਿੱਚੋਂ ਇੱਕ ਲਾਈਨ ਬਣਾਈ ਹੁੰਦੀ ਹੈ, ਤਾਂ ਤੁਸੀਂ ਉਹ ਚ ਜਾ ਸਕਦੇ ਹੋ, ਤੁਹਾਨੂੰ ਟੋਲ ਵੀ ਘੱਟ ਪਊਗਾ, ਚਾਰ ਬਹਿ ਕੇ ਜਾਓ, ਟ੍ਰੈਫਿਕ ਵੀ ਘਟਾਈ ਹੋਈ ਹੈ ਨਾ
0: ਜੀ।
2: ਤੇ ਸਾਡੇ ਮੁਲਕ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਦੀ ਇਹ ਗੱਲ ਕਰਨ ਨੂੰ ਫਿਰਦੇ ਨੇ, ਪਹਿਲਾਂ ਤਾਂ ਘਰਾਂ ਚ ਦੇਖੋ ਜਿਹੜੇ ਘਰਾਂ ਚ ਵਹੀਕਲ ਖੜੇ ਨੇ ਉਹ ਲੋਡ ਹੈਗੀ ਆ ਜਾਂ ਨਹੀਂ।
0: ਬਿਲਕੁਲ,
2: ਬਾਅਦ ਵਾਲੀ ਚੀਜ਼ ਤਾਂ ਬਾਅਦ ਕੰਟਰੋਲ ਹੋਊ ਨਾ
0: ਜੀ।
1: ਜੇ ਗੱਡੀ ਖੜੀ ਨਾ ਹੋਵੇ ਘਰ ਤੇ ਪਤਾ ਕਿੱਦਾਂ ਲੱਗੂਗਾ ਕਿ ਮੁੰਡਾ ਬਾਹਰ ਮਿਸ਼ੀਗਨ ਬੈਠਾ, ਹਾਂਜੀ ਹੱਦ ਹੋ ਗਈ ਆ।
2: ਅਸੀਂ ਤਾਂ ਮੈਂ ਸਾਡੇ ਵਾਲੀ ਤਾਂ ਹੁਣ ਲਿਆਓ, ਤੁਸੀਂ ਲਿਆਓ ਜੀ, ਜਾ ਕੇ ਚੱਕ ਲਿਆਓ।
1: ਲੋਕਾਂ ਨੇ ਤਾਂ ਇਹ ਕਹਿਣਾ ਕਿ ਮੀਆਂ ਗੁਮੀਆਂ ਫਸਿਆ ਆ, ਇਹ ਤਾਂ ਨੀ ਹੈਗਾ, ਗੱਡੀ ਰੱਖਣੀ ਪੈਂਦੀ ਹੈਗੀ ਆ, ਉਹ ਤਾਂ ਵੀ ਕੋਈ ਚੱਕ ਨੀ।
2: ਮੈਂ ਉਹੀ ਗੱਲ ਕਰਦਾ ਨਾ ਵੀ ਦੇਖੋ ਕੰਟਰੋਲ ਕੀ ਹੋਊ, ਵੀ ਅਨਸੈਸਰੀ ਸਾਡੇ ਵਹੀਕਲ ਨੇ ਜੀ,
0: ਬਿਲਕੁਲ ਜੀ ਬਿਲਕੁਲ, ਟ੍ਰੈਫਿਕ ਨੂੰ ਕੰਟਰੋਲ ਕਰਨ ਦਾ
2: ਕਹਿਣ ਦਾ ਮਤਲਬ ਇਹ ਹੈ, ਟ੍ਰੈਫਿਕ ਤਾਂ ਇਸ ਹਿਸਾਬ ਨਾਲ ਕਿ ਚਾਹੇ ਉਹ ਕੱਪੜਾ ਪਾ ਕੇ ਕਢਾਈ ਹੋਈ ਹੈ ਘਰੇ, ਭਾਈ ਕਾਰ ਹੈ, ਗੱਲ ਤਾਂ ਉਹਦੀ ਸਹੀ ਹੈ, ਚਾਹੇ ਅਸੀਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਮੈਂ ਇਹ ਨੀ ਕਹਿੰਦਾ।
0: ਬਿਲਕੁਲ ਹੈ ਜੀ,
2: ਪਰ ਅਨਸੈਸਰੀ ਦਾ ਵਹੀਕਲ ਨੇ ਜੀ, ਆ ਜਿਹੜਾ ਇਹ ਚੀਜ਼ ਤੇ ਕੰਟਰੋਲ ਕਿਵੇਂ ਕਰ ਲੇਂਗੇ ਤੁਸੀਂ, ਉਹ ਕੜਾਹੇ ਤੋਂ ਖੰਨੇ ਤੱਕ ਜਾਣਾ
0: ਜੀ,
2: ਉਹ ਵੀ ਕਾਰ ਚ ਜਾਂਦੇ ਆ ਅਸੀਂ ਜੀ 3 ਕਿਲੋਮੀਟਰ ਤੇ 4 ਤੇ
0: ਜੀ,
2: ਨਹੀਂ ਫਿਰ ਅਗਲਾ ਕਹਿੰਦਾ ਵੀ ਭਾਰ ਚ ਕਹੂਗਾ ਲੈ ਸਿਕੰਦਰ ਵੀ ਬੱਸ ਤੇ
0: ਸਕੂਟਰ ਤੇ ਜਾ ਰਹੇ ਦੀ ਗੱਲ ਕਰਦਾ, ਪੱਠੇ ਲੈਣ ਨੂੰ ਮੋਟਰ ਦੇ ਉੱਤੇ ਪੱਠੇ ਲੈਣ ਨੂੰ ਗੱਡੀ ਚ ਜਾਂਦੇ ਆ, ਥਾਰਾਂ ਰੱਖੀਆਂ ਨੇ, ਦੱਸੋ
2: ਸਕੂਟਰ ਇਹਦਾ ਬਣਾ ਲਿਆ
0: ਜੀ।
2: ਜਿਹੜਾ ਕੰਮ ਇੱਥੇ ਕਰਨ ਨੂੰ ਫਿਰਦੇ ਉਹ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ, ਪਹਿਲੀ ਗੱਲ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਕਰਨੀ
0: ਚਾਹੀਦੀ, ਸਾਨੂੰ
2: ਸਾਡਾ ਧਿਆਨ ਨਹੀਂ ਉਧਰ ਨੂੰ, ਤਾਂ ਅਸੀਂ ਸਾਡੇ ਜਿੰਨੇ ਧਾਰਮਿਕ ਬੰਦੇ ਨੇ ਕਹਿੰਦੇ ਨੇ ਵੀ ਬੱਚੇ 5-5 ਪੈਦਾ ਕਰੋ, ਵਾਧੀ ਤੇ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਤਾਂ ਹੀ।
0: ਬਿਲਕੁਲ,
2: ਜਿਹੜਾ ਮੇਨ ਲੋੜ ਆ ਅੱਜ ਦੀ, ਪਰ ਉਹ ਕਹਿੰਦੇ ਵਾਧੀ ਹੋਰ ਵਧਾਓ, ਉਹ ਤਾਂ ਕਹਿੰਦੇ 4-4 ਪੈਦਾ ਕਰੋ, ਆਪ ਆਪ ਵਿਆਹੇ ਨੀ ਹੋਏ
0: ਜੀ।
1: ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ ਹੋ ਜੀ, ਹੁਣ ਆਮ ਬੰਦਾ ਤਾਂ ਇੱਕ ਅੱਧਾ ਬੱਚਾ ਜਿਹੜਾ ਹੈਗਾ, ਇੱਕ ਅੱਧੇ ਬੱਚੇ ਅਫੋਰਡ ਕਰਦਾ,
2: ਮੱਤੇਵਾੜਾ ਜਿਹੜਾ ਜੰਗਲ ਜਿਹਦੇ ਪਿੱਛੇ ਮਾਨ ਸਾਹਿਬ ਵਿਚਾਰੇ ਚੱਪਲਾਂ ਪਾਈ ਫਿਰਦੇ ਸੀਗੇ
0: ਜੀ,
2: ਵੀ ਇਹਨੂੰ ਉੱਜਣ ਨੀ ਦੇਵਾਂਗੇ, ਉਹਦੇ ਵਿੱਚੋਂ ਦਰਖਤ ਵੱਢ ਕੇ ਸਤਲੁਜ ਨੂੰ ਰਾਹ ਬਣਾ ਕੇ ਉੱਥੇ ਮਾਈਨਿੰਗ ਹੋ ਰਹੀ ਹੈ, ਜਾਣੀ ਇੱਕ ਰਾਹ ਬਣਾ ਲਿਆ ਦਰਖਤ ਵੱਢ ਤੇ ਉਹਦੇ ਵਿੱਚੋਂ ਇੰਨੇ।
0: ਬਿਲਕੁਲ ਹੈ ਜੀ,
2: ਇਸ ਸਰਕਾਰ ਦੇ ਹੁੰਦੇ ਤੇ ਜਿਹੜੀ ਸਰਕਾਰ ਨੂੰ ਸਾਰਿਆਂ ਨੂੰ ਵੱਧ ਫਿਕਰ ਸੀ
0: ਮੱਤੇਵਾੜੇ ਦੀ, ਬਿਲਕੁਲ
2: ਜੰਗਲ ਹਾਲਾਤ ਤਾਂ ਸਾਡੇ ਇਹ ਨੇ
0: ਜੀ,
2: ਜਿਹੜੀ ਚੀਜ਼ ਘਟਾਉਣੀ ਚਾਹੀਦੀ ਆ ਉਹ ਅਸੀਂ ਵਧਾ ਰਹੇ ਹਾਂ, ਜਿਹੜੀ ਸਾਨੂੰ ਵਧਾਉਣੀ ਚਾਹੀਦੀ ਆ ਉਹ ਅਸੀਂ ਵੱਢੀ ਜਾ ਰਹੇ ਹਾਂ ਜੀ, ਬਸ ਆਹ ਕੰਮ ਆ
0: ਜੀ,
2: ਦਰਖਤ ਅਸੀਂ ਵੱਢ ਰਹੇ ਹਾਂ। ਜ਼ੋਰ ਲਾਏ,
1: ਬਹੁਤ ਜਿਆਦਾ ਕੌਂਸਲਿੰਗ ਦੀ ਲੋੜ ਆ ਜੀ, ਵੱਡੀ ਗੱਲ ਤਾਂ ਇਹ ਹੈਗੀ ਆ ਜੀ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਆਹ ਆਪ ਬਣੇ ਲੀਡਰ ਆ, ਇਹਨਾਂ ਦੀਆਂ ਜਿਹੜੀਆਂ ਤਹਿਰੀਆਂ ਜਿਹੜੀਆਂ ਹੈਗੀਆਂ ਉਹ ਸੁਣ ਲਓ ਜੀ, ਤੇ ਸਰ ਵੱਡੀ ਗੱਲ ਇਹ ਆ ਕਿ ਇੱਥੇ ਨਾ ਕੋਈ ਕੰਮ ਕਰਨ ਦੀ ਜਿਹੜੀ ਆ ਸਿਕਸ਼ਾ ਦਿੰਦਾ ਹੀ ਨਹੀਂ
0: ਜੀ।
2: ਬਿਲਕੁਲ,
1: 80% ਜਨਤਾ ਤਾਂ ਇਸੇ ਚੱਕਰ ਦੇ ਵਿੱਚ ਹੈਗੀ ਆ ਕਿ ਮੈਂ ਲੁੱਟ ਕੇ ਖਾਣਾ ਆ ਤੇ ਕਿਹਨੂੰ ਲੁੱਟਣਾ ਆ ਜੀ।
0: ਬਿਲਕੁਲ,
2: ਸਿਕਸ਼ਾ ਵੀ ਇੱਥੇ, ਸਿਕਸ਼ਾ ਰਾਜਨ ਜੀ ਦਾਲ ਆਉਣ ਦੀ ਸਿਕਸ਼ਾ ਮਿਲਦੀ ਹੈ ਕਿ ਦਾਹ ਕਿਵੇਂ ਲਾਵੇ।
0: ਬਿਲਕੁਲ,
2: ਹਰ ਬੰਦਾ ਦਾਲ ਲਾਉਣ ਤੇ ਬੈਠਾ ਵੀ ਫਲਾਣੇ ਦਾ ਦਾਹ ਲੱਗਿਆ ਸੀ ਤੇ ਉਹ ਇੱਥੋਂ ਇੱਥੇ ਪਹੁੰਚ ਗਿਆ
0: ਜੀ।
1: ਸਾਰਾ ਹੀ ਹੈ ਜੀ ਵੀਰ ਜੀ, ਇੱਥੇ ਜਿਹੜਾ ਹੈਗਾ ਆ ਸਾਡੇ ਪ੍ਰੋਫੈਸ਼ਨ ਚ ਤੁਸੀਂ ਦੇਖੋ ਵੀ ਅੰਡਰ ਦਾ ਬਲੈਕ ਕੋਟ ਜਿਹੜਾ ਹੈਗਾ ਆ ਉਹ ਸਾਰੇ ਜਿਹੜੇ ਆ ਪ੍ਰੋਪਰਟੀ ਡੀਲਰ ਬਣੇ ਆ, ਸਾਰਾ ਕੁਛ ਜਿਹੜਾ ਆ ਕੋਟ ਜਿਹੜਾ ਕਈਆਂ ਦੇ ਗੁਨਾਹ ਢੱਕ ਲੈਂਦਾ ਹੈਗਾ ਆ ਜੀ, ਫਿਰ ਇਸ ਪੇਸ਼ੇ ਨੂੰ ਇਨਫਲੂਐਂਸ ਕਰਕੇ ਆ ਜਿਹੜਾ ਆ ਉਹ ਪੈਸਾ ਕਮਾਇਆ ਜਾਂਦਾ ਹੈ ਜੀ। ਜੇ ਨਿਰੋਲ ਤੁਸੀਂ ਕਰੋ ਨਾ ਤੇ ਹਾਰਡ ਵਰਕ ਦੇ ਨਾਲ ਜਿਹੜਾ ਹੈਗਾ ਤੇ ਬੰਦਾ ਮਸੀਂ ਇੱਥੇ ਸਰਵਾਈਵ ਕਰਦਾ ਜੀ।
0: ਬਿਲਕੁਲ ਹੈ ਜੀ,
1: ਜੇ ਬੰਦਾ ਅਸੂਲ ਬਣਾਏਗਾ ਤੇ ਬਾਅਦ ਚ ਨਿਆਣਿਆਂ ਤੋਂ ਮੂਰਖ ਕਹਾਏਗਾ ਹਾਂਜੀ, ਵੀ ਇਹ ਦੌੜ ਦੇ ਵਿੱਚ ਜਿਹੜੀ ਹੈਗੀ ਜਿਸ ਦੌੜ ਦੇ ਵਿੱਚ ਦੌੜਦਾ ਸੀ ਸਭ ਕੁਛ ਹੁੰਦੇ ਹੁੰਦੇ ਦਿਮਾਗ ਹੁੰਦੇ ਹੋਏ ਸਾਰਾ ਕੁਛ ਹਾਰਡ ਵਰਕ ਹੁੰਦੇ ਹੋਏ ਕੰਮ ਹੁੰਦੇ ਹੋਏ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੀ
0: ਜੀ।
1: ਬਟ ਐਟ ਦਾ ਹੋਲ ਕਿ ਕੰਟੈਂਟਮੈਂਟ ਆਫ ਮਾਇੰਡ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਉਹ ਬੰਦੇ ਨੂੰ ਹੋਣੀ ਚਾਹੀਦੀ ਆ, ਮੇਰੀ ਤਾਂ ਇਹ ਸੋਚ ਆ ਜੀ।
0: ਬਿਲਕੁਲ ਜੀ ਬਿਲਕੁਲ, ਇੱਕ
2: ਚੀਜ਼ ਦੇਖੋ ਰਾਜੀ ਆ ਚੋਣਾਂ ਹੁਣ ਹੋ ਕੇ ਇੰਡੀਆ ਦੇ ਰਿਜ਼ਲਟ ਕਿਵੇਂ ਅਸੀਂ ਭੰਗੜੇ ਪਾ ਰਹੇ ਹਾਂ, ਕੋਈ ਕਹਿੰਦਾ ਜੀ ਸਾਡੇ ਵਿਕਾਸ ਦੀ ਜਿੱਤ ਆ, ਕੋਈ ਕਹਿੰਦਾ ਸਾਡੇ ਫਲਾਣੇ ਦੀ ਜਿੱਤ ਹੈ
0: ਜੀ,
2: ਤੇ ਜਿਹੜੇ ਕੰਮ ਹੋਏ ਇੰਨੇ ਸਾਲਾਂ ਦੇ MC ਬਣ ਕੇ ਪਹਿਲਾਂ ਹੋ ਗਏ ਉਹ ਕੰਮ ਹੋਏ, ਕੰਮ ਤਾਂ ਅਜੇ ਵੀ ਗਲੀਆਂ ਨਾਲੀਆਂ ਤੇ ਖੜੇ ਨੇ
0: ਖੜੇ ਨੇ ਜੀ। ਬਿਲਕੁਲ,
2: ਕਿਹੜੇ ਵਿਕਾਸ ਦੇ ਨਾਂ ਦੇ ਬੂਟਾਂ ਪੈ ਜਾਂਦੀਆਂ
0: ਜੀ,
1: ਪਤਾ ਨੀ ਜੀ ਦਾਂ ਦੇ ਮਗਰ ਪੂੰਛ ਲਵਾਉਣ ਵਾਸਤੇ ਜਿਹੜਾ ਹੈਗਾ ਲੋਕੀ ਕਰੋੜਾਂ ਰੁਪਇਆ ਖਰਚਦੇ ਜੀ ਇੱਕ ਨਾਂ ਦੇ ਮਗਰ ਲੱਗ ਜਾਏ ਜੀ ਹਾਂ ਜੀ ਐਮ ਸੀ ਬਣ ਗਏ ਜੀ ਆਪਾਂ
2: ਬਸ ਮੈਂ ਉਹੀ ਕਹਿਣਾ ਵੀ ਤੁਸੀਂ ਦੇਖੋ ਵੀ ਉਦੋਂ ਅਸੀਂ ਜਿੱਤ ਕਹਿ ਰਹੇ ਹਾਂ ਸਾਡਾ ਸੈਮੀ ਫਾਈਨਲ ਆ ਜੀ ਮਤਲਬ ਜਗਾੜ ਤਾਂ ਇਹ ਹੈ ਕਿ ਪਹਿਲਾਂ ਮੈਂ ਚੋਣ ਜਿੱਤੀ ਕਿੰਨੇ ਪੈਸੇ ਲਾ ਕੇ ਚੋਣ ਜਿੱਤੀ ਸੀ ਪਹਿਲਾਂ ਉਹ ਸਾਈਡ ਤੇ ਰੱਖਾਂ ਤੇ ਆਉਣ ਵਾਲੀ ਕਿਵੇਂ ਜਿੱਤਣੀ ਉਹਦੇ ਲਈ ਕੰਮ ਕਰਾਂ ਜੀ ਬਸ ਆਹ ਕੰਮ ਰਹਿ ਗਿਆ
0: ਬਿਲਕੁਲ ਹੈ ਜੀ
2: ਤੇ ਵਿਕਾਸ ਥੱਲੇ ਰਹਿ ਗਿਆ ਵੋਟਾਂ ਕਿਵੇਂ ਆਪਦੀਆਂ ਵੋਟਾਂ ਕਿਵੇਂ ਆਪਦੇ ਕੰਨੀ ਨੂੰ ਖਿੱਚਣੀਆਂ ਨੇ ਕਿਹੜੇ ਤਰੀਕੇ ਨਾਲ ਖਿੱਚੀਆਂ ਜਾਣਗੀਆਂ ਕਿਹੜੇ ਲਾਲਚ ਦੇ ਕੇ ਖਿੱਚੀਆਂ ਨੇ ਕਿਹੜਾ ਫ੍ਰੀ ਵੀ ਦੇ ਕੇ ਖਿੱਚਿਆ ਜਾਊ ਇੱਥੇ ਗੱਲ ਖੜੀ ਹੈ ਜੀ
0: ਪਰ ਉਹ ਜਿਹੜਾ ਸਾਹਿਬ ਮੈਂ ਕਈ ਵਾਰੀ ਸੋਚਦਾ ਕਿ ਦੇਖੋ ਅਮਰੀਕਾ ਦੇ ਵਿੱਚ ਬੈਲਟ ਪੇਪਰ ਦੇ ਉੱਤੇ ਵੋਟ ਪੈਂਦੀ ਹੈ ਜਾਂ ਈਵੀਐਮ ਦੇ ਵਿੱਚ ਪੈਂਦੀ ਹੈ ਜਿੱਦਾਂ ਵੀ ਪੈਂਦੀ ਹੈ ਇਹਨਾਂ ਮੁਲਕਾਂ ਚ ਵੀ ਉਹੀ ਸਿਸਟਮ ਆ ਕਦੇ ਵੀ ਇੱਥੇ ਚਾਹੇ ਉਹ ਕਹਿ ਲੋ ਕਿ ਮਿਊਨਸੀਪੈਲਿਟੀ ਦੀਆਂ ਹੋਣ ਚਾਹੇ ਉਹ ਪੀਐਮ ਦੀਆਂ ਹੋਣ ਜਿੱਦਾਂ ਵੀ ਹੈ ਜਾਂ ਐਮਐਲਏ ਦੀਆਂ ਹੋਣ ਜਿੱਦਾਂ ਵੀ ਹੈ ਤਾਂ ਕਦੇ ਵੀ ਆਪਾਂ ਇੱਥੇ ਕਦੇ ਇੱਦਾਂ ਦਾ ਰੋਲਾ ਸੁਣਿਆ ਆਮ ਜਨਤਾ ਦੇ ਵਿੱਚ ਜਾਂ ਉਹਨਾਂ ਨੇ ਆਪਣਾ ਕਾਰਜ ਕਰਨਾ ਵੋਟ ਪਾਉਣੀ ਅਗਲਿਆਂ ਨੇ ਬਸ ਠੀਕ ਹੈ
2: ਆ ਕਿਹਦੇ ਕਿਵੇਂ ਜਿੱਤ ਗਏ ਜੀ ਕੱਲ ਨੂੰ ਦੂਜੀ ਇਹ ਪਾਰਟੀ ਤੋਂ ਬਿਨਾਂ ਜਿਹੜੀ ਦੂਜੀ ਦੀ ਪਾਰਟੀ ਆ ਗਈ ਜਿਹੜਾ ਤਾਂ ਆਪਦੇ ਆਪ ਜੁਆਇਨ ਕਰ ਗਏ ਉਸ ਪਾਰਟੀ ਨੂੰ ਠੀਕ ਨਹੀਂ ਕੁੱਟ ਕੇ ਕਰਾ ਲੈਣਗੇ ਜੀ
0: ਬਿਲਕੁਲ
2: ਫਿਰ ਦੱਸੋ ਇਹ ਚੋਣਾਂ ਕਰਾਈਆਂ ਦਾ ਕੀ ਫਾਇਦਾ
0: ਕੀ ਫਾਇਦਾ ਬਿਲਕੁਲ ਹੈ ਜੀ
2: ਤੇ ਜਿਹੜਾ ਨਹੀਂ ਬਣੂਗਾ ਉਹਦੇ ਰਾਹੀਂ ਕੰਮ ਨਹੀਂ ਹੋਣੇ ਤੇ ਉੱਥੇ ਰੋਕੇ ਰਹਿਣਗੇ ਜੀ
0: ਜੀ
2: ਪਹਿਲਾਂ ਫਲਾਣਾ ਪ੍ਰਧਾਨ ਕਰਕੇ ਕੰਮ ਰੋਕਿਆ ਹੋਇਆ ਸੀਗਾ ਕਾਂਗਰਸ ਦਾ ਪ੍ਰਧਾਨ ਸੀ ਕੰਮ ਰੋਕਿਆ ਹੋਇਆ ਸੀਗਾ ਤੇ ਹੁਣ ਸਾਡਾ ਬਣੂਗਾ ਤੇ ਹੁਣ ਕੰਮ ਚਲਾਓ ਫਿਰ ਤੂੰ ਚਾਰ ਸਾਲ ਦੀ ਬੀਬਾ ਭਾਰਤ ਜੀ ਕੀ ਕਰਦੀ ਫਿਰਦੀ ਹੈ ਇੱਥੇ
0: ਬਿਲਕੁਲ ਹੈ ਜੀ
2: ਜੇ ਇੱਕ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਬਣਨ ਦੀ ਕੰਮ ਚੱਲੂਗਾ
0: ਜੀ
2: ਫਿਰ ਚਾਰ ਸਾਲ ਦੀ ਤੂੰ ਭੂਆ ਨਿਗੜ ਚ ਕੀ ਕਰਦੀ ਹੈ
0: ਬਿਲਕੁਲ
2: ਪੁੱਛਦਾ ਕੋਈ ਪੁੱਛਣ ਵਾਲਾ ਹੈ
0: ਨਾ ਜੀ ਨਾ
1: ਨਾ ਜੀ ਨਾ ਸਿਸਟਮ ਦਾ ਵੇੜਾ ਬੈਠਿਆ ਹੈ ਜੀ
2: ਹੋਣਾ ਤਾਂ ਇਹ ਚਾਹੀਦਾ ਕਿਸੇ ਦਾ ਪ੍ਰਧਾਨ ਆ ਕਿਸੇ ਦੀ ਚੋਣ ਆ ਇੱਥੇ ਆ ਮਤਾ ਪਾਸ ਕਰਕੇ ਭੇਜਦੀ ਆ ਸਾਡੇ ਇੱਥੇ ਛੋਟੀ ਪੰਚਾਇਤ ਦੇ ਲਾ ਲਓ ਉਹਨੇ ਮਤਾ ਪਾਸ ਕਰਨਾ ਹੈ ਵੀ ਭਾਈ ਆਹ ਚੀਜ਼ ਦੀ ਸਾਨੂੰ ਲੋੜ ਆ ਜਿੰਨੀ ਕਿਸੇ ਜ਼ਿਲ੍ਹੇ ਦੀ ਸਟੇਟ ਦੀ ਇਨਪੁੱਟ ਦੀ ਲੋੜ ਹੈ ਜਾਂ ਫੈਡਰਲ ਰਾਹੀਂ ਆਉਣਾ ਥਰੂ ਸਟੇਟ ਉਨੀ ਇਨਪੁੱਟ ਉਹਨਾਂ ਕੋਲ ਆਟੋਮੈਟਿਕਲੀ ਪੈਸੇ ਪਹੁੰਚ ਜਾਣੇ ਨੇ ਬਾਕੀ ਪਿੰਡ ਨੇ ਪਾਉਣੇ ਨੇ ਕੰਮ ਹੋ ਜਾਣਾ ਜੀ
0: ਕੰਮ
2: ਉਹ ਇਹ ਥੋੜੋ ਦੇਖਦੇ ਨੇ ਉੱਪਰ ਬੈਠੇ ਵੀ ਥੱਲੇ ਵਾਲੇ ਕਿਹਨੇ ਜਿਤਾਏ ਨੇ ਕੌਣ ਜਿੱਤਿਆ ਹੋਇਆ
0: ਜੀ ਸੈਣੀ ਸਾਹਿਬ ਇੱਕ ਕੁਐਸਚਨ ਮਨ ਚ ਆਉਂਦਾ ਜਿੱਦਾਂ ਕਿ ਘਰਾਂ ਦੇ ਉੱਤੇ ਟੈਕਸ ਆਪਣੇ ਇੰਡੀਆ ਦੇ ਵਿੱਚ ਵੀ ਲੱਗਦਾ ਹੈ ਨਾ ਜੀ ਹੈਗਾ ਨਾ ਜੀ
2: ਅੱਗੇ ਹੁੰਦਾ ਜੀ ਟੈਕਸ ਕਹਿੰਦੇ ਹੁੰਦੇ
0: ਤੇ ਉਹ ਟੈਕਸ ਮਤਲਬ ਕਿ ਕੌਂਸਲਾਂ ਜਾਂ ਪੰਚਾਇਤਾਂ ਲੈਂਦੇ ਆ ਕਿ ਕਿੱਥੇ ਜਾਂਦਾ ਜੀ
2: ਪਿੰਡਾਂ 'ਚ ਖਤਮ ਹੋ
1: ਗਿਆ ਦੇਖੋ ਉਹ ਪਿੰਡਾਂ ਦੇ ਵਿੱਚ ਤਾਂ ਖਤਮ ਕਰ ਦਿੱਤਾ ਉਹਨਾਂ ਨੇ ਪਰ ਜਿਹੜਾ ਹੈਗਾ ਇਹ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਨਾਂ ਦੇ ਉੱਤੇ ਉਹ ਲਿਆ ਜਾਂਦਾ ਹੈ ਜੀ ਹਾਊਸ ਟੈਕਸ ਉਹਨੂੰ ਕਹਿੰਦੇ ਆ ਕਮੇਟੀ ਦੇ ਵਿੱਚ ਹੀ ਜਾਂਦਾ ਜੀ ਹਾਂਜੀ ਉਹਦੇ ਤੋਂ ਹੀ ਕਮੇਟੀ ਆਪਣੀਆਂ ਜਿਹੜੀ ਹੈਗੀ ਆ ਮੁਲਾਜ਼ਮ ਸਫਾਈ ਵਾਲੇ ਉਹਨਾਂ ਦੀਆਂ ਤਨਖਾਹਾਂ ਦਿੰਦੇ ਆ ਜੀ
2: ਰੇੜੀਆਂ ਰੂੜੀਆਂ ਤੋਂ ਪੈਸੇ ਲੈਂਦੇ ਮਹੀਨੇ ਦੇ
0: ਜੀ
1: ਹਾਂਜੀ
0: ਪਰ ਫਿਰ ਇਹਦੇ ਵਿੱਚ ਇਹ ਕਾਹਤੋਂ ਦਾਅਵਾ ਕੀਤਾ ਜਾਂਦਾ ਕਿ ਕੇਂਦਰ ਸਾਨੂੰ ਗ੍ਰਾਂਟਾਂ ਨਹੀਂ ਦਿੰਦੀ ਜਾਂ ਨਹੀਂ ਕਰਦੇ ਫਿਰ ਉਹ ਜਿਹੜਾ ਪੈਸਾ ਆਉਂਦਾ ਹੈ ਉਹਦਾ ਬਜਟ ਬਣਦਾ ਜੋ ਵੀ ਹੈ ਸਾਨੂੰ ਇਨਕਮ ਜਾਂ ਆਊਟਪੁੱਟ ਹੈ ਫਿਰ ਉਹ ਰਿਪੇਅਰਮੈਂਟ ਦੇ ਲਈ ਜਿੱਦਾਂ ਸੜਕਾਂ ਹੋ ਗਈਆਂ ਜਾਂ ਉਹ ਡਿਵੈਲਪਮੈਂਟ ਦੇ ਲਈ ਉਹ ਤਾਂ ਫਿਰ ਕੌਂਸਲ ਦੇ ਫਰਜ਼ ਬਣਦੇ ਆ ਕੌਂਸਲ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਉਹ ਨੇ ਉਹ ਜ਼ਰੂਰ ਕੇਂਦਰ ਦੇ ਅੰਡਰ ਆਉਂਦੇ ਆ
2: ਜਿਹੜੇ ਐਮ ਸੀ ਸਾਈਡ ਪੜਵਾਉਂਦੇ ਨੇ ਕਾਹਦੇ ਪਿੱਛੇ ਪੜਵਾਉਂਦੇ ਨੇ ਫਿਰ
0: ਜੀ
2: ਐਮ ਸੀ ਸਾਈਡ
1: ਪੜਵਾ ਰਹੇ ਨੇ ਸਭ ਆਉਂਦੇ ਆ ਐਕਚੁਅਲੀ ਜਿਹੜਾ ਹੈਗਾ ਸਾਡੇ ਇੱਥੇ ਰਿਵਾਜ ਹੀ ਹੈ ਨਹੀਂ ਗਾ ਕਿ ਅਸੀਂ ਹਿਸਾਬ ਦਈਏ ਮੁੜ ਕੇ
0: ਥੈਂਕ ਯੂ
1: ਉਹ ਹੁਣ ਹਿਸਾਬ ਥੈਂਕ ਯੂ ਜੀ ਥੈਂਕ ਯੂ ਇਹ ਸਾਡੇ ਹਿਸਾਬ ਦੇਣ ਦਾ ਰਿਵਾਜ ਹੈ ਨਹੀਂ ਅਗਲਿਆਂ ਨੇ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਦਾ ਸੀਗਾ ਕਹਿੰਦੇ ਸੀ ਹਿਸਾਬ ਦਿਓ ਇਹਨਾਂ ਨੇ ਹਿਸਾਬ ਨਹੀਂ ਦਿੱਤਾ ਉਹਨਾਂ ਨੇ ਫਿਰ ਹੌਲੀ ਹੌਲੀ ਬੰਦ ਕਰ ਦਿੱਤੀਆਂ ਉਹ ਚੀਜ਼ਾਂ ਜਿਹਦਾ ਹਿਸਾਬ ਨਹੀਂ ਦਿੰਦੇ ਕਿਉਂਕਿ ਪੈਸਾ ਕਿਸੇ ਹੈਡ ਥੱਲੇ ਆਉਂਦਾ ਸੀ ਖਰਚਿਆ ਕਿਤੇ ਜਾਂਦਾ ਸੀਗਾ ਔਰ ਉਹ ਜਿੱਥੇ ਆਪੋਜੀਸ਼ਨ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਆ ਬਟ ਨੈਚੁਰਲ ਆ ਕਿ ਉਹ ਪਾਰਟੀਆਂ ਨਾ ਕਦੀ ਦੱਸਦੀਆਂ ਥੋੜਾ ਵੀ ਸੈਂਟਰ ਦਾ ਪੈਸਾ ਆ ਜੀ ਉਹ ਆਪਣੇ ਆਪਣੀ ਰਾਜਨੀਤੀ ਚ ਮੁਕਾਉਂਦੀਆਂ ਜੀ ਉਹਦੇ ਨਾਂ ਤੇ
0: ਬਿਲਕੁਲ
1: ਉਹ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਦਾ ਕੱਟ ਲੱਗਦਾ ਆ ਅਗਲੇ ਲਾਉਂਦੇ ਆ ਅਗਲੇ ਕਹਿੰਦੇ ਠੀਕ ਗੱਲ ਆ ਤੁਸੀਂ ਰਾਜਨੀਤੀ ਚ ਮੁਕਾਓ ਆਪਣੀ
0: ਜੀ
1: ਸਰ ਹੁਣ ਆਮ ਆਦਮੀ ਕਲੀਨਿਕ ਜਿਹੜਾ ਖੋਲਿਆ ਸੀਗਾ ਜੀ ਉਹ ਜਿੰਨਾ ਡਿਸਪੈਂਸਰੀਆਂ ਦਾ ਪੈਸਾ ਸੀਗਾ ਜਾਂ ਡਿਸਪੈਂਸਰੀਆਂ ਦੇ ਵਿੱਚ ਇਹਨਾਂ ਨੇ ਆਪਣਾ ਖੋਲ ਕੇ ਨਾਲ ਲਾਤੀਆਂ ਫੋਟੋਆਂ ਆਪਣੇ ਨੇਤਾਵਾਂ ਦੀਆਂ ਆਪਣੀਆਂ ਹਾਂਜੀ ਇਹਨੂੰ ਕਹਿੰਦੇ ਪੈਸਾ ਚੜਦਾ ਸੈਂਟਰ ਤੋਂ ਤੇ ਤੁਸੀਂ ਜਿਹੜਾ ਹੈਗਾ ਆਪਣੀਆਂ ਫੋਟੋਆਂ ਲਾਣ ਡੇ ਜਾਂ ਤਾਂ ਇਹ ਸਾਰਾ ਕਲਚਰ ਹੀ ਬੰਦ ਹੋਣਾ ਚਾਹੀਦਾ ਹੈਗਾ ਆ ਵੀ ਲੋਕ ਭਲਾਈ ਦੇ ਕੰਮ ਕਰਨੇ ਹੈਗੇ ਆ ਪੈਸਾ ਕਿੱਥੋਂ ਆਇਆ ਵੀ ਉਸ ਪਾਰਟੀ ਨੂੰ ਸਿੱਧਾ ਵੀ ਭਾਈ ਕਿਸੇ ਦੇ ਭੇਜਦਾ ਆ ਇਹ ਤਾਂ ਟੈਕਸ ਦਾ ਪੈਸਾ ਆ ਜੀ ਜਾਂ ਤਾਂ ਪਾਰਟੀ ਆਪਣੇ ਪੱਲਿਓਂ ਬਣਾਵੇ ਜਿੱਥੇ ਫੋਟੋ ਲਾਉਣੀ ਹੈਗੀ ਆ ਉੱਥੇ ਮੈਂਡੇਟਰੀ ਹੋਣਾ ਚਾਹੀਦਾ ਵੀ ਇਹਦਾ ਪੈਸਾ ਤੁਸੀਂ ਪਾਰਟੀ ਫੰਡ ਕਿਉਂ ਦਿਓਗੇ
0: ਜੀ ਜਾਂ ਫਿਰ ਉਹਦੇ ਨਾਲ ਤਾਂ ਬੈਟਰ ਹੈ ਸੈਨੀਟਰ ਕਿ ਜੇ ਸਰਕਾਰੀ ਹਸਪੀਟਲ ਜਾਂ ਸਾਰੀਆਂ ਚੀਜ਼ਾਂ ਜੇ ਕੇਂਦਰ ਦੇ ਅੰਡਾ ਫਿਰ ਰੋਲਾ ਪੋਲਣ ਲੱਭ ਪੈਂਦੇ ਖੁਦ ਮੁਖਤਿਆਰੀ ਦਾ ਹਨਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਜਿਹੜਾ ਮਰਜ਼ੀ ਜਿੰਨੇ ਬੰਦੇ ਹੈਗੇ ਓਨੀਆਂ ਗੱਲਾਂ ਜੀ, ਉਸ ਉੱਤੇ ਸਾਰੇ ਦੇ ਲੀਡਰ ਬਣੇ ਹੈਗੇ ਆ
0: ਜੀ।
1: ਫਿਰ ਮੁੜ ਕੇ ਕਹਿ ਦਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜੀ।
0: ਇਹ ਤਾਂ ਮੈਨੂੰ ਏਦਾਂ ਲੱਗਦਾ ਸੈਣੀ ਸਾਹਿਬ ਕਿ ਹਨਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ, ਮਤਲਬ ਕਿ ਇਹ ਪੂਰਾ ਇੰਡੀਆ ਢਾ ਕੇ ਬਣਾਉਣਾ ਪਊ ਇੱਕ ਵਾਰੀ।
1: ਹਾਂਜੀ ਲੱਗਦਾ ਤੇ ਏਦਾਂ ਹੀ ਹੈਗਾ ਜੀ ਹੌਲੀ, ਪਰ ਨਹੀਂ ਸਮੇਂ ਦੇ ਨਾਲ ਸੁਧਾਰ ਹੁੰਦੇ ਹੁੰਦੇ ਆ। ਸਾਡੀ ਸੋਚ ਹੀ 50 ਸਾਲ ਪਿੱਛੇ ਆ, ਇਹਨਾਂ ਮੁਲਕਾਂ ਨਾਲੋਂ 50 ਸਾਲ ਸਾਡੀ ਸੋਚ ਪਿੱਛੇ ਆ
0: ਜੀ।
1: ਤੋ 50 ਸਾਲ ਬਾਅਦ ਜਿਹੜਾ ਹੈਗਾ ਆ ਜਿਹੜੀ ਸਾਡੀ ਜਨਰੇਸ਼ਨ ਹੋਊਗੀ ਸ਼ਾਇਦ ਇਸ ਤਰੀਕੇ ਨਾਲ ਸੋਚੇ ਜਿੱਦਾਂ ਇੱਥੇ ਸੋਚਿਆ ਜਾਂਦਾ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਚੰਗੇ ਲੀਡਰ ਮਿਲ ਜਾਣ ਜਿਹੜੇ ਇਹੋ ਜਿਹੀ ਗੱਲ ਸੋਚਣਗੇ ਕਿ ਭਾਈ ਦੇਸ਼ ਵਾਸਤੇ ਕਰਨਾ ਆ, ਆਪਣੇ ਰਾਜ ਵਾਸਤੇ ਕਰਨਾ ਆ, ਆਪਣੇ ਨਿੱਜ ਵਾਸਤੇ ਕੁਛ ਨੀ ਕਰਨਾ ਜੀ, ਏਦਾਂ ਦਾ ਸੈਕਰੀਫਾਈਸ ਕਰਨ ਵਾਲੇ ਆ ਜਾਣ ਕਿਤੇ ਜੀ।
0: ਬਿਲਕੁਲ ਹੈ ਜੀ ਜੀ
1: ਜੀ ਸਰ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਲੱਗਿਆ ਜੀ ਵਿਚਾਰ ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਤੇ ਲੋ ਫਿਰ ਆਪਾਂ 15 ਮਿੰਟ ਹੋਰ ਜਿਹੜੀਆਂ ਖ਼ਬਰਾਂ, ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਵਧਣਾ, ਤੇ ਨਾਵਲ ਦੀ ਗੱਲ ਕਰਨੀ ਹੈ। ਨਾਵਲ ਪੰਜਾਬ ਪੰਨੂ ਜੀ ਦੀ ਕਲਮ ਦੇ ਵਿੱਚੋਂ ਚੱਲ ਰਿਹਾ, ਹਰਪਾਲ ਪੰਨੂ ਜੀ ਦੀ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮਾਊਂਟਬੈਟਨ ਅੰਗਰੇਜ਼ਾਂ ਤੋਂ ਔਰੰਗਜ਼ੇਬ ਤੋਂ ਸੋਰੀ ਮਾਊਂਟਬੈਟਨ ਤੱਕ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਚੌਥਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ। ਰਾਜਮੋਹਨ ਗਾਂਧੀ ਹੋਣਾ ਦੀ ਲਿਖਤ ਦੇ ਵਿੱਚੋਂ ਹੈ, ਤੇ ਪੰਜਾਬੀ ਦੇ ਵਿੱਚ ਹਰਪਾਲ ਪੰਨੂ ਜੀ ਦਾ ਜਿਹੜਾ ਅਨੁਵਾਦ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਜੀ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਤੇ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਨੂੰ ਜਿਹੜਾ ਡਿਸਕਸ ਕਰਾਂਗੇ, ਤੇ ਉਹਦੇ ਉੱਤੇ ਉਹਦੇ ਪੰਨੇ ਜਿਹੜੇ ਨੇ ਆਪਾਂ ਖੋਲਾਂਗੇ ਅੱਗੇ ਜਾ ਕੇ। ਤੇ ਇਸੇ ਤਰ੍ਹਾਂ ਖ਼ਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਨਾਲ ਦੀ ਨਾਲ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਦਾ ਬਾਬੂ ਕਹਿੰਦਾ ਹੈ ਕਿ ਮੇਰੇ ਸਭ ਤੋਂ ਵੱਧ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਨੇ, ਭਾਰਤ ਇਜ਼ਰਾਈਲ ਸੰਬੰਧਾਂ ਦੇ ਉੱਤੇ ਬੋਲਿਆ ਹੈ ਨੇਤਨਯਾਹੂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ, ਉਨ੍ਹਾਂ ਨੇ ਕਿਹਾ ਹੈ ਕਿ ਭਾਈ ਉਨ੍ਹਾਂ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਸ ਜਿਹੜੇ ਨੇ ਭਾਰਤ ਤੋਂ ਮਿਲਦੇ ਆ। ਪੱਛਮੀ ਏਸ਼ੀਆ ਬਦਲਦੇ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ, ਤੇ ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆਂ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ, ਪਰ ਭਾਰਤ ਦੇ ਵਿੱਚ ਕਹਿੰਦੇ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਜ਼ਰਾਈਲ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਸ ਭਾਰਤ ਤੋਂ ਨੇ, ਤੇ ਹਾਲਾਂਕਿ ਉਥੋਂ ਦੀ ਆਬਾਦੀ 1.4 ਅਰਬ ਹੈ। ਨੇਤਨਯਾਹੂ ਨੇ ਭਾਰਤ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਨਾਲ ਉਨ੍ਹਾਂ ਦੇ ਸੰਬੰਧ ਸਿਰਫ ਮਿਡਲ ਈਸਟ ਮੱਧ ਪੂਰਬ ਤੱਕ ਸੀਮਤ ਨਹੀਂ ਨੇ, ਸਗੋਂ ਇੱਕ ਵੱਡੀ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀਆਂ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ, ਤੇ ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫੌਜੀ ਤਾਕਤ, ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆਂ ਦੇ ਕਈ ਦੇਸ਼, ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਦੇ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਨੇ। ਭਾਈ ਤੁਸੀਂ ਦੁਨੀਆਂ ਤੇ ਰਾਜ ਕਰਦੇ ਹੋ। ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ, ਸਗੋਂ ਭਾਰਤ, ਮੈਡੀਟੇਰੀਅਨ, ਭੂ ਮੱਧ ਸਾਗਰ, ਖਾੜੀ ਦੇਸ਼ਾਂ ਤੇ ਅਫਰੀਕਾ ਤੱਕ ਆਪਣੇ ਸੰਬੰਧ ਵਧਾ ਰਿਹਾ। ਪਿਛਲੇ ਇੱਕ ਦਹਾਕੇ ਦੇ ਵਿੱਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਰੱਖਿਆ, ਤਕਨਾਲੋਜੀ, ਖੇਤੀਬਾੜੀ ਤੇ ਸਾਈਬਰ ਸੁਰੱਖਿਆ ਦੇ ਖੇਤਰ ਦੇ ਵਿੱਚ ਸਹਿਯੋਗ ਬਹੁਤ ਵਧਿਆ। ਸਾਲ 2017 ਦੇ ਵਿੱਚ ਨਰਿੰਦਰ ਮੋਦੀ ਇਜ਼ਰਾਈਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ, ਤੇ ਇਸ ਤੋਂ ਬਾਅਦ 2018 ਦੇ ਵਿੱਚ ਨੇਤਨਯਾਹੂ ਭਾਰਤ ਆਏ ਸੀ। ਨੇਤਨਯਾਹੂ ਨੇ ਇਜ਼ਰਾਈਲ ਨੂੰ ਤਕਨਾਲੋਜੀ ਦੇ ਦਮ ਦੇ ਉੱਤੇ ਇੱਕ ਛੋਟੀ ਗਲੋਬਲ ਸੁਪਰ ਪਾਵਰ ਦੱਸਿਆ। ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਭਾਰਤ ਨੇ ਪੱਛਮੀ ਏਸ਼ੀਆ ਦੇ ਚੱਲ ਰਹੇ ਟਕਰਾਅ ਦੇ ਦਰਮਿਆਨ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੋਵਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਸੰਭਾਲਿਆ ਕਹਿੰਦੇ ਹੋਇਆ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਮੁੜ ਭੱਖ ਗਿਆ ਹੈ ਨਸਲਵਾਦ ਤੇ ਪ੍ਰਵਾਸ ਦਾ ਮੁੱਦਾ। ਕੇਂਦਰੀ ਚੋਣਾਂ ਦੇ ਵਿੱਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰਿਪੋਰਟ ਦੇ ਵਿੱਚ ਆਗੂਆਂ ਨੂੰ ਨਸਲਵਾਦ ਦੇ ਖਿਲਾਫ ਡਟਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਪ੍ਰਵਾਸੀਆਂ ਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਦੀ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਜਿਹੜਾ ਦਬਾਅ ਵੱਧ ਰਿਹਾ। ਆਵਾਸ ਨੂੰ ਆਉਂਦੇ 10 ਸਾਲਾਂ ਦੇ ਲਈ ਰੋਕਣ ਦੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ। ਵਨ ਨੇਸ਼ਨ ਦੀ ਸਥਾਪਨਾ ਪੌਲਿਨ ਹੈਨਸਨ ਨੇ 1996 ਦੇ ਵਿੱਚ ਕੀਤੀ ਸੀ। ਤੇ ਲਓ ਭਾਈ ਇੱਥੇ ਵੀ ਹੁਣ ਇਹ ਤਾਂ ਥੋੜੀ ਕਹਿ ਸਕਦੇ ਹਾਂ, ਹਰ ਮੁਲਕ ਦੀ ਰਾਜਨੀਤੀ ਇਹੀ ਹੈ, ਵਨ ਨੇਸ਼ਨ ਤੇ ਵਨ ਵਰਲਡ ਦੀ ਗੱਲ ਹੋ ਰਹੀ ਹੈ। ਤੇ ਇਹ ਵੀ ਜਿਹੜੇ ਕਹਿੰਦੇ ਹੁਣ ਇਹਨਾਂ ਨੂੰ ਕਿ ਬੀਜੇਪੀ ਦੇ ਨਾਲ ਜੋੜੀਏ, ਕਿਹਦੇ ਨਾਲ ਜੋੜੀਏ, ਇਹ ਤਾਂ ਵੱਡੀਆਂ ਤਾਕਤਾਂ ਨੇ ਜਿੱਥੇ ਬੈਠੀਆਂ ਨੇ, ਪੂਰੀ ਦੁਨੀਆਂ ਦੇ ਵਿੱਚ ਇਹ ਜਿਹੜਾ ਪ੍ਰੋਪੋਗੰਡਾ ਕਰ ਰਹੀਆਂ ਨੇ। ਵਨ ਨੇਸ਼ਨ ਦੀ ਸਥਾਪਨਾ ਪੌਲਿਨ ਹੈਨਸਨ ਨੇ ਜਿਹੜੀ ਸੀ

ਅਤੇ ਇਸਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਦੇ ਉੱਤੇ ਪੈ ਸਕਦਾ ਹੈ, ਜਿਨ੍ਹਾਂ ਦੇ ਵਿੱਚ ਭਾਰਤੀ, ਪੰਜਾਬੀ ਤੇ ਹੋਰ ਏਸ਼ੀਆਈ ਸਮੂਹ ਜਿਹੜੇ ਨੇ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਜਿਹੜਾ ਮਹਿੰਗਾਈ, ਨੌਕਰੀਆਂ ਤੇ ਵੀਜ਼ਾ ਸੰਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਨੇ ਤੇ ਅਜਿਹੇ ਸਮੇਂ ਦੇ ਵਿੱਚ ਨਸਲਵਾਦੀ ਰਾਜਨੀਤੀ ਉਨ੍ਹਾਂ ਦੇ ਵਿੱਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ ਤੇ ਸੰਦੇਸ਼ ਹੈ ਇਹਦੇ ਵਿੱਚ ਰਿਪੋਰਟ 'ਚ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ਼ ਡਟ ਕੇ ਖੜਨਾ ਚਾਹੀਦੈ ਤੇ ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇਕ ਬੜੀ ਦਿਲਚਸਪੀ ਵਾਲੀ ਖ਼ਬਰ ਹੈ ਕਿਸਾਨਾਂ ਦੇ ਬਾਰੇ ਯੂਰਪੀਅਨ, ਉਹਦੀ ਗੱਲ ਕਰਕੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਸਾਨਾਂ ਦੇ ਲਈ ਗੁੱਡ ਨਿਊਜ਼ ਹੈ ਯੂਰਪ ਵਾਲਿਆਂ ਦੇ। ਯੂਰਪ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ, ਜਿਹੜਾ ਪਲਾਨ ਕੀਤਾ ਹੈ। ਕੀ ਕਹਿੰਦੇ ਉਹ ਗੱਲਬਾਤ ਕਿ ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿਚ ਵਧਦੇ ਤਣਾਅ ਦਾ ਜਿਹੜਾ ਮੁੱਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ਦੇ ਉੱਤੇ ਵੀ ਦਿਖਾਈ ਦੇਣ ਲੱਗ ਪਿਆ। ਯੂਰਪੀ ਸੰਘ ਈਯੂ ਦੇ ਵਿਚ ਜਿਹੜਾ ਖੇਤੀਬਾੜੀ ਮੰਤਰੀਆਂ ਨੇ ਬ੍ਰਸਲਸ ਦੇ ਵਿਚ ਬੈਠਕ ਕਰਕੇ ਖਾਦਾਂ ਦੀ ਜਿਹੜੀ ਆ ਉਪਲਬਧਤਾ ਅਤੇ ਵਧਦੀਆਂ ਕੀਮਤਾਂ ਦੇ ਉੱਤੇ ਚਰਚਾ ਕੀਤੀ ਹੈ। ਯੂਰਪ ਦੇ ਵਿਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70% ਉਪਰ ਪਹੁੰਚ ਚੁੱਕੀਆਂ ਨੇ। ਮਾਹਰਾਂ ਦਾ ਜਿਹੜਾ ਕਹਿਣਾ ਹੈ ਕਿ ਰੂਸ ਯੁਕਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਜਿਹੜੇ ਨੇ ਗੈਸ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬੰਦ ਜਾਂ ਸੀਮਤ ਉਤਪਾਦਨ ਦੇ ਉੱਤੇ ਚੱਲ ਰਹੇ ਹਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਅਜਿਹੇ ਦੇ ਵਿਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਨਵਾਂ ਫਰਟੀਲਾਈਜ਼ਰ ਜਿਹੜਾ ਐਕਸ਼ਨ ਪਲਾਨ ਤਿਆਰ ਕਰ ਲਿਆ। ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਦੇ ਵਿਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਜਿਹੜਾ ਰੱਖਿਆ। ਇਸ ਦੇ ਤਹਿਤ ਖੇਤੀਬਾੜੀ ਬਜਟ ਦੇ ਵਿਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ਕਾਮਨ ਐਗਰੀਕਲਚਰਲ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਐਡਵਾਂਸ ਪੇਮੈਂਟ ਦੇ ਵਿਚ ਰਾਹਤ ਵਰਗੇ ਕਦਮ ਸ਼ਾਮਲ ਨੇ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਯੂਰਪੀ ਸੰਘ ਰੂਸ ਅਤੇ ਬੈਲਾਰੂਸ ਦੇ ਉੱਤੇ ਜਿਹੜਾ ਆਪਣੀ ਨਿਰਭਰਤਾ ਘੱਟ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਜਿਹੜੀ ਹੈ ਵਧਾਉਣ ਦੀ ਦਿਸ਼ਾ ਦੇ ਵਿਚ ਕੰਮ ਕਰ ਰਿਹਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਜਿਹੜਾ ਕਿਹਾ ਕਿ ਯੋਜਨਾ ਯੂਰਪ ਦੇ ਵਿਚ ਮਜ਼ਬੂਤ ਖਾਦ ਉਦਯੋਗ ਖੜਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ਦੇ ਉੱਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਦੇ ਵਿਚ ਇਕ ਅਹਿਮ ਜਿਹੜਾ ਕਦਮ ਹੈ। ਪਹਿਲਾਂ ਤੁਸੀਂ ਇੱਥੇ ਛੋਟੀ ਕਿਸਾਨੀ ਸਾਰਾ ਕੁਝ ਖਤਮ ਕਰ ਦਿੱਤਾ ਤੇ ਹੁਣ ਸਪੋਰਟ ਕਰਨ ਦੀ ਗੱਲ ਕਰਦੇ ਹੋ ਜਦੋਂ ਵੱਡਿਆਂ ਦਾ ਵੀ ਦਮ ਘੁੱਟਣ ਲੱਗ ਗਿਆ ਸਾਰੀਆਂ ਚੀਜ਼ਾਂ ਜਾਂ ਮਹਿੰਗਾਈ ਦੇ ਕਾਰਨ, ਕਿਉਂਕਿ ਕਿਸਾਨ ਦੇ ਪੱਲੇ ਇੱਥੇ ਵੀ ਕੁਝ ਨਹੀਂ ਪਾਉਂਦੇ ਇਹ। ਦੂਸਰੇ ਪਾਸੇ ਯੂਰਪ ਦੇ ਵਿਚ ਵਧਿਆ ਸਿਆਸੀ ਮਤਭੇਦ ਹੈ। ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਦੇ ਵਿਚਕਾਰ ਮਤਭੇਦ ਦੀ ਜਿਹੜੀ ਵੀ ਉਭਰ ਲੱਗ ਪਿਆ। ਫਰਾਂਸ ਅਤੇ ਇਟਲੀ ਨੇ ਕਾਰਬਨ ਬਾਰਡਰ ਟੈਕਸ ਜਿਹੜਾ ਉਹਦੇ ਵਿਚ ਰਾਹਤ ਦੀ ਮੰਗ ਕੀਤੀ ਹੈ, ਜਦੋਂ ਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਜਿਹੜੇ ਨੇ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਨੇ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੇ ਵਿਚ ਢਿੱਲ ਦੇਣ ਦੇ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ਦੇ ਵਿਚ ਨਾਈਟ੍ਰੇਟ ਦਾ ਜਿਹੜਾ ਖਤਰਾ ਵੱਧ ਸਕਦੈ। ਮਹਿੰਗਾ ਹੋਵੇਗਾ ਹੋਰ ਖਾਣਾ ਇਹਦੇ ਵਿਚ ਜੇ ਇਦਾਂ ਹੁੰਦਾ। ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਹੀ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਨੇ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿਚ ਖਾਦ ਦੀਆਂ ਜਿਹੜੀਆਂ ਵਧਦੀਆਂ ਕੀਮਤਾਂ ਨੇ ਉਹਦਾ ਅਸਰ ਖੇਤੀ ਉਤਪਾਦਨ ਦੀ ਲਾਗਤ ਦੇ ਉੱਤੇ ਦਿਖਾਈ ਦੇ ਸਕਦੈ। ਆਮ ਤੌਰ ਦੇ ਉੱਤੇ ਖਾਦ ਦੀਆਂ ਜਿਹੜੀਆਂ ਕੀਮਤਾਂ ਦਾ ਅਸਰ ਬਾਜ਼ਾਰ ਦੇ ਵਿਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ ਹੈ। ਦੱਖਣ ਏਸ਼ੀਆ ਦੇ ਅਤੇ ਅਫਰੀਕਾ ਦੇ ਉੱਤੇ ਜ਼ਿਆਦਾ ਖਤਰਾ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਦੇ ਵਿਚ ਦੱਖਣ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਦੇ ਉੱਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਤੇ ਊਰਜਾ ਸਪਲਾਈ ਦੇ ਉੱਤੇ ਵਧੇਰੇ ਨਿਰਭਰ ਨੇ। ਅਜਿਹੇ ਦੇ ਵਿਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਯੂਰਪ ਖਾਦ ਦੀ ਦਰਾਮਦ ਦੇ ਉੱਤੇ ਕਿੰਨਾ ਨਿਰਭਰ ਹੈ? ਅਸਲ ਦੇ ਵਿਚ ਯੂਰਪ ਸੰਘ ਹਰ ਸਾਲ ਵੱਡੀ ਮਾਤਰਾ ਦੇ ਵਿਚ ਖਾਦਾਂ ਦਾ ਦਰਾਮਦ ਜਿਹੜਾ ਕਰਦਾ। 2024 ਦੇ ਵਿਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤਾ ਸੀ ਤੇ ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਜਿਹੜੀ ਦਰਾਮਦ ਕੀਤੀ ਸੀ। ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਣ ਵੀ ਜਿਹੜਾ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ। ਸਪਲਾਈ ਸੰਕਟ ਦੇ ਕਾਰਨ ਕਿਸਾਨਾਂ ਤੇ ਖੇਤੀਬਾੜੀ ਉਦਯੋਗ ਦੇ ਉੱਤੇ ਆਰਥਿਕ ਦਬਾਅ ਵੱਧ ਰਿਹਾ। ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਤਿਆਰੀ ਇਹਦੇ ਵਿਚ ਤੇ ਯੂਰਪ ਦੇ ਸਾਰੇ ਦੇਸ਼ਾਂ ਦੇ ਉੱਤੇ ਖਾਦ ਸੰਕਟ ਦਾ ਅਸਰ ਇਕ ਸਮਾਨ ਨਹੀਂ ਹੈ। ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੇ ਵਿਚ ਜਿਹੜਾ ਮੰਨਿਆ ਜਾ ਰਿਹਾ। 2025 ਦੇ ਵਿਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ। ਫਿਨਲੈਂਡ ਜਿਹੜਾ ਪਹਿਲਾਂ ਹੀ ਆਪਣੀ ਪਲੈਨਿੰਗ ਤੇਜ਼ ਰੱਖਦਾ। ਫਿਨਲੈਂਡ ਅਤੇ ਸਵੀਡਨ ਨੇ ਰਣਨੀਤਿਕ ਭੰਡਾਰਨ ਦੀ ਜਿਹੜੀ ਤਿਆਰੀ ਤੇਜ਼ ਕਰ ਦਿੱਤੀ। ਦੋਵਾਂ ਦੇਸ਼ਾਂ ਨੇ ਖਾਦ, ਅਨਾਜ ਅਤੇ ਇੰਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ। ਸਵੀਡਨ ਨੇ ਨਾਟੋ ਦੇ ਵਿਚ ਸ਼ਾਮਲ ਹੋਣ ਤੋਂ

0: ਨਵੀਂ ਰਣਨੀਤੀ ਅਪਣਾ ਲਈ। ਟੋਟਲ ਡਿਫੈਂਸ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ। ਜੀ ਦੋਸਤੋ, ਇਹ ਹੈ ਗੱਲਾਂ ਬਾਤਾਂ ਖੇਤੀ ਦੇ ਸੰਬੰਧ ਦੇ ਵਿਚ ਜੋ ਯੂਰਪੀਅਨ ਮੁਲਕਾਂ ਦੀ ਨੀਤੀ ਹੈ ਤੇ ਉਹਦੇ ਵਿਚ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੇਣ ਲੱਗੀਆਂ ਨੇ ਕਿਸਾਨਾਂ ਦਾ, ਪਰ ਦੇਖਦੇ ਹਾਂ ਕਿੱਥੇ ਕੁ ਤੱਕ ਅੱਗੇ ਨਾਲ ਚੱਲਦੇ ਆ। ਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਕੁਝ ਹੀ ਪਲਾਂ ਦੇ ਵਿਚ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
1: ਸਿਆਸਤ ਨਾਲੋਂ ਚੰਗਾ ਤਾਂ ਗਾਣਾ ਹੀ ਸੁਣਾ ਦੇ ਕੋਈ ਨਾ ਕੋਈ ਬੰਦਾ, ਉਹੀ ਠੀਕ ਹੈ। ਰੋਜ਼ ਦਾ ਉਹੀ ਗੱਲ ਹੈ, ਇਹੀ ਇਹੀ ਸਿਆਪਾ ਹੈਗਾ ਸਾਰਾ।
0: ਕਿਸਾਨੀ ਦੀ ਗੱਲ ਕਰ ਰਹੇ ਆਪਾਂ, ਵਧੀਆ ਇੱਥੇ ਚਲੋ
1: ਕੁਝ ਨਾ ਕੁਝ ਡਿਸੀਜਨ ਆ ਰਹੇ ਨੇ। ਤੁਸੀਂ ਤੁਸੀਂ ਤੁਸੀਂ ਕਿਸਾਨੀ ਨਹੀਂ ਕਰੋ ਭਾਵੇਂ ਕਿਸੇ ਦੀ ਕਰੋ
0: ਜੀ,
1: ਕਹਾਣੀ ਤਾਂ ਉੱਥੇ ਹੈ ਬਾਈ ਜੀ, ਉਹ ਜਿੱਥੇ ਮੁੱਕਣੀ ਹੈ ਵੀ ਉੱਤੇ ਕੌਣ ਬੈਠਾ ਹੈ
0: ਜੀ,
1: ਤੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਹੋਣੇ ਨੇ।
0: ਬਿਲਕੁਲ,
1: ਮੈਂ ਤਾਂ ਕਈ ਵਾਰੀ ਸਵਾਲ ਮੇਰੇ, ਕਿਉਂਕਿ ਹੁਣ ਦੇਖੋ ਜਦੋਂ ਸਰਕਾਰਾਂ ਗਲਤ ਕਰਦੀਆਂ ਨੇ
0: ਜੀ,
1: ਸੰਵਿਧਾਨ ਦਾ ਜਿਹੜਾ ਕਸਟੋਡੀਅਨ ਹੈਗਾ ਉਹ ਹੈਗਾ ਮੰਨ ਲਓ ਕੋਰਟ, ਸੁਪਰੀਮ ਕੋਰਟ ਹੋ ਗਿਆ, ਲਾ ਲਓ ਹਾਈ ਕੋਰਟ ਹੋ ਗਿਆ, ਉਹਨੇ ਉਹਨੂੰ ਮੰਨ ਲਓ ਉਹ ਕਸਟੋਡੀਅਨ ਹੈਗਾ
0: ਜੀ।
1: ਤੇ ਹੁਣ ਗੱਲਾਂ ਜਦੋਂ ਉੱਥੋਂ ਹੀ ਉਹੀ, ਹੁਣ ਸੈਣੀ ਬਾਈ ਜੀ ਕਹਿਣ ਦੇ ਸੀ ਚਲੋ ਠੀਕ ਹੈ, ਮੈਂ ਕਹਿਣਾ ਵੀ ਇਹਨਾਂ ਦੇ ਮੂੰਹ ਚ ਘਿਓ ਸ਼ੱਕਰ, ਕਹਿੰਦੇ ਵੀ ਇਹ ਆਪਣਾ ਆਪਣਾ ਦੇਸ਼ 50 ਸਾਲ ਪਿੱਛੇ ਹੈ, ਤੇ ਵੀ ਇਹ ਵੀ ਅੱਗੇ ਕੁਛ ਵਧੀਆ ਹੋਊਗਾ
0: ਜੀ।
1: ਪਰ ਜਦੋਂ ਗੇਅਰ ਆਪਾਂ ਨੂੰ ਰਿਵਰਸ ਲੱਗਿਆ ਦਿਸੇ ਵੀ ਆਪਾਂ ਬੈਕ ਗੇਅਰ ਪਾਇਆ ਹੋਇਆ ਗੱਡੀ ਦਾ ਬਾਈ ਜੀ, ਤੇ ਅਸੀਂ ਰੇਸ ਦੇਈ ਜੀ ਹੈਗਾ ਨੂੰ
0: ਜੀ,
1: ਹੈ ਵੀ ਅਸੀਂ ਅਗਾਂਹ ਨੂੰ ਜਾਂਦੇ ਪਏ ਆ,
0: ਤੇ
1: ਫਿਰ ਵਧੀਆ ਦੀ ਜੇ ਆਪਾਂ ਉਮੀਦ ਕਰਦੇ ਆ ਤਾਂ ਫਿਰ ਉਹੀ ਗੱਲ ਵੀ ਬਾਬੇ ਹੁਣ ਜੇ ਹੁਣ ਆਪਾਂ ਅੱਗੇ ਆਪਾਂ ਨੂੰ ਰਾਹ ਦਿਸਦਾ ਪਿਆ ਵੀ ਹਾਂ ਵੀ ਆਪਾਂ ਇੱਧਰ ਨੂੰ ਲਿਜਾਣੀ ਹੈ ਗੱਡੀ, ਤੇ ਪਿੱਛੇ ਕੋਲਾ ਹੈ, ਕੰਧ ਹੈ, ਹੈ ਗੇਅਰ ਪਾ ਕੇ ਬੈਕ ਤੇ ਰੇਸ ਤੇ ਦਿੱਤਾ ਹੋਇਆ ਪੈਰ ਆਪਾਂ ਵੀ ਅੱਗੇ ਵਧੀਆ ਹੋਣਾ ਸਾਰਾ ਕੁਛ ਹੀ, ਫਿਰ ਹੁਣ ਤੁਹਾਨੂੰ ਪਿੱਛੇ ਪਤਾ ਹੀ ਹੈ ਵੀ ਕੋਲੇ ਚ ਕੀ ਹੋਣਾ ਜਾ ਕੇ, ਉਹੀ ਗੱਲ ਵੀ ਕੀ ਕੁਛ ਹੋਊਗਾ ਤੇ ਕੀ ਨਾ ਹੋਊਗਾ।
0: ਚਲੋ ਸੱਟਾਂ ਖਾ ਕੇ ਵੱਡੇ ਹੁੰਦੇ ਆ, ਸੱਟਾਂ ਖਾ ਖਾ ਕੇ
1: ਬੋਲਦੇ ਵੱਡਾ ਹੁੰਦਾ। ਨਹੀਂ ਨਹੀਂ ਨਹੀਂ ਬਾਬਿਓ, ਨਹੀਂ ਬਾਬਿਓ, ਜਿਹੜੇ ਪਾਸੇ ਨੂੰ ਇਹ ਸਿਸਟਮ ਚੱਲਿਆ ਹੋਇਆ ਨਾ, ਇਹ ਠੀਕ ਆ, ਅਸੀਂ ਆਸ ਕਰਦੇ ਆ ਵੀ ਹੋਵੇ, ਆਪਾਂ ਤਾਂ ਆਸ ਇਹੀ ਕਰਦੇ ਆ। ਆ ਤੁਸੀਂ ਦੇਖਿਆ ਨੀ ਹੁਣ SIR ਤੇ ਆਪਣੇ ਮਾਨਣੀ ਕੋਟ ਸਾਹਿਬ ਨੇ ਕਿੱਡਾ ਵਧੀਆ, ਉਹੀ ਗੱਲ ਤੁਸੀਂ ਦੇਖੋ ਵੀ ਗੱਲ ਉਹ ਕਹੀ ਆ ਉਹਨਾਂ ਨੇ, ਹੈ
0: ਜੀ,
1: ਕਹਿੰਦੇ ਆਪਣਾ ਚੁਣਾਵ ਯੋਗ ਇਸ ਗੱਲ ਤੇ ਮੰਨ ਲਓ ਫੈਸਲਾ ਲੈ ਸਕਦਾ, ਵੋਟ ਕੱਟ ਸਕਦਾ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ।
1: ਚੁਣਾਵ ਯੋਗ ਇਸ ਗੱਲ ਦੇਖਿਓ ਗੱਲ ਕਿਵੇਂ ਘੁਮਾਈ ਹੈ
0: ਜੀ,
1: ਕਹਿੰਦੇ ਵੀ ਚੁਣਾਵ ਯੋਗ ਇਸ ਗੱਲ ਤੇ ਫੈਸਲਾ ਵੋਟ ਕੱਟ ਸਕਦਾ ਕਿਸੇ ਦੀ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ,
1: ਪਰ ਚੁਣਾਵ ਯੋਗ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ। ਹੁਣ ਮੈਨੂੰ ਤੁਸੀਂ ਇਹ ਦੋਵਾਂ ਗੱਲਾਂ ਚ ਫਰਕ ਦੱਸੋ, ਤੁਸੀਂ ਇਹਨਾਂ ਚੋਂ ਕੱਢ ਕੇ ਦੱਸੋ ਮੈਨੂੰ,
0: ਹੈ
1: ਜੀ। ਸਾਡੇ ਮਾਨਣੀ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੇ ਕਸਟੋਡੀਅਨ ਨੇ ਨਾ ਜੀ, ਉਹ ਇਹ ਗੱਲਾਂ ਕਹਿ ਰਹੇ ਨੇ ਵੀ ਚੋਣ ਯੋਗ ਵੋਟ ਕੱਟ ਸਕਦਾ ਤੁਹਾਡੀ ਇਸ ਗੱਲ ਤੇ, ਉਸੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਤੋਰਤਾ
0: ਜੀ,
1: ਹੈ ਤੇ ਫਿਰ ਹੁਣ ਇਹ ਮੈਨੂੰ ਦੱਸੋ ਵੀ ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਬਾਬਿਓ,
0: ਜਿਹੜੇ
1: ਸਾਡੇ
0: ਨਹੀਂ
1: ਨਹੀਂ ਬਾਬਿਓ, ਮੈਂ ਤਾਂ ਕਹਿਣਾ ਮੇਰੀ ਤਾਂ ਭਾਵੇਂ 4 ਵਾਰੀ ਕੱਟ ਦੇਣ, ਉਹੀ ਗੱਲ ਆਪਾਂ ਨੂੰ ਤਾਂ ਚੱਕਰ ਹੀ ਕੋਈ ਨੀ ਹੈਗਾ, ਅਸੀਂ ਜਿਹੜੇ ਪਾਸੇ ਨੂੰ ਬਾਬਿਓ ਪਏ ਹੋਏ ਆ ਨਾ, ਅਸੀਂ ਇਹ ਕਹਿ ਦਿੰਦੇ ਆ ਵੀ ਮੇਰਾ ਤਾਂ ਸੋਚਣਾ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਨਾ ਸਿਆਸੀ ਮਸਲਿਆਂ ਤੇ, ਮੈਂ ਤਾਂ ਜਿਆਦਾ ਹੁਣ ਟਵਾਣਾ ਰੇਡੀਓ ਤੋਂ ਵੀ ਮੈਸੇਜ ਕਰਕੇ ਮੈਂ ਨਾ ਬਹੁਤ ਘੱਟ ਜੋੜਦਾ ਹੈਗਾ, ਕਿਉਂਕਿ ਬਾਈ ਜੀ ਫਾਇਦਾ ਕੋਈ ਨੀ ਹੈਗਾ ਇੱਥੇ, ਨਾ ਤਾਂ ਜਿਹੜੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ
0: ਜੀ,
1: ਇਹੀ ਮੈਂ ਤਾਂ ਕਈ ਵਾਰੀ ਆ ਬਿੱਟੂ ਹਰੀ ਤੁਸੀਂ ਦੇਖੋ ਵੀ ਸਾਰੀ ਉਮਰ ਕਾਂਗਰਸ ਦੇ ਸਿਰ ਤੇ ਰਾਜ ਕਰਕੇ
0: ਜੀ,
1: ਤੇ ਮੁੜ ਕੇ ਆ ਕੇ ਹੁਣ ਕਾਂਗਰਸ ਨੂੰ ਹੀ ਗਾਲਾਂ ਕੱਢਦੇ ਪਏ ਨੇ, ਤੇ ਉਹ 2.5-3 ਲੱਖ ਵੋਟ ਫਿਰ ਚਲੋ ਹਾਰ ਗਿਆ ਭਾਵੇਂ ਬੰਦਾ, ਪਰ 2.5-3 ਲੱਖ ਵੋਟਰ ਉਹਦੇ ਕੋਲ ਫਿਰ ਵੀ ਹੈਗੇ ਨੇ ਉਹਨੂੰ ਵੋਟ ਪਾਉਣ ਵਾਲੇ, ਹੈਂ ਹੁਣ ਦੱਸੋ ਵੀ ਉਹ ਜਿਹੜੇ ਉਹ 2.5-3 ਲੱਖ ਵੋਟਰ ਨੇ ਉਹਨੂੰ ਜਦੋਂ ਕਾਂਗਰਸ ਸੀ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਉਦੋਂ ਸਹੀ ਸਮਝਦੇ ਸੀ, ਜਾਂ ਜਦੋਂ ਹੁਣ ਉਹ ਕਾਂਗਰਸ ਨੂੰ ਗਾਲਾਂ ਕੱਢਦਾ ਪਿਆ ਉਦੋਂ ਸਹੀ ਸਮਝਦੇ ਨੇ।
0: ਦੇਖੋ ਹੁਣ ਕੱਲ ਮੈਂ ਇੱਕ ਖਬਰ ਕੀਤੀ ਸੀ, ਸ਼ਾਇਦ ਪਤਾ ਨੀ ਇੰਡੀਆ ਦੇ ਵਿੱਚ ਉਹਦੀ ਗੱਲ ਹੋਈ ਕਿ ਨਹੀਂ ਹੋਈ, ਮਾਊਂਟਬੈਟਨ ਦੇ ਪਰਿਵਾਰ ਦੇ ਵਿੱਚੋਂ ਸੀਗੀ ਉਹ ਜਿਹੜੀ, ਜਿਹਦਾ ਕਸ਼ਮੀਰ ਦਾ ਮੁੱਦਾ ਸੀ, ਨਹਿਰੂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ UN ਦੇ ਵਿੱਚ ਲੈ ਗਏ, ਕਰਵਾ ਦਿੱਤਾ ਗਿਆ ਵੱਡੀਆਂ ਤਾਕਤਾਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਕਿ ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਜਿਹੜੀ ਸਾਡੇ ਸਮਝ ਦੇ ਵਿੱਚ ਵੀ ਨਹੀਂ ਆ ਸਕਦੀ ਹੈ ਵੀ ਕਰਦੇ ਕੀ ਆ ਉੱਥੇ।
1: ਗੱਲ ਗੱਲ ਉਹੀ ਹੈ ਭਾਰਤ ਬਾਈ ਜੀ, ਆਪਾਂ ਤਾਂ ਨਾ ਜਾਂ ਤਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੀ ਹੈਗੇ, ਜੇ ਕਰਦੇ ਆ ਤਾਂ ਚਲੋ ਫਿਰ ਫਿਰ ਉਹਨੂੰ ਥੋੜਾ ਜਿਹਾ ਡੂੰਘੇ ਪੱਧਰ ਤੇ ਕਰੀਦਾ ਵੀ ਇਹ ਗੱਲ ਦਾ ਮਤਲਬ ਕੀ ਹੈ, ਕਾਰਨ ਕੀ
0: ਹੁੰਦਾ। ਦੇਖੋ ਮੀਡੀਆ ਛੋਟੀ ਤੋਂ ਛੋਟੀ ਹੈ ਨਾ, ਟੁੱਚੂ ਜਿਹੀ ਖਬਰ ਲੈ ਕੇ ਤਾਂ ਉਹਦੇ ਉੱਤੇ ਏਡੀ ਡਿਸਕਸ਼ਨ ਕਰਦੇ ਆ, ਜਿਹੜੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਲੋਕਾਂ ਦੇ ਸਮਝ ਦੇ ਵਿੱਚ ਪੈਣਾ ਸਿਸਟਮ ਦੀ ਗੱਲ, ਉਹਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ।
1: ਕਿਉਂਕਿ ਭਾਰਤ ਬਾਈ ਉਹਦੇ ਚ ਹੈ ਹੀ ਵਿਊ ਨੇ ਸਾਰੇ ਆ, ਜਿਵੇਂ ਹੁਣ ਸਵੇਰੇ ਨਾ ਟਵਾਣਾ ਸਾਹਿਬ ਨੇ ਇੱਕ ਪੋਸਟ ਪਾਈ ਹੋਈ ਸੀ, ਉਹਨਾਂ ਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਹੋਣੇ ਨੇ ਮਿੱਤਰ, ਉਹਨਾਂ ਨੇ ਮੈਨਸ਼ਨ ਕੀਤਾ ਹੋਇਆ ਸੀ, ਕਹਿੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਸਾਲੇਦਾਰ ਖਬਰਾਂ ਤੋਂ ਵੱਖਰਾ ਵੀ ਕੁਛ ਚੱਲਦਾ ਭਾਰਤ ਦੇ ਵਿੱਚ ਦੇਖੋ ਵੋਟਾਂ ਪਾਉਣ ਵਾਲੇ ਦੀ ਗਿਣਤੀ ਕਿੰਨੀ ਹੈ, ਉਹ ਜੇ ਕੋਈ ਚੱਜ ਦੀ ਗੱਲ ਨਾਲ ਜੁੜਨ ਵਾਲੇ ਦੀ ਕਿੰਨੀ ਕੁ ਹੈ। ਪਰ ਅਸੀਂ ਮੈਨੂੰ ਤਾਂ ਸਭ ਤੋਂ ਵੱਡਾ ਬਾਈ ਹੁਣ ਜਾਵੇ ਤਾਂ ਜਾਵੇ ਬੰਦਾ ਕਿੱਥੇ, ਵੀ ਬੰਦੇ ਨੇ ਮੰਨ ਲਓ ਮੈਂ ਤਾਂ ਕਹਿੰਦਾ ਇਹਨਾਂ ਚੱਕਰਾਂ ਚ ਉਲਝੇ ਹੀ ਨਾ, ਜੇ ਉਲਝ ਗਿਆ ਤੁਸੀਂ ਮੈਨੂੰ ਇੱਥੇ ਨਿਆਂ ਦਵਾ ਕੇ ਵਿਖਾ ਦਿਓ, ਇੱਥੇ ਕੋਈ ਪੁੱਛਣ ਵਾਲਾ ਹੋਵੇ, ਕਈ ਕਈ ਸਾਲ ਪਤਾ ਨੀ ਉਹ ਬੰਦੇ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬੇਕਸੂਰ ਉਸੇ ਅਦਾਲਤ ਜਿਹੜੀ ਅਦਾਲਤ ਨੇ ਉਹਨਾਂ ਨੂੰ ਅੰਦਰ ਕੀਤਾ ਹੁੰਦਾ, ਉਹੀ ਅਦਾਲਤ ਉਹਨਾਂ ਨੂੰ 20-20 ਸਾਲਾਂ ਬਾਅਦ ਕਹਿੰਦੀ ਵੀ ਇਹਨਾਂ ਦਾ ਕਸੂਰ ਹੀ ਕੋਈ ਨੀ ਬਾਈ।
0: ਬਿਲਕੁਲ
1: ਵੀਹ ਸਾਲ ਜਿਹੜੇ ਬੰਦੇ ਦੇ ਜੇਲ ਚ ਲੰਘ ਗਏ ਉਹਨਾਂ ਨੂੰ ਉਹੀ ਅਦਾਲਤ ਕਹਿੰਦੀ ਵੀ ਇਹ ਤਾਂ ਬੇਕਸੂਰ ਹੈ ਬਾਈ ਜੀ, ਕੋਈ ਉਹਦੀ ਭਰਪਾਈ ਨੀ, ਕੋਈ ਲੈਣੀ ਨੀ ਦੇਣੀ ਨੀ ਬਾਈ ਜੀ।
0: ਬਿਲਕੁਲ
1: ਕੀ ਕਰੂਗਾ ਭਾਰਤ ਬਾਈ ਜੀ ਆਮ ਬੰਦਾ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਈ ਵਾਰੀ ਸੋਚ ਕੇ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ। ਉਹ ਜਿਵੇਂ ਉਹ ਪਾਤਰ ਸਾਹਿਬ ਨੇ ਕਿਹਾ ਸੀ ਨਾ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ।
0: ਬਿਲਕੁਲ
1: ਇਹ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ।
0: ਬਿਲਕੁਲ
1: ਤੁਸੀਂ ਦੇਖੋ ਵੀ ਉਹ ਲਾਈਨਾਂ ਕਿੱਥੋਂ ਨਿਕਲੀਆਂ ਹੋਣਗੀਆਂ, ਕਿਹੜੇ ਜਜ਼ਬਾਤਾਂ ਚੋਂ ਨਿਕਲੀਆਂ ਹੋਣਗੀਆਂ।
0: ਬਿਲਕੁਲ
1: ਜਜ਼ਬਾਤ ਸੁਣ ਕੇ ਦੇਖੋ ਭਾਰਤ ਬਾਈ, ਤੁਸੀਂ ਚਲੋ ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਹੋ
0: ਵੀ ਉਹ ਪਰਿਵਾਰ ਦੇ ਵਿੱਚ ਵੀ ਜ਼ਮੀਨਾਂ ਦੇ ਹੋਰ ਸਾਰੀਆਂ ਚੀਜ਼ਾਂ ਦੇ ਗਏ ਚਾ 55-55 ਸਾਲ, ਇੱਕ ਜੱਜ ਨੇ ਤਾਂ ਇੱਥੇ 11 ਸਾਲ ਕੇਸ ਚੱਲਦਾ ਰਿਹਾ ਤੇ ਬਾਅਦ ਚੋ ਕਹਿੰਦਾ ਜਿੱਦਾਂ ਫੈਸਲਾ ਆਉਣਾ ਸੀ ਕਹਿੰਦਾ ਇਹ ਤਾਂ ਕੇਸ ਹੀ ਨੀ ਕਹਿੰਦਾ ਬਣਦਾ ਸੀ, ਤਾਂ ਮੈਂ ਕਿਹਾ 11 ਸਾਲ ਤੂੰ ਇਹਨੂੰ ਪੜ੍ਹਿਆ ਹੀ ਨੀ। ਫਿਰ
1: ਬਸ ਉਹੀ ਤਾਂ ਕਹਾਣੀ ਫਿਰ ਗੱਲ ਉਹੀ ਹੈ ਨਾ ਵੀ ਉਹ ਉੱਜੜ ਕੇ ਆਪਣਾ ਸਾਰਾ ਕੁਛ ਪਿਛਲਾ ਉਜਾੜ ਦਿੰਦਾ ਕੇਸਾਂ ਦੇ ਮਸਲਿਆਂ ਚ, ਤੇ ਫਿਰ ਉਹ ਤਾਂ ਹੀ ਪਾਤਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਆਖੋ ਹੁਣ ਉੱਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਹੈ
0: ਬਿਲਕੁਲ ਜੀ ਬਿਲਕੁਲ,
1: ਇਸ ਕਰਕੇ ਬਾਈ ਜੀ ਬੜੇ ਅਫਸੋਸ। ਆਪਾਂ ਤਾਂ ਨਾ ਇੱਕ ਨਿਆਂ ਪਸੰਦ ਬੰਦੇ ਆ, ਮੈਂ ਕਹਿੰਦਾ ਵੀ ਅਦਾਲਤਾਂ ਵੀ ਸਾਡੀਆਂ ਸਰਕਾਰਾਂ ਵੀ ਦੇਣ ਦਿਆਂ, ਆਪਾਂ ਤਾਂ ਇਹੀ ਉਮੀਦ ਕਰਦੇ ਆ, ਪਰ ਬਾਈ ਜੀ ਬਹੁਤ ਦੂਰ ਦੀ ਕੌਡੀ ਹੋ ਗਏ ਬਾਈ, ਬਹੁਤ ਦੂਰ ਦੀ ਕੌਡੀ।
0: ਬਹੁਤ ਬਹੁਤ ਸ਼ੁਕਰੀਆ
1: ਤੁਹਾਡੇ ਨਾਲ ਨਹੀਂ ਔਜਲਾ ਸਾਹਿਬ ਨੀ, ਤੁਸੀਂ ਮੁਕੱਦਰ ਕਾ ਸਿਕੰਦਰ ਕਹਿ ਦਿਆ
0: ਕਰੋ।
1: ਨਹੀਂ ਨਹੀਂ ਕੋਈ ਗੱਲ ਨੀ ਬਾਈ ਜੀ, ਲਵ ਯੂ ਹੈ, ਕੋਈ ਗੱਲ ਨੀ। ਪਰ ਬਾਈ ਜੀ ਜਿਹੜੀ ਗੱਲ ਕਹਿਣੀ ਹੁੰਦੀ ਨਾ ਆਪਾਂ ਨੂੰ ਐ ਹੁੰਦਾ ਵੀ ਕਹਿ ਦਈਏ, ਕੁਛ ਨੀ ਹੁੰਦਾ ਸਾਡਾ ਕੀ, ਉਹੀ ਗੱਲ ਵੀ ਸਾਡਾ ਉਹੀ ਗੱਲ ਵੀ ਅਸੀਂ ਤਾਂ ਉਹੋ ਜਿਹੀ ਹੈਗੇ, ਸਾਡਾ ਕੀ ਕੌਣ ਕੀ, ਅਸੀਂ ਨਾ ਕਿਸੇ ਦੇ ਨਾਲ ਜੁੜੇ ਆ, ਆਪਣੇ ਜਜ਼ਬਾਤ ਨੇ ਜਿਹੜੇ ਕੋਈ ਰੱਖਦੀ ਨੇ ਤੁਹਾਡੇ ਅੱਗੇ।
0: ਬਿਲਕੁਲ
1: ਪਰ ਇਹ ਕਹਾਣੀਆਂ ਇਹ ਜੇ ਆਪਾਂ ਇਹ ਕਹੀਏ ਵੀ ਸਧਾਰ ਵਾਲੇ ਇਹ ਢਹਿ ਕੇ, ਤਾਂ ਜਿਵੇਂ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਢਹਿ ਕੇ ਬਣਾਉਣਾ ਪਊਗਾ, ਉਹ ਢਹਿ ਕੇ ਬਣਾਉਣ ਵਾਲਾ ਤਾਂ ਕੰਮ ਹੈਗਾ। ਜੇ ਆਪਾਂ ਇਸ ਗੱਲ ਤੇ ਹੋਈਏ ਵੀ ਇਸ ਸਿਸਟਮ ਦੇ ਵਿੱਚ ਅਸੀਂ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਅਸੀਂ ਤਬਦੀਲੀ, ਉਹ ਕਹਾਣੀ ਉਹ ਨਹੀਂ ਹੈਗੀ। ਮੇਰੇ ਵੱਲੋਂ ਤਾਂ ਮੇਰਾ ਓਪੀਨੀਅਨ ਇਹੀ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ 5-7 ਸਾਲਾਂ ਚ ਕੋਈ 10 ਸਾਲਾਂ ਚ ਕੋਈ ਗਲਤ ਕਰ ਦੇ।
0: ਦੇਖੋ ਚਾਹੇ ਉਹ ਕਿਸੇ ਨੇ ਵੀ ਕਾਨੂੰਨ ਬਣਾਇਆ ਜਿੱਦਾਂ ਮਰਜ਼ੀ ਉਹਦਾ ਦਾਅਵਾ ਕਰੀ ਜਾਂਦੇ, ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਵੀ ਆਪਣਾ ਕਹਿ ਲੋ ਹੈਗੀਆਂ ਨੇ ਜੀ, ਅਮਰੀਕਾ ਦਾ ਇੰਗਲੈਂਡ ਦਾ ਸਾਰਾ ਸੰਵਿਧਾਨ ਲਾਗੂ ਕਰ ਦਿੱਤਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਚੀਜ਼ਾਂ ਦੇ ਵਿੱਚ ਤਬਦੀਲੀ ਆਊਗੀ, ਫਿਰ ਹੀ ਸਾਰਾ ਕੁਝ ਸਿਸਟਮ ਚੇਂਜ ਆ। ਜਿੰਨਾ ਚਿਰ ਕੋਈ ਵੀ ਮਹਿਕਮਾ, ਚਾਹੇ ਛੋਟਾ ਮਹਿਕਮਾ ਵੱਡਾ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਸਰਕਾਰੀ ਮਹਿਕਮੇ ਨੇ, ਉਹ ਇੰਡੀਪੈਂਡੈਂਟ ਨਹੀਂ ਹੋਣਗੇ ਨਾ, ਉਨਾ ਚਿਰ ਉਹ ਆਪਣਾ ਕੰਮ ਕਰ ਹੀ ਨਹੀਂ ਸਕਦੇ ਜੀ।
1: ਭਾਰਤ ਬਾਈ ਜੀ ਇਹ ਨਾ ਕਾਨੂੰਨ ਤਕੜੇ ਬੰਦੇ ਵਾਸਤੇ ਮੋਮ ਦਾ ਨੱਕ ਹੈ
0: ਜੀ,
1: ਤੁਸੀਂ ਪਿਛਲੇ ਦਿਨ ਬਿੱਟੂ ਦਾ ਰੌਲਾ ਪਿਆ ਦੇਖਿਆ ਨਾ।
0: ਬਿਲਕੁਲ ਜੀ ਬਿਲਕੁਲ,
1: ਕੇਤੀਆ ਕਾਂਡ ਵੀ ਸੁਣਿਆ ਹੀ ਨਾ ਤੁਸੀਂ
0: ਜੀ,
1: ਤੁਸੀਂ ਹੁਣ ਤੁਸੀਂ ਆਪ ਦੱਸ ਦੋ ਮੈਨੂੰ ਵੀ ਕਿਹੜਾ ਨਿਆਂ ਤੇ ਕੀ ਹੈਗਾ ਜੀ ਉੱਥੇ ਬਾਈ,
0: ਬਿਲਕੁਲ
1: ਕਿਹੜੇ ਅਸੀਂ ਕਿਹੜੇ ਅਸੀਂ ਉਹੀ ਗੱਲ ਵੀ ਕਿਹੜੇ ਕਿਹੜੇ ਚੀਜ਼ਾਂ ਦੀ ਅਸੀਂ ਉਮੀਦ ਕਰਦੇ ਹਾਂ ਬਾਈ
0: ਜੀ।
1: ਇਸ ਕਰਕੇ ਬਾਈ ਜੀ ਚਲੋ ਆਪਣੀ ਤੇ ਇਹੀ ਆਸ ਹੈ ਵੀ ਹੋਵੇ ਚੰਗਾ ਹੋਵੇ, ਆਪਾਂ ਇਹੀ ਦੁਆ ਕਰਦੇ ਹਾਂ।
0: ਬਿਲਕੁਲ
1: ਆਪਣੀ ਤੇ ਇਹੀ ਹੈ ਵੀ ਅਸੀਂ ਅਸੀਂ ਗਲਤ ਸਾਬਿਤ ਹੋਈਏ ਹਰ ਇੱਕ ਥਾਂ ਤੇ, ਸਾਡੀ ਤਾਂ ਇੱਕੋ ਹੀ ਦੁਆ ਹੈ
0: ਬਿਲਕੁਲ।
1: ਸਾਨੂੰ ਕੋਈ ਵੀ ਆ ਕੇ ਕਹਿ ਦੇ ਵੀ ਤੂੰ ਇੱਥੇ ਗਲਤ ਹੈ, ਜਿੱਥੇ ਨਿਆਂ ਹੋਵੇ ਵੀ ਤੂੰ ਆਹ ਗਲਤ ਸੋਚਦਾ ਸੀ ਵੀ ਇੱਥੇ, ਤੂੰ ਇਹ ਸੋਚਦਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ
0: ਜੀ,
1: ਤੇ ਆਹ ਇੱਥੇ ਹੋਇਆ ਨਿਆਂ, ਕੋਈ ਵੀ ਕਹਿ ਦੇ ਕੋਈ ਚੱਕਰ ਨੀ ਹੈਗਾ
0: ਜੀ।
1: ਪਰ ਬਾਈ ਜੀ ਬਹੁਤ ਔਖਾ ਹੈ ਇਸ ਸਿਸਟਮ ਦੇ ਵਿੱਚ ਨਾ,
0: ਬਿਲਕੁਲ
1: ਤੁਸੀਂ ਤਾਂ ਆਪ ਸਮਝ ਸਕਦੇ ਹੋ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ।
1: ਇਸੇ ਕਰਕੇ ਬਾਈ ਜੀ ਤੁਹਾਡਾ
0: ਸ਼ੁਕਰੀਆ
1: ਜੀ, ਮੈਨੂੰ ਆਇਆ ਸੀ ਵੀ ਚਲੋ ਜਿੰਨੇ ਕੁ ਜਜ਼ਬਾਤ ਨੇ ਆਪਣੇ ਪੇਸ਼ ਕਰ ਲਈ ਤੁਹਾਡੇ ਨਾਲ ਉਹੀ ਗੱਲ ਹੁੰਦਾ ਹੀ ਹੈ, ਭਾਵੇਂ ਖਬਰਾਂ ਦੇ ਰੂਪ ਚ ਹੋ ਜਾਣ,
0: ਭਾਵੇਂ
1: ਜਦੋਂ ਤੁਸੀਂ ਸ਼ਮੀ ਬਾਈ ਨਾਲ ਜੁੜੇ ਹੁੰਦੇ ਉਦੋਂ ਹੋ ਜਾਣ, ਕਿਸੇ ਵੀ ਤਰੀਕੇ ਹੋ ਜਾਣ,
0: ਬਿਲਕੁਲ
1: ਜਜ਼ਬਾਤ ਹੀ ਨੇ ਬਾਈ। ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ। ਲੋ ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਮਰੀਕਾ ਤੇ ਇਰਾਨ 60 ਦਿਨਾਂ ਦੀ ਜੰਗਬੰਦੀ ਦੇ ਉੱਤੇ ਸਹਿਮਤ ਹੋਇਆ। ਅਮਰੀਕਾ ਮਿਲਟਰੀ ਸਟ੍ਰਾਈਕ ਤੋਂ ਬਾਅਦ ਜਿਹੜਾ ਇਰਾਨ ਨੇ ਅਮਰੀਕੀ ਟਿਕਾਣਿਆਂ ਦੇ ਉੱਤੇ ਜਵਾਬੀ ਹਮਲੇ ਕੀਤੇ ਨੇ ਤੇ ਇਰਾਨ ਨੇ ਦੱਸਿਆ ਕਿ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨੀ ਫੌਜ ਨੇ ਕਿਹਾ ਕਿ ਹਮਲਾ ਪੋਸਟ ਸਿਟੀ ਬੰਦਰਗਾਹ ਸ਼ਹਿਰ ਜਿਹੜਾ ਬੰਦਰ ਬਦਰ ਅਬਾਸ ਨੇੜੇ ਜਿਹੜਾ ਵੀਰਵਾਰ ਤੜਕੇ ਹੋਏ ਸੀ ਤੇ ਹਮਲੇ ਜਵਾਬ ਦੇ ਵਿਚ ਕੀਤਾ ਗਿਆ ਤੇ ਕੁਵੈਤ ਦੀ ਫੌਜ ਨੇ ਐਲਾਨ ਕੀਤਾ ਕਿ ਉਸਦਾ ਏਅਰ ਜਿਹੜਾ ਡਿਫੈਂਸ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੇ ਵਿਚ ਜੁਟਿਆ ਹੋਇਆ। ਹਾਲਾਂਕਿ ਫੌਜ ਨੇ ਇਹ ਦੱਸਣ ਤੋਂ ਜਿਹੜਾ ਗੁਰੇਜ਼ ਕੀਤਾ ਕਿ ਇਹ ਹਮਲੇ ਕਿੱਥੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਅਮਰੀਕਾ ਨੇ ਇਰਾਨ ਦੇ 15 ਡਰੋਨਾਂ ਨੂੰ ਤਬਾਹ ਕਰ ਦਿੱਤਾ ਤੇ ਇਸ ਦੇ ਦੌਰਾਨ ਹੀ ਅਮਰੀਕਾ ਤੇ ਇਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ਉੱਤੇ ਸਹਿਮਤ ਹੋਏ ਨੇ। ਹੁਣ ਸਿਰਫ ਟਰੰਪ ਦੀ ਅੰਤਮ ਮਨਜ਼ੂਰੀ ਬਾਕੀ ਹੈ। ਦੋਵੇਂ ਦੇਸ਼ਾਂ ਵਿਚਾਲੇ ਮੈਮੋਰੰਡਮ ਆਫ ਜਿਹੜਾ ਅੰਡਰਸਟੈਂਡਿੰਗ MOU ਉੱਤੇ ਜਿਹੜਾ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਇਰਾਨ ਨੂੰ 30 ਦਿਨਾਂ ਦੇ ਅੰਦਰ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ ਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਹ ਗੱਲਬਾਤ ਚੱਲ ਰਹੀ ਹੈ। ਰੂਸ ਦੀ ਧਰਤੀ ਤੋਂ ਗਰਜੇ ਆ ਡੋਵਾਲ ਸਾਹਿਬ, ਅੱਤਵਾਦ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਨੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ SSA ਅਜੀਤ ਡੋਵਾਲ ਜਿਹੜੇ ਨੇ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ ਤੇ ਉਥੇ ਉਨ੍ਹਾਂ ਨੇ ਇਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੇ ਵਿਚ ਹਿੱਸਾ ਲੈਂਦਿਆਂ ਦੁਨੀਆਂ ਦੇ ਸਾਹਮਣੇ ਭਾਰਤ ਦਾ ਸਪਸ਼ਟ ਸੰਦੇਸ਼ ਰਖਿਆ। ਡੋਵਾਲ ਨੇ ਹੁਣ ਕਿਹਾ ਕਿ ਅੱਤਵਾਦ ਦੇ ਖਿਲਾਫ਼ ਲੜਾਈ ਦੇ ਵਿਚ ਦੋਹਰਾ ਰਵੱਈਆ ਨਹੀਂ ਚੱਲੇਗਾ ਤੇ ਜੋ ਦੋਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਉਨ੍ਹਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਪਾਸੇ ਜਿਹੜੇ ਖੜੇ ਨੇ। ਮਾਸਕੋ ਦੇ ਵਿਚ ਹੋਏ ਇਸ ਵੱਡੇ ਸੰਮੇਲਨ ਦਾ ਨਾਂ ਪਹਿਲਾਂ ਇੰਟਰਨੈਸ਼ਨਲ ਸਕਿਉਰਿਟੀ ਫੋਰਮ ਅਤੇ ਸੁਰੱਖਿਆ ਮਾਮਲਿਆਂ ਦੇ ਉੱਚ ਅਧਿਕਾਰੀਆਂ ਦੀ 14ਵੀਂ ਜਿਹੜੀ ਬੈਠਕ ਸੀ। ਇਸ ਬੈਠਕ ਦੀ ਪ੍ਰਧਾਨਗੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੋ ਨੇ ਕੀਤੀ ਹੈ ਜਿਸ ਦੇ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ ਹੈ। ਅਜੀਤ ਡੋਵਾਲ ਹੁਣਾਂ ਨੇ ਇਸ ਸੰਮੇਲਨ ਦੇ ਵਿਚ ਮੁੱਖ ਤੌਰ ਦੇ ਉੱਤੇ 3 ਵੱਡੀਆਂ ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਿ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਸਾਫ਼ ਕਿਹਾ ਕਿ ਅੱਤਵਾਦ ਦੇ ਖਿਲਾਫ਼ 2 ਤਰ੍ਹਾਂ ਦੀ ਨੀਤੀ ਨਹੀਂ ਚੱਲ ਸਕਦੀ ਹੈ। ਅੱਤਵਾਦ ਨੂੰ ਸ਼ਹਿ ਦੇਣ ਦੇ ਲਈ ਜੋ ਦੇਸ਼ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਆਪਣਾ ਰੁੱਖ ਤੈਅ ਕਰਨਾ ਪਵੇਗਾ। ਦੂਜੀ ਗੱਲ ਉਨ੍ਹਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਦੇ ਮੁਤਾਬਕ ਦੁਨੀਆਂ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜਾ ਸੰਦੇਸ਼ ਉਨ੍ਹਾਂ ਦਾ ਸੀ ਕਿ ਗੱਲ ਜਿਹੜੀ ਸਮੁੰਦਰੀ ਰਸਤੇ ਹਮੇਸ਼ਾ ਦੇ ਲਈ ਖੁੱਲੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਨੇ ਤੇ ਡੋਵਾਲ ਹੁਣਾਂ ਨੇ ਵਿਦੇਸ਼ ਜਾਂ ਵਿਸ਼ੇਸ਼ ਤੌਰ ਦੇ ਉਤੇ ਹੌਰਮੁਜ਼ ਅਤੇ ਲਾਲ ਸਾਗਰ ਦਾ ਵੀ ਜ਼ਿਕਰ ਕੀਤਾ ਹੈ। ਦੂਸਰੇ ਪਾਸੇ ਜੇ ਹਿਜਬੁੱਲਾ ਨਹੀਂ ਰੁਕਿਆ ਤਾਂ ਅਸੀਂ ਦੁਬਾਰਾ ਲਿਬਨਾਨ ਦੇ ਵਿਚ ਦਾਖਲ ਹੋਵਾਂਗੇ, ਇਜ਼ਰਾਈਲੀ ਫੌਜ ਦੀ ਧਮਕੀ ਦਿੱਤੀ ਹੈ। ਸਰਹੱਦ ਦੇ ਉਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਤੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਨੇ, ਪਰ ਇਜ਼ਰਾਈਲੀ ਫੌਜੀ ਅਧਿਕਾਰੀਆਂ ਦਾ ਸਾਫ਼ ਕਹਿਣਾ ਕਿ ਹਿਜਬੁੱਲਾ ਵੱਲੋਂ ਇਜ਼ਰਾਈਲੀ ਬੇਗੁਨਾਹ ਨਾਗਰਿਕਾਂ ਦੇ ਉਤੇ ਹਮਲੇ ਰੋਕਣ ਦੇ ਉਤੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਤੇ ਜੇ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਮੁੜ ਲਿਬਨਾਨ ਦੇ ਵਿਚ ਜਿਹੜਾ ਘੁਸਪੈਠ ਕਰਵਾਈ ਜਿਹੜੀ ਹੈ ਕਾਰਵਾਈ ਕਰਕੇ ਫਿਰ ਇਹਦਾ ਬਦਲਾ ਲਵੇਗਾ। ਕੀਨੀਆ ਸਕੂਲ ਦੇ ਵਿਚ ਮੰਦਭਾਗੀ ਖ਼ਬਰ ਹੈਗੀ ਹੈ, ਉਥੋਂ ਵਾਪਰੀ ਹੈ ਦੁਰਘਟਨਾ। ਸਕੂਲ ਦੇ ਵਿਚ ਅੱਗ ਲੱਗਣ ਕਾਰਨ 16 ਵਿਦਿਆਰਥੀਆਂ ਦੀ ਮੌਤ ਹੋਈ ਹੈ। ਕੀਨੀਆ ਦੇ ਲੜਕੀਆਂ ਦੇ ਸਕੂਲ ਵਿਚਲੇ ਹੋਸਟਲ ਦੇ ਵਿਚ ਲੱਗੀ ਰਾਤ ਅੱਗ ਲੱਗਣ ਦੇ ਕਾਰਨ ਜਿਹੜੀ ਰਾਤ ਲੰਘੀ ਹੈ ਉਹਦੇ ਵਿਚ ਅੱਗ ਲੱਗੀ ਹੈ ਤੇ 16 ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸਿੱਖਿਆ ਮੰਤਰੀ ਜੂਲੀਅਸ ਉਲਾਬਾ ਨੇ ਕਿਹਾ ਕਿ ਜਿਹੜੇ ਨੇ 79 ਹੋਰ ਵਿਦਿਆਰਥਣਾਂ ਵੀ ਜਿਹੜੀਆਂ ਜ਼ਖਮੀ ਇਹਦੇ ਵਿਚ ਹੋਈਆਂ ਨੇ। ਆਖਰੀ ਖਬਰ ਵੱਲ ਵਧੀਏ ਤੇ ਯੂਰਪ ਦੇ ਠੰਡੇ ਦੇਸ਼ਾਂ ਦੇ ਵਿੱਚ ਆਈਸਕ੍ਰੀਮ ਦਾ ਕਰੇਜ਼ ਵੱਧ ਗਿਆ। ਵਨੀਲਾ ਤੋਂ ਬਾਅਦ ਹੁਣ ਪਿਸਤੇ ਨੇ ਜਿਹੜੀ ਹੈ ਜਗ੍ਹਾ ਲੈ ਲਈ ਹੈ, ਜਲਵਾ ਦਿਖਾ ਰਿਹਾ। ਯੂਰਪੀਅਨ ਦੇਸ਼ਾਂ ਦੇ ਵਿੱਚ ਆਈਸਕ੍ਰੀਮ ਪ੍ਰਤੀ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਇੱਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ। ਇੱਕ ਹੈਰਾਨੀਜਨਕ ਤੱਥ ਸਾਹਮਣੇ ਆ ਰਿਹਾ ਕਿ ਆਈਸਕ੍ਰੀਮ ਦੀ ਸਭ ਤੋਂ ਵੱਧ ਖਪਤ ਗਰਮ ਜਿਹੜਾ ਇਲਾਕਿਆਂ ਦੇ ਵਿੱਚ ਨਹੀਂ, ਸਗੋਂ ਉੱਤਰੀ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਦੇਸ਼ਾਂ ਦੇ ਵਿੱਚ ਹੋ ਰਹੀ ਹੈ ਜਿੱਥੇ ਹੱਡ ਚੀਰਮੀ ਠੰਡ ਪੈਂਦੀ ਹੈ। ਕਿਉਂਕਿ ਫਿਨਲੈਂਡ ਦੇ ਵਿੱਚ ਭਾਈ ਠੰਡ ਦੇ ਵਿੱਚ ਵੀ ਬਰ ਇੱਥੇ ਆਈਸਕ੍ਰੀਮ ਵਿਕਦੀ ਹੈ ਤੇ ਲੋਕ ਖਾਂਦੇ ਨੇ। ਸਾਡੇ ਵਾਲੇ ਕਹਿੰਦੇ ਆ ਭਾਈ ਜੇ ਨਜ਼ਲਾ ਜ਼ੁਕਾਮ ਹੋ ਗਿਆ ਡਾਕਟਰ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਗਲਾ ਖਰਾਬ ਆਈਸਕ੍ਰੀਮ ਬੰਦ ਕਰਦਾ ਹੈ, ਪਰ ਸਾਡੇ ਵਾਲੇ ਕਹਿੰਦੇ ਆਈਸਕ੍ਰੀਮ ਖਰਾਬ ਕਿਉਂਕਿ ਨਾੜਾਂ ਜਿਹੜੀਆਂ ਉਹਦੇ ਨਾਲ ਖੁਸ਼ਕ ਹੁੰਦੀਆਂ ਨੇ ਤੇ ਬਲੀਡਿੰਗ ਵਗੈਰਾ ਹੋਰ ਸਾਰਾ ਕੁਝ ਰੋਕਦਾ ਹੈ ਇਸ ਕਰਕੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਯੂਰਪੀਅਨ ਦੇਸ਼ ਹਰ ਸਾਲ 3.3 ਅਰਬ ਲੀਟਰ ਤੋਂ ਵੱਧ ਆਈਸਕ੍ਰੀਮ ਦਾ ਉਤਪਾਦਨ ਕਰਦੇ ਨੇ। ਇਸ ਉਤਪਾਦਨ ਦੀ ਦੌੜ ਦੇ ਵਿਚ ਜਰਮਨੀ ਸਭ ਤੋਂ ਵੱਡੇ ਉਤਪਾਦਕ ਦੇ ਵਜੋਂ ਉਭਰਿਆ। ਖਪਤ ਦੇ ਮਾਮਲੇ ਦੇ ਵਿਚ ਪੋਲੈਂਡ ਸਭ ਤੋਂ ਅੱਗੇ ਹੈ ਜਿੱਥੇ ਇਕ ਵਿਅਕਤੀ ਸਾਲਾਨਾ ਔਸਤਨ 16 ਕਿਲੋਗ੍ਰਾਮ ਆਈਸਕ੍ਰੀਮ ਖਾ ਜਾਂਦਾ ਹੈ, ਇਕੋ ਹੀ ਬੰਦਾ। ਸਵੀਡਨ, ਗੁਆਂਢੀ ਮੁਲਕ ਸਾਡਾ ਤੇ ਫਿਨਲੈਂਡ ਦੇ ਵਸਨੀਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਨੇ, ਜੋ ਸਾਲਾਨਾ 11 ਤੋਂ 14 ਲੀਟਰ ਜਿਹੜਾ ਹੈ ਉਹਦੇ ਵਿਚਕਾਰ ਆਈਸਕ੍ਰੀਮ ਦਾ ਆਨੰਦ ਲੈਂਦੇ ਨੇ। ਜਰਮਨੀ ਦੇ ਵਿਚ ਇਕ ਔਸਤ ਵਿਅਕਤੀ ਹਰ ਸਾਲ ਲਗਭਗ 8 ਲੀਟਰ ਜਾਣੀ ਕਿ 115 ਤੋਂ 160 ਸਕੂਪ ਆਈਸਕ੍ਰੀਮ ਜਿਹੜਾ ਡਕਾਰ ਜਾਂਦਾ ਹੈ। ਜਰਮਨ ਲੋਕ ਘਰ ਦੇ ਵਿਚ ਆਈਸਕ੍ਰੀਮ ਖਾਣਾ ਜ਼ਿਆਦਾ ਪਸੰਦ ਕਰਦੇ ਨੇ, ਮਹੀਨੇ ਦੇ ਵਿਚ ਔਸਤਨ 5 ਵਾਰ ਅਜਿਹਾ ਕਰਦੇ ਨੇ। ਇਸ ਦੇ ਉਲਟ ਇਟਲੀ ਅਤੇ ਸਪੇਨ ਦੇ ਲੋਕ ਜਿਹੜੇ ਨੇ ਬਾਹਰ ਜਾ ਕੇ ਆਈਸਕ੍ਰੀਮ ਪਾਰਲਰ ਜਿਹੜੇ ਨੇ ਪਾਰਲਰਾਂ ਜੇਲਾਟੇਰੀਆ ਦੇ ਵਿਚ ਜਿਹੜਾ ਬੈਠ ਕੇ ਇਸ ਦਾ ਜਿਹੜਾ ਸਵਾਦ ਲੈਣਾ ਬਿਹਤਰ ਮੰਨਦੇ ਨੇ। ਪਿਸਤਾ ਜਿਹੜਾ ਮਸ਼ਹੂਰ ਹੋਇਆ ਇਸ ਸਮੇਂ ਹਿੱਟ ਚੱਲ ਰਿਹਾ, ਹਿੱਟ ਸਵਾਦ ਹੈ। ਫਲੇਵਰ ਦੀ ਗੱਲ ਕਰੀਏ ਤਾਂ ਵਨੀਲਾ ਅਜੇ ਵੀ ਪੂਰੇ ਯੂਰਪ ਦੇ ਵਿਚ ਨੰਬਰ 1 ਪਸੰਦ ਬਣਿਆ ਹੋਇਆ। ਇਸ ਤੋਂ ਬਾਅਦ ਚਾਕਲੇਟ ਅਤੇ ਸਟਰਾਬਰੀ ਜਿਹੜੀ ਹੈ ਤੇ ਇਟਾਲੀਅਨ ਚਾਕਲੇਟ ਚਿਪ ਦਾ ਜਿਹੜਾ ਨੰਬਰ ਆਉਂਦਾ ਹੈ, ਪਰ ਹੁਣ ਰੁਝਾਨ ਬਦਲ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਦੁਬਈ ਚਾਕਲੇਟ ਦੇ ਕਰੇਜ਼ ਦੇ ਕਾਰਨ ਪਿਸਤਾ ਅਤੇ ਹੋਰ ਨਟਸ ਜਿਹੜੇ ਨੇ ਆਧਾਰਿਤ ਫਲੇਵਰਾਂ ਦੀ ਮੰਗ ਦੇ ਵਿਚ ਭਾਰੀ ਉਛਾਲ ਆਇਆ ਤੇ ਇਨ੍ਹਾਂ ਮਹਾਂਦੀਪੀ ਮਨਪਸੰਦਾਂ ਦੇ ਨਾਲ ਵੱਖਰੀਆਂ ਖੇਤਰੀ ਜਿਹੜੀਆਂ ਨੇ ਤਰਜੀਹਾਂ ਕਾਇਮ ਨੇ, ਜਿਵੇਂ ਕਿ ਡੈਨਮਾਰਕ ਦੇ ਵਿਚ ਲਾਈਕਰੁਇਸ ਫਲੇਵਰ ਲੈਕਰੁਇਸ ਚੱਲਦਾ ਆਪਣੇ ਥੋੜਾ ਜਿਹਾ ਉਹ ਸੌਂਫ ਵਰਗਾ ਫਲੇਵਰ ਹੁੰਦਾ ਹੈ, ਤੇ ਆਈਸਲੈਂਡ ਦੇ ਵਿਚ ਜਿਹੜਾ ਕੌਫੀ ਇਨਫਿਊਜ਼ਲ ਆਈਸਕ੍ਰੀਮ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਮੰਨੀ ਗਈ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਹੁਣ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਥੋੜਾ ਜਿਹਾ ਪਿਛੋਕੜ ਦੇ ਵਿਚ ਤੁਹਾਨੂੰ ਲੈ ਚੱਲਦਾ ਨਾਵਲ ਦੇ ਜਿੱਥੇ ਆਪਾਂ ਇਸਦੀ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿਚ ਜਦੋਂ ਗੱਲਬਾਤ ਆਪਾਂ ਕਰ ਰਹੇ ਸੀ ਉਸ ਚੈਪਟਰ ਦੀ ਗੱਲ ਕਰਦਾ ਕਿ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ ਉਹਦੇ ਵਿਚ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਅਗਲੀ ਗੱਲਬਾਤ ਹੁਣ ਆਪਾਂ ਕਰਨ ਜਾਵਾਂਗੇ 1707 ਤੋਂ 1757 ਦੇ ਵਿਚ ਜਿਹੜਾ ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ। ਜਦੋਂ ਪਿਛਲੇ ਦਿਨਾਂ ਚ ਆਪਾਂ ਇਸ ਨਾਵਲ ਦੀ ਸਮਾਪਤੀ ਕੀਤੀ ਸੀ ਤੁਹਾਨੂੰ ਯਾਦ ਹੋਣਾ ਕਿ ਇਨ੍ਹਾਂ ਲੋਕਾਂ ਨੇ ਜਿਹੜਾ ਸੀਗਾ ਅਕਬਰ ਦੇ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹਣ ਟੋਡਰਮੱਲ ਟੰਡਨ ਨੂੰ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਤੇ ਜੈਪੁਰ ਦੇ ਰਾਜਾ ਜਿਹੜੇ ਸਨ ਮਾਨ ਸਿੰਘ ਉਨ੍ਹਾਂ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਜਿਹੜਾ ਕਿਉਂ ਲਾਇਆ ਇਹਦੇ ਉੱਤੇ ਇਤਰਾਜ਼ ਹੋਇਆ। ਬਦੂਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਜਿਹੜੀ ਸੀ ਨੀਤੀ ਸੀ ਉਹ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਦੇ ਵੇਲੇ ਇੱਕ ਪਾਦਰੀ ਦਾ ਜਿਹੜਾ ਕਥਨ ਹੈ ਜਿੱਥੇ ਉਹ ਕਹਿੰਦੇ ਨੇ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਦੇ ਨਾਲ ਸਖ਼ਤ ਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਫਿਰ ਅਣਜਾਣ ਹਰੇਕ ਨੂੰ ਜਿਹੜਾ ਸੀ ਇਨਸਾਫ਼, ਈਸਾਈਆਂ, ਮੁਸਲਮਾਨਾਂ, ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਦੂਸਰੇ ਪਾਸੇ ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਫਿਰ ਦੂਰ ਪ੍ਰਦੇਸ਼ ਦੇ ਵਿਚ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੀ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟ ਜਿਹੜਾ ਸੀਗਾ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਸੀ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ। ਅੱਗੇ ਕੀ ਕੁਝ ਇਸ ਕਿਤਾਬ ਦੇ ਦੌਰਾਨ ਵਾਪਰਦਾ ਹੈ ਉਹਦਾ ਜ਼ਿਕਰ ਕਰਨ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਅੱਧੇ ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਾਲ ਦੀ ਨਾਲ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ। ਲੜੀਵਾਰ ਭਾਗ ਜਿਹੜਾ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060 Office 206-575-6257 15th South Grady Way Suite 436 Renton Washington 98057 WashingtonFreightService.com जी दोस्तों सारे दोस्तों का फिर तो एक बार निघा स्वागत है ते प्रोग्राम तुसी सुन रहे हो जिंदगी नामा हाल दुनिया मैं तुहाडा दोस्त भुपिंदर पारज ते दुआबा रेडियो दा मंच आखरी पड़ाव वाल नूं आपां वध रहे हां जिस दे विच आपां जिक्र करन जा रहे हां हर हफ्ते दी तरह फ्राइडे वाले दिन नूं किताबां दे अंक संग दा सैगमेंट दी शुरुआत करदे हां जिस दे विच लड़ी वार्ता दे विच तुहाडे नाल सांझा कर रहे हां किताब पंजाब औरंगजेब तो माउंटबैटन तक का इतिहास जिस नूं राजमोहन गांधी जी ने लिखिया ते पंजाबी दे विच इसका अनुवाद हरपाल सिंह पन्नूहुणा दा जी ने किया है ते मैं तुहाडा दोस्त भुपिंदर पारज ते दुआबा रेडियो दा मंच लड़ीवार भाग चौथा तुहाडे नाल सांझा करन जा रहे हां देखदे हां इस लड़ी दे विच अज सानूं की कुछ सिखण नूं मिलदा है। ओजला साहब कहिंदे ने कि आइसक्रीम दे अणगिणत फ्लेवर हन जी बिल्कुल जी बहुत सारे ने बिल्कुल सहमत हां ओजला साहब ते लो दोस्तों करदे हां शुरुआत फिर इस नावल दी

1574 ਈਸਵੀ ਵਿੱਚ ਪੰਜਾਬ ਨੇ ਇੱਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਦੇ ਲਈ ਅਕਬਰ ਨੇ ਜ਼ਮੀਨ ਦੇ ਦਿੱਤੀ। ਅਕਬਰ ਦੇ ਜਨਮ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ। ਸਿੱਖ ਗੁਰੂ ਸਾਹਿਬਾਨ ਦਾ ਆਦਿ ਅੰਤ ਮੁਗਲਾਂ ਦੇ ਆਦਿ ਅੰਤ ਦੇ ਇਤਿਹਾਸ ਕਰਮ ਦੇ ਨਾਲ ਬਰਾਬਰ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਸਨ, ਵਕਤ ਬਾਬਰ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਵਕਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁਗਲਾਂ ਦੇ ਨਾਲ ਟਕਰਾਉਣਾ ਜਾਂ ਟਕਰਾਓ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਗਏ, ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਿਆਂ ਬਾਬਾ ਨਾਨਕ ਆਖਦੇ। ਉਹਨਾਂ ਦੀ ਹਮਦਰਦੀ, ਸਪਸ਼ਟਤਾ, ਕਰਮਕਾਂਡ ਨਾਲੋਂ ਦਿਲ ਦੇ ਵਿੱਚ ਨਿਮਰਤਾ ਨੂੰ ਪਹਿਲ ਆਦਿਕ ਗੱਲਾਂ ਚੰਗੀਆਂ ਲੱਗੀਆਂ। ਉਹਨਾਂ ਦੱਸਿਆ, ਰੱਬ ਅਕਾਲ ਮੂਰਤ ਹੈ, ਸੱਤ ਹੈ, ਨਾਮ ਸਿਮਰਨ ਰਾਹੀਂ ਉਹਨੂੰ ਜਿਹੜਾ ਪਾਇਆ ਜਾ ਸਕਦਾ ਹੈ। ਹਿੰਦੂ ਮੁਸਲਮਾਨ ਸਭ ਉਹਨਾਂ ਨੂੰ ਪਿਆਰ ਕਰਦੇ ਸਨ, ਪਰ ਸਿੱਖਾਂ ਦਾ ਆਪਣਾ ਇੱਕ ਸਮਾਜ ਬਣ ਗਿਆ ਜੋ ਆਖਦਾ ਸੀ, ਅਸੀਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੇ ਹਾਂ ਤੇ ਗੁਰੂ ਨਾਨਕ ਸਾਡਾ ਪ੍ਰਥਮ ਗੁਰੂ ਹੈ। ਜਦੋਂ ਤੀਜੇ ਗੁਰੂ ਜੀ ਦੀ ਬੇਟੀ 1574 ਦੇ ਵਿੱਚ ਹੋਣ ਵਾਲੇ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਜਾ ਰਹੀ ਸੀ ਤਾਂ ਬਾਦਸ਼ਾਹ ਨੇ ਬਾਰੀ ਦੁਆਬ ਦੇ ਵਿੱਚ, ਦੁਆਬ ਦਾ ਇਲਾਕਾ ਦੁਆਬੇ ਚ ਬਾਰੀ ਦੁਆਬ ਦੇ ਵਿੱਚ ਸ਼ਗਨ ਦੇ ਵਜੋਂ ਜ਼ਮੀਨ ਦਿੱਤੀ, ਜਿਸਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਹੋਇਆ ਸੀ। ਅਸੀਂ ਜ਼ਿਕਰ ਕਰ ਪਹਿਲਾਂ ਹੀ ਆਏ ਹਾਂ ਕਿ ਉਹਨਾਂ ਤੋਂ ਬਹੁਤ ਪਹਿਲਾਂ ਇੱਕ ਹੋਰ ਇੰਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਦੇ ਵਿੱਚ ਹੋਇਆ, ਜਿਸਦਾ ਨਾਮ ਸ਼ੇਖ ਫਰੀਦ, 1173 ਤੋਂ 1266 ਦਾ ਸਮਾਂ, ਤੇ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ ਸੀ। ਉਹ ਪੈਗੰਬਰ ਦੇ ਖਲੀਫਾ ਉਮਰ ਦੇ ਬਾਂਸ ਦੇ ਵਿੱਚੋਂ ਸੀ ਤੇ ਰਹੀਸ ਪਰਿਵਾਰ ਦਿੱਲੀ ਦੇ ਸੁਲਤਾਨ ਬਲਬਨ ਦਾ ਜਿਹੜਾ ਜਵਾਈ ਸੀ। ਉਸਦੇ ਵਟੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਹਨੇ ਕਿਹਾ, ਬੰਦਗੀ ਦੇ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀ ਫਕੀਰ ਤੇ ਮਿੱਠਾ ਸ਼ਾਇਰ ਸੀ, ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਸ਼ਾਇਰੀ ਰਚੀ, ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਹੀ ਕੀਤਾ। ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇੱਕੋ ਜਿਹਾ ਦਰਦ ਹੰਢਾਉਂਦੇ ਨੇ, ਫਿਰ ਇਹਨਾਂ ਦੇ ਵਿੱਚ ਫਰਕ ਕਿਹਾ। ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਅਦ ਉਹਨਾਂ ਦੇ 9 ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ। ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦਾ 4 ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਯੋਧਨ ਦੇ ਵਿੱਚ ਹੋਇਆ, ਜਿਸਦਾ ਨਾਮ ਹੁਣ ਪਾਗਪਟਨ ਹੈ। ਮੁਲਤਾਨ ਤੋਂ 100 ਮੀਲ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਸਥਿਤ ਹੈ ਇਹ ਜਗ੍ਹਾ। ਉਹਨਾਂ ਦੇ ਪ੍ਰਸਿੱਧ ਮੁਰਸ਼ਦ ਸਾਈ ਬਖਤਿਆਰ ਕਾਕੀ ਦਾ ਦੇਹਾਂਤ 1276 ਦੇ ਵਿੱਚ ਦਿੱਲੀ ਚ ਹੁੰਦਾ ਹੈ। ਬਾਬਾ ਫਰੀਦ ਦੇ ਮੁਰੀਦ ਨਿਜ਼ਾਮੂਦੀਨ ਦਾ ਦੇਹਾਂਤ 1335 ਦੇ ਵਿੱਚ ਦਿੱਲੀ ਦੇ ਵਿੱਚ ਹੋਇਆ ਤੇ ਕੁਤਬਦੀਨ ਐਬਕ ਦੇ ਮੁਰਸ਼ਦ ਮੋਇਨੂਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਦੇ ਵਿੱਚ ਹੋਇਆ। ਬਾਬਾ ਫਰੀਦ ਦੇ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ ਤੇ ਸਭ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਅਯੋਧਨ ਦੀ ਜਿਹੜੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਯੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਦੇ ਨਾਲ ਗਾਉਂਦੇ ਹੈ। ਬਾਅਦ ਦੇ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਅਕਬਰ ਦੀ ਮੌਤ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਦੇ ਵੱਲੋਂ ਤਿਆਰ ਕੀਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਲਾਹੌਰੋਂ ਸੂਫੀ ਸਾਈਂ ਮੀਆਂ ਮੀਰ ਜੀ ਜਿਹੜੇ ਨੇ 1550 ਤੋਂ 1635 ਦੇ ਵਿੱਚ ਆਏ। ਸੂਬਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ
ਖੁਦ ਮੁਖਤਿਆਰ ਹੋ ਕੇ ਦਿਸਣ ਲੱਗ ਪਿਆ, ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ। ਅਕਬਰ ਦੇ ਦੇਹਾਂਤ ਦੇ ਕੇਵਲ ਇੱਕ ਸਾਲ ਬਾਅਦ ਅਕਬਰ ਦੇ ਤਾਮੀਰ ਕੀਤੇ ਹੋਏ ਕਿਲੇ ਦੇ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਕਬਰ ਦੇ ਬੇਟੇ ਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿੱਝ ਗਿਆ ਸੀ। ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਤੇ ਇਸ ਗੱਲ ਨੇ ਉਸ ਨੂੰ ਪੂਰਾ ਭੜਕਾ ਦਿੱਤਾ। ਫਕੀਰ ਦੇ ਲਿਬਾਸ ਦੇ ਵਿੱਚ ਉਹ ਗੁਰੂ ਅਰਜਨ ਦੇਵ ਸਾਧ ਮੁਰਾਦੇ ਹਿੰਦੂਆਂ ਜਹਲ ਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ। ਉਸ ਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ। ਆਖਰ ਜਦੋਂ ਖੁਸਰੋ ਇਧਰੋਂ ਲੰਘਿਆ ਤੇ ਇਹ ਨਾਚੀਜ਼ ਉਸ ਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸ ਨੂੰ ਕਤਲ ਕਰ ਦਿਓ। ਬਾਗੀ ਪੁੱਤਰ ਦੀ ਮਦਦ ਕਰਨਾ ਸੰਗੀਨ ਜੁਰਮ ਹੈ। ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ ਨੇ। ਖੁਸਰੋ ਦੇ 700 ਮਦਦਗਾਰ ਫੜ ਕੇ ਲਾਹੌਰ ਦੇ ਵਿੱਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਤੇ ਜਹਾਂਗੀਰ ਦੇ ਹੁਕਮ ਦੇ ਨਾਲ ਕਤਲ ਹੋਏ ਸੀ। ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ ਜਿਹੜਾ ਸੀ 1592 ਦੇ ਵਿੱਚ ਜਨਮ ਦਿੱਤਾ, ਜਿੱਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਂ ਤੇ ਦੂਸਰੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ। ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਹਨਾਂ ਦੇ ਮਾਪੇ ਕੰਧਾਰ ਸ਼ਹਿਰ ਇਰਾਨ ਦੇ ਸਨ ਤੇ ਉਥੋਂ ਭੱਜ ਕੇ ਅਕਬਰ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਾਲ 1612 ਦੇ ਵਿੱਚ ਸ਼ਾਹਜਹਾਨ ਨੇ ਅਪੂਨੇ ਆਪਣੇ ਹੀ ਮਾਮੇ ਆਸਿਫ ਦੀ ਜਿਹੜੀ ਸੋਹਣੀ ਧੀ ਸੀ ਮੁਮਤਾਜ ਦੇ ਨਾਲ ਨਿਕਾਹ ਕਰ ਲਿਆ ਤੇ 1628 ਦੇ ਵਿੱਚ ਕਸ਼ਮੀਰ ਵਿਖੇ ਜਹਾਂਗੀਰ ਦੀ ਮੌਤ ਹੋਈ ਤੇ ਉਹ ਸ਼ਾਹਜਹਾਨ ਨੂੰ ਆਪਣਾ ਵਾਰਸ ਥਾਪ ਕੇ ਨਹੀਂ ਗਿਆ ਸੀ। ਵੱਡਾ ਭਰਾ ਖੁਸਰੋ ਬੇਸ਼ੱਕ ਬਗਾਵਤ ਕਾਰਨ ਕਤਲ ਹੋ ਗਿਆ। ਨੂਰਜਹਾਂ ਆਪਣੇ ਜਵਾਈ ਸ਼ਹਿਰਯਾਰ ਨੂੰ ਜਿਹੜਾ ਸੀ ਤਖਤ ਦੇਣਾ ਚਾਹੁੰਦਾ ਸੀ। ਜਹਾਂਗੀਰ ਦੇ ਵਿੱਚੋਂ ਉਸਦੇ ਕੋਈ ਸੰਤਾਨ ਨਾ ਹੋਈ। ਪਹਿਲੇ ਵਿਆਹ ਦੇ ਵਿੱਚੋਂ ਇੱਕ ਧੀ ਸੀ। ਇਸ ਧੀ ਦੇ ਪਤੀ ਨੂੰ ਆਪਣੇ ਖਾਵੰਦ ਦੇ ਪਿੱਛੋਂ ਜਿਹੜਾ ਤਾਕਤ ਸੌਂਪਣ ਦੀ ਇੱਛੁਕ ਸੀ, ਪਰ ਨੂਰਜਹਾਂ ਦਾ ਭਰਾ ਆਪਣੇ ਜਵਾਈ ਸ਼ਾਹ ਜਹਾਂ ਦੇ ਹਿੱਤ ਦੇ ਵਿੱਚ ਸਕੀਮਾਂ ਘੜ ਰਿਹਾ। ਹਾਲਾਂਕਿ ਜਹਾਂਗੀਰ ਨੇ ਜਵਾਈ ਸ਼ਹਿਰ ਯਾਰ ਦੇ ਹੱਕ ਦੇ ਵਿੱਚ ਵਸੀਅਤ ਲਿਖ ਦਿੱਤੀ ਸੀ। ਆਸਿਫ ਦੀ ਫੌਜ ਜਿਹੜੀ ਸੀ ਉਹਨੇ ਸ਼ਹਿਰ ਯਾਰ ਅਤੇ ਖੁਸਰੋ ਦਾ ਬੇਟਾ ਦਾਵਰ ਬਖਸ਼ ਫੜ ਲਏ ਤੇ ਗਲ ਘੁੱਟ ਕੇ ਉਹ ਮਰਵਾ ਦਿੱਤੇ ਗਏ। ਜਹਾਂਗੀਰ ਦੇ ਬਾਕੀ ਪੋਤੇ ਕਤਲ ਕੀਤੇ ਤੇ ਨੂਰਜਹਾਂ ਕੈਦ ਕਰ ਲਈ। ਸੁਲਤਾਨਾਂ ਤੇ ਮੁਗਲਾਂ ਦੇ ਰਾਜ ਦੇ ਵਿੱਚ ਗੱਦੀ ਹਥਿਆਉਣ ਦੇ ਲਈ ਧੋਖਾ, ਜੰਗ, ਭਰਾਵਾਂ ਦੇ ਕਤਲ, ਨੇੜੇ ਦੇ ਵਿਰੋਧੀ ਰਿਸ਼ਤੇਦਾਰਾਂ ਦੀਆਂ ਅੱਖਾਂ ਕਢਵਾਉਣੀਆਂ ਆਮ ਵਰਤਾਰਾ ਸੀ। ਇੱਕ ਕੰਮ ਕਰਨ ਦੇ ਵਿੱਚ ਨੂਰਜਹਾਂ ਸਫਲ ਹੋਈ। ਤਾਕਤਵਰ ਮਹਾਰਾਣੀ ਦੇ ਵਜੋਂ ਭਾਰਤ ਤੇ ਰਾਜ ਕਰਦਿਆਂ ਉਸਨੇ ਲਾਹੌਰ ਦੇ ਬਾਹਰ ਆਪਣੇ ਪਿਤਾ ਗਿਆਸ ਬੇਗ, ਜਿਸ ਨੂੰ ਇਤਮਾਦ ਉਦ ਦੌਲਾ ਵੀ ਕਹਿੰਦੇ ਸਨ, ਉਹਦਾ ਸ਼ਾਨਦਾਰ ਮਕਬਰਾ ਉਸਾਰਿਆ। ਰਾਵੀ ਪਾਰ ਇਸੇ ਥਾਂ ਜਹਾਂਗੀਰ, ਨੂਰਜਹਾਂ ਤੇ ਆਸਫ ਖਾਨ ਦਫਨਾਏ ਗਏ। ਸ਼ਾਹਜਹਾਂ ਦੀ ਨਿਗਰਾਨੀ ਦੇ ਵਿੱਚ ਉਸਰਿਆ ਇਹ ਮਕਬਰਾ ਲਾਹੌਰ ਸ਼ਹਿਰ ਦੀ ਸ਼ਾਨ ਹੈ। ਸ਼ਾਹਜਹਾਂ ਦੀ ਕਬਰ ਮੁਮਤਾਜ ਦੀ ਕਬਰ ਨਜ਼ਦੀਕ ਤਾਜ ਮਹਿਲ ਦੇ ਬਣਾਈ ਗਈ ਤੇ ਜਿਹੜੀ ਇਸ ਤੋਂ 35 ਸਾਲ ਪਹਿਲਾਂ ਚੱਲ ਵਸੀ ਸੀ। ਲਾਹੌਰ ਦੇ ਨਾਲ ਉਸ ਨੂੰ ਦਿੱਲੀ ਵਧੇਰੇ ਪਸੰਦ ਸੀ, ਜਿਸ ਨੂੰ ਆਗਰੇ ਦੀ ਥਾਂ ਰਾਜਧਾਨੀ ਬਣਾ ਕੇ ਇਸਦਾ ਨਾਮ ਸ਼ਾਹਜਹਾਨਬਾਦ ਰੱਖ ਦਿੱਤਾ ਗਿਆ। ਇੱਥੇ ਉਸਨੇ ਲਾਲ ਕਿਲਾ ਤੇ ਜਾਮਾ ਮਸਜਿਦ ਤਾਮੀਰ ਕਰਵਾਏ। ਇਧਰ ਆਬਾਦੀ ਤੇ ਵਪਾਰ ਦੇ ਵਿੱਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਦੇ ਵਿੱਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁਕ ਗਈਆਂ। ਪਹਿਲਾਂ ਮੁਲਤਾਨ ਦਾ, ਫਿਰ 17ਵੀਂ ਸਦੀ ਦੇ ਵਿੱਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ। ਲਾਹੌਰ ਸ਼ਹਿਰ ਵਾਸਤੇ ਤੇ ਖਾਸ ਕਰ ਜਿਹੜੇ ਉੱਥੇ ਬਾਗ ਲਵਾਏ ਸਨ, ਸ਼ਾਹਜਹਾਨ ਨੇ ਅੱਪਰ ਬਾਰੀ ਦੁਆਬ ਦੇ ਵਿੱਚ ਨਹਿਰ ਖੁਦਵਾਈ, ਜਿਸ ਦੇ ਵਿੱਚ ਕਸ਼ਮੀਰੀ ਪਰਬਤਾਂ ਦਾ ਪਾਣੀ ਆਉਂਦਾ ਸੀ। ਅਕਬਰ ਤੇ ਸ਼ਾਹਜਹਾਨ ਦੀ ਅਮਨ ਪੂਰਵਕ ਹਕੂਮਤ ਦੇ ਦੌਰਾਨ ਸੂਬਾ ਲਾਹੌਰ ਦੇ 28,000 ਪਿੰਡ ਸਨ ਤੇ ਮੁਲਤਾਨ ਦੇ 10,000 ਪਿੰਡ। ਲਾਹੌਰ ਸ਼ਾਹਜਹਾਂ ਦੀ ਜਨਮ ਭੂਮੀ ਹੈ। ਇੱਥੇ ਹੀ ਮੁਮਤਾਜ ਦੇ ਨਾਲ ਉਸਦੀ ਸ਼ਾਦੀ ਹੁੰਦੀ ਹੈ, ਵਿਆਹ ਹੋਇਆ। ਇਸ ਸ਼ਹਿਰ ਦੇ ਨਾਲ ਉਸਦੀ ਗਹਿਰੀ ਸਾਂਝ ਰਹੀ ਹੈ। ਇੱਥੇ ਹਰ
ਇੱਥੇ ਅਤੇ ਕਸ਼ਮੀਰ ਦੇ ਵਿੱਚ ਉਸਨੇ ਸ਼ਾਲੀਮਾਰ ਬਾਗ ਲਵਾਏ, ਬਾਬੇ ਅਕਬਰ ਦੇ ਉਸਾਰੇ ਲਾਹੌਰ ਕਿਲੇ ਦੇ ਅੰਦਰ ਮਹਿਲ ਬਣਾਏ। ਇਨ੍ਹਾਂ ਉਸਾਰੀਆਂ ਵਾਸਤੇ ਸ਼ਾਹਜਹਾਂ ਦਾ ਚੀਫ ਇੰਜੀਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਂ ਸੀ। ਮਰਦਾਨ ਖਾਂ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਤੇ ਇੱਥੇ ਸੂਬੇਦਾਰ ਹੋ ਗਿਆ, ਪਰ ਸ਼ਾਹਜਹਾਂ ਨੇ ਸੱਤਾ ਸੰਭਾਲੀ ਤਾਂ ਉਹਨੇ ਜਿਹੜਾ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਤੇ ਮੁਗਲ ਰਾਜ ਦੇ ਵਿੱਚ ਮਿਲਾ ਦਿੱਤਾ। ਚੀਫ ਇੰਜੀਨੀਅਰ ਬੇਸ਼ੱਕ ਵਿਦੇਸ਼ੀ ਸੀ, ਪਰ ਉਹਨੇ ਅਤੇ ਉਸਦੇ ਦੇਸੀ ਸਹਿਯੋਗੀਆਂ ਨੇ ਭਵਨ ਨਿਰਮਾਣ ਕਲਾ ਰਾਹੀਂ ਲਾਹੌਰ ਦੀ ਕਾਇਆ ਹੀ ਕਲਪ ਕਰਕੇ ਰੱਖ ਦਿੱਤੀ। ਕਲਾਸੀਕਲ ਇਮਾਰਤਾਂ ਬਾਗਾਂ ਨੇ ਬਹਾਰਾਂ ਲਿਆ ਦਿੱਤੀਆਂ। ਹੋ ਸਕਦਾ ਹੈ ਕਿ ਲਾਹੌਰ ਦੀ ਇਸੇ ਟੀਮ ਨੇ ਰਾਜ ਮਹਿਲਾਂ ਦੇ ਨੈਣ ਨਕਸ਼ ਜਿਹੜੇ ਘੜੇ ਹੋਣ। ਇਰਾਕੀਆਂ ਦੀ ਮਦਦ ਦੇ ਨਾਲ ਕੰਧਾਰ ਅਤੇ ਕਾਬਲ ਨੇ ਫਿਰ ਮੁਗਲ ਸਰਕਾਰ ਦੇ ਉੱਤੇ ਜ਼ਬਰਦਸਤ ਵਾਰ ਕੀਤਾ। ਦਿੱਲੀ ਸੈਨਾਵਾਂ ਦੇ ਨਾਲ ਹਿੰਦੂ ਰਾਜਪੂਤ ਰਾਜਿਆਂ ਨੇ ਬਗਾਵਤ ਦਬਾਉਣ ਦੇ ਲਈ ਖਤਰਨਾਕ ਮੁਹਿੰਮਾਂ ਵੇੜੇ ਦਿੱਤੀਆਂ, ਪਰ ਪਖਤੂਨ ਦੇਸ਼ ਜਿਹੜਾ ਸੀ, ਜਿਸਨੂੰ ਅੱਜ ਪਖਤੂਨ ਖਵਾ ਕਹਿੰਦੇ ਆ, ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨਕਰ ਸੀ। ਬਾਦਸ਼ਾਹ ਖੁਦ ਫੌਜਾਂ ਦੀ ਕਮਾਨ ਕਰਨ ਆਇਆ। ਉਸਦਾ ਬੇਟਾ ਔਰੰਗਜ਼ੇਬ ਆਇਆ ਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ, ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਦੇ ਵੱਲੋਂ ਵਾਇਸ ਰਾਏ ਸੀ। ਸ਼ਾਹਜਹਾਂ ਲੋਕਾਂ ਤੋਂ ਜਿਹੜਾ ਕਰ ਜਿਹੜਾ ਯਾਨੀ ਟੈਕਸ ਵਸੂਲਦਾ ਸੀ, ਕਰ ਵਸੂਲਦਾ ਬੇਦਰਦੀ ਦੇ ਨਾਲ ਅਯਾਸ਼ੀ ਦੇ ਉੱਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਕੂਇਸ ਲਿਖਦਾ ਹੈ, ਜਦੋਂ ਉੱਥੇ ਯਾਤਰਾ ਕਰਨ ਆਉਂਦਾ ਫਰਾਕੂਇਸ, ਉਹ ਲਿਖਦਾ ਹੈ ਕਿ ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ 20,000 ਮਜ਼ਦੂਰ ਕੰਮ ਕਰਦੇ ਸਨ ਤੇ ਇਸ ਨੂੰ ਪੂਰਾ ਹੋਣ ਦੇ ਵਿੱਚ 22 ਸਾਲ ਲੱਗ ਗਏ। ਤਿੱਬਤ, ਖੈਬਰ ਤੇ ਕਸ਼ਮੀਰ ਦੀਆਂ ਮੁਹਿੰਮਾਂ ਦੇ ਤਾਂ ਖਰਚ ਹੁੰਦੇ ਹੀ ਸ਼ਾਹਜਹਾਂ ਨੇ ਹੋਰ ਬਥੇਰੇ ਉਸਾਰੀ ਦੇ ਪ੍ਰੋਜੈਕਟ ਆਰੰਭੇ ਹੋਏ ਸਨ। 2 ਲੱਖ ਫੌਜ ਤੇ ਸ਼ਾਨਦਾਰ ਦਰਬਾਰ ਆਪਣੇ ਥਾਂ ਬੜੇ ਵੱਡੇ ਵਿੱਤੀ ਬੋਝ ਸਨ। ਤਾਂ ਵੀ ਜਦੋਂ 30 ਸਾਲ ਦੀ ਹਕੂਮਤ ਦੇ ਪਿੱਛੋਂ ਸ਼ਾਹਜਹਾਂ ਦੀ ਮੌਤ ਹੋਈ ਤਾਂ ਖਜ਼ਾਨੇ ਦੇ ਵਿੱਚ ਬਥੇਰਾ ਸੋਨਾ ਚਾਂਦੀ ਮੋਤੀ ਤੇ ਧਨ ਬਚਿਆ ਪਿਆ ਸੀ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੀਆਂ ਹਕੂਮਤਾਂ ਵੇਲੇ ਦਾਰਾ ਦੀ ਵਾਇਸ ਰਾਏ ਦੇ ਵਜੋਂ ਤੈਨਾਤੀ ਦੌਰਾਨ ਪੰਜਾਬ ਮੁਗਲ ਰਾਜ ਦਾ ਮਜ਼ਬੂਤ ਹਿੱਸਾ ਰਿਹਾ। ਬੇਗਾਨੇ ਮੁਗਲਾਂ ਨੇ ਪੰਜਾਬੀਆਂ ਨੂੰ ਆਪਣੀ ਸ਼ਾਨ ਦੇ ਨਾਲ ਪ੍ਰਭਾਵਿਤ ਕੀਤਾ। ਇਸ ਸ਼ਾਨ ਉਪਰੰਤ ਉੱਪਰ ਖਰਚਾ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਜਾਂਦਾ ਸੀ, ਪਰ ਇਸ ਬਦਲੇ ਸੁਰੱਖਿਆ ਤਾਂ ਮਿਲੀ। ਸ਼ਾਹਜਹਾਂ ਦੇ ਅੰਤ ਵਕਤ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਕਿ ਮੁਗਲ ਛਤਰੀ ਹੁਣ ਜਿਹੜੀ ਆ ਵਿਦੇਸ਼ੀ ਨਹੀਂ ਰਹੀ। ਬੇਸ਼ੱਕ ਮੁਗਲਾਂ ਨੇ ਪੰਜਾਬੀ ਦੀ ਥਾਂ ਫਾਰਸੀ ਦਰਬਾਰ ਦੀ ਜ਼ਬਾਨ ਰੱਖੀ ਤਾਂ ਵੀ ਕੋਈ ਗੱਲ ਨਹੀਂ। ਚਨਾਹ ਦੇ ਜਿਹੜਾ ਦੱਖਣੀ ਕੰਢੇ ਦੇ ਉੱਤੇ ਲਾਹੌਰ ਤੋਂ 110 ਮੀਲ ਦੂਰ ਵਸੇ ਨਗਰ ਚਨਿਓਟ, ਚਨਿਓਟ ਦੇ ਵਾਸੀ ਹਕੀਮ ਅਲੀ ਮੁਦੀਨ ਦੇ ਰੋਲ ਦੇ ਨਾਲ ਨਵਾਂ ਹੀ ਰਿਸ਼ਤਾ ਸਮਝ ਦੇ ਵਿੱਚ ਆਏਗਾ। ਸ਼ਾਹਜਹਾਂ ਜਦੋਂ ਸ਼ਹਿਜ਼ਾਦਾ ਸੀ, ਜੰਗ ਸੀ ਤੇ ਲਾਹੌਰ ਦੇ ਵਿੱਚ ਉਸਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇਸ ਹਕੀਮ ਦੇ ਕੋਲ ਸੀ। ਜਦੋਂ ਸ਼ਾਹਜਹਾਂ ਹੱਥ ਹਕੂਮਤ ਆ ਗਈ, ਸ਼ਾਹਜਹਾਂ ਦੇ ਹੱਥ ਦੇ ਵਿੱਚ ਹਕੂਮਤ ਆਉਂਦੀ ਹੈ ਤਾਂ ਹਕੀਮ ਨੂੰ ਉਹਨੇ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ। ਉਸ ਸਮੇਂ ਪਹਿਲੋ ਹਕੀਮ ਆਪਣਾ ਇਲਾਕਾ ਕੇਵਲ ਚਨਿਓਟ ਨੂੰ ਮੰਨਦਾ ਸੀ, ਜਿੱਥੇ ਉਹਨੇ ਇੱਕ ਹਸਪਤਾਲ, ਸਰਾਂ, ਮਸਜਿਦ ਤੇ ਮਦਰੱਸਾ ਉਸਾਰੇ ਸੀ। ਉਸਦਾ ਰਹਿਣ ਸਹਿਣ ਜਿਹੜਾ ਸੀ ਬਿਲਕੁਲ ਸਾਦਾ ਸੀ। ਉਹ ਲਾਹੌਰ ਦਾ ਪਹਿਲਾ ਪੰਜਾਬੀ ਸੂਬੇਦਾਰ ਸੀ, ਬੇਸ਼ੱਕ ਉਸਦੇ ਵਡੇਰੇ ਵੀ ਬਾਹਰੋਂ ਆ ਕੇ ਵਸੇ ਸਨ। ਉਹਦਾ ਨਾਮ ਹੁਣ ਵਜ਼ੀਰ ਖਾਂ ਰੱਖ ਦਿੱਤਾ ਗਿਆ। 1634 ਦੇ ਵਿੱਚ ਉਹਨੇ ਅਜਿਹੀ ਸ਼ਾਨਦਾਰ ਇਮਾਰਤ ਉਸਾਰੀ ਜਿਸ ਨੂੰ ਲਾਹੌਰ ਦਾ ਨਗ ਕਿਹਾ ਗਿਆ। ਉਹਨੇ ਜਿਹੜੀ ਮਸਜਿਦ ਉਸਾਰੀ, ਇਮਾਰਤ ਸਾਜੀ ਦਾ ਅਜੂਬਾ ਸੀ, ਇਸਦਾ ਨਾਮ ਵਜ਼ੀਰ ਖਾਨ ਮਸਜਿਦ ਰੱਖਿਆ ਗਿਆ। ਜ਼ਮੀਨ ਦਾ ਵੱਡਾ ਟੁਕੜਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਲਦ ਸਾਜ਼ ਚਿੱਤਰਕਾਰ, ਜਾਣੀ ਕਿ ਕਿਤਾਬਾਂ ਬੰਨਣ ਵਾਲੇ, ਜਿਲਦ ਸਾਜ਼, ਚਿੱਤਰਕਾਰ ਤੇ ਲੇਖਕ ਆਪੋ ਆਪਣੇ ਕੰਮ ਕਰ ਸਕਣ। ਮੌਤ ਤੋਂ 8 ਸਾਲ ਪਹਿਲਾਂ ਨਾਮੁਰਾਦ ਬਿਮਾਰੀ ਦੇ ਕਾਰਨ 1657 ਦੇ ਵਿੱਚ ਸ਼ਾਹਜਹਾਂ ਦੀ ਹਕੂਮਤ ਜਾਂਦੀ ਰਹੀ। ਦਾਰੇ ਨੇ ਆਰਜ਼ੀ ਤੌਰ ਦੇ ਉੱਤੇ ਕੰਮ ਜਿਹੜਾ ਸੀ ਚਲਾਉਣਾ ਸ਼ੁਰੂ ਕੀਤਾ, ਕਿਉਂਕਿ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਪਰ ਮੁਰਾਦ ਦੂਜੀ ਥਾਂ ਤੇ ਸੀ, ਸੁਜ਼ਾ ਤੀਜੀ ਥਾਂ ਦੇ ਉੱਤੇ ਤੇ ਔਰੰਗਜ਼ੇਬ ਚੌਥੇ ਥਾਂ ਸਭ ਤੋਂ ਛੋਟਾ ਸੀ। ਹੱਥ ਦੇ ਉੱਤੇ ਹੱਥ ਧਰੀ ਨਹੀਂ ਬੈਠੇ ਸਨ ਉਹ। ਔਰੰਗਜ਼ੇਬ ਦੇ ਵੱਲੋਂ ਮੁਰਾਦ ਨੂੰ ਲਿਖੇ ਇੱਕ ਖੱਤ ਦੇ ਵਿੱਚ ਸੰਕੇਤ ਹੈ ਕਿ ਉਹ ਤਾਜਪੋਸ਼ੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਸੀ।
ਲਿਖਿਆ ਉਹਦੇ ਵਿੱਚ ਕਿ ਇਸ ਧੋਖਾਧੜੀ ਤੇ ਅਸਥਿਰ ਸੰਸਾਰ ਦੇ ਵਿੱਚ ਮੈਂ ਹਕੂਮਤ ਦਾ ਇੱਛੁਕ ਨਹੀਂ ਹਾਂ। ਮਤਲਬ ਕਿ ਧੋਖਾਧੜੀ ਜਾਂ ਸਾਰੀਆਂ ਚੀਜ਼ਾਂ ਅੱਜ ਨਹੀਂ, ਉਸੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਸਾਡੇ ਖੂਨ 'ਚ ਹੀ ਹੈ। ਚਾਰ ਭਰਾ ਅਤੇ ਦੋ ਭੈਣਾਂ, ਰੋਸ਼ਨ ਆਰਾ ਤੇ ਜ਼ਹਾ ਆਰਾ, ਉਹਨਾਂ ਦਾ ਨਾਮ ਹੈ ਰੋਸ਼ਨ ਆਰਾ ਤੇ ਜ਼ਹਾ ਆਰਾ, ਮੁਮਤਾਜ਼ ਦੀ ਸੰਤਾਨ ਸਨ। ਮੁਮਤਾਜ਼ ਆਪਣੇ ਪੁੱਤਰਾਂ ਦੀ ਖਾਨਾ ਜੰਗੀ ਨਹੀਂ ਦੇਖ ਸਕੀ। ਸ਼ਾਹਜਹਾਨ ਕੈਦ ਦੇ ਅੰਦਰ ਖਬਰਾਂ ਸੁਣ ਰਿਹਾ ਸੀ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ। ਸੁਜ਼ਾ ਬੰਗਾਲ ਦੇ ਜੰਗਲਾਂ ਦੇ ਵਿੱਚ ਜਾ ਛੁਪਿਆ, ਕਦੀ ਨਾ ਪਰਤਿਆ ਤੇ ਮੁਰਾਦ ਨੂੰ ਫੜ ਕੇ ਮਾਰ ਦਿੱਤਾ। ਕੈਦ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਾਹਜਹਾਨ ਤਾੜ ਗਿਆ ਸੀ ਕਿ ਫੌਜ ਤਿੰਨ ਵੱਡੇ ਭਰਾਵਾਂ ਦੇ ਤੇ ਬਾਦਸ਼ਾਹ ਦੇ ਖਿਲਾਫ ਹੋ ਚੁੱਕੀ ਹੈ। ਉਹ ਦਾਰਾ ਵਾਸਤੇ ਸੋਨੇ ਚਾਂਦੀ ਦੇ ਨਾਲ ਲੱਦੇ ਊਂਠ ਭੇਜਦਾ ਰਿਹਾ ਤਾਂ ਕਿ ਸ਼ਹਿਜ਼ਾਦਾ ਨਵੀਂ ਭਰਤੀ ਕਰ ਸਕੇ। ਆਗਰਾ ਤੇ ਦਿੱਲੀ ਦੇ ਫੌਜੀ ਕਮਾਂਡਰਾਂ ਨੇ ਔਰੰਗਜ਼ੇਬ ਦੇ ਹੱਕ ਦੇ ਵਿੱਚ ਐਲਾਨ ਕਰ ਦਿੱਤਾ ਤਾਂ ਦਾਰਾ ਲਾਹੌਰ ਭੱਜ ਗਿਆ। ਉਹਨੇ ਮਹਿਲ ਦੇ ਵਿੱਚ ਰਿਹਾ ਜਿੱਥੇ ਜਨਮ ਹੋਇਆ ਤੇ ਮਾਂ ਮੁਮਤਾਜ਼ ਦੇ ਨਾਲ ਰਹਿੰਦਾ ਹੁੰਦਾ ਸੀ। ਇਹ ਮਹਿਲ ਦਾਰੇ ਦੇ ਨਾਨੇ ਆਸਫ ਨੇ ਬਣਵਾਇਆ ਸੀ ਜੋ ਮਨਸਬਦਾਰ ਸੀ ਤੇ ਆਸਫ ਦੀ ਮੌਤ ਦੇ ਬਾਅਦ ਮਹਿਲ ਸਰਕਾਰ ਦੇ ਕਬਜ਼ੇ ਦੇ ਵਿੱਚ ਚਲਿਆ ਗਿਆ। ਲਾਹੌਰ ਵਿਖੇ ਵਾਇਸ ਰਾਏ ਵਜੋਂ ਦਾਰਾ ਪ੍ਰਜਾ ਦੇ ਵਿੱਚ ਬੜਾ ਹਰਮਨ ਪਿਆਰਾ ਸੀ। ਇੱਥੇ ਉਹਨੇ ਸਤਿਕਾਰਯੋਗ ਸੂਫੀ ਫਕੀਰ ਹਜ਼ਰਤ ਮੀਆਂ ਮੀਰ ਦੀ ਜੀਵਨੀ ਲਿਖੀ ਜਿਸਦਾ ਦੇਹਾਂਤ ਲਾਹੌਰ ਦੇ ਵਿੱਚ 1635 ਦੇ ਵਿੱਚ ਹੋਇਆ। ਮੀਆਂ ਮੀਰ ਦਾ ਵਿਦਿਆਰਥੀ ਮੁੱਲਾ ਸ਼ਾਹ ਦਾਰੇ ਦਾ ਅਧਿਆਪਕ ਸੀ, ਉਸਦੀ ਵੀ ਮੌਤ ਹੋ ਚੁੱਕੀ ਸੀ। ਦਾਰੇ ਨੇ ਆਪਣੇ ਮੁਰਸ਼ਦ ਦਾ ਸ਼ਾਨਦਾਰ ਮਕਬਰਾ ਉਸਾਰਿਆ ਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੋਹਣਾ ਉਸਾਰਨ ਦੀ ਯੋਜਨਾ ਸੀ। ਦਿੱਲੀ ਦੇ ਵਿੱਚ ਬਹੁਤ ਸਾਰੇ ਮਕਬਰੇ ਬਣੇ ਹੋਏ ਆ, ਇੱਕ ਵਾਰੀ ਜਾ ਕੇ ਦੇਖਣ ਦਾ ਮੌਕਾ ਮਿਲਿਆ। ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਦੇ ਵਿੱਚ ਆਪਣੀ ਚੰਗੀ ਸ਼ਾਖ ਬਣਾ ਰਿਹਾ ਸੀ। ਜਿੱਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਹਨੇ ਇੱਕ ਕਿਤਾਬ ਰਹੱਸਵਾਦ ਉੱਪਰ ਸਿਰ ਰਾਏ ਅਕਬਰ ਜਾਣੀ ਕਿ ਮਹਾਨ ਰਹੱਸ ਲਿਖੀ ਸੀ। ਦੂਜੀ ਮਜਮਾ ਅਲ ਬਹਰਾਇਨ ਜਾਣੀ ਕਿ ਸਾਗਰਾਂ ਦਾ ਸੰਗਮ ਉਹ ਲਿਖੀ। ਇੱਕ ਹਿੰਦੂ ਚਿੰਤਕ ਬਾਬਾ ਲਾਲ ਦੇ ਨਾਲ ਦਾਰੇ ਦੀ ਲੰਮੀ ਗੁਫ਼ਤਗੂ ਚੰਦਰਭਾਨ ਦੀ ਜਿਹੜੀ ਹਵੇਲੀ ਦੇ ਵਿੱਚ ਹੋਈ। ਵਿਸ਼ੇ ਸਨ ਜਾਤਾਂ ਦੇ ਵਿੱਚ, ਸਮਾਜਾਂ ਦੇ ਵਿੱਚ, ਧਰਮਾਂ ਦੇ ਵਿੱਚ ਤੇ ਹਿੰਦੂ ਮਤ ਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫ਼ਤਗੂ ਚੰਦਰਭਾਨ ਨੇ ਰਿਕਾਰਡ ਕੀਤੀ। ਸ਼ਹਿਜ਼ਾਦਾ ਪਾਦਰੀ ਫਾਦਰ ਬੂਜੀ ਦਾ ਵੀ ਦੋਸਤ ਸੀ। ਇਸ ਵੱਡੇ ਸ਼ਹਿਰ ਦੇ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਦੇ ਵਿੱਚ ਦਰਜ ਨੇ। ਉਹ ਲਿਖਦਾ ਹੈ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਿਸ਼ ਹੋਵੇ, ਪਲੇਗ ਅਤੇ ਮੌਤ ਇਸ ਤੋਂ ਹਮੇਸ਼ਾ ਪਰੇ ਰਹਿਣ। ਜਾਣੀ ਕਿ ਉਸ ਸਮਿਆਂ ਦੇ ਵਿੱਚ ਪਲੇਗ ਦੀ ਜਿਹੜੀ ਸੀ ਬਿਮਾਰੀ ਚੱਲ ਰਹੀ ਸੀ। ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ। ਅਨੇਕ ਲਾਹੌਰੀ ਦਿਲਾਂ ਦੇ ਵਿੱਚ ਦਾਰਾ ਵਸਿਆ ਹੋਇਆ। ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ ਫੌਜੀ ਮਦਦ ਵੀ ਦੇਵੇਗਾ। ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਤੇ ਖਦੇੜ ਕੇ ਮੁਲਤਾਨ ਸਿੰਧ ਦੇ ਵੱਲ ਨੂੰ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖਬਰ ਮਿਲੀ ਕਿ ਬੰਗਾਲ ਦੇ ਵੱਲੋਂ ਸੁਜ਼ਾ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਜਿਹੜੀਆਂ ਬੰਗਾਲ ਦੇ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁਨ ਇਲਾਕੇ ਦੇ ਵਿੱਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫ਼ਨ ਕਰ ਆਓ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ। ਮਤਲਬ ਕਿ ਉਹ ਕਹਿੰਦਾ ਉਹਨੂੰ ਲੈ ਜਾਓ ਤੇ ਇਹਨੂੰ ਦਫ਼ਨ ਕਰ ਦਿਓ, ਪਰ ਮੈਂ ਨਹੀਂ ਜਾਂਦਾ, ਮੈਂ ਅੱਗੇ ਵਧਾਂਗਾ। ਪਰ ਵੱਡੇ ਇਨਾਮ ਦੇ ਲਾਲਚ ਦੇ ਵੱਸ ਜੁਨ ਦੇ ਸ਼ਾਸਕ ਨੇ ਪਿਓ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਦੇ ਹਵਾਲੇ ਕਰ ਛੱਡਿਆ। ਸੰਗਲਾਂ ਦੇ ਵਿੱਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇੱਜ਼ਤ ਕਰਨ ਦੇ ਲਈ ਮਸਖਰਿਆਂ ਦੇ ਲਿਬਾਸ ਦੇ ਵਿੱਚ ਹਾਥੀ ਦੇ ਉੱਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ, ਕਿਉਂਕਿ ਉਹਨੇ ਲਿਖਿਆ ਸੀ ਹਿੰਦੂ ਵੀ ਇੱਕ ਈਸ਼ਵਰ ਨੂੰ ਮੰਨਦੇ ਨੇ।
ਤੇ ਹਿੰਦੂ ਮਤ ਅਤੇ ਇਸਲਾਮ ਦੇ ਵਿੱਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ। ਸਿਪਾਹੀ ਉਹਨੂੰ ਕਤਲ ਕਰਨ ਦੇ ਲਈ ਅੱਗੇ ਵਧੇ ਤਾਂ ਉਸਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਥਾਏ ਉਸੇ ਥਾਂ ਹੀ ਕਤਲ ਕਰ ਛੱਡਿਆ। ਉਸਦੀ ਦੇਹ ਪ੍ਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਦੇ ਕੋਲ ਸ਼ਨਾਖਤ ਕਰਨ ਦੇ ਵਾਸਤੇ ਭੇਜ ਦਿੱਤਾ ਗਿਆ। ਔਰੰਗਜ਼ੇਬ ਦੀ ਹਾਜ਼ਰੀ ਦੇ ਵਿੱਚ ਉਸਦਾ ਮੂੰਹ ਧੋ ਕੇ ਦਿਖਾਇਆ। ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਹੀ ਸਿਰ ਹੈ ਤੇ ਉਹਨੇ ਹੰਝੂ ਵਹਾਏ। ਲੋਕਾਂ ਦੇ ਦਿਲਾਂ ਦੇ ਵਿੱਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਦੇ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ ਤੇ ਸ਼ਾਹਜਹਾਂ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ। ਕੁੜੀ ਨੇ ਕਿਹਾ, ਔਰੰਗਜ਼ੇਬ ਦੀ ਨੂੰਹ ਹੋਣ ਦੇ ਨਾਲੋਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਇਹਨਾਂ ਦੇ ਟੱਬਰ ਦੇ ਵਿੱਚ ਨਾ ਜਾਵਾਂ। ਆਗਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ਼ ਦਾ ਮਕਬਰਾ, ਤਾਜ ਮਹਿਲ ਦੇਖਦੇ, ਜਿਹੜੀ ਕਿ 38 ਸਾਲ ਦੀ ਉਮਰੇ ਪੂਰੀ ਹੋ ਗਈ ਸੀ। ਉੱਥੇ ਹੀ 1666 ਦੇ ਵਿੱਚ 74 ਸਾਲ ਦੇ ਸ਼ਾਹਜਹਾਂ ਨੂੰ ਦਫਨਾਇਆ ਗਿਆ। ਬਹੁਤ ਵੱਡੇ ਕਾਰਵਾਂ ਦੇ ਵਿੱਚ ਉਦਾਸ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। 70 ਸਾਲ ਪਹਿਲਾਂ ਪੰਜਾਬ ਨੇ ਤੈਮੂਰ ਦੀ ਵੱਢ ਟੁੱਕ ਝੱਲੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀ ਦੇਖੀ ਸੀ। ਉਹਨਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾ ਦੇਈ ਕਰਤਾ ਜਮ ਕਰੀ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੋ, ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ, ਸਕਤਾ ਸਹਿ ਮਾਰੇ ਪੈ ਵਗੇ ਖਸਮੇ ਸਾਂ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੇ ਕੁੱਤੀ ਮੋਇਆ ਸਾਰ ਨਾ ਕਾਈ। ਮਾਫ਼ੀ ਚਾਹਾਂਗਾ ਦੋਸਤੋ ਜੇ ਕੋਈ ਸ਼ਬਦ ਗਲਤ ਪੜਿਆ ਹੋਇਆ ਹੋਵੇ ਤਾਂ। ਗੁਰੂ ਜੀ ਲਈ ਰੱਬ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ ਵੱਡਾ ਪਾਪੀ ਸੀ ਜਿਹਨੇ ਇੰਨਾ ਕੋਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਦੋਂ ਬਾਬਰ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਤੇ ਰਿਹਾਈ ਹੋਈ। ਵਿਸਮਾਦ ਦੇ ਵਿੱਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਦੇ ਵਿੱਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ। ਹੁਣ ਗੁਰੂ ਸਾਹਿਬ ਇਹ ਕਾਰਜ ਕਰਨਗੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ 63 ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਤੇ ਅੰਗਦ ਨਾਮ ਰੱਖਿਆ। ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਦੇ ਵਿੱਚ ਹੋਏ, ਪਰ ਉਹਨਾਂ ਦੇ ਸਿੱਖਾਂ ਦੇ ਵਿੱਚ ਜੱਟ, ਬ੍ਰਾਹਮਣ, ਖੱਤਰੀ, ਅਰੋੜੇ ਤੇ ਹੋਰ ਅਖੋਤੀ ਨੀਵੀਆਂ ਜਾਤਾਂ ਦੇ ਲੋਕ ਸਨ। ਭਾਵੇਂ ਥੋੜੇ ਕੁ ਮੁਸਲਮਾਨ ਵੀ ਸਿੱਖ ਸਨ, ਪਰ ਵੱਡੀ ਗਿਣਤੀ ਹਿੰਦੂਆਂ ਦੇ ਵਿੱਚੋਂ ਸੀ। ਧਰਮਸਾਲ ਦੇ ਵਿੱਚ ਲੰਗਰ ਚੱਲਦਾ, ਜਿੱਥੇ ਸਾਰੇ ਇੱਕ ਕਤਾਰ ਦੇ ਵਿੱਚ ਜਿਹੜਾ ਬੈਠ ਕੇ ਭੋਜਨ ਛਕਦੇ। ਜਾਤ ਦੇ ਕਾਰਨ ਭੇਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇੱਕ ਵੱਖਰਾ ਭਾਈਚਾਰਾ ਹੋ ਗਿਆ, ਜਿਸਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ, ਜੋ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਦੇ ਵਿੱਚ 2 ਵਾਰ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਇਆ ਕਰਨਗੇ। ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ। ਗੁਰਮਤ ਦਾ ਹਿੰਦੂ ਮਤ ਅਤੇ ਇਸਲਾਮ ਦੇ ਨਾਲ ਕੀ ਸੰਬੰਧ ਹੈ, ਇਸ ਦੇ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਕਿ ਸਿੱਖੀ ਵੈਦਿਕ ਮਤ ਦੇ ਨੇੜੇ ਹੈ ਤੇ ਕਿਸਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਤ ਲਿਖਦਾ ਹੈ, ਇੱਕ ਰੱਬ ਇੱਕ ਕਿਤਾਬ ਇੱਕ ਭਾਈਚਾਰਾ ਪੰਜਾਬ ਦੇ ਵਿੱਚ ਇਸ ਦੇ ਲਈ ਕਾਇਮ ਹੋਇਆ ਕਿਉਂਕਿ ਇਹ 8 ਸਦੀਆਂ ਇਸਲਾਮੀ ਰਾਜ ਦਾ ਅਸਰ ਹੈ ਜਿਸਨੇ ਪੰਜਾਬ ਦਾ ਕਲਚਰ
ਅਤੇ ਮਾਨਸਿਕਤਾ ਬਦਲ ਕੇ ਰੱਖ ਦਿੱਤੀ। ਗੁਰਿਆਈ ਦੇ ਵਿੱਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ। ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਤੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ ਜੋ ਲਾਹੌਰ ਡਿਵੀਜ਼ਨ ਦੇ ਵਿੱਚ ਪੈਂਦਾ ਸੀ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਵਾਹ ਪੈਂਦਾ ਸੀ। ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਸੀ। ਪ੍ਰਿਥੀ ਚੰਦ ਨੂੰ ਜੱਦੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਜੀ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗ ਪਏ। ਹਰਿਮੰਦਰ ਦੀ ਸਥਾਪਨਾ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ ਨਾ। 1598 ਦੇ ਵਿੱਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਦੇ ਹਿੱਤ ਗੋਇੰਦਵਾਲ ਆਉਂਦੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸਿੱਖ ਜਿਹੜੀ ਸੀ ਕਿਸਾਨੀ ਸਿੱਖ ਹੋ ਚੁੱਕੀ ਸੀ। ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਜਿਹੜੀ ਮੰਗ ਕੀਤੀ ਕਿ ਭਾਈ ਇਹਨਾਂ ਤੋਂ ਥੋੜਾ ਜਿਹਾ ਘੱਟ ਲਵੋ ਮਨ ਦੇ ਲਈ, ਉਹਨੇ ਮੰਨ ਲਈ ਗੱਲ ਗੁਰੂ ਸਾਹਿਬ ਦੀ ਕਿ ਜਿਹੜਾ ਜੋ ਕੁਝ ਵੀ ਲੈਂਦੇ ਇਹਨਾਂ ਤੋਂ ਮਾਮਲਾ ਘੱਟ ਲੈ ਲਓ, ਤੇ ਉਹਨੇ ਘੱਟ ਲਿਆ। ਇਹ ਵੀ ਕਿਹਾ ਜਾਂਦਾ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ ਕਰਨ ਵਾਸਤੇ ਪੰਜਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਾਂ ਦੇ ਦੌਰਾਨ ਉਨ੍ਹਾਂ ਦੀ ਸ਼ਹਾਦਤ ਹੋਈ। ਇਹ ਵੀ ਲਿਖਿਆ ਮਿਲਦਾ ਕਿ ਗੁਰੂ ਜੀ ਰਾਵੀ ਦੇ ਵਿੱਚ ਲੋਪ ਹੋ ਗਏ। ਬੇਸ਼ੱਕ ਇਹ ਵੀ ਲਿਖਿਆ ਮਿਲਦਾ ਕਿ ਲਾਹੌਰ ਦਾ ਇੱਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ, ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫ਼ਰਤ ਇਸ ਦਾ ਕਾਰਨ ਬਣੀ। ਇੱਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ, ਉਹ ਸੀ ਸ਼ੇਖ ਅਹਿਮਦ ਸਰਹਿੰਦੀ। ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਬੇਟੇ ਗੁਰੂ ਹਰਗੋਬਿੰਦ ਨੇ 11 ਸਾਲ ਦੀ ਉਮਰੇ ਮੀਰੀ ਪੀਰੀ ਦੋ ਕਿਰਪਾਨਾਂ ਪਹਿਣ ਕੇ ਗੁਰਿਆਈ ਧਾਰਨ ਕੀਤੀ ਤੇ ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਦੇ ਲਈ ਕਿਹਾ। ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਕਿਲ੍ਹਾ ਉਸਾਰਿਆ ਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ। ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ। ਫੌਜ ਕਾਇਮ ਕਰਕੇ ਖੁਦ ਕਲਗੀ ਸਜਾਈ ਤੇ ਬਹੁਤੇ ਘੋੜੇ ਕਾਬਲ ਤੋਂ ਖਰੀਦੇ। ਸ਼ਸਤਰਾਂ ਦੇ ਵਿੱਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ਦੇ ਉੱਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਮਿਹਰਬਾਨ ਦਾਅਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਬਾਅਦ ਦੇ ਵਿੱਚ ਉਨ੍ਹਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪ੍ਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ ਤੇ ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਦੇ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿੱਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ ਜਿਸਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ ਗਿਆ, ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਜਹਾਂਗੀਰ ਦੀ ਮੌਤ ਪਿੱਛੋਂ ਜਦੋਂ ਸ਼ਾਹਜਹਾਂ ਨੇ ਹਕੂਮਤ ਸੰਭਾਲੀ ਤਾਂ ਉਸਨੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ ਕਰਤਾਰਪੁਰ ਚਲੇ ਗਏ। ਇੱਥੇ ਵੀ ਹਮਲਾ ਕੀਤਾ ਗਿਆ ਜਿਸ ਦੇ ਵਿੱਚੋਂ 2 ਮੁਗਲ ਕਮਾਂਡਰ ਮਾਰੇ ਗਏ ਤੇ ਗੁਰੂ ਜੀ ਦੀ ਜਿੱਤ ਹੋਈ। ਬੇਸ਼ੱਕ ਵਾਇਸਰਾਏ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ ਪਰ ਲੱਗਾ ਕਿ ਲਾਹੌਰ ਡਿਵੀਜ਼ਨ ਦੇ ਵਿੱਚ ਰਹਿਣਾ ਠੀਕ ਨਹੀਂ ਹੈ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿੱਚ ਕੀਰਤਪੁਰ ਵਿਖੇ ਡੇਰਾ ਲਾਇਆ ਜਿੱਥੇ ਉਨ੍ਹਾਂ ਦੇ ਤਬੇਲੇ ਘੋੜੇ ਅਤੇ ਬੰਦੂਕਧਾਰੀ ਯੋਧੇ 8-9 ਸਾਲ ਰਹੇ ਤੇ ਗੁਰੂ ਜੀ 1644 ਦੇ ਵਿੱਚ ਜੋਤੀ ਜੋਤ ਸਮਾਏ। ਇਸ ਤੋਂ 14 ਸਾਲ ਬਾਅਦ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਗੱਦੀਓਂ ਲਾ ਦਿੱਤਾ।
ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਤੇ ਪੂਰਬੀ ਭਾਰਤ ਦੇ ਵਿਚ ਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿਚ ਸਿੱਖ ਵਸੋਂ ਸੀ। ਕੀਰਤਪੁਰ ਕਿਆਮ ਦੌਰਾਨ ਹੀ ਖੱਤਰੀਆਂ ਦੇ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਦੇ ਵਿਚ ਘੁੰਮਦੇ ਫਿਰਦੇ ਰਹਿੰਦੇ ਸਨ। ਮੈਦਾਨਾਂ ਦੇ ਵਿਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਤੇ ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਹਰਜੀ ਗੱਦੀ ਦੇ ਉੱਤੇ ਬੈਠ ਗਿਆ। 1640 ਦੇ ਸ਼ੁਰੂ ਦੇ ਵਿਚ ਗੁਰੂ ਜੀ ਦੇ ਜੀਂਦੇ ਜੀ ਹੀ ਉਹਨਾਂ ਦਾ ਪੋਤਾ ਧੀਰਮਲ ਉਹ ਬੀੜ ਪ੍ਰਾਪਤ ਕਰਨ ਦੇ ਵਿਚ ਕਾਮਯਾਬ ਹੋ ਗਿਆ, ਜਿਹੜਾ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਹ ਭਾਈ ਗੁਰਦਿੱਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚੱਲ ਕੇ ਕਰਤਾਰਪੁਰ ਜਾ ਵਸਿਆ। ਖੁਦ ਨੂੰ ਤਕੜਾ ਕਰਨ ਦੇ ਲਈ ਉਹਨੇ ਸ਼ਾਹਜਹਾਂ ਦੀ ਸ਼ਰਨ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੱਲ ਲਿਆ। ਅੰਮ੍ਰਿਤਸਰ ਦੇ ਵਿਚ ਹਰਜੀ ਤੇ ਕਰਤਾਰਪੁਰ ਦੇ ਵਿਚ ਧੀਰਮਲ ਦੋ ਵੱਡੇ ਸ਼ਰੀਕ ਪੈਦਾ ਹੋ ਗਏ। ਇਨ੍ਹਾਂ ਦੇ ਇਹ ਲੱਛਣ ਦੇਖ ਕੇ ਛੇਵੇਂ ਗੁਰੂ ਨੇ 14 ਸਾਲ ਦੀ ਉਮਰ ਦੇ ਹਰ ਰਾਏ ਜੀ ਨੂੰ ਗੁਰਾਈ ਸੌਂਪ ਦਿੱਤੀ। ਨਾਲਾਗੜ੍ਹ ਦੇ ਹਿੰਦੂ ਰਾਜੇ ਤੇ ਮੁਗਲ ਕਮਾਂਡਰਾਂ ਦੇ ਵਿਚ ਤਕਰਾਰ ਹੋਣ ਲੱਗ ਪਿਆ, ਜਿਸਦੇ ਕਾਰਨ ਗੁਰੂ ਹਰ ਰਾਏ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਉੱਤੇ ਕਾਬਜ ਹੋ ਗਿਆ ਤੇ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਤੇ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੂੰ ਨਜ਼ਰਬੰਦ ਕਰਕੇ ਔਰੰਗਜ਼ੇਬ ਨੇ ਉਸ ਨੂੰ ਬਾਅਦ ਦੇ ਵਿਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰ ਰਾਏ ਜੀ ਦਾ ਦੇਹਾਂਤ ਹੋ ਗਿਆ ਪਰ ਉਹ ਆਪਣੇ 5 ਸਾਲ ਦੇ ਸਭ ਤੋਂ ਛੋਟੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ। 8 ਸਾਲ ਦੀ ਉਮਰ ਦੇ ਵਿਚ ਚੇਚਕ ਦੇ ਕਾਰਨ ਗੁਰੂ ਜੀ ਦਾ ਦਿੱਲੀ ਦੇ ਵਿਚ ਦੇਹਾਂਤ ਹੋ ਗਿਆ। ਮੁਗਲਾਂ ਨੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕੀਤਾ ਕਿ ਸਿੱਖ ਸੱਤਾ ਦੇ ਤਿੰਨੇ ਕੇਂਦਰਾਂ ਦੇ ਵਿਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇੱਕ ਤਾਂ ਰਾਮ ਰਾਏ, ਉਹਨਾਂ ਦੀ ਨਜ਼ਰਬੰਦੀ ਦੇ ਵਿਚ ਹੈ, ਦੂਜਾ ਧੀਰਮਲ ਕਰਤਾਰਪੁਰ ਦੇ ਵਿਚ ਹੈ ਤੇ ਤੀਜਾ ਹਰੀ ਜੀ ਅੰਮ੍ਰਿਤਸਰ ਦੇ ਵਿਚ। ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਬਾ ਵਿਚ ਬਕਾਲੇ, ਜਿਹਨੂੰ ਬਾਬਾ ਬਕਾਲਾ ਕਹਿ ਦਿੱਤਾ ਜਾਂਦਾ ਹੁੰਦਾ ਹੁਣ ਕਹਿੰਦੇ ਨੇ, ਬਾਬਾ ਵਿਚ ਬਕਾਲੇ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ ਕਿਉਂਕਿ ਸਰਕਾਰ ਦੇ ਨਾਲ ਮਿਲੇ ਸ਼ਰੀਕ ਜਾਂ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇੱਥੋਂ ਕੀਰਤਪੁਰ ਆ ਗਏ। ਧੀਰਮਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ ਪਰ ਗੁਰੂ ਜੀ ਨੂੰ ਇਹ

ਉਥੋਂ ਆਸਾਮ ਦਾ ਰੁਖ ਕੀਤਾ ਤੇ ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਗੁਰੂ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਦੇ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇੱਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ। ਹਕੂਮਤ ਇਸ ਗੱਲੋਂ ਜਿਹੜੀ ਬੇਚੈਨ ਸੀ ਕਿ ਥਾਂ ਥਾਂ ਧਰਮਸ਼ਾਲਾਵਾਂ ਉਸਰ ਰਹੀਆਂ ਨੇ ਤੇ ਇਨ੍ਹਾਂ ਧਰਮਸ਼ਾਲਾਵਾਂ ਦੇ ਵਿੱਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਦੇ ਕੋਲ ਪੁੱਜ ਰਿਹਾ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਤੇ ਮੰਦਰ ਧਰਮਸ਼ਾਲਾ ਢਾਈਆਂ ਜਾਣ। ਮੰਦਰ ਢਾਏ ਜਾਣ ਦਾ ਹੁਕਮ 1669 ਦੇ ਵਿੱਚ ਆਇਆ। 1671 ਦੇ ਵਿੱਚ ਜਦੋਂ ਗੁਰੂ ਜੀ ਮਾਖੇਵਾਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਹੋਣ ਦੇ ਲਈ ਕਿਹਾ, ਭੈ ਕਾਹੂ ਕੋ ਦੇਤ ਨੈ ਨਾ ਭੈ ਮਾਨਤ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰੀਗੋਬਿੰਦ ਸਾਹਿਬ ਦੇ ਵਾਲੀ ਕਿਰਪਾਨ ਪੈਣ ਲਈ ਤੇ ਸਿੱਖ ਉਨ੍ਹਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਪਹਿਲੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। 2 ਸਾਲ ਬਾਅਦ ਗੁਰੂ ਜੀ ਨੇ ਪਹਾੜੀਆਂ ਦੇ ਵਿੱਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ ਉਨ੍ਹਾਂ ਦੇ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ। ਮਈ 1675 ਦੇ ਵਿੱਚ ਉਹ ਫਿਰ ਮਾਖੇਵਾਲ ਆ ਗਏ। ਇੱਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇੱਕ ਜੱਥਾ ਗੁਰੂ ਜੀ ਦੇ ਕੋਲ ਆਇਆ ਤੇ ਦੱਸਿਆ ਕਿ ਮੰਦਰ ਢਾ ਦਿੱਤੇ ਨੇ, ਇਸਲਾਮ ਧਾਰਨ ਕਰਨ ਦੇ ਲਈ ਜ਼ਬਰਦਸਤੀ ਕਰ ਰਹੇ ਨੇ। ਇਹ ਖਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲਿਆ। ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ। ਬੇਟੇ ਗੋਬਿੰਦ ਰਾਏ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫ਼ਤਾਰ ਕਰਨ ਦੇ ਉਪਰੰਤ ਉਨ੍ਹਾਂ ਨੂੰ ਕਿਹਾ, ਸਾਬਤ ਕਰਨ ਦੇ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਓ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਦੇ ਲਈ ਇਸਲਾਮ ਧਾਰਨ ਕਰੋ। ਦਿਖਾਉਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ, ਗੁਰੂ ਜੀ ਦੇ ਸਾਹਮਣੇ ਪਹਿਲੋਂ ਉਨ੍ਹਾਂ ਦੇ 3 ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ, ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ 11 ਨਵੰਬਰ 1675 ਨੂੰ। ਇਹ ਭਾਣਾ ਵਰਤ ਗਿਆ। ਵਫ਼ਾਦਾਰ ਬਾਲਮੀਕਿ ਸਿੱਖ ਭਾਈ ਜੈਤਾ ਜੀ, ਉਨ੍ਹਾਂ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਏ ਪਾਸ ਜਿਹੜਾ ਪਹੁੰਚਾਇਆ। 17ਵੀਂ ਸਦੀ ਦੇ ਮੁਗਲ ਰਾਜ ਵਿੱਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਏ ਕਿ ਔਰੰਗਜ਼ੇਬ, ਜਿਸ ਨੇ 1658-1707 ਦਾ ਜਿਹੜਾ ਸਮਾਂ ਹੈ ਵਿਚਕਾਰਲਾ ਤੱਕ ਰਾਜ ਕੀਤਾ, ਸਖਤੀ ਦੇ ਨਾਲ ਸ਼ਰਾਹ ਜਿਹੜੀ ਲਾਗੂ ਕਰਨ ਲੱਗ ਪਿਆ। ਕਾਨੂੰਨ ਜਿਹੜਾ ਨੱਚਣ ਗਾਉਣ ਸੰਗੀਤ ਤੇ ਪਾਬੰਦੀ ਲਾ ਦਿੱਤੀ, ਦੱਸਣ ਲਈ ਕਿ ਸੰਜਮ ਦੇ ਵਿੱਚ ਰਹੋ, ਖੁਦ ਟੋਪੀਆਂ ਸਿਉਂ ਕੇ ਵੇਚਣ ਦੇ ਲਈ ਭੇਜਦਾ ਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖ਼ਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਦੇ ਵਿੱਚ ਬਾਦਸ਼ਾਹ ਹੱਥ ਦੇ ਨਾਲ ਕੁਰਾਨ ਲਿਖ ਰਿਹਾ। ਉਸਦੀ ਦੱਸੀ ਜਾਂਦੀ ਇੱਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਦੇ ਵਜੋਂ ਭੇਜੀ ਗਈ। ਮੁਸਲਮਾਨਾਂ ਦੇ ਲਈ ਸ਼ਰਾਬ ਪੀਣ ਦੀ ਮਨਾਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਕਿਹਾ ਕਿ ਜਜ਼ੀਆ ਦਿਓ। ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖਤਮ ਕੀਤਾ ਸੀ, ਪਹਿਲਾਂ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੂਜਾ ਪਾਠ ਕਰਦੇ ਸਨ ਉਨ੍ਹਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਖਿਆਲ ਨਾਲ ਬੀਜੇਪੀ ਨੇ ਕੀਤਾ ਸੀ, ਉਸ ਸਮੇਂ ਹਰਿਮੰਦਰ ਸਾਹਿਬ ਦੇ ਉੱਤੇ ਵੀ ਜਿਹੜਾ ਟੈਕਸ ਲਾ ਦਿੱਤਾ ਸੀ ਲੰਗਰ ਦੇ ਉੱਤੇ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾ ਦਿੱਤੇ ਗਏ। ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ ਵੀ ਸੀ। ਉਸਦੇ ਰਾਜ ਕਾਲ ਦੇ ਵਿੱਚ ਸਰਹੱਦਾਂ ਦਾ ਵਿਸਤਾਰ ਹੋਇਆ ਤੇ ਕਸ਼ਮੀਰ ਦੇ ਉੱਤਰ ਦੇ ਵੱਲ ਤਿੱਬਤ ਤੇ ਕਬਜ਼ਾ ਕਰ ਲਿਆ। ਪੂਰਬ ਦੇ ਵੱਲ ਢਾਕੇ ਤੋਂ ਪਾਰ ਚਿਟਾਗਾਂਗ ਜਿੱਤ ਲਿਆ ਤੇ ਦੱਖਣ ਦੇ ਵਿੱਚ ਮੁਸਲਮਾਨ ਰਿਆਸਤਾਂ ਗੋਲਕੰਡਾ ਤੇ ਬੀਜਾਪੁਰ ਜਿੱਤ ਲਈਆਂ। ਸਟੇਟ ਦੇ ਵਿੱਚ ਬਗਾਵਤ ਸਿਰ ਚੁੱਕਣ ਲੱਗ ਪਈ। ਦਿੱਲੀ ਦੇ ਦੱਖਣ ਦੇ ਵਿੱਚ ਹਜ਼ਾਰਾਂ ਕਿਸਾਨ ਬਗਾਵਤ ਦੇ ਉੱਤੇ ਉਤਰ ਆਏ। ਦਿੱਲੀ ਦੁਆਬ ਦੇ ਨਾਰਨੋਲ ਪਰਗਾਣੇ ਦੇ ਵਿੱਚ 97 ਨੇ ਜਿਹੜਾ ਸੀ ਹਥਿਆਰ ਚੁੱਕ ਲਏ। ਸਤਨਾਮੀਆਂ ਨੇ ਹਥਿਆਰ ਚੁੱਕ ਲਏ ਤੇ ਉੱਤਰ ਪੱਛਮ ਦੇ ਵਿੱਚ ਖੁਸ਼ਹਾਲ ਖਾਨ ਖੱਟਕ ਨੇ ਪਖਤੂਨਵਾਦੀ ਦੇ ਵਿੱਚ ਹਨੇਰੀ ਲੈ ਆਉਂਦੀ ਸੀ, ਜਿੱਥੇ ਔਰੰਗਜ਼ੇਬ ਨੂੰ ਖੁਦ ਫੌਜ ਲੈ ਕੇ ਜਾਣਾ ਪੈ ਗਿਆ। ਰਾਜਸਥਾਨ ਦੇ 1 ਸਦੀ ਤੋਂ ਵਫ਼ਾਦਾਰ ਚੱਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਦੇ ਵਿੱਚ ਸ਼ਿਵਾ ਜੀ ਨੇ, ਮਰਾਠਾ ਜੀ ਨੇ ਹਕੂਮਤ ਕਾਇਮ

ਕਰ ਦਿੱਤੀ ਤੇ 1680 ਦੇ ਵਿਚ ਉਸ ਦੀ ਮੌਤ ਤੱਕ ਕਾਇਮ ਰਹੀ। ਬੇਸ਼ੱਕ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫ਼ਤਾਰ ਕਰਕੇ 1699 ਦੇ ਵਿਚ ਕਤਲ ਕਰ ਦਿੱਤਾ, ਪਰ ਮਰਾਠੇ ਝੁਕੇ ਨਾ। ਇਨ੍ਹਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ 1673 ਦੇ ਵਿਚ ਉਹ ਕਾਬਲ ਨੂੰ ਕੂਚ ਕਰਦਾ ਹੈ ਤੇ 1674 ਦੇ ਵਿਚ ਸ਼ਿਵਾ ਜੀ ਦੀ ਤਾਜਪੋਸ਼ੀ ਹੁੰਦੀ ਹੈ। 1675 ਦੇ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ, ਗੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉਪਰ ਸਖਤੀ ਕੀਤੀ। ਬੇਸ਼ੱਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਤੇ ਰਾਜ ਭਾਗ ਵਿਚ ਹਿੰਦੂਆਂ ਦੀ ਗਿਣਤੀ ਕੁਝ ਵਧੀ, ਪਰ ਦੋ ਵੱਡੇ ਮੰਦਰ, ਇਕ ਮਥੁਰਾ ਵਿਚ ਦੂਜਾ ਬਨਾਰਸ ਦੇ ਵਿਚ ਢਾ ਦਿੱਤੇ। ਕਿਹਾ ਜਾਂਦਾ ਕਿ ਕਿਸਾਨਾਂ ਦੀ ਬਗਾਵਤ ਦਾ ਕਾਰਨ ਇਹੀ ਸੀ। 1671 ਤੋਂ 1673 ਤੱਕ ਦੇ ਸਮੇਂ ਦੇ ਵਿਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌ ਹੈ। ਇਹ ਫਿਦਈ ਖਾਨ ਜਿਹੜੇ ਸਨ ਕੋਕਾ ਔਰੰਗਜ਼ੇਬ ਦੇ ਮਤਰੇ ਭਰਾ ਦੀ ਨਿਗਰਾਨੀ ਦੇ ਵਿਚ ਜਿਹੜੀ ਉਸਰੀ ਜੋ ਲਾਹੌਰ ਦਾ ਸੂਬੇਦਾਰ ਸੀ। 300 ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਦੇ ਵਾਸਤੇ ਮੰਗਵਾਇਆ ਸੀ। ਲੰਮੇ ਸਮੇਂ ਤੱਕ ਪੰਜਾਬ ਦੇ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਦੇ ਨਾਲ ਸੰਧੀ ਕੀਤੀ, ਫਿਰ ਸ਼ਿਵਾ ਜੀ ਦੇ ਬੇਟੇ ਸ਼ੰਭਾ ਜੀ ਦੇ ਨਾਲ। ਇਸ ਦੇ ਨਾਲ ਔਰੰਗਜ਼ੇਬ ਨੂੰ ਦੱਖਣ ਦੇ ਵਿਚ ਬਾਗੀਆਂ ਦੇ ਵਿਰੁੱਧ ਸਿੰਜਣ ਦੇ ਲਈ ਮਜਬੂਰ ਹੋਣਾ ਪਿਆ। ਸ਼ਹਿਜ਼ਾਦਾ ਅਕਬਰ ਈਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ। ਉਸਨੇ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਤੇ ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਦੱਖਣ ਦੇ ਵਿਚ ਉਲਝਿਆ ਰਿਹਾ, ਜਿੱਥੇ ਉਸਦੀ ਮੌਤ ਹੋਈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿਚ ਅੱਗੇ ਕੀ ਕੁਝ ਵਾਪਰਦਾ ਹੈ ਤੇ ਇਹ ਸੀ ਜੀ ਅੱਜ ਦਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਤੇ ਉਸਦੀ ਮੌਤ ਹੁੰਦੀ ਹੈ ਇਸ ਚੈਪਟਰ ਦੇ ਵਿਚ ਤੇ ਉਸ ਤੋਂ ਅੱਗੇ 1707 ਤੇ 1757 ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ ਉਹਦਾ ਜ਼ਿਕਰ ਨਾਲ ਨਾਲ ਚੱਲੇਗਾ। ਜੀ ਦੋਸਤੋ, ਇਹ ਲਿਖਤ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੇ ਮੈਂ ਇੱਥੇ ਹੀ ਲੈਣਾ ਇਸ ਕਿਤਾਬ ਦੇ ਵਿਚੋਂ ਆਗਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਸ ਸਟੂਡੀਓ ਦਾ ਨੰਬਰ ਹੈ। ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੀ ਤੇ ਸੁਰਿੰਦਰ ਕੌਰ ਮਾਲ ਜੀ ਪਸੰਦ ਕਰ ਰਹੇ ਨੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ ਸਭ ਦੋਸਤਾਂ ਨੂੰ ਤੇ ਦਵਿੰਦਰ ਭਾਰਤ ਜੀ ਨੇ ਵੀ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 2। ਰਾਜਨ ਸੈਂਟ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਔਜਲਾ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਤੇ ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਆ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੁਹਾਡਾ ਵੀ। ਔਜਲਾ ਸਾਹਿਬ ਕਹਿੰਦੇ ਚੋਣਾਂ ਲੁੱਟੀਆਂ ਜਾਂਦੀਆਂ ਜਿੱਤੀਆਂ ਨਹੀਂ ਤੇ ਔਜਲਾ ਸਾਹਿਬ ਕਹਿੰਦੇ ਲੋਕ ਕੁੱਟ ਕੇ ਲੁੱਟੇ ਜਾਂਦੇ ਨੇ। ਪਰਮਿੰਦਰ ਜੀ ਕਹਿੰਦੇ ਆ ਕਿ ਵੱਡੇ ਵੀਰ ਔਜਲਾ ਸਾਹਿਬ ਕੀ ਕਰੀਏ ਲੋਕ ਵੀ ਟੁੱਟ ਪੈਣੇ ਨੇ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਬਾਰਨਵੀਰ ਸਹੀ ਕਿਹਾ ਤੁਸੀਂ। ਔਜਲਾ ਸਾਹਿਬ ਕਹਿੰਦੇ ਆਮ ਆਦਮੀ ਤਾਂ ਰੋਵੇ ਪਰ ਕਹਿੰਦੇ ਜੱਜ ਦੇ ਪਿਓ ਵਕੀਲ ਵੀ ਰੋਂਦੇ ਆ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ ਕਿ ਸਾਡੇ ਤਾਂ 5 ਪੈਸੇ ਦੇ ਕੇ 95 ਲੁੱਟੀ ਜਾਂਦੇ ਨੇ ਰਲ ਮਿਲ ਕੇ ਜੀ। ਤੇ ਅੱਗੇ ਕਹਿੰਦੇ ਲੀਡਰ ਪਹਿਲਾਂ ਕਿਹੜਾ ਕਦੇ ਕਿਸੇ ਦੇਸ਼ ਗਏ ਨਹੀਂ। ਬਿਲਕੁਲ ਜੀ, ਇੱਧਰ ਗੇੜਾ ਲਾਈ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਵਧੀਆ ਸੁਲਝੇ ਵਿਚਾਰ ਰਾਜਨ ਜੀ ਦੇ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਇਹ ਹਿਸਾਬ ਦੇ ਨਾਲ ਤਾਂ ਸੈਣੀ ਸਾਹਿਬ
ਨਾਲ ਧੱਕਾ ਹੋ ਗਿਆ ਜੀ। ਸੈਣੀ ਸਾਹਿਬ, ਇਹ ਤਾਂ ਬਹੁਤ ਪੁਰਾਣਾ ਜੁਗਾੜ ਹੈ ਜੀ, ਮੀਟਰ ਰੀਡਰਾਂ ਦਾ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਜੀ, ਮੁਕੱਦਰ ਵੀਰੇ ਸਿਸਟਮ ਉਲਝਿਆ ਬਹੁਤ ਹੈ ਜੀ, ਬਹੁਤ ਉਲਝ ਗਿਆ। ਮੁਕੱਦਰ ਜੀ ਕਹਿੰਦੇ ਜੀ ਔਜਲਾ ਭਾਈ ਜੀ, ਲਵ ਯੂ ਪਿਆਰਿਓ। ਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਾਏ ਬਾਏ ਕਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਲਿਖਦੇ ਨੇ ਕਿ ਆਈਸ ਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ। ਬਿਲਕੁਲ ਹੈ ਜੀ, ਥੈਂਕ ਯੂ ਸਭ ਦੋਸਤਾਂ ਦਾ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਇੱਥੇ ਮੈਂ ਲੈਣਾ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਨੂੰ ਆਪਾਂ ਮਿਲਾਂਗੇ, ਫਿਰ ਰਲ ਮਿਲ ਕੇ ਬੈਠਾਂਗੇ ਤੇ ਗੱਲਾਂ ਬਾਤਾਂ ਕਰਾਂਗੇ, ਕੁਝ ਨਾ ਕੁਝ ਨਵਾਂ ਨਵੇਲਾ ਲੈ ਕੇ। ਤੇ ਵੱਧ ਘੱਟ ਬੋਲ ਗਈ ਹੋਈ ਹੈ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਵਾਂਗਾ। ਤੇ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੱਲ ਨੂੰ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਜੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਗੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ద్వాప రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, 15 ਮਿੰਟ ਅੱਜ ਲੇਟ ਹਾਂ ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ। ਰਲ ਮਿਲ ਕੇ ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ ਤੇ ਅੱਜ ਕਹਾਣੀ ਸੁਣਾਉਣ ਦੀ ਵੀ ਜਿਹੜੀ ਕੋਸ਼ਿਸ਼ ਨਾਲ ਦੀ ਨਾਲ ਰਹੇਗੀ। ਤੇ +358449761920 ਜਿਹੜਾ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358449761920 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ, ਯੂਟਿਊਬ ਦੇ ਉੱਤੇ ਵੀ। ਐਪ ਦੇ ਉੱਤੇ ਤਾਂ ਕਮੈਂਟ ਨਹੀਂ ਚੱਲਣਗੇ, ਪਰ ਵਟਸਐਪ ਗਰੁੱਪ ਜਿਹੜਾ ਜਾਂ ਵਟਸਐਪ ਦੇ ਵਿੱਚ ਆਪਣਾ ਦੁਆਬਾ ਰੇਡੀਓ ਦਾ ਨੰਬਰ +358449761920 ਦੇ ਉੱਤੇ ਵਟਸਐਪ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਵੀ ਜਿਹੜਾ ਦੱਸ ਸਕਦੇ ਹੋ ਤੇ ਨਾਲ ਜੁੜ ਸਕਦੇ ਹੋ। ਤੇ ਦੋਸਤੋ, ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਪਹਿਲਾਂ ਹੀ ਆਪਣਾ ਤਕਰੀਬਨ 15 ਮਿੰਟ ਆਪਾਂ ਲੇਟ ਹਾਂ ਤੇ ਕੋਸ਼ਿਸ਼ ਕਰਦੇ ਹਾਂ ਗੱਡੀ ਲੀਹ ਦੇ ਉੱਤੇ ਪਾਉਣ ਦੀ ਤੇ ਇਸੇ ਤਰ੍ਹਾਂ ਬਾਤਚੀਤ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਅੱਜ ਦੇ ਵਿਚਾਰ ਦੀ ਤੇ ਉਹਦੇ ਵੱਲ ਨੂੰ ਆਪਾਂ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਕੀ ਕਹਿੰਦਾ ਅੱਜ ਦਾ ਵਿਚਾਰ ਤੇ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 28 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਹੁੰਚ ਜਾ ਰਹੇ ਹਾਂ ਆਪਾਂ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਕਿ ਜਿਵੇਂ ਹਰ ਕਿਸੇ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਇੱਕ ਦੇ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ ਹੈ। ਸਿਆਣਾ ਆਦਮੀ ਉਹ ਹੀ ਹੁੰਦਾ ਹੈ ਜਦ ਦੂਸਰੇ ਬੋਲ ਰਹੇ ਹੋਣ ਤਾਂ ਉਹ ਨਹੀਂ ਬੋਲਦਾ, ਤਾਂ ਦੂਜਾ ਉਹ ਵੀ ਸਿਆਣਾ ਹੁੰਦਾ ਹੈ ਜਦ ਕੋਈ ਵੀ ਨਾ ਬੋਲਦਾ ਹੋਵੇ ਤਾਂ ਉਹ ਚੁੱਪ ਨਾ ਰਹਿੰਦਾ ਹੋਵੇ, ਜਾਣੀ ਕਿ ਗੱਲ ਥੱਲੇ ਨਾ ਪੈਣ ਦੇਵੇ। ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਦੁਨੀਆਦਾਰੀ ਦੇ ਵਿੱਚ ਵਾਪਰਿਆ ਉਧਰ ਨੂੰ ਚੱਲਦੇ ਹਾਂ। 28 ਜਾਣੀ ਕਿ ਮਈ ਦਾ ਮਹੀਨਾ 1930 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਜਦੋਂ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦੀ ਬੰਬ ਦੀ ਪਰਖ ਸਮੇਂ ਬੰਬ ਦੇ ਫਟਣ ਦੇ ਨਾਲ ਸ਼ਹੀਦੀ ਹੋ ਜਾਂਦੀ ਹੈ। 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਮੋਇਤਰਾ ਬਿਹਾਰ ਦੀ ਜਿਹੜੇ ਸਨ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਅੰਡੇਮਾਨ ਨਿਕੋਬਾਰ ਦੇ ਵਿੱਚ ਸ਼ਹੀਦੀ ਦੇ ਜਾਂਦੇ ਹੈ। 1959 ਦੇ ਵਿੱਚ 2 ਅਮਰੀਕੀ ਬਾਂਦਰਾਂ ਨੇ ਪੁਲਾੜ ਦੇ ਵਿੱਚ ਸਫਲ ਜਿਹੜਾ ਯਾਤਰਾ ਕੀਤੀ ਸੀ ਸਭ ਤੋਂ ਪਹਿਲਾਂ ਤੇ 1961 ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਰੱਖਿਆ ਕਰਨ ਵਾਲੀ ਸੰਸਥਾ ਦੀ ਸਥਾਪਨਾ ਹੋਈ। 1964 ਦੇ ਵਿੱਚ PLO ਜਾਣੀ ਕਿ ਫਲਿਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ ਬਣ ਗਈ। 1965 ਦੇ ਵਿੱਚ ਧੰਨਵਾਦ ਬਿਹਾਰ ਦੇ ਵਿੱਚ ਕੋਲਾ ਖਾਨ ਦੇ ਵਿੱਚ ਖਾਣ ਜਿਹੜੀ ਸੀ ਕੋਲੇ ਦੀ, ਉਹਦੇ ਵਿੱਚ ਹੋਏ ਧਮਾਕੇ ਦੇ ਨਾਲ 268 ਲੋਕਾਂ ਦੀ ਮੌਤ ਹੋਈ ਸੀ। 1998 ਦੇ ਵਿੱਚ ਪਾਕਿਸਤਾਨ ਨੇ ਜ਼ਮੀਨ ਥੱਲੇ ਪਹਿਲਾ ਜਿਹੜਾ ਸੀ ਪਰਮਾਣੂ ਪ੍ਰੀਖਣ ਕੀਤਾ ਤੇ 2003 ਦੇ ਵਿੱਚ ਪਹਿਲੀ ਵਾਰ ਕਲੋਨ ਵਿਧੀ ਦੇ ਨਾਲ ਘੋੜੇ ਜਿਹੜੇ ਸਨ ਸਤਨਧਾਰੀ ਜੀਵ ਜਿਹੜੇ ਸਨ ਉਹਨਾਂ ਦਾ ਜਨਮ ਹੋਇਆ ਸੀ। 2008 ਦੇ ਵਿੱਚ ਨੇਪਾਲ ਦੇ ਵਿੱਚ 240 ਸਾਲ ਤੋਂ ਚੱਲੀ ਆ ਰਹੀ ਜਿਹੜੀ ਸੀ ਰਾਜਾਸ਼ਾਹੀ ਖਤਮ ਹੋਈ। ਗੱਲ ਕਰਦਿਆਂ ਇਨਕਲਾਬੀ ਸ਼ਹੀਦ ਪ੍ਰਚਾਰਕ ਜਥੇਬੰਦਕ ਭਗਵਤੀ ਚਰਨ ਵੋਹਰਾ ਹੋਣਾ ਦੀ, ਉਹਨਾਂ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਦੇ ਵਿੱਚ ਹੁੰਦਾ ਹੈ ਤੇ ਪਾਰਟੀ ਦੇ ਵਿੱਚ ਸਰਗਰਮ ਦੁਰਗਾ ਦੇਵੀ ਭਾਬੀ ਉਹਨਾਂ ਦੇ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ। ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਦੇ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕੀਰਤੀ ਲੋਕਾਂ ਦੇ ਨਾਮ ਲਾਉਣ ਵਾਲੇ ਯੋਧੇ ਸਨ। 1921 ਤੋਂ 1923 ਦੇ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ ਤੇ ਸਾਰੇ ਹੀ ਹੋਸਟਲ ਵਿੱਚ ਰਹਿੰਦੇ। ਵੋਹਰਾ ਆਪਣੀ ਪਤਨੀ ਦੁਰਗਾ ਦੇ ਨਾਲ ਹਵੇਲੀ ਨੁਮਾ ਕੋਠੀ ਦੇ ਵਿੱਚ ਰਹਿੰਦਾ ਸੀ। ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ, ਇਨਕਲਾਬੀਆਂ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਜਿਹੜਾ ਸੀ ਅੱਠੇ ਪਹਿਰੇ ਖੁੱਲਾ ਮੰਚ ਬਣ ਗਿਆ। ਫਰਾਕ ਦੇ ਲਈ ਜਿਹੜੀ ਸੀ ਭਗਵਤੀ ਉਹਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾ ਰਹਿੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਦੇ ਵਿੱਚ ਚੜ੍ਹਤ ਸੀ। ਇਹ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਜਿਹੜੇ ਸਨ ਪੈਰੋਕਾਰ ਸਨ ਜਾਂ ਪਰੋਕਾਰ ਸਨ ਉਹਨਾਂ ਦੇ ਸੱਦੇ ਦੇ ਉੱਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲ ਹੋ ਜਾਂਦੇ ਹੈ। ਪਰ ਜਦੋਂ 1922 ਦੇ ਵਿੱਚ ਚੋਰਾ ਚੋਰੀ ਯੂਪੀ ਅੰਦੋਲਨ ਦੇ ਵਿੱਚੋਂ ਹੀ ਗਾਂਧੀ ਨੇ ਇੱਕ ਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਜਿਹੜੇ ਸਨ ਨਿਰਾਸ਼ਾ ਦੇ ਵਿੱਚ ਡੁੱਬ ਜਾਂਦੇ ਹੈ ਤੇ 2 ਸਾਲ ਬਾਅਦ ਯੂਪੀ ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣੀ ਤਾਂ ਇਹ ਸਾਰੇ ਮੁੜ ਜਿਹੜਾ ਸਰਗਰਮ ਹੁੰਦੇ ਹੈ। ਜਥੇਬੰਦੀ ਦੇ ਵਿੱਚ ਉਹ ਸਿਆਸੀ ਲੇਖਣ ਵਿਗਿਆਨਕ ਸੂਝ ਦੇ ਮਾਮਲੇ ਦੇ ਵਿੱਚ ਆਗੂ ਕਤਾਰ ਦੇ ਵਿੱਚ ਸਨ ਤੇ ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ। ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ਼ ਭਗਵਤੀ ਚਰਨ ਹੁਣਾਂ ਨੇ ਹੀ ਲਿਖਿਆ ਸੀ। ਵਾਇਸਰਾਏ ਦੀ ਰੇਲ ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਜਿਹੜਾ ਸੀ ਉਹ ਵੀ ਭਗਵਤੀ ਚਰਨ ਹੁਣਾਂ ਨੇ ਹੀ ਬੰਬ ਦਾ ਫਲਸਫਾ ਲਿਖ ਕੇ ਦਿੱਤਾ ਸੀ। ਇਹ ਲਿਖਤ ਜਿਹੜੀ ਹੈ ਉਹ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਦੇ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਜੋ ਨਾਰਾ ਲਾਇਆ ਗਿਆ ਸੀ ਉਹ ਵੀ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ। ਇਸੇ ਲਈ ਹੀ ਤਾਂ ਉਹਨਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਦੇ ਵਿੱਚ ਲਿਖਿਆ ਸੀ, ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਦੇ ਵਿੱਚ ਭਗਤ ਸਿੰਘ ਤੇ ਵੋਹਰਾ ਦੀ ਬੌਧਿਕ ਸੂਝ ਇੱਕੋ ਜਿਹੀ ਸੀ। 28 ਮਈ ਅੱਜ ਦੇ ਦਿਹਾੜੇ ਤੇ 1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ਦੇ ਉੱਤੇ ਲਾਹੌਰ ਦੇ ਵਿੱਚ ਸ਼ਹੀਦ ਹੋ ਗਿਆ ਤੇ ਉਹਨਾਂ ਦੀ 96 ਬਰਸੀ ਜਿਹੜੀ ਹੈ 96ਵੀਂ ਬਰਸੀ ਜਿਹੜੀ ਹੈ ਉਹ ਮੌਕੇ ਉਸ ਯੋਧੇ ਨੂੰ ਸਭ ਵੱਲੋਂ ਸਲਾਮ ਹੈ। ਚਲੋ ਦੋਸਤੋ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਿਲਸਿਲਾ ਚਲਾਉਂਦੇ ਹਾਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ। ਜੰਗ ਦੀ ਗੱਲ ਹੈ, ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਵੱਧਦੇ ਹਾਂ। ਜੰਗ, ਸਿਆਸਤ ਤੇ ਮੌਸਮੀ ਕਹਿਰ ਜਿਹੜਾ ਚੱਲ ਰਿਹਾ, ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਉਹਦਾ ਜਿਹੜਾ ਦੇਖਦੇ ਅੱਗੇ ਜਾ ਕੇ ਕੀ ਕੁਝ ਦਿੱਤਾ ਤੇ ਫਰੀਡਮ ਜਿਹੜਾ ਡੇਂਜਰਸ ਬਲੂਫ ਦੀ ਗੱਲ ਕਰ ਰਹੇ ਨੇ ਆਪਣੇ ਮਾਰਕ ਕਾਰਨੀ ਸਾਹਿਬ ਕੈਨੇਡਾ ਦੇ ਵਿੱਚ ਜਿਹੜਾ ਵਿਰੋਧ ਉੱਠ ਰਿਹਾ ਜਾਂ ਸੂਬਾ ਜਿਹੜਾ ਅਲੱਗ ਚਾਹੁੰਦੇ ਨੇ ਰੈਫਰੈਂਡਮ ਕਰਾਉਣਾ ਚਾਹੁੰਦੇ ਹੈ ਉਹਦੀ ਗੱਲਬਾਤ ਉੱਠ ਰਹੀ ਹੈ ਤੇ ਕਾਰਨੀ ਹੁਣਾਂ ਨੇ ਬੜੇ ਲੰਮੇ ਸਮੇਂ ਬਾਅਦ ਅੱਜ ਬਿਆਨ ਦਿੱਤਾ ਉਹਦੇ ਉੱਤੇ ਤੇ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜੀ ਹੈ ਜੰਗ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ, ਉਹਨੇ ਕੱਲ੍ਹ ਦਾਅਵੇ ਵੀ ਕੀਤੇ ਪਰ ਅਮਰੀਕਾ ਕਹਿੰਦੇ ਹੈ ਸੰਤੁਸ਼ਟ ਨਹੀਂ ਹੈ ਇਹਨਾਂ ਗੱਲਾਂ ਤੋਂ ਤੇ ਦੇਖਦੇ ਹਾਂ ਜਿਹੜੀ ਹੈ ਹੱਲ ਹੁੰਦਾ ਹੈ ਕਿ ਜੰਗ ਦੇ ਵਿੱਚ ਹੋਰ ਜਿਹੜੇ ਨੇ ਭਾਂਬੜ ਬਲਨ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਨਜ਼ਰ ਵੀ ਆ ਰਹੀ ਹੈ। ਪੰਜਾਬ ਜਿਹੜਾ ਦੇਸ਼ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੇ ਵਿੱਚ ਗੱਲ ਕਰਦੇ ਹਾਂ ਤੇ ਅੱਜ ਦੀਆਂ ਮੁੱਖ ਖ਼ਬਰਾਂ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਵੱਲੋਂ ਅਗਲੇ 5 ਸਾਲਾਂ ਦੇ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟਣ ਦੀ ਜਿਹੜੀ ਹੈ ਵੱਡੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੇ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨਿਸ਼ਾਨੇ ਦੇ ਉੱਤੇ ਲੈ ਰਹੀਆਂ ਨੇ। ਨਗਰ ਕੌਂਸਲ ਚੋਣਾਂ ਦਾ ਰੁਝਾਨ ਜਿਹੜਾ ਉਹਦੇ ਵਿੱਚ ਨਵੀਂ ਅੰਕੜੇ ਜਿਹੜੇ ਸਾਹਮਣੇ ਆਏ ਨੇ। MSP ਸਿਆਸਤ ਦੀ ਜਿਹੜੀ ਹੈ ਭੇਂਟ ਹੀ ਚੜ੍ਹੇਗੀ ਲੱਗਦੀ ਹੈ ਕਿਉਂਕਿ ਢਿੱਲੋਂ ਸਾਹਿਬ ਕਹਿੰਦੇ ਨੇ ਕਿ MSP ਦੇਵਾਂਗੇ ਜਦੋਂ ਸਾਡੀ ਸਰਕਾਰ ਆਈ। ਜੇ ਕਹਿੰਦੇ ਹਰਿਆਣਾ MSP ਦੇ ਸਕਦਾ 21 ਫਸਲਾਂ ਦੇ ਉੱਤੇ ਤੇ ਪੰਜਾਬ ਕਿਉਂ ਨਹੀਂ। CM ਭਗਵੰਤ ਮਾਨ ਦੇ ਤਿੱਖੇ ਜਿਹੜੇ ਟਵਿੱਟ ਵੀ ਜਿਹੜੇ ਉਹਦੇ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਸਾਬਕਾ ਰਾਜ ਘਰਾਨਿਆਂ ਦੀ ਜਿਹੜੀ ਜਾਇਦਾਦ ਹੈ ਉਹਦੇ ਬਾਰੇ ਇਤਿਹਾਸਕ ਫੈਸਲਾ ਆਇਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਘਟਦੀ ਗਿਣਤੀ ਉਹ ਵੀ ਜਿਹੜੀ ਹੈ ਕੇਂਦਰ ਨੇ ਨਸ਼ਰ ਕੀਤੀ ਹੈ ਰਿਪੋਰਟ। ਅਮਰੀਕਾ ਇਰਾਨ ਟਕਰਾਅ, ਟਰੰਪ ਦੇ ਬਿਆਨ ਤੇ ਕੈਨੇਡਾ ਜਰਮਨੀ ਨੇ ਜਿਹੜਾ ਸਮਝੌਤਾ ਕੀਤਾ ਹੈ LNG ਜਿਹੜਾ ਗੈਸ ਹੈ ਉਹਦਾ ਤੇ ਅਲਬਰਟਾ ਰੈਫਰੈਂਡਮ ਵਰਗੇ ਕੌਮਾਂਤਰੀ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ MC ਇਲੈਕਸ਼ਨਸ, ਵੋਟਾਂ ਦਾ ਰੁਝਾਨ ਜਿਹੜਾ ਹੈਗਾ ਨਗਰ ਪੰਚਾਇਤਾਂ ਨੇ ਨਗਰ ਨਿਗਮਾਂ ਨੂੰ ਪਛਾੜ ਦਿੱਤਾ ਹੈ। ਪੰਜਾਬ ਦੇ ਵਿੱਚ ਨਗਰ ਪੰਚਾਇਤਾਂ ਨੇ ਪੋਲਿੰਗ ਦਰ ਦੇ ਵਿੱਚ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ। ਦਾਇਰੇ ਪੱਖੋਂ ਦੇਖਿਆ ਜਾਵੇ ਨਗਰ ਪੰਚਾਇਤਾਂ ਛੋਟੀਆਂ ਨੇ ਪਰ ਉਹਨਾਂ ਦੀ ਪੋਲਿੰਗ ਦਰ ਦਾ ਜਿਹੜਾ ਦਾਇਰਾ ਹੈ ਉਹ ਵੱਡਾ ਹੈ। ਦੂਜੇ ਪਾਸੇ ਨਗਰ ਨਿਗਮ ਕੱਦ ਪੱਖੋਂ ਤਾਂ ਵੱਡੇ ਨੇ ਪਰ ਉਹਨਾਂ ਦੀ ਪੋਲਿੰਗ ਫੀਸਦ ਕਾਫੀ ਘੱਟ ਹੈ। ਜੋ ਕੁਝ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਪੋਲਿੰਗ ਦਰ ਜਿਹੜੀ ਹੈ ਨਗਰ ਪੰਚਾਇਤਾਂ ਦੀ 76.18 ਫੀਸਦੀ ਰਹੀ, ਜਦੋਂ ਕਿ ਨਗਰ ਨਿਗਮਾਂ ਦੀ ਪੋਲਿੰਗ ਦਰ ਜਿਹੜੀ ਹੈ 59.91 ਫੀਸਦੀ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਜਿਹੜਾ ਪੋਲਿੰਗ ਦੇ ਵਿਸਥਾਰਤ ਵੇਰਵੇ ਜਾਰੀ ਕੀਤੇ ਹੈ। ਇਨ੍ਹਾਂ ਦੇ ਅਨੁਸਾਰ ਨਗਰ ਨਿਗਮਾਂ ਦੇ ਵਿੱਚੋਂ ਪਠਾਨਕੋਟ ਨਿਗਮ ਦੇ ਵਿੱਚ ਸਭ ਤੋਂ ਵੱਧ 67.62 ਫੀਸਦ ਪੋਲਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ ਜਿਹੜੀ ਹੈ ਮੁਹਾਲੀ ਨਿਗਮ ਦੇ ਵਿੱਚ 54.62 ਫੀਸਦੀ ਪੋਲਿੰਗ ਦਰਜ ਕੀਤੀ ਹੈ। ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚੋਂ ਜ਼ਿਲ੍ਹਾ ਬਠਿੰਡਾ ਦੀਆਂ ਕੌਂਸਲਾਂ ਦੀ ਸਭ ਤੋਂ ਵੱਧ ਪੋਲਿੰਗ ਹੈ 78.99 ਫੀਸਦੀ ਵੋਟ ਫੀਸਦ ਰਹੀ ਹੈ। ਦੂਜੇ ਨੰਬਰ ਦੇ ਉੱਤੇ ਜ਼ਿਲ੍ਹਾ ਬਰਨਾਲਾ ਦੀਆਂ ਕੌਂਸਲਾਂ ਦੀ 77.99 ਫੀਸਦੀ ਪੋਲਿੰਗ ਰਹੀ। ਮੁਹਾਲੀ ਜ਼ਿਲ੍ਹੇ ਦੀਆਂ ਕੌਂਸਲਾਂ ਦੀ ਪੋਲਿੰਗ ਦਰ ਸਭ ਤੋਂ ਘੱਟ ਹੈ 55.95 ਫੀਸਦੀ। ਨਗਰ ਪੰਚਾਇਤਾਂ ਦਾ ਖੇਤਰ ਜ਼ਿਆਦਾ ਪੇਂਡੂ ਪਿੱਠ ਭੂਮੀ ਜਿਹੜੀ ਵਾਲਾ ਤੇ ਜਿਸ ਕਰਕੇ ਇਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੋਲਿੰਗ ਦਰ ਰਹੀ ਹੈ, ਜਦੋਂ ਕਿ ਸ਼ਹਿਰੀ ਵੋਟਰਾਂ ਨੇ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ। ਨਗਰ ਪੰਚਾਇਤਾਂ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਪਹਿਲੇ ਨੰਬਰ ਦੇ ਉੱਤੇ ਰਿਹਾ ਜਿੱਥੇ 84.60 ਫੀਸਦੀ ਪੋਲਿੰਗ ਰਹੀ। ਦੂਜੇ ਨੰਬਰ ਦੇ ਉੱਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ 83.96 ਫੀਸਦੀ ਪੋਲਿੰਗ ਰਹੀ ਹੈ। ਸਭ ਤੋਂ ਘੱਟ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 53.06 ਫੀਸਦੀ ਰਹੀ ਤੇ ਨਗਰ ਪੰਚਾਇਤ ਜੋਗਾ ਸਭ ਤੋਂ ਮੋਹਰੀ ਰਹੀ ਹੈ, ਜਿੱਥੋਂ ਦੀ ਪੋਲਿੰਗ ਦਰ 85.33 ਫੀਸਦ ਰਹੀ। ਜੋਗਾ ਦੇ ਵਾਰਡ ਨੰਬਰ 4 ਦੇ ਵਿੱਚ ਪੋਲਿੰਗ ਦਰ 91.97 ਫੀਸਦ ਦਰਜ ਕੀਤੀ ਗਈ, ਜਦੋਂ ਕਿ ਵਾਰਡ ਨੰਬਰ 10 ਦੇ ਵਿੱਚ ਪੋਲਿੰਗ ਦਰ 90 ਫੀਸਦੀ ਰਹੀ। ਜੋਗਾ ਦੇ ਕਿਸੇ ਵੀ ਵਾਰਡ ਦੇ ਵਿੱਚ 81 ਫੀਸਦ ਤੋਂ ਘੱਟ ਪੋਲਿੰਗ ਨਹੀਂ ਦਰਜ ਹੋਈ। ਇੱਥੋਂ ਦੇ ਵਾਰਡ ਨੰਬਰ 6 ਅਤੇ 11 ਦੇ ਵਿੱਚ ਤਾਂ ਪੁਰਸ਼ਾਂ ਤੋਂ ਵੱਧ ਵੋਟਾਂ ਜਿਹੜੀਆਂ ਨੇ ਔਰਤਾਂ ਨੇ ਪਾ ਛੱਡੀਆਂ ਨੇ। ਦੂਸਰੇ ਪਾਸੇ ਵਿਸਤਾਰ ਦੇ ਨਾਲ ਖਬਰ ਕਰਦੇ ਹਾਂ ਸਰਕਾਰੀ ਸਕੂਲਾਂ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9 ਫੀਸਦੀ ਘੱਟ ਗਈ ਹੈ, ਕੇਂਦਰ ਨੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ 352 ਕਰੋੜ ਦਾ ਬਜਟ ਜਿਹੜਾ ਉਹ ਦੱਸਿਆ ਹੈ ਤੇ ਵਿਸਤਾਰ ਦੇ ਨਾਲ ਖਬਰ ਸਾਂਝੀ ਕਰਦੇ ਹਾਂ। ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਪ੍ਰੋਗਰਾਮ ਅਪਰੂਵਲ ਬੋਰਡ ਜਿਹੜਾ PAB ਉਹਨੇ ਇੱਕ ਚਿੰਤਾਜਨਕ ਖਬਰ ਸਾਂਝੀ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੀਮ ਚੱਲਦੀ ਹੈ ਉੱਥੇ ਬੱਚਿਆਂ ਦੇ ਦਾਖਲੇ ਜਿਹੜੇ ਨੇ ਉਹਦੇ ਵਿੱਚ 9 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਹੈ ਆਈ ਹੈ। ਜੋ ਦਾਖਲੇ ਦੇ ਅੰਕੜੇ ਦੱਸਦੇ ਆ, ਸਾਲ 2024-25 ਦੇ ਵਿੱਚ ਬੱਚਿਆਂ ਦੀ ਗਿਣਤੀ 19.10 ਲੱਖ ਸੀ, ਜੋ ਕਿ ਸਾਲ 2025-26 ਦੇ ਵਿੱਚ ਘੱਟ ਕੇ 17.34 ਲੱਖ ਰਹਿ ਗਈ। ਰੋਜ਼ਾਨਾ ਖਾਣਾ ਖਾਣ ਵਾਲੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਰੋਜ਼ਾਨਾ ਮਿਡ ਡੇ ਮੀਲ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਵੀ 10 ਫੀਸਦ ਘੱਟ ਕੇ 13.66 ਲੱਖ ਰਹਿ ਗਈ ਹੈ। ਸਭ ਤੋਂ ਵੱਡੀ ਗਿਰਾਵਟ ਜਿਹੜੀ ਹੈ ਉਹਦਾ ਝਟਕਾ ਲੱਗਿਆ ਹੈ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ, ਜਿੱਥੇ ਬੱਚਿਆਂ ਦੀ ਗਿਣਤੀ ਅਤੇ ਖਾਣਾ ਖਾਣ ਵਾਲਿਆਂ ਦੀ ਕਵਰੇਜ 30 ਫੀਸਦੀ ਤੋਂ ਵੀ ਜ਼ਿਆਦਾ ਘੱਟ ਗਈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਜਿਹੜੀ ਕਲਾਸਾਂ ਨੇ ਉਹਦੇ ਵਿੱਚ 7-8 ਫੀਸਦੀ ਦੀ ਗਿਰਾਵਟ ਦੇਖੀ ਗਈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਗਿਰਾਵਟ ਦੇ ਕਾਰਨਾਂ ਦਾ ਪਤਾ ਲਗਾਉਣ ਤੇ ਇਸ ਨੂੰ ਸੁਧਾਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹੈ। ਮਿਡ ਡੇ ਮੀਲ ਉਹਦੇ ਲਈ 352 ਕਰੋੜ ਦੇ ਜਿਹੜਾ ਬਜਟ ਨੂੰ ਮਨਜੂਰੀ ਦਿੱਤੀ ਹੈ। ਇਸ ਗਿਰਾਵਟ ਦੇ ਬਾਵਜੂਦ ਬੱਚਿਆਂ ਦੇ ਪੋਸ਼ਣ ਦੇ ਲਈ ਕੇਂਦਰ ਸਰਕਾਰ ਨੇ ਸਾਲ 2026-27 ਦੇ ਵਾਸਤੇ ਪੰਜਾਬ ਦੇ ਲਈ 352.39 ਕਰੋੜ ਦੇ ਸਾਲਾਨਾ ਬਜਟ ਨੂੰ ਜਿਹੜਾ ਮਨਜੂਰੀ ਦਿੱਤੀ। ਇਸ ਬਜਟ ਦੇ ਵਿੱਚ ਕੇਂਦਰ ਦੀ ਜਿਹੜੀ ਹਿੱਸੇਦਾਰੀ ਹੈ ਸਰਕਾਰ ਦੀ 220.49 ਜਿਹੜਾ ਕਰੋੜ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਘੱਟੋ ਘੱਟ 131.90 ਕਰੋੜ ਰੁਪਏ ਪਾਉਣੇ ਪੈਣੇ ਹੈ। ਇਸ ਦੇ ਵਿੱਚ 31 ਮਾਰਚ 2026 ਤੱਕ ਦਾ ਪੁਰਾਣਾ ਬਚਿਆ ਹੋਇਆ 23 ਕਰੋੜ ਦਾ ਬਜਟ ਵੀ ਸ਼ਾਮਲ ਦੱਸਿਆ। ਇਹ ਮਨਜੂਰੀ 16 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਹੈ ਤੇ ਵਰਚੁਅਲ ਮੀਟਿੰਗ ਦੇ ਵਿੱਚ ਦਿੱਤੀ ਗਈ ਸੀ ਇਹ ਜਾਣਕਾਰੀ, ਜਿਸ ਦੇ ਮਿਨਟਸ 25 मई नूं जारी कीते गए। ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚ ਹੋਵੇਗਾ? ਇਸ ਯੋਜਨਾ ਦੇ ਤਹਿਤ ਪੰਜਾਬ ਦੇ 19,557 ਸਕੂਲਾਂ ਦੇ 14.55 ਲੱਖ ਬੱਚਿਆਂ ਨੂੰ 245 ਵਰਕਿੰਗ ਦਿਨਾਂ ਦੇ ਵਿੱਚ ਡੇ ਦੇ ਵਿੱਚ ਉਹਦੇ ਲਈ ਖਾਣਾ ਦਿੱਤਾ ਜਾਵੇਗਾ। ਬਾਲ ਵਾਟਿਕਾ 86,120 ਬੱਚੇ ਨੇ, ਪ੍ਰਾਇਮਰੀ ਦੇ ਵਿੱਚ 8,52,000 ਬੱਚੇ ਹੈ, ਅਪਰ ਪ੍ਰਾਇਮਰੀ ਦੇ ਵਿੱਚ 5,17,000 ਬੱਚੇ ਨੇ। ਸਕੂਲਾਂ ਦੇ ਵਿੱਚ ਖਾਣਾ ਬਣਾਉਣ ਦੇ ਲਈ 45,200 ਕੁੱਕ ਜਿਹੜੇ ਕੰਮ ਹੈਲਪਰਸ ਜਿਹੜੇ ਨੇ ਉਹਨਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਬਜਟ ਦੀ ਵੰਡ ਜਿਹੜੀ ਹੈ ਸਮਾਨ ਦਾ ਜਿਹੜਾ ਖਰਚਾ ਮੈਟੀਰੀਅਲ ਕੋਸਟ 284.61 ਕਰੋੜ ਰੁਪਏ ਸਭ ਤੋਂ ਵੱਡਾ ਹਿੱਸਾ ਦੱਸਿਆ। ਕੁੱਕ ਕੰਮ ਹੈਲਪਰਸ ਦਾ ਜਿਹੜਾ ਮਾਣ ਭੱਤਾ ਹੈ 45.20 ਕਰੋੜ ਰੁਪਏ ਹੈ। ਅਨਾਜ ਜਿਹੜਾ ਉਹਦੇ ਵਿੱਚ 10.49 ਕਰੋੜ ਰੁਪਏ ਤੇ 41,977 ਮੀਟ੍ਰਿਕ ਟਨ ਅਨਾਜ ਇਹਦੇ ਲਈ ਲੱਗੇਗਾ ਤੇ ਟਰਾਂਸਪੋਰਟੇਸ਼ਨ ਸਹਾਇਤਾ ਜਿਹੜੀ ਹੈ 6.30 ਕਰੋੜ ਰੁਪਏ। ਬੋਰਡ ਨੇ ਚਿੰਤਾ ਜਤਾਈ ਕਿ ਪਿਛਲੀ ਵਾਰ ਇਸ ਫੰਡ ਦਾ ਸਿਰਫ 50% ਹੀ ਵਰਤਿਆ ਗਿਆ ਸੀ। ਕਿਆ ਬਾਤ ਹੈ ਜੀ, ਇਸਦੇ ਲਈ ਸਮੇਂ ਸਿਰ ਭੁਗਤਾਨ ਕਰਨ ਦੇ ਲਈ ਕਿਹਾ ਗਿਆ। ਮੈਨੇਜਮੈਂਟ ਅਤੇ ਮੋਨੀਟਰਿੰਗ ਦੇ ਵਿੱਚ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ ਉਹਦੇ ਵਿੱਚ 17.62 ਕਰੋੜ ਰੁਪਏ। ਇਸ ਪੈਸੇ ਦੇ ਨਾਲ ਬੱਚਿਆਂ ਨੂੰ ਬਾਜਰੇ ਦੀਆਂ ਬਾਰਾਂ ਜਾਂ ਕੇਲੇ ਵਰਗੀ ਵਾਧੂ ਨਿਊਟ੍ਰੀਸ਼ਨ ਦਿੱਤੀ ਜਾਵੇਗੀ ਕਹਿੰਦੇ ਜੀ। ਤੇ ਮੈਨੇਜਮੈਂਟ ਅਤੇ ਮੋਨੀਟਰਿੰਗ ਜਿਹੜੀ ਹੈ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ 17.62 ਕਰੋੜ ਰੁਪਏ ਹੋਏਗਾ। ਤੇ ਪਿਛਲੇ ਸਾਲ ਦਿਨ ਘਟਣ ਦਾ ਜਿਹੜਾ ਕਾਰਨ ਅਤੇ ਕੇਂਦਰ ਦੇ ਸਖ਼ਤ ਨਿਰਦੇਸ਼ ਜਿਹੜੇ ਨੇ ਨਿਰਦੇਸ਼ਾਂ ਦੇ ਅਨੁਸਾਰ ਸਾਲ 2025-26 ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਤੈਅ ਕੀਤੇ ਗਏ 245 ਦਿਨਾਂ ਦੇ ਮੁਕਾਬਲੇ ਸਿਰਫ 218 ਦਿਨ ਹੀ ਖਾਣਾ ਦਿੱਤਾ ਜਾ ਸਕਿਆ। ਪੰਜਾਬ ਸਰਕਾਰ ਨੇ ਇਸ ਕਾਰਨ ਮਈ ਮਹੀਨੇ ਦੇ ਵਿੱਚ ਪੈਣ ਵਾਲੀ ਭਿਆਨਕ ਗਰਮੀ ਹੀਟ ਵੇਵ ਜਿਹੜੀ ਹੈ ਤੇ ਅਗਸਤ ਦੇ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਸਕੂਲ ਬੰਦ ਹੋਣ ਨੂੰ ਦੱਸਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਕਿ ਭਾਵੇਂ ਫੰਡਾਂ ਜਾਂ ਅਨਾਜ ਦੀ ਸਪਲਾਈ ਦੇ ਵਿੱਚ ਦੇਰੀ ਹੋਵੇ ਪਰ ਬੱਚਿਆਂ ਦਾ ਗਰਮ ਪਕਾਇਆ ਹੋਇਆ ਖਾਣਾ ਜਿਹੜਾ ਹੋਟ ਕੁੱਕ ਜਿਹੜਾ ਮੀਲ ਹੈ ਉਹਦੇ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਜੇਕਰ ਲੋੜ ਪਵੇ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਵਾਧੂ ਫੰਡ ਲਗਾ ਕੇ ਵੀ ਇਸ ਨੂੰ ਜਾਰੀ ਰੱਖੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁੱਖ ਆਦੇਸ਼ ਜਿਹੜੇ ਨੇ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ, ਵਿਦਿਆਰਥੀਆਂ ਦੀ 100% ਪਛਾਣ ਬਾਇਓਮੈਟ੍ਰਿਕ ਜਿਹੜਾ ਮੋਡ ਹੈ ਉਹਦੇ ਰਾਹੀਂ ਪੂਰੀ ਕੀਤੀ ਜਾਵੇ ਜੋ ਕਿ ਇਸ ਵੇਲੇ ਸਿਰਫ 87% ਹੈ। ਹਰ ਮਹੀਨੇ ਡਾਟਾ ਨੂੰ MIS ਪੋਰਟਲ ਦੇ ਉੱਤੇ ਜਿਹੜਾ ਅਪਡੇਟ ਕੀਤਾ ਜਾਵੇ। ਸਕੂਲ ਨਿਊਟ੍ਰੇਸ਼ਨ ਗਾਰਡਨ, ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਾਲੇ ਗਾਰਡਨ ਬਣਾਉਣ ਦੇ ਯਤਨਾਂ ਨੂੰ ਤੇਜ਼ ਕੀਤਾ ਜਾਵੇ। ਤੇ ਤਿੱਥੀ ਭੋਜਨ, ਸਮਾਜਿਕ ਸਹਿਯੋਗ ਨੂੰ ਜਿਹੜਾ ਵਧਾਉਣ ਦੇ ਲਈ ਤਿੱਥੀ ਭੋਜਨ ਨੂੰ ਉਤਸ਼ਾਹਿਤ ਕੀਤਾ ਜਾਵੇ ਜੋ ਲੋਕ ਖੁਸ਼ੀ ਦੇ ਮੌਕਿਆਂ ਦੇ ਉੱਤੇ ਬੱਚਿਆਂ ਨੂੰ ਵਾਧੂ ਪੋਸ਼ਣ ਵਾਲਾ ਖਾਣਾ ਦੇ ਸਕਣ। ਬੋਰਡ ਨੇ ਇਹ ਵੀ ਜਿਹੜਾ ਨੋਟ ਕੀਤਾ ਚੰਗੀ ਗੱਲ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ 100% ਹੈਲਥ ਚੈੱਕਅਪ ਜਿਹੜੇ ਨੇ, ਪੇਟ ਦੇ ਕੀੜਿਆਂ ਦੀ ਦਵਾਈ, ਸਕੂਲਾਂ ਦੇ ਵਿੱਚ LPG ਗੈਸ ਸਿਲੰਡਰ ਅਤੇ ਕਿਚਨ ਦੇ ਸਮਾਨ ਦੇ ਵਰਗੇ ਬਾਕੀ ਸਾਰੇ ਇੰਡੀਕੇਟਰਸ ਦਾ ਜਿਹੜਾ ਪ੍ਰਦਰਸ਼ਨ ਤਸੱਲੀ ਬਖਸ਼ ਜਿਹੜੇ ਕਹਿੰਦੇ ਦੱਸਿਆ। ਲੋ ਜੀ, ਪਰ ਜਿਹੜੇ ਹੈ ਬੱਚੇ ਉੱਥੇ ਦਿਖਦੇ ਨਹੀਂ ਹੈ ਪਰ ਹੋਰ ਸਾਰਾ ਢਾਂਚਾ ਕਹਿੰਦੇ ਠੀਕ ਠਾਕ ਲੱਗਦਾ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਵਾਲੇ ਕੇਵਲ ਸਿੰਘ ਢਿੱਲੋ ਦੀ ਪ੍ਰਧਾਨਗੀ ਰਾਹੀਂ ਭਾਜਪਾ ਦੀ ਪੇਂਡੂ ਵੋਟ ਬੈਂਕ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। BJP ਪੰਜਾਬ ਪ੍ਰੈਜ਼ੀਡੈਂਟ ਕੇਵਲ ਸਿੰਘ ਢਿੱਲੋ ਬਣੇ ਨੇ ਤੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹਾਈਕਮਾਂਡ ਨੇ ਲਾ ਦਿੱਤੀ ਹੈ ਇਹਦੇ ਉੱਤੇ ਮੋਹਰ। ਤੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਨੇ BJP ਪ੍ਰੈਜ਼ੀਡੈਂਟ ਉੱਥੇ ਵੀ ਬਦਲੇ ਨੇ। ਹਰਸ਼ ਮਲਹੋਤਰਾ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਨਿਯੁਕਤ ਹੋਏ ਨੇ। ਹਰਿਆਣਾ ਗਵਾਂਢੀ ਜਿਹੜਾ ਹੈ ਉਹਦੇ ਵਿੱਚ ਵੀ ਜਿਹੜਾ ਡਾਕਟਰ ਅਰਚਨਾ ਗੁਪਤਾ ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਨਿਯੁਕਤ ਕੀਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਸਾਰੀਆਂ ਫਸਲਾਂ ਦੇ ਉੱਤੇ MSP ਯਕੀਨੀ ਬਣਾਏਗੀ। ਜੇ ਕਹਿੰਦੇ ਹਰਿਆਣਾ 21 ਫਸਲਾਂ ਦੇ ਉੱਤੇ MSP ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਦਿੰਦਾ, ਢਿੱਲੋ ਸਾਹਿਬ ਇਹ ਕਹਿੰਦੇ ਨੇ। ਢਿੱਲੋ ਹੁਣਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਉਨ੍ਹਾਂ ਲੋਕਾਂ ਦੇ ਲਈ ਉਮੀਦ ਦੀ ਨਵੀਂ ਕਿਰਨ ਹੈ ਜੋ ਹੁਣ ਤੱਕ ਸੂਬੇ ਦੇ ਵਿੱਚ ਲਗਾਤਾਰ ਰਹੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਆਪ ਦੀਆਂ ਸਰਕਾਰਾਂ ਤੋਂ ਨਿਰਾਸ਼ ਨੇ। ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਅੱਜ ਉਦਯੋਗਪਤੀ ਸਿਆਸਤਦਾਨ ਕੇਵਲ ਸਿੰਘ ਢਿੱਲੋ, ਜਿਨ੍ਹਾਂ ਨੂੰ ਅੱਤਵਾਦ ਦੇ ਦੌਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਦਾ ਸਿਹਰਾ ਜਿਹੜਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਆਪਣੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਿਸ ਦੇ ਨਾਲ ਜਿਹੜੀ ਸਿਆਸਤ ਵੀ ਭੱਗ ਗਈ ਹੈ। ਮਾਨ ਸਾਹਿਬ ਨੇ ਵੀ ਟਵਿੱਟ ਕੀਤਾ ਉਹ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਤੱਕ ਆਪਣੀ ਪਹੁੰਚ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲੋਂ ਦੀ ਨਿਯੁਕਤੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲਈ ਇੱਕ ਗਣਿਤਕ ਸਿਆਸੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਢਿੱਲੋਂ ਨੂੰ ਅਜਿਹੇ ਸਮੇਂ ਚੁਣਿਆ ਗਿਆ ਜਦੋਂ ਭਾਜਪਾ ਮਾਲਵਾ ਦੇ ਪੇਂਡੂ ਖੇਤਰਾਂ ਦੇ ਵਿੱਚ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਤੇ ਹਾਵੀ ਦੇਖਣ ਨੂੰ ਮਿਲਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਾਰਟੀ ਪੰਜਾਬ ਦੇ ਵਿੱਚ ਮੁੱਖ ਤੌਰ ਦੇ ਉੱਤੇ ਸ਼ਹਿਰੀ ਹਿੰਦੂ ਵੋਟਰਾਂ ਤੱਕ ਸੀਮਤ ਹੋਣ ਦੀ ਧਾਰਨਾ ਤੋਂ ਉਭਰਨ ਦੇ ਲਈ ਸੰਘਰਸ਼ ਕਰ ਰਹੀ ਹੈ। ਮਾਲਵਾ ਦੇ ਵਿੱਚ ਜੜ੍ਹਾਂ ਰੱਖਣ ਵਾਲੇ ਅਤੇ ਕਾਂਗਰਸ ਦੇ ਵਿੱਚ ਲੰਬਾ ਸਿਆਸੀ ਕੈਰੀਅਰ ਰੱਖਣ ਵਾਲੇ ਇੱਕ ਜੱਟ ਸਿੱਖ ਆਗੂ ਨੂੰ ਨਿਯੁਕਤ ਕਰਕੇ ਭਾਜਪਾ

0: LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Big Porch 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington 98057 WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਸੋਮਵਾਰ ਦਾ ਦਿਨ ਹੈ ਤੁਹਾਡੇ ਨਾਲ, ਅਤੇ ਮਹੀਨਾ ਵੀ ਖਤਮ ਹੋਣ ਜਾ ਰਿਹਾ ਅਤੇ ਛੁੱਟੀਆਂ ਵੀ ਖਤਮ ਹੋਣ ਜਾ ਰਹੀਆਂ ਨੇ ਅਤੇ ਮੌਸਮ ਦੇ ਵਿੱਚ ਤਬਦੀਲੀਆਂ ਹਰ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ। ਅਤੇ ਮੌਸਮ ਦੀ ਸਥਿਤੀ ਵੀ ਗੱਲ ਕਰਾਂਗੇ, ਨਾਲ ਨਾਲ ਸਮਾਂ ਜਿਹੜੀ ਹੈ ਉਹਦੀ ਗੱਲ ਕਰ ਲਈਏ। ਅਤੇ ਸਭ ਤੋਂ ਪਹਿਲਾਂ ਅੱਜ ਦੀ ਤਵਾਰੀਖ ਦੀ ਗੱਲ ਕਰ ਲਈਏ ਤਾਂ 29 ਜੂਨ 2026 ਦਾ ਦਿਹਾੜਾ ਅਤੇ ਸੋਮਵਾਰ ਦਾ ਦਿਨ ਹੈ ਦੋਸਤੋ। ਅਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 449-976-1912 ਸਟੂਡੀਓ ਦਾ ਨੰਬਰ ਹੈ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਜਿਹੜਾ ਜ਼ਰੂਰ ਦਰੁਸਤ ਕਰਾ ਸਕਦੇ ਹੋ ਜੇਕਰ ਤੁਹਾਡੇ ਤੱਕ ਜਿਹੜਾ ਆਵਾਜ਼ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਆ ਰਹੀ ਹੈ ਤਾਂ। ਅਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂ ਕਰਾਂਗੇ ਪ੍ਰੋਗਰਾਮ ਦੀ ਗੱਲਬਾਤ ਅਤੇ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਸਿਆਸੀ ਹਾਲਾਤਾਂ ਦੀ ਗੱਲ ਕਰਾਂਗੇ। ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹਦੇ ਬਾਰੇ ਬਾਤ ਪਾਵਾਂਗੇ ਅਤੇ ਅੱਜ ਖਾਸ ਜਿਹੜਾ ਪੰਜਾਬ ਦੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ ਕਿ ਕਿਹੋ ਜਿਹੀ ਵਾਰਤਾਲਾਪ ਜਾਂ ਕਿਹੋ ਜਿਹੇ ਫੈਸਲੇ ਜਿਹੜੇ ਉੱਥੋਂ ਲਏ ਜਾਂਦੇ ਨੇ, ਅਤੇ ਬਹੁਤ ਸ਼ਲਾਘਾਯੋਗ ਕਹਿ ਸਕਦੇ ਹਾਂ ਜੋ ਕੁਝ ਵੀ ਕਾਰਜ ਸਿਰੇ ਚੜ੍ਹਿਆ ਅਤੇ ਬੜੇ ਸਹੀ ਭਾਵਨਾਵਾਂ ਦੇ ਨਾਲ ਅਤੇ ਦਰੁਸਤ ਗੱਲਾਂ ਬਾਤਾਂ ਹੋਈਆਂ ਨੇ ਜੋ ਸੰਦੇਸ਼ ਇੱਕ ਪੋਜ਼ਿਟਿਵਿਟੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਅਤੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਦੇ ਉੱਤੇ। ਅਤੇ ਇਸੇ ਤਰ੍ਹਾਂ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 14 ਮਿੰਟ ਦਾ ਸਮਾਂ ਹੈ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸ਼ਾਮ ਸਵੇਰ ਦੇ ਜਿਹੜੇ ਨੇ 9:14 ਹੋ ਗਏ ਨੇ। ਸਮਾਂ ਆਪਾਂ ਥੋੜ੍ਹਾ ਜਿਹਾ ਮਾਫ਼ੀ ਚਾਹਵਾਂਗੇ, ਅੱਜ ਲੇਟ ਆ। ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਅਤੇ ਭਾਰਤੀ ਸਮੇਂ ਦੇ ਉੱਤੇ ਘੜੀਆਂ 'ਤੇ ਝਾਤ ਮਾਰੀਏ ਅਤੇ 9:41 ਦੇ ਉੱਤੇ ਇਸ ਵਕਤ 43:44 ਦਾ ਸਮਾਂ ਹੋ ਚੁੱਕਿਆ ਹੈ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਅੰਕੜੇ ਕੇਵਲ ਅੰਕੜੇ ਨਹੀਂ ਹੁੰਦੇ, ਸਗੋਂ ਇਹਨਾਂ ਦੇ ਵਿੱਚ ਕੁਝ ਨਾ ਕੁਝ ਕਰਨ ਦਾ ਸੰਦੇਸ਼ ਹੁੰਦਾ ਹੈ। ਅੰਕੜਿਆਂ 'ਤੇ ਆਧਾਰਿਤ ਹੀ ਅਗਲੀਆਂ ਯੋਜਨਾਵਾਂ ਜਿਹੜੀਆਂ ਉਲੀਕੀਆਂ 'ਤੇ ਬਣਦੀਆਂ ਨੇ। ਇਸੇ ਤਰ੍ਹਾਂ 29 ਜੂਨ 1893 ਨੂੰ ਜਦੋਂ ਯਾਦ ਕਰਦੇ ਹਾਂ, ਗਣਿਤ ਅਤੇ ਅੰਕੜਾ ਵਿਗਿਆਨੀ ਹੋਏ ਹੈ ਪ੍ਰੋਫੈਸਰ ਪ੍ਰਸ਼ਾਂਤ ਚੰਦਰ ਮਹਿਲੋ ਨਬੀਸ ਉਹਨਾਂ ਦਾ ਜਨਮ ਹੁੰਦਾ ਹੈ। ਅਤੇ ਉਹਨਾਂ ਨੇ ਜੀਰੋ ਦੀ ਕਹਿ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ, ਅੰਕੜੇ ਦੀ ਗੱਲ ਆਉਂਦੀ ਹੈ, ਅਤੇ ਉਹਨਾਂ ਨੇ ਪ੍ਰਭਾਸ਼ਿਤ ਕੀਤਾ ਉਹਨਾਂ ਚੀਜ਼ਾਂ ਨੂੰ। 1933 ਦੇ ਵਿੱਚ ਗਦਰ ਲਹਿਰ ਦੇ ਮੁਖਬਰ ਕਿਰਪਾਲ ਸਿੰਘ ਪਿੰਡ ਬੰਗੜ ਅੰਮ੍ਰਿਤਸਰ ਦਾ ਜਿਹੜਾ ਸੀ 18 ਸਾਲ ਦੇ ਬਾਅਦ ਕਤਲ ਹੋ ਗਿਆ ਸੀ। 1961 ਦੇ ਵਿੱਚ ਬਦਲੇਪ ਸਿੰਘ ਰੱਖਿਆ ਮੰਤਰੀ ਦਾ ਜਿਹੜਾ ਦੇਹਾਂਤ ਹੁੰਦਾ ਅਤੇ 1991 ਦੇ ਵਿੱਚ CPM ਦੇ ਆਗੂ ਜੋਤੀ ਬਾਸੂ ਦੀ ਅਗਵਾਈ ਹੇਠ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਨੇ ਸਹੁੰ ਚੁੱਕੀ ਹੈ। 2007 ਦੇ ਵਿੱਚ ਆਈਫੋਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਐਪਲ ਦਾ ਜਿਹੜਾ ਪਹਿਲਾ ਸਮਾਰਟਫੋਨ ਮਾਰਕੀਟ ਦੇ ਵਿੱਚ ਉਤਰਿਆ ਸੀ। 2008 ਦੇ ਵਿੱਚ ਦੁਨੀਆ ਦੇ ਪਹਿਲੇ ਗਰਭਵਤੀ ਪੁਰਸ਼ ਥਾਮਸ ਨੇ ਲੜਕੀ ਨੂੰ ਜਿਹੜਾ ਜਨਮ ਦਿੱਤਾ। ਬੰਦੇ ਵੀ ਜਿਹੜਾ ਜਨਮ ਦਿੰਦੇ ਆ, ਇਕੱਲੀਆਂ ਔਰਤਾਂ ਹੀ ਨਹੀਂ, ਇਹ ਚੀਜ਼ਾਂ ਜਿਹੜੀਆਂ ਸਾਬਤ ਹੋਈਆਂ। ਦੁਨੀਆ ਦਾ ਪਹਿਲੀ ਗਰਭਵਤੀ ਪੁਰਸ਼ ਥਾਮਸ ਨੇ ਜਿਹੜਾ ਸੀ ਲੜਕੀ ਨੂੰ ਜਨਮ ਦਿੱਤਾ ਸੀ। ਵਿਸ਼ਵ ਅੱਜ ਜਿਹੜਾ ਅੰਕੜਾ ਦਿਵਸ ਵੀ ਆ, 2007 ਤੋਂ ਇਹ ਸ਼ੁਰੂ ਹੋਇਆ ਸੀ। ਗਦਰ ਲਹਿਰ ਦੀ ਦੋਸਤੋ ਗੱਲ ਕਰੀਏ ਤਾਂ ਗਦਰ ਲਹਿਰ ਦਾ ਗਦਾਰ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਅੰਮ੍ਰਿਤਸਰ ਦੇ ਰਹਿਣ ਵਾਲਾ ਸੀ ਅਤੇ ਪਹਿਲਾਂ ਇਹ ਜਿਹੜੇ ਸਨ ਅੰਗਰੇਜ਼ੀ ਰਸਾਲੇ ਦੇ ਵਿੱਚ ਭਰਤੀ ਹੋਇਆ, ਅਤੇ ਜਾਣੀ ਕਿ ਕੰਪਨੀ ਦੇ ਵਿੱਚ, ਅਤੇ 3 ਸਾਲ ਬਾਅਦ ਨੌਕਰੀ ਛੱਡ ਕੇ ਹਾਂਗਕਾਂਗ ਚਲਿਆ ਗਿਆ। ਉੱਥੋਂ ਪੁਲਿਸ ਦੇ ਵਿੱਚ 3 ਸਾਲ ਲਾ ਕੇ ਪਿੰਡ ਆ ਗਿਆ ਅਤੇ ਬਾਅਦ ਦੇ ਵਿੱਚ ਚੀਨ ਚਲਿਆ ਗਿਆ। ਉੱਥੋਂ ਵਾਪਸ ਆ ਕੇ ਕਲਕੱਤੇ ਚਲਿਆ ਜਾਂਦਾ, ਫਿਰ 1913 ਦੇ ਵਿੱਚ ਪਿੰਡ ਆ ਜਾਂਦਾ। ਫਿਰ ਇਹਨਾਂ ਨੇ ਆਪਣੀ ਬਾਂਹ ਦੇ ਉੱਤੇ ਉੱਕਰਿਆ ਨਾਂ ਤੇਜ਼ਾਬ ਦੇ ਨਾਲ ਮਿਟਾ ਦਿੱਤਾ ਅਤੇ ਜਨਵਰੀ 1915 ਦੇ ਵਿੱਚ ਅੰਮ੍ਰਿਤਸਰ ਵਿਖੇ ਇਸ ਦੀ ਮੁਲਾਕਾਤ ਜਿਹੜਾ ਮੁੱਲਾ ਸਿੰਘ ਦੇ ਨਾਲ ਹੋਈ ਹੈ, ਜੋ ਗਦਰ ਕਰਨ ਵਾਸਤੇ ਦੇਸ਼ ਵਾਪਸੀ ਦੇ ਸੱਦੇ ਦੇ ਉੱਤੇ ਪੰਜਾਬ ਆਏ ਸੀ। ਮੁੱਲਾ ਸਿੰਘ ਦੇ ਨਾਲ ਨਾਲ ਜਿਹੜਾ ਸੀ ਕਿਰਪਾਲ ਸਿੰਘ ਦਾ ਰਿਸ਼ਤੇ ਵਿੱਚੋਂ ਜਿਹੜਾ ਲੱਗਦਾ ਭਰਾ ਬਲਵੰਤ ਸਿੰਘ ਵੀ ਸੀ। ਬਲਵੰਤ ਸਿੰਘ ਨੇ ਕਿਰਪਾਲ ਸਿੰਘ ਦੇ ਵੱਲੋਂ ਬੇਰੁਜ਼ਗਾਰੀ ਦਾ ਵਾਸਤਾ ਪਾਉਣ ਉੱਤੇ ਜਿਹੜਾ ਫੌਜ ਦੇ 23ਵੇਂ ਰਸਾਲੇ ਦੇ ਵਿੱਚ ਭਰਤੀ ਕਰਵਾ ਦਿੱਤਾ ਅਤੇ ਕਿਰਪਾਲ ਸਿੰਘ ਦੀ ਮੁਲਾਕਾਤ ਜੈਲਦਾਰ ਬੇਲਾ ਸਿੰਘ ਦੇ ਨਾਲ ਹੁੰਦੀ ਹੈ। 9 ਫਰਵਰੀ 1915 ਨੂੰ ਬੇਲਾ ਸਿੰਘ ਕਿਰਪਾਲ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਦੇ ਡਿਪਟੀ ਸੁਪਰੀਡੈਂਟ ਦੇ ਕੋਲ ਲੈ ਗਿਆ ਅਤੇ ਉਸਨੇ ਮੁੱਲਾ ਸਿੰਘ ਨੂੰ ਲੱਭਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਕੰਮ ਦੇ ਲਈ ਉਹ ਬਲਵੰਤ ਸਿੰਘ ਉਹਨਾਂ ਨੂੰ ਲਾਹੌਰ ਦੇ ਵਿੱਚ ਮਿਲਦਾ। ਉਸਦੀ ਮਦਦ ਦੇ ਨਾਲ ਉਹ ਪਹਿਲੀ ਵਾਰ ਗਦਰੀਆਂ ਦੇ ਟਿਕਾਣੇ ਮੋਚੀ ਬਾਜ਼ਾਰ ਲਾਹੌਰ ਦੇ ਵਿਚਲੇ ਮਕਾਨ ਦੇ ਵਿੱਚ ਗਿਆ। 1-2 ਦਿਨਾਂ ਦੇ ਵਿੱਚ ਉਸਦੀ ਮੁਲਾਕਾਤ ਕਰਤਾਰ ਸਿੰਘ ਸਰਾਭਾ ਅਤੇ ਹੋਰ ਗਦਰੀਆਂ ਦੇ ਨਾਲ ਹੁੰਦੀ ਹੈ ਅਤੇ ਉਹਨਾਂ ਨੇ 23ਵੇਂ ਰਸਾਲੇ ਘੋੜਸਵਾਰ ਦੇ ਵਿੱਚ ਗਦਰ ਅਤੇ ਐਲਾਨ ਇਹ ਜੰਗ ਦੀਆਂ ਜਿਹੜੀਆਂ ਕਾਪੀਆਂ ਵੀ ਪ੍ਰਾਪਤ ਕੀਤੀਆਂ ਅਤੇ ਉਹ ਹਰ ਰੋਜ਼ ਬਹਾਨੇ ਦੇ ਨਾਲ ਬਾਹਰ ਜਾ ਕੇ ਡਿਪਟੀ ਸੁਪਰੀਡੈਂਟ ਲਿਆਕਤ ਹਯਾਤ ਖਾਨ ਅੰਮ੍ਰਿਤਸਰ ਨੂੰ ਰਿਪੋਰਟ ਦਿੰਦਾ ਸੀ। ਗਦਰੀਆਂ ਨੂੰ ਉਸਦੀਆਂ ਹਰਕਤਾਂ ਦੇ ਉੱਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਫਿਰ ਗਦਰ ਦੀ ਤਾਰੀਖ 21 ਫਰਵਰੀ 1915 ਦੀ ਥਾਂ 19 ਫਰਵਰੀ ਕਰਤੀ, ਜਿਹਦਾ ਉਹਨਾਂ ਨੂੰ ਉਸਨੂੰ ਪਤਾ ਲੱਗ ਗਿਆ ਅਤੇ ਉਹਨੇ ਫਿਰ ਪੁਲਿਸ ਨੂੰ ਨਵੀਂ ਤਾਰੀਖ ਦੇ ਬਾਰੇ ਰਿਪੋਰਟ ਕੀਤੀ। ਪੁਲਿਸ ਨੇ ਛਾਪੇ ਮਾਰ ਕੇ ਰਾਤੋ ਰਾਤ ਹੀ ਗਦਰੀ ਫੜੇ ਅਤੇ ਕਰਤਾਰ ਸਿੰਘ ਸਰਾਭਾ ਦੇ ਕੁਝ ਗਦਰੀ ਬਚ ਨਿਕਲਦੇ ਹੈ ਅਤੇ ਵਿੱਚ ਸਫਲ ਹੋ ਜਾਂਦੇ ਹੈ ਅਤੇ ਅੰਗਰੇਜ਼ ਸਰਕਾਰ ਨੇ ਕਿਰਪਾਲ ਸਿੰਘ ਉਹਨਾਂ ਨੂੰ ਇਨਾਮ ਦੇ ਵਜੋਂ ਮੁਲਤਾਨ ਜ਼ਿਲ੍ਹੇ ਦੇ ਵਿੱਚ 5 ਮੁਰੱਬੇ ਜ਼ਮੀਨ ਦਿੱਤੀ। ਕਿਰਪਾਲ ਸਿੰਘ ਉਹਨਾਂ ਨੂੰ ਗਦਰੀਆਂ ਦਾ ਡਰ ਸੀ ਕਿ ਇਸਦੇ ਲਈ ਉਸਨੇ ਸੁਰੱਖਿਆ ਵਾਸਤੇ ਆਪਣੇ ਡੇਰੇ ਖੂੰਖਾਰ ਕੁੱਤੇ ਅਤੇ ਬਤਕਾਂ ਜਿਹੜੀਆਂ ਰੱਖੀਆਂ ਸਨ। ਜਦ ਡੇਰੇ ਦੇ ਵਿੱਚ ਕੋਈ ਵੀ ਆਪਣਾ ਇੱਕ ਮਿੰਟ ਜੀ ਦੋਸਤੋ, ਉੱਪਰ ਥੱਲੇ ਕਈ ਵਾਰੀ ਹੋ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਅਤੇ ਕੁਝ ਗਦਰੀ ਬਚ ਨਿਕਲਦੇ ਹੈ। ਕਿਰਪਾਲ ਸਿੰਘ ਨੂੰ ਗਦਰੀਆਂ ਦਾ ਡਰ ਸੀ ਅਤੇ ਉਸ ਤੋਂ ਬਾਅਦ ਖੂੰਖਾਰ ਕੁੱਤੇ ਅਤੇ ਬਤਕਾਂ ਉਹਨੇ ਰੱਖੀਆਂ। ਜਦੋਂ ਡੇਰੇ ਦੇ ਵਿੱਚ ਕੋਈ ਓਪਰਾ ਵਿਅਕਤੀ ਆਉਂਦਾ ਤਾਂ ਬਤਕਾਂ ਅਤੇ ਕੁੱਤੇ ਰੋਲਾ ਪਾਉਣ ਲੱਗ ਜਾਂਦੇ ਸਨ। ਉਹ ਦੋ ਦਹਾਕੇ ਸੁੱਖ ਅਤੇ ਸੁੱਖ ਦੇ ਭੋਗਦਾ ਰਿਹਾ। ਕੁਝ ਗਦਰੀ ਘਰੋਂ ਘਰੀ ਬੈਠ ਗਏ ਅਤੇ ਕੁਝ ਸਿਆਸਤ ਦੇ ਵਿੱਚ ਸਰਗਰਮ ਹੋ ਗਏ। 1933 ਦੇ ਵਿੱਚ ਇੱਕ ਵਿਅਕਤੀ ਨੇ ਕਿਰਪਾਲ ਸਿੰਘ ਦੇ ਚੱਕ ਵਿਚਲੇ ਗੁਰਦੁਆਰੇ ਦੀ ਸੇਵਾ ਸੰਭਾਲੀ ਅਤੇ ਛੇਤੀ ਹੀ ਉਸਦਾ ਕਿਰਪਾਲ ਸਿੰਘ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਜਾਂਦਾ। ਉਹ ਗ੍ਰੰਥੀ ਕੁੱਤੇ ਅਤੇ ਬਤਕਾਂ ਦੇ ਨਾਲ ਵੀ ਰਚ ਮਿਚ ਗਿਆ। 29 ਜੂਨ 1933 ਨੂੰ ਚੁਬਾਰੇ ਦੀ ਛੱਤ ਦੇ ਉੱਪਰ ਸੁੱਤੇ ਪਏ ਦਾ ਕਤਲ ਹੋ ਜਾਂਦਾ ਅਤੇ ਕਾਤਲ ਪੌੜੀ ਦੀ ਮਦਦ ਦੇ ਨਾਲ ਉੱਪਰ ਚੜ੍ਹਿਆ। ਉਸ ਰਾਤ ਨਾ ਕੁੱਤੇ ਭੌਂਕੇ ਅਤੇ ਨਾ ਬਤਕਾਂ ਨੇ ਰੌਲਾ ਪਾਇਆ। ਅਗਲੇ ਦਿਨ ਗ੍ਰੰਥੀ ਵੀ ਗਾਇਬ ਸੀ ਅਤੇ ਅੱਜ ਤੱਕ ਇਹ ਪਤਾ ਨਾ ਲੱਗ ਸਕਿਆ ਕਿ ਉਹ ਗ੍ਰੰਥੀ ਕੌਣ ਸੀ ਜਿਸ ਨੇ ਗਦਾਰ ਕਿਰਪਾਲ ਸਿੰਘ ਉਹਨਾਂ ਨੂੰ ਜਿਹੜਾ ਮਾਰ ਮੁਕਾਇਆ। ਇਹ ਸੀ ਦੋਸਤੋ ਜ਼ਿਕਰ ਗਦਰ ਲਹਿਰ ਦਾ ਗਦਾਰ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਅੰਮ੍ਰਿਤਸਰ ਦਾ ਰਹਿਣ ਵਾਲਾ। ਅਤੇ ਅਗਲੀ ਗੱਲ ਕਰਦੇ ਹਾਂ ਪ੍ਰਸ਼ਾਂਤ ਚੰਦਰ ਮਹਿਲਨੋਬਿਸ ਭਾਰਤ ਦੇ ਪ੍ਰਸਿੱਧ ਗਣਿਤ ਤੇ ਅੰਕੜਾ ਵਿਗਿਆਨੀ ਨੇ। ਉਹਨਾਂ ਦਾ ਅੱਜ ਜਨਮ ਦਿਹਾੜਾ ਤੇ ਮੁਬਾਰਕਬਾਦ। 1893 ਨੂੰ ਉਹਨਾਂ ਦਾ ਜਨਮ ਹੁੰਦਾ ਹੈ, 29 ਜੂਨ ਨੂੰ। ਕਲਕੱਤੇ ਤੋਂ BSC ਆਨਰਸ ਦੀ ਜਿਹੜੀ ਡਿਗਰੀ ਹਾਸਲ ਕੀਤੀ ਤੇ 1915 ਦੇ ਵਿੱਚ ਕੈਂਬਰਿਜ ਵਿਸ਼ਵ ਵਿਦਿਆਲੇ ਤੋਂ ਜਿਹੜਾ MA ਪਾਸ ਕੀਤੀ। ਭਾਰਤ ਵਾਪਸ ਆਣ ਕੇ ਕਲਕੱਤਾ ਵਿਸ਼ਵ ਵਿਦਿਆਲੇ ਦੇ ਵਿੱਚ ਪਹਿਲੇ ਪ੍ਰੋਫੈਸਰ ਰਹੇ ਤੇ ਫਿਰ ਮੁਖੀ ਬਣੇ, ਫਿਰ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਬਣ ਗਏ। 1931 ਦੇ ਵਿੱਚ ਭਾਰਤੀ ਅੰਕੜਾ ਸੰਸਥਾਨ ਦੇ ਡਾਇਰੈਕਟਰ ਬਣੇ। ਉਹਨਾਂ ਨੇ ਇੰਡੀਅਨ ਜਰਨਲ ਆਫ ਸਟੈਟਿਸਟਿਕਸ ਸੰਖਿਆ ਦੀ ਨੀਂਹ ਰੱਖੀ, ਜਿਸਦੇ ਉਹ ਐਡੀਟਰ ਬਣੇ। ਵਿਦਿਆਲੇ ਵੱਲੋਂ ਵੈਲਡਨ ਤਗਮਾ ਅਤੇ ਕਈ ਵਿਸ਼ਵ ਵਿਦਿਆਲਿਆਂ ਨੇ ਉਹਨਾਂ ਨੂੰ DSSC ਦੀਆਂ ਜਿਹੜੀਆਂ ਆਨਰੇਰੀ ਡਿਗਰੀਆਂ ਦਿੱਤੀਆਂ। ਅਤੇ 1950 ਦੇ ਵਿੱਚ ਭਾਰਤੀ ਸਾਇੰਸ ਕਾਂਗਰਸ ਦੇ ਪ੍ਰਧਾਨ ਅਤੇ 1955 ਦੇ ਵਿੱਚ ਯੋਜਨਾ ਕਮਿਸ਼ਨ ਦਾ ਮੈਂਬਰ ਬਣ ਗਏ। ਉਹ ਅੰਤਰਰਾਸ਼ਟਰੀ ਸਟੈਟਿਸਟਿਕਲ ਸੰਸਥਾਨ ਦੇ ਜਿਹੜੇ ਆਨਰੇਰੀ ਪ੍ਰਧਾਨ ਵੀ ਰਹੇ। ਬੰਗਾਲੀ ਦੇ ਲੇਖਕ ਅਤੇ ਚੰਗੇ ਭਾਸ਼ਣ ਵਕਤਾ ਵੀ ਸਨ। ਉਹਨਾਂ ਨੂੰ 1968 ਦੇ ਵਿੱਚ ਪਦਮ ਵਿਭੂਸ਼ਣ ਦਿੱਤਾ ਗਿਆ ਅਤੇ 28 ਜੂਨ 1972 ਨੂੰ ਕਲਕੱਤੇ ਦੇ ਹਸਪਤਾਲ ਦੇ ਵਿੱਚ ਅੰਤੜੀ ਦੇ ਟਿਊਮਰ ਦਾ ਆਪਰੇਸ਼ਨ ਹੋਣ ਉਪਰੰਤ ਬਾਅਦ ਦੁਪਹਿਰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਸਾਲ 2018 ਦੇ ਵਿੱਚ ਉਪ ਰਾਸ਼ਟਰਪਤੀ MVENKAYA NAIDU ਨੇ ਜਿਹੜਾ ਸੀ 125ਵੇਂ ਅੰਕੜਾ ਦਿਵਸ ਅਤੇ ਵਿਗਿਆਨਕ ਪ੍ਰਸਾਦ ਚੰਦਰ ਮਹਾਲੋਬੀਸ ਦੀ ਜਿਹੜੀ ਸੀ 12ਵੀਂ ਸ਼ੁਰੂਆਤੀ ਵਰ੍ਹੇਗੰਢ ਦੀ ਸਮਾਰੋਹ 'ਤੇ 125 ਰੁਪਏ ਦੀ ਮਾਨਤਾ ਦਾ ਇੱਕ ਯਾਦਗਾਰੀ ਸਿੱਕਾ ਲਾਂਚ ਕੀਤਾ। ਇਸ ਆਯੋਜਨ ਮੌਕੇ ਪ੍ਰਸਿੱਧ ਅਦਾਕਾਰ ਬਾਰੂਨ ਚੰਦਾ ਦੀ ਆਵਾਜ਼ ਦੇ ਨਾਲ ਮਹਲਾ ਨੋਬਿਸ ਅਤੇ ਰਵਿੰਦਰਨਾਥ ਟੈਗੋਰ ਦੇ ਵਿਚਕਾਰ 3 ਦਹਾਕੇ ਲੰਬੇ ਸੰਬੰਧਾਂ ਦਾ ਬਾਰੇ ਇੱਕ ਆਡੀਓ ਕਲਿੱਪ ਵੀ ਜਿਹੜਾ ਜਾਰੀ ਕੀਤਾ ਗਿਆ ਸੀ ਉਸ ਸਮੇਂ ਦੇ ਵਿੱਚ। ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਉਹ ਕੁਝ ਗੱਲਾਂ ਬਾਤਾਂ, ਅਤੇ ਹੁਣ ਚੱਲਦੇ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ, ਅਤੇ ਅੱਜ ਸਿਲਸਿਲਾ ਚਲਾਉਂਦੇ ਹਾਂ ਅੱਗੇ ਅਤੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੱਕ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 9179 1962 ਸਟੂਡੀਓ ਦਾ ਨੰਬਰ ਹੈ, ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੀਆਂ ਖਬਰਾਂ ਵੱਲ ਨੂੰ ਦੋਸਤੋ ਝਾਤ ਮਾਰੀਏ, ਅਤੇ ਪੰਜਾਬ ਤੋਂ ਲੈ ਕੇ ਦੁਨੀਆ ਤੱਕ ਦੀਆਂ ਉਹ ਅਹਿਮ ਖਬਰਾਂ ਜੋ ਹਰ ਨਾਗਰਿਕ ਨੂੰ ਜਾਣਨੀਆਂ ਅਤੇ ਸੁਣਨੀਆਂ ਵੀ ਚਾਹੀਦੀਆਂ ਨੇ। ਯੂਰੀਆ ਘੁਟਾਲੇ ਦੀ ਗੱਲ ਪੰਜਾਬ ਦੇ ਵਿੱਚ ਚੱਲ ਰਹੀ ਹੈ, ਅਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਉਹਦੇ ਉੱਤੇ ਹੋਈ ਹੈ, ਅਤੇ ਕਿਸਾਨਾਂ ਦਾ ਬਿਜਲੀ ਸੰਕਟ ਹੈ ਜੋ ਗੁੱਸੇ ਦਾ ਰੂਪ ਧਾਰੀ ਜਾ ਰਿਹਾ ਹੈ। ਉੱਧਰੋਂ ਫਸਲਾਂ ਨੂੰ ਪਾਣੀ ਚਾਹੀਦਾ ਹੈ, ਨਾ ਮੋਗਿਆਂ ਦੇ ਵਿੱਚ ਤਾਂ ਨਾ ਟੇਲਾਂ ਤੱਕ ਪਾਣੀ ਪਹੁੰਚ ਰਿਹਾ, ਅਤੇ ਬਿਜਲੀ ਦੀ ਗੁੱਲ ਹੈ, ਬਿਜਲੀ ਹੱਥ ਨਹੀਂ ਫੜਾਉਂਦੀ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅੱਜ ਦਾ ਖਾਸ ਦਿਹਾੜਾ ਜੋ ਰਿਹਾ, ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ। ਸਤਿਕਾਰ ਐਕਟ ਦੇ ਉੱਤੇ 1 ਮਹੀਨੇ ਦਾ ਅਲਟੀਮੇਟਮ ਦੇ ਦਿੱਤਾ, ਅਤੇ ਪੰਜਾਬ ਕਾਂਗਰਸ ਦੇ ਵਿੱਚ ਸੰਭਾਵਿਤ ਵੱਡੇ ਫੈਸਲੇ ਹੋਣ ਜਾ ਰਹੇ ਨੇ, ਜਲਦ ਹੀ ਨਸ਼ਰ ਹੋ ਜਾਣਗੇ 1-2 ਦਿਨਾਂ 'ਚ, ਅਤੇ ਹਾਈ ਕੋਰਟ ਦੀਆਂ ਸਖ਼ਤ ਟਿੱਪਣੀਆਂ ਆਈਆਂ ਨੇ। ਅਮੈਰੀਕਾ ਇਰਾਨ ਤਣਾਅ ਜਿਹੜਾ ਵੀਕਐਂਡ ਦੇ ਵਿੱਚ ਵੀ ਬਣਿਆ, ਪਰ ਹੁਣ ਫਿਰ ਤੋਂ ਸ਼ਾਂਤੀ ਦਿਖਣ ਲੱਗੀ ਹੈ। ਅਤੇ ਯੂਰਪ ਦੇ ਵਿੱਚ ਭਿਆਨਕ ਗਰਮੀ ਜਿਹੜੀ ਕਹਿਰ ਬਰਸਾ ਰਹੀ ਹੈ, 45 ਡਿਗਰੀ ਤੋਂ ਉੱਪਰ ਦਾ ਜਿਹੜਾ ਆਪਣਾ ਡਿਗਰੀ ਨੂੰ ਸੈਲਸੀਅਸ ਨੂੰ ਪਾਰ ਕਰ ਗਿਆ। ਚੀਨ ਜਪਾਨ ਵਪਾਰਕ ਟਕਰਾਅ ਜਿਹੜਾ ਚੱਲ ਪਿਆ, ਅਤੇ ਬ੍ਰਿਟੇਨ ਅਤੇ ਜਰਮਨੀ ਦੀਆਂ ਵੱਡੀਆਂ ਘਟਨਾਵਾਂ ਦੇ ਵਿੱਚ ਗੋਲੀਬਾਰੀ ਹੋਈ ਹੈ, ਅਤੇ ਫੀਫਾ ਵਰਲਡ ਕੱਪ ਦੀ ਵੀ ਗੱਲਬਾਤ ਅੱਗੇ ਜਾ ਕੇ ਕਰਾਂਗੇ। ਅਤੇ ਲਓ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਯੂਰੀਆ ਘੁਟਾਲੇ 'ਤੇ ਐਕਸ਼ਨ ਦੇ ਵਿੱਚ ਆਏ ਆ CM ਭਗਵੰਤ ਮਾਨ, 7 ਅਧਿਕਾਰੀ ਚਾਰਜਸ਼ੀਟ ਕੀਤੇ ਹੈ। ਪੰਜਾਬ ਸਰਕਾਰ ਨੇ ਯੂਰੀਆ ਘੁਟਾਲੇ ਦੇ ਮਾਮਲੇ 'ਚ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਹਿਕਾਰੀ ਅਦਾਰੇ ਮਾਰਕਫੈੱਡ ਅਤੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਕੈਟਲ ਫੀਡ ਸਨਅਤਾਂ ਦਾ ਜਿਹੜੇ ਵਿੱਚ ਖੇਤੀ ਸਬਸਿਡੀ ਵਾਲੀ ਯੂਰੀਆ ਦੀ ਸਪਲਾਈ ਦੇ ਮਾਮਲੇ ਦੀ ਤੱਥ ਖੋਜ ਜਾਂਚ ਕਰਨਗੇ। ਇਹ ਉੱਚ ਅਧਿਕਾਰੀ ਅਣਗਹਿਲੀ ਦੇ ਲਈ ਜ਼ਿੰਮੇਵਾਰੀ ਤੈਅ ਕਰਕੇ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਸੌਂਪਣਗੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ 7 ਉੱਚ ਅਫਸਰਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਐਤਵਾਰ ਨੂੰ ਪ੍ਰਮੁੱਖਤਾ ਦੇ ਨਾਲ ਯੂਰੀਆ ਘੁਟਾਲਾ ਦਾ ਮਾਮਲਾ ਬੇਪਰਦ ਕੀਤਾ ਗਿਆ ਸੀ। ਕਿਵੇਂ 2 ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਖੇਤੀ ਸਬਸਿਡੀ ਵਾਲੀ ਯੂਰੀਆ ਨੂੰ ਮਾਰਕਫੈੱਡ ਅਤੇ ਮਿਲਕਫੈੱਡ ਦੀਆਂ 4 ਕੈਟਲ ਫੀਡ ਫੈਕਟਰੀਆਂ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ। ਖੇਤੀ ਮਹਿਕਮੇ ਦੇ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰੇ ਗਏ ਨੇ, ਜਿਸ ਦੇ ਵਿੱਚ ਇਸ ਘਪਲੇ ਹੋਣ ਦੀ ਜਿਹੜੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਕਾਸ਼ੀ ਤੋਂ ਹੀ ਖ਼ਬਰ ਦਾ ਨੋਟਿਸ ਲੈਂਦੇ ਅੱਜ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ। 7 ਅਧਿਕਾਰੀ ਚਾਰਜਸ਼ੀਟ ਕਰਨ ਤੋਂ ਇਲਾਵਾ 1 ਅਧਿਕਾਰੀ ਦਾ ਤਬਾਦਲਾ ਵੀ ਕੀਤਾ। ਮੁੱਖ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਹਰ ਪੱਧਰ ਦੇ ਉੱਤੇ ਜਵਾਬਦੇਹੀ ਤੈਅ ਕੀਤੀ ਜਾਏਗੀ ਅਤੇ ਜਨਤਕ ਸਰੋਤਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਕਾਰੀ ਕਰਮਚਾਰੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਨੇ ਖਾਦ ਸਪਲਾਈ ਕਰਨ ਵਾਲੀ ਕੰਪਨੀ ਮੈਸਰਜ ਮਨੀਸ਼ਾ ਟ੍ਰੇਡਿੰਗ ਕੰਪਨੀ ਨਵੀਂ ਦਿੱਲੀ ਅਤੇ ਮੈਸਰਜ AM ਕੈਮੀਕਲ ਸੋਨੀਪਤ ਖਿਲਾਫ਼ ਕਾਰਵਾਈ ਦੇ ਲਈ ਮਾਮਲਾ ਵਿਸਤ੍ਰਿਤ ਜਾਂਚ ਅਤੇ ਲੋੜੀਂਦੀ ਕਾਰਵਾਈ ਲਈ ਕ੍ਰਮਵਾਰ ਪ੍ਰਿੰਸੀਪਲ ਕਮਿਸ਼ਨਰ CGST ਨਵੀਂ ਦਿੱਲੀ ਅਤੇ ਪੰਚਕੂਲਾ ਨੂੰ ਭੇਜ ਦਿੱਤਾ ਹੈ। ਇਹਨਾਂ ਅਧਿਕਾਰੀਆਂ ਦੀ ਰਿਪੋਰਟ ਦੇ ਉੱਤੇ ਪੰਜਾਬ ਸਰਕਾਰ ਅਗਲੀ ਕਾਰਵਾਈ ਕਰੇਗੀ। ਮਿਲਕਫੈੱਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ AH ਅਤੇ ਕੁਆਲਿਟੀ ਇੰਚਾਰਜ ਡਿਪਟੀ ਮੈਨੇਜਰ ਖਰੀਦ ਅਤੇ ਭੰਡਾਰਨ ਇੰਚਾਰਜ ਜਿਹੜੇ ਨੇ FA ਅਤੇ ਸੀਨੀਅਰ ਸਹਾਇਕ ਖਿਲਾਫ਼ ਮੈਨੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਹੈ। ਇਸ ਤਰ੍ਹਾਂ ਮਾਰਕਫੈੱਡ ਦੇ ਚੀਫ਼ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਜਦੋਂ ਕਿ ਜਨਰਲ ਮੈਨੇਜਰ ਸੀਨੀਅਰ ਅਕਾਊਂਟਸ ਅਫਸਰ ਅਤੇ ਸੀਨੀਅਰ ਸਹਾਇਕ ਕਮਰਸ਼ੀਅਲ ਖਿਲਾਫ਼ ਮੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸੰਬੰਧਿਤ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ਦੇ ਵਿੱਚ ਤਬਾਦਲਾ ਵੀ ਕਰ ਦਿੱਤਾ। ਇਸੇ ਦੌਰਾਨ ਕਰ ਵਿਭਾਗ ਨੇ ਮੈਸਰਜ ਇੰਡੋ ਆਰਗੈਨਿਕ ਗਿੱਦੜਬਾਹਾ ਦੀ ਕਾਰੋਬਾਰ ਵਾਲੀ ਜਗ੍ਹਾ ਦੀ ਚੈਕਿੰਗ ਕੀਤੀ ਅਤੇ ਫਰਮ ਨੂੰ ਵਿੱਤੀ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਗਿਆ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸਪਲਾਈ ਕੀਤੀ ਗਈ ਸਮੱਗਰੀ GST ਦਸਤਾਵੇਜ਼ਾਂ ਦੇ ਵਿੱਚ ਘੋਸ਼ਿਤ ਕੀਤੇ ਗਏ ਉਤਪਾਦਨ ਦੀ ਬਜਾਏ ਕਥਿਤ ਤੌਰ ਦੇ ਉੱਤੇ ਨਿਮ ਕੋਟਿਡ ਯੂਰੀਆ ਸੀ, ਜਿਹਦੇ ਨਾਲ ਗਲਤ ਘੋਸ਼ਣਾ ਇਨਪੁੱਟ ਟੈਕਸ ਕ੍ਰੈਡਿਟ ਦਾ ਜਿਹੜਾ ਗਲਤ ਲਾਭ ਲੈਣ, ਪਾਸਿੰਗ ਅਤੇ ਸਰਕਾਰ ਦੇ ਦੁਆਰਾ ਸਬਸਿਡੀ ਵਾਲੀ ਖਾਦ ਦੀ ਸੰਭਾਵਿਤ ਦੁਰਵਰਤੋਂ ਦਾ ਸ਼ੱਕ ਜਿਹੜਾ ਪੈਦਾ ਹੁੰਦਾ ਹੈ। ਮੁੱਖ ਮੰਤਰੀ ਨੇ ਸਹਾਇਕਾਰਤਾ ਵਿਭਾਗ ਨੂੰ ਜਿਹੜਾ ਹੈ ਨਿਰਦੇਸ਼ ਵੀ ਦਿੱਤੇ ਹੈ ਕਿ ਮਾਰਕਫੈੱਡ ਨੂੰ ਪੰਜਾਬ ਦੇ ਵਿੱਚ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਅਤੇ ਸਪਲਾਈ ਦੇ ਲਈ ਨੋਡਲ ਏਜੰਸੀ ਬਣਨ ਵਾਸਤੇ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਅਤੇ ਚੇਤੇ ਰਹੇ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ 5.91 ਰੁਪਏ ਪ੍ਰਤੀ ਕਿਲੋ ਸਬਸਿਡੀ ਵਾਲੀ ਖਾਦ ਨੂੰ 61 ਰੁਪਏ ਪ੍ਰਤੀ ਕਿਲੋ ਟੈਕਨੀਕਲ ਗ੍ਰੇਡ ਵਾਲੀ ਖਾਦ ਦਾ ਲੈਵਲ ਲਾ ਕੇ ਸਹਿਕਾਰੀ ਸਨਅਤਾਂ ਨੂੰ ਜਿਹੜਾ ਸਪਲਾਈ ਦਿੱਤੀ ਜਾ ਰਹੀ ਸੀਗੀ। ਇਹ ਸਕੈਮ ਜਿਹੜਾ ਸਾਹਮਣੇ ਆਇਆ। ਦੂਸਰੇ ਪਾਸੇ ਖੇਤੀ ਮੋਟਰਾਂ ਦੇ ਲਈ ਬਿਜਲੀ ਨਾ ਮਿਲਣ ਕਾਰਨ ਖਿਲਾਫ਼ ਜਿਹੜਾ ਗਰਜੇ ਆ ਕਿਸਾਨ। ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਪੂਰੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬੁਢਲਾਡਾ ਵੱਲੋਂ ਬਿਜਲੀ ਮਹਿਕਮੇ ਦੇ ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ਦੇ ਉੱਤੇ ਹੋਣ ਦੇ ਬਾਵਜੂਦ ਧਰਨੇ ਦੇ ਵਿੱਚ ਸੈਂਕੜੇ ਕਿਸਾਨ ਸ਼ਾਮਲ ਹੋਏ ਹੈ। ਕੜਾਕੇ ਦੀ ਗਰਮੀ ਦੇ ਦੌਰਾਨ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਜਿਹੜੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਢੰਡੋਰਾ ਪਿੱਟ ਰਹੀ ਹੈ ਕਿ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸਰਕਾਰ ਕਹਿੰਦੀ ਹੈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ 8 ਘੰਟੇ ਨਿਰਵਿਘਨ ਦਿੱਤੀ ਜਾ ਰਹੀ ਹੈ, ਪਰ ਅਸਲ ਦੇ ਵਿੱਚ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ 5 ਘੰਟੇ ਹੀ ਦਿੱਤੀ ਜਾ ਰਹੀ ਹੈ, ਜਿਹਦੇ ਵਿੱਚ ਵੀ ਵਾਰ ਵਾਰ ਕੱਟ ਲੱਗਦੇ ਹੈ। ਪਾਣੀ ਪੂਰਾ ਨਾ ਹੋਣ ਕਾਰਨ ਖੇਤੀ ਦੇ ਵਿੱਚ ਲਾਇਆ ਝੋਨਾ ਜਿਹੜਾ ਖੇਤਾਂ 'ਚ ਲਾਇਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ, ਜਦੋਂ ਕਿ ਪਾਣੀ ਦੀ ਕਮੀ ਕਰਕੇ ਝੋਨੇ ਦੀ ਲਵਾਈ ਦਾ ਕੰਮ ਵੀ ਰੁਕ ਗਿਆ। ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ ਪੂਰੀ ਦਿੱਤੀ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸੇ ਮੁੱਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਬਿਆਨ ਆਇਆ ਬਿਜਲੀ ਸੰਕਟ ਨੂੰ ਲੈ ਕੇ। ਆਪ ਸਰਕਾਰ ਦੇ ਰਾਜ ਦੇ ਵਿੱਚ ਪੰਜਾਬ ਬਿਜਲੀ ਸਪਲਾਈ ਦੇ ਵਿੱਚ ਪਛੜਿਆ, ਸੁਖਬੀਰ ਬਾਦਲ ਕਹਿੰਦੇ ਹੈ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਕਰਕੇ ਸੂਬੇ ਦੇ ਵਿੱਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹੈ, ਜਿਸਦੇ ਕਰਕੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਨਾ ਹੋਣ ਕਾਰਨ ਕਿਸਾਨੀ ਜਿਹੜੀ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ 'ਤੇ ਝੂਠੇ ਵਾਅਦੇ ਅਤੇ ਦਾਅਵੇ ਕਰਨ ਲੱਗੇ ਹੋਏ ਨੇ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਬਿਜਲੀ ਸਰਪਲਸ ਜਿਹੜਾ ਸੂਬਾ ਬਣ ਗਿਆ ਸੀ, ਪਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਇਹ ਮੁੜ ਤੋਂ ਬਿਜਲੀ ਸਪਲਾਈ ਦੇ ਵਿੱਚ ਪਛੜ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਕਿ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਪੈਰਾਂ ਸਿਰ ਕਹਿੰਦੇ ਖੜ੍ਹਾ ਕੀਤਾ ਜਾ ਸਕੇ। ਦੂਸਰੇ ਪਾਸੇ ਅੱਜ ਸਭ ਦੀਆਂ ਅੱਖਾਂ ਅਤੇ ਨਜ਼ਰਾਂ ਜਿਸ ਦੇ ਉੱਤੇ ਸਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ ਅਤੇ ਸਤਿਕਾਰ ਐਕਟ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਹੈ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਗੂੰਜਿਆ ਹਾਲ ਹੈ ਅਤੇ ਗੁਰਬਾਣੀ ਦੇ ਜਾਪ ਦੇ ਨਾਲ ਮੀਟਿੰਗ ਦੀ ਸਮਾਪਤੀ ਹੋਈ ਹੈ। ਸਿਆਸੀ ਦੂਸ਼ਣਬਾਜ਼ੀ ਦੇ ਉੱਤੇ ਪੂਰਨ ਪਾਬੰਦੀ ਲੱਗੀ ਅਤੇ ਪ੍ਰਕਾਸ਼ਿਤ ਬੀੜਾਂ 'ਤੇ ਯੂਨੀਕ ਨੰਬਰ ਲਾਉਣਾ ਸਿਰਫ ਐਸ ਜੀ ਪੀ ਸੀ ਦਾ ਅਧਿਕਾਰ ਸਰਕਾਰ ਸੁਝਾਅ ਦੇ ਸਕਦੀ ਹੈ ਅਧਿਕਾਰ ਹੈ ਅਤੇ ਸਰਕਾਰ ਸੁਝਾਅ ਦੇ ਸਕਦੀ ਹੈ, ਕਾਨੂੰਨ ਨਹੀਂ ਬਣਾ ਸਕਦੀ। ਜਥੇਦਾਰ ਗੜਗੱਜ ਹੋਣਾ ਨੇ ਇਹ ਬਿਆਨ ਦਿੱਤਾ। ਪੰਥਕ ਜਥੇਬੰਦ ਸ਼ਬਦਾਵਲੀ ਜਿਹੜੀ ਹੈ, ਪੰਥਕ ਸ਼ਬਦਾਵਲੀ ਦੇ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ, ਬੀੜ ਦੀ ਥਾਂ ਦੇ ਉੱਤੇ ਸਰੂਪ ਸ਼ਬਦ ਵਰਤਣਾ ਗਲਤ ਅਤੇ ਜਥੇਦਾਰ ਗੜਗੱਜ ਹੋਣਾ ਨੇ ਕਿਹਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਉੱਤੇ ਵਿਧਾਇਕਾਂ ਨੇ ਛੱਡੇ ਜੈਕਾਰੇ ਨੇ ਅਤੇ ਇੱਕ ਮਹੀਨੇ ਦੇ ਵਿੱਚ ਕਾਨੂੰਨ ਸੋਧਨ ਦੇ ਉੱਤੇ ਵਿਧਾਇਕਾਂ ਦੀ ਸਹਿਮਤੀ ਬਣੀ ਹੈ। ਪੰਥ ਦੀ ਕਚਹਿਰੀ ਦੇ ਵਿੱਚ ਪਹਿਲਾਂ ਦਾਦਾ ਅਤੇ ਹੁਣ ਪੋਤਾ ਪੇਸ਼ ਹੋਇਆ। ਗਿਆਨੀ ਜੈਲ ਸਿੰਘ ਦੇ ਮਗਰੋਂ ਅੱਜ ਉਹਨਾਂ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ ਵੀ ਉੱਥੇ ਪੇਸ਼ ਹੋਇਆ। ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਵਿਖੇ ਚੱਲੀ ਕਈ ਘੰਟਿਆਂ ਦੀ ਇਤਿਹਾਸਕ ਅਤੇ ਭਾਵੁਕ ਸੁਣਵਾਈ ਇੱਕ ਵੱਡੀ ਸਿਆਸੀ ਅਤੇ ਧਾਰਮਿਕ ਸਮਝੌਤੇ ਦੇ ਨਾਲ ਸੰਪੂਰਨ ਹੋਈ ਹੈ। ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਦਿੱਤੇ ਗਏ ਇੱਕ ਮਹੀਨੇ ਦੇ ਅਲਟੀਮੇਟਮ ਅਤੇ ਐਕਟ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਫੈਸਲੇ ਨੂੰ ਹਾਲ ਦੇ ਵਿੱਚ ਮੌਜੂਦ ਸਮੂਹ ਵਿਧਾਇਕਾਂ ਨੇ ਸਿਰ ਮੱਥੇ ਪ੍ਰਵਾਨ ਕਰ ਲਿਆ। ਜਿਵੇਂ ਹੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ, ਸਮੂਹ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਇੱਕ ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਸਾਰੇ ਇਤਰਾਜ਼ਾਂ ਨੂੰ ਜਿਹੜਾ ਦੂਰ ਕਰਨ, ਤਾਂ ਹਾਲ ਹੀ ਦੇ ਵਿੱਚ ਮੌਜੂਦਾ ਸਾਰੀਆਂ ਸਿਆਸੀ ਪਾਰਟੀਆਂ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਕ ਸੁਰ ਦੇ ਵਿੱਚ ਬੋਲੇ, ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਆਕਾਸ਼ ਗੁੰਜਾਏ ਨੇ, ਜੈਕਾਰੇ ਛੱਡ ਕੇ ਇਸ ਫੈਸਲੇ ਦੀ ਪ੍ਰਵਾਨਗੀ ਦਿੱਤੀ ਹੈ। ਜੈਕਾਰਿਆਂ ਦੀ ਗੂੰਜ ਦੇ ਨਾਲ ਹੀ ਸਮੂਹ ਵਿਧਾਇਕਾਂ ਨੇ ਸਿੰਘ ਸਾਹਿਬਾਨਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਨਿਰਧਾਰਿਤ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਇਸ ਕਾਨੂੰਨ ਦੇ ਵਿੱਚ ਲੋੜੀਂਦੀਆਂ ਸੋਧਾਂ ਕਰਵਾਉਣ ਦੇ ਲਈ ਵਚਨਬੱਧ ਰਹਿਣਗੇ। ਜਿਸ ਤਰ੍ਹਾਂ ਇਸ ਅਹਿਮ ਮੀਟਿੰਗ ਦੀ ਸ਼ੁਰੂਆਤ ਅਧਿਆਤਮਕ ਮਾਹੌਲ ਦੇ ਵਿੱਚ ਹੋਈ, ਉਵੇਂ ਹੀ ਇਸ ਦਾ ਅੰਤ ਵੀ ਬੇਹੱਦ ਸ਼ਾਂਤਮਈ ਰਿਹਾ। ਸੁਣਵਾਈ ਦੀ ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜਥੇਦਾਰ ਸਾਹਿਬ ਦੀ

ਬਾਜ਼ੀ ਜਿਹੜੀ ਹੈ ਨਹੀਂ ਕਰੇਗਾ, ਬਲੇਮ ਗੇਮ ਨਹੀਂ ਚੱਲੇਗੀ। ਉਹਨਾਂ ਸਪਸ਼ਟ ਕੀਤਾ ਕਿ ਇਹ ਗੁਰੂ ਸਾਹਿਬ ਦੇ ਸਤਿਕਾਰ ਦਾ ਸਾਂਝਾ ਮਸਲਾ ਹੈ, ਨਾ ਕਿ ਕਿਸੇ ਪਾਰਟੀ ਦੀ ਜਿੱਤ ਹਾਰ ਦਾ। ਇਸ ਦੇ ਲਈ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਮੁੜ ਡਰ ਦਾ ਜਾਂ ਆਪਸੀ ਨਫ਼ਰਤ ਪੈਦਾ ਹੋਵੇ ਅਤੇ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਗੁਰੂ ਸਾਹਿਬ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਆਪਣਾ ਫਰਜ਼ ਨਿਭਾਉਣ। ਜੇ ਮੈਂ ਇਹਦੇ ਉੱਤੇ ਕਹਾਂ ਤਾਂ ਜੋ ਕੁਝ ਵੀ ਦੇਖਣ ਨੂੰ ਮਿਲਿਆ, ਇੱਕ ਇਤਿਹਾਸਕ ਅਤੇ ਬਹੁਤ ਵੱਡਾ ਕਹਿ ਸਕਦੇ ਹਾਂ ਟੇਬਲ ਟੋਕ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੁਨੀਆ ਦੇ ਵਿੱਚ ਇੱਕ ਮਿਸਾਲ ਇਤਿਹਾਸ ਇੱਕ ਕਹਿ ਸਕਦੇ ਹਾਂ ਦੇਖਣ ਨੂੰ ਮਿਲਿਆ ਸਾਡੀਆਂ ਆਪਣੀ ਜਦੋਂ ਦੀ ਅਸੀਂ ਸੁਰਤ ਸੰਭਾਲੀ ਹੈ, ਇੱਕ ਚੰਗਾ ਕਦਮ ਹੈ। ਜੇ ਮਸਲੇ ਇਸ ਤਰ੍ਹਾਂ ਚੁੱਪ ਚੁਪੀਤੇ ਆਰਾਮ ਦੇ ਨਾਲ ਵੀ ਸੁਲਝ ਸਕਦੇ ਆ ਤਾਂ ਸ਼ਲਾਘਾ ਕਰਨੀ ਬਣਦੀ ਹੈ, ਪਰ ਕੁਝ ਲੋਕ ਇਸ ਦੇ ਉੱਤੇ ਦੂਸਰਾ ਪੱਖ ਜਿਹੜਾ ਜਾਂ ਹੋਰ ਕਿਤੇ ਨਾ ਕਿਤੇ ਜੋ ਵੀ ਆਡਾ ਲੈਣ ਦੀ ਗੱਲ ਉਹ ਸਾਰਾ ਬਰਕਰਾਰ ਹੈ ਅਤੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਜਾਂ ਸਿਆਸੀ ਪੈਂਤੜੇ ਜਾਂ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਇਹਦੇ 'ਚ ਗੱਲ ਕਰਾਂਗੇ। ਦੂਸਰੇ ਪਾਸੇ ਜਿਹੜਾ ਪੰਜਾਬ ਕਾਂਗਰਸ ਸੰਗਠਨ ਦੇ ਬਾਰੇ ਫੈਸਲੇ ਦਾ ਐਲਾਨ 2-3 ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਵਿਜੇ ਇੰਦਰ ਸਿੰਗਲਾ ਹੁਣਾਂ ਨੇ ਸਪਸ਼ਟ ਕੀਤਾ। ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਮੈਂਬਰ ਹੈ CWUC ਦੇ ਮੈਂਬਰ ਨੇ ਵਿਜੇ ਇੰਦਰ ਸਿੰਗਲਾ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਪਾਰਟੀ ਜਿਹੜੀ ਹੈ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਸੰਗਠਨ ਦੇ ਬਾਰੇ ਫੈਸਲੇ ਦਾ ਐਲਾਨ ਅਗਲੇ 2-3 ਦਿਨਾਂ ਦੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਸੰਗਠਨ ਦੇ ਵਿੱਚ ਬਦਲਾਅ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਿੰਗਲਾ ਨੇ ਕਿਹਾ ਹੈ ਕਿ ਸ਼ਾਇਦ ਪਾਰਟੀ ਹਾਈਕਮਾਂਡ ਅਗਲੇ 2-3 ਦਿਨਾਂ ਦੇ ਵਿੱਚ ਉਹ ਐਲਾਨ ਕਰ ਦੇਵੇਗੀ ਜਿਸ ਦਾ ਤੁਸੀਂ ਸਾਰੇ ਜਿਹੜੇ ਇੰਤਜ਼ਾਰ ਜਿਹੜਾ ਕਰ ਰਹੇ ਹੋ। ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਹੁਦੇ ਦੇ ਵਿੱਚ ਸੰਭਾਵਿਤ ਬਦਲਾਅ ਦੇ ਬਾਰੇ ਅਟਕਲਾਂ ਦੇ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਮੌਜੂਦਾ ਲੀਡਰਸ਼ਿਪ ਦਾ ਬਚਾਅ ਕਰਦਿਆਂ ਸਿੰਗਲਾ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਇੱਕ ਸਤਿਕਾਰਤ ਮਿਹਨਤੀ ਸੂਬਾ ਪ੍ਰਧਾਨ ਹੈ ਜੋ ਪਿਛਲੇ 4.5 ਸਾਲਾਂ ਤੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਨੇ। ਸਾਡੇ ਕੋਲ CLP ਆਗੂ ਵੀ ਨੇ। ਸਿੰਗਲਾ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਕਈ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਮੈਨੀਫੈਸਟੋ ਕਮੇਟੀ, ਪ੍ਰਚਾਰ ਕਮੇਟੀ, ਚੋਣ ਪ੍ਰਬੰਧਨ ਕਮੇਟੀ ਅਤੇ ਮੀਡੀਆ ਕਮੇਟੀ ਸ਼ਾਮਲ ਨੇ ਅਤੇ ਉਹਨਾਂ ਕਿਹਾ ਕਿ ਵੱਖ ਵੱਖ ਆਗੂਆਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਨੇ ਤਾਂ ਜੋ ਸੰਗਠਨ ਚੋਣਾਂ ਦੇ ਲਈ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕਰ ਸਕੇ। ਇੱਕ ਖਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਤੁਹਾਡੇ ਲਈ ਵੀ ਉਡੀਕ ਰਹੇਗੀ, ਤੁਸੀਂ ਵੀ ਜੋ ਗੱਲਾਂ ਬਾਤਾਂ ਜਾਂ ਮਨ ਦੇ ਵਿਚਾਰ ਦੇਣਾ ਚਾਹੁੰਦੇ ਹੋ ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਕੁਝ ਵੀ ਫੈਸਲੇ ਲਏ ਗਏ ਨੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ, ਪੋਜ਼ਿਟਿਵ ਜਾਂ ਨੈਗੇਟਿਵ ਉਹਦੇ ਵਿੱਚ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ। 3 ਅਦਾਲਤਾਂ ਤੋਂ ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਮੁਲਜ਼ਮ ਗ੍ਰਿਫਤਾਰ ਨਹੀਂ ਕੀਤਾ ਅਤੇ ਹਾਈ ਕੋਰਟ ਨੇ ਜਿਹੜਾ DGP ਤੋਂ ਜਵਾਬ ਮੰਗ ਲਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਜਿਹੇ ਮਾਮਲੇ ਦੇ ਵਿੱਚ ਸਖ਼ਤ ਟਿੱਪਣੀਆਂ ਕੀਤੀਆਂ ਨੇ ਜਿਹਦੇ ਵਿੱਚ ਸੈਸ਼ਨ ਅਦਾਲਤ, ਹਾਈਕੋਰਟ ਅਤੇ ਸੁਪਰੀਮ ਕੋਰਟ ਤਿੰਨਾਂ ਦੇ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਦੇ ਬਾਵਜੂਦ ਮੁਲਜ਼ਮ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਇਆ। ਹਾਈਕੋਰਟ ਨੇ ਇਸ ਨੂੰ ਗੰਭੀਰ ਮਾਮਲਾ ਮੰਨਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ DGP ਨੂੰ ਇਸ ਦੀ ਜਾਂਚ ਕਰਨ ਅਤੇ ਇਹ ਪਤਾ ਲਗਾਉਣ ਦੇ ਹੁਕਮ ਦਿੱਤੇ ਨੇ ਕਿ ਮੁਲਜ਼ਮ ਅਤੇ ਅਜੇ ਤੱਕ ਜਿਹੜਾ ਜਾਂਚ ਏਜੰਸੀ ਦੀ ਪਹੁੰਚ ਤੋਂ ਬਾਹਰ ਕਿਉਂ ਹੈ। ਜਸਟਿਸ ਦੀਪਕ ਗੁਪਤਾ ਨੇ ਮੁਲਜ਼ਮ ਦੀ ਦੂਜੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਉਸਦੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਹ ਮਾਮਲਾ 30 ਨਵੰਬਰ 2024 ਨੂੰ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਦੇ ਵਿੱਚ ਦਰਜ FIR ਦੇ ਨਾਲ ਸੰਬੰਧਿਤ ਹੈ। ਮੁਲਜ਼ਮ ਦੇ ਖਿਲਾਫ਼ ਧੋਖਾਧੜੀ ਸਮੇਤ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 384, 420, 465, 467, 468 ਅਤੇ 120B ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਦੀ ਪਹਿਲੀ ਅਗਾਊਂ ਜ਼ਮਾਨਤ ਅਰਜ਼ੀ 16 ਦਸੰਬਰ 2024 ਨੂੰ ਸੈਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਹਾਈਕੋਰਟ ਨੇ 16 ਜਨਵਰੀ 2025 ਨੂੰ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਫਿਰ ਸੁਪਰੀਮ ਕੋਰਟ ਨੇ ਵੀ 28 ਜੁਲਾਈ 2025 ਨੂੰ ਵਿਸ਼ੇਸ਼ ਪਟੀਸ਼ਨ ਰੱਦ ਕੀਤੀ। ਇਸ ਤੋਂ ਬਾਅਦ ਮੁਲਜ਼ਮ ਨੇ FIR ਰੱਦ ਕਰਨ ਦੀ ਪਟੀਸ਼ਨ ਦਾਇਰ ਕੀਤੀ ਅਤੇ ਜਿਸ ਨੂੰ ਉਸਨੇ 30 ਜਨਵਰੀ 2026 ਨੂੰ ਵਾਪਸ ਲਿਆ। ਮੁਲਜ਼ਮ ਨੇ ਦਲੀਲ ਦਿੱਤੀ ਹੈ ਕਿ ਹੁਣ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋ ਗਿਆ, ਇਸ ਦੇ ਲਈ ਉਸਦੀ ਅਗਾਊਂ ਜ਼ਮਾਨਤ 'ਤੇ ਮੁੜ ਵਿਚਾਰ ਕੀਤਾ ਜਾਵੇ। ਪਰ ਹਾਈਕੋਰਟ ਨੇ ਇਹ ਦਲੀਲ ਰੱਦ ਕਰਦਿਆਂ ਕਿਹਾ ਕਿ ਲਗਾਤਾਰ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਉਸ ਵੇਲੇ ਹੀ ਸੁਣੀਆਂ ਜਾ ਸਕਦੀਆਂ ਨੇ ਜਦੋਂ ਪਹਿਲਾਂ ਦੇ ਹੁਕਮ ਤੋਂ ਬਾਅਦ ਹਾਲਾਤ ਦੇ ਵਿੱਚ ਕੋਈ ਅਸਲ ਅਤੇ ਮਹੱਤਵਪੂਰਨ ਤਬਦੀਲੀ ਆਈ ਹੋਵੇ। ਸਿਰਫ ਜਾਂਚ ਪੂਰੀ ਹੋਣ ਜਾਣ ਜਾਂ

0: ਜਾਨ ਪੇਸ਼ ਹੋ ਜਾਣ ਨੂੰ ਨਵਾਂ ਹਾਲਾਤ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਜੇ ਅਜਿਹੀ ਦਲੀਲ ਮੰਨ ਲਈ ਜਾਵੇ ਤਾਂ ਲਗਾਤਾਰ ਜ਼ਮਾਨਤ ਪਟੀਸ਼ਨਾਂ ਦੇ ਨਾਲ ਸੰਬੰਧਿਤ ਕਾਨੂੰਨੀ ਸਿਧਾਂਤ ਬੇਅਸਰ ਹੋ ਜਾਣਗੇ ਅਤੇ ਇੱਕੋ ਆਧਾਰ ਦੇ ਉੱਤੇ ਵਾਰ ਵਾਰ ਮੁਕੱਦਮੇਬਾਜ਼ੀ ਦਾ ਰਾਹ ਜਿਹੜਾ ਖੁੱਲ੍ਹ ਜਾਵੇਗਾ। ਲਓ ਦੋਸਤੋ, ਇਸ ਦੇ ਨਾਲ ਹੀ ਅੱਗੇ ਵੱਧਦੇ ਹਾਂ ਅਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸੱਦਾ ਦਿੰਦੇ ਹਾਂ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ।
1: ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੀ ਆਨੂ ਜੀ
1: ਹਾਲ ਚਾਲ ਠੀਕ ਹੈ ਜੀ।
0: ਜੀ
1: ਜਰੂਰ ਦੇਰ ਮੈਂ ਆਪਣਾ ਜਿਹੜਾ ਹੈਗਾ ਆ ਸ਼ੁਰੂਆਤ ਕਰ ਲੈਣਾ
0: ਜੀ।
1: ਅੱਜ ਨਾ ਭਾਰਤ ਸਾਹਿਬ, ਪਹਿਲਾਂ ਤਾਂ ਜਿਹੜਾ ਹੈਗਾ ਆ ਮੈਂ ਬਾਕੀ ਖਬਰਾਂ ਕਰੂੰਗਾ ਤੇ ਜਿਹੜੀ ਜਥੇਦਾਰ ਸਾਹਿਬ ਵਾਲੀ ਖਬਰ ਆ ਉਹ ਬਾਅਦ ਦੇ ਵਿੱਚ ਕਨਕਲੂਡ ਕਰਾਂਗੇ ਜੀ। ਪਹਿਲਾਂ ਡਾਕਟਰ ਪੱਟੀ ਸਾਹਿਬ ਦੇ ਵੀ ਵਿਚਾਰ ਲੈ ਲਈਏ, ਉਹਨਾਂ ਦਾ ਕੀ ਮਤ ਆ
0: ਜੀ।
1: ਤੇ ਜਿਹੜੀ ਆ ਜ਼ਮਾਨਤ ਵਾਲੀ ਤੁਸੀਂ ਖਬਰ ਕੀਤੀ ਆ ਭਾਰਤ ਸਾਹਿਬ, ਗੱਲ ਏਦਾਂ ਹੈਗੀ ਆ ਜੀ ਕਿ ਅਦਾਲਤਾਂ ਨੂੰ ਇਹਦੇ ਵਿੱਚ ਸਟ੍ਰਿਕਟ ਹੋਣਾ ਹੀ ਪੈਣਾ ਆ ਜੀ।
0: ਜੀ
1: ਹੁੰਦਾ ਕੀ ਆ ਜੀ ਕਿ ਪੁਲਿਸ ਕਰਦੀ ਆਪਣੀ ਮਰਜ਼ੀ, ਦੋਸ਼ੀ ਜਿਹੜਾ ਫੜਨਾ ਆ ਫੜਨਾ ਆ, ਜਿਹੜਾ ਨਹੀਂ ਫੜਨਾ ਉਹਦੀ ਭਾਵੇਂ ਜ਼ਮਾਨਤ ਅਰਜ਼ੀ ਰਿਜੈਕਟ ਹੋਈ ਹੋਵੇ ਤਾਂ ਵੀ ਉਹ ਤੁਰਿਆ ਫਿਰਦਾ ਥਾਣੇ ਦੇ ਮੋੜ ਦੀ ਲੰਘਦਾ ਹੈਗਾ ਆ ਜੀ। ਜਿਹੜਾ ਮਤਲਬ ਜ਼ੋਰਾਵਰ ਆ ਨਾ ਜੀ, ਉਹਨੂੰ ਪੁਲਿਸ ਜਿਹੜੀ ਹੈਗੀ ਆ ਕੁਛ ਕਹਿੰਦੀ ਨੀ ਜੀ।
0: ਜੀ
1: ਉਹਦੇ ਨਾਲ ਜਿਹੜਾ ਆ ਕਿ ਕੰਪਲੇਨਟ ਪਾਰਟੀ ਆ ਉਹਦੇ ਮਨ ਦੇ ਵਿੱਚ ਇਨਸਾਫ ਦੀ ਉਮੀਦ ਧੁੰਦਲੀ ਹੁੰਦੀ ਆ ਜੀ।
0: ਜੀ
1: ਜਦੋਂ ਇੱਕ ਵਾਰੀ ਇੱਕ ਕੋਰਟ ਤੋਂ ਜ਼ਮਾਨਤ ਉਹਦੀ ਜਿਹੜੀ ਹੈਗੀ ਆ ਰਿਜੈਕਟ ਹੋ ਗਈ, ਦੂਜੀ ਕੋਰਟ ਚੋਂ, ਤਿੰਨ ਤਿੰਨ ਕੋਰਟਾਂ ਤੋਂ ਉਹਦੀਆਂ ਜ਼ਮਾਨਤਾਂ ਰਿਜੈਕਟ ਹੋ ਰਹੀਆਂ, ਇੰਨਾ ਸਮਾਂ ਨਿਕਲ ਰਿਹਾ ਹੈ, ਇਟ ਮੀਨਸ ਪੁਲਿਸ ਉਹਦੇ ਅਰੈਸਟ ਵਾਸਤੇ ਐਫਰਟ ਹੀ ਨਹੀਂ ਕਰਦੀ
0: ਜੀ। ਬਿਲਕੁਲ,
1: ਕਿਉਂਕਿ ਉਹ ਬਾਹਰੋਂ ਬਾਹਰ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ।
0: ਜੀ
1: ਮਤਲਬ ਜਿਹੜਾ ਹੈਗਾ ਆ ਪੁਲਿਸ ਉਹਨੂੰ ਟਾਈਮ ਦੀ ਅਰੈਸਟ ਕਰੇ ਤੇ ਫਿਰ ਜਿਹੜਾ ਹੈਗਾ ਆ ਉਹ ਰੈਗੂਲਰ ਬੇਲ ਲਾਊਗਾ, ਅਦਰਵਾਈਜ਼ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਤਾਂ ਜਿਹੜਾ ਹੈਗਾ ਆ ਉਹ ਬਾਰ ਬਾਰ ਜਿਹੜਾ ਆ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਰਹੂਗਾ ਵੀ ਕਿਸੇ ਵੀ ਇੰਨਾ ਟਾਈਮ ਹੋ ਗਿਆ ਆ ਜੀ।
0: ਤੇ
1: ਕੋਰਟਾਂ ਵੀ ਇਸ ਚੀਜ਼ ਦਾ ਇੰਪ੍ਰੈਸ਼ਨ ਲੈਣਗੀਆਂ ਵੀ ਹਾਂ ਜੀ ਵੀ ਪੁਲਿਸ ਨੂੰ ਇਹਦੀ ਕੋਈ ਬਹੁਤੀ ਜ਼ਿਆਦਾ ਨੈਸੈਸਿਟੀ ਨਹੀਂ ਤਾਂ ਇੰਨੀ ਦੇਰ ਦੇ ਵਿੱਚ ਅਰੈਸਟ ਕਰ ਲੈਂਦੇ।
0: ਬਿਲਕੁਲ,
1: ਬਟ ਉਸ ਹਾਲਤ ਦੇ ਵਿੱਚ ਜਿਹੜਾ ਕੰਪਲੇਨਟ ਦੇ ਉੱਤੇ ਕੀ ਗੁਜਰੂਗੀ ਜੀ?
0: ਜੀ
1: ਉਹਦਾ ਤਾਂ ਜਿਹੜਾ ਹੈਗਾ ਆ ਇੱਕ ਟੈਰਰ ਉਹਦੇ ਤੇ ਬਰਕਰਾਰ ਆ ਜੀ ਵੀ ਹਾਂ ਠੀਕ ਹੈ ਜੀ, ਇੱਕ ਪਾਸੇ ਤਾਂ ਅਗਲੇ ਨੇ ਉਹਤੇ ਕੇਸ ਦਰਜ ਕਰਾਇਆ, ਦੂਜੇ ਪਾਸੇ ਮੁਲਜ਼ਮ ਜਿਹੜਾ ਆ ਉਹਦੇ ਵਿੱਚ ਕੋਈ ਨੋਨ ਅਵੇਲੇਬਲ ਅਫੈਂਸ ਹੋਵੇ ਜਿਹਦੇ ਵਿੱਚ ਅਰੈਸਟ ਹੋਣਾ ਜ਼ਰੂਰੀ ਹੋਵੇ, ਔਰ ਉਹਦੇ ਵਿੱਚ ਮੁਲਜ਼ਮ ਜਿਹੜਾ ਹੈਗਾ ਖੁੱਲ੍ਹਾ ਤੁਰਿਆ ਫਿਰਦਾ ਹੋਵੇ ਵਿਦਾਊਟ ਐਨੀ ਬੇਲ
0: ਜੀ।
1: ਤੋ ਇਸ ਕਰਕੇ ਕੋਰਟ ਨੇ ਸੀਰੀਅਸਲੀ ਜਿਹੜਾ ਹੈਗਾ ਡੀ ਜੀ ਪੀ ਨੂੰ ਨੋਟਿਸ ਕੀਤਾ ਇਹਦੇ ਵਿੱਚ ਵੀ ਭਾਈ ਇਹ ਤੁਹਾਡੀ ਪੁਲਿਸ ਕਰਦੀ ਕੀ ਪਈ ਆ
0: ਜੀ,
1: ਸੋ ਇੱਦਾਂ ਦੇ ਇਹਦੇ ਵਿੱਚ ਸਟ੍ਰਿਕਟ ਡਿਸੀਜਨ ਆਉਣਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜਾ ਹੈਗਾ ਆ ਪੁਲਿਸ ਵਾਲੇ ਜਿਹੜੇ ਆ ਜਾਂ ਕੋਈ ਗਾਈਡਲਾਈਨ ਦੇ ਦੇਣ ਜੀ ਵੀ ਭਾਈ ਅਰੈਸਟ ਜਿਹੜਾ ਹੈਗਾ ਆ ਕਰਨਾ ਐਫਰਟ ਚੋਂ ਕਹਿਤੇ ਹੈਗੇ ਆ, ਤੁਸੀਂ ਕੇਸ ਡਾਇਰੀ ਮੇਨਟੇਨ ਕਰਕੇ ਲਿਆਓ ਵੀ ਹਾਂ ਜੀ ਕਿੰਨੇ ਅਟੈਂਪਟ ਤੁਸੀਂ ਕੀਤੇ ਆ ਤੇ ਕਿਹਦੀ ਡਿਊਟੀ ਲਾਈ ਆ, ਕਿਹੜੀ ਤੁਸੀਂ ਸਿੱਟ ਬਣਾਈ ਆ
0: ਜੀ।
1: ਸੋ ਇਸ ਕਰਕੇ ਕੋਰਟਾਂ ਨੂੰ ਟਾਈਮਲੀ ਜਿਹੜਾ ਆ ਉਹ ਦੇਖਣਾ ਪੈਂਦਾ ਹੀ ਹੈਗਾ ਜਦੋਂ ਪੁਲਿਸ ਵਾਲੇ ਜਿਹੜੇ ਹੈਗੇ ਆਪਣੀਆਂ ਮਰਜ਼ੀਆਂ ਕਰਨ ਤੇ ਆ ਜਾਣ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਸਰ
0: ਜੀ।
1: ਦੂਜੀ ਆ ਜੀ ਇਹ ਜੀ ਖਾਦ ਘੁਟਾਲੇ ਵਾਲੀ ਗੱਲ ਤੇ ਜੀ।
0: ਜੀ
1: ਭਾਰਤ ਸਾਹਿਬ ਏਦਾਂ ਹੁੰਦਾ ਹੈਗਾ ਆ ਇਹਦੀ ਨਾ ਪਹਿਚਾਣ ਵਾਸਤੇ ਜਿਹੜਾ ਆ ਜਿਹੜਾ ਸਬਸਿਡੀ ਵਾਲਾ ਯੂਰੀਆ ਨਾ ਜੀ ਉਹਦਾ ਬੈਗ ਦਾ ਰੰਗ ਹੋਰ ਹੁੰਦਾ ਆ
0: ਜੀ,
1: ਉਹਤੇ ਨਾਲ ਲਿਖਿਆ ਹੁੰਦਾ ਨੀਮ ਕੋਟਡ ਯੂਰੀਆ।
0: ਬਿਲਕੁਲ ਹੈ
1: ਜਿਹੜਾ ਦੂਜਾ ਯੂਰੀਆ ਹੈਗਾ ਆ ਜੀ ਇਹਦੀ ਕੀਮਤ 275 ਰੁਪਈਏ ਹੈਗੀ ਆ ਜੀ, ਕਿਉਂਕਿ ਸਬਸਿਡੀ ਆ ਬਾਕੀ ਸਰਕਾਰ ਦੀ
0: ਜੀ।
1: ਦੂਜਾ ਜਿਹੜਾ ਯੂਰੀਆ ਹੈਗਾ ਆ ਉਹ 58 ਰੁਪਏ ਕਿਲੋ ਹੈਗਾ ਆ ਜੀ, ਜਿਹੜਾ ਇੰਡਸਟਰੀ ਨੂੰ ਸਪਲਾਈ ਹੁੰਦਾ ਜੀ।
0: ਹਾਂਜੀ ਦੂਜਾ 5-5.5 ਰੁਪਏ ਨੂੰ ਜੀ।
1: ਹਾਂਜੀ ਸੋ ਇਸ ਕਰਕੇ ਇੰਨਾ ਇਹਨਾਂ ਦੇ ਵਿੱਚ ਰੇਟ ਦੇ ਵਿੱਚ ਫਰਕ ਹੈਗਾ ਆ ਜੀ। ਇੱਥੇ ਜਿਹੜਾ ਹੈਗਾ ਆ ਇਹ ਕੀਮਤ ਹੋਇਆ ਜੀ ਕਿ ਸਬਸਿਡੀ ਵਾਲਾ ਯੂਰੀਏ ਦੇ ਇਹਨਾਂ ਦੋਨਾਂ ਦੇ ਬੈਗ ਦੇ ਕਲਰ ਦੇ ਵਿੱਚ ਡਿਫਰੈਂਸ ਹੁੰਦਾ ਸੀ
0: ਜੀ।
1: ਉਹ ਹੋਇਆ ਕੀ ਜੀ ਕਿ ਇਹ ਬੈਗ ਚੇਂਜ ਕਰ ਦਿੱਤੇ ਗਏ ਕਿ ਉਹ ਜਿਹੜਾ ਹੈਗਾ ਆ ਸਬਸਿਡੀ ਵਾਲਾ ਯੂਰੀਆ ਜਿਹੜਾ ਆ ਉਹ ਜਿਹੜਾ ਆ ਉਹ ਬਾਹਰ ਓਪਨ ਸਪਲਾਈ ਦੇ ਵਿੱਚ ਜਾਣਾ ਸੀ ਉਹਦੇ ਵਾਲੇ ਬੈਗ ਦੇ ਵਿੱਚ ਪਾ ਕੇ ਤੇ ਉਹ ਸਪਲਾਈ ਕਰ ਦਿੱਤਾ ਗਿਆ
0: ਜੀ।
1: ਵੱਖਰੀਆਂ ਵੱਖਰੀਆਂ ਏਜੰਸੀਆਂ ਚ ਵੱਖਰੇ ਵੱਖਰੇ ਬੈਗ ਕਿੰਨੇ ਕਿੰਨੇ ਜਿਹੜੇ ਹੈਗੇ ਆ ਉਹ ਆਏ ਹੈਗੇ ਆ ਜੀ ਇਸ ਘੁਟਾਲੇ ਦੇ ਵਿੱਚ
0: ਜੀ।
1: ਇੱਕ ਪਾਸੇ ਜਿਹੜਾ ਹੈਗਾ ਕਿਸਾਨ ਜਿਹੜਾ ਆ ਜੀ ਉਹ ਯੂਰੀਏ ਨੂੰ ਤਰਸਦਾ ਪਿਆ ਜੀ
0: ਜੀ।
1: ਮੈਂ ਬਹੁਤ ਦਿਨ ਪਹਿਲਾਂ ਹੀ ਜਿਹੜਾ ਹੈਗਾ ਆ ਟਵਾਣਾ ਸਾਹਿਬ ਦੇ ਮੰਚ ਤੇ ਇਹ ਚੀਜ਼ ਉਠਾਈ ਸੀ ਕਿ ਜੀ ਦੋ ਬੋਰੀਏ ਯੂਰੀਏ ਦੇ ਲਏ ਆ, ਜਿਹਨਾਂ ਦੀ ਕੀਮਤ ਜਿਹੜੀ ਹੈਗੀ ਆ 275-275 ਰੁਪਏ ਦੇ ਹਿਸਾਬ ਨਾਲ ਬਣਨੀ ਚਾਹੀਦੀ ਹੈਗੀ ਆ, ਤੇ ਉਹਨਾਂ ਦਾ ਜਿਹੜਾ ਆ ਵੀ 1,250 ਰੁਪਈਏ ਦੇ ਵਿੱਚ ਉਹ ਮਿਲਦੇ ਆ, ਕਿਉਂਕਿ ਦੁਕਾਨਾਂ ਵਾਲੇ ਫਿਰ ਜਿਹੜੇ ਆ ਉਹ ਅਨਵਾਂਟਡ ਪ੍ਰੋਡਕਟ ਨਾਲ ਦੇ ਦਿੰਦੇ ਜੀ ਵੀ ਇਹ ਵੀ ਪਾਓ ਜੀ, ਇਹ ਵੀ ਪਾਓ, ਜੇ ਤੁਸੀਂ ਇਹ ਲਓਗੇ ਤਾਂ ਤੁਹਾਨੂੰ ਯੂਰੀਆ ਦੇਣਾ ਹੈਗਾ ਆ ਦੁਕਾਨ, ਜਿਵੇਂ ਕਿਸਾਨ ਨੂੰ ਉਹਦੀ ਲੋੜ ਨਹੀਂ ਹੈਗੀ ਜੀ ਉਹਨਾਂ ਚੀਜ਼ਾਂ ਦੀ, ਉਹ ਮਿੱਟੀ ਹੈਗੀ ਆ ਜੀ, ਸਿਰਫ ਇਸ ਕਰਕੇ ਵੀ ਉਹਨਾਂ ਦੇ ਪ੍ਰਾਈਜ ਲਿਖੇ ਮਰਜ਼ੀ ਨਾਲ ਪ੍ਰਾਈਜ, ਪਤਾ ਨਹੀਂ ਦੇਸੀ ਚੀਜ਼ਾਂ ਜਿਹੜੀਆਂ ਉਹ ਦੇ ਕੇ ਨਾਲ ਤੋੜ ਦਿੰਦੇ ਆ ਜੀ, ਤੇ 1,250 ਰੁਪਏ ਦੀਆਂ ਦੋ ਬੋਰੀਆਂ ਮੇਰਾ ਇੱਕ ਦੋਸਤ ਜਿਹੜਾ ਹੈਗਾ ਆ ਉਹ ਲੈ ਕੇ ਆਇਆ, ਤੇ ਉਹਨੇ ਮੈਨੂੰ ਆ ਕੇ ਕਿਹਾ, ਕਹਿੰਦਾ ਜੀ ਵੀ 1,250 ਦੀਆਂ ਦੋ ਬੋਰੀਆਂ ਯੂਰੀਆ ਦੀਆਂ ਮਿਲਦੀਆਂ।
0: ਕਿਆ ਬਾਤ ਹੈ ਜੀ।
1: ਸਰ ਜੇ ਸ਼ੋਰਟੇਜ ਹੋਵੇ ਤੇ ਫਿਰ ਤਾਂ ਜਿਹੜੀ ਹੈਗੀ ਆ ਜਿੰਨੇ ਮਰਜ਼ੀ ਤੁਸੀਂ ਪੈਸੇ ਖਰਚੋ ਚੀਜ਼ ਨਾ ਅਵੇਲੇਬਲ ਹੋਵੇ
0: ਜੀ,
1: ਜੇ ਮਤਲਬ ਤੁਸੀਂ ਪੈਸੇ ਖਰਚਦੇ ਹੈਗੇ ਆ ਤੇ ਜਿੰਨੀ ਮਰਜ਼ੀ ਚੀਜ਼ ਲੈ ਲਓ
0: ਜੀ,
1: ਜੇ ਤੁਸੀਂ ਬਲੈਕ ਚ ਲੈਣੇ ਆ ਤੇ ਜਿੰਨੀ ਮਰਜ਼ੀ ਲੈ ਲਓ, ਤੇ ਜੇ ਜਿਹੜਾ ਹੈਗਾ ਆ ਤੁਸੀਂ ਕੰਟਰੋਲ ਰੇਟ ਤੇ ਲੈਣੇ ਹੈਗੇ ਆ ਤੇ ਕੀ ਕਹਿੰਦੇ ਜੀ ਚੀਜ਼ ਹੈ ਹੀ ਨੀ ਮਾਰਕੀਟ ਦੇ ਵਿੱਚ
0: ਜੀ।
1: ਸੋ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਧਾਂਦਲੀ ਜਿਹੜੀ ਹੈਗੀ ਆ ਇਹ ਕ੍ਰੀਏਟ ਇਹ ਕੁਛ ਇੱਕ ਨਾ ਸਾਡੇ ਜਿਹੜਾ ਹੈਗਾ ਇਹ ਸਮਾਜ ਦਾ ਜੀ ਮਤਲਬ ਇਹ ਟ੍ਰੈਡੀਸ਼ਨ ਵੀ ਆ
0: ਜੀ,
1: ਕੁਛ ਇੱਕ ਸ਼ੋਰਟੇਜ ਹੁੰਦੀ ਆ ਉਹ ਤੋਂ ਵੱਧ ਜ਼ਿਆਦਾ ਜਿਹੜੀ ਸ਼ੋਰਟੇਜ ਬਣਾ ਦਿੱਤੀ ਜਾਂਦੀ ਆ ਜੀ
0: ਜੀ,
1: ਉਹਦੇ ਵਿੱਚ ਜਿਹੜੇ ਹੈਗੇ ਆ ਇਹ ਬਲੈਕਮੇਲਰ ਜਿਹੜੇ ਹੈਗੇ ਆ ਇਹ ਬਲੈਕ ਕਰਦੇ ਆ ਉਹਦੇ ਵਿੱਚ ਪੈਸੇ ਬਣਾਉਂਦੇ ਆ ਜੀ।
0: ਬਿਲਕੁਲ, ਪਿਛਲੇ ਦੇ ਦਿਨਾਂ ਦੇ ਵਿੱਚ ਸੈਣੀ ਸਾਹਿਬ ਆਇਆ ਸੀਗਾ ਯੂਨੀਵਰਸਿਟੀ ਦੇ ਵੱਲੋਂ ਵੀ ਕਿ ਇੱਕ ਰਿਪੋਰਟ ਮੈਂ ਕੀਤੀ ਸੀਗੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਕਿ ਸਾਡਾ ਮਾਰਕੀਟ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਤੱਕ ਸਮਾਨ ਜਿਹੜਾ ਨਹੀਂ ਪਹੁੰਚ ਪਾਉਂਦਾ, ਜਾਂ ਨੇਪਾਲ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਨੂੰ ਰਿਜੈਕਟ ਕੀਤਾ ਸੀਗਾ, ਤਾਂ ਉਹ ਵੱਧ ਖਾਦਾਂ ਦੀ ਵਰਤੋਂ ਆਲ ਇੰਡੀਆ ਦੇ ਵਿੱਚ ਜਿਹੜੀ ਕੀਤੀ ਜਾਂਦੀ ਹੈ, ਤਾਂ ਮੇਰੇ ਖਿਆਲ ਨਾਲ ਆਪਣੀ ਪੰਜਾਬ ਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਨੇ ਪਿਛਲੇ ਦਿਨਾਂ 'ਚ ਅੰਕੜੇ ਵੀ ਦਿੱਤੇ ਸੀ ਅਤੇ ਰਿਪੋਰਟ ਉਹਨਾਂ ਨੇ ਛਾਪੀ ਸੀ ਕਿ ਜਿਹੜਾ ਕਿਸਾਨ ਦਾ ਜਿੰਨਾ ਰਕਬਾ ਨਾ ਖੇਤੀ ਦਾ ਜਿਹੜੀ ਫਸਲ ਲਾ ਰਿਹਾ ਹੈ ਉਸ ਆਧਾਰ ਦੇ ਉੱਤੇ ਓਨੀ ਹੀ ਜਿਹੜੀ ਉਹਨੂੰ ਖਾਦ ਜਿਹੜੀ ਮੁਹੱਈਆ ਕਰਵਾਈ ਜਾਵੇਗੀ ਜਾਂ ਦਿੱਤੀ ਜਾਵੇਗੀ ਵਾਧੂ ਨਾ ਦਿੱਤੀ ਜਾਵੇ, ਤਾਂ ਕਿ ਉਹ ਮਤਲਬ ਕਿ ਉਸ ਦੀ ਰੇਸ਼ੋ ਜਿਹੜੀ ਆ ਜਾਂ ਉਹ ਜਿੰਨੀ ਕੁ ਚਾਹੀਦੀ ਆ ਉਨੀ ਕੁ ਬਹੁਤ ਹੈ, ਜਿੱਥੇ ਦੋ ਬੈਗ ਚਾਹੀਦੇ ਆਪਣੇ ਪੰਜ ਪੰਜ ਚਾਰ ਚਾਰ ਬੈਗ ਪਾਈ ਜਾਂਦੇ ਆ, ਤਾਂ ਉਹ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਿਤੇ ਨਾ ਕਿਤੇ ਉਹ ਇੱਕ ਚੰਗਾ ਕਦਮ ਵੀ ਸੀਗਾ, ਪਰ ਇਹ ਮਾਮਲਾ ਜਿਹੜਾ ਵੱਖਰੇ ਪੱਧਰ ਦੇ ਉੱਤੇ ਹੈ, ਮਤਲਬ ਕਿ ਇੱਕ ਸਕੈਮ ਜਿਹੜਾ ਜੋ ਚੱਲਿਆ ਉਹਦੇ ਵਿੱਚ ਸਾਹਮਣੇ ਸਾਰਾ ਕੁਝ ਨਸ਼ਰ ਆਇਆ।
1: ਪਰ ਇਸ ਬੇਨਤੀ ਇਹ ਹੈ ਜੀ ਕਿ ਜਿੱਦਾਂ ਮਨੁੱਖ ਦਾ ਸੁਭਾਅ ਆ ਨਾ ਜੀ
0: ਜੀ,
1: ਕਿ ਉਹ ਜੇ ਕੋਈ ਨਸ਼ਾ ਕਰਨ ਲੱਗ ਪੈਂਦਾ ਹੈਗਾ ਨਾ ਜੀ, ਉਹਨੂੰ ਫਿਰ ਥੋੜੇ ਨਸ਼ੇ ਨਾਲ ਬਣਦਾ ਕੁਛ ਨੀ, ਪਹਿਲਾਂ ਸ਼ੁਰੂਆਤ ਥੋੜੇ ਥੋੜੇ ਨਸ਼ੇ ਤੋਂ ਹੁੰਦੀ ਜੀ, ਫਿਰ ਮੁੜ ਕੇ ਬੰਦਾ ਜਿਹੜਾ ਹੈਗਾ ਕੁਆਂਟਿਟੀ ਵੱਧਦੀ ਵੱਧਦੀ ਜਾਂਦੀ ਤੇ ਫਿਰ ਕਿਤੇ ਉੱਥੇ ਜਾ ਕੇ ਸਰੀਰ ਟਿਕਦਾ ਜੀ
0: ਜੀ।
1: ਇਸੇ ਤਰੀਕੇ ਨਾਲ ਹੀ ਧਰਤੀ ਦਾ ਵੀ ਸੁਭਾਅ ਆ ਜੀ
0: ਜੀ,
1: ਕਿਸਾਨ ਜਿਹੜਾ ਹੈਗਾ ਇਹ ਤੋਂ ਵੱਡਾ ਸਾਇੰਟਿਸਟ ਕੋਈ ਨੀ ਭਾਰੇ ਸਾਹਿਬ, ਜਿਹੜੀ ਜਿੱਥੇ ਤੁਸੀਂ ਦੋ ਬੋਰੀਆਂ ਰਿਕਮੈਂਡ ਕਰਦੇ ਆ ਨਾ ਜੀ, ਇਹ ਧਰਤੀ ਧਰਤੀ ਦਾ ਸੁਭਾਅ ਹੈਗਾ ਆ, ਕਈਆਂ ਥਾਂ ਜਗ੍ਹਾ ਦੇ ਉੱਤੇ ਉਹ ਦੋ ਬੋਰੀਆਂ ਕੁਛ ਕਰਦੀਆਂ ਹੀ ਨੀ ਜੀ, ਫਸਲ ਉੱਠਦੀ ਨੀ ਜੀ,
0: ਪਰ ਕਿਸਾਨ ਮਜ਼ਬੂਰ ਹੋ ਕੇ ਪਾਉਂਦਾ ਜੀ। ਅੱਜ ਦੀ ਤਕਨੀਕ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਉਹਦੇ ਬਰਾਬਰ ਵੀ ਹੋਣਾ ਪਏਗਾ ਉਹਦੇ ਵਿੱਚ, ਜਿਵੇਂ ਕਿ ਚਲੋ ਇੱਕ ਆਪਾਂ ਅੰਦਾਜ਼ਨ ਹੀ ਸਾਨੂੰ ਵੈਸੇ ਵੀ ਸਾਡੇ ਸੁਭਾਅ ਦੇ ਵਿੱਚ ਹੈ, ਕੋਈ ਚੀਜ਼ ਖਰੀਦਣੀ ਆ ਤਾਂ ਉਹਦੇ ਵਿੱਚ ਮੈਨੂੰ ਹੁੰਦਾ ਹੈ ਕਿ ਇਹਨੂੰ ਕਿੱਦਾਂ ਯੂਜ਼ ਕਰਨਾ, ਜਾਂ ਪਹਿਲਾਂ ਇਹਨੂੰ ਫੋਨ ਹੀ ਲੈ ਲਓ ਕਿ ਉਹਨੂੰ ਚਾਰਜ ਹੁੰਦਾ ਕਿ ਪਹਿਲਾਂ ਚਾਰਜ ਕਰਨਾ, ਪਰ ਅਸੀਂ ਸਭ ਤੋਂ ਪਹਿਲਾਂ ਉਹਨੂੰ ਮਤਲਬ ਕਿ ਚਲਾ ਕੇ ਸਾਰਾ ਕੁਝ ਕਰਕੇ ਪੰਗੇ ਲੈ ਕੇ ਦੇਖ ਲੈਂਦੇ ਹਾਂ, ਤਾਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਮੈਨੂ ਨੂੰ ਪੜ੍ਹਦੇ ਆ ਇਹਦੇ ਵਿੱਚ ਲਿਖਿਆ ਕੀ ਆ ਜਾਂ ਕਿਹੜੀ ਸਾਵਧਾਨੀ ਇਹਦੇ ਲਈ ਵਰਤਣੀ ਆ। ਇਸੇ ਤਰ੍ਹਾਂ ਕੋਈ ਵੀ ਹੁਣ ਖਾਦ ਆ ਜਾਂ ਕੁਝ ਵੀ ਹੈ ਉਹ ਅਸੀਂ ਬੁੱਕ ਭਰ ਭਰ ਕੇ ਪਾਈ ਜਾਂਦੇ ਹਾਂ, ਪਰ ਜਿੰਨੀ ਉਹਦੀ ਜ਼ਰੂਰਤ ਹੈ ਉਹ ਕਿਤੇ ਨਾ ਕਿਤੇ ਕਸੂਰਵਾਰ ਤਾਂ ਆਪਾਂ ਵੀ ਹੈਗੇ ਉਹਦੇ ਵਿੱਚ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ ਵੀ ਬਹੁਤ ਚੀਜ਼ਾਂ ਮੈਟਰ ਕਰਦੀਆਂ। ਮੰਨ ਲਓ ਤੁਸੀਂ ਜਿਹੜਾ ਹੈਗਾ ਆ ਵੀ ਖੇਤ ਦੇ ਵਿੱਚ ਜਿੱਥੇ ਤੁਸੀਂ ਫਸਲ ਬੀਜਦੇ ਆ ਉੱਥੇ ਹੀ ਤੁਹਾਡੇ ਤੁਸੀਂ ਰਹਿੰਦੇ, ਰਹਾਇਸ਼ ਵੀ ਤੁਹਾਡੀ ਉੱਥੇ ਨਾਲ ਹੈਗੀ ਆ ਜੀ, ਉੱਥੇ ਹੀ ਤੁਸੀਂ ਕੋਈ ਮੁਰਗੀਆਂ ਮਰਗੀਆਂ ਪਾਲੀਆਂ ਆਈਆਂ ਜੀ, ਜਿਹਦੇ ਨਾਲ ਜਿਹੜਾ ਆ ਉਹ ਦੇਸੀ ਖਾਦ ਜਿਹੜੀ ਆ ਉਹਨਾਂ ਨੂੰ ਮਿਲ ਧਰਤੀ ਨੂੰ ਮਿਲਦੀ ਰਹਿੰਦੀ ਹੈਗੀ ਆ ਜੀ, ਉਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਜੀ। ਹੁਣ ਸਾਡੇ ਮੈਂ ਖੁਦ ਦੇਖਦਾ ਹੈਗਾ ਸਾਡੇ ਤਾਇਆ ਜੀ ਖੇਤੀ ਕਰਦੇ ਹੈਗੇ ਜੀ, ਤੇ ਉਹ ਮਤਲਬ ਕਈ ਖੇਤਾਂ ਦੇ ਵਿੱਚ ਉਹਨਾਂ ਨੇ ਜਿੱਥੇ ਦੋ ਵਾਰੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਯੂਰੀਆ ਪਾਉਣ ਨੂੰ, ਇੱਕ ਵਾਰੀ ਪਾ ਦਿੰਦੇ ਸੀ ਤੇ ਉਹਨਾਂ ਦਾ ਸਰ ਜਾਂਦਾ ਸੀ, ਕਿਉਂ ਉਹਨਾਂ ਨੇ ਪਸ਼ੂ ਰੱਖੇ ਸੀਗੇ, ਪਸ਼ੂ ਜਿਹੜੇ ਹੈਗੇ ਆ ਉਹਨਾਂ ਦਾ ਗੋਬਰ ਗੋਹੇ ਦੀ ਜਿਹੜੀ ਆ ਖਾਦ ਬਣਦੀ ਆ ਉਹ ਜਿਹੜਾ ਹੈਗਾ ਉਹ ਉਹਨਾਂ ਨੇ ਖਿਲਾਰਨੀ ਖਿਲਾਰਨੀ ਹੁੰਦੀ ਸੀ, ਸਾਲ ਬਾਅਦ ਜਿਹੜੀ ਹੈਗੀ ਖੇਤਾਂ ਦੇ ਵਿੱਚ ਖਿਲਾਰ ਦੇਣੀ ਸੀ, ਉਹਨਾਂ ਨੂੰ ਜਿਹੜਾ ਹੈਗਾ ਰਿਕਮੈਂਡਡ ਡੋਜ਼ ਨਾਲੋਂ ਵੀ ਘੱਟ ਨਾਲ ਸਰ ਜਾਂਦਾ ਸੀ ਤੇ ਉਹਨਾਂ ਦੀ ਫਸਲ ਵੀ ਵਧੀਆ ਹੁੰਦੀ ਸੀ। ਹੁਣ ਸਵਾਲ ਤਾਂ ਇਹ ਹੈਗਾ ਕਿ ਜਿਹੜਾ ਨਰੋਲ ਆਪਾਂ ਕੈਮੀਕਲ ਖਾਦ ਦੇ ਉੱਤੇ ਡਿਪੈਂਡ ਕਰ ਗਏ ਆ ਉੱਥੇ ਜਿਹੜੀ ਐਕਸੈਸ ਹੋਣੀ ਹੈਗੀ ਆ ਜੀ, ਕਿਉਂਕਿ ਕਲਾਈਮੇਟ ਵੀ ਸਦਾ ਕਲਾਈਮੇਟ ਜਿਹੜਾ ਆ ਉਹ ਸੂਟੇਬਲ ਰਹਿੰਦਾ ਨਹੀਂ ਗਾ ਜੀ, ਇੱਕ ਤਰ੍ਹਾਂ ਦਾ ਰਹਿੰਦਾ ਨਹੀਂ ਜੀ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਇਹ ਇਹਦੇ ਤੇ ਨਾ ਜੀ ਸਾਇੰਟਿਫਿਕ ਮਤਲਬ ਅਨਾਲਿਸਿਸ ਦੀ ਲੋੜ ਆ ਕਿ ਕਿਸਾਨ ਖਾਦਾਂ ਕਿਉਂ ਵੱਧ ਯੂਜ਼ ਕਰਦਾ ਜੀ, ਉਹ ਤੇ ਜਿਹੜਾ ਹੈਗਾ ਆ। ਦੂਜੀ ਗੱਲ ਹੈਗੀ ਆ ਪਰ ਇਹ ਸਭ ਜਿਹੜਾ ਕਹਿੰਦੇ ਮਿੱਟੀ ਦੀ ਟੈਸਟਿੰਗ ਜਾਂ ਹੋਰ ਇਹ ਸਾਰੀਆਂ ਗੱਲਾਂ ਕਹਿਣ ਦੀਆਂ ਜੀ,
0: ਜੀ ਬਿਲਕੁਲ
1: ਕੁਛ ਕੋਈ ਨਹੀਂ ਚੈੱਕ ਕਰਦਾ ਤੇ ਨਾ ਕੋਈ ਕਰਨ ਆਉਂਦਾ ਹੈਗਾ ਆ ਜੀ।
0: ਨਾਲੇ ਦੇਖੋ ਉਹਦੇ ਵਿੱਚ ਮੋਡੀਫਾਈ ਬੀਜ ਆ ਗਏ ਜਾਂ ਸਾਰੇ ਕੁਝ ਆ ਗਿਆ, ਉਹ ਜਿਹੜੇ ਬੀਜ ਦੇਸੀ ਸੀ ਉਹ ਤਾਂ ਰਿਹਾ ਕੋਈ ਨਹੀਂ, ਕਿੰਨੇ ਕੁ ਸਾਂਭੇ ਆ ਬਹੁਤ ਘੱਟ ਨੇ।
1: ਹਾਂਜੀ ਸਰ
0: ਉਹਦੇ ਨਾਲ ਫਿਰ ਉਹ ਦਵਾਈਆਂ ਵੀ ਜਿਹੜੀਆਂ ਉਹਨਾਂ ਨੂੰ ਜ਼ਰੂਰਤ ਆ ਉਹ ਫਿਰ ਪਾਉਣੀਆਂ ਪੈਣੀਆਂ ਜੀ,
1: ਉਹ ਧੱਕੇ ਨਾਲ ਹੀ ਫੜਾ ਦਿੰਦੇ ਆ ਜੀ ਵੀ ਆਹ ਇੱਦਾਂ ਪਾ ਦਿਓ ਜੀ ਆਹ ਇਸ ਤਰੀਕੇ ਨਾਲ ਪਾ ਦਿਓ ਹੈਗਾ ਜੀ। ਨੋ ਡਾਊਟ ਸਰ ਸਾਡਾ ਇੱਥੇ ਜਿਹੜਾ ਹੈਗਾ ਆ ਤੁਸੀਂ ਯਕੀਨ ਕਰਿਓ ਵੀ ਜੇ ਅੰਬ ਜਿਹੜਾ ਆ ਜੇ ਤੁਸੀਂ ਬਾਜ਼ਾਰੀ ਲੈ ਕੇ ਖਾ ਲੈਂਦੇ ਹੈਗੇ ਦੂਜੇ ਦਿਨ ਬੰਦਾ ਬਿਮਾਰ ਹੋ ਜਾਂਦਾ ਹੈ, ਤਰਬੂਜ ਆ ਤਾਂ ਜੇ ਬੰਦਾ ਖਾ ਲੈਂਦਾ ਤਾਂ ਬਿਮਾਰ ਹੋ ਜਾਂਦਾ। ਸਰ ਮਸਾਲੇ ਬੜੇ ਤੇਜ਼ ਲਾਉਂਦੇ ਹੈਗੇ ਆ ਜੀ ਉਹਨਾਂ ਨੂੰ ਪਕਾਉਣ ਵਾਸਤੇ, ਜਿਹੜੀ ਨੈਚੁਰਲ ਚੀਜ਼ ਜਿਹੜੀ ਹੈਗੀ ਆ ਘਰ ਦੇ ਵਿੱਚ ਹੈਗੀ ਆ ਜੀ ਉਹਦੇ ਨਾਲ ਦੀ ਰੀਸ ਨਹੀਂ ਗੀ, ਉਹ ਜਿੱਥੇ ਹੈਗੀ ਆ ਜੀ ਅਸਲ ਟੇਸਟ ਉਹ ਹੀ ਦਿੰਦਾ ਹੈਗਾ ਆ ਜੀ। ਬਾਜ਼ਾਰੀ ਫਰੂਟ ਖਾਣਾ ਤਾਂ ਜਿਹੜਾ ਆ ਉਹ ਵੈਸੇ ਹੀ ਹਾਰਮਫੁਲ ਲੱਗਦਾ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਸੈਣੀ ਸਾਹਿਬ, ਮੈਂ ਕੋਸ਼ਿਸ਼ ਤਾਂ ਕੀਤੀ ਆ ਡਾਕਟਰ ਸਾਹਿਬ, ਹਾਂਜੀ ਆਪਣੇ ਨਾਲ ਲੋ ਪੱਟੀ ਸਾਹਿਬ ਜੁੜੇ ਹੀ ਰਹੇ ਨੇ ਤੇ ਉਹਨਾਂ ਨੂੰ ਨਾਲ ਜੋੜ ਕੇ ਤੇ ਗੱਲ ਸੁਣ ਕੇ ਫਿਰ ਆਪਾਂ ਅੱਗੇ
1: ਵਧਦੇ ਹਾਂ। ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਦੇ ਵਿਚਾਰ ਲੈ ਲਈਏ ਫਿਰ ਬਾਅਦ ਚ ਕਨਕਲੂਡ ਕਰਦੇ ਹਾਂ ਜੀ।
0: ਡਾਕਟਰ ਪੱਟੀ ਸਾਹਿਬ ਜੀ ਅਨੂ ਜੀ ਨਿੱਘਾ ਸਵਾਗਤ ਹੈ ਜੀ। ਤਰੀਕ ਦੇ ਉੱਤੇ ਕੀ ਕੁਝ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕਿਸ ਤਰ੍ਹਾਂ ਦਾ ਜਿਹੜਾ ਫੈਸਲੇ ਆਉਣਗੇ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਉਹਦੇ ਉੱਤੇ।
2: ਦੇਖੋ ਜੀ ਵਿਚਾਰ ਆ ਵੀ ਜਥੇਦਾਰ ਸਾਹਿਬ ਨੇ ਚਲੋ ਜੋ ਵੀ ਸੁਪਰੀਮ ਹੈਗੇ ਨੇ ਉਹਨਾਂ ਨੂੰ ਅਸੀਂ ਕੋਈ ਜ਼ਿਆਦਾ ਕੁਐਸਚਨ ਕਰਨ ਵਾਲੇ ਕੌਣ ਹੁੰਦੇ ਆ
0: ਜੀ,
2: ਉਹਨਾਂ ਦੀਆਂ ਕੁਝ ਗੱਲਾਂ ਤਾਂ ਬਿਲਕੁਲ ਠੀਕ ਨੇ
0: ਜੀ,
2: ਜਿਵੇਂ ਉਹਨਾਂ ਨੇ ਕਿਹਾ ਕਿ ਮਤਲਬ ਕਮੇਟੀਆਂ ਨੂੰ ਜਿਹੜੀਆਂ ਇਹਨਾਂ ਨੇ ਕਸਟੋਡੀਅਨ ਨੂੰ ਸਜ਼ਾ ਦਾ ਕੀਤਾ ਸੀ ਵੀ ਉਹ ਅਕਾਲ ਤਖ਼ਤ ਸਾਹਿਬ ਤੈਅ ਕਰੇਗਾ
0: ਜੀ,
2: ਬਿਲਕੁਲ ਠੀਕ ਹੈ, ਉਹਦੇ 'ਚ ਤਾਂ ਕੋਈ ਸ਼ੰਕੇ ਵਾਲੀ ਗੱਲ ਨਹੀਂ ਹੈਗੀ।
0: ਬਿਲਕੁਲ ਹੈ ਜੀ,
2: ਹੁਣ ਮੰਨ ਲਓ ਵੀ ਕਿਸੇ ਦੇ ਘਰ ਜਾਂ ਅਖੰਡ ਪਾਠ ਸਾਹਿਬ ਧਰਿਆ ਜਾਂ ਗ੍ਰੰਥੀ ਸਿੰਘ ਉੱਥੇ ਕੋਈ ਸ਼ੋਰਟ ਸਰਕਟ ਹੋ ਜਾਂਦਾ ਜਾਂ ਕੋਈ ਹੋਰ ਆਣ ਕੇ ਵਿਅਕਤੀ ਕਰ ਜਾਂਦਾ ਤੇ ਉਹਦੇ ਵਿੱਚ ਫਿਰ ਉਹਨਾਂ ਦਾ ਕਸੂਰ ਤਾਂ ਨਹੀਂ ਨਾ ਹੈਗਾ।
0: ਬਿਲਕੁਲ ਹੈ ਜੀ,
2: ਤੇ ਉਹਦਾ ਤੇ ਅਸੀਂ ਸ਼ਲਾਘਾ ਕਰਦੇ ਹਾਂ ਜੀ
0: ਜੀ।
2: ਪਰ ਦੂਜੀਆਂ ਜਿਵੇਂ ਬੀੜ ਆ ਸਰੂਪ ਲਿਖਿਆ ਮਤਲਬ ਇਹ ਤਾਂ ਮਤਲਬ ਕੱਲ ਵੀ ਮੈਂ ਜਿਵੇਂ ਵਸਣਾ ਨਹੀਂ ਤੇਰੇ ਦਾੜੀ ਹਿਲਦੀ ਹੈ
0: ਜੀ,
2: ਉਹਨਾਂ ਚੀਜ਼ਾਂ ਦਾ ਤੇ ਇੰਨਾ ਚਲੋ ਨਹੀਂ ਨਾ ਤੁਸੀਂ ਸਿਆਣੇ ਜੇ
0: ਜੀ।
2: ਬਾਕੀ ਜੋ ਹੋਇਆ ਨਾ ਚਲੋ ਵਧੀਆ ਕਹਿੰਦੇ ਹੋਇਆ ਉਹਨਾਂ ਨੇ ਵੀ, ਪਰ ਇੱਕ ਹੈ ਵੀ ਇੱਕ ਤੇ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਨਾ
0: ਜੀ
2: ਉਹ ਸਾਹਮਣੇ ਆ ਜਾਂਦੀ ਜਦੋਂ ਕੋਈ ਐਵੇਂ ਦੀ ਘਟਨਾਵਾਂ ਘਟਦੀਆਂ
0: ਜੀ,
2: ਵਰਤਾਰੇ ਵਰਤਦੇ ਆ
0: ਜੀ।
2: ਇਹਦਾ ਮਤਲਬ ਵੀ ਸਾਡੇ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਪਾਸ ਹੁੰਦੇ ਆ ਨਾ ਚਾਹੇ ਉਹ ਪੰਜਾਬ ਦੇ ਆ ਜਾਂ ਕੋਈ ਹੋਰ ਆ
0: ਜੀ,
2: ਉਹ ਸਿਰਫ ਬਹੁਤੀ ਫੌਜ ਉੱਤੇ ਸਾਈਨ ਕਰਨ ਵਾਲੀ ਹੁੰਦੀ ਬਿਨਾਂ ਪੜ੍ਹਿਆ ਲਿਖਿਆ
0: ਜੀ,
2: ਕਿਉਂਕਿ ਉਹਨਾਂ ਨੇ ਕੋਈ ਉਹ ਪੜਿਆ ਨਹੀਂ ਹੁੰਦਾ ਦੋ ਚਾਰ ਪੰਜ ਬੰਦੇ ਜਿਹੜੇ ਉਹ ਫੈਸਲਾ ਕਰਦੇ ਆ।
0: ਬਿਲਕੁਲ ਹੈ ਜੀ,
2: ਬਾਕੀ ਤੇ ਹੱਥ ਖੜੇ ਕਰਕੇ ਜਿੰਦਾਬਾਦ ਜਾਂ ਆਪੋ ਆਪਣਾ ਮਤਲਬ ਜੈਕਾਰੇ ਖੇਡਣ ਵਾਲੇ ਹੁੰਦੇ ਮਗਰ
0: ਜੀ,
2: ਉਦੋਂ ਵੀ ਵੱਡੀ ਹੈਰਾਨਗੀ ਹੁੰਦੀ ਹੈ ਜੇ ਇੱਕ ਧਾਰਮਿਕ ਸੰਸਥਾ ਦੇ ਉੱਪਰ ਪ੍ਰਧਾਨ ਜਿਵੇਂ ਧਾਮੀ ਸਾਹਿਬ
0: ਜੀ
2: ਇੱਕ ਵਕੀਲ ਹੋਣ ਤੇ ਬਿਨਾਂ ਬਿੱਲ ਪੜਿਆ ਸਵਾਗਤ ਕਰ ਦੇਣ
0: ਜੀ,
2: ਕੁਐਸਚਨ ਵੀ ਉੱਠਦਾ
0: ਜੀ,
2: ਬਿੱਲ ਦੇ ਵਿੱਚ ਇੰਨੀਆਂ ਕਮੀਆਂ ਪੇਸ਼ੀਆਂ ਨੇ ਤੇ ਫਿਰ ਤੁਸੀਂ ਸਵਾਗਤ ਕਿਉਂ ਕੀਤਾ ਉਹਨਾਂ ਦਾ, ਕਿਉਂਕਿ ਤੁਸੀਂ ਵੀ ਨਹੀਂ ਪੜਿਆ ਸੀ ਫਿਰ ਇਹਦਾ ਮਤਲਬ ਉਦੋਂ
0: ਜੀ
2: ਫਟਾਫਟ ਤੁਸੀਂ ਸਵਾਗਤ ਕਰਤਾ ਆ ਝਾਮ ਲਾਉਣ ਲਈ ਵੀ ਲੋਕ ਕਹਿਣਾ ਦੇਣ
0: ਜੀ,
2: ਕਿਉਂਕਿ ਸਵਾਲ ਉਠਾਉਣ ਦੇ ਮੌਕੇ ਤਾਂ ਅਸੀਂ ਖੁਦ ਦਿੰਦੇ ਹਾਂ ਨਾ।
0: ਬਿਲਕੁਲ ਹੈ ਜੀ,
2: ਹੁਣ ਬਾਕੀ ਚਲੋ ਸਾਰੇ ਜਿੰਨੇ ਵੀ ਆ ਉਹ ਵੀ ਜੋ ਵੀ ਹੈਗੇ ਸੀ, ਪਰ ਸੁਖਪਾਲ ਸਿੰਘ ਖਹਿਰਾ ਨੂੰ ਥੋੜਾ ਜ਼ਿਆਦਾ ਟਾਈਮ ਦੇਣਾ ਇਹ ਵੀ ਇੱਕ ਸਿਆਸਤ ਸੀ
0: ਜੀ,
2: ਔਰ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਰਵੱਈਆ ਸੀ ਉਹ ਇੱਕ ਜਿਵੇਂ ਵਿਧਾਨ ਸਭਾ ਚ ਇੱਕ ਦੂਜੇ ਨੂੰ ਘੇਰਦੇ ਨੇ ਲਗਭਗ ਉਹੀ ਸੀ
0: ਜੀ,
2: ਉਹਦੇ ਤੇ ਮੈਨੂੰ ਤਾਂ ਥੋੜਾ ਠੀਕ ਨਹੀਂ ਲੱਗਾ ਕਿ ਗੁਰੂ ਦੇ ਤਖ਼ਤ ਦੇ ਅੱਗੇ ਹੋ ਕੇ ਤੁਸੀਂ ਇਹ ਚੀਜ਼ਾਂ ਇੱਕ ਦੂਜੇ ਨਾਲ, ਜੇ ਉਹ ਇਹਦਾ ਮਤਲਬ ਵੀ ਖਹਿਬਾਜੀ ਤੁਹਾਡੀ ਉਹੀ ਉੱਥੇ ਹੈ ਉਹੀ ਬਾਹਰ ਸਿਆਸਤ ਚ ਉੱਥੇ ਹੀ ਤੁਹਾਡੇ ਗੁਰੂ ਦੇ ਤਖ਼ਤ ਤੇ ਜਾ ਕੇ ਵੀ ਤੁਹਾਡੀ ਉਹੀ ਖਹਿਬਾਜੀ
0: ਜੀ,
2: ਐਵੇਂ ਦੀਆਂ ਚੀਜ਼ਾਂ ਜਦੋਂ ਫਿਰ ਹੁੰਦੀਆਂ ਨੇ ਉਦੋਂ ਕਈ ਵਾਰੀ ਉਹ ਨਿਰਪੱਖਤਾ ਜਿਹੜੀ ਉਹ ਨਜ਼ਰ ਨਹੀਂ ਆਉਂਦੀ
0: ਜੀ।
2: ਬਾਕੀ ਇੱਕ ਕਿਹਾ ਜੀ ਜਥੇਦਾਰ ਸਾਹਿਬ ਨੇ ਵੀ ਜਿਹੜੇ ਗੈਰ ਸਿੱਖ ਤੇਰੇ ਆ ਨਾ ਉਹਨਾਂ ਦਾ ਕੋਈ ਚੇਲਾ ਬਾਲਕਾ ਜਦੋਂ ਗੁਰੂ ਸਾਹਿਬ ਦਾ ਬੇਅਦਬੀ ਕਰਦਾ ਤੇ ਉਹਨਾਂ ਦੇ ਡੇਰੇ ਦੇ ਹੈੱਡ ਨੂੰ ਵੀ ਵਿੱਚ ਸ਼ਾਮਿਲ ਕੀਤਾ ਜਾਵੇ
0: ਜੀ,
2: ਕੇਸ ਦਰਜ ਕੀਤਾ ਜਾਵੇ
0: ਜੀ।
2: ਹੁਣ ਸਵਾਲ ਇੱਥੇ ਹੁੰਦਾ, ਜਥੇਦਾਰ ਸਾਹਿਬ ਠੀਕ ਹੈ ਬਿਲਕੁਲ, ਪਰ ਉਹ ਡਿਸਾਈਡ ਕੌਣ ਕਰੂਗਾ ਵੀ ਕਿਹੜੇ ਡੇਰੇ ਸਿੱਖਾਂ ਦੇ ਆ ਤੇ ਕਿਹੜੇ ਗੈਰ ਸਿੱਖਾਂ ਦੇ ਆ
0: ਜੀ?
2: ਇਹ ਤਾਂ ਡਿਸਾਈਡ ਪਹਿਲਾਂ ਹੋਣਾ ਚਾਹੀਦਾ ਨਾ
0: ਜੀ,
2: ਵੀ ਰਾਜੇ ਉਹ ਰਾਮ ਰਹੀਮਿਆ ਚਾਹੇ ਡੇਰਾ ਰਾਧਾ ਸਵਾਮੀ ਜੋ ਵੀ ਮਤਲਬ ਹੈਗਾ, ਆਪਾਂ ਨਾਂ ਨਾ ਵੀ ਅਗਰ ਕਿਸੇ ਦਾ ਲਈਏ
0: ਜੀ,
2: ਉਹ ਡਿਸਾਈਡ ਫਿਰ ਆਮ ਲੋਕ ਥੋੜਾ ਕਰਨਗੇ, ਕਿਉਂਕਿ ਪੰਜਾਬ ਦੇ ਵਿੱਚ ਸੈਣੀ ਸਾਹਿਬ ਵੀ ਸੁਣ ਰਹੇ ਆ, ਤੁਸੀਂ ਵੀ ਪੰਜਾਬ ਦੇ ਵਿੱਚ ਜੁੜੇ ਹੋ, ਚਲੋ ਬਾਹਰ ਭਾਵੇਂ ਰਹਿੰਦੇ ਹੋ, ਬਹੁਤੇ ਡੇਰੇ ਤਾਂ ਹੈ ਸਿੱਖਾਂ ਦੇ
0: ਜੀ,
2: ਜਾਂ ਉਹਨਾਂ ਦੇ ਜਿਹੜੇ ਹੈੱਡ ਵਾ ਮਲੋੜ ਰਾਧਾ ਸਵਾਮੀਆਂ ਦਾ ਤੇ ਉਹ ਵੀ ਸਿੱਖੀ ਦੇ ਭੇਸ ਚ ਆ
0: ਜੀ,
2: ਜੇ ਉਹ ਸਬਦਾ ਸਾਹਿਬ ਵਾਲਾ ਤੇ ਉਹ ਵੀ ਸਿੱਖੀ ਦੇ ਨਾਂ ਮਤਲਬ ਭੇਸ ਤੇ ਉਹਦਾ ਉਹ ਵੀ ਸਿੱਖੀ ਵਾਲਾ ਹੀ ਆ ਨਾ
0: ਜੀ,
2: ਉਹ ਡਿਸਾਈਡ ਕੌਣ ਕਰੂਗਾ?
0: ਇਹਦੇ ਬਾਰੇ ਜੇ ਪੱਟੀ ਸਾਹਿਬ ਜੀ ਅੱਗੇ ਜਾ ਕੇ ਕਿਤੇ ਨਾ ਕਿਤੇ ਕੁਝ ਨੁਕਤੇ ਚੱਕੇ ਜਾਣ ਜਾਂ ਕਾਤਕ ਸਾਹਿਬ ਦੇ ਅੱਗੇ ਜਾ ਕੇ ਚੀਜ਼ਾਂ ਰੱਖੀਆਂ ਜਾਣ, ਕੋਈ ਸੰਸਥਾ ਹੋਵੇ ਜਾਂ ਕੋਈ ਸਿੱਖ ਸੰਸਥਾਵਾਂ ਹੋਣ, ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ?
2: ਵਿਚਾਰ ਵਟਾਂਦਰਾ ਵੇਖੋ ਜੀ, ਹੁਣ ਮੇਰੇ ਵਰਗਾ ਕਰੂਗਾ ਤੇ ਆਖਣਾ ਇਹ ਨਾਸਤਕ ਹੈ ਜੀ, ਇਹ ਕਾਂਗਰਸੀ ਹੈ
0: ਜੀ,
2: ਜਿਹੜਾ ਮਰਜ਼ੀ ਠੱਪਾ ਲਾ ਦਿਓ ਜੀ, ਕਿਹੜਾ ਮੁੱਲ ਲੱਗਦਾ ਇੱਥੇ
0: ਜੀ।
2: ਹੁਣ ਉਹ ਫਿਰ ਮੁੜ ਕੇ ਜਥੇਦਾਰ ਸਾਹਿਬ ਨੇ ਫਿਰ ਗੱਲ ਤੇ ਫਿਰ ਉੱਥੇ ਆਉਂਦੀ ਹੈ ਨਾ, ਵੀ ਮੰਨ ਲਓ ਜਥੇਦਾਰ ਸਾਹਿਬ ਇਹ ਡਿਕਲੇਅਰ ਕਰਨ ਵਾਸਤੇ ਵੀ ਉੱਥੇ ਮਰਿਆਦਾ ਨਹੀਂ ਸਿੱਖੀ ਦੇ ਅਸੂਲਾਂ ਦੇ ਅਕੋਰਡਿੰਗਲੀ, ਜੋ ਸਿੱਖ ਫਲਸਫੇ ਦੇ ਅਗੇਂਸਟ ਜਾ ਰਹੇ ਆ ਚਾਹੇ ਜਿੰਨੇ ਵੀ ਆ, ਉਹ ਜਥੇਦਾਰ ਤਾਂ ਫਿਰ ਮਾਲਕਾਂ ਦੀ ਵੋਟ ਵੇਖੂਗਾ ਨਾ, ਵੀ ਇਹ ਡੇਰਾ ਵੋਟ ਤਾਂ ਨਹੀਂ ਜ਼ਿਆਦਾ ਖਰਾਬ ਹੋ ਗਈ ਜੇ ਇਹਨੂੰ ਗੈਰ ਸਿੱਖ ਕਰਾਰ ਦਿੱਤਾ ਜਾਊ
0: ਜੀ। ਪਰ ਅੱਜ ਜੋ ਕੁਝ ਵੀ ਵਾਪਰਿਆ ਜਿਸ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ, ਚਲੋ ਆਪਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਪਾਸੇ ਦੇਖੀਏ, ਜੋ ਮੈਂ ਸੋਚਦਾ ਮੈਨੂੰ ਲੱਗਦਾ ਕਿ ਮੇਰੀ ਲਾਈਫ ਦੇ ਵਿੱਚ ਜਦੋਂ ਦਾ ਚਲੋ ਅਸੀਂ ਜਨਮ ਲਿਆ, ਇੱਦਾਂ ਦਾ ਇਤਿਹਾਸਕ ਚੀਜ਼ਾਂ ਦੇਖਣ ਨੂੰ ਸਾਨੂੰ ਪਹਿਲੀ ਵਾਰੀ ਸਾਡੀ ਜ਼ਿੰਦਗੀ 'ਚ ਮਿਲੀਆਂ ਨੇ, ਮਤਲਬ ਕਿ ਅਤੇ ਜੋ ਮੈਨੂੰ ਲੱਗਦਾ ਕਿ ਇੱਕ ਬੈਲੈਂਸ ਦੇ ਵਿੱਚ ਰੱਖ ਕੇ ਜਥੇਦਾਰ ਸਾਹਿਬ ਨੇ ਕਾਰਜਕਾਰੀ ਜੋ ਵੀ ਕਾਰਵਾਈ ਕੀਤੀ ਹੈ ਜਾਂ ਜੋ ਕੁਝ ਵੀ ਹੋਇਆ, ਚਲੋ ਉੱਥੇ ਸਿਆਸੀ ਪੱਖ ਤੁਸੀਂ ਰੱਖਿਆ ਕਿ ਉਹ ਵੀ ਥੋੜ੍ਹਾ ਜਿਹਾ ਉਲਝਣ ਲੱਗੇ ਸੀਗੇ, ਪਰ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਨੇ, ਅਤੇ ਹਰ ਕਿਸੇ ਦੀ ਗੱਲ ਸੁਣੀ ਵੀ ਹੈ ਅਤੇ ਹਰ ਕਿਸੇ ਦੀ ਆਪਣੀ ਵੀ ਸੁਣਾਈ ਹੈ, ਸਾਰਾ ਕੁਝ ਕੀਤਾ, ਤਾਂ ਉਹ ਉਹਨੂੰ ਕਿੱਦਾਂ ਦੇਖਦੇ ਹੋ ਜੇ ਆਪਾਂ ਸਿਆਸੀ ਪਾਰਟੀਆਂ ਨੂੰ ਇੱਕ, ਜੇ ਆਪਾਂ ਅਕਾਲ ਤਖ਼ਤ ਸਾਹਿਬ ਦਾ ਮਾਣ ਮਰਿਆਦਾ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਛਵੀ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ, ਮੇਰਾ ਨਿੱਜੀ ਵਿਚਾਰ ਹੈ, ਹੁਣ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਆ ਹਰ ਕਿਸੇ ਦੀ, ਤਾਂ ਦੋਸਤਾਂ ਦੀ ਜਿੰਨੇ ਵੀ ਸੁਣ ਰਹੇ ਨੇ, ਮੈਨੂੰ ਲੱਗਦਾ ਕਿ ਜੇ ਮੈਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀਗੀ ਕਿ ਜੇ ਛਵੀ ਜਾਂ ਸਾਡੀਆਂ ਸੰਸਥਾਵਾਂ ਨੂੰ ਸਿਰ ਉੱਚਾ ਚੁੱਕਣਾ ਹੈ ਤਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਜ਼ਰੂਰ ਲੈਣੇ ਚਾਹੀਦੇ ਆ, ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ ਪੋਜ਼ਿਟਿਵਿਟੀ ਦਾ ਹੀ ਸਾਈਨ ਮੈਨੂੰ ਲੱਗਦਾ ਹੈ ਜੀ।
2: ਬਿਲਕੁਲ ਪੋਜ਼ਿਟਿਵਿਟੀ ਦਾ ਸਾਈਨ ਹੈਗਾ ਜੀ, ਜਿਹੜੀ 10% ਕਮੀ ਹੈ ਉਹ ਵੀ ਦੂਰ ਹੋਣੀ
0: ਚਾਹੀਦੀ ਹੈ। ਹਾਂ ਬਿਲਕੁਲ ਹੈ ਜੀ, ਹਰ ਇਨਸਾਨ 'ਚ ਇੱਕ ਲੋਕ, ਹਰ ਸੰਸਥਾ ਦੇ ਵਿੱਚ ਕਮੀਆਂ ਤਾਂ ਹੈ, ਮਾੜੀਆਂ ਮੇਰੇ 'ਚ ਵੀ ਬਹੁਤ ਸਾਰੀਆਂ
2: ਬਿਲਕੁਲ ਹੁੰਦੀਆਂ ਨੀ, ਬਿਲਕੁਲ ਹੁੰਦੀਆਂ ਨੀ, ਪਰ ਉੱਥੇ ਬੈਠੇ ਵਿਅਕਤੀ ਜਿਹੜੇ ਨਾ ਉਹ ਮਹਾਨ ਹੋਣੇ ਚਾਹੀਦੇ,
0: ਬਿਲਕੁਲ
2: ਉਹ ਫਲਸਫਾ ਤਾਂ ਮਹਾਨ ਹੈਗਾ ਹੀ ਹੈਗਾ,
0: ਬਿਲਕੁਲ
2: ਉਹਦੇ 'ਚ ਤਾਂ ਕੋਈ ਸ਼ੰਕਾ ਨਹੀਂ ਹੈਗਾ
0: ਜੀ,
2: ਗੁਰੂ ਸਾਹਿਬ ਦੇ ਫਲਸਫੇ 'ਤੇ ਤਾਂ ਕੋਈ ਸ਼ੰਕਾ ਨਹੀਂ ਨਾ ਹੈਗਾ
0: ਜੀ।
2: ਹੁਣ ਉਹਦੇ ਵਿੱਚ ਵੇਖੋ ਵੀ ਚਲੋ ਇਹਨਾਂ ਨੇ ਉਹ ਮੋੜ ਮੰਡੀ ਬਲਾਸਟ ਵਗੈਰਾ ਦੂਜੇ ਤੀਜੇ ਚੌਥੇ ਕਿ ਵਧੀਆ ਗੱਲ ਆ ਵੀ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ, ਸੌਦਾ ਸਾਧ ਇਹਨਾਂ ਦੀ ਹੋਣੀ ਚਾਹੀਦੀ, ਦੂਜੀ ਹੋਣੀ ਚਾਹੀਦੀ, ਚੌਥੇ ਹੋਣੀ ਚਾਹੀਦੀ, ਕਿਸੇ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਵੋਟਾਂ ਦਾ ਮਸਲਾ,
0: ਬਿਲਕੁਲ ਹੈ ਜੀ।
2: ਤੇ ਬਾਕੀ ਉਹ ਥੋੜਾ ਜਿਹਾ ਬਾਈਬਲ ਕਲਾਂ ਕਾਂਡ ਦੀ ਗੋਲੀ ਜਿਹੜੀ ਉਹ ਜਾਂਚ ਤਾਂ ਉਹਦੀ ਵੀ ਨਹੀਂ ਹੋਈ, ਦੋਸ਼ੀਆਂ ਨੂੰ ਸਜ਼ਾ ਤੇ ਉਹਦੇ ਨੂੰ ਨਹੀਂ ਮਿਲੀ, ਜਥੇਦਾਰ ਸਾਹਿਬ ਉੱਥੇ ਵੀ ਥੋੜਾ ਚਲੇ ਜਾਂਦੇ
0: ਜੀ।
2: ਜਥੇਦਾਰ ਸਾਹਿਬ ਦੇ ਰੁਤਬਾ ਜਥੇਦਾਰ ਸਾਹਿਬ ਹੋਣਾ ਨੇ ਖੁਦ ਬਹਾਲ ਕਰਨਾ ਜੀ, ਤੁਸੀਂ ਨਹੀਂ ਕਰਨਾ ਉਹਨਾਂ,
0: ਬਿਲਕੁਲ ਹੈ ਜੀ,
2: ਔਰ ਤਾਂ ਹੀ ਬਹਾਲ ਹੋਊਗਾ, ਸਭ ਨੂੰ ਇੱਕ ਨਜ਼ਰ ਨਾਲ ਦੇਖਣਗੇ
0: ਜੀ।
2: ਹੁਣ ਆਹ ਜਿਹੜੇ ਸੱਜਣ ਅੱਜ ਸਿਰ ਝੁਕਾ ਕੇ ਬੈਠੇ ਸੀ, ਚਲੋ ਵਧੀਆ ਅਸੀਂ ਕਹਿੰਦੇ ਵੀ ਆਏ ਉਹ ਜਿੱਦਾਂ ਮਰਜ਼ੀ ਹੈ, ਹੁਣ ਕਿਤੇ ਐ ਨਾ ਹੋਵੇ ਵੀ ਜਾ ਕੇ ਉੱਥੇ ਆਖਦੇ ਨੇ ਵੀ ਅਸੀਂ ਉੱਦਾਂ ਹੀ ਕੀਤਾ ਜੀ, ਅਸੀਂ ਤੇ ਮੁੱਕਰ ਗਏ, ਚਲੋ ਵੀ ਵੈਸੇ ਜਾ ਕੇ ਸਿਰ ਝੁਕਾ ਲਿਆ ਸੀ ਜੀ, ਅਸੀਂ ਕੀਤਾ ਤੇ ਅਸੀਂ ਤੇ ਗਲਤੀ ਕੀਤੀ
0: ਜੀ,
2: ਫਿਰ ਸਵਾਲ ਤਾਂ ਉੱਠਦੇ ਨੇ ਜੀ ਇਹਨਾਂ ਤੇ
0: ਜੀ,
2: ਇਸ ਚੀਜ਼ ਤੋਂ ਜਥੇਦਾਰ ਸਾਹਿਬ ਨੂੰ ਉੱਪਰ ਉੱਠਣਾ ਪਊਗਾ
0: ਜੀ,
2: ਚਾਹੇ ਉਹ ਸੰਸਥਾ ਨਾਲ ਜੁੜੇ ਜਿਹੜੀ ਨਾਲ ਮਰਜ਼ੀ ਹੈ, ਇਸ ਟਾਈਮ ਉਹ ਸਿੱਖਾਂ ਦੇ ਜਥੇਦਾਰ ਆ ਨਾ ਕਿ ਮਤਲਬ ਇੱਕ ਵਿਅਕਤੀ ਵਿਸ਼ੇਸ਼ ਦੇ,
0: ਬਿਲਕੁਲ ਹੈ ਜੀ,
2: ਉਹਦੇ ਵਾਸਤੇ ਜਥੇਦਾਰ ਸਾਹਿਬ ਨੂੰ ਹੀ ਜੋ ਕਰਨਾ ਉਹ ਕਰਨਾ, ਉਹ ਅਸੀਂ ਤੁਸੀਂ ਕਿੰਤੂ ਤਾਂ ਹੀ ਕਰਾਂਗੇ ਨਾ ਜੇ ਵਿੱਚੋਂ ਕੋਈ ਵੀਕਨੈਸ ਪੈਣਾ ਨਜ਼ਰ ਆਊਗਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜੀ ਨਿਰਪੱਖ ਹੋ ਕੇ ਫੈਸਲੇ ਲੈ ਜਾਣਗੇ ਤੇ ਕਿਹੜਾ ਕਰ ਲੂਗਾ ਜੀ ਉੱਥੇ ਕੁਛ ਵੀ,
0: ਬਿਲਕੁਲ ਹੈ ਜੀ।
2: ਬਾਕੀ ਵੇਖੋ ਚਲੋ ਸੈਣੀ ਸਾਹਿਬ ਵਕੀਲ ਨੇ ਇਹ ਜ਼ਿਆਦਾ ਦੱਸ ਸਕਦੇ, ਸਿਆਸਤ ਨੂੰ ਮੇਰੇ ਅਕੋਰਡਿੰਗਲੀ ਧਰਮ 'ਚ ਲੱਤ ਨਹੀਂ ਅੜਾਉਣੀ ਚਾਹੀਦੀ
0: ਜੀ,
2: ਤੇ ਧਰਮ ਨੂੰ ਸਿਆਸਤ 'ਚ ਨਹੀਂ ਅੜਾਉਣੀ ਚਾਹੀਦੀ,
0: ਬਿਲਕੁਲ ਹੈ ਜੀ,
2: ਕਿਸੇ ਦੀਆਂ ਵੋਟਾਂ ਖੋਣੀਆਂ ਕਿਸੇ ਦੀਆਂ ਬਣਾਉਣੀਆਂ ਇਹ ਧਾਰਮਿਕ ਵਿਅਕਤੀਆਂ ਦਾ ਕੰਮ ਨਹੀਂ ਹੈਗਾ ਜੀ
0: ਜੀ।
2: ਹੁਣ ਵੇਖੋ ਆਪਾਂ ਕਈ ਵਾਰੀ ਨਾ ਆਰ ਐਸ ਐਸ ਬੀ ਜੇ ਪੀ ਜਾਂ ਕੋਈ ਹੋਰ ਸੰਘ ਦੇ ਜਿਹੜੇ ਨੇ ਜਾਂ ਮਤਲਬ ਇਹਨਾਂ ਦੇ ਆਚਾਰੀਆਂ ਨੇ ਹਿੰਦੂ ਧਰਮ ਦੇ, ਸਤਿਕਾਰ ਤੇ ਹਰੇਕ ਦੇ
0: ਜੀ,
2: ਜਾਂ ਸ਼ੰਕਰਾਚਾਰੀਆਂ ਨੇ ਜੀ, ਜੋ ਵੀ ਨੇ ਇਹਨਾਂ ਦੇ, ਮਤਲਬ ਬੜਾ ਲੰਮੀ ਇਹਨਾਂ ਦੇ ਜਿਹੜੇ ਸਿੱਖਸ ਮਤਲਬ
0: ਲਿਸਟ ਹੈ,
2: ਹਿੰਦੂਇਜ਼ਮ ਦੇ ਸਕੂਲ ਹੈਗੇ, ਥੌਟਸ ਨੇ ਇਹਨਾਂ ਦੇ ਜਿਹੜੇ ਨੇ, ਵਿਚਾਰਧਾਰਾ ਦੇ ਅਲੱਗ ਅਲੱਗ ਇਹਨਾਂ ਦੇ
0: ਜੀ।
2: ਹੁਣ ਕੱਲ ਨੂੰ ਉਹ ਇਕੱਠੇ ਹੋ ਗਏ, ਉਹਨਾਂ ਦੇ ਧਾਰਮਿਕ ਲੀਡਰ
0: ਜੀ,
2: ਜੇ ਕਹਿ ਦੇਣ ਵੀ ਮੋਦੀ ਸਾਹਿਬ ਨੂੰ ਜਾਂ ਸੁਪਰੀਮ ਕੋਰਟ ਨੂੰ ਵੀ ਆਹ ਕਾਨੂੰਨ ਅਸੀਂ ਨਹੀਂ ਮੰਨਦੇ, ਇਹਨੂੰ ਸਾਡੇ ਤਰੀਕੇ ਨਾਲ ਬਣਾਇਆ ਜਾਵੇ
0: ਜੀ,
2: ਔਰ ਜੀ ਉਹ ਮੋਦੀ ਗੌਰਮੈਂਟ ਜਾਂ ਰਾਸ਼ਟਰਪਤੀ ਜਾਂ ਜੋ ਵੀ ਪ੍ਰੋਸੀਜਰ ਉਹ ਅਗਰ ਉਹ ਕਾਨੂੰਨ ਬਣਾਉਂਦੇ ਆ ਨਾ
0: ਜੀ,
2: ਜਿਹੜੇ ਲੋਕ ਅੱਜ ਜੀ ਆਪਾਂ ਮਤਲਬ ਕਰ ਆਪਣੇ ਜਥੇਦਾਰ ਕਰ ਸਕਦੇ ਤੇ ਟੀਮ ਫਿਰ ਉਹ ਵੀ ਕਰ ਸਕਦੇ
0: ਜੀ,
2: ਫਿਰ ਸਾਨੂੰ ਉਹਨਾਂ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ ਵੀ ਇਹ ਕਿਉਂ ਆਪਦੇ ਧਰਮ ਦੇ ਅਨੁਕੂਲ ਕਾਨੂੰਨ ਬਣਾਉਂਦੇ ਆ
0: ਜੀ,
2: ਵੀ ਜੇ ਸਾਡੇ ਜਥੇਦਾਰਾਂ ਨੂੰ ਹੱਕ ਹੈ ਆਪਦੀ ਮਰਜ਼ੀ ਦਾ ਰੱਖ ਰਖਾਅ ਕਰਨਾ ਕਰਾਉਣਾ ਤਾਂ ਉਹਨਾਂ ਨੂੰ ਵੀ ਹੱਕ ਹੈ ਫਿਰ
0: ਨਹੀਂ। ਜੇ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਮੈਨੂੰ ਲੱਗਦੀਆਂ ਪੱਟੀ ਸਾਹਿਬ, ਕਿ ਜਿਹੜੀਆਂ ਚਲੋ ਆਪਣੇ ਅਕਾਲ ਤਖਤ ਜਾਂ ਸਿੱਖ ਕਮਿਊਨਿਟੀ ਹੈਗੀ ਆ ਉਹਨਾਂ ਦੀ ਸੰਸਥਾ ਸਾਰੀ ਦੁਨੀਆ 'ਚ ਪਤਾ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ, ਇਸੇ ਤਰ੍ਹਾਂ ਕ੍ਰਿਸ਼ਚਨ ਭਾਈਚਾਰੇ ਦੀ ਕਹਿ ਲਓ ਰੋਮ ਦੇ ਵਿੱਚ ਗੱਲ ਆ ਜਾਂਦੀ, ਇਟਲੀ ਦੇ ਵਿੱਚ, ਜਾਂ ਆਪਣੇ ਮੱਕੇ ਮਦੀਨੇ ਦੀ ਗੱਲ ਆ ਜਾਂਦੀ ਮੁਸਲਿਮ ਭਾਈਚਾਰੇ ਦੀ, ਉੱਥੇ ਸਮਰਪਿਤ ਨੇ, ਤਾਂ ਉਹ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਦਾਂ ਤਾਂ ਬਹੁਤ ਸਾਰੇ ਧੜੇ ਆਪਣੇ ਨਿਹੰਗ ਜਥੇਬੰਦੀਆਂ ਹੈਗੀਆਂ ਜਾਂ ਹੋਰ ਸਾਰੀਆਂ ਹੈਗੀਆਂ ਨੇ, ਤਾਂ ਉਹ ਮਤਲਬ ਕਿ ਮੇਨ ਜਿਹੜੀ ਆਪਣੀ ਸੰਸਥਾ ਮੈਨੂੰ ਲੱਗਦਾ ਸਮਰਪਿਤ ਦਾ ਸਾਨੂੰ ਉਹਨੂੰ ਹੀ ਹੋਣਾ ਪਵੇਗਾ ਨਾ।
2: ਨਹੀਂ ਸਮਰਪਿਤ ਵੇਖੋ ਜੀ ਹਰੇਕ ਗੱਲ ਨਾਲ ਸਮਰਪਿਤ ਹੋਣਾ ਜ਼ਰੂਰੀ ਨਹੀਂ ਹੁੰਦਾ, ਡਿਪੈਂਡ ਕਰਦਾ ਹੁੰਦਾ ਕੋਈ ਫੈਸਲੇ ਆਉਂਦੇ ਕਿੱਦਾਂ ਦੇ, ਵੈਲਕਮ ਕੀਤਾ ਜਾਂਦਾ ਹਮੇਸ਼ਾ ਚੰਗਿਆਂ ਫੈਸਲਿਆਂ ਦਾ
0: ਜੀ,
2: ਪਰ ਮਤਲਬ ਇਹ ਨਾ ਵੀ ਫਿਰ ਦੂਜਾ ਵੀ ਆਪਣੇ ਤਰੀਕੇ ਨਾਲ ਕਰ ਸਕਦਾ ਨਾ, ਫਿਰ ਸਾਨੂੰ ਕਿਸੇ ਤੇ ਵੀ ਓਬਜੈਕਸ਼ਨ ਨਹੀਂ ਕਰਨਾ ਚਾਹੀਦਾ
0: ਜੀ।
2: ਕੱਲ ਨੂੰ ਹੁਣ ਵੱਲੋਂ ਮੈਂ ਕਹਾਂ ਉੱਠ ਕੇ, ਅੱਜ ਮੈਂ ਕਹਿੰਦਾ ਵੀ ਬਹੁਤ ਵਧੀਆ, ਕੱਲ ਨੂੰ ਮੈਂ ਉਹ ਕਰਨ ਤੇ ਮੈਂ ਕਹਿੰਦਾ ਜੀ ਇਹ ਹਿੰਦੂ ਰਾਸ਼ਟਰ ਵਾਲੇ ਬੰਨੇ ਵੱਧ ਰਹੇ
0: ਜੀ,
2: ਫਿਰ ਇਹਦੇ ਤੇ ਸਵਾਲ ਤਾਂ ਉੱਠਣਗੇ ਨਾ, ਅਗਲੇ ਨੂੰ ਮੌਕਾ ਤਾਂ ਮਿਲੂਗਾ ਨਾ
0: ਜੀ।
2: ਹੁਣ ਸਾਡੇ ਗੁਰੂਆਂ ਨੇ ਜਿਹੜੇ ਫਲਸਫੇ ਬਣਾਏ ਨੇ ਉਹਨਾਂ ਦੇ ਅਕੋਰਡਿੰਗਲੀ ਤੇ ਕੱਲ ਤੱਕ ਸਾਹਿਬ ਫਿਰ ਸ਼ੁਰੂ ਤੋਂ ਨਹੀਂ ਚੱਲਿਆ ਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਹੀ ਵੇਖ ਲਓ, ਉੱਥੇ ਵੀ ਹੁੰਦਾ ਰਿਹਾ ਫਿਰ
0: ਜੀ,
2: ਉਹ ਸਵਾਲ ਤਾਂ ਤਦ ਹੀ ਉੱਠਦੇ ਆ ਨਾ।
0: ਬਿਲਕੁਲ ਇਸ ਤਰ੍ਹਾਂ ਦਾ ਪੱਟੀ ਸਾਹਿਬ ਕੋਈ ਫੈਸਲੇ ਜਿਹੜੇ ਆ ਜਾਂ ਕੋਈ ਮੁੱਦੇ ਆਪਾਂ ਸੁਲਝਾਉਣਾ ਚਾਹੁੰਦੇ ਹਾਂ ਤਾਂ ਫਿਰ ਉਹ ਤਾਂ ਫਿਰ ਹੱਲ ਵੀ ਨਹੀਂ ਹੋਣਗੇ ਜੇ ਆਪਾਂ ਇਸ ਹਿਸਾਬ ਦੇ ਨਾਲ ਚੱਲੀਏ ਤਾਂ।
2: ਮੈਂ ਕਿਹਾ ਜੀ ਮੁੱਦੇ ਹੱਲ ਹੋਣਗੇ, ਹੋਣਗੇ ਕਿੱਦਾਂ ਨਹੀਂ ਗੇ
0: ਜੀ,
2: ਮੁੱਦੇ ਵੇਖੋ ਹੁਣ ਮੰਨ ਲਓ ਜਿਹੜੇ ਜਦੋਂ ਅੰਗਰੇਜ਼ ਦਾ ਰਾਜ ਸੀ ਉਦੋਂ ਉਸ ਸਮੇਂ ਦੇ ਜਥੇਦਾਰ ਸਟੇਟ ਨਾਲ ਮਿਲ ਕੇ ਚੱਲਦੇ ਸੀ
0: ਜੀ,
2: ਤੁਸੀਂ ਰੂਪ ਸਿੰਘ ਨੂੰ ਲੈ ਲਓ
0: ਜੀ,
2: ਬਜ ਬਜ ਘਾਟ ਵਾਲੇ ਲੈ ਲਓ, ਆਪਾਂ ਕਈ ਵਾਰੀ ਜ਼ਿਕਰ ਕਰ ਚੁੱਕੇ ਸ਼ਾਇਦ ਤੁਹਾਡੇ ਗਦਰੀ ਬਾਬਿਆਂ ਨੂੰ ਲੈ ਲਓ, ਹੁਣ ਉਵੇਂ ਤੇ ਫੈਸਲੇ ਵੀ ਤੇ ਉਹਨਾਂ ਨੇ ਕੀਤੇ ਸੀ ਨਾ, ਉਹ ਵੀ ਤੇ ਜਥੇਦਾਰਾਂ ਨੇ ਕੀਤੇ ਸੀ, ਉਹਦੇ ਤੇ ਆਪਾਂ ਸਵਾਲ ਉਠਾਉਣੇ ਆ ਨਾ
0: ਜੀ।
2: ਅੱਜ ਵੇਖੋ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਵਾਲ ਤਾਂ ਉੱਠਦੇ ਆ ਜਦੋਂ ਜਥੇਦਾਰ ਸਾਹਿਬ ਥੋੜਾ ਜਾਂ ਫਿਰ ਇੱਕ ਪਾਰਟੀ ਦਾ ਪੱਖ ਪੂਰਦੇ ਆ
0: ਜੀ,
2: ਉਸ ਉਹ ਚੀਜ਼ ਨਹੀਂ ਹੋਣੀ ਚਾਹੀਦੀ।
0: ਪਰ ਅੱਜ ਦੇ ਜੋ ਫੈਸਲੇ ਆਏ ਨੇ ਉਹਦੇ ਵਿੱਚ ਤੁਹਾਨੂੰ ਕਿਤੇ ਲੱਗਿਆ ਕਿ ਕਿਤੇ ਪੱਖ ਪੂਰ ਰਹੇ ਨੇ?
2: ਪੱਖ ਤੇ ਵੇਖੋ ਜੀ ਚਲੋ ਅੱਜ ਉਹਨਾਂ ਨੇ ਬਹੁਤਾ ਜ਼ਿਆਦਾ ਨਹੀਂ ਪੂਰਿਆ, ਪਰ ਉਹ ਉੱਥੇ ਕਿ ਜਾ ਕੇ ਜਿਹੜਾ ਮੌੜ ਮੰਡੀ ਵਾਲਾ ਉੱਥੇ ਜਾ ਕੇ ਰੁਕ ਗਏ ਨਾ, ਫਿਰ ਉਦੋਂ ਪਿੱਛੇ ਕਿਉਂ ਨਹੀਂ ਗਏ, ਇਹਨੂੰ ਉਧਰ ਕਾਂਡ ਦਾ ਇਨਸਾਫ਼ ਮਿਲ ਗਿਆ ਸੀ
0: ਜੀ,
2: ਉਹ ਵੀ ਤਾਂ ਜਥੇਦਾਰਾਂ ਦਾ ਕੰਮ ਸੀ ਜੀ, ਉਹ ਕਿਹਾ ਮੇਰਾ ਤੁਹਾਡਾ ਤਾਂ ਕੰਮ ਨਹੀਂ ਹੈਗਾ
0: ਜੀ,
2: ਹਾਲਾਂਕਿ ਉਦੋਂ ਤਾਂ ਕਿਹੜੀ ਬਾਦਲ ਸਾਹਿਬ ਹੋਣਾ ਦੀ ਸਰਕਾਰ ਸੀ, ਉਦੋਂ ਤਾਂ ਬਰਨਾਲੇ ਦੀ ਸਰਕਾਰ ਸੀ
0: ਜੀ,
2: ਬਹਿਬਲ ਕਲਾਂ ਗੋਲੀਕਾਂਡ ਵਾਲਿਆਂ ਨੂੰ ਸਜ਼ਾ ਮਿਲ ਗਈ ਜੀ ਪੁਲਿਸ ਵਾਲਿਆਂ ਨੂੰ ਜਿੰਨਾ ਗੋਲੀ ਚਲਾਈ ਸੀ
0: ਜੀ,
2: ਮਤਲਬ ਐਵੇਂ ਦੇ ਚੀਜ਼ਾਂ ਦੇ ਉੱਤੇ ਬਾਈ ਮੰਨ ਲਓ ਇਹੀ ਮੰਨ ਲਓ ਵਿਰੋਧੀ ਸਹੀ ਜਾਂ ਕੁਛ ਸਹੀ, ਪਰ ਉਹ ਮੌਕਾ ਤਾਂ ਹੀ ਮਿਲਦਾ ਨਾ।
0: ਬਿਲਕੁਲ ਹੈ ਜੀ,
2: ਹੁਣ ਇਸ ਕਰਕੇ ਹੈ ਵੀ ਇਹਨਾਂ ਹੁਣ ਇਹਨਾਂ ਚੀਜ਼ਾਂ ਦੇ ਕਈ ਵਾਰੀ ਸਾਨੂੰ ਐਂ ਲੱਗਦਾ ਹੁੰਦਾ, ਹੁਣ ਸਿੱਖ ਕੌਮ ਵੀ ਭਾਜੀ ਤੈਨੂੰ ਪਤਾ ਵੀ ਪੰਜਾਂ ਦਸਾਂ ਹਿੱਸਿਆਂ 'ਚ ਵੰਡੀ ਪਈ ਹੈ।
0: ਬਿਲਕੁਲ ਹੈ ਜੀ, ਬਿਲਕੁਲ,
2: ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ ਉਹ ਨਹੀਂ ਉਹ ਚੁੱਕਣੀ ਹੈ
0: ਜੀ।
2: ਅੱਜ ਵਾਲੇ ਫੈਸਲਿਆਂ ਦੇ ਵਿੱਚ ਚਲੋ ਠੀਕ ਹੈ ਮੰਨਦੇ ਹਾਂ ਵੀ ਸਾਨੂੰ ਬਹੁਤਾ 90% ਜਿਹੜੀ ਉਹ ਠੀਕ ਚੀਜ਼ਾਂ ਨਜ਼ਰ ਆਈਆਂ ਨੇ, 100 ਕਲਾਂ ਤਾਂ ਚਲੋ ਕਰੀਬ ਹੁੰਦੀਆਂ ਹੀ ਨਹੀਂ ਗੀਆਂ।
0: ਬਿਲਕੁਲ ਹੈ ਜੀ, ਬਿਲਕੁਲ,
2: ਪਰ ਇਹਨਾਂ ਵੀ ਜੇ ਮੇਰੇ ਅਕੋਰਡਿੰਗਲੀ ਇੰਨਾ ਹੀ ਚਲੋ ਮੈਂ ਤੁਹਾਡਾ ਟਾਈਮ ਜ਼ਿਆਦਾ ਨਹੀਂ ਲੈਂਦਾ
0: ਜੀ,
2: ਜਿੱਥੇ ਜੇ ਹੁਣ ਆਹ ਜਿਹੜੀ ਟੀਮ ਅੱਜ ਆਈ ਆ 60, 70, 80 ਜਿੰਨੇ ਵੀ ਆਏ, ਜੇ ਇਹਨਾਂ ਚੋਂ ਕੋਈ ਬੰਦਾ ਜਾ ਕੇ ਮੁੱਕਰੇ ਨਾ
0: ਜੀ
2: ਵੀ ਮੈਂ ਤੇ ਵੈਸੇ ਹੀ ਕਰ ਲਿਆ ਸੀ
0: ਜੀ,
2: ਫਿਰ ਜਥੇਦਾਰ ਸਾਹਿਬ ਨੂੰ ਦੁਬਾਰੇ ਸੱਦਣਾ ਚਾਹੀਦਾ ਉਹਨਾਂ ਨੂੰ ਵੀ ਕਿਉਂ ਮੁੱਕਰਿਆ ਬਾਈ,
0: ਕਾਰਵਾਈ ਹੋਏਗੀ ਫਿਰ,
2: ਕਿਉਂਕਿ ਪਹਿਲਾਂ ਮੁੱਕਰ ਚੁੱਕੇ ਆ ਨਾ
0: ਜੀ,
2: ਜੇ ਨਹੀਂ ਮੁੱਕਰੇ ਤੇ ਕੋਈ ਕਹਿ ਦੇ ਵੀ ਨਹੀਂ ਮੁੱਕਰੇ ਪਹਿਲਾਂ ਬੰਦੇ।
0: ਬਿਲਕੁਲ ਹੈ ਜੀ,
2: ਫਿਰ ਇਹ ਵੀ ਆਪਣਾ ਕਰਨਗੇ ਫਿਰ, ਮਤਲਬ ਇੱਦਾਂ ਦੀਆਂ ਰਵਾਇਤਾਂ ਤੋਂ ਤੁਹਾਨੂੰ ਬਚਣਾ ਪਊਗਾ।
0: ਬਿਲਕੁਲ, ਇਹਦੇ ਵਿੱਚ ਇਹ ਹੈ ਕਿ ਚਲੋ ਕੋਈ ਵੀ ਅੱਗੇ ਤੋਂ ਚਾਹੇ ਕੋਈ ਵੀ ਸਰਕਾਰ ਆ ਜਾਂ ਕੋਈ ਵੀ ਕਹਿ ਸਕਦੇ ਆ ਆਪਣੇ ਪਾਰਟੀ ਹੈਗੀ ਹੈ, ਉਹ ਜੇ ਕੁਝ ਗਲਤੀਆਂ ਕਰਦੀ ਆ, ਮੈਂ ਤਾਂ ਕੱਲ੍ਹ ਸੋਚਦਾ ਸੀਗਾ ਜੀ ਜੇ ਇੱਦਾਂ ਵਧੀਆ ਚੀਜ਼ ਸਾਹਮਣੇ ਦੇਖਣ ਨੂੰ ਮਿਲੀ ਹੈ ਤੇ ਮੈਨੂੰ ਤਾਂ ਲੱਗਦਾ ਕਿ ਹਜੇ ਕਿਉਂਕਿ ਸਰਕਾਰ ਜਾਂ ਸੂਬਾ ਵੀ ਤਾਂ ਸਾਡਾ ਹੀ ਹੈ ਕਿ ਹਰ 4 ਸਾਢੇ 4 ਸਾਲ ਬਾਅਦ ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਅਤੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ, ਚਾਹੇ ਕਿਸੇ ਹੋਰ ਦੀ ਹੋਵੇ, ਉਹ ਆਪਣਾ ਲੇਖਾ ਜੋਖਾ ਆ ਕੇ ਦੇ ਦਿਆ ਕਰਨ ਆਰਾਮ ਨਾਲ। ਇੱਥੇ ਚਲੋ ਹਰ ਕਿਸੇ ਦੀ ਗੱਲ ਸੁਣੀ ਜਾਂਦੀ ਹੈ
2: ਨਹੀਂ ਜੀ, ਲੇਖਾ ਜੋਖਾ
0: ਜੀ।
2: ਮਾਫ ਕਰਨਾ ਤੁਹਾਨੂੰ ਬੁਰਾ ਲੱਗੇ ਮੇਰੀ ਗੱਲ ਦਾ, ਇਹ ਲੇਖਾ ਜੋਖਾ ਜਥੇਦਾਰ ਕੋਲ ਪੰਜਾਬ ਇਹ ਲੈਣ ਦਾ ਹੱਕ ਕੋਈ ਨਹੀਂ ਹੈਗਾ।
0: ਹਾਂ, ਹੱਕ ਤਾਂ ਨਹੀਂ
2: ਅਕਾਲੀ ਦੇ,
0: ਹੈਗਾ
2: ਪਰ
0: ਬਿਲਕੁਲ
2: ਅਕਾਲੀ ਅਕਾਲੀ ਦੇ ਜਥੇਦਾਰ ਬਦਲਦੇ ਕਰਨਗੇ ਜੀ
0: ਜੀ
2: ਵੀ ਤੂੰ ਕੌਣ ਹੈ ਸਾਨੂੰ ਪੁੱਛਣ ਵਾਲਾ।
0: ਜੀ
2: 2 ਦਸੰਬਰ ਦੇ ਜਥੇਦਾਰ ਕਾਂਗਰਸੀਆਂ ਬਦਲੇ ਸੀ ਕਿ ਅਕਾਲੀਆਂ ਬਦਲੇ ਸੀ
0: ਜੀ
2: ਯਾਰ, ਮੌਕਾ ਤੇ ਆਪਾਂ ਆਪ ਦਿੰਦੇ ਹਾਂ, ਕਿਹੜਾ ਜਥੇਦਾਰ ਲੇਖਾ ਲੈ ਲੂਗਾ ਜੀ ਇਹਨਾਂ ਤੋਂ। ਆ ਗੜਗਾਜ ਸਾਹਿਬ ਥੋੜਾ ਜਿਹਾ ਪਿੱਛੇ ਨੂੰ ਚਲੇ ਜਾਂਦੇ ਨਾ, ਅੱਜ ਕਿਤੇ ਵੀ ਉਹ ਬਹਿਬਲ ਕਲਾਂ ਗੋਲੀਕਾਂਡ ਦਾ ਵੀ ਬੰਦਿਆਂ ਨੂੰ ਛਾਣਬੀਣ ਕਰੋ
0: ਜੀ,
2: ਜਥੇਦਾਰ ਸਾਹਿਬ ਦੀ ਸਵੇਰ ਨੂੰ ਛੁੱਟੀ ਹੋਈ ਨਹੀਂ
0: ਜੀ।
2: ਇੱਥੇ ਫਿਰ ਤੁਸੀਂ ਕੀ ਕਰੋਗੇ ਜੀ, ਅਸੀਂ ਕੀ ਕਰਾਂਗੇ, ਤੁਸੀਂ ਕੀ ਕਰਾਂਗੇ
0: ਜੀ,
2: ਮਤਲਬ 2 ਦਸੰਬਰ ਦਾ ਤੁਹਾਡੇ ਸਾਹਮਣੇ ਹੀ ਹੈ ਨਾ।
0: ਹਾਂ ਬਿਲਕੁਲ ਹੈ ਜੀ ਬਿਲਕੁਲ।
2: ਆਈਟੀ ਵਿੰਗ ਨੇ ਕਿਹੜੀ ਕਰਤਾਰ ਕੁਛ ਹੀ ਨਹੀਂ ਕੀਤੀ ਜੀ ਉਹਨਾਂ ਜਥੇਦਾਰਾਂ
0: ਜੀ
2: ਦੀ।
0: ਜੀ
2: ਅੱਜ ਜਿਹੜੇ ਵੇਖੋ ਜੀ, ਅੱਜ
0: ਪਰ ਅੱਜ
2: ਕਿੰਨਾ
0: ਅਲੀ ਸਾਹਿਬ
2: ਪ੍ਰੋਗਰਾਮ
0: ਵੀ ਮਤਲਬ ਕਿ ਚੁੱਪ ਚਪੀਤਾ ਨਜ਼ਰ ਆਏ ਨੇ ਜੀ, ਕੀ ਕਾਹਦਾ ਕੀ ਕਾਰਨ
2: ਉਹ ਅਲੀ ਅਲੀ ਸਾਹਿਬ ਵਿੱਚ ਲੋ ਹੈ ਤੇ ਸਿਆਸਤਦਾਨ ਹੀ ਹੈ ਜੀ ਸਾਰੇ
0: ਜੀ,
2: ਸਿਆਸਤਦਾਨ ਲਗਭਗ ਤੁਹਾਨੂੰ ਪਤਾ ਹੀ ਹੈ ਸਾਰੇ ਕਿੱਦਾਂ ਦੇ ਹੁੰਦੇ, ਸਿਆਸਤਦਾਨਾਂ ਦਾ ਤਾਂ ਸਿਸਟਮ ਹੀ ਕੁਝ ਹੋਰ ਅਲੱਗ ਹੁੰਦਾ ਨਾ, ਤੇ ਧਰਮ ਦਾ ਖੇਤਰ ਅਲੱਗ ਹੈਗਾ,
0: ਬਿਲਕੁਲ
2: ਸਿਆਸਤ ਦਾ ਖੇਤਰ ਅਲੱਗ ਹੈਗਾ
0: ਜੀ।
2: ਹੁਣ ਵੇਖੋ ਅੱਜ ਕੁੱਕੀ ਗਿੱਲ ਸਾਹਿਬ, ਚਲੋ ਜੋ ਉਹਨਾਂ ਨੇ ਆਪਦੇ ਨਿੱਜੀ ਵਿਚਾਰ ਉਹਨਾਂ ਨੇ ਦਿੱਤੇ ਆ
0: ਜੀ,
2: ਅੱਜ ਉੱਥੇ ਕੇ ਪਾਰਟੀ ਦੇ ਮਤਲਬ ਲੋਕਾਂ ਨੂੰ ਨਾ ਬੜਾ ਇਤਰਾਜ਼ ਸੀ ਉਹਨਾਂ ਦੇ, ਜਿੱਦਣ ਉਹ ਬੰਦਾ ਥੋੜਾ ਜਿਹਾ ਅੰਮ੍ਰਿਤਪਾਲ ਦੇ ਵਿਰੁੱਧ ਬੋਲਦਾ ਤੇ ਇਹਨਾਂ ਦੀ ਪਾਰਟੀ ਨੂੰ ਲੱਗਦਾ ਵੀ ਸਾਡੇ ਹੱਕ 'ਚ ਜਾਂਦਾ, ਉਦਣ ਲੋਕ ਉਹਨੂੰ ਬੜਾ ਸ਼ਾਬਾਸ਼ ਇਹਦੀ ਕੁੱਕੀ ਗਿੱਲ ਬਹੁਤ ਵਧੀਆ, ਕੁੱਕੀ ਗਿੱਲ ਬਹੁਤ ਵਧੀਆ
0: ਜੀ,
2: ਜਦੋਂ ਲੱਗਦਾ ਸੀ। ਹਾਲਾਂਕਿ ਜਥੇਦਾਰ ਤਾਂ ਸਭ ਦੇ ਸਾਂਝੇ ਇਕੱਲੇ ਗਲੀਆਂ ਦੇ ਥੋੜੇ,
0: ਬਿਲਕੁਲ ਹੈ ਜੀ,
2: ਉਹ ਉਦੋਂ ਫਿਰ ਕੁੱਕੀ ਮਾੜਾ ਹੋ ਜਾਂਦਾ, ਡਾਕਟਰ ਪੱਟੀ ਵੀ ਮਾੜਾ ਹੋ ਜਾਂਦਾ,
0: ਬਿਲਕੁਲ
2: ਕਿ ਤੁਸੀਂ ਕਿਸੇ ਦਿਨ ਬੋਲ ਪਏ ਤੁਸੀਂ ਵੀ ਮਾੜੇ ਹੋ ਜਾਣਾ,
0: ਬਿਲਕੁਲ ਹੈ ਜੀ। ਥੈਂਕ ਯੂ ਬੜੀ
2: ਸਰ ਵਿਚਾਰਾਂ ਓਕੇ ਸ਼੍ਰੀਮਾਨ ਜੀ, ਮਿਹਰਬਾਨੀ
0: ਕਰੋ ਤੁਸੀਂ, ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਹ ਸਾਂਝੀ ਡਾਕਟਰ ਪੱਟੀ ਸਾਹਿਬ ਜੁੜੇ ਸਾਂ, ਮਲਕੀਤ ਸਿੰਘ ਪੱਟੀ ਜੀ ਆਪਣੇ ਨਾਲ ਵਿਚਾਰ ਸਾਂਝੇ ਕਰਕੇ ਗਏ ਨੇ, ਅਤੇ ਅਗਲੀ ਚਰਚਾ ਆਪਾਂ ਫਿਰ ਇੱਥੋਂ ਹੀ ਸ਼ੁਰੂ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵਿਚਾਰ ਵੀ ਲੈਣੇ ਆ ਇਸ ਮੁੱਦੇ ਦੇ ਉੱਤੇ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਦੁਬਾਰਾ ਤੋਂ ਸਤਿ ਸ਼੍ਰੀ ਅਕਾਲ ਜੀ ਅਨੁਜ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਰੀ ਸਾਹਿਬ, ਇੱਕ ਨਾ ਇੰਗਲਿਸ਼ ਦੀ ਕੋਟੇਸ਼ਨ ਆ, ਕਹਿੰਦੇ ਯੂ ਕੈਨ ਪਲੀਜ਼ ਮੈਨੀ ਪੀਪਲ ਐਟ ਮੈਨੀ ਓਕੇਜਨਸ
0: ਜੀ,
1: ਬਟ ਯੂ ਕਾਂਟ ਪਲੀਜ਼ ਆਲ ਦਾ ਪੀਪਲ ਆਲ ਦਾ ਟਾਈਮ।
0: ਬਿਲਕੁਲ ਹੈ ਜੀ।
1: ਹਾਂਜੀ, ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਬਹੁਤ ਸਾਰੇ ਮੌਕਿਆਂ ਤੇ ਤਾਂ ਖੁਸ਼ ਕਰ ਸਕਦੇ ਆ
0: ਜੀ,
1: ਪਰ ਸਾਰੇ ਬੰਦਿਆਂ ਨੂੰ ਸਾਰੇ ਮੌਕਿਆਂ ਤੇ ਖੁਸ਼ ਨਹੀਂ ਕਰ ਸਕਦੇ। ਅੱਜ ਵਾਸਤੇ ਤਾਂ ਮੈਂ ਪਹਿਲਾਂ ਜਥੇਦਾਰ ਸਾਹਿਬ ਨੂੰ ਸਲੂਟ ਕਰੂੰਗਾ ਜੀ। ਮੈਂ ਮਤਲਬ ਜੋ ਮੇਰੇ ਮਨ ਦੇ ਵਿੱਚ ਹੈਗਾ ਆ, ਮੈਂ ਮਤਲਬ ਉਹ ਬੰਦਾ ਆਪਣੀ ਕਾਬਲੀਅਤ ਅੱਜ ਸਿੱਧ ਕਰ ਗਏ ਹੈਗੇ ਆ,
0: ਕਰ ਗਏ ਜੀ ਬਿਲਕੁਲ।
1: ਉਹਨਾਂ ਨੇ ਜਥੇਦਾਰ ਸਾਹਿਬ ਨੇ ਜੋ ਗੱਲ ਕੀਤੀ ਹੈਗੀ ਆ ਜੀ, ਇਹ ਤੋਂ ਵਧੀਆ ਹੋ ਹੀ ਨਹੀਂ ਸੀ ਸਕਦਾ ਜੀ।
0: ਜੀ
1: ਸਰ, ਗੱਲ ਤਾਂ ਇਹ ਹੈਗੀ, ਆਪਾਂ ਜੇ ਪਿਛਲੀਆਂ ਰਿੜਕਣ ਲੱਗ ਪਾਂਗੇ, ਗੱਲ ਮੁੱਦਾ ਕੀ ਆ, ਪੰਚਾਇਤ ਦੇ ਵਿੱਚ ਨਾ ਕਈ ਵਾਰੀ ਇੱਦਾਂ ਹੁੰਦਾ, ਸਾਡੇ ਪਿੰਡਾਂ ਦੀਆਂ ਪੰਚਾਇਤਾਂ 'ਚ ਇੱਦਾਂ ਹੁੰਦਾ ਜੀ, ਗੱਲ ਕੋਈ ਹੁੰਦੀ ਹੈਗੀ ਜਿਸ ਮੁੱਦੇ ਤੇ ਪੰਚਾਇਤ ਕੀਤੀ ਹੁੰਦੀ, ਉਹ ਤੋਂ ਅਗਲੇ ਪਿਛਲੇ ਤਾਨੇ ਮਾਰ ਜਾਂਦੇ ਹੁੰਦੇ ਆ। ਸਾਡੇ ਪਿੰਡ ਵੀ ਇੱਕ ਜਨਾਨੀ ਨੇ ਪੰਚਾਇਤ ਦੇ ਵਿੱਚ ਗਈ, ਉਹਨੇ ਉਹ ਕਿਸੇ ਦੀ ਫਸਲ ਫੁਸਲ ਵੱਢ ਲਈ ਸੀ ਜੀ, ਪੱਠੇ ਪੁੱਠੇ ਵੱਢ ਲਏ, ਅਗਲਿਆਂ ਨੇ ਪੰਚਾਇਤ ਕੀਤੀ, ਮੁੜ ਕੇ ਉਹ ਜਾਂਦਿਆਂ ਨਾਲ ਹੀ ਮੈਂਬਰ ਪੰਚਾਇਤ ਨੂੰ ਕਹਿੰਦੀ ਤੇਰੀ ਤਾਂ ਬਲਾ, ਮੈਨੂੰ ਤੇਰੇ ਤਾਂ ਰੁਕੇ ਮੇਰੀ ਸੱਸ ਨੇ ਫੜ ਲਏ ਸੀਗੇ ਜੀ, ਚੱਲ ਮੇਰੇ ਭਾਈ ਉਹ ਪੋਤਿਆਂ ਦੋਤਿਆਂ ਪੋਤਿਆਂ ਵਾਲੀ ਜਿਹੜੀ ਉੱਥੇ ਬੈਠੀ ਜੀ, ਉੱਥੇ ਲਾਲਾ ਲਾਲਾ ਕਰਾਤੀ। ਹਾਂ ਜੀ, ਉਧਰੋਂ ਤਾਨੇ ਮਿਣੇ ਤੇ ਉਧਰੋਂ ਤਾਨੇ ਮਿਣੇ ਜੀ, ਮੁੱਦੇ ਦੀ ਗੱਲ ਹੋਈ ਕੋਈ ਨੀ
0: ਜੀ।
1: ਜਥੇਦਾਰ ਸਾਹਿਬ ਕੋਲ ਮੁੱਦਾ ਸੀਗਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਇੱਕ ਜਿਹੜਾ ਹੈਗਾ ਆ ਬਿੱਲ ਪਾਸ ਕੀਤਾ ਕਿ ਹਾਂਜੀ
0: ਜੀ
1: ਬੀ ਅਦਬੀ ਦੇ ਬਾਰੇ ਸੰਬੰਧਿਤ, ਹਾਂਜੀ ਉਹ ਜਿਹੜਾ ਹੈਗਾ ਆ ਵੀ ਉਹ ਬੀ ਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ
0: ਜੀ,
1: ਉਸ ਬਿੱਲ ਦੇ ਵਿੱਚ ਜਿਹੜਾ ਹੈਗਾ ਜਿਹੜਾ ਕਾਨੂੰਨ ਬਣਿਆ ਉਹਦੇ ਵਿੱਚ ਸਰਕਾਰ ਨੇ ਆਪਣੀਆਂ ਅਥਾਰਟੀਜ਼ ਜਿਹੜੀਆਂ ਉਹ ਐਕਸੀਡ ਕਰ ਲਈਆਂ
0: ਜੀ,
1: ਬਹਾਨੇ ਨਾਲ ਕਰ ਲਈਆਂ ਜੀ, ਕਿ ਜਿਹੜਾ ਆ ਪਬਲੀਕੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਹੋਊਗੀ, ਉਹਨੂੰ ਜਿਹੜਾ ਹੈਗਾ ਆ ਉਹ ਤੇ ਇੱਕ ਯੂਨੀਕ ਨੰਬਰ ਲੱਗੂਗਾ
0: ਜੀ,
1: ਉਹਨੂੰ ਸਰਕਾਰ ਚੈੱਕ ਕਰੂਗੀ ਜੀ, ਹਾਂਜੀ ਉਹਦੀ ਜਾਣਕਾਰੀ ਵੈਬਸਾਈਟ ਤੇ ਪਾਉਣੀ
0: ਪਬਲਿਕ ਕਰੋ ਬਿਲਕੁਲ ਜੀ।
1: ਉਹ ਸਰ ਜਿਹੜਾ ਹੈਗਾ ਆ ਉਹ ਜੋ ਨਰੋਲ ਹੈਗਾ ਸੀ ਐਸ ਜੀ ਪੀ ਸੀ ਦੀ ਜੁਰਿਸਡਿਕਸ਼ਨ ਸੀ, ਉਹਦੀ ਜੁਰਿਸਡਿਕਸ਼ਨ ਨੂੰ ਕੱਟਿਆ ਉੱਥੇ ਜਾ ਵੜੇ ਜੀ।
0: ਜੀ
1: ਹੁਣ ਜਦੋਂ ਸਰਕਾਰਾਂ ਧਰਮ ਦੀ ਪਿੱਚ ਤੇ ਆ ਕੇ ਖੇਡਣਗੀਆਂ ਜੀ, ਤੇ ਉੱਥੇ ਫਿਰ ਨੁਮਾਇੰਦੇ ਜਿਹੜੇ ਹੈਗੇ ਆ ਉਹ ਸਾਹਮਣ ਹੁੰਦੇ ਰਹਿਣਗੇ, ਤੇ ਜਿਹੜੇ ਹੈਗੇ ਆ ਧਰਮਾਂ ਦੇ ਮੁਖੀ ਜਿਹੜੇ ਹੈਗੇ ਉਹ ਜੱਜ ਬਣਨਗੇ
0: ਜੀ।
1: ਹੁਣ ਉੱਥੇ ਜਥੇਦਾਰ ਸਾਹਿਬ
0: ਦੇਖੋ ਖਰੜਾ ਮੰਗਿਆ ਸੀ ਤੇ ਖਰੜਾ ਭੇਜ ਦਿੰਦੇ ਗੱਲ ਨਿਬੜਦੀ, ਕਾਲੀ ਕਾਹਤੋਂ ਸੀ? ਜੋ ਚੀਜ਼ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਸੈਣੀ ਸਾਹਿਬ ਇਹ ਚੀਜ਼ ਸਾਹਮਣੇ ਆਈ ਹੈ, ਇਹ ਆਪਾਂ ਤਾਂ ਨਹੀਂ ਗੱਲਾਂ ਕਰਦੇ, ਉਹਨਾਂ ਦੇ MLAs ਦੇ ਜਿਹੜੇ ਨੇ ਮੂੰਹ ਤੋਂ ਗੱਲਾਂ ਨੇ ਕਿ ਸਾਨੂੰ ਸਮਾਂ ਜੀ ਇੰਨਾ ਕੁ ਮਿਲਿਆ ਜਾਂ ਸਾਨੂੰ ਤਾਂ ਪੜ੍ਹਨ ਦਾ ਵੀ ਨਹੀਂ ਮੌਕਾ ਮਿਲਿਆ। ਕਈ ਤਾਂ ਕਹਿੰਦੇ ਅਸੀਂ ਪੜ੍ਹਿਆ ਹੀ ਨਹੀਂ ਜੀ, ਉਹਨਾਂ ਕੋਲ ਸਮਾਂ ਵੀ ਉਹ ਸਰਕਾਰ ਦੇ ਵਿੱਚ ਬੈਠੇ ਨੇ, ਅਤੇ ਓਪੋਜੀਸ਼ਨ ਨੂੰ ਤਾਂ ਉਹ ਕਹਿੰਦੇ ਮਿਲਿਆ ਹੀ, ਮਤਲਬ ਕਿ ਜਿੱਦਣ ਸੈਸ਼ਨ ਸ਼ੁਰੂ ਹੋਇਆ ਜਾਂ ਸਵੇਰ ਨੂੰ ਵੈਬਸਾਈਟ ਦੇ ਉੱਤੇ ਆਇਆ ਜੀ ਕੰਪਿਊਟਰਾਂ ਦੇ ਉੱਤੇ, ਤਾਂ ਉਹ ਚੀਜ਼ਾਂ ਵੀ ਤਾਂ ਕਿਤੇ ਨਾ ਕਿਤੇ ਸਵਾਲ, ਜਦ ਤੁਸੀਂ ਪਾਸ ਕਰਨਾ ਉਹਦੇ ਉੱਤੇ ਡਿਸਕਸ਼ਨ ਹੋਵੇ ਖੁੱਲ੍ਹ ਕੇ, ਉਹਦੇ ਮਾਈਨਸ ਪੱਖ ਕੀ ਨੇ ਪਲੱਸ ਪੱਖ ਕੀ ਨੇ, ਜਦ ਸੰਸਥਾਵਾਂ ਦੀ ਗੱਲ ਆਉਂਦੀ ਹੈ ਜਾਂ ਗੱਲ ਕਰਦੇ ਸਿੱਖ ਸਿਧਾਂਤਾਂ ਦੀ ਗੱਲ ਆਉਂਦੀ ਹੈ ਜਾਂ ਕਿਸੇ ਵੀ ਧਰਮ ਦੇ ਸਿਧਾਂਤਾਂ ਦੀ ਗੱਲ ਆਉਂਦੀ ਹੈ, ਘੱਟੋ ਘੱਟ ਉਹਦੇ ਤੋਂ ਐਡਵਾਈਸ ਤਾਂ ਲੈ ਲੈਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਖਰੜਾ ਤਾਂ ਭੇਜਣਾ ਫਰਜ਼ ਬਣਦਾ ਨਾ। ਉਹ ਤਾਂ ਮੰਨੇ ਨੇ ਕਿ ਖਰੜਾ ਤੱਕ ਨਹੀਂ ਭੇਜਿਆ, ਨਾ SGPC ਨੂੰ ਇਨਵਾਈਟ ਕੀਤਾ ਗਿਆ ਜੀ।
1: ਸਰ ਉਹ ਖਰੜੇ ਦੀ ਡਿਮਾਂਡ ਉਹ ਵੀ ਇੱਕ ਲਾਅ ਦੇ ਤਹਿਤ ਹੀ ਕਰਦੇ ਪਏ ਸੀ, ਕੋਈ ਇਲੀਗਲੀ ਨਹੀਂ ਸੀ ਮੰਗਦੇ ਪਏ, ਉਹ ਲਾਅ ਇਹ ਨਹਿਰੂ ਦੇ ਨਾਲ ਜਿਹੜਾ ਹੈਗਾ ਆ ਜੋ ਸਮਝੌਤਾ ਹੋਇਆ ਉਹਦੇ ਮੁਤਾਬਕ ਸਿੱਖਾਂ ਦੇ ਮੁਤਲਕ ਜੇ ਕੋਈ ਕਾਨੂੰਨ ਪਾਸ ਕਰਨਾ ਹੋਊਗਾ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਪੁੱਛ ਕੇ ਉਹਨੂੰ ਕੌਨਫੀਡੈਂਸ ਲੈ ਕੇ ਤੇ ਫਿਰ ਉਹ ਬਣਾਇਆ ਜਾਊਗਾ ਜੀ ਉਹਨਾਂ ਦੇ ਧਰਮ ਚ।
0: ਬਿਲਕੁਲ।
1: ਅੱਛਾ ਉਸ ਲਾਅ ਦੇ ਅਕੋਰਡਿੰਗਲੀ ਮੰਗ ਰਹੇ ਸੀ ਨਾ, ਉਹ ਉਹਨਾਂ ਨੇ ਦਿੱਤਾ ਨੀ ਨਾ ਕੰਸਲਟ ਕੀਤਾ। ਸਰ ਦੋ ਤਰੀਕੇ ਦੇ ਬੰਦੇ ਹੈਗੇ ਆ ਜੀ ਜਿਹਨਾਂ ਨੇ, ਉਹ ਤਾਂ ਜਥੇਦਾਰ ਸਾਹਿਬ ਨੇ ਜਿਹੜਾ ਹੈਗਾ ਮੈਂ ਕਹਿੰਦਾ ਹੈਗਾ ਮੈਂ
0: ਬਹੁਤ ਬੈਲੈਂਸ, ਉਹਨਾਂ ਨੇ
1: ਬਹੁਤ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ,
0: ਮੈਂ ਬਹੁਤ ਬੈਲੈਂਸ ਚੱਲੇ ਨੇ
1: ਜੀ ਉਹਨਾਂ ਨੇ। ਡਾਕਟਰ ਮੱਟੀ ਸਾਹਿਬ ਕਹਿੰਦੇ ਹੈਗੇ ਨਾ ਜੀ, ਉਹਨਾਂ ਨੇ ਇਹਨਾਂ ਦੇ MLA ਨੂੰ ਸਵਾਲ ਪੁੱਛਿਆ ਉਹਨਾਂ ਬੇਅਦਬੀਆਂ ਦਾ ਵੀ, ਉਹ ਕਹਿੰਦੇ ਜੀ ਅਸੀਂ ਚਲਾਨ ਦੇ ਦਿੱਤੇ ਆ ਜੀ ਉਹਦੇ, ਹੈ ਜੀ ਸਰਕਾਰ ਤਾਂ ਚਲਾਨ ਹੀ ਦੇ ਸਕਦੀ ਹੈ ਜੀ, ਬਾਕੀ ਤਾਂ ਕੋਰਟਾਂ ਨੇ ਕਰਨਾ ਜੀ, ਉਹ ਕਹਿੰਦੇ ਸਜ਼ਾ ਦੇ ਦਿੱਤੀ ਹਾਂਜੀ, ਉਹ ਕਹਿੰਦੇ ਜੀ ਅਖੇ ਉਹ ਤਾਂ ਕੋਰਟਾਂ ਦੇ ਵਿੱਚ ਅਸੀਂ ਚਲਾਨ ਦੇ ਚੁੱਕੇ ਹੈਗੇ ਆ ਜੀ। ਹੁਣ ਉਹਨਾਂ ਕੇਸਾਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਆ ਵੀ ਰਾਮ ਰਹੀਮ ਦੀ ਜਿਹੜੀ ਹੈਗੀ ਆ ਕਸਟਡੀ ਦੀ ਜੁਡੀਸ਼ੀਅਲ ਚਾਹੀਦੀ ਸੀਗੀ ਪੁਲਿਸ ਕਸਟਡੀ, ਉਹਦੀ ਇਹਨਾਂ ਨੇ ਮੰਗ ਹੀ ਨੀ ਕੀਤੀ ਕਦੀ ਹਾਂਜੀ। ਸਰਕਾਰ ਨੇ 4.5 ਸਾਲ ਬੀਤ ਗਏ ਜੀ, ਮੌੜ ਬੰਬ ਧਮਾਕੇ ਦੇ ਉੱਤੇ ਜਿਹੜਾ ਹੈਗਾ ਆ ਉੱਥੇ ਜਿਹੜਾ ਆ ਸਰਕਾਰ ਜਿਹੜਾ ਆ 4.5 ਸਾਲ ਤੋਂ ਚੁੱਪ ਰਹੀ ਹੈਗੀ ਜੀ, ਕਿਉਂਕਿ ਉਹਦੇ ਵਿੱਚ ਵੀ ਅਕਿਊਜ਼ਿੰਗ ਫਿੰਗਰ ਉਧਰ ਨੂੰ ਹੀ ਰੇਜ਼ ਹੁੰਦੀ ਪਈ ਆ ਜਿਹੜੇ ਉੱਥੇ ਪਹਿਲਾਂ ਦੋਸ਼ੀ ਬਣਦੇ ਪਏ ਹੈਗੇ ਆ ਜੀ। ਸੋ ਇਸ ਕਰਕੇ ਇਹ ਜਿਹੜਾ ਹੈਗਾ ਆ ਉਹ ਉਹਨਾਂ ਨੇ ਬਹੁਤ ਬੈਲੈਂਸ ਤਰੀਕੇ ਨਾਲ ਚੱਲੇ ਜਿਹੜਾ ਹੈਗਾ ਆ। ਔਰ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਆਹ ਵੀ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਸਾਨੂੰ ਹੀਰੇ ਚੁਣ ਕੇ ਦਿੱਤੇ ਸੀ ਉਹ ਹੀਰੇ ਕਿੰਨੇ ਕੁ ਕਾਬਲ ਹੈਗੇ ਆ ਜੀ।
0: ਬਿਲਕੁਲ
1: ਸਾਰਿਆਂ ਦੇ ਮੂੰਹ ਤਰੇ ਹੈਗੇ ਆ, ਪੜ੍ਹਿਆ ਕਿਸੇ ਨੇ ਵੀ ਨੀ, ਸਭ ਸੁਣ ਕੇ। ਇੱਕ ਕਹਿੰਦਾ ਜੀ ਕਸਟੋਡੀਅਨ ਦਾ ਮਤਲਬ ਇਹ ਹੈਗਾ ਕੋਈ ਬੱਚਾ ਆ ਉਹਦਾ ਜਿਹੜਾ ਕਰਕੇ
0: ਨਾ,
1: ਉਹ ਕਹਿੰਦੇ ਐਕਟ ਪੜ੍ਹਿਆ ਆ, ਐਕਟ ਚ ਕਿਤੇ ਲਿਖਿਆ ਆ ਵੀ ਬੱਚੇ ਦਾ ਮਾਂ ਪਿਓ ਜ਼ਿੰਮੇਵਾਰ ਹੋਣਗੇ, ਪਤਾ ਕਿਸੇ ਨੂੰ ਕੁਛ ਨਹੀਂ ਜੀ। ਹਾਂਜੀ
0: ਬਿਲਕੁਲ।
1: ਆਪੋਜੀਸ਼ਨ ਤਾਂ ਜਿਹੜਾ ਦੋਸ਼ ਲਾਉਂਦੀ ਜੀ ਵੀ ਸਾਨੂੰ ਜਿਹੜਾ ਇਹ ਦਿੱਤਾ ਉਹ ਦਿੱਤਾ ਗਿਆ ਤੇ ਨਾ ਅਸੀਂ ਪੜ੍ਹ ਸਕੇ ਤੇ ਅਸੀਂ ਤਾਂ ਹੁਣ ਜਿੱਥੇ ਤੱਕ ਹੈਗਾ ਸਵਾਗਤ ਕਰਨ ਦੀ ਗੱਲ ਸਰ, ਬਾਹਰ ਜਿਹੜੀ ਨਿਊਜ਼ ਜਾਂਦੀ ਹੈਗੀ ਤੁਸੀਂ ਮੈਨੂੰ ਜਿਹੜਾ ਹੈਗਾ ਕਹਿ ਦਿਓ ਵੀ ਹਾਂਜੀ ਵੀ ਤੁਸੀਂ ਜਿੱਦਾਂ ਮੈਨੂੰ ਕਿਹਾ ਸੀਗਾ ਅੱਜ ਛੁੱਟੀਆਂ ਵੱਧ ਗਈਆਂ, ਮੈਂ ਫਟਾਫਟ ਜਿਹੜਾ ਹੈਗਾ ਵੈਲਕਮ ਕਰ ਦਿੱਤਾ ਜੀ ਵੀ ਛੁੱਟੀਆਂ ਵੱਧ ਗਈਆਂ ਤੇ ਹਾਂਜੀ ਤੇ ਗਰਮੀ ਬਹੁਤ ਹੈ ਬੱਚਿਆਂ ਵਾਸਤੇ, ਜਦਕਿ ਉਹ ਉਹਨੂੰ ਵੈਲਕਮ ਫਿਰ ਤੁਸੀਂ ਕੱਲ ਨੂੰ ਕਹੋ ਜੀ ਵੀ ਤੂੰ ਕਿੱਦਾਂ ਵੈਲਕਮ ਕੀਤਾ ਸੀਗਾ ਜੀ,
0: ਪੂਰੀ ਖਬਰ ਸਰ ਗੱਲ
1: ਖਬਰ ਕੁਛ ਹੁੰਦੀ ਹੈਗੀ ਜੀ, ਖਬਰ ਦੇ ਨਾਲ ਹੀ ਜਿਹੜਾ ਹੈਗਾ ਉਹਦੇ ਤੇ ਪ੍ਰਤੀਕਿਰਿਆ ਆਉਂਦੀ ਜੀ, ਉਹ ਸੀ ਸਿਰਫ ਪ੍ਰਤੀਕਿਰਿਆ ਇਸ ਚੀਜ਼ ਤੇ ਦਿੱਤੀ ਸੀ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਆ ਜਿਹੜੀ ਆ ਵੀ ਸਖ਼ਤ ਕਾਨੂੰਨ ਬਣਾ ਦਿੱਤਾ ਹੈਗਾ ਜੀ, ਉਹਨੂੰ ਹਰ ਇੱਕ ਨੇ ਵੈਲਕਮ ਕੀਤਾ ਜੀ, ਉਹਨੂੰ ਤਾਂ ਅੱਜ ਵੀ ਵੈਲਕਮ ਕਰਦੇ ਆ ਜੀ।
0: ਬਿਲਕੁਲ, ਜਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੀ ਮਤਲਬ ਕਿ ਦਾਇਰੇ ਦੇ ਵਿੱਚ ਤੁਹਾਡਾ ਕੰਮ ਆ ਕਾਨੂੰਨ ਪਾਸ ਕਰਨਾ, ਕਾਨੂੰਨ ਨੂੰ ਬਣਾਉਣਾ, ਲਾਗੂ ਕਰਨਾ, ਉਹਨੂੰ ਸਾਰਾ ਕੁਝ ਕਰਨਾ, ਠੀਕ ਆ, ਉਹ ਮੁਬਾਰਕ ਆ ਤੁਹਾਡਾ ਆਪਣਾ ਜਿਹੜਾ ਹੈਗਾ ਦਾਇਰਾ ਹੈਗਾ ਉਹਦੇ ਵਿੱਚ ਤੁਸੀਂ ਕੰਮ ਕਰੋ, ਪਰ ਜਿਹੜੀਆਂ ਸਾਡਾ ਦਾਇਰਾ ਆ ਉਹਨੂੰ ਸਾਨੂੰ ਰਹਿਣ ਦਿਓ, ਅਸੀਂ ਤੁਸੀਂ ਸਲਾਹ ਲਵੋ ਜਾਂ ਜੋ ਵੀ ਚਾਹੀਦਾ ਅਸੀਂ ਅਵੇਲੇਬਲ।
1: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਅੱਜ ਸਰਦਾਰ ਸੁਖਦੇਵ ਸਿੰਘ ਭੌਰ ਤੇ ਹਮੀਰ ਸਿੰਘ ਹੋਣਾ ਨੇ ਪ੍ਰੋਗਰਾਮ ਕੀਤਾ ਸੀ, ਉਹਨਾਂ ਤੇ ਜਿਹੜਾ ਹੈਗਾ ਆ ਤੁਸੀਂ ਸੁਣੋ, ਉਹ ਐ ਬਿਲਕੁਲ ਕਲੈਰਿਟੀ ਆ ਜੀ ਅਗਲਿਆਂ ਨੂੰ ਆਪਣੇ, ਮਤਲਬ ਉਹ ਕਹਿੰਦੇ ਜੀ ਇਹ ਸਰਕਾਰ ਦੇ ਨਾਲ ਹੈਗਾ ਕੌਣ ਸੀ, ਸਰਕਾਰ ਦੇ ਨਾਲ ਇੱਕ ਤਾਂ ਸਰਕਾਰ ਦੇ ਪੱਖ ਦੇ ਬੰਦੇ ਹੈਗੇ ਸੀ, ਕੁਛ ਇੱਕ ਜਿਹੜੇ ਹੈਗੇ ਆ ਬਾਦਲ ਦੇ ਜਿਹੜੇ ਹੈਗੇ ਆ ਉਹ ਤੋਂ ਅਫੈਕਟਡ ਬੰਦੇ ਹੈਗੇ ਸੀ, ਉਹਨਾਂ ਦੇ ਆਪੋਜਿਟ ਬੰਦੇ ਹੈਗੇ ਉਹ ਹੈਗੇ ਸੀ, ਸੱਚ ਲਾਈਕ ਵਡਾਲਾ ਕਿਉਂਕਿ ਉਹਨਾਂ ਇਹਨਾਂ ਨੇ ਜਿਹੜਾ ਆ ਉਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਆਹ ਹੁਕਮਨਾਮੇ ਦੇ ਤਹਿਤ ਅਸੀਂ ਆਹ ਕੰਮ ਕੀਤਾ। ਉਹ ਕਹਿੰਦੇ ਤੁਹਾਡੇ ਭਾਈ ਗਾਈਡ ਤੁਹਾਨੂੰ ਗਾਈਡੈਂਸ ਗਲਤ ਕੀਤੀ ਜਾ ਰਹੀ ਫਿਰ ਜੋ ਵੀ ਦੂਜੇ ਵੀ ਦੇਖ ਲਓ ਹੁਕਮਨਾਮੇ ਤੁਹਾਨੂੰ ਦੇ ਦਿੰਦੇ ਹੈਗੇ ਆ।
0: ਉਹ ਕਹਿੰਦੇ ਕਿ ਜੇ ਇਹ ਹੁਕਮਨਾਮੇ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਇਸ ਕਾਨੂੰਨ ਨੂੰ ਬਣਾਉਣ ਦੀ ਫਿਰ ਤਾਂ ਆਹ ਵੀ ਬਣਾਉਣੇ ਪੈਣਗੇ।
1: ਹਾਂਜੀ
0: ਜੀ
1: ਉਹਦੇ ਵਿੱਚ ਨਹੀਂ ਉਹਦੇ ਵਿੱਚ ਇਹ ਜਿਹੜਾ ਹੈਗਾ ਉਹ ਤੋਂ ਪਹਿਲਾਂ ਦਾ ਹੁਕਮਨਾਮਾ ਇਹ ਹੈਗਾ ਨਾ ਜੀ ਵੀ ਹਾਂ ਜੀ ਵੀ ਐਸਜੀਪੀਸੀ ਨੂੰ ਭੇਜਣਾ ਹੈ ਉੱਥੋਂ ਸੁਜੈਸ਼ਨ ਲੈਣੇ ਹੈਗੇ ਆ ਜੀ ਤੇ ਉਹ ਤੇ ਜਿਹੜਾ ਹੈਗਾ ਹੈ ਸਿੱਖਾਂ ਨੂੰ ਵੱਲੋਂ ਕੌਨਫੀਡੈਂਸ ਲੈ ਕੇ ਕਰਨਾ ਹੈਗਾ ਜੀ
0: ਜੀ
1: ਤੋਂ ਇਸ ਕਰਕੇ ਫਿਰ ਜਥੇਦਾਰ ਸਾਹਿਬ ਨੇ ਇੱਥੇ ਤੱਕ ਵੀ ਹਦਾਇਤ ਕੀਤੀ ਵੀ ਕੋਈ ਵੀ ਪਾਰਟੀ ਇਸ ਚੀਜ਼ ਨੂੰ ਆਪਣੀ ਮਤਲਬ ਜਿਹੜਾ ਹੈਗਾ ਆ ਪੋਲੀਟੀਕਲ ਗੇਨ ਵਾਸਤੇ ਇਸ ਕਾਰਵਾਈ ਨੂੰ ਨਾ ਵਰਤੇ।
0: ਬਿਲਕੁਲ ਹੈ ਜੀ
1: ਉਹਨਾਂ ਨੇ ਮੀਡੀਆ ਨੂੰ ਵੀ ਹਦਾਇਤ ਦਿੱਤੀ ਜੀ। ਹੁਣ ਸਵਾਲ ਇਹ ਹੈਗਾ ਆ ਕਿ ਦੇਖੋ ਬੋਲਣ ਦਾ ਅਧਿਕਾਰ ਸਾਰਿਆਂ ਕੋਲ ਹੈਗਾ ਜੀ ਪਰ ਕੀ ਬੋਲਣਾ ਕਦੋਂ ਬੋਲਣਾ ਤੇ ਕਿੱਥੇ ਬੋਲਣਾ ਇਹ ਜ਼ਰੂਰ ਮੈਟਰ ਕਰਦਾ ਜੀ। ਹੁਣ ਵਿਸ਼ਾ ਤਾਂ ਹੈਗਾ ਦੇਖੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੀ ਸੁਪਰਮੇਸੀ ਹੁਣ ਇੱਥੇ ਜਿਹੜੇ ਹੈਗਾ ਗੱਲ ਕਹੀ ਜਾਂਦੀ ਜੀ ਵੀ ਹਾਂ ਜੀ ਵੀ ਉੱਥੇ ਜੀ ਜਥੇਦਾਰ ਸਾਹਿਬ ਦਾ ਪਿਛੋਕੜ ਕੀ ਆ ਜੀ ਇਹ ਗੱਲਾਂ ਕਰਨ ਦੀਆਂ ਥੋੜਾ ਹੈਗੀਆਂ ਜੀ ਜਿਹੜੇ ਬੰਦੇ ਅੱਜ ਕਰਦੇ
0: ਪਏ ਕਿ ਉਹ ਤਾਂ ਪ੍ਰੈਜੈਂਟ ਨਹੀਂ
1: ਅੱਜ ਦਾ ਤੁਸੀਂ ਉਹਨਾਂ ਦਾ ਐਕਸ਼ਨ ਦੇਖੋ ਮੈਂ ਤਾਂ ਉਹਨਾਂ ਦੀ ਜਿਹੜੀ ਕਾਬਲੀਅਤ ਤੋਂ ਵੀ ਪ੍ਰਭਾਵਿਤ ਹੋਇਆ ਉਹਨਾਂ ਦੀ ਕਨਵਿੰਸਿੰਗ ਜਿਹੜੀ ਹੈਗੀ ਆ ਮਤਲਬ ਲੌਜਿਕ ਆ ਉਹ ਤੋਂ ਵੀ ਹਾਂ ਉਹ ਤੋਂ ਵੀ ਪ੍ਰਭਾਵਿਤ ਹੋਇਆ ਜੀ। ਮੈਨੂੰ ਮਜ਼ਾ ਬਹੁਤ ਆਇਆ ਵੀ ਹਾਂ ਜੀ ਠੀਕ ਗੱਲ ਆ ਵੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਦੀ ਸੁਪਰਮੇਸੀ ਨੂੰ ਜਿਹੜਾ ਹੈਗਾ ਅਸਟੈਬਲਿਸ਼ ਕਰ ਦਿੱਤਾ ਜੀ। ਦੇਖੋ ਸੋਚ ਕੇ ਤਾਂ ਇਹ ਵੀ ਗਏ ਹੋਣਗੇ ਤਾਂ ਲੈਟਰ ਲੈ ਕੇ ਗਏ ਸੀ ਇੱਕ ਸਟੀਰੀਓ ਟਾਈਪ ਲੈਟਰ ਲੈ ਕੇ ਗਏ ਸੀ ਜੀ ਸਾਰਿਆਂ ਦੇ ਉੱਤੇ ਇਬਾਰਤ ਇੱਕ ਹੀ ਲਿਖੀ ਸੀ ਥੱਲੇ ਸਾਈਨ ਆਪਣੇ ਕੀਤੇ ਸੀ।
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਸਟੀਰੀਓ ਟਾਈਪ ਜਿਹੜੀ ਆ ਉਹਨਾਂ ਨੂੰ ਉਸ ਚੀਜ਼ ਨੂੰ ਉਹਨਾਂ ਨੇ ਰਿਜੈਕਟ ਕਰਕੇ ਤੇ ਫਿਰ ਜਿਹੜਾ ਹੈਗਾ ਆ ਉਹ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਜਿਹੜਾ ਹੈਗਾ ਵੀ ਆਹ ਦੱਸ ਦਿਓ ਜਿਹੜਾ ਜੋ ਜੋ ਪੜ੍ਹਿਆ ਹੈਗਾ ਆ ਜੀ
0: ਜੀ ਇਹ ਚੀਜ਼ ਦੇ ਨਾਲ ਸੈਣੀ ਸਾਹਿਬ ਇੱਕ ਚੀਜ਼ ਇਹ ਵੀ ਮੈਨੂੰ ਲੱਗਦੀ ਮਹਿਸੂਸ ਹੋਈ ਹੈ ਕਿ ਬਹੁਤ ਸਾਰੇ ਜੋ ਕੁਝ ਚਲੋ ਪਾਰਲੀਮੈਂਟ ਦੇ ਵਿੱਚ ਚਾਹੇ ਉਹ ਓਪੋਜੀਸ਼ਨ ਦੇ ਨੇ ਮੈਂਬਰ ਤੇ ਚਾਹੇ ਉਹ ਹਕੂਮਤ ਦੇ ਵਿੱਚ ਨੇ ਸਰਕਾਰ ਦੇ ਨੇ ਤੇ ਚਾਹੇ ਹੋਰ ਧਿਰਾਂ ਦੇ ਨੇ ਜਿਵੇਂ ਆਪਣੇ ਮਜੀਠੀਆ ਸਾਹਿਬ ਦੀ ਵਾਈਫ ਨੇ ਵੀ ਆਪਣਾ ਪੱਖ ਰੱਖਿਆ ਉਹਦੇ ਵਿੱਚ ਜਾਣ ਦਾ ਜਾਂ ਨਹੀਂ ਜਾਣ ਦਾ ਜਾਂ ਕਿਤੇ ਨਾ ਕਿਤੇ ਜੋ ਅਣਗਹਿਲੀਆਂ ਕੀਤੀਆਂ ਜਾਂਦੀਆਂ ਨੇ ਇੱਕ ਅੰਦਰ ਝਾਤ ਵੀ ਤਾਂ ਮਾਰਨ ਦੀ ਮਤਲਬ ਕਿ ਟਾਈਮ ਮਿਲਿਆ ਹੋਏਗਾ ਚਾਹੇ ਉੱਥੇ ਬੈਠ ਕੇ ਹੀ ਦੋ ਘੰਟਿਆਂ ਦੇ ਵਿੱਚ ਜੋ ਕਾਰਵਾਈ ਹੋਈ ਹੈ ਆਪਣੇ ਅੰਦਰ ਵੀ ਤਾਂ ਇੱਕ ਝਾਤ ਮਾਰੀ ਹੋ ਗਈ ਯਾਰ ਹਾਂ ਸੱਚੀ ਇੱਥੇ ਅਸੀਂ ਗਲਤੀ ਕੀਤੀ ਹੈ ਜਾਂ ਇੱਥੇ ਅਸੀਂ ਸਹੀ ਕੰਮ ਕੀਤਾ ਚਾਹੇ ਉਹ ਕੋਈ ਵੀ ਹੈ।
1: ਭਾਈ ਸਾਹਿਬ ਬੀਬੀ ਗਨੀਬ ਕੌਰ ਬਿਲਕੁਲ ਸੱਚੀ ਸੀ ਜੀ
0: ਜੀ
1: ਜਦੋਂ ਤੁਹਾਡਾ ਮੁੱਖ ਮੰਤਰੀ ਜਿਹੜਾ ਹੈਗਾ ਆ ਉਹਨੇ ਅਖਾੜਾ ਬਣਾਇਆ ਆ ਹੋਵੇ ਉੱਥੇ ਉੱਥੇ ਕਿੰਨੀ ਕੁ ਹੈਗੇ ਜੀ ਉੱਥੇ ਉਹ ਬੀਬੀਆਂ ਦੀਆਂ ਸਾਂਗਾਂ ਲਾਉਂਦਾ ਹੋਵੇ ਜੀ ਤੁਸੀਂ ਕੀ ਕਰੋਗੇ ਜੀ ਕਿਹਨੂੰ ਨਹੀਂ ਪਤਾ ਹੈਗਾ ਇਸ ਚੀਜ਼ ਦਾ ਜੀ ਉਹ ਠੀਕ ਹੈ ਆਪੋਜੀਸ਼ਨ ਨੂੰ ਕਿੰਨਾ ਕੁ ਬੋਲਣ ਦਿੰਦੇ ਹੈਗੇ ਆ ਔਰ ਉਹ ਲੇਡੀ ਜਿਹੜੀ ਹੈਗੀ ਆ ਅਜੇ ਪਬਲਿਕ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਨਹੀਂ ਵਿਚਰੇਗਾ ਜਾਂ ਉੱਥੇ ਜਿਹੜਾ ਹੈਗਾ ਆ ਉੱਥੇ ਉਹ ਜਾ ਕੇ ਉਹਨਾਂ ਨੇ ਗੱਲ ਇੱਕ ਦੋ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿਉਂਕਿ ਉਹਨਾਂ ਦੇ ਨੰਬਰਿੰਗ ਬਹੁਤ ਘੱਟ ਆ ਤੇ ਸਰਕਾਰ ਵਾਲੇ ਮੈਜੋਰਟੀ ਚ ਹੁੰਦੇ ਆ ਉਹ ਹੂਟਿੰਗ ਕਰਕੇ ਅਗਲੇ ਬੰਦੇ ਦਾ ਜਿਹੜਾ ਹੈਗਾ ਆ ਮਤਲਬ ਕਰ ਦਿੰਦੇ ਹੈਗੇ ਡੀਗ੍ਰੇਡ ਕਰ ਦਿੰਦੇ ਅਗਲੇ ਨੂੰ।
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ ਸਾਨੂੰ ਆਪਣੀਆਂ ਸੰਸਥਾਵਾਂ ਦੀ ਇੱਜ਼ਤ ਮਾਣ ਸਨਮਾਨ ਆਪ ਹੀ ਬਣਾਉਣਾ ਪੈਂਦਾ ਹੈਗਾ ਆ ਠੀਕ ਹੈ ਜੀ ਵੀ ਕਮੀਆਂ ਪੇਸ਼ੀਆਂ ਜੇ ਕਿਸੇ ਵਿੱਚ ਹੋਣਗੀਆਂ ਆਪਣੇ ਆਪ ਹੀ ਹੌਲੀ ਹੌਲੀ ਦੂਰ ਹੋ ਜਾਂਦੀਆਂ ਸਾਨੂੰ ਇਸ ਕਰਕੇ ਅਸੀਂ ਜਿਹੜਾ ਹੈਗਾ ਆ ਵਰਚੂ ਦੇਖਣਾ ਆ ਤੇ ਬਾਕੀ ਆਪਣੇ ਆਪ ਹੀ ਜਿਹੜਾ ਆ ਹੋ ਜਾਂਦਾ ਹੈਗਾ ਜੀ ਲੈ ਉਹ ਜਿੱਥੋਂ ਮਰਜ਼ੀ ਜਿਹੜਾ ਹੈਗਾ 100% ਕਾਬਲ ਬੰਦਾ ਲਿਆ ਕੇ ਦੱਸ ਦਿਓ ਜੀ ਉਹਦੇ ਕੋਲੋਂ ਫੈਸਲਾ ਕਰਾ ਕੇ ਦੱਸ ਦਿਓ ਕਦੀ ਵੀ ਤੁਸੀਂ ਉਹਦੇ ਵਿੱਚ ਵੀ ਤਰੁੱਟੀਆਂ ਕੱਢੀਆਂ ਜਾ ਸਕਦੀਆਂ ਹੈਗੀਆਂ ਸਾਨੂੰ ਹਮੇਸ਼ਾ ਪੋਜ਼ਿਟਿਵ ਵੇ ਦੇ ਨਾਲ ਦੇਖਣਾ ਚਾਹੀਦਾ ਆ ਸੋਹਣੀ ਐਗਜ਼ਾਮਪਲ ਸੈੱਟ ਹੋਈ ਆ ਤੇ ਸੋਹਣੀ ਜਿਹੜੀ ਗੱਲਬਾਤ ਹੋਈ ਆ ਜੀ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਹੈਗਾ ਆ ਜੀ ਜਥੇ ਸਾਹਿਬ ਨੂੰ ਸਲੂਟ ਕਰਦਾ
0: ਹੈ
1: ਜੀ ਭਾਰਤ ਸਾਹਿਬ
0: ਤੇ ਆਪਣੇ ਨਾਲ ਸੈਣੀ ਸਾਹਿਬ ਤੁਹਾਡੇ 5-7 ਮਿੰਟ ਹੋਰ ਲਵਾਂਗਾ ਨਾਲ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਨੇ ਔਜਲਾ ਸਾਹਿਬ ਪਹਿਲਾਂ ਦੇ ਜੁੜੇ ਹੋਲਡ ਕਰਨਾ ਆਪਣੇ ਮੁਕੱਦਰ ਜੀ 8 ਮਿੰਟ ਹੋ ਗਏ ਉਹਨਾਂ ਨੂੰ ਵੀ ਹੋਲਡ ਤੇ ਆਪਣੇ ਭਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ
3: ਹੁਣ ਗਿਆਸਪੁਰੇ ਨੇ ਬਾਹਰ ਨਿਕਲ ਕੇ ਬਿਆਨ ਦਿੱਤਾ ਜਿਹੜਾ ਪੈਲ ਤੋਂ MLA ਮੈਂ ਉਹਦਾ ਕੱਢ ਕੇ ਮੈਂ ਪੜਿਆ ਭੁੱਲ ਗਿਆ ਵੀ ਮਤਲਬ ਜੀ ਜਥੇਦਾਰ ਵੀ ਤੈਨੂੰ ਇਹ ਤਾਂ ਦੱਸਣਾ ਆਇਆ ਕਸਟੂਡੀਅਨ ਕੌਣ ਹੈ
0: ਜੀ
3: ਇਹਨੂੰ ਵੀ ਪੁੱਛਿਆ ਗਿਆ ਨਾ ਉੱਥੇ
0: ਪੁੱਛਿਆ ਗਿਆ ਜੀ
1: ਹਾਂਜੀ
3: ਦੇਖੋ ਜਥੇਦਾਰ ਸਾਹਿਬ ਨੇ ਬਹੁਤ ਵਧੀਆ ਪੱਟੀ ਸਾਹਿਬ ਜਿਹੜੀ ਗੱਲ ਕਰਕੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ, ਪਰ ਇਹ ਹਰ ਤੇ ਲਾਗੂ ਹੋਣੀ ਚਾਹੀਦੀ ਹੈ
0: ਜੀ।
3: ਹੁਣ ਇਹ ਨਾ ਹੋਵੇ ਵੀ ਕਿਤੇ ਇਹ ਵੀ ਉੱਕੜੇ ਕਹਿ ਦੇਣਾ ਜਿਵੇਂ ਸੁਖਬੀਰ ਨੇ ਜਾ ਕੇ ਮਾਘੀ ਤੇ ਕਹਿਤਾ ਸੀ
0: ਜੀ,
3: ਕਿਉਂਕਿ ਫਿਰ ਇਹ ਤਾਂ ਕਿ ਜੇ ਪਹਿਲਾਂ ਐਕਸ਼ਨ ਲਿਆ ਹੋਵੇ ਤੇ ਸਾਨੂੰ ਅਗਲਾ ਵੀ ਧਿਆਨ ਨਾਲ ਚੱਲੇ। ਬਹਿ ਚਲੋ ਆਪਾਂ ਗੱਲਬਾਤ ਕਰ ਲਈ ਵੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਜਥੇਦਾਰ ਨੇ ਅੱਜ
0: ਜੀ,
3: ਸਹੀ ਜੋ ਗੱਲ ਹੋਣੀ ਚਾਹੀਦੀ ਹੋਈ ਹੈ
0: ਜੀ।
3: ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਨੇ, ਹਰ ਹਰ ਸਿੱਖ ਤੇ ਲੈਣੇ ਚਾਹੀਦੇ ਨੇ। ਮੈਂ ਤਾਂ ਲਿਖਿਆ ਵੀ ਹੈ ਥੱਲੇ
0: ਬਿਲਕੁਲ ਹੈ ਜੀ,
3: ਵੀ ਉਹਨਾਂ ਦੇ ਉਹ ਸਭ ਦੇ ਜਥੇਦਾਰ ਨੇ ਨਾ ਕਿ ਇੱਕ ਦੇ ਨੇ
0: ਜੀ।
3: ਇੱਕ ਮੈਸੇਜ ਵੀ ਕਨਵੇ ਹੋਊ ਆਉਣ ਵਾਲੇ ਸਮੇਂ ਦੇ ਵਿੱਚ ਵੀ ਗਾਂਹ ਵਾਲੇ ਵੀ ਕਰਨ ਤੋਂ ਸੋਚਣਗੇ ਵਿਚਾਰਨਗੇ
0: ਬਿਲਕੁਲ ਹੈ ਜੀ।
3: ਹੁਣ ਜੇ ਉਹਨਾਂ ਦੇ ਆਪਦੇ ਮੇਰੇ ਨੂੰ ਪਤਾ, ਮੈਨੂੰ ਤਾਂ ਜਿੱਥੇ ਤੱਕ ਲੱਗਦਾ ਆਪਣੇ ਸੈਣੀ ਸਾਹਿਬ ਖੁਦ ਮੁੱਖ ਮੰਤਰੀ ਨੂੰ ਵੀ ਪਤਾ ਹੋਣਾ ਵੀ ਇਹਦੇ ਚ ਕੀ ਲਿਖਿਆ ਹੋਇਆ
0: ਜੀ।
3: ਉਹਨੂੰ ਮੋਟੀਆਂ ਮੋਟੀਆਂ ਗੱਲਾਂ ਦੱਸ
0: ਉੱਥੇ ਘਿਰ ਗਏ ਨਾ ਉਹ ਦੋ ਬਿਆਨ ਜਿਹੜੇ ਆ ਉਹਨਾਂ ਦੇ ਚੱਲ ਰਹੇ ਨੇ ਸਾਰਾ ਕੁਝ ਜੋ ਪਬਲਿਸਿਟੀ ਕੀਤੀ ਆ ਉਹਦੇ ਉੱਤੇ ਤਾਂ ਘਿਰੇ ਨੇ ਜੀ।
3: ਬਿਲਕੁਲ
0: ਜੀ,
3: ਨਹੀਂ ਜਦੋਂ ਬਾਕੀਆਂ ਨੂੰ ਨਹੀਂ ਪਤਾ ਫਿਰ ਉਹਨੂੰ ਕਿੱਥੇ ਪਤਾ ਹੋਣਾ ਜੀ।
0: ਬਿਲਕੁਲ ਹੈ ਜੀ,
3: ਇਹ ਖਰੜਾ ਕੀ ਤਿਆਰ ਕਰਿਆ, ਕਿਹਨੇ ਤਿਆਰ ਕਰਿਆ, ਉਹ ਜਿਹਦੇ ਜਿਹਦੇ ਅੰਡਰ ਕਮੇਟੀ ਬਣੀ ਨਿੱਜਰ ਦੇ, ਮੈਨੂੰ ਲੱਗਦੀ ਉਹਨੂੰ ਵੀ ਨਹੀਂ ਪਤਾ ਹੋਣਾ ਇਸ ਗੱਲ ਦਾ
0: ਜੀ।
3: ਨਿੱਜਰ ਉਹਨਾਂ ਦਾ ਨੌਵੇਂ
1: ਬਿਲਕੁਲ ਜੀ ਬਿਲਕੁਲ
3: ਇਹਦੇ ਆ ਜਿਹੜੀ ਸੰਸਥਾ ਆਪਣੀ ਅੰਮ੍ਰਿਤਸਰ ਦੀਵਾਨ
0: ਜੀ
3: ਕੀ ਕਹਿੰਦੇ ਨੇ ਉਹਨੂੰ,
1: ਇਹਦੇ
3: ਵਿੱਚੋਂ ਇਹ ਨਿਕਲਿਆ ਕਿ ਗੱਲ ਸਿੱਖੀ ਦੀ ਤੇ ਸਿੱਖੀ ਸਿਧਾਂਤਾਂ ਦੀ ਹੈ ਤੇ ਸਾਡੇ ਨਾਲ ਖੇਡ ਹੋ ਗਏ ਤੇ ਜਿਨ੍ਹਾਂ ਨੂੰ ABC ਵੀ ਨਹੀਂ ਪਤਾ
0: ਜੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ
1: ਬਿਲਕੁਲ ਜੀ ਬਿਲਕੁਲ। ਅਗਲੇ ਕਹਿੰਦੇ ਅਸੀਂ ਮੰਦਰ ਬਣਾ ਲੈਣਾ ਉੱਥੇ,
3: ਦੇਖੋ
1: ਲਾਓ ਕੁਛ ਮੰਦਰ ਬਣ ਲਿਆ,
3: ਮਤਲਬ ਕਿੱਡੀ ਗੱਲ ਕਰਕੇ ਉਹ ਸਾਡੇ ਨਾਲ ਤੇ ਸਿੱਖਾਂ ਦੇ ਮੋਢੇ ਤੇ ਰੱਖ ਕੇ ਸਿੱਖ ਨੂੰ ਇਹ ਮੇਨ ਬਣਾ ਕੇ ਤੇ ਸਿੱਖ ਨੂੰ ਪੁੱਛਿਆ ਨਹੀਂ ਗਿਆ ਤੇ ਖੇਡ ਕੋਈ ਹੋਰ ਚੱਲ ਗਿਆ ਤੇ ਕਾਨੂੰਨ ਸਾਡੇ ਤੇ ਲਾਗੂ ਕਰ ਗਏ ਜੀ।
0: ਬਿਲਕੁਲ ਹੈ ਜੀ
1: ਬਿਲਕੁਲ ਜੀ,
3: ਇਕੱਲੇ ਆਪਾਂ ਓਦੂ ਬਾਅਦ ਸਰਕਾਰ ਤਾਂ ਇੱਕ ਦੋ ਤਿੰਨ ਚਾਰ ਗਿਰਦ ਅਕਾਲੀਆਂ ਦੀ ਵੀ ਆ ਗਈ,
0: ਬਿਲਕੁਲ
3: ਦੋ ਗਿਰ ਅਕਾਲੀਆਂ ਦੀ ਬਾਅਦ ਚ ਆ ਗਈ ਸਰਸੇ ਵਾਲੇ ਵੇਲੇ ਆ ਗਈ
0: ਜੀ,
3: ਉਹਨਾਂ ਨੇ ਵੀ ਵੋਟਾਂ
1: ਲਈ ਗੱਲ ਪਤਾ ਕੀ ਆ, ਸਿਰਫ ਕ੍ਰੈਡਿਟ ਵਾਰ ਦੇ ਵਿੱਚ ਪੈ ਗਏ ਫਟਾਫਟ ਕਾਹਲੀ ਕਾਹਲੀ ਦੇ ਵਿੱਚ ਵੀ ਹਾਂ ਜੀ ਫਟਾਫਟ ਅਸੀਂ ਇਹਦਾ ਕ੍ਰੈਡਿਟ ਲੈ ਲਈਏ, ਅਸੀਂ ਉਹ ਜਿਹੜਾ ਕੰਮ ਤਾਂ ਕੀਤਾ ਕੋਈ ਨਹੀਂ ਸੀ, ਸਿੱਖਿਜ਼ਮ ਇਸ਼ੂ ਕੋਈ ਡਿਸਾਈਡ ਤਾਂ ਕੀਤਾ ਨਹੀਂ ਸੀ ਜੀ, ਉਹਨਾਂ ਨੇ ਕ੍ਰੈਡਿਟ ਦੇ ਚੱਕਰ ਦੇ ਵਿੱਚ ਹੀ ਜਿਹੜਾ ਹੈਗਾ ਆ ਫਟਾਫਟ ਕਾਹਲੀ ਕਾਹਲੀ ਕਰ ਗਏ ਜੀ
0: ਜੀ
3: ਰਾਜਨ।
1: ਸੋ ਇਸ ਕਰਕੇ ਜੀ
3: 92 ਦੇ ਵਿੱਚੋਂ, ਚਲੋ ਪਹਿਲਾਂ 92 ਸੁਣ ਲਓ, 92 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ 87 ਨੂੰ ਇਹਨਾਂ ਦੀ ਵਿਧਾਨ ਦਾ ਵੀ ਪਤਾ ਹੋਵੇ ਜਿਹਦੇ ਵਿੱਚ ਇਹ ਗਏ ਨੇ ਜੀ
0: ਜੀ।
3: ਕਿੰਨੇ ਕੁ ਬੰਦੇ ਸੀ ਇਹਨਾਂ ਚ ਪਹਿਲਾਂ ਜਿਹੜੇ ਪਿੰਡ ਦੇ ਕੋਈ ਪੰਚਾਇਤ ਮੈਂਬਰ ਬਣੇ ਸੀ
0: ਜੀ?
1: ਨਹੀਂ ਜੀ ਨਹੀਂ, ਕੁਛ ਨਹੀਂ ਪਤਾ ਇਹਨਾਂ ਨੂੰ
3: ਤੇ ਗੱਲ ਖਾਤੇ ਨੂੰ ਪਾਉਣ ਲੱਗ ਗਏ ਜੀ ਜਾ ਕੇ।
1: ਬਿਲਕੁਲ
3: ਜੀ ਯੂਰੀਏ ਲੱਭੇ ਸੀਗੇ ਉਹ ਜੱਬਾਲੇ ਜੀ ਯੂਰੀਏ ਵੀ ਲੈ ਬੈਂਦੇ ਹੁੰਦੇ ਨੇ
0: ਜੀ,
3: ਜਿੰਨੇ ਗੋਡੀਆਂ ਹੱਥ ਲਾਉਣ ਵਾਲੇ ਹੁੰਦੇ ਨੇ ਨਾ ਉਹ ਤੁਹਾਨੂੰ ਡੋਬ ਲੈਂਦੇ ਹੁੰਦੇ ਉਤਾਰਦੇ ਹੁੰਦੇ ਤੁਹਾਨੂੰ।
0: ਬਿਲਕੁਲ ਜੀ ਬਿਲਕੁਲ ਮਾਨ ਹੁਣਾਂ ਦੇ ਨਾਲ ਖੜ ਸਕਦੇ ਸੀ, ਫਿਰ ਦਿੱਲੀ ਵਾਲੇ ਕੀ ਕਰਦੇ, ਕੌਣ ਹੋ ਤੁਸੀਂ ਭਾਈ?
3: ਉਹ ਤਾਂ ਭਾਈ ਅਸੀਂ ਭੋਰਾ ਭੋਰਾ ਬੁਰਕੀਏ ਤਾਂ ਮਾਰੇ ਪਏ ਆ।
0: ਬਿਲਕੁਲ
3: ਸਾਨੂੰ ਕੀ ਪੰਜਾਬ ਦਾ ਜਾਂ ਮੁੱਖ ਮੰਤਰੀ ਕੌਣ ਆ, ਲੀਡਰ ਸਾਡਾ ਕੌਣ ਆ ਸੱਚ ਤੇ? ਤੂੰ ਮੈਨੂੰ ਅੱਜ ਕੁਰਸੀ ਤੇ ਮੈਂ ਮੁੱਖ ਮੰਤਰੀ ਥੱਲੇ ਲਾ ਦੇਣਾ
0: ਜੀ,
3: ਮੰਤਰੀ ਕੀ ਚੀਜ਼ ਆ ਸਾਡੇ ਲਈ?
0: ਬਿਲਕੁਲ
3: ਕੁਰਸੀ ਤਾਂ ਮੈਨੂੰ ਮਿਲਣੀ ਚਾਹੀਦੀ ਹੈ
0: ਜੀ।
3: ਦੇਖੋ ਇੱਕ ਵਧੀਆ ਟੀਚਰ ਹੋਣਾ ਕਿ ਸਿੱਖਿਅਕ ਟੀਚਰ ਹੋਣਾ ਬਹੁਤ ਵਧੀਆ ਗੱਲ ਹੁੰਦੀ ਹੈ, ਪਰ ਉਹਦੇ ਨਾਲ ਜੇ ਉਹ ਸਖਤ ਹੋਵੇ ਨਾ ਉਹਦਾ ਲਹਿਜਾ ਸਖਤ ਹੋਵੇ ਪੜ੍ਹਾਈ ਵੀ ਤਾਂ ਹੀ ਕਰਾ ਸਕਦਾ ਹੁੰਦਾ।
0: ਬਿਲਕੁਲ
3: ਇਹ ਨਾ ਹੋਵੇ ਕਿ ਉਹਦੀ ਕਲਾਸ
1: ਨਾ ਹੋਵੇ
3: ਉਹਦੀ ਇਕੱਲੀ ਲਿਆਕਤ ਤੋਂ ਕੀ ਲੈਣਾ ਜੀ
0: ਜੀ।
3: ਬਹੁਤ ਸਾਰੇ ਟੀਚਰ ਸਾਹਿਬ ਨੇ ਦੋ ਚੀਜ਼ਾਂ ਨਵਾ ਗਏ ਉਹ
0: ਬਹੁਤ ਸਾਰੇ ਟੀਚਰ ਸਨ ਜੀ ਸਾਡੇ, ਉਹ ਡੰਡਾ ਜ਼ਰੂਰ ਕੋਲ ਰੱਖਦੇ ਸੀ ਪਰ ਕਦੇ ਮਾਰਿਆ ਨਹੀਂ, ਬਸ ਘੂਰੀ ਬਥੇਰੀ ਹੁੰਦੇ ਸੀ।
3: ਮੈਂ ਕਿੰਨੀ ਗਰੀ ਕਿਹਾ ਵੀ ਸਾਡੇ ਸਾਇੰਸ ਟੀਚਰ ਹੁੰਦੇ ਸੀਗੇ ਪਾਪਾ ਕਮਿਊਨਿਟੀ ਚੋਂ
0: ਜੀ,
3: ਤੇ ਉਹਨਾਂ ਨੇ ਡੰਡਾ ਵੀ ਉਹਨਾਂ ਕੋਲ ਮਾੜਾ ਜਾਂਦਾ ਜੀ, ਉਹਨਾਂ ਨੇ ਮਾਰਨਾ ਪਹਿਲਾਂ ਅੱਖਾਂ ਮੀਚਣੀ ਫਿਰ ਦੰਦਾਂ 'ਚ ਜੀਭ ਲੈਣੀ ਫਿਰ ਉਹਨੇ ਡੰਡਾ ਮਾਰਨਾ। ਔਰ ਉਹ ਪੜ੍ਹਾਈ 'ਚ ਇੰਨੀ ਪਰਫੈਕਟ ਸੀ ਉਹਨਾਂ ਤੋਂ, ਕੋਈ ਨਹੀਂ ਕਹਿੰਦੀ ਵੀ ਇਹਨਾਂ ਦੀ ਉਹ ਕਲਾਸ ਲੱਗੀ ਰਹੇ ਸਾਰੇ ਦਿਹਾੜੀ, ਦੂਜਾ ਆਵੇ ਹੀ ਨਾ।
0: ਬਿਲਕੁਲ ਹੈ
3: ਜੀ, ਮਤਲਬ ਮੇਰੇ ਉਹੀ ਕਹਿਣਾ ਵੀ ਲਿਆਕਤ ਵੀ ਹੋਣੀ ਚਾਹੀਦੀ ਹੈ ਤੇ ਟੀਚਰ ਸਖ਼ਤ ਵੀ ਹੋਣਾ ਚਾਹੀਦਾ,
0: ਸਖ਼ਤ ਵੀ ਹੋਣਾ ਚਾਹੀਦਾ। ਬਿਲਕੁਲ
1: ਬਿਲਕੁਲ ਜੀ ਬਿਲਕੁਲ,
3: ਠੀਕ ਹੈ ਜੀ।
0: ਥੈਂਕ ਯੂ ਔਜਲਾ ਸਾਹਿਬ ਵਿਚਾਰਾਂ ਲਈ ਸ਼ੁਕਰੀਆ ਜੀ, ਥੈਂਕ ਯੂ। ਅਤੇ ਆਪਣੇ ਸੈਣੀ ਸਾਹਿਬ ਮੁਕੱਦਰ ਜੀ ਦੀ ਗੱਲ ਸੁਣ ਕੇ ਮੈਂ ਤੁਹਾਡੇ ਤੋਂ ਆਗਿਆ ਲੈਣਾ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਵੈਸੇ
0: ਮੈਂ ਚੈੱਕ ਕੀਤਾ ਸੀ
1: ਕਰਦੇ ਹੋਣੇ ਉੱਥੇ ਬੋਲਦੇ ਆ,
2: ਸਹੀ ਆਉਂਦੀ ਆਵਾਜ਼?
0: ਹਾਂਜੀ ਹਾਂਜੀ, ਮੈਂ ਚੱਕ ਲਈ ਇਧਰੋਂ ਚੱਕਤੀ ਆ ਜੀ। ਬਾਕੀ ਸਰੋਤੇ ਜਰੂਰ ਲਿਖਦੇ ਥੱਲੇ ਕਿੱਦਾਂ ਆਵਾਜ਼ ਆ ਰਹੀ ਹੈ ਮੁਕੱਦਰ ਜੀ ਦੀ।
2: ਹਾਂਜੀ
0: ਜੀ, ਕੀ ਕਹਿਣਾ ਚਾਹੋਗੇ?
2: ਮੈਂ ਤਾਂ ਹੁਣ ਐ ਕਹਿੰਦਾ ਸੀ ਭਾਰਤ ਬਾਈ ਜੀ ਵੀ ਹੁਣ ਨਹੀਂ, ਮੇਰੇ ਕੋਲ ਇੱਕੋ ਆਉਂਦੀ ਪਈ ਹੈ ਭਾਰਤ ਬਾਈ ਜੀ, ਮੇਰੇ ਕੋਲ ਆਵਾਜ਼ ਵਾਪਸ ਆਉਂਦੀ ਹੈ।
0: ਇਧਰੋਂ ਆਵਾਜ਼ ਵਾਪਸ ਆਉਂਦੀ ਹੈ ਫਿਰ ਇਦਾਂ ਕਰਦਾ,
1: ਤੁਸੀਂ ਮੇਰੀ ਲਾਈਨ ਤੇ ਆਓ, ਮੈਂ ਉਦਾਂ ਸੁਣਦਾ ਜੀ ਤੁਹਾਨੂੰ, ਤੁਸੀਂ ਮੇਰੀ ਲਾਈਨ ਤੇ ਆਓ, ਮੈਂ ਤਾਂ ਠੀਕ ਹੈ ਠੀਕ ਹੈ ਠੀਕ ਹੈ। ਪਰ ਅਸਾ ਮੈਨੂੰ ਜੋ ਇਜਾਜ਼ਤ ਜੀ
0: ਜ਼ਰੂਰ ਕਾਲ ਕਰ ਲਿਓ ਜੇ ਜ਼ਰੂਰਤ ਪਈ। ਹਾਂਜੀ ਦੇਖ ਲਿਓ।
1: ਹਾਂ ਠੀਕ ਹੈ ਜੀ ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਲਓ ਦੋਸਤੋ, ਇਸ ਹਾਂ ਜੀ ਆਪਣੇ ਨੇ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀ ਲਾਈਨ ਤੇ ਉੱਤੇ ਹੀ ਲੈਣੇ ਆ ਫਿਰ ਇਹਨਾਂ ਨੂੰ ਮੁਕੱਦਰ ਜੀ ਨੂੰ, ਕਿਉਂਕਿ ਇੱਧਰ ਲਾਈਨ ਦੇ ਵਿੱਚ ਕਈ ਵਾਰੀ ਈਕੋ ਵੱਧ ਜਾਂਦੀ ਹੈ ਤੇ ਆਵਾਜ਼ ਘੱਟ ਜਾਂਦੀ ਹੈ। ਅਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, +358 44 946 1962 ਸਟੂਡੀਓ ਦਾ ਨੰਬਰ ਹੈ। ਅਤੇ ਲਓ ਆਪਾਂ ਫਿਰ ਮੁਕੱਦਰ ਜੀ ਦੀ ਗੱਲ ਸੁਣ ਕੇ ਅਤੇ ਅੱਗੇ ਵੱਧਦੇ ਹਾਂ। ਅਤੇ ਹਾਂਜੀ ਮੁਕੱਦਰ ਜੀ, ਇੱਧਰ ਆ ਜਾਓ ਜੀ।
2: ਹਾਂਜੀ ਹਾਂਜੀ, ਹੁਣ ਠੀਕ ਲੱਗਦੀ ਮੈਨੂੰ
0: ਜੀ,
2: ਤੁਹਾਡੇ ਕੋਲ ਵੀ ਠੀਕ ਆਉਂਦੀ ਹੋਊ।
0: ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼।
2: ਹਾਂਜੀ, ਮੇਰੀ ਤਾਂ ਬੇਨਤੀ ਇਹੀ ਸੀ, ਮੈਂ ਦੇਖੋ ਭਾਰਤ ਬਾਈ ਜੀ ਆਪਣਾ ਆਪਾਂ ਨਾਂ ਦਾ ਵੇਖੋ ਅਕਾਲੀ ਭਰਾਵਾਂ ਤੋਂ ਕੁਛ ਲੈਣਾ, ਜੇ ਉਹ ਚੰਗਾ ਕਰਨ ਜੋ ਵੀ ਠੀਕ ਨੇ, ਕਾਂਗਰਸੀ ਕਰਨ ਝਾੜੂ ਵਾਲੇ ਕਰਨ ਸਭ ਸਭ ਸਹੀ ਨੇ
0: ਜੀ।
2: ਹੁਣ ਮੇਰਾ ਤਾਂ ਸਵਾਲ ਇੱਕੋ ਹੀ ਹੈ ਵੀ ਹੁਣ ਆਪਾਂ ਕੌਮ ਦੇ ਜਥੇਦਾਰ ਮੰਨੀਏ ਕਿਨੂੰ, ਵੀ ਇਹ ਕਿਹੜੇ ਕੌਮ ਦੇ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਸੀ ਜਾਂ ਗਿਆਨੀ ਗੜਗਾਜ ਸਿੰਘ ਨੇ ਜਿਹੜੇ ਹੋਣ ਵਾਲੇ ਨੇ
0: ਜੀ,
2: ਵੀ ਜਿਹੜੇ ਕੌਮ ਨੂੰ ਸੰਦੇਸ਼ ਦਿੰਦੇ ਨੇ
0: ਜੀ।
2: ਕੌਮ ਨੂੰ ਸੰਦੇਸ਼ ਤਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਸੀ, ਭਾਵੇਂ ਉਹ ਗਿਆਨੀ ਦੂਜੇ ਸੀ, ਕੀ ਨਾਂ ਉਹਨਾਂ ਦਾ, ਰਘਵੀਰ ਸਿੰਘ ਸੀ
0: ਜੀ,
2: ਇੱਕ ਸੰਦੇਸ਼ ਉਹਨਾਂ ਦਾ ਸੀ ਕੌਮ ਨੂੰ
0: ਜੀ,
2: ਤੇ ਜਿਨ੍ਹਾਂ ਨੂੰ ਜਦੋਂ ਉਹਨਾਂ ਨੇ ਸੰਦੇਸ਼ ਸੁਣਾਇਆ ਤੇ ਉਹ ਸਾਰੇ ਸਾਰੇ ਹੀ ਲਾਹ ਤੇ ਬਾਈ ਜੀ, ਉਹ ਜਥੇਦਾਰ ਹੀ ਨੀ ਛੱਡੇ
0: ਜੀ,
2: ਇੱਕ ਜਥੇਦਾਰ ਅੱਜ ਵਾਲੇ ਨੇ ਜੀ, ਜਿਨ੍ਹਾਂ ਤੋਂ ਆਪਾਂ ਇਹ ਉਮੀਦ ਕਰਦੇ ਹਾਂ। ਵੇਖੋ ਚਲੋ ਆਪਣੇ ਵਿਚਾਰ, ਮੈਂ ਤਾਂ ਇਹ ਕਹਿੰਦਾ ਵੀ ਵਿਚਾਰਾਂ ਦਾ ਸਗੋਂ ਵੀ ਕੌਂਟਰਾਡਿਕਟੀ ਹੋਣਾ, ਵੀ ਇੱਕ ਦੂਜੇ ਨਾਲ ਆਪਾਂ ਵੀ ਵਖਰੇਵਾਂ ਹੋਣਾ ਸਗੋਂ ਚੰਗੀ ਗੱਲ, ਉਹ ਕੋਈ ਚੰਗੀ ਗੱਲ ਨਿਕਲਦੀ ਹੈ
0: ਜੀ।
2: ਹੁਣ ਅੱਜ ਵਾਲੇ ਨੂੰ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਇਹ ਠੀਕ ਹੈ ਜੀ, ਮੈਂ ਤਾਂ ਕਹਿੰਦਾ ਵਾ ਵੀ ਇਹਨਾਂ ਝਾੜੂ ਵਾਲਿਆਂ ਨੇ ਜੋ ਵਿਧਾਨ ਸਭਾ 'ਚ ਵਿਰੋਧੀ ਧਿਰਾਂ ਨਾਲ ਕੀਤਾ ਹੈ, ਜਿੰਨੀ ਇਹਨਾਂ ਦੀ ਗਿਣਤੀ ਸੀ
0: ਜੀ,
2: ਉਹ ਇਹਨਾਂ ਨੇ ਕੋਈ ਘੱਟ ਨਹੀਂ ਕੀਤੀ ਕਿਸੇ ਨਾਲ, ਉੱਥੇ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਜੋ ਮਾਨ ਸਾਹਿਬ ਦਾ ਲਹਿਜਾ ਸੀ ਉੱਥੇ, ਜੋ ਕੁਛ ਸਾਰਾ ਕੁਛ ਹੋਇਆ ਆਪਾਂ ਵੇਂਦੇ ਹੀ ਰਹੇ ਹਾਂ 5-4 ਸਾਲਾਂ ਦੇ
0: ਜੀ।
2: ਪਰ ਇਹੀ ਇਹੀ ਜਿੱਦੇ ਜਿੱਦਣ ਇਹ ਗੱਲ ਸੀ ਵੀ ਹੋ ਸਕਦਾ ਵੀ ਸੁਖਬੀਰ ਜਿੱਦਣ ਬਲਟੋਹਾ ਸਾਹਿਬ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਅਕਾਲੀ ਦਲ ਚੋਂ ਕੱਢੋ ਜਾਂ ਕੁਛ ਕਰੋ
0: ਜੀ,
2: ਉਦਣ ਤਾਂ ਉਹ ਜਾਂ ਸੁਖਬੀਰ ਬਾਦਲ ਉਹ ਸੁਖਬੀਰ ਬਾਦਲ ਸਾਹਿਬ ਨੂੰ ਜਿੱਦਣ ਸਿਆਸੀ ਸਜ਼ਾ ਮੰਨਣ ਦੀ ਗੱਲ ਹੋਈ, ਇੱਕ ਇਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਸੀ ਉਹ ਤਾਂ ਮੰਨ ਲਈ
0: ਜੀ,
2: ਮੰਨ ਲਈ, ਉਹ ਤਾਂ ਆਪ ਵੀ ਮੰਨਦੇ ਨੇ, ਜਿਹੜੀ ਸਿਆਸੀ ਸਜ਼ਾ ਸੀ ਉਦੋਂ ਅਕਾਲੀ ਦਲ ਦਾ ਲੌਜਿਕ ਇਹ ਸੀ ਵੀ ਅਸੀਂ ਸੰਵਿਧਾਨਿਕ ਅਹੁਦਿਆਂ ਤੇ ਆ ਜੀ, ਅਸੀਂ ਸੰਵਿਧਾਨਿਕ ਪਾਰਟੀ ਆ, ਜੇ ਤੁਸੀਂ, ਮੈਂ ਤੁਹਾਨੂੰ ਇੱਕ ਇੱਕ ਇੰਟਰਵਿਊ ਇਹਨਾਂ ਦੇ ਬੁਲਾਰਿਆਂ ਦਾ ਜਿੰਨੇ ਕਹੋਗੇ ਮੈਂ ਤੁਹਾਨੂੰ ਕੱਢ ਕੇ ਦੇ ਦਿਆਂਗਾ
0: ਜੀ,
2: ਇਹਨਾਂ ਦੇ ਸਾਰੇ ਬੁਲਾਰਿਆਂ ਦੇ ਇੰਟਰਵਿਊ ਇਹ ਸੀ ਵੀ ਅਸੀਂ ਸੰਵਿਧਾਨਿਕ ਅਹੁਦਿਆਂ ਤੇ ਆ ਜੀ, ਅਸੀਂ ਦੇਸ਼ ਵੱਲੋਂ ਬਣਾਈ ਇੱਕ ਪਾਰਟੀ ਆ, ਅਸੀਂ ਕਿਵੇਂ, ਉਹੀ ਗੱਲ ਹੈ ਵੀ ਅਕਾਲ ਤਖ਼ਤ ਇਹ ਸਾਨੂੰ ਇਹ ਵੀ ਇਹ ਸਾਨੂੰ ਉਲਝਣ ਚ ਫਸਾ ਦੇਗਾ ਅਕਾਲ ਤਖ਼ਤ,
0: ਪਰ ਉਹਦੇ
4: ਅੱਜ
0: ਵਿੱਚ
4: ਉਸੇ ਅਕਾਲ
0: ਉਹਨਾਂ ਦਾ
4: ਤਖਤ ਨੇ
0: ਆਪਣਾ
4: ਸਾਰੀ
0: ਡਿਸੀਜ਼ਨ
4: ਨਹੀਂ ਨਹੀਂ
0: ਸੀਗਾ। ਅਕਾਲ ਤਖਤ ਸਾਹਿਬ ਨੇ ਮਤਲਬ ਕਿ ਬੁਲਾਇਆ ਜਾਂ ਸਕੱਤਰਤ ਦੇ ਵੱਲੋਂ ਬੁਲਾਇਆ ਗਿਆ, ਉਹ ਤਾਂ ਡਿਸੀਜ਼ਨ ਇਹਨਾਂ ਨੇ ਲੈਣਾ ਸੀ ਜਾਣਾ ਕਿ ਨਹੀਂ ਜਾਣਾ।
4: ਨਹੀਂ ਭਾਰਤ ਬਾਈ ਜੀ, ਗੱਲ ਤੁਸੀਂ ਗੱਲ ਉਹੀ ਹੈ ਵੀ ਉਦਣ ਤੇ ਅਕਾਲੀ ਦਲ ਇਹ ਨਹੀਂ, ਅੱਜ ਸਾਰੀ ਕੈਬਨਿਟ ਹੀ ਬਿਠਾ ਲਈ ਉੱਥੇ ਜਾ ਕੇ
0: ਜੀ।
4: ਫਿਰ ਅੱਜ ਇਹਨਾਂ ਇਹਨਾਂ ਵਾਸਤੇ ਜੇ ਕੱਲ ਨੂੰ ਕੋਈ ਕੋਰਟ ਚਲਾ ਜਾਵੇ, ਇਹਨਾਂ ਨੂੰ ਕਵੇ ਵੀ ਤੁਸੀਂ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ, ਤੁਸੀਂ ਕਿਵੇਂ ਜਾ ਕੇ ਅਕਾਲ ਤਖ਼ਤ ਇੱਕ ਰਿਲੀਜੀਅਸ ਆਪਣਾ ਧਾਰਮਿਕ ਬੋਡੀ ਅੱਗੇ ਜਾ ਕੇ ਤੁਸੀਂ ਪੇਸ਼ ਹੋ ਗਏ, ਇਹਨਾਂ ਕੋਲ ਕੀ ਜਵਾਬ ਹੈ ਜੀ?
0: ਤਾਂ ਉਹ ਤਾਂ ਜਵਾਬ ਉਹਨਾਂ ਨੇ ਦੇਣਾ ਜੀ, ਆਪਾਂ ਦੀ ਕਾਹਦੀ ਸਿਰਦਰਦੀ ਉਹਦੇ ਵਿੱਚ।
4: ਨਹੀਂ ਨਹੀਂ ਭਾਰਤ ਬਾਈ ਜੀ, ਸਿਰਦਰਦੀ ਇਹ ਹੈਗੀ ਹੈ
0: ਨਹੀਂ, ਆਪਾਂ ਨੂੰ ਅਕਾਲ ਤਖ਼ਤ ਸਾਹਿਬ ਸਾਡਾ ਜਿਹੜਾ, ਜੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ, ਸਾਡੇ ਲਈ ਤਾਂ ਸਭ ਤੋਂ ਮਤਲਬ ਕਿ ਮੇਨ ਚੀਜ਼ ਜਾਂ ਮੁੱਦਾ ਉਹ ਹੋਣਾ ਚਾਹੀਦਾ। ਜੇ ਤੁਸੀਂ, ਮੈਂ ਇਹ ਤੁਹਾਡਾ ਪੱਖ ਲੈਣਾ ਚਾਹਾਂਗਾ, ਆਪਾਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦੇਈਏ, ਠੀਕ ਆ, ਜੋ ਵੀ ਵਾਪਰਿਆ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਸਮੇਂ ਦੇ ਵਿੱਚ ਵੀ ਵਾਪਰਦੇ ਆ, ਬਥੇਰਾ ਕੁਝ ਵਾਪਰਦਾ ਰਿਹਾ, ਠੀਕ ਆ ਜੀ, ਕੋੜੇ ਵੀ ਬੱਜੇ ਨੇ, ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ, ਉਹਨਾਂ ਨੇ ਵੀ ਗਲਤੀਆਂ ਕੀਤੀਆਂ, ਉਹਨਾਂ ਨੇ ਵੀ ਭੁਗਤੀਆਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦੇਈਏ। ਅੱਜ 2026 ਹੈ ਤੇ ਅੱਜ 29 ਤਰੀਕ ਹੈ, ਜੋ ਅੱਜ ਜੋ ਆਪਾਂ ਪਿਛਲੇ ਸਮੇਂ ਤੋਂ 2026 ਦਾ ਜਿਹੜਾ ਇਹਨਾਂ ਨੇ ਬਿੱਲ ਲਿਆਂਦਾ, ਸੋਧ ਐਕਟ ਲਿਆਂਦਾ ਸੀਗਾ, ਉਹਨੂੰ ਦੇਖੀਏ ਤੇ ਅਕਾਲ ਤਖ਼ਤ ਸਾਹਿਬ ਦਾ ਰੋਲ ਦੇਖੀਏ, ਉਹਦੇ ਵਿੱਚ ਤੁਸੀਂ ਕੀ ਮੰਨਦੇ ਹੋ? ਉਹਨਾਂ ਨੇ ਠੀਕ ਹੈ ਕਿ ਗਲਤ ਹੈ, ਆਪਾਂ ਸਿਆਸੀ ਪਾਰਟੀਆਂ ਨੂੰ ਛੱਡ, ਤੁਹਾਡਾ ਮਨ ਉਹਦੇ ਬਾਰੇ ਕੀ ਕਹਿੰਦਾ?
4: ਅਕਾਲ ਤਖ਼ਤ ਸਾਹਿਬ ਦਾ ਆਪਣਾ ਭਾਰਤ ਬਾਈ ਜੀ, 2 ਸਾਲ ਪਹਿਲਾਂ ਦਾ ਹੁਕਮਨਾਮਾ ਹੈ ਅਕਾਲ ਤਖ਼ਤ ਸਾਹਿਬ ਦਾ
0: ਜੀ,
4: ਖੁਦ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਵੀ ਜੇ ਕਿਸੇ ਗੁਰੂ ਘਰ ਜਾਂ ਕਿਤੇ ਬੇਅਦਬੀ ਹੁੰਦੀ ਹੈ, ਉਹਦੇ ਜ਼ਿੰਮੇਵਾਰ ਉੱਥੋਂ ਦੇ ਪ੍ਰਬੰਧਕ, ਉੱਥੋਂ ਦੇ ਜਿਹੜੇ ਪਾਠੀ ਸਿੰਘ ਸਾਹਿਬ ਹੋਣਗੇ, ਉਹ ਹੋਣਗੇ
0: ਜੀ।
4: ਉਹੀ ਤਾਂ ਸਰਕਾਰ ਨੇ ਕਿਹਾ, ਫਿਰ ਸਰਕਾਰ ਨੇ ਕੀ ਵੱਖਰਾ ਕਿਹਾ?
0: ਨਹੀਂ, ਉਹਦੇ ਵਿੱਚ ਦੇਖੋ ਕਿ ਉਹਨਾਂ ਨੇ ਸਪਸ਼ਟ ਕੀਤਾ, ਜਥੇਦਾਰ ਸਾਹਿਬ ਨੇ, ਮੈਂ ਸਾਰੀ ਵੀਡੀਓ ਸੁਣੀ ਆ, ਚਲੋ ਲਾਈਵ ਨਹੀਂ ਮੈਂ ਸੁਣ ਸਕਿਆ ਪਰ ਬਾਅਦ ਚ ਸੁਣੀ ਆ, ਉਹਨਾਂ ਕਿਹਾ ਕਿ ਆਪਣੇ ਹਿਮਾਚਲ ਚ ਕਿ ਕਸ਼ਮੀਰ ਵਾਲੇ ਪਾਸੇ ਮਤਲਬ ਕਿ ਇੱਦਾਂ ਘਟਨਾ ਵਾਪਰੀ, ਤੇ ਉੱਥੇ ਉਹਨਾਂ ਨੇ ਮਤਲਬ ਕਿ ਜਿਹੜੇ ਉੱਥੇ ਪਾਠੀ ਸਨ ਤੇ ਨਾਲ ਉਹਨਾਂ ਦੀ ਕਮੇਟੀ ਜਿਹੜੀ, ਉਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਪਰੇ ਕੀਤਾ ਨਾਲ ਦੀ ਨਾਲ, ਕਿ ਭਾਈ ਇਹਨਾਂ ਦੀ ਆਉਣ ਵਾਲੇ ਪਰਿਵਾਰਾਂ ਦੇ ਵਿੱਚੋਂ ਵੀ ਕੋਈ ਇੱਥੇ ਮਤਲਬ ਕਿ ਨਹੀਂ ਕਰੇਗਾ, ਮਤਲਬ ਕਿ ਸੇਵਾ ਨਹੀਂ ਕਰੇਗਾ, ਜਾਂ ਉਹਨਾਂ ਦੇ ਵਿੱਚੋਂ ਕੋਈ ਵੀ ਨੁਮਾਇੰਦਾ ਨਹੀਂ ਲਿਆ ਜਾਏਗਾ। ਤੇ ਉਹ ਅਧਿਕਾਰ ਦੀ ਗੱਲ ਹੈ ਕਿ ਮਤਲਬ ਕਿ ਆਪਾਂ ਉਹਨੂੰ ਮਤਲਬ ਕਿ ਕੰਪਲੀਕੇਟਰ ਨਾ ਕਰੀਏ, ਉਹੀ ਗੱਲ ਅੱਜ ਜਥੇਦਾਰ ਸਾਹਿਬ ਨੇ ਕਲੀਅਰ, ਨਹੀਂ ਇੱਕ ਮਿੰਟ ਗੱਲ ਸੁਣੋ, ਕਿ ਜਥੇਦਾਰ ਸਾਹਿਬ ਨੇ ਇਹੀ ਗੱਲ ਕਲੀਅਰ ਕੀਤੀ ਹੈ ਕਿ ਜਿਹੜਾ ਸਰਕਾਰ ਦੇ ਜਿਹੜੇ ਦੇ ਕੰਮ ਨੇ, ਉਹਨਾਂ ਦਾ ਕੰਮ ਹੈ ਲਾਅ ਬਣਾਉਣਾ, ਉਹਨੂੰ ਲਾਗੂ ਕਰਨਾ, ਸਜ਼ਾਵਾਂ ਦਿਵਾਉਣੀਆਂ, ਉਹਦੇ ਨਾਲ ਸਾਡਾ ਕੋਈ ਵੀ ਵੈਰ ਵਿਰੋਧ ਨਹੀਂ ਹੈ, ਚਾਹੇ 5 ਸਾਲ ਕਰੋ, ਚਾਹੇ 20 ਸਾਲ ਕਰੋ, ਅਤੇ ਚਾਹੇ 50 ਸਾਲ ਕਰ ਦਿਓ, ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ। ਪਰ ਜਿਹੜਾ ਡਿਸੀਜ਼ਨ ਜਿਹੜੇ ਨੇ ਸਿੱਖ ਸੰਸਥਾਵਾਂ ਦੇ ਡਿਸੀਜ਼ਨ ਨੇ, ਤਾਂ ਉਹ ਤਾਂ ਉਹਨਾਂ ਨੇ ਲੈਣੇ ਆ ਨਾ।
4: ਕਿੰਨਾ ਨੇ ਲੈਣੇ ਸਿੱਖ ਸੰਸਥਾਵਾਂ ਦੇ ਸੀਗੇ?
0: ਜਿੱਦਾਂ ਅਕਾਲ ਤਖ਼ਤ ਸਾਹਿਬ ਦੇ ਜੋ ਡਿਸੀਜ਼ਨ ਨੇ, ਉਹ ਸਰਕਾਰ ਥੋੜ੍ਹੀ ਨਾ ਲੈ ਸਕਦੀ ਹੈ?
4: ਨਹੀਂ, ਜਿਹੜਾ 2008 ਦਾ ਕਾਨੂੰਨ ਹੈ ਬਾਈ ਜੀ, ਉਹ ਤੇ ਸਰਕਾਰ ਨੀ ਲਿਆ ਸੀ ਡਿਸੀਜ਼ਨ, ਉਹਦੇ ਚ ਅਕਾਲ ਤਖ਼ਤ ਸਾਹਿਬ ਨੇ ਥੋੜੀ ਲਿਆ ਸੀ। ਜਿਹੜਾ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਐਕਟ ਬਣਿਆ ਸੀ, ਜਿਹਦੇ ਚ ਉਹਨੂੰ ਮੰਨ ਲਓ ਬਣਾਉਣ ਦੀ ਸਾਰੀ ਪ੍ਰਕਿਰਿਆ ਸੀ, ਉਹ ਤਾਂ ਅਕਾਲੀ ਦਲ ਦੀ ਸਰਕਾਰ ਸੀ ਬਾਈ ਜੀ, ਉਹਨੇ ਹੀ ਤਾਂ ਲਿਆ ਸੀ, ਅਕਾਲ ਤਖ਼ਤ ਸਾਹਿਬ ਨੇ ਥੋੜੀ ਲਿਆ ਸੀ।
0: ਫਿਰ ਉਦੋਂ ਕਾਹਤੋਂ ਨਹੀਂ ਲਾਗੂ ਕੀਤਾ ਗਿਆ ਉਹ? ਉਹ ਵੀ ਤਾਂ ਰੋਕਿਆ ਗਿਆ ਸੀ
4: ਬਾਈ ਜੀ, ਉਹ ਲਾਗੂ ਉਹ ਨਹੀਂ ਨਹੀਂ ਨਹੀਂ ਉਸੇ ਚ ਤਾਂ ਹੁਣ ਜਿਹੜਾ
0: ਹੋਰ ਕਰ ਦਿੱਤਾ ਨਾ,
4: ਨਹੀਂ ਨਹੀਂ ਨਹੀਂ ਬਾਈ ਜੀ, ਉਹ ਕਾਨੂੰਨ ਲਾਗੂ ਹੋਇਆ ਸੀ, ਉਹਦੇ ਚ ਅਮੈਂਡਮੈਂਟ ਕੀਤੀ ਹੈ ਇਹਨਾਂ ਨੇ, ਉਹਦੇ ਚ ਹੋਰ ਅੱਗੇ ਇਹਨਾਂ ਨੇ ਵਿਸਥਾਰ, ਕਾਨੂੰਨ ਤਾਂ 2008 ਵਾਲੀ ਦਾ
0: ਜੀ,
4: ਮੈਂ ਉਹੀ ਤਾਂ ਕਹਿਣ ਦਿਆਂ ਬਾਈ ਜੀ, ਉਹ ਸਰਕਾਰ ਨੇ 2008 ਵਾਲੀ ਅਕਾਲੀ ਦਲ ਸਰਕਾਰ ਨੇ ਤਾਂ ਕਾਨੂੰਨ ਪਾਸ ਕੀਤਾ ਸੀ
0: ਜੀ,
4: ਉਹਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਤੀ, ਉਹਦੇ ਚ ਹੋਰ ਅੱਗੇ ਲਾਗੂ ਕਰਤੀਆਂ ਇਹਨਾਂ ਨੇ ਮਤਾਂ, ਵੀ ਤੁਸੀਂ ਐ ਨੀ ਕਰ ਸਕਦੇ, ਉਹ ਨੀ ਕਰ ਸਕਦੇ
0: ਜੀ,
4: ਉਹ ਵੀ ਤਾਂ ਸਰਕਾਰ ਨੇ ਲਾਗੂ ਕੀਤਾ ਸੀ ਨਾ ਬਾਈ ਜੀ
0: ਜੀ।
4: ਮੈਂ ਇਹ ਗੱਲ ਕਹਿਣਾ ਅਸਲ ਚ ਨਾ ਭਾਰਤ ਬਾਈ ਜੀ, ਮੇਰਾ ਮਸਲਾ ਇਹਨਾਂ ਸਰਕਾਰਾਂ ਨਾਲ, ਜੋ ਮਰਜ਼ੀ ਬਣੀ ਜਾਣ, ਇਹ ਝਾੜੂ ਵਾਲੇ ਤੁਰ ਜਾਣ, ਦੂਜੇ ਆ ਜਾਣ, ਅਸੀਂ ਤਾਂ ਰੋਜ਼ ਹੀ ਇਹਨਾਂ ਸਾਰਿਆਂ ਦੇ ਖਿਲਾਫ਼ ਬੋਲਦੇ ਹਾਂ, ਕੋਈ ਮਸਲਾ ਨੀ ਹੈਗਾ
0: ਜੀ।
4: ਮੈਂ ਇਹ ਕਹਿਣਾ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਨਾ ਬਾਈ ਜੀ, ਇਹ ਕਈ ਕਈ 100 ਸਾਲਾਂ ਤੋਂ ਖੜੀਆਂ ਕੀਤੀਆਂ ਨੇ
0: ਜੀ,
4: ਅਸੀਂ ਇਹਨਾਂ ਨੂੰ ਆਪਣੀਆਂ ਨਿੱਜੀ ਮੁਫਾਦਾਂ ਵਾਸਤੇ ਵਰਤੀਏ ਨਾ। ਗੱਲ ਇਹ ਹੈ ਵੀ ਜਿੱਦਣ ਬਾਦਲ ਸਾਹਿਬ ਇਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਜਾ ਕੇ ਮੁਨਕਰ ਹੋਏ ਸੀ, ਕਹਿੰਦੇ ਵੀ ਮੈਂ ਤਾਂ ਉਂਝ ਹੀ ਕਹਿਤਾ, ਉਦਣ ਅਸਲ ਚ ਨਾ ਆਪਾਂ ਕਹਿੰਦੇ ਸ਼ਾਖ ਬਹਾਲ ਕਰਨੀ ਆ ਅਕਾਲ ਤਖ਼ਤ ਸਾਹਿਬ ਦੀ, ਅੱਜ ਸ਼ਾਖ ਬਹਾਲ ਹੋਈ
0: ਜੀ,
4: ਅੱਜ ਨੀ ਹੋਈ, ਕਿਉਂਕਿ ਜਿਹੜੀ ਜਿਹੜੇ ਮੰਨ ਲਓ ਉਹ ਸੰਸਥਾ ਦੇ ਉੱਤੇ ਬੈਠੇ ਨੇ ਨਾ, ਜਦੋਂ ਉਹ ਆਪਣੇ ਆਪਣੇ ਮੰਨ ਲਓ ਉੱਤੇ ਲਾਗੂ ਕਰਦੇ ਨੇ ਉਦੋਂ ਸ਼ਾਖ ਬਹਾਲ ਹੁੰਦੀ ਹੈ। ਦੂਜੇ ਦਾ ਤਾਂ ਕਰਨਾ ਬੜਾ ਸੌਖਾ ਹੈ ਬਾਈ ਜੀ, ਦੂਜੇ ਦਾ ਤਾਂ ਕਿਸੇ ਦਾ ਮੰਨ ਲਓ ਮੈਨੂੰ ਛੇਕ ਦਿਓ, ਦੂਜੇ ਨੂੰ ਛੇਕ ਦਿਓ, ਤੀਜੇ ਨੂੰ ਛੇਕ ਦਿਓ, ਕੋਈ ਮਸਲਾ ਨਹੀਂ ਹੈਗਾ। ਜਿਹੜੇ ਉੱਥੇ ਕਸਟੋਡੀਅਨ ਬੈਠੇ ਨੇ ਜਦੋਂ ਉਹਨਾਂ ਤੇ ਲਾਗੂ ਹੋਊਗਾ ਨਾ ਜੀ ਸ਼ਾਖ, ਉਦੋਂ ਬਹਾਲ ਹੋਣੀ ਹੈ। ਇਹ ਤਾਂ ਦੇਖੋ ਜਿਹੜੇ ਅਕਾਲੀ ਦਲ ਨਾਲ ਜੁੜੇ ਨੇ ਮੰਨ ਲਓ ਉਹ ਤਾਂ ਕਹਿਣਗੇ ਵੀ ਅੱਜ ਵਾਲਾ ਫੈਸਲਾ ਬਹੁਤ ਵਧੀਆ
0: ਜੀ,
4: ਜਿਹੜੇ ਝਾੜੂ ਵਾਲਿਆਂ ਨਾਲ ਜੁੜੇ ਨੇ ਉਹ ਅੱਜ ਵਿਰੋਧ ਕਰਨਗੇ, ਉਹ ਬੜੀਆਂ ਕਮੀਆਂ ਅਕਾਲ ਤਖ਼ਤ ਸਾਹਿਬ ਦੀਆਂ ਕੱਢ ਕੇ ਲਿਆਉਣਗੇ ਜਿਹੜੀਆਂ ਹੈਗੀਆਂ ਨੇ
0: ਜੀ,
4: ਉਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਉਹਦੇ 'ਚ ਸ਼ਾਖ ਬਹਾਲ ਐ ਨਹੀਂ ਹੋਣੀ ਭਾਰਤ ਬਾਈ ਜੀ, ਮੈਂ ਤਾਂ ਇਹ ਕਹਿੰਦਾ ਵੀ ਇਹ ਤਾਂ ਆਪਾਂ ਕਹਿਣ ਨੂੰ ਆਪਾਂ ਕਹਿ ਸਕਦੇ ਹਾਂ ਵੀ ਸ਼ਾਖ ਬਹਾਲ ਹੋਗੀ, ਸ਼ਾਖ ਉਦੋਂ ਬਹਾਲ ਹੁੰਦੀ ਹੈ ਜਦੋਂ ਅਸੀਂ ਖੁਦ ਬੈਠਿਆਂ ਤੇ ਬਾਦਲ ਸਾਹਿਬ ਤੇ ਮੈਨੂੰ ਇਹ ਦੱਸੋ ਵੀ ਕਿਉਂ ਨਹੀਂ ਉਹ ਹੁਕਮਨਾਮਾ ਲਾਗੂ ਹੋਇਆ ਜਦੋਂ ਉੱਥੇ ਮੰਨ ਕੇ ਆਏ, ਮੰਨ ਕੇ ਆ ਕੇ ਤੇ ਮੁਕਤਸਰ ਜਾ ਕੇ ਮੁਕਰ ਗਏ, ਕਹਿੰਦੇ ਮੈਂ ਤਾਂ ਉਂਝ ਹੀ ਕਹਿਤਾ ਸੀ। ਕਿਹੜੇ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਸੱਦਿਆ ਜੀ, ਤੇ ਕਿਹੜੇ ਉਹਨਾਂ ਤੇ ਦੁਬਾਰਾ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਮੁਕਰੇ ਜਾ ਕੇ, ਜੇ ਤੁਸੀਂ ਅਕਾਲ ਤਖ਼ਤ ਸਰਵੋੱਚ ਹੈ

0: ਅੱਜ ਦੀ ਘਟਨਾ ਜਿਹੜੀ ਆਪਾਂ ਉਹਨੂੰ ਵੇਖ ਲਾਂਗੇ ਵੀ ਪਿਛਲੀਆਂ ਨੂੰ ਛੱਡ ਦਿਆਂਗੇ, ਉਹ ਨੀ ਹੋਣਾ। ਮੈਨੂੰ ਇਹ ਦੱਸੋ, ਤੁਸੀਂ ਇੱਕ ਗੱਲ ਦੱਸੋ ਮੈਨੂੰ, ਰਾਮ ਰਹੀਮ ਨੂੰ ਮਾਫ਼ੀ ਦਿੱਤੀ ਅਕਾਲ ਤਖ਼ਤ ਸਾਹਿਬ ਤੋਂ
1: ਜੀ,
0: ਅਕਾਲ ਤਖ਼ਤ ਦੇ ਜਥੇਦਾਰਾਂ ਦੇ ਪੁਤਲੇ ਬਣਾ ਕੇ ਉੱਥੇ ਮੰਨ ਲਓ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਰਿਕਰਮਾ 'ਚ ਲੋਕਾਂ ਨੇ ਘਸੀਟੇ, ਤੁਸੀਂ ਮੈਨੂੰ ਦੱਸੋ ਕਿਹੜਾ ਅਕਾਲ ਤਖ਼ਤ ਦਾ ਜਥੇਦਾਰ ਸੀ ਵੀ ਜਿਹੜਾ ਆਪਣੇ ਆਪ ਵੀ ਮੰਨ ਲਓ ਰਾਮ ਰਹੀਮ ਨੂੰ ਕਿਹਦਾ ਦਿਮਾਗ ਖਰਾਬ ਹੋਇਆ ਸੀ? ਕੌਣ ਮਾਫ਼ੀ ਦੇ ਦੂਗਾ ਜੀ ਜਿੰਨਾ ਚਿਰ ਉੱਤੋਂ ਸਿਆਸੀ ਸ਼ੈ ਨਾ ਹੋਊਗੀ ਜੀ? ਜਿਹੜੇ ਇਸ਼ਤਿਹਾਰ ਲੱਗੇ ਤੁਸੀਂ ਦੇਖੋ, ਅੱਜ ਵੀ ਉਹੀ ਗੱਲ ਹੋਣ ਦੀ ਹੈ। ਜਿਹੜੇ ਮੰਨ ਲਓ ਅੱਜ ਵੀ ਭਗਵੰਤ ਮਾਨ ਦੇ ਖਿਲਾਫ਼ ਇਸ਼ਤਿਹਾਰ ਲੱਗਣ ਦੇ ਨੇ, ਉਹ ਸ਼੍ਰੋਮਣੀ ਕਮੇਟੀ ਲਾਉਣ ਦੀ ਹੈ ਜੀ। ਉਹ ਕਿਉਂ ਲਾਉਂਦੀ ਹੈ ਜੀ? ਉਹ ਲੋਕਾਂ ਦਾ, ਆਮ ਲੋਕਾਂ ਦਾ ਪੈਸਾ ਹੈ ਜੀ।
1: ਜੀ
0: ਮੈਂ ਬਾਈ ਜੀ, ਮੈਂ ਤਾਂ ਇਹਨਾਂ ਨੂੰ, ਮੈਨੂੰ ਤਾਂ ਦੇਖੋ ਕੋਈ ਸਰਟੀਫਿਕੇਟ ਦੇਈ ਜਾਂਦਾ, ਕੋਈ ਦੇਈ ਜਾਂਦਾ, ਮੈਂ ਤਾਂ ਇਹਨਾਂ ਨੂੰ ਕਿਸੇ ਨੂੰ ਵੋਟ ਪਾਉਣ ਵਾਲਾ ਨੀ ਹੈਗਾ, ਨਾ ਮੈਂ ਝਾੜੂ ਨੂੰ ਪਾਉਣ ਵਾਲਾ, ਨਾ ਮੈਂ ਬਾਦਲ ਨੂੰ, ਨਾ ਕਿਸੇ ਨੂੰ। ਮੈਨੂੰ ਦੇਈ ਜਾਣ ਲੱਖ ਸਰਟੀਫਿਕੇਟ, ਪਰ ਮੈਂ ਕਹਿੰਦਾ ਵੀ ਇੱਕ ਆਪਣੀ ਕਸਵੱਟੀ ਤੇ ਕਿਤੇ ਖਰੇ ਤੇ ਉੱਤਰ ਕੇ ਵਿਖਾਣ ਕੇ ਐਵੀ ਵੀ ਮੰਨ ਲਓ ਕਦੀ ਕਿਸੇ ਨੂੰ ਕਹਿਤਾ, ਕਦੀ ਕਿਸੇ ਨੂੰ ਕਹਿਤਾ, ਨਾ ਇਹਨਾਂ ਚੋਂ ਦੂਜੇ ਘੱਟ ਨੇ ਨਾ ਇਹ ਘੱਟ ਨੇ, ਮੈਂ ਤਾਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਨੇ ਬਾਈ ਜੀ। ਮੈਂ ਜਿਹੜੀ ਗੱਲ ਕਹਿਣਾ ਨਾ ਭਾਰਤ ਬਾਈ ਜੀ, ਆਪਾਂ ਅੱਜ ਵੇਖੋ, ਆਪਾਂ ਨੂੰ ਮੈਨੂੰ ਤੁਹਾਨੂੰ ਲੱਗਦਾ ਹੋਊ ਜਾਂ ਮੈਨੂੰ ਲੱਗਦਾ ਹੋਊ ਵੀ ਅੱਜ ਸਹੀ ਹੋ ਗਿਆ, ਆਪਾਂ ਇਹ ਕਹੋਗੇ ਵੀ ਠੀਕ ਹੈ, ਪਰ ਇਹਨਾਂ ਦੀ ਇਸੇ ਫੈਸਲੇ ਦੇ ਵਿਰੋਧ ਚ ਖੜਨ ਵਾਲੀ, ਤੁਸੀਂ ਦੇਖੋ ਅਕਾਲ ਤਖ਼ਤ ਸਾਹਿਬ ਆਪਾਂ ਕਹਿੰਦੇ ਸਰਵੋੱਚ ਹੈ ਸਿੱਖਾਂ ਵਾਸਤੇ
1: ਜੀ,
0: ਅਕਾਲ ਤਖ਼ਤ ਸਾਹਿਬ ਦਾ ਫੈਸਲਾ ਆਇਆ ਵੀ ਭਗਵੰਤ ਮਾਨ ਜਿਹੜਾ ਉਹ ਤਾਂ ਵੀ ਉਹ ਆਪਣਾ ਕੀ ਕਿਹਾ ਸੀ ਉਹਨਾਂ ਨੇ, ਮੈਨੂੰ ਲਫ਼ਜ਼ ਹੀ ਭੁੱਲ ਗਏ, ਉਹੀ ਗੱਲ ਨਵੇਂ ਜੇ ਇਹਨਾਂ ਨੇ ਘੜੇ ਸੀ, ਵੀ ਇਹ ਪਤਾ ਨੀ ਕੀ ਕਿਹਾ ਸੀ ਇਹਨਾਂ ਨੇ, ਸਿੱਖ ਪਤਾ ਨੀ ਕਿਉਂ ਕੋਈ ਆ ਜਿਹੜੀ ਹੋਣੀ ਪਿੱਛੇ ਜੀ ਕਿਹਾ ਸੀ ਗੜਗਾਜ ਸਾਹਿਬ ਨੇ, ਉਹ ਇਹਨਾਂ ਨੇ ਕਹੀ ਨੀ ਸੀ ਹੋਣੀ, ਜਿੱਦਣ ਇਹਨਾਂ ਨੇ ਫੈਸਲਾ ਦਿੱਤਾ ਹੈ ਉਹ ਵੀਡੀਓ ਦੇ ਖਿਲਾਫ਼, ਵੀ ਉਹ ਕੋਈ ਨਵੇਂ ਜੇ ਲਫ਼ਜ਼ ਹੀ ਘੜੇ ਸੀ ਇਹਨਾਂ ਨੇ ਭਗਵੰਤ, ਵੀ ਇਹਨਾਂ ਨਾਲ ਵਰਤਣਾ ਨੀ ਕਿਸੇ ਨੇ, ਕੁੱਲ ਮਿਲਾ ਕੇ ਗੱਲ ਇਹ ਸੀ
1: ਦੋਖੀ। ਹਾਂਜੀ,
0: ਤੇ ਤੁਸੀਂ ਦੇਖੋ ਵੀ ਪੰਥ ਦੋਖੀ ਪਤਾ ਨੀ ਕੀ ਕਿਹਾ ਸੀ, ਤੇ ਤੁਸੀਂ ਦੇਖੋ ਤਾਂ ਸਹੀ ਵੀ ਭਗਵੰਤ ਮਾਨ ਦੇ ਪਿੱਛੇ ਤਾਂ ਦੁਨੀਆਂ ਫਿਰਦੀ ਪਈ, ਕਿਉਂਕਿ ਉਹਨਾਂ ਨੇ ਕੰਮ ਲੈਣਾ ਉਹਦੇ ਤੋਂ। ਮੈਂ ਨੀ ਕਹਿੰਦਾ ਵੀ ਉਹ ਸਾਰੇ ਭਗਵੰਤ ਮਾਨ ਨਾਲ ਵੀ ਉਹ ਵਰਤਣ ਵਾਲੇ ਹੀ ਹੋਣਗੇ, ਕਿਉਂਕਿ ਉਹ ਇਸ ਟਾਈਮ ਸੰਵਿਧਾਨਿਕ ਅਹੁਦੇ ਤੇ ਉਹਦੇ ਤੋਂ ਕੰਮ ਲੈਣਾ ਬਾਈ
1: ਜੀ।
0: ਅਸੀਂ ਭਾਰਤ ਬਾਈ ਜੀ, ਮੈਂ ਤੁਹਾਨੂੰ ਨਾ ਕਸਮ ਵਾਲੀ ਗੱਲ ਹੈ, ਤੁਸੀਂ ਇਹ ਨਾ ਸੋਚੋ ਵੀ ਮੈਂ ਬੜੀ ਫਿਕਰਮੰਦੀ ਨਾਲ ਇਹ ਗੱਲ ਕਹਿ ਰਿਹਾ,
1: ਕਿਸੇ ਦੀ ਆਪਣੀ ਸੋਚ ਹੈ ਜੀ, ਜੋ ਮੰਨ ਸਕਦਾ ਹੈ ਬੋਲ ਸਕਦਾ ਕਹਿ ਸਕਦਾ ਜੀ,
0: ਕਿਉਂਕਿ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਮੰਨ ਲਓ ਮੈਂ ਤੁਹਾਡੇ ਨਾਲ ਗੱਲ ਕੀਤੀ, ਮੈਨੂੰ ਕੋਈ ਵੀ ਤੱਥ ਵੀ ਮੇਰਾ ਆਹ ਗਲਤ ਹੈ, ਮੈਨੂੰ ਕੋਈ ਕਵੇ ਆਪਾਂ ਨੂੰ ਕੋਈ ਹਰਜ ਨੀ ਹੈਗਾ ਮੈਂ ਆਹ ਗੱਲ ਗਲਤ ਕਹਿਣ ਦਿਆਂ
1: ਜੀ,
0: ਪਰ ਇਹ ਨੀ ਹੈਗਾ ਵੀ ਜੇ ਹੁਣ ਮੰਨ ਲਓ ਅੱਜ ਸਰਕਾਰ ਇਹਨਾਂ ਨੇ ਖੜਾ ਲਈ, ਉਹ ਤਾਂ ਹੈਗਾ ਹੀ ਆ ਵੀ, ਕਿਉਂਕਿ ਉਹਨਾਂ ਇਹਨਾਂ ਨੇ ਵਿਧਾਨ ਸਭਾ ਚ ਇਹਨਾਂ ਨੂੰ ਇੰਨਾ ਜਲੀਲ ਕੀਤਾ, ਭਾਵੇਂ ਅਗਨੀਵ ਕੌਰ ਸੀ ਉਹ ਤਾਂ ਸਾਰੇ ਵਿੰਦੇ ਰਹੇ ਆਪਾਂ
1: ਜੀ,
0: ਪਰ ਗੱਲ ਉਹੀ ਹੈ ਵੀ ਇਹ ਨਾ, ਮੈਂ ਮੇਰਾ ਮੰਨਣਾ ਤਾਂ ਇਹ ਹੈਗਾ ਵੀ ਇਸ ਟਾਈਮ ਨਾ ਇਹ ਨਾ ਤਾਂ ਇਹ ਇਹਨਾਂ ਚੋਂ ਦੂਜੀਆਂ ਧਿਰਾਂ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਮੰਨ ਲਓ ਜਿਹੜੀ ਸਾਡੀ ਧਾਰਮਿਕ ਸੰਸਥਾ ਦਾ ਉਹਨਾਂ ਨੂੰ ਫਿਕਰ ਹੈਗਾ ਤੇ ਨਾ ਹੀ ਇਹਨਾਂ ਨੂੰ ਫਿਕਰ ਹੈਗਾ, ਇਹ ਸਭ ਮਜਬੂਰੀਆਂ ਦੇ ਮਾਰੇ ਨੇ ਇਸ ਟਾਈਮ, ਇੱਕ ਲਾਉਣਾ ਚਾਹੁੰਦੇ ਨੇ ਕੁਰਸੀ ਤੇ, ਇੱਕ ਬਹਿਣਾ ਚਾਹੁੰਦੇ ਨੇ, ਕਹਾਣੀ ਬਸ ਇੰਨੀ ਕੋਈ ਹੈ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
0: ਬਸ ਮੇਰਾ ਮੰਨਣਾ ਇਹੀ ਹੈ ਭਾਰਤ ਬਾਈ ਜੀ, ਬਾਕੀ ਮੇਰਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨੀ, ਜਿਹੜਾ ਮਰਜ਼ੀ ਕੋਈ ਬਣਾਵੇ ਸਰਕਾਰ, ਕੋਈ ਬਣਾਵੇ, ਕੋਈ ਆਪਾਂ ਨੂੰ ਮਸਲਾ ਨੀ ਹੈਗਾ, ਜਿੱਥੇ ਇਹ ਲੁੱਟੀ ਖਾਈ ਜਾਂਦੇ ਨੇ ਕੋਈ ਹੋਰ ਆ ਕੇ ਖਾਲੂ ਬਾਈ ਜੀ, ਆਪਾਂ ਨੂੰ ਕਿਹੜਾ, ਨਾ ਇਹ ਦਿੰਦੇ ਪਏ ਨੇ ਨਾ ਦੂਜਿਆਂ ਨੂੰ ਦੇਣਾ, ਆਪਾਂ ਤਾਂ ਵੇਖੋ ਆਪਣੀ ਦਸਾਂ ਨੌਵਾਂ ਦੀ ਕਰਨੀ ਹੈ ਤਾਂ ਖਾਣੀ ਹੈ ਬਾਈ,
1: ਬਿਲਕੁਲ
0: ਆਪਣਾ ਤਾਂ ਮਸਲਾ ਇੰਨਾ ਕੋਈ,
1: ਥੈਂਕ ਯੂ,
0: ਠੀਕ ਹੈ ਭਾਰਤ ਬਾਈ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਮੁਕੱਦਰ ਹੀ ਜੁੜੇ ਸੀ, ਆਪਣੇ ਵਿਚਾਰ ਦੇ ਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਡਾਕਟਰ ਪੱਟੀ ਸਾਹਿਬ ਦੁਬਾਰਾ ਜੁੜੇ ਨੇ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ, ਵੇਖੋ ਜੀ ਤੁਸੀਂ ਸਾਡੇ ਛੋਟੇ ਭਰਾ ਜੀ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
2: ਸੈਣੀ ਸਾਹਿਬ ਵੱਡੇ ਭਰਾ ਵਾ
1: ਜੀ।
2: 2 ਦਸੰਬਰ ਦਾ ਹੁਕਮਨਾਮਾ ਜਥੇਦਾਰਾਂ ਦਾ ਸੀ ਜਾਂ ਬੀਜੇਪੀ ਦੇ ਜਥੇਦਾਰਾਂ ਦਾ ਸੀ?
1: ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤਾਂ ਆਪਣਾ ਚੁੱਲ੍ਹਾ ਬਾਲ ਲਿਆ ਦੁਬਾਰਾ, ਉਹ ਵੀ ਤਾਂ ਦੇਖੋ
2: ਆਪੇ ਫੈਸਲਾ ਸੁਣਾ ਕੇ, 2 ਦਸੰਬਰ ਨੂੰ ਨੀ ਬਾਲਿਆ ਜੀ ਚੁੱਲ੍ਹਾ, ਬਾਅਦ ਚ ਬਾਲਿਆ ਜੋ ਅੱਖੇ ਨੀ ਲੱਗੇ
1: ਜੀ।
2: ਗਿਆਨੀ ਹਰਪ੍ਰੀਤ ਸਿੰਘ ਵੀ ਇਹਨਾਂ ਦੇ ਬੰਦਾ ਜੀ, ਮੇਰਾ ਤਾਂ ਨੀ, ਮੈਂ ਕੀ ਲੈਣਾ?
1: ਬਿਲਕੁਲ ਬਿਲਕੁਲ ਜੀ,
2: 2 ਦਸੰਬਰ ਦਾ ਹੁਕਮਨਾਮਾ ਜਿਹੜਾ ਚੁੱਲ੍ਹਾ ਤੁਸੀਂ ਗੱਲ ਕਰਦੇ, ਚੁੱਲ੍ਹਾ ਬਾਅਦ ਚ ਇਹ ਬਾਦਲ ਦਲੀਆਂ ਨੇ ਸ਼ਬਦ ਕੱਢਿਆ, ਬਾਅਦ ਚ ਜੋੜਿਆ ਉਹਨਾਂ
1: ਜੀ।
2: ਧਾਮੀ ਸਾਹਿਬ ਨੂੰ ਜਿਹੜਾ ਮੈਂਬਰ ਬਣਾਇਆ ਸੀ ਜਾਂ ਡੂੰਗਰ ਸਾਹਿਬ ਨੂੰ ਬਣਾਇਆ ਸੀ, ਉਹ ਅਕਾਲ ਤਖ਼ਤ ਦਾ ਹੁਕਮ ਸੀ ਕਿ ਬੀਜੇਪੀ ਦੇ ਜਥੇਦਾਰਾਂ ਦਾ ਹੁਕਮ ਸੀ ਜੀ?
1: ਜੀ ਬਾਦਲਾਂ ਦਾ ਪੱਖ ਪੂਰਦੇ, ਮੈਂ ਤਾਂ

0: ਜੋ ਫੈਸਲਾ ਸੀ ਤਾਂ ਉਹਦੇ ਉੱਤੇ ਗੱਲ ਕਰਨ ਲੱਗੇ ਹੋਏ ਆ। ਉਹ ਤੁਹਾਨੂੰ ਲੱਗਦਾ ਕਿ ਬਾਦਲਾਂ ਦਾ ਫੱਕ ਪੂਰਦੇ ਆ ਜਾਂ ਕਾਂਗਰਸੀਆਂ ਦਾ ਪੂਰਦੇ ਆ ਜਾਂ ਆਪ ਦਾ ਪੂਰਦੇ ਆ? ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤਾਂ ਆਪਣਾ ਚੁੱਲ੍ਹਾ ਵੱਖਰਾ ਬਾਲਿਆ, ਅਤੇ ਜਾਂ ਤਾਂ ਉਹਨਾਂ ਨੇ ਹੁਣ ਸਜ਼ਾਵਾਂ ਨਹੀਂ ਭੁਗਤੀਆਂ ਜੋ ਲੱਗੀਆਂ ਸੀ ਉਹ ਵੱਖਰੀ ਗੱਲ ਆ, ਜਾਂ ਉੱਥੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਜਾਂ ਟੀਕਾ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ, ਥਾਂ ਤਾਂ ਫਿਰ ਗੱਲ ਸ਼ੁਰੂ ਖੜ੍ਹੀ ਹੁੰਦੀ ਹੈ ਨਾ, ਸਵਾਲ ਖੜ੍ਹੇ ਹੁੰਦੇ ਆ। ਤਾਂ ਆਪ ਹੀ ਫੈਸਲਾ ਸੁਣਾ ਕੇ ਤਾਂ ਆਪ ਵੀ ਤਾਂ ਉਹਨਾਂ ਨੇ ਉਹ ਕੰਮ ਕੀਤੇ ਨੇ ਨਾ। ਅਤੇ ਲਓ ਦੋਸਤੋ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਹਰ ਕਿਸੇ ਦਾ ਆਪਣਾ ਮੰਨਣਾ ਹੈ, ਸਹਿਮਤ ਹੋਣਾ ਨਹੀਂ ਹੋਣਾ, ਉਹਦੇ ਵਿੱਚ ਹਰ ਕਿਸੇ ਦੀ ਆਪਣੀ ਆਜ਼ਾਦੀ ਹੈ ਜੀ। ਅਤੇ ਅੱਗੇ ਵੱਧਦੇ ਹਾਂ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +352 44 976 1962 ਬਾਟ ਸਟੂਡੀਓ ਦਾ ਨੰਬਰ ਹੈ। ਅਤੇ ਗੱਲ ਕਰਦੇ ਹਾਂ ਦੋਸਤੋ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਥੋੜ੍ਹਾ ਜਿਹਾ, ਅਤੇ US ਇਰਾਨ ਦੀ ਗੱਲ ਕਰਦੇ ਹਾਂ ਥੋੜ੍ਹੀ ਜਿਹੀ, ਅਤੇ ਨਾਲ ਦੀ ਨਾਲ ਹੋਰ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਾਂਗੇ। ਤਣਾਅ ਦੇ ਦਰਮਿਆਨ ਵੱਡੀ ਰਾਹਤ ਮਿਲੀ ਹੈ ਜਿਸ ਦੇ ਵਿੱਚ ਅਮਰੀਕਾ ਅਤੇ ਇਰਾਨ ਹਮਲੇ ਰੋਕਣ ਅਤੇ ਮੁੜ ਗੱਲਬਾਤ ਜਿਹੜਾ ਸ਼ੁਰੂ ਕਰਨ ਦੇ ਉੱਤੇ ਸਹਿਮਤ ਹੋਏ ਨੇ ਦੋਵੇਂ ਜਾਣੇ। ਖਾੜੀ ਖੇਤਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਖੂਨੀ ਟਕਰਾਅ ਦਰਮਿਆਨ ਫਿਰ ਤੋਂ ਇੱਕ ਵੱਡੀ ਰਾਹਤ ਆਈ ਹੈ, ਅਤੇ ਅਮਰੀਕਾ ਅਤੇ ਇਰਾਨ ਖਾੜੀ ਖੇਤਰ 'ਚ ਇੱਕ ਦੂਜੇ ਖਿਲਾਫ਼ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਰੋਕਣ ਅਤੇ ਹੋਰਮੁਜ਼ ਜਲਮਰੂ ਦੇ ਵਿਵਾਦ ਨੂੰ ਜਿਹੜਾ ਸੁਲਝਾਉਣ ਦੇ ਲਈ ਮੁੜ ਡਿਪਲੋਮੈਟਿਕ ਗੱਲਬਾਤ ਸ਼ੁਰੂ ਕਰਨ ਦੇ ਲਈ ਸਹਿਮਤੀ ਹੋਈ ਹੈ। ਇੱਕ ਅਮਰੀਕੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਟੁੱਟਣ ਦੀ ਕਗਾਰ ਜਿਹੜੀ ਹੈ ਫਿਰ ਤੋਂ ਪਹੁੰਚੇ ਅੰਤਰਿਮ ਸ਼ਾਂਤੀ ਸਮਝੌਤੇ ਦੇ ਬਚਾਅ ਦੀਆਂ ਉਮੀਦਾਂ ਮੁੜ ਜੜੀਆਂ ਜਾਗੀਆਂ ਨੇ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਹਾਊਸ ਜਿਹੜਾ ਹੈ ਐਕਸੀਓਸ ਦੇ ਹਵਾਲੇ ਦੇ ਨਾਲ ਪੁਸ਼ਟੀ ਕੀਤੀ ਹੈ ਕਿ ਦੋਵੇਂ ਧਿਰਾਂ ਫਿਲਹਾਲ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਉੱਤੇ ਜਿਹੜਾ ਸਹਿਮਤ ਹੋ ਗਈਆਂ ਨੇ। ਖੇਤਰ ਵਿੱਚ ਜਿਹੜਾ ਵਪਾਰਕ ਜਹਾਜ਼ਾਂ ਨੂੰ ਸੁਤੰਤਰ ਰੂਪ ਦੇ ਵਿੱਚ ਆਉਣ ਜਾਣ ਦੀ ਜਿਹੜੀ ਇਜਾਜ਼ਤ ਹੋਵੇਗੀ, ਇਸ ਸੰਬੰਧੀ ਟੁੱਟੀ ਗੱਲਬਾਤ ਦਾ ਸਿਲਸਿਲਾ ਹੁਣ ਮੰਗਲਵਾਰ ਨੂੰ ਕਤਰ ਦੋਹਾ ਦੇ ਵਿੱਚ ਜਿਹੜਾ ਦੁਬਾਰਾ ਸ਼ੁਰੂ ਹੋਣ ਜਾ ਰਿਹਾ। ਇਹ ਫੈਸਲਾ 17 ਜੂਨ ਨੂੰ ਹੋਏ 14 ਨੁਕਾਤੀ ਮੰਗ ਪੱਤਰ ਜਿਹੜਾ MOU ਦੇ ਉੱਤੇ ਤਹਿਤ ਲਿਆ ਗਿਆ, ਜਿਸ ਦਾ ਮਕਸਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਆਵਾਜਾਈ ਦੇ ਲਈ ਜਿਹੜਾ ਮੁੜ ਖੋਲ੍ਹਣਾ ਹੈ। ਇਹ ਕੂਟਨੀਤਿਕ ਸਫਲਤਾ ਜਿਹੜੀ ਹੈ ਉਸ ਸਮੇਂ ਮਿਲੀ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਜਵਾਬੀ ਹਮਲੇ ਕੀਤੇ ਜਾ ਰਹੇ ਨੇ। ਲੰਘੇ ਵੀਰਵਾਰ ਨੂੰ ਹੋਰਮੁਜ਼ ਜਲਮਰੂ ਦੇ ਵਿੱਚ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹੋਏ ਇਰਾਨੀ ਹਮਲੇ ਤੋਂ ਬਾਅਦ ਤਣਾਅ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਸੀ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਉੱਤੇ ਜੰਗਬੰਦੀ ਜਿਹੜੀ ਹੈ ਉਹਦੇ ਉਲੰਘਣਾ ਦੇ ਦੋਸ਼ ਲਗਾਏ ਨੇ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਇਰਾਨ ਨੇ ਕੁਵੈਤ ਅਤੇ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਹਮਲੇ ਕੀਤੇ ਸਨ। ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀ ਉਸਦੀ ਚੇਤਾਵਨੀ ਤੋਂ ਤੁਰੰਤ ਬਾਅਦ ਹੋਏ ਨੇ, ਜਿਸ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ ਕਿ ਜੇਕਰ ਇਰਾਨ ਨੇ ਸਮਝੌਤੇ ਦੀ ਪਾਲਣਾ ਨਾ ਕੀਤੀ ਤਾਂ ਇਸਲਾਮਿਕ ਰਿਪਬਲਿਕ ਆਫ ਇਰਾਨ ਦਾ ਜਿਹੜਾ ਵਜੂਦ ਖਤਮ ਹੋ ਜਾਵੇਗਾ। ਅਤੇ ਇਸੇ ਤਰ੍ਹਾਂ ਹੀ ਯੂਰਪ ਦੀ ਗੱਲ ਕਰ ਲਈਏ ਤਾਂ ਯੂਰਪ ਦੇ ਵਿੱਚ ਗਰਮੀ ਦਾ ਕਹਿਰ ਜਿਹੜਾ ਪਾਰਾ 45 ਡਿਗਰੀ ਤੋਂ ਟੱਪਿਆ, ਕਾਫ਼ੀ ਜਿਹੜੀਆਂ ਨੇ ਨੁਕਸਾਨ ਹੋ ਰਿਹਾ। ਯੂਰਪ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚਿਆ, ਅਤੇ ਫਰਾਂਸ ਦੀ ਜਨਤਕ ਜਿਹੜੀ ਹੈ ਸਿਹਤ ਏਜੰਸੀ ਹੈ ਉਹਦੇ ਅਨੁਸਾਰ ਇਸ ਗਰਮੀ ਦੇ ਕਾਰਨ ਕਰੀਬ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਨੇ। ਵਿਗਿਆਨੀਆਂ ਨੇ 20 ਜੂਨ ਤੋਂ ਸ਼ੁਰੂ ਹੋਈ ਇਸ ਲਹਿਰ ਨੂੰ ਯੂਰਪ ਦੇ ਇਤਿਹਾਸ ਦੀ ਜਿਹੜੀ ਹੈ ਸਭ ਤੋਂ ਭਿਆਨਕ ਲਹਿਰ ਜਿਹੜਾ ਦੱਸਿਆ, ਜਿਸ ਨੇ ਸਿਹਤ ਪ੍ਰਣਾਲੀ, ਬਿਜਲੀ ਉਤਪਾਦਨ ਅਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮਾਹਰਾਂ ਦੇ ਮੁਤਾਬਕ ਮਨੁੱਖੀ ਗਤੀਵਿਧੀਆਂ ਦੇ ਕਾਰਨ ਹੋ ਰਹੀ ਜਲਵਾਯੂ ਤਬਦੀਲੀ ਨੇ ਇਹ ਸਥਿਤੀ ਜਿਹੜੀ ਹੈ ਹੋਰ ਗੰਭੀਰ ਬਣਾ ਦਿੱਤੀ ਹੈ। ਜਰਮਨੀ, ਪੋਲੈਂਡ ਅਤੇ ਇਟਲੀ ਦੇ ਵਿੱਚ ਵੀ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਗਿਆ। ਜਰਮਨੀ ਦੇ ਵਿੱਚ ਗਰਮੀ ਦੇ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਲੋਕ ਘਰਾਂ ਦੇ ਵਿੱਚ ਹੀ ਰਹਿਣ ਦੇ ਲਈ ਮਜਬੂਰ ਨੇ। ਯੂਰਪ ਦੇ ਕਈ ਵੱਡੇ ਦਰਿਆਵਾਂ ਦਾ ਪਾਣੀ ਸੁੱਕ ਰਿਹਾ। ਹੰਗਰੀ ਦੇ ਵਿੱਚ ਡੈਨਿਊਬ ਦਰਿਆ ਦਾ ਤਾਪਮਾਨ ਵਧਣ ਦੇ ਕਾਰਨ ਪਰਮਾਣੂ ਊਰਜਾ ਪਲਾਂਟ ਦਾ ਉਦਘਾਟਨ ਜਿਹੜਾ ਘਟਾਉਣਾ ਪਿਆ, ਅੱਗੇ ਵਧਾਉਣਾ ਪਿਆ। ਇਟਲੀ ਦੇ ਵਿੱਚ ਪੋ ਨਦੀ ਜਿਹੜੀ ਹੈ ਉਹਦਾ ਪੱਧਰ ਘਟਣ ਦੇ ਕਾਰਨ ਸਮੁੰਦਰੀ ਪਾਣੀ ਖੇਤੀਬਾੜੀ ਦੇ ਵਾਲੇ ਇਲਾਕਿਆਂ ਦੇ ਵਿੱਚ ਜਿਹੜਾ ਦਾਖਲ ਹੋ ਰਿਹਾ ਹੈ। ਇਸੇ ਤਰ੍ਹਾਂ ਚੀਨ ਦਾ ਜਿਹੜਾ 40 ਜਾਪਾਨੀ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾਤੀਆਂ, ਸਖਤੀਆਂ ਕੀਤੀਆਂ ਨੇ। ਚੀਨ ਅਤੇ ਜਾਪਾਨ ਵਿਚਾਲੇ ਚੱਲ ਰਹੇ ਕੂਟਨੀਤਿਕ ਤਣਾਅ ਜਿਹੜਾ ਹੁਣ ਵਪਾਰਕ ਜੰਗ ਦਾ ਰੂਪ ਲੈਂਦਾ ਨਜ਼ਰ ਆ ਰਿਹਾ। ਚੀਨ ਨੇ ਸੋਮਵਾਰ ਅੱਜ ਜਾਪਾਨ ਦੀਆਂ 40 ਪ੍ਰਮੁੱਖ ਕੰਪਨੀਆਂ ਦੇ ਉੱਤੇ ਨਵੇਂ ਨਿਰਯਾਤ ਨਿਯੰਤਰਣ ਲਗਾਉਣ ਦਾ ਐਲਾਨ ਕੀਤਾ ਹੈ, ਅਤੇ ਚੀਨ ਦਾ ਦਾਅਵਾ ਹੈ ਕਿ ਇਹ ਕੰਪਨੀਆਂ ਜਾਪਾਨ ਦੇ ਮੁੜ ਫੌਜੀਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ, ਜਿਹਦੇ ਕਾਰਨ ਇਹਨਾਂ ਦੇ ਉੱਤੇ ਪਾਬੰਦੀਆਂ ਲਗਾਉਣਾ ਜ਼ਰੂਰੀ ਹੋ ਗਿਆ। ਚੀਨ ਦੇ ਵਣਜ ਮੰਤਰਾਲੇ ਦੇ ਅਨੁਸਾਰ ਜਿਹੜਾ ਮਿਤਸੂਬਿਸ਼ੀ ਕਾਰਪੋਰੇਸ਼ਨ ਉਹਦੀਆਂ ਕਈ ਡਿਵੀਜ਼ਨਾਂ ਸਮੇਤ 20 ਕੰਪਨੀਆਂ ਨੂੰ ਕੰਟਰੋਲ ਲਿਸਟ ਦੇ ਵਿੱਚ ਪਾ ਦਿੱਤਾ ਗਿਆ। ਇਸ ਦਾ ਮਤਲਬ ਹੈ ਕਿ ਚੀਨੀ ਅਤੇ ਵਿਦੇਸ਼ੀ ਨਿਰਯਾਤਕ ਹੁਣ ਇਹਨਾਂ ਕੰਪਨੀਆਂ ਨੂੰ ਚੀਨ ਦੇ ਵਿੱਚ ਬੜੀਆਂ ਦੋਹਰੀ ਵਰਤੋਂ ਵਾਲੀਆਂ ਵਸਤੂਆਂ ਨਹੀਂ ਵੇਚ ਸਕਣਗੇ। ਇਸ ਤੋਂ ਇਲਾਵਾ 20 ਹੋਰ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਮਿਤਸੂਈ ਈ ਐਂਡ ਐਸ ਫੁਜੀਟਸੂ ਅਤੇ ਕੋਮਾਤਸੂ ਵਰਗੇ ਵੱਡੇ ਨਾਂ ਸ਼ਾਮਲ ਨੇ, ਉਹਨਾਂ ਨੂੰ ਵਾਚ ਲਿਸਟ ਦੇ ਵਿੱਚ ਰੱਖਿਆ ਗਿਆ। ਹੁਣ ਇਹਨਾਂ ਜਪਾਨੀ ਫਰਮਾਂ ਨੂੰ ਜਿਹੜਾ ਸਮਾਨ ਭੇਜਣ ਵਾਲੀਆਂ ਚੀਨੀ ਕੰਪਨੀਆਂ ਨੂੰ ਵਿਸ਼ੇਸ਼ ਲਾਇਸੈਂਸ ਲੈਣੇ ਪੈਣਗੇ ਅਤੇ ਜੋਖਮ ਮੁਲਾਂਕਣ ਰਿਪੋਰਟਾਂ ਜਮ੍ਹਾਂ ਕਰਵਾਉਣੀਆਂ ਜਿਹੜੀਆਂ ਹੋਣਗੀਆਂ। ਇਸ ਦੇ ਨਾਲ ਹੀ ਜਪਾਨੀ ਕੰਪਨੀਆਂ ਨੂੰ ਲਿਖਤ ਜਾਂ ਲਿਖਤੀ ਤੌਰ ਦੇ ਉੱਤੇ ਭਰੋਸਾ ਦੇਣਾ ਪਵੇਗਾ ਕਿ ਚੀਨ ਤੋਂ ਮੰਗਵਾਈਆਂ ਗਈਆਂ ਵਸਤੂਆਂ ਦੀ ਵਰਤੋਂ ਫੌਜੀ ਉਦੇਸ਼ਾਂ ਦੇ ਲਈ ਨਹੀਂ ਕੀਤੀ ਜਾਵੇਗੀ ਅਤੇ ਚੀਨ ਦਾ ਕਹਿਣਾ ਹੈ ਕਿ ਉਸਦੀਆਂ ਇਹ ਕਾਰਵਾਈਆਂ ਪੂਰੀ ਤਰ੍ਹਾਂ ਕਾਨੂੰਨੀ ਜਿਹੜਾ ਅਤੇ ਜਾਇਜ਼ ਨੇ। ਦੂਸਰੇ ਪਾਸੇ ਈਰਾਨ ਨੂੰ ਕਤਰ ਦੇਵੇਗਾ $6 ਅਰਬ। ਰਾਸ਼ਟਰਪਤੀ ਪਜੇਸ਼ਕੀਅਨ ਦਾ ਜਿਹੜਾ ਦਾਅਵਾ, ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਜੰਗੀ ਹਾਲਾਤਾਂ ਅਤੇ ਅਮਰੀਕਾ ਦੇ ਨਾਲ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਈਰਾਨ ਦੇ ਲਈ ਵੱਡੀ ਰਾਹਤ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸੋਮਵਾਰ ਅੱਜ ਐਲਾਨ ਕੀਤਾ ਹੈ ਕਿ ਕਤਰ ਦੇ ਵਿੱਚ ਜ਼ਬਤ ਕੀਤੇ ਗਏ ਈਰਾਨ ਦੇ $6 ਅਰਬ ਲਗਭਗ 50,000 ਕਰੋੜ ਰੁਪਏ ਦੀ ਜਾਇਦਾਦ ਤੋਂ ਜਲਦੀ ਹੀ ਰੋਕ ਹਟਾ ਦਿੱਤੀ ਜਾਏਗੀ। ਪਜੇਸ਼ਕੀਅਨ ਦੇ ਅਨੁਸਾਰ ਕਤਰ ਦੇ ਕੋਲ ਮੌਜੂਦ ਜਿਹੜੀ ਹੈ ਈਰਾਨ ਦੇ ਕੁੱਲ $12 ਅਰਬ ਦੇ ਸਰੋਤਾਂ 'ਚੋਂ ਇਹ ਜਿਹੜੇ $6 ਅਰਬ ਵਾਪਸ ਕਰਨ ਦੇ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ। ਪਜੇਸ਼ਕੀਅਨ ਦਾ ਬਿਆਨ ਹੈਗਾ ਕਿ ਅਜਿਹੇ ਸਮੇਂ ਆਇਆ ਜਦੋਂ ਇਸ ਹਫ਼ਤੇ ਦੇ ਅੰਤ ਦੇ ਵਿੱਚ ਫਾਰਸ ਦੀ ਖਾੜੀ ਦੇ ਵਿੱਚ ਹੋਏ ਹਮਲਿਆਂ ਨੇ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਚੁਣੌਤੀਆਂ ਪੈਦਾ ਕਰ ਦਿੱਤੀਆਂ। ਹਾਲਾਂਕਿ ਇੱਕ ਪਾਸੇ ਜਿਹੜਾ ਈਰਾਨੀ ਰਾਸ਼ਟਰਪਤੀ ਇਸ ਰਾਸ਼ੀ ਦੇ ਜਲਦ ਮਿਲਣ ਦੀ ਉਮੀਦ ਜਤਾ ਰਹੇ ਨੇ, ਉੱਥੇ ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਇਸ ਦੇ ਸਵਾਲ ਵੀ ਖੜ੍ਹੇ ਕੀਤੇ ਇਹਦੇ ਉੱਤੇ ਅਤੇ ਅਮਰੀਕਾ ਦਾ ਕਹਿਣਾ ਹੈ ਕਿ ਈਰਾਨ ਦੀ ਜ਼ਬਤ ਕੀਤੀ ਗਈ ਕਿਸੇ ਵੀ ਜਾਇਦਾਦ ਤੋਂ ਅਜੇ ਤੱਕ ਕੋਈ ਰੋਕ ਨਹੀਂ ਹਟਾਈ ਗਈ। ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਨਾਲ ਗੱਲਬਾਤ ਦੇ ਵਿੱਚ ਕਤਰ ਇੱਕ ਅਹਿਮ ਜਿਹੜਾ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਅਤੇ ਪਜੇਸ਼ਕੀਅਨ ਅਜਿਹੇ ਪਹਿਲੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਨੇ ਜਨਤਕ ਤੌਰ ਦੇ ਉੱਤੇ ਇਸ ਫੰਡ ਦੇ ਜਾਰੀ ਹੋਣ ਦਾ ਜ਼ਿਕਰ ਜਿਹੜਾ ਕੀਤਾ ਹੈ। ਇਹ ਘਟਨਾਕ੍ਰਮ ਇੱਕ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਫਾਰਸ ਦੀ ਖਾੜੀ ਦੇ ਵਿੱਚ ਤਣਾਅ ਚਰਮ ਦੇ ਉੱਤੇ ਹੈ। ਅਮਰੀਕਾ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲਿਆਂ ਦੇ ਜਵਾਬ ਦੇ ਵਿੱਚ ਈਰਾਨ ਨੇ ਐਤਵਾਰ ਨੂੰ ਬਹਿਰੀਨ ਅਤੇ ਕੁਵੈਤ ਦੇ ਉੱਤੇ ਡਰੋਨ ਜੜੇ ਅਤੇ ਮਿਜ਼ਾਈਲ ਹਮਲੇ ਕੀਤੇ ਸਨ। ਈਰਾਨ ਨੇ ਅਮਰੀਕਾ ਨੂੰ ਸਖ਼ਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਨੇ ਹਮਲੇ ਬੰਦ ਨਾ ਕੀਤੇ ਤਾਂ ਜੰਗ ਖਤਮ ਕਰਨ ਦੇ ਲਈ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਈਰਾਨੀ ਸਮਾਚਾਰ ਏਜੰਸੀ ਜਿਹੜੀ ਹੈ ਇਰਨਾ, ਉਹਦੇ ਮੁਤਾਬਕ ਬਣਾਈਆਂ ਗਈਆਂ ਯੋਜਨਾਵਾਂ ਦੇ ਤਹਿਤ ਕਤਰ ਦੇ ਵਿੱਚ ਮੌਜੂਦ ਫੰਡਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰਾਸ਼ੀ ਈਰਾਨ ਨੂੰ ਮਿਲਦੀ ਹੈ ਤਾਂ ਇਹ ਉਹਦੀ ਜਿਹੜੀ ਹੈ ਡਗਮਗਾ ਰਹੀ ਆਰਥਿਕਤਾ ਦੇ ਲਈ ਵੱਡਾ ਸਹਾਰਾ ਸਾਬਤ ਹੋਵੇਗੀ। ਪਰ ਅਮਰੀਕਾ ਦੇ ਵਿਰੋਧ ਦੇ ਕਾਰਨ ਇਸ ਮਾਮਲੇ ਦੇ ਵਿੱਚ ਕਈ ਅੜਚਣਾਂ ਜਿਹੜੀਆਂ ਨੇ ਆਉਣ ਦੀ ਸੰਭਾਵਨਾ ਅਜੇ ਬਣੀ ਹੋਈ ਹੈ। ਦੂਸਰੇ ਪਾਸੇ UK ਦੀ ਗੱਲ ਕਰੀਏ ਤਾਂ ਡਰੱਗ ਮਾਮਲੇ ਦੇ ਵਿੱਚ UK 'ਚ ਪੰਜਾਬੀ ਮੂਲ ਦੇ ਜੱਜ ਦੇ ਸਮੇਤ 3 ਲੋਕਾਂ ਨੂੰ ਸਜ਼ਾ ਹੋਈ ਹੈ। ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਵਿੱਚ ਪੱਛਮੀ ਇਲਾਕਿਆਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਧੱਕਣ ਵਾਲੇ ਇੱਕ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਮੈਟਰੋਪੋਲੀਟਨ ਪੁਲਿਸ ਨੇ ਪਰਦਾਫਾਸ਼ਤ ਕੀਤਾ ਹੈ। ਇਸ ਨੈੱਟਵਰਕ ਦਾ ਸਰਗਰਨਾ ਜਿਹੜਾ 48 ਸਾਲਾਂ ਹਰਦੀਪ ਸਿੰਘ ਥਿੰਦ ਉਰਫ ਹੈਰੀ ਸਿੰਘ ਸੀਗਾ, ਜੋ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫੋਨ ਦੇ ਰਾਹੀਂ ਇਸ ਗਰੋਹ ਨੂੰ ਨਿਰਦੇਸ਼ ਦੇ ਰਿਹਾ ਸੀ। ਇਸ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ 3 ਵਿਅਕਤੀ ਸਮੇਤ ਕੁੱਲ 4 ਲੋਕਾਂ ਨੂੰ ਅਦਾਲਤ ਦੇ ਵੱਲੋਂ ਸਖ਼ਤ ਜੜੀਆਂ ਸਜ਼ਾਵਾਂ ਸੁਣਾਈਆਂ ਗਈਆਂ ਨੇ। 25 ਜੂਨ 2026 ਨੂੰ ਕਰੋਇਡਨ ਕਰਾਊਨ ਕੋਰਟ ਨੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਨੇ ਅਤੇ ਪੰਜਾਬੀ ਮੂਲ ਦੇ ਹਰਦੀਪ ਥਿੰਦ ਉਰਫ ਹੈਰੀ ਸਿੰਘ ਨੂੰ 12 ਸਾਲ 6 ਮਹੀਨੇ ਦੀ ਜੇਲ੍ਹ, ਬਿਕਰਮਜੀਤ ਬਰਾੜ ਹੁਣਾਂ ਨੂੰ 3 ਸਾਲ 4 ਮਹੀਨਿਆਂ ਦੀ ਜੇਲ੍ਹ ਅਤੇ ਪੁਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਜੇਲ੍ਹ ਸਜ਼ਾ ਸੁਣਾਈ ਹੈ। ਇੱਕ ਹੋਰ ਚੌਥੇ ਦੋਸ਼ੀ ਨੇ ਐਂਡਰੀਆ ਲਿਚ, ਉਹਨੂੰ 2 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਹਰਦੀਪ ਥਿੰਦ ਪਹਿਲਾਂ ਹੀ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ 17 ਸਾਲ ਦੀ ਸਜ਼ਾ ਕੱਟ ਰਿਹਾ ਸੀ। ਸਜ਼ਾ ਦੇ ਦੌਰਾਨ ਹੀ ਉਹ ਹਾਦੀ ਨਾਮ ਦੇ ਡਰੱਗ ਰੈਕਟ ਦਾ ਜਿਹੜਾ ਸੰਚਾਲਨ ਕਰ ਰਿਹਾ ਸੀ। ਅਕਤੂਬਰ 2024 ਦੇ ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਉਸਨੇ ਹੇਜ ਅਤੇ ਸਾਊਥਹਾਲ ਵਰਗੇ ਇਲਾਕਿਆਂ ਦੇ ਵਿੱਚ ਨਵੇਂ ਡੀਲਰ ਭਰਤੀ ਕਰਕੇ ਆਪਣੇ ਨੈੱਟਵਰਕ ਦਾ ਵਿਸਤਾਰ ਕੀਤਾ ਅਤੇ ਉਹ ਆਪਣੇ ਗਰੋਹ ਦੇ ਵਿੱਚ ਦਾ ਪਲੱਗ ਦੇ ਨਾਂ ਦੇ ਨਾਲ ਮਸ਼ਹੂਰ ਸੀ, ਜੋ ਕਿ ਵੱਡੇ ਡਰੱਗ ਸਪਲਾਇਰਾਂ ਦੇ ਲਈ ਵਰਤਿਆ ਜਾਣ ਵਾਲਾ ਇੱਕ ਕੋਡ ਵਰਡ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ ਅਤੇ ਜਰਮਨੀ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਸ਼ਹਿਰ ਸਟੇਟ ਦੇ ਵਿੱਚ ਜਿਹੜਾ ਗੋਲੀਬਾਰੀ ਹੋਈ ਹੈ ਅਤੇ 5 ਲੋਕਾਂ ਦੀ ਮੌਤ ਹੈ, 2 ਵਿਅਕਤੀ ਹਿਰਾਸਤ ਦੇ ਵਿੱਚ ਲਏ ਹੈ। ਜਰਮਨੀ ਦੇ ਉੱਤਰੀ ਸ਼ਹਿਰ ਸਟੇਡ ਦੇ ਵਿੱਚ ਸੋਮਵਾਰ ਵਾਪਰੀ ਗੋਲੀਬਾਰੀ ਦੀ ਇੱਕ ਦਰਦਨਾਕ ਘਟਨਾ ਦੇ ਵਿੱਚ 5 ਲੋਕ ਮੌਤ ਦੇ ਘਾਟ ਉਤਰੇ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਅਤੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੁੱਖ ਸ਼ੱਕੀ ਸ਼ੂਟਰ ਦੱਸਿਆ ਜਾ ਰਿਹਾ ਹੈ। ਪੁਲਿਸ ਬੁਲਾਰੇ ਨੇ ਰਾਈਟਰਜ਼ ਨੂੰ ਦੱਸਿਆ ਕਿ ਦੂਜੇ ਵਿਅਕਤੀ ਦੀ ਭੂਮਿਕਾ ਦੇ ਬਾਰੇ ਅਜੇ ਜਾਂਚ ਚੱਲ ਰਹੀ ਹੈ, ਕੋਈ ਹੋਰ ਸ਼ੱਕੀ ਫਰਾਰ ਨਹੀਂ ਹੈ ਅਤੇ ਇਹ ਘਟਨਾ ਸ਼ਹਿਰ ਦੇ ਕੇਂਦਰ ਤੋਂ ਬਾਹਰ ਇੱਕ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਪੁਲਿਸ ਦੇ ਵੱਲੋਂ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਸਾਰੇ ਬਾਲਗ ਸਨ ਅਤੇ ਜਦਕਿ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ। ਅਤੇ ਜ਼ਿਕਰਯੋਗ ਇਹ ਵੀ ਹੈ ਕਿ ਸਟੇਡ ਸ਼ਹਿਰ ਹੈਮਬਰਗ ਦੇ ਪੱਛਮ ਦੇ ਵਿੱਚ ਸਥਿਤ ਹੈ ਅਤੇ ਇੱਥੋਂ ਦੀ ਆਬਾਦੀ ਲਗਭਗ 50,000 ਦੇ ਕਰੀਬ ਦੱਸੀ ਜਾਂਦੀ ਹੈ। ਲਓ ਦੋਸਤੋ, ਇਹ ਸਨ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ 2026 ਜਿਹੜਾ ਨਾਕਆਊਟ ਪੜਾਅ ਦਾ ਜਿਹੜਾ ਰੋਮਾਂਚ ਸ਼ੁਰੂ ਹੋ ਚੁੱਕਿਆ ਹੈ। ਮੈਗਾ ਟੂਰਨਾਮੈਂਟ ਦੇ ਪਹਿਲੇ ਨਾਕਆਊਟ ਰਾਊਂਡ ਦੇ ਵਿੱਚ ਰਾਊਂਡ ਆਫ 32 ਦੇ ਮੁਕਾਬਲੇ ਬੇਹੱਦ ਰੋਮਾਂਚਕ ਮੋੜ ਦੇ ਉੱਤੇ ਪਹੁੰਚੇ ਹੈ। 29 ਜੂਨ ਅੱਜ ਜਿਹੜੇ ਮੁਕਾਬਲੇ ਸੀ ਉਹਦੇ ਵਿੱਚ ਖੇਡੇ ਗਏ ਇਤਿਹਾਸਕ ਮੁਕਾਬਲਿਆਂ ਦੇ ਵਿੱਚ ਸਹਿ ਮੇਜ਼ਬਾਨ ਕੈਨੇਡਾ ਨੇ ਦੱਖਣੀ ਅਮਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਅਗਲੇ ਦੌਰ ਰਾਊਂਡ ਆਫ ਜਿਹੜਾ 16 ਹੈ ਉਹਦੇ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਇਹ ਰਾਤੀ ਮੈਚ ਹੋਇਆ ਸਾਡੇ ਇੱਥੇ ਕਿਉਂਕਿ ਕੈਨੇਡਾ ਅਮਰੀਕਾ ਇੱਕ ਦਿਨ ਪਿੱਛੇ ਚੱਲਦਾ ਹੈ ਅਤੇ 12-14 ਘੰਟਿਆਂ ਦਾ ਡਿਫਰੈਂਸ ਹੈਗਾ, ਉਸ ਕਰਕੇ ਫਿਰ 29 ਤਰੀਕ ਉੱਥੇ ਆ ਜਾਂਦੀ ਹੈ ਅਤੇ ਉਹ ਇੱਥੇ ਸ਼ਾਮ ਦੀ ਅਤੇ ਉੱਥੇ ਸਵੇਰ ਦੀ। ਖੇਡ ਦੇ ਆਖਰੀ ਮਿੰਟਾਂ ਦੇ ਵਿੱਚ ਜਿਹੜਾ ਸਟੋਪੇਜ ਟਾਈਮ ਦੇ ਵਿੱਚ ਸਟੀਫਨ ਯੂਸਤਾਕੀਓ ਦੁਆਰਾ ਕੀਤੇ ਗਏ ਸ਼ਾਨਦਾਰ ਗੋਲ ਦੀ ਬਦੌਲਤ ਕੈਨੇਡਾ ਨੇ ਇਹ ਯਾਦਗਾਰੀ ਜਿੱਤ ਦਰਜ ਕੀਤੀ ਹੈ। ਆਖਰੀ ਮਿੰਟਾਂ ਦੇ ਵਿੱਚ ਇਹ ਗੋਲ ਹੋਇਆ। ਇਸ ਦੇ ਨਾਲ ਹੀ 29 ਜੂਨ ਦੀ ਰਾਤ ਫੁੱਟਬਾਲ ਜਗਤ ਦੀਆਂ ਦਿੱਗਜ ਟੀਮਾਂ ਵਿਚਾਲੇ ਕੜੀ ਟੱਕਰ ਦੇਖਣ ਨੂੰ ਮਿਲੀ ਹੈ। 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦਾ ਸਾਹਮਣਾ ਹਿਊਸਟਨ ਸਟੇਡੀਅਮ ਵਿਖੇ ਉਲਟ ਫੇਰ ਕਰਨ ਦੇ ਵਿੱਚ ਮਾਹਰ ਜਪਾਨ ਦੀ ਟੀਮ ਦੇ ਨਾਲ ਹੋਇਆ ਹੈ, ਜਦੋਂ ਕਿ 4 ਵਾਰ ਦੀ ਜਿਹੜੀ ਵਿਸ਼ਵ ਜੇਤੂ ਜਰਮਨੀ ਨੇ ਬੋਸਟਨ ਸਟੇਡੀਅਮ ਦੇ ਵਿੱਚ ਪੈਰਾਗੁਆਏ ਖਿਲਾਫ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ। ਨਾਕਆਊਟ ਪੜਾਅ ਦੇ ਇਸ ਉਤਸ਼ਾਹ ਨੇ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਦੇ ਸਾਹ ਰੋਕ ਦਿੱਤੇ ਨੇ, ਕਿਉਂਕਿ ਇੱਕ ਵੀ ਗਲਤੀ ਟੀਮ ਨੂੰ ਟੂਰਨਾਮੈਂਟ ਤੋਂ ਜਿਹੜਾ ਹੁਣ ਬਾਹਰ ਕਰ ਸਕਦੀ ਹੈ। ਅੱਜ ਦੇ ਵਿੱਚ ਜਿਹੜਾ 30 ਜੂਨ 2026 ਨੂੰ ਰਾਊਂਡ ਆਫ 32 ਦੇ ਤਹਿਤ ਕੁਝ ਹੋਰ ਹਾਈ ਵੋਲਟੇਜ ਮੁਕਾਬਲੇ ਖੇਡੇ ਜਾਣਗੇ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਖਾਸ ਕਰਕੇ ਫਰਾਂਸ ਅਤੇ ਨੀਦਰਲੈਂਡ ਵਰਗੀਆਂ ਵੱਡੀਆਂ ਟੀਮਾਂ ਦੇ ਉੱਤੇ ਰਹਿਣਗੀਆਂ। ਅੱਜ ਦੇ ਮੈਚਾਂ ਦਾ ਜਾਣੀ ਕਿ ਕੱਲ੍ਹ ਨੂੰ ਹੋਣੇ ਆ 30 ਤਰੀਕ ਨੂੰ ਮੈਚਾਂ ਦੇ ਵਿੱਚ ਜਿਹੜਾ ਹਨ ਉਹਦੇ ਵਿੱਚ ਲੜੀਵਾਰ ਨੀਦਰਲੈਂਡ ਬਨਾਮ ਮੋਰੋਕੋ ਜਿਹੜਾ ਹੋਣਾ ਮੈਚ ਅੱਜ ਰਾਤ ਨੂੰ ਚੱਲਣਾ ਇਹ ਮੋਟੇਰੀਓ ਸਟੇਡੀਅਮ ਮੈਕਸੀਕੋ 'ਚ 29 ਤਰੀਕ ਨੂੰ ਹੋਣਾ ਅਤੇ ਆਈਵਰੀ ਕੋਸਟ ਬਨਾਮ ਨਾਰਵੇ ਡਲਾਸ ਸਟੇਡੀਅਮ ਟੈਕਸਾਸ ਦੇ ਵਿੱਚ ਹੋਣਾ ਹੈ ਕੱਲ੍ਹ ਨੂੰ ਇਹ ਮੈਚ ਹੈ ਅਤੇ ਫਰਾਂਸ ਬਨਾਮ ਸਵੀਡਨ ਨਿਊਯਾਰਕ ਨਿਊਜਰਸੀ ਸਟੇਡੀਅਮ ਦੇ ਵਿੱਚ ਕੱਲ੍ਹ ਨੂੰ ਇਹ ਮੈਚ ਜਿਹੜਾ ਸ਼ਾਮ ਦੇ ਵਕਤ ਦੇ ਵਿੱਚ ਹੋਣਾ ਹੈ। ਅਤੇ ਲਓ ਦੋਸਤੋ, ਇਹ ਸੀ ਅੱਜ ਦੀਆਂ ਜਾਣਕਾਰੀਆਂ ਅਤੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਅਤੇ ਤੁਹਾਡੇ ਸੁਨੇਹਿਆਂ ਨੂੰ ਨਾਲ ਲੈ ਕੇ ਸਮਾਂ ਆਪਣੇ ਕੋਲ ਤਕਰੀਬਨ ਹੈਗਾ 10-15 ਮਿੰਟ ਦਾ ਹੋਰ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਕਹਿੰਦੇ ਨੇ ਅਤੇ ਸਾਰੇ ਦੋਸਤਾਂ ਨੂੰ ਜੀਆਂ ਨੂੰ ਜੀ ਕਹਿੰਦੇ ਆ ਅਤੇ ਆਵਾਜ਼ ਓਕੇ ਆ ਜੀ, ਬਹੁਤ ਬਹੁਤ ਸ਼ੁਕਰੀਆ ਜਾਣੀਆਂ ਚਾਲ ਜੀ ਅਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਹਾਂ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 3 ਜੀ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਅਤੇ ਜਾਣੀਆਂ ਚਾਲ ਸਾਹਿਬ ਨੂੰ ਅੱਜ ਨੰਬਰ ਲੈ ਗਏ ਜੀ ਕਹਿੰਦੇ ਤੁਸੀਂ, ਸਤਿ ਸ਼੍ਰੀ ਅਕਾਲ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ। ਸੁਰਿੰਦਰ ਮਾਲ ਜੀ ਜੁੜੇ ਹੋਏ ਨੇ US ਤੋਂ, ਸਤਿ ਸ਼੍ਰੀ ਅਕਾਲ ਭੈਣ ਜੀ ਕਹਿੰਦੇ ਆ, ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਆ ਜਾਣਾ ਡਾਕਟਰ ਪੱਟੀ ਸਾਹਿਬ ਮੇਰੇ ਨਾਲ ਹੀ ਜੀ, ਅਤੇ ਸਵਾਗਤ ਵੀਰ ਜੀ। ਅਤੇ ਇਸੇ ਤਰ੍ਹਾਂ ਹੀ ਸ਼ੈਲੀ ਜੀ ਲਿਖਦੇ ਆ ਕਿ ਇੱਕ ਮਿੰਟ ਜੀ ਹਾਂਜੀ, ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜਦੋਂ ਐਡ ਵਗੈਰਾ ਚੱਲ ਪੈਂਦੀ ਹੈ। ਅਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜ ਰਹੇ ਨੇ ਜੀ, ਮੈਂ ਉਹਨਾਂ ਨੂੰ ਨਾਲ ਜੋੜ ਕੇ ਗੱਲਬਾਤ ਸੁਣ ਲਵਾਂ ਫਿਰ ਕਮੈਂਟਾਂ ਵੱਲ ਨੂੰ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਵਾਗਤ ਹੈ ਭਾਰਤ ਸਾਹਿਬ, ਜੋ ਪੱਟੀ ਸਾਹਿਬ ਗੱਲ ਕਰਦੇ ਸੀ, ਜੋ ਭਾਰਤ ਮੁਕੱਦਰ ਵੀਰ ਵੀ ਪਹਿਲਾਂ ਗੱਲ ਕਰਕੇ ਗਿਆ ਨਾ,
0: ਹਾਂਜੀ
1: ਦੇਖੋ ਫਿਰ ਜੇ ਅੱਜ ਅਸੀਂ ਕਹਿ ਦਿੰਦੇ ਹਾਂ ਫਿਰ ਤਾਂ ਅੱਜ ਵਾਲੇ ਫੈਸਲੇ ਨੂੰ ਅਸੀਂ ਕਹਾਂਗੇ ਬਾਦਲਾਂ ਦਾ ਫੈਸਲਾ ਜੀ।
0: ਬਿਲਕੁਲ ਹੈ ਜੀ, ਉਹ ਤਾਂ ਕਹਿ,
1: ਪਰ ਅੱਜ ਉਹ ਮੂਹਰੇ ਫੈਸਲਾ ਮੰਨਿਆ ਗਿਆ ਨਾ
0: ਜੀ,
1: ਕਿ ਫਿਰ ਉਹ ਕੋਈ ਵੀ ਸੀ ਜਥੇਦਾਰ, ਉਹ ਚਾਹੇ ਲਾ ਲਓ ਫਿਰ ਤਾਂ ਜਿਹਨੂੰ ਮਰਜ਼ੀ ਇਲਜ਼ਾਮ ਲਾ ਦਿਓ ਜੀ, ਫਿਰ ਤੁਸੀਂ ਮੈਨੂੰ ਕਹਿ ਦਿਓ ਮੈਂ ਬੋਲ ਜਾਂਦਾ, ਤੇ ਮੁਕੱਦਰ ਥੱਲੇ ਕਮੈਂਟ ਕਰ ਦੂ ਜਾਂ ਅੰਕਲ ਕਰ ਦੇਣਗੇ ਸਿਕੰਦਰ ਤਾਂ ਫਲਾਣੇ ਦੀ ਬੋਲੀ ਬੋਲਦਾ ਜੀ,
0: ਬਿਲਕੁਲ
1: ਤੇ ਕੱਲ ਨੂੰ ਕੋਈ ਗੱਲ ਹੋਰ ਹੋਵੇ ਸਿਕੰਦਰ ਫਲਾਣੇ ਦੀ ਬੋਲੀ ਬੋਲਦਾ ਜੀ। ਇਹ ਨਹੀਂ ਹੈ ਕਿ ਮਤਲਬ ਹੱਲ ਹੱਲ ਦੇਖੋ ਤੁਸੀਂ ਇੱਥੇ ਜਵਾਬ ਜਿਹੜਾ ਤੁਹਾਡਾ ਬਣ ਰਿਹਾ ਮੈਂ ਉੱਥੇ ਆਇਆ ਤਾਂ ਕਰਕੇ, ਇਹ ਚਾਹੇ ਉਹ ਬੀਜੇਪੀ ਦਾ ਫੈਸਲਾ ਸੀ
0: ਜੀ,
1: ਚਾਹੇ ਉਹ ਕਾਮਰੇਡਾਂ ਦਾ ਫੈਸਲਾ ਸੀ
0: ਬਿਲਕੁਲ
1: ਜਥੇਦਾਰ ਨੇ ਸੁਣਾਇਆ, ਪਰ ਜਥੇਦਾਰ ਨੇ ਸੁਣਾਇਆ ਤਾਂ ਅਕਾਲ ਤਖ਼ਤ ਤੇ ਖੜਕੇ ਆ ਨਾ,
0: ਬਿਲਕੁਲ ਆ ਜੀ।
1: ਤੇ ਅੱਜ ਜਥੇਦਾਰ ਕਿੱਥੇ ਖੜਾ ਸੀ
0: ਜੀ,
1: ਅੱਜ ਵੀ ਅਕਾਲ ਤਖ਼ਤ ਤੇ ਸੀ ਨਾ, ਅੱਜ ਅਸੀਂ ਸਹੀ ਕਹਿੰਦੇ ਆ, ਅਸੀਂ ਉਸ ਨੂੰ ਸਹੀ ਕਹੋ ਜਾਂ ਤੁਸੀਂ ਗਲ ਚ ਪੱਲੂ ਪਾ ਕੇ ਸਾਰਾ ਕੁਝ ਮੰਨਿਆ
0: ਜੀ,
1: ਫਿਰ ਉਹਦੇ ਤੁਰਨ ਨੂੰ ਤੁਹਾਨੂੰ ਫਿਰ ਮੰਨਿਆ ਕਿਉਂ ਸੀ ਜੇ ਤੁਰਨਾ ਹੀ ਨਹੀਂ ਸੀ ਉਹਦੇ।
0: ਮੈਂ ਤਾਂ ਉਹ ਵੀ ਕਹਿੰਦਾ ਚਲੋ ਜੇ ਉਹਨਾਂ ਨੇ ਇਹ ਗੱਲ ਕਹੀ ਆ ਆਪਣੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਹੋਣਾ ਨੂੰ ਦੁਬਾਰਾ ਬੁਲਾ ਲਓ ਵੀ ਹਾਂ ਭਾਈ ਤੁਹਾਡੀ ਵੀਡੀਓ ਕਾਲ ਮਦੀ ਹੈ,
1: ਉਹੀ ਉਹੀ ਤਾਂ ਗੱਲ ਆ, ਫਿਰ ਕਿਉਂ ਨਹੀਂ ਬੁਲਾਇਆ
0: ਜੀ।
1: ਸਵਾਲ ਤਾਂ ਪੱਟੀ ਸਾਹਿਬ ਦਾ ਇਹੀ ਸੀ ਨਾ ਅਸਲ ਚ
0: ਜੀ,
1: ਤੁਸੀਂ ਉੱਥੇ ਉਹਨਾਂ ਦਾ ਜਵਾਬ ਨਹੀਂ ਦਿੱਤਾ, ਉਹ ਚਲੋ ਫੋਨ ਕੱਟ ਕੇ ਹੋ ਜਾਂਦਾ ਗੁੱਸਾ, ਕੋਈ ਗੱਲ ਨਹੀਂ ਪੜਦਾ ਵੀ ਉਹਨਾਂ ਦਾ, ਮੈਂ ਨਹੀਂ ਕਹਿੰਦਾ
0: ਜੀ
1: ਕਿ ਉਹ ਗੱਲ ਤਾਂ ਇਹ ਚ ਵੀ ਇਹ ਇੱਕ ਮੈਸੇਜ ਤਾਂ ਫਿਰ ਤਾਂ ਹੀ ਮੈਸੇਜ ਦਵਾਂਗੇ ਨਾ ਅਸੀਂ ਕਹਾਂ
0: ਜੀ,
1: ਇਹ ਤਾਂ ਨਹੀਂ ਹੈ ਕਿ ਵੀ ਜਿਹੜਾ ਦੁਆਬਾ ਰੇਡੀਓ ਦਾ ਪਾਰਟਨਰ ਆ ਜਾਂ ਉਹਦੇ ਵਿੱਚ ਹੈ ਜੀ ਉਹ ਜੋ ਮਰਜ਼ੀ ਕਰੇ ਤੇ ਜਿਹੜਾ ਇੱਕ ਕਾਲਰ ਆ ਤੇ ਉਹਨੂੰ ਤੁਸੀਂ ਮਤਲਬ ਜਿਵੇਂ ਕਰਦੇ, ਮੈਂ ਉਹਦੀ ਮੈਂ ਐਗਜ਼ਾਮਪਲ ਦੇ ਰਿਹਾ
0: ਤੁਹਾਨੂੰ, ਬਿਲਕੁਲ ਹੈ ਜੀ ਬਿਲਕੁਲ ਹੈ,
1: ਸਮਝਣ ਗੱਲ ਮੇਰੀ
0: ਜੀ,
1: ਉਹ ਵੀ ਹੋਣਾ ਚਾਹੀਦਾ
0: ਬਿਲਕੁਲ, ਹੋਣਾ ਚਾਹੀਦਾ ਸਭ ਲਈ ਇੱਕੋ ਹੋਣਾ ਚਾਹੀਦਾ, ਮੈਂ ਤਾਂ ਉਹੀ ਕਹਿਣਾ ਜੀ ਬਿਲਕੁਲ ਹੈ ਜੀ।
1: ਉਹਨਾਂ ਨੇ ਕਿਹਾ ਸੀ ਵੀ ਭਾਈ ਪ੍ਰਧਾਨੀ ਵੀ ਨਹੀਂ ਲੈਣੀ
0: ਜੀ,
1: ਤੇ ਕਿਹੜੇ ਤਰੀਕੇ ਨਾਲ ਬਾਦਲ ਸਾਹਿਬ ਐਕਟਿੰਗ ਪ੍ਰਧਾਨ ਬਣਾ ਕੇ
0: ਜੀ,
1: ਜੇ ਤੁਸੀਂ ਐਕਟਿੰਗ ਵੀ ਬਣਾਉਂਦੇ ਹੋ ਇਹਦਾ ਮਤਲਬ ਕੋਈ ਖੁਦ ਕੋਈ ਪ੍ਰਧਾਨ ਤਾਂ ਹੈਗਾ ਹੀ ਹੈ ਨਾ, ਉਹਨਾਂ ਨੇ ਕਿੱਥੇ ਅਸਤੀਫਾ ਦਿੱਤਾ ਸੀ
0: ਬਿਲਕੁਲ ਹੈ ਜੀ,
1: ਉਹ ਕਿਹੜੀ ਗੱਲ ਤੇ ਤੁਰੇ ਸੀ ਪੰਥ ਲਈ
0: ਜੀ,
1: ਅੱਖਾਂ 'ਚ ਕੱਟਾ ਪਾਇਆ ਫਿਰ, ਸਭ ਲਈ ਮੈਸੇਜ ਇੱਕੋ ਹੀ ਜਾਣਾ ਚਾਹੀਦਾ, ਅਕਾਲ ਤਖ਼ਤ ਦੇ ਜਥੇਦਾਰ ਲਈ ਸਾਰੇ ਸਿੱਖ ਬਰਾਬਰ ਨੇ
0: ਜੀ,
1: ਉਹ ਚਾਹੇ ਕੈਪਟਨ ਰਮਿੰਦਰ ਹੋਵੇ ਚਾਹੇ ਡਾਕਟਰ ਮਨਮੋਹਨ ਸਿੰਘ ਜਿਉਂਦੇ ਸੀ ਉਹ ਹੁੰਦੇ, ਉਹ ਕਿੰਨਾ ਡਰਦੇ ਰਹੇ ਅਕਾਲ ਤਖ਼ਤ ਤੋਂ, ਆਉਂਦੇ ਨਹੀਂ ਸੀ ਗੱਲ ਦੇ ਵਿੱਚ
0: ਜੀ,
1: ਉਹ ਬਾਦਲ ਸਾਹਿਬ ਨੂੰ ਵੀ ਹਾਂ ਕਹਿ ਦਿੰਦੇ ਸੀ, ਨਾਲੇ ਬਾਦਲ ਸਾਹਿਬ ਵਰਤਦੇ ਰਹੇ ਉਹਨਾਂ ਨੂੰ
0: ਬਿਲਕੁਲ ਹੈ ਜੀ,
1: ਤੇ ਇਸ ਕਰਕੇ ਗੱਲ ਇਹ ਨਹੀਂ ਹੈਗੀ ਤੇ ਉਹ ਹਰ ਇੱਕ ਲਈ ਲਾਗੂ ਹੋਣਾ ਚਾਹੀਦਾ
0: ਬਿਲਕੁਲ,
1: ਉਹ ਗੱਲ ਆ ਵੀ ਇੱਥੇ ਠੀਕ ਹੈ ਜਥੇਦਾਰ ਨੇ ਵਧੀਆ ਭੂਮਿਕਾ ਨਿਭਾਈ ਆ, ਮੈਂ ਨਹੀਂ ਕਹਿੰਦਾ,
0: ਸਾਨੂੰ
1: ਇਹੀ ਗੱਲ ਸਵਾਲ ਹੋਵੇ ਨਹੀਂ ਪਰ ਸਕਲ ਇਹੀ ਗੱਲ ਸਵਾਲ ਹੋਵੇ ਫਿਰ ਉਹ ਕਹਿਣਗੇ ਜਾਂ ਤੁਸੀਂ ਬਾਦਲਾਂ ਕਰਕੇ ਕਰਾਤਾ ਜੀ, ਹੁਣ ਬਾਦਲ ਵੀ ਉਹਨਾਂ ਨੂੰ ਤਲਬ ਕਰਨੇ ਚਾਹੀਦੇ ਨੇ
0: ਬਿਲਕੁਲ ਚਾਹੀਦੇ, ਮੈਂ ਤਾਂ ਕਿਸੇ ਦੇ ਪੱਖ ਦੀ ਗੱਲ ਕਰਦਾ ਹੀ ਨਹੀਂ, ਇਹ ਪੱਟੀ
1: ਸਾਹਿਬ ਦਾ ਸਵਾਲ ਸੀ ਵੀ ਜੇ ਤੁਸੀਂ ਐਡੇ ਚੰਗੇ ਹੋ ਅਸੀਂ ਕਹਿੰਦੇ ਹਾਂ ਜਥੇਦਾਰ ਸਾਹਿਬ ਚੰਗੇ ਨੇ, ਫਿਰ ਚੰਗੇ ਚੰਗੇ ਵਾਲੀ ਗਾਹਾਂ ਸਟੈਪ ਵੀ ਲੈਣ ਜੀ,
0: ਮੇਰੇ ਕਹਿਣ ਦਾ ਮਤਲਬ ਔਜਲਾ ਸਾਹਿਬ ਇਹ ਵੀ ਆ ਨਾ ਕਿ ਜੇ ਸ਼ੁਰੂਆਤ ਨਾ ਹੋਏਗੀ ਤਾਂ ਫਿਰ ਉਹ ਤਾਂ ਫਿਰ ਮਤਲਬ ਕਿ ਖਿਚੜੀ ਤਾਂ ਬਣੀ ਹੈ ਜੀ, ਸ਼ੁਰੂਆਤ ਤਾਂ ਕਰਨੀ ਪਵੇਗੀ ਨਾ,
1: ਸ਼ੁਰੂਆਤ ਇਹ ਤਾਂ ਨਹੀਂ ਫਿਰ ਸਿਕੰਦਰ ਤੋਂ ਕਰੋ
0: ਜੀ,
1: ਸਿਕੰਦਰ ਦੇ ਬਾਪੂ ਨੇ ਕੀ ਕੀਤਾ ਫਿਰ ਉਹਨੂੰ ਵੀ ਪੁੱਛੋ ਜਾ ਕੇ
0: ਜੀ,
1: ਸਵਾਲ ਇਹ ਵੀ ਹੈ ਨਾ
0: ਜੀ,
1: ਸਵਾਲ ਤਾਂ ਜਿਹੜਾ ਜਥੇਦਾਰ ਸੀ ਜਿਹਨੇ ਸਰਦਾਰ ਸਾਹਿਬ ਨੂੰ ਮਾਫ਼ੀ ਦਿੱਤੀ ਉਹਨੂੰ ਕੀ ਸਜ਼ਾ ਲਾਤੀ ਇਹਨਾਂ ਨੇ
0: ਜੀ,
1: ਉੱਥੇ ਕਿੰਨਾ ਨੁਕਸਾਨ ਹੋਇਆ ਸਿੱਖੀ ਦਾ, ਕਿੰਨਾ ਨੁਕਸਾਨ ਹੋਇਆ ਪੰਜਾਬ ਦਾ, ਕਿੰਨਾ ਨੁਕਸਾਨ ਹੋਇਆ, ਬੰਦੇ ਮਰ ਗਏ ਉੱਥੇ
0: ਜੀ,
1: ਉਹ ਰਾਮ ਨਾਲ ਵਰਛਾ ਫੜ ਕੇ ਖੜਦਾ ਹੁੰਦਾ ਜੀ ਮੁਕਤਸਰ ਦੇ ਜਥੇਦਾਰ, ਲਾਤਾ ਉਹ ਤਾਂ ਹੀ ਲਾਉਂਦੇ ਨੇ ਉਹ ਜਿਹਨੂੰ ਉਹ
0: ਜੀ,
1: ਆਰਾਮ ਨਾਲ ਘਰੇ ਬੈਠਾ
0: ਉਹਦਾ
1: ਮੁੰਡਾ ਪਸ਼ੂਆਂ ਦੀ ਮੰਡੀਆਂ ਲਾਈ ਜਾਂਦਾ,
0: ਔਜਲਾ ਸਾਹਿਬ ਆਪ ਵਾਲਿਆਂ ਨੂੰ ਵੀ ਪਤਾ ਹੈ ਉਹ ਕਾਹਤੋਂ ਨਹੀਂ ਐਕਸ਼ਨ ਲੈ ਰਹੇ, ਉਹ ਸਾਰੀਆਂ ਚੀਜ਼ਾਂ ਵਿੱਚ ਹੀ ਨੇ, ਸਿਆਸਤਦਾਨ ਅਲੱਗ ਥੋੜ੍ਹੀ ਆ, ਇੱਕ ਦੂਸਰੇ ਨਾਲ ਮਿਲ ਕੇ ਹੀ ਕੰਮ ਕਰਦੇ ਆ ਜੀ, ਮਿਊਟਰ ਹੋ ਗਿਆ ਜੀ ਔਜਲਾ ਸਾਹਿਬ ਤੁਹਾਡੇ ਵੱਲੋਂ, ਹਾਂਜੀ
1: ਪੱਟੀ ਸਾਹਿਬ ਦਾ ਸਵਾਲ ਜਾਇਜ਼ ਸੀ, ਇਹ ਨਹੀਂ ਹੋਣਾ ਚਾਹੀਦਾ,
0: ਨਹੀਂ ਮੈਂ ਗਲਤ ਨਹੀਂ, ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਗਲਤ, ਚਲੋ ਉਹ ਜ਼ਰੂਰ ਮੇਰੇ ਉੱਤੇ ਕਹਿ ਗਏ ਨੇ ਵੀ ਅਕਾਲੀ ਦਲ ਨੂੰ ਤੁਸੀਂ ਗਲਤ ਕਰਦੇ ਆ,
1: ਨਹੀਂ ਨਹੀਂ ਨਹੀਂ ਤੁਸੀਂ ਜਵਾਬ ਨਹੀਂ ਦਿੱਤਾ ਉਹਨਾਂ ਦਾ, ਉਹਨਾਂ ਨੇ ਤਾਂ ਕਿਹਾ ਉੱਥੇ ਸਹੀ ਸੀਗੇ
0: ਜੀ,
1: ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ,
0: ਚਲੋ ਉਹ ਮੈਂ ਸਹੀ ਆ ਤੁਹਾਡੀ ਗੱਲ ਵੀ ਮੰਨਦਾ, ਪਰ ਮੈਂ ਔਜਲਾ ਸਾਹਿਬ ਫਿਰ ਉਹਨਾਂ ਪੇ ਸਾਡੇ ਅੰਦਰ ਮਤਲਬ ਕਿ ਸਾਡੇ ਉਹ ਚੀਜ਼ ਦਾ ਮਾਫੀ ਦਾ ਜਾਂ ਉਹ ਚੀਜ਼ ਦਾ ਕਨਸੈਪਟ ਫਿਰ ਕਦੋਂ ਆਏਗਾ ਜੇ ਅੱਜ ਵੀ ਆਪਾਂ 2026 ਦੇ ਵਿੱਚ ਜੀ ਰਹੇ ਹਾਂ,
1: ਨਹੀਂ ਨਹੀਂ ਜੀ ਰਹੇ ਹਾਂ ਜੀ, ਪਰ ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਮੰਨਦੇ ਹਾਂ ਪਰ ਉਹਨਾਂ ਦਾ ਕੋਈ ਫਰਜ਼ ਵੀ ਬਣਦਾ ਨਾ ਸਾਨੂੰ
0: ਜੀ,
1: ਇੱਕ ਜਿਹਦੇ ਅਸੀਂ ਕਹਾਂ ਤੁਰਸ ਲਈ ਮੈਸੇਜ ਦੇਣ ਦਾ ਬਣਦਾ ਕਿ ਨਹੀਂ ਬਣਦਾ ਜੀ,
0: ਬਿਲਕੁਲ ਹੈ ਜੀ,
1: ਤੇ ਜੇ ਜੇ ਜੇ ਹੁਣ ਜਥੇਦਾਰ ਸਾਹਿਬ ਇਹ ਉਹ ਕੰਮ ਨਹੀਂ ਕਰਨਗੇ ਸਵਾਲ ਉੱਠਣਗੇ ਦੇਖਦੇ ਆਇਓ ਤੁਸੀਂ, ਮੈਂ ਨਹੀਂ
0: ਬਿਲਕੁਲ, ਉਹ ਤਾਂ ਉੱਠਣਗੇ ਹੀ, ਉਹ ਜਦੋਂ ਗਲਤ ਹੋਣਗੇ, ਹੁਣ ਪਹਿਲਾਂ ਗਲਤ ਵੀ ਤਾਂ ਕਹਿੰਦੇ ਆਈ ਹਾਂ, ਜੇ ਜਿਹੜੀ ਗੱਲ ਅੱਜ ਦੀ ਮੈਂ ਤਾਂ ਫੋਕਸ ਹੀ ਇਸ ਕਰਕੇ ਕਰ ਰਿਹਾ ਸੀ ਆਪਾਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਅੱਜ ਦੀ ਗੱਲ ਕਰੀਏ, ਜੋ ਅੱਜ ਹੋਇਆ ਆ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਭਾਈ, ਉਹ ਅੱਜ ਦਾ ਤੁਹਾਨੂੰ ਕੀ ਲੱਗਾ?
1: ਅੱਜ ਦਾ ਵਿਚਾਰ ਇਹ ਹੈ ਜੀ, ਤੇ ਅੱਜ ਇਹ ਸਾਰੇ ਮੁੱਕਰ ਜਾਣ ਜੀ, ਜਿਵੇਂ ਸਵੀਰ ਮੁੱਕਰ ਗਿਆ ਤੇ ਜਥੇ ਅੱਜ ਇਹਨਾਂ ਨੂੰ ਖਿੱਚੂਗਾ, ਸਵੀਰ ਕਿਉਂ ਨਹੀਂ ਖਿੱਚਿਆ, ਫਿਰ ਪੈ ਗਿਆ ਕਲੇਸ਼,
0: ਪੈ ਜਾਣਾ ਜੀ ਬਿਲਕੁਲ ਹੈ ਜੀ, ਉਹ ਤਾਂ ਫਿਰ ਛਵੀ ਵਿਗੜੀ ਹੈ ਜੀ, ਫਿਰ ਜਿਹੜੀ ਹੈ ਬਿਲਕੁਲ ਹੈ ਜੀ,
1: ਨਹੀਂ ਫਿਰ ਛਵੀ ਗਿਰਨ ਦੇ ਵਿੱਚ ਕਿਹਦਾ ਹੱਥ ਹੈ
0: ਜੀ,
1: ਜਿਹੜਾ ਉੱਥੇ ਬੈਠਾ
0: ਜੀ
1: ਉਹਦਾ ਹੱਥ ਹੈ, ਇਹ ਹੋ ਵੀ ਸਕਦਾ
0: ਜੀ।
1: ਮੈਂ ਤਾਂ ਕਹਿੰਦਾ ਨਾ ਹੋਵੇ, ਜੋ ਉੱਥੇ ਕਹਿ ਕੇ ਆਏ ਨੇ ਕਰ ਦੇਣਾ ਚਾਹੀਦਾ ਉਹਨਾਂ ਨੂੰ, ਕੋਈ ਇਹ ਵੀ ਹੈ ਨਹੀਂ ਕਿ ਉਹਨਾਂ ਨੇ ਕੋਈ ਇਹੋ ਜਿਹੀ ਅਮੈਂਡਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਇਹ ਬਾਦਲਾਂ ਦੇ ਲਾਗੂ ਨਹੀਂ ਹੋਊਗੀ ਜਾਂ ਦੂਜੇ ਸਿੱਖਾਂ ਦੀ ਹੋਊਗੀ, ਉਹਨਾਂ ਨੇ ਸਹੀ ਗੱਲ ਕੀਤੀ ਹੈ।
0: ਸਹੀ ਗੱਲ,
1: ਮੈਂ ਤਾਂ ਕਹਿੰਦਾ ਇਹਨਾਂ ਨੂੰ ਭੱਜਣਾ ਹੀ ਚਾਹੀਦਾ ਉਸ ਗੱਲ ਤੋਂ, ਠੀਕ ਹੈ, ਹੈ ਨਾ, ਕਰਨਾ ਚਾਹੀਦਾ। ਪਰ ਮੈਂ ਇਹਦੇ ਵਿੱਚ ਇੱਕ ਸਵਾਲ ਦੇ ਵਿੱਚੋਂ, ਇਹ ਗੱਲ ਦੇ ਵਿੱਚੋਂ ਇੱਕ ਗੱਲ ਹੋਰ ਵੀ ਨਿਕਲਦੀ ਹੈ ਨਾ, ਕਿ ਜੇ ਅੱਜ ਇਹ ਵੀ ਉਹ ਕਹਿ ਦੇਣ ਫਿਰ ਕਹਿਣਗੇ ਭਾਈ ਬਾਦਲ ਹੀ ਕੀਤਾ ਜੀ, ਤੁਸੀਂ ਉਹਦਾ ਕੀ ਕਰ ਲਿਆ
0: ਜੀ,
1: ਉੱਥੇ ਕੀ ਜਵਾਬ ਹੈ ਜਸਿਆਰ ਸਾਹਿਬ ਕੋ?
0: ਬਿਲਕੁਲ ਹੈ ਜੀ।
1: ਹੈ ਕੋਈ ਜਵਾਬ?
0: ਨਹੀਂ ਗਾ ਜੀ,
1: ਕੋਈ ਨੀ, ਹਰਪ੍ਰੀਤ ਬਦਲਦਾ, ਇਹਨੂੰ ਵੀ ਬਦਲ ਦੇਣਗੇ ਬਾਦਲ। ਪਰ ਗੱਲ ਤਾਂ ਹੈ ਇੱਕ ਮੈਸੇਜ ਦਾ ਦੇ ਕੇ ਜਾਣ ਨਾ। ਰਘਵੀਰ ਸਿੰਘ ਬਾਰੇ ਆਪਾਂ ਕੀ ਕਹਿੰਦੇ ਸੀ?
0: ਆਹੋ ਜਦੋਂ ਉਹ
1: ਕਹਿੰਦੇ ਸੀ ਹੁਣ ਟਾਈਮ ਆ ਤੇਰੇ ਕੋਲ ਠੋਕਣ ਦਾ, ਠੋਕ ਹੁਣ ਤੂੰ,
0: ਹੁਣ ਤਾਂ ਉਹ ਵੀ
1: ਇਹੀ ਗੱਲ ਕਹਿੰਦੇ ਸੀ ਨਾ।
0: ਬਿਲਕੁਲ,
1: ਹੁਣ ਬੋਲਣ ਦਾ ਕੀ ਫਾਇਦਾ?
0: ਫਾਇਦਾ ਨਹੀਂ ਕੋਈ ਹੁਣ,
1: ਜਦੋਂ ਤੁਹਾਡੇ ਕੋਲ ਸਿੱਖ ਕੌਮ ਦੇਖ ਲਈ ਤੁਸੀਂ ਤਾਂ ਇੰਗਲੈਂਡ ਨੂੰ ਚੜ ਗਏ ਉਦੋਂ
0: ਜੀ।
1: ਜਿਹਨੂੰ ਲਾਉਣਗੇ ਵੀ, ਜੇ ਬਾਦਲ ਲਾਉਣਗੇ ਲੋਕ ਕਹਿਣਗੇ ਵੀ ਹਾਂਜੀ ਵੀ ਇਹ ਬਾਦਲ ਧੱਕਾ ਕਰਦੇ ਨੇ, ਗਲਤ ਕਰਦੇ ਨੇ, ਆਪੇ ਮੈਸੇਜ ਦੂਏ ਪਾਸੇ ਨੀ ਜਾਊਗਾ। ਇਹ ਤਾਂ ਨੀ ਹੈ ਕਿ ਜੀ ਜੇ ਕਿਸੇ ਦੇ ਹੱਕ ਚ ਕਰਤਾ ਤਾਂ ਉਹਨਾਂ ਦਾ ਬੰਦਾ, ਜੇ ਨਹੀਂ ਕਰਿਆ ਤਾਂ ਬੀਜੇਪੀ ਦਾ ਬੰਦਾ,
0: ਬੀਜੇਪੀ ਦਾ ਬੰਦਾ।
1: ਤੁਸੀਂ ਆਪ ਹੀ ਲਾਇਆ ਹੋਇਆ ਜਸੇ ਦਾ, ਬੀਜੇਪੀ ਦਾ ਕਿਵੇਂ ਹੋ ਗਿਆ ਉਹ? ਹਰਪ੍ਰੀਤ ਦਾ ਵੀ ਇਹਨਾਂ ਨੇ ਲਾਇਆ ਸੀ।
0: ਬਿਲਕੁਲ ਹੈ ਜੀ,
1: ਉਹ ਕਿਹੜਾ ਬਾਹਰੋਂ ਲਿਆਂਦਾ ਸੀ ਫੜ ਕੇ ਇਹਨਾਂ ਨੇ ਸਾਊਥ ਦੇ ਵਿੱਚੋਂ
0: ਜੀ।
1: ਸੋ ਉਹਨਾਂ ਦਾ ਸਵਾਲ ਜੈ ਸੀ, ਉਹਦਾ ਆਂਸਰ ਮੈਂ ਦੇਤਾ ਜੀ।
0: ਥੈਂਕ ਯੂ ਜੀ, ਥੈਂਕ ਯੂ,
1: ਧੰਨਵਾਦ,
0: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ। ਲਓ ਦੋਸਤੋ, ਇਹ ਸੀ ਜੀ ਵਿਚਾਰ ਔਜਲਾ ਸਾਹਿਬ ਦੇ, ਅਤੇ ਸਭ ਦੇ ਵਿਚਾਰ ਨੇ ਜੀ ਇੱਕ ਦੂਸਰੇ ਨਾਲ। ਚਲੋ ਇਹਨਾਂ ਕਰਕੇ ਆਪਾਂ ਕਾਹਤੋਂ ਲੜਦੇ ਇੱਕ ਦੂਸਰੇ ਦੇ ਨਾਲ, ਅਤੇ ਜ਼ਰੂਰ ਵਿਚਾਰ ਹੋਣੇ ਚਾਹੀਦੇ ਆ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ। ਚਲੋ ਨਾਲ ਦੀ ਨਾਲ ਤੁਹਾਡੇ ਸੁਨੇਹਿਆਂ ਨੂੰ ਮੈਂ ਐਡ ਕਰ ਲਵਾਂ, ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਅਤੇ ਬਹੁਤ ਸਾਰੇ ਸੁਨੇਹੇ ਸਮਾਂ ਕੱਢ ਕੇ ਤੁਸੀਂ ਲਿਖੇ ਹੈ, ਅਤੇ ਸ਼ੈਲੀ ਬਾਈ ਜੀ ਦੇ ਸੁਨੇਹੇ ਤੱਕ ਆਪਾਂ ਪਹੁੰਚੇ ਸੀਗੇ, ਅਤੇ ਸ਼ੈਲੀ ਬਾਈ ਜੀ ਕਿੱਥੇ ਚਲੇ ਗਏ? ਹਾਂਜੀ, ਕਹਿੰਦੇ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਜੀ ਸ਼ੈਲੀ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ, US ਤੋਂ। ਸ਼ੈਲੀ ਜੀ ਲਿਖਦੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਅੱਜ PSPCL ਦਿੜਬਾ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਜਿਹੜਾ ਲਗਾਇਆ, ਅਤੇ ਉਹਦੇ ਵਿੱਚ ਗੱਲਬਾਤ ਕੀਤੀ ਹੈ ਉਹਨਾਂ ਨੇ, ਅਤੇ ਲਗਾ ਕੇ ਕਹਿੰਦੇ ਨਾਅਰੇਬਾਜ਼ੀ ਕੀਤੀ ਗਈ ਖੇਤੀਬਾੜੀ ਸੈਕਟਰ ਦੇ ਲਈ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ BKU ਏਕਤਾ ਆਜ਼ਾਦ ਬਲਾਕ ਜਿਹੜਾ ਦਿੜਬਾ ਵੱਲੋਂ ਵੀ ਅੱਜ, ਹਾਂਜੀ ਮੈਂ ਖਬਰ ਕੀਤੀ ਹੈ ਸ਼ੁਰੂਆਤ ਦੇ ਵਿੱਚ ਹੀ ਇਹਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਖਬਰ ਸੀਗੀ। ਅਤੇ ਸ਼ੈਲੀ ਜੀ ਕਹਿੰਦੇ BKU ਏਕਤਾ ਆਜ਼ਾਦ ਦੇ ਵੱਲੋਂ ਕੱਲ੍ਹ ਨੂੰ SG ਦਫ਼ਤਰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਖੇਤੀ ਵਾਲੀ ਬਿਜਲੀ ਸੰਬੰਧੀ। ਲਓ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਗਏ ਨੇ, ਉਹਨਾਂ ਦੀ ਜ਼ੁਬਾਨੀ ਹੀ ਗੱਲਾਂ ਬਾਤਾਂ ਸੁਣ ਲੈਂਦੇ ਹਾਂ ਖੇਤੀ ਦੇ ਬਾਰੇ ਦੇ ਵਿੱਚ ਕੀ ਕੁਝ ਜਿਹੜਾ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਆਪਣੇ ਸ਼ੈਲੀ ਬਾਈ ਜੀ ਸਵਾਗਤ ਹੈ ਜੀ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਚੱਲ ਰਹੀਆਂ ਗਤੀਵਿਧੀਆਂ?
2: ਠੀਕ ਹੈ ਜੀ, ਵਧੀਆ ਬਸ ਚੱਲ ਰਹੀ ਨੇ, ਗਤੀਵਿਧੀਆਂ ਹੁਣ ਲੈਟਰ ਨੇ ਪਰੇਸ਼ਾਨ ਕੀਤਾ ਹੋਇਆ।
0: ਹਾਂਜੀ, ਕਾਫੀ ਅੱਜ ਖਬਰਾਂ ਦੀ ਵੀ ਚਰਚਾ ਬਣੀ ਹੋਈ ਹੈ ਪਿਛਲੇ 2-3 ਦਿਨਾਂ ਤੋਂ, ਸੋਸ਼ਲ ਮੀਡੀਆ ਦੇ ਵੀ ਲੋਕ ਆਪ ਮੁਹਾਰੇ ਵੀ ਵੀਡੀਓ ਵਗੈਰਾ ਪਾ ਰਹੇ ਨੇ, ਝੋਨਾ ਵੀ ਸੁੱਕ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਕਾਰਨ ਕੀ
2: ਹੁੰਦੇ ਆ? ਲੋਕ ਤਾਂ ਰੌਲਾ ਤਾਂ ਹੀ ਪਾਉਂਦੇ,
0: ਕਾਰਨ ਕੀ ਹੈ ਜੀ?
2: ਕਾਰਨ ਤਾਂ ਇਹਦੇ ਵਿੱਚ ਹੈ, ਕਾਰਨ ਤਾਂ ਇਹਦੇ ਵਿੱਚ ਇਹ ਹੈ ਜੀ, ਇਹਨਾਂ ਦੇ 4-5 ਤਾਂ ਮੈਨੂੰ ਲੱਗਦਾ ਪਲਾਂਟ ਖੜੇ ਨੇ ਜੀ,
0: ਜੀ
2: ਥਰਮਲ ਪਲਾਂਟ ਦਾ।
0: ਹਾਂਜੀ,
2: ਤੇ ਜਿਹੜੀ ਦਿਨੇ ਬਿਜਲੀ ਆ ਉਹ ਸਸਤੀ ਆ, ਜਿਹੜੀ ਰਾਤ ਨੂੰ ਆ ਉਹ ਮੈਨੂੰ ਲੱਗਦਾ ਮਹਿੰਗੀ ਆ।
0: ਉਲਟਾ ਕਰ ਦਿੱਤਾ ਜੀ, ਰਾਤ ਨੂੰ ਸਸਤੀ ਹੁੰਦੀ ਮੇਰੇ ਖਿਆਲ ਨਾਲ, ਦਿਨੇ ਮਹਿੰਗੀ ਹੁੰਦੀ ਹੈ,
2: ਰਾਤ ਵਾਲੀ ਸਸਤੀ ਆ, ਦਿਨੇ ਵਾਲੀ ਮੈਨੂੰ ਲੱਗਦਾ ਉਲਟਾ ਜੀ,
0: ਉਲਟਾ ਹੋਣਾ, ਕਿਉਂਕਿ ਰਾਤ ਨੂੰ ਫਿਰ ਇੰਡੀਆ ਚ AC ਚੰਗੇ ਚੱਲਦੇ ਆ ਨਾ, ਫਿਰ ਉਸ ਕਰਕੇ ਹੋਣੀ ਆ ਜੀ,
2: ਹਾਂਜੀ
0: ਖਪਤ ਜ਼ਿਆਦਾ ਰਾਤ ਨੂੰ।
2: ਹਾਂਜੀ ਪਲਾਂਟ
0: ਜੀ,
2: ਇੱਕ ਜਿਹੜੇ ਬੰਦੇ ਨਾ ਮੀਟਰ ਰੀਡਿੰਗ ਲੈਣ ਵਾਸਤੇ ਉਹਨਾਂ ਨੂੰ, ਕਿੰਨੇ ਬੰਦੇ ਇਹਨਾਂ ਦੇ ਟੈਕਨੀਕਲ ਜਿਹੜਾ ਸਟਾਫ ਆ
0: ਸਟ੍ਰਾਈਕ ਦੇ ਉੱਤੇ ਨੇ, ਹਾਂਜੀ
2: ਬਿਲਕੁਲ ਹੈ ਜੀ, ਸਟ੍ਰਾਈਕ ਦੇ ਉੱਤੇ ਆ
0: ਜੀ,
2: ਜਿਹੜੇ 18-19 ਸਾਲ ਦੇ ਕੰਮ ਕਰ ਰਹੇ ਸੀ ਬੰਦੇ ਉਹਨਾਂ ਨੂੰ ਤਾਂ ਛੱਡਤਾ, ਜਿਹੜੇ ਦੂਸਰੇ ਸੀ ਉਹਨਾਂ ਨੂੰ ਕਿਤੇ ਪੱਕਾ ਪੁੱਕਾ ਕਰਨ ਲੱਗੇ ਸੀ, ਉਹਦਾ ਵਿਰੋਧ ਹੋ ਗਿਆ ਉਹਨਾਂ ਦੇ ਵਿੱਚ।
0: ਬਿਲਕੁਲ ਹੈ ਜੀ,
2: ਇਹਦੇ ਕਰਕੇ ਹੁਣ ਸਟਾਫ ਇੰਨਾ ਘੱਟ ਹੈ ਇਹਨਾਂ ਕੋਲੇ, ਕੰਪਲੇਨਾਂ ਵੀ ਹੈਗੀਆਂ ਨੇ, ਕਰੀ ਜਾਂਦੇ ਨੇ, ਪਰ ਇੱਕ ਬੰਦੇ ਦੇ ਉੱਤੇ 20-20 ਬੰਦਿਆਂ ਦਾ ਲੋਡ ਹੈ
0: ਜੀ,
2: ਤੇ ਬਾਰਿਸ਼ ਹੋ ਨਹੀਂ ਰਹੀ
0: ਜੀ,
2: ਪਾਣੀ ਦੀ ਪੂਰਤੀ ਹੋ ਨਹੀਂ ਰਹੀ ਖੇਤਾਂ ਚ
0: ਜੀ,
2: ਇਹਦੇ ਕਰਕੇ ਹੁਣ ਸਾਰੇ ਝੋਨਾ ਲਾਉਣ ਲੱਗੇ ਹੋਏ ਨੇ, ਇੱਥੇ ਲੋੜ ਆ ਆਪਾਂ ਨੂੰ ਪਾਣੀ ਦੀ ਇਸ ਸਮੇਂ ਦੇ ਵਿੱਚ
0: ਜੀ, ਬਿਲਕੁਲ ਹੈ ਜੀ,
2: ਇਹਦੇ ਕਰਕੇ ਮੀਂਹ ਬਾਰਿਸ਼ ਜਦ ਨਾ ਹੋਵੇ ਫਿਰ ਆਪਾਂ ਨੂੰ ਪਾਣੀ ਦੀ ਬਹੁਤਾਤ ਬਹੁਤ ਵੱਧ ਜਾਂਦੀ ਹੈ
0: ਜੀ,
2: ਇੱਕ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਸੀਗੀ ਉਹਦੀ ਡਿਮਾਂਡ ਬਿਜਲੀ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਹੈ, ਹਰੇਕ ਸਾਲ ਹੀ ਹੁੰਦਾ ਜੀ,
0: ਬਿਲਕੁਲ ਹੈ ਜੀ,
2: ਬਿਲਕੁਲ ਡਿਮਾਂਡ ਜ਼ਿਆਦਾ ਆ। ਇੱਕ ਜਿਹੜਾ ਸਾਡੀ ਸਭ ਤੋਂ ਵੱਡੀ ਤ੍ਰਾਸਦੀ ਆ ਨਾ, ਜਿੰਨਾ ਸਾਡਾ ਕਾਗਜ਼ਾਂ ਦੇ ਵਿੱਚ ਲੋਡ ਆ,
0: ਸਰਵੇ ਨਹੀਂ ਨਾ ਹੋ ਰਿਹਾ ਉਹ ਚੀਜ਼ਾਂ ਤੇ,
2: ਬਸ ਨਵੀਆਂ ਨਵੀਆਂ ਹਰ ਰੋਜ਼ ਏਸੀ ਲੱਗ ਰਹੇ ਨੇ, ਵੱਧ ਰਹੇ ਨੇ, ਲੋਡ ਵੱਧ ਰਹੇ ਨੇ, ਹਰੇਕ ਘਰ ਤਾਂ ਦੋ ਦੋ ਤਿੰਨ ਤਿੰਨ ਏਸੀ ਹੋ
0: ਨਾਲੇ
2: ਗਏ।
0: ਲੋਕ ਵੀ ਉਹਦੇ ਵਿੱਚ ਨਹੀਂ ਨਾ ਉਹ, ਮਤਲਬ ਕਿ ਜੇ ਲੋਡ ਵਧਾਉਂਦੇ ਆ ਜਾਂ ਕਰਦੇ ਉਹ ਕਾਗਜ਼ੀ ਤਾਂ ਆਪਣੇ ਮਨਮਰਜ਼ੀ ਦੇ ਨਾਲ ਇਲੈਕਟ੍ਰੀਸ਼ੀਅਨ ਬੁਲਾ ਕੇ ਤਾਂ ਸਵਿੱਚ ਲਵਾ ਲਓ ਜਾਂ ਏਸੀ ਲਵਾ ਲਓ, ਉਹ ਫਿਰ ਕਨਫਰਮ ਨਹੀਂ ਨਾ ਕਰਦੇ ਉਹ ਵੀ ਚੀਜ਼ ਨੂੰ ਵੀ ਨਹੀਂ ਕਰਦੇ ਫਿਰ।
2: ਉਹ ਪਰ ਜੀ ਫਿਰ ਮੈਂ ਇਹੀ ਤਾਂ ਕਹਿ ਰਿਹਾ ਨਾ, ਕੁਛ
0: ਜੀ
2: ਸਾਡੀਆਂ ਵੀ ਗਲਤੀਆਂ ਨੇ, ਕਿਉਂ ਅਸੀਂ ਪੂਰਾ ਲੋਡ ਹੀ ਦੇ
0: ਬਿਲਕੁਲ
2: ਜਿਹੜਾ ਕਾਗਜ਼ਾਂ 'ਚ ਲੋਡ ਆ ਉਹ ਕੁਛ ਹੋਰ ਆ ਉਹਨਾਂ ਦੇ ਮੁਤਾਬਕ, ਕਿ
0: ਜੀ
2: ਟਰਾਂਸਫਾਰਮਰ ਤੇ ਓਵਰਲੋਡ ਪੈਂਦਾ, ਮੱਚਦੇ ਨੇ ਟਰਾਂਸਫਾਰਮ,
0: ਜੀ
2: ਜੇ ਉਹਨਾਂ ਦੇ ਕਾਗਜ਼ਾਂ 'ਚ ਲੋਡ ਪੂਰਾ ਹੋਵੇ ਉਹ ਟਰਾਂਸਫਾਰਮ ਵੱਡੇ ਰੱਖਣ,
0: ਬਿਲਕੁਲ ਹੈ ਜੀ,
2: ਤਾਂ ਹੀ ਵੱਡੇ ਰੱਖਣਗੇ, ਜੇ ਉਹਨਾਂ ਦੇ ਕਾਗਜ਼ਾਂ 'ਤੇ ਲੋਡ ਘੱਟ ਆ ਜੀ ਉਹਨਾਂ ਦਾ ਟਰਾਂਸਫਾਰਮ ਉਹਨਾਂ ਰੱਖਤਾ,
0: ਜੀ ਬਿਲਕੁਲ ਹੈ ਜੀ,
2: ਉਹ ਟਰਾਂਸਫਾਰਮ ਫੋਕਣ ਦੇ ਕਾਰਨ ਹੀ ਇਹ ਨੇ ਜੀ, ਓਵਰਲੋਡ ਸਾਡੇ ਪਏ ਹੋਏ ਨੇ।
0: ਜੀ
2: ਤੇ ਬਾਕੀ ਜਿਹੜੀ ਅਸੀਂ ਫ੍ਰੀ ਵੀ ਦੀਆਂ ਚੀਜ਼ਾਂ ਦਿੰਦੇ ਹਾਂ,
0: ਜੀ
2: ਜੇ ਉਹਨੂੰ ਥੋੜਾ ਘਟਾ ਕੇ ਦੇ ਦਈਏ, ਜਿਹੜੇ ਬੰਦੇ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ, ਜਿਹੜਾ ਬਾਕੀ ਗਰੀਬ ਆ ਜਾਂ ਛੋਟਾ ਕਿਸਾਨ ਆ,
0: ਜੀ
2: ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣੀ, ਤੇ ਲਾਭ ਵਾਢੇ ਤੁਸੀਂ
0: ਬਿਲਕੁਲ
2: ਸਾਰਿਆਂ ਨੂੰ ਦੇ ਦੇ, 1-2 ਲੱਖ ਰੁਪਏ ਤਨਖਾਹ ਵਾਲਾ ਜੀ,
0: ਜੀ
2: ਇੱਕ ਬਿਨਾ ਆਲੂ ਵਾਲਾ, ਇਹੀ
0: ਜੀ
2: ਤੁਸੀਂ ਰੇਟ ਘੱਟ ਕਰ ਦਿਓ ਜੀ, ਨਾਲੇ ਤੁਹਾਨੂੰ ਪੈਸਾ 4 ਆਮਦਨ ਆਉਣ,
0: ਬਿਲਕੁਲ
2: ਅੱਗੇ ਆਹ 10-10 ਹਜ਼ਾਰ ਰੁਪਇਆ ਹੁਣ ਸਰਪੰਚਾਂ ਨੂੰ ਕਰਤਾ, ਕਿੱਥੋਂ ਦੇਣਗੇ ਜੀ, ਤਨਖਾਹਾਂ ਤਾਂ ਦਿੱਤੀਆਂ ਨਹੀਂ ਜਾਂਦੀਆਂ,
0: ਬਿਲਕੁਲ ਹੈ ਜੀ,
2: ਜਿਹੜੇ ਹੁਣ ਟੈਕਨੀਕਲ ਸਟਾਫ ਬਿਜਲੀ ਬੋਰਡ ਦਾ ਗਿਆ
0: ਜੀ,
2: ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਰੱਖ ਲੈਣਾ, ਪੈਸੇ ਇਹਨਾਂ ਨੂੰ ਦੇ ਦੇਣਾ, ਜਿਹੜੇ ਹੁਣ ਉੱਥੇ ਅਪ੍ਰੈਂਟਿਸਿਪ ਵਾਲੇ ਮੁੰਡੇ ਨੇ ਅੱਜ ਦੀ ਘੜੀ ਉਹ ਕੰਮ ਕਰਦੇ ਨੇ ਦਫ਼ਤਰਾਂ 'ਚ,
0: ਬਿਲਕੁਲ ਹੈ ਜੀ,
2: ਸਾਡੇ ਦਿਲ ਦੇ ਐਕਸੀਅਨ ਸਾਹਿਬ ਨੂੰ ਅੱਜ ਮੀਟਿੰਗ ਸੀਗੀ, ਉਹਨੂੰ ਦੱਸਿਆ ਸੀ ਗੱਲਬਾਤ ਸੁਣੀਆਂ, ਉਹਨੂੰ ਕਹਿੰਦੇ ਲੋੜ ਹੀ ਜ਼ਿਆਦੇ, ਉਹਨਾਂ ਨੇ ਦੱਸੀਆਂ ਗੱਲਾਂ
0: ਜੀ
2: ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਦੇ ਹਾਂ, ਬਾਰਿਸ਼ ਨਹੀਂ ਹੋਈ ਕਿੰਨੀਆਂ ਗੱਲਾਂ ਸਾਨੂੰ ਦੱਸੀਆਂ ਵੀ ਨੇ, ਮਜਬੂਰੀ ਬਣ ਜਾਂਦੀ ਹੈ ਜੀ ਹੁਣ,
0: ਜੀ
2: ਅਸੀਂ ਵੀ ਸਮਝਦੇ ਜਦੋਂ ਗੱਲਾਂ ਦੱਸਦੇ ਨੇ ਸਾਨੂੰ ਵੀ ਪਤਾ ਵੀ ਲੋੜ ਸਾਡੇ ਕਿੰਨਾ ਏਰੀਏ 'ਚ ਲੋੜ ਹੈ, ਕੀ
0: ਬਿਲਕੁਲ ਹੈ
2: ਗੱਲਬਾਤ,
0: ਬਿਲਕੁਲ ਹੈ ਜੀ,
2: ਫਿਰ ਉਸ ਹਿਸਾਬ ਨਾਲ ਦੇਖੋ ਹੁਣ ਨਿਰਾਪੁਰਾ ਤਲਵਾਰ ਤੇ ਮੁੱਕੀ ਵੀ ਨਹੀਂ ਵੱਜਦੀ, ਪਰ ਮਹਿੰਗੇ ਭਾਅ ਦਾ ਡੀਜ਼ਲ ਆ ਜੀ, ਕਰਨ ਕਿਸਾਨ
0: ਜੀ,
2: ਇਹੀ ਸਾਡੇ ਕੋਲ ਦਿਨਾਂ ਮੁੜ ਕੇ ਸਾਡਾ ਤਾਂ ਟਾਈਮ ਵੀ ਨਹੀਂ ਆਉਣਾ ਹੋਰ ਕੋਈ ਝੋਨਾ ਲਾਉਣ ਨੂੰ,
0: ਬਿਲਕੁਲ ਹੈ ਜੀ,
2: ਆਹੀ ਆਹੀ 4 ਦਿਨ ਨੇ ਜਿਹੜੇ ਸਾਡੇ,
0: 4 ਦਿਨ ਲੇਬਰ ਵੀ ਨਹੀਂ ਲੱਭਦੀ ਮੁੜ ਕੇ, ਉਹ ਵੀ ਫਿਰ ਚਲ ਜਾਂਦੇ ਆ ਜੀ, ਬਿਲਕੁਲ ਛੁੱਟੀ ਛੱਟੀ,
2: ਹਾਂਜੀ ਇਹ ਅਗਾਂਹ MP 'ਚ ਜੀ ਲੱਗਣੀ ਸ਼ੁਰੂ ਹੋ ਜੂ ਭਈ, ਇਹ ਜਾਣ
0: ਹਾਂਜੀ
2: ਲੱਗ ਗਏ ਜੀ
0: ਬਿਲਕੁਲ
2: MP 'ਚੋਂ
0: ਜੀ,
2: ਜਿਹੜੇ ਇੱਥੇ ਆਏ ਹੋਏ ਸੀਗੇ,
0: ਜੀ
2: ਇਹ ਪ੍ਰਚਾਰ ਕਰਦੇ ਥੱਕਦੇ ਨਹੀਂ ਹੈਗੇ, ਵੀ ਇਹ ਤਾਂ ਅਫਸਰਾਂ ਦੀ ਤਾਂ ਬਾਂ ਖੇਤਾਂ 'ਚ ਜਾਂਦੇ ਨੇ ਕਿਸਾਨ, ਬਿਨਾਂ ਕਹੀ ਦੇ ਜਾਂਦੇ ਨੇ, ਪਾਣੀ ਆਮ ਹੋ ਗਿਆ ਜੇ ਆ ਕੇ ਇੱਥੇ ਧਰਾਤਲ ਤੇ ਦੇਖੇ ਕੋਈ ਨਹੀਂ,
0: ਜਦ ਪਾਣੀ ਨਹੀਂ ਆਉਂਦਾ ਬਿਜਲੀ ਨਹੀਂ ਆਉਂਦੀ, ਕਹੀ ਕਰਨੀ ਵੀ ਕੀ ਆ ਨਾਲ, ਹਨਾ ਉਹ ਤਾਂ ਆਪਣੇ ਵੱਲੋਂ ਸਹੀ ਕਹਿੰਦੇ ਆ, ਕਹੀ ਤੋਂ ਬਗੈਰ ਜਾਂਦੇ ਆ,
2: ਹਾਂ
0: ਜੀ ਤੁਸੀਂ ਸਮਝਦੇ ਨਹੀਂ ਨਾ, ਅਗਲੇ ਘੁਮਾ ਕੇ ਗੱਲ ਕਹਿੰਦੇ ਆ ਜੀ, ਜੀ
2: ਹਾਂ ਘੁਮਾ ਕੇ ਕਹਿੰਦੇ ਆ, ਠੀਕ ਆ
0: ਜੀ,
2: ਘੁਮਾ ਕੇ ਗੱਲਾਂ ਕਰਨ ਦੀ ਆਦਤ ਆ,
0: ਬਿਲਕੁਲ ਹੈ ਜੀ,
2: ਬਸ ਇਹ ਸਾਨੂੰ ਤਾਂ ਫ੍ਰੀ ਵੀ ਤੇ ਚੀਜ਼ਾਂ ਨੇ ਪੜ ਲੈਣਾ ਜੀ, ਪੰਜਾਬ ਜੀ
0: ਬਿਲਕੁਲ ਹੈ,
2: ਨਾ ਕੋਈ ਸਾਡੀ ਖੇਤੀ ਨੀਤੀ ਆ ਹਲੇ, ਜਿਹਦੇ ਸਾਡਾ ਪੂਰਾ ਦਾਰੋ ਮਦਾਰ ਇਹ ਖੇਤੀ ਦੇ ਸਿਰ ਤੇ ਆ ਜੀ ਸਾਡਾ,
0: ਜੀ ਬਿਲਕੁਲ ਹੈ ਜੀ,
2: ਨਾ ਕੋਈ ਖੇਤੀ ਨੀਤੀ ਆ ਹੋਰ ਕਿਸੇ ਚੀਜ਼ ਤੇ, ਸਾਨੂੰ ਫਸਲਾਂ ਦਾ ਰੇਟ ਨੀ ਹੈਗਾ, ਬਦਲ ਚਲੋ ਕਿਸਾਨ ਬਦਲੇ ਕਰ ਲੇ
0: ਜੀ,
2: ਹਨਾ ਜਿਵੇਂ ਅਲੱਗ ਅਲੱਗ ਏਰੀਆ ਆਪਣਾ ਮਾਝਾ ਮਾਲਵਾ ਦੁਆਬਾ ਅਲੱਗ ਅਲੱਗ ਕਰਦੇ ਨਾ ਕੁਛ,
0: ਬਿਲਕੁਲ ਹੈ ਜੀ, ਕਈ ਵਾਰੀ ਤਾਂ ਸੋਚਦੇ ਆ ਸ਼ੈਲੀ ਬਾਈ ਜੀ, ਪਹਿਲਾਂ ਫਸਲਾਂ ਵੀ ਲੜ ਕੇ ਲਾਉਣੀਆਂ ਪੈਂਦੀਆਂ ਆ, ਮੱਥਾ ਲਾ ਕੇ ਫਿਰ ਵੱਢਦੇ ਆ, ਮੰਡੀਆਂ 'ਚ ਲਿਜਾਉਂਦੇ ਆ, ਉੱਥੇ ਵੀ ਮੱਥਾ ਲਾਉਣਾ ਪੈਂਦਾ, ਅਤੇ ਹਰ ਜਗ੍ਹਾ ਤਾਂ ਮੱਥਾ ਲਾਉਣਾ ਪੈਂਦਾ ਹੈ ਜੀ, ਕੀ ਕਰਨਾ ਇਸ ਜਿਹੇ ਕੰਮ ਨੂੰ, ਫਿਰ ਬੰਦਾ ਫਿਰ ਮਨ ਅੱਕ ਹੀ ਜਾਂਦਾ, ਕਿਸੇ ਦਿਨ ਕਹਿਣਾ ਚਲੋ ਛੱਡੋ ਪਰਾਂ ਇਹਨੂੰ, ਕੁਝ ਹੋਰ ਹੀ ਕਰ ਲੈਂਦੇ ਆ,
2: ਨਹੀਂ ਮਨ ਤਾਂ ਭਰ ਜੀ ਦੇਖੋ ਤਾਂ ਆਖਦਾ ਨੰਬਰ 2 ਤੇ ਜਿਹ ਸਾਡੇ ਕਿੱਤੇ ਨੇ ਸਾਡਾ ਲੋਹਿਆਂ ਨਾਲ ਮੱਥਾ ਜੀ,
0: ਜੀ
2: ਲੋਹਾ ਹੀ ਲੋਹਾ ਸਾਡੇ ਕੋਲੇ, ਜਿਹੜੇ ਅਸੀਂ ਕਿਰਤ ਕਰਦੇ ਹਾਂ, ਕੰਮ ਕਰਦੇ ਹਾਂ, ਸਾਰਾ ਕੁਛ ਪੈਦਾ ਕਰਦੇ ਹਾਂ
0: ਜੀ,
2: ਸਾਨੂੰ ਪੈਦਾ ਕਰਨ ਵਾਲੇ ਨੂੰ ਕੁਛ ਬਚ ਨਹੀਂ ਰਿਹਾ, ਜਿਹੜਾ ਬੰਦਾ ਅੱਗੇ ਸਾਤੋਂ ਹੀ ਲੈ ਕੇ ਖਰੀਦ ਪੋ ਕਰਦਾ ਉਹ ਅਮੀਰ ਹੋਏ ਬੱਚੇ
0: ਨੇ,
2: ਸਾਡੇ ਸਿਰ ਕਰਜ਼ੇ ਚੜੀ ਜਾਂਦੇ ਨੇ, ਉਹ ਜਾਣੀ ਜੇ ਤੁਸੀਂ ਦੇਖੋ ਜਿੰਨੇ ਵੀ ਉੱਚੇ ਤਬਕੇ ਵਾਲੇ ਲੋਕ ਨੇ ਨਾ
0: ਜੀ,
2: ਇਹ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਖਾਂਦੇ ਨੇ ਜਿਹੜੀਆਂ ਅਸੀਂ ਨਹੀਂ ਖਾਂਦੇ,
0: ਬਿਲਕੁਲ ਹੈ ਜੀ ਬਿਲਕੁਲ,
2: ਫਰਕ ਸਿਰਫ ਇਹ ਆ ਵੀ ਬੰਦੇ ਨੂੰ ਇਹਨਾਂ ਜਦੋਂ ਬੰਦੇ ਨੂੰ 4 ਪੈਸੇ ਬਣਦੇ ਆ ਨਾ, ਉਦੋਂ ਖਰਚਣ ਲੱਗਿਆ ਦੇਖਦਾ ਨੀ
0: ਜੀ,
2: ਕਿਉਂ ਜਿਹੜੇ ਬੰਦੇ ਨੂੰ ਚੰਗੀ ਕਮਾਈ ਆ
0: ਜੀ,
2: ਹੁਣ ਅਸੀਂ ਤਾਂ ਉਹੀ ਉਹੀ ਕਰਨਾ ਉਹ ਖਾਣਾ ਜੀ, ਕਿਹੜੇ ਕੋਈ ਚੰਗੀ ਚੀਜ਼ਾਂ ਖਾਣਾਂਗੇ, ਬਿਮਾਰੀਆਂ ਸਾਨੂੰ ਜੰਬੜਦੇ ਰਿਹੋ, ਸਿਪਲੇ ਦੀਆਂ ਚੀਜ਼ਾਂ ਹੋ ਗਈਆਂ,
0: ਬਿਲਕੁਲ ਹੈ ਜੀ,
2: ਜਿੰਨਾ ਕੁ ਵੀ ਆਪਦਾ ਕੋਈ ਬਾੜੀ ਕਿਆਰੀ ਲਾ ਲਈ ਲਾ ਲਈ, ਬਿਨਾਂ ਰੇਹ ਸਪਰੇਅ ਦੇ ਕੋਈ ਚੀਜ਼ ਨਹੀਂ ਹੁੰਦੀ ਜੀ,
0: ਜੀ ਜੀ ਜੀ ਬਿਲਕੁਲ ਹੈ ਜੀ ਬਿਲਕੁਲ,
2: ਦੇਸੀ ਰਿਹੋ ਵਸਾਂ ਤੋਂ ਭੱਜ ਗਏ ਜੀ, ਮੈਂ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਖੇਤ ਦੀਆਂ
0: ਜੀ,
2: ਕੀ ਕਰੂਗਾ ਕਿਸਾਨ,
0: ਬਿਲਕੁਲ ਹੈ ਜੀ,
2: ਬਸ ਇਹੀ ਹੈ ਜਿਹੜੇ ਕੋਈ ਵੱਡੇ ਵੱਡੇ ਕਰਜ਼ੇ ਲੈ ਕੇ ਭੱਜਦਾ ਉਹ ਭੱਜ ਜਾਂਦਾ ਜੀ, ਸਾਡੇ ਵਰਗੇ
0: ਬਿਲਕੁਲ ਹੈ ਜੀ ਬਿਲਕੁਲ ਹੈ,
2: ਸਾਡੀਆਂ ਕੁਰਕੀਆਂ ਹੋਣ ਲੱਗ ਜਾਂਦੀਆਂ ਨੇ, ਕਿੱਧਰ ਕਿੱਧਰ ਹੋ ਜਾਈਏ ਸਾਰੇ ਪਾਸੇ, ਜਿਹੜਾ ਕੋਈ ਕਹਿੰਦਾ ਵੀ ਆ ਕਿਸਾਨ ਹੈ ਹੋ ਜੀ ਜਿਹੜੇ ਪਾਸੇ ਹੋ ਜੀ
0: ਜੀ,
2: ਇਹ ਤਾਂ ਸਾਰਿਆਂ ਨੂੰ
0: ਮੌਨਸੂਨ ਵੀ ਲੇਟ ਆ, ਕੀ ਕਾਰਨ ਕੀ ਉਹਦੇ ਵਿੱਚ ਕੀ ਦੱਸਦੇ ਆ,
2: ਜੀ ਲੇਟ ਆ ਤਕਰੀਬਨ, ਅੱਜ ਸ਼ਾਮ ਦਾ ਤਾਂ ਅੱਜ ਦਾ ਮੌਸਮ ਇਹੋ ਜਿਹਾ ਬਣਿਆ ਹੋਇਆ, ਹੋ ਸਕਦਾ ਵੀ ਰਾਤ ਨੂੰ ਪੈ ਜੇ,
0: ਜੀ
2: ਪਰ ਲੰਘ ਗਿਆ ਬਦਲ, ਮੈਨੂੰ ਲੱਗਦਾ ਕੱਲ ਨੂੰ ਦੇਖੋ ਜੇ ਦੱਸਿਆ ਤਾਂ ਹੋਇਆ ਕਰ, ਕਹਿੰਦੇ
0: ਜੀ
2: ਵੀ ਜੀ ਆ ਜੇ 1-2 ਦਿਨਾਂ ਚ ਮੀਂਹ ਆ ਜੇ ਨਾ ਤਾਂ ਸੂਰਜ ਸਥਾਲੇ ਹੋ ਜਾਈਏ,
0: ਬਿਲਕੁਲ ਹੈ ਜੀ,
2: ਮੌਨਸੂਨ
0: ਬਿਲਕੁਲ
2: ਕਹਿੰਦੇ ਵੈਸੇ ਦੂਰ ਆ ਜੀ,
0: ਜੀ
2: ਦੱਸਦੇ ਨੇ ਹਲੇ, ਪਰ ਵੀ ਦੀ ਦਿਖਾਈ ਵੀ ਜਾਂਦਾ ਨੈਟ ਜੀ,
0: ਜੀ
2: ਇਹ ਨੈਟ ਵੀ ਕਿਹੜਾ ਕੋਈ ਸਹੀ ਦਿਖਾਉਂਦਾ ਜੀ, ਇਹਦਾ ਕੋਈ ਪਤਾ ਨਹੀਂ,
0: ਅੰਦਾਜ਼ਾ ਹੀ ਹੈ ਜੀ, ਜੀ
2: ਅਸੀਂ ਤਾਂ
0: ਜੀ
2: ਪਏ ਤੋਂ ਜਾਣੀ ਹੈ ਜਦੋਂ ਪੈ ਗਿਆ ਜੀ,
0: ਬਿਲਕੁਲ ਹੈ ਜੀ, ਬਿਲਕੁਲ, ਥੈਂਕ ਯੂ ਚੈਲ
2: ਹੁਣ
0: ਜੀ
2: ਤਾਂ ਉਹੀ ਗੱਲ ਹੈ ਜੀ,
0: ਅਪਡੇਟ
2: ਕਹਿੰਦੇ
0: ਲਈ। ਹਾਂਜੀ
2: ਠੀਕ ਠੀਕ, ਧੰਨਵਾਦ ਜੀ
0: ਥੈਂਕ ਯੂ
2: ਭਾਜੀ, ਸਤਿ ਸ਼੍ਰੀ
0: ਥੈਂਕ ਯੂ,
2: ਅਕਾਲ,
0: ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸੀ, ਚਰਨਜੀਤ ਸਿੰਘ ਸ਼ੈਲੀ ਜੀ, ਕਿਸਾਨੀ ਮੁੱਦਿਆਂ ਦੀ ਗੱਲ ਕਰਕੇ ਗਏ ਨੇ, ਹਾਲਾਤਾਂ ਦੀ ਗੱਲ ਕਰਕੇ ਗਏ ਨੇ, ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਰਹਿ ਗਏ ਉਹ ਜ਼ਰੂਰ ਪੂਰੇ ਕਰ ਲਈਏ, ਫਿਰ ਆਗਿਆ ਲੈਂਦੇ ਹਾਂ। ਅਤੇ ਆਪਣੇ ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜੀ ਅਨੂ ਜੀ, ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਜੀ, ਸਤਿਕਾਰਯੋਗ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਜੀ ਅਨੂ ਅੰਕਲ ਜੀ ਸਵਾਗਤ ਹੈ ਜੀ। ਮਾਨ ਸੈਨਿਕ ਸਾਹਿਬ ਫਿਲਨਰ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਕਹਿੰਦੇ, ਸਭ ਦੋਸਤਾਂ ਨੂੰ। ਮੁਕੱਦਰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਇੰਡੀਆ ਤੋਂ, ਅਤੇ ਇਸੇ ਤਰ੍ਹਾਂ ਜੀ ਅਨੂ ਜੀ। ਅਤੇ ਔਜਲਾ ਸਾਹਿਬ ਕਹਿੰਦੇ ਜਥੇਦਾਰ ਦੀ ਭੂਮਿਕਾ ਅੱਜ ਸਲਾਹੁਣ ਯੋਗ ਸੀ, ਪਰ ਇਹ ਕੁਝ ਹਰ ਸਿੱਖ ਦੇ ਉੱਤੇ ਲਾਗੂ ਹੋਣਾ ਚਾਹੀਦਾ ਹੈ। ਅੱਗੇ ਕਹਿੰਦੇ ਨੇ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਸਤਿਕਾਰਯੋਗ ਪੱਟੀ ਸਾਹਿਬ। ਅਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਬਹੁਤ ਸੋਹਣੀ ਚਰਚਾ ਹੋਈ ਹੈ ਕਹਿੰਦੇ। ਅਤੇ ਇਸੇ ਤਰ੍ਹਾਂ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਲਿਖਦੇ ਆ ਕਿ ਅਕਾਲ ਤਖਤ ਸਾਹਿਬ ਦੀ ਸੁਪਰਮੇਸੀ 2 ਦਸੰਬਰ ਨੂੰ ਵੀ ਕਹਿੰਦੇ ਹੋਏ ਸੀ, ਉਸਦਾ ਕੀ ਬਣਿਆ ਜੀ। ਅਤੇ ਸੁਰਜੀਤ ਭਾਰਤ ਸਾਡੇ ਮੱਦੇ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਬਿਲਕੁਲ ਪੱਟੀ ਸਾਹਿਬ ਜੀ, 2 ਦਸੰਬਰ ਤੋਂ ਵੀ ਖਿਚਾਈ ਕੀਤੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਬਿਲਕੁਲ ਵਧੀਆ ਆਵਾਜ਼ ਆ ਰਹੀ ਹੈ ਜੀ, ਸ਼ੁਕਰੀਆ ਜੀ। ਅਤੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਕਿ ਇਹੀ ਲੋਕ 2 ਦਸੰਬਰ ਨੂੰ ਜਥੇਦਾਰ BJP ਦੇ ਦੱਸਦੇ ਸੀ। ਅਤੇ ਅੱਗੇ ਲਿਖਦੇ ਨੇ ਉਹ ਕਹਿੰਦੇ ਨੇ, ਇੱਕ ਤਾਂ ਐਡਾ ਨੇ ਮਾਰ ਲਿਆ ਜੀ, ਸਾਰਾ ਕੁਝ ਉੱਪਰ ਥੱਲੇ ਕਰ ਦਿੰਦੇ ਆ। ਅਤੇ ਹਾਂਜੀ, ਡਾਕਟਰ ਪੱਟੀ ਸਾਹਿਬ ਕਹਿੰਦੇ ਇਹੀ ਲੋਕ 2 ਦਸੰਬਰ ਨੂੰ ਜਥੇਦਾਰ BJP ਦੇ ਦੱਸਦੇ ਸੀ, ਅਤੇ ਇਹੀ ਜਥੇਦਾਰ ਬਾਦਲ ਸਾਹਿਬ ਨੂੰ ਹੁਕਮਨਾਮਾ ਜਾਰੀ ਕਰਦਾ ਅਤੇ BJP ਦਾ ਬਣਾ ਦੇਣਾ ਸੀ ਭਗਤਾਂ ਨੇ ਜੀ। ਛੈਲੀ ਜੀ ਕਹਿੰਦੇ ਆ 2008 ਵਾਲਾ ਕਾਨੂੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਬਣਾਇਆ ਗਿਆ ਸੀ ਜੀ, ਅਤੇ ਕੱਲ੍ਹ ਤੱਕ ਕਹਿੰਦੇ ਤਾਂ ਅਸੀਂ ਜਥੇਦਾਰ ਸਾਹਿਬ ਜੀ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਜੀ। ਅਤੇ ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ, ਮੁਕੱਦਰ ਦਾ ਵਿਚਾਰ ਬਿਲਕੁਲ ਠੀਕ ਹੈ, ਮੈਂ ਇਸ ਦੇ ਨਾਲ 100% ਕਹਿੰਦੇ ਸਹਿਮਤ ਹਾਂ ਜੀ। ਸ਼ੈਲੀ ਜੀ ਕਹਿੰਦੇ ਮੁਕੱਦਰ ਵੀਰ ਦੇ ਵਿਚਾਰ ਦੇ ਨਾਲ ਸਹਿਮਤ ਤਾਂ, ਸਮਝਣ ਦੀ ਕੋਸ਼ਿਸ਼ ਕਰੋ ਉਹ ਕੀ ਕਹਿਣਾ ਚਾਹੁੰਦੇ ਨੇ। ਸ਼ੈਲੀ ਜੀ ਕਹਿੰਦੇ ਪੱਟੀ ਸਾਹਿਬ ਜੀ ਦੇ ਸਵਾਲ ਦਾ ਜਵਾਬ ਦਿਓ ਭਾਰਤ ਜੀ। ਅਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ ਬਿਲਕੁਲ ਪੱਟੀ ਸਾਹਿਬ ਜੀ ਤੁਸੀਂ ਠੀਕ ਕਿਹਾ, ਪੱਖਵਾਦ ਹੋ ਰਿਹਾ ਜੀ। ਅਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਪੱਟੀ ਸਾਹਿਬ ਦਾ ਸਵਾਲ ਜਾਇਜ਼ ਹੈ ਜੀ। ਅਤੇ ਮੁਕੱਦਰ ਜੀ ਕਹਿੰਦੇ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ, ਸ਼ੁਕਰੀਆ, ਤੁਸੀਂ ਇੰਨਾ ਮਾਣ ਬਖਸ਼ਦੇ ਹੋ ਅਤੇ ਅਸੀਂ ਵੀ ਬਿਨਾਂ ਪੱਖਪਾਤ ਤੋਂ ਗੱਲ ਕਰਨ ਦਾ ਯਤਨ ਕਰਦੇ ਹਾਂ ਤੁਹਾਡੇ ਮਾਣ ਵਾਸਤੇ ਹੀ ਵੀ ਕਹਿੰਦੇ, ਅਤੇ ਆਪਣੀ ਸੂਬੇ ਵਾਸਤੇ, ਆਪਣੇ ਖਿੱਤੇ ਵਾਸਤੇ ਵੀ ਕਹਿੰਦੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਔਜਲਾ ਬਾਈ ਜੀ ਗ੍ਰੇਟ, ਅਤੇ ਸਾਡੀਆਂ ਸੰਸਥਾਵਾਂ ਵਕਾਰ ਬਹਾਲ ਤਾਂ ਹੀ ਹੋਵੇਗਾ ਅਗਰ ਸਭ ਨੂੰ ਇੱਕੋ ਤਰ੍ਹਾਂ ਵੇਖਿਆ ਜਾਵੇਗਾ। ਬਲਰਾਜ ਸੰਧੂ ਅੰਕਲ ਲਿਖਦੇ ਨੇ ਔਜਲਾ ਸਾਹਿਬ ਬਹੁਤ ਵਧੀਆ। ਮੁਕੱਦਰ ਜੀ ਕਹਿੰਦੇ ਨਹੀਂ ਆਪਾਂ ਨਹੀਂ ਲੜਨਾ ਪਿਆਰਿਓ, ਇਹਨਾਂ ਸਿਆਸਤਦਾਨਾਂ ਨੇ ਸਾਨੂੰ ਮਨਾਉਣਾ ਕੋਈ ਨਹੀਂ ਹੈ, ਅਤੇ ਇਹਨਾਂ ਨੂੰ ਵੋਟਾਂ ਤੱਕ ਮਤਲਬ ਹੈ ਭਾਰਤ ਬਾਈ ਸਿਆਂ ਜੀ। ਬਿਲਕੁਲ ਜੀ, ਬਿਲਕੁਲ ਦਰੁਸਤ ਹੈ ਜੀ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਵਾਂਗੇ, ਅਤੇ ਗੱਲਾਂ ਬਾਤਾਂ ਕੱਲ੍ਹ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ, ਮੰਗਲਵਾਰ ਦਾ ਦਿਨ ਹੈ, ਅਤੇ ਉਸ ਕੱਲ੍ਹ ਤੱਕ ਫਿਰ ਆਪਾਂ ਅੱਗੇ ਇੱਥੇ ਹੀ ਲੈਂਦੇ ਹਾਂ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਲਓ ਦੋਸਤੋ, ਇੱਥੇ ਦਿਓ ਮੈਨੂੰ ਆਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ਰਾਜ ਦੇ ਵਿਚ ਇਕ ਵਿਸ਼ਾਲ ਸਮਾਜਿਕ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਚ ਹੈ। ਢਿੱਲੋਂ ਨੂੰ ਵਿਆਪਕ ਤੌਰ ਦੇ ਉਤੇ ਉਸ ਵਿਅਕਤੀ ਦੇ ਵਜੋਂ ਜਾਣਿਆ ਜਾਂਦਾ ਜੋ ਪੰਜਾਬ ਦੇ ਵਿਚ ਪੈਪਸੀ ਲਿਆਉਣ ਦੇ ਨਾਲ ਜੁੜਿਆ ਹੋਇਆ। ਜਦੋਂ ਅੱਤਵਾਦ ਦੇ ਕਾਰਨ ਬਹੁਤ ਘੱਟ ਨਿਵੇਸ਼ਕ ਰਾਜ ਦੇ ਵਿਚ ਦਾਖਲ ਹੋਣ ਦੇ ਲਈ ਤਿਆਰ ਸਨ, ਢਿੱਲੋਂ ਗਰੁੱਪ ਦੇ ਰਾਹੀਂ ਉਨ੍ਹਾਂ ਨੇ ਇਕ ਵੱਡਾ ਪੀਣ ਵਾਲੇ ਪਦਾਰਥਾਂ ਤੇ ਬੋਤਲਿੰਗ ਦਾ ਜਿਹੜਾ ਹੈ ਕਾਰੋਬਾਰ ਬਣਾਇਆ ਜੋ ਬਾਅਦ ਦੇ ਵਿਚ ਪ੍ਰਾਹੁਣਚਾਰੀ, ਰੀਅਲ ਅਸਟੇਟ ਅਤੇ ਹੋਰ ਖੇਤਰਾਂ ਦੇ ਵਿਚ ਫੈਲਿਆ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ 2022 ਦੇ ਵਿਚ ਬਾਹਰ ਕੱਢਿਆ ਸੀ ਤਾਂ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਹੁਣਾਂ ਨੇ ਜਨਤਕ ਤੌਰ ਦੇ ਉਤੇ ਟਿੱਪਣੀ ਕੀਤੀ ਸੀ ਕਿ ਢਿੱਲੋਂ ਨੇ ਪੈਪਸੀਕੋ ਨੂੰ ਪੰਜਾਬ ਦੇ ਵਿਚ ਉਦੋਂ ਲਿਆਂਦਾ ਸੀ ਜਦੋਂ ਅੱਤਵਾਦ ਦੇ ਦੌਰਾਨ ਪੰਜਾਬ ਦੇ ਵਿਚ ਕੋਈ ਵੀ ਨਿਵੇਸ਼ ਕਰਨ ਦੇ ਲਈ ਤਿਆਰ ਨਹੀਂ ਸੀ। ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਪਿੰਡ ਦੇ ਵਿਚ ਜਨਮੇ ਢਿੱਲੋਂ ਨੇ ਕਾਂਗਰਸ ਦੇ ਰਾਹੀਂ ਰਾਜਨੀਤੀ ਦੇ ਵਿਚ ਪ੍ਰਵੇਸ਼ ਕੀਤਾ ਤੇ ਹੌਲੀ ਹੌਲੀ ਮਾਲਵਾ ਦੇ ਵਿਚ ਪਾਰਟੀ ਦੇ ਪ੍ਰਮੁੱਖ ਜੱਟ ਸਿੱਖ ਆਗੂਆਂ ਦੇ ਵਿਚੋਂ ਇਕ ਦੇ ਵਜੋਂ ਜਿਹੜੇ ਨੇ ਉਹ ਉਭਰੇ ਨੇ। ਇਸ ਦੇ ਮਸਲੇ ਦੇ ਵਿਚ ਸੁਨੀਲ ਜਾਖੜ ਦੇ ਨਾਲ ਹਮਦਰਦੀ, ਬਾਕੀਆਂ ਨੂੰ ਰੱਬ ਹੌਸਲਾ ਦੇਵੇ ਕਹਿੰਦੇ ਨੇ ਆਪਣੇ ਮਾਨ ਸਾਹਿਬ। ਢਿੱਲੋਂ ਦੀ ਨਿਯੁਕਤੀ ਦੇ ਉਤੇ ਸੀਐਮ ਮਾਨ ਦੇ ਟਵਿੱਟ ਨੇ ਪੰਜਾਬ ਦੀ ਸਿਆਸਤ ਦੇ ਵਿਚ ਵੀ ਖਲਬਲੀ ਮਚਾਈ ਹੈ। ਮੁੱਖ ਮੰਤਰੀ ਮਾਨ ਹੁਣਾਂ ਨੇ ਇਕ ਟਵਿੱਟ ਕੀਤਾ ਜਿਸ ਦੀ ਚਰਚਾ ਹਰ ਪਾਸੇ ਹੋਈ। ਸੀਐਮ ਮਾਨ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਦੇ ਉਤੇ ਅਕਾਊਂਟ ਤੇ ਲਿਖਿਆ ਕਿ 2017 ਤੇ 2019 2024 ਦੇ ਵਿਚ ਬਰਨਾਲਾ ਦੇ ਲੋਕਾਂ ਦੇ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ ਬੀਜੇਪੀ ਦਾ ਪ੍ਰਧਾਨ ਬਣਨ ਦੇ ਉਤੇ ਮੁਬਾਰਕਾਂ ਹੋਣ। ਸੁਨੀਲ ਜਾਖੜ ਜੀ ਦੇ ਨਾਲ ਦਿਲੋਂ ਹਮਦਰਦੀ ਹੈ ਤੇ ਪਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹ ਜੰਗ ਬਾਜਵਾ, ਤਰੁਣ ਚੁੱਗ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਕਹਿੰਦੇ ਬਲ ਬਖਸ਼ਣ। ਰੰਧਾਵਾ ਨੇ ਸੁਨੀਲ ਜਾਖੜ ਨੂੰ ਲੰਮੇ ਹੱਥੀ ਲਿਆ। ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਨੀਲ ਜਾਖੜ ਨੂੰ ਨਿਸ਼ਾਨੇ ਦੇ ਉਤੇ ਲੈਂਦਿਆਂ ਕਿਹਾ ਗਿਆ ਕਿ ਜਦੋਂ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦਾ ਮੁੱਖ ਤਰਕ ਜਿਹੜਾ ਸੀ ਇਹ ਸੀ ਕਿ ਕਾਂਗਰਸ ਨੇ ਹਿੰਦੂ ਚਿਹਰਾ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ। ਪਰ ਹੁਣ ਜਦੋਂ ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨਗੀ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ ਤੇ ਅੱਧ ਵਿਚਾਲੇ ਹੀ ਕਮਾਨ ਬਦਲ ਦਿੱਤੀ ਤੇ ਹੁਣ ਕੀ ਇਹ ਸਮਝਾਈਏ ਕਿ ਭਾਜਪਾ ਵੀ ਹਿੰਦੂ ਵਿਰੋਧੀ ਹੋ ਗਈ? ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਸੀ ਤੇ ਦੇਖਿਓ ਹੁਣ ਕਹਿੰਦੇ ਕਿਤੇ ਭਾਜਪਾ ਨੂੰ ਹਿੰਦੂ ਵਿਰੋਧੀ ਦਾ ਟੈਗ ਲਗਾ ਕੇ ਛੱਡ ਨਾ ਦਿਓ। ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇਕ ਫੈਸਲਾ ਆਇਆ ਰਾਜਾ ਸ਼ਾਹੀ ਰਜਵਾੜਾ ਸ਼ਾਹੀ ਦੇ ਉਤੇ। ਰੋਇਲ ਫੈਮਿਲੀ ਪ੍ਰਾਪਰਟੀਜ਼ ਜਿਹੜੀ ਹੈ ਸਾਬਕਾ ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉਤੇ ਹਿੰਦੂ ਉਤਰਾਧਿਕਾਰੀ ਕਾਨੂੰਨ ਲਾਗੂ ਹੋਵੇਗਾ। ਹੁਣ ਜੇਠਾ ਪੁੱਤ ਜਿਹੜਾ ਜੇਠੇ ਪੁੱਤ ਦਾ ਹੱਕ ਨਹੀਂ ਹੋਵੇਗਾ, ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਸਾਬਕਾ ਰਿਆਸਤ ਦੇ ਨਾਮ ਧਰੀਕ ਸ਼ਾਸਕ ਰਾਜੇ ਜਾਣੀ ਕਿ ਦੀਆਂ ਨਿੱਜੀ ਜਾਇਦਾਦਾਂ ਉਨ੍ਹਾਂ ਦੇ ਵਾਰਸਾਂ ਨੂੰ ਹਿੰਦੂ ਜਾਂ ਮੁਸਲਿਮ ਨਿੱਜੀ ਕਾਨੂੰਨ ਪਰਸਨਲ ਲਾਅ ਜਿਹੜਾ ਉਹਦੇ ਅਨੁਸਾਰ ਮਿਲਣਗੀਆਂ। ਅਦਾਲਤ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਦੇ ਵਿਚ ਜੇਠੇ ਪੁੱਤ ਦੇ ਅਧਿਕਾਰ ਜਿਹੜੇ ਨੇ ਉਨ੍ਹਾਂ ਦਾ ਰਵਾਇਤੀ ਕਾਨੂੰਨ ਲਾਗੂ ਨਹੀਂ ਹੋਏਗਾ, ਜਿਸ ਦੇ ਤਹਿਤ ਸਾਰੀ ਜਾਇਦਾਦ ਸਿਰਫ਼ ਸਭ ਤੋਂ ਵੱਡੇ ਪੁੱਤਰ ਨੂੰ ਮਿਲਦੀ ਸੀ। ਜਸਟਿਸ ਪੰਕਜ ਮਿੱਥਲ ਅਤੇ ਜਸਟਿਸ ਐਸ ਵੀ ਐਨ ਭੱਟੀ ਉਨ੍ਹਾਂ ਦੀ ਬੈਂਚ ਨੇ ਕਪੂਰਥਲਾ ਦੇ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਨਾਮ ਧਰੀਕ ਜਾਣੀ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ, ਉਨ੍ਹਾਂ ਦੀ ਵੱਖ ਰਹਿ ਰਹੀ ਜਿਹੜੀ ਪਤਨੀ ਹੈ ਗੀਤਾ ਦੇਵੀ ਤੇ ਉਨ੍ਹਾਂ ਦੇ ਬੱਚਿਆਂ ਦੇ ਵਿਚਕਾਰ ਚੱਲ ਰਹੇ ਦੀਵਾਨੀ ਵਿਵਾਦ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਭਾਵੇਂ ਜੇਠੇ ਪੁੱਤ ਦੇ ਅਧਿਕਾਰ ਦਾ ਨਿਯਮ ਪ੍ਰਤੀਕਾਤਮਕ ਜਿਹੜਾ ਤਖ਼ਤ ਜਾਣੀ ਗੱਦੀ ਦੇ ਉਤੇ ਬੈਠਣਾ ਹੁੰਦਾ ਹੈ ਤੇ ਖਿਤਾਬਾਂ ਦੇ ਉਤੇ ਲਾਗੂ ਹੋ ਸਕਦਾ ਹੈ, ਪਰ ਇਹ ਰਿਆਸਤਾਂ ਦੇ ਰਲੇਵੇਂ ਸਮੇਂ ਜਿਹੜਾ ਐਲਾਨੀਆਂ ਗਈਆਂ ਨਿੱਜੀ ਜਾਇਦਾਦਾਂ ਦੇ ਉਤੇ ਲਾਗੂ ਨਹੀਂ ਹੁੰਦਾ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਡਾ ਪੁਰਸ਼ ਵਾਰਸ ਹੋਣ ਦੇ ਨਾਤੇ ਉਹ ਰਵਾਇਤੀ ਕਾਨੂੰਨ ਦੇ ਤਹਿਤ ਪਰਿਵਾਰ ਦੀ ਸਾਰੀ ਜਾਇਦਾਦ ਦੇ ਇਕੋ ਇਕ ਮਾਲਕ ਨੇ ਤੇ ਉਨ੍ਹਾਂ ਦੀ ਇਸ ਅਣਵੰਡੀ ਜਾਇਦਾਦ ਦੇ ਉਤੇ ਜਿਹੜਾ ਹਿੰਦੂ ਉਤਰਾਧਿਕਾਰ ਐਕਟ ਜਿਹੜਾ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਰਿਆਸਤਾਂ ਦੇ ਰਲੇਵੇਂ ਦੇ ਉਤੇ ਸਮਝੌਤੇ ਜਿਹੜੇ ਨੇ ਉਤੇ ਦਸਖਤ ਕਰਨ ਤੋਂ ਬਾਅਦ ਤਤਕਾਲੀ ਸ਼ਾਸਕ ਇਕ ਸੰਪੂਰਨ ਜਿਹੜਾ ਪ੍ਰਭੂ ਸੱਤਾ ਸੰਪੰਨ ਰਾਜਾ ਨਹੀਂ ਰਿਹਾ ਸੀ, ਬਲਕਿ ਉਹ ਭਾਰਤ ਦਾ ਇਕ ਆਮ ਨਾਗਰਿਕ ਬਣ ਗਿਆ ਸੀ। ਜਿਵੇਂ ਕਿ ਆ ਕਾਂਗਰਸ ਵਾਲੇ ਵੀ ਕਹਿੰਦੇ ਸੀਗੇ ਵੀ ਭਾਈ ਹੁਣ ਅੱਜ ਤੋਂ ਆਪਣੇ ਆਪ ਨੂੰ ਰਾਜੇ ਕਹਿਣਾ ਨਾਲ ਲਾਉਣਾ ਛੱਡ ਦਿਓ, ਕੈਪਟਨ ਸਾਹਿਬ ਦੇ ਨਾਲ ਵੀ ਜੋ ਕੁਝ ਲੱਗਦਾ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਣਾ। ਅਦਾਲਤ ਨੇ ਮੰਨਿਆ ਕਿ ਦੇਸ਼ ਦੇ ਵਿਚ ਇਕ ਆਮ ਧਾਰਨਾ ਹੈ ਕਿ ਕਿਸੇ ਰਿਆਸਤ ਦੇ ਸ਼ਾਸਕ ਦੀ ਜਾਇਦਾਦ ਰਵਾਇਤ ਅਨੁਸਾਰ ਜੇਠੇ ਪੁੱਤ ਦੇ ਅਧਿਕਾਰ ਦੇ ਨਿਯਮ ਦੇ ਨਾਲ ਚੱਲਦੀ ਹੈ, ਪਰ ਰਲੇਵੇਂ ਦੇ ਉੱਤੇ ਸਮਝੌਤੇ ਅਤੇ ਕੁਝ ਜਾਇਦਾਦਾਂ ਨੂੰ ਮਹਾਰਾਜਾ ਦੀਆਂ ਨਿੱਜੀ ਜਾਇਦਾਦਾਂ ਵਜੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਸਿਰਫ਼ ਪ੍ਰਤੀਕਾਤਮਕ ਤਖ਼ਤ ਗੱਦੀ ਹੀ ਇਸ ਨਿਯਮ ਦੇ ਤਹਿਤ ਅੱਗੇ ਜਾਵੇਗੀ, ਨਾ ਕਿ ਰਾਜੇ ਦੀਆਂ ਨਿੱਜੀ ਜਾਇਦਾਦਾਂ। ਬ੍ਰਿਟਿਸ਼ ਸਰਵ ਉੱਚਤਾ ਦੇ ਖਤਮ ਹੋਣ ਅਤੇ ਰਲੇਵੇਂ ਦੇ ਸਮਝੌਤੇ ਦੇ ਉੱਤੇ ਦਸਖਤ ਹੋਣ ਤੋਂ ਬਾਅਦ ਮਹਾਰਾਜਾ ਸਿਰਫ਼ ਗੱਦੀ ਦੇ ਉੱਤੇ ਬੈਠਣ ਅਤੇ ਉਸਦੇ ਨਾਲ ਜੁੜੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈਣ ਦੇ ਲਈ ਨਾਮ ਦੇ ਸ਼ਾਸਕ ਰਹਿ ਗਏ ਸਨ। ਜਾਇਦਾਦਾਂ ਦੀ ਵੰਡ ਦਾ ਵੇਰਵਾ ਦਿੱਤਾ ਹੈ। ਬੈਂਚ ਨੇ ਸਪਸ਼ਟ ਕੀਤਾ ਕਿ ਵਿਵਾਦਤ ਚਾਰ ਅਚਲ ਇਮੋਵੇਬਲ ਜਾਇਦਾਦਾਂ ਦੇ ਵਿਚੋਂ ਤਿੰਨ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਸਾਂਝੇ ਨਾਮ ਦੇ ਉੱਤੇ ਨੇ। ਇਸ ਦੇ ਲਈ ਉਹ ਸਾਂਝੇ ਮਾਲਕਾਂ ਵਿਚਕਾਰ ਜਿਹੜਾ ਵੰਡੀਆਂ ਜਾਣਗੀਆਂ, ਮਤਲਬ ਕਿ ਇਕੋ ਜਿਹੀਆਂ ਵੰਡੀਆਂ ਜਾਣਗੀਆਂ। ਬ੍ਰਿਗੇਡੀਅਰ ਦੇ ਲਿਖਤੀ ਬਿਆਨ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਸਾਂਝੇ ਬਿਆਨ ਦੇ ਆਧਾਰ ਦੇ ਉੱਤੇ ਬ੍ਰਿਗੇਡੀਅਰ ਇਨ੍ਹਾਂ ਜਾਇਦਾਦਾਂ ਦੀ ਵੰਡ ਤੋਂ ਇਨਕਾਰ ਨਹੀਂ ਕਰ ਸਕਦੇ ਹੈ। ਆਖਰੀ ਅਚਲ ਜਾਇਦਾਦ ਜੋ ਕਿ ਮਸੂਰੀ ਦੇ ਵਿਚ ਸਥਿਤ ਹੈ, ਕਪੂਰਥਲਾ ਸ਼ੈਤੋਂ ਅਤੇ ਸੇਂਟ ਹੇਲਨਜ਼ ਮਸੂਰੀ, ਉਹ ਵੀ ਹਿੰਦੂ ਕਾਨੂੰਨ ਦੇ ਤਹਿਤ ਹੀ ਵਾਰਸਾਂ ਨੂੰ ਮਿਲੇਗੀ ਤੇ ਪਰਿਵਾਰਕ ਮੈਂਬਰਾਂ ਦੇ ਵਿਚ ਵੰਡੀ ਜਾਊ। ਵਿਦੇਸ਼ੀ ਬੈਂਕਾਂ ਤੇ ਪਏ ਜਿਹੜੇ ਨੇ ਗਹਿਣੇ ਅਤੇ ਸ਼ੇਅਰਾਂ ਦੇ ਉੱਤੇ ਪਰਿਵਾਰ ਦਾ ਹੱਕ ਨਹੀਂ ਹੈ। ਅਦਾਲਤ ਨੇ ਆਪਣੇ ਹੁਕਮ ਦੇ ਵਿਚ ਇਹ ਵੀ ਸਾਫ਼ ਕਰ ਦਿੱਤਾ ਕਿ ਜਿਹੜੀਆਂ ਜਾਇਦਾਦਾਂ ਨੂੰ ਰਲੇਵੇਂ ਸਮੇਂ ਨਿੱਜੀ ਜਾਇਦਾਦ ਵਜੋਂ ਘੋਸ਼ਿਤ ਨਹੀਂ ਕੀਤਾ ਗਿਆ ਸੀ, ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣਗੀਆਂ। ਅਦਾਲਤ ਦੇ ਮੁਤਾਬਕ ਪੈਰਿਸ, ਫਰਾਂਸ ਦੇ ਜਿਹੜੇ ਨੇ ਸੋਸਾਇਟੀ ਜਰਨਲ, ਬੁਲੇਵਾਰਡ ਹਾਸਮੈਨ, ਬੈਂਕ ਦੇ ਵਿਚ ਪਏ ਜਿਹੜੇ ਨੇ ਗਹਿਣੇ ਅਤੇ ਫਸਟ ਨੈਸ਼ਨਲ ਸਿਟੀ ਬੈਂਕ ਫੋਰਟ ਬੰਬਈ ਦੀ ਜਿਹੜੀ ਹੈ ਸੁਰੱਖਿਅਤ ਕਸਟਡੀ ਦੇ ਵਿਚ ਪਏ ਜੁਆਇੰਟ ਸਟਾਕ ਕੰਪਨੀ ਦੇ ਸ਼ੇਅਰ ਜਿਹੜੇ ਨੇ ਉਹ ਜਾਇਦਾਦਾਂ ਨਹੀਂ ਨੇ, ਉਨ੍ਹਾਂ ਨੂੰ ਸ਼ਾਸਕ ਦੀਆਂ ਨਿੱਜੀ ਜਾਇਦਾਦਾਂ ਐਲਾਨਿਆ ਗਿਆ ਸੀ। ਇਸ ਦੇ ਲਈ ਇਹ ਜਾਇਦਾਦਾਂ ਹਿੰਦੂ ਕਾਨੂੰਨ ਦੇ ਤਹਿਤ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਨਹੀਂ ਮਿਲਣਗੀਆਂ। ਦੂਸਰੇ ਪਾਸੇ ਕਸ਼ਮੀਰ ਦੀ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਕਸ਼ਮੀਰ ਮੁੱਦੇ ਦੇ ਉੱਤੇ ਦਿੱਤੇ ਪਾਮੇਲਾ ਹਿਕਸ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਲਾਰਡ ਮਾਊਂਟਬੈਟਨ ਦੀ ਪਤਨੀ ਐਡਵੀਨਾ ਮਾਊਂਟਬੈਟਨ ਦੇ ਰਿਸ਼ਤੇ ਨੂੰ ਲੈ ਕੇ ਇਕ ਵੱਡਾ ਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ। ਲਾਰਡ ਜਿਹੜੇ ਨੇ ਮਾਊਂਟਬੈਟਨ ਦੀ ਧੀ ਪਾਮੇਲਾ ਹਿਕਸ ਨੇ ਕਬੂਲ ਕੀਤਾ ਕਿ ਉਸਦੀ ਮਾਂ ਨੇ ਨਹਿਰੂ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਦੇ ਉੱਤੇ ਸਿੱਧੀ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਸੰਯੁਕਤ ਰਾਸ਼ਟਰ UN ਦੇ ਵਿਚ ਲੈ ਕੇ ਜਾਣ ਦੀ ਲਈ ਜਿਹੜਾ ਮਨਾਇਆ ਸੀ। ਪਾਮੇਲਾ ਹਿਕਸ ਐਡਵੀਨਾ ਦੀ ਬੇਟੀ ਅਨੁਸਾਰ ਜਿਸ ਸਮੇਂ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ ਉਸ ਸਮੇਂ ਭਾਰਤ ਦੇ ਕੋਲ ਫੌਜੀ ਕਾਰਵਾਈ ਦਾ ਵਿਕਲਪ ਮੌਜੂਦ ਸੀ, ਪਰ ਐਡਵੀਨਾ ਨੇ ਨਹਿਰੂ ਦੇ ਨਾਲ ਆਪਣੇ ਨਜ਼ਦੀਕੀ ਸਬੰਧਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰ ਲਿਆ ਸੀ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਲੈ ਕੇ ਜਾਣ। ਇਸ ਖੁਲਾਸੇ ਦੇ ਵਿਚ ਇਹ ਵੀ ਦਸਿਆ ਗਿਆ ਕਿ ਲਾਰਡ ਮਾਊਂਟਬੈਟਨ ਨੇ ਆਪਣੀ ਪਤਨੀ ਐਡਵੀਨਾ ਅਤੇ ਨਹਿਰੂ ਦੇ ਸਬੰਧਾਂ ਦਾ ਭਰਪੂਰ ਸਿਆਸੀ ਫਾਇਦਾ ਵੀ ਉਠਾਇਆ। ਉਨ੍ਹਾਂ ਨੇ ਐਡਵੀਨਾ ਰਾਹੀਂ ਨਹਿਰੂ ਦੇ ਨਾਲ ਚਲਾਕੀ ਕੀਤੀ ਤਾਂ ਜੋ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ ਦੇ ਉਤੇ ਭਾਰਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਕਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਕਿ ਭਾਰਤ ਦੇ ਇਤਿਹਾਸਕ ਫੈਸਲੇ ਨਿੱਜੀ ਪ੍ਰਭਾਵਾਂ ਹੇਠ ਲਏ ਗਏ ਸਨ। ਮਾਹਰਾਂ ਦੇ ਅਨੁਸਾਰ ਕਸ਼ਮੀਰ ਮੁੱਦੇ ਨੂੰ UN ਦੇ ਵਿਚ ਲਿਜਾਣਾ ਇਕ ਅਜਿਹੀ ਗੁੰਝਲਦਾਰੀ ਬਣ ਗਈ ਕਿ ਜੋ ਦਹਾਕਿਆਂ ਦੇ ਬਾਅਦ ਵੀ ਸੁਲਝ ਨਹੀਂ ਸਕੀ। ਪਾਮੇਲਾ ਹਿਕਸ ਦੇ ਇਸ ਕਬੂਲਨਾਮੇ ਨੇ ਭਾਰਤੀ ਸਿਆਸਤ ਅਤੇ ਇਤਿਹਾਸਕਾਰਾਂ ਦੇ ਵਿਚ ਇਕ ਨਵੀਂ ਬਹਿਸ ਜਿਹੜੀ ਹੈ ਛੇੜ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਨੇ ਗਰਮੀ ਦੇ, ਉਹ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ 5 ਸਾਲ ਦੇ ਲਈ UN ਨੇ ਜਿਹੜੀ ਹੈ ਆਉਣ ਵਾਲੇ ਜਿਹੜੇ 5 ਸਾਲ ਹੈ ਗਰਮੀ ਦੇ ਰਿਕਾਰਡ ਟੁੱਟਣਗੇ ਤੇ ਮਚੇਗੀ ਤਰਾਹੀ ਤਰਾਹੀ। ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ ਆ ਗਈ ਹੈ ਤੇ ਉਸ ਤੋਂ ਪਹਿਲਾਂ ਇਹ ਖ਼ਬਰ ਲੈਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਦੋਸਤੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਵਟਸਐਪ ਕਾਲ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਗੱਲ ਏਦਾਂ ਹੈ ਕਿ ਅੱਜ ਤੁਸੀਂ ਆ ਪਾਮੇਲਾ ਹਿਕਸ ਦੀ ਗੱਲ ਕੀਤੀ ਆ ਜੀ, ਓਹਨੇ ਸਟੇਟਮੈਂਟ ਦਿੱਤੀ ਆ।
0: ਹਾਂਜੀ
1: ਚਲੋ ਬੀਜੇਪੀ ਵਾਲੇ ਤਾਂ ਬਾਗੋ ਬਾਗ
0: ਹੋ ਗਏ ਜੀ, ਹੋ ਗਏ ਬਿਲਕੁਲ ਹੈ ਜੀ।
1: ਹਾਂਜੀ ਉਹ ਤਾਂ ਅੱਗੇ ਕਹਿੰਦੇ ਹੈਗੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਨਾ ਜੀ ਮੈਸੇਜ ਪਤਾ ਕਿੱਦਾਂ ਜਾਂਦੇ ਜੇ ਬੀਜੇਪੀ ਦੇ ਵਰਕਰ ਆ ਉਹਨਾਂ ਦੇ ਮੋਬਾਈਲਾਂ ਦੇ ਵਿੱਚ, ਇਹ ਸਾਡੇ ਦੇਖੋ ਮੋਦੀ ਜੀ ਮੈਲੋਨੀ ਨੂੰ ਮਿਲੇ ਤੇ ਮੈਲਡੀ ਦੇ ਕੇ ਆ ਗਏ, ਜੇ ਕਿਤੇ ਹੁੰਦਾ ਨਹਿਰੂ ਤੇ ਭਾਵਾਂ ਕਸ਼ਮੀਰ ਹੀ ਦੇ ਆਉਂਦਾ। ਸੋ ਪਰ ਇਹ ਸਭ ਦੇਖੋ ਵੱਡੇ ਬੰਦਿਆਂ ਦੀਆਂ ਮਤਲਬ ਜਿਹੜੀਆਂ ਗਲਤੀਆਂ ਵੀ ਵੱਡੀਆਂ
0: ਹੁੰਦੀਆਂ ਜੀ।
1: ਸੋ ਇਸ ਕਰਕੇ ਜਿਹਨਾਂ ਬੰਦਿਆਂ ਦੇ ਨਾਂ ਦੇ ਨਾਲ ਇਸੇ ਕਰਕੇ ਕਹਿੰਦੇ ਹੈਗੇ ਕਿ ਵੱਡੇ ਬੰਦਿਆਂ ਨੂੰ ਆਪਣੇ ਤੇ ਬਹੁਤ ਜ਼ਿਆਦਾ ਚੈੱਕ ਰੱਖਣਾ ਚਾਹੀਦਾ ਕਿ ਉਹਨਾਂ ਦੇ ਫੈਸਲੇ ਦੇਖੋ ਕਿੰਨੇ ਅੱਜ ਕਿੰਨੇ ਸਾਲਾਂ ਬਾਅਦ ਉਹਨਾਂ ਦੇ ਇਸ ਧਰਤੀ ਤੋਂ ਜਾਣ ਤੋਂ ਬਾਅਦ ਵੀ ਉਹ ਚੀਜ਼ ਵਿਚਾਰੀ ਜਾਂਦੀ ਆ
0: ਜੀ
1: ਉਹਨਾਂ ਦੁਆਰਾ, ਜਿਹੜਾ ਆ ਕਿ ਉਹਦੇ ਨਾਲ ਜਿਹੜਾ ਆ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ, ਭਾਵਾਂ ਜਿਹੜੇ ਵੰਸ਼ਜ ਆ ਉਹਨਾਂ ਨੂੰ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਬੰਦੇ ਨੂੰ ਚਾਹੀਦਾ ਆ ਕਿ ਪਹਿਲਾਂ ਹੀ ਸੋਚ ਲੈ ਵੀ ਭਾਈ ਬਾਅਦ ਦੇ ਵਿੱਚ ਮੇਰਾ ਜਿਹੜਾ ਆ ਨਾਂ ਇਤਿਹਾਸ ਦੇ ਵਿੱਚ ਤਾਂ ਲਿਖਿਆ ਜਾਣਾ ਆ, ਮੈਨੂੰ ਏਦਾਂ ਦਾ ਰੁਤਬਾ ਮਿਲਿਆ ਆ
0: ਜੀ,
1: ਤੇ ਜੇ ਮੈਂ ਕੋਈ ਇਹੋ ਜਿਹਾ ਕੰਮ ਕਰ ਗਿਆ ਦੇਖੋ ਭੁਗਤਦਾ ਵੀ ਤਾਂ ਮਤਲਬ ਦੇਖੋ ਅੱਜ ਤੱਕ ਜਿਹੜੀ ਹੈਗੀ ਆ ਸਮੱਸਿਆ ਚੱਲੀ ਆ ਰਹੀ ਨਾ ਜੀ, ਇਸੇ ਕਰਕੇ ਚੱਲੀ ਆ ਰਹੀ ਕਿ ਇਹਨੂੰ ਜਿਹੜਾ ਆ ਸਰਦਾਰ ਪਟੇਲ ਨੇ ਜਿੱਦਾਂ ਬਾਕੀ ਜਿਹੜੀਆਂ ਰਿਆਸਤਾਂ ਖਤਮ ਕੀਤੀਆਂ ਸੀ ਓਦਾਂ ਹੀ ਇਹ ਹੋ ਜਾਂਦੀ ਤੇ ਤਾਂ ਵੀ ਠੀਕ ਸੀਗਾ ਜੀ।
0: ਜੀ ਬਿਲਕੁਲ ਹੈ ਜੀ। ਪਰ ਇੱਕ ਗੱਲ ਹੈ ਸੈਂਸ ਸਾਹਿਬ, ਮੈਂ ਕਈ ਵਾਰੀ ਸੋਚਦਾ ਹੁੰਦਾ ਚਲੋ ਇੰਨਾ ਕੁਝ ਹੋਇਆ ਨਾ ਰਾਜਾ ਆਪਣੇ ਸਮਿਆਂ ਦੇ ਵਿੱਚ ਜਦੋਂ ਅੰਗਰੇਜ਼ ਸੀਗੇ ਇੰਡੀਆ ਦੇ ਵਿੱਚ, ਪਰ ਮੈਂ ਕਈ ਵਾਰੀ ਸੋਚਦਾ ਚਲੋ ਮੈਂ ਇਹਦੇ ਉੱਤੇ ਸਟੱਡੀ ਵੀ ਕਰਾਂਗਾ ਜੇ ਤੁਹਾਨੂੰ ਜ਼ਿਆਦਾ ਨੌਲੇਜ ਹੈ ਇਹਦੇ ਬਾਰੇ ਹੋਵੇ, ਕਿ ਨੇਪਾਲ ਜਿਹੜਾ ਉਦੋਂ ਵੀ ਇੱਕ ਵੱਖਰਾ ਹਿੱਸਾ ਰਿਹਾ ਤੇ ਅੱਜ ਵੀ ਦੁਨੀਆਂ ਦਾ ਕੁਝ ਵੀ ਵਾਪਰ ਜਾਵੇ ਪਰ ਨੇਪਾਲ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਜੀ। ਇਹ ਕਾਰਨ ਕੀ ਹੈ ਜੀ? ਜਿਵੇਂ ਕਿ ਆਪਣੇ ਇਜ਼ਰਾਈਲ ਹੋ ਗਿਆ ਤੇ ਉਹ ਦੁਨੀਆਂ ਦਾ ਪਾਸਪੋਰਟ ਜਿੱਥੇ ਮਰਜ਼ੀ ਚਲੇ ਜਾਣ ਜੀ, ਉਹਨੂੰ ਕੋਈ ਪੁੱਛਦੇ ਦੱਸ ਨਹੀਂ ਕੁਛ ਨਹੀਂ ਗਾ। ਤੇ ਏਦਾਂ ਹੀ ਨੇਪਾਲ ਦੇ ਵਿੱਚ ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸ਼ੈਲਟਰ ਦਿੱਤਾ ਗਿਆ ਉੱਥੇ ਜਾ ਕੇ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਨੇਪਾਲ ਦੇ ਵਿੱਚੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਲਿਆ ਜਾਵੇ ਜਾਂ ਕੀਤਾ ਜਾਵੇ। ਉੱਥੇ ਦੀ ਰਾਜਾਸ਼ਾਹੀ ਵੱਖਰੇ ਤੌਰ ਦੇ ਉੱਤੇ ਹੀ ਆਪਣਾ ਪੂਰਾ ਬੋਲਬਾਲਾ ਲੋਹਾ ਮਨਾਉਂਦੀ ਰਹੀ ਹੈ, ਜਾਂ ਇਹ ਵੀ ਕਿਤੇ ਨਾ ਕਿਤੇ ਕੋਈ ਪਿੱਛੇ ਕੋਈ ਸੀਕਰਟ ਜਿਹੜੀ ਕੋਈ ਜਿਹੜੀ ਕਹਿ ਲਓ ਕਿ ਇਹਨਾਂ ਦੀ ਵਿਰਾਸਤ ਕਹਿ ਲਓ ਜਾਂ ਸੀਕਰਟ ਵੱਡਾ ਕੁਝ ਨਾ ਕੁਝ ਪਿੱਛੇ ਹੈ।
1: ਪਰ ਸਭ ਜੀਓਗ੍ਰਾਫੀ ਜਿਹੜੀ ਹੈ ਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਹਨਾਂ ਚੀਜ਼ਾਂ ਚ
0: ਜੀ।
1: ਕਿਸੇ ਚੀਜ਼ ਨੂੰ ਸੋਵਰੇਨਿਟੀ ਰੱਖਣ ਵਾਸਤੇ ਉਹਦਾ ਜਿਹੜਾ ਹੈਗਾ ਆ ਸਟਰਕਚਰ, ਉਹਦਾ ਜਿਹੜਾ ਹੈਗਾ ਜੀਓਗ੍ਰਾਫੀਕਲ ਜਿਹੜਾ ਹੈਗਾ ਸਟਰਕਚਰ ਉਹ ਬਹੁਤ ਮੈਟਰ ਕਰਦਾ
0: ਜੀ।
1: ਅੱਜ ਇਰਾਨ ਜਿਹੜਾ ਹੈਗਾ ਆ ਜੇ ਡਟਿਆ ਆ ਤੇ ਆਪਣੇ ਜੀਓਗ੍ਰਾਫੀਕਲ ਸਟਰਕਚਰ ਕਰਕੇ ਅੜਿਆ ਹੈ
0: ਬਿਲਕੁਲ।
1: ਤੇ ਉਹ ਜੇ ਕੋਈ ਹੋਰ ਦੇਸ਼ ਹੁੰਦਾ ਤੇ ਜਿੰਨਾ ਕਿ ਇਹਨਾਂ ਨੇ ਬੰਬ ਸਿੱਟਿਆ ਸੀ ਜਾਂ ਜਿੰਨਾ ਕੁ ਨੁਕਸਾਨ ਕੀਤਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ
0: ਜੀ।
1: ਉਹ ਆਪਣੀ ਜੀਓਗ੍ਰਾਫੀ ਕਰਕੇ ਜਿਹੜਾ ਹੈਗਾ ਆ ਹੁਣ ਦੇਖੋ ਉਹਨੇ ਜਿਹੜਾ ਆ ਜਿੱਥੇ ਇਹਨਾਂ ਨੂੰ ਲਿਆ ਕੇ ਫਸਾਇਆ ਉੱਥੇ ਵੀ ਜਿਹੜਾ ਆ ਜੀਓਗ੍ਰਾਫੀ ਮਦਦ ਕਰ ਰਹੀ ਆ ਉਹਦੀ
0: ਜੀ,
1: ਕਿਉਂਕਿ ਰਸਤਾ ਅੱਜ ਤੱਕ ਉਹਨੂੰ ਉਹਨਾਂ ਨੇ ਨਹੀਂ ਕਲੇਮ ਕੀਤਾ। ਜਦੋਂ ਹੁਣ ਜਿਹੜਾ ਇੰਟਰਨੈਸ਼ਨਲ ਰੂਲ ਦੇ ਮੁਤਾਬਕ ਜਿਹੜਾ ਆ ਉਹਨਾਂ ਦੇ 19 ਕਿਲੋਮੀਟਰ ਬਣਦੇ ਹੈਗੇ ਆ ਵੀ ਦੋ ਇੱਧਰੋਂ ਇਸ ਕੰਟਰੀ ਦਾ ਉੱਧਰੋਂ ਉਸ ਕੰਟਰੀ ਦਾ, ਜਦੋਂ ਕਿਲੋਮੀਟਰ ਗਿਣਦੇ ਆ ਤੇ ਉਹਨਾਂ ਦਾ ਆਪਣਾ ਬਣ ਜਾਂਦਾ ਪਰਸਨਲ ਬਣ ਜਾਂਦਾ ਜੀ
0: ਜੀ।
1: ਸੋ ਇਸ ਕਰਕੇ ਜੀਓਗ੍ਰਾਫੀਕਲ ਉਧਰ ਚਾਈਨਾ ਲੱਗਦਾ ਆ, ਇਧਰ ਪਾਸਿਓਂ ਇੰਡੀਆ ਲੱਗਦਾ ਹੈਗਾ ਆ ਜੀ। ਸੋ ਇਸ ਕਰਕੇ ਉੱਥੇ ਜਿਹੜੀਆਂ ਵੱਡੀਆਂ ਫੋਰਸਿਸ ਵੱਡੇ ਨੇਸ਼ਨ ਜਦੋਂ ਨਾਲ ਲੱਗਦੇ ਹੁਣ ਤੇ ਵਿੱਚ ਜਿਹੜਾ ਹੈਗਾ, ਦੂਜਾ ਇਹ ਹੈ ਕਿ ਵੀ ਏਰੀਆ ਘੱਟ ਹੋਣ ਕਰਕੇ ਉੱਥੇ ਜਿਹੜੀ ਆ ਕਮਾਂਡ ਜਿਹੜੀ ਆ ਉਨੇ ਥਾਂ ਦੇ ਵਿੱਚ ਕੀਤੀ ਜਾ
0: ਸਕਦੀ ਹੈ।
1: ਹਾਂਜੀ ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਤਾਂ ਕੋਈ ਚੱਕਰ ਨੀ ਏਦਾਂ ਦੀ ਗੱਲ
0: ਜੀ।
1: ਜਦੋਂ ਅਨਰੈਸਟ ਹੁੰਦੀ ਹੈ ਤੇ ਹੁਣ ਉੱਥੇ ਵੀ ਤਾਂ ਅਨਰੈਸਟ ਹੋਈ ਤੇ ਉਹ ਇੰਨੇ ਕੁ ਦੇ ਨਾਲ ਹੀ ਦੇਖੋ ਉਹਨਾਂ ਨੇ ਸਾਰਾ ਰਾਜਸ਼ਾਹੀ ਖਤਮ ਕਰ ਦਿੱਤੀ, ਚੇਂਜ ਕਰ ਦਿੱਤਾ ਜੀ। ਸੋ ਇਸ ਕਰਕੇ ਜਿਹੜਾ ਇਹ ਆ ਵੀ ਜੇ ਕਈਆਂ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ ਤੇ ਉਹਨਾਂ ਦੇ ਫਿਰ ਬਾਅਦ ਦੇ ਵਿੱਚ ਨੁਕਸਾਨ ਵੀ ਹੁੰਦੇ ਆ, ਪ੍ਰੋਸ ਐਂਡ ਕੌਨਸ ਨਾਲ ਹੀ ਚੱਲਦੇ ਆ ਜੀ
0: ਜੀ।
1: ਸੋ ਇਸ ਕਰਕੇ
0: ਇੱਕ ਗੱਲ ਹੋਰ ਸਮਝਣੀ ਚਾਹਾਂਗਾ, ਪਰ ਦੇਖੋ ਹੁਣ ਚਲੋ ਭਾਰਤ ਦੇ ਟੋਟੇ ਹੋਏ ਜਾਂ ਉਹਨਾਂ ਨੂੰ ਜੋ ਕੁਝ ਵੀ ਕੀਤਾ ਵੰਡਿਆ, ਪਾਕਿਸਤਾਨ ਬੰਗਲਾਦੇਸ਼ ਹੋਰ ਸਾਰਾ ਕਸ਼ਮੀਰ ਦਾ ਜਿਹੜਾ ਰੇੜਕਾ ਉਹ ਅਜੇ ਤੱਕ ਪਿਆ ਹੋਇਆ ਵਿੱਚੇ ਹੀ ਹੈ, ਪਰ ਇਹ ਕਿਤੇ ਨਾ ਕਿਤੇ ਸਾਰਾ ਪਲੈਨਿੰਗ ਦੇ ਅੰਡਰ ਹੀ ਹੁੰਦਾ ਜਾਂ ਫਿਰ ਜਿਹੜੇ ਵਿਦੇਸ਼ੀ ਏਜੰਸੀਆਂ ਨੇ ਜਾਂ ਵਿਦੇਸ਼ੀ ਜਿਹੜੀਆਂ ਜਿਹਨਾਂ ਲੋਕਾਂ ਦੀ ਨਿਗਾਹ ਉਹਨਾਂ ਚੀਜ਼ਾਂ ਦੇ ਉੱਤੇ ਹੈ। ਚਾਹੇ ਅੱਜ ਪਾਕਿਸਤਾਨ ਵੀ ਵੱਖਰਾ ਕੀਤਾ, ਮੈਂ ਤਾਂ ਕਈ ਵਾਰੀ ਇਹਦਾ ਜ਼ਿਕਰ ਕੀਤਾ ਕਿ ਉੱਥੇ ਤੇਲ ਵਗੈਰਾ ਸਾਰਾ ਕੁਝ ਹੈ ਪਰ ਸਮੇਂ ਦੇ ਉੱਤੇ ਕੱਢਾਂਗੇ। ਅਮਰੀਕਾ ਬੜਾ ਉਸ ਦੇ ਉੱਤੇ ਸਿਕੰਜਾ ਜਾਂ ਬ੍ਰਿਟੇਨ ਜਿਹੜਾ ਉਹ ਬਹੁਤ ਉਹਨਾਂ ਦੇ ਉੱਤੇ ਨਿਰਭਰ ਹੈ ਸਾਰਾ ਪਾਕਿਸਤਾਨ। ਤਾਂ ਕਿਤੇ ਨਾ ਕਿਤੇ ਹੁਣ ਉਹ ਫੰਡਿੰਗ ਵੀ ਕਰਦੇ ਆ, ਚਾਹੇ ਗ੍ਰੇ ਸੂਚੀ ਚ ਵੀ ਪਾ ਦਿੰਦੇ ਆ, ਸਾਰਾ ਕੁਝ ਚੱਲਦਾ ਹੈ। ਪਰ ਜਿੱਦਣ ਉਹਦੀ ਜ਼ਰੂਰਤ ਖਤਮ ਹੋ ਗਈ ਤਾਂ ਆਪਣਾ ਕਬਜ਼ਾ ਜਿਤਾਉਣਗੇ, ਸਾਰਾ ਕੁਝ ਕਰਨਗੇ ਉਹਦੇ ਉੱਤੇ ਜੀ। ਤਾਂ ਇਹ ਸਾਰਾ ਕੁਝ ਪਹਿਲਾਂ ਹੀ 100-200 ਸਾਲ ਪਹਿਲਾਂ ਦੀ ਹੀ ਸੈਣੀ ਸਾਹਿਬ ਲੱਗਦਾ ਕਿ ਪਲੈਨਿੰਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਮੇਰੇ ਵਰਗੇ ਨੂੰ ਥੋੜਾ ਜਿਹਾ ਸਮਾਂ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ।
1: ਪਰ ਇਹ ਸਭ ਤੁਹਾਨੂੰ ਹੀ ਨਹੀਂ ਸਮਾਂ ਲੱਗਦਾ ਹੈਗਾ, ਸਮਾਂ ਸਾਰਿਆਂ ਨੂੰ ਲੱਗਦਾ ਹੈ ਸਮਝਣ ਨੂੰ। ਇਹ ਦੇਖੋ ਜਿਹੜੇ ਡਿਵੈਲਪਿੰਗ ਕੰਟਰੀ ਹੁੰਦੇ ਆ ਤੇ ਉਹਨਾਂ ਦੀ ਸੋਚ ਵਿੱਚ, ਤੇ ਜਿਹੜੇ ਡਿਵੈਲਪਡ ਕੰਟਰੀ ਹੁੰਦੇ ਆ ਉਹਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ
0: ਹੈ ਜੀ।
1: ਡਿਵੈਲਪਿੰਗ ਕੰਟਰੀ ਤਾਂ ਲੜਾਈ ਰੋਟੀ ਦੀ ਆ ਜੀ
0: ਜੀ,
1: ਤੇ ਡਿਵੈਲਪਡ ਕੰਟਰੀ ਦੇ ਵਿੱਚ ਕੰਫਰਟ ਦੀ ਆ,
0: ਕੰਫਰਟ ਦੀ
1: ਹਾਂਜੀ। ਉਹਨਾਂ ਤਾਂ ਕੰਫਰਟ ਜ਼ੋਨ ਦੇ ਵਿੱਚ ਆ ਗਏ ਹੈਗੇ ਆ ਜੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਚਲਾਉਣਾ ਹੈਗਾ ਆ। ਉਹਨਾਂ ਨੂੰ ਹੁੰਦਾ ਆ ਕਿ ਸਾਡੀ ਡੋਮੀਨੈਂਸ ਜਿਹੜੀ ਆ ਉਹ ਬਣੀ ਰਹੇ ਜੀ, ਤੇ ਆਪਣੀ ਡੋਮੀਨੈਂਸ ਬਣਾਉਣ ਵਾਸਤੇ। ਦੂਜਾ ਸਰ ਜਿਹੜਾ ਮੈਂ ਅਬਜ਼ਰਵ ਕਰਦਾ ਆ
0: ਜੀ,
1: ਉਹ ਇਹ ਆ ਕਿ ਮੈਂ ਜੋ ਡ੍ਰੀਮ ਕਰ ਰਿਹਾ ਨਾ ਕਿ ਵਿਦੇਸ਼ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਆ, ਵਿਦੇਸ਼ ਨੀਤੀ ਹੋਣੀ ਚਾਹੀਦੀ ਦੇਸ਼ ਦੀ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਬਹਿ ਕੇ ਤੇ ਇੱਕ ਨੀਤੀ ਤੈਅ ਕੀਤੀ ਜਾਵੇ। ਸਰਕਾਰ ਕੋਈ ਵੀ ਆਵੇ, ਵਿਦੇਸ਼ ਨੀਤੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਸਮੇਂ ਅਨੁਸਾਰ ਜੇ ਕੋਈ ਚੇਂਜ ਕਰਨੀ ਆ ਤੇ ਉਹਦੇ ਵਾਸਤੇ ਰਾਸ਼ਟਰੀ ਕੰਸੈਂਸਸ ਬਣਨਾ ਚਾਹੀਦਾ ਹੈਗਾ
0: ਜੀ।
1: ਦੂਜਾ ਕੋਈ ਵੀ ਜਿਹੜੀ ਹੈਗੀ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਆਪੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਤੇ ਕਿੰਤੂ ਨਾ ਕਰੇ, ਕਿਉਂਕਿ ਉਹਦੇ ਵਿੱਚ ਉਹਦੀ ਵੀ ਕੰਸੈਂਟ ਹੁੰਦੀ ਹੋਵੇ ਜਦੋਂ, ਤੇ ਫਿਰ ਉਹ ਉੱਤੇ ਕਿੰਤੂ ਨਹੀਂ ਹੋ ਸਕਦਾ ਹੋਵੇ
0: ਜੀ।
1: ਉਹ ਤਾਂ ਕਿ ਕੰਟੀਨਿਊਸ ਜਿਹੜਾ ਹੈਗਾ ਆ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਤੁਸੀਂ ਜਿੱਦਾਂ ਡੀਲ ਕਰਨਾ ਹੈਗਾ ਆ, ਸਰਕਾਰ ਕੋਈ ਵੀ ਆ ਜਾਏ ਉਹ ਤੁਹਾਨੂੰ ਇੰਟਰਨਲੀ ਤਾਂ ਹੋਏਗਾ, ਪਰ ਵਿਦੇਸ਼ ਨੀਤੀ ਜਿਹੜੀ ਹੈਗੀ ਆ ਉਹ ਉਸੇ ਚੀਜ਼ ਨੂੰ ਕੈਰੀ ਫਾਰਵਰਡ ਕਰੇ ਅੱਗੇ, ਫਿਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਜੀ। ਤੁਸੀਂ ਦੇਖੋ ਨਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜੇ ਹੈਗੇ ਡਿਵੈਲਪਡ ਕੰਟਰੀ ਆ ਉਹਨਾਂ ਦੇ ਵਿੱਚ ਜਿਹੜਾ ਇਹ ਆ ਵਿਦੇਸ਼

0: ਐਂਗਲ ਨਾਲ ਸੋਚਦਾ ਪਿਆ ਆ, ਦੇਸ਼ ਦੀ ਸੱਤਾ ਜਿਹੜੀ ਆ ਉਹ ਦੂਜੇ ਐਂਗਲ ਨਾਲ ਸੋਚਦੀ ਪਈ ਆ ਜੀ। ਔਰ ਜਾਂ ਤਾਂ ਜੇ ਤੁਸੀਂ ਜਿਹੜਾ ਹੈਗਾ ਆ ਆਪਣੇ ਦੇਸ਼ ਦੇ ਲੋਕਾਂ ਨੂੰ ਤਾਂ ਕੋਨਫੀਡੈਂਸ ਲਓ, ਉਹਨਾਂ ਨੂੰ ਮਾੜਾ ਮੋਟਾ ਜਿਹੜਾ ਦੱਸੋ ਤਾਂ ਸਹੀ ਵੀ ਭਾਈ ਤੁਸੀਂ ਜੋ ਕਰ ਰਹੇ ਹੈਗੇ ਕਿਉਂ ਕਰ ਰਹੇ ਆ ਇਸ ਤਰੀਕੇ ਦੇ ਨਾਲ
1: ਜੀ।
0: ਇਹਨਾਂ ਦੀ ਇਨਕਲੀਨੇਸ਼ਨ ਜਿਹੜੀ ਹੈਗੀ ਆ ਇਜ਼ਰਾਇਲ ਦੇ ਨਾਲ ਜਾਂ ਮਹਿਸੂਸ ਹੁੰਦੀ ਹੈਗੀ ਆ ਜੀ, ਤੇ ਲੋਕ ਜਿਹੜੇ ਇਹ ਕਹਿੰਦੇ ਹੈਗੇ ਆ ਭਾਈ ਤੁਹਾਨੂੰ ਇਰਾਨ ਸਭ ਕੁਛ ਦੇ ਰਿਹਾ ਸੀਗਾ, ਤੁਸੀਂ ਚੁੱਪ ਕਰਕੇ ਲਈ ਜਾਂਦੇ, ਤੁਹਾਨੂੰ ਕੀ ਸੀਗਾ ਜੀ, ਤੁਸੀਂ ਕੀ ਲੈਣਾ ਸੀਗਾ ਸੀ ਜੀ ਇਸ ਚੱਕਰ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਪ੍ਰੋਬਲਮ ਦੇਖੋ ਅੱਜ ਇੰਨੇ ਸਾਲਾਂ ਬਾਅਦ ਜਿਹੜੀ ਆ ਇਹ ਗੱਲ ਜੇ ਨਿਕਲੀ ਹੈਗੀ ਆ, ਗੱਲ ਤਾਂ ਪਤਾ ਹੀ ਹੁੰਦੀ ਹੈਗੀ ਆ, ਪਰ ਇੱਕ ਫੈਮਿਲੀ ਮੈਂਬਰ ਵੱਲੋਂ ਇਹ ਗੱਲ ਕਹਿਣੀ ਜਿਹੜੀ ਆ ਉਹਦੇ ਨਾਲ ਮੈਟਰ ਕਰਦੀ ਹੈਗੀ ਆ, ਉਹਦੇ ਨਾਲ ਜਿਹੜਾ ਹਾਂਜੀ ਔਰ ਉਹ ਜੋ ਗੱਲ ਕਹਿੰਦੀ ਸੀ ਅੱਜ ਤੱਕ ਬੀਜੇਪੀ ਐਲੀਗੇਸ਼ਨ ਲਾਉਂਦੀ ਸੀ ਉਹ ਪ੍ਰੂਵ ਹੁੰਦੇ ਆ ਜੀ ਇਹਨਾਂ ਚੀਜ਼ਾਂ ਨਾਲ
1: ਜੀ।
0: ਬਟ ਐਨੀ ਹਾਉ ਇਟ ਇਜ਼ ਦੀ ਪਾਸਟ, ਜੋ ਬੀਤ ਗਿਆ ਸੋ ਬੀਤ ਗਿਆ ਜੀ, ਉਹ ਵਾਪਸ ਤਾਂ ਆਉਣਾ ਨਹੀਂ
1: ਆਉਣਾ।
0: ਹੁਣ ਤਾਂ ਇਹ ਹੈਗਾ ਆ ਕਿ ਯੂ ਹੈਵ ਟੂ ਪਲੇ ਦਾ ਗੇਮ ਵਿਦ ਦਾ ਕਾਰਡਸ ਇਨ ਯੂਅਰ ਹੈਂਡ, ਜੋ ਤੁਹਾਡੇ ਹੱਥ ਚ ਪੱਤੇ ਆ ਤੁਸੀਂ ਉਹਨਾਂ ਨਾਲ ਹੀ ਗੇਮ ਖੇਡਣੀ ਆ ਜੀ।
1: ਤੇ
0: ਕਰੰਟ ਸਿਚੁਏਸ਼ਨ ਜੋ ਹੈਗੀ ਆ ਜੀ, 12 ਸਾਲ ਦਾ ਤੁਹਾਨੂੰ ਹੋ ਗਏ ਆ ਜੀ ਬੈਠਿਆਂ ਨੂੰ ਅੱਜ ਦੇ ਜਿਹੜੇ ਸੱਤਾਧਾਰੀ ਹੈਗੇ ਆ, ਤੇ 12 ਸਾਲ ਹੋ ਗਏ ਤੁਹਾਨੂੰ, ਤੇ ਤੁਸੀਂ ਕਿਉਂ ਨੀ ਐਡਰੈਸ ਕਰ ਲਿਆ ਜੀ ਹੁਣ ਤੱਕ?
1: ਬਿਲਕੁਲ ਹੈ ਜੀ
0: ਬਿਲਕੁਲ ਜੀ, ਤੁਹਾਡੇ ਕੋਲ ਲਿਬਰਟੀ ਹੈਗੀ ਆ ਕਿ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਜਿੱਦਾਂ ਮਰਜ਼ੀ ਤੈਅ ਕਰੋ ਹੁਣ।
1: ਬਿਲਕੁਲ,
0: ਹਾਂ ਇਹ ਜ਼ਰੂਰ ਹੈਗਾ ਆ ਕਿ ਤੂੰ ਇੱਕ ਸਬਕ ਲੈ ਲਿਓ ਕਿ ਤੁਸੀਂ ਵੀ ਕੁਛ ਏਦਾਂ ਦਾ ਫੈਸਲਾ ਨਾ ਕਰਿਓ ਜਿਹੜਾ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ।
1: ਨਹੀਂ ਉਹ ਦੇਖੋ ਉਹਨਾਂ ਦੇ ਉੱਤੇ ਵੀ ਤਾਂ ਦੂਸ਼ਣਬਾਜ਼ੀ ਲੱਗਦੀ ਹੈ, ਇਹ ਵੀ ਕਿਹੜਾ ਸਾਫ਼ ਸੁਥਰੇ ਜਿਹੜੇ ਨੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਆ। ਚਲੋ ਹੁਣ ਸਮੇਂ ਦੇ ਉੱਤੇ ਸਾਰਾ ਕੁਝ ਕਲੀਅਰ ਹੋ ਜਾਣਾ ਜਦੋਂ ਆਪ ਹੀ ਸਟੈਂਪ ਲਾਉਂਦੇ ਆ। ਹੁਣ ਦੇਖੋ ਜਦੋਂ 84 ਹੋਇਆ ਸਾਰਾ ਕੁਝ ਹੋਇਆ, ਇਹਨਾਂ ਦੇ ਵੀ ਤਾਂ ਰਲ ਮਿਲ ਭੁਗਤ ਸਾਰਾ ਕੁਝ ਵਿੱਚ ਹੀ ਸੀਗਾ ਜਦੋਂ ਦਰਜ ਹੋਇਆ ਸਾਰਾ ਕੁਝ।
0: ਬਿਲਕੁਲ ਭਾਰਤ ਸਾਹਿਬ, ਬਟ ਅਥਾਰਟੀ ਜਿਹੜੀ ਹੁੰਦੀ ਆ ਨਾ ਉਹ ਆਪਣੀ ਰਿਸਪੋਂਸਿਬਿਲਟੀ ਤੋਂ ਬਚ ਨਹੀਂ ਸਕਦੀ ਹੁੰਦੀ, ਗੱਲ ਤਾਂ ਇਹ ਆ ਜੀ।
1: ਬਿਲਕੁਲ,
0: ਉਹਨਾਂ ਦਾ ਉਸ ਵੇਲੇ ਹੈਗਾ ਸੀ ਨਹੀਂ ਹੈਗਾ ਸੀ ਦੈਟ ਡਸ ਨਾਟ ਮੈਟਰ, ਗੱਲ ਤਾਂ ਇਹ ਅਥਾਰਟੀ ਜਿਹੜੀ ਆ ਉਹਦੀ ਲਾਇਬਿਲਟੀ ਹੁੰਦੀ ਆ, ਅੱਜ ਇਹਨਾਂ ਦੀ ਲਾਇਬਿਲਟੀ ਆ ਇਹ ਆਪਣੀ ਦੇਖ ਲੈਣ ਕਿਤੇ ਸਾਡੇ ਕੋਲੋਂ ਨਾ ਕੋਈ ਉਕਾਈ ਹੋ ਜਾਏ ਕਿ ਜਿਹੜਾ ਲਾਇਬਿਲਟੀ ਦੇ ਵਿੱਚ ਜਿਹੜਾ ਇਤਿਹਾਸ ਜਿਹੜਾ ਆ ਕੱਲ ਨੂੰ ਸਾਨੂੰ ਵੀ ਇਸੇ ਤਰੀਕੇ ਨਾਲ ਕੋਸੇ।
1: ਮੇਰਾ ਨਜ਼ਰੀਆ ਤਾਂ ਸੈਣੀ ਸਾਹਿਬ ਅੱਜ ਵੀ ਕਹਿੰਦਾ ਚਲੋ ਸਤਵੰਤ ਸਿੰਘ ਜਾਂ ਬੇਅੰਤ ਸਿੰਘ ਉਹਨਾਂ ਦੀ ਗੱਲ ਹੁੰਦੀ ਆ ਜਿਹੜੇ ਆਪਣੇ ਗਾਰਡ ਸੀਗੇ ਇੰਦਰਾ ਗਾਂਧੀ ਦੇ, ਚਲੋ ਉਹਨਾਂ ਨੇ ਕੀਤਾ ਨਹੀਂ ਕੀਤਾ ਉਹਦੇ ਉੱਤੇ ਅਜੇ ਵੀ ਸ਼ੱਕ ਆ, ਮੈਂ ਉਸ ਦੇ ਵਿੱਚ ਯਕੀਨ ਨਹੀਂ ਕਰਦਾ ਕਿ ਉਹਨਾਂ ਨੂੰ ਉਹਨਾਂ ਨੇ ਇਹ ਚੀਜ਼ ਕੀਤਾ ਹੋਊਗਾ ਜੀ। ਪਰ ਸਾਡੇ ਵਾਲਿਆਂ ਨੇ ਕਈ ਵਾਰੀ ਨਾ ਭਈ ਹਾਂ ਮੱਲੋ ਮੱਲੀ ਜਿੱਦਾਂ ਹੁਣ ਜਿੰਮੇਵਾਰੀਆਂ ਹੁਣ ਵੀ ਲੈਂਦੇ ਆ ਭੀ ਅਸੀਂ ਕਰਾਇਆ ਜੀ ਆਹ ਕਰਨਾ ਜੀ ਉਹ ਕਰਨਾ, ਉਹ ਬਾਹਰ ਬੈਠੇ ਵੀ ਇੱਕ ਬੋਲੀ ਜਾਂਦਾ ਸਾਰਾ ਕੁਝ ਹੈ, ਪਰ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਗੱਲ ਗਲਾਵਾਂ ਆਪ ਹੀ ਨਹੀਂ ਪਵਾ ਲਿਆ, ਮੈਨੂੰ ਅੱਜ ਵੀ ਇਹ ਚੀਜ਼ ਲੱਗਦੀ ਹੈ ਕਿਤੇ ਨਾ ਕਿਤੇ ਜੀ ਬੱਲੇ ਬੱਲੇ ਦੇ ਵਿੱਚ ਬਸ ਭੀ ਅਸੀਂ ਕੀਤਾ।
0: ਗੱਲ ਏਦਾਂ ਹੈਗੀ ਆ ਰਣਜੀਤ ਸਿੰਘ ਕੁੱਕੀ ਗਿੱਲ ਦੇ ਕਹਿਣ ਵਾਂਗੂ ਸਾਡੇ ਜਿਹੜੇ ਹੈਗੇ ਨਾ ਜੀ ਵੀ ਆਪਣੇ ਆਪ ਸੋ ਕਾਲਡ ਆਪਣੇ ਆਪ ਨੂੰ ਆਪ ਹੀ ਡੋਮੀਨੇਟਡ ਲੀਡਰ ਬਣੇ
1: ਜੀ,
0: ਨਾ ਕਿਸੇ ਕਿਸੇ ਪੰਥ ਨੇ ਆਥੋਰਾਈਜ਼ ਕੀਤਾ ਹੁੰਦਾ ਆ, ਨਾ ਕਿਸੇ ਵੋਟਾਂ ਨਾਲ ਬਣੇ ਹੁੰਦੇ ਆ, ਉਹ ਆਪੇ ਹੀ ਜਿਹੜਾ ਬੰਦਾ ਜ਼ਿਆਦਾ ਗੱਲਾਂ ਕਰਨ ਲਗਾ ਦਿੰਦਾ ਉਹ ਜਿਹੜਾ ਲੀਡਰ ਬਣ ਜਾਂਦਾ ਜੀ, ਤੇ ਉਹ ਆਪ ਹੀ ਤੈਅ ਕਰਨ ਲੱਗ ਪੈਂਦਾ ਜੀ, ਉਹ ਆਪ ਹੀ ਪੰਥ ਦੇ ਸਿਰ ਦੇ ਉੱਤੇ ਕੌਮ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਆ ਆਪਣੇ ਫੈਸਲੇ ਜਿਹੜੇ ਆ ਉਹਨੂੰ ਕੌਮ ਦੇ ਫੈਸਲੇ ਦੱਸਣ ਲੱਗ ਪੈਂਦਾ ਜੀ, ਤੇ ਨਾ ਉਹ ਤੇ ਚੈੱਕ ਵੀ ਕੋਈ ਨੀ ਹੈਗਾ ਜੀ। ਸੋ ਇਸ ਕਰਕੇ ਇਸੇ ਕਰਕੇ ਕੌਮ ਕਨਫਿਊਜ਼ਨ ਦੇ ਵਿੱਚ ਰਹਿੰਦੀ ਹੈਗੀ ਆ ਜੀ।
1: ਬਿਲਕੁਲ,
0: ਜੇ ਧਿਆਨ ਤਾਂ ਹੋਵੇ ਨਾ ਕੋਈ ਜਿਸ ਬੰਦੇ ਦੀ ਅਥਾਰਟੀ ਆ ਉਹ ਬੋਲੇ ਤੇ ਉਹਦਾ ਤਾਂ ਕੋਈ ਗੱਲ ਹੋਦਾ ਮੁੱਲ ਹੋਵੇ, ਇੱਥੇ ਆਪਣੇ ਆਪ ਹੀ ਸਿਰ ਸਵਾਹ ਪਾ ਕੇ ਚੱਲ ਜਾਂਦੇ ਆ ਜੀ, ਇਹਨਾਂ ਦਾ ਪਤਾ ਹੀ ਨੀ ਲੱਗਦਾ ਜੀ।
1: ਬਿਲਕੁਲ ਹੈ ਜੀ,
0: ਇਹਨਾਂ ਨੂੰ ਪਤਾ ਹੀ ਨੀ ਵੀ ਇਹਦੇ ਕੀ ਕੰਸੀਕੁਐਂਸਿਸ ਹੈਗੇ ਆ ਜੀ,
1: ਉਹ ਚੀਜ਼ ਨੇ ਕਿੰਨਾ ਘਾਟ ਕਰਾ ਦਿੱਤਾ, ਇੰਨੀ ਕਹਿਣ ਦੇ ਉੱਤੇ ਗੱਲ ਪਿਆ ਸੀ ਕੀਤਾ, ਦੇਖੋ ਕਿੰਨਾ ਕੁਝ ਕੀਤਾ ਫਿਰ ਅਗਲਿਆਂ ਨੇ, ਤੁਸੀਂ ਇੱਕ ਵਾਰੀ ਅਗਲਾ
0: ਕੈਨੇਡਾ ਦੇ ਵਿੱਚ ਅਗਲਿਆਂ ਨੇ ਰੋਡ ਸ਼ੋਅ ਕੱਢਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਪਰੇਡ ਕੱਢੀ ਸੀ ਉਹਦੇ ਵਿੱਚ ਲਾਇਆ ਸੀਗਾ ਜੀ ਗੋਲੀਆਂ ਮਾਰਦੇ ਆਪ ਦਿਖਾਏ ਸੀ ਜੀ, ਕਿ ਜਿੱਦਾਂ ਮੈਟਰ ਆਫ ਪ੍ਰਾਊਡ ਦੱਸਦੇ ਕਿ ਯੂ ਆਰ ਅੰਗੇਜਡ ਟੂ ਜਿਹੜਾ ਹੈਗਾ ਆ ਸੇਵ ਹਰ ਐਂਡ ਯੂ ਹੈਵ
1: ਕਾਨੂੰਨੀ ਜੁਰਮ ਮੰਨਦੇ ਆ, ਤੇ ਇਹ ਚੀਜ਼ ਤਾਂ ਸ਼ਰੇਆਮ ਇੱਥੇ ਦੇ ਬੱਚੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਜਸਟੀਫਾਈ ਕਰਨਗੇ ਉਹਨਾਂ ਦੇ ਸਾਹਮਣੇ ਜਦੋਂ ਪੁੱਛਣਗੇ ਉਹ।
0: ਭਾਰਤ ਸਾਹਿਬ ਤੁਸੀਂ ਤਾਂ ਚੰਗੇ ਮੁਲਕਾਂ ਚ ਚੱਲ ਗਏ ਹੈਗੇ ਆ, ਕੋਈ ਗੱਲ ਨੀ, ਜਦੋਂ ਤੁਸੀਂ ਇੰਡੀਆ ਆ ਗਏ ਤੁਸੀਂ ਸਭ ਤੋਂ ਪਹਿਲਾਂ ਨਾ ਲਾਇਸੈਂਸ ਭਾਵਾਂ ਘਰ ਰਹਿ ਜਾ, ਬੇਸਬਾਲ ਵੀ ਘਰ ਛੱਡ ਕੇ ਜਾਂਦੇ, ਚੇਤਾ ਨਾ ਕਰੋ।
1: ਨਹੀਂ ਉਹ ਤਾਂ ਫਿਰ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ,
0: ਬਸ ਫਿਰ ਬਸ ਹੁਣ ਤੁਸੀਂ ਟਿਕਾਣੇ ਤੇ ਆ ਗਏ, ਹੁਣ ਆ ਜਾਈਏ ਆਪਾਂ ਖਬਰਾਂ ਤੇ। ਸਰ
1: ਤੁਸੀਂ
0: ਮੈਨੂੰ ਖਬਰਾਂ ਤੋਂ ਨਾ ਭਰੇ ਕਰੋ, ਮੈਂ ਖਬਰਾਂ ਤੇ ਆ ਜੀ।
1: ਚਲੋ ਆਪਾਂ ਰਾਜਾ ਸ਼ਾਹੀ ਦੀ ਗੱਲ ਕਰਦੇ, ਮੈਂ ਇੱਥੋਂ ਸ਼ੁਰੂ ਕਰ ਲੈਣਾ ਜਿਹੜਾ
0: ਰਾਜਾ ਸ਼ਾਹੀ ਦੀ, ਆ ਜਾਓ
1: ਖਤਮ ਤਾਂ ਬਹੁਤ ਸਮੇਂ ਦੀ ਹੋ ਗਈ ਆ।

0: ਪਰ ਅਜੇ ਵੀ ਜਿਹੜੇ ਦਾਵੇ ਆ ਰਾਜਾ ਸ਼ਾਹੀ ਦੇ ਵਿੱਚ ਹੀ ਕਰੀ ਜਾਂਦੇ ਆ ਜੀ।
1: ਪਰ ਐਸਾ ਉਹਨਾਂ ਨੇ ਆਪਣੇ ਕਸਟਮ ਦੇ ਅਨੁਸਾਰ ਆਪਣੀ ਪ੍ਰੋਪਰਟੀ ਡਿਵਾਈਡ ਕਰਨੀ ਚਾਹੀ ਸੀ, ਜਿਹਨੂੰ ਕਿ ਸੁਪਰੀਮ ਕੋਰਟ ਨੇ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਲਾਅ ਆਫ ਸਕਸੈਸ਼ਨ ਜਿਹੜਾ ਆ ਉਹ ਹੀ ਪ੍ਰਵੇਲ ਕਰੇਗਾ।
0: ਬਿਲਕੁਲ,
1: ਲਾਅ ਆਫ ਸਕਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਵੀ ਇਕੁਅਲੀ ਡਿਸਟ੍ਰੀਬਿਊਟ ਹੁੰਦੀ ਆ ਪ੍ਰੋਪਰਟੀ ਬਿਟਵੀਨ ਆਲ ਦਾ ਲੀਗਲ ਹੇਅਰਸ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਹਾਡੇ ਜੋ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਸਰੈਂਡਰ ਹੋ ਗਈਆਂ ਸੀ, ਤੁਹਾਡੀ ਜਿਹੜੀ ਪਰਸਨਲ ਪ੍ਰੋਪਰਟੀ ਜਿਹੜੀ ਹੈਗੀ ਆ ਡਿਕਲੇਅਰ ਕੀਤੀ ਗਈ ਸੀ, ਉਹ ਪਰਸਨਲ ਪ੍ਰੋਪਰਟੀ ਦੇ ਵਿੱਚ ਜਿਹੜਾ ਆ ਸਿਰਫ ਤੁਹਾਡੇ ਜਿਹੜੇ ਟੈਗ ਸੀ ਜਾਂ ਕੋਈ ਇਨਾਮ ਸੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੀ ਇੰਟਾਈਟਲਮੈਂਟ ਉਸ ਬੰਦੇ ਦੀ ਸੀ ਜਿਹੜੇ ਬੰਦੇ ਨੂੰ ਤਾਜ ਜਾਣਾ ਸੀ। ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਇਮੂਵੇਬਲ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਇਮੂਵੇਬਲ ਪ੍ਰੋਪਰਟੀ ਦੈਟ ਵਿਲ ਬੀ ਡਿਵਾਈਡਿਡ ਅਕੋਰਡਿੰਗ ਟੂ ਲਾਅ ਆਫ ਸਕਸੈਸ਼ਨ। ਹਾਂਜੀ, ਤੇ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਕਹਿ ਤਾ ਹੈਗਾ ਆ ਹੁਣ ਇਕੋ ਸ਼ੇਅਰ ਮਿਲ ਜਾਣਗੇ ਜੀ ਜਿੱਦਾਂ ਜਿੱਦਾਂ ਸਾਰਿਆਂ ਨੂੰ ਹੈਗੇ ਆ ਜੀ।
0: ਬਿਲਕੁਲ,
1: ਪਰ ਸਵਾਲ ਤਾਂ ਇਹ ਹੈਗਾ ਜੀ ਦੇਸ਼ ਦੇ ਵਿੱਚ ਭੁੱਖ ਨੰਗ ਦੀ ਲੜਾਈ ਆ, ਇਹਨਾਂ ਕੋਲ ਜਿਹਨਾਂ ਕੋਲ ਹੈਗਾ ਆ ਜੀ ਇਹਨਾਂ ਦਾ ਰੱਜ ਨਹੀਂ ਆਉਂਦਾ ਹੈਗਾ ਜੀ। ਸੋ ਸਰ ਜੇ ਉਦਾਂ ਵੀ ਵੰਡ ਲੈਣ ਇਹਨਾਂ ਤੋਂ ਦੋ ਦੋ ਚਾਰ ਚਾਰ ਸੌ ਕਰੋੜ ਦੀ ਪ੍ਰੋਪਰਟੀ ਆਉਣੀ ਹੈ ਜੀ ਲੀਗਲ ਹੇਅਰ ਨੂੰ, ਪਤਾ ਨੀ ਕੀ ਮਤਲਬ ਜਿਹੜਾ ਹੈਗਾ ਆ ਕਿੰਨਾ ਕਿੰਨਾ ਪੈਸਾ ਚਾਹੀਦਾ ਆ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ। ਸਾਡੀ
0: ਪੈਲਸ ਤੱਕ ਬੈਂਕਾਂ ਦੇ ਵਿੱਚ ਹੀਰੇ ਜਵਾਹਰਾਤ ਸਾਰਾ ਕੁਝ ਬੈਂਕ ਬੈਲੈਂਸ ਪਏ ਨੇ। ਬਿਲਕੁਲ
1: ਹਾਂਜੀ, ਹੁਣ ਜਿਹੜਾ ਹੈਗਾ ਆ ਜਦੋਂ ਲਾਅ ਆਫ ਸਕਸੈਸ਼ਨ ਪ੍ਰਵੇਲ ਕਰਨਾ ਹੈਗਾ ਆ ਉਦੋਂ ਵੀ ਇਹਨਾਂ ਦੀ ਪਾਰਟੀਸ਼ਨ ਦੇ ਕੇਸ ਵੀ ਚੱਲਣੇ ਕਿਉਂਕਿ ਇਹਨਾਂ ਦੇ ਸੈਟਿਸਫਾਈ ਹੋਣਾ ਹੀ ਨੀ ਜੀ।
0: ਨਾ ਜੀ, ਨਾ ਜੀ
1: ਸਰ, ਇਹ ਏਦਾਂ ਦੇ ਜਿਹੜੀਆਂ ਹੈਗੀਆਂ ਸਕਸੈਸ਼ਨ ਏਦਾਂ ਦੀ ਚੀਜ਼ ਹੈਗੀ ਆ ਇਹ ਜਦੋਂ ਵੀ ਨਿਬੜਦੀ ਆ ਟੇਬਲ ਤੇ ਨਿਬੜਦੀ ਆ ਕਚਹਿਰੀਆਂ ਚ ਨਹੀਂ ਨਿਬੜਦੀ।
0: ਬਿਲਕੁਲ,
1: ਨਹੀਂ ਤਾਂ ਸਾਰੀ ਜ਼ਿੰਦਗੀ ਲੜਦੇ ਚੱਲ ਜਾਂਦੇ ਹੈਗੇ ਆ ਜੀ।
0: ਕਿਉਂ
1: ਇੱਕ ਬੰਦਾ ਕਹਿੰਦਾ ਮੈਂ ਆਹ ਪੋਰਸ਼ਨ ਨੀ ਲੈਣਾ ਮੈਂ ਆਹ ਲੈਣਾ ਹੈਗਾ, ਦੂਜਾ ਵੀ ਕਹਿੰਦਾ ਮੈਂ ਉਹ ਨੀ ਲੈਣਾ ਮੈਂ ਆਹ ਲੈਣਾ ਹੈਗਾ, ਇਹ ਅਲਟੀਮੇਟਲੀ ਜਿਹੜਾ ਹੈਗਾ ਆ ਫੇਰ ਜਦੋਂ ਪੂਰੀ ਤਰ੍ਹਾਂ ਲੜ ਉੜ ਕੇ ਥੱਕਦੇ ਆ ਫੇਰ ਟੇਬਲ ਤੇ ਆਉਂਦੇ ਆ
0: ਜੀ।
1: ਹਾਂਜੀ, ਬਾਕੀ ਠੀਕ ਆ ਜੀ, ਵਕੀਲਾਂ ਦੀ ਰੋਟੀ ਆ, ਚੰਗੇ ਭਲੇ ਵਕੀਲ ਰੋਟੀ ਖਾਣਗੇ ਜੀ ਇਹਨਾਂ ਤੋਂ।
0: ਬਿਆਨਬਾਜ਼ੀ ਆਉਣ ਲੱਗੀ ਪਰ ਹੁਣ ਜਿਹੜਾ ਆਪਣੇ ਢਿੱਲੋਂ ਸਾਹਿਬ ਨੂੰ ਲਿਆ ਕੇ ਖੜਾ ਕਰ ਦਿੱਤਾ ਮੋਹਰੇ ਜੀ, ਪਰ ਬਦਲੇ ਪੰਜਾਬ ਦੇ ਵਿਚ ਹੀ ਪ੍ਰਧਾਨ ਨੀ ਬਦਲਿਆ, ਨਾਲ ਹਰਿਆਣੇ ਦੇ ਵਿਚ ਵੀ ਜਾਂ ਦਿੱਲੀ ਦੇ ਵਿਚ ਵੀ ਬਦਲੇ ਆ।
1: ਦੇਖੋ ਵੈਸੇ ਤਾਂ ਮਾਨ ਸਾਹਿਬ ਦੇ ਤੁਸੀਂ ਜਿਹੜਾ ਹੈਗਾ ਆ ਉਹਨਾਂ ਦਾ ਐਕਸ ਜਿਹੜਾ ਆ ਉਹਦੇ ਤੇ ਹੀ ਗੱਲ ਕੀਤੀ ਆ ਵੀ ਉਹਨਾਂ ਨੇ ਐਕਸ ਤੇ ਜਿਹਨੂੰ ਟਵਿੱਟਰ ਕਹਿੰਦੇ ਜਾਂ ਟਵੀਟ ਕਹਿੰਦੇ ਆ ਉਹਦੇ ਤੇ ਗੱਲ ਕੀਤੀ ਆ। ਉਹਨਾਂ ਨੂੰ ਏਦਾਂ ਇਹ ਏਦਾਂ ਲਿਖਣਾ ਨਹੀਂ ਸੀ ਚਾਹੀਦਾ
0: ਜੀ।
1: ਉਹਦਾ ਕਾਰਨ ਆ ਕਿ ਇੱਕ ਆਪੋਜਿਟ ਪਾਰਟੀ ਜਿਹੜੀ ਆ ਇਹ ਉਹਦਾ ਪ੍ਰੈਰੋਗੇਟਿਵ ਆ,
0: ਉਹ ਕਿਹਨੂੰ
1: ਬਣਾਉਂਦੀ ਆ ਤੇ ਕਿਹਨੂੰ ਨਹੀਂ ਬਣਾਉਂਦੀ, ਉਹਨਾਂ ਦਾ ਨੇਜੇ ਆ। ਦੂਜੀ ਗੱਲ ਹੈਗੀ ਆ ਕਿ ਉਹਨਾਂ ਬਾਕੀਆਂ ਨੂੰ ਜਿਲਤ, ਹਾਂਜੀ ਉਹਨਾਂ ਨੂੰ ਕਾਹਦੀ ਜਿਲਤ ਹੈਗੀ ਹੈ ਜੀ, ਬਣਨਾ ਤਾਂ ਇੱਕ ਨਹੀਂ ਸੀ ਨਾ ਜੀ, ਬਣਨਾ ਤਾਂ ਇੱਕ ਨਹੀਂ ਸੀਗਾ ਜੀ, ਹਾਂ ਇੱਕ ਨੂੰ ਬਣਾ ਦਿੰਦੇ ਬਾਕੀਆਂ ਨੂੰ ਤਾਂ ਤੁਸੀਂ ਜਿਲਤ ਹੀ ਲਿਖਣੀ ਜੀ। ਬਾਕੀ ਜਾਖੜ ਸਾਹਿਬ ਦਾ ਕਾਰਜਕਾਲ ਜੁਲਾਈ ਦੇ ਵਿੱਚ ਖਤਮ ਹੋ ਰਿਹਾ ਸੀਗਾ ਜੀ ਉਹਨਾਂ ਨੂੰ, ਤੇ 4 ਜੂਨ ਨੂੰ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਆ, ਅਗਲਿਆਂ ਨੇ ਲੈ ਜਾਣਾ ਜੀ ਉੱਥੇ ਜਿਹੜਾ ਹੈਗਾ ਆ ਸੈਂਟਰ ਮਿਨਿਸਟਰ ਬਣਾਉਣਾ ਆ ਉਹਨਾਂ ਨੇ। ਇਹ ਚੀਜ਼ ਨੀ ਹੈਗਾ ਕਿ ਹਾਂਜੀ ਭਾਜਪਾ ਉਹਨੂੰ ਛੱਡ ਦੇਗੀ, ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਆ ਵੀ ਥੋੜੇ ਪਾਣੀ ਦੇ ਵਿੱਚ ਛਾਲਾ ਮਾਰਨ ਵਾਲੇ ਹੈਗੇ ਆ, ਇੱਕ ਸਟੇਟ ਦੇ ਵਿੱਚ ਇਹਨਾਂ ਦੀ ਸਰਕਾਰ ਆ ਵੀ ਤੁਸੀਂ ਕੀ ਕਰਨਾ, ਜਿਹੜੇ 7 ਰਾਜ ਸਭਾ ਵਾਲੇ ਤੁਹਾਡੇ ਉਹ ਜਾਂਦੇ ਲੱਗੇ ਹਾਂਜੀ, 6 ਤਾਂ ਉਹ ਚੋਂ ਨਿਕਲ ਗਏ,
0: ਬਿੱਟੂ ਉਦਾਹਰਣ ਹੈ ਜੀ, ਦੇਖੋ ਕਿੱਥੋਂ ਚੱਕ ਕੇ ਕਿੱਥੇ ਲਾਤੇ,
1: ਹਾਰਿਆ ਆ ਬੰਦਾ ਉਹ ਅਗਲੇ ਲੈ ਗਿਆ ਜੀ,
0: ਹਾਰਿਆ ਰੇਲਵੇ ਮਿਨਿਸਟਰ ਬਣਾਤਾ ਬਣਾਇਆ ਚੱਕ ਕੇ
1: ਹਾਂਜੀ। ਤੇ ਬਿੱਟੂ ਦਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਸ਼ਮਾ ਕਸ਼ ਕਰਨਾ ਸੀਗਾ ਸਾਰਾ ਕੁਛ ਸੀਗਾ, ਉਹ ਵੀ ਇਸੇ ਕਰਕੇ ਸੀ ਕਿ ਉਹ ਵੀ ਦੌੜ ਦੇ ਵਿੱਚ ਸ਼ਾਮਲ ਸੀ
0: ਜੀ,
1: ਉਹ ਦੱਸਣਾ ਵੀ ਚਾਹੁੰਦੇ ਸੀ ਵੀ ਮੈਂ ਤੁਹਾਡੇ ਲਈ ਅੱਛਾ ਮਤਲਬ ਸਾਬਤ ਹੋ ਸਕਦਾ, ਪਰ ਉਹਨਾਂ ਨੇ ਇਸ ਚੀਜ਼ ਨੂੰ ਵੀ ਕੱਲ ਨੂੰ ਜਿਹੜਾ ਹੈਗਾ ਅਸੀਂ ਸਾਥ ਦੇ ਤਾਂ ਪਏ ਆ ਵੀ ਸਿੱਖ ਵੋਟ
0: ਜੀ,
1: ਤੇ ਕੱਲ ਨੂੰ ਬਿੱਟੂ ਦੇ ਪਰਿਵਾਰ ਦਾ ਇਤਿਹਾਸ ਏਦਾਂ ਦਾ ਆ ਕਿ ਇਕਦਮ ਆਪੋਜਿਟ ਪਾਰਟੀਆਂ ਨੇ ਸਾਡੇ ਅਗੇਂਸਟ ਵੇਵ ਬਣਾ ਦੇਣੀ ਹੈਗੀ ਆ, ਹਾਂਜੀ ਉਹਨਾਂ ਦੇ ਬੇਅੰਤ ਸਿੰਘ ਹੋਣਾ ਦਾ ਟਾਈਮ ਦਾ ਜਿਹੜਾ ਹੈਗਾ ਆ ਉਹ ਓਹਦੇ ਕਰਕੇ ਜਿਹੜਾ ਆ ਓਹਨਾ ਨੇ ਓਹਨੂੰ ਇਗਨੋਰ ਕੀਤਾ ਜੀ ਤੇ ਅਦਰਵਾਈਜ਼ ਬਿੱਟੂ ਵਾਜ਼ ਦਾ ਰਾਈਟ ਚੋਇਸ ਤੇ ਉਹ ਸਿਰਫ ਆਹਾ ਓਹਨਾ ਡਰਾਬੈਕ ਸੀ ਜਿਹਦੇ ਕਰਕੇ ਭਾਜਪਾ ਡਰ ਗਈ ਤੇ ਓਹਨਾ ਨੇ ਕੇਵਲ ਢਿੱਲੋਂ ਹੋਣਾ ਤੇ ਗੁਣਾ ਪਾਇਆ ਇਸ ਕਰਕੇ ਇੱਕ ਤਾਂ ਮਾਲਵੇ ਦੇ ਵਿੱਚ ਜਿਹੜਾ ਹੈਗਾ ਦੂਜਾ ਇਹ ਆ ਵੀ ਉਹ ਕੈਪਟਨ ਸਾਹਿਬ ਦੇ ਬੰਦੇ ਆ
0: ਤੇ ਕੈਪਟਨ ਸਾਹਿਬ ਤਾਂ ਕਹਿੰਦੇ ਭਾਈ ਮੇਰੀ ਕੋਈ ਸ਼ਮੂਲੀਅਤ ਨਹੀਂ ਪਿੱਛੇ ਹਟ ਗਏ ਨੇ
1: ਠੀਕ ਗੱਲ ਹੈਗੀ ਆ ਵਿਚਾਰਿਆਂ ਦੇ ਕੀ ਕਾਰਨ ਉਹ ਗੱਲ ਤਾਂ ਹੈ ਕੈਪਟਨ ਸਾਹਿਬ ਨੂੰ ਗ੍ਰੇਟਨੈਸ ਦਿਖਾਉਣੀ ਚਾਹੀਦੀ ਹੈਗੀ ਸੀ ਉਹਦਾ ਕਾਰਨ ਇਹ ਹੈਗਾ ਕਿ ਹੁਣ ਜਿਸ ਨਿਜ਼ਾਮ ਦੇ ਵਿੱਚ ਤੁਸੀਂ ਬੈਠੇ ਹੈਗੇ ਆ ਤੇ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਆ ਕਿ ਮਾਈ ਗੇਮ ਇਜ਼ ਓਵਰ ਹਾਂਜੀ ਕਿ ਮੈਂ ਤਾਂ ਗ੍ਰੇਸਫੁਲੀ ਜਿਹੜਾ ਹੈਗਾ ਆ ਜਿੱਦਾਂ ਕਈ ਬੁੱਢੇ ਹੁੰਦੇ ਆ ਨਾ ਜੀ ਉਹ ਘਰ ਦੇ ਵਿੱਚ ਫੇਰ ਇੰਟਰਫੇਅਰ ਕਰਨ ਨੂੰ ਨਹੀਂ ਹਟਦੇ ਤੇ ਘਰ ਦੇ ਕਹਿੰਦੇ ਹੈਗੇ ਚੁੱਪ ਕਰਕੇ ਤੈਨੂੰ ਰੋਟੀ ਵਧੀਆ ਮਿਲੀ ਜਾਂਦੀ ਆ ਰਾਤ ਨੂੰ ਸਬਜ਼ੀ ਦੇ ਵਿੱਚ ਕੱਚਾ ਮਚਾ ਕੇ ਉਹਦਾ ਵੀ ਪੈ ਜਾਂਦਾ ਤੇ ਤੂੰ ਚੁੱਪ ਕਰਕੇ ਰੋਟੀ ਖਾਈ ਆ ਤੇ ਦੇਖੀ ਆ ਉਹਨੂੰ ਫੇਰ ਆਦਤ ਹੁੰਦੀ ਹੈ ਵੀ ਤੋਂ ਪੁੱਛ ਕੇ ਕਰੋ
0: ਪਰ ਦੇਖੋ ਸੈਣੀ ਸਾਹਿਬ ਕਈ ਵਾਰੀ ਇਹ ਨੀ ਮਹਿਸੂਸ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜੋ ਛਵੀ ਸੀ ਜਾਂ ਜੋ ਉਹਨਾਂ ਦੀ ਪਕੜ ਸੀ ਪੰਜਾਬ ਦੇ ਉੱਤੇ ਤੇ ਉਹਨਾਂ ਤੋਂ ਵੱਡਾ ਚਿਹਰਾ ਤਾਂ ਨੀ ਕੋਈ ਹੋ ਸਕਦਾ ਪਰ ਕਿਉਂ ਨੀ ਚੂਜ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ
1: ਪਰ ਇਹ ਸਭ ਪਤਾ ਨੀ ਵੀ ਮਤਲਬ ਜਿਹੜੇ ਹੈਗੇ ਆ ਕਈ ਵਾਰੀ ਅਸੀਂ ਚੀਜ਼ਾਂ ਇੰਨੀਆਂ ਵੱਡੀਆਂ ਨੀ ਹੁੰਦੀਆਂ ਬੰਦੇ ਏਡੇ ਵੱਡੇ ਨੀ ਹੁੰਦੇ ਅਸੀਂ ਵੱਡੇ ਬਣਾਏ
0: ਜੀ
1: ਸਰ ਕੀ ਇਹ ਤਾਂ ਪਿਛਲੇ ਸਾਲ ਜਿਹੜਾ ਹੈਗਾ ਤਿੰਨ ਮੁੜ ਦੇ ਵਿੱਚ ਤੁਸੀਂ ਦੇਖੋ ਤਾਂ ਅਸੀਂ ਕੀ ਅਯਾਸ਼ੀ ਕੀਤੀ ਹੋਰ ਕੀ ਕੀਤਾ ਉਹਨੇ ਹਾਂਜੀ ਕਰੋਨਾ ਦੇ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਅੰਦਰ ਬਹਿ ਗਿਆ ਜੀ ਬਾਕੀ ਪੁਲਿਸ ਨੂੰ ਇੰਨੇ ਅਖਤਿਆਰ ਦੇ ਤੇ ਉਹਨਾਂ ਨੇ ਪੁਲਿਸ ਨੇ ਦੇਖੋ ਕਿੱਦਾਂ ਕਿੱਦਾਂ ਬੰਦੇ ਕੁੱਟੇ ਜੀ ਉਦੋਂ ਨਾ ਮੈਂ ਦੇਖਿਆ ਵੀ ਵੀਡੀਓ ਲੇਡੀਜ਼ ਦੀਆਂ ਵੀਡੀਓ ਆਉਂਦੀਆਂ ਸੀ NRI ਵੀਡੀਓ ਆਉਂਦੀਆਂ ਸੀਗੀਆਂ ਉਹ NRI ਜਿਹੜੀ ਕਹਿੰਦੀ ਵੀ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਤੇ ਤੁਸੀਂ ਦੇਖੋ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਪੁਲਿਸ ਨੇ ਕੁੱਟਿਆ ਜੀ ਸਿਰਫ ਬਾਹਰ ਨਿਕਲੇ ਆ ਤੇ ਹਾਂਜੀ ਉਹ ਕਿੱਦਾਂ ਦਾ ਔਰ ਇਹਨਾਂ ਦੇ ਮਤਲਬ ਜਿਹੜਾ ਹੈਗਾ ਖੁੱਲੀ ਛੁੱਟੀ ਦਿੱਤੀ ਸੀ ਜੀ ਪਤਾ ਨੀ ਕਿੱਡੀ ਚ ਮਤਲਬ ਜਿਹੜਾ ਹੈਗਾ ਹੋ ਜਾਣਾ ਸੀਗਾ ਜੀ ਇੱਥੇ ਔਰ ਉਲਟਾ ਜਿਹੜੀ ਅੱਜ ਜਿਹੜਾ ਹੈਗਾ ਆ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਬੰਦਿਆਂ ਨੂੰ ਇੰਜੈਕਸ਼ਨ ਲੱਗੇ ਹੈਗੇ ਆ ਉਹ ਬੰਦੇ ਜਿਹੜੇ ਆ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਰਹੀ ਹੈ
0: ਬਿਲਕੁਲ ਅਸੀਂ ਤਾਂ ਉਦੋਂ ਵੀ ਰੋਲਾ ਪਾਉਂਦੇ ਸੀ ਪਰ ਸਾਡੀ ਮੰਨਦਾ ਕੋਈ ਨਹੀਂ ਸੀ ਜੀ ਉਦੋਂ ਕਹਿੰਦੇ ਝੱਲੇ ਆ ਜੀ
1: ਸਾਡੇ ਸਰ ਹੁਣ ਦੇਖੋ ਭਾਰੇ ਸਾਹਿਬ ਅਸੀਂ ਲਵਾਏ ਠੀਕ ਹੈ ਜੀ ਅੱਜ ਮਹਿਸੂਸ ਕਰਦੇ ਹੈਗੇ ਆ ਕਿ ਹਾਂਜੀ ਜੀ ਵੀ ਉਹਦੇ ਨਾਲ ਨੁਕਸਾਨ ਹੋਇਆ ਸਰੀਰ ਨੂੰ
0: ਬਿਲਕੁਲ
1: ਅੱਜ ਹੁਣ ਦੇਖੋ ਉਹਦੇ ਵਿੱਚ ਸਾਨੂੰ ਦੇਖੋ ਕਿੱਡੇ ਮਤਲਬ ਚਲਾਕ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੰਦੇ ਹੈਗੇ ਆ ਕਿ ਮੈਂਡੇਟਰੀ ਨਹੀਂ ਸੀਗਾ ਇਹ
0: ਜੀ
1: ਮੈਂਡੇਟਰੀ ਕਿੱਦਾਂ ਨਹੀਂ ਤੁਸੀਂ ਤਾਂ ਨਾਲ ਲਿਖ ਕੇ ਦਿੱਤਾ ਹੈ ਅਸੀਂ ਵੀ ਜੇ ਕੋਈ ਵਕੀਲ ਹੈਗਾ ਆ ਜੇ ਕੋਰਟ ਚ ਜਾਣਾ ਹੈਗਾ ਆ ਤੇ ਪਹਿਲਾਂ ਇਹ ਦਿਖਾ ਕੇ ਜਾਵੇ ਕਿ ਹਾਂ ਜੀ ਤੂੰ ਮੇਰੇ ਕਰੋਨਾ ਦਾ ਟੀਕਾ ਲੱਗਾ ਹੈ ਤਾਂ ਕੋਰਟ ਚ ਪੇਸ਼ ਹੋ ਸਕੇਗਾ
0: ਏਅਰਪੋਰਟ ਤੇ ਫਲਾਈਟ ਨਹੀਂ ਚੜ ਸਕਦਾ ਜੀ ਕਿਤੇ ਟਰੈਵਲ ਨਹੀਂ ਕਰ ਸਕਦਾ ਫਲਾਈਟ
1: ਚੜ ਸਕਦਾ ਹੈਗਾ ਜੀ ਟਰੈਵਲ ਨਹੀਂ ਕਰ ਸਕਦਾ
0: ਹੈਗਾ ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦੇ ਸੀ ਸਰਕਾਰੀ ਕਚਹਿਰੀਆਂ ਚ ਹਾਜ਼ਰ ਨਹੀਂ ਹੋ ਸਕਦੇ ਸੀ
1: ਸਾਰੇ ਸਰਟੀਫਿਕੇਟ ਤੁਸੀਂ ਦਿਖਾਓ
0: ਧੱਕਾ ਹੀ ਕੀਤਾ ਤਕਰੀਬਨ ਹਰ ਜਗ੍ਹਾ ਕੀਤਾ ਹਰ ਮੁਲਕ ਚ
1: ਸਾਰੇ ਡਾਕਟਰਾਂ ਨੇ ਪੈਸੇ ਲੈ ਕੇ ਤੇ ਸਿਰਫ ਕਾਗਜ਼ੀ ਸਰਟੀਫਿਕੇਟ ਵੀ ਕਈਆਂ ਨੂੰ ਜਾਰੀ ਕੀਤੇ
0: ਬਿਲਕੁਲ
1: ਹਾਂਜੀ ਟੀਕਾ ਨਹੀਂ ਲਾਇਆ ਜਿਹਨਾਂ ਉਹ ਟੀਕਾ ਅੱਗੇ ਤਾਂ ਟੀਕਾ ਲਵਾਉਣ ਦੇ ਪੈਸੇ ਦਿੰਦੇ ਸੀ ਟੀਕਾ ਨਾ ਲਵਾਉਣ ਦੇ ਪੈਸੇ ਦਿੱਤੇ ਲੋਕਾਂ ਨੇ
0: ਏਅਰਪੋਰਟ ਦੇ ਉੱਤੇ ਬਥੇਰਾ ਕੁਝ ਹੁੰਦਾ ਰਿਹਾ ਜੀ ਤੁਸੀਂ ਬਗੈਰ ਟੀਕੇ ਤੋਂ ਨਿਕਲਣਾ ਇੱਕ ਲਾਈਨ ਦੇ ਵਿੱਚ ਵੱਖਰੀ ਸੀਗੀ ਉਹਦੇ ਵਿੱਚ ਇੰਨੇ ਪੈਸੇ ਦੇ ਦਿਓ ਗੱਲ ਨੀ ਬੜੀ ਟੀਕਾ ਲੱਗ ਗਿਆ ਜੀ
1: ਹਾਂਜੀ ਉਹ ਪਤਾ ਨੀ ਹੈਗਾ ਅੱਜ ਹੁਣ ਕਹਿੰਦੇ ਹੈਗੇ ਆ ਜੀ ਕਿ ਨਿੰਮ ਦੀਆਂ ਗੋਲੀਆਂ ਖਾਓ ਤਾਂ ਇਹਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਆ ਕਿ ਨਿੰਮ ਦੇ ਪੱਤੇ ਖਾਓ ਜਾਂ ਹੈਂਜੀ ਤੇ ਤਾਂ ਉਹਦਾ ਇਫੈਕਟ ਜਿਹੜਾ ਨਿਊਟਰਲਾਈਜ਼ ਕੀਤਾ ਜਾ ਸਕਦਾ ਆ ਇਹ ਖੋਜ ਜਿਹੜੀ ਕੱਢੀ ਹੈਗੀ ਆ ਜੀ ਤੇ ਭਾਈ ਤੁਸੀਂ ਬਾਹਰਲੇ ਕੰਟਰੀਆਂ ਚ ਤੁਸੀਂ ਸਟੇਟਮੈਂਟ ਵੀ ਦਿੱਤੀ ਹੈਗੀ ਜਾ ਕੇ ਤੇ ਇਹ ਵਾਕਈ ਇਹਦੇ ਨਾਲ ਜਿਹੜੇ ਹੈਗੇ ਆ ਜਿਹੜੇ ਸਿਮਟਮ ਆਉਂਦੇ ਹੈਗੇ ਆ ਹਾਰਟ ਬੀਟ ਵਧਣ ਦੇ ਉਹ ਇਹਦਾ ਕਾਰਨ ਹੋ ਸਕਦਾ ਹੈ ਜੀ ਤੇ ਫਿਰ ਕਿਉਂ ਮਤਲਬ ਜਿਹੜਾ ਇਹ ਲੋਕਾਂ ਨਾਲ ਏਦਾਂ ਧੋਖਾ ਕੀਤਾ ਜੀ
0: ਉਹ ਤਾਂ ਸੈਣੀ ਸਾਹਿਬ ਫੀਵਰ ਵੀ ਤੁਹਾਨੂੰ ਹੋ ਜਾਵੇ ਚਲੋ ਆਪਣੇ ਲੋਕ ਇਹਨੂੰ ਏਦਾਂ ਨਹੀਂ ਲੈਂਦੇ ਚਲੋ ਇਹਨਾਂ ਮੁਲਕਾਂ ਚ ਜਦੋਂ ਦੇਖਦੇ ਆ ਕਿਉਂਕਿ ਤੁਹਾਡੇ ਮਸਲ ਡੈਮੇਜ ਹੋ ਸਕਦੇ ਆ ਹਾਰਟ ਦੇ ਨਾ ਜੀ ਉਹ ਫੀਵਰ ਨੂੰ ਆਪਾਂ ਉਸ ਹਿਸਾਬ ਦਾ ਨਹੀਂ ਲੈਂਦੇ ਪਰ ਉਹ ਆਮ ਫੀਵਰ ਦੇ ਵਿੱਚ ਵੀ ਤੁਹਾਡੇ ਨਾਲ ਹੋ ਸਕਦਾ ਤਾਂ ਹੀ ਕਹਿੰਦੇ ਕਿ ਆਪਣਾ ਰਿਲੈਕਸ ਰਵੋ ਭੱਜ ਨੱਠ ਨਾ ਕਰੋ ਜ਼ਿਆਦੇ
1: ਹਾਂਜੀ ਭਾਰਤ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ ਇੱਕ ਚੀਜ਼ ਹੈਗੀ ਆ ਉਹ ਪ੍ਰੂਵਨ ਆ ਇੱਕ ਜਿਹੜੀ ਮੈਡੀਸਨ ਜਿਹੜੀ ਆ ਉਹ ਪ੍ਰੂਵਨ ਆ
0: ਬਿਲਕੁਲ
1: ਇੱਕ ਚੀਜ਼ ਹੈ ਕਿ ਤੁਸੀਂ ਕਾਹਲੀ ਕਾਹਲੀ ਚ ਤਿਆਰ ਕੀਤੀ ਤੁਸੀਂ ਉਹਨੂੰ ਜਿਹੜਾ ਹੈਗਾ ਆ ਲਾਗੂ ਕਰ ਦਿੱਤਾ ਫੇਰ ਲੋਕਾਂ ਨੂੰ ਕਹਿੰਦੇ ਮੈਂਡੇਟਰੀ ਨਹੀਂ ਸੀਗਾ ਤੇ ਉਸ ਵੇਲੇ ਹਾਲਾਤ ਏਦਾਂ ਦੇ ਬਣਾਏ ਅਗਲੇ ਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ ਭਾਈ ਤੇਰੇ ਟੀਕਾ ਲੱਗਾ ਹੋਊ ਤਾਂ ਤੂੰ ਨਿਕਲ ਸਕਦਾ ਜੀ ਤੂੰ ਰੋਟੀ ਨਹੀਂ ਕਮਾ ਸਕਦਾ ਫੇਰ ਤੁਸੀਂ ਕਿੱਦਾਂ ਕਹਿੰਦੇ ਮੈਂਡੇਟਰੀ ਨਹੀਂ ਸੀਗਾ ਜੀ
0: ਨਾਲੇ ਦੇਖੋ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਚੱਲਿਆ ਜਿਹੜਾ ਆਪਣਾ ਰਸ਼ੀਆ ਦਾ ਸੀ ਨਪੁਸਤਿਕ ਕੀ ਸੀਗਾ ਇਹਦਾ ਨਾਂ ਮੈਨੂੰ ਚੇਤਾ ਭੁੱਲਿਆ ਸਪੂਤਨਿਕ ਤੇ ਉਹ ਆਪਣਾ ਦਾਵਾ ਕਰਦੇ ਸੀ ਕਿ 80% 90% ਮਤਲਬ ਕਿ ਸ਼ੋਰ ਹੈਗੇ ਆ, ਇਦਾਂ ਹੀ ਮਤਲਬ ਕਿ ਹੋਰ ਜਿਹੜੀਆਂ ਮੈਡੀਸਿਨ ਕੋਵਿਡ ਦੀਆਂ ਉਹ ਉਹਨਾਂ ਨੇ ਵੀ ਦਾਅਵੇ ਕੀਤੇ ਆ। ਬੜਾ ਵੱਡਾ ਬਿਜ਼ਨਸ ਇਹਦੇ ਵਿੱਚ ਚੱਲਿਆ ਜੀ।
1: ਬਿਲਕੁਲ ਜੀ, ਸਾਡਾ ਤਾਂ ਆਪਣਾ ਜਿਹੜਾ ਹੈਗਾ ਆ ਚਮਕਾਉਣ ਵਾਸਤੇ, ਆਪਣੀ ਜਿਹੜੀ ਹੈਗੀ ਆ ਚਿਹਰਾ ਚਮਕਾਉਣ ਵਾਸਤੇ ਸਾਰੀ ਦੁਨੀਆਂ ਨੂੰ ਮੁਫ਼ਤ ਵੰਡਦਾ ਰਿਹਾ। ਅੱਜ ਪੁੱਛਦਾ ਕੋਈ ਨੀ ਸਾਨੂੰ, ਗੈਸ ਸਿਲੰਡਰ ਸਾਨੂੰ ਅੱਜ ਫ੍ਰੀ ਨੀ ਮਿਲਿਆ
0: ਜੀ,
1: ਹਾਂਜੀ ਅਸੀਂ ਕੀ ਕਰਨਾ ਇਹਨੂੰ ਫ੍ਰੀ ਦੇ ਟੀਕੇ ਵੰਡਣ ਨੂੰ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ
1: ਹਾਂਜੀ ਆ ਜਾਈਏ ਹੁਣ ਇੱਕ ਖਬਰ ਤੇ।
0: ਹਾਂਜੀ ਜ਼ਰੂਰ ਜ਼ਰੂਰ, ਖਬਰ ਕੰਟੀਨਿਊ
1: ਪਲੀਜ਼। ਹਾਂਜੀ ਭਾਰੇ ਸਾਹਿਬ, ਗੱਲ ਏਦਾਂ ਹੋਈ ਆ, ਇਹ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿੱਚ 1,76,000 ਬੱਚਾ ਐਤਕੀ ਘੱਟ ਐਡਮਿਟ ਹੋਇਆ।
0: ਬਿਲਕੁਲ 9% ਘੱਟ ਗਿਆ ਜੀ ਆਮ ਦੇ ਨਾਲੋਂ ਵੀ।
1: 9% ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਬਣਦਾ ਜੀ।
0: ਜੀ
1: ਹੁਣ ਸਵਾਲ ਤਾਂ ਇਹ ਆ ਕਿ ਇੱਕ ਤੁਹਾਡੀ ਜਿਹੜੀ ਉਹ ਸਿੱਖਿਆ ਕ੍ਰਾਂਤੀ ਆ ਉਹਦੀ ਫੂਕ ਤਾਂ ਨਿਕਲ ਗਈ ਨਾ।
0: ਸੈਣੀ ਸਾਹਿਬ ਮੈਂ ਇੱਕ ਮਨ ਦੇ ਵਿੱਚ ਹੋਰ ਸਵਾਲ ਆਉਂਦਾ, ਅੱਜ ਆਰਟੀਕਲ ਵੀ ਲੱਗਿਆ ਹੋਇਆ ਦੇ ਉੱਤੇ ਮੈਂ ਜ਼ਰੂਰ ਅੱਗੇ ਜਾ ਕੇ ਪੜਾਂਗਾ ਕਿ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗ ਦੇ ਮਾਪੇ। ਹੁਣ ਜਿਹੜੇ ਮੁਲਕ ਦੇ ਵਿੱਚ ਇਹ ਐਜੂਕੇਸ਼ਨ ਦਾ ਸਿਸਟਮ ਦੇਖਣ ਆ ਰਹੇ ਨੇ, ਕਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਸਾਰੇ ਜਿੰਨੇ ਸਕੂਲ ਨੇ ਉਹ ਮਤਲਬ ਕਿ ਸਰਕਾਰੀ ਹੈ ਜੀ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਹੁਣ ਸਵਾਲ ਤਾਂ ਇਹ ਹੈਗਾ ਆ ਸਰਕਾਰੀ ਦੇ ਸਰਕਾਰੀ ਸਕੂਲ ਦੀ ਤਾਂ ਸਰਕਾਰੀ ਸਕੂਲ ਦਾ ਟੀਚਰ ਆਪਣੇ ਨਿਆਣੇ ਨੀ ਪੜਾਉਂਦਾ
0: ਜੀ? ਜੀ ਬਿਲਕੁਲ,
1: ਹਾਂਜੀ ਜੇ ਮਤਲਬ ਇਹ ਇੰਨੇ ਜ਼ਿਆਦਾ ਹਾਲਾਤ ਸਹੀ ਹੋਣ ਜਾਂ ਤਾਂ ਸਰਕਾਰੀ ਸਕੂਲ ਵਿੱਚ ਸਰਕਾਰੀ ਟੀਚਰ ਜਿਹੜੇ ਆ ਉਹ ਆਪਣੇ ਬੱਚੇ ਪੜਾਉਂਦੇ ਹੋਣ
0: ਜੀ,
1: ਉੱਥੇ ਤਾਂ ਆਉਂਦਾ ਹੈਗਾ ਆ ਜੀ। ਹੁਣ ਇਸ ਵੇਲੇ ਤੁਸੀਂ ਜਾ ਕੇ ਦੇਖ ਲਓ ਪ੍ਰਵਾਸੀਆਂ ਦੇ ਬੱਚੇ ਹੈਗੇ ਆ ਜਾਂ ਜਿਹੜੇ ਹੈਗੇ ਗਰੀਬ ਬੱਚੇ ਹੈਗੇ ਆ ਜੀ, ਜਿਹੜੇ ਮਾਪੇ ਅਫੋਰਡ ਨਹੀਂ ਕਰ ਸਕਦੇ
0: ਜੀ।
1: ਹਾਂਜੀ ਬਾਕੀ ਜਿਹੜੇ ਟੀਚਰਾਂ ਨੂੰ ਤਾਂ ਤੁਸੀਂ ਲਾਈ ਰੱਖਦੇ ਹੈਗੇ ਆ ਸਾਰਾ ਦਿਹਾੜੀ ਇਸੇ ਚੱਕਰ ਦੇ ਵਿੱਚ ਵੀ ਰੋਟੀ ਬਣਾ ਤੇ ਰੋਟੀ ਖਿਲਾ।
0: ਹਾਂਜੀ ਬਿਲਕੁਲ,
1: ਮਿਡ ਡੇ ਮੀਲ ਦੇ ਵਿੱਚ ਜਿਹੜੀ ਜੀ ਉਹ ਯੋਜਨਾ ਜਿਹੜੀ ਆ ਉਹ ਕਹਿੰਦੇ ਵੀ ਭਾਈ ਇਸ ਯੋਜਨਾ ਤਹਿਤ ਜਿਹੜਾ ਆ ਨਿਆਣੇ ਭੁੱਖੇ ਨਹੀਂ ਰੱਖਣੇ, ਜਿੱਦਾਂ ਮਰਜ਼ੀ ਭਾਵੇਂ ਸਟੇਟ ਕੋਲੋਂ ਪਾ ਲਾਏ।
0: ਬਿਲਕੁਲ,
1: ਸਟੇਟ ਨੇ ਕਿੱਥੋਂ ਕੋਲੋਂ ਪਾ ਲੈਣੇ ਜੀ, ਸਟੇਟ ਕੋਲ ਕਿੱਥੇ ਹੈਗੇ ਪੈਸੇ ਜੀ?
0: ਉਹ ਤਾਂ ਆਪ ਭੁੱਖ ਨੰਗ ਨਾਲ ਲੜਦੇ ਫਿਰ ਜੀ,
1: ਉਹ ਤਾਂ ਦੇਖ ਲੈਂਦੇ ਆ ਜੀ, ਮਾਸਟਰ ਵੀ ਕੌਲੀ ਕੌਲੀ ਖਾ ਲੈਂਦੇ ਆਰਾਮ ਨਾਲ ਚੁੱਪ ਕਰਕੇ, ਦਰਜਾ ਵਧੀਆ ਬਣਿਆ ਹੋਵੇ ਤੇ ਉੱਥੇ। ਹਾਂਜੀ ਤੇ ਫਰੂਟ ਚ ਨਿਆਣਿਆਂ ਲਈ ਆਉਂਦਾ ਹੈ ਤੇ ਮਾਸਟਰਾਂ ਲਈ ਵੀ ਆ ਜਾਂਦਾ ਹੈਗਾ ਆ ਜੀ, ਚੱਲੀ ਜਾਂਦਾ ਕੰਮ। ਸਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਜਿਹੜਾ ਆ ਕੁਛ ਨੀ ਉੱਥੇ ਜਿਹੜਾ ਆ ਕੀ ਉੱਥੇ ਜਿਹੜਾ ਆ ਟੋਇਲਟ ਦੀਆਂ ਉਦਘਾਟਨ ਕਰਨ ਚਲ ਗਏ ਤੁਸੀਂ
0: ਜੀ?
1: ਪਹਿਲਾਂ ਜਿਹੜੇ ਬਣੀਆਂ ਬਿਲਡਿੰਗਾਂ ਜਾਂ ਤਾਂ ਤੁਸੀਂ ਕੋਈ ਕਮਰੇ ਨਵੇਂ ਬਣਾਏ ਹੋਣ ਜੀ, ਉਹਨਾਂ ਨੂੰ ਰੰਗ ਕਰਕੇ ਦਿਖਾ ਜੀ ਤੇ ਨੀਲਾ ਪੀਲਾ ਰੰਗ ਕਰ ਦਿੱਤਾ ਵਾ, ਠੀਕ ਠਾਕ ਆ, ਸਿੱਖਿਆ ਕ੍ਰਾਂਤੀ ਆ ਗਈ ਜੀ। ਪਰ ਇਹ ਆ ਕਿ ਤੁਹਾਨੂੰ ਨੈਟ ਰਿਜ਼ਲਟ ਜਿਹੜਾ ਆ ਉਹ ਪਤਾ ਲੱਗ ਗਿਆ ਕਿ 9% ਜਿਹੜੇ ਹੈਗੇ ਆ ਬੱਚੇ ਘੱਟ ਗਏ ਆ।
0: ਬਿਲਕੁਲ ਜੀ, ਜਿਸ ਹਿਸਾਬ ਨਾਲ ਬੱਚਿਆਂ ਦੀ ਜਾਂ ਆਪਣੇ ਪੰਜਾਬ ਦੀ ਆਬਾਦੀ ਉਹਦੇ ਮੁਕਾਬਲੇ ਤਾਂ ਕੁਛ ਵੀ ਨੀਗਾ। 14-15 ਲੱਖ ਬੱਚਾ ਜੀ ਸਿਰਫ ਸਰਕਾਰੀ ਸਕੂਲਾਂ ਚ, 14 ਲੱਖ ਵੀ ਹੈ, 13 ਲੱਖ ਤੇ 66,000 ਬੱਚਾ, 14 ਲੱਖ ਬੱਚਾ ਜੀ।
1: ਭਾਰੇ ਸਾਹਿਬ ਬੇਨਤੀ ਇਹ ਆ ਕਿ ਇਹ ਜਿਹੜਾ ਹੈਗਾ ਰਿਜ਼ਲਟ ਆਇਆ ਸੀ ਤੇ ਇਹ ਆਪਣੀ ਪਿੱਠ ਤਖ਼ਤ ਪਾਉਂਦੇ ਸੀਗੇ
0: ਜੀ,
1: ਇਹ ਇਸ ਚੀਜ਼ ਦਾ ਨੀ ਕੰਪੈਰੀਜ਼ਨ ਇਹਨਾਂ ਨੇ ਕੀਤਾ ਵੀ ਪਿਛਲੇ ਸਾਲ ਨਾਲੋਂ ਸਾਡਾ ਰਿਜ਼ਲਟ ਘਟਿਆ ਆ, ਪਿਛਲੇ ਸਾਲ ਰਿਜ਼ਲਟ ਸਾਰੇ ਤੋਂ ਵਧੀਆ ਸੀ, ਉਸ ਤੋਂ ਪਿਛਲੇ ਸਾਲ ਇਸ ਤੋਂ ਵੀ ਵਧੀਆ ਸੀ
0: ਜੀ,
1: ਤੇ ਲਗਾਤਾਰ ਤਾਂ ਰਿਜ਼ਲਟ ਡਿਕਰੀਜ਼ ਕਰ ਰਿਹਾ ਹੈਗਾ। ਤੁਸੀਂ ਪਿੱਠ ਤਖ਼ਤ ਪਾਉਂਦੇ ਹੈਗੇ ਸਾਡੇ ਜੀ 94% ਪਾਸ ਹੋ ਗਏ ਜੀ, ਸਾਡੇ ਇੱਦਾਂ ਹੋ ਗਏ ਜੀ। ਸੋ ਇਸ ਕਰਕੇ ਜਿਹੜਾ ਆ ਬਾਕੀ ਪਤਾ ਨੀ, ਗੋਡ ਨੋਜ਼ ਇੱਕ ਮਤਲਬ ਕਿੱਥੋਂ ਡਾਟਾ ਲੈਂਦੇ ਹੈਗੇ, ਕਿਹੜੇ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਆ ਜਿਹਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਇਹ ਬੂਸਟ ਕਰਦੇ ਇਸ ਚੀਜ਼ ਦੇ ਉੱਤੇ
0: ਜੀ।
1: ਸੋ ਇਸ ਕਰਕੇ ਜਿਹੜੇ ਸਿੱਖਿਆ ਕ੍ਰਾਂਤੀ ਵੀ ਇਹਨਾਂ ਦੀ ਫੇਲ ਹੋ ਗਈ ਜੀ।
0: ਦੇਖੋ ਸਮੇਂ ਸਮੇਂ ਦੇ ਪਿਛਲੇ ਦਿਨਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿਹੜੇ ਨੇ ਡਾਕਟਰਾਂ ਦੀ ਗੱਲ ਆਈ ਉਹਦੇ ਵਿੱਚ ਹੁਣ ਆ ਸਿੱਖਿਆ ਕ੍ਰਾਂਤੀ ਦੀ ਰਿਪੋਰਟ ਆ ਗਈ ਹੈ ਜੀ, ਤੇ ਉਧਰ ਵੀ ਦੇਖ ਲਓ ਕਿੰਨੀਆਂ ਜਿਹੜੀਆਂ ਨੇ ਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਉਹ ਭਰੀਆਂ ਹੀ ਨਹੀਂ ਹਜੇ ਤੱਕ, ਮਸ਼ੀਨਾਂ ਹੈ ਨੇ ਜਿਹੜੀਆਂ ਨੇ ਡਾਇਗਨੋਸ ਦੇ ਲਈ ਹੋਰ ਸਾਰੀਆਂ ਚੀਜ਼ਾਂ।
1: ਉਹ ਭਾਰਤ ਸਾਹਿਬ ਉਹ ਵੀ ਪਹਿਲਾਂ ਦੇਖੂ ਆਈ ਜਾਂਦਾ ਤੁਹਾਨੂੰ, ਮਤਲਬ ਇਹ ਇੱਕ ਤੋਂ ਬਾਅਦ ਇੱਕ ਜਿਹੜਾ ਆ ਆਈ ਜਾਂਦਾ ਹੈਗਾ ਆ ਜੀ, ਵੀ ਹਾਂ ਜੀ ਜਿਹੜੇ ਫੀਲਡ ਦੇ ਉੱਤੇ ਇਹ ਕਹਿੰਦੇ ਸੀ ਸਿੱਖਿਆ ਤੇ ਸਿਹਤ, ਇਹ ਦੋ ਮੋਟੋ ਦੇ ਉੱਤੇ ਇਹ ਸਰਕਾਰ ਆਈ ਜੀ, ਦੋਨਾਂ ਫੀਲਡ ਦੇ ਵਿੱਚ ਜਿਹੜਾ ਆ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਅੱਗੇ ਪਿੱਛੇ ਆ ਗਈਆਂ ਜੀ। ਮਤਲਬ ਇਹ ਆ ਕਿ ਦੋਨੇ ਫੀਲਡ ਦੇ ਉੱਤੇ ਸਰਕਾਰ ਜਿਹੜੀ ਹੈਗੀ ਵਿਧਰੇ ਵਾਲੀ ਫੇਲ ਹੋਈ ਆ ਜੀ, ਤੇ ਇਹਨਾਂ ਨੂੰ ਚਾਹੀਦਾ ਹੈਗਾ ਸੀਗਾ ਜਾਂ ਤਾਂ ਉੱਤੇ ਫੋਕਸਡ ਰਹਿੰਦੇ, ਇਹ ਉਹਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਲੱਗ ਪਏ ਜੀ, ਵੀ ਆਪਣੀ ਛਾਪ ਛੱਡਣੀ ਆ ਜੀ, ਬਾਕੀ ਕੋਈ ਨੀ ਪ੍ਰਚਾਰ ਦੇ ਨਾਲ ਹੀ ਆ, ਪ੍ਰਚਾਰ ਇੰਨਾ ਕਰੋ ਪ੍ਰਚਾਰ ਇੰਨਾ ਕਰੋ ਕਿ ਆਪਣੇ ਆਪ ਲੋਕੀ ਸਮਝਣ ਲੱਗ ਪੈਣ ਜੀ, ਹੁਣ 1,000 ਰੁਪਇਆ ਜੇ ਦਿੱਤਾ ਹੈ ਨੀ ਜੀ ਕਿਸੇ ਨੂੰ, ਤੇ ਉਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਆ ਬਾਹਰਲੀਆਂ ਸਟੇਟਾਂ ਤੱਕ ਕਰ ਦਿੱਤਾ, ਇਸੇ ਤਰੀਕੇ ਨਾਲ ਹੀ ਬਾਕੀ ਚੀਜ਼ਾਂ ਦਾ ਪ੍ਰਚਾਰ ਦੇ ਉੱਤੇ ਹੀ ਹੈਗਾ ਜੀ, ਐਡਵਰਟਾਈਜ਼ਮੈਂਟ ਦੇ ਉੱਤੇ ਚੱਲਦਾ ਕੰਮ। ਤੁਸੀਂ ਇਹ ਦੇਖੋ ਨਾ ਕਿ ਹਾਈ ਕੋਰਟ ਜਿਹੜੀ ਹੈਗੀ ਆ ਉਹਦੇ ਵਿੱਚ ਜਿੰਨੇ ਮੁੱਦੇ ਆਉਂਦੇ ਹੈਗੇ ਆ, ਉੱਥੇ ਸਰਕਾਰ ਜਿਹੜੀ ਆ ਸਮਾਂ ਟਪਾਉਣ ਵਾਸਤੇ ਟਾਈਮ ਮੰਗਦੀ ਹੈ ਜੀ ਹਰ ਇੱਕ ਜਗ੍ਹਾ
0: ਜੀ।
1: ਹੁਣ ਤਾਂ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈਗੀ ਵੀ ਤੁਹਾਨੂੰ ਕਿੱਥੇ ਕਿੱਥੇ ਸਮਾਂ ਦੇਈ ਚੱਲੀਏ ਜੀ
0: ਜੀ।
1: ਸੋ ਇਸ ਕਰਕੇ ਹੈਗਾ ਜੀ ਪਰਸਨਲ ਰੰਜਿਸ਼ ਤੇ ਪਰਸਨਲ ਜਿਹੜੇ ਗੇਮ, ਇਸ ਤੋਂ ਇਲਾਵਾ ਦੋ ਹੀ ਆਹ ਮੋਟੋ ਆ ਜੀ ਬਸ, ਹੋਰ ਤਾਂ ਕੋਈ ਸਰਕਾਰ ਦਾ ਮੋਟੋ ਨਹੀਂ, ਇਹ ਹੀ ਸੱਚਾਈ ਹੈ ਜੀ।
0: ਜੀ ਸਿੱਧੂ ਮੂਸੇਵਾਲੇ ਦੀ ਬਰਸੀ ਜਿਹੜੀ ਮਨਾਈ ਗਈ ਹੈ, ਸਾਰਾ ਕੁਝ ਹੋਇਆ ਉੱਥੇ, ਉਹਨਾਂ ਦੇ ਪਿਤਾ ਕਹਿੰਦੇ ਨੇ ਕਿ ਕੇਂਦਰ ਤੇ ਪੰਜਾਬ ਜਿਹੜੀ ਹੈ ਸਰਕਾਰਾਂ ਨੇ ਉਹਨਾਂ ਨੇ ਅਜੇ ਤੱਕ ਵੀ ਨਾ ਇਨਸਾਫ਼ ਦਿੱਤਾ ਤਾਂ ਨਾ ਦੇਣ ਸਕਣਗੀਆਂ ਅੱਗੇ, ਉਹਨਾਂ ਨੂੰ ਇਹ ਵੀ ਲੱਗਦਾ। ਉਹ ਕਹਿੰਦੇ ਜੋ ਹਾਲਾਤ ਨੇ ਮੈਨੂੰ ਤਾਂ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਹੋਰ ਮੁਲਕ ਹੀ ਚਲੇ ਜਾਵਾਂ, ਉੱਥੇ ਘੱਟੋ ਘੱਟ ਸੇਫ ਤਾਂ ਰਵਾਂਗਾ। ਪਰ ਇਹ ਸਾਰੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਇੱਕ ਪੋਲੀਟੀਕਲ ਐਂਗਲ ਤੋਂ ਵੀ ਮੈਂ ਦੇਖਦਾ, ਚਲੋ ਉਹ ਵੀ ਸਿਆਸਤ ਦੇ ਨਾਲ ਜੁੜੇ ਹੋਏ ਨੇ ਜਾਂ ਪਰਿਵਾਰ ਸਿਆਸਤ ਦੇ ਨਾਲ ਜੁੜਿਆ ਹੋਇਆ, ਤੇ ਉਹਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਜਿਹੜਾ ਨਵਾਂ ਸਿੱਧੂ ਹੈ, ਛੋਟਾ ਬੱਚਾ ਹੈ ਜੇ, ਤੇ ਉਹਦੇ ਉੱਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਾਂ ਬੋਲ ਜੋ ਬੋਲੇ ਜਾ ਰਹੇ ਹੈ, ਤਾਂ ਉਹਦੇ ਵਿੱਚ ਉਹਦੀ ਜਿਹੜੀ ਪਰਵਰਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਗਿਲਟੀ ਨਹੀਂ ਮਹਿਸੂਸ ਕਰੇਗਾ, ਆਪਣੇ ਆਪ ਨੂੰ ਇੱਕ ਅਲੱਗ ਨਹੀਂ ਕਰਨ ਲੱਗ ਜਾਏਗਾ ਉਸ ਚੀਜ਼ਾਂ ਤੋਂ, ਜਾਂ ਫਿਰ ਮਤਲਬ ਕਿ ਇੱਕ ਤਰ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਮਤਲਬ ਕਿ ਕਿਤੇ ਨਾ ਕਿਤੇ ਬਦਲਾ ਲਓ ਜਾਂ ਇੱਕ ਤਰ੍ਹਾਂ ਦੀ ਖੁੰਦਕ ਜਿਹੜੀ ਉਹਦੇ ਮਨ ਦੇ ਵਿੱਚ ਪੈਦਾ ਹੋਏਗੀ ਕਿ ਮੇਰੇ ਬ੍ਰਦਰ ਦੇ ਨਾਲ ਆਹ ਚੀਜ਼ ਕੀਤੀ ਗਈ ਸੀ, ਇੱਦਾਂ ਕੀਤੀ ਗਈ ਸੀ, ਤਾਂ ਉਹਦੇ ਵਿੱਚੋਂ ਕੀ ਨਿਕਲੇਗਾ ਜੀ।
1: ਸਵਾਲ ਤੁਹਾਡਾ ਬਹੁਤ ਜ਼ਿਆਦਾ ਸੈਂਸਿਟਿਵ ਆ। ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ, ਚਲੋ ਉਹ ਤਾਂ ਵਕਤ ਤੇ ਛੱਡਣੀਆਂ ਪੈਂਦੀਆਂ ਹੈਗੀਆਂ ਜੀ। ਸਿੱਧੂ ਮੂਸੇ ਵਾਲੇ ਦੀ ਬਰਸੀ ਹੈਗੀ ਹੈ ਜੀ ਕੱਲ
0: ਜੀ,
1: ਉਹ ਕੱਲ ਨੂੰ ਕਿਉਂਕਿ ਕਮੇਟੀ ਦੇ ਜਿਹੜੇ ਹੈਗੇ ਆ ਰਿਜ਼ਲਟ ਆਉਣੇ ਹੈਗੇ ਆ ਜੀ, ਇਸ ਕਰਕੇ ਉਹਨਾਂ ਨੇ ਅੱਜ ਇੱਕ ਦਿਨ ਪਹਿਲਾਂ ਜਿਹੜੀ ਆ ਉਹ
0: ਪੋਸਟਪੋਨ ਕਰਤੀ ਸੀ ਜੀ।
1: ਹਾਂਜੀ ਹਾਂਜੀ, ਪੋਸਟਪੋਨ ਤਾਂ ਹੁੰਦੀ ਅੱਗੇ ਪਾਉਣ ਦਾ ਜਿਹੜਾ ਹੈਗਾ ਜੀ, ਉਹਨਾਂ ਨੇ ਪਹਿਲਾਂ ਜਿਹੜੀ ਹੈਗੀ ਆ ਪ੍ਰੀ ਪੋਨ ਕਰ ਲਓ, ਪ੍ਰੀ ਪੋਨ ਕਰ ਲਈ ਸੀ,
0: ਪਲੈਨਿੰਗ ਕਰ
1: ਲਈ ਇੱਕ ਦਿਨ ਪਹਿਲਾਂ ਮਨਾ ਲਈ। ਹਾਂਜੀ ਹਾਂਜੀ
0: ਜੀ,
1: ਤੇ ਉਹ ਉਹਨਾਂ ਨੇ ਅੱਜ ਮਨਾ ਲਈ ਸੀ, ਪਰ ਉਹ ਉਹਨਾਂ ਦਾ ਦਰਦ ਜਿਹੜਾ ਹੈਗਾ ਆ ਉਹ ਜਾਇਜ਼ ਵੀ ਆ, ਪਰ ਐਟ ਦਾ ਸੇਮ ਟਾਈਮ ਇਹ ਇੱਥੇ ਹਰ ਇੱਕ ਬੰਦੇ ਨਾਲ ਹੁੰਦਾ ਜੀ।
0: ਜੀ
1: ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਹੋਰ ਬੰਦਾ ਜਿਹੜਾ ਇਕੁਅਲ ਫੁਟਿੰਗ ਤੇ ਖੜਾ ਹੋਵੇ ਉਹਨੂੰ ਇਨਸਾਫ਼ ਮਿਲ ਗਿਆ ਹੋਵੇ। ਸਿਸਟਮ ਦੇ ਵਿੱਚ ਹੀ ਨੁਕਸ ਆ ਜੀ, ਤੁਹਾਡੀਆਂ ਇਨਵੈਸਟੀਗੇਸ਼ਨ ਏਜੰਸੀ ਵੀ ਵਿਕੀ ਆਈਆਂ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਵੀ ਆਸ ਕਿੱਥੋਂ ਰੱਖੋਗੇ।
0: ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਕਿ ਓਵਰ ਅੰਬੀਸ਼ੀਅਸ ਹੋ ਕੇ ਇਹ ਵੀ ਚੱਲਦੇ ਰਹੇ ਆ ਜੀ, ਜਦੋਂ ਆਪਾਂ ਰਾਜਨੀਤੀ ਨੂੰ ਨਾਲ ਲਾ ਲੈਂਦੇ ਹੈਗੇ ਆ ਨਾ ਜੀ ਆਪਣੀਆਂ ਪਰਸਨਲ ਡਿਮਾਂਡ ਤੇ, ਸਾਡੀਆਂ ਜਿਹੜੀਆਂ ਡਿਮਾਂਡ ਹੁੰਦੀਆਂ ਉਹ ਵੀ ਪੋਲੀਟੀਕਲੀ ਡਿਮਾਂਡ ਲੱਗਣ
0: ਲੱਗ ਜਾਂਦੀਆਂ ਜੀ।
1: ਕਦੀ ਤੁਸੀਂ ਜਿਹੜਾ ਹੈਗਾ ਆ ਇੱਕ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਦਿਸਦੇ ਹੈਗੇ ਆ, ਕਦੀ ਤੁਸੀਂ ਜਿਹੜਾ ਹੈਗਾ ਆ ਉਸ ਉਹ ਚੀਜ਼ਾਂ ਮੈਟਰ ਕਰਦੀਆਂ ਹੈ ਜੀ ਨਾਲ, ਉਹਦੇ ਨਾਲ ਜਿਹੜਾ ਹੈਗਾ ਆ ਸਿਆਸਤਦਾਨ ਸੰਜੀਦਾ ਨਹੀਂ ਰਹਿੰਦਾ, ਉਹਨੂੰ ਇਹ ਹੁੰਦਾ ਕਿ ਇੱਕ ਕੰਪੀਟੀਟਰ ਆ ਰਿਹਾ ਹੈਗਾ ਆ ਜੀ, ਹੋਰ ਕੁਛ ਨਹੀਂ
0: ਜੀ।
1: ਬਾਕੀ ਇੱਕ ਨੌਜਵਾਨ ਦੀ ਜਾਨ ਗਈ ਹੈਗੀ ਆ ਜੀ, ਉਹ ਵੀ ਇੱਕ ਟੈਲੈਂਟਡ ਬੱਚਾ ਸੀਗਾ ਜੀ, ਸਭ ਨੂੰ ਦੁੱਖ ਆ ਜੀ ਉਸ ਚੀਜ਼ ਦਾ, ਪਰ ਇੱਕ ਬਾਪ ਵਾਸਤੇ ਤਾਂ ਬਹੁਤ ਵੱਡਾ ਦੁੱਖ ਹੈਗਾ ਆ ਜੀ, ਜਿਸ ਜਿਹਨੇ ਆਪਣੇ ਬੱਚੇ ਦੀ ਲਾਸ਼ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਲੈ ਕੇ ਗਿਆ ਹੋਵੇ। ਸੋ ਇਸ ਕਰਕੇ ਇਨਜਸਟਿਸ ਤਾਂ ਹੋਇਆ ਆ, ਤੇ ਜਸਟਿਸ ਜਿਹੜਾ ਹੈਗਾ ਆ ਉਹਨੂੰ ਟਾਈਮ ਲੱਗਣਾ ਆ ਜੀ, ਤੇ ਬਾਕੀ ਸਾਡੇ ਕੋਈ ਮਤਲਬ ਜਿਹੜਾ ਹੈਗਾ ਆ ਇੱਦਾਂ ਦਾ ਤਾਂ ਸਾਡੇ ਸਿਸਟਮ ਦੇ ਵਿੱਚ ਹੀ ਹੈ ਨਹੀਂ ਇੰਨਾ ਵੀ ਸਪੀਡੀ ਜਸਟਿਸ ਹੋ ਗਿਆ ਵੀ ਹਾਂ ਜੀ ਦੋਵਾਂ ਚੋਂ ਸਾਲਾਂ ਚ ਤੁਸੀਂ ਫਾਂਸੀ ਲੱਗਦੇ ਬੰਦੇ ਦੇਖ ਲਓ, ਨੋ ਡਾਊਟ ਕਿ ਉਹਦੇ ਵਿੱਚ ਜਿਹੜਾ ਆ ਦੋ ਬੰਦਿਆਂ ਦਾ ਇਨਕਾਊਂਟਰ ਵੀ ਹੋਇਆ ਜਿਹਨਾਂ ਦਾ ਮਾੜਾ ਮੋਟਾ ਰੋਲ ਸੀ, ਪਰ ਕਿਉਂਕਿ ਚੇਨ ਜਿਹੜਾ ਹੈਗੀ ਚੇਨ ਲੰਬੀ ਬਹੁਤ ਹੈਗੀ ਆ ਜੀ ਬੰਦਿਆਂ ਦੀ, ਸੋ ਇਸ ਕਰਕੇ ਜਿਹੜਾ ਆ ਹੁਣ ਇਹ ਤਾਂ ਹਰ ਇੱਕ ਬੰਦੇ ਨੂੰ ਮਤਲਬ ਆਪਾਂ ਗਿਲਟੀ ਜਿਹੜੀ ਹੈਗੀ ਆ ਸਾਬਤ ਕਰੂਗਾ ਤਾਂ ਕੋਰਟ ਹੀ ਕਰੇਗਾ ਨਾ ਜੀ,
0: ਬਿਲਕੁਲ
1: ਸਾਡੇ ਕਹਿਣ ਨਾਲ ਤਾਂ ਗਿਲਟੀ ਬਣ ਨੀ ਜਾਣਾ ਜੀ, ਸੋ ਜੁਰਮ ਜਦ ਤੱਕ ਅਸਟੈਬਲਿਸ਼ ਹੋਊਗਾ ਫੇਰ ਹੀ ਕਿਸੇ ਨੂੰ ਪਨਿਸ਼ ਹੋਊਗਾ ਜੀ। ਬਾਕੀ ਉਹਨਾਂ ਦਾ ਜਿਹੜਾ ਹੈਗਾ ਆ ਦਰਦ ਜਾਇਜ਼ ਹੈਗਾ, ਮੈਂ ਉਸ ਚੀਜ਼ ਤੋਂ ਡਿਨਾਈ ਨਹੀਂ ਕਰਦਾ। ਉਹ ਕਹਿੰਦੇ ਹੈਗੇ ਆ ਜੀ ਭਾਈ, ਮੈਂ ਮਤਲਬ ਇਹਨੂੰ ਹੋਰ ਕਿਸੇ ਮੁਲਕ ਦੇ ਵਿੱਚ ਰਹਿ ਲਵਾਂ ਜੀ, ਤੇ ਬਹੁਤੇ ਬੰਦੇ ਸਰ ਇਹੋ ਜਿਹੀ ਸੋਚ ਰੱਖ ਕੇ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਹੀ ਹੈ। ਉਹ ਕਹਿੰਦੇ ਅਸੀਂ ਨਹੀਂ ਇੱਥੇ ਸੇਫ ਮਹਿਸੂਸ ਕਰਦੇ, ਤੇ ਪਰ ਗੱਲ ਇਹ ਹੈਗੀ ਆ ਉਹਨਾਂ ਕੋਲ ਸਫੀਸ਼ੈਂਟ ਜਿਹੜਾ ਹੈਗਾ ਆ ਮੀਨਸ ਹੈਗੇ ਆ
0: ਜੀ।
1: ਬਾਕੀ ਜਿਹੜਾ ਛੋਟੇ ਬੱਚੇ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ, ਉਹ ਪਰ ਉਹ ਤਾਂ ਬਟ ਨੈਚੁਰਲ ਆ, ਉਹਨਾਂ ਚੀਜ਼ਾਂ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ, ਪਰਵਰਿਸ਼ ਦੇ ਵਿੱਚ ਅਸਰ ਪੈਂਦਾ ਹੀ ਪੈਂਦਾ
0: ਜੀ। ਬਿਲਕੁਲ ਹੈ ਜੀ,
1: ਬਾਕੀ ਕੁਛ ਇੱਕ ਗੱਲਾਂ ਸਮੇਂ ਤੇ ਛੱਡਣੀਆਂ ਚਾਹੀਦੀਆਂ ਹੈਗੀਆਂ ਜੀ, ਤੇ ਸਮਾਂ ਹੀ ਉਹਨਾਂ ਚੀਜ਼ਾਂ ਦਾ ਜਵਾਬ ਦਿੰਦਾ ਆ ਜੀ।
0: ਬਿਲਕੁਲ,
1: ਤੇ ਆਪਾਂ ਨੂੰ ਵੀ ਸਮੇਂ ਤੇ ਉਡੀਕ ਰਹੂਗੀ ਜੀ, ਵੀ ਹਾਂ ਦੇਖਾਂਗੇ ਜੀ ਵੀ ਇਹ ਵੀ ਪਰਿਵਾਰ ਸੈਟੀਸਫਾਈ ਹੋਵੇ ਜੀ ਕਿਸੇ।
0: ਬਿਲਕੁਲ ਬਿਲਕੁਲ
1: ਹਾਂਜੀ ਸਰ,
0: ਥੈਂਕ ਯੂ
1: ਸਰ,
0: ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਦੇ ਵਿਚ ਹਾਜ਼ਰੀ ਭਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ। ਤਦ ਤੱਕ ਹੋਰ ਜਿਹੜੀਆਂ ਖਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਵੱਧਦੇ ਆ, ਤੇ ਮੌਸਮ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਚੇਤਾਵਨੀਆਂ ਆ ਰਹੀਆਂ ਨੇ। ਕੱਲ ਵੀ ਖਬਰ ਕੀਤੀ ਸੀ ਇੰਗਲੈਂਡ ਦੀ ਤੇ ਆਪਣੀ ਫਰਾਂਸ ਦੀ, ਜਿੱਥੇ ਉਹ ਹਾਲਾਤ ਨੇ, ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਜਿਹੜਾ ਮੋਦੀ ਸਾਹਿਬ ਨੇ ਅਪੀਲ ਕੀਤੀ ਹੈ ਤੇ ਗਰਮੀ ਦਾ ਮਾਹੌਲ ਜਾਂ ਮੌਸਮ ਦੇ ਵਿਚ ਤਬਦੀਲੀਆਂ ਜੋ ਆ ਰਹੀਆਂ ਨੇ ਉਹਨੂੰ ਅੱਗੇ ਆਪਾਂ ਵਧਾਉਂਦੇ ਆ, ਤੇ ਗੱਲਬਾਤ ਜਿਹੜੀ ਹੈਗੀ ਆ ਉਹਦੀ ਮੌਸਮ ਦੀ ਕਰਦੇ ਆ। ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜੰਗ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਅਗਲੇ 5 ਸਾਲਾਂ ਦੇ ਵਿਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ, ਮਚੇਗੀ ਤਰਹਿ ਤਰਾਹੀ, ਤਰਾਹੀ ਤਰਾਹੀ ਹੋਏਗੀ, ਤੇ ਸੰਯੁਕਤ ਰਾਸ਼ਟਰ ਦੀ ਜਿਹੜੀ ਹੈ ਵੱਡੀ ਚੇਤਾਵਨੀ ਆਈ ਹੈ। ਸੰਯੁਕਤ ਰਾਸ਼ਟਰ UN ਦੀ ਇਕ ਤਾਜ਼ਾ ਰਿਪੋਰਟ ਨੇ ਪੂਰੀ ਦੁਨੀਆਂ ਦੇ ਵਿਚ ਖਤਰੇ ਦੀ ਘੰਟੀ ਵਜਾ ਦਿੱਤੀ। ਰਿਪੋਰਟ ਦੇ ਵਿਚ ਚੇਤਾਵਨੀ ਦਿੱਤੀ ਗਈ ਕਿ ਅਗਲੇ 5 ਸਾਲਾਂ ਦੇ ਦੌਰਾਨ ਧਰਤੀ ਦਾ ਤਾਪਮਾਨ ਉਸ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕਰ ਸਕਦਾ ਹੈ ਜਿਸ ਨੂੰ ਹੁਣ ਤੱਕ ਮਨੁੱਖਤਾ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਸੀ। ਵਿਗਿਆਨੀਆਂ ਦੇ ਅਨੁਸਾਰ ਇਸ ਸਮੇਂ ਦੇ ਦੌਰਾਨ ਧਰਤੀ ਦੇ ਸਭ ਤੋਂ ਜੜੇ ਨੇ ਗਰਮ ਸਾਲ ਹੋਣ ਦੇ ਸਾਰੇ ਪੁਰਾਣੇ ਰਿਕਾਰਡ ਕਈ ਵਾਰ ਟੁੱਟ ਸਕਦੇ ਨੇ। ਵਿਸ਼ਵ ਮੌਸਮ ਜਿਹੜਾ ਵਿਗਿਆਨ ਹੈ ਸੰਗਠਨ WMO ਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ 2026 ਤੋਂ 2030 ਦੇ ਵਿਚਕਾਰ ਔਸਤ ਵਿਸ਼ਵ ਤਾਪਮਾਨ ਦੇ 1.5 ਡਿਗਰੀ 1.5 ਡਿਗਰੀ ਸੈਲਸੀਅਸ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਦੇ ਵਿਚ ਤੋਂ ਉਪਰ ਰਹਿਣ ਦੀ ਜਿਹੜੀ ਆ 75% ਸੰਭਾਵਨਾ ਦੱਸੀ ਹੈ। 2015 ਦੇ ਪੈਰਿਸ ਜਲਵਾਯੂ ਸਮਝੌਤੇ ਦੇ ਵਿਚ ਇਹੀ ਉਹ ਜਿਹੜੀ ਸੀਮਾ ਸੀ ਜਿਸ ਨੂੰ ਸੁਰੱਖਿਅਤ ਮੰਨਿਆ ਗਿਆ ਸੀ। ਅਗਲੇ 5 ਸਾਲਾਂ ਦੇ ਵਿਚ ਘੱਟੋ ਘੱਟ 1 ਸਾਲ ਦੇ ਵਿਚ ਇਸ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ 91% ਤੱਕ ਦੱਸੀ ਗਈ ਹੈ। ਕੋਲੇ, ਤੇਲ ਅਤੇ ਗੈਸ ਦੇ ਲਗਾਤਾਰ ਤਾਲਮੇਲ ਦੇ ਕਾਰਨ ਵੱਧ ਰਹੀ ਗਰਮੀ ਦੇ ਜਿਹੜਾ ਭਿਆਨਕ ਤਬਾਹੀ ਲਿਆ ਸਕਦੀ ਹੈ। ਆਰਕਟਿਕ ਖੇਤਰ ਦੇ ਵਿਚ 2030 ਤੱਕ ਇੱਥੋਂ ਦਾ ਤਾਪਮਾਨ 1.66 ਡਿਗਰੀ ਸੈਲਸੀਅਸ ਤੱਕ ਜਿਹੜਾ ਵੱਧ ਸਕਦਾ ਹੈ ਕਿਉਂਕਿ ਗਲੇਸ਼ੀਅਰ ਜਿਹੜੇ ਨੇ ਉਹ ਸਾਰੇ ਪਿਘਲ ਰਹੇ ਨੇ। ਐਮਾਜ਼ਨ ਜਿਹੜਾ ਖੇਤਰ ਹੈ ਜੰਗਲ ਨੇ ਉਹਦੇ ਵਿਚ ਗੰਭੀਰ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਜਿਹੜਾ ਖਤਰਾ ਵਧੇਗਾ। ਕੁਦਰਤੀ ਤਬਾਹੀ ਜਿਵੇਂ ਹੜ੍ਹ, ਸੋਕਾ ਤੇ ਅੱਤ ਦੀ ਜਿਹੜੀ ਗਰਮੀ ਵਰਗੀਆਂ ਘਟਨਾਵਾਂ ਹੋਰ ਤੇਜ਼ ਹੋਣਗੀਆਂ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਦੇ ਵਿਚ ਬਣਨ ਵਾਲਾ ਸ਼ਕਤੀਸ਼ਾਲੀ ਅਲਨੀਨੋ ਅਗਲੇ ਕੁਝ ਸਾਲਾਂ ਤੱਕ ਵਿਸ਼ਵ ਤਾਪਮਾਨ ਨੂੰ ਵਧਾਉਣ ਦੇ ਵਿਚ ਮੁੱਖ ਭੂਮਿਕਾ ਨਿਭਾਏਗਾ। ਇਸਦਾ ਅਸਰ 2028 ਤੱਕ ਰਹਿ ਸਕਦਾ ਹੈ ਤੇ ਜਿਸਦੇ ਕਾਰਨ 2027 ਦੇ ਵਿਚ ਗਰਮੀ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਜਲਵਾਯੂ ਮਾਹਰਾਂ ਦੇ ਅਨੁਸਾਰ ਤਾਪਮਾਨ ਦੇ ਵਿਚ ਮਾਮੂਲੀ ਵਾਧਾ ਵੀ ਮੌਤਾਂ, ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਤੇ ਗਲੇਸ਼ੀਅਰਾਂ ਦੇ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਜਿਹੜਾ ਕਿਹਾ ਕਿ ਯੂਰਪ, ਭਾਰਤ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿਚ ਪੈ ਰਹੀ ਭਿਆਨਕ ਗਰਮੀ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਅਜੇ ਵੀ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯਤਨਾਂ ਦੇ ਵਿਚ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਸ ਜਲਵਾਯੂ ਸੰਕਟ ਦੀ ਭਾਰੀ ਮਾਨਵੀ ਅਤੇ ਆਰਥਿਕ ਕੀਮਤ ਜਿਹੜੀ ਹੈ ਚੁਕਾਉਣੀ ਪੈ ਰਹੀ ਹੈ। ਦੂਸਰੇ ਪਾਸੇ US ਇਰਾਨ ਵਾਰ ਭਾਈ ਇਹ ਨਹੀਂ ਗਰਮ ਕਰਦਾ ਕੁਛ ਵੀ ਹੈ ਨਾ ਮੌਸਮ ਨੂੰ, ਤੇ ਕੋਲਾ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਕਰਦੀਆਂ ਨੇ, ਪਰ ਅੰਨੇਵਾਹ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਨੇ ਉੱਤੇ ਅਸਮਾਨ ਦੇ ਵਿਚ ਲੱਖਾਂ ਜਿਹੜੀਆਂ ਰੋਜ਼ਾਨਾ ਦੇ ਤੌਰ ਦੇ ਉੱਤੇ ਉੱਡ ਰਹੀਆਂ ਨੇ 24 ਘੰਟੇ 7 ਦਿਨ 365 ਦਿਨ ਸਾਹ ਹੀ ਨਹੀਂ ਲੈਂਦੀਆਂ। ਤੇ ਇਸੇ ਤਰ੍ਹਾਂ ਹੀ ਜਿਹੜੀਆਂ ਜੰਗਾਂ ਨੇ ਜੋ ਕੁਝ ਉੱਥੇ ਬੰਬਾਰੀ ਕੀਤੀ ਜਾਂਦੀ ਹੈ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਮੇਰੇ ਖਿਆਲ ਨਾਲ ਫੁੱਲ ਹੋਣਗੇ, ਪਰ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਮਰੀਕੀ ਫੌਜ ਦੇ ਵੱਲੋਂ ਇਰਾਨੀ ਮਿਲਟਰੀ ਦੇ ਉੱਤੇ ਜਿਹੜਾ ਟਿਕਾਣਿਆਂ ਤੇ ਹਮਲੇ ਕੀਤੇ ਆ ਫਿਰ ਤੋਂ। ਅਮਰੀਕੀ ਫੌਜ ਨੇ ਬੁੱਧਵਾਰ ਕੱਲ ਬੀਤੇ ਚ ਇਰਾਨ ਦੇ ਇੱਕ ਫੌਜੀ ਟਿਕਾਣੇ ਦੇ ਉੱਤੇ ਰੱਖਿਆਤਮਕ ਹਮਲੇ ਕੀਤੇ ਆ ਜਿਸ ਦੇ ਵਿਚ 4 ਇਰਾਨੀ ਡਰੋਨ ਡਿੱਗਣ ਤੋਂ ਬਾਅਦ ਬੰਦਰ ਅਬਾਸ ਸਥਿਤ ਇੱਕ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਸਮਝੌਤਾ ਨੇੜੇ ਹੈ, ਪਰ ਉਹ ਇਰਾਨ ਦੇ ਪਰਮਾਣੂ ਸਮਰਥਾ ਨੂੰ ਜਿਹੜਾ ਘਟਾ ਕੇ ਇਸ ਟਕਰਾਅ ਨੂੰ ਖਤਮ ਕਰਨਾ ਚਾਹੁੰਦੇ ਨੇ, ਭਾਵੇਂ ਕਿ ਇਸ ਦੇ ਨਾਲ ਰਿਪਬਲਿਕਨਾਂ ਦੇ ਅੰਦਰ ਹੀ ਅਸਹਿਮਤੀ ਜਿਹੜੀ ਪਾਈ ਜਾ ਰਹੀ ਹੈ। ਟਰੰਪ ਨੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਦਾ ਜਿਹੜਾ ਅਸਰ ਆਪਣੀ ਰਣਨੀਤੀ ਦੇ ਉੱਤੇ ਪੈਣ ਤੋਂ ਇਨਕਾਰ ਕੀਤਾ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹਦੇ ਉੱਤੇ। ਪਰ ਇਰਾਨ ਦੇ ਨਾਲ ਸੰਭਾਵਿਤ ਸਮਝੌਤੇ ਨੂੰ ਲੈ ਕੇ ਕਈ ਗੰਭੀਰ ਸਵਾਲ ਬਰਕਰਾਰ ਨੇ, ਜਿਵੇਂ ਕਿ ਇਰਾਨ ਦੇ ਵੱਲੋਂ ਯੂਰੇਨੀਅਮ ਸਟਾਕ ਨੂੰ ਕਿਵੇਂ ਛੱਡਿਆ ਜਾਵੇਗਾ ਤੇ ਕੀ ਸਮਝੌਤਾ ਇਜ਼ਰਾਇਲ ਹਿਜਬੁੱਲਾ ਟਕਰਾਅ ਦੇ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਟਰੰਪ ਵੱਲੋਂ ਕੁਵੈਤ, ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਨੂੰ ਅਬਰਾਹਮ ਅਕਾਰਡਸ ਵਿਚ ਸ਼ਾਮਲ ਹੋਣ ਦੇ ਲਈ ਜ਼ੋਰ ਪਾਉਣਾ ਵੀ ਕੂਟਨੀਤਿਕ ਚੁਣੌਤੀਆਂ ਭਰਿਆ, ਕਿਉਂਕਿ ਸਾਊਦੀ ਅਰਬ ਸਮੇਤ ਕਈ ਦੇਸ਼ ਫਲਸਤੀਨੀ ਰਾਜ ਦੀ ਸ਼ਰਤ ਦੇ ਉੱਤੇ ਅੜੇ ਹੋਏ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਦੀ ਵਰਤੋਂ ਆਪਣੀ ਫੌਜੀ ਸਮਰਥਾ ਤੇ ਹਿਜਬੁੱਲਾ ਵਰਗੇ ਪ੍ਰੋਕਸੀ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਕਰ ਸਕਦਾ ਹੈ, ਜਿਸ ਦੇ ਨਾਲ ਖੇਤਰੀ ਅਸਥਿਰਤਾ ਜਿਹੜੀ ਹੈ ਉਹਦਾ ਖਤਰਾ ਬਣਿਆ ਹੋਇਆ ਹੈ। ਇਸੇ ਮੁੱਦੇ ਨੂੰ ਅੱਗੇ ਵਧਾਈਏ ਤੇ ਵੈਸਟ ਏਸ਼ੀਆ ਕਨਫਲਿਕਟ ਜਿਹੜਾ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਸੰਤੁਸ਼ਟ ਨਹੀਂ ਹੈ। ਟਰੰਪ ਨੇ ਅੱਜ ਇਹ ਗੱਲ ਕਹੀ ਹੈ ਕਿਉਂਕਿ ਕੱਲ ਉਨ੍ਹਾਂ ਦਾਅਵਾ ਕੀਤਾ ਕਿ ਸੀਗਾ ਕਿ ਅਸੀਂ ਇਸ ਸਮਝੌਤੇ ਦੇ ਲਈ ਤਿਆਰ ਹਾਂ, ਜਾਂ ਮਤਲਬ ਕਿ ਦਾਅਵਾ ਕਰ ਦਿੱਤਾ ਸੀ ਕਿ ਸਮਝੌਤਾ ਹੋਣ ਵਾਲਾ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ, ਉਹਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਤਣਾਅ ਦੇ ਇਕ ਸਖ਼ਤ ਜਿਹੜਾ ਪਰ ਉਮੀਦ ਭਰਿਆ ਰੁੱਖ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਤਹਿਰਾਨ ਇਰਾਨ ਵਾਸ਼ਿੰਗਟਨ ਦੇ ਨਾਲ ਇਕ ਕੂਟਨੀਤਿਕ ਸਮਝੌਤੇ ਦੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ। ਮਤਲਬ ਕਿ ਕਹਿੰਦੇ ਆ ਕਿ ਉਹਨੂੰ ਦਬਾਈ ਜਾਂਦਾ ਵੀ ਉਹ ਸਾਡੇ ਦਬਾਅ ਦੇ ਹੇਠ ਹੈ, ਉਹ ਕਰਨਾ ਚਾਹੁੰਦਾ, ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਹਨਾ। ਇਕ ਕੈਬਨਿਟ ਮੀਟਿੰਗ ਦੇ ਦੌਰਾਨ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹ ਮੰਨਦੇ ਨੇ ਕਿ ਇਰਾਨੀ ਆਗੂ ਇਕ ਸਮਝੌਤਾ ਕਰਨ ਦੇ ਲਈ ਬਹੁਤ ਉਤਸੁਕ ਹਨ। ਟਰੰਪ ਨੇ ਇਹ ਮੰਨਿਆ ਕਿ ਕੂਟਨੀਤਿਕ ਸਫਲਤਾ ਅਜੇ ਹਾਸਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੁਣ ਤੱਕ ਦੀ ਗੱਲਬਾਤ ਅਧੂਰੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇਕ ਵਧੀਆ ਹੱਲ ਨਿਕਲਣ ਦੀ ਪੂਰੀ ਉਮੀਦ ਹੈ। ਟਰੰਪ ਦੇ ਸ਼ਬਦਾਂ ਦੇ ਮੁਤਾਬਕ ਹੁਣ ਤੱਕ ਉਹ ਇਰਾਨ ਉਸ ਮੁਕਾਮ ਦੇ ਉੱਤੇ ਨਹੀਂ ਪਹੁੰਚੇ ਨੇ, ਕਹਿੰਦੇ ਕਿ ਅਸੀਂ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹਾਂ ਪਰ ਅਸੀਂ ਅੱਗੇ ਜਾ ਕੇ ਜ਼ਰੂਰ ਸੰਤੁਸ਼ਟ ਹੋਵਾਂਗੇ, ਅਸੀਂ ਸਫਲ ਹੋਵਾਂਗੇ। ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਦੀ ਉਮੀਦ ਜਤਾਉਣ ਦੇ ਨਾਲ ਨਾਲ ਇਕ ਸਖ਼ਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਗੱਲਬਾਤ ਪੂਰੀ ਤਰ੍ਹਾਂ ਸਫਲ ਹੋ ਜਾਂਦੀ ਹੈ ਤਾਂ ਅਮਰੀਕਾ ਆਪਣੇ ਪੱਧਰ ਦੇ ਉੱਤੇ ਅਗਲੀ ਕਾਰਵਾਈ ਕਰੇਗਾ, ਜਾਂ ਤਾਂ ਇਹ ਸਮਝੌਤਾ ਹੋਵੇਗਾ ਨਹੀਂ ਤਾਂ ਫਿਰ ਸਾਨੂੰ ਖੁਦ ਇਹ ਕੰਮ ਖਤਮ ਕਰਨਾ ਪਵੇਗਾ। ਇਰਾਨ ਸਰਕਾਰ ਦੀ ਪੁਰਾਣੀ ਰਣਨੀਤੀ ਦੇ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਸ਼ਾਸਨ ਪਹਿਲਾਂ ਇਹ ਸੋਚਦਾ ਸੀ ਕਿ ਉਹ ਸਮਝੌਤਾ ਕਰਨ ਦੀ ਬਜਾਏ ਮੇਰੇ ਰਾਸ਼ਟਰਪਤੀ ਦੇ ਅਹੁਦੇ ਤੋਂ ਜਾਣ ਦਾ ਜਿਹੜਾ ਇੰਤਜ਼ਾਰ ਕਰ ਲਵੇਗਾ। ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਇਸ ਖਿੱਚੋਤਾਣ ਦੇ ਬਾਵਜੂਦ ਅਮਰੀਕਾ ਦਾ ਮੰਨਣਾ ਹੈ ਕਿ ਮਾੜੇ ਆਰਥਿਕ ਹਾਲਾਤਾਂ ਕਰਕੇ ਇਰਾਨੀ ਲੀਡਰਸ਼ਿਪ ਦੇ ਕੋਲ ਹੁਣ ਰਸਤੇ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਹੇ ਨੇ। ਟਰੰਪ ਨੇ ਕਿਹਾ ਕਿ ਹੁਣ ਉਹ ਬਸ ਇਕ ਸਮਝੌਤਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਵਿਕਲਪ ਜਿਹੜਾ ਬਚਿਆ। ਇਸੇ ਦੌਰਾਨ ਵਾਈਟ ਹਾਊਸ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਚੱਲੀ ਉਸ ਖ਼ਬਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਤੇ ਅਮਰੀਕਾ ਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਦੁਸ਼ਮਣੀ ਨੂੰ ਰੋਕਣ ਦੇ ਲਈ ਇਕ ਸ਼ੁਰੂਆਤੀ ਖਾਕੇ ਉੱਤੇ ਜਿਹੜਾ ਸਫਲਤਾਪੂਰਵਕ ਗੱਲਬਾਤ ਕਰ ਲਈ ਹੈ ਤੇ ਅਮਰੀਕਾ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਤੇ ਮਨ ਘੜਤ ਜਿਹੜਾ ਦੱਸ ਦਿੱਤਾ ਹੈ। ਦੂਸਰੇ ਪਾਸੇ ਟਰੰਪ ਦੀ ਪੇਸ਼ਕਸ਼ ਦੇ ਉੱਤੇ ਭੜਕਿਆ ਲਸ਼ਕਰ ਏ ਤੋਇਬਾ। ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ ਹੈ ਉਨ੍ਹਾਂ ਨੇ, ਕਹਿੰਦੇ ਕਿ ਇਜ਼ਰਾਈਲ ਨੂੰ ਮਾਨਤਾ ਦਿੱਤੀ ਤਾਂ ਖਤਮ ਕਰ ਦਿਆਂਗੇ। ਟਰੰਪ ਨੇ ਅਬਰਾਹਮ ਸਮਝੌਤੇ ਦੇ ਉੱਤੇ ਤਹਿਤ ਪਾਕਿਸਤਾਨ ਦੇ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੂੰ ਇਕ ਦੇਸ਼ ਦੇ ਵਜੋਂ ਮਾਨਤਾ ਦੇਣ ਦੇ ਬਾਰੇ ਸੋਚਿਆ ਵੀ ਗਿਆ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਊ। ਲਸ਼ਕਰ ਏ ਤੋਇਬਾ ਦੇ ਡਿਪਟੀ ਚੀਫ ਸੈਫੁੱਲਾ ਕਸੂਰੀ ਨੇ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਤੇ ਫੌਜ ਦੇ ਆਲਾ ਅਧਿਕਾਰੀਆਂ ਨੂੰ ਸਿੱਧੇ ਅਤੇ ਜਨਤਕ ਤੌਰ ਦੇ ਉੱਤੇ ਜਾਨੋ ਮਾਰਨ ਦੀ ਧਮਕੀ ਦੇ ਦਿੱਤੀ। ਸੈਫੁੱਲਾ ਨੇ ਇੱਕ ਜਿਹੜਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਇਜ਼ਰਾਈਲ ਨੂੰ ਮਾਨਤਾ ਦਿੰਦੀ ਹੈ ਤਾਂ ਇਸ ਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਤੇ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ, ਤਬਾਹ ਕਰ ਦਿੱਤਾ ਜਾਵੇਗਾ ਤੇ ਬਰਬਾਦ ਕਰ ਦਿੱਤਾ ਜਾਵੇਗਾ। ਲਸ਼ਕਰ ਅੱਤਵਾਦੀ ਸੈਫੁੱਲਾ ਨੇ ਪਾਕਿਸਤਾਨ ਦੇ ਸਰਵਉੱਚ ਸੱਤਾਧਾਰੀਆਂ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਸਬੰਧ ਦੇ ਵਿਚ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਬਦਲਣ ਦੇ ਲਈ ਪਰਦੇ ਦੇ ਪਿੱਛੇ ਤੋਂ ਕੀਤੇ ਗਏ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਦੂਸਰੇ ਪਾਸੇ ਕੈਨੇਡਾ ਦੇ ਵਿਚ ਰੋਲਾ ਰੱਪਾ ਰੈਫਰੈਂਡਮ ਦਾ ਪੈ ਰਿਹਾ। ਕਾਰਨੀ ਨੇ ਅਲਬਰਟਾ ਦੇ ਵੱਖ ਹੋਣ ਵਾਲੇ ਰੈਫਰੈਂਡਮ ਨੂੰ ਦਸਿਆ ਡੇਂਜਰਸ ਬਲੁਫ, ਦਿੱਤੀ ਹੈ ਚੇਤਾਵਨੀ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਿ ਅਲਬਰਟਾ ਸਰਕਾਰ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਰੈਫਰੈਂਡਮ ਲੋਕ ਮਤ ਦੇ ਸੰਬੰਧ ਦੇ ਵਿਚ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇਕ ਖਤਰਨਾਕ ਧੋਖਾ ਕਰਾਰ ਦਿੱਤਾ ਹੈ, ਖਾਸ ਕਰਕੇ ਜੇਕਰ ਕੋਈ ਇਹ ਸੋਚਦਾ ਹੈ ਕਿ ਇਸ ਦੇ ਨਤੀਜਿਆਂ ਨੂੰ ਭਵਿੱਖ ਦੀਆਂ ਗੱਲਾਂ ਬਾਤਾਂ ਦੇ ਵਿਚ ਲਾਭ ਪ੍ਰਾਪਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ। ਕਹਿੰਦੇ ਕਿ ਬ੍ਰੈਗਜ਼ਿਟ ਦੇ ਤਜਰਬੇ ਤੋਂ ਸਿੱਖਣ ਦੀ ਜ਼ਰੂਰਤ ਹੈ, ਉਹਨੂੰ ਦੇਖ ਲਓ। ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਉਹ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਸਨ ਤਾਂ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਮਤਲਬ ਕਿ ਜਿੱਦਾਂ ਯੂਰਪ ਦੇ ਵਿੱਚੋਂ ਅਲੱਗ ਹੋਇਆ ਇੰਗਲੈਂਡ ਤੇ ਉੱਥੇ ਕਾਫ਼ੀ ਚਿਰ ਜਿਹੜਾ ਕਿੰਨੀਆਂ ਜੌਬਾਂ ਚਲ ਗਈਆਂ, ਯੂਰਪੀਅਨ ਲੋਕ ਵੀ ਉੱਥੇ ਜਾ ਕੇ ਜੌਬਾਂ ਕਰਦੇ ਸੀ ਜਾਂ ਇੰਗਲੈਂਡ ਦੇ ਲੋਕ ਜਿਹੜੇ ਸਨ ਉਹ ਯੂਰਪ ਦੇ ਵਿੱਚ ਆ ਕੇ ਜੌਬਾਂ ਕਰਦੇ ਸੀ। ਟਰੱਕਿੰਗ ਲਾਈਨ ਜਾਂ ਹੋਰ ਸਾਰਾ ਕੁਝ ਕਿੰਨਾ ਕੁਝ ਫੇਲੀਅਰ ਹੋਇਆ, ਹੁਣ ਜਾ ਕੇ ਕਿਤੇ ਪੈਰਾਂ ਤੇ ਖੜੇ ਆ ਮਾੜੇ ਮੋਟੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਸ ਫੈਸਲੇ ਦੇ ਕਾਰਨ ਹੋਏ ਆਰਥਿਕ ਤੇ ਸਮਾਜਿਕ ਨੁਕਸਾਨ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਇਕ ਦਹਾਕੇ ਬਾਅਦ ਅੱਜ ਵੀ ਜਾਰੀ ਨੇ। ਰੈਫਰੈਂਡਮ ਦਾ ਜਿਹੜਾ ਪਿਛੋਕੜ ਉਹ ਦੱਸਦੇ ਨੇ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਦੇ ਵਿਚ ਹੋਣ ਵਾਲੇ ਇਕ ਰੈਫਰੈਂਡਮ ਦੌਰਾਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਕਾਨੂੰਨੀ ਸਮੀਖਿਆ ਤੇ ਰਾਸ਼ਟਰੀ ਏਕਤਾ ਦੀ ਗੱਲ ਕੀਤੀ ਹੈ। ਕਹਿੰਦੇ ਕਾਰਨੀ ਅਨੁਸਾਰ ਸੰਘੀ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਸਪਸ਼ਟਤਾ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਕਿਸੇ ਵੀ ਵੱਖ ਹੋਣ ਦੀ ਪ੍ਰਕਿਰਿਆ ਦੇ ਵਿਚ ਸਪਸ਼ਟਤਾ ਰਹੇ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦੇ ਲਈ ਮੁਹਿੰਮ ਚਲਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਸਹਿਯੋਗੀ ਸੰਘਵਾਦ ਦੀ ਮਹੱਤਤਾ ਨੂੰ ਸਾਬਤ ਕਰਨਗੇ ਤੇ ਇਸ ਦੀ ਉਦਾਹਰਣ ਦੇ ਵਜੋਂ ਉਨ੍ਹਾਂ ਨੇ ਅਲਬਰਟਾ ਦੇ ਨਾਲ ਨਵੀਂ ਪਾਈਪਲਾਈਨ ਪ੍ਰੋਜੈਕਟ ਦੇ ਲਈ ਕੀਤੇ ਗਏ ਹਾਲੀਆ ਸਮਝੌਤੇ ਦਾ ਜ਼ਿਕਰ ਵੀ ਕੀਤਾ। ਜਦੋਂ ਕਹਿੰਦੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹਾ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਹਮੇਸ਼ਾ ਮੇਰੀ ਸਲਾਹ ਨਹੀਂ ਮੰਨਦੀ ਹੈ। ਜੀ ਦੋਸਤੋ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਰੈਫਰੈਂਡਮ ਹੁੰਦਾ ਹੈ, ਅਲਬਰਟਾ ਅਲੱਗ ਹੁੰਦਾ ਕਿ ਕੈਨੇਡਾ ਦਾ ਹਿੱਸਾ ਹੀ ਰਹਿੰਦਾ ਹੈ। LNG ਕੈਨੇਡਾ ਵੱਲੋਂ ਜਰਮਨੀ ਦੇ ਨਾਲ ਗੈਸ ਸਮਝੌਤਾ ਕੀਤਾ ਗਿਆ। ਕੈਨੇਡਾ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਿਲ ਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਜਿਹੜੀ ਹੈ ਬਰਾਮਦ ਕਰਨ ਦੇ ਲਈ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਲ ਤੇ ਪ੍ਰਸਤਾਵਿਤ KSI ਲਿਸਮਿਸ ਬਰਾਮਦ ਕੇਂਦਰ ਤੋਂ ਜਰਮਨੀ ਦੇ ਸਕਿਓਰਿੰਗ ਐਨਰਜੀ ਫਾਰ ਯੂਰਪ SEFE ਗਰੁੱਪ ਦੇ ਨਾਲ ਇਸ ਸਮਝੌਤੇ ਉਤੇ ਦਸਤਖਤ ਕਰੇਗਾ। ਅਧਿਕਾਰੀਆਂ ਨੇ ਨਾਮ ਨਾ ਜਿਹੜਾ ਛਾਪਣ ਦੀ ਸ਼ਰਤ ਦੇ ਉਤੇ ਦਸਿਆ ਕਿ ਇਸ ਸਮਝੌਤੇ ਤਹਿਤ ਹਰ ਸਾਲ 10 ਲੱਖ ਮੀਟ੍ਰਿਕ ਟਨ 11 ਲੱਖ US ਟਨ ਤੱਕ ਤਰਲ ਕੁਦਰਤੀ ਗੈਸ ਜਿਹੜੀ ਹੈ LNG ਕੁਦਰਤੀ ਗੈਸ ਬਰਾਮਦ ਕੀਤੀ ਜਾਵੇਗੀ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਇਕ ਦਹਾਕੇ ਦੇ ਵਿਚ ਗੈਰ ਅਮਰੀਕੀ ਦੇਸ਼ਾਂ ਦੇ ਨਾਲ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰਖਿਆ ਹੈ। ਤੇਲ ਅਤੇ ਗੈਸ ਦੇ ਭੰਡਾਰਾਂ ਦੇ ਨਾਲ ਭਰਪੂਰ ਕੈਨੇਡਾ ਇਸ ਸਮੇਂ ਆਪਣੀ ਲਗਭਗ ਸਾਰੀ ਊਰਜਾ ਤੇਲ ਤੇ ਗੈਸ ਅਮਰੀਕਾ ਨੂੰ ਹੀ ਜਿਹੜਾ ਵੇਚਦਾ ਜਾਂ ਬਰਾਮਦ ਕਰਦਾ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਅਗਲੀ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਤੇ ਉਹਦੇ ਉੱਤੇ ਇੱਕ ਆਰਟੀਕਲ ਲੱਗਿਆ ਹੈ, ਉਹਦੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਾਂ ਇਹ ਗੱਲਬਾਤ ਕਰਾਂਗੇ। ਤੇ ਜਾਂਦੇ ਜਾਂਦੇ ਤੁਹਾਨੂੰ ਅੱਜ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ।
2: ਐਲਡੀਡੀ ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Parach 604-377-1092, British Columbia. Bestwood Kitchen Cabinets LDD.
0: Washington Freight Service, Seattle de load driving job de layi dhyan deo. Washington Freight Service. ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਤੇ ਦੋਸਤੋ ਤੁਹਾਡੇ ਸੁਨੇਹੇ ਆਏ ਨੇ, ਉਹਨਾਂ ਦਾ ਜ਼ਿਕਰ ਵੀ ਨਾਲ ਨਾਲ ਕਰਾਂਗੇ। ਅੱਗੇ ਜਾ ਕੇ ਮੁਕੱਦਰ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਮਾਲਵਾ ਨੰਬਰ ਲੈ ਗਿਆ, ਕਹਿੰਦੇ ਜੀ ਠੰਡੀਆਂ ਚੀਜ਼ਾਂ ਛਕਦੇ ਨੇ, ਗਰਮੀ ਘੱਟ ਮੰਨਦੇ ਆ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ। ਤੇ ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਮੁਕੱਦਰ ਜੀ, ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਭੇਜ ਰਹੇ ਨੇ ਜੀ, ਸਾਨੂੰ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਮਾਲ ਸੁਰਿੰਦਰ ਜੀ ਤੇ ਨਵਦੀਪ ਬਾਈ ਜੀ ਆਪਣੇ ਦਿੱਲੀ ਵਾਲੇ ਜੁੜੇ ਹੋਏ ਨੇ। ਤੇ ਲੋ ਦੋਸਤੋ, ਬਾਤ ਪਾਉਂਦੇ ਆ ਸਭ ਤੋਂ ਪਹਿਲਾਂ, ਜਿਵੇਂ ਕਿ ਖ਼ਬਰ ਵੀ ਕੀਤੀ ਹੈ ਕਿ 9% ਪੰਜਾਬ ਦੇ ਵਿੱਚ ਜਿਹੜੇ ਨੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਹਾਜ਼ਰੀ ਘੱਟ ਗਈ ਹੈ, ਜਾਣੀ ਦਾਖਲੇ ਘੱਟ ਗਏ ਨੇ, ਤੇ 9% ਦੀ ਘਾਟ ਜਿਹੜੀ ਹੈ ਮਹਿਸੂਸ ਕੀਤੀ ਗਈ ਹੈ। ਕੇਂਦਰ ਦੇ ਵੱਲੋਂ ਬਜਟ ਦੇ ਵਿੱਚ ਜਿਹੜਾ ਉਹ ਗੱਲਬਾਤ ਤੇ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ। ਕੇਂਦਰ ਨੇ ਜਤਾਈ ਇਹਦੇ ਉੱਤੇ ਚਿੰਤਾ ਤੇ 352 ਕਰੋੜ ਦਾ ਜਿਹੜਾ ਬਜਟ ਹੈ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ, ਤੇ ਇਹਦੇ ਵਿੱਚ ਵਰਕਆਊਟ ਕਰਨ ਦੀ ਵੀ ਜਿਹੜੀ ਹੈ ਸੂਬਾ ਸਰਕਾਰ ਨੂੰ ਜਿਹੜੀ ਹੈ ਉਹਨੂੰ ਹਦਾਇਤਾਂ ਕੀਤੀਆਂ ਨੇ। ਇਸੇ ਸੰਬੰਧ ਦੇ ਨਾਲ ਜੁੜੀ ਲੱਗਦੀ ਹੈ ਗੱਲ, ਤੇ ਗੱਲ ਕਰਦੇ ਹਾਂ ਜੋ ਹਾਲਾਤ ਦੁਨੀਆਂ ਦੇ ਉੱਤੇ ਜਾਂ ਸਾਡੇ ਸੰਸਥਾਵਾਂ ਦੇ ਉੱਤੇ ਬਣ ਰਹੇ ਹੈ। ਆਪਣੇ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕਹਿੰਦੇ ਕਿ ਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਸਰਕਾਰੀ ਸਕੂਲ ਹੀ ਹੁੰਦੇ ਸਨ। ਬਹੁਤਾਤ ਦੇ ਵਿੱਚ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਸੀ। ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੁੰਦੇ ਸਨ। ਅਸੀਂ ਵੀ ਅੱਜ ਬੈਠੇ ਹਾਂ ਇੱਥੇ ਆ ਕੇ, ਰੋਟੀ ਕਮਾਉਂਦੇ ਹਾਂ, ਬੜਾ ਵਧੀਆ ਆਪਣਾ ਜਿਉਂਦੇ ਹਾਂ। ਸਰਕਾਰੀ ਸਕੂਲਾਂ, ਟਾਟਾਂ ਵਾਲੇ ਸਕੂਲਾਂ ਦੇ ਉੱਤੇ ਪੜ੍ਹੇ ਹਾਂ, ਫਿਰ ਜਾ ਕੇ ਕਿਤੇ 8ਵੀਂ ਦੇ ਵਿੱਚ ਨਸੀਬ ਹੁੰਦਾ ਸੀ ਸਾਨੂੰ ਡੈਸਕਾਂ ਦੇ ਉੱਤੇ ਜਾ ਕੇ ਬੈਠਣਾ, ਤੇ ਪਹਿਲਾਂ ਟਾਟਾਂ ਦੇ ਉੱਤੇ ਬੈਠੇ ਰਹਿਣਾ, ਧੁੱਪ ਹੋਣੀ, ਟਾਟ ਇੱਧਰ ਨੂੰ ਖਿੱਚ ਕੇ ਤੇ ਕਲਾਸ ਉੱਧਰ ਨੂੰ ਲੈ ਜਾਣੀ, ਤੇ ਸਾਰਾ ਕੁਝ ਹੀ ਕੁਰਸੀ ਵੀ ਟੀਚਰ ਦੀ ਨਾਲ ਨਾਲ ਖਿੱਚੀ ਫਿਰਨੀ, ਸਾਰਾ ਕੁਝ ਕਰਦੇ ਰਹੇ ਹਾਂ। ਤੇ ਕਹਿੰਦੇ ਨੇ ਕਿ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਹੁੰਦਾ ਸੀ, ਲੋਕਾਂ ਦਾ ਇਹ ਪੂਰਨ ਵਿਸ਼ਵਾਸ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਸੁਰੱਖਿਅਤ ਹੈ। ਉਦੋਂ ਸਕੂਲਾਂ ਦੇ ਨਾਂ ਵੀ ਜਿਹੜੇ ਸਨ ਇੱਕੋ ਜਿਹੇ ਸਧਾਰਨ ਹੁੰਦੇ ਸਨ, ਤੇ ਅੱਜ ਦੇਖੋ ਜੇ ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਜਦੋਂ ਗੱਲ ਹੁੰਦੀ ਹੈ ਪੰਜਾਬ, ਤਾਂ ਦੇਖੋ ਚਾਹੇ ਪਲੱਸ 1 ਪਲੱਸ 2 ਬਹੁਤ ਘੱਟ ਸਕੂਲ ਨੇ ਅੱਜ ਵੀ, ਜਦੋਂ ਉਹਨਾਂ ਦੇ ਬੋਰਡ ਦੇ ਕਲਾਸਾਂ ਦੇ ਜਿਹੜੇ ਨੇ, ਚਾਹੇ 8ਵੀਂ ਦਾ 10ਵੀਂ ਦਾ ਪੇਪਰ ਹੁੰਦਾ ਬੋਰਡ ਦੀਆਂ ਕਲਾਸਾਂ ਦਾ, ਤੇ ਆਖਰ ਜਿਹੜੇ ਜਿੰਨਾ ਵੱਡੇ ਤੋਂ ਵੱਡਾ ਪ੍ਰਾਈਵੇਟ ਸਕੂਲ ਹੈ, ਪਰ ਉਹ ਜਿਹੜਾ ਪੰਜਾਬ ਬੋਰਡ ਸਿੱਖਿਆ ਦੇ ਥੱਲੇ ਜਾ ਕੇ ਨਾ, ਜਾਂ ਉਹਨਾਂ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਫਿਰ ਉੱਥੇ ਹੈ ਨਾ ਇਗਜ਼ਾਮ ਦਿੰਦੇ ਨੇ ਨਾ ਫਾਈਨਲ, ਕਿਉਂਕਿ ਉਹਨਾਂ ਤੋਂ ਮਾਨਤਾ ਹੈ ਨਹੀਂ ਉਸ ਚੀਜ਼ ਦੀ। ਪਰ ਉਹ ਕੀ ਜਾ ਕੇ ਚਾਹੇ ਜਿੰਨਾ ਮਰਜ਼ੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਖਰਚਾ ਕਰ ਰਹੇ ਹੋ, ਪਰ ਜਿਹੜਾ ਜੇ ਮਿਆਰ ਦੇਖਿਆ ਜਾਵੇ ਤਾਂ ਕਿੱਥੇ ਜਾ ਕੇ ਖੜਾ ਹੁੰਦਾ। ਆਖਰ ਦੇ ਵਿੱਚ ਜਾ ਕੇ ਤੁਹਾਨੂੰ ਖੂਹ ਦੇ ਕੋਲ ਹੀ ਜਾ ਕੇ ਪਾਣੀ ਪੀਣਾ ਪੈਣਾ, ਤੇ ਉਹ ਖੂਹ ਜਿਹੜੇ ਨੇ ਸਰਕਾਰੀ ਸਕੂਲ ਹੀ ਹੈ ਐਜੂਕੇਸ਼ਨ ਦੇ। ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਨਾ ਕੋਈ ਡੋਨੇਸ਼ਨ ਦੇਣੀ ਪੈਂਦੀ ਸੀ ਤੇ ਨਾ ਹੀ ਕੋਈ ਵਿਕਾਸ ਫੰਡ। ਸੈਂਕੜੇ ਰੁਪਿਆਂ ਦੇ ਪ੍ਰਾਸਪੈਕਟਸ ਦੀ ਬਜਾਏ ਮਹਿਜ਼ 25 ਪੈਸੇ ਦਾ ਦਾਖਲਾ ਫਾਰਮ ਹੁੰਦਾ ਸੀ। ਕੋਈ ਇੱਕ ਸਿਆਣਾ ਜੀ ਪਤਾਸਿਆਂ ਦੇ ਲਿਫਾਫੇ ਦੇ ਨਾਲ ਹੀ ਮੁਹੱਲੇ ਦੇ ਸਾਰੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਆਉਂਦਾ ਸੀ। ਉਦੋਂ ਟਾਈ, ਬੈਲਟ, ਆਈ ਕਾਰਡ, ਡਾਇਰੀ, ਜਿਹੜੀ ਮਹਿੰਗੀ ਵਰਦੀ ਤੇ ਭਾਰੇ ਬੈਗਾਂ ਦਾ ਕੋਈ ਰਿਵਾਜ ਨਹੀਂ ਸੀ। ਸਾਰੇ ਸਕੂਲਾਂ ਦੇ ਵਿੱਚ ਇੱਕੋ ਜਿਹੀਆਂ ਕਿਤਾਬਾਂ, ਇੱਕੋ ਜਿਹਾ ਸਿਲੇਬਸ ਨਾਲ ਨਾਲ ਚੱਲਦਾ। ਕਿਤਾਬਾਂ ਵੀ ਸਸਤੀਆਂ ਹੁੰਦੀਆਂ, ਜਿਸ ਦੇ ਕਾਰਨ ਮਾਪਿਆਂ ਦੇ ਲਈ ਬੱਚਿਆਂ ਨੂੰ ਪੜ੍ਹਾਉਣਾ ਕੋਈ ਬੋਝ ਨਹੀਂ ਸੀ ਲੱਗਦਾ। ਉਸ ਦੌਰ ਦੇ ਵਿੱਚ ਪ੍ਰਾਈਵੇਟ ਸਕੂਲ ਟਾਵੇਂ ਟਾਵੇਂ ਹੀ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਮਹਿਜ ਉੱਚ ਵਰਗ ਦੇ ਬੱਚੇ ਪੜ੍ਹਦੇ। ਪਰ ਸਮੇਂ ਦੇ ਨਾਲ ਸਰਕਾਰੀ ਸਕੂਲਾਂ ਦੀਆਂ ਖਾਮੀਆਂ ਤੇ ਸਿੱਖਿਆ ਦੇ ਵਪਾਰੀਕਰਨ ਨੇ ਹਰ ਸ਼ਹਿ, ਕਸਬੇ ਅਤੇ ਪਿੰਡਾਂ ਬਸਤੀਆਂ ਦੇ ਵਿੱਚ ਥਾਂ ਥਾਂ ਪ੍ਰਾਈਵੇਟ ਸਕੂਲਾਂ ਦਾ ਹੜ ਲਿਆ ਦਿੱਤਾ। ਉਹਦੇ ਵਿੱਚ ਫਿਰ ਊਚ ਨੀਚ ਜਾਤ ਪਾਤ ਦਾ ਵੀ ਪਾੜਾ ਪਿਆ। ਉੱਥੇ ਚਾਹੇ ਅਮੀਰ ਸੀ ਚਾਹੇ ਗਰੀਬ ਸੀ, ਕਿਸੇ ਵੀ ਜਾਤ ਦਾ ਬੱਚਾ ਸੀ ਤਾਂ ਉਹ ਇਕੱਠੇ ਬਹਿੰਦੇ ਸੀ, ਇਕੱਠੇ ਉੱਠਦੇ ਸੀ, ਇਕੱਠੇ ਲੜਦੇ ਸੀ, ਇਕੱਠੇ ਰੋਟੀ ਪਾਣੀ ਖਾਂਦੇ ਸੀ, ਇੱਕ ਦੂਸਰੇ ਦੇ ਡੱਬੇ ਚੋਂ ਕੱਢ ਕੇ ਰੋਟੀ ਖਾ ਲੈਣੀ, ਵੰਡ ਕੇ ਖਾ ਲੈਣੀ, ਉਹ ਸਾਰਾ ਸਿਲਸਿਲਾ ਚੱਲਦਾ ਸੀ। ਉਹਦੇ ਨਾਲ ਇੱਕ ਜਿਹੜੀਆਂ ਕਮਿਊਨਿਟੀਆਂ ਸੀ ਆਪਸ ਦੇ ਵਿੱਚ ਰਲਦੀਆਂ ਮਿਲਦੀਆਂ ਘੁਲਦੀਆਂ ਸੀ। ਪਰ ਪ੍ਰਾਈਵੇਟ ਸਕੂਲਾਂ ਨੇ ਇਹ ਵੀ ਜਿਹੜਾ ਪਾੜਾ ਪਾ ਦਿੱਤਾ ਕਿ ਅਮੀਰ ਦਾ ਬੱਚਾ ਉੱਥੇ ਪੜੂ ਤੇ ਗਰੀਬ ਦਾ ਬੱਚਾ ਸਰਕਾਰੀ ਸਕੂਲ ਚ ਪੜੂ। ਸਾਨੂੰ ਤਾਂ ਫਕਰ ਹੋਣਾ ਚਾਹੀਦਾ, ਨੌਕਰੀ ਲੈਂਦੇ ਹਾਂ ਸਰਕਾਰੀ ਕਰਨੀ ਹੈ ਉਦੋਂ ਮੰਗਦੇ ਹਾਂ, ਤੇ ਜਦੋਂ ਪੜਾਉਣ ਦੀ ਵਾਰੀ ਹੈ ਤੇ ਉਦੋਂ ਕਹਿੰਦੇ ਹਾਂ ਭਾਈ ਪ੍ਰਾਈਵੇਟ ਦੇ ਵਿੱਚ ਪੜਾਵਾਂਗੇ। ਅੱਜ ਸਰਕਾਰੀ ਸਕੂਲ ਕੇਵਲ ਉਹਨਾਂ ਮਾਪਿਆਂ ਦੀ ਮਜਬੂਰੀ ਬਣ ਕੇ ਰਹਿ ਗਏ ਜਿਹੜੇ ਆਰਥਿਕ ਤੰਗੀ ਦੇ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜਾਉਣ ਦੇ ਅਸਮਰਥ ਨੇ। ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜ ਕੱਲ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜਾਉਣਾ ਇੱਕ ਸਟੇਟਸ ਸਿੰਬਲ ਬਣ ਗਿਆ ਤਾਂ ਇਹ ਕੋਈ ਅਤਕਥਨੀ ਗੱਲ ਨਹੀਂ ਹੋਵੇਗੀ। ਮੌਜੂਦਾ ਸਮੇਂ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਮਾਡਲ ਸਕੂਲ ਕੰਮ ਕਰ ਰਹੇ ਨੇ। ਪਹਿਲੀ ਕਿਸਮ ਦੇ ਵਿੱਚ ਉਹ ਨਾਮੀ ਪ੍ਰਾਈਵੇਟ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਕੇਵਲ ਕੱਲੇ ਉੱਚ ਵਰਗ ਦੇ ਅਮੀਰ ਮਾਪੇ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਹਜ਼ਾਰਾਂ ਰੁਪਏ ਦੇ ਪ੍ਰਾਸਪੈਕਟਸ, ਲੱਖਾਂ ਰੁਪਏ ਡੋਨੇਸ਼ਨ ਦੇ ਤੇ ਵਿਕਾਸ ਫੰਡ, ਮੋਟੀਆਂ ਮਹੀਨਾਵਾਰ ਫੀਸਾਂ, ਮਹਿੰਗੀਆਂ ਕਿਤਾਬਾਂ, ਮਹਿੰਗਾ ਬੱਸ ਕਿਰਾਇਆ ਤੇ ਹੋਰ ਕਈ ਤਰ੍ਹਾਂ ਦੇ ਅਣਗਿਣਤ ਖਰਚੇ ਸ਼ਾਮਲ ਹੁੰਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਦਾਖਲੇ ਦੇ ਲਈ ਸਖ਼ਤ ਟੈਸਟ, ਮਾਪਿਆਂ ਦੀ ਇੰਟਰਵਿਊ, ਸਾਲ ਦੋ ਸਾਲ ਪਹਿਲਾਂ ਰਜਿਸਟ੍ਰੇਸ਼ਨ ਤੇ ਹੋਰ ਕਈ ਜੁਗਾੜ ਲਗਾਉਣੇ ਪੈਂਦੇ ਹੈ। ਮਾਪਿਆਂ ਦਾ ਇਹ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਸਭ ਤੋਂ ਉੱਤਮ ਹੈ। ਦੂਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਕਾਫ਼ੀ ਮਹਿੰਗੀ ਹੁੰਦੀ ਹੈ, ਪਰ ਇੱਥੇ ਔਖੇ ਸੌਖੇ ਦਾਖਲਾ ਮਿਲ ਜਾਂਦਾ। ਤੀਜੀ ਕਿਸਮ ਇਨ੍ਹਾਂ ਸਕੂਲਾਂ ਦੀ ਹੈ ਵਿੱਚ ਆਉਂਦੀ ਹੈ ਜੋ ਗਲੀਆਂ, ਮੁਹੱਲਿਆਂ, ਚੌਂਕਾਂ, ਬਸਤੀਆਂ ਤੇ ਸੜਕਾਂ ਦੇ ਕਿਨਾਰੇ ਦੁਕਾਨਾਂ ਵਾਂਗ ਖੁੱਲ੍ਹੇ ਹੋਏ ਨੇ। ਇਨ੍ਹਾਂ ਸਕੂਲਾਂ ਦੇ ਵਿੱਚ ਉਹਨਾਂ ਮਾਪਿਆਂ ਦੇ ਬੱਚੇ ਪੜ੍ਹਦੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਨਹੀਂ ਭੇਜਣਾ ਚਾਹੁੰਦੇ, ਪਰ ਵੱਡੇ ਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਖਰਚਾ ਚੁੱਕਣਾ ਵੀ ਉਹਨਾਂ ਦੀ ਆਰਥਿਕ ਪਹੁੰਚ ਤੋਂ ਬਾਹਰ ਹੁੰਦਾ ਹੈ। ਇਨ੍ਹਾਂ ਕਿਸਮਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦਾ ਮੁੱਖ ਉਦੇਸ਼ ਸਿੱਖਿਆ ਦੇਣਾ ਘੱਟ ਤੇ ਸਕੂਲ ਦੀ ਕਮਾਈ ਵਧਾਉਣ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਜਿਹੜਾ ਕਰਾਉਣਾ ਹੁੰਦਾ ਹੈ। ਇਹ ਪ੍ਰਾਈਵੇਟ ਮਾਡਲ ਸਕੂਲ ਬੱਚਿਆਂ ਦਾ ਦਾਖਲਾ ਵਧਾਉਣ ਦੇ ਲਈ ਨਵੰਬਰ ਦਸੰਬਰ ਮਹੀਨੇ ਤੋਂ ਹੀ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੰਦੇ ਹੈ। ਮਾਪਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਨ ਵਾਲੇ ਇਹ ਤੇ ਮਾਸੂਮ ਬੱਚਿਆਂ ਦੀਆਂ ਫੋਟੋਆਂ ਦੇ ਨਾਲ ਲਿਸ਼ਕਦੇ, ਪੁਚਕਦੇ, ਚਮਕਦੇ ਇਸ਼ਤਿਹਾਰ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਂਦੇ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਾਂਦਾ ਹੈ। ਸਕੂਲ ਬੱਸਾਂ, ਕੰਧਾਂ, ਗਲੀਆਂ, ਮੁਹੱਲਿਆਂ ਤੇ ਚੌਂਕਾਂ ਦੇ ਵਿੱਚ ਵੱਡੇ ਵੱਡੇ ਬੈਨਰ ਤੇ ਹੋਰਡਿੰਗ ਟੰਗ ਦਿੱਤੇ ਜਾਂਦੇ ਹੈ। ਇੰਨਾ ਹੀ ਨਹੀਂ, ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਲੋਂ ਆਪਣੇ ਅਧਿਆਪਕਾਂ ਨੂੰ ਬੱਚਿਆਂ ਦੇ ਦਾਖਲੇ ਦੇ ਲਈ ਘਰ ਘਰ ਭੇਜਿਆ ਜਾਂਦਾ ਹੈ। ਇਹ ਅਧਿਆਪਕ ਮਾਪਿਆਂ ਨੂੰ ਆਪਣੇ ਸਕੂਲ ਦੀਆਂ ਉਪਲਬਧੀਆਂ, ਆਧੁਨਿਕ ਸਹੂਲਤਾਂ, ICSE ਜਾਂ CBSE ਸਿਲੇਬਸ, ਉੱਚ ਯੋਗਤਾ ਪ੍ਰਾਪਤ ਜਿਹੜੀ ਹੈ ਫੈਕਲਟੀ ਅਤੇ ਸ਼ਾਨਦਾਰ ਪ੍ਰਬੰਧਾਂ ਦਾ ਹਵਾਲਾ ਦੇ ਕੇ ਆਪਣੇ ਸਕੂਲ ਦੇ ਵਿੱਚ ਦਾਖਲਾ ਜਿਹੜਾ ਕਰਵਾਉਣ ਦੇ ਲਈ ਪ੍ਰੇਰਦੇ ਨੇ ਜਾਂ ਇੱਕ ਤਰ੍ਹਾਂ ਦੇ ਨਾਲ ਮਜਬੂਰ ਕਰਦੇ ਆ। ਅਜਿਹੇ ਭਰਮਾਊ ਮਾਹੌਲ ਦੇ ਵਿੱਚ ਸਧਾਰਨ ਮਾਪਿਆਂ ਦੇ ਲਈ ਇਹ ਫੈਸਲਾ ਲੈਣਾ ਬੇਹੱਦ ਮੁਸ਼ਕਲ ਹੋ ਜਾਂਦਾ ਕਿ ਉਹ ਆਪਣੇ ਬੱਚੇ ਨੂੰ ਕਿਸ ਸਕੂਲ ਦੇ ਵਿੱਚ ਭੇਜਣ। ਦੂਜੇ ਪਾਸੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਧ ਰਹੇ ਪ੍ਰਭਾਵ ਤੇ ਸਰਕਾਰੀ ਸਕੂਲਾਂ ਦੇ ਵਿੱਚ ਘਟ ਰਹੀ ਵਿਦਿਆਰਥੀਆਂ ਦੀ ਗਿਣਤੀ ਦੇ ਕਾਰਨ ਹੁਣ ਸਿੱਖਿਆ ਵਿਭਾਗ ਵੀ ਜਾਗਿਆ। ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ, ਪਰ ਕੋੜੀ ਸੱਚਾਈ ਤਾਂ ਇਹ ਹੈ ਕਿ ਸਿੱਖਿਆ ਦੇ ਇਸ ਵਪਾਰੀਕਰਨ ਤੇ ਸਰਕਾਰਾਂ ਦੀਆਂ ਅਣਗਹਿਲੀ ਭਰੀਆਂ ਨੀਤੀਆਂ ਨੇ ਸਿੱਖਿਆ ਨੂੰ ਮਹਿਜ ਇੱਕ ਮੁਨਾਫਾਖੋਰ ਧੰਦਾ ਬਣਾ ਕੇ ਰੱਖ ਦਿੱਤਾ। ਅਜਿਹੇ ਦੌਰ ਦੇ ਵਿੱਚ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣਾ, ਉਨ੍ਹਾਂ ਦੇ ਲਈ ਸਹੀ ਸਕੂਲਾਂ ਦੀ ਚੋਣ ਕਰਨਾ ਇੱਕ ਵੱਡੀ ਚੁਣੌਤੀ ਬਣ ਚੁੱਕਿਆ। ਮਾਪਿਆਂ ਨੂੰ ਚਮਕ ਦਮਕ ਦੇ ਪਿੱਛੇ ਭੱਜਣ ਦੀ ਬਜਾਏ ਸਕੂਲਾਂ ਦੀ ਚੋਣ ਕਰਦੇ ਸਮੇਂ ਹੇਠ ਲਿਖਿਆ ਅਹਿਮ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ, ਰੱਖਣਾ ਚਾਹੀਦਾ ਹੈ, ਜਿਵੇਂ ਕਿ ਸਕੂਲ ਬੱਚੇ ਦੇ ਘਰ ਤੋਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਤਾਂ ਜੋ ਬੱਚਾ ਸਫ਼ਰ ਦੇ ਥਕੇਵੇਂ ਤੋਂ ਬਚ ਸਕੇ। ਬੱਚਿਆਂ ਉੱਤੇ ਕਿਤਾਬਾਂ ਤੇ ਗੈਰ ਜ਼ਰੂਰੀ ਵਿਸ਼ਿਆਂ ਦਾ ਮਾਨਸਿਕ ਬੋਝ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਪੜ੍ਹਾਉਣ ਵਾਲਾ ਸਟਾਫ ਤਜਰਬੇਕਾਰ, ਮਿਹਨਤੀ ਤੇ ਯੋਗ ਹੋਣਾ ਚਾਹੀਦਾ। ਸਕੂਲ ਦੇ ਵਿੱਚ ਬੱਚੇ ਦੇ ਚਮੁੱਖੀ ਵਿਕਾਸ ਦੇ ਲਈ ਖੇਡਾਂ, ਕਲਾ ਅਤੇ ਹੋਰ ਸਹਿ ਸਰਗਰਮੀਆਂ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ। ਸਕੂਲ ਦਾ ਮੁਖੀ, ਪ੍ਰਿੰਸੀਪਲ ਇੱਕ ਚੰਗਾ ਪ੍ਰਬੰਧਕ ਤੇ ਸਿੱਖਿਆ ਸ਼ਾਸਤਰ ਦਾ ਪੂਰਾ ਗਿਆਨ ਰੱਖਣ ਵਾਲਾ ਸੂਝਵਾਨ ਵਿਅਕਤੀ ਹੋਣਾ ਚਾਹੀਦਾ। ਬੋਰਡ ਭਾਵੇਂ ਕੋਈ ਵੀ ਹੋਵੇ, ਚਾਹੇ ਪੰਜਾਬ ਬੋਰਡ ਹੋਵੇ ਜਾਂ ਫਿਰ CBSE ਈ ਹੋਵੇ, ਅਸਲ ਮਾਨੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਹੀ ਰੱਖਦੀ ਹੈ। ਅੰਤ ਦੇ ਵਿੱਚ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ਨੂੰ ਨੱਥ ਪਾਉਣ, ਸਮਾਜ ਦੇ ਹਰ ਵਰਗ ਦੇ ਬੱਚੇ ਦੇ ਲਈ ਸਸਤੀ, ਮਿਆਰੀ, ਗੁਣਾਤਮਕ ਤੇ ਇੱਕੋ ਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਮੰਗ ਹੈ, ਤਾਂ ਜੋ ਸਿੱਖਿਆ ਵਪਾਰ ਨਾ ਰਹਿ ਕੇ ਸਹੀ ਮਾਨਿਆਂ ਦੇ ਵਿੱਚ ਲੋਕ ਕਲਿਆਣ ਦਾ ਜ਼ਰੀਆ ਬਣ ਸਕੇ। ਜੀ ਦੋਸਤੋ, ਇਹ ਗੱਲਬਾਤ ਲਿਖੀ ਹੈ ਜੀ ਆਪਣੇ 98726 27136, ਫੋਨ ਦਾ ਸੰਪਰਕ ਹੈ। ਬੜਾ ਵਧੀਆ ਆਰਟੀਕਲ ਤੱਥਾਂ ਦੇ ਨਾਲ ਤੇ ਹਕੀਕਤ ਦੇ ਨਾਲ ਜੁੜਿਆ ਲਿਖਿਆ ਹੈ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੇ ਮਾਪੇ, ਇਹ ਨੇ ਜੀ ਸਵਾਲ ਜਿਹੜੇ ਨੇ, ਇਹਨਾਂ ਦਾ ਜਵਾਬ ਚਾਹੀਦਾ ਹੈ। ਮਾਪਿਆਂ ਨੂੰ ਵੀ ਦੇਣਾ ਪੈਣਾ, ਜਿਹੜੇ ਆਪਣਾ ਕਹਿ ਲਓ ਕਿ ਸਾਡਾ ਬੱਚਾ ਬਹੁਤ ਹਾਈ ਪ੍ਰੋਫਾਈਲ ਸਕੂਲਾਂ 'ਚ ਜਾਂਦਾ ਹੈ ਤੇ ਉਹਨਾਂ ਚੀਜ਼ਾਂ ਤੋਂ ਜੇ ਬਚਣਾ ਹੈ ਤੇ ਸਾਧਨ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਤੇ ਇਹਨਾਂ ਚੀਜ਼ਾਂ ਨੂੰ ਸਰਕਾਰੀ ਸਕੂਲਾਂ ਨੂੰ ਅਹਿਮੀਅਤ ਤੋਂ ਚਾਹੇ ਕੋਈ ਵੀ ਹੈ ਉਹਨੂੰ ਦੇਣੀ ਪੈਣੀ ਹੈ ਤੇ ਤਾਂ ਹੀ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਘਾਟ ਆਵੇਗੀ, ਨਹੀਂ ਤਾਂ ਫਿਰ ਪ੍ਰਫੁੱਲਤ ਤਾਂ ਅੱਗੇ ਤੋਂ ਅੱਗੇ ਹੋ ਹੀ ਜਾਂਦੇ ਨੇ। ਇਹ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਫਿਰ ਵਪਾਰ ਹੀ ਬਣੇਗਾ ਹਰ ਚੀਜ਼। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ। ਤੇ ਦੋਸਤੋ, ਸਮਾਂ ਆਪਣੇ ਕੋਲ ਅਜੇ ਹੈਗਾ 20-25 ਮਿੰਟ ਦਾ ਤੇ ਉਹਦੇ ਵਿੱਚ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਨਾਲ ਗੱਲ ਕਰਦੇ ਹਾਂ ਕਹਾਣੀ ਬੇਕਾਰ। ਕਹਾਣੀ ਦਾ ਸਰਲੇਖ ਹੈ ਬੇਕਾਰ ਤੇ ਕੀ ਕਹਿੰਦੀ ਹੈ ਕਹਾਣੀ, ਉਹਦੇ ਵੱਲ ਨੂੰ ਅੱਗੇ ਵਧਾਂਗੇ। ਤੇ ਕਾਲ ਜੇ ਕਰਨੀ ਚਾਹੋਗੇ ਤੇ ਆਖਰ ਦੇ ਵਿੱਚ ਕਰ ਸਕੋਗੇ ਇਸ ਕਹਾਣੀ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਥੋੜਾ ਜਿਹਾ ਨਾਲ ਕਰ ਲਈਏ। ਮਾਨ ਸਿੰਘ ਸੈਣੀ ਸਾਹਿਬ ਐਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਫਿਨਲੈਂਡ ਤੋਂ ਕਹਿੰਦੇ ਨੇ। ਨਵਦੀਪ ਬਾਈ ਜੀ, ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਬਾਕੀ ਸੁਨੇਹੇ ਪਹਿਲਾਂ ਵੀ ਸਾਂਝੇ ਕਰ ਦਿੱਤੇ ਸੀ। ਤੇ ਜਾਣੀਆਂ ਚਾਲ ਜੀ, ਬਾਈ ਜੀ, ਔਜਲਾ ਸਾਹਿਬ, ਸੁਰਜੀਤ ਭਾਰਤ ਜੀ ਸਾਰੇ ਜੁੜੇ ਹੋਏ ਨੇ ਜੀ। ਤੇ ਲੋ ਫਿਰ ਗੱਲ ਕਰਦੇ ਆ ਤੁਹਾਡੇ ਨਾਲ ਅਗਲੀ ਗੱਲਬਾਤ ਦੇ ਵਿੱਚ, ਚੱਲਦੇ ਆ ਆਪਾਂ ਕਹਾਣੀ ਕੀ ਕਹਿੰਦੀ ਹੈ ਤੇ ਉਹਨੂੰ ਵਿਚਾਰਦੇ ਆ। ਇਹ ਕਹਾਣੀ ਹੈ ਦੋਸਤੋ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਬੇਕਾਰ। ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਦਾ, ਪਿਛਲੇ ਦਿਨਾਂ 'ਚ ਉਹਨਾਂ ਦੀ ਪਹਿਲੀ ਕਹਾਣੀ ਜਿਹੜੀ ਮੈਂ ਸਾਂਝੀ ਕੀਤੀ ਸੀ ਤੇ ਜੋ ਕਿ ਅਸਲ ਦੇ ਵਿੱਚ ਬੰਬਈ ਦੇ ਵਿੱਚ ਰਹੇ ਨੇ। ਇਸਮਤ ਚੁਗਤਾਈ ਜੋ ਕਿ ਉਹਨਾਂ ਦਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਹੈ ਤੇ ਭਾਰਤ ਦੇ ਵਿੱਚ ਜਿਹੜੇ ਜਨਮੇ ਉਹ ਉਰਦੂ ਦੇ ਕਹਾਣੀਕਾਰ, ਨਾਵਲਕਾਰ ਤੇ ਲੇਖਕਾ ਸਨ। ਉਹਨਾਂ ਮੁਸਲਿਮ ਲੇਖਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਦੇ ਵਿੱਚ ਹੀ ਟਿਕੇ ਰਹਿਣ ਨੂੰ ਜਿਹੜਾ ਚੁਣਿਆ ਸੀ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ ਸਾਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ ਤੇ ਇਸਮਤ ਚੁਗਤਾਈ, ਇਹ ਔਰਤ ਨੇ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਸ਼ਾਮਲ ਹੈ। ਉਹ ਆਪਣੀ ਦਲੇਰ, ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਦੇ ਲਈ ਜਾਣੇ ਜਾਂਦੇ ਹੈ। ਰਸ਼ੀਦ ਜਹਾਨ, ਵਾਜਦਾ ਤਬਾਸੁਮ ਅਤੇ ਕੁਰਤੁਲ ਏਨ ਹੈਦਰ ਦੇ ਨਾਮ ਦੇ ਨਾਲ ਇਸਮਤ ਚੁਗਤਾਈ ਦੀ ਲੇਖਣੀ 20ਵੀਂ ਸਦੀ ਦੇ ਉਰਦੂ ਸਾਹਿਤ ਦੇ ਵਿੱਚ ਇਨਕਲਾਬੀ ਨਾਰੀਵਾਦੀ ਰਾਜਨੀਤੀ ਤੇ ਸੂਝ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਕਹਾਣੀ ਸੰਗ੍ਰਹਿ ਚੋਟੇ, ਛੂਈ ਮੋਈ, ਏਕ ਬਾਤ, ਕਲੀਆਂ, ਏਕ ਰਾਤ, ਦੋ ਹਾਥ ਦੋ ਜਖੀ, ਸ਼ੈਤਾਨ ਨਾਵਲ ਜਿਹੜੇ ਨੇ ਉਹਦੇ ਵਿੱਚ, ਟੇਢੀ ਲਕੀਰ, ਜਿੱਦੀ, ਏਕ ਕਤਰਾ ਏ ਖੂਨ, ਦਿਲ ਕੀ ਦੁਨੀਆ, ਮਾਸੂਮਾ, ਬਹਰੂਪ ਨਗਰ, ਸ਼ੈਦਾਈ, ਜੰਗਲੀ, ਕਬੂਤਰ, ਅਜੀਬ ਆਦਮੀ, ਬਾਂਦੀ, ਆਤਮਕਥਾ ਤੇ ਕਾਗਜ਼ੀ ਹੈ ਪੈਰਹਾਨ, ਇਹ ਜਿਹੜੇ ਸ਼ਾਮਲ ਨੇ। ਤੇ ਅੱਜ ਉਹਨਾਂ ਦੀ ਇੱਕ ਲਿਖਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸਦਾ ਸਿਰਲੇਖ ਹੈ ਬੇਕਾਰ। ਇਹ ਕਹਾਣੀ ਦਾ ਰੂਪ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਸਮਝਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਬੇਕਾਰ ਕਹਾਣੀ ਦੇ ਜ਼ਰੀਏ ਇਸਮਤ ਚੁਗਤਾਈ ਜੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ, ਕੀ ਕਹਿੰਦੀ ਹੈ ਇਹ ਕਹਾਣੀ। ₹80 ਤਨਖਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ। ਬਸ ਕੁਝ ਬਚਦਾ ਨਹੀਂ ਸੀ, ਪਰ ਕਰਜ਼ਾ ਇੱਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ਤੇ ਵੀ ਖਿੱਚ ਤੂ ਕੇ ਜਿਹੜਾ ਸੀ ਪੂਰਾ ਪੈ ਜਾਂਦਾ ਸੀ। ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਗਲ, ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੁਮਕਿਆਂ ਜਿਹੜੀਆਂ ਸਨ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਦੇ ਨਾਲ ਬਣਵਾਈਆਂ ਸਨ ਝੁਮਕੀਆਂ, ਬੜਾ ਦੁੱਖ ਹੋਇਆ। ਖੈਰ ਫਿਰ ਬਣ ਜਾਣਗੀਆਂ, ਫਿਰ ਬਣਾ ਲਾਂਗੇ, ਪਰ ਇਹ ਸਭ ਦਿਲ ਨੂੰ ਸਮਝਾਉਣ ਦੀ ਗੱਲ ਨੇ। ਇੱਕ ਇੱਕ ਕਰਕੇ ਗਈਆਂ ਨੇ ਦਹੇਜ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗ ਨੂੰ ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ ਗਏ। ਸੋਚਿਆ ਸੀ ਚਲੋ ਨੌਕਰੀ ਤਾਂ ਪੱਕੀ ਹੋ ਜਾਏਗੀ, ਹਜ਼ਾਰਾਂ ਜੁਗਨੂ ਬਣ ਜਾਣਗੇ। ਫਿਰ ਹਰ ਮਹੀਨੇ ਜੁਗਨੂਆਂ ਦਾ ਹਿਸਾਬ ਲਾਇਆ ਜਾਂਦਾ। ਸੋਨੇ ਦੀ ਕੀਮਤ ਸੀ ਕਿ ਘਟਣ ਦਾ ਤਾਂ ਨਾ ਹੀ ਨਹੀਂ ਸੀ ਲੈਂਦੀ ਪਈ। ਗਜਬ ਖੁਦਾ ਦਾ ਹੈ, 21 ਰੁਪਏ ਤੋਂ 2116 ਤੇ ਪਹੁੰਚ ਗਿਆ ਹੈ ਤੇ ਅੱਜ ਦੇਖ ਲਓ ਕਿੰਨੇ ਨੂੰ ਆ, 2.5 ਲੱਖ, 2 ਲੱਖ। ਭਲਾ ਕੀ ਜੁਗਨਾ, ਜੁਗਨੂ ਬਣਵਾ ਲਓ ਕੋਈ ਇਹਨਾਂ ਦੇ ਵਿੱਚੋਂ 21 ਰੁਪਏ ਤੋਂ 2116 ਦੇ ਉੱਤੇ ਜਿਹੜਾ ਸੋਨਾ ਪਹੁੰਚ ਗਿਆ, ਭਲਾ ਕੀ ਬਣੂ ਇਹਦੇ ਵਿੱਚੋਂ। ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਦੇ ਵਿੱਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖਾਹ ਦੇ ਹਿਸਾਬ ਦੇ ਨਾਲ ਹੀ ਦਿੱਤਾ ਹੈ। ਮਕਾਨ ਦਾ ਕਿਰਾਇਆ ਨਾ ਹੋਵੇ ਨਾ ਸਹੀ, ਰੁੱਖੀ ਸੁੱਖੀ ਸਭ ਚੱਲ ਜਾਏਗੀ। ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਹੈ, ਮੁੱਕ ਸੁੱਕ ਜਾਏ ਤਾਂ ਫੇਰ ਕੀ ਹੋਵੇ। ਤੇ ਬੁਖਾਰ ਦੇ ਵਿੱਚ ਕੰਬਖਤ ਦੁੱਧ ਵੀ ਸੁੱਕ ਗਿਆ ਸੀ। ਅੰਮਾ ਜੀ ਤਾਂ ਇਹੋ ਹੀ ਕਹਿੰਦੇ ਰਹੇ ਕਿ ਫੈਸ਼ਨ ਆ ਗਿਆ ਬੋਤਲ ਦੇ ਨਾਲ ਦੁੱਧ ਪਿਉਣ ਦਾ। ਸਾਡੇ ਜ਼ਮਾਨੇ ਦੇ ਵਿੱਚ ਤਾਂ 3-3 ਸਾਲ ਪਿਉਂਦੇ, ਤਦ ਵੀ ਨਹੀਂ ਸੀ ਮੁੱਕਦਾ ਸੁੱਕਦਾ ਹੁੰਦਾ ਦੁੱਧ। ਪਰ ਭਲਾ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ ਜੀ ਤੁਹਾਡੇ ਜ਼ਮਾਨੇ ਦੇ ਵਿੱਚ ਡਾਲਡਾ ਨਹੀਂ ਸੀ ਹੁੰਦਾ ਨਾ, ਦੇਸੀ ਹੁੰਦਾ ਸੀ, ਛੰਨੇ ਭਰ ਭਰ ਦੁੱਧ ਛੁਹਾਰੇ ਅਡਾਉਂਦੇ ਸੋ, ਫਿਰ 3 ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦਿੰਦੇ ਸੋ। ਪਰ ਬੀਬੀ ਜੀ ਦੇ ਮੂੰਹ ਲੱਗਣਾ ਆਪਣੀ ਮੌਤ ਨੂੰ ਮਾਸੀ ਕਹਿਣਾ ਸੀ। ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ ਸੀ। ਦਿਨ ਦੇ ਵਿੱਚ ਕਈ ਕਈ ਵੇਰ ਬੀਬੀ ਜੀ ਦੇ ਤਾਨੇ ਮਿਹਣੇ ਸੁਣਨੇ ਪੈਂਦੇ। ਚਲੋ ਗੱਲ ਮੁੱਕੀ, ਕਹਿ ਲਿਆ ਸੁਣ ਲਿਆ, ਛੁੱਟੀ ਹੋਈ। ਨਾਲੇ ਬੀਬੀ ਜੀ ਨੂੰ ਹੋਰ ਕੰਮ ਵੀ ਕਿਹੜਾ ਸੀ ਸਿਵਾਏ ਆਪਣੇ ਗੱਠੀਏ ਨੂੰ ਰੋਣ ਦੇ। ਤੇ ਗੱਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸਨੂੰ ਵੀ ਧੂ ਲੈਂਦੇ। ਜਦੋਂ ਛਾਂਟੀ ਵਾਲੀ ਲਿਸਟ ਦੇ ਵਿੱਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਨਾ, ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਹੀ ਸਮਝਦੇ ਰਹੇ। 9 ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋ ਗਿਆ, ਹੋ ਜਾਣਗੇ, ਆਪਣੀ ਸਰਕਾਰ ਹੈ, ਆਪੂ ਫਿਕਰ ਕਰੇਗੀ। ਖੈਰ ਨੋਟਿਸ ਮਿਲਿਆ ਏ ਤਾਂ ਕੀ ਹੋ ਗਿਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ, ਜ਼ਰਾ ਜਿੰਨੀ ਭੱਜ ਨੱਠ ਤੋਂ ਬਾਅਦ ਫਿਰ ਕਿਸੇ

ਹੋਣਾ ਹੀ ਨਿਕੰਮੇਪਨ ਦਾ ਜਿਹੜਾ ਸਬੂਤ ਸੀ। ਵੈਸੇ ਤਾਂ ਉਸਦੇ ਨਾਲ ਉਹ ਪਿੱਛੋਂ ਲੱਗੇ ਦੋਵੇਂ ਹੱਥੀ ਰੋਟੀਆਂ ਮਰੋੜ ਰਹੇ ਸੀ, ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ। ਤੇ ਇਹਨਾਂ ਸੁਸਤੀ ਤੇ ਲਾਪਰਵਾਹੀ ਦੇ ਕਾਰਨ ਇਸ ਨੂੰ ਕੋਈ ਮਹੱਤਵ ਹੀ ਨਹੀਂ ਸੀ ਦਿੱਤਾ ਕਿ ਪੱਕੇ ਹੋ ਲਈਏ। ਇਹ ਡੇਢ ਸਾਲ ਕਿੰਝ ਬੀਤਿਆ, ਜਾਂ ਹਾਜ਼ਰਾ ਵੀ ਜਾਣਦੀ ਸੀ, ਜਾਂ ਫਿਰ ਬਾਕਰ ਮੀਆਂ, ਜਾਂ ਕੁਝ ਕੁਝ ਅੰਮਾ ਜੀ, ਪਰ ਉਹਨਾਂ ਨੂੰ ਤਾਂ 11 ਰੁਪਏ ਪੈਨਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਦੇ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਹੀ ਨਹੀਂ ਸੀ ਹੋਈ ਉਹਨਾਂ। ਮਰਨ ਵਾਲੇ ਨੇ ਮਰ ਕੇ ਵੀ ਇੰਨਾ ਸਹਾਰਾ ਤਾਂ ਛੱਡਿਆ ਹੀ ਸੀ ਵੀ 11 ਰੁਪਏ ਪੈਨਸ਼ਨ ਆਉਂਦੀ ਸੀ। ਕਈਆਂ ਝੁਮਕੀਆਂ ਕਿਹਾ ਗੁਲੂਬੰਦ ਇੱਕ ਇੱਕ ਕਰਕੇ ਖੁਰ ਗਏ। ਪਹਿਲਾਂ ਗਹਿਣੇ ਰੱਖੇ ਗਏ, ਫਿਰ ਵਿਕ ਗਏ ਅਫਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਦੇ ਵਿੱਚ 6 ਮਹੀਨੇ 2-1 ਟਿਊਸ਼ਨਾਂ ਮਿਲ ਜਾਂਦੀਆਂ, ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦਿ ਮੀਆਂ ਜੀ 1-2 ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿੱਝ ਜਾਂਦੇ। ਹਾਜ਼ਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਦੇ ਵਿੱਚ ਕਾਫ਼ੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਵਿਆਹ ਹੋਈ ਤਾਂ ਸਾਰਾ ਪੜਿਆ ਗੁਣਿਆ ਬਾਲ ਬੱਚਿਆਂ ਦੀ ਦੇਖਭਾਲ ਦੇ ਵਿੱਚ ਨਾਸਾਂ ਥਾਈ ਬਾਹਰ ਨਿਕਲ ਗਿਆ। ਵਰਿਆਂ ਤੋਂ ਸਾਲਾਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ਸਹੇਲੀ ਦਾ ਕੋਈ ਪੁਰਾਣਾ ਅੰਕ ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ ਦੁਬਾਰਾ ਪੜ੍ਹ ਲੈਂਦੀ। ਹਾਜ਼ਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ ਕਿ ਧੀ ਨੂੰ ਪੜ੍ਹਾਓ। ਜਨਾਨੇ ਪਰਚੇ ਲਗਾਤਾਰ ਉਸਦੇ ਨਾਂ ਦੇ ਆਉਂਦੇ ਰਹਿੰਦੇ ਸਨ। ਸ਼ਾਦੀ ਦੇ ਪਿੱਛੋਂ ਲਾਪਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ ਵਗੈਰਾ ਸਭ ਛੁੱਟ ਗਏ। ਜਦੋਂ ਗੁਆਂਢਣ ਨੇ ਹਾਜ਼ਰਾ ਬੀ ਨੂੰ ਨੇੜੇ ਦੇ ਸਕੂਲ ਦੇ ਵਿੱਚ ਨੌਕਰੀ ਕਰ ਲੈਣ ਦੀ ਰਾਏ ਦੇ ਦਿੱਤੀ ਤਾਂ ਬੀ ਅੰਮਾ ਨੇ ਉਸ ਦੀਆਂ 7 ਪੁਸ਼ਤਾਂ ਦੀਆਂ ਕਬਰਾਂ ਦੇ ਵਿੱਚ ਕੀੜੇ ਪਾ ਤੇ। ਪੜ੍ਹੀਆਂ ਲਿਖੀਆਂ ਔਰਤਾਂ ਦੇ ਚਾਲ ਚੱਲਣ ਦੇ ਬਾਰੇ ਇੰਨੇ ਕਿੱਸੇ ਸੁਣਾਏ ਕਿ ਹਾਜ਼ਰਾ ਨੇ ਕੰਨਾਂ ਦੇ ਉੱਤੇ ਹੱਥ ਧਰ ਲਏ। ਤੋਬਾ ਤੋਬਾ ਤੋਬਾ ਤੋਬਾ ਮੇਰੀ, ਮੈਂ ਕਦੋਂ ਕਰ ਰਹੀ ਹਾਂ ਇਹ ਨੌਕਰੀ? ਇਹ ਸਾਰੀਆਂ ਮੋਈਆਂ ਮਾਸਟਰਨੀਆਂ ਮਾਸਟਰਾਂ ਦੇ ਨਾਲ ਫਸੀਆਂ ਹੁੰਦੀਆਂ। ਸਕੂਲ ਦਾ ਤਾਂ ਬਹਾਨਾ ਹੁੰਦਾ, ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁੱਲ ਖਿਉਣ ਜਾ ਵੜੀਆਂ, ਉਹ ਕਹਿੰਦੇ ਹੁੰਦੇ ਸੀ ਨਾ, ਕਹਿੰਦੇ ਹੁੰਦੇ ਸਨ। ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ਦੇ ਉੱਤੇ ਮਜਬੂਰ ਕਰ ਦਿੰਦੀ ਹੈ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ ਗੁਆਂਢ ਨੇ ਤੇ ਉਧਰ ਜਿਹੜਾ ਸੀ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ਉੱਤੇ ਹੀ ਬੰਦ ਕਰ ਦਿੱਤੇ ਤਾਂ ਹਾਜ਼ਰਾਂ ਨੂੰ ਜਿਹੜਾ ਸੀ ਗੁਆਂਢਣ ਦੀ ਗੱਲ ਦੇ ਉੱਤੇ ਗੌਰ ਕਰਨਾ ਹੀ ਪੈ ਗਿਆ। ਉਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜਨਾਨੀ ਦੀ ਕਮਾਈ ਖਾਂਦੇ ਹੋਣਗੇ। ਪੁੱਛਣ ਦੇ ਉੱਤੇ ਬਾਕਰ ਮੀਆਂ ਨੇ ਕਿਹਾ ਸੀ, ਅਜੇ ਇੰਨਾ ਦਮ ਹੈ ਮੇਰੇ ਚ, ਕਹਿੰਦਾ ਮਰਦ ਜਾਗ ਪਿਆ ਉਹਦਾ, ਜਦ ਮਰ ਜਾਵਾਂਗਾ ਤਦ ਜੋ ਜੀ ਵਿੱਚ ਆਏ ਨਾ ਕਰ ਲਵੀ ਤੂੰ, ਆਪਣੀ ਘਰ ਵਾਲੀ ਨੂੰ ਕਹਿੰਦਾ, ਤੇਰੀ ਕਮਾਈ ਨੀ ਮੈਂ ਖਾਣੀ ਕਹਿੰਦਾ। ਹੁਣ ਤਾਂ ਜੇਵਰ ਵੀ ਕਹਿੰਦਾ ਨਹੀਂ ਰਹੇ, ਤੇ ਭਾਈ ਜੇਵਰ ਵੀ ਤਾਂ ਉਹਦੇ ਵੇਚ ਵੇਚ ਕੇ ਖਾਧੇ ਆ, ਤਾਂ ਸਾਰੇ ਇੱਕ ਇੱਕ ਕਰਕੇ ਵਿਕ ਗਏ। ਵਿਕ ਗਏ ਤਾਂ ਕੀ ਹੋ ਗਿਆ, ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਨੀ ਹੈ ਤੂੰ? ਉਹ ਹਾਂ, ਚੁੱਕਿਆ ਹੁਣ ਪੈਸਾ। ਸਾਲ ਦੇ ਵਿੱਚ 300-400 ਦੀ ਕਮਾਈ ਦੇ ਵਿੱਚ ਕਿੰਝ ਗੁਜ਼ਾਰਾ ਹੋ ਸਕਦਾ? ਦੇਖ ਬਈ, ਜੇ ਇੰਜ ਅਵਾਰਾ ਗਰਦੀ ਕਰਨ ਦਾ ਹੀ ਮੂਡ ਹੈ ਨਾ ਤੇਰਾ, ਤਾਂ ਤਲਾਕ ਲੈ ਲੈ ਮੇਰੇ ਤੋਂ ਤੇ ਮੌਜਾਂ ਕਰ। ਮੈਂ ਦੁਨੀਆਂ ਦੀਆਂ ਲਾਂਤਾਂ ਨਹੀਂ ਸੁਣ ਸਕਦਾ। ਬਾਕਰ ਮੀਆਂ ਨੇ ਹਿਰਖ ਕੇ ਕਹਿ ਦਿੱਤਾ ਤੇ ਫਿਰ ਹਾਜ਼ਰਾ ਬੀ ਦੀ ਹਿੰਮਤ ਮੁੱਕ ਗਈ ਸੀ। ਇੱਕ ਤਾਂ ਘਰੇ ਤੰਗੀ, ਉਪਰੋਂ ਸਾਰਿਆਂ ਦਾ ਮਿਜਾਜ ਚਿੜਚਿੜਾ। ਅੰਮਾ ਜੀ ਦੀ ਤਾਂ ਸਮਝ ਦੇ ਵਿੱਚ ਹੀ ਨਹੀਂ ਸੀ ਆਉਂਦਾ। ਉਹ ਬਈ ਸਾਡੀ ਤਾਂ ਆਪਣੇ 11 ਰੁਪਏ ਦੇ ਵਿੱਚ ਵਧੀਆ ਸਰੀ ਜਾਂਦਾ, ਬੀਬੀ ਕਹਿੰਦੀ ਹੈ। ਤੇ ਮੈਂ ਪੁੱਛਦੀ ਹਾਂ, ਬਹੂ ਤੂੰ

0: ਕਿਉਂ ਨਹੀਂ ਘਰ ਚੱਲਦਾ? ਤੇਰੇ ਕੋਲ ਤੇਰੇ ਕਿਉਂ ਤੋਂ ਕਹਿੰਦੀ ਕਿ ਤੇਰੇ ਤੋਂ ਕਾਹ ਤੋਂ ਨਹੀਂ ਘਰ ਚੱਲਦਾ? ਫਿਰ ਮੈਂ ਤਾਂ 11 ਰੁਪਏ 'ਚ ਚਲਾਈ ਜਾਂਦੀ ਹਾਂ। ਉਹ ਬੁੜਬੜਾ ਕਰਦੀ ਅਤੇ ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ ਨਾ ਬਲ ਸੀ। ਪਾਈ ਪਾਈ ਦਾ ਹਿਸਾਬ ਲਿਖਦੀ ਹੈ ਪਰ ਫਿਰ ਵੀ ਇਹੋ ਰੱਟਦੇ ਰਹਿੰਦੇ ਨੇ। ਉਹ ਬਈ ਇੰਨੇ ਰੁਪਈਆਂ ਦੇ ਵਿੱਚ ਤਾਂ ਖਾਨਦਾਨ ਪਲ ਜਾਂਦਾ, ਤੁਹਾਡੇ ਤਾਂ ਬਰਕਤ ਹੀ ਨਹੀਂ ਆ ਘਰੇ। ਬਹੂ ਭਲਾ ਅਸੀਂ ਕਿੰਝ ਗੁਜ਼ਾਰਾ ਕਰ ਲੈਂਦੇ ਹਾਂ? ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦਾ, ਨਾ ਖਾਣੇ ਦਾ ਧੇਲਾ, ਨਾ ਭੰਗੀ ਮਾਸ਼ਕੀ ਦਾ ਖਰਚ, ਰਹਿ ਗਈ ਅਫੀਮ ਦੀ ਲੱਤ ਤਾਂ। ਲੱਤ ਸ਼ਬਦ ਜਿਹੜਾ ਸੀ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾ ਜੀ ਦਾ ਪਠਾਣੀ ਖੂਨ ਉਬਾਲਾ ਖਾ ਗਿਆ। ਮੇਰਾ ਰਹਿਣਾ ਵੀ ਰੜਕਦਾ ਹੈ ਤੈਨੂੰ? ਹਾਂ ਕਿਰਾਇਆ ਵੀ ਤਾਂ ਲੈ ਲਿਆ ਕਰ, ਇਸ ਚੂਹੇ ਦੀ ਖੱਡ ਦਾ ਦੋ ਰੋਟੀਆਂ ਖਾਂਦੀਆਂ, ਹਿਸਾਬ ਲਾ ਕੇ ਲੈ ਲਿਆ ਕਰ ਤੂੰ ਉਹਦੀਆਂ ਵੀ ਆਪਣੇ ਸਾਰੇ ਪੈਸੇ। ਕੀ ਸਮਝਿਆ ਮੈਨੂੰ? ਅਜੇ ਦਮ ਹੈ ਇੰਨਾ ਕਿਸੇ ਦੇ ਭਾਂਡੇ ਮਾਂਝ ਕੇ? ਇੰਨਾ ਤਾਂ ਮਿਲ ਜਾਇਆ ਕਰੂ ਮੈਨੂੰ। ਹੱਡ ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦਈਏ? ਅੱਲਾ ਦੇ ਨਾਂ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਹੀ ਜਾਊ। ਵੈਸੇ ਸੁਣ ਲੈ ਤੂੰ ਬਹੂ ਇੱਕ ਗੱਲ, ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਹਾਂ, ਕਿਸੇ ਮਾਲ ਜਾਦੀ ਦੇ ਘਰ ਰੋਟੀਆਂ ਨਹੀਂ ਤੋੜ ਰਹੀ। ਬੀਬੀ ਹੋ ਗਈ ਸਿੱਧੀ। ਹਾਜ਼ਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹਿਸਾਬ ਦੱਸਿਆ ਬੀਬੀ, ਮੇਰਾ ਖੁਦਾ ਨਾ ਕਰੇ ਮੇਰਾ ਇਹ ਮਤਲਬ ਥੋੜਾ ਹੀ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਹੋ। ਪਰ ਉਹ ਕਦ ਸੁਣਨ ਵਾਲੀ ਸੀ, ਇੱਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ। ਖੁਦ ਆਪਣੀਆਂ ਆਪਣੇ ਖਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ ਕਰਕੇ ਰੋਂਦੀ ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਵਾਪਸ ਆਏ, ਅੰਮਾ ਜੀ ਦਾ ਰਿਕਾਰਡ ਫਿਰ ਸ਼ੁਰੂ ਹੋ ਗਿਆ। ਅੱਧੀ ਰਾਤ ਤੱਕ ਚੱਕੀ ਚੱਲਦੀ ਰਹੀ। ਹਾਜ਼ਰਾ ਨੇ ਉਹਦੀ ਬਹੂ ਜਿਹੜੀ ਹੈ, ਘਰ ਵਾਲੀ ਜਿਹੜੀ ਹੈ, ਆਪਣੀ ਬਾਕਰ ਦੀ ਘਰ ਵਾਲੀ ਕਹਿੰਦੀ ਹੈ, ਹਾਜ਼ਰਾ ਨੇ ਵੀ ਸੜਦੀ ਭੁੱਜਦੀ ਨੇ ਮੀਆਂ ਨੂੰ ਨਿਖੱਟੂ ਕਹਿ ਦਿੱਤਾ ਬਾਕਰ ਨੂੰ, ਤੇ ਬਾਕਰ ਮੀਆਂ ਨੇ ਹਿਸਾਬ ਕਿਤਾਬ ਲਾ ਕੇ ਹਾਜ਼ਰਾ ਨੂੰ ਮੂਰਖ ਸਿੱਧ ਕਰ ਦਿੱਤਾ ਆਪਣੀ ਘਰ ਵਾਲੀ ਨੂੰ, ਤੇ ਅੰਮਾ ਜੀ ਨੇ ਉਹਨੂੰ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ, ਪਰ ਕਿਸੇ ਦੇ ਕਾਲਜ ਦੇ ਵਿੱਚ ਠੰਡਕ ਨਾ ਪੈ ਸਕੀ। ਹਾਜ਼ਰਾ ਵੀ ਸਾਰੀ ਰਾਤ ਰੋਂਦੀ ਰਹੀ, ਅੰਮਾ ਜੀ ਬੁੜਬੁੜ ਜਿਹੜਾ ਕਰਦੀ ਰਹੀ ਤੇ ਬਾਕਰ ਮੀਆਂ ਠੰਡੇ ਹੌਕੇ ਭਰਦੇ ਛੱਡਦੇ ਰਹੇ। ਵਿੱਚ ਵਿੱਚ ਨਸੀਮ ਡਰਾਵਣੇ ਸੁਪਨੇ ਦੇਖ ਕੇ ਰੋਂਦਾ ਰਿਹਾ, ਉਹਨਾਂ ਦਾ ਪੁੱਤਰ, ਤੇ ਕਈ ਮਹੀਨਿਆਂ ਦੀ ਝਿਕ ਝਿਕ ਦੇ ਪਿੱਛੋਂ ਇਹੋ ਹੀ ਫੈਸਲਾ ਹੋਇਆ ਕਿ ਜੇ ਹਾਜ਼ਰਾ ਵੀ ਕੱਚੇ ਤੌਰ ਦੇ ਉੱਤੇ ਕੰਮ ਕਰਨ ਲੱਗ ਜਾਵੇ ਤਾਂ ਇੰਨਾ ਜ਼ਿਆਦਾ ਹਰਜ ਵੀ ਨਹੀਂ ਹੈ, ਪਰ ਪੱਕੇ ਤੌਰ ਤੇ ਨਹੀਂ। ਕਹਿੰਦਾ ਕਿ ਮੈਂ ਬਾਕਰ ਕਹਿੰਦਾ ਕਿ ਮੈਂ ਆਪਣੀ ਔਰਤ ਦੀ ਕਮਾਈ ਨਹੀਂ ਖਾਣੀ ਤੇ ਲੋਕਾਂ ਤੋਂ ਗੱਲਾਂ ਨਹੀਂ ਸੁਣਨੀਆਂ। ਪਰ ਜਿੱਥੇ ਸਾਰੇ ਦਰਵਾਜ਼ੇ ਉਹਦੇ ਲਈ ਬੰਦ ਹੋ ਗਏ ਤਾਂ ਫਿਰ ਕਹਿੰਦਾ ਕਿ ਚੱਲ ਕੱਚੀ ਕੁ ਤਾਂ ਨੌਕਰੀ ਕਰ ਲੈ, ਉਹਨਾਂ ਕੁ ਤਾਂ ਕਹਿੰਦੇ ਚੱਲ ਜਾਊਗਾ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ ਕਹਿੰਦੇ ਉਹ ਨੌਕਰੀ ਛੱਡ ਦੇਗੀ। ਹਾਂ ਬਈ, ਹੁਣ ਮੈਂ ਬੋਰਡ ਦੀ ਮੀਟਿੰਗ ਦੇ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਲਿਆ, ਮੈਂ ਖੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾ ਕੀ ਜਵਾਬ ਦਿੰਦੇ ਹੈ। ਕੋਈ ਮੈਨੂੰ ਸ਼ੌਂਕ ਹੈ ਮਨਹੂਸ ਨੌਕਰੀ ਦਾ, ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ? ਹਾਜ਼ਰਾ ਬੀ ਨੇ ਵਿਸ਼ਵਾਸ ਦਵਾਇਆ, ਉਹ ਬਈ ਮੈਂ ਕੌਣ ਹੁੰਨੀ ਆ ਰਾਏ ਦੇਣ ਵਾਲੀ ਤੁਹਾਨੂੰ, ਕਿਸਮਤ ਦੇ ਵਿੱਚ ਜੋ ਲਿਖਿਆ ਹੈ ਉਹ ਤਾਂ ਹੋਊਗਾ ਹੀ ਹੋਊਗਾ। ਅੰਮਾ ਜੀ ਨੇ ਵੀ ਰਜ਼ਾਮੰਦੀ ਦੇ ਨਾਲ ਜ਼ਹਿਰ ਜਿਹੜੀ ਸੀ ਰਜ਼ਾਮੰਦੀ ਜ਼ਹਿਰ ਕਰ ਦਿੱਤੀ, ਤੇ ਹਾਜ਼ਰਾ ਬੀ ਨੇ ਸਿਰਫ 52 ਰੁਪਏ ਦੇ ਉੱਤੇ, ਉਸ ਸਮੇਂ ਦੇ 52 ਰੁਪਏ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਤਜਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਦੇ ਵਿੱਚ ਗਿਆਨ ਦੇ ਨਾਲੋਂ ਵੱਧ ਧਮੁੱਕੀਆਂ ਤੇ ਚਪੇੜਾਂ ਦੀ ਜ਼ਰੂਰਤ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗਲਾ ਪਾੜ ਪਾੜ ਕੇ ਬੱਚਿਆਂ ਨੂੰ ਤਾੜਨਾ ਝਾੜਨਾ, ਉਹਨਾਂ ਦੀ ਮਾਰ ਕੁਟਾਈ, ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾ ਕੇ ਅਮਨ ਬਹਾਲ ਕਰਨਾ, ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਦੇ ਲਈ ਹਰ ਵੇਲੇ ਉਹਨਾਂ ਦੇ ਸਾਰੇ ਖਾਨਦਾਨ ਦੇ ਲਈ ਸਾੜੀਆਂ ਬਲਾਊਜ਼ਾਂ ਦੇ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜਾਈਆਂ ਦੇ ਨਗੰਦੇ ਪਾਉਣਾ। ਹਾਜ਼ਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਇੰਨੀਆਂ ਸਾੜੀਆਂ ਕਢਵਾਈਆਂ ਉਹਦੇ ਕੋਲੋਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਪੜਾਉਣਾ ਤਾਂ ਕੀ ਸੀ ਬੱਚਿਆਂ ਨੂੰ। ਹਾਜ਼ਰਾ ਬੀ ਨੂੰ ਆਪਣੇ ਕੰਮ ਦੇ ਉੱਤੇ ਨਾਜ਼ ਸੀ। ਅੱਜ ਉਹੀ ਕੰਮ ਗਲੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਸੀ, ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ। ਘੱਟੋ ਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ। ਕਦੀ ਕਦੀ ਸਾੜੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਦੇ ਲਈ ਆ ਜਾਂਦਾ ਸੀ। ਸਾਰਿਆਂ ਨੂੰ ਹੀ ਹਾਜ਼ਰਾ ਬੀ ਦੇ ਘਰ ਦਾ ਹਾਲ ਪਤਾ ਸੀ ਤੇ ਕੁਝ ਨਾ ਕੁਝ ਦਿੰਦੇ ਦਿਵਾਉਂਦੇ ਹੀ ਰਹਿੰਦੇ। ਪਰ ਇੱਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਦੇ ਲਈ ਦਿੱਤੇ ਤਾਂ ਹਾਜ਼ਰਾ ਬੀ ਨੂੰ ਗੁੱਸਾ ਆ ਗਿਆ। ਜੀ ਚਾਇਆ ਕਹਿ ਦੇ, ਮਾਸਟਰਨੀਏ ਆਹ ਕੋਈ ਮੰਗਤੀ ਨਹੀਂ ਆ। ਪਰ ਕੁਝ ਸੋਚ ਕੇ ਗੁੱਸਾ ਪੀ ਗਈ। ਫਿਰ ਕੀ ਫਾਇਦਾ ਵਿਗਾੜ ਕੇ, ਨੁਕਸਾਨ ਆਪਣਾ ਹੀ ਹੈ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਵੇ। ਪਰ ਘਰ ਆ ਕੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਤੇ ਅੰਮਾ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ ਉਹਦੇ ਪਤੀ ਨੂੰ, ਚੰਗੇ ਭਲੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਜਾਂਦੇ ਐ, ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡਦੀ ਹੈ। ਵੰਡਦਾ ਸੀ ਉਹ ਇਸੇ ਦੇ ਲਈ ਤਾਂ ਕਹਿੰਦੀ, ਹਾਂ ਬੇਟਾ ਤੇਰੀ ਕਮਾਈ ਦੇ ਵਿੱਚ ਬਰਕਤ ਕਿਉਂ ਨਹੀਂ ਹੁੰਦੀ। ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ, ਬਾਕਰ ਮੀਆਂ ਦਾ ਅਜੀਬ ਹਾਲ ਸੀ। ਨਾ ਛੱਡਿਆ ਜਾਂਦਾ ਸੀ ਤੇ ਨਾ ਨਿਗਲਿਆ, ਵਸ ਦੇ ਵਿੱਚ ਹੁੰਦਾ ਤੇ ਪਤਨੀ ਨੂੰ ਇੱਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ ਮਜ਼ਾਕ ਵਿੱਚ ਮਿਹਣੇ ਮਾਰਦੇ ਸੀ। ਬਾਕਰ ਬਈ ਐਸ਼ ਨੇ, ਤੇਰੇ ਤਾਂ ਘਰ ਵਾਲੀ ਕਮਾ ਕੇ ਲਿਆਉਂਦੀ ਹੈ, ਤੇਰੀ ਕਹਿੰਦੇ ਐਸ਼ ਹੈ। ਬਾਕਰ ਬੀ, ਬਾਈ ਬੈਠ ਕੇ ਆਰਾਮ ਦੇ ਨਾਲ ਖਾਨਾ ਏ ਤੂੰ, ਇੱਥੇ ਸਾਡੀ ਬੇਗਮ ਦਾ ਉਹ ਨਖਰਾ ਏ ਕਿ ਮਾਸ਼ਾ ਅੱਲਾ ਹਿੱਲ ਕੇ ਪਾਣੀ ਨਹੀਂ ਪੀਂਦੀ। ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼। ਯਾਰ ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਵੀ ਜਿਹੜਾ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਹੈ ਕਿ ਮਰਦ ਦਾ ਦਿਲ ਖੁਸ਼ ਕਰਨ, ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਹੈ। ਕਹਿੰਦਾ ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਵੇ। ਦੂਜੇ ਸਾਹਿਬ ਨੇ ਫਰਮਾ ਦਿੱਤਾ, ਉਹ ਉਹਨੇ ਫਰਮਾਇਆ, ਤੇਰਾ ਹੀ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏ। ਯਾਰ ਸੋਹ ਖੁਦਾ ਦੀ, ਮੈਂ ਤਾਂ ਖੁਦਕੁਸ਼ੀ ਕਰ ਲਵਾਂ, ਇੰਜ ਤੀਵੀ ਦੇ ਟੁਕੜਿਆਂ ਦੇ ਉੱਤੇ ਮੈਂ ਤਾਂ ਨਹੀਂ ਜਿਉਂਦਾ ਰਹਿ ਸਕਦਾ। ਓਏ ਇਹ ਬੋਰਡ ਦੇ ਮੈਂਬਰ ਹੈ, ਸਾਲੇ ਪਰਲੇ ਦਰਜੇ ਦੇ ਹਰਾਮਜ਼ਾਦੇ ਹੁੰਦੇ ਨੇ। ਇਹ ਸਕੂਲ ਤਾਂ ਨਾਂ ਦੇ ਨੇ, ਸਾਲੇ ਚੱਕਲੇ ਨੇ ਚੱਕਲੇ। ਮਤਲਬ ਕਿ ਉਹਨਾਂ ਦੀ ਸੋਚ ਦੇਖੋ ਕਿੱਥੇ ਤੱਕ ਡਿੱਗੀ ਹੈ। ਬੁਰਾ ਨਾ ਮੰਨੀ, ਤੇਰੀ ਬੀਬੀ ਤਾਂ ਖੈਰ ਸ਼ਰੀਫ ਹੈ। ਇਹ ਕਹਿੰਦਾ ਸਾਲੀਆਂ, ਮਾਫ਼ੀ ਚਾਹੁੰਦਾ ਜੀ, ਇਹ ਜੋ ਕੁਝ ਲਿਖਿਆ ਗਿਆ ਇੱਕ ਮਰਦ ਸਮਾਜ ਦੀ ਜਿਹੜੀ ਹੈ ਸੋਚ ਸਾਹਮਣੇ ਦਿੱਤੀ ਹੈ। ਕਹਿੰਦਾ ਕਿ ਇਹ ਤਾਂ ਮਾਸਟਰਨੀਆਂ ਅਵਲ ਨੰਬਰ ਦੀਆਂ ਉਹ ਹੁੰਦੀਆਂ ਨੇ, ਇਹ ਸਾਰੀਆਂ ਮੈਂਬਰਾਂ ਦੇ ਘਰੀ ਤੁਰੀਆਂ ਫਿਰਦੀਆਂ ਨੇ। ਲਾਹੌਲ ਵਾਲਾ ਕੁਵੱਥ, ਓਏ ਯਾਰ ਇਹਨਾਂ ਮਾਸਟਰੀਆਂ ਨੂੰ ਦੇਖ ਕੇ ਤਾਂ ਕਹਿ ਆਉਂਦੀ ਹੈ। ਕਹਿੰਦਾ ਸਾਰੀਆਂ ਕਾਣੀਆਂ ਮੀਣੀਆਂ ਭੈੜੀਆਂ ਸ਼ਕਲਾਂ, ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ, ਇਸ਼ਕ ਵੀ ਲੜਾਉਂਦੇ ਨੇ ਤਾਂ ਕਿ ਥਰਡ ਕਲਾਸ ਮਾਲ ਦੇ ਨਾਲ। ਯਾਰ ਸਾਡੇ ਮੁਹੱਲੇ ਦੇ ਵਿੱਚ ਇੱਕ ਮਾਸਟਰਨੀ ਸੀ, ਜੀ ਭਰ ਕੇ ਬਦਸੂਰਤ, ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ ਬੁਰਕੇ ਦੇ ਵਿੱਚੋਂ ਨਿਕਲੀਆਂ ਹੁੰਦੀਆਂ, ਤੇ ਜਦੋਂ ਮੇਰੇ ਘਰ ਸਾਹਮਣੇ ਉਹ ਲੰਘਦੀ ਮੈਂ ਮੁੰਡਿਆਂ ਨੂੰ ਕਹਿੰਦਾ, ਲਾ ਦਿਓ ਏ ਇਹਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ ਫੁਦਕ ਕੇ ਦੌੜਦੀ ਸੀ, ਬੜੀ ਸੱਚੀ ਸੁੱਚੀ ਬਣਦੀ ਸੀ ਤੇ ਕੱਢ ਦਿੱਤੀ ਗਈ ਮੁਹੱਲੇ ਦੇ ਵਿੱਚੋਂ ਜੁੱਤੀਆਂ ਮਾਰ ਮਾਰ ਕੇ। ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਜਿਹੜੀ ਸੀ ਟਾਲਦਾ ਰਹਿੰਦਾ, ਸੁਣੀ ਅਣਸੁਣੀ ਕਰ ਛੱਡਦਾ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦਾ। ਆਉਂਦਿਆਂ ਨੂੰ ਅੰਮਾ ਜੀ ਦੋ ਚਾਰ ਸੁਣਾ ਦਿੰਦੀ ਅੱਗਿਓਂ, ਕਿਉਂਕਿ ਅੰਮਾ ਨੂੰ ਵੀ ਨਹੀਂ ਪਸੰਦ ਸੀ ਕਿ ਉਹਦੀ ਔਰਤ ਜਿਹੜੀ ਹੈ ਬਹੂ ਜਿਹੜੀ ਘਰ ਦੀ ਹੈ ਉਹ ਜੌਬ ਦੇ ਉੱਤੇ ਜਾਂਦੀ ਹੈ। ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਉਹਦੇ ਆਪਣੇ ਪੁੱਤਰ ਨੂੰ ਤੇ ਬੇਗਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਹਾਂ ਕਿ ਇੰਨੀ ਸਵੇਰੇ ਸਵੇਰੇ ਸਕੂਲ ਦੇ ਵਿੱਚ ਕੀ ਹੁੰਦਾ ਹੈ? ਮੀਆਂ, ਮੈਂ ਬੁੱਢੀ ਠੇਰੀ ਕਬਰ ਦੇ ਵਿੱਚ ਪੈਰ ਲਟਕਾਈ ਬੈਠੀ ਹਾਂ। ਅੱਜ ਮਰੀ ਕੱਲ ਦੂਜਾ ਦਿਨ, ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦਾ ਹੈ। ਕਿੰਜ ਬੀਤੇਗੀ? ਭਾਈਆ, ਜਿਹੜਾ ਤੁਰਿਆ ਫਿਰਦਾ ਲੋਕਾਂ ਦੇ ਵਿੱਚ ਜਾ ਕੇ ਬਹਿੰਦਾ, ਇਹਨੂੰ ਕਹੋ ਵੀ ਬੱਚਿਆਂ ਨੂੰ ਤੂੰ ਕੰਮ ਨਹੀਂ ਕਰਦਾ, ਜੋਬ ਨਹੀਂ ਕਰਦਾ, ਘਰ ਵਾਲੀ ਤੇਰੀ ਜੋਬ ਕਰ ਰਹੀ ਹੈ, ਤਾਂ ਤੂੰ ਰੋਟੀ ਪਟੋਕ ਕਰ ਲਾ ਘਰ ਦਾ, ਸਾਫ਼ ਸਫਾਈ ਕਰ ਲਾ। ਤੇ ਅੱਗਿਓ ਅੰਮਾ ਕਹਿੰਦੀ ਉਹਨੂੰ ਵੀ ਭਾਈ ਕਿੰਜ ਬੀਤੇਗੀ, ਇਹਨਾਂ ਬੱਚਿਆਂ ਤੇ ਕੀ ਅਸਰ ਪਵੇਗਾ ਕਿ ਮਾਂ ਦਾ ਪੈਰ ਘੜੀ ਭਰ ਦੇ ਲਈ ਵੀ ਘਰੇ ਨਹੀਂ ਟਿਕਦਾ। ਬਾਕਰ ਮੀਆਂ ਦਾ ਖੂਨ ਉਬਾਲੇ ਖਾਣ ਲੱਗਦਾ। ਅੱਜ ਆ ਜਾਏ ਕਹਿੰਦਾ ਕਿ ਗਾਲ ਕੱਢ ਕੇ ਉਹਨੂੰ, ਘਰੇ ਆ ਜਾਵੇ ਕਹਿੰਦਾ ਅੱਜ ਇੱਕ ਵਾਰੀ, ਮਜ਼ਾ ਨਾ ਚਖਾ ਦਿੱਤਾ ਨਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ। ਸਕੂਲ ਟੀਮ ਤੋਂ ਬਾਅਦ ਵੱਡੀ ਮਾਸਟਰਾਣੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ, ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ ਹੈ, ਜਾਂ ਇਮਤਿਹਾਨਾਂ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ ਹੈ। ਹਾਜ਼ਰਾ ਵੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ, ਸੱਲੂ ਭੁੱਖਾ ਹੋਏਗਾ, ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋ ਜਾਂ ਨਾ ਕਰਵਾਇਆ ਹੋ, ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਵੇ ਉਹਨੂੰ, ਖੱਟੀ ਹੋ ਗਈ ਲੱਗਦੀ ਸੀ, ਕਹਿਣਾ ਭੁੱਲ ਗਈ ਉਹਨਾਂ ਨੂੰ ਕਿ ਇਹ ਨਾ ਦਿਓ, ਸੁੱਟ ਦਿੰਦੀ ਤਾਂ ਚੰਗਾ ਹੁੰਦਾ, ਕੱਲ੍ਹ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਹੀ ਨਹੀਂ ਮਿਲਿਆ, ਮਤਲਬ ਕਿ ਤੈਹਾਂ ਲਾਉਣ ਦਾ ਜਾਂ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦਾ, ਪਤਾ ਨਹੀਂ ਕੀ ਗਵਾ ਆਇਆ ਹੋਏਗਾ ਉਹ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ, ਅੱਜ ਸੱਲੂ ਦੇ ਲਈ ਬਟਰ ਲੈਂਦੀ ਜਾਵਾਂਗੀ ਘਰੇ, ਦੁੱਧ ਨਿਰਾ ਪਾਣੀ ਪਾਉਂਦਾ ਹੈ ਕੰਬਖਤੇ ਦੇ ਵਿੱਚ, ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਮੇਰਾ ਲਾਲ, ਪਤਾ ਨਹੀਂ। ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ, ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਸ਼ਾਇਦ ਉਹਨੂੰ ਕਮੀਜ਼ ਲੱਭੀ ਕਿ ਨਹੀਂ, ਸਾਰੀਆਂ ਕਮੀਜ਼ਾਂ ਫਟ ਗਈਆਂ ਨੇ, ਐਤਕੀ ਤਨਖਾਹ ਮਿਲੀ ਤਾਂ ਮੈਨੂੰ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੇ ਉਹਨਾਂ ਲਈ, ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਦੇ ਵਿੱਚ ਘੁਲੇ ਜਾ ਰਹੇ ਨੇ। ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ, ਆਪਣੇ ਘਰ ਵਾਲਾ ਯਾਦ ਆ ਗਿਆ ਉਦੋਂ ਸਮੇਂ ਦਾ, ਜਦੋਂ ਨਵੀਂ ਨਵੀਂ ਵਿਆਹੀ ਆਈ ਸੀ, ਕੱਪੜਿਆਂ ਦਾ ਕਿੰਨਾ ਸ਼ੌਂਕ ਸੀ, ਸੂਟਾਂ ਦੇ ਨਾਲ ਅਲਮਾਰੀ ਭਰੀ ਪਈ ਸੀ, ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆ ਹੈ, ਇੱਥੇ ਘਰ ਬਾਰ ਹੀ ਬੁੱਢਾ ਹੋ ਗਿਆ ਹੈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਲ ਦੇ ਨਾਲ 30 ਸਾਲ ਦੇ ਹੋਣਗੇ। ਹਾਜ਼ਰਾ ਵੀ ਇਹ ਲਿਸਟ ਤਾਂ ਸ਼ੁਰੂ ਤੋਂ ਹੀ ਗਲਤ ਹੈ, ਉਹ ਕਹਿੰਦੀ ਹੈ। ਵੱਡੀ ਮਾਸਟਰਾਣੀ ਜੀ ਨੇ ਸੋਚਾਂ ਦੇ ਵਿੱਚੋਂ ਬਾਹਰ ਖਿੱਚ ਲਿਆਂਦਾ ਉਹਨੂੰ, ਕਹਿੰਦੀ ਜੀ ਹਾਂਜੀ ਜੀ, ਇਹ ਦੇਖੋ ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ, ਇਹ ਕਿੰਜ ਤੂੰ ਪਹਿਲੀ ਵਿੱਚ ਜਿਹੜਾ ਚੜਾ ਦਿੱਤੇ, ਕੰਮ ਦੇ ਵਿੱਚ ਤੇਰਾ ਧਿਆਨ ਬਿਲਕੁਲ ਨਹੀਂ ਹੈ, ਕੁਝ ਦਿਨਾਂ ਦੀ ਮੈਂ ਦੇਖ ਰਹੀ ਹਾਂ ਤੈਨੂੰ, ਤੇਰੀ ਕਲਾਸ ਦੇ ਵਿੱਚ ਵੀ ਰੌਲਾ ਪੈਂਦਾ ਰਹਿੰਦਾ ਹੈ, ਮੈਂ ਹੁਣੇ ਦੂਜੀ ਲਿਸਟ ਬਣਾ ਦਿੰਦੀ ਹਾਂ ਜੀ। ਹਾਜ਼ਰਾ ਬੀ ਨੇ ਜਿਹੜਾ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਦੇ ਉੱਤੇ ਝੁੱਕ ਗਈ। ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾ ਬਣਾ ਦਿੰਦੀ ਹੈ ਜਿੰਨਾ ਜ਼ਰੂਰਤ ਤੋਂ ਵੱਧ ਵਿਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜ਼ਰਾ ਬੀ ਨੂੰ ਦੇਖਿਆ ਤਾਂ ਇੱਕ ਇੱਕ ਕਰਕੇ ਸਾਰੇ ਜ਼ਖਮਾਂ ਦੇ ਮੂੰਹ ਖੁੱਲ ਗਏ। ਕਿੱਥੋਂ ਤਸ਼ਰੀਫ ਲਿਆ ਰਹੇ ਹੋ ਇੰਨੀ ਦੇਰ ਦੇ ਨਾਲ, ਜਹੰਨਮ ਦੇ ਵਿੱਚੋਂ, ਕਹਿੰਦੀ। ਹਾਜ਼ਰਾ ਬੀ ਨੇ ਚਿੜ ਕੇ ਕਹਿ ਦਿੱਤਾ ਆਪਣੇ ਘਰ ਵਾਲੇ ਨੂੰ, ਬਾਕਰ ਨੂੰ, ਉਹ ਬਈ ਤੂੰ ਕੌਣ ਹੁੰਦਾ ਏ ਪੁੱਛਣ ਵਾਲਾ, ਕਮਾਊ ਬੀਵੀ ਹੈ, ਕੋਈ ਮਜ਼ਾਕ ਥੋੜਾ ਹੀ ਹੈ, ਪੇਟ ਨੂੰ ਟੁੱਕੜ ਦਿੰਦੀ ਹੈ, ਜਦੋਂ ਜੀ ਕਰੂ ਆਊਂਗੀ, ਮਤਲਬ ਕਿ ਅੱਗੇ ਉਹ ਸ਼ੁਰੂ ਹੋ ਜਾਂਦਾ ਬਾਕਰ ਘਰ ਵਾਲੀ ਨੂੰ ਸੁਣਾਉਣ ਨੂੰ, ਜਦੋਂ ਜੀ ਚਾਹੂਗਾ ਜਾਊਂਗੀ ਆਊਂਗੀ। ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲਵਾਈ ਸੀ ਤੇ ਅੰਮਾ ਵੀ ਬੋਲ ਪਈ, ਸੋ ਅੱਗ ਉੱਤੇ ਤੇਲ ਛਿੜਕਾ ਦਿੱਤਾ ਉਹਨੇ ਵੀ। ਮੈਂ ਪੁੱਛ ਰਿਹਾ ਕਿੱਥੇ ਲਾਈ ਇੰਨੀ ਦੇਰ ਤੈਂ, ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ। ਸਲੀਮ, ਓਏ ਸੱਲੂ ਬੇਟਾ, ਹਾਜ਼ਰਾ ਬੀ ਨੇ ਚਾਹਿਆ ਕੁਝ ਨਾ ਸੁਣੇ, ਕੁਝ ਨਾ ਦੇਖੇ, ਨਹੀਂ ਤਾਂ ਉਸਦੇ ਅੰਦਰੋਂ ਇੱਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਇਨਾਤ ਨੂੰ ਭਸਮ ਕਰ ਦੇਗਾ। ਮੈਂ ਕੀ ਪੁੱਛ ਰਿਹਾ ਤੈਨੂੰ, ਤੇਰੇ ਕੰਨ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ, ਤੇ ਗਾਲ ਕੱਢਦਾ ਉਹਨੂੰ, ਹਰਾਮਜ਼ਾਦੀ ਵੀ ਕਹਿੰਦਾ, ਉੱਲੂ ਦੀ ਪੱਟੀ। ਬਾਕਰ ਮੀਆਂ ਨੇ ਹਿਰਖ ਕੇ ਉੱਠਦਿਆਂ ਹੋਇਆ ਸੱਪ ਵਾਂਗ ਫੁੰਕਾਰ ਕੇ ਕਿਹਾ। ਹਾਜ਼ਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਦੇ ਵਿੱਚ ਦੇਖਿਆ ਤੇ ਸਹਿਮ ਉੱਠੀ, ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ ਉਹਦੇ। ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ? ਕਮਾਈ ਦੀ ਬੱਚੀ ਇੰਨੀ ਸ਼ਾਮ ਤੱਕ ਕਮਾਈ ਹੋ ਰਹੀ ਸੀ? ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ ਫਿਰ? ਹਾਜ਼ਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਹਿ ਦਿੱਤਾ, ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤਾਂ ਖੁਦ ਕਿਉਂ ਨਹੀਂ ਕਮਾਉਂਦੇ? ਇਹ ਖੂਬ ਹੈ, ਸਾਰਾ ਦਿਨ ਕੰਮ ਬਖਤ ਦਿਮਾਗ ਖਪਾਉਂਦੇ ਆਓ ਤੇ ਉੱਪਰੋਂ ਗਾਲਾਂ ਸੁਣੋ ਇੱਥੇ ਘਰੇ ਆ ਕੇ ਵੀ। ਘਰੇ ਬੈਠੇ ਆਕੜਦੇ ਹੋ, ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਦੇ ਨਾਲ ਤੁਸੀਂ ਲੈਂਦੇ ਹੋ, ਉੱਪਰੋਂ ਗੁਰਾਉਂਦੇ ਹੋ। ਹਾਜ਼ਰਾ ਵੀ ਜਾਣਦੀ ਸੀ ਕਿ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ ਨਾ, ਤੇ ਉਹ ਲੱਖ ਪੁੱਛਦੀ, ਲੂਣ ਮਿਰਚ ਠੀਕ ਹੈ? ਆ ਆ ਬਸ ਇੰਨਾ ਕੁ ਜਵਾਬ ਦਿੰਦਾ। ਉਹ ਤਰਬਕ ਕੇ ਕਹਿੰਦੇ, ਹਾਂ ਹਾਂ ਸਭ ਠੀਕ ਹੈ, ਤੇ ਫਿਰ ਆਪਣੀਆਂ ਸੋਚਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ, ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕਿ ਕੋਈ ਬਾਕਰ ਮੀਆਂ ਦਾ ਕੀਮਾ ਕਰਕੇ ਕੁੱਤਿਆਂ ਨੂੰ ਪਾ ਦੇਵੇ। ਗਾਲਾਂ ਦੁੱਪੜਾ ਜੂਤ ਪਤਾਨ ਹਰ ਰੋਜ਼ ਆਪਣੀ ਪੀਂਘ ਚੜਾਉਂਦੇ ਰਹੇ ਨੇ, ਤੇ ਉੱਤੋਂ ਅੰਮਾ ਜੀ ਦੇ ਤੇਲ ਦਾ ਛੱਟਾ, ਹੋਰ ਕੁਝ ਨਹੀਂ, ਬਸ ਇਹੀ ਹੈ। ਹਾਂ ਬਈ, ਭਲਾ ਮੀਆਂ ਪੈਰ ਦਾ ਪਹਿਰਾਵਾ ਨੀ, ਅਸੀਂ ਤਾਂ ਕਦੇ ਆਪਣੇ ਖਸਮ ਅੱਗੇ ਮੂੰਹ ਨਹੀਂ ਸੀ ਖੋਲਿਆ। ਹਾਂ ਬਈ, ਨਿਕੰਮਾ ਮੀਆਂ ਤੇ ਪਾ ਖਾਧਾ ਕੁੱਤਾ ਕਿਸੇ ਨੂੰ ਨੀ ਪਾਉਂਦਾ। ਫਿਰ ਜਿਹੜਾ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖਮਾਂ ਦੇ ਉੱਤੇ ਘਰੀੜ ਲਿਆ ਦਿੰਦੀ ਹੈ। ਨਵੀਂ ਪਾਈ ਚੁੱਪ ਚਾਪ ਮੂੰਹ ਚੱਲਦੇ ਰਹਿੰਦੇ, ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਦੇ ਉੱਤੇ ਪਏ ਕੁੜਦੇ ਤੇ ਲੰਮੇ ਹੌਕੇ ਭਰਦੇ ਰਹਿੰਦੇ। ਉੱਠੋ, ਬਿਸਤਰਾ ਵਿਛਾ ਦਿਆ, ਉਹ ਨਰਮੀ ਦੇ ਨਾਲ ਕਹਿੰਦੀ ਹੈ। ਰਹਿਣ ਦੇ, ਤੂੰ ਰੁੱਖਾ ਜਿਹਾ ਜਵਾਬ ਮਿਲ ਜਾਂਦਾ ਹੈ। ਹੁਣ ਇਹਨਾਂ ਨਖਰਿਆਂ ਦਾ ਕੀ ਲਾਭ ਹੈ? ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਦਾ ਜਿਵੇਂ ਸੁਪਨਾ ਜਿਹੜਾ ਸੀ ਬਣ ਕੇ ਰਹਿ ਗਈਆਂ ਸੀ। ਇੱਕ ਵਾਰੀ ਕਹਿ ਦਿੱਤਾ ਨਾ, ਰਹਿਣ ਦੇ, ਬਾਕਰ ਮੀਆਂ ਗਰਜਦੇ ਤੇ ਹਾਜ਼ਰਾ ਵੀ ਆਪਣੀ ਪੰਗੂੜੀ ਵਰਗੀ ਮੰਜੀ ਦੇ ਉੱਤੇ ਲੇਟਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਦੇ ਵਿੱਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ। ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ। ਹੂੰ ਹਾਂ ਦੇ ਸਿਵਾਏ ਗੱਲਬਾਤ ਵੀ ਜਿਹੜੀ ਸੀ ਉਹ ਬੰਦ ਹੋ ਗਈ ਸੀ। ਉਹ ਸਮਝਦੀ ਸੀ ਕਿ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ, ਸੱਸ ਦੇ ਮਿਹਣੇ ਘੱਟ ਹੋ ਜਾਣਗੇ, ਮੀਆਂ ਦਾ ਪਿਆਰ ਤਾਂ ਮਿਲੇਗਾ ਹੀ। ਮੀਆਂ ਕਮਾ ਕੇ ਜਿਹੜਾ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਦੇ ਵਿੱਚ ਆਪਣਾ ਪਿਆਰ ਦਿੰਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਘੱਟੋ ਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ? ਆਖਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਜਿਹੜਾ ਕੱਟਣ ਤੋਂ ਬਚਾ ਰਹੀ ਹੈ, ਤਾਂ ਇਹ ਕਸੂਰ ਹੈ? ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਦੇ ਨਾਲ ਦੇਖਦੀਆਂ ਨੇ, ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਹਾਣੀਆਂ ਹੋਣ। ਕਿ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦਿੰਦੀ ਤਾਂ ਪਵਿੱਤਰਤਾ ਵੱਧ ਜਾਂਦੀ? ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇੱਕ ਆਦਮੀ ਦੇ ਫਰਜ਼ਾਂ ਨੂੰ ਨਿਭਾ ਰਹੀ ਹੈ। ਇੱਕ ਕਮਾਉਣ ਵਾਲਾ ਮਰਦ ਫਰੂਨ ਤੇ ਕਮਾਉਣ ਵਾਲੀ ਬੀਬੀ ਮੁਜਰਮ? ਖੈਰ, ਉਸਨੂੰ ਦੁਨੀਆਂ ਦੇ ਨਾਲ ਨਹੀਂ, ਬਾਕਰ ਮੀਆਂ ਦੇ ਨਾਲ ਸ਼ਿਕਾਇਤ ਸੀ, ਆਪਣੇ ਘਰ ਵਾਲੇ ਦੇ ਨਾਲ, ਕਿ ਉਹ ਵੀ ਉਹਦੇ ਬਾਰੇ ਉਹੀ ਸੋਚਦਾ ਜੋ ਲੋਕ ਸੋਚਦੇ ਨੇ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਦੇ ਨਾਲ ਛਾਤੀ ਦੇ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਦੇ ਲਈ ਉਸਦੀ ਥੱਕੀ ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇੱਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਿਵਾਰ ਦੇ ਲਈ ਸਮਾਂ ਨਹੀਂ ਮਿਲਦਾ। ਖੁਦ ਉਸਦਾ ਦਿਲ ਚਾਹੁੰਦਾ ਸੀ ਹਰ ਦਿਨ ਐਤਵਾਰ ਹੋਵੇ, ਤੇ ਹੁਣ ਜਦੋਂ ਕਿ ਜ਼ਿੰਦਗੀ ਇੱਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁੱਟਦਾ ਜਾ ਰਿਹਾ ਸੀ ਕਿ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ, ਕਿ ਉਹ ਮੀਆਂ ਦੀ ਜ਼ਿੰਦਗੀ ਦੇ ਵਿੱਚ ਹੀ ਬੇਵਾ ਹੋ ਗਈ। ਖੁਦਾ ਨੇ ਜਿਵੇਂ ਸੁਣ ਲਈ, ਇੱਕ ਪਰਛਾਵਾਂ ਜਿਹਾ ਆਪਣੇ ਉੱਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ, ਤੜਪ ਕੇ ਹਾਜ਼ਰਾ ਨੇ ਉਹਨੂੰ ਜਿਹੜਾ ਉਹਦੀ ਬਾਂਹ ਫੜ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਦੇ ਵਿੱਚ ਆ ਗਏ। ਸਾਰੀ ਗਰੀਬੀ ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ, ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਇੰਨੀਆਂ ਨੁਕੇਲੀਆਂ ਤਾਂ ਕਦੇ ਨਹੀਂ ਸੀ ਹੁੰਦੀਆਂ ਜਿਵੇਂ ਸਦੀਆਂ ਬਾਅਦ ਉਹ ਉਹਨਾਂ ਦੇ ਨਾਲ ਮਿਲ ਰਹੀ ਹੋਵੇ। ਕਿੰਨਾ ਹੁਸੈਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ। ਉਹ ਉਸਦੀਆਂ ਬਾਹਾਂ ਦੇ ਵਿੱਚ ਗੂੜੀ ਨੀਂਦ ਸੌ ਗਏ ਸਨ ਜਿਵੇਂ ਵਰਿਆਂ ਦੇ ਜਾਗ ਰਹੇ ਹੋਣ। ਹੁਣ ਇਹ ਉਸੇ ਤਰ੍ਹਾਂ ਸਵਿਆ ਕਰਨਗੇ, ਜਾਣੀ ਕਿ ਸੋਇਆ ਕਰਨਗੇ। ਕੱਲ੍ਹ ਤੋਂ ਆਪਣੀ ਖੱਲ ਲਾ ਕੇ ਉਹਨਾਂ ਦੇ ਕਦਮਾਂ ਹੇਠ ਵਿਛਾ ਦੇਵੇਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਦੇ ਵਿੱਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ ਭਰੇ ਹੱਥਾਂ ਨੂੰ ਕੀ ਹੋ ਗਿਆ ਹੈ, ਜਿਵੇਂ ਬਾਂਸ ਦੀਆਂ ਤੀਲੀਆਂ ਹੋਣ। ਚੁੱਪ ਚਾਪ ਉਹ ਉਹਨਾਂ ਦੀ ਇੱਕ ਇੱਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਕਹਿੰਦੀ ਹੈ ਕਿ ਪਰ ਉਹ ਹਿੱਲੀ ਨਹੀਂ ਸੀ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ। ਉਸਨੇ ਸੁਪਨੇ ਦੇ ਵਿੱਚ ਦੇਖਿਆ ਕਿ ਬਾਕਰ ਮੀਆਂ ਨੂੰ ਨੌਕਰੀ ਮਿਲ ਗਈ, ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਦੇ ਵਿੱਚ ਹੀ ਗਿਲੋਰੀ ਮੂੰਹ ਦੇ ਵਿੱਚ ਪਾਈ ਤਾਂ ਉਹਨਾਂ ਪੋਲੇ ਜਿਹੇ ਉਸਦੀ ਉਂਗਲ ਦੰਦਾਂ ਹੇਠ ਜਿਹੜੀ ਸੀ ਨੱਪ ਲਈ। ਸਾਰੀ ਦੇਹ ਵਿੱਚ ਕੁਤਕਤੀਆਂ ਹੋਣ ਲੱਗ ਪਈਆਂ ਤੇ ਹਜ਼ਾਰਾਂ ਦੀ ਅੱਖ ਖੁੱਲ ਗਈ। ਹਾਜ਼ਰਾ ਦੀ, ਉਹਦੀ ਘਰ ਵਾਲੀ ਜਿਹੜੀ ਸੀ, ਹਾਜ਼ਰਾ ਦੀ ਅੱਖ ਖੁੱਲ ਗਈ ਤੇ ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ। ਉੱਠ ਕਰਮਾ ਸੜੀਏ, ਉੱਠ, ਤੇਰਾ ਮੀਆਂ ਪੂਰਾ ਹੋ ਗਿਆ ਏ, ਅੰਮਾ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ। ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ, ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ। ਅਸਲ ਦੇ ਵਿੱਚ ਤਾਂ ਉਹ ਡਾਇਨ ਨਹੀਂ ਖਾ ਕੇ ਗਈ ਸੀ, ਸਮਾਜ ਖਾ ਗਿਆ, ਜਾਂ ਅੰਮਾ ਦੇ ਤਾਨੇ ਮੇਣਿਆਂ ਦੇ ਵਿੱਚ ਫਸਿਆ ਹੋਇਆ ਵਿਚਕਾਰ ਉਹ ਸਾਰਾ ਕੁਝ ਖਾ ਗਿਆ ਜੋ ਸਮਾਜ ਉਹਨੂੰ ਤਾਨੇ ਦਿੰਦਾ ਸੀ ਕਿ ਉਹਦੀ ਘਰ ਵਾਲੀ ਨੌਕਰੀ ਕਰਦੀ ਹੈ ਤੇ ਆਪ ਉਹ ਘਰੇ ਬੈਠਾ। ਪਰ ਕਿਤੇ ਨਾ ਕਿਤੇ ਉਹ ਵੀ ਉਸ ਸੋਚ ਦਾ ਹੀ ਮਾਲਕ ਸੀ। ਦੋਸਤੋ, ਇਹ ਸੀ ਕਹਾਣੀ ਮਹਿੰਦਰ ਬੇਦੀ ਜੈਤੋ ਉਹਨਾਂ ਦੀ ਕਲਮ ਨੇ ਇਸ ਨੂੰ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚੋਂ ਅਸਲ ਦੇ ਵਿੱਚ ਕਹਾਣੀ ਹੈ। ਕਹਾਣੀ ਦਾ ਨਾਮ ਬੇਕਾਰ, ਇਸਮਤ ਚੁਗਤਾਈ ਉਹਨਾਂ ਦੀ ਕਲਮ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਉਮੀਦ ਕਰਦੇ ਹਾਂ ਬਹੁਤ ਕੁਝ ਇਸ ਕਹਾਣੀ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇਗਾ, ਸੋਚ ਤਬਦੀਲ ਹੋਏਗੀ ਕਈਆਂ ਦੀ, ਤੇ ਇੱਕ ਦੂਸਰੇ ਦੇ ਪ੍ਰਤੀ ਰਿਸਪੈਕਟ ਜਿਹੜੀ ਹੈ ਉਹ ਕਰਨੀ ਬਣਦੀ ਹੈ, ਬਦਲਣੀ ਚਾਹੀਦੀ ਹੈ। ਸਾਡੀ ਸੋਚ ਬਦਲਣੀ ਚਾਹੀਦੀ ਹੈ, ਸਮਾਜ ਨੂੰ ਬਦਲਣਾ ਚਾਹੀਦਾ ਹੈ, ਹਾਲਾਤਾਂ ਨੂੰ ਦੇਖਦੇ ਹੋਏ ਊਚ ਨੀਚ ਜਾਂ ਔਰਤ ਮਰਦ ਦਾ ਪਾੜਾ ਜਿਹੜਾ ਉਹ ਘਟਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਹਾਲੇ ਕਿ ਉਹ ਮਤਲਬ ਕਿ ਮਾਸਟਰ ਸੀਗੇ ਤੇ ਫਿਰ ਵੀ ਇਸ ਤਰ੍ਹਾਂ ਦੀ ਸੋਚ, ਕਿਉਂਕਿ ਸਮਾਜ ਦੇ ਵਿੱਚ ਵਿਚਰਦੇ ਨੇ, ਉਸੇ ਸਮਾਜ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇਸ ਨੂੰ ਕਹਾਣੀ ਨੂੰ ਸੁਣਨ ਦੇ ਲਈ ਤੇ ਸਮਝਣ ਦੇ ਲਈ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1919 ਵਾਟ ਸਟੂਡੀਓ ਦਾ ਨੰਬਰ ਹੈ, ਤੇ ਆਪਣਾ ਜੇ ਕੋਈ ਇਹਦੇ ਉੱਤੇ ਬਾਤਚੀਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ। ਇਹ ਸੀ ਕਹਾਣੀ ਬੇਕਾਰ, ਇਸਮਤ ਚੁਗਤਾਈ ਹੋਣਾ ਦੀ ਕਲਾ। ਤੇ ਲੋ ਦੋਸਤੋ, ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਆਏ ਨੇ ਉਹਨਾਂ ਦੀ ਸਵਾਗਤ ਕਰਕੇ ਫਿਰ ਆਗਿਆ ਲੈਣਾ। ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ ਜੇ ਕਾਲ ਕਰਨੀ ਚਾਹੁੰਦੇ ਹੋ, ਸਵਾਗਤ ਹੈ। ਨਵਦੀਪ ਜੀ ਤੋਂ ਬਾਅਦ ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸੁਨੇਹਾ ਪੜ ਦਿੱਤਾ ਸੀ ਤੇ ਪਰਮਿੰਦਰ ਜੀ ਫਗਵਾੜੇ ਤੋਂ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ, ਸੱਜਣਾਂ ਨੂੰ ਜੀ, ਜੀਆਂ ਨੂੰ ਜੀ, ਪਰਮਿੰਦਰ ਜੀ ਤੇ ਕਹਿੰਦੇ ਭਾਰਤ ਸਾਹਿਬ ਵਧੀਆ ਕਹਾਣੀ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਤੇ ਦੋਸਤੋ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੇ ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਵਧੀਆ ਕਹਾਣੀ ਜੀ, ਤੇ ਵਾਹਿਗੁਰੂ ਲਿਖਦੇ ਨੇ ਮਾਲ ਜੀ, ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਕਹਾਣੀ ਕਿਹਾ। ਤੇ ਲੋ ਆਪਣੇ ਨਾਲ ਮਾਲ ਜੀ ਜੋੜੀ ਚੁੱਕੇ ਨੇ, ਉਹਨਾਂ ਦੀ ਜ਼ੁਬਾਨੀ ਹੀ ਸਾਰਾ ਕੁਝ ਆਪਾਂ ਸੁਣਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦਾ ਬਹੁਤ
0: ਬਹੁਤ। ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਭੈਣ ਜੀ, ਕੀ ਹਾਲ ਚਾਲ ਨੇ?
1: ਹਾਂਜੀ ਕਹਾਣੀ ਵਧੀਆ ਲੱਗੀ
0: ਜੀ।
1: ਤੁਸੀਂ ਦੇਖੋ ਭਈ, ਇਹ ਮੇਰੇ ਖਿਆਲ ਪਹਿਲਾਂ ਇੱਦਾਂ ਜ਼ਿਆਦਾ ਹੀ ਹੁੰਦਾ ਸੀਗਾ, ਕਰਦੇ ਸੀ ਸੋਚਦੇ ਸੀ ਆਪਾਂ, ਮੇਰੇ ਖਿਆਲ ਆਪਣੇ ਲੋਕ ਅਜੇ ਘੱਟ ਕਰਦੇ ਸੀ, ਪਤਾ ਨੀ ਹੈ। ਹੁਣ ਤੁਸੀਂ ਪਾਕਿਸਤਾਨੀ ਕਹਾਣੀ ਇੱਕ ਸੁਣਾਈ ਹੈ, ਇਹਦੇ ਵਿੱਚ ਉਹ ਕੁਛ ਅਸਲ ਚ ਜਿਆਦਾ ਇਸ ਕਰਕੇ ਵੀ ਕਰਦੇ ਹੋ ਸਕਦੇ ਕਿਉਂਕਿ ਉਹ ਜਿਆਦਾ ਹੀ ਪੜਦੇ
0: ਨਹੀਂ ਪੈਂਦੀ। ਇੰਡੀਆ ਦੇ ਹਾਲਾਤ ਨੇ, ਮਤਲਬ ਕਿ ਬੰਬੇ ਜਾਂ ਦਿੱਲੀ ਵਰਗੇ ਸ਼ਹਿਰ ਦੀ ਕਹਾਣੀ ਹੈ ਜੀ। ਹਾਂਜੀ
1: ਹਾਂਜੀ ਹਾਂਜੀ, ਕਿਉਂਕਿ ਏਦਾਂ ਉਹ ਔਰਤਾਂ ਜਿਆਦਾ ਪੜਦੇ ਵਿਚ ਰਹੀਆਂ ਹਨਾ, ਆਪਣੇ ਲੋਕ ਫਿਰ ਵੀ ਜਾਂਦੇ ਆ ਕੰਮ ਕਰਦੇ ਆ ਬਾਹਰ, ਪੜ੍ਹਦੀਆਂ ਲਿਖਦੀਆਂ ਆ ਤਾਂ ਫਿਰ ਕਰਕੇ ਜਿਦਾਂ ਹੁਣ ਕਈ ਕੰਟਰੀਆਂ ਚ ਮੁਸਲਿਮ ਕੰਟਰੀਆਂ ਚ ਕੁੜੀਆਂ ਨੂੰ ਬੱਚੇ ਪੜ੍ਹਦੇ ਨੀ ਹੈਗੇ, ਉਹਨਾਂ ਨੂੰ ਪੜ੍ਹਨ ਦੇਣ ਦੀ ਇਜਾਜ਼ਤ ਨੀ ਹੈਗੀ।
0: ਬਿਲਕੁਲ,
1: ਪਰ ਜਿਹੜੇ ਹੁਣ ਉੱਠਦੇ ਆ ਪੜ੍ਹਦੇ ਹੈਗੇ ਆ, ਕੁਛ ਤੇ ਕੁਛ ਹੁਣ ਬਦਲਾਅ ਬਹੁਤ ਆ ਗਿਆ, ਕੁੜੀਆਂ ਕੁਛ ਤੇ ਕੁਛ ਕਰਨੀਆਂ ਚਾਹੁੰਦੀਆਂ, ਵੱਡੇ ਵੱਡੇ ਅਫਸਰ ਹੈਗੀਆਂ ਸਭ ਕੁਛ ਕਰਨਾ ਚਾਹੁੰਦੀਆਂ, ਉਹ ਸਾਹਮਣੇ ਖੜੀਆਂ ਹੁੰਦੀਆਂ ਵੀ ਹਾਂ ਮੈਂ ਆ ਕਰਨਾ ਤੇ ਏਦਾਂ ਕਰਨਾ।
0: ਬਿਲਕੁਲ,
1: ਤਾਂ ਮਤਲਬ ਬਦਲਾਅ ਤਾਂ ਆ ਰਿਹਾ।
0: ਦੇਖੋ ਆਪਣੇ ਬਾਹਰਲੇ ਮੁਲਕਾਂ ਦੇ ਵਿਚ, ਚਲੋ ਸਾਰਿਆਂ ਦੀ ਸੋਚ ਨੀ, ਆਪਣੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮਤਲਬ ਕਿ ਉਹ ਜਦੋਂ ਵਿਆਹ ਕਰਾਉਂਦੇ ਨੇ ਜਾਂ ਸ਼ਰਤ ਕਈ ਵਾਰੀ ਰੱਖਦੇ ਆ ਕਿ ਤੇਰੇ ਤੋਂ ਅਸੀਂ ਕੰਮ ਨੀ ਕਰਾਉਣਾ।
1: ਹਾਂਜੀ
0: ਹਨਾ, ਏਦਾਂ ਦੀ ਸ਼ਰਤਾਂ ਵੀ ਨਾਲ ਪਈ, ਜਦੋਂ ਤੈਨੂੰ ਉੱਥੇ ਬੁਲਾ ਲਿਆ ਤੇ ਤੂੰ ਕੰਮ ਨੀ ਕਰਨਾ, ਬਸ ਤੂੰ ਘਰ ਸਾਂਭਣਾ ਜਾਂ ਆਪਣਾ ਘਰੇ ਹੀ ਰਹਿਣਾ ਬਸ ਹਨਾ। ਪਰ ਉਹ ਕਿੰਨਾ ਕੁ ਚਿਰ, ਜਿਹੜੀ ਔਰਤ ਹੈ ਚਾਹੇ ਮਰਦ ਵੀ ਹੈ, ਚਾਰ ਦੀਵਾਰੀ ਦੇ ਵਿਚ ਕਿੰਨਾ ਕੁ ਚਿਰ ਜਿਹੜਾ ਉਹ ਡਿਪਰੈਸ਼ਨ ਦੇ ਵਿਚ ਜਾਵੇਗੀ, ਰੁਟੀਨ ਜਿਹੜੀ ਰੋਜ਼ ਦੀ ਹੈ, ਸਵੇਰੇ ਉੱਠ ਕੇ ਰੋਟੀ ਪਾਣੀ ਪਕਾ ਲਿਆ, ਕਿਸੇ ਸਮਾਜ ਦੇ ਨਾਲ ਕੋਈ ਕੋਈ ਲੈਣਾ ਦੇਣਾ ਨੀ ਗਾ, ਕਿਤੇ ਵਿਚਰਨਾ ਨੀ ਗਾ, ਕੋਈ ਸਹੇਲੀ ਨਹੀਂ ਹੈ, ਉਹ ਫਿਰ ਕਿਤੇ ਨਾ ਕਿਤੇ ਤਾਂ ਉਹ ਮਤਲਬ ਕਿ ਮੌਤ ਵੱਲ ਨੂੰ ਜਾਵੇਗਾ ਜੀ ਬੰਦਾ, ਚਾਹੇ ਉਹ ਔਰਤ ਹੈ ਤੇ ਚਾਹੇ ਉਹ ਆਪਣਾ ਕਹਿ ਲੋ ਕਿ ਮਰਦ ਹੈ ਜੀ।
1: ਹਾਂਜੀ, ਹੁਣ ਤੁਸੀਂ ਦੇਖੋ ਜੋਬ ਕਰਦੀ ਸੀ, ਚੱਲ ਉਹਨੇ ਦੇਖਿਆ ਤੇ ਘਰ ਚ ਤੰਗੀ ਬਹੁਤ ਆ, ਬੜੀ ਮੁਸ਼ਕਿਲ ਆ, ਫਿਰ ਰੋਟੀ ਦੀ ਵੀ ਔਖੀ ਆ ਤੇ ਸਭ ਕੁਛ, ਤਾਂ ਹੁਣ ਜੋਬ ਕਰ ਲਈ, ਪਹਿਲਾਂ ਜੋਬ ਕਰਨੇ ਨੀ ਸੀ ਦੇਣ ਚਾਹੁੰਦੇ, ਜੇ ਉਹਨੇ ਸੋਚਿਆ ਤਾਂ ਚੱਲ ਜੋਬ ਕਰਨ ਵੀ ਲੱਭੇ, ਚੱਲ ਹੁਣ ਜੇ ਉਹਦਾ ਘਰ ਵਾਲਾ ਵੀ ਚੱਲ ਹੋ ਗਿਆ ਵੀ ਚੱਲ ਇਹਨੂੰ ਜੋਬ ਮਿਲਦੀ ਹੈ ਤਾਂ ਕਰ ਲਵੇ, ਪਰ ਤੁਸੀਂ ਦੇਖੋ ਲੋਕ ਹੀ ਬੜੇ ਤਾਨੇ ਦੇਈ ਜਾਊਗੇ, ਕਾਹਤੇ ਕਰਨ ਲੱਗੀ ਲੈ ਤਾਂ ਕਮਾਊ ਨੀ, ਇਹ ਤਾਂ ਕੰਮ ਕਰਨ ਜੋਗਾ ਨੀ ਹੈ, ਆਪਣੀ ਘਰ ਵਾਲੀ ਨੂੰ ਖੜਾ ਕੇ ਖੜਾ ਨੀ ਸਕਦੇ, ਆਪਣੀ ਮਾਂ ਨੂੰ ਨੀ ਖੜਾ ਸਕਦਾ, ਆਪਣੇ ਨਿਆਣੇ ਨੂੰ।
0: ਬਿਲਕੁਲ,
1: ਫਿਰ ਕੀ ਹੋਇਆ, ਕਿਸੇ ਨੇ ਕੰਮ ਕਰ ਲਿਆ, ਜੇ ਆਦਮੀ ਕੋਲ ਨਹੀਂ ਹੈਗਾ ਤੀਵੀ ਨੇ ਕਰ ਲਈ ਜੋਬ, ਜੇ ਤੀਵੀ ਕੋਲ ਨੀ ਤਾਂ ਆਦਮੀ ਨੇ ਕਰ ਲਿਆ, ਮੇਰੀ ਗੱਲ ਤਾਂ ਹੈ ਨੀ, ਜਾਂ ਫਿਰ ਏਦਾਂ ਆਪਾਂ ਇਹ ਜੋਬ ਜੁਬ ਕੀਤੀ ਵਰਤੇ ਸਾਨੂੰ ਕੋਈ ਇਹੋ ਜਿਹੀ ਗੱਲ ਦਾ ਫਰਕ ਨੀ ਲੱਗਦਾ। ਬਾਕੀ ਲੋਕ ਏਦਾਂ ਕਰਦੇ ਆ, ਘੱਟ ਵੱਧ ਕਹਿੰਦੇ ਆ ਮਾਸਟਰੀਆਂ ਬਾਰੇ ਜਾਂ ਕੁਛ ਵੀ ਆ, ਦੇਖੋ ਕਿੱਦਾਂ ਕਹਿ ਰਹੇ ਹੁਣ ਤੁਸੀਂ, ਕਈ ਗਾਲਾਂ ਵਿੱਚ ਰੱਖ ਲਈਆਂ ਹੋਣੀਆਂ ਚੇਤਾ।
0: ਬਿਲਕੁਲ, ਮੈਂ ਨਹੀਂ ਵਿੱਚ ਯੂਜ਼ ਵੀ ਨਹੀਂ ਕਰ ਸਕਦੇ, ਚਲੋ ਇੱਕ ਮਰਿਆਦਾ ਰੱਖਣ ਦੀ ਕੋਸ਼ਿਸ਼ ਥੋੜਾ ਬਹੁਤ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਜਸਲੇ ਹੁਣ ਉਹ ਦੇਖੋ ਉਹ ਤਾਂ ਸੁਪਨਾ ਲੈ ਰਹੀ, ਉਹਦੇ ਬਾਰੇ ਸੁਪਨੇ ਵਿੱਚ ਕੀਤੀ, ਉਹਦੇ ਦਿਮਾਗ ਵਿੱਚ ਕਿੰਨੀ ਸੋਹਣੀ ਉਹ ਕਰ ਰਹੀ ਹੈ ਹਨਾ,
0: ਆਪਣੇ ਪੁੱਤ ਦਾ ਵੀ ਸੋਚਦੀ ਹੈ, ਅੰਮਾ ਦਾ ਵੀ ਸੋਚਦੀ ਹੈ ਤੇ ਘਰ ਵਾਲੇ ਦਾ ਵੀ ਸੋਚਦੀ ਹੈ।
1: ਹਾਂਜੀ, ਮੈਂ ਤਾਂ ਉਹਨੂੰ ਸੁਪਨੇ ਨੂੰ ਰਿਐਲਿਟੀ ਜਿਹੀ ਸਮਝ ਰਹੀ, ਪਰ ਉਸੇ ਵੇਲੇ ਤੁਸੀਂ ਜਿਹਲੇ ਉਹ ਉੱਥੇ ਆ ਗਿਆ ਆ ਇਸ ਜਗ੍ਹਾ ਤੇ ਪਹੁੰਚ ਕੇ ਤੇ ਉਹਨੂੰ ਆ ਕੇ ਜਗਾਇਆ ਤੇ ਉੱਠ ਤੂੰ ਸੁੱਤੀ ਪਈ ਆ ਹਨਾ, ਤੇ ਤੂੰ ਆਪਣੇ ਘਰ ਵਾਲੇ ਨੂੰ ਲੈ ਲਿਆ, ਘਰ ਵਾਲੇ ਨੂੰ ਕੌਣ ਲਿਆ, ਤੁਸੀਂ ਦੇਖੋ ਉਹਦੇ ਤਾਂ ਦਿਲ ਚ ਕਿਹੋ ਜਿਹੇ ਜਜ਼ਬਾਤ ਸੀ, ਉਹ ਆਪਣੇ ਘਰ ਵਾਲੇ ਨੂੰ ਸੁਪਨੇ ਵਿੱਚ ਪਿਆਰ ਕਰ ਰਹੀ ਸੀ, ਸਭ ਕੁਛ ਕਰ ਰਹੀ ਸੀ, ਕਿੱਦਾਂ ਉਹਦੇ ਪਰ ਸੋਚਦੀ ਪੀ ਕਿੱਦਾਂ ਕਮਜ਼ੋਰ ਹੋ ਗਿਆ, ਕਿੱਦਾਂ ਹੋ ਗਿਆ, ਫੇਰ ਸੋਚਦੀ
0: ਚੀਜ਼ਾਂ
1: ਲੈ ਕੇ ਜਾਣੀ ਆ ਕਰਦੀਆਂ ਹਨਾ, ਉਹ ਤਾਂ ਸਾਰਾ ਕੁਛ ਸੋਚ ਰਹੀ ਆ, ਪਰ ਫਿਰ ਵੀ ਉਹ ਤੇ ਜਿੱਦਾਂ ਆਮ ਤੌਰ ਤੇ ਅਜੇ ਤੱਕ ਵੀ ਕਈ ਘਰਾਂ ਵਿੱਚ ਭੁਪਿੰਦਰ ਜੀ ਏਦਾਂ ਹੁੰਦੀ ਹੈ, ਜੇ ਘਰ ਵਿੱਚ ਨਾ ਕੋਈ ਕੁਛ ਆਦਮੀ ਨੂੰ ਹੋ ਜਾਂਦਾ ਤਾਂ ਉਹ ਇਲਜ਼ਾਮ ਜਿਹੜਾ ਸਾਰਾ ਤੀਵੀਂ ਤੇ ਲਾ ਦਿੰਦੇ ਕਿ ਇਹ ਮਾੜੀ ਤੀਵੀਂ ਆਈ ਹੈ, ਮਾੜੀ ਕਿਸਮਤ ਵਾਲੀ ਆਈ ਹੈ, ਮੇਰਾ ਪੁੱਤ ਲੈ ਲਿਆ ਜਾਂ ਫਲਾਨਾ ਸਾਡਾ ਆ ਹੋ ਗਿਆ ਤਾਂ ਹੋ।
0: ਬਿਲਕੁਲ,
1: ਪਰ ਜੋ ਹੋਣਾ ਹੁੰਦਾ ਉਹ ਤਾਂ ਹੋਣਾ ਹੁੰਦਾ, ਜਾਣੀ ਕਿ ਐਵੇਂ ਇੱਕ ਦੂਜੇ ਨੂੰ ਜਿਹੜੇ ਆਪਾਂ ਇਲਜ਼ਾਮ ਦਿੰਦੇ ਹਾਂ ਉਹ ਗਲਤ ਅਜਿਹੀਆਂ ਗੱਲਾਂ ਆ, ਤੇ ਕਿਸੇ ਦੇ ਆਉਣ ਦੇ ਨਾਲ ਤਾਂ ਇਹ ਹੁੰਦਾ ਨੀ, ਪਰ ਇਹਦਾ ਮਤਲਬ ਕਿ ਉਸ ਇਹ ਰੱਬ ਦਾ ਹੀ ਪਲਾਨ ਹੋਊਗਾ ਵੀ ਕਿਸੇ ਦੇ ਆਏ ਤੇ ਉਸ ਵੇਲੇ ਹੋਣਾ, ਜਿਹੜਾ ਕੀ ਆ ਵਾਹਿਗੁਰੂ ਨੇ ਆਪਣੇ ਸਿਰ ਤੇ ਇਲਜ਼ਾਮ ਲੜਾ ਨੀ।
0: ਕੋਈ ਵੀ ਜੋਬ ਆ ਉਹ ਆਪਾਂ ਨੂੰ ਮਿਲ ਜਾਂਦੀ ਆ, ਪਰ ਉਹਨੂੰ ਉਸ ਚੀਜ਼ ਨੂੰ ਬਰਕਰਾਰ ਰੱਖਣਾ ਉਹਦੇ ਉੱਤੇ ਮਿਹਨਤ ਦੁੱਗਣੀ ਕਰਨੀ ਪੈਂਦੀ ਆ। ਇਹ ਨੀ ਕਿ ਤੁਸੀਂ ਚਲੋ ਇਹ ਪਹਿਲਾਂ ਜੋਬ ਕਰਦੇ ਸੀਗੇ ਸਕੂਲ ਦੇ ਵਿੱਚ ਤਾਂ ਮਤਲਬ ਕਿ ਪੱਕੀ ਨੌਕਰੀ, 9 ਸਾਲ ਤੱਕ ਪੱਕੇ ਹੀ ਨੀ ਹੋਏ, ਮਤਲਬ ਕਿ ਉਧਰ ਕੋਈ ਦਿੱਤਾ ਨੀ, ਚਲੋ ਹੋਊ ਪਰੇ ਕਰ ਦਿੱਤਾ ਹੋ ਜਾਂਗੇ ਪੱਕੇ, ਜਦੋਂ ਕੋਈ ਬਦਲੀ ਹੁੰਦੀ ਸੀ ਜਾਂ ਕੁਝ ਮਤਲਬ ਕਿ ਨੌਕਰੀ ਤੋਂ ਨੋਟਿਸ ਆ ਜਾਂਦਾ ਸੀ ਤਾਂ ਉਹ ਫਿਰ ਸਿਫਾਰਸ਼ਾਂ ਸਪੂਰਸ਼ਾਂ ਪਵਾ ਕੇ ਕਿਤੇ ਨਾ ਕਿਤੇ ਮਤਲਬ ਕਿ ਲੱਗ ਜਾਂਦੇ ਸੀ ਫਿਰ ਤਾਂ ਉਹ ਜੇ ਉਹਦੇ ਵਿੱਚ ਹੁਣ ਅੱਜ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਹਾਂ ਚਲੋ ਜਾਂ ਇੰਡੀਆ ਦੇ ਵਿੱਚ ਵੀ ਹੈ, ਉੱਥੇ ਵੀ ਦੇਖੋ ਕੰਮਾਂ ਦੇ ਉੱਤੇ ਦੇਖ ਲੋ ਨਾ, ਜਿਹੜੇ ਤੁਹਾਡੇ ਕੁਲੀਕ ਵੀ ਨੇ ਚਲੋ ਉਹ ਸਾਰੇ ਮਿੱਤਰ ਵੀ ਨੇ ਸਾਰਾ ਕੁਝ ਹੈ, ਪਰ ਕਿਤੇ ਨਾ ਕਿਤੇ ਅੰਦਰ ਖਾਤੇ ਜ਼ਰੂਰ ਹੁੰਦਾ ਕਿ ਮੈਂ ਇਸ ਜੋਬ ਦੇ ਉੱਤੇ ਮਤਲਬ ਕਿ ਲੰਬੀ ਦੌੜ ਦਾ ਘੋੜਾ ਬਣਨਾ, ਸਰਵਾਈਵ ਕਰਨਾ, ਸਰਵਾਈਵਰ ਦੀ ਦੌੜ ਜਿਹੜੀ ਆ ਨਾ ਉਥੇ ਵੀ ਜਿਹੜਾ ਜੋਬ ਦੇ ਉੱਤੇ ਵੀ ਰਹਿੰਦੀ ਆ ਭਈ ਮੈਂ ਇੱਥੇ ਕਿਤੇ ਮੇਰਾ ਮੇਰੀ ਛੁੱਟੀ ਨਾ ਹੋ ਜਾਵੇ ਜਿੱਦਾਂ ਵੀ ਆ ਉਹਨੂੰ ਸਰਵਾਈਵ ਕਰਨਾ ਬਹੁਤ ਅੱਗੇ ਹੋਰ ਵੀ ਕਾਜ ਆ ਜੀ ਪਰ ਉਹ ਕੁਝ ਲੋਕ ਕਰਦੇ ਨੀ ਬੇਫਿਕਰੇ ਹੋ ਜਾਂਦੇ ਆ
1: ਹਾਂਜੀ ਉਹ ਤਾਂ ਉਧਰ ਵੀ ਚੱਲਦਾ ਤਾਂ ਇਧਰ ਵੀ ਚੱਲਦਾ
0: ਚੱਲਦਾ
1: ਤੁਸੀਂ ਦੇਖੋ ਮੈਂ ਕਹਿੰਦਾ ਉਧਰ ਤਾਂ ਜੇ ਕੁਛ ਲੰਬੀ ਦੇਰ ਤਾਈਂ ਜੋਬਾਂ ਚੱਲਦੀਆਂ ਆ ਭਵਿੰਦਰ ਜੀ ਇੱਥੇ ਤਾਂ ਮਤਲਬ ਤੁਹਾਨੂੰ ਪਤਾ ਨੀ ਪਿਆ ਅੱਜ ਤੁਸੀਂ ਕੰਮ ਤੇ ਗਏ ਆ ਮੋਹਰੇ ਕਿੱਦਾਂ ਹੋਣੀ ਤੁਸੀਂ ਅੱਜ ਜੋਬ ਤੇ ਰਹਿ ਜਾਣਾ ਜਾਂ ਕਿੱਦਾਂ ਕਈ ਵਾਰ ਉੱਥੇ ਇਹ ਨੀ ਪਤਾ ਹੁੰਦਾ ਅਗਲਿਆਂ ਦਾ ਮੋਹਰੇ ਕੀ ਹਿਸਾਬ ਕਿਤਾਬ ਹੁੰਦਾ ਕਿਸ ਤਰੀਕੇ ਨਾਲ ਤੁਹਾਨੂੰ ਉਹਨੇ ਕੱਢ ਵੀ ਦੇਣਾ ਹੁੰਦਾ ਕਈ ਵਾਰ ਤਾਂ ਸਮਝੋ ਸਮਝੋ 2 ਸੈਕਿੰਡ ਚ ਗਲਤੀ ਕਿਸ ਤੋਂ ਹੋ ਗਈ ਤਾਂ ਕਰਕੇ ਉਹਨਾਂ ਨੂੰ ਬਹਾਨਾ ਹੁੰਦਾ ਭਾਈ ਕਈ ਵਾਰੀ ਉਹਨੇ ਬਹਾਨਾ ਆਪਣੇ ਆਪ ਬਣਾਇਆ ਹੁੰਦਾ ਕਿ ਇਹਨੂੰ ਇਸ ਜਾਲ ਵਿਚ ਫਸਾਣਾ ਤਾਂ ਇਸ ਤਰੀਕੇ ਨਾਲ ਇਹਨੂੰ ਕੱਢਣਾ ਆ
0: ਜੀ
1: ਕਈ ਕਹਾਣੀਆਂ ਏਦਾਂ ਸੁਣੀ ਦੀਆਂ ਭੀ ਫਲਾਨੇ ਨਾਲ ਏਦਾਂ ਹੋਇਆ ਕੁਛ ਗੱਲ ਨੀ ਕਿਤਨਾ ਬਾਤਾ ਉਹਨੇ ਮਾਹੌਲ ਹੀ ਏਦਾਂ ਦਾ ਇੱਧਰ ਲੋਕ ਆਪਾਂ ਜੀ ਕਹਿੰਦੇ ਇਹਨਾਂ ਵਿੱਚ ਹੈ ਨਹੀਂ ਚੀਜ਼ ਇਹਨਾਂ ਵਿੱਚ ਵੀ ਹੈਗੀ ਨੇ ਮਾਹੌਲ ਹੀ ਏਦਾਂ ਦਾ ਪੈਦਾ ਕਰ ਦੇਣਾ ਤੇ ਸਮਝੋ 10 ਜਾਣੇ ਬੈਠੇ ਉਹ ਸਮਝੋ ਕਲਾਸ ਚ ਗਿਆ ਕਲਾਸਰੂਮ ਚ ਗਿਆ ਜਾਂ ਆਪਣੇ ਕੰਮ ਤੇ ਗਿਆ ਉਹਨੇ ਇੱਕ ਅੱਧੀ ਚੀਜ਼ ਏਦਾਂ ਜਾਣ ਕੇ ਏਦਾਂ ਰੱਖਣੀ ਆ ਜਿਹੜੀ ਮਾੜਾ ਜਿਹਾ ਕੋਲੋਂ ਲੰਘੇ ਤਾਂ ਡਿੱਗ ਜਾਓ ਤਾਂ ਫੇਰ ਉਹ ਜਾਣ ਕੇ ਇਲਜ਼ਾਮ ਉਹ ਤੇ ਲਾ ਦੇਣਾ ਫਿਰ ਤੈਂ ਤੋੜੀ ਦਿੱਤੀ ਤੈਂ ਸਾਰਾ ਨੁਕਸਾਨ ਕੀਤਾ
0: ਜੀ
1: ਤੇ ਜੋਬਾਂ ਤਾਂ ਕਿਤੇ ਵੀ ਨੀ ਕੋਈ ਚਾਹੇ ਸਰਕਾਰੀ ਜੋਬਾਂ ਲੈ ਲਓ ਕਿਸੇ ਚਾਹੇ ਹਸਪਤਾਲਾਂ ਦੀਆਂ ਲੈ ਲਓ ਕਿਸੇ ਪਾਸੇ ਲੈ ਲਓ ਭੁਪਿੰਦਰ ਜੀ ਇਹ ਨੀ ਪਤਾ ਹੁੰਦਾ ਪਏ ਕਿੱਦਾਂ ਪਏ ਹੁਣ ਜਿਹੜੇ ਜੋਬ ਕਰਦੇ ਜਿਹਨਾਂ ਦਾ ਗੁਜ਼ਾਰਾ ਹੀ ਜੋਬ ਤੇ ਆ ਹੈ ਬੜੀ ਮੁਸ਼ਕਿਲ ਆ ਜੇ ਕਿਸੇ ਬੰਦੇ ਨੂੰ ਨਾ ਸਮਝੋ ਮਹੀਨਾ ਤੋਂ ਮਹੀਨੇ ਬੈਠਣਾ ਪੈ ਜਾਵੇ
0: ਬਿਲਕੁਲ
1: ਬਹੁਤ ਔਖੀ ਆ ਹੁਣ ਚੱਲ ਅਸੀਂ
0: ਬਿਲਕੁਲ
1: ਫਿਰ ਹੁਣ ਤੁਸੀਂ ਦੇਖੋ ਜਿਹੜੇ ਜੋਬਾਂ ਵੀ ਕਰਦੇ ਜੋਬਾਂ ਕਰਕੇ ਵੀ ਭੁਪਿੰਦਰ ਜੀ ਪੈਸੇ ਜਿਹੜੇ ਆ ਉਹਨੇ ਪੈਸੇ ਜਿਹੜੇ ਮਿਲਦੇ ਆ ਉਹਨਾਂ ਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਮੈਨੂੰ ਨੀ ਪਤਾ ਤੁਹਾਡੇ ਵੀ ਗਰੋਸਰੀ ਕਿੱਦਾਂ
0: ਬਹੁਤ ਮਹਿੰਗੀ ਆ ਜੀ ਸਾਡੇ ਤਾਂ ਓਦਾਂ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੇ ਮੁਲਕਾਂ ਦੇ ਵਿੱਚ ਤਕਰੀਬਨ ਆ ਜਾਂਦੇ ਜੀ ਪਹਿਲਾਂ ਹੀ ਬਹੁਤ ਮਹਿੰਗਾਈ ਆ ਜੀ ਇੱਥੇ ਤਾਂ ਬਿਲਕੁਲ
1: ਹੁਣ ਜੇ ਕੋਈ ਮੈਨੂੰ ਸੁਣਦਾ ਹੋ ਤੁਹਾਨੂੰ ਸੁਣਦਾ ਹੋ ਕਹਿੰਦੇ ਹੁਣ ਕਮਾਲ ਦੀ ਗੱਲ ਬਾਹਰ ਬੈਠੇ ਵੀ ਕਹਿੰਦੇ
0: ਬਿਲਕੁਲ ਉਹ ਡਾਲਰ ਚਾਹੇ ਨੇ ਯੂਰੋ ਚਾਹੇ ਨੇ ਜੇ ਉਹ ਤਨਖਾਹ ਉਹਨਾਂ ਚ ਆਉਂਦੀ ਹੈ ਭੈਣ ਜੀ ਤਾਂ ਚੱਲਣੇ ਵੀ ਤਾਂ ਇੱਥੇ ਉਹ ਯੂਰੋ ਡਾਲਰ ਚ ਹੀ ਨੇ ਨਾ ਰੁਪਈਆ ਚ ਨੀ ਨਾ ਚੱਲਣ ਕਨਵਰਟ ਤਾਂ ਉਹ ਇੰਡੀਆ ਜਾ ਕੇ ਹੁੰਦੇ ਆ ਬਿਲਕੁਲ
1: ਹਾਂਜੀ ਤੁਹਾਨੂੰ ਮੈਂ ਦੱਸਦੀ ਆ ਹੁਣ ਇੱਥੇ ਹੁਣ ਗੈਸ ਗੂਸ ਦੇਖੋ ਕਿੰਨੀ ਆ ਜਾਂਦਾ ਇਹਨਾਂ ਦਾ ਰੌਲਾ ਚੱਲਦਾ ਕਿੰਨੀ ਗੈਸ ਮਹਿੰਗੀ ਹੋਈ ਅੱਛਾ ਜਿੰਨੀ ਸਾਡੇ ਗੈਸ ਆ ਨਾ ਜੋ ਪ੍ਰਾਈਸ ਹੈਗਾ ਹਨਾ
0: ਜੀ
1: ਆ ਡਬਲ ਪ੍ਰਾਈਸ ਇਕਵਾਲਨ ਦੇ ਉੱਥੇ ਕੈਲੀਫੋਰਨੀਆ ਚ
0: ਜੀ
1: ਤੁਸੀਂ ਦੇਖੋ ਜੇ ਸਮਝੋ ਇੱਥੇ 250 ਆ ਚਾਹੇ 275 ਆ ਤਾਂ ਉਹਨਾਂ ਦੇ ਤੁਸੀਂ ਦੇਖੋ $5.5 ਹੋ ਗਿਆ ਜਾਂ $5.25 ਹੋ ਗਿਆ ਤਾਂ ਦੇਖੋ ਕਿੰਨੀ ਮਹਿੰਗੀ ਗਈ
0: €2.25 ਨੂੰ ਲੀਟਰ ਹੋਇਆ ਜੀ
1: ਹਾਂਜੀ ਹਾਂਜੀ
0: ਹਾਂਜੀ
1: ਤੇ ਬਹੁਤ ਮਹਿੰਗੀ ਹੈਗੀ ਕਿ ਜੇ ਹੁਣ ਅਸੀਂ ਇੱਥੋਂ ਇੰਡੀਆ ਜਾਂਦੇ ਆ ਉਹ ਕਨਵਰਟ ਹੋ ਕੇ ਪੈਸੇ ਜਰਾ ਜਾਂਦੇ ਬਣ ਜਾਂਦੇ ਤਾਂ ਚੱਲ ਸਾਨੂੰ ਲੱਗਦਾ ਪੇ ਸੌਖੇ ਆ ਤਾਂ ਠੀਕ ਆ ਪਰ ਉੱਥੇ ਸੌਖੇ ਤਾਂ ਹੀ ਲੱਗਦੇ ਭੁਪਿੰਦਰ ਜੀ ਪਹਿਲਾਂ ਟਿਕਟਾਂ ਵੀ ਤਾਂ $2,500-3,000 ਦੀਆਂ ਲੱਗ ਜਾਈ
0: ਬਿਲਕੁਲ ਜੀ ਬਿਲਕੁਲ
1: ਜੇ ਕਾਊਂਟ ਕੀਤਾ ਜਾਵੇ ਇੰਨੇ ਪੈਸੇ ਖਰਚ ਕੇ ਵੀ ਜਾਈਦੇ ਆ ਫਿਰ ਉੱਥੇ ਰਹਿਣਾ ਉਹ ਖਰਚੇ ਤੁਸੀਂ ਦੇਖੋ ਸਮੇਂ ਇੱਥੇ ਘਰ ਆ ਹੁਣ ਸਾਰੇ ਪਰਿਵਾਰ ਚ ਖਰਚਾ ਹੁੰਦਾ ਹਨਾ
0: ਬਿਲਕੁਲ
1: ਸਮੇਂ ਤੁਸੀਂ ਉੱਥੇ ਜਿਸਲੇ ਕੱਲਿਆਂ ਨੇ ਆਪਾਂ 2 ਜਣਿਆਂ ਨੇ ਜਾਣਾ ਹਰ ਚੀਜ਼ ਸੁਣ ਚਾਹੀਦੀ ਹਰ ਚੀਜ਼ ਅਰੇਂਜਮੈਂਟ ਕਰਨਾ ਤਾਂ ਉਹ ਖਰਚੇ ਫਾਲਤੂ ਹੀ ਆ ਉੱਥੇ ਲੱਗਦੇ ਸਸਤਾ
0: ਬਿਲਕੁਲ ਜੀ
1: ਤਾਂ ਕਹਾਣੀ ਬਹੁਤ ਵਧੀਆ ਸੀ ਮਤਲਬ ਬਦਲਣ ਦੀ ਲੋੜ ਹੈਗੀ ਆ ਕੋਈ ਵੀ ਇੱਕ ਦੂਜੇ ਨੂੰ ਸਾਨੂੰ ਦੇਖਣਾ ਚਾਹੀਦਾ ਚਾਹੇ ਤੀਵੀਂ ਕੰਮ ਕਰਦੀ ਜਾਂ ਆਦਮੀ ਕੰਮ ਕਰਦੇ ਬਾਕੀ ਠੀਕ ਆ ਕਿਤੇ ਕਿਤੇ ਕੋਈ ਖਰਾਬੀ ਹੁੰਦੀ ਵੀ ਆ ਪਰ ਸਾਰੇ ਖਰਾਬੀਆਂ ਨੀ ਹੁੰਦੀਆਂ ਸਾਰੇ ਲੋਕਾਂ ਨੂੰ ਕੰਮ ਨਾਲ ਮਤਲਬ ਹੁੰਦਾ ਔਰ ਜਿਹੜਾ ਕੰਮ ਕਰਦਾ ਉਹਦੇ ਤੇ ਸਟ੍ਰੈਸ ਕਿੰਨਾ ਹੁੰਦਾ ਜਿਸਲੇ ਜੋਬ ਤੇ ਹੁੰਦਾ ਨਾ ਚਾਹੇ ਉਹ ਟੀਚਰ ਆ ਇਹ ਨੀ ਹੈ ਵੀ ਮਾਸਟਰੀਆਂ ਦਾ ਕੰਮ ਸੌਖਾ ਹੁੰਦਾ ਪੜ੍ਹਾਉਣਾ ਭੁਪਿੰਦਰ ਜੀ ਬਹੁਤ ਔਖਾ ਹੁੰਦਾ ਉੱਥੇ ਨਾਲੋਂ ਵੀ ਮੇਰੇ ਖਿਆਲ ਇੱਥੇ ਹੋਰ ਵੀ ਬਹੁਤ ਜ਼ਬਰਦਸਤ ਹੈਗਾ
0: ਇੱਥੇ ਦੇਖੋ ਹੁਣ 2 ਮਹੀਨੇ ਸਾਡੇ ਹੁਣ ਕੱਲ ਦੀ ਆਖਰੀ ਡੇ ਹੈ ਸੈਟਰਡੇ ਤਾਈ ਮਤਲਬ ਕਿ ਚਲੋ 1 ਘੰਟਾ ਬੱਚਿਆਂ ਨੇ ਫਿਰ ਜਾਣਾ ਹੁੰਦਾ ਸਰਟੀਫਿਕੇਟ ਵਗੈਰਾ ਲੈਣ ਦੇ ਲਈ ਤਾਂ ਇਸ ਵੀਕਐਂਡ ਦੇ ਉੱਤੇ ਮਤਲਬ ਕਿ ਸਮਾਪਤ ਹੋ ਜਾਣਾ ਜੀ ਸਕੂਲ ਮੁੜ ਕੇ 12 ਤਰੀਕ ਨੂੰ ਹਾਂਜੀ 12-14 ਨੂੰ 12 ਨੂੰ ਲੱਗਣਾ ਜੀ ਅਗਸਤ ਦੇ ਤੇ ਉਹ 2 ਮਹੀਨੇ ਜਿਹੜੀ ਹੈ 2 ਮਹੀਨੇ ਤਕਰੀਬਨ 2.25 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਤੇ 2 ਮਹੀਨੇ ਘੱਟੋ ਘੱਟ ਨੀ ਤੇ ਟੀਚਰ ਜਿਹੜੇ ਨੇ ਉਹਨਾਂ ਨੇ ਮਤਲਬ ਕਿ ਕੋਈ ਸਕੂਲ ਦੇ ਨਾਲ ਲੈਣਾ ਦੇਣਾ ਨੀ ਹੁੰਦਾ ਉਹਨਾਂ ਦੇ 2 ਮਹੀਨੇ ਮਤਲਬ ਕਿ ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਸਟਰੋਂਗ ਕਰਨਾ ਅਗਲੇ ਸਾਲ ਦੇ ਲਈ
1: ਬਿਲਕੁਲ ਬਿਲਕੁਲ ਬਿਲਕੁਲ ਫਿਰ ਤੁਹਾਨੂੰ ਮੈਂ ਦੱਸਦੀ ਹਾਂ, ਫਿਰ ਜਦੋਂ ਹੁਣ ਅਸੀਂ ਸਕੂਲ ਛੋੜਦਾ ਸੀ, ਜਿਹੜੀ ਸਾਡੀ ਐਡਮਿਨਿਸਟ੍ਰੇਟਰ ਹੈ ਉਹਨੇ ਵੀ ਤਾਂ ਇਹੀ ਦੇਣਾ ਹੁੰਦਾ ਸੀ ਸਾਰਿਆਂ ਤੋਂ ਬੜਾ, ਡਾਇਰੈਕਟਰ ਨੇ ਸਾਰਾ ਕੁਛ ਇਹੀ ਸਮਝਾਉਣਾ ਹੁੰਦਾ ਸੀ ਵੀ ਜਿਸਲੇ ਬੱਚੇ ਹੁਣ ਇਹ ਤੋਂ ਬਾਅਦ ਆਉਣੇ ਨਾ ਸਕੂਲ, ਜਾਣ ਕੇ ਦੋ ਚਾਰ ਦਿਨ ਸਾਨੂੰ ਟੀਚਰਾਂ ਨੂੰ ਪਹਿਲਾਂ ਜਾਣਾ ਪੈਂਦਾ ਹੁੰਦਾ ਸੀ,
0: ਉਹਨੇ ਇਹ ਕਹਿਣਾ ਤੁਹਾਡਾ ਫਸਟ ਇੰਪ੍ਰੈਸ਼ਨ ਹੈ ਨਾ।
1: ਬਿਲਕੁਲ, ਹਾਂਜੀ
0: ਜੀ,
1: ਉਹਨੇ ਕਹਿਣਾ ਵੀ ਜਿਹੜਾ ਫਸਟ ਇੰਪ੍ਰੈਸ਼ਨ ਆ ਉਹੀ ਲਾਸਟ ਤੱਕ ਰਹਿਣਾ, ਜਿਹੜਾ ਇੰਪ੍ਰੈਸ਼ਨ ਤੁਹਾਡਾ ਨਾ ਬੱਚਿਆਂ ਦੀ ਕਲਾਸ ਜਿਸਲੇ ਸ਼ੁਰੂ ਹੋਣੀ ਆ ਜਿੱਦਾਂ ਦਾ ਪੈ ਗਿਆ ਨਾ ਉਦਾਂ ਦਾ ਹੀ ਤੁਹਾਡਾ ਪੈ ਰਹਿਣਾ। ਜੇ ਹੁਣ ਸਮਝੋ ਦੋ ਚਾਰ ਬੱਚੇ ਤੁਹਾਡੇ ਤੇ ਭਾਰੂ ਪੈ ਗਏ, ਤੁਹਾਨੂੰ ਸਾਰਾ ਸਾਲ ਫਿਰ ਮੁਸ਼ਕਲ ਹੋਣੀ ਤੇ ਉਹ ਕਲਾਸ
0: ਸੰਭਾਲਣੀ। ਨਾਲੇ ਭੈਣ ਇੱਥੇ ਤਾਂ ਹੋਰ ਵੀ ਔਖਾ ਨਾ, ਉੱਥੇ ਚਲੋ ਮਾੜਾ ਮੋਟਾ ਦਬਕਾ ਦੁਬਕਾ ਮਾਰਦੇ, ਇੱਥੇ ਤਾਂ ਉਂਗਲ ਕਰਕੇ ਤੁਸੀਂ ਬੱਚੇ ਨਾਲ ਗੱਲ ਨੀ ਕਰ ਸਕਦੇ, ਦਬਕੇ ਤੇ
1: ਮੇਰੇ ਖਿਆਲ ਤਾਂ ਭੁਪਿੰਦਰ ਜੀ ਗੱਲ ਦੈ ਠੀਕ ਹੈ, ਕੁੱਟਣਾ ਮਾਰਨਾ ਨਹੀਂ ਚਾਹੀਦਾ। ਮੈਂ ਵੀ ਸੋਚਦੀ ਅਸੀਂ ਵੀ ਮਾਰਦੇ ਹੁੰਦੇ ਸੀ, ਅਸੀਂ ਆਪ ਵੀ ਖਾਧੀਆਂ ਅਸੀਂ ਮਾਰੀਆਂ ਵੀ ਆ, ਪਰ ਮਤਲਬ ਮੈਂ ਸੋਚਦੀ ਹਾਂ ਕਾਹਤੇ ਮਾਰੀਆਂ, ਪਰ ਉਹ ਤਾਂ ਟਾਈਮ ਨਿਕਲ ਗਿਆ ਜਾ ਚੁੱਕਿਆ ਹਨਾ, ਹੁਣ ਹੱਥ ਨੀ ਆ ਸਕਦਾ।
0: ਬਿਲਕੁਲ,
1: ਪਰ ਮਤਲਬ ਜੇ ਬੱਚਿਆਂ ਨੂੰ ਬਿਲਕੁਲ ਨੀ ਨਾ, ਚਾਹੇ ਪੇਰੈਂਟਸ ਆ ਚਾਹੇ ਸਕੂਲ ਆ, ਜੇ ਬੱਚਿਆਂ ਨੂੰ ਥੋੜਾ ਬਹੁਤ ਝਟਕਾ ਨਹੀਂ ਪੈਂਦਾ ਚਾਹੇ ਘਰੋਂ ਚਾਹੇ ਉੱਥੋਂ, ਬੱਚੇ ਟੋਟਲੀ ਡਿਫਰੈਂਟ ਹੋ ਜਾਂਦੇ।
0: ਬਿਲਕੁਲ ਜੀ, ਬਿਲਕੁਲ ਸਹਿਮਤ ਆ ਜੀ, ਉਹ ਦੇਖਦੇ ਆ ਰੋਜ਼ਾਨਾ, ਦੇਖਦੇ ਆ ਜੀ ਬੱਚਿਆਂ ਦੇ ਵਿੱਚ ਚੀਜ਼ ਹੈਗੀ ਆ ਜੀ। ਹਾਂਜੀ,
1: ਬੱਚਿਆਂ ਨੂੰ ਇਹ ਕਹਿ ਸਕਦੇ
0: ਜੀ,
1: ਤੁਸੀਂ ਦੇਖੋ ਉੱਥੇ ਕਿਡ ਕਿਡ ਬੱਚਿਆਂ ਨੂੰ ਚਾਹੇ ਕੁੜੀਆਂ ਚਾਹੇ ਮੁੰਡਿਆਂ ਨੂੰ ਪੇਰੈਂਟਸ ਥੱਪੜ ਲਾ ਦਿੰਦੇ ਸੀ ਹਨਾ। ਫਿਰ ਤੁਸੀਂ ਦੇਖੋ ਘਰ ਵਿੱਚ ਵੀ ਭਰਾ ਭਰਾ ਨੂੰ ਵੀ ਜੇ ਕੋਈ ਕੰਮ ਛੋਟਾ ਭਰਾ ਆ, ਸਮਝੋ ਤੁਸੀਂ ਆ, ਤੁਸੀਂ ਕੰਮ ਚੱਜ ਨਾਲ ਕਰਦੇ ਨੀ ਕਹੀ ਜਾਂਦੇ, ਤੇ ਚਾਰ ਦਿਨ ਹੋ ਗਏ ਲਟਕਾਉਂਦਿਆਂ ਨੂੰ ਕਹੀ ਜਾਂਦੇ ਹਾਂ ਕਰਦੇ ਨਾ, ਮੈਂ ਕਰਦੇ ਨਾ, ਕਰਦੇ ਨਾ, ਤਾਂ ਆਪੇ ਤੁਹਾਡੇ ਬੜੇ ਭਰਾ ਨੇ ਜੇ ਚਾਰ ਲਾਤੀਆਂ ਤਾਂ ਕੋਈ ਗੱਲ ਨੀ, ਹੁਣ ਇੱਥੇ ਚਲੋ ਕੋਈ ਨਾ ਤੂੰ ਇੱਥੇ ਤਾਂ ਜੇ ਲਾਤੀਆਂ ਸਮਝੋ ਬਾਈ ਚਾਂਸ ਕੋਈ ਦੇਖਦਾ ਹੀ ਆ, ਸਮਝੋ ਤੁਸੀਂ ਉੱਚੀ ਬੋਲੇ ਉਹ ਗੁਆਂਢੀ ਨੇ ਭੁਪਿੰਦਰ ਜੀ ਤੁਹਾਨੂੰ ਸ਼ਿਕਾਇਤ।
0: ਇੱਥੇ ਤਾਂ ਤੁਸੀਂ ਸ਼ੋਪ ਦੇ ਉੱਤੇ ਗਏ, ਉਹ ਬੱਚੇ ਨੂੰ ਆਪਣੇ ਦਬਕਾ ਮਾਰ ਦਿੱਤਾ ਤਾਂ ਉਹ ਨਾਲ ਜਿਹੜੇ ਤੁਰੇ ਫਿਰਦੇ ਉਹਨਾਂ ਨੇ ਮਿੰਟ ਲਾਉਣਾ ਜੀ।
1: ਹਾਂਜੀ, ਉਹ ਤੁਸੀਂ ਉਹੀ ਆ, ਮੈਨੂੰ ਚੇਤਾ ਨਹੀਂ ਗਿਆ ਤੁਸੀਂ ਅਸੀਂ ਸਾਡੇ ਖੂੰਜੇ ਜਾਣੀ ਕਿ ਅਸੀਂ ਸੀਗੇ ਦੂਜੀ ਫਲੋਰ ਤੇ, ਉਹ ਚੀਨਣ ਚ ਤਾਂ ਚੀਨਣ ਦੋ ਜਣੇ ਲੜਦੇ ਸੀਗੇ ਹਨਾ, ਉਹ ਗੱਲ ਸੁਣੋ ਇੱਕ ਮਿੰਟ ਚ ਪੁਲਿਸ ਆ ਕੇ ਸ਼ਿਕਾਇਤ ਕਰ ਦਿੱਤੀ ਉਹ ਵਿਚਾਰੀ, ਫੇਰ ਜਿੱਦਾਂ ਏਸ਼ੀਅਨ ਲੋਕ ਆਪਣੇ ਹੁੰਦੇ
0: ਆ,
1: ਸਾਡੀ ਬਹਿਸ ਵਸਾਈ ਹੁੰਦੀ ਸੀ ਗੱਲ ਗੱਲ ਕੀ ਆ, ਕੁਛ ਵੀ ਨੀ, ਫੇਰ ਕਹਿੰਦੀ ਇਹ ਪੁਲਿਸ ਕਿਹਨੂੰ ਮੰਗਾਈ, ਉਹ ਆਪ ਵਿਚਾਰੀ
0: ਪੈਸੇ। ਬਿਲਕੁਲ, ਤੁਸੀਂ ਕਹਿਣਾ ਜੋ ਮਰਜ਼ੀ ਆਪਣਾ ਕਰੀ ਜਾਓ, ਪਰ ਬੱਚੇ ਤੇ ਇਹ ਪ੍ਰਭਾਵ ਨੀ ਪੈਣਾ
1: ਚਾਹੀਦਾ। ਹੁਣ ਤਾਂ ਤੁਸੀਂ ਦੇਖੋ ਉੱਥੇ ਤਾਂ ਜਿਹੜੇ ਸੀਗੇ ਇਸ ਕੰਟਰੀ ਚ ਆ ਕੇ ਬੜਾ ਕੁਛ ਸਿੱਖਿਆ, ਹੁਣ ਤਾਂ 38-40 ਸਾਲ ਹੋ ਗਏ ਬਸ ਸਿੱਖੀ ਜਾਂਦੇ ਰੋਜ਼, ਅਜੇ ਵੀ ਤਾਂ ਭੁਪਿੰਦਰ ਜੀ ਹੁਣ ਜੋਬ ਜੀ ਛੱਡ ਵੀ ਦਿੱਤੀ ਆ, ਬਹੁਤ ਚੀਜ਼ਾਂ ਰੋਜ਼ੇ ਰੋਜ਼ ਨਵੀਆਂ ਸਿੱਖਦੇ
0: ਬਿਲਕੁਲ ਜੀ।
1: ਹਾਂਜੀ ਹਾਂਜੀ
0: ਜੀ,
1: ਚਲੋ ਬਹੁਤ ਵਧੀਆ, ਬਹੁਤ ਵਧੀਆ ਸੀ, ਚਲੋ ਠੀਕ ਹੈ ਭੁਪਿੰਦਰ ਜੀ,
0: ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਮਾਲ ਭੈਣ ਜੀ ਜਿਸ ਤੋਂ ਜੁੜੇ ਸੀ ਜੀ, ਆਪਣਾ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਇਸ ਲਾਈਨ ਦੇ ਵਿੱਚ, ਤੇ ਹੁਣ ਰਿਟਾਇਰਮੈਂਟ ਮਾਰ ਰਹੇ ਨੇ, ਪਰ ਅਮਰੀਕਾ ਦੇ ਵਿੱਚ ਵੀ ਜੋਬ ਕੀਤੀ ਹੈ ਤੇ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਸਕੂਲਿੰਗ ਜੋਬ ਕਰਦੇ ਰਹੇ ਨੇ। ਤੇ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ।
2: ਸਤਿ
0: ਸ੍ਰੀ ਅਕਾਲ ਜੀ, ਤੁਹਾਨੂੰ ਜੀ
2: ਹਾਂਜੀ, ਤੇ ਸਤਿਕਾਰ ਸਰੋਤਿਆਂ ਦਾ ਵੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।
2: ਮਤਲਬ ਜਿੱਦਾਂ ਭਾਜੀ ਜਿੱਦਾਂ ਮਾਲ ਭੈਣ ਜੀ ਗੱਲ ਕਰਦੇ ਸੀ ਜੀ,
0: ਹਾਂਜੀ
2: ਭਾਜੀ, ਆਪਣੇ ਜਿਹੜਾ ਪੰਜਾਬੀ ਚ ਕਹਾਵਤ ਹੈ ਨਾ, ਹਾਂ ਬਾਅਦ ਕਰਾ ਰਿਹਾ ਬੈਰੀ ਹੋਣ ਨਾ ਮੈਂ, ਤੋ ਨਿਆਣਿਆਂ ਤੇ ਢੁਕਦੀ ਹੈ ਜੀ,
0: ਢੁਕਦੀ ਹੈ ਜੀ, ਬਿਲਕੁਲ ਹੈ ਜੀ।
2: ਭਾਜੀ ਮਤਲਬ ਅਸੀਂ ਹੁਣ ਮਤਲਬ ਨਿਆਣੇ, ਮੇਰੇ ਖਿਆਲ ਨਾਲ ਭਾਜੀ ਮੈਂ ਕਈ ਵਾਰੀ ਸੋਚਦਾ ਨਾ, ਮੈਂ ਕਹਿੰਦਾ ਮੈਂ ਅਸੀਂ ਮੈਂ ਕਹਿੰਦਾ ਅਖੀਰਲੀ ਪੀੜੀ ਹੋਣੀ ਜੀ,
0: ਜੀ
2: ਜਿਹਨੇ ਸਕੂਲੋਂ ਵੀ ਛਤਰ ਖਾਦੇ,
0: ਬਿਲਕੁਲ ਹੈ ਜੀ, ਤਬਦੀਲੀ ਬਹੁਤ ਤੇਜ਼ੀ ਦੇ ਨਾਲ ਦੇਖੀ ਆ, ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਰੰਗੀਨ ਸਕਰੀਨਾਂ, ਐਲ ਡੀ ਹੋ ਗਈਆਂ ਜੀ, ਰੇਡੀਓ ਆ ਗਿਆ, ਇੰਟਰਨੈਟ ਆ ਗਿਆ ਜੀ, ਇਹ ਸਾਰਾ ਕੁਝ ਦੇਖ ਲਓ ਆਪਣੇ ਸਮੇਂ ਚ ਹੀ ਆਇਆ ਜੀ।
2: ਭਾਜੀ ਦੂਜੀ ਗੱਲ ਇਹ ਆ ਜੀ, ਹੁਣ ਜਿੱਦਾਂ ਬੱਚੇ ਆ ਜੀ, ਮਤਲਬ ਹੁਣ ਜੇ ਬੱਚਿਆਂ ਨੂੰ ਕਹਾਂ, ਹੁਣ ਦੂਸਰੇ ਵੀ ਨਹੀਂ ਨਹੀਂ ਤੁਸੀਂ ਬੱਚਿਆਂ ਨੂੰ ਹੁਣ ਪਾ ਲਿਆ, ਹੁਣ ਕਹੀਏ ਬੰਦੇ ਨੂੰ ਕੋਈ ਚਲੋ ਅਸੀਂ ਤਾਂ ਨਹੀਂ ਇਸ ਗੱਲ ਦੇ, ਮਤਲਬ ਬੱਚਿਆਂ ਨੂੰ ਝਿੜਕੀ ਦਾ, ਸਾਹਮਣੇ ਵੀ ਬੰਦਿਆਂ ਦੇ ਹੋਵੇ ਚਾਹੇ ਦਸ ਬੰਦੇ ਖੜੇ ਹੋਣ, ਬੱਚਿਆਂ ਨੂੰ ਝਿੜਕੀ ਦਾ, ਉਹਨਾਂ ਨੂੰ ਦੱਸੀ ਦਾ ਮਾਲਾ ਜੁੱਤੀ ਵੀ ਲਾਣੀ ਦੀ ਜੀ, ਕੋਈ ਗੱਲ ਨੀ ਹੈਗੀ
0: ਜੀ।
2: ਉਹ ਹੁਣ ਜ਼ਿਆਦਾਤਰ ਜਿਹੜੇ ਬੱਚਿਆਂ ਦੇ ਵਿੱਚ, ਹੁਣ ਕਈ ਬੰਦੇ ਇੱਥੇ ਉਹ ਨਹੀਂ ਸਾਰਿਆਂ ਸਾਹਮਣੇ ਕਹੀ ਦਾ ਨੀ, ਜਿਹੜੇ ਬੱਚਿਆਂ ਦੇ ਵਿੱਚ ਜੀ ਸੁਸਾਈਡ ਦੇ ਕੇਸ ਹੁੰਦੇ ਜਾਂ ਏਦਾਂ, ਉਹ ਵੀ ਇਹ ਜਿਹੜਾ ਬੱਚਿਆਂ ਨੂੰ ਹੁਣ ਅਸੀਂ ਆਪਣੀ ਜਿਹੜੀ ਅਸੀਂ ਤਾਂ ਮੈਂ ਤਾਂ ਇਹ ਕਹੀ ਕਹਿੰਦਾ ਮੈਂ ਕਿਹਾ ਜਿਹੜੀ ਸਾਡੀ ਉਹ ਸਾਡੇ ਤਾਂ ਮੈਂ ਕਿਹਾ ਜੁੱਤੀਆਂ ਪਈ, ਸਾਨੂੰ ਤਾਂ ਬੇਇੱਜ਼ਤੀ ਮਤਲਬ ਅਸੀਂ ਬੇਇੱਜ਼ਤੀ ਪ੍ਰੂਫ ਸੀ
0: ਜੀ,
2: ਸਾਨੂੰ ਮਲੂਮ ਹੀ ਨੀ ਹੁੰਦੀ ਹੁੰਦੀ।
0: ਬਿਲਕੁਲ ਨਹੀਂ, ਕੁਝ ਚੀਜ਼ਾਂ ਦੇ ਉੱਤੇ ਜ਼ਰੂਰ ਪਰਹੇਜ਼ ਕਰਨਾ ਚਾਹੀਦਾ ਆਪਣੇ ਪਰਮਿੰਦਰ ਜੀ। ਚਲੋ ਜਿਹੜੇ ਚਾਹੇ ਉਹ ਕੁੜੀ ਆ ਆਪਣੀ ਸਹੇਲੀਆਂ ਦੇ ਵਿੱਚ, ਚਾਹੇ ਕੋਈ ਆਇਆ ਗਿਆ ਆ, ਤੇ ਉਹ ਆਪਣਾ ਪਰਸਨਲੀ ਜਿੱਦਾਂ ਮਰਜ਼ੀ ਬੱਚਿਆਂ ਨਾਲ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਦੋਂ ਹੋ ਸਕਦਾ, ਜਾਂ ਇੱਥੇ ਤੱਕ ਕਿ ਮਤਲਬ ਕਿ ਜੇ ਵੱਡਾ ਛੋਟਾ ਇਕੱਠੇ ਨੇ ਨਾ, ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਦੂਸਰੇ ਨੂੰ ਮਤਲਬ ਕਿ ਇੱਦਾਂ ਡਾਂਟੋ ਨਾ, ਕਿਉਂਕਿ ਉਹ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ, ਉਹ ਇਨਸਲਟ ਫੀਲ ਕਰਦੇ ਆ ਆਪਣੇ ਆ, ਜੇ ਮੇਰੀ ਬੇਇੱਜ਼ਤੀ ਕਰ ਦਿੱਤੀ।
2: ਭਾਜੀ ਮੈਂ ਭਾਜੀ ਆਹੀ ਗੱਲ ਕਹਿੰਦੀ ਜਦੋਂ ਉਹ ਹੁਣ ਜਦੋਂ ਗੱਲ ਹੁੰਦੀ ਮੈਂ ਹੁਣ ਕਹਿੰਦਾ ਮੈਂ ਕਿਹਾ ਜਦੋਂ ਅਸੀਂ ਸੀ ਸਾਨੂੰ ਮਤਲਬ ਹੁਣ
0: ਆਪਣੇ ਆਪਣੇ ਸਮੇਂ ਜ਼ਮਾਨੇ ਹੀ ਹੋਰ ਸੀ।
2: ਭਾਜੀ ਮਤਲਬ ਭਾਜੀ ਹੁਣ ਵੀ ਜੀ ਮੈਂ ਮਤਲਬ ਗੱਲ ਕਰਦਾ
0: ਜੀ,
2: ਮੈਂ ਤਾਂ ਹੁਣ ਕਈ ਵਾਰੀ ਹੱਸਦਾ ਹੁੰਦਾ ਸਾਡੇ ਲੜਕੇ ਮੇਰੇ, ਮੈਂ ਜਦੋਂ ਮਤਲਬ ਹੋਰ ਵੀ ਸਾਡੇ ਉਹ ਰਿਸ਼ਤੇਦਾਰ ਵੀ ਜਦੋਂ ਕਈ ਵਾਰੀ ਇਕੱਠੇ ਹੋਏ ਨੇ, ਉਹ ਮੈਂ ਕਹਿੰਦਾ ਉਹ ਮੈਂ ਜਦੋਂ ਭਾਜੀ ਜਦੋਂ ਮਤਲਬ ਉਹ ਮੈਂ ਤਾਂ ਬਈ ਮਤਲਬ ਮੇਰੀ ਹੁਣ ਮੈਂ ਉਹਦਾ ਨਾ ਬਈ 45-46 ਸਾਲ ਦੀ ਉਮਰ ਹੋ ਗਈ
0: ਜੀ,
2: ਉਹ ਮੇਰੇ ਲੜਕੇ ਵੀ ਹੁਣ ਜਦੋਂ ਸਾਡੇ ਘੇਰੇ ਦੇ ਰਿਸ਼ਤੇਦਾਰ ਚਲੋ ਜ਼ਿਆਦਾਤਰ ਬਾਹਰ ਹੀ ਆ ਜੀ, ਉਹ ਜਦੋਂ ਹੁਣ ਆਏ ਹੁਣ ਸਾਡੇ ਫੁੱਫੜ ਜੀ ਹੁਣੀ ਚਲਾਈ ਤਾਂ ਕਈ ਵਾਰੀ ਬੈਠੇ ਹੁੰਦੇ ਸਾਡੇ ਬਾਪੂ ਵੀ ਉੱਥੇ, ਉਹ ਮੈਂ ਤਾਂ ਹੁਣ ਨਿਆਣਿਆਂ ਨੂੰ ਦੱਸਦਾ ਉਹ ਮੈਂ ਕਿਹਾ ਹੁਣ ਵੀ ਹੁਣ ਭਾਜੀ ਚਲੋ ਮਤਲਬ ਸਿਆਣਿਆਂ ਦੀ ਉਹਨਾਂ ਦੀ ਸੋਚ ਹੀ ਸੀਗੀ ਜਾਂ ਚਲੋ ਮਤਲਬ ਉਹ ਸਾਡੇ ਬਾਪੂ ਹੁਣ ਵੀ ਆ, ਜੇ ਕੋਈ ਗੱਲਬਾਤ ਹੋਵੇ ਅਸੀਂ ਕਹਿਣਾ ਨਹੀਂ ਇੱਦਾਂ, ਉਹ ਜੇ ਕੋਈ ਗੱਲ ਨਿਆਣੇ ਮਤਲਬ ਬੱਚੇ ਵੀ ਬੈਠੇ ਹੁਣ ਮਤਲਬ ਇਹ ਕਹਿਣਾ ਉਹ ਮਤਲਬ ਹੁਣ ਵੀ ਉਹ ਹੁਣ ਜਿਹੜਾ ਟੋਕਾ ਟੋਕਣਾ ਉਹ ਕਹਿੰਦੇ ਉਹ ਲੈ ਹੁਣ ਇਹ ਉਹ ਲੈ ਇਹ ਕਹਿਣਾ ਲੈ ਇਹ ਬੁੱਢਾ ਹੋ ਗਿਆ, ਇਹਦੇ ਵਿੱਚੋਂ ਕਹਿੰਦਾ ਨਿਆਣਪਣਾ ਨੀ ਗਿਆ ਜੀ।
0: ਉਹ ਇੱਕ ਬੱਚੇ ਦਾ ਜਿਹੜਾ ਸੈਲਫ ਕੋਨਫੀਡੈਂਸ ਆ ਨਾ, ਉਹ ਵੀ ਉਹਦੇ ਵਿੱਚ ਵੀ ਫਿਰ ਉਹ ਇਨਸਲਟ ਫੀਲ ਕਰਦਾ ਆਪਣੇ ਆਪ ਦੇ ਵਿੱਚ, ਉਹ ਕੋਈ ਚੰਗਾ ਕੰਮ ਵੀ ਕਰਦਾ, ਕਿਉਂਕਿ ਆਪਣੇ ਸਮਾਜ ਦੇ ਵਿੱਚ ਦੇਖੋ ਨਾ ਕਿੰਨਾ ਵਧੀਆ ਤੋਂ ਵਧੀਆ ਕੰਮ ਕੀਤਾ ਹੋਵੇ, ਉਹਨੂੰ ਦੋ ਬੋਲ ਨਹੀਂ ਇਹ ਕਹੇ ਜਾਂਦੇ ਵੀ ਭਾਈ ਬਹੁਤ ਵਧੀਆ ਕੀਤਾ, ਕਿਆ ਬਾਤਾਂ ਨਾ, ਨਜ਼ਾਰਾ ਆ ਗਿਆ, ਤੇ ਉਹਦੇ ਨਾਲ ਬੱਚੇ ਦਾ ਉਹ ਜਿਹੜਾ ਤੁਹਾਡੇ ਲਾਗੇ ਵੀ ਆਉਣਾ ਬੱਚੇ ਨੇ, ਉਹਦਾ ਸੈਲਫ ਕੋਨਫੀਡੈਂਸ ਵੀ ਬਦਲਣਾ ਕਿ ਮੈਨੂੰ ਮੈਂ ਕੁਝ ਚੰਗਾ ਕਰਕੇ ਆਇਆ, ਤੇ ਜੇ ਉਹਨੂੰ ਹਰ ਜੇ ਚੰਗਾ ਕੰਮ ਵੀ ਕੀਤਾ ਤਾਂ ਵੀ ਉਹਨੂੰ ਨਿੰਦੀ ਜਾਣਾ, ਉਹਨੂੰ ਕਹੀ ਜਾਣਾ, ਤਾਂ ਬੱਚੇ ਤਾਂ ਤੁਹਾਡੇ ਕੋਲ ਦੂਰ ਹੀ ਜਾਣਗੇ ਜੀ, ਫਿਰ ਉਹ ਵੀ ਹੈ ਨਾ
2: ਭਾਜੀ। ਭਾਜੀ ਆਪਾਂ ਤਾਂ ਗੱਲ ਤੁਹਾਡੀ ਮੈਂ ਗੱਲ ਨਾਲ ਸਹਿਮਤ
0: ਹਾਂ,
2: ਆਪਾਂ ਇਹ ਗੱਲ ਮੰਨਦੇ ਨਿਆਣੇ ਬੱਚਿਆਂ ਨੂੰ ਕਹਿੰਦੇ, ਮਤਲਬ ਮੈਂ ਉਹਨਾਂ ਨੂੰ ਇਹ ਨਿਆਣਿਆਂ ਨੂੰ ਦੱਸ ਦਿੰਦਾ, ਮੈਂ ਕਿਹਾ ਮਤਲਬ ਉਹ ਜਦੋਂ ਮੈਂ ਕਿਹਾ ਤੁਹਾਡੇ ਮਤਲਬ ਅਸੀਂ ਸੀ ਹੁਣ ਵੀ, ਮੈਂ ਕਿਹਾ ਤੁਹਾਡੇ ਸਾਹਮਣੇ ਤੁਹਾਡਾ ਬਾਬਾ ਹੈ, ਤੁਹਾਡਾ ਬਾਬਾ ਮਤਲਬ ਜਦੋਂ ਅਸੀਂ ਹੁੰਦੇ ਸੀ ਨਾ, ਮਤਲਬ ਜੇ ਅਸੀਂ ਮੈਂ ਕਿਹਾ ਚਲੋ ਜਵਾਨ ਵੀ ਹੋ ਗਿਆ ਜਦੋਂ 25-26 ਸਾਲ ਦੇ 27-28-30 ਤੇ ਵੀ ਜਦੋਂ ਮਤਲਬ
0: ਜੀ
2: ਭਾਜੀ ਜੇ ਮਤਲਬ ਕੋਈ ਗੱਲ ਵੀ ਹੋਣੀ ਉਹਨੇ ਕਹਿਣਾ ਹਾਂ, ਉਹ ਮਤਲਬ ਬਜ਼ੁਰਗ ਮਤਲਬ ਭਾਜੀ ਜਿਹੜੇ ਤੁਸੀਂ ਕੰਟਰੀ ਚ ਰਹੇ ਨੇ
0: ਇਹਨਾਂ
2: ਇੱਥੇ ਬੱਚਿਆਂ ਨੂੰ ਉਹਨਾਂ ਨੂੰ ਜਿਹੜੇ ਜ਼ਿੰਮੇਵਾਰੀਆਂ ਦਿੰਦੇ ਆ ਜੀ, ਉਹ ਸੋਚਦੇ ਹਾਂ ਬੱਚਾ ਹੋ ਗਿਆ ਮਤਲਬ ਹੋ ਗਿਆ 28-30 ਸਾਲ ਦਾ ਹੋ ਗਿਆ, ਇਹ ਆਪਣੀ ਜ਼ਿੰਮੇਵਾਰੀ ਆਪ ਜਾ ਕੇ ਹੁਣ ਇੱਥੇ ਮੈਂ ਉਹ ਕਈ ਵਾਰੀ ਹੱਸਦਾ ਹੁੰਦਾ, ਮੈਂ ਤਾਂ ਦੇਖ ਲਾ ਉਹ ਹੁਣ ਵੀ ਹੈ ਜੇ ਬਜ਼ੁਰਗਾਂ ਨੂੰ ਕਹਿਣਾ ਉਹਨੇ ਕਹਿਣਾ ਹਾਂ
0: ਪਰਮਿੰਦਰ ਜੀ। ਜਿੱਦਾਂ ਹੁਣ ਚਲੋ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕਾਰਖਾਨਾ ਅੱਜ ਵੀ ਚੱਲਦਾ ਹੈ, ਤਾਂ ਸ਼ੁਰੂ ਤੋਂ ਹੀ ਜਿੱਦਾਂ ਸਕੂਲੋਂ ਆਉਣਾ ਸਾਡੀ ਪਰਵਰਿਸ਼ ਮੈਂ ਕਹਾਂ ਜਿੱਦਾਂ ਇਹਨਾਂ ਮੁਲਕਾਂ ਚ ਹੁੰਦੀ ਹੈ ਨਾ, ਮੈਨੂੰ ਲੱਗਦਾ ਕਿ ਉਦਾਂ ਹੀ ਹੋਈ ਹੈ। ਚਲੋ ਕਿਤੇ ਗਲਤੀ ਕਰਦੇ ਸੀ ਫਾਦਰ ਹੁਣੀ, ਚਲੋ ਮਾੜਾ ਮੋਟਾ ਕਦੇ ਮਾਰਿਆ ਕੁੱਟਿਆ ਨੀ, ਉਦਾਂ ਝਿੜਕ ਵਗੈਰਾ ਜ਼ਰੂਰ ਮਤਲਬ ਕਿ ਪੈਂਦੀ ਰਹੀ ਹੈ, ਤੇ ਪਰ ਇਹ ਨੀ ਸੀਗਾ ਮਤਲਬ ਕਿ ਉਦਾਂ ਦਾ ਹੀ ਮਾਹੌਲ ਸੀਗਾ, ਕਦੇ ਇਹ ਨੀ ਰੋਕਿਆ ਟੋਕਿਆ ਨੀ ਕਿਸੇ ਚੀਜ਼ ਤੋਂ, ਜਾਂ ਜਿੱਥੇ ਜਾਣਾ ਆਉਣਾ ਉਹਨਾਂ ਨੂੰ ਜ਼ਰੂਰਤ ਹੈ ਤਾਂ ਕਾਰਖਾਨੇ ਜਾ ਕੇ ਬਹਿੰਦੇ ਵੀ ਰਹੇ ਹਾਂ, ਨਾਲ ਕੰਮ ਵੀ ਕਰਾਉਂਦੇ ਰਹੇ ਹਾਂ। ਉਹ ਇੱਕ ਜਿਹੜਾ ਉਹ ਜਿਹੜਾ ਜਿਹੜੇ ਤਾਂ ਨਾ ਕੰਮਾਂ ਕਾਰਾਂ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਚਲੋ ਸ਼ੋਪਾਂ ਹੈਗੀਆਂ ਜਾਂ ਕੋਈ ਕਾਰਖਾਨੇ ਨੇ, ਚਾਹੇ ਆਪਾਂ ਕਹਿ ਲਓ ਕਿ ਆਪਣੇ ਬਹੁਤ ਸਾਰੇ ਹੱਟੀਆਂ ਵਾਲੇ ਨੇ, ਤਾਂ ਉਹਨਾਂ ਦੇ ਬੱਚੇ ਦੇਖ ਲਓ, ਤੇ ਜਿਹੜੇ ਜਿਹੜੇ ਕੰਮਾਂ ਕਾਰਾਂ ਆਪਣਾ ਪਰਸਨਲ ਕਾਰੋਬਾਰ ਨੀ ਨਾ, ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਫਰਕ ਦਿਖੂਗਾ ਜ਼ਰੂਰ ਇਸ ਚੀਜ਼ ਦਾ ਜੀ।
2: ਭਾਜੀ ਸਾਡੇ ਮਤਲਬ ਮੈਂ ਖੇਤੀਬਾੜੀ ਜੇ ਤੁਹਾਨੂੰ ਦੱਸਦਾ
0: ਹਾਂਜੀ,
2: ਮਤਲਬ ਬਜ਼ੁਰਗਾਂ ਨੂੰ ਭਾਜੀ ਫੇਰ ਹੀ ਮਤਲਬ ਜਿਹੜੇ ਹੁਣ ਪਹਿਲਾਂ ਬਜ਼ੁਰਗ ਉਹਨਾਂ ਨੂੰ ਇਹ ਹੀ ਰਹਿੰਦਾ ਵੀ ਮਤਲਬ ਇਹ ਨਿਆਣੇ, ਹਾਂ ਇਹ ਨਿਆਣਾ ਹੀ ਆ ਹਜੇ, ਇਹਨੂੰ ਮੈਨੂੰ ਇਹ ਵੀ ਪਤਾ ਏਦਾਂ ਨਹੀਂ ਦਾ
0: ਕਿਉਂਕਿ ਉਹ ਵਿਸ਼ਵਾਸ ਨੀ ਨਾ, ਉਹ ਜਿਹੜੀ ਜਿੰਮੇਵਾਰੀ ਆਪ ਕਰਦੇ ਰਹੇ ਆ ਉਹ ਸੌਂਪਣੀ ਨੀ ਚਾਹੁੰਦੇ। ਹੁਣ ਦੇਖੋ ਬਹੂ ਘਰ ਆ ਜਾਂਦੀ ਹੈ, ਸੱਸ ਦੀ ਗੱਲ ਆ, ਪਹਿਲਾਂ ਸੱਸ ਉਹਨੂੰ ਚਾਬੀਆਂ ਦਿੰਦੀ ਆ, ਉਹਦੀ ਸੱਸ ਦਿੰਦੀ ਉਹਨੂੰ ਚਾਬੀਆਂ, ਠੀਕ ਆ ਜੀ, ਤੇ ਉਹਨੂੰ ਇਹ ਭਰੋਸਾ ਨੀ ਹੁੰਦਾ ਕਿ ਜਿੰਨਾ ਚਿਰ ਮਤਲਬ ਕਿ ਮੈਂ ਤੁਰ ਫਿਰਨਾ ਬੰਦ ਨੀ ਕਰ ਦਿੰਦੀ ਓਨਾ ਚਿਰ ਉਹ ਚਾਬੀਆਂ ਨੀ ਸੌਂਪਦੀ। ਸਾਡੇ ਬਹੁਤ ਵੱਡੀ ਪ੍ਰੋਬਲਮ ਆ ਸਮਾਜ ਦੇ ਵਿਚ ਕਿ ਕਿਸੇ ਦੇ ਉੱਤੇ ਘਰ ਵਾਲੇ ਦੇ ਉੱਤੇ ਵਿਸ਼ਵਾਸ ਨੀ ਕਰਦੇ ਆਪਾਂ ਤਾਂ ਕਿਸੇ ਦਾ।
2: ਭਾਜੀ ਮੈਂ ਤੁਹਾਨੂੰ ਉਹੀ ਗੱਲ,
0: ਜ਼ਿੰਮੇਵਾਰੀ ਤਾਂ ਹੀ ਟ੍ਰਾਂਸਫਰ ਹੋਏਗੀ ਨਾ।
2: ਮਤਲਬ ਮੈਂ ਬੱਚਿਆਂ ਨਾਲ ਮੈਂ ਕਿਹੜੇ ਹੱਸਦਾ ਨਾ, ਉਹ ਮੈਂ ਕਿਹਾ ਆਪਣਾ ਜਿਹੜਾ ਨਾ ਸਮਾਜ ਆ, ਮਤਲਬ ਮੈਂ ਕਿਹਾ ਸਾਡੇ ਤਾਂ ਇੱਥੇ ਭਾਜੀ ਅਸੀਂ ਕਈ ਬੰਦੇ ਬੱਚੇ ਦੇਖੇਗਾ, ਉਹ ਕਈ ਗਾਂ ਉਹਨਾਂ ਦੇ ਕਈ ਬੰਦਿਆਂ ਦੇ ਗਾਂ ਬੱਚੇ ਵਿਆਹ ਵੀ ਹੋ ਗਏ ਜੀ, ਉਹਨਾਂ ਦੇ ਗਾਂ ਬੱਚੇ ਵੀ ਹੋ ਗਏ
0: ਬਿਲਕੁਲ,
2: ਉਹ ਮਤਲਬ ਉਹ ਨੀ ਕਹਿਣਾ ਨਾ
0: ਇਹਨਾਂ ਤੈਨੂੰ ਨੀ ਪਤਾ ਮੈਂ
2: ਤੁਹਾਨੂੰ ਇਹ ਚੀਜ਼ ਹੈ ਜੀ,
0: ਮਤਲਬ
2: ਜੇ ਹੁਣ ਮਤਲਬ ਕਹੀ ਕੋਈ ਗੱਲ ਵੀ ਭਾਜੀ ਕਈ ਵਾਰੀ ਬੱਚਾ ਏ ਕੋਈ ਇਹੋ ਜਿਹੀ ਸਿਆਣੀ ਗੱਲ ਕਰੇ ਸਿਆਣੇ ਨੂੰ ਉਸ ਸਿਆਣੇ ਦੇ ਮਨ ਚ ਵੀ ਨਹੀਂ ਆਉਂਦੀ।
0: ਨਾਲੇ ਦੇਖੋ ਬੱਚੇ ਜਦੋਂ ਹੁਣ ਕੋਈ ਵੀ ਆਪਾਂ ਵੀ ਸੀਗੇ ਆਪਾਂ ਗਲਤੀਆਂ ਤੋਂ ਹੀ ਸਿੱਖੇ ਆ ਨਾ, ਗਲਤੀ ਕਰਾਂਗੇ ਤਾਂ ਹੀ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਨਾ ਭੀ ਚੱਲ ਯਾਰ ਐਤਕੀ ਗਲਤੀ ਹੋ ਗਈ ਤਾਂ ਅਗਲੀ ਵਾਰੀ ਤਾਂ ਇਹ ਤੋਂ ਸਿੱਖਿਆ ਹੀ ਆ ਕੁਝ ਨਾ ਕੁਝ। ਬਿਲਕੁਲ ਆ ਜੀ, ਆਪਾਂ ਕਿਹੜਾ ਨਾਲ ਲੈ ਕੇ ਸਾਰਾ ਕੁਝ ਜੰਮੇ ਸੀਗੇ, ਮਤਲਬ ਕਿ ਆਉਂਦਿਆਂ ਨੂੰ ਸਾਰਾ ਕੁਝ ਆ ਗਿਆ ਸੀ।
2: ਭਾਜੀ ਬੰਦਾ ਗਲਤੀ ਨੂੰ ਸਿੱਖਦਾ, ਉਦਾਂ ਮੈਂ ਮਤਲਬ ਗੱਲ ਕਰਦਾ ਬਜ਼ੁਰਗਾਂ ਦਾ ਜ਼ਿਆਦਾ ਮਤਲਬ ਇਹ ਹੁੰਦਾ ਹਾਂ ਮਾਰਾ ਗਾਹਾਂ ਬੱਚਾ ਜਿਹੜਾ ਚਾਹੇ ਉਹ ਗਾਹਾਂ ਜਦੋਂ ਕਹਿੰਦਾ ਨਿਆਣੇ ਵਿਆਹ ਹੋ ਗਏ ਪੋਤਿਆਂ ਵਾਲੀ ਹੋ ਜੇ ਉਹਨੇ ਇਹੀ ਕਹਿਣਾ ਨਾ, ਇਹਨੂੰ ਕੀ ਪਤਾ ਇਹ ਸਾਰੀ ਉਮਰ ਦੇ ਵਿੱਚ ਕਹਿੰਦਾ ਨਿਆਣਾ ਪੜਾ ਨੀ ਗਿਆ,
0: ਬਸ
2: ਜ਼ਿੰਮੇਵਾਰੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਬਹੁਤ ਆ, ਸਾਡੇ ਬਜ਼ੁਰਗਾਂ ਨੂੰ ਇਹੀ ਲੱਗਦਾ ਅਸੀਂ ਪਰਫੈਕਟ ਆ,
0: ਪਰਫੈਕਟ
2: ਇਹਨਾਂ ਨੂੰ ਪਤਾ ਕੁਛ ਨੀ,
0: ਕਿਉਂਕਿ ਉਹਨਾਂ ਦਾ ਇੱਕ ਆਪਣਾ ਤਜਰਬਾ ਆ, ਹਲੇ ਇੱਕ ਤਜਰਬੇ ਤੋਂ ਬਗੈਰ ਆ ਜੀ, ਉਹਦਾ ਫਿਰ ਸਮਾਂ ਤਾਂ ਲੱਗੂਗਾ, ਪਰ ਉਹ ਜਿਹੜਾ ਵਿਸ਼ਵਾਸ ਆ ਨਾ ਇੱਕ ਜ਼ਿੰਮੇਵਾਰੀ ਉਹਨਾਂ ਚਿਰ ਅਸੀਂ ਨਹੀਂ ਸੌਂਪ ਸਕਦੇ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਨੂੰ ਅਸੀਂ ਪਹਿਲ ਕਦਮੀ ਕਰਨ ਹੀ ਨਹੀਂ ਦਿੰਦੇ ਜੀ। ਬਿਲਕੁਲ
2: ਭਾਜੀ, ਦੂਜੀ ਗੱਲ ਇਹ ਤੁਸੀਂ ਜਿੰਨਾ ਚਿਰ ਆਪਾਂ ਇਹ ਜਿੱਦਾਂ ਇਹ ਤਾਂ ਹੁਣ ਮੰਨ ਲਓ ਜੀ ਗੱਲ ਤਾਂ ਹੁਣ ਅਸੀਂ ਬਹੁਤ ਘਰਾਂ ਚ, ਮੈਂ ਤਾਂ ਇਹ ਨਾ ਜਿੱਦਾਂ ਹਲਦੀ ਕੀਲੀ ਵਾਲਾ ਕੰਮ ਆ ਜੀ, ਇੱਕ ਇੱਕ ਕੀਲੀ ਛੱਡੀ, ਇੱਕ ਇੱਕ ਕੀਲੀ ਛੱਡ ਛੱਡ ਕੇ ਨਿਆਣੇ ਤੇ ਬੋਝ ਪਾਈ ਜਾਊਗਾ, ਅਗਰ ਨਿਆਣੇ ਨੂੰ ਪਤਾ ਹੋਊਗਾ ਉਹਨਾਂ ਦੇ ਬੋਝ ਥੋੜਾ ਪਊਗਾ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਸਮਝ।
0: ਬਿਲਕੁਲ, ਹੁਣ ਦੇਖੋ ਕਦੇ ਮੇਖ ਲਾਉਣਾ ਬਚਪਨ ਦੇ ਵਿਚ, ਮੇਖ ਲਾਉਂਦੇ ਹੋਣਾ ਥੋੜੀ ਹੱਥ ਦੇ ਵਿਚ ਹੋਣੀ ਆ ਤਾਂ ਮੇਖ ਲਾਉਣੀ, ਕਿੰਨੀ ਵਾਰੀ ਉਂਗਲ ਭੰਨੀ ਜੀ ਆਪਾਂ ਆਪਣੀ, ਹਨਾ
2: ਭਾਜੀ। ਭਾਜੀ ਉਹ ਤਾਂ ਹੈਗਾ ਜੀ, ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਰਦਾ ਸਾਡੇ ਆਪਣੇ ਚਲੋ ਦੁਆਬੇ ਦੇ ਵਿਚ ਮੈਂ ਭਾਜੀ ਦੇਖਿਆ
0: ਜੀ,
2: ਪਹਿਲਾਂ ਬਜ਼ੁਰਗਾਂ ਨੇ ਜੀ ਨਿਆਣਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੀ,
0: ਜੀ
2: ਦੂਜਾ ਵੀ ਜਦੋਂ ਕਿਤੇ ਬਜ਼ੁਰਗ ਰੱਬ ਨਾ ਕਰੇ ਜੀ ਬਜ਼ੁਰਗ ਚੜਾਈ ਕਰ ਗਏ,
0: ਬਿਲਕੁਲ
2: ਨਿਆਣਿਆਂ ਦੇ ਹੱਥ ਪੈਸਾ ਆ ਗਿਆ, ਜਦੋਂ ਪੈਸਾ ਆਇਆ ਉਹਨੇ ਪਹਿਲਾਂ ਦਬਾ ਕੇ ਜ਼ਿਆਦਾ ਰੱਖੇ, ਉਹਦਾ ਮਿਸਯੂਜ਼ ਜ਼ਿਆਦਾ ਹੋਇਆ।
0: ਬਿਲਕੁਲ ਜੀ,
2: ਦੂਸਰੀ ਗੱਲ ਭਾਜੀ ਤੁਸੀਂ ਵੀ ਦੇਖਿਆ ਹੋਗਾ, ਮੈਂ ਮੰਨ ਲਓ ਮੈਂ ਆਪਣੇ ਦੇਖਿਆ ਰਿਸ਼ਤੇਦਾਰਾਂ ਦੇ ਵਿੱਚ
0: ਜੀ,
2: ਜਿਹੜਾ ਭਾਜੀ ਸਾਡੇ ਮੈਂ ਦੇਖਿਆ ਰਿਹਾ ਸਾ, ਜਿਹੜਾ ਬਾਹਰਲਾ ਨਾ ਪੈਸਾ ਆਉਣ ਲੱਗਾ ਜੀ,
0: ਜੀ
2: ਉਹਨੇ ਸਾਡੇ ਲੋਕ ਬਹੁਤਿਆਂ ਲੋਕਾਂ ਨੇ ਚਲੋ ਸੰਭਾਲਿਆ ਵੇ ਜੀ, ਉਹਨੇ ਬਣਾਇਆ ਵੀ ਆ, ਪਰ ਬਹੁਤਿਆਂ ਲੋਕਾਂ ਨੇ ਜਿਹੜਾ ਇੱਥੇ ਬਾਹਰਲੇ ਪੈਸੇ ਨੇ ਜਦੋਂ ਆਉਣ ਇੱਥੇ ਜਿਹੜਾ ਕੰਮ ਸੀ ਉਹਨੂੰ ਖਰਾਬ ਕੀਤਾ,
0: ਖਰਾਬ ਕੀਤਾ ਹੋ ਛੜਾ ਮਿਹਨਤ ਛੱਡ ਕੇ
2: ਭਾਜੀ ਸੌਖਾ ਪੈਸਾ ਆਉਣ ਲੱਗ ਪਿਆ,
0: ਬਿਲਕੁਲ
2: ਇੱਥੇ ਗਏ ਸੀ ਉਹ ਇੱਥੇ ਇੱਥੋਂ ਜਦੋਂ ਪੈਸਾ ਸੌਖਾ ਆਉਣਾ ਉਹਨੇ ਇੱਥੇ ਆਪਣੇ ਸ਼ੌਂਕ ਪਾਲ ਲਿਆ, ਤਕਾਲਾ
0: ਮਤਲਬ
2: ਦਾਰੂ ਪਾਣੀ ਹੋਰ ਜਾਣ ਏਦਾਂ ਦੇ ਕੰਮ ਕਰ, ਉਹਨੇ ਘਰ ਦਾ ਜਾਲਾ ਕੀਤਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ
2: ਜੀ, ਜੇ ਹੁਣ ਮਤਲਬ ਮੇਰੇ ਆਪਣੇ ਭਾਜੀ ਫੈਮਿਲੀ ਚ ਹੋਇਆ, ਸਾਡੇ ਇੱਕ ਮਾਸੀ ਦਾ ਪੁੱਤ ਸੀ ਜਾਂ ਸਾਡੇ ਦਾ ਆਪਣੇ ਸਾਡੇ ਤਾਇਆ ਚਾਚਿਆਂ ਦੇ ਪਿਤਾ ਮਤਲਬ ਹੋਏ ਦੋ ਕੇਸ, ਮਤਲਬ ਉਹਨੇ ਜਿਹੜਾ ਉਹਨੇ ਉਹ ਜਦੋਂ ਇੱਥੇ ਉਹ ਪਹਿਲਾਂ ਕੰਮ ਕਰਦੇ ਬੜੇ ਵਧੀਆ, ਜਦੋਂ ਉਹਨਾਂ ਨੂੰ ਗਾਂ ਭਰਾ ਬਾਹਰ ਚਲ ਗਿਆ ਉਹ ਪੈਸਾ ਆਉਣ ਲੱਗ ਪਿਆ। ਈਵਨ ਭਾਜੀ ਤੁਸੀਂ ਇਹ ਦੇਖੋ ਉਹਨੇ ਜਿਹੜੀਆਂ ਇੱਥੇ ਜ਼ਮੀਨਾਂ ਨੇ ਜਾਂ ਠੇਕਾ ਵੀ ਉਹ ਬਾਹਰ ਦਿੰਦੇ ਸੀ
0: ਜੀ,
2: ਠੇਕਾ ਉੱਥੇ ਬਾਹਰ ਦਿੰਦੇ ਸੀ, ਇੱਥੇ ਜਿਹੜੇ ਜ਼ਮੀਨਾਂ ਵਾਹੁੰਦੇ ਉਹ ਜ਼ਮੀਨਾਂ ਵਾਹ ਕੇ ਵੀ ਉਹ ਪੈਸੇ ਫੇਰ ਸੈਰ ਕਰਾਈ ਜਾਂਦੇ, ਜੇ ਉਹ ਮਤਲਬ ਜੇ ਉਹਨੀ ਸਾਲ ਦੋ ਸਾਲ ਉਹਨਾਂ ਦਾ 5-7 ਲੱਖ ਰੁਪਏ ਹਰੇਕ ਸਾਲ ਦੋ ਸਾਲ ਆਣ ਕੇ ਉਹ ਲਾਉਂਦੇ ਹੁੰਦੇ ਸੀ,
0: ਲਾਉਂਦੇ ਹੁੰਦੇ ਜੀ ਜੀ,
2: ਉਹਨਾਂ ਨੂੰ ਉਹਨਾਂ ਨੂੰ ਭੇਜਦਾ ਜੋ ਗੱਲ ਹੋਈ ਬਾਅਦ ਚ, ਮੈਂ ਕਿਹਾ ਉਹ ਮੈਂ ਕਿਹਾ ਤੁਹਾਡੇ ਪੈਸੇ ਨੇ ਇਹਨਾਂ ਨੂੰ ਮਾਰਿਆ ਆ
0: ਜੀ, ਬਿਲਕੁਲ
2: ਮੈਨੂੰ ਕਹਿੰਦਾ ਉਹ ਕਿੱਦਾਂ, ਉਹ ਮੈਂ ਕਿਹਾ ਤੁਸੀਂ 5-7 ਉਹ ਮੈਂ ਕਿਹਾ ਤੁਸੀਂ ਉੱਥੇ ਠੇਕਾ ਜ਼ਮੀਨ ਤਾਂ ਤੁਸੀਂ ਇੱਥੇ ਦੇ ਜਾਣਾ, ਜ਼ਮੀਨਾਂ ਇੱਥੇ ਮਾਉਂਦੇ, ਜੇ ਤੁਸੀਂ ਇਹ ਮੁਫ਼ਤ ਜ਼ਮੀਨ ਪਾ ਕੇ ਵੀ ਇਹ ਕਾਮਯਾਬ ਨਹੀਂ ਹੋਊਗਾ ਤਾਂ ਕਿੱਦਾਂ?
0: ਤੁਸੀਂ ਦੇਖੋ ਜਿੱਦਾਂ ਪਹਿਲਾਂ ਬੁਲਟ ਮੋਟਰਸਾਈਕਲ ਸਾਡੇ ਸਮੇਂ ਦੇ ਵਿੱਚ ਕਾਫੀ ਮਸ਼ਹੂਰ ਹੋਇਆ, ਚਲੋ ਉਹ ਤਾਂ ਸਾਡੇ ਤੋਂ ਪਹਿਲਾਂ ਦਾ ਵੀ ਸੀ, ਪਰ ਇੱਕ ਟ੍ਰੈਂਡ ਜਿਹੜਾ ਬਣ ਗਿਆ ਹਨਾ, ਤਾਂ ਉਹਦੇ ਵਿੱਚ ਦੇਖੋ ਜਿਹੜਾ ਬਾਹਰੋਂ ਦੁਆਬੇ ਦੇ ਵਿੱਚ ਗੱਲ ਕਰੀਏ ਤੇ ਕੁਝ ਪਰਿਵਾਰ ਇਦਾਂ ਦੇ ਸੀ ਕਿ ਉਹਨਾਂ ਨੇ ਆਉਣਾ ਤੇ ਮਤਲਬ ਕਿ ਚਾਚਾ ਆ ਗਿਆ ਜਾਂ ਤਾਇਆ ਆ ਗਿਆ ਉਹਨੇ ਮਤਲਬ ਕਿ ਜਵਾਕਾਂ ਨੂੰ ਭਰਾ ਦੇ ਜਵਾਕ ਨੂੰ ਮਤਲਬ ਕਿ ਮੋਟਰਸਾਈਕਲ ਲੈ ਦੇਣਾ ਉਹਨਾਂ ਨੇ ਬਥੇਰੀ ਨਾ ਨੁੱਕਰ ਕਰਨੀ ਭਾਈ ਰਹਿਣ ਦੇ ਤਾਂ ਮਤਲਬ ਕਿ ਪੈਟਰੋਲ ਪੰਪ ਵੀ ਨਾਲ ਚਾਹੀਦਾ ਪਰ ਉਹਨਾਂ ਨੇ ਇੱਕ ਵਾਰੀ ਚਲੋ 60,000 ਦਾ 50,000 ਦਾ ਉਸ ਸਮੇਂ ਆਉਂਦਾ ਹੋਏਗਾ ਹੁਣ ਤਾਂ ਤਕਰੀਬਨ 2-2.5 ਲੱਖ ਦਾ ਹੋ ਗਿਆ ਤੇ ਨਵਾਂ ਤੇ ਮੋਟਰਸਾਈਕਲ ਤਾਂ ਲੈ ਦੇਣਾ ਚਲੋ ਮਹੀਨਾ ਖੰਡ 2 ਮਹੀਨੇ ਜੇ ਉੱਥੇ ਆ ਤਾਂ ਉਹਨਾਂ ਨੇ ਚਲਾ ਚੁਲੂ ਵੀ ਲੈਣਾ ਤੇ ਨਾਲ ਤੇਲ ਤੂਲ ਵੀ ਪਈ ਜਾਣਾ ਸਾਰਾ ਕੁਝ ਪਤਾ ਤਾਂ ਉਦੋਂ ਲੱਗਣਾ ਜਦੋਂ ਭਈ ਆਪ ਤੇਲ ਪਵਾਉਣਾ ਪਿਆ ਜੀ
2: ਜੀ ਮੈਂ ਤੁਹਾਨੂੰ ਗੱਲ ਦੱਸਾਂ ਸਾਡੇ ਚਾਚਾ ਜੀ ਦਾ ਲੜਕਾ ਇੰਗਲੈਂਡ ਆ ਜੀ ਉਹ ਜਿਹੜਾ ਅਸੀਂ ਮੈਂ ਉਹ ਨਾ ਮਾੜਾ ਜਦੋਂ ਆਪਣੇ ਮੋਰਚਾ ਲੱਗਾ ਸੀ
0: ਜੀ
2: ਉਸਲੇ ਹੀਰਾ ਸਿੰਘ ਆਇਆ ਤਾਂ ਕਹਿੰਦਾ ਮੋਟਰਸਾਈਕਲ ਲੈਣਾ ਬੁਲਟ ਅਸੀਂ ਹੁਣ ਮੈਂ ਕਿਹਾ ਚੱਲ ਕੋਈ ਨਾ ਉਸਲੇ ਲੈ ਗਏ ਉਹਨੂੰ ਸਿਰਫ ਉਹਦੇ ਚਲਾਉਣ ਲੈ ਕਰਕੇ ਖੜਾ ਮਤਲਬ ਮੈਂ ਕਿਹਾ ਸਾਨੂੰ ਤਾਂ ਲੋੜ ਨਹੀਂ ਹੁਣ ਭਾਜੀ ਹੁਣ ਆਇਆ ਉਹਦੀ ਵਾਈਫ ਦੇ ਨਾਲ ਉਹ ਮੈਨੂੰ ਕਹਿੰਦਾ ਅਸੀਂ ਜੀਪ ਲੈ ਲੈਣੀ ਆ ਓਪਨ ਜੀਪ ਲਈਏ ਭਾਜੀ ਮੈਂ ਕਿਹਾ ਉਹ ਕੀ ਕਰਨੀ ਆ ਉਹ ਮੈਂ ਕਿਹਾ ਨਾਲੇ ਉਹਦੇ ਧੂੜ ਵੀ ਪੈਣੀ ਉਹਦੇ ਧੁੱਪ ਵੀ ਪੈਣੀ
0: ਬਿਲਕੁਲ
2: ਮੀਂਹ ਵੀ ਪੈਣਾ ਦੂਜੀ ਗੱਲ ਮੈਂ ਕਿਹਾ ਕਾਕਾ ਇਹ ਆ ਤੇਰੀ ਨਾਲ ਮੈਂ ਕਿਹਾ ਤੇਰਾ ਟੱਬਰ ਆ ਹਰੇਕ ਬੰਦੇ ਨੇ ਮੈਂ ਕਿਹਾ ਬੂਥਾ ਚੱਕ ਕੇ ਮੈਂ ਕਿਹਾ ਉਹਦੇ ਨੂੰ ਦੇਖਣਾ
0: ਜੀ
2: ਫੇਰ ਕਹਿੰਦਾ ਫੇਰ ਥਾਰ ਲੈ ਲਈਏ ਮੈਂ ਕਿਹਾ ਮੇਰੀ ਗੱਲ ਸੁਣ ਗੱਡੀ i20 ਗੱਡੀ ਖੜੀ ਮੈਂ ਕਿਹਾ ਥਾਰ ਮੈਨੂੰ ਤਾਂ ਥਾਰ ਦੀ ਲੋੜ ਹੀ ਤੂੰ ਥਾਰ ਤੁਸੀਂ ਕਰਨੀ ਕੀ ਆ ਥਾਰ ਮੈਨੂੰ
0: ਜੀ
2: ਮੈਂ ਕਿਹਾ ਮੇਰੇ ਕੋਲ ਤਾਂ ਬੇਲ ਉਹ ਮੈਂ ਕਿਹਾ ਉਹ ਮੋਟਰਸਾਈਕਲ ਵੀ ਮੈਂ ਕਿਹਾ ਤੇਰੇ ਸਾਹਮਣੇ ਆ ਮੋਟਰਸਾਈਕਲ ਖੜਾ ਮੇਰੇ ਕੋਲ ਮੈਂ ਕਿਹਾ 2-2 ਮਹੀਨੇ ਮੋਟਰਸਾਈਕਲ ਨਹੀਂ ਚਲਾ ਹੁੰਦਾ
0: ਜਿਸ ਗੱਡੀ ਦਾ ਨਾਂ ਹੀ ਰੇਗਿਸਤਾਨ ਹੈ ਜੀ ਸੋਕਾ ਹੀ ਪੋਲਾ ਮੁੜ ਕੇ
2: ਨਹੀਂ ਨਹੀਂ ਭਾਜੀ ਉਹਦਾ ਫਾਇਦਾ ਕੀ ਆ ਜੀ
0: ਬਿਲਕੁਲ ਹੈ ਜੀ
2: ਹਨਾ ਮੈਂ ਕਿਹਾ 20 ਲੱਖ ਰੁਪਇਆ ਮੈਂ ਉਹਨੂੰ ਦੇਖਦਾ ਮੈਂ ਕਿਹਾ 20 ਲੱਖ ਰੁਪਇਆ 18-20 ਲੱਖ ਲਾ ਕੇ
0: ਜੀ
2: ਇੱਥੇ ਮੈਂ ਕਿਹਾ ਤੂੰ ਮੈਂ ਕਿਹਾ ਲਿਆ ਰੁਪਈਏ ਮੈਂ ਕਿਹਾ 18-20 ਲੱਖ ਮੈਨੂੰ ਦੇ ਇੱਥੇ ਮੈਂ ਕਿਹਾ ਬੈਂਕ ਵਿੱਚ ਪਾਣਾ
0: ਇੱਥੋਂ ਮੈਂ ਬੈਂਕ ਚ ਸੈੱਟ ਹੋ 1% 2% ਵੀ ਉਹਦਾ ਤਾਂ ਆਰਾਮ ਨਾਲ ਤੁਹਾਨੂੰ 20,000 ਰੁਪਇਆ ਮਹੀਨੇ ਦਾ ਉਹ ਬਣੀ ਜਾਣਾ ਹਾਂਜੀ
2: ਭਾਜੀ 6.5-7% ਆਉਂਦਾ ਜੀ
0: ਲੈ ਦੱਸੋ ਫਿਰ ਵਿਆਜ ਹੀ ਨਹੀਂ ਮੁੱਕਦਾ ਜੀ ਮਹੀਨੇ ਦਾ ਦੱਸੋ
2: ਨਹੀਂ ਮੰਨ ਲਾ ਮੈਂ ਉਹੋ ਹੀ ਗੱਲ ਦੇਖ ਉਹਨੂੰ ਮੈਂ ਕਿਹਾ ਤੂੰ ਏਦਾਂ ਕਰ ਲਿਆ ਤੂੰ ਮੈਂ ਕਿਹਾ 20 ਲੱਖ ਮੈਨੂੰ ਦੇ ਮੈਂ ਕਿਹਾ ਮੈਂ ਵਿੱਚ ਪੈਸੇ ਪਾਉਣਾ ਮੈਂ ਕਿਹਾ ਕਿੱਲਾ ਜ਼ਮੀਨ ਦਾ ਲੈ ਕੇ ਜਾਂ ਕਿਤੇ ਹੋਰ ਥਾਂ ਛੱਡਣਾ ਉਹ ਵਧਣਾ ਆ
0: ਉਹ ਵਧਣਾ ਆ ਜੀ ਬਿਲਕੁਲ
2: ਉਹ ਮੈਂ ਕਿਹਾ ਉਹਨੂੰ ਫਿਰ ਸਮਝਾਇਆ ਮੈਂ ਕਿਹਾ ਕਾਕਾ ਗੱਲ ਸੁਣ ਜਿਸ ਕੰਮ ਆ ਨਾ ਇਹ ਜਿਹੜੀ ਸ਼ੋਅ ਆਫ ਦੇ ਵਿੱਚ ਕਿਸੇ ਨੇ ਕੁਛ ਨਹੀਂ ਕੱਢਿਆ
0: ਜਿੰਨਾ ਤੁਸੀਂ ਪ੍ਰੋਪਰਟੀ ਏਦਾਂ ਦੀ ਚੀਜ਼ ਆ ਜੀ ਸੋਨੇ ਨਾਲੋਂ ਵੀ ਵੱਧ ਕੇ ਆ ਉਹਦੇ ਵਿੱਚ ਜਿੰਨਾ ਤੁਸੀਂ ਇਨਵੈਸਟਮੈਂਟ ਕਰਦੇ ਹੋ ਉਹ ਵਧਣਾ ਹੀ ਆ ਜੀ ਵਧਣਾ ਹੀ ਆ 10 ਸਾਲਾਂ ਤਾਈਂ 5 ਸਾਲਾਂ ਤਾਈਂ ਅੱਗੇ ਵਧਣਾ ਹੀ ਆ ਜੀ
2: ਉਹਦੀ ਮੈਸੇਜ ਆ ਉਹ ਕਹਿੰਦੀ ਭਾਜੀ ਨੇ ਠੀਕ ਹੈ ਕਹਿੰਦੀ ਐਵੇਂ ਕਰ ਉਹ ਮੈਂ ਕਿਹਾ ਉਹਦਾ ਫਾਇਦਾ ਕੀ ਆ ਮੈਨੂੰ ਇੱਕ ਗੱਲ ਦੱਸੋ ਬੈਨੀਫਿਟ ਲੋਕਾਂ ਨੂੰ ਰਖਾਲਣਾ
0: ਜੀ 20 ਲੱਖ ਦੀ ਗੱਡੀ ਆ ਜੀ ਉਹ 2 ਲੱਖ ਤਾਂ ਸਿੱਧਾ ਡਿੱਗ ਜਾਣਾ ਜਦੋਂ ਤੁਸੀਂ ਉਥੋਂ ਗੱਡੀ ਬਾਹਰ ਹੀ ਕੱਢੀ ਆ ਜੀ ਏਜੰਸੀ ਤੋਂ
2: ਭਾਜੀ ਉਹਨੂੰ ਮੈਂ ਕਹਿੰਦਾ ਮੈਂ ਉਹਨੂੰ ਦੱਸਿਆ ਨਹੀਂ ਉਹ ਤਾਂ ਚਲੋ ਵੀ ਛੱਡੋ ਮੈਂ ਕਿਹਾ ਲੋਕਾਂ ਉਹ ਮੈਂ ਕਿਹਾ ਲਿਆ 50,000 ਰੁਪਇਆ ਫੜਾ ਮੈਂ ਸਵੇਰ ਨੂੰ ਮੈਂ ਸਵੇਰ ਨੂੰ ਵੰਡ ਕੇ ਦੇਖੇ ਮੈਂ ਕਿਹਾ ਦਾਦਾ ਦੇ ਲੋਕੀ ਦੇ ਤੁਰੇ ਫੰਦ ਤੇਰੀ ਉਦਮ ਜੈ ਜੈਕਾਰ ਕਰਾਉਣਾ
0: ਬਿਲਕੁਲ ਜੀ ਬਿਲਕੁਲ ਬਿਲਕੁਲ
2: ਭਾਜੀ ਮਤਲਬ ਇਹ ਜੀ ਉਹਨੂੰ ਫਿਰ ਦੱਸਿਆ ਮੈਂ ਕਿਹਾ ਜਿਹੜਾ ਇਹ ਕੰਮ ਤੂੰ ਕਰ ਉਹਨੂੰ ਮੈਂ ਕਿਹਾ ਮੇਰੀ ਗੱਲ ਤਾਂ ਇੰਗਲੈਂਡ ਦੇ ਵਿੱਚ ਮੈਂ ਕਿਹਾ ਤੂੰ ਉੱਥੇ ਕਿੰਨੇ ਕੁ ਇਹ ਕੰਮ ਕਰਨਾ ਤੇ ਨਹੀਂ ਕਹਿੰਦਾ ਉੱਥੇ ਮੈਂ ਕਿਹਾ ਤੇਰੇ ਹੁਣ ਮੈਂ ਕਿਹਾ ਇੱਥੇ ਪੈਸੇ ਵਾਧੇ ਕਰਕੇ
0: ਬਿਲਕੁਲ
2: ਹਨਾ ਤੂੰ ਤਾਂ ਮੈਂ ਕਿਹਾ ਇਹ ਕੰਮ ਕਹਿੰਦਾ ਤੇਰੇ ਇੱਥੇ ਵਾਧੇ ਆ
0: ਬਿਲਕੁਲ
2: ਤੁਸੀਂ ਮੈਂ ਕਿਹਾ ਉੱਥੇ ਕਮਾਉਂਦੇ ਉੱਥੇ ਤੁਹਾਡੇ ਜਿਹੜੇ ਪੌਂਡ ਕਮਾਉਂਦੇ ਪੌਂਡ ਉਹ ਪੌਂਡਾਂ 'ਚ ਖਰਚ ਹੋਣੇ
0: ਜੀ
2: ਇੱਥੇ ਮੈਂ ਕਿਹਾ ਤੁਸੀਂ ਕਰ ਲੈਣਾ ਉਹਦਾ ਫਾਇਦਾ ਕੀ ਹੋਣਾ
0: ਜੀ ਬਿਲਕੁਲ
2: ਇੱਥੇ ਤੁਸੀਂ ਮੇਰਾ ਗੇੜਾ ਦੇ ਰਹਿਣਾ ਮੁੜ ਕੇ ਭਾਜੀ ਇੱਥੇ ਮੈਂ ਕਿਹਾ ਕੀਤਾ ਇੱਥੇ ਮੈਂ ਕਿਹਾ 4 ਬੰਦੇ ਨਾਲ ਹੋਰ ਪੱਟ ਹੋ ਜਾਣੇ ਕੋਈ
0: ਹਾਂ ਬਿਲਕੁਲ ਹੈ ਜੀ ਮੈਂ ਕਿਹਾ ਪਤਾ ਨਹੀਂ ਕਿਹੜੀ ਫੈਕਟਰੀ ਲਾਈ ਆ ਉੱਥੇ
2: ਭਾਜੀ ਹੁਣ ਵੇਚ ਕੇ ਮੁੜ ਕੇ ਲੈ ਆਉਣੀ ਆ
0: ਬਿਲਕੁਲ ਹੈ ਜੀ ਬਿਲਕੁਲ
2: ਇਹ ਕੁਛ ਆ ਜੀ
0: ਜੀ
2: ਮੈਂ ਮੈਂ ਹੈਰਾਨ ਰਹਿ ਗਿਆ ਚਲੋ ਮੈਂ ਇੱਦਾਂ ਕਹਿ ਮੈਂ ਕਿਹਾ ਦੱਸੋ ਤੂੰ ਮੈਂ ਕਿਹਾ ਗੱਲ ਸੁਣ ਇੱਥੇ ਆਉਣਾ ਆਰਾਮ ਨਾਲ ਠੀਕ ਜਾ ਗਿਆ
0: ਜੀ
2: ਵੀ ਜੇ ਕੋਈ ਹੋਰ ਪਰੇਸ਼ਾਨੀ ਠੀਕ ਹੈ ਕਾਹਦੇ ਵਾਸਤੇ ਮੈਂ ਕਿਹਾ ਤੂੰ ਇਹ ਕੰਮ ਕਰਨਾ
0: ਬਿਲਕੁਲ ਹਫਤਾ ਘੰਟ ਆਉਣਾ ਆਪਣਾ ਕਿਰਾਏ ਤੇ ਲੈ ਲਓ ਨਹੀਂ ਸਰਦਾ ਉੱਥੇ ਕੀ ਹੈ ਬਿਲਕੁਲ ਹੈ ਜੀ ਹਫਤਾ 2 ਘੰਟੇ 2 ਹਫਤੇ ਵੱਧ ਤੋਂ ਵੱਧ NRI ਕਿੰਨਾ ਕਹਿ ਜੀ ਮਹੀਨਾ ਕੱਢ ਜਾਣਗੇ ਉਸ ਤੋਂ ਵੱਧ ਤਾਂ ਨਹੀਂ ਕੱਢਦੇ
2: 12-13 ਦਿਨ ਲਈ
0: 12-13 ਦਿਨ ਹੀ ਬਹੁਤ ਹੈ ਜੀ ਬਿਲਕੁਲ ਹੈ ਜੀ ਜੀ
2: ਹਾਂਜੀ ਗੱਡੀ i20 ਹੈਗੀ ਮੈਂ ਕਿਹਾ ਜਾਣਾ ਆਉਣਾ
0: ਬਿਲਕੁਲ
2: ਤੈਨੂੰ ਮੈਂ ਕਿਹਾ ਇਹਦੇ ਵਿੱਚ ਪ੍ਰੋਬਲਮ ਕੀ ਹੈ ਸਿਰਫ ਹਾਂ ਸ਼ੋ ਦਿਖਾ ਲੈਣੂ ਮੈਂ ਕਿਹਾ ਦਿਖਾ ਲੈਣੂ ਬਸ਼ਾਕਰ ਤੁਸੀਂ ਡਿਫੈਂਡਰ ਲੈ ਲਾ ਮੈਂ ਕਿਹਾ ਉਹ ਵੀ ਮਾਲਾ ਜੀ ਯਾਰ ਉਹਦਾ ਕੋਈ ਫਾਇਦਾ ਬੈਨੀਫਿਟ ਉਹਦਾ ਕੁਛ ਨਹੀਂ ਹੋਣਾ
0: ਬਿਲਕੁਲ
2: ਉਲਟਾ ਉਹਦਾ ਖਰਚਾ
0: ਖਰਚਾ ਹੈ ਜੀ ਖਰਚਾ ਖੜੀ ਰਹਿਣੀ ਆ ਮੁੜ ਕੇ ਜੀ ਬਿਲਕੁਲ ਫਿਰ ਲੋਕਾਂ ਨੇ ਭੰਨਣੀ ਆ ਜੀ ਉਹੀ ਆ ਜੀ
2: ਲੋਕਾਂ ਨੇ ਭਾਜੀ ਕਾਹਦੀ ਭੰਨਣੀ ਸਾਡੇ ਕੋਲੋਂ, ਮੈਂ ਤਾਂ ਉਹ ਮੈਂ ਕਿਹਾ ਜਦੋਂ ਸਾਨੂੰ ਕਹਿੰਦੇ ਸੱਤ ਤੋਂ ਜਿੱਦਾਂ ਜਿਹੜੀ 5-7 ਕਿਲੋਮੀਟਰ ਐਵਰੇਜ ਆ ਭਾਜੀ, ਅਸੀਂ ਕਿਤੋਂ ਤੇਲ ਪਾਉਣਾ?
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ,
2: ਅਸੀਂ ਅਸੀਂ ਤਾਂ ਟਰੈਕਟਰਾਂ 'ਚ ਤੇਲ ਪਾਉਂਦੇ, ਮਿਣਦੇ ਪਾਉਂਦੇ, ਵੀ
0: ਬਿਲਕੁਲ ਸਹਿਮਤ ਹੈ ਜੀ, ਸਹਿਮਤ ਹੈ ਜੀ।
2: ਇਸ ਕਰਕੇ ਮੈਂ ਤਾਂ ਮਨ ਮੈਨੂੰ ਉੱਥੇ ਆਵੇ, ਮੈਂ ਕਿਹਾ ਤੂੰ ਜਿਹੜੇ ਕੰਮ ਕਰਦਾ ਇਸ ਕੰਮ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਨੀ ਹੈਗਾ, ਸ਼ੋਅ ਆਫ ਦੇ ਵਿੱਚ ਮੈਂ ਕਿਹਾ ਕੁਛ ਨੀ, ਆਪਣਾ ਮੈਂ ਕਿਹਾ ਆਉਣਾ
0: ਬਿਲਕੁਲ
2: ਠੀਕ ਠਾਕ ਹੈ, ਆਪਣਾ ਰਹੋ ਇੰਜੋਏ ਕਰੋ ਤੁਸੀਂ, ਆਪਾਂ ਮੈਂ ਕਿਹਾ ਕਿਸੇ ਨੂੰ ਦਿਖਾ ਦੇਣਾ ਥੋੜਾ, ਤੁਸੀਂ ਆਉਣੇ ਇੰਜੋਏ ਕਰੋ, ਇੰਜੋਏ ਕਰਕੇ ਰਹਿਣਾ ਠੀਕ ਠਾਕ ਹੈ,
0: ਬਿਲਕੁਲ
2: ਹਾਂ। ਇਹ ਚੀਜ਼ ਹੈ ਜੀ, ਇੱਥੇ ਨਿਆਣੇ ਨੂੰ ਆਪਾਂ ਇੱਥੇ ਬਾਹਰਲੇ ਨਿਆਣੇ ਵਿੱਚ ਬਹੁਤ ਕੋਈ ਕੁਛ ਹੈ ਜੀ,
0: ਬਿਲਕੁਲ ਹੈ ਜੀ, ਬਿਲਕੁਲ
2: ਤਾਂ ਕਰਕੇ

ਕਿ ਕਿਸੇ ਦੀ ਮਰਜ਼ੀ ਤੋਂ ਬਿਨਾਂ ਰਿਸ਼ਤਾ ਕੀ ਹੈ। ਬਿਲਕੁਲ ਜੀ, ਦਰੁਸਤ ਮੁਕੱਦਰ ਜੀ, ਸ਼ੁਕਰੀਆ ਜੀ ਕਮੈਂਟ ਦੇ ਲਿਖਣ ਦੇ ਲਈ ਵੀ। ਸਾਰੇ ਦੋਸਤਾਂ ਦਾ ਸ਼ੁਕਰੀਆ। ਲੋ ਦੋਸਤੋ, ਸਮਾਂ ਬਹੁਤ ਹੋ ਗਿਆ ਅੱਜ ਤੇ ਅੱਧਾ ਘੰਟਾ ਤਕਰੀਬਨ ਆਪਾਂ ਉੱਪਰ ਲਾ ਦਿੱਤਾ ਤੇ ਇਸ ਦੇ ਨਾਲ ਹੀ ਫਿਰ ਮੈਂ ਆਗਿਆ ਲੈਣਾ, ਵੱਧ ਘੱਟ ਬੋਲ ਗਿਆ ਗੁਸਤਾਖੀ ਮਾਂ। ਕੱਲ ਨੂੰ ਮਿਲਣ ਦੇ ਬਾਅਦ ਹੋਵੇਗੀ ਮੁਲਾਕਾਤ ਤੇ ਪੰਜਾਬ ਨਾਵਲ ਨਾਵਲ ਕਹਿ ਦਿੰਦਾ ਕਿਤਾਬ, ਪੰਜਾਬ ਕਿਤਾਬ ਦਾ ਆਪਾਂ ਜ਼ਿਕਰ ਕਰਾਂਗੇ ਕੱਲ ਨੂੰ ਰਾਜਮੋਹਨ ਗਾਂਧੀ ਹੋਣਾ ਦੀ ਕਲਮ ਦੇ ਵਿੱਚੋਂ ਅਗਲਾ ਚੈਪਟਰ ਖੋਲਾਂਗੇ ਉਹਦੇ ਵਿੱਚੋਂ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤ ਪਸੰਦ ਕਰ ਰਹੇ ਨੇ ਉਸ ਕਿਤਾਬ ਨੂੰ, ਬਹੁਤ ਵਧੀਆ ਰਿਸਪੋਂਸ ਤੁਸੀਂ ਦੇ ਰਹੇ ਹੋ, ਸ਼ੁਕਰੀਆ, ਧੰਨਵਾਦ ਹੈ। ਤੇ ਲੋ ਦੋਸਤੋ, ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ, ਸ਼ੁਕਰੀਆ ਤੇ ਧੰਨਵਾਦ ਜਿਨ੍ਹਾਂ ਪ੍ਰੋਗਰਾਮ ਨੂੰ ਪਸੰਦ ਕੀਤਾ, ਲਾਈਕ ਕੀਤਾ ਤੇ ਸ਼ੇਅਰ ਕੀਤਾ ਤੇ ਅੱਗੇ ਵੀ ਕਰ ਦਿਓ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ।

0: ਸਾਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
0: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
1: ਹਾਂਜੀ,
0: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
1: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ
0: ਹਾਂਜੀ
1: ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ,
0: ਹਾਂਜੀ
1: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
0: ਬਿਲਕੁਲ ਜੀ,
1: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
0: ਹਾਂਜੀ
1: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
0: ਹਾਂਜੀ
1: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ,
0: ਠੀਕ ਹੈ ਜੀ।
1: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
0: ਹਾਂਜੀ
1: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
0: ਹਾਂਜੀ
1: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ
0: ਹਾਂਜੀ
1: ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ
0: ਹਾਂਜੀ
1: ਮੀਡੀਆ
0: ਹਾਂਜੀ
1: ਟੈਕਨੀਸ਼ੀਅਨਸ ਆਖ ਸਕਦੇ ਹਾਂ।
0: ਠੀਕ
1: ਇਹ
0: ਹੈ,
1: ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
0: ਬਿਲਕੁਲ ਜੀ। ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ,
1: ਹਾਂਜੀ,
0: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
0: ਅੱਛਾ ਜੀ।
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ,
0: ਅੱਛਾ ਜੀ,
1: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
0: ਠੀਕ ਹੈ ਜੀ।
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਹਾਂਜੀ,
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ
0: ਹਾਂਜੀ
1: ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
0: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ
1: ਹਾਂਜੀ
0: ਗਿਆਨ ਹੋਣਾ
1: ਹਾਂ
0: ਤੇ ਜਾਂ
1: ਬਿਲਕੁਲ
0: ਕੰਪਿਊਟਰ ਟਾਈਪਿੰਗ, ਇਹਦਾ
1: ਹਾਂਜੀ
0: ਹੋਰ ਵੀ ਜ਼ਿਆਦਾ ਮਹੱਤਵ ਹੈ ਮੇਰੇ।
1: ਬਿਲਕੁਲ। ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ, ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ
0: ਹਾਂਜੀ
1: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
0: ਬਿਲਕੁਲ।
1: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
0: ਹਾਂਜੀ
1: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
0: ਸਹੀ ਗੱਲ ਹੈ ਜੀ।
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
0: ਹਾਂਜੀ
1: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
1: ਹਾਂਜੀ
0: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
1: ਹਾਂਜੀ
0: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
1: ਹਾਂਜੀ
0: ਜ਼ਿਲ੍ਹਿਆਂ
1: ਬਿਲਕੁਲ,
0: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
1: ਹਾਂ
0: ਸਕਦਾ ਮੇਰੇ
1: ਬਿਲਕੁਲ
0: ਖਿਆਲ ਦੇ ਵਿੱਚ।
1: हाँ जी हाँ, डिस्ट्रिक्ट लेवल ते भी पोस्टां हो जांदियां ने,
0: हाँ जी
1: और जिल्हें दे स्टेट पद्धर दे उपर भी इस दे विच सारे बहुत सारिया पोस्टां हुंदियां ने, ते इस दे विच प्राइवेट ते गवर्नमेंट दोनों ही
0: हाँ जी
1: सेक्टर्स साडे लई ओपन रहंदे ने, अगर कोई पर्सन
0: हाँ,
1: प्राइवेट
0: प्राइवेट
1: स्कूल।
0: जां सरकारी खेत्र दी गल करन दे नाल नाल जे आपां उदों पहलां गल करिए भी इहदे लई कोर्स कहिड़े कहिड़े करने चाहीदे ने
1: जी हाँ जी,
0: जां
1: कोर्स दे
0: करवाए
1: विच
0: जांदे ने जिहड़े कोर्स।
1: हाँ जी काफी, अगर मैं पंजाब दे विच आपां गल करिए तां पंजाब दे विच काफी अच्छियां यूनिवर्सिटीज प्लस कॉलेजेस हैगे ने, जेड़े मास्टर्स एंड ग्रेजुएशन इन मास कम्युनिकेशन एंड
0: अच्छा जी
1: जर्नलिज्म च करवांदे हैं। तां
0: अच्छा
1: सब
0: जी
1: तो पहला आपां गल करांगे जिवें पंजाबी यूनिवर्सिटी दा जर्नलिज्म डिपार्टमेंट है,
0: हाँ जी
1: वो ऑफर करदा है BA JMC
0: अच्छा
1: ग्रेजुएशन,
0: जी
1: हाँ जी BA इन जर्नलिज्म एंड मास कम्युनिकेशन, जिदे लिए वो अपना एक स्पेशल एंट्रेंस एग्जाम लैंदा है।
0: अच्छा
1: जो
0: जी
1: बच्चे दा एंट्रेंस एग्जाम क्लियर हो जाता है तां उन्हां बच्चों नू ग्रेजुएशन दे विच उत्थे BA मतलब ग्रेजुएशन दे विच उत्थे एडमिशन मिल जाती है, ते इस दे नाल ही वो ग्रेजुएशन तो बाद मास्टर्स लई भी उत्थे सेम ही डिपार्टमेंट च अप्लाई कर सकदा है। बड़ा ही अच्छा डिपार्टमेंट मन्निया जांदा है
0: हाँ जी
1: पंजाबी यूनिवर्सिटी दा ही डिपार्टमेंट। ते इस
0: बिल्कुल
1: दे
0: जी
1: नाल एक होर डिपार्टमेंट भी है पंजाबी यूनिवर्सिटी दे विच ही, जेड़ा BJMC करवांदा है।
0: अच्छा जी
1: ये जेड़ी BJMC है वो हैगी मेन फिल्म टीवी एंड फिल्म्स दे विच,
0: अच्छा
1: मतलब
0: जी
1: अगर कोई पर्सन इलेक्ट्रॉनिक मीडिया दे विच जाना चाहता है तां ओदे लई ये बेस्ट ऑप्शन है।
0: हाँ जी
1: और जो मैं पहला दस चुकी हां वो जेडी है वो सारा जर्नलिज्म एंड मास कम्युनिकेशन, जो जिदा प्रिंट मीडिया प्लस इलेक्ट्रॉनिक मीडिया दोनों ही शामिल हो जाते हैं ओदे विच, ते ये जेड़ा सेकंड वाला है ये स्पेसिफाइड टीवी एंड फिल्म्स दे लई हुंदा है।
0: हाँ जी
1: ते हां
0: इलेक्ट्रॉनिक
1: जी
0: मीडिया की गल कर लेने अपन नाल
1: जी
0: नाल
1: हां जी हां
0: वो भी
1: जी
0: दसो।
1: इलेक्ट्रॉनिक मीडिया दे विच जदों असीं गल करदे हां तां ग्रेजुएशन या पोस्ट ग्रेजुएशन तो बाद जिदा मतलब बच्चे ग्रेजुएशन कंप्लीट करदे हां या पोस्ट ग्रेजुएशन कंप्लीट करदे हां मास मीडिया स्टडीज दे विच, तां उहनां दा अक्सर ये कंसर्न हुंदा है कि हुण असीं प्रिंट मीडिया ज्वाइन करिए या फिर इलेक्ट्रॉनिक मीडिया ज्वाइन करिए। बेसिकली इन्हां
0: हाँ जी
1: दोनों तर्हां दे मीडिया च कम करन दे लई कोर्सेज तां डिफरेंट डिफरेंट नहीं हुंदे, सेम ही कोर्सेज हुंदे हैं,
0: अच्छा
1: बस
0: जी
1: चॉइस दा थोड़ा फर्क पै जांदा है कि कोई बच्चा प्रिंट च जाना चाहंदा है ते कोई इलेक्ट्रॉनिक च जाना चाहंदा है। ते इलेक्ट्रॉनिक दे विच जदों असीं गल करदे हां जिद्दां कि असीं देखते हां न्यूज़ चैनल्स दे विच न्यूज़ एंकर्स हुंदे हैं
0: हाँ जी
1: है ना, तां वो न्यूज़ एंकर एज अ न्यूज़ एंकर अगर किसी बच्चे नू बहुत अच्छा वो अपने लैंग्वेज उसनू लैंग्वेज मुहारत हैगी है भाषा मुहारत है ते
0: हाँ
1: वो
0: जी
1: अपने शब्दां नू बड़ी ब्यूटीफुल तरीके दे नाल एक्सप्रेस करन दी कला तो वाकिफ है, तां वो एक अच्छा एंकर बन सकता है टीवी ते।
0: आपां कह सकदे हां भी जिस तर्हां जे अखबारी लाइन दे विच जाना प्रिंट मीडिया दे विच जाना है तां उहदे विच साडे कोले गल्लबात जिहड़ी हैगी गल नूं
1: लिखन
0: पेश
1: दा
0: करने
1: हाँ जी
0: लिखण दी लिखण दा हुनर होना चाहिदा है,
1: राइटिंग
0: कोई इक
1: स्किल्स
0: वधिया
1: का हाँ
0: लिखारी होना
1: जी
0: चाहिदा है।
1: जी
0: ते
1: जी
0: उस तों बाद जे आपां गल करिए भी इलैक्ट्रॉनिक मीडिया दे विच तां जिहड़ा हैगा ओह इक बुलारा वधिया होना चाहिदा है,
1: जी
0: उहनूं
1: हाँ जी
0: गल्लबात
1: हाँ
0: करन दा ढंग वधिया होना चाहिदा है।
1: बिल्कुल बिल्कुल हाँ जी। ते इस दे नाल ही बिहाइंड कैमरा भी बहुत सारे होर इलेक्ट्रॉनिक मीडिया दे विच पोस्टां आ जांदियां ने, जिदा स्क्रिप्ट राइटर हो गया
0: हाँ जी
1: जेडे के स्क्रिप्ट तैयार करदे हैं, न्यूज़
0: ठीक है
1: प्रोड्यूसर्स हो गया ये न्यूज़ प्रोड्यूस करते हैं बनाते हैं, ग्राफिक्स नू तैयार करने वाले हो गए ग्राफिक डिजाइनर हो गया, कैमरामैन लाइट्समैन, तो एंड इस दे नाल नाल होर जिन्हें भी मतलब हर एक तकरीबन हर न्यूज़ चैनल दा एक जुड़िया होया इंटरनेट दे वध जाण दे कारण जिहड़ा हर एक न्यूज़ चैनल अपनी न्यूज़ नू इंटरनेट दे उपर भी पांदा है, तां ओहदे लई भी ओह डिफरेंट पोस्टां क्रिएट कीतियां हुंदियां ने उहनां ने।
0: हाँ
1: सो
0: जी हाँ
1: देर
0: जी
1: आर नंबर ऑफ पोस्ट अवेलेबल इन मास मीडिया इन जर्नलिज्म सेक्टर।
0: हाँ जी
1: हाँ जी
0: हाँ जी इस तो बाद आप गल करांगे जिहड़ा अज सोशल मीडिया का
1: जी
0: दौर है
1: सोशल
0: सोशल
1: हाँ
0: मीडिया
1: जी
0: का। असं देख रहे हैं भी हर पासे जिहड़े है नौजवान हैं खास करके बड़ी बड़ी गिणती दे विच सोशल मीडिया के उत्ते सरगर्म ने।
1: हाँ जी
0: सोशल
1: बिल्कुल
0: मीडिया के बारे में विस्तार दे विच जानकारी दो भी इत्थे कि कि काम मिल सकते हैं रुजगार के मौक़ों बारे दसो।
1: हाँ जी देखो जिदा सोशल मीडिया है अजकल अपने हर एक एज ग्रुप दा पर्सन मान लो या फिर नौजवान पीढ़ी मान लो ते या जिन्हें भी सेलिब्रिटीज ने पॉलिटिशियंस ने या फिर जिन्हें भी कोई रीनोन्ड पर्सनालिटीज ने, वो सारे ही अपने सोशल मीडिया अकाउंट्स जरूर बनाते ने,
0: बिल्कुल
1: जिदा
0: जी
1: फेसबुक हो गया ट्विटर हो गया ਇੰਸਟਾਗ੍ਰਾਮ ਹੋ ਗਿਆ, ਇਹ
0: ਹਾਂਜੀ
1: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
0: ਹਾਂਜੀ
1: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ।
0: ਅੱਛਾ
1: ਤਾਂ
0: ਜੀ
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
0: ਹਾਂਜੀ
1: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ,
0: ਅੱਛਾ
1: ਜਿੰਨੇ
0: ਜੀ
1: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
0: ਹਾਂਜੀ
1: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ
0: ਹਾਂਜੀ
1: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ ਬੜੀ ਅੱਛੀ ਲੱਗ ਸਕੇ। ਇਸ ਕਰਕੇ
0: ਠੀਕ
1: ਉਹ
0: ਹੈ
1: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
0: ਅੱਛਾ
1: ਆਪਣੇ
0: ਜੀ
1: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
0: ਹਾਂ
1: ਇਸ ਦੇ ਵਿੱਚ
0: ਜਦੋਂ
1: ਵੀ
0: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
1: ਬਿਲਕੁਲ
0: ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ
1: ਜੀ
0: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
1: ਬਿਲਕੁਲ
0: ਹੋਣਗੇ ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ।
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਏ,
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
0: ਬਿਲਕੁਲ ਬਿਲਕੁਲ ਹਾਂਜੀ
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ ਸਰਕਾਰੀ
1: ਹਾਂਜੀ
0: ਕੰਮਕਾਰ ਦੀ ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ,
0: ਹਾਂਜੀ
1: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
0: ਬਿਲਕੁਲ ਜੀ
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
0: ਬਿਲਕੁਲ
1: ਤਾਂ
0: ਜੀ
1: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ ਤੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਕੰਮ
1: ਹਾਂਜੀ
0: ਕਾਰ ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
0: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
1: ਹਾਂਜੀ
0: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ ਵੀ
0: ਹੈ ਨਾ,
1: ਅਰਥ
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ ਕਰਕੇ ਜਾਂ ਇੰਟਰਨੈਟ ਦਾ ਯੂਜ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ,
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
0: ਹਾਂਜੀ
1: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ ਹੈ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ,
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ,
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੀ ਵੀਡੀਓ
1: ਬਿਲਕੁਲ
0: ਬਣਾ ਕੇ ਜਾਂ ਅਸੀਂ ਹੋਰ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ,
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ,
0: ਹਾਂਜੀ
1: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹੈ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
0: ਜਾਂ ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ

0: ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ।
1: ਵਿਅਸਤ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ, ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ
1: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੀ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ, ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ
0: ਬਿਲਕੁਲ
1: ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਗਿਆ, ਮੈਂ ਡਾਕਟਰ ਬਣਾਉਣਾ ਹੈ
0: ਹਾਂਜੀ
1: ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ,

0: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
0: ਵਿਲ
1: ਜੀ
0: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
0: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
0: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
0: ਬਿਲਕੁਲ ਬਿਲਕੁਲ
1: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
0: ਬਿਲਕੁਲ।
1: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
0: ਬਿਲਕੁਲ
1: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
0: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
1: ਜੀ
0: ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
0: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
1: ਬਿਲਕੁਲ ਸਹੀ।
0: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
1: ਐਡ ਹੋ ਗਏ, ਚਲੋ
0: ਕੋਈ
1: ਗੱਲ
0: ਹੋ
1: ਨਹੀਂ,
0: ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ,
0: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
0: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
0: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਤਾਂ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ। ਇਹ ਪਲੱਸ ਪੁਆਇੰਟ, ਇਹ
1: ਬਿਲਕੁਲ
0: ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀਗਾ
1: ਹਾਂਜੀ
0: ਕਿ
1: ਠੀਕ ਹੈ
0: ਤਿੰਨੇ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ,
1: ਜੀ
0: ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਅਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਇੰਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ ਕਿਸੇ ਨੇ ਥੋਪਿਆ ਨਹੀਂ,
1: ਅੱਛਾ ਅੱਛਾ
0: ਸਪਨਾ
1: ਠੀਕ ਹੈ ਠੀਕ ਹੈ।
0: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
1: ਆਪ
0: ਬਣ
1: ਹੀ
0: ਗਿਆ
1: ਤੁਸੀਂ ਸੋਚ ਆਪ
0: ਬਿਲਕੁਲ
1: ਇਹਨੂੰ ਆਪਣਾ ਸੁਪਨਾ ਬਣਾ ਲਿਆ
0: ਬਿਲਕੁਲ
1: ਠੀਕ ਹੈ
0: ਕਿ ਬਣਨਾ ਹੈਗਾ ਮੈਡੀਕਲ ਲੈ
1: ਜੀ
0: ਲਈ,
1: ਜੀ
0: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ ਦੋਨੋਂ
1: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
0: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
1: ਹਾਂਜੀ
0: ਮੈਂ ਕਿਹਾ
1: ਹਾਂਜੀ
0: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹੈ ਜੀ।
0: ਪੇਪਰ ਦੇ ਚੁੱਕੇ ਸੀ NDA ਦਾ ਪੇਪਰ ਵੀ ਦੇਣ ਚਲੇ ਗਏ,
1: ਹਾਂਜੀ
0: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
1: ਕਿਆ
0: ਉਸ
1: ਬਾਤ ਹੈ
0: ਵੇਲੇ ਮਤਲਬ
1: ਜੀ,
0: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
1: ਸਹੀ
0: ਅਪ
1: ਟਰੈਕ
0: ਕਰੋ,
1: ਤੇ ਜਾ ਰਹੇ ਸੀ ਤੁਸੀਂ,
0: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
1: ਜੀ ਜੀ ਜੀ
0: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਇਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
1: ਸਾਰਾ
0: ਕਿਸ ਨੂੰ
1: ਮਿਲਦਾ
0: ਲੱਗਦਾ ਇੰਜੀਨੀਅਰਿੰਗ ਕਰਨਾ,
1: ਜੀ
0: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
1: ਬਿਲਕੁਲ
0: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
1: ਜੀ
0: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
1: ਹਾਂਜੀ
0: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ
1: ਬਿਲਕੁਲ
0: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
0: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ, ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
0: ਤਿਆਰ
1: ਪਿਆ ਹੈ,
0: ਹੋ ਚੁੱਕਿਆ ਸੀਗਾ
1: ਬਿਲਕੁਲ।
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ ਬਣਿਆ ਹੋਇਆ ਸੀਗਾ।
1: ਬਿਲਕੁਲ ਠੀਕ ਹੈ।
0: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ।
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
0: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ,
0: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾ ਕੇ ਜੀ ਅਸੀਂ ਸਿਵਲ ਸਿਵਲ ਕਰਕੇ DC ਬਣਾ, ਉਹ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
1: ਹਾਂ ਦੈਟਸ
0: ਡੀ ਸੀ ਆਪ ਪੇ ਬਣ
1: ਗ੍ਰੇਟ।
0: ਜਾਣਾ। ਸੋ ਬੇਸਿਕਲੀ ਡੀ ਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
1: ਹਾਂ
0: ਜਿਹੜੇ ਵੀ
1: ਜੀ
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜ੍ਹੀ ਜਿਹੀ
1: ਬਿਲਕੁਲ
0: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ ਐਕਟਿੰਗ
1: ਬਿਲਕੁਲ
0: ਲਾਈਨ 'ਚ
1: ਹੈਗਾ
0: ਚਲੇ
1: ਜੀ।
0: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਈ
0: ਪਤਾ
1: ਹਾਂਜੀ
0: ਲੱਗਿਆ
1: ਹਾਂਜੀ
0: ਸੀਗਾ।
1: ਬਿਲਕੁਲ ਜੀ,
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
1: ਬਿਲਕੁਲ,
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ ਹੈ।
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ।
1: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ,
0: ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ।
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੰਨੀ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਕੁਛ ਹੋਰ ਦੇ ਦਿੰਦਾ, ਰੱਬ ਨੂੰ ਦੋਸ਼ ਦੇ ਦਿੰਦਾ, ਗੁਆਂਢੀਆਂ ਨੂੰ ਦੋਸ਼ ਦੇ ਦਿੰਦਾ, ਇਸ ਤਰ੍ਹਾਂ ਗੱਲ ਹੈ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
0: ਬਿਲਕੁਲ
1: ਸਟਾਰਸ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ।

0: ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਤਾਂ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ ਹਾਂ।

ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ, ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ। ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਵੋਟ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ ਕਿਉਂਕਿ ਥੋੜੇ ਵੱਡੇ ਹੋ ਗਏ, ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ
1: ਕਿ
0: ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਿਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ, ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ ਐਮ ਬੀ ਬੀ ਐਸ, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਵੇ,
0: ਡਾਕਟਰ ਬਣੇ,
1: ਪਰ ਐਮ ਬੀ ਬੀ ਐਸ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ ਐਮ ਬੀ ਬੀ ਐਸ ਨਹੀਂ ਕਰ ਪਾ ਰਿਹਾ ਬੱਚਾ, ਬੀ ਡੀ ਐਸ ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ ਹੈਗਾ,
1: ਪੈਥੋਲੋਜੀ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ।
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ, ਮੈਡੀਕਲ ਸਟੋਰ ਤੇ, ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ ਤਿੰਨ ਸਬਜੈਕਟ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ ਚ ਹੀ ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ ਕੰਟੀਨਿਊ ਕਰ ਸਕਦਾ
1: ਬਿਲਕੁਲ ਜੀ
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ
1: ਬਿਲਕੁਲ ਜੀ ਬਿਲਕੁਲ ਹਾਂਜੀ
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਿੰਨ
0: ਹੈਗਾ ਹੀ ਆ
1: ਹਾਂਜੀ ਹਾਂਜੀ
0: ਜਿਹੜੇ ਜਨਰਲ ਸਬਜੈਕਟ ਆ
1: ਠੀਕ ਠੀਕ
0: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀ ਸੀ ਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀ ਸੀ ਐਮ ਰੱਖਿਆ ਆਪਾਂ
1: ਹਾਂਜੀ ਹਾਂਜੀ
0: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ
0: ਬਹੁਤ ਵਿਕਾਸ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਰਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ ਕਮੀ ਰਹਿ ਜੀ
0: ਬੱਚਿਆਂ ਦਾ ਵੀ ਐਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾ ਰਹੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ, ਤੁਸੀਂ ਹੁਣ ਕਹਾਵਤ ਵੀ ਹੈ, ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ, ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ, ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਿਹੜੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ, ਸਾਡੇ ਚ ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ, ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਮੂੰਹ 'ਚ ਸੁੱਟ ਕੇ ਆ
1: ਜਾਏ। ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ, ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
1: ਇਹ
0: ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: Okay, 1, 2, 3. ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
1: ਹਾਂਜੀ ਹਾਂਜੀ,
0: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
0: ਜੀ,
1: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ ਬਿਲਕੁਲ,
1: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ,
1: ਬੱਚੇ ਲਈ ਨਹੀਂ ਹੈ
0: ਬਿਲਕੁਲ ਬਿਲਕੁਲ,
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
1: ਉਹ ਨਹੀਂ ਬਣਦਾ ਉਹਨਾਂ ਦਾ,
0: ਬਿਲਕੁਲ ਬਿਲਕੁਲ ਜੀ,
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ,
1: ਹਾਂਜੀ
0: ਉਸਦੇ,
1: ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
0: ਜੀ,
1: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
1: ਬਿਲਕੁਲ।
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਕੋਈ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ
0: ਜੀ ਜੀ,
1: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
0: ਬਿਲਕੁਲ,
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
0: ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
0: ਬਿਲਕੁਲ,
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹਾਂ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ
0: ਜੀ। ਠੀਕ
1: ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
0: ਜੀ ਜੀ,
1: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
0: ਜੀ ਜੀ,
1: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
0: ਜੀ ਜੀ ਜੀ, ਬਿਲਕੁਲ
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
1: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ, ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ,
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ।
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ
0: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਜੀ, ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ,
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ।

0: ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
0: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ।
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ, ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ।
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ। ਬੱਚਾ ਤੇ ਕੋਰਿਸ ਲੇਟ ਸੀ,
0: ਬੱਚਾ ਕੋਰਿਸ ਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਹਾਂ ਕਿ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ, ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ

0: ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਾ ਸਮਾਂ

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਤਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਤਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ, ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ, ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ, ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵੱਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸਾਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਉਹ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪਿੱਠ ਦਿੱਤੀ, ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ ਏ, ਚੰਡੇ ਚੂਲਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ, ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀਆਂ ਵਰਤੀ ਤੜਫਣ ਲੋਕੀ ਇੱਥੇ ਹੈ ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਕੱਕੋ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਬੈਠ ਕੇ ਵਿੱਚ ਸੁਣ ਹਲੀਮੀ ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ ਕਿਤੇ ਪੜ੍ਹ ਲੈਂਦੀ ਇਤਿਹਾਸ ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਆਖਰੀ ਬੰਦਾ ਜੀ ਜੱਖੂ ਲੱਦੜਾਂ ਵਾਲਾ ਆਖੇ ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨ ਦਾ ਤੇ ਦੀ ਹੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ ਹਰ ਵਾਰੀ ਮੱਥਾ ਲਾਵੇਂ ਕਾਹ ਤੋਂ ਨਾਲ ਪੰਜਾਬ ਦੇ ਹਰ ਵਾਰੀ ਮੱਥਾ ਲਾਵੇਂ ਕਾਹ ਤੋਂ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਐਸਾ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ ਪੂਰੀ ਸਪੋਰਟ ਕਰਦਾ ਹਾਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
0: ਅਸ਼ਕਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ, ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ।

जट नूसली उटा कर देने जो लोग भी मंडी जांदे ने।

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਪੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਤਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀਂ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ। ਜੋਗਿੰਦਰ ਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰ ਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰ ਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਸਾਰਾ ਸਿੰਘ ਦੀ ਰਚਨਾ ਜਿਹੜੀ ਕਿ ਜੋਗਿੰਦਰ ਪਾਲ ਮੱਲ ਜੀ ਨੇ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ, ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਇੱਕ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿੰਮੀ ਸੋਤਰਾ ਜੀ, ਜੀ ਆਇਆਂ ਨੂੰ
1: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇੱਕ ਕਾਨੂੰਨ ਨੀ। ਲੈ ਕੇ ਅਸੀਂ ਦਿਲ

0: ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ, ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿੰਮੀ ਸੋਧਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ, ਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ, ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ। ਉਹਨਾਂ ਪੀਰਾਂ ਫਕੀਰਾਂ ਦੀ, ਸਰਕਾਰਾਂ ਦੀ ਗੱਲ ਆਪ ਦੀ ਨਜ਼ਰ, ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ, ਉਹਨਾਂ ਦਾ ਲਿਖਿਆ ਹੈ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ।

0: ਬਾਰੇ ਅੜੀ ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤੇ ਕਹਿ ਲਈਏ ਵੀ ਸਾਨੂੰ ਇਹਨਾਂ ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਨ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।